0: yerde. Hocam ben şimdi tohumda değil. Hocam ne işin yerde. So, ben ağam bandıya nikale ya. Ki ona da o tidal volume jada hai. O kaat janda hai gaya. Jis karke ona nusaha channa shuru ho janda. Par, jay young madde ni shuru channa shuru ho gaya. Deda matlab ki ya. Ki o de RBC, red blood corpuscles. Khoon de naal kan. Ona size chota hai gaya. Aar, o normal nahi hai gaya. ਉਹ ਨਾਰਮਲ ਆਕਸੀਜਨ ਕੈਰੀ ਨਹੀਂ ਕਰ ਸਕਦੇ ਜਿਹਦੇ ਕਰਕੇ ਸਾਰਾ ਕੁਝ ਹੋਣਾ ਸ਼ੁਰੂ ਹੋ ਗਿਆ ਤੇ ਫਿਰ ਅਸੀਂ ਕੱਲ ਕਿੱਥੇ ਪਹੁੰਚ ਜਾਵਾਂਗੇ ਭਾਈ ਫਿਰ ਅਸੀਂ ਪਹੁੰਚ ਜਾਵਾਂਗੇ ਯਾਰ ਬਣਦੇ ਕਿੱਥੇ ਨੇ ਉਹ ਫੈਕਟਰੀ ਦਾ ਪਤਾ ਕਰੋ ਜਿਹਦਾ ਸਮਾਨ ਇਹ ਬਣਾਉਂਦੀ ਹੈ ਸਮਾਨ ਤੇ ਗਲਤ ਬਣਾਉਂਦੀ ਹੈ ਤੇ ਫੈਕਟਰੀ ਕਿਹੜੀ ਹੈ ਭਾਈ ਹੱਡੀਆਂ ਸਾਡੀਆਂ ਲੱਭੀਆਂ ਹੱਡੀਆਂ ਜਿਹੜੀਆਂ ਨੇ ਉਹ ਇਸ ਨੂੰ ਬਣਾਉਂਦੀਆਂ ਨੇ ਸਾਰੇ ਜਿੰਨੇ ਖੂਨ ਦੇ ਸੈੱਲ ਹੈਗੇ ਨੇ ਨਾ ਉਹ ਸਾਡੀਆਂ ਲੰਬੀਆਂ ਹੱਡੀਆਂ ਦੇ ਵਿੱਚ ਬਣਦੇ ਨੇ ਉਹ ਫੈਕਟਰੀ ਆ ਔਰ ਉਸ ਫੈਕਟਰੀ ਦੀ ਕਮੀ ਕਮਜ਼ੋਰੀ ਹੋਊਗੀ ਤੇ ਸਮਾਨ ਜਿਹੜਾ ਉਹਦਾ ਪਾਸ ਨਹੀਂ ਹੋਣਾ ਛੋਟਾ ਹੋਊਗਾ ਇਹਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋਣਗੀਆਂ ਤੋ ਮਤਲਬ ਇਹ ਵੀ ਡਾਕਟਰ ਨੂੰ ਇੰਨੀ ਲੰਬੀ ਇੰਨੀ ਡੀਪ ਜਾਣਨ ਦੀ ਲੋੜ ਹੁੰਦੀ ਹੈ ਪਰ ਉਹ ਜਾਣੂਗਾ ਜਦੋਂ ਤੁਸੀਂ ਹਸਪਤਾਲ ਜਾਓਗੇ ਪਰ ਪਹਿਲਾਂ ਤੁਸੀਂ ਜਦੋਂ ਦੇਖਣਾ ਆਮ ਘਰ ਦੇ ਵਿੱਚ ਮਰੀਜ਼ ਪਿਆ ਹੈ ਜਾਂ ਘਰ ਦੇ ਵਿੱਚ ਯਾਰ ਨਾਲ ਤੁਰਦਾ ਫਿਰਦਾ ਬੰਦਾ ਆ ਉਹ ਆਉਂਦਾ ਮੈਨੂੰ ਸਾਹ ਚੜਦਾ ਯਾਰ ਉਹ ਕਹਿੰਦੇ ਮੇਰੇ ਬੁੱਲ ਨੀਲੇ ਹੋ ਗਏ ਆ ਜੀ ਇਹ ਸਾਰੀਆਂ ਗੱਲਾਂ ਜਦੋਂ ਤੁਸੀਂ ਵੇਖੋਗੇ ਤੇ ਤੁਸੀਂ ਕਹਿ ਸਕਦੇ ਹੋ ਕਿ ਇਹਦਾ ਹੈਮੋਗਲੋਬਿਨ ਘੱਟ ਆ ਇਹਦੀ ਸਰੀਰ ਚ ਆਕਸੀਜਨ ਪੂਰੀ ਨਹੀਂ ਹੁਣ ਆਕਸੀਜਨ ਪੂਰੀ ਕਿਉਂ ਨਹੀਂ ਇਹ ਹੁਣ ਫਿਰ ਡਾਕਟਰ ਤੇ ਛੱਡ ਦਿਓ ਕਿਉਂਕਿ ਹੋਰ ਬਹੁਤ ਸਾਰੇ ਕਾਰਨ ਹੈਗੇ ਨੇ ਜਿਹੜੇ ਡਾਕਟਰ ਨੇ ਲੱਭਣੇ ਨੇ ਬਈ ਇਹਦੀ ਆਕਸੀਜਨ ਕਿਉਂ ਪੂਰੀ ਨਹੀਂ ਹੁੰਦੀ ਸੈੱਲ ਕਿਉਂ ਘੱਟ ਹੈਗੇ ਨੇ ਜਾਂ ਸੈੱਲਾਂ ਦਾ ਸਾਈਜ਼ ਜਿਹੜਾ ਉਹਨੂੰ ਕਿਉਂ ਉਹਦੇ ਚ ਕਮੀ ਪੇਸ਼ੀ ਆ ਰਹੀ ਹੈ ਕਿਉਂਕਿ ਬੋਨਸ ਦੇ ਵਿੱਚ ਕੋਈ ਕਮੀ ਪੇਸ਼ੀ ਆ ਰਹੀ ਹੈ ਫਿਰ ਬੋਨ ਡੈਂਸਿਟੀ ਕਰਵਾਉਣ ਕੇ ਵੀ ਬੋਨ ਮੋਟੀ ਚ ਨਹੀਂ ਹੈਗੀ ਹੈ ਵੱਡੀ ਮੋਟੀ ਤਕੜੀ ਬੋਨ ਹੋਏਗੀ ਤੇ ਆਟੋਮੈਟਿਕਲੀ ਉਹ ਨਾਰਮਲ ਸੈੱਲ ਬਣਾਏਗੀ ਤੇ ਜੇ ਬੋਨ ਹੀ ਵਿਚਾਰੀ ਵੀਕ ਹੈਗੀ ਹੈ ਤੇ ਫਿਰ ਉਹਨੇ ਸੈੱਲ ਵੀ ਤੇ ਉਹੋ ਜਿਹੇ ਬਣਾਉਣੇ ਨਾ ਸੋ ਇਸ ਤਰ੍ਹਾਂ ਕਰਕੇ ਅਸੀਂ ਇਹ ਸਾਇਨੋਸਿਸ ਨੂੰ ਕਹਿ ਸਕਦੇ ਹਾਂ ਹੋਰ ਬਹੁਤ ਸਾਰੀ ਇੰਡੀਕੇਸ਼ਨ ਨੇ ਸਮੇਂ ਸਮੇਂ ਮੈਂ ਇਹਨਾਂ ਸਾਰੀਆਂ ਦੀ ਜਾਣਕਾਰੀ ਤੁਹਾਨੂੰ ਦਿੰਦਾ ਰਹਾਂਗਾ ਔਰ ਮੈਂ ਯਾਦ ਰੱਖਾਂਗਾ ਚੀਮਾ ਸਾਹਿਬ ਤੁਸੀਂ ਵੀ ਮੈਨੂੰ ਯਾਦ ਕਰਵਾ ਦਿਓ ਜੇ ਵੀ ਉਹ ਜਿਹੜੇ ਕਾਰਨ ਨੇ ਨਾ ਐਕਸਾਈਟਿੰਗ ਫੈਕਟਰ ਮੇਨਟੇਨਿੰਗ ਫੈਕਟਰ ਫੰਡਾਮੈਂਟਲ ਫੈਕਟਰ ਜਿਹੜੇ ਅਸਲ ਬਿਮਾਰੀਆਂ ਦੇ ਪਿੱਛੇ ਕਾਰਨ ਹੁੰਦੇ ਨੇ ਉਹਨਾਂ ਦੇ ਉੱਪਰ ਮੈਂ ਲੈਕਚਰ ਨੈਕਸਟ ਵਾਰ ਕਰਾਂਗਾ ਕੱਲ ਦਾ ਲੈਕਚਰ ਮੇਰਾ ਨਹੀਂ ਹੋ ਸਕਦਾ ਮੈਂ ਔਨ ਰੋਡ ਹੋਵਾਂਗਾ ਇਸ ਸਮੇਂ ਔਰ ਪਰਸੋਂ ਵੀ ਨਹੀਂ ਹੋਏਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਵੀ ਫਿਰ ਪ੍ਰੋਗਰਾਮ ਜਦੋਂ ਹੋਏਗਾ ਉਮੀਦ ਕਰਦਾ ਵੀ ਸ਼ਾਇਦ ਮੈਂ ਬੁੱਧਵਾਰ ਪ੍ਰੋਗਰਾਮ ਕਰਾਂ ਠੀਕ ਹੈ ਸੋ ਦੋ ਤਿੰਨ ਦਿਨ ਮੈਨੂੰ ਛੁੱਟੀ ਚਾਹੀਦੀ ਹੈ ਮੈਂ ਬਾਹਰ ਜਾ ਰਿਹਾ ਪ੍ਰੋਗਰਾਮ ਨਹੀਂ ਕਰ ਸਕਾਂਗਾ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨਕੋਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਨਾਲ ਸਫ਼ਰ ਕਰ ਰਹੇ ਹੋ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਆਪਣੀ ਬਿਮਾਰੀ ਬਾਰੇ ਜਾਂ ਇਲਾਜ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹੋ ਕਿ ਇਲਾਜ ਤੁਹਾਡਾ ਸਹੀ ਲਾਈਨ ਤੇ ਚੱਲ ਰਿਹਾ ਹੈਗਾ ਕੁਦਰਤੀ ਨੇਚਰ ਦੇ ਪ੍ਰੋਸੈਸ ਦੇ ਮੁਤਾਬਕ ਚੱਲ ਰਿਹਾ ਹੈਗਾ ਇਹ ਜਾਣਕਾਰੀ ਲੈਣ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ 4086871899 ਔਰ ਅਗਰ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨਾਲ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ ਵੀ ਸੇਵਾ ਦਾ ਮੌਕਾ ਦੇ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ
2: ਸ਼ੁਕਰੀਆ ਡਾਕਟਰ ਸਾਹਿਬ ਮਿਹਰਬਾਨੀ ਬਹੁਤ ਸਰੋਤਿਓ ਤੁਹਾਡਾ ਵੀ ਧੰਨਵਾਦ ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ ਚੀਮਾ ਸਾਹਿਬ ਵੱਲੋਂ ਬਹੁਤ ਸਤਿਕਾਰ ਸਾਥ ਪਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
1: ਜੀ

ਮਤਲਬ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਹੈ ਜੀ ਸੰਡੇ ਤੇ ਅੱਜ ਤੁਹਾਡਾ ਪ੍ਰੋਗਰਾਮ ਹੈ ਦੋਸਤੋ। ਤੁਸੀਂ ਆਣ ਕੇ ਆਪਣੀਆਂ ਰਚਨਾਵਾਂ, ਸ਼ਾਇਰੋ ਸ਼ਾਇਰੀ, ਗੱਲਾਂ ਬਾਤਾਂ ਸਾਡੇ ਨਾਲ ਕਰਨੀਆਂ ਨੇ ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਗੱਲਾਂ ਦਾ। ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਮੈਨੂੰ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਟਰਨ ਬਾਈ ਟਰਨ ਬੈਕ ਤੁਹਾਡੇ ਕੋਲ ਪਹੁੰਚਾਂਗਾ ਤੇ ਤੁਸੀਂ ਆਣ ਕੇ ਆਪਣੇ ਖਿਆਲ, ਭਾਈ ਜੇ ਤੁਸੀਂ ਰਾਈਟਰ ਨਹੀਂ ਡਜ਼ਨਟ ਮੈਟਰ, ਤੁਸੀਂ ਸਾਨੂੰ ਆਪਣੇ ਇਲਾਕੇ ਦੀ ਆਲੇ ਦੁਆਲੇ ਦੀ ਜ਼ਮੀਨ ਤੋਂ ਲੈ ਕੇ ਸਤਾਰਿਆਂ ਤੱਕ ਕੋਈ ਗੱਲਬਾਤ ਸਾਡੇ ਨਾਲ 10-15 ਮਿੰਟ ਦੀ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ 2 ਘੰਟੇ ਚੱਲੇਗਾ ਤੇ ਮੈਂ ਤੁਹਾਡੇ ਮਿਸ ਕਾਲ ਦੀ ਇੰਤਜ਼ਾਰ ਕਰਾਂਗਾ। ਬਿਲਕੁਲ ਦੋਸਤੋ, ਯੂ ਆਰ ਓਨਲੀ ਫੋਨ ਕਾਲ ਅਵੇ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਬਿਲਕੁਲ ਜੀ, www.parwazradio.com। ਪਰਵਾਜ਼ PARWAZ, ਇਟਸ ਅ ਵਨ ਵਰਡ ਰੇਡੀਓ, ਪਰਵਾਜ਼ ਰੇਡੀਓ ਐਂਡ ਆਲ ਆਰ ਸਮਾਲ ਵਰਡਸ। ਪਰਵਾਜ਼ ਰੇਡੀਓ ਆਪਣੇ ਪਲੇ ਸਟੋਰ ਤੇ ਜਦੋਂ ਤੁਸੀਂ ਮਤਲਬ ਕਿ ਐਪ ਡਾਊਨਲੋਡ ਕਰੋਗੇ ਤੇ ਬਹੁਤ ਸਾਰੇ ਇਹਦੇ ਨਾਲ ਰਲਦੇ ਮਿਲਦੇ ਰੇਡੀਓ ਜਿਹੜੇ ਨੇ ਉਹ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਣਗੇ। ਪਰ ਤੁਸੀਂ ਜਿਹਦੇ ਤੇ ਦੋ ਸਪੀਕਰ ਲੱਗੇ ਨੇ, ਯੈਲੋ ਕਲਰ ਦਾ ਲੋਗੋ ਹੈ ਸਾਡਾ, ਉਹ ਸਾਡਾ ਰੇਡੀਓ ਸਟੇਸ਼ਨ। ਆਪ ਤੇ ਤੁਸੀਂ ਸੁਣਦੇ ਹੀ ਹੋ, ਤੁਹਾਡੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਆਪਣੇ 10-15 ਦੋਸਤਾਂ ਹੋਰਨਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓਗੇ ਤਾਂ ਵੀ ਸ਼ੁਡ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਉਡਾਨ, ਲਾਟ ਆਫ ਬਰਡ ਫਲਾਇੰਗ ਟੂਗੈਦਰ ਇਜ਼ ਪਰਵਾਜ਼। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਹੱਸਦੀ ਵੱਸਦੀ ਰਹੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਹੱਸਦੀ ਵੱਸਦੀ ਰਵੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਖਿੜਿਆ ਰਹੇ ਚਮਨ ਇਹ ਸਾਡਾ ਮੇਰੀਆਂ ਸ਼ੁਭ ਇਸ਼ਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਤੇ ਜੱਫੀ ਘੁੱਟ ਕੇ ਪਾਵਾਂ, ਔਰ ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਜੱਫੀ ਘੁੱਟ ਕੇ ਪਾਵਾਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ ਤੇ ਅੱਜ ਹੈ ਸੱਜਣੋ ਸੰਡੇ, ਹਾਂਜੀ, ਤੇ ਅੱਜ ਤਾਰੀਖ ਹੈ ਜੀ 19 April ਹੋ ਗਈ ਹੈ ਤੇ ਟੈਂਪਰੇਚਰ ਹੈ ਅੱਜ ਜੀ 15, ਕੱਲ 21 ਸੀ, ਕੱਲ ਬਹੁਤ ਖੂਬਸੂਰਤ ਦਿਨ ਸੀ ਤੇ ਅੱਜ ਨਾ ਪਹਿਲਾਂ ਤੇ ਮੀਂਹ ਪਿਆ ਥੋੜਾ ਜਿਹਾ ਤੇ ਹੁਣ ਧੁੱਪ ਵੀ ਲੱਗੀ ਆ ਥੋੜੀ ਜੀ, ਅੱਜ ਵੀ ਸੋਹਣਾ ਹੀ ਆ ਦਿਨ ਉਦੋਂ, ਪਰ ਕੱਲ ਵਰਗੀਆਂ ਮੌਜਾਂ ਨਹੀਂ, ਸਦਾ ਦਿਨ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ, ਅਸੀਂ ਇੰਜਾਏ ਕਰਦੇ ਹਾਂ ਕੁਦਰਤ ਦੇ ਸਾਰੇ ਦਿਨਾਂ ਨੂੰ, ਹਾਂਜੀ, ਅਸੀਂ ਬਰਫ਼ ਨੂੰ ਵੀ ਇੰਜਾਏ ਕਰਦੇ ਹੁੰਦੇ ਹਾਂ ਜਦੋਂ ਬਰਫ਼ਾਂ ਪੈਂਦੀਆਂ ਜੀ।
ਤੇ ਸਾਡਾ ਟੈਲੀਫੋਨ ਹੈ ਜੀ 0049 1714869514 ਹੈ ਜੀ ਸਾਡਾ ਟੈਲੀਫੋਨ ਨੰਬਰ 0049 1714 4869514 ਤੁਸੀਂ ਮੈਨੂੰ ਸਿਰਫ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ ਤੇ ਮੈਂ ਖੁਦ ਹੀ ਤੁਹਾਨੂੰ ਬੈਕ ਟੈਲੀਫੋਨ ਕਰ ਲਾਂਗਾ। ਤੇ ਗੱਲ ਇਸ ਤਰ੍ਹਾਂ ਦੋਸਤੋ ਭਾਈ ਸਾਡੇ ਨਾ ਇੱਥੇ ਸ਼ਹਿਰ ਦੇ ਵਿੱਚ ਇੱਕ ਬੜੀ ਪੁਰਾਣੀ ਆਟੋ ਵਰਕਸਟਾਡ ਹੈ ਜੀ ਆਟੋ ਰਾਈਫਨ ਆ ਐਪਸੀਲੋਨ ਸਿੱਕੇ ਬੰਦ ਮੁਰੰਮਤ ਕਰਦੇ ਨੇ। ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ ਹੋਵੇ ਉਹਦੇ ਵਿੱਚ ਕੋਈ ਵੀ ਡਿਫੈਕਟ ਹੋਵੇ ਜੀ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਜ਼ਰੂਰਤ ਹੀ ਨਹੀਂ। ਤੁਸੀਂ ਆਓ ਇਹਨਾਂ ਕੋਲ ਸਿੱਕੇ ਬੰਦ ਤੁਹਾਡੀ ਮੁਰੰਮਤ ਕਰਦੇ ਨੇ ਤੇ ਬਿਲਕੁਲ ਠੀਕ ਵਾਜਬ ਕੀਮਤ ਤੁਹਾਡੇ ਕੋਲ ਲਈ ਜਾਵੇਗੀ। ਹਾਂਜੀ ਇੱਕ ਵਾਰੀ ਟੈਸਟ ਕਰਨ ਵਾਸਤੇ ਜ਼ਰੂਰ ਆਓ ਤੇ ਤੁਸੀਂ ਇਹਨਾਂ ਦੇ ਪਰਮਾਨੈਂਟ ਗਾਹਕ ਬਣ ਜਾਓਗੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਮ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਵੇਗਾ। ਤੇ ਇਹ ਨੇ ਜੀ ਫਰੀਡਮ ਸਟਰਾਸੇ 106th ਦੇ ਵਿੱਚ। ਹਾਂਜੀ ਤੇ 6365 ਮੂਲਹਾਇਮ ਜ਼ਰੂਰ ਇੱਕ ਵਾਰੀ ਦਰਸ਼ਨ ਦਿਓ ਜੀ ਤੇ ਵਧੀਆ ਲੋਕਾਂ ਦੇ ਨਾਲ ਤੁਹਾਡਾ ਵਾਹ ਪਵੇਗਾ। ਸਿੱਕੇ ਬੰਦ ਤੁਹਾਨੂੰ ਕੰਮ ਕਰਕੇ ਦੇਣਗੇ। ਤੇ ਗੱਲ ਇਸ ਤਰ੍ਹਾਂ ਵੀ ਦੋਸਤੋ ਮੈਂ ਨਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਇੱਕ ਖੂਬਸੂਰਤ ਜਿਹਾ ਗੀਤ ਸੁਣਾ ਦਿਆਂ। ਹਾਂਜੀ ਇਹ ਗੀਤ ਹੈ ਜੀ ਗੀਤਾਂ ਦੀ ਰਾਣੀ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਤੇ ਵਾਰ ਹੈ ਮਹਾਰਾਜਾ ਰਣਜੀਤ ਸਿੰਘ ਦੀ। ਕਿੰਨਾ ਖੂਬਸੂਰਤ ਸੋਹਣਾ ਮੇਲ ਹੈ ਗੀਤਾਂ ਦੀ ਰਾਣੀ ਦੀ ਆਵਾਜ਼ ਤੇ ਅਲਗੋਜਿਆਂ ਵਾਲੇ ਦਾ ਕਮਾਲ। ਲਓ ਹਾਜ਼ਰ ਹੈ ਜੀ ਗੀਤ ਨੂੰ ਇੰਜਾਏ ਕਰੋ ਤੇ ਫਿਰ ਅਗਲੀ ਗੱਲਬਾਤ ਸ਼ੁਰੂ ਕਰਦੇ ਹਾਂ।

ਆਂਦੇ ਸ਼ੀਸ਼ੇ ਵਿੱਚ ਪਾਈ ਮਹਾਰਾਜ ਨੂੰ ਦਰਸ਼ਨ ਕਰ ਦਿਆ ਚਿੱਠੀ ਦਿਖਲਾਈ ਕੇ ਨਲੂਆ ਜੰਗ ਵਿੱਚ ਜੂਝਦਾ ਕਰ ਗਿਆ ਚੜਾਈ।

آواز آن کرنی بھول گیا سا تے بولی جان دیا تے آواز آن ایئر جانی سی رہی تے سوری میں پھر دوبارہ شروع کرنا میں نا سجنو اس وقت بی اے فسٹ ایئر دے وچ سی جدو میں پہلا اپنا اتھے وساکھی دا میلا ویکھیا سی جڑا تے انہاں دنوں دے وچ بڑی سمپل لائف ہندی سی بہت سمپل لائف لوگ گڈیاں ریڑیاں تے ٹریکٹراں تے ٹانگیاں تے میلا ویکھن جاندے ہندے سن ہاں جی تے میلے دے وچ بڑیاں ہی رونقاں لگیاں سن ہر میلے دے وچ رونقاں ہوندیاں سن کبڈی گھوڑ تے سنگر کھان پین ودیا چیزاں بڑے سٹال لگے تے کڑیاں دے پگوڑے تے یہ وہ دس دیٹ بہت کچھ سی تے گل اس طرح پہ او جدو اہی میلا ویکھن گئے نا میں وی گیا سی تے او دا اکھی ڈٹھا حال جڑا سی جس طرح میں میلا ویکھیا سی او وساکھی دا او لگا جی بیان کرنا تے میتو جیتو پاس سرما آئیاں بچیاں نویاں فراکاں پائیاں پائی میتو جیتو پاک سرما آئیاں بچیاں نویاں فراکاں پائیاں بھابی ویرو دنداسا مریا ویلی جاگر نے کھونڈا فڑیا بنسا کبڈی کھیڈن آیا پندے عملی نے سوٹا لایا پائی بنسا کبڈی دا تھم ورگا جوان جوان بٹراں دا ساڈے علاقے دا منیا پرمنیا لاکر سی وڈے وڈے ریڈراں دیاں نے بازیاں پوائیاں رج کے سونا تے سونا ہی شریر اونوں اوپر والے نے دتا سی ویلی جاگر نے کھونڈا فڑیا بھابی ویرو دنداسا مریا بنسا کبڈی کھیڈنے آیا پندے عملی نے سوٹا لایا او کنداں وچ پھرے وجدا سسے گھگرا سوف دا سندوخ وچوں کڈ دے نی میلے وچ ٹول وجدا گھگرا سوف دا سندوخ وچوں کڈ دے میلے وچ ٹول وجدا دوستو میلا شروع ہون تو پہلا تین چار دن پہلا رات نو ٹول وجنا شروع ہو جاندا ہوندا سی تے او چھے چھے میل تک رات نو ٹول سندا ہوندا سی چار چپیرے گھگی ٹولی نے ٹول وجایا ویاں پنڈاں دا دل تڑکایا گھگی ٹولی نے ٹول وجایا ویاں پنڈاں دا دل تڑکایا بوتلاں نال گلاسیاں کھڑکن سنتے بنتے نے ترلے چھڈے آو میلے نو جاندے گڈے بلداں دے گل ٹلیاں کھڑکن سنتے بنتے نے ترلے چھڈے آو میلے نو جاندے گڈے بلداں دے گل ٹلیاں کھڑکن ککے وال بچنوں دے اے تاں دودیا مکی دی چھلی جے دمڑی دا سک مار کے اگ لاؤن میلے نو چلی جے بلوری اکھاں والی دل میرا لے گئی میلے چ ملاں گے مینوں کہہ گئی شال مار گڈے تے بہ گئی تو پچھے پچھے آوی بھجدا سسے گھگرا سوف دا صندوق وچوں کڈ دے نی میلے وچ ٹول وجدا واہ واہ مٹیاراں ٹولیاں بن بن آ گئیاں سارے میلے وچ چھا گئیاں انہاں مل لے پنگوڑے مٹیاراں ٹولیاں بن بن آ گئیاں سارے میلے وچ چھا گئیاں انہاں مل لے پنگوڑے انہاں دیاں زلفاں زہری ناگ جویں ہاسے انہد راگ جویں رنگ مہندی دے گوڑے انہاں دیاں زلفاں زہری ناگ جویں ہاسے انہد راگ جویں رنگ مہندی دے گوڑے بھجو دیاں پنجیباں رولا پایا جے بندو نے سارا روپ سان تے لایا جے ہتھی رنگلے چوڑے رنگ امبری فوجن دی چنی دا وچ چن تے تارے
ਕੋਕਾ ਛੱਟਣ ਬਣਸੋ ਦਾ ਮਾਰੇ ਲਿਸ਼ਕਾਰੇ ਤੇ ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ ਨੀ ਸੱਸੇ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢਦੇ ਮੇਲੇ ਵਿੱਚ ਢੋਲ ਵੱਜ। ਦੋਸਤੋ ਇਹ ਜਿੰਨਾ ਲੜਕੀਆਂ ਦੇ ਮੈਂ ਨਾਂ ਲੈ ਰਿਹਾ ਓਰਿਜਿਨਲ ਨਾਂ ਨੇ ਸਾਡੇ ਪਿੰਡ ਦੀਆਂ ਲੜਕੀਆਂ ਹੁੰਦੀਆਂ ਸਨ ਸਾਰੀਆਂ ਦੀਆਂ ਸਾਰੀਆਂ। ਮੁੰਡੇ ਚੀਤਿਆਂ ਵਾਂਗੂ ਜੱਚਦੇ ਤੇ ਮੋਹਰਾਂ ਵਾਂਗੂ ਨੱਚਦੇ। ਮੁੰਡੇ ਚੀਤਿਆਂ ਵਾਂਗੂ ਜੱਚਦੇ ਤੇ ਮੋਹਰਾਂ ਵਾਂਗੂ ਨੱਚਦੇ। ਉਹਨਾਂ ਦਾ ਅੰਗ ਅੰਗ ਢੋਲ ਤੇ ਨੱਚਦਾ ਤੇ ਡੌਲੇ ਫੜਕਣ। ਡਗਾ ਢੋਲ ਉੱਤੇ ਜੇ ਵੱਜਦਾ ਦਿਲ ਨੱਡੀਆਂ ਦੇ ਧੜਕਣ। ਜੀਤੋ ਨੂੰ ਪੰਮਾ ਸੋਹਣਾ ਲੱਗਦਾ ਸੱਸੇ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ। ਡਗਾ ਢੋਲ ਉੱਤੇ ਜੇ ਵੱਜਦਾ ਦਿਲ ਨੱਡੀਆਂ ਦੇ ਧੜਕਣ। ਜੀਤੋ ਨੂੰ ਪੰਮਾ ਸੋਹਣਾ ਲੱਗਦਾ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ। ਗਿੱਦੜ ਸ਼ੇਰ ਬਣ ਕਿੱਦਾਂ ਗੱਜਿਆ ਜੇ ਆ ਖਾਲਸਾ ਕਿਉਂ ਤੇ ਕਿੱਦਾਂ ਸੱਜਿਆ ਜੇ ਤੁਹਾਡੀਆਂ ਇਤਿਹਾਸ ਸੁਣਾਇਆ ਜੇ। ਭਾਈ ਖਾਲਸਾ ਕਿਉਂ ਤੇ ਕਿੱਦਾਂ ਸੱਜਿਆ ਜੇ ਤੁਹਾਡੀਆਂ ਇਤਿਹਾਸ ਸੁਣਾਇਆ ਜੇ। ਆਲ ਗੋਜਿਆਂ ਵਖਤ ਫਿਜ਼ਾਵਾਂ ਨੂੰ ਪਾਇਆ ਜੇ ਸੱਤੇ ਅਮਲੀ ਨੇ ਬਾਈ ਕੱਢ ਝੂਟਾ ਖੜਕਾਇਆ ਜੇ। ਭਾਈ ਸੱਤੇ ਇਹ ਨਾ ਉਹ ਬੀਬੀ ਜਿਹੜੀ ਡੇਰੇ ਬਾਬੇ ਨਾਨਕ ਦੀ ਜੁਗਨੀ ਗਾਉਂਦੀ ਹੁੰਦੀ ਸੀ ਉਹਦੇ ਨਾਲ ਸੱਤਾ ਅਮਲੀ ਵਜਾਉਂਦਾ ਹੁੰਦਾ ਸੀ ਝੂਟਾ ਗੁਰਮੀਤ ਬਾਵਾ ਦੇ ਨਾਲ। ਤੁਹਾਡੀਆਂ ਇਤਿਹਾਸ ਸੁਣਾਇਆ ਜੇ ਅਲਗੋ ਜਿਹਾ ਵਖਤ ਫਿਜ਼ਾਵਾਂ ਨੂੰ ਪਾਇਆ ਜੇ ਸੱਤੇ ਅਮਲੀ ਨੇ ਬਾਈ ਕੱਢ ਝੂਟਾ ਖੜਕਾਇਆ ਜੇ ਔਰ ਨਰਿੰਦਰ ਬੀਬਾ ਨੇ ਮੇਲੇ ਦਾ ਦਿਲ ਧੜਕਾਇਆ ਜੇ। ਇਹ ਤੰਬੂ ਨਜ਼ਾਰੇ ਖੁਸ਼ੀਆਂ ਦਾ ਸਾਰੇ ਜਗ ਤੇ ਤਣ ਜਾਏ ਮੇਰੀ ਮੰਨ ਲੈ ਰੱਬਾ ਸੋਹਣਿਆ ਦੁਨੀਆਂ ਮੇਲਾ ਬਣ ਜਾਏ। ਇਹ ਤੰਬੂ ਨਜ਼ਾਰੇ ਖੁਸ਼ੀਆਂ ਦਾ ਸਾਰੇ ਜਗ ਤੇ ਤਣ ਜਾਏ ਆ ਮੇਰੀ ਮੰਨ ਲੈ ਰੱਬਾ ਸੋਹਣਿਆ ਦੁਨੀਆਂ ਮੇਲਾ ਬਣ ਜਾਏ। ਮੈਂ ਗੋਡੇ ਟੇਕ ਕਰਾਂ ਸਜਦਾ ਸੱਸੇ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢ ਦੇ ਨੀ ਮੇਲੇ ਵਿੱਚ ਢੋਲ ਵੱਜਦਾ। ਜਿਹੜਾ ਚੁੱਕ ਜਾਏ 500 ਦੇਵਾਂਗਾ ਸ਼ੇਰੇ ਨੇ ਬੁਗਦਰ ਪੇੜ ਵਿੱਚ ਸੁੱਟਿਆ ਜੇ। ਆ ਮੱਖਣ ਭਲਵਾਨ ਕਿਸੇ ਤੋਂ ਘੱਟ ਨਹੀਂ ਪਰ ਮੇਲਾ ਬਣਸੇ ਬੁੱਟਰ ਨੇ ਲੁੱਟਿਆ ਜੇ। ਜਿਹੜਾ ਚੁੱਕ ਜਾਏ 500 ਦੇਵਾਂਗਾ ਸ਼ੇਰੇ ਨੇ ਬੁਗਦਰ ਪੇੜ ਵਿੱਚ ਸੁੱਟਿਆ ਜੇ। ਮੱਖਣ ਭਲਵਾਨ ਕਿਸੇ ਤੋਂ ਘੱਟ ਨਹੀਂ ਪਰ ਮੇਲਾ ਬਣਸੇ ਬੁੱਟਰ ਨੇ ਲੁੱਟਿਆ ਜੇ। ਪੰਜਾਬ ਭਰ ਦੇ ਕਬੱਡੀ ਦੇ ਸ਼ੇਰਾਂ ਨੂੰ ਉਹਨੇ ਪੂਛੋ ਫੜ ਫੜ ਕੁੱਟਿਆ ਜੇ। ਆ ਬਣਸੇ ਦੀਆਂ ਕਿਆ ਬਾਤਾਂ। ਜਿੱਡਾ ਸ਼ੇਰ ਜਵਾਨ ਤੇ ਸੋਹਣਾ ਸਾਡੇ ਇਲਾਕੇ ਚ ਹੋਇਆ ਓਨੀ ਮਾੜੀ ਕਿਸਮਤ ਵਾਲਾ ਹੋਇਆ ਬਾਤ। ਪੰਜਾਬ ਭਰ ਦੇ ਕਬੱਡੀ ਦੇ ਸ਼ੇਰਾਂ ਨੂੰ ਉਹਨੇ ਪੂਛੋ ਫੜ ਫੜ ਕੁੱਟਿਆ ਜੇ। ਬਣਸੇ ਦੇ ਥੰਮਾਂ ਵਰਗੇ ਪੱਟ ਦੇ ਫਲਾਦੀ ਡੌਲੇ ਜਿਨ੍ਹਾਂ ਦਾ ਭਾਰ ਨਹੀਂ ਸੀ ਧਰਤੀ ਝੱਲਦੀ ਉਸ ਕੀਤੇ ਕੱਖੋਂ ਹੌਲੇ। ਉਹ ਚੀਤਿਆਂ ਚ ਸ਼ੇਰ ਲੱਗਦਾ ਸੱਸੇ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ। ਆ ਲਓ ਜੀ ਇੱਕ ਹੀਰੋ ਸਾਡੇ ਇਲਾਕੇ ਦਾ ਨਵਾਂ ਬਦਮਾਸ਼ ਆਇਆ ਜੇ ਮੇਲੇ ਦੇ ਵਿੱਚ। ਅੱਜ ਰਾਜ ਦੀ ਮੈਂ ਇੰਟਰੋਡਕਸ਼ਨ ਕਰਵਾਉਣ ਲੱਗਾ ਤੁਹਾਡੇ ਨਾਲ। ਦੋ ਮਹੀਨੇ ਸਿਰਫ ਇਹ ਬਾਹਰ ਜੇ ਆਉਂਦਾ 10 ਮਹੀਨੇ ਰਹਿੰਦਾ ਅੰਦਰ ਜੇ। ਹੱਥ ਖੂੰਡਾ ਨਾਲ ਟੋਲੀ ਗੁੰਡਿਆਂ ਦੀ ਇਹ ਮੱਲੀਆਂ ਦਾ ਲੱਭੂ ਕੰਜਰ ਜੇ। ਮਾਫ ਕਰਨਾ ਦੋਸਤੋ ਇਹਨੂੰ ਸਾਰਾ ਇਲਾਕਾ ਹੀ ਉਹਨਾਂ ਨੇ ਪਿਆਰ ਨਾਲ ਇਹਨੂੰ ਨਾਂ ਲੱਭੂ ਕੰਜਰ ਦਿੱਤਾ ਸੀ। ਜੇ ਮੈਂ ਇਹਦਾ ਨਾਂ ਨਾ ਲਵਾਂ ਤੇ ਮੈਂ ਇਹਦੇ ਨਾਲ ਬੇਇਨਸਾਫੀ ਕਰਾਂਗਾ। ਇਹਨੂੰ ਵੀ ਪਤਾ ਸੀ ਕਿ ਸਾਰਾ ਇਲਾਕਾ ਮੈਨੂੰ ਲੱਭੂ ਕੰਜਰ ਕਹਿੰਦਾ। ਇਹ ਅੰਗਰੇਜ਼ਾਂ ਦੇ ਵੇਲੇ ਇਹਦਾ ਪਿਓ ਅੰਗਰੇਜ਼ਾਂ ਦਾ ਚਾਪਲੂਸ ਸੀ ਤੇ ਇਹਨਾਂ ਨੂੰ ਬਹੁਤ ਸਾਰੀ ਜ਼ਮੀਨ ਮਿਲੀ ਸੀ ਤੇ ਅੱਗੋਂ ਨਲਾਇਕ ਇੱਦਾਂ ਦੀ ਔਲਾਦ ਹੋਈ ਉਹਦਾ ਔਲਾਦ ਹੈ ਲੱਭੂ ਜੇ ਜਿਹੜਾ ਵੈਲੀ ਸੀ ਇਲਾਕੇ ਦਾ।
ਹਰ ਵੇਲੇ 10-15 ਬਦਮਾਸ਼ ਇਹਦੀ ਹਵੇਲੀ ਬੈਠੇ ਰਹਿੰਦੇ ਹੁੰਦੇ ਸੀ ਤੇ ਇਹਨੇ ਐਂਟਰੀ ਕੀਤੀ ਜੇ ਹੁਣ ਮੇਲੇ ਦੇ ਵਿੱਚ 2 ਮਹੀਨੇ ਸਿਰਫ ਇਹ ਬਾਹਰ ਜੇ ਆਉਂਦਾ 10 ਮਹੀਨੇ ਰਹਿੰਦਾ ਅੰਦਰ ਜੇ ਹੱਥ ਖੂੰਡਾ ਨਾਲ ਟੋਲੀ ਗੁੰਡਿਆਂ ਦੀ ਇਹ ਮੱਲੀਆਂ ਦਾ ਲੱਭੂ ਕੰਜਰ ਜੇ ਇਹਦੇ ਉਲਟੇ ਕਾਰੇ ਉਹਨੇ ਦੁਕਾਨਾਂ ਵਾਲੇ ਘੁੱਟ ਦਿੱਤੇ ਸਰਕਸ ਦੇ ਤੰਬੂ ਪੁੱਟ ਦਿੱਤੇ ਮਾਰੇ ਲਲਕਾਰੇ ਭਾਈ ਸਾਰੇ ਮੇਲੇ ਉਹਨੂੰ ਢਾ ਲਿਆ ਭੰਨ ਵੱਖੀਆਂ ਲੰਮਾ ਪਾ ਲਿਆ ਤੇ ਛਿੱਤਰ ਮਾਰੇ ਲਓ ਜੀ ਪੁਲਿਸ ਦੀ ਟੋਲੀ ਪਿੱਪਲ ਥੱਲੇ ਬਹਿ ਕੇ ਲਾਂਭੇ ਮੇਲੇ ਤੋਂ ਸ਼ਰਾਬ ਪੀ ਰਹੀ ਜਦੋਂ ਮੇਲੇ ਸਾਰੇ ਨੇ ਲੱਭੂ ਦੀ ਢਾਣੀ ਨੂੰ ਕੁੱਟਣਾ ਸ਼ੁਰੂ ਕਰਤਾ ਲੱਭੂ ਉਹਨਾਂ ਨਾਲ ਹੀ ਸ਼ਰਾਬ ਪੀਂਦਾ ਆਇਆ ਸੀ ਮੇਲੇ ਦੇ ਵਿੱਚ ਤੇ ਉਹ ਪੁਲਿਸ ਦੀ ਢਾਣੀ ਡਾਂਗਾਂ ਲੈ ਕੇ ਫਿਰ ਮੇਲੇ ਚ ਵੜ ਗਈ ਵਾਰ ਪੁਲਿਸ ਦੀ ਮੇਲੇ ਵਿੱਚ ਆਉਣ ਵੜੀ ਫਿਰ ਬਣ ਕੇ ਹਨੇਰੀ ਜਿਹੜਾ ਅੱਗੇ ਚੜਿਆ ਢਾ ਲਿਆ ਡਾਂਗ ਮੇਲੇ ਨੂੰ ਫਿਰ ਵਾਰ ਪੁਲਿਸ ਦੀ ਮੇਲੇ ਚ ਆਉਣ ਵੜੀ ਫਿਰ ਬਣ ਕੇ ਹਨੇਰੀ ਜਿਹੜਾ ਅੱਗੇ ਚੜਿਆ ਢਾ ਲਿਆ ਡਾਂਗ ਮੇਲੇ ਨੂੰ ਫੇਰੀ ਭਾਈ ਇੱਕ ਉਜੰਡ ਪੰਜਾਬ ਵੀ ਪੰਜਾਬ ਪੁਲਿਸੀਏ ਡਾਂਗਾਂ ਮੇਰੇ ਛੱਡੀਆਂ ਮੇਰੀ ਰੱਬ ਤੋਂ ਸੋਹਣੀ ਮਾਂ ਨੂੰ ਉਹਨੇ ਗਾਲਾਂ ਕੱਢੀ ਦੋਸਤੋ ਪੁਲਿਸ ਵਾਲੇ ਕੁੱਟਣ ਡਏ ਹੋਣ ਤੇ ਉਹਨਾਂ ਦਾ ਮੂੰਹ ਬੰਦ ਰਹੇ ਕਦੀ ਹੋ ਹੀ ਨਹੀਂ ਸਕਦਾ ਇੱਕ ਡੰਡਾ ਮਾਰਨ ਨਾਲ 2-3 ਗਾਲਾਂ ਵੀ ਕੱਢ ਜਾਂਦੇ ਨੇ ਤੁਹਾਨੂੰ ਵੀ ਪਤਾ ਹੀ ਇੱਕ ਉਜੰਡ ਪੰਜਾਬ ਪੁਲਸੀਏ ਡਾਂਗਾਂ ਸੁੱਚੇ ਦੇ ਛੱਡੀਆਂ ਆ ਮੇਰੀ ਰੱਬ ਤੋਂ ਸੋਹਣੀ ਮਾਂ ਨੂੰ ਉਹਨੇ ਗਾਲਾਂ ਕੱਢੀਆਂ ਭੱਜਣ ਦਾ ਰਸਤਾ ਨਜ਼ਰ ਨਹੀਂ ਆਉਂਦਾ ਮੈਂ ਪੁਲਿਸ ਦੀਆਂ ਡਾਂਗਾਂ ਅੱਗੇ ਹੱਥ ਡਾਉਂਦਾ ਪੁੱਠੇ ਪੈਰੀ ਆਵਾਂ ਨੱਸਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚ ਹੀ ਰਹਿਣ ਦੇ ਫਿਰ ਪੁਲਿਸ ਅੱਗੇ ਮੇਲਾ ਨੱਸਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚ ਹੀ ਰਹਿਣ ਦੇ ਫਿਰ ਪੁਲਿਸ ਅੱਗੇ ਮੇਲਾ ਨੱਸਦਾ ਇਸ ਤਰ੍ਹਾਂ ਪੁਲਿਸ ਵਾਲਿਆਂ ਨੇ ਮੇਲਾ ਬੰਦ ਕਰਵਾਇਆ ਸੀ ਸ਼ਾਮ ਨੂੰ ਦੋਸਤੋ ਇਹ ਨੈਚੁਰਲੀ ਸਾਡੇ ਪੁਲਿਸ ਮੇਲੇ ਜਿਹੜੇ ਨੇ ਨਾ ਅਕਸਰ ਕਈ ਬਹੁਤ ਸਾਰੇ ਮੇਲੇ ਤੇ ਜਦੋਂ ਪੁਲਿਸ ਮੇਲੇ ਚ ਆਉਣ ਵਾਲੀ ਲੜਿਆ ਕੌਣ ਕਿੰਨੇ ਕਿੰਨੂ ਮਾਰਿਆ ਇਹ ਪੁਲਿਸ ਵਾਲਿਆਂ ਨੇ ਹੀ ਵੇਖਿਆ ਉਹਨਾਂ ਨੇ ਕਬੱਡੀ ਹੋਈ ਡਾਂਗ ਮੇਲੇ ਨੂੰ ਫੇਰਨੀ ਸ਼ੁਰੂ ਕਰ ਦਿੱਤੀ ਸੀ ਜਿਹਦੇ ਵਿੱਚ ਸਾਡੇ ਵੀ ਡਾਂਗਾਂ ਫੇਰਨੀ ਭਾਈ ਇਹ ਵੀ ਪੰਜਾਬ ਦਾ ਇੱਕ ਰੰਗ ਹੈ ਸਾਡੇ ਕਲਚਰ ਦਾ ਇੱਕ ਰੰਗ ਹੈ ਹਾਂਜੀ ਜਿਹੜਾ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ ਤੇ ਹੁਣ ਮੈਂ ਆਪਣਾ ਕਾਲਾਂ ਵੱਲ ਚੱਲਦਾ ਤੇ ਸਭ ਤੋਂ ਪਹਿਲੀ ਕਾਲ ਸਾਡੇ ਅਖਤਰ ਸਾਹਿਬ ਹੋਣਾ ਦੀ ਪਾਕਿਸਤਾਨ ਤੋਂ ਹੈ ਤੇ ਅਖਤਰ ਸਾਹਿਬ ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਤੁਸੀਂ ਇਸ ਤਰ੍ਹਾਂ ਕਰੋ ਭਾਈ ਰੇਡੀਓ ਬੰਦ ਕਰ ਦਿਓ ਤੇ ਮੈਂ ਤੁਹਾਨੂੰ ਲੱਗਾ ਜੀ ਕਾਲ ਕਰਨ ਦੋਸਤੋ ਤੁਸੀਂ ਪਹਿਲੇ ਆਵਰ ਵਿੱਚ ਬਹੁਤ ਘੱਟ ਆਉਂਦੇ ਹੋ ਦੂਸਰੇ ਆਵਰ ਵਿੱਚ ਫਿਰ ਆਉਂਦੇ ਹੋ ਪਹਿਲੇ ਆਵਰ ਵਿੱਚ ਵੀ ਕਾਲ ਕਰਿਆ ਕਰੋ ਤਾਂ ਕਿ ਰੌਣਕਾਂ ਕੰਟੀਨਿਊਸਲੀ ਲੱਗੀਆਂ ਰਹਿਣ ਤੇ ਅਖਤਰ ਹਾਕਮ ਦਾ ਆਦਮੀ ਨਹੀਂ ਅਖਤਰ ਸਾਹਿਬ

0: اختر صاحب
1: السلام
0: علیکم. وعلیکم السلام سر، کی حال چال نے؟ تہاڈی آواز ہی نہیں سی آ رہی، میں سوچا کہ
1: ٹھیک کریے. شکر الحمدللہ جی.
0: ہاں جی ہاں جی، تے کس طرح دا ویدر ہے پاکستان چارج؟
1: بس نارمل ہی ہے، کدی ماڑے موٹے بدل نے تو عام تو پی ہے.
0: اچھا اچھا، عام تو پ لگی ہے گی. اور سب پاکستان دا چڑھدی کلا ٹھیک ٹھاک ہو، سارے راضی خوش ہو؟
1: میں کہنا جی موجاں لگی ہیں جی، موجاں
0: جی. اللہ بھی ہے تانوں موجاں لوائی رکھے جی سارے پاکستان.
1: بس جی دعا کر،
0: ساری دعاواں تو دے نا. ہاں جی
1: ہاں جی ہاں جی.
0: اکبر صاحب اج کی تسی سانو سناونا چاہو گے، کی کہنا چاہو گے، کہہ جی گل بات کرو گے ساڈے نال؟
1: میں سر اج تہاڈے آ سندا پیا سی میلے دے حوالے نال، ماشاءاللہ بڑا
0: اس تو پہلاں
1: سواد آندا ہے.
0: تسی مینوں گل پچھو کچھ، اے سچ سچ میلہ میں اپنی اکھی ویکھیا سی، اسی طرح ہی میلے چ واپریا سی. تے اے جس طرح جنے چاواں نال ہی بچپن چ میلے ویکھن جاندے ہوندے سن، جن میں نا لئے نے سارے اوریجنل نا نے، ادا ہی ہوا سی میلے سارا کچھ.
1: صحیح ہے جی، صحیح ہے.
0: ہاں جی، تے لاگے شاگے کیڑا میلہ لگتا جڑا بہم ہما کے لگتے نہیں؟
1: ساڈے لاگے میلہ لگ جاتا بابا تاج دین سرکار چشتیاں شریف دے وچ، سالانہ میلہ بہت تگڑا میلہ ہوندا.
0: اچھا.
1: باقی جڑا ہے اور اس تو بعد جڑا پرانا میلہ یہ آ، اس تو بعد تو چھوٹے چھوٹے میلے کئی تھاواں تے ہور لگدے نے، تے سارے جڑے ہیگے آ پھر جٹ زمیندار بندے جڑے ہیگے آ پھر میلے ویکھدے نے. میں آپ وی میلہ یعنی کہ نا شوق دے نال ویکھدا رہیا، تے اج میں جس تھاں دے اتے بیٹھا یہ ریاست بیکانیر دے نال بہاول نگر ضلع پاکستان دے وچ، تو او دی تحصیل ہرون آباد چک چھیوانار سی. میرا چھیوانار چک دے نال ایک ڈیرا ہے چودھری عبد الرشید دا، تے انہاں دے ڈیرے بیلی نے میرے، تو اتھے میں بیٹھا سگا، تو اتھے ہی بیٹھا ہوا تے او سندا پیا سی پروگرام. تو انہاں میں جڑا ہے نا اج تھانو میں بھی میلہ دکھاونا، تسی تے دکھایا
0: جڑا میلہ تسی دس رہے سب تو ودیا میلہ لگدا ہے، تے ایدے وچ ਘੋਲ ਕਬੱਡੀਆਂ ਗੇਮਾਂ ਜਾਂ ਇਹੋ ਜਿਹਾ ਕੁਛ ਵੀ ਹੁੰਦਾ, ਸਿੰਗਰ ਵਗੈਰਾ ਵੀ ਆਉਂਦੇ ਨੇ, ਕਵਾਲੀ ਕਰਨ ਵਾਲੇ ਆਉਂਦੇ ਨੇ?
1: ਸਰ ਇਹਦੇ ਵਿੱਚ ਕਵਾਲੀ ਤਾਂ ਹੁੰਦੀ ਆ, ਨਾਤਾਂ ਵੀ ਹੁੰਦੀਆਂ, ਫਿਰ ਇਸ ਤੋਂ ਹਟ ਕੇ ਮੇਲੇ ਦੇ ਵਿੱਚ ਸਰਕਸ ਵੀ ਲੱਗਦੀ, ਉਹ ਚਿੜੀਆ ਘਰ ਹੋ ਗਿਆ, ਇਹ ਸਾਰਾ ਕੁਛ ਲੱਗਦਾ. ਪਹਿਲੇ ਕਬੱਡੀ ਹੁੰਦੀ ਸੀਗੀ, ਹੁਣ ਕਬੱਡੀ ਨਹੀਂ ਹੁੰਦੀ, ਹੁਣ ਇਹ ਆਮ ਮੇਲਾ ਲੱਗਦਾ ਵੀ ਖਾਣ ਪੀਣ ਦੀਆਂ ਛਾਵਾਂ ਹੋ ਗਈਆਂ, ਨਿਆਣਿਆਂ ਦੇ ਖਿਡੌਣੇ ਹੋ ਗਏ, ਘਰਾਂ ਦੇ ਭਾਂਡੇ ਹੋ ਗਏ, ਤੇ ਨਾਰਾਂ ਵਾਸਤੇ ਕੋਈ ਨਿੱਕਾ ਮੋਟਾ ਸਮਾਨ ਹੋ ਗਿਆ, ਮੁੰਦੀਆਂ ਛੱਲੇ ਹੋ ਗਏ, ਯਾਰਾਂ ਬੇਟੀਆਂ ਵਾਸਤੇ ਹੋ ਗਏ.
0: ਮਨਿਆਰੀ ਬੱਚਿਆਂ ਵਾਸਤੇ?
1: ਹਾਂਜੀ ਬੱਚਿਆਂ ਵਾਸਤੇ.
0: ਹਾਂਜੀ ਹਾਂਜੀ. ਤੇ ਤੁਹਾਡੇ ਮਤਲਬ ਕਿ ਕਬੱਡੀ ਦੇ ਵੀ ਟੌਪ ਦੇ ਪਲੇਅਰ ਜਦੋਂ ਮੇਲਿਆਂ ਚ ਕਬੱਡੀਆਂ ਹੁੰਦੀਆਂ ਨੇ, ਘੋਲ ਵਗੈਰਾ ਵੀ ਸਾਰਾ?
1: ਹਾਂਜੀ ਹਾਂਜੀ,
0: ਸਾਡੇ ਵਰਗੇ ਉਹੋ ਹੀ ਸਿਸਟਮ ਹੈ, ਕਲਚਰ ਤਾਂ ਇੱਕੋ ਹੀ ਹੈ ਨਾ?
1: ਹਾਂਜੀ ਹਾਂਜੀ, ਕਲਚਰ ਤਾਂ ਇੱਕੋ ਹੈ, ਇੱਕੋ ਹੈ, ਇੱਕੋ ਆ ਜੀ ਆਪਾਂ.
0: ਬਿਲਕੁਲ ਬਿਲਕੁਲ, ਨੋ ਡਾਊਟ, ਇਹਦੇ ਚ ਕੋਈ
1: ਹਾਂਜੀ
0: ਇੱਕ ਜਰਾ ਵਿੱਚ ਲੀਕ ਹੀ ਵੱਜੀ ਹੈ, ਬਾਕੀ ਤੇ ਸਾਰਾ
1: ਹਾਂਜੀ ਹਾਂਜੀ
0: ਸਿਸਟਮ ਹੈ ਸਾਡਾ.
1: ਹਾਂਜੀ ਬਿਲਕੁਲ ਜੀ ਬਿਲਕੁਲ.
0: ਜਿਹੜੇ ਜਿੰਨਾ ਕੋਲ ਤੁਸੀਂ ਆਏ ਹੋ ਬਾਅਦ ਵਿੱਚ ਮੇਰੀ, ਉਹਨਾਂ ਨੂੰ ਵੀ ਸਲਾਮ ਕਹਿ ਦਿਓ ਸਾਰਿਆਂ
1: ਨੂੰ. ਹਾਂ ਨਹੀਂ ਜੀ ਬਿਲਕੁਲ, ਕਿਉਂ ਨਹੀਂ. ਤੇ ਉਹ ਮੈਂ ਪਹਿਲੇ ਤੋਂ ਪੰਜਾਬੀਆਂ ਦੇ ਨਾਂ ਜਿਹੜਾ ਹੈਗਾ ਇਹ ਮੇਲਾ ਜਿਹੜਾ ਅੱਜ ਦਾ ਜਿਹੜਾ ਮੈਂ ਤੁਹਾਡਾ ਸੁਣਿਆ ਤੇ ਮੈਨੂੰ ਵੀ ਆਪਦਾ ਮੇਲਾ ਚੇਤੇ ਆ ਗਿਆ. ਮੇਲੇ ਦੀ ਉਦੋਂ ਬਾਕਾਇਦਾ ਤਿਆਰੀ ਹੁੰਦੀ ਸੀ, ਜਿਸ ਤਰ੍ਹਾਂ ਤੁਹਾਡੇ ਵਿਸਾਖੀ ਦਾ ਮੇਲਾ ਤੇ ਪਹਿਲੇ ਮਹੀਨਾ ਦੋ ਮਹੀਨੇ ਪਹਿਲੇ ਤਿਆਰੀ ਹੋਣ ਲੱਗ ਪੈਣੀ, ਜਿਸ ਤਰ੍ਹਾਂ ਦੂਜੇ. ਹਾਂਜੀ, ਬਕਸੇ ਦੇ ਵਿੱਚੋਂ ਜਿੱਦਾਂ ਤੁਸੀਂ ਆਪਦਾ ਜਿਹੜਾ ਹੈਗਾ ਦੱਸਿਆ ਨਾ ਵੀ ਉਹ ਸੂਟ ਕੱਢਣ ਦਾ ਦੱਸਦੇ ਰਹਿ ਜੇ, ਇਸ ਜਿਹੜਾ ਹੈਗਾ ਨਾ ਇਸੇ ਤਰ੍ਹਾਂ ਹੀ ਸਾਡੇ ਵੀ ਯਾਨੀ ਕਿ ਤਿਆਰੀ ਕਰਦੇ ਹੁੰਦੇ ਸਨ. ਉਦੋਂ ਜੱਟ ਜਿਮੀਦਾਰਾਂ ਨੇ ਆਉਣਾ ਹੁੰਦਾ ਸੀਗਾ, ਉਹ ਪਹਿਲੇ ਇੱਕ ਅੱਧਾ ਲੇਲਾ ਪਠੋਰਾ ਰੱਖ ਲੈਂਦੇ ਸੀ ਵੀ ਆਹ ਮੇਲੇ ਤੇ ਵੇਚ ਕੇ ਮੇਲਾ ਮੂਲਾ ਵੇਖਾਂਗੇ. ਇਹ ਉਹ ਫਿਰ ਮੈਂ ਹੁਣ ਤੁਹਾਨੂੰ ਦੱਸਦਾ ਜੀ ਮੇਲੇ ਦੇ ਵਿੱਚ ਹੁੰਦਾ ਕੀ ਆ, ਤੇ ਅਮੀਰ ਦਾ ਵੀ ਮਜ਼ਾ ਆਊਗਾ. ਇਜਾਜ਼ਤ ਹੈ ਜੀ, ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਬਹੁਤ ਗੂੜਾ ਉਹਨੇ ਆਖਿਆ ਕਿ ਸੀਨੇ ਲਾ ਕੇ ਸਲਾਮ
0: ਜੀ, ਉਹਨਾਂ ਵੱਲੋਂ ਆਪ ਨੂੰ ਵੀ ਸਲਾਮ.
1: ਵਾਲੇਕੁਮ, ਬੜੀ ਬੜੀ ਮਿਹਰਬਾਨੀ ਜੀ. ਤੇ ਸੁਣਿਆ ਜੀ, ਗੌਰ ਕਰਿਆ ਜੀ, ਵੇਚ ਕੇ ਬੱਕਰੀ ਦਾ ਇੱਕ ਲੇਲਾ, آ جاؤ ویکھن چلیے میلا. ویچ کے بکری دا ایک لیلا آ جاؤ ویکھن چلیے میلا آ جاؤ یار جلیبیاں کھائیے میلے دے وچ پنگڑے پائیے.
0: کیا بات کیا بات.
1: موت دا خوں تے موت دا گولا تھاں تھاں پون سپیکر رولا چوٹیے چولے کمن والے اسمانا نو چومن والے.
0: واہ واہ واہ. یہ دے رہو
1: پان تے سگریٹ ہوئے سولے تھاں تھاں ہندی بلے بلے لے لو گڈیاں لال پٹولے نارا پھردیاں بن کے ٹولے.
0: کیا بات.
1: سرخی پاؤڈر سستے ہو گئے مہنگائی دا تونا تو گئے چابی والی مکڑی لے لو ایٹک میٹک چھتری لے لو. شیر ببر پیا بڑکاں مارے آجو دینو ویکھیے تارے لکی ارانی سرکس ویکھو. ساڈے مشہور ہے پاکستان چ لکی ارانی سرکس. لکی ارانی سرکس ویکھو سائیکل گراؤنڈ چ اکھیاں سیکو اصلی چائنا دے کپ لے لو لویا ڈبا ٹپ وی لے لو رج رج کے رج رج کے اور لنگر کھائیے گھر نو نظر نیاز لجائیے وگڑی قسمت اج بنائیے توتے کولو فال کڈائیے جیڑیاں جیڑیاں من وچ پوریاں کریے دور دلانیاں دوریاں کریے سن توں سون صلات اذانہ عقل کری ہن بن جا دانا. ہو گیا اختر بہت کویڑا رب نے لاونا ایک دن میڑا. یہ سر جی ہے سی بھی میلا جڑے میلے لگتے نے میلے دے وچ کی کچھ ہوندا ہے کتنا. یہ سردار جی گل یہ ہے نا کہ وہ چسا مک گئی.
0: بالکل
1: نفتا نفتی دا عالم پی گیا نہ کو بابیا کول بہندا نہ کو بابیا دی سندا. اگے پوت نے پیو نے پوت نو نال لے کے آنا جڑے نکاح ہونا اُن گڈیر چکیا ہونا میلے پھر رہا کو چھنکنا خرید رہا کو ریڑا خرید رہا کو کچھ جان لگیا ٹانگر ہوں ٹانگر جلیبیاں لے کے جانیا گھر چسا مکری سی ٹانگر ہوں جی. یہ نا ایک مٹھائی جی آئٹم آئے بھی یہ نا چینی بریک پیس کے وہ لائی ہوں یہ کھادیا ہوا بچوں ہوں بیسن کا چینی لگی ہوں تو بڑا سوادی ہوں وہ بڑی مشہور آئٹم آئے یعنی نا سڈے ادھر پاکستان چلتی ہے. ہاں جی اس بعد ہوں تھانو جڑا ہے دو تین میں ربائیاں سنا تو پھر اگو ٹائم کا حساب دیکھ لینا
0: آپ ٹائم تو جو دل کرے سنا
1: جھوٹیاں ٹھاٹھا باٹھا نو میں نہیں منتا راٹھا نو دو گز تھارا لب جائے اختر کی میں کرنا لاٹا نو.
0: کیا بات.
1: تے دوسری روائی ہے جی جسے دے وچ سا نے جیڑے ایک ایک سا دی پوچھ ہووے گی سدھے پٹھے را نے جیڑے ایک ایک را دی پوچھ ہووے گی ٹھگی ٹھوری سینا زوری حق یتیم دا کھادا اختر لائے جاگنو دا نے جیڑے ایک ایک دا دی پوچھ ہوئے گی.
0: واہ واہ.
1: اکثر اپنے نا سکے چودھری جنہاں نوں آپاں کہنے ہاں انہاں نوں پگ بنن دا یا چودھر کرن دا بڑا شوق ہوندا لیکن انہاں نوں یہ نہیں پتا بھی پگ دے پیچھے کی ہوندا یا پگ دے والاں دے وچ کی ہوندا پگ کیوں بنی جاندی ہے ایک ربائی دے وچ میں بیان کراں گا. ایویں پگ نہیں بنی جاندی پگ دے پیچھے جد ہوندی ہے. غصہ نفرت بو نہیں ہوندی صبر شکر دی حد ہوندی ہے.
0: بہت خوب بہت خوب.
1: اختر پوچھ پچھا کے بنی پگ دا کسے سیانے کولوں پگ بندے دی شانو شوکت پگ بندے دا قد ہوندی ہے. ایویں پگ نہیں بنی جاندی، پگ دے پیچھے جد ہوندی اے،
0: بالکل جد ہوندی اے جی پگ.
1: تے اودن میں تھانوں نظم سگی سناون دیا، تھوڑی جی سنائی سگی.
0: اے اپنا اختر صاحب، میں تہاڈے نظمیاں دے وچ کچھ کریکٹر وینا جنہاں نے نا
1: پگ
0: بدی ہوندی اے تے سونا اتے پھرلا ترلا کڈیا ہوندا،
1: ترلا کڈیا
0: ہوندا، بہت سونے لگدے نے مینوں وہ پگ، بہت سونی لگدی.
1: نہیں جی میں آپ بھی نا جدو کتے باہر اندر جاواں تے میں 5-1 میٹر دی رکھی ہوئی ہے، میں باقی باندھا ہوں نا، ساڈی پچھان بھی وہی ہے،
0: بہت سونے لگ رہے نے.
1: ہاں جی، وہ پڑھنا لکھنا یا باقی دے معاملات وہ تو ٹھیک ہے، لیکن اسی آپ دے جے پچھوکڑ نو بھول جاؤں گے تو پھر اسی کیس کام دے ہاں. اصل گل تے جیڑی ہے نا یہ ہے نا جی، تے او میں او دا ایک حصہ اج تہانوں ہور سناؤں گا، دو حصے تے او میں سنائی سی، جڑی میں سنائی سی میں پنجابن ٹھیٹ پنجابن اردو علم سکھایا، میرے اردو بولن اتے لوکاں فتوا لایا. پہلا شیر میں او سناؤں گا، باقی پھر اگوں دوسرے شروع کروں گا. آ میں تینوں پنڈ وکھاواں بودا سیمن ٹنڈ وکھاواں، لج بوکا تے پونی دساں کٹ کٹاپا تونی دساں ادڑ ونجی کانی دساں، کٹ کٹاپا تونی دساں ادڑ ونجی کانی دساں وڈ وڈیری سیانی دساں منڈا پھلکا روٹی دساں لمی پتلی موٹی دساں پھوکنی چمٹا بالن دساں باٹ کھیرا تے سالن دساں،
0: کمال کر دیتی ہے
1: پگڑ کھیس بکڑ دساں ڈور گڈی تے تکڑ دساں چمٹا بین تے ٹول دا دساں دوڑے مائیے بول دا دساں، کیا کاوا تے کافی دساں ڈیکھے والی ٹافی دساں کرسی صوفا پیڑا دساں چنی چادر لیڑا دساں چھج پراگا پین کی ہوندا باج سجن دے جین کی ہوندا کچاوا گدی وانا دساں رہنا دینا لینا لانا دساں سچا سچا یار کی ہوندا عشق محبت پیار کی ہوندا، تھواں کیڑی کاڈا دساں کپڑا لیڑا آڈا دساں چھجیاں پونی کنگ دا دساں بکڑ پلو سنگ دا دساں، ادی چھٹی ساری دساں راکٹ ڈڈو لاری دساں ویدے چچڑ جون دا دساں کپا پھٹی تے رون دا دساں لچر پولا چھانڈ کی ہوندا پلی تنگڑ پانڈ کی ہوندا، تینوں کچی سڑکی دساں تپ چٹکیلی کڑکی دساں تینوں نم نمولی دساں شیر مارکا گولی دساں، نمبو لسن لسوڑے دساں میں پیندے وچ پوڑے دساں مجھ دے دودھ دی کھیر میں دساں ختم درود تے پیر میں دساں، یسو پنجو ہار دا دساں یسو پنجو ہار دا دساں بیلی متر یار دا دساں سگڑ تی تے گوت دا دساں کرما والے پوت دا دساں، پسڑ گٹے گوڈے دساں دارو پھیم تے ڈوڈے دساں پانڈیاں والی ڈولی دساں چربی ڈولو کولی دساں چھکو یار پٹاری دساں پانڈا ٹھیکر کھاری دساں،
0: کمال کر دیتی ہے
1: سر. اسی طرح یہ بہت لمی آئے بار گا، پھر نہیں تھوڑی تھوڑی کر کے جڑی ہے نا وہ میں جناب دی خدمت چ حاضر کرتا رہوں گا، باقی یہ ہے جی اے میرے برا سننے والے جن بھی ہیں سارے میرے والوں یہ یعنی کہ میں انہوں کا شکریہ ادا کرنا کہ وہ میرے پسند کرتے ہیں، اللہ تعالیٰ کی ذات ہے انہوں نے چڑھتی کلا چ رکھے ہستے واسطے رہن. میرا ایک شیر میں چھوٹا جا سنا جا زندگی دے وچ کام آنے والی شہ آ، آپ کی زندگی تے یہ لاگو کر لو. جھوٹے ٹھگ فریبی چوڑا،
0: جھوٹے ٹھگ فریبی چوڑا،
1: جھوٹے ٹھگ فریبی چوڑا میں جتی دی نوک تے رکھے، منہ دے مومن منہ دے مومن ٹڈوں کوڑے جتھے ٹکرے ٹھوک کے رکھے میں جتی دی نوک تے رکھے،
0: بہت خوب بہت خوب.
1: ਤੇ ਇੱਕ ਰੁਬਾਈ ਛੋਟੀ ਜੀ ਜਾਂਦਾ ਜਾਂਦਾ ਆਖਰੀ ਚੀਨੇ ਡੱਬੇ ਚਿੱਟੇ ਕਾਲੇ, ਚੀਨੇ ਡੱਬੇ ਚਿੱਟੇ ਕਾਲੇ, ਵਿੰਗੀਆਂ ਸਿੱਧੀਆਂ ਪੂਛਾਂ ਵਾਲੇ।
0: ਵਿੰਗੀਆਂ ਸਿੱਧੀਆਂ ਪੂਛਾਂ ਵਾਲੇ, ਵਾਹ।
1: ਦੁੱਖ ਹੋਇਆ ਜਦੋਂ ਅੱਗੋਂ ਭੌਂਕੇ,
0: ਵਾਹ ਵਾਹ ਬਹੁਤ,
1: ਜਿਹੜੇ ਜਿਹੜੇ ਕੁੱਤੇ ਹੱਥੀ ਵਾਲੇ। ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ ਜੀ ਸਲਾਮ ਆਖਿਆ ਜੇ, ਤੇ ਓਹੋ ਹੀ ਪਿਛਲੇ ਆਖਰੀ ਪੈਗਾਮ ਮੇਰਾ ਜਿਹੜਾ ਮੈਂ ਪਿਛਲੀ ਵਾਰੀ ਵੀ ਦਿੱਤਾ ਸੀ ਕਿ ਅਮਰੀਕਾ ਚ ਬੈਠੇ ਹੋਏ ਮੇਰੇ ਭਰਾ ਨੂੰ ਤੇ ਭਤੀਜਿਆਂ ਨੂੰ ਬਹੁਤ ਬਹੁਤ ਬਹੁਤ ਬਹੁਤ ਦੁਆ ਸਲਾਮ ਹੋਵੇ। ਹੱਸਦੇ ਵਸਦੇ ਰਹਿਣ, ਬਾਤ ਰਹਿਣ।
0: ਆਪਣੇ ਭਰਾ ਦਾ ਨਾਂ ਲਓ,
1: ਡਾਕਟਰ ਮੁਜਾਹਦ ਅਲੀ ਨਾਸਰ ਸਾਹਿਬ ਜੀ, ਅਜ਼ਬਰ ਟਾਊਨ ਹੈ ਅਮਰੀਕਾ ਦੇ ਵਿੱਚ, ਤੇ ਉਹ ਜਿਹੜਾ ਹੈਗਾ ਅੱਲਾ ਉਹਨਾਂ ਨੂੰ ਆਬਾਦ ਰੱਖੇ, ਹੱਸਦੇ ਵਸਦੇ ਰਹਿਣ, ਉਹਨਾਂ ਦੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਅੱਲਾ ਤਾਲਾ ਦੀ ਜ਼ਾਤ ਹੋਰ ਉਹਨਾਂ ਚ ਇਜ਼ਾਫਾ ਕਰੇ। ਮੇਰਾ ਇਹੀ ਜਿਹੜਾ ਹੈਗਾ ਆਖਰੀ ਪੈਗਾਮ ਹੁੰਦਾ, ਅੱਲਾ ਤਾਲਾ ਦੀ ਜ਼ਾਤ ਹੋਰ ਰੱਖੇ।
0: ਤੁਹਾਨੂੰ ਨਾ ਇੰਡੀਆ ਵਿੱਚੋਂ ਸੁਖਦੇਵ ਸਿੰਘ ਨੇ ਕਪੂਰਥਲੇ ਤੋਂ ਸਤਿ ਸ੍ਰੀ ਅਕਾਲ ਭੇਜੀ।
1: ਬਿਸਮਿਲਾ ਜੀ, ਬਿਸਮਿਲਾ, ਚੜ੍ਹਦੀ ਕਲਾ ਚ ਰਹਿਣ ਜੀ, ਹੱਸਦੇ ਵਸਦੇ ਰਹਿਣ, ਮੇਰੇ ਵੱਲੋਂ ਵੀ ਇਸੇ ਤਰ੍ਹਾਂ ਹੀ ਜੀ।
0: ਤੇ ਅਖਤਰ ਸਾਹਿਬ ਤੁਹਾਡੇ ਮੈਂ ਨਾਂ ਦੋ ਚਾਰ ਲਾਈਨਾਂ ਕਰਾਂਗਾ।
1: ਬਿਸਮਿਲ੍ਲਾ ਜੀ, ਬਿਸਮਿਲ੍ਲਾ।
0: ਕੇ ਧਾਵੇ ਧਾਵੇ ਧਾਵੇ ਰੱਬਾ ਰੱਬਾ, ਵਾਘਾ ਬਾਰਡਰ ਖੁੱਲ ਜਾਇਆ, ਸੁੱਚਾ ਬੱਕਰੇ ਬੁਲਾਉਂਦਾ ਆਵੇ।
1: ਆਏ ਹਾਏ ਹਾਏ ਹਾਏ ਹਾਏ ਹਾਏ, ਸਵਾਗਤ ਕਰਾਂਗੇ ਜੀ, ਸਵਾਗਤ ਕਰਾਂਗੇ।
0: ਧਾਵੇ ਧਾਵੇ ਧਾਵੇ ਰੱਬਾ, ਵਾਘਾ ਬਾਰਡਰ ਖੁੱਲ ਜਾਏ, ਸੁੱਚਾ ਬੱਕਰੇ ਬੁਲਾਉਂਦਾ ਆਵੇ, ਲਹਿੰਦੇ ਵਾਲੇ ਪੌਣ ਬੋਲੀਆਂ ਤੇ ਦੌਲੀ ਚੜ੍ਹਦੇ ਦਾ ਢੋਲ ਵਜਾਵੇ।
1: ਅੱਲਾ ਰੱਖੇ ਜੀ ਖੈਰ, ਅੱਲਾ ਤਾਲਾ ਜ਼ਾਤ ਤੁਹਾਨੂੰ ਬਾਤ ਰੱਖੇ।
0: ਲਹਿੰਦੇ ਵਾਲੇ ਪੌਣ ਬੋਲੀਆਂ ਦੌਲੀ ਚੜ੍ਹ, ਸਾਡਾ ਦੌਲੀ ਹੈ ਜੀ ਸਾਡੇ ਇਲਾਕੇ ਸਾਫ ਦਾ ਢੋਲੀ ਹੈ।
1: ਹਾਂਜੀ ਹਾਂਜੀ ਹਾਂਜੀ,
0: ਦੌਲੀ ਚੜ੍ਹਦੇ ਦਾ ਢੋਲ ਵਜਾਵੇ, ਲਾਹੌਰ ਵਿਚ ਮੇਲਾ ਲੱਗ ਜਾਏ, ਬਣਸਾ ਬੁੱਟਰ ਕਬੱਡੀਆਂ ਪਾਵੇ।
1: ਵਾਹ ਜੀ ਵਾਹ, ਵਾਹ ਜੀ ਵਾਹ।
0: ਲਾਹੌਰ ਵਿਚ ਮੇਲਾ ਲੱਗ ਜਾਏ,
1: ਬਣਸਾ
0: ਬੁੱਟਰ ਕਬੱਡੀਆਂ ਪਾਵੇ, ਤੇ ਬਾਈਕਾਂ ਉੱਤੇ ਜਾਈਏ ਮਰੀ ਨੂੰ, ਬਾਈਕਾਂ ਉੱਤੇ ਜਾਈਏ ਮਰੀ ਨੂੰ, ਰੇਲ ਸ਼ੂਕ ਦੀ ਲਾਹੌਰ ਵੱਲੋਂ ਆਵੇ।
1: ਹਾਏ ਹਾਏ ਹਾਏ ਹਾਏ ਹਾਏ ਹਾਏ,
0: ਬਾਈਕਾਂ ਉੱਤੇ ਜਾਈਏ ਮਰੀ ਨੂੰ, ਰੇਲ ਸ਼ੂਕ ਦੀ ਲਾਹੌਰ ਵੱਲੋਂ ਆਵੇ, ਮੈਂ ਕੈਂਠਾ ਪਾ ਕੇ ਪਾਵਾਂ ਭੰਗੜਾ, ਇਹ ਦਿਨ ਮੇਰੀ ਜ਼ਿੰਦਗੀ ਚ ਆਵੇ, ਮੈਂ ਕੈਂਠਾ ਪਾ ਕੇ ਪਾਵਾਂ ਭੰਗੜਾ, ਭਾਈ ਇਹ ਦਿਨ ਮੇਰੀ ਜ਼ਿੰਦਗੀ ਚ ਆਵੇ।
1: ਵਾਹ ਜੀ ਵਾਹ, ਲਓ ਜੀ ਅਗਲੀ ਦਫਾ ਇਨਸ਼ਾਅੱਲਾ ਜਿਹੜਾ ਹੈਗਾ ਨਾ ਜੀ, ਮੈਂ ਤੁਹਾਨੂੰ ਉਹਦਾ ਸਿਰਫ ਇੱਕੋ ਸ਼ੇਰ ਸੁਣਾ ਦੂੰਗਾ, ਤੱਥ ਰੱਖੂਗਾ, ਅਗਲੀ ਵਾਰੀ ਆਪਾਂ ਉਹ ਪੜਾਂਗੇ। ਚੜ੍ਹਦੇ ਵੱਲੋਂ ਮੇਰੀਆਂ ਸਦਰਾਂ ਮੈਨੂੰ ਆਵਾਜ਼ਾਂ ਮਾਰਦੀਆਂ, ਚੜ੍ਹਦੇ ਵੱਲੋਂ ਮੇਰੀਆਂ ਸਦਰਾਂ ਮੈਨੂੰ ਆਵਾਜ਼ਾਂ ਮਾਰਦੀਆਂ, ਸੰਤਾਲੀ ਵਿੱਚ ਵਿਛੜੀਆਂ ਕੂੰਜਾਂ ਜਿਹੜੀਆਂ ਮੇਰੀ ਡਰਦੀਆਂ।
0: ਬਹੁਤ ਸਾਰੀਆਂ ਦੁਆਵਾਂ ਅਖਤਰ ਜੀ ਤੁਹਾਡੇ ਨਾਲ ਸਾਡੀਆਂ, ਤੇ ਅੱਲਾ ਮੀਆਂ ਤੁਹਾਨੂੰ ਆਪਣੀ
1: ਬੜੀ ਰੱਖੇ, ਬੜੀ ਮਿਹਰਬਾਨੀ।
0: ਸੋ ਦੋਸਤੋ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੋਣੀ, ਜਿਹੜੇ ਪਿਛਲੇ ਹਫ਼ਤੇ ਵੀ ਬਹੁਤ ਪਿਆਰ ਨਾਲ ਬਹੁਤ ਸੋਹਣੀਆਂ ਗੱਲਾਂ ਬਾਤਾਂ ਕਲਚਰਲ ਕਰਕੇ ਗਏ। ਵੰਡਰਫੁਲ ਮੈਨ, ਹਾਂਜੀ, ਤੇ ਰੱਬ ਕਰੇ ਇਹ ਸਾਡੇ ਬਾਰਡਰ ਤੇ ਜਿਹੜੀਆਂ ਮਤਲਬ ਕਿ ਕਲਖੀਆਂ ਨੇ ਉਹ ਆਪਸ ਵਿੱਚ ਅਸੀਂ ਟੇਬਲ ਤੇ ਬਹਿ ਕੇ ਸਾਰੀਆਂ ਹੀ ਨਜਿੱਠ ਲਈਏ, ਇੱਕ ਦੂਜੇ ਨੂੰ ਮਿਲੀਏ, ਸਾਡੇ ਕਾਰੋਬਾਰ ਚਮਕਣ ਦੋਵਾਂ ਪਾਸਿਆਂ ਦੇ, ਵਪਾਰ ਰੱਜ ਕੇ ਕਰੀਏ ਇੱਕ ਦੂਜੇ ਦੇ ਨਾਲ, ਸਾਡੇ ਮੇਲੇ ਇਕੱਠੇ ਲੱਗਣ ਯਾਰ, ਹੈ ਰੌਣਕਾਂ ਇਕੱਠੀਆਂ ਫੇਰ ਲੱਗਣ, ਅਸੀਂ ਇੱਕ ਦੂਜੇ ਦੇ ਮੁਲਕ ਵਿੱਚ ਕੰਮ ਕਰੀਏ ਜਿੱਥੇ ਸਾਡਾ ਦਿਲ ਕਰੇ, ਜਿਸ ਤਰ੍ਹਾਂ ਯੂਰਪ ਦੇ ਲੋਕ ਜਿਹੜੇ ਮਰਜ਼ੀ 28 ਕੰਟਰੀਆਂ ਚੋਂ ਜਿਹਦੇ ਮਰਜ਼ੀ ਦਿਲ ਕਰਦਾ ਜਾ ਕੇ ਅਸੀਂ ਵੜ ਜਾਂਦੇ ਹਾਂ, ਕੋਈ ਬਾਰਡਰ ਨਹੀਂ, ਬਾਰਡਰ ਹੈਗੇ ਨੇ ਲੇਕਿਨ ਬਾਰਡਰ ਤੇ ਕੋਈ ਚੈੱਕ ਪੋਸਟ ਨਹੀਂ ਹੈਗੀ, ਸਾਰਾ ਸਾਡਾ ਘਰ ਹੈ ਯੂਰਪ, ਜਿੱਥੇ ਅਸੀਂ ਮਰਜ਼ੀ ਚਲੇ ਜਾਈਏ। ਇਸੇ ਤਰ੍ਹਾਂ ਹੀ ਦੋਸਤੋ ਵੇਖੋ, ਸੈਕੰਡ ਵਰਲਡ ਵਾਰ ਦੇ ਵਿੱਚ ਜਿੰਨੀ ਇਹਨਾਂ ਨੇ ਇੱਕ ਦੂਜੇ ਦੀ ਤਬਾਹੀ ਕੀਤੀ ਸੀ ਉਹ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਜਿੰਨੀ ਇਹਨਾਂ ਨੇ ਇੱਕ ਦੂਜੇ ਦੀ ਤਬਾਹੀ ਕੀਤੀ ਸੀ। ਠੀਕ ਆ, ਵੇਖ ਲਓ ਸਾਰਾ ਕੁਛ ਭੁੱਲ ਕੇ ਟੇਬਲਾਂ ਤੇ ਬਹਿ ਕੇ ਇਹਨਾਂ ਨੇ ਸੁਲਾਹ ਕਰ ਲਈਆਂ ਤੇ ਅੱਜ ਇੱਕ ਵਪਾਰ ਕਰਦੇ ਨੇ, ਰਲ ਕੇ ਨੱਚਦੇ ਨੇ ਡਿਸਕਾਂ ਦੇ ਵਿੱਚ, ਹਾਂਜੀ ਸਾਂਝਾ ਪਿਆਰ ਪਾਲਦੇ ਨੇ। ਬੜੀ ਮਿੱਠੀ ਭਾਸ਼ਾ ਹੈ ਇਹਨਾਂ ਦੀ, ਇੱਕ ਦੂਜੇ ਨਾਲ ਬੜੇ ਸਲੀਕੇ ਨਾਲ ਪੇਸ਼ ਆਉਂਦੇ ਨੇ। ਉਹ ਪੁਰਾਣੀਆਂ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਤੋਂ ਸਿੱਖਿਆ ਕਿ ਲੜਾਈ ਹੱਲ ਨਹੀਂ, ਲੜਾਈ ਦੇ ਵਿੱਚੋਂ ਕੁਛ ਨਹੀਂ ਨਿਕਲਦਾ। ਇਸ ਕਰਕੇ ਉਹ ਹੀ ਇੱਕ ਦੂਜੇ ਕਿਸ ਤਰ੍ਹਾਂ ਇਹਨਾਂ ਨੇ ਇੱਕ ਦੂਜੇ ਦੇ, ਮੈਂ ਕਿਸ ਤਰ੍ਹਾਂ ਤੁਹਾਨੂੰ ਐਕਸਪਲੇਨ ਕਰਾਂ, ਪਤਾ ਤੁਹਾਨੂੰ ਹੀ ਹੈ ਫਸਟ ਵਰਲਡ ਵਾਰ ਤੇ ਸੈਕਿੰਡ ਵਰਲਡ ਵਾਰ ਦੇ ਵਿੱਚ ਕੀ ਹੋਇਆ ਸੀ। ਇਹ ਉਹੋ ਹੀ ਲੋਕ ਨੇ ਜਿਨ੍ਹਾਂ ਦਾ 200 ਜਹਾਜ਼ ਜਾਂਦਾ ਹੁੰਦਾ ਸੀ ਤੇ ਸਾਰਾ ਮੁਲਕ ਹੀ ਲੰਮਾ ਪਾ ਦਿੰਦੇ ਹੁੰਦੇ ਹਨ ਜ਼ਮੀਨ ਦੇ ਉੱਤੇ, ਅੱਜ ਰਲ ਕੇ ਗਾਉਂਦੇ ਨੱਚਦੇ ਤੇ ਬਿਜ਼ਨਸ ਕਰਦੇ। ਯਾਰ ਸਾਨੂੰ ਕੀ ਹੋਇਆ, ਹਾਂਜੀ ਸਾਡੀਆਂ ਤਾਂ ਕੋਈ ਏਡੀਆਂ ਵੱਡੀਆਂ ਸਮੱਸਿਆ ਵੀ ਨਹੀਂ, ਅਸੀਂ ਤੇ ਏਡੀਆਂ ਘਨੌਣੀਆਂ ਲੜਾਈਆਂ ਵੀ ਨਹੀਂ ਲੜੀਆਂ ਇੱਕ ਦੂਜੇ ਦੇ ਨਾਲ, ਛੋਟੀ ਮੋਟੀ ਤੂੰ ਤੂੰ ਮੈਂ ਤੇ ਚਲੋ ਹੋਈ ਹੋਏਗੀ। ਅਸੀਂ ਆਪਣੀਆਂ ਤਲਖੀਆਂ ਦੂਰ ਕਰੀਏ ਤੇ ਸਾਡੇ ਜਿਹੜੇ ਨਾਗਰਿਕ ਨੇ ਇੱਧਰ ਦੇ ਤੇ ਉੱਧਰ ਦੇ ਉਹ ਵੀ ਯੋਗਦਾਨ ਪਾਉਣ ਆਪੋ ਆਪਣਾ ਤਲੋਕਾ ਬਿਹਤਰ ਕਰਨ ਦੇ ਵਿੱਚ, ਕਿੰਨਾ ਮਜ਼ਾ ਆਵੇਗਾ ਯਾਰ। ਜੇ ਗਵਾਂਢੀਆਂ ਨਾਲ ਬਣਾ ਕੇ ਰੱਖੀਏ ਕਿੰਨਾ ਸਵਾਦ ਹੁੰਦਾ। ਲਓ ਬਾਈ ਦੋਸਤੋ, ਹੁਣ ਤੁਹਾਨੂੰ ਅਸੀਂ ਸਰਦਾਰ ਸੂਬਾ ਸਿੰਘ ਜੀ ਬਟਾਲੇ ਤੋਂ, ਸਰਦਾਰ ਸੂਬਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਬਾਜਾ ਸਾਹਿਬ,
0: ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪ੍ਰਭਾਤ ਰੇਡੀਓ ਦੇ ਵਿਹੜੇ। ਆ ਜਾਓ ਸਾਡੇ ਸਾਰੇ ਤੁਸੀਂ
2: ਸੋਹਣੀਆਂ ਜੀ ਜੀ ਜੀ ਬਾਜਾ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜੀ ਇੱਕ ਨਾ ਬੇਅਰ ਕਰਨੀ ਚਾਹੁੰਦਾ ਵਾ, ਮਤਲਬ ਸ਼ੌਕ ਜਿਹੜਾ ਵੀ ਆਪਣੀ ਸਰਕਾਰੀ ਤਰਸ ਤੋਂ ਰਿਟਾਇਰ ਹੋ ਗਿਆ।
0: ਤੁਸੀਂ ਨਾ ਥੋੜੀ ਜਿਹੀ ਤੁਹਾਡੀ ਆਵਾਜ਼ ਘਟੀ ਗਈ ਸੀ, ਫਿਰ ਦੁਬਾਰਾ ਬੋਲੋ।
2: ਜੀ ਜੀ ਜੀ, ਮੈਂ ਤੁਹਾਨੂੰ ਦੱਸਣ ਲੱਗਾ ਵੀ ਮੈਨੂੰ ਜੇ ਮੈਨੂੰ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਇੱਕ ਕਾਮਨ ਕੁਐਸਚਨ ਹਰ ਬੰਦਾ ਹੀ ਪੁੱਛਦਾ ਵੀ ਉਹ ਯਾਰ ਤੇਰਾ ਟਾਈਮ ਕਿੱਦਾਂ ਪਾਸ ਹੁੰਦਾ,
0: ਟਾਈਮ ਕਿੱਦਾਂ ਪਾਸ।
2: ਮੈਂ ਕਿਹਾ ਵੀ ਭਰਾ ਮੈਨੂੰ ਤਾਂ ਟਾਈਮ ਲੱਭਦਾ ਨਹੀਂ ਹੈ। ਮੈਂ ਕਿਹਾ ਵੀ ਜਿਸ ਬੰਦੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੌਕ ਹੈਗਾ ਨਾ, ਚਾਹੇ ਉਹ ਗਾਰਡਨਿੰਗ ਆ, ਚਾਹੇ ਉਹ ਸਾਹਿਤ ਆ, ਚਾਹੇ ਉਹ ਕਲਾ ਆ, ਆਰਟ ਆ ਜਾਂ ਸੰਗੀਤ ਆ, ਜਿੰਨੇ ਵੀ ਫੀਲਡ ਆ ਮਤਲਬ ਕਲਾ ਦੇ ਆਰਟ ਦੇ, ਉਸ ਬੰਦੇ ਨੂੰ ਸਮਾਂ ਉਹਦੇ ਵਾਸਤੇ ਜਿਹੜਾ ਆਹ ਸਮਾਂ ਨਾ ਜਿਹੜਾ ਤੁਸੀਂ ਕਹਿੰਦੇ ਮੇਰਾ ਪਾਸ ਨਹੀਂ ਹੁੰਦਾ, ਉਹਦੇ ਵਾਸਤੇ ਹੀ ਵਰਦਾਨ ਹੁੰਦਾ ਆ ਇਕੱਲੇ ਰਹਿਣਾ।
0: ਤੁਸੀਂ ਖੂਬਸੂਰਤ ਗੱਲ ਕੀਤੀ ਆ ਸੱਚੀ ਵੈਸੇ।
2: ਜੀ ਜੀ,
0: ਬੰਦੇ ਕੁਛ ਸਿੱਖਣਾ ਜਾਣਨਾ ਚਾਹੁੰਦੇ ਨੇ, ਜਿਨ੍ਹਾਂ ਦੀਆਂ ਹੋਬੀ ਓਨੇ ਹੀ ਬਿਜੀ ਹੁੰਦੇ ਨੇ ਜਿੰਨੇ ਉਹ ਕੰਮ ਕਰਦਿਆਂ ਬਿਜੀ ਰਹੇ,
2: ਔਰ ਆਪਣੇ ਸ਼ੌਕ ਦੀ ਖਾਤਰ ਉਹ ਵੱਡੇ ਵੱਡੇ ਪਹਾੜ ਚੋਟੀਆਂ ਸਰ ਕਰ ਜਾਂਦੇ ਨੇ ਬਾਜਵਾ ਸਾਹਿਬ
0: ਜੀ। ਬਿਲਕੁਲ,
2: ਉਸ ਚੋਟੀਆਂ ਤੋਂ ਉਸ ਪਹਾੜ ਤੋਂ ਮੈਨੂੰ ਯਾਦ ਆਇਆ ਵੀ ਜਿਹੜਾ ਪਹਾੜ ਦੀ ਕੀ ਕਹਿੰਦੇ ਇਹਨੂੰ, ਉਹਦੇ ਤੇ ਚੜ੍ਹਨਾ ਵੀ ਇੱਕ ਹੋਬੀ ਇੱਕ ਸ਼ੌਕ ਹੈ।
0: ਹਾਂਜੀ
2: ਹਾਂਜੀ ਹਾਂਜੀ, ਤੇ ਸਰ ਮੈਂ ਬਾਬਾ ਬਲਵੰਤ ਜੀ ਦਾ ਇੱਕ ਸ਼ੇਅਰ ਨਜ਼ਰ ਕਰਨਾ ਚਾਹੁੰਦਾ ਸ਼ੌਕ ਦੀ ਖਾਤਰ। ਉਹਨਾਂ ਲਿਖਿਆ ਮੈਨੂੰ
0: ਰੇਡੀਓ ਸੁਣ ਰਹੇ ਸੀ, ਸਾਡੇ ਇੱਕ ਭਰਾ ਪਾਕਿਸਤਾਨ ਤੋਂ ਆਏ ਸਨ, ਉਹਨਾਂ ਨੇ ਬਹੁਤ ਹੀ ਖੂਬਸੂਰਤ ਸ਼ਾਇਰੋ ਸ਼ਾਇਰੀ ਕੀਤੀ ਆ।
2: ਜੀ ਬਾਜਵਾ ਸਾਹਿਬ, ਮੈਂ ਗੁਸਤਾਖੀ ਹੋਈ ਆ ਮੇਰੇ ਕੋਲ, ਇੱਕ ਨਾ ਕੋਈ ਦੋਸਤ ਆ ਗਿਆ ਸੀ ਤੇ ਉਹ ਮੈਨੂੰ ਕਿਸੇ ਪਾਸੇ ਉਹ ਡੈਥ ਦੇ ਉੱਪਰ ਤੇ ਮੈਂ ਹੁਣੇ
0: ਕਮਾਲ ਕਰਕੇ ਗਏ ਨੇ, ਬੈਜਾ ਬੈਜਾ ਕਰਾ ਕੇ ਗਏ ਨੇ ਅਕਸਰ।
2: ਮੈਂ ਉਹਦੀ ਪੋਡਕਾਸਟ ਸੁਣਾਗਾ, ਮੈਂ ਪੋਡਕਾਸਟ ਸੁਣਾਗਾ।
0: ਠੀਕ ਹੈ
2: ਜੀ, ਠੀਕ ਮੈਨੂੰ ਭੇਜੋ, ਮੈਨੂੰ ਪੋਡਕਾਸਟ ਜ਼ਰੂਰ ਮੈਂ ਦੇਖਾਂਗਾ ਜੀ। ਮੈਂ
0: ਠੀਕ ਹੈ ਜੀ, ਤੁਸੀਂ
2: ਬਾਜਵਾ ਸਾਹਿਬ ਉਹਨਾਂ ਦਾ ਸ਼ੇਰ ਆ ਬਾਬਾ ਬਲਵੰਤ ਜੀ ਦਾ ਸ਼ੇਰ ਹੈ।
0: ਹਾਂਜੀ,
2: ਸ਼ੌਕ ਤੋੜ ਲੰਘਿਆ ਕੋਟ ਆਫਤਾਂ ਦੀ,
0: ਵਾਹ
2: ਸਮਾਂ ਸੂਝ ਦੀਆਂ ਛੁਰੀਆਂ ਉਲਾਰਦਾ ਰਿਹਾ।
0: ਕਿਆ ਬਾਤ ਹੈ,
2: ਕਈ ਸੱਜਣ ਨਾ ਮਤਲਬ ਇਹਨੂੰ ਐਵੇਂ ਇਹਦੇ ਕਮਰੇ ਹੋਏ ਜਿੱਦਾਂ ਮਤਲਬ ਕਿ ਐਵੇਂ ਇਹ ਵਾਧੂ ਦਾ ਕੰਮ ਹੈ, ਇਹ ਕੋਈ ਕੰਮ ਹੈ, ਕੰਮਾਂ ਜੋ ਕੰਮ ਆ, ਮਤਲਬ ਉਹ ਸਮਝਦਾਰ ਲੋਕਾਂ ਦੇ ਦਿਮਾਗ ਦੀ ਜਿਹੜੀ ਦਿਲ ਤੇ ਦਿਮਾਗ ਦੀ ਗੱਲ।
0: ਬਿਲਕੁਲ ਜੀ ਬਿਲਕੁਲ,
2: ਦਿਮਾਗ ਵਾਲੇ ਲੋਕ ਜਿਹੜੇ ਨਾ ਉਹ ਕਿਸੇ ਸ਼ੌਕ ਨੂੰ ਨਾ ਮਤਲਬ ਸਮਝ ਦਿੱਤੀ ਹੈ। ਅੱਛਾ ਜੀ, ਸ਼ੌਕ ਜੀ, ਸ਼ੌਕ ਜੀ,
0: ਤੁਸੀਂ ਨਾ ਮੈਂ ਤੁਹਾਨੂੰ ਇੱਕ ਛੋਟੀ ਜੀ ਸ਼ੁਗਰ ਦੀ ਗੱਲ ਲੱਗਾ ਦੱਸਣ,
2: ਮੈਨੂੰ ਸ਼ੇਰ ਪੂਰਾ ਕਰ ਲੈਣ ਦੋ ਪਲੀਜ਼, ਸ਼ੇਰ ਪੂਰਾ ਕਰ ਲਓ ਫਿਰ ਵਾਪਸ।
0: ਚਲੋ ਮੈਂ ਸੋਚਿਆ ਘੜੀ ਕਰ ਰਿਹਾ,
2: ਸ਼ੌਕ ਤੋੜ ਲੰਘਿਆ ਕੋਟ ਆਫਤਾਂ ਦੇ ਸਮਾਂ ਸੂਝ ਦੀਆਂ ਛੁਰੀਆਂ ਅਲਾਰਦਾ ਰਿਹਾ ਉਹ ਨਕਾਮ ਚੰਗਾ ਕਾਮਯਾਬ ਦਿਲ ਤੋਂ ਫੂਕਾ ਸ਼ੌਕ ਦੀ ਚਿਣਗ ਨੂੰ ਜੋ ਮਾਰਦਾ ਰਿਹਾ ਇਹ ਸਾਡਾ ਬੜਾ ਵੱਡਾ ਯੁੱਗ ਸ਼ਹਿਰ ਹੈ ਬਾਬਾ ਬਲਦੇਵ ਜੀ ਉਹਨਾਂ ਦਾ ਸ਼ੇਰ ਔਰ ਮੈਨੂੰ ਮੇਰਾ ਬੜਾ ਪਸੰਦੀਦਾ ਸ਼ੇਰਾਂ ਚੋਂ ਜਿਹੜੇ ਕੁਛ ਇੱਕ ਜਵਾਨੀ ਯਾਦ ਸ਼ੇਰ ਨੇ ਉਹ ਮੇਰੇ ਮਤਲਬ ਹੈਗਾ ਹੈ
0: ਨਹੀਂ ਕਮਾਲ ਦੇ ਵੇਖ ਲੋ ਸ਼ਾਇਰਾਂ ਦੀ ਬੋਲੀ ਕਿੱਦਾਂ ਦੀ ਆ ਕਿਤਰਾਂ ਦੇ ਪਿਆਰੇ ਬੋਲ ਆ ਦੇਖੋ ਦੋ ਸੈਂਟੈਂਸ ਕਿੱਥੋਂ ਤੱਕ ਜਾਂਦੇ ਨੇ
2: ਬੜੀ ਬੜੀ ਦੂਰ ਤੱਕ ਸ਼ਹਿਰ ਤੇ ਜਿੱਥੇ ਜਿੱਥੇ ਮੈਂ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ ਮਤਲਬ ਸੂਰਜ ਚੰਦਰਮਾ ਤਾਰਿਆਂ ਤੋਂ ਵੀ ਵੱਧ ਇਹਨਾਂ ਦੀ ਉਡਾਣ ਹੁੰਦੀ ਆ ਜਿਹੜੀ ਸ਼ਹਿਰ ਦੀ ਸੋਚ ਆ ਜਿਹੜੀ ਇਹਦੀ ਕਲਪਨਾ ਦੀ ਉਡਾਰੀ ਹੈ ਬੜੀ ਬੜੀ ਲੰਬੀ ਹੈ ਜੀ ਅਸੀਂ ਸੋਚ ਨਹੀਂ ਸਕਦੇ ਅਸੀਂ ਇਹ ਸਾਡੇ ਸਮਝ ਤੋਂ ਬਾਹਰ ਆ ਗਈ ਸ਼ਾਇਰਾਂ ਤੇ ਬੇਨਤੀ ਆ ਵੀ ਜਿਹੜਾ ਸ਼ੌਕ ਵਾਲਾ ਜਿਹੜੇ ਹੁੰਦੇ ਨਾ ਸੱਜਣ ਉਹਨਾਂ ਦੀ ਇੱਕ ਮੈਂ ਹੋਰ ਤੁਹਾਨੂੰ ਕੁਆਲਿਟੀ ਦੱਸਾਂਗਾ ਉਹ ਆ ਦੁਨੀਆਦਾਰੀ ਦੇ ਜਿਹੜੇ ਆ ਧੋਖੇਬਾਜ਼ੀਆਂ ਦੂਸਰੀਆਂ ਬੇਈਮਾਨੀਆਂ ਠੱਗੀਆਂ ਠੋਰੀਆਂ ਇਹਦੇ ਤੋਂ ਵੀ ਥੋੜੇ ਉਹ ਉੱਪਰ ਹੁੰਦੇ ਆ ਸੰਵੇਦਨਸ਼ੀਲ ਬੰਦੇ ਹੁੰਦੇ ਕਦੀ ਕਿਸੇ ਨਾਲ ਇੱਥੋਂ ਤੱਕ ਵੀ ਨਾ ਮਾੜਾ ਬੋਲਦੇ ਆ ਨਾ ਚਾਹੁੰਦੇ ਉਹਨਾਂ ਨੂੰ ਕੋਈ ਮਾੜਾ ਬੋਲਦੇ ਤੇ ਨਾ ਹੀ ਉਹ ਕਿਸੇ ਦੀ ਕੋਈ ਫਾਲਤੂ ਜੇ ਜਿੱਦਾਂ ਆਮ ਲੋਕ ਨੀ ਹੁੰਦੇ ਐਵੇਂ ਮਤਲਬ ਕਿਸੇ ਦੀ ਰੱਖੀ ਜਾਣਗੇ ਬੜੋ ਬੜੀ ਜਾ ਕੇ ਤੇ ਉਹ ਬਣੀ ਜਾਣਗੇ ਤੇ ਇਹ ਬੜੇ ਪਿਆਰੇ ਮਤਲਬ ਇੱਕ ਆਰਟਿਸਟ ਕਲਾਕਾਰ ਤੌਰ ਤੇ ਲੋਕ ਹੁੰਦੇ ਆ ਮੇਰੇ ਜਦੋਂ ਮੈਂ ਇਹੋ ਜਿਹੇ ਸੱਜਣਾ ਮਿੱਤਰਾਂ ਨੂੰ ਜਦੋਂ ਮਿਲਦਾ ਤੇ ਮੈਨੂੰ ਬੜਾ ਚੰਗਾ ਲੱਗਦਾ ਆ ਮੇਰਾ ਸੱਚੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰਾ ਦੂਸਰੇ ਜਿਹੜੇ ਆਮ ਲੋਕ ਨੀ ਜਿਹੜੇ ਸਿਰਫ ਖਾਣ ਪੀਣ ਹੰਡਾਉਣ ਤੇ ਜੇ ਮੈਂ ਇੱਕ ਮਾੜੇ ਸ਼ਬਦ ਵਰਤਣਾ ਦੇ ਹੱਗਣ ਮੁੱਕਣ ਤੱਕ ਹੈਗੇ ਨੇ ਤਾਂ ਮੇਰਾ ਉਹਨਾਂ ਲੋਕਾਂ ਨੂੰ ਬਹੁਤਾ ਮਤਲਬ ਉਹਨਾਂ ਨਾਲ ਮੇਰਾ ਮਨ ਨੀ ਭੇਜਦਾ
0: ਬਿਲਕੁਲ ਬਿਲਕੁਲ ਜਿਹੜੇ ਤੁਹਾਡੇ ਵਰਗੀ ਸੋਚ ਵਾਲੇ ਬੰਦੇ ਨੇ ਨਾ ਉਹ ਹਜੂਮ ਵਿਆਹ ਦੇ ਹਜੂਮ ਵਿੱਚ ਕੱਲੇ ਹੀ ਬੈਠੇ ਹੁੰਦੇ ਨੇ
2: ਜੀ ਜੀ ਜੀ ਮੇਰਾ ਮੈਨੂੰ ਬੜਾ ਚੰਗਾ ਲੱਗਦਾ ਮਤਲਬ ਇਸ ਤਰ੍ਹਾਂ ਦੇ ਸ਼ਾਇਰ ਤਬੀਅਤ ਹੁੰਦੇ ਖਾਸ ਕਰਕੇ ਜਿਹੜੇ ਸਾਹਿਤ ਕਲਾ ਦੇ ਨਾਲ ਜਿਹੜਾ ਵੀ ਕੋਈ ਬੰਦਾ ਜੁੜਿਆ ਹੁੰਦਾ ਉਹ ਮੈਨੂੰ ਬੜਾ ਸਿਆਣਾ ਲੱਗਦਾ ਔਰ ਜੇ ਮੈਂ ਮੇਰੀ ਕੋਈ ਮਾੜੀ ਮੋਟੀ ਕੋਈ ਅਕਲ ਹੈਗੀ ਨਾ ਥੋੜੀ ਬਹੁਤੀ ਵੀ ਜਿਹੜੀ ਕੋਈ ਜਿੰਨੀ ਕਿ ਮਤਲਬ ਮੈਂ ਤਾਂ ਨੀ ਸਮਝਦਾ ਹੈਗੀ ਆ ਪਰ ਜੇ ਕੋਈ ਮਤਲਬ ਮੈਨੂੰ ਜਾਣੇ ਪਛਾਣ ਵਾਲੇ ਸੱਜਣ ਮਿੱਤਰ ਸਮਝਣ ਜੇ ਥੋੜੀ ਬਹੁਤੀ ਅਕਲ ਹੈਗੀ ਤੇ ਉਹ ਸਾਹਿਤ ਕਲਾ ਦੇ ਨਾਲ ਪਿਆਰ ਕਰਕੇ ਉਹਨੂੰ ਪੜ੍ਹਨ ਕਰਕੇ ਆ ਇਸ ਤਰ੍ਹਾਂ ਦੇ ਸੱਜਣਾ ਮਿੱਤਰਾਂ ਦੀ ਸੰਗਤ ਕਰਕੇ ਆ ਤੇ ਮੈਂ ਇੱਕ ਇਸ ਰੇਡੀਓ ਤੁਹਾਡੇ ਪ੍ਰੋਗਰਾਮ ਜ਼ਰੀਏ ਆਪਣੇ ਸੱਜਣਾ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਚਾਹੇ ਇਹ ਬੜਾ ਹਾਈ ਟੈਕ ਯੁੱਗ ਹੈ ਚਾਹੇ ਬੜਾ ਡਿਜੀਟਲ ਯੁੱਗ ਹੈ ਚਾਹੇ ਸੋਸ਼ਲ ਮੀਡੀਆ ਦਾ ਯੁੱਗ ਹੈ ਚਾਹੇ ਫੋਨ ਦਾ ਯੁੱਗ ਆ ਮੈਂ ਇਹ ਬਿਲਕੁਲ ਪਰਖ ਕੇ ਗੱਲ ਕਰ ਰਿਹਾ ਕਿ ਕਿਤਾਬ ਦਾ ਇਹ ਅਲਟਰਨੇਟਿਵ ਨਹੀਂ ਪੁਸਤਕ ਦਾ ਸਾਹਿਤ ਦਾ ਇਹ ਅਲਟਰਨੇਟਿਵ ਨਹੀਂ ਹੈ ਇਹਦੇ ਵਿੱਚ ਕੱਚ ਘੜ ਜੇ ਐਵੇਂ ਜਿਹੜੇ ਨਾ ਇੱਕ ਦੂਜੇ ਨੂੰ ਗਾਲ ਮੰਦਾ ਜਾਂ ਮਾੜੀ ਭਾਸ਼ਾ ਜਾਂ ਉਹ ਜੀ ਕੋਈ ਈਰਖਾਬਾਜ਼ੀ ਜਾਂ ਕੋਈ ਰਾਜਨੀਤਿਕ ਲੈਵਲ ਦੇ ਤਮਾਸ਼ਦੀਨੀ ਜੇ ਕਹਿ ਦਈਏ ਨਾ ਮਤਲਬ ਤਮਾਸ਼ਦੀਨ ਲੋਕਾਂ ਦਾ ਇੱਕ ਨਾ ਚਮਕਟ ਹੈ ਸਿਆਣੇ ਲੋਕ ਹੈਗੇ ਆ ਸਿਆਣੇ ਇਹਦੇ ਵਿੱਚ ਹੈਗੇ ਲੇਕਿਨ ਬਹੁਤ ਆਟੇ ਚ ਲੂਣ
0: ਮਤਲਬ ਫੇਸਬੁੱਕ ਦਾ ਹੀ ਵੇਖ ਲਓ ਕੀ ਉਹਦੇ ਚ ਤੁਹਾਨੂੰ ਮਿਲਦਾ ਸਾਰੀ ਦਿਹਾੜੀ ਲੱਗੇ ਰਹੋ ਫੇਸਬੁੱਕ
2: ਕੁਛ ਵੀ ਨੀ ਸਰ ਕੁਛ ਵੀ ਨਹੀਂ ਇੱਕ ਜਸਟ ਇੱਕ ਜਿੰਨਾ ਨਾ ਜਿਹੜੇ ਉਹ ਗੱਲ ਜਿਹੜੀ ਜਿੰਨਾ ਦੇ ਕੋਈ ਸ਼ੌਕ ਨਹੀਂ ਸਮਾਂ ਪਾਸ ਵਕਤ ਕਰਨ ਵਾਸਤੇ ਤੇ ਵੇਖੀ ਜੋ ਅੱਖਾਂ ਆਉਣ ਵਾਲੇ ਸਮੇਂ ਚ ਦੱਸਦੇ ਆ ਵੀ ਜਿਹੜਾ ਸਭ ਤੋਂ ਵੱਧ ਕੋਈ ਸਰੀਰ ਦਾ ਅੰਗ ਖਰਾਬ ਉਹ ਅੱਖਾਂ ਹੋਣਗੀਆਂ ਵੀ ਬਿਨਾਂ ਵਜ੍ਹਾ 24 ਘੰਟੇ ਛੋਟੀ ਜਿਹੀ ਸਕਰੀਨ ਦੇ ਉੱਤੇ ਗੱਡੀਆਂ ਰਹਿਣਗੀਆਂ ਇੱਕ ਪਿੱਛੇ ਜੇ ਤਸਵੀਰ ਵਰਲਡ ਵਾਈਡ ਬੜੀ ਆਪਣੇ ਸਭ ਹੋਈ ਸੀਗੀ ਮਤਲਬ ਵੇਖੋ ਤਸਵੀਰਾਂ ਵੀ ਬੋਲਦੀਆਂ ਹੈ ਉਹ ਤਸਵੀਰਾਂ ਲੇਖੋ ਬੜਾ ਕੁਛ ਕਹਿੰਦੀ ਆ ਉਹ ਤਸਵੀਰ ਇਹ ਹੈ ਬਾਦਲ ਸਾਹਿਬ ਹਨੇਰੇ ਦੇ ਵਿੱਚ 4-5 ਬੱਚੇ ਬੈਠੇ ਆ ਫੋਨ ਵੇਖ ਰਹੇ ਫੋਨ ਦੀ ਲਾਈਟ ਉਹਨਾਂ ਦੇ ਚਿਹਰੇ ਤੇ ਪੈ ਰਹੀ ਸੀ ਜਦੋਂ ਤੁਹਾਡੇ ਚਿਹਰੇ ਤੇ ਲਾਈਟ ਪੈ ਰਹੀ ਆ ਤੇ ਤੁਹਾਡਾ ਧਿਆਨ ਉਹਦੇ ਵਿੱਚ ਤਾਂ ਤੁਹਾਨੂੰ ਨੀ ਪਤਾ ਤੁਹਾਡੇ ਸਿਰ ਤੇ ਕੌਣ ਖਲੋਤਾ ਆ ਉਹਨਾਂ ਦੇ ਸਿਰ ਤੇ ਬੜਾ ਚਿਰ ਕੋਈ ਉਹਨਾਂ ਦੇ ਮਤਲਬ ਨਾ ਸਿਆਣੇ ਕੋਈ ਬਜ਼ੁਰਗ ਜਾਂ ਮਾਤਾ ਪਿਤਾ ਜਾਂ ਕੋਈ ਖਲੋਤਾ ਨੀ ਉਹਦਾ ਉਹਨਾਂ ਦਾ ਕੋਈ ਧਿਆਨ ਨੀ ਵੀ ਕੋਈ ਖਲੋਤਾ ਉਹ ਆਇਆ ਗਿਆ ਉਹ ਸਿਰਫ ਉਹਦੇ ਨਾਲ ਹੀ
0: ਸੀ
2: ਇਹ ਮਤਲਬ ਇਸ ਗੱਲ ਦਾ ਪ੍ਰਤੀਕ ਹੈ ਉਹ ਤਸਵੀਰ ਦੀ ਜਿਹੜਾ ਵਕਤ ਦਾ ਜਿਹੜਾ ਯੂਥ ਆ ਤੇ ਖਾਸ ਕਰਕੇ ਨੌਜਵਾਨੀ ਆ ਤੇ ਖਾਸ ਕਰਕੇ ਕੱਚ ਘਰ ਜਿਹੜੀ ਬੇਸਮਝ ਨੌਜਵਾਨੀ ਉਹ 24 ਘੰਟੇ ਦੇ ਵਿੱਚ ਬਿਨਾਂ ਵਜ੍ਹਾ ਬਿਨਾਂ ਕਾਰਨ ਜਸਟ ਤਮਾਸ਼ਬੀਨੀ ਖਾਤਰ ਜਸਟ ਇੱਕ ਮਨੋਰੰਜਨ ਦੀ ਖਾਤਰ ਇਹਦੇ ਵਿੱਚ ਵੜੀ ਦਿੰਦੀ ਹੈ ਜਦੋਂ ਕਿ ਇੱਕ ਹੋਰ ਮੈਂ ਬੇਨਤੀ ਕਰਾਂ ਇਹਦੇ ਨਾਲ ਦਾ ਸੋਸ਼ਲ ਮੀਡੀਆ ਨਾਲ ਦਾ ਫੋਨ ਨਾਲ ਦਾ ਨੈਟ ਨਾਲ ਦਾ ਕੋਈ ਵੀ ਪਲੇਟਫਾਰਮ ਹੈਗਾ ਸੀ ਇਹਨੂੰ ਬਹੁਤੇ ਸੱਜਣ ਪੋਸਟ ਹੁੰਦੇ ਨਾ ਇਹਨੇ ਬੇੜਾ ਗਰਕ ਕਰਦਾ ਬੱਚੇ ਖਰਾਬ ਕਰਤੇ ਇਹ ਕਿਸੇ ਦੇ ਘਰ ਆਵਾਜ਼ ਮਾਰ ਨਹੀਂ ਜਾਂਦਾ ਵੀ ਆਓ ਤੇ ਤੁਸੀਂ ਖਰਾਬ ਹੋਵੋ ਇਹਦੇ ਵਿੱਚ ਬੜਾ ਸ਼ਾਨਦਾਰ ਬਹੁਤ ਬਹੁਤ ਵੱਡੇ ਵਿਦਵਾਨਾਂ ਦੇ ਅਸੀਂ ਦੇਖ ਰਹੇ ਹਾਂ, ਵਿਚਾਰ ਨੇ ਜਿਹਦੇ ਮਰਜ਼ੀ ਤੁਸੀਂ ਸੁਣਨੇ ਪੜ੍ਹਨੇ, ਜਿਹੜੀ ਕਿਤਾਬ ਤੱਕ ਤੁਹਾਡੀ ਪਹੁੰਚ ਨਹੀਂ ਉਹਨੂੰ ਤੁਸੀਂ ਸਰਚ ਕਰੋ, ਤੁਹਾਡੇ ਸਾਹਮਣੇ ਪੇਜ ਖੁੱਲ ਜਾਂਦਾ ਆ। ਗੱਲ ਵਰਤੋਂ ਦੀ ਆ, ਵਰਤੋਂ ਕਿਸੇ ਚੀਜ਼ ਦੀ ਵਰਤੋਂ ਤੁਸੀਂ ਕਿਵੇਂ ਕਰਦੇ ਹੋ ਉਸ ਗੱਲ ਤੇ ਡਿਪੈਂਡ ਕਰਦਾ, ਨਾ ਕਿ ਉਸ ਚੀਜ਼ ਨੂੰ ਆਪਾਂ ਪਾੜੀ ਦੀ ਕੋਸ਼ਿਸ਼ ਜਾਈਏ ਵੀ ਇਹਨੇ ਬੇੜਾ ਗਰਕ ਕਰਤਾ ਦੁਨੀਆਂ ਦਾ, ਇਹਨੇ ਬੇੜਾ ਗਰਕ ਕਰਤਾ ਨੌਜਵਾਨੀ ਦਾ। ਇਹ ਸਾਡੀ ਜਿਹੜੀ ਸਾਡੇ ਲੈਵਲ ਦੀ ਪੀੜ੍ਹੀ ਆ ਨਾ ਜਿਹੜੀ ਸਾਡੀ, ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਨਿਆਣਿਆਂ ਨੂੰ ਵੱਧ ਸ਼ਰਾਬ ਸਾਡੇ ਅੱਧ ਖੜੋ ਮਰਦਿਆਂ ਨੂੰ ਹੋਇਆ ਜੀ। ਮੈਂ ਇਹ ਮੇਰਾ ਵਿਚਾਰ ਆ, ਮਤਲਬ ਬਾਕੀ ਮੈਂ ਤੁਸੀਂ ਸਿਆਣੇ ਮੇਰੇ ਨਾਲ ਸਾਰੇ ਨਿਆਣੇ ਆ, ਮਤਲਬ ਮੈਂ ਜੋ ਵੇਖਦਾ ਰਹਿੰਦਾ ਨਾ ਵੀ ਉਹ ਬੱਚੇ ਨੇ ਉਹਨਾਂ ਦੀ ਸਮਝ ਅਜੇ ਕੱਚੀ ਆ, ਉਹਨਾਂ ਦੇ ਵਿੱਚ ਮਤਲਬ ਉਹਨਾਂ ਜ਼ਿੰਦਗੀ ਦਾ ਬਹੁਤਾ ਪੂਰੀ ਵਾਹ ਨੀ ਪਿਆ, ਸਿਰ ਤੇ ਮਾਂ ਪਿਓ ਦਾ ਜਾਂ ਕੋਈ ਨਾ ਕੋਈ ਸਹਾਰਾ ਸ਼ੈਲਟਰ ਹੈਗਾ, ਉਹ ਬੇਪਰਵਾਹ ਨੇ ਹਨਾ, ਲਾਪਰਵਾਹ ਨੇ। ਤੇ ਉਹਨਾਂ ਦਾ ਕੁਛ ਤੱਕ ਜਜ਼ਬਾ ਕੁਦਰਤੀ ਕਹਿ ਸਕਦੇ ਵੀ ਜਵਾਨੀ ਦੇ ਵਿੱਚ ਤੁਹਾਨੂੰ ਪਤਾ ਬੰਦਾ ਅੱਜ ਤੈਨੂੰ ਰੇਡ ਰੇੜਦਾ ਉਹ ਰਿੜੀ ਜਾਂਦਾ ਬਿਨਾਂ ਸੋਚੀ ਸਮਝੇ, ਕੋਈ ਨਫਾ ਨੁਕਸਾਨ ਨਹੀਂ ਗੇ। ਲੇਕਿਨ ਜਿਹੜੀ ਸਾਡੀ ਪੀੜ੍ਹੀ ਨੂੰ ਪਤਾ ਹੈ ਨਫੇ ਨੁਕਸਾਨ ਦਾ, ਅਸੀਂ ਉਹਨਾਂ ਨੂੰ ਤੇ ਕੀ ਸਮਝਾਉਣਾ, ਆਪ ਉਹਦੇ ਵਿੱਚ ਗਾਂ ਹੋ ਕੇ ਜਿਆਦਾ ਮਤਲਬ ਖੱਚਤ ਹੋਈ ਆ। ਮੈਂ ਦੇਖਦਾ ਰਹੀ ਹੁਣ ਤੁਸੀਂ ਜਿਹੜੀ ਲੱਗੇ ਸੀ ਸ਼ੇਅਰ ਕਰਨ ਉਹ ਦੱਸੋ ਸਰ ਪਲੀਜ਼।
0: ਉਹ ਹੁਣ ਗੱਲ ਮੈਨੂੰ ਚੇਤਾ ਹੀ ਭੁੱਲ ਗਿਆ, ਕੋਈ ਗੱਲ ਨਹੀਂ। ਜਦੋਂ ਅਸੀਂ ਨੁਕਤਾਚੀਨੀ ਕਰਦੇ ਆ ਨਾ ਹੁਣ ਵਾਲੇ ਮੀਡੀਆ ਦੀ, ਫੇਸਬੁੱਕ ਦੀ, ਪੋਡਕਾਸਟ ਦਿਸਦਾ ਹੈ, ਤੁਸੀਂ ਸਕਰੋਲਿੰਗ ਕਰੋ ਹੀ ਨਾ, ਜਾਓ ਹੀ ਆਪਣੀ ਮਤਲਬ ਦੀ ਜੋ ਤੁਹਾਨੂੰ ਪਸੰਦ ਆ, ਜਿਸ ਤਰ੍ਹਾਂ ਤੁਸੀਂ ਕੋਈ ਪੋਡਕਾਸਟ, ਜਿਸ ਤਰ੍ਹਾਂ ਤੁਸੀਂ ਕਿਸੇ ਕਿਤਾਬ ਦਾ ਨਾਂ ਲਿਆ, ਵਿਦਵਾਨ ਲੈਕਚਰਾਂ ਦਾ ਨਾਂ ਲਿਆ, ਤੁਸੀਂ ਜਾਓ ਉੱਥੇ। ਹੁਣ ਕਿੰਨਾ ਸੋਖ ਹੈ ਕਿ ਕਿਤਾਬ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਤੁਸੀਂ ਸੁਣ ਵੀ ਸਕਦੇ ਹੋ ਲੰਮੇ ਪੈ।
2: ਬਿਲਕੁਲ ਜੀ ਬਿਲਕੁਲ, ਸੋਖ ਹੈ, ਸੋਖ ਹੈ,
0: ਕਿੰਨਾ ਈਜ਼ੀ ਹੋ ਗਿਆ।
2: ਜੇ ਨਜ਼ਰ ਜਿੱਦਾਂ ਪਿਛਲੀ ਉਮਰ ਚ ਨਜ਼ਰ ਕਮਜ਼ੋਰ ਹੁੰਦੀ ਆ, ਰੱਬ ਪਰਮਾਤਮਾ ਨਾ ਕਰੇ ਬਹੁਤਿਆਂ ਦੀ ਨਜ਼ਰ ਹੁੰਦੀ, ਇਸ ਤਰ੍ਹਾਂ ਦੇ ਦੁਨੀਆਂ ਚ ਲੋਕ ਹੈਗੇ ਆ ਜਿਹੜੇ ਵਿਚਾਰੇ ਦੇਖ ਨੀ ਸਕਦੇ, ਲੇਕਿਨ ਸ਼ੌਕ ਰੱਖਦੇ। ਸਾਡੇ ਪੰਜਾਬੀ ਚ ਇੱਕ ਨਾ ਤਰਸੇਮ, ਐਸ ਤਰਸੇਮ ਲੁਧਿਆਣੇ ਤੋਂ ਸੀਗੇ, ਪਿੱਛੇ ਜੇ ਐਕਸਪਾਇਰ ਹੋ ਗਿਆ, ਦੋ ਸਾਹਿਤਕਾਰ ਬਹੁਤ ਵੱਡੇ, ਕਿਰਪਾਲ ਸਿੰਘ ਕਸੇਰ, ਜਿਹੜੇ ਜਿਹਨੀਆਂ ਦੀ ਅੱਖਾਂ ਜਿਹੜੀਆਂ ਨਾ ਬਾਹਰ ਚ ਗਈਆਂ, 40 ਸਾਲ ਦੀ ਚਲੀਆਂ ਗਈਆਂ, ਉਹਦੇ ਬਾਵਜੂਦ ਬਾਜਵਾ ਸਾਹਿਬ ਉਹਨਾਂ ਨੇ ਬਹੁਤ ਕੰਮ ਕੀਤਾ, ਬੜਾ ਉੱਚ ਪਾਏ ਦਾ, ਉੱਚ ਕੋਟੀ ਦਾ ਸਾਹਿਤ ਲਿਖਿਆ। ਤੇ ਡਾਕਟਰ ਐਸ ਤਰਸੇਮ ਜਿਹੜੇ ਸੀਗੇ, ਮੈਂ ਉਹਨਾਂ ਨੂੰ ਮਿਲਿਆ ਲੁਧਿਆਣਾ, ਉਹਨਾਂ ਦੀ ਸ਼ਾਇਰੀ ਪੜ੍ਹੀ ਆ, ਬੜੇ ਵਧੀਆ ਸ਼ਾਇਰ ਸੀਗੇ, ਲੇਕਿਨ ਉਹ ਦੇਖ ਵੀ ਸੀ ਸਾਹਿਬ, ਮਤਲਬ ਉਹਨਾਂ ਵਾਸਤੇ ਇਹ ਵਰਦਾਨ ਆ ਵੀ ਉਹ ਪੁਸਤਕ ਨੂੰ ਕਿਸੇ ਨੂੰ ਬੋਲ ਕੇ ਕਹਿੰਦਾ ਰਹੀ।
0: ਬਿਲਕੁਲ, ਬੜਾ ਵੱਡਾ ਬੜਾ ਇਹ ਸਹੀ ਮੀਡੀਆ ਨੇ, ਇਸ ਜਿਹੜਾ ਮਤਲਬ ਕਿ ਸਹੀ ਕਿਹਾ ਜੀ, ਬਹੁਤ ਮਿਹਰਬਾਨੀ। ਕੋਈ ਰਾਮਗੜੀਆ ਜੀ ਹੈਗੇ ਨੇ, ਦੀਪ ਰਾਮਗੜੀਆ, ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ।
2: ਧੰਨਵਾਦ ਜੀ, ਧੰਨਵਾਦ
0: ਜੀ।
2: ਇਹ ਮਤਲਬ ਸਾਹਿਬ ਮੈਂ ਇੱਥੇ ਇੱਕ ਸਾਡੇ ਮਹਿਰੂਮ ਸ਼ਾਇਰ ਹੋਇਆ ਸਰਦਾਰ ਚੰਨਣ ਸਿੰਘ ਚਮਨ ਹਰਗੋਬਿੰਦਪੁਰੀ ਸਾਹਿਬ,
0: ਚਮਨ ਹਰਗੋਬਿੰਦਪੁਰੀ
2: ਜੀ ਜੀ, ਤੁਸੀਂ ਕਦੇ ਉਹਨਾਂ ਦੀ ਸਿੱਖ ਇਤਿਹਾਸ ਦਿੱਤੇ ਨਾ, ਉਹਨਾਂ ਨੇ ਬੜੀ ਇੱਕ ਹਲਕੇ ਫੁਲਕੇ ਜੇ ਤੇ ਹਾਸ ਰਸੀ ਅੰਦਾਜ਼ ਦੇ ਵਿੱਚ ਸਿੱਖ ਇਤਿਹਾਸ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਕਵਿਤਾ ਰਾਹੀਂ ਬਿਆਨ ਕੀਤਾ।
0: ਮੈਂ ਮਾੜੀਆਂ ਮੋਟੀਆਂ ਟੋਕਾਂ ਪੜ੍ਹੀਆਂ
2: ਜੀ, ਹਾਂ ਉਹਨਾਂ ਦੀ ਸੁਣਿਓ। ਕਹਿੰਦੇ ਉਹਨਾਂ ਨੇ ਮਤਲਬ ਸਿੱਖ ਇਤਿਹਾਸ ਦੇ ਚੌਕਟ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਏਦਾਂ ਨੀ ਹੋਈ ਕਿ ਐਵੇਂ ਜਿੱਦਾਂ ਆਪਣੇ ਤੁਕਾਂਤ ਦੀ ਖਾਤਰ ਕੋਈ ਵੀ ਗਲਤ ਬਿਆਨੀ ਕੀਤੀ ਹੋਵੇ, ਬੜੇ ਪਿਆਰੀਆਂ ਉਹਨਾਂ ਨੇ ਸ਼ਾਇਰੀ ਲਿਖੀ ਆ। ਉਹਨਾਂ ਨੇ ਇੱਕ ਵਾਰੀ ਮਿਸਾਲ ਦਿੱਤੀ ਮੈਨੂੰ, ਮਤਲਬ ਵੀ ਕਹਿੰਦੇ ਵੀ ਦੇਖੋ ਕੋਈ ਵੀ ਇਸ ਧਰਤੀ ਤੇ ਕੋਈ ਚੀਜ਼ ਮਾੜੀ ਨੀ, ਉਹਦੀ ਵਰਤੋਂ ਮਾੜੀ ਆ। ਉਹ ਕਹਿੰਦੇ ਵੀ ਮੰਨ ਲਈਏ ਵੀ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਸਭ ਤੋਂ ਮਾੜਾ ਜ਼ਹਿਰ ਨੂੰ ਸਮਝਦੇ ਆ ਨਾ, ਜ਼ਹਿਰ ਮਾੜੀ ਜੇ ਖਾ ਲਈ ਮਰ ਜਾਂਦਾ ਕਹਿੰਦਾ, ਲੇਕਿਨ ਜਿਹੜੀਆਂ ਕੋਲਡ ਡਰਿੰਕ ਜਿਹੜੀ ਬੱਚੇ ਸਾਡੇ ਪੀਂਦੇ, ਅਸੀਂ ਸਾਰੇ ਪੀਂਦੇ ਆ ਨਾ, ਸਾਰਿਆਂ ਦੇ ਵਿੱਚ ਥੋੜੀ ਜੀ 10% ਨਾ ਉਹ ਪਾਈ ਹੁੰਦੀ, ਕਿਉਂਕਿ ਲੰਬਾ ਸਮਾਂ ਮਿੱਠੇ ਦੇ ਵਿੱਚ ਜ਼ਰੂਰ ਪੈ ਸਕਦੇ ਹੈ ਨਾ, ਓਨੀ ਕੁ ਪਾਈ ਹੁੰਦੀ ਜਿੰਨੀ ਸਾਡੇ ਸਰੀਰ ਨੂੰ ਐਨਰਜੀ ਦਿੰਦੀ ਆ, ਤਾਕਤ ਦਿੰਦੀ ਆ, ਨੁਕਸਾਨ ਨੀ ਕਰਦੀ
0: ਯਾਰ, ਦਵਾਈਆਂ ਵਿੱਚ ਵੀ ਤਾਂ ਪੈਂਦੀ
2: ਜੀ ਜੀ ਜੀ ਹਾਂ, ਉਹਨਾਂ ਪੈਂਦਾ ਜਿੰਨਾ ਸਾਨੂੰ ਬੈਨੀਫਿਸ਼ਲ ਹੈ ਨਾ। ਤੇ ਕਹਿੰਦਾ ਦੂਜੇ ਪਾਸੇ ਆ ਜਾਓ ਤੁਸੀਂ ਵਧੀਆ ਖੁਰਾਕ ਵੱਲ, ਉਹ ਵਧੀਆ ਖੁਰਾਕ ਕਹਿੰਦਾ ਸਾਡੇ ਪੰਜਾਬੀ ਕਲਚਰ ਦੇ ਤਹਿਤ ਦੇ ਵਿੱਚ ਗੱਲ ਹੈ ਵੀ ਠੀਕ ਸੀ, 100 ਚਾਚਾ ਤੇ 1 ਪਿਓ ਦੇ, 100 ਦਾਰੂ ਤੇ 1 ਘਿਓ, 100 ਦਵਾਈਆਂ ਦੀ ਦਵਾਈ ਦੇਸੀ ਘਿਓ ਨੂੰ ਮੰਨਿਆ ਗਿਆ। ਕਹਿੰਦਾ ਮੰਨ ਲੈਂਦੇ ਬਹੁਤ ਵਧੀਆ, ਕਹਿੰਦਾ ਪਰ ਕਲਾਸ ਭਰ ਕੇ ਤੁਸੀਂ ਪੀ ਲਓ ਉਹਨੂੰ, ਤੇ ਕਹਿੰਦਾ ਤੁਸੀਂ ਸਾਰਾ ਦਿਨ ਲੈਟਰ ਚੋਂ ਨਹੀਂ ਨਿਕਲੋਗੇ, ਮਤਲਬ ਆਂਦਾ ਫਿਰ ਚੀਜ਼ ਦੀ ਵਰਤੋਂ ਮਾੜੀ ਹੋਈ ਨਾ, ਚੀਜ਼ ਮਾੜੀ
0: ਬਹੁਤ ਖੂਬ ਜੀ, ਬਹੁਤ ਸੋਹਣੀ
2: ਜੀ ਜੀ ਇਹ ਹਾਂ ਇਹ ਹਰ ਪਾਸੇ ਮਤਲਬ ਇਸ ਤਰ੍ਹਾਂ ਹਰ ਚੀਜ਼ ਦੀ ਵਰਤੋਂ ਜਿਹੜੀ ਆ ਤੁਸੀਂ ਓਹਨੂੰ ਓਹਦੀ ਵਰਤੋਂ ਨੂੰ ਮਤਲਬ ਦੇਖੋ ਨਾ ਕੇ ਉਸ ਚੀਜ਼ ਨੂੰ ਦੇਖੋ, ਤੇ ਚੀਜ਼ ਕੋਈ ਵੀ ਨਹੀਂ ਮਾੜੀ, ਓਹਨੂੰ ਵਰਤਣ ਵਾਸਤੇ ਹੋਸ਼ ਜੋਸ਼ ਦੇ ਨਾਲ ਨਾਲ ਹੋਸ਼ ਥੋੜੀ ਜੀ ਚਾਹੀਦੀ, ਅਕਲ ਚਾਹੀਦੀ ਆ, ਇਹ ਮੈਂ ਬੇਨਤੀ ਕਰਨੀ ਸੀ ਅੱਜ ਦੇ ਤੁਹਾਡੇ ਸਰ ਪਲੇਟਫਾਰਮ ਦੇ ਉੱਤੇ ਤੇ ਧੰਨਵਾਦ ਵਕਤ ਦੇਣ ਵਾਸਤੇ
0: ਆ ਰਹੀਆਂ ਨੇ। ਬਹੁਤ ਸੋਹਣੀ ਗੱਲਬਾਤ ਕਰਦੇ ਹੋ ਤੁਸੀਂ, ਕੋਈ 5 ਮਿੰਟ ਦੀ ਹੋਰ ਗੱਲਬਾਤ ਆਪਣੇ ਆਲੇ ਦੁਆਲੇ ਦੀ ਜੋ ਤੁਹਾਡਾ ਦਿਲ ਕਰਦਾ ਸੁਣਾਉਂਦੇ ਹੋ।
2: ਆਲੇ ਦੁਆਲੇ ਮੈਂ ਹੁਣ ਦੇਖ ਰਿਹਾ ਵਾ ਕਿ
0: ਤੁਸੀਂ ਕਹਿ ਰਹੇ ਸੀ ਨਾ ਕਿ ਜਿੱਦਾਂ ਦੀ ਕੋਈ ਹੌਬੀ ਹੁੰਦੀ ਹੈ
2: ਤੇ ਸ਼ੌਕ ਹੁੰਦਾ
0: ਇਕੱਲੇ ਵੀ ਇਕੱਲਾ ਪਣ ਫੀਲ ਨਹੀਂ ਕਰਦੇ, ਤੇ ਉਹ ਮੈਂ ਵਿੱਚ ਵੀ ਕਦੀ ਕਦੀ ਇਕੱਲੇ ਰਹਿੰਦੇ ਨੇ ਕਿਉਂਕਿ ਉਹਨਾਂ ਦੀ ਟੇਸਟ ਦੀ ਗੱਲ ਨਹੀਂ ਹੋ ਰਹੀ ਹੁੰਦੀ, ਤੇ
2: ਬਿਲਕੁਲ
0: ਜੇ ਜਿਨ੍ਹਾਂ ਦੇ ਖਿਆਲ ਹੁੰਦੇ ਨੇ ਜਰਾ ਕੁਛ ਜਾਣਨ ਦੇ ਉਹ ਬੋਰ ਨਹੀਂ ਹੁੰਦੇ ਜ਼ਿੰਦਗੀ ਦੇ ਵਿੱਚ। ਮੈਂ ਆਪਣੇ ਘਰ ਧੁੱਪ ਲੱਗੀ ਸੀ ਸੋਹਣੀ, ਤੇ ਮੈਂ ਆਪਣੇ ਗਾਰਡਨ ਦੇ ਵਿੱਚ ਮੈਂ ਕੁਛ ਲਿਖ ਰਿਹਾ ਸੀ, ਗਾਰਡਨ ਦੇ ਵਿੱਚ ਮੈਂ ਕੁਰਸੀ ਮੇਜ ਡਾ ਕੇ ਬੈਠਾ, ਧੁੱਪ ਲੱਗੀ ਤੇ ਸ਼ਾਂਤੀ ਹੈ ਹੀ ਸ਼ਾਂਤੀ ਹੈ ਵੈਸੇ, ਕੋਈ ਦਰਖਤਾਂ ਦੇ ਉੱਤੇ ਸੋਹਣੇ ਜਾਨਵਰ ਕੋਈ ਗੀਤ ਗਾ ਰਹੇ ਹੋਣਗੇ, ਕੋਈ ਰੌਲਾ ਰੱਪਾ ਨਹੀਂ ਹੁੰਦਾ।
2: ਇਹ ਸਿਰਜਣ ਜਦੋਂ ਤੁਹਾਡੇ ਮਨ ਵਿੱਚ ਕੋਈ ਇਸ ਤਰ੍ਹਾਂ ਦਾ ਸੰਵੇਦ ਆਇਆ ਹੁੰਦਾ ਵਾ, ਸੰਵੇਦਨਾ ਆਈ ਹੁੰਦੀ ਹੈ, ਉਹਦੇ ਵਾਸਤੇ ਬੜਾ ਸ਼ਾਨਦਾਰ ਮਾਹੌਲ, ਮੌਸਮ ਤੇ ਇਕਾਂਤ ਜਿਹੜੀ ਹੈ, ਚੁੱਪ ਜਿਹੜੀ ਸ਼ਾਂਤੀ ਹੈ, ਇਹ ਬੜਾ ਅੱਛਾ ਇੱਕ ਰੋਲ ਪਲੇ ਕਰਦਾ।
0: ਮੈਂ ਬੈਠਾ ਸੀ ਗਾਰਡਨ ਦੇ ਵਿੱਚ ਤੇ ਮੈਂ ਕੰਸਨਟ੍ਰੇਟ ਹੋ ਕੇ ਨਾ ਤੇ ਲਿਖਣ ਡਿਆ ਸਾਂ ਕੁਛ, ਤੇ ਮੇਰੀ ਵਾਈਫ ਆਈ
2: ਜੀ,
0: ਤੇ ਮੈਨੂੰ ਐਵੇਂ ਲੱਗਾ ਕਿ ਇਹਨੇ ਵੀ ਕੋਈ ਧੁੱਪੇ ਬਹਿਣ ਦਾ ਬਹਿਣਾ ਹੁੰਦਾ ਮੈਂ ਕਿਤੇ, ਆਲੇ ਦੁਆਲੇ ਉਹਨੇ ਵੇਖਿਆ ਤੇ ਮੈਂ ਆਪਣੀ ਵਾਈਫ ਨੂੰ ਕਿਹਾ ਬਈ ਜੇ ਤੂੰ ਆਓ ਕਿੱਧਰ ਆਏ, ਤੇ ਕਹਿੰਦੀ ਵੀ ਮੈਂ ਆਈ ਹਾਂ ਇੱਥੇ ਆਪਣੇ ਗਾਰਡਨ ਚ ਆਈ ਹਾਂ ਘੁੰਮਣ ਫਿਰਨ, ਕਿੱਧਰ ਕੀ ਆਉਣਾ, ਜੇ ਬਹਿਣਾ ਤੇ ਮੇਰੇ ਲਾਗੇ ਨਹੀਂ ਬਿਓ ਲਾ ਲੋ ਪਰਲੇ ਪਾਸੇ, ਕੰਸੈਂਟ੍ਰੇਸ਼ਨ ਖਰਾਬ ਹੋ ਜਾਣੀ, ਤੇ ਮੈਂ ਕਿਤਾਬਾਂ ਤੇ ਕਾਪੀਆਂ ਟੇਬਲ ਤੇ ਧਰੀਆਂ, ਤੇ ਮੇਰੀ ਵਾਈਫ ਕਹਿੰਦੀ ਹੈ ਕੰਸਨਟ੍ਰੇਸ਼ਨ ਖਰਾਬ ਹੋ ਜਾਣੀ ਹੈ, ਜੇ ਤੁਸੀਂ ਪੜ੍ਹਨ ਵਾਲੇ ਪੜ੍ਹਨ ਜੋਗੇ ਹੁੰਦੇ ਤੇ ਪੜ੍ਹ ਲਿਖ ਕੇ ਇੰਡੀਆ ਦੀ ਕੋਈ ਅਫਸਰ ਬਣੇ, 100 ਚੋਂ 17 ਤੁਹਾਡੇ ਨੰਬਰ ਆਉਂਦੇ ਰਹੇ ਨੇ, ਤੇ ਅਸਲ ਮੈਂ ਹੀ ਦੱਸਿਆ ਸੀ।
2: ਨਹੀਂ ਇਹ ਗੱਲਬਾਤ ਸਾਹਿਬ ਠੀਕ ਹੈ ਭੈਣ ਜੀ, ਮੈਂ ਇਹ ਗੱਲ ਨਾ ਠੀਕ ਨਹੀਂ ਆ, ਸਾਡੇ ਜਿਹੜੇ ਨਾਨਕ ਸਿੰਘ ਨਾਵਲਕਾਰ ਜੀ ਨੇ ਜਿਹੜਾ ਪੰਜਾਬੀ ਚ ਉਹਦੇ ਸਭ ਤੋਂ ਵੱਡਾ ਨਾਵਲ ਕਿਹੜਾ ਸੀ, ਉਹ ਨਾਨਕ ਸਿੰਘ ਆ, ਔਰ ਸ਼ਾਇਦ ਤੁਹਾਨੂੰ ਪਤਾ ਕਿ ਉਹ 5ਵੀਂ ਕਪਾਸ ਸੀ, ਪੜ੍ਹੇ ਨੀ ਉਹ, ਲੇਕਿਨ ਪੀ ਐਚ ਡੀ ਐਮ ਏ ਜਿਹੜੀਆਂ ਐਮ ਫਿਲ ਵਾਸਤੇ ਉਹਨਾਂ ਦੇ ਨਾਵਲ ਲੱਗਦੇ
0: ਰਹੇ,
2: ਬੱਚੇ ਉਹਦੇ ਤੇ ਖੋਜ ਹੋਈ ਆ, ਉਹਦੇ ਤੇ ਪੀ ਐਚ ਡੀ ਹੋਈਆਂ, ਉਹਦੀ ਚੇਅਰ ਸਥਾਪਿਤ ਕੀਤੀ ਗਈ ਹੈ। ਇਹ ਜਿਹੜਾ ਸਾਹਿਤ ਪੜ੍ਹਨ ਦਾ ਸ਼ੌਕ ਆ, ਇਹਦਾ ਜਿਹੜੀ ਆਪਣੀ ਵਿਦਿਅਕ ਗੱਲ ਕੀਤੀ ਉਹਦੇ ਨਾਲ
0: ਗੱਲ, ਮੈਂ ਕਿਹਾ ਕਿ ਮੇਰੀ ਕੰਸਨਟ੍ਰੇਸ਼ਨ ਖਰਾਬ ਹੋਣੀ ਚਾਹੀਦੀ, ਜੇ ਤੁਹਾਡੀ ਇੰਨੀ ਕੰਸਨਟ੍ਰੇਸ਼ਨ
2: ਹੁੰਦੀ ਤੁਸੀਂ
0: ਬੁੱਢੇ ਬਾਰੇ ਦੀ ਕੰਸਨਟ੍ਰੇਸ਼ਨ ਜਿਹੜੀ ਹੈਗੀ ਆ ਖਰਾਬ ਹੋਣੀ
2: ਚਾਹੀਦੀ, ਇੱਕ ਜਿਹੜੀ ਵਿਦਿਅਕ ਪੜ੍ਹਾਈ ਉਹ ਵੱਖਰੀ ਆ, ਤੇ ਜਿਹੜੀ ਸਾਹਿਤ ਦੀ ਪੜ੍ਹਾਈ ਆ ਸਾਹਿਤ ਪੜ੍ਹਨ ਦੇ ਵਿਦਿਅਕ ਉਹ ਇੱਕ ਗਿਆਨ ਆ, ਜਿੱਦਾਂ ਮੰਨ ਲਓ ਆਪਾਂ ਪੜ੍ਹਦੇ ਆ ਵੀ ਸਾਡਾ ਦੇਸ਼ ਕਦੋਂ ਆਜ਼ਾਦ ਹੋਇਆ, ਸਾਇੰਸ ਦੇ ਚਾਹੋ ਆਕਸੀਜਨ ਕਿੱਦਾਂ ਬਣਦੀ ਆ, ਇਹ ਦਿਸ ਇਜ ਜਸਟ ਇਨਫੋਰਮੇਸ਼ਨ, ਉਹ ਇਨਫੋਰਮੇਸ਼ਨ ਤੌਰ ਤੇ ਤੁਸੀਂ ਵੀਕ ਹੋ ਸਕਦੇ ਹੋ, ਲੇਕਿਨ ਉਹਦੇ ਬਜਾਏ ਤੁਹਾਡੇ ਮਨ ਵਿੱਚ ਜਿਹੜੀ ਸੰਵੇਦਨਾ ਆ, ਤੁਹਾਡੇ ਮਨ ਵਿੱਚ ਇੱਕ ਜਿਹੜਾ ਜਿਹਨੂੰ ਅਸਥੈਟਿਕ ਸੈਂਸ ਅੰਗਰੇਜ਼ੀ ਵਾਲੇ ਕਹਿ ਦਿੰਦੇ ਆ, ਸੁਭ ਜੀ ਜਿਹੜਾ ਤੁਹਾਡੇ ਮਨ ਚ,
0: ਮੈਨੂੰ 2-4 ਗੱਲਾਂ ਹੋਰ ਸੁਣਾਈਆਂ ਕਿ ਕਿਸ ਤਰ੍ਹਾਂ ਪਟਵਾਰੀਆਂ ਵਾਂਗੂ ਕਿਤਾਬਾਂ ਖਿਲਾਰ ਕੇ ਬੈਠੇ ਜਿਸ ਤਰ੍ਹਾਂ ਬੜੇ ਵਿਦਵਾਨ ਹੁੰਦੇ, ਮੇਰੀ ਸੱਚੀ ਮੁੱਚੀ ਕੰਸਨਟ੍ਰੇਸ਼ਨ ਖਰਾਬ ਹੋ ਗਈ,
2: ਉਹਨਾਂ ਨੇ ਤੁਹਾਡਾ ਸਟੇਟਸ ਹੀ ਖਰਾਬ ਕਰ ਦਿੱਤਾ ਕੰਸਨਟ੍ਰੇਸ਼ਨ,
0: ਮੈਂ ਇਹੋ ਹੀ ਕਹਿ ਦਿੱਤਾ ਕਿ ਮੇਰੇ ਲਾਗੇ ਨਾ ਬਈ
2: ਬਾਜਵਾ ਸਾਹਿਬ ਜਦੋਂ ਨਿੱਕੇ ਹੁੰਦੇ ਨੀ ਇਉਂ ਕਰਕੇ ਸਵਾਲ ਕੱਢੇ ਦਾ ਸਲੇਟ ਤੇ ਕਿਸੇ ਨੇ ਉੱਤੇ ਕਾਂਟਾ ਮਾਰ ਦੇਣਾ, ਉਹਨਾਂ ਨੇ ਤੁਹਾਡੇ ਉੱਤੇ ਕਾਂਟਾ ਹੀ ਮਾਰ ਦਿੱਤਾ ਜਿਹੜੀ ਤੁਹਾਡੀ,
0: ਮੈਂ ਮਤਲਬ ਕਿ ਬਾਅਦ ਚ ਸੋਚਿਆ ਵੀ ਗੱਲ ਤੇ ਠੀਕ ਸੀ, ਜੇ ਪੜ੍ਹਨ ਵਾਲੇ ਹੁੰਦੇ ਤੇ ਮੈਂ ਇੰਡੀਆ ਵਿੱਚ ਕਿਸੇ ਪੋਸਟ ਤੇ ਪਾਉਂਦਾ,
2: ਤੁਸੀਂ ਹੁਣ ਵੀ ਮਹਾਰਾਜ ਜਿਹੜੀ ਪੋਸਟ ਤੇ ਤੁਸੀਂ ਪਹੁੰਚੇ ਹੋ, ਮਹਾਰਾਜ ਬਹੁਤ ਵਧੀਆ ਆ ਸਾਡੇ ਵਰਗਿਆਂ ਨੂੰ।
0: ਮੇਰੇ ਮਨ ਵਿੱਚ ਤੁਹਾਡੇ ਵਰਗੇ ਸੱਜਣਾ ਸਾਰਿਆਂ ਦੀ ਬਹੁਤ ਰਿਸਪੈਕਟ ਹੈ, ਤੇ ਤੁਹਾਡੇ
2: ਬਹੁਤ ਸਾਰੇ ਕਾਰੋਬਾਰੀ ਸਰ ਜਿਹੜੇ ਵੱਡੇ ਘਰਾਣੇ ਨੇ ਉਹ ਇਹੋ ਜਿਹੇ ਹੋਏ ਜਿਹੜੇ ਬਹੁਤੇ ਪੜ੍ਹੇ ਨਹੀਂ ਲੇਕਿਨ ਉਹ ਬਹੁਤ ਵੱਡੇ ਵੱਡੇ ਪੜ੍ਹੇ ਉਹਨਾਂ ਦੀਆਂ ਜੋਬਾਂ
0: ਕਰਦੇ।
2: ਔਰ ਹਾਂ, ਇਹਦੇ ਵਿੱਚ ਜਿਹੜਾ ਬਿਲ ਗੇਟਸ ਜੀ ਨਾ, ਜਿਹੜਾ ਮਤਲਬ ਦੁਨੀਆਂ ਦੇ ਵਰਲਡ ਦੇ ਉੱਪਰਲੇ 10 ਅਮੀਰਾਂ ਚ ਆਉਂਦਾ, ਉਹ ਪਤਾ ਕੀ ਕਹਿੰਦਾ ਜੇ, ਉਹ ਕਹਿੰਦਾ ਵਾ ਵੀ ਗਰੀਬ ਹੋਣਾ ਕੋਈ ਪਾਪ ਨੀ ਹੈਗਾ, ਪਰ ਗਰੀਬ ਹੀ ਮਰ ਜਾਣਾ, ਗਰੀਬ ਮਰ ਜਾਣਾ ਮਤਲਬ ਗਰੀਬ ਰਹਿਣਾ ਤੇ ਗਰੀਬੀ ਚ ਹੀ ਮਰ ਜਾਣਾ, ਇਹ ਗਲਤ ਹੈ, ਇਹ ਗਲਤ ਹੈ। ਤੁਸੀਂ ਕਿਸੇ ਵੀ ਤਰੀਕੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਏ ਹੋ, ਵਰਕ ਮਿਹਨਤ ਦੇ ਆਸਰੇ ਹੋਏ ਹੋ, ਮਤਲਬ ਪੜ੍ਹਾਈ ਤੋਂ ਬਿਨਾਂ ਜਿਹੜੇ ਜੀ,
0: ਮੈਂ ਬਹੁਤ ਵਾਰ ਕਈ ਵਾਰ ਗੱਲਬਾਤ ਕਰ ਚੁੱਕਿਆ, ਅਗਰ ਤੁਸੀਂ ਰਿਟਾਇਰ ਹੋ ਗਏ ਹੋ
2: ਜੀ ਜੀ ਜੀ ਜੀ,
0: ਸਮਝੋ ਕਿ ਮੈਂ ਜੋ ਕੁਛ ਕਰਨਾ ਹੀ ਕਰ ਲਿਆ, ਬਸ ਮੇਰੀ ਕੰਮ ਫਿਨਿਸ਼ ਹੈ, ਨਹੀਂ। ਆਪਣੀ ਆਪਣੀ ਕੋਈ ਨਾ ਕੋਈ ਹੋਬੀ ਤੁਹਾਡੀ ਹੋਣੀ ਚਾਹੀਦੀ ਹੈ, ਭਾਵੇਂ ਉਹ ਪੜ੍ਹਨ ਲਿਖਣ ਦੀ ਹੋਏ, ਭਾਵੇਂ ਗਾਰਡਨਿੰਗ ਦੀ ਹੋਏ, ਮੈਂ ਕਹਿੰਦਾ ਕੋਈ ਇੰਸਟਰੂਮੈਂਟ ਸਿੱਖੋ।
2: ਯਾਤਰਾ ਜਿਹੜੀ ਜਿਹੜੀ ਤੁਸੀਂ ਫਿਰ ਤੋਂ ਸਕਦੇ ਹੋ, ਦੁਨੀਆਦਾਰੀ ਦੀਆਂ
0: ਜਿਹੜੀਆਂ, ਜੇ ਤੁਸੀਂ ਮੰਜੀ ਤੇ ਬਹਿ ਗਏ ਖੁੰਡੀ ਲੈ ਗਏ ਤੇ ਫਿਰ ਤੇ ਗੱਲ ਗਈ,
2: ਫਿਰ ਤੁਸੀਂ ਬਹਿ ਗਏ ਜੀ, ਫਿਰ ਤੁਸੀਂ ਨਿਆਣਿਆਂ ਦੀਆਂ ਦੇ ਪਰਿਵਾਰ ਦੀਆਂ ਜਿਹੜੇ ਵਲਾਮੇ ਦਿੰਦੇ ਨਾ ਬਹੁਤੇ
0: ਸੱਜਣੇ,
2: ਉਹ ਫਿਰ ਦਵਾਈ ਦਿੰਦੇ ਆ ਵੀ ਤੈਨੂੰ ਹੁਣ ਤੈਨੂੰ ਲੋਰੀਆਂ ਦੇਣ ਲੱਗ ਕੇ ਬਹਿ ਗਏ, ਤੇ ਹੁਣ ਕੰਮ ਕਰ ਦਿੰਦੇ।
0: ਵੈਸੇ ਅਕਸਰ ਕੋਈ ਸ਼ਿਕਾਇਤ ਹੁੰਦੀ ਬੁੱਢੜੀਆਂ ਤੇ ਬੁੱਢੜਿਆਂ ਦੀ, ਸਾਡੀ ਸਾਨੂੰ ਪੁੱਛਦਾ ਕੋਈ ਨੀ, ਪੁੱਛ ਗਿੱਛ ਕੇ ਨਹੀਂ ਚੱਲਦੇ, ਸਾਨੂੰ ਰੋਟੀ ਕੋਈ ਨੀ ਪੁੱਛਦਾ ਉਹਨਾਂ ਨੂੰ, ਇਹ ਬੜਾ ਹਾਲਾਂਕਿ
2: ਅਸੀਂ ਪੁੱਛੀ ਜਾਂਦੀ, ਅਸੀਂ ਸਨਮਾਨ ਕਰਦੇ ਹਾਂ, ਅਸੀਂ ਇਸ ਪੋਜੀਸ਼ਨ ਚ ਹੁਣ ਅਸੀਂ ਕੋਈ ਬਹੁਤ ਮਤਲਬ ਛੁੱਟੀ ਬਚਨੀ ਆ, ਲੇਕਿਨ ਇੱਕ ਨਾ ਮੈਂ ਬਾਜਾ ਸਾਹਿਬ ਇਹ ਨੀ ਗੱਲ ਕੀ ਆਪਾਂ ਉੱਤੇ ਕਾਂਟਾ ਨੀ ਮਾਰਦੇ, ਠੀਕ ਆ, ਸਿਆਣਪ ਬਜ਼ੁਰਗ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ ਕਿਸੇ ਕੀਮਤ ਤੇ, ਬੜੀ ਮਿਹਨਤ ਕਰਕੇ ਉਹਨੇ ਆਪਣਾ ਮਤਲਬ ਬਚਾਇਆ ਹੈ ਪਰਿਵਾਰ ਨੂੰ, ਲੇਕਿਨ ਕਈ ਬੇਲੋੜਾ ਜਿਹੜਾ ਪਿਛਲੇ ਪਛਾਣ ਸਿੱਟੀ ਗਏ ਤੇ ਨਿਆਣਿਆਂ ਦੇ ਬੇਵਜ੍ਹਾ ਦਖਲ ਅੰਦਾਜ਼ੀ ਬੱਚਿਆਂ ਦੀ, ਉਹਦੇ ਨਾਲ ਨਵੀਂ ਪੀੜ੍ਹੀ ਨਾਲ ਨਾ, ਜਿਹੜਾ ਮੈਂ ਪਿੱਛੇ ਜੇ ਤੁਹਾਨੂੰ ਬੇਨਤੀ ਕੀਤੀ ਲਾਲਾ ਧਨੀ ਰਾਮ ਚਾਤਰਕ ਦੀ, ਉਹ ਬੜੇ ਸਿੱਧੇ ਸਪਾਟ ਸਾਹਿਬ ਜਾਣ ਤੋਂ ਉਹਨਾਂ ਨੇ 50 ਸਾਲ ਪਹਿਲਾਂ ਕਹਿਤਾ ਸੀ ਬਾਬਾ ਰਾਹੋਂ ਨਾਮਦੇ ਹੋ ਜਾ, ਨਹੀਂ ਤੇ ਨਵਿਆਂ ਨਾਲ
0: ਖਲੋ,
2: ਨਵੀਂ ਸੋਚ ਦੇ ਨਾਲ ਮਿਲਦੇ ਨੀ, ਨਵੀਂ ਨਵੇਂ ਬੱਚਿਆਂ ਦੀ ਜ਼ਿੰਦਗੀ ਆ, ਤੁਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਹੁੰਦੇ ਆ ਵੀ ਤੇ ਤੈਨੂੰ ਹੁਣ ਤੈਨੂੰ ਲੋਰੀਆਂ ਦੇਣ ਲੱਗ ਕੇ ਬਹਿ ਗਏ, ਤੇ ਹੁਣ ਕੰਮ ਕਰ ਦਿੰਦੇ।
0: ਵੈਸੇ ਮੈਨੂੰ ਇਹ ਅਕਸਰ ਕੋਈ ਸ਼ਿਕਾਇਤ ਹੁੰਦੀ ਬੁੱਢੜੀਆਂ ਤੇ ਬੁੱਢੜਿਆਂ ਦੀ, ਸਾਡੀ ਸਾਨੂੰ ਪੁੱਛਦਾ ਕੋਈ ਨੀ, ਪੁੱਛ ਗਿੱਛ ਕੇ ਨਹੀਂ ਚੱਲਦੇ, ਸਾਨੂੰ ਰੋਟੀ ਕੋਈ ਨੀ ਪੁੱਛਦਾ ਉਹਨਾਂ ਨੂੰ, ਇਹ ਬੜਾ ਹਾਲਾਂਕਿ
2: ਅਸੀਂ ਪੁੱਛੀ ਜਾਂਦੀ, ਅਸੀਂ ਸਨਮਾਨ ਕਰਦੇ ਹਾਂ, ਅਸੀਂ ਇਸ ਪੋਜੀਸ਼ਨ ਚ ਹੁਣ ਅਸੀਂ ਕੋਈ ਬਹੁਤ ਮਤਲਬ ਛੁੱਟੀ ਬਚਨੀ ਆ, ਲੇਕਿਨ ਇੱਕ ਨਾ ਮੈਂ ਬਾਜਾ ਸਾਹਿਬ ਇਹ ਨੀ ਗੱਲ ਕੀ ਆਪਾਂ ਉੱਤੇ ਕਾਂਟਾ ਨੀ ਮਾਰਦੇ, ਠੀਕ ਆ, ਸਿਆਣਪ ਬਜ਼ੁਰਗ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ ਕਿਸੇ ਕੀਮਤ ਤੇ, ਬੜੀ ਮਿਹਨਤ ਕਰਕੇ ਉਹਨੇ ਆਪਣਾ ਮਤਲਬ ਬਚਾਇਆ ਹੈ ਪਰਿਵਾਰ ਨੂੰ, ਲੇਕਿਨ ਕਈ ਬੇਲੋੜਾ ਜਿਹੜਾ ਪਿਛਲੇ ਪਛਾਣ ਸਿੱਟੀ ਗਏ ਤੇ ਨਿਆਣਿਆਂ ਦੇ ਬੇਵਜ੍ਹਾ ਦਖਲ ਅੰਦਾਜ਼ੀ ਬੱਚਿਆਂ ਦੀ, ਉਹਦੇ ਨਾਲ ਨਵੀਂ ਪੀੜ੍ਹੀ ਨਾਲ ਨਾ, ਜਿਹੜਾ ਮੈਂ ਪਿੱਛੇ ਜੇ ਤੁਹਾਨੂੰ ਬੇਨਤੀ ਕੀਤੀ ਲਾਲਾ ਧਨੀ ਰਾਮ ਚਾਤਰਕ ਦੀ, ਉਹ ਬੜੇ ਸਿੱਧੇ ਸਪਾਟ ਸਾਹਿਬ ਜਾਣ ਤੋਂ ਉਹਨਾਂ ਨੇ 50 ਸਾਲ ਪਹਿਲਾਂ ਕਹਿਤਾ ਸੀ ਬਾਬਾ ਰਾਹੋਂ ਨਾਮਦੇ ਹੋ ਜਾ, ਨਹੀਂ ਤੇ ਨਵਿਆਂ ਨਾਲ ਖਲੋ, ਉਹ ਨਵੀਂ ਸੋਚ ਦੇ ਨਾਲ ਮਿਲਦੇ ਨੀ, ਨਵੀਂ ਨਵੇਂ ਬੱਚਿਆਂ ਦੀ ਜ਼ਿੰਦਗੀ ਆ, ਤੁਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਜ਼ਿੰਦਗੀ ਜਿਹੜੀ ਆ ਧਰਤੀ ਤੇ, ਮਤਲਬ ਅੱਜ ਸਾਡੇ ਬਜ਼ੁਰਗ ਆ ਜਾਣ ਤੇ ਉਹ ਕਹਿਣ

0: ਲੇਕਿਨ ਕਈ ਬੇਲੋੜਾ ਜਿਹੜਾ ਪਿਛਲੇ ਪਛਾਣ ਖਿੱਚੀ ਗਏ ਤੇ ਨਿਆਣਿਆਂ ਦੀ ਬੇਵਜ੍ਹਾ ਦਖਲ ਅੰਦਾਜ਼ੀ ਬੱਚਿਆਂ ਦੀ ਉਹਦੇ ਨਾਲ ਨਵੀਂ ਪੀੜੀ ਨਾਲ ਨਾ ਜਿਹੜਾ ਮੈਂ ਪਿੱਛੇ ਜੇ ਤੁਹਾਨੂੰ ਬੇਨਤੀ ਕੀਤੀ ਲਾਲਾ ਧਨੀ ਰਾਮ ਚਾਤਰਕ ਦੀ ਉਹ ਬੜੇ ਸਿੱਧੇ ਸਪਾਟ ਸਾਹਿਬ ਜਾਣ ਤੋਂ ਉਹਨਾਂ ਨੇ 50 ਸਾਲ ਪਹਿਲਾਂ ਕਹਿਤਾ ਸੀ ਬਾਬਾ ਰਾਹੋ ਨਾਮਦੇ ਹੋ ਜਾ ਨਹੀਂ ਤੇ ਨਵਿਆਂ ਨਾਲ ਖਲੋ ਜਾ ਨਵੀਂ ਸੋਚ ਦੇ ਨਾਲ ਮਿਲਦੇ ਨੀ ਨਵੀਂ ਨਵੇਂ ਬੱਚਿਆਂ ਦੀ ਜ਼ਿੰਦਗੀ ਆ ਤੁਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਜ਼ਿੰਦਗੀ ਜਿਹੜੀ ਹੈ ਧਰਤੀ ਤੇ ਮਤਲਬ ਅੱਜ ਸਾਡੇ ਬਜ਼ੁਰਗ ਆ ਜਾਣ ਤੇ ਉਹ ਕਹਿਣ ਕਿ ਉਹ ਧਰਤੀ ਨੀ ਹੈਗੀ ਜਿਹੜੀ ਅਸੀਂ ਛੱਡ ਕੇ ਗਏ ਆ ਇਹ ਹੋਰ ਆ ਜੀ ਜੀ ਕਿੰਨਾ ਕੁਛ ਬਦਲ ਗਿਆ ਹਰ ਚੀਜ਼ ਬਦਲਦੀ ਹੈ ਇਸ ਕਰਕੇ ਵਕਤ ਵੀ ਬਦਲਦਾ ਸੁਭਾਅ ਵੀ ਬਦਲਦਾ
1: ਤੁਸੀਂ ਆਪਣੇ ਬਚਪਨ ਦਾ ਵੇਖੋ ਧਰਤੀ ਮਾਹੌਲ ਤੇ ਰੀਤੀ ਰਿਵਾਜ ਤੇ ਜ਼ਿੰਦਗੀ ਵੇਖੋ ਜਦੋਂ ਤੁਸੀਂ ਬਚਪਨ ਸੀ ਤੇ ਅੱਜ ਵੇਖੋ ਕਿੰਨਾ ਫਰਕ ਹੈ ਐਡਜਸਟ ਹੋਈ ਜਾ
0: ਜ਼ਮੀਨ ਅਸਮਾਨ ਦਾ ਜੀ ਜ਼ਮੀਨ ਅਸਮਾਨ ਦਾ ਜੀ
1: ਜ਼ਮੀਨ ਅਸਮਾਨ
0: ਬਾਜਵਾ ਸਾਹਿਬ ਹਾਂਜੀ ਹਾਂਜੀ ਤੇ ਇਸ ਕਰਕੇ ਮਤਲਬ ਨਾ ਹਰ ਚੀਜ਼ ਈਵਨ ਭਾਸ਼ਾ ਬਦਲਦੀ ਜੇ ਬਾਜਵਾ ਸਾਹਿਬ ਅੱਜ ਤੋਂ 1.5-2 ਸਾਲ ਪਹਿਲਾਂ ਵੀ ਤੁਸੀਂ ਆਪਣੀ ਜਿਹੜੀਆਂ ਬਾਬਿਆਂ ਦੀ ਸਾਖੀਆਂ ਲਿਖੀਆਂ ਸੀ ਗੁਰੂ ਮਹਾਰਾਜ ਦੇ ਪੁਰਾਤਨ ਭਾਈ ਬੰਦ ਵਾਲੀ ਸਾਖੀ ਉਹ 1.5 ਸਾਲ ਪਹਿਲਾਂ ਲਿਖੀ ਹੈ ਬਹੁਤ 4-5 ਸਾਲ ਪਹਿਲਾਂ ਨਹੀਂ ਲਿਖੀ ਉਹਦੀ ਤੁਸੀਂ ਪੰਜਾਬੀ ਪੜ੍ਹਿਓ ਭਾਸ਼ਾ ਜਿਹੜੀ ਨਾ ਉਹ ਬੜੀ ਮਤਲਬ ਤੁਹਾਨੂੰ ਲੱਗੂਗਾ ਵੀ ਇਹ ਅੱਜ ਵਾਲੀ ਪੰਜਾਬੀ ਬੜੀ ਡਿਫਰੈਂਟ ਹੈ ਮਤਲਬ ਭਾਸ਼ਾ ਵੀ ਵਿਕਾਸ
1: ਕਰਦੀ ਕਿਤਾਬ ਦਾ ਤੁਸੀਂ
0: ਜਿਹੜੀਆਂ ਗੁਰੂ ਸਾਹਿਬਾਂ ਦੇ ਜੀਵਨ ਸੰਬੰਧੀ ਸਾਖੀਆਂ ਨੀ ਭਾਈ ਬਾਲੇ ਵਾਲੀ ਜਨਮ ਸਾਖੀ ਸਭ ਤੋਂ ਪਹਿਲੀਆਂ ਜਿਹੜੀਆਂ 1.5 ਸਾਲ ਪਹਿਲਾਂ ਦੀਆਂ ਲਿਖੀਆਂ ਹੋਈਆਂ ਪੁਰਾਤਨ ਜਨਮ ਸਾਖੀਆਂ ਨੂੰ ਕਹਿ ਦਿੰਦੇ ਆ ਉਹਦੀ ਭਾਸ਼ਾ ਤੁਸੀਂ ਪੜੋਗੇ ਨਾ ਮੈਂ ਆਰ ਬਾਬਾ ਨਾਨਕ ਔਰ ਬਾਲਾ ਜੀ ਕਰਤਾਰਪੁਰ ਗਏ ਹਨਾ ਔਰ ਇਸ ਤਰ੍ਹਾਂ ਦੇ ਸ਼ਬਦ ਉਹਨਾਂ ਦੇ ਵਰਤੇ ਜਿੱਥੋਂ ਪਤਾ ਲੱਗਦਾ ਵੀ ਜਿਹੜੀ ਸਾਡੀ ਭਾਸ਼ਾ ਆ ਇਹਨੇ ਵੀ ਵਿਕਾਸ ਕੀਤਾ ਵਕਤ ਦੇ ਨਾਲ ਸਮੇਂ
1: ਬਿਲਕੁਲ ਬਿਲਕੁਲ ਜੀ ਬਦਲਦਾ ਸਭ ਕੁਛ ਬਦਲਦਾ ਜਾ
0: ਰਿਹਾ ਜੀ ਜੀ ਬਦਲਦਾ ਬਦਲਦਾ ਤੇ ਅੱਗੇ ਨੀ ਚੱਲਦਾ
1: ਇਹਦੇ ਨਾਲ ਸਾਨੂੰ ਵੀ ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ
0: ਚੇਂਜ ਵਕਤ ਦੇ ਨਾਲ ਚੇਂਜ ਕਰਨਾ ਚਾਹੀਦਾ ਤੇ ਜਿਹੜੀ ਸਾਡੀ ਨਵੀਂ ਪੀੜੀ ਆ ਇਹਨਾਂ ਨੂੰ ਵੀ ਜਿਹੜੇ ਪੁਰਾਣੇ ਜਿਹੜਾ ਤਜਰਬਾ ਆ ਜਿਹੜੇ ਜਿਹਨਾਂ ਨੂੰ ਉਮਰ ਗੁਜ਼ਾਰੀ ਤਜਰਬਾ ਮਤਲਬ ਇੱਕ ਤਾਲਮੇਲ ਚਾਹੀਦਾ ਦੋਨਾਂ ਦਾ ਆਪਸੀ ਨਾ ਕਿ ਇੱਕ ਦੂਜੇ ਦਾ ਵਿਰੋਧ ਨਵੀਂ ਪੀੜੀ ਆਖੇ ਵੀ ਮੈਂ ਠੀਕ ਹੈ ਪੁਰਾਣੀ ਆਖੇ ਨਹੀਂ ਤੂੰ ਗਲਤ ਹੈ ਇਹ ਗੱਲ ਤੇ ਆਪਾਂ ਇਹ ਗੱਲ ਦੀ ਬੇਨਤੀ ਕੀਤੀ ਅਦਰਵਾਈਜ਼ ਕੋਈ ਸੱਜਣੇ ਨਾ ਸਮਝੇ ਵੀ ਆਪਾਂ ਇਸ ਗੱਲ ਤੇ ਹੱਥ ਜਾ ਵੀ ਸਿਆਣੇ ਬੰਦਿਆਂ ਨੂੰ ਵੱਡਿਆਂ ਨੂੰ ਵੱਡੀ ਉਮਰ ਵਾਲਿਆਂ ਨੂੰ ਤੁਸੀਂ ਪੁੱਛੋ ਨਾ ਅਸੀਂ ਬਿਲਕੁਲ ਇਸ ਗੱਲ ਦੇ ਹੱਕ ਮਤਲਬ ਵਿਰੋਧ ਹਾਂ ਲੇਕਿਨ ਮੈਂ ਕਈ ਵਾਰੀ ਮੈਂ ਖੁਦ ਮਹਿਸੂਸ ਕੀਤਾ ਵੀ ਬੇਲੋੜਾ ਜਿਹੜਾ ਬੱਚਿਆਂ ਨੂੰ ਜਿਨ੍ਹਾਂ ਨੂੰ ਸਾਡੇ ਨਾਲ ਸਗੋਂ ਨਵੀਂ ਪੀੜੀ ਵਾਲੇ ਬੱਚੇ ਨੂੰ ਜਿਆਦਾ ਪਤਾ
1: ਹੁੰਦਾ
0: ਜੀ ਜੀ ਜੀ ਜੀ ਤੇ ਬਾਜ ਸਾਹਿਬ ਧੰਨਵਾਦ ਸਮਾਂ ਦੇ ਵਾਸਤੇ ਜਿਆਦਾ ਸਮਾਂ ਨਾ ਲੈ
1: ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
0: ਜਰੂਰ ਜੀ ਜਰੂਰ
1: ਕਿ ਜੇ ਕੁਦਰਤ ਦੇ ਨਿਜ਼ਾਮ ਚ ਖੂਬਸੂਰਤ ਰਾਤਾਂ ਨਾ ਹੁੰਦੀਆਂ
0: ਕਿਆ ਬਾਤ
1: ਜੇ ਕੁਦਰਤ ਦੇ ਨਿਜ਼ਾਮ ਚ ਖੂਬਸੂਰਤ ਰਾਤਾਂ ਨਾ ਹੁੰਦੀਆਂ ਤੇ ਸੁਪਨਿਆਂ ਵਿਚ ਸੋਹਣਿਆਂ ਨਾਲ ਮੁਲਾਕਾਤਾਂ ਨਾ
0: ਹੁੰਦੀਆਂ ਤੇ ਸੱਜਰੀ ਸਵੇਰ ਤਰੇੜ ਤੁੱਕੇ ਭਰੀਆਂ ਪ੍ਰਭਾਵਾਂ
1: ਤੇ ਸੁਪਨਿਆਂ ਵਿਚ ਸੋਹਣਿਆਂ ਨਾਲ ਮੁਲਾਕਾਤਾਂ ਨਾ ਹੁੰਦੀਆਂ ਇਸ਼ਕ ਨਾ ਹੁੰਦਾ ਹੀਰ ਨਾ ਹੁੰਦੀ ਕੈਦੋ ਜਾਪਾ ਨਾ ਹੁੰਦੀ
0: ਇਸ਼ਕ
1: ਹੀਰ ਨਾ ਹੁੰਦੀ ਕੈਦੋ ਜਿਹੀਆਂ ਕਮਜਾਤਾਂ ਨਾ ਹੁੰਦੀਆਂ ਦਿਲ ਨਾ ਹੁੰਦਾ ਤੇ ਦਰਦ ਨਾ ਹੁੰਦਾ ਨਫ਼ਰਤ ਪਿਆਰ ਦੀਆਂ ਬਾਤਾਂ ਨਾ
0: ਬਹੁਤ ਬਹੁਤ ਬਹੁਤ ਬੜੇ ਉੱਚ ਪਾਏ ਦਾ ਸ਼ੇਰ ਜਿਹੜਾ ਤੁਸੀਂ ਮੇਰੇ ਨਾਮ ਕੀਤਾ ਇਹ ਮੈਂ ਨੋਟ ਕਰੂੰਗਾ ਮੈਂ ਲਿਖਣਾ ਚਾਹੂੰਗਾ ਆਪਣੀ ਡਾਇਰੀ ਦੇ ਵਿੱਚ
1: ਕੋਈ ਨੀ ਜੀ ਮੈਂ ਇੱਕ ਹੋਰ ਧੜਕੇ ਦੀ ਤੁਸੀਂ ਤਾਰੀਫ ਕੀਤੀ ਆ ਮੈਂ ਤੁਹਾਨੂੰ ਇੱਕ ਹੋਰ ਸੁਣਾ
0: ਦਿੰਦਾ
1: ਤੁਸੀਂ ਵਕਤ ਹੀ ਪਾ ਲਿਆ ਮੇਰੀ ਤਾਰੀਫ ਕਰਕੇ
0: ਜੀ ਨਹੀਂ ਨਹੀਂ ਨਹੀਂ ਮੈਂ ਸੱਚੇ ਦਿਲੋਂ ਤਾਰੀਫ ਕੀਤੀ ਆ ਜੀ ਇਹ ਵਕਤ ਨੀ
1: ਮੈਂ ਇੱਕ ਸੀਰੀਅਸ ਤੁਹਾਨੂੰ ਸੁਣਾਵਾਂ ਮੈਨੂੰ ਨਾਲ ਜ਼ੁਲਮ ਦੇ ਭਿੜਨ ਦਿਓ ਮੈਂ ਨਹੀਂ ਜਾਬਰ ਤੋਂ ਅੱਖ ਨਵਾਉਣੀ ਮੈਨੂੰ ਨਾਲ ਜ਼ੁਲਮ ਦੇ ਭਿੜਨ ਦਿਓ ਮੈਂ ਨਹੀਂ ਜਾਬਰ ਤੋਂ ਅੱਖ ਨਵਾਉਣੀ ਜ਼ਮੀਰ ਮਾਰ ਕੇ ਅੰਦਰ ਜੇ ਵੜ ਗਿਆ ਮੈਂ ਓਏ ਉੱਥੇ ਕਿਹੜੀ ਮੌਤ ਨੀ ਆਉਣੀ ਜ਼ਮੀਰ ਮਾਰ ਕੇ ਜੇ ਅੰਦਰ
0: ਬਹੁਤ ਵਧੀਆ ਬਾਈ ਸਾਹਿਬ ਬਹੁਤ ਵਧੀਆ
1: ਧੰਨਵਾਦ ਦੋਸਤੋ ਇਹ ਸਾਡੇ ਬਟਾਲੇ ਤੋਂ ਬਟਾਲੇ ਸੋਹਣੇ ਸ਼ਹਿਰ ਤੋਂ ਜਿੱਥੇ ਹਰ ਸਾਲ ਬਾਬੇ ਨਾਨਕ ਜੀ ਹੁਣ

0: ਜੰਝ ਆਉਂਦੀ ਹੈ, ਮੇਲਾ ਲੱਗਦਾ, ਸੋਹਣਾ ਸ਼ਹਿਰ ਬਟਾਲਾ। ਹਾਂਜੀ, ਅਸੀਂ ਜਦੋਂ ਪੜ੍ਹਦੇ ਹੁੰਦੇ ਹਾਂ ਹਰ ਸਾਲ ਬੜੀ ਧੂਮ ਧਾਮ ਤੇ ਜ਼ੋਰ ਲਾ ਕੇ ਸਾਰਾ ਸਾਲ ਪੈਸੇ ਆਨੇ ਦੁਆਨੇ ਟਗੇ ਇਕੱਠੇ ਕਰਦੇ ਰਹਿੰਦੇ ਹੁੰਦੇ ਹਾਂ ਤੇ ਡੇਢ ਰੁਪਈਆ ਬਣਦਾ ਹੁੰਦਾ ਸੀ ਤਕਰੀਬਨ, ਨਹੀਂ ਡੇਢ ਨਹੀਂ ਤਿੰਨ ਚਾਰ ਰੁਪਈਏ ਬਣ ਜਾਂਦੇ ਹੁੰਦੇ ਸਨ। ਠੀਕ ਹੈ, ਤੇ ਉਹਨਾਂ ਦਾ ਅਸੀਂ ਮੇਲਾ ਰਹਿੰਦੇ ਹੁੰਦੇ ਸਾਂ, ਫਿਰ ਘਰ ਵਾਲਿਆਂ ਵੱਲੋਂ ਵੀ ਇੱਕ ਅੱਧਾ ਰੁਪਈਆ ਮਿਲ ਜਾਂਦਾ ਹੁੰਦਾ ਸੀ। ਇਸ ਬਾਬੇ ਨਾਨਕ ਦੇ ਬਟਾਲੇ ਵਾਲੇ ਮੇਲੇ ਵਾਸਤੇ ਅਸੀਂ ਦੋ ਦੋ ਪੈਸੇ ਜਮ੍ਹਾਂ ਕਰਦੇ ਰਹਿੰਦੇ ਹੁੰਦੇ ਸਾਂ ਤੇ ਸਾਰਾ ਸਾਲ ਕਰਦੇ ਰਹਿੰਦੇ ਹੁੰਦੇ ਸਾਂ, ਫਿਰ ਬਾਬੇ ਦਾ ਮੇਲਾ ਰਹਿੰਦੇ ਹੁੰਦੇ ਸਾਂ। ਸੋ ਦੋਸਤੋ, ਹੁਣ ਤੁਹਾਨੂੰ ਅਸੀਂ ਇਟਲੀ ਲੈ ਕੇ ਚੱਲਦੇ ਹਾਂ ਤੇ ਇਟਲੀ ਵਾਲਿਓ ਤੁਸੀਂ ਕਿੱਥੇ ਗਏ ਹੋ? ਆ ਲਓ ਜੀ, ਸ਼ਾਹ ਜੀ ਹੁਣਾਂ ਵੱਲ ਲੈ ਕੇ ਚੱਲਦੇ ਹਾਂ ਦੋਸਤੋ ਤੁਹਾਨੂੰ। ਸ਼ਾਹ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਪ੍ਰਭਾਤ ਰੇਡੀਓ ਦੇ ਵਿਹੜੇ। ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਠਾਕ ਜੀ, ਬਿਲਕੁਲ।
0: ਇਟਲੀ ਦਾ ਕੀ ਬੈਲਾ, ਇਟਾਲੀਆ ਦਾ ਕੀ
1: ਜੀ? ਇਟਲੀ ਬੈਲਾ ਬੈਲਾ ਬੈਲਾ, ਧੁੱਪ ਚੜੀ ਹੈ ਬੜੀ ਵਧੀਆ,
0: ਰੌਣਕਾਂ ਲੱਗੀਆਂ। ਜਿੱਥੇ ਤੁਹਾਡੇ ਵਰਗੇ ਸੋਹਣੇ ਸੱਜਣ ਵੱਸਦੇ ਹੋਣ ਉੱਥੇ ਤੇ ਫਿਰ ਰੌਣਕਾਂ ਲੱਗਣੀਆਂ ਹੀ ਲੱਗਣੀਆਂ ਨੇ ਸ਼ਾਹ ਜੀ। ਹਾਂਜੀ
1: ਜੀ, ਬਹੁਤ ਰੌਣਕਾਂ ਜੀ ਇੱਥੇ, ਬੜਾ ਪਿਆਰਾ ਮੁਲਕ ਜੇ।
0: ਅੱਛਾ, ਤੇ ਤੁਸੀਂ 7 ਦਿਨ ਕੰਮ ਕਰਦੇ ਹੋ ਜਾਂ ਤੁਹਾਨੂੰ ਛੁੱਟੀਆਂ?
1: ਮੈਂ 5 ਦਿਨ ਕਰਦਾ ਜੀ, 5 ਦਿਨ ਐਤਵਾਰ ਮੈਂ ਘਰ ਹੁੰਦਾ ਜੀ, ਸੈਚਰਡੇ ਸੰਡੇ।
0: ਸੈਚਰਡੇ ਸੰਡੇ ਘਰ ਹੁੰਦੇ ਹੋ ਤੁਸੀਂ? ਠੀਕ ਹੈ, ਤੇ ਤੁਸੀਂ ਘਰ ਥੋੜੇ, ਤੁਸੀਂ ਕਿਤੇ ਨਾ ਕਿਤੇ ਆਉਣ ਜਾਣ ਦੀ ਸੈਟਲਮੈਂਟ ਕੀਤੀ ਹੋਣੀ ਹੈ ਵੀ ਉੱਥੇ ਜਾਵਾਂਗੇ, ਆ ਕਰਾਂਗੇ, ਕਿਸੇ ਕਵੀ ਸੰਮੇਲਨ
1: ਜੀ? ਬਿਲਕੁਲ ਬਿਲਕੁਲ, ਉਹ ਕਦੀ ਕੋਈ ਮਹਿਮਾਨ ਆ ਕੇ, ਕੋਈ ਦੋਸਤ ਬਾਹਰ ਬੈਠੇ ਨੇ ਤੇ ਉਹਨਾਂ ਬੁਲਾ ਲਿਆ, ਉਹ ਜੀ ਗੱਪ ਸ਼ੱਪ ਲਾਨੇ ਆ ਹਲਾਤਿਆ ਰਾਤ।
0: ਠੀਕ ਠੀਕ, ਤੇ ਤੁਸੀਂ ਹੁਣ ਜਦੋਂ ਕਦੀ ਫਰੈਂਕਫਰਟ ਵੱਲ ਆਓ, ਮੈਂ ਪਿੱਛੇ ਜੇ ਤੁਸੀਂ ਆਏ ਸੀ ਉਦੋਂ ਮੇਰੇ ਕੋਲ ਵੀ ਟਾਈਮ ਹੈ ਨਹੀਂ ਸੀ, ਹੁਣ ਕਦੀ ਤੁਸੀਂ ਫਰੈਂਕਫਰਟ ਆਏ ਤੇ ਪਰ ਮੈਨੂੰ ਪਹਿਲਾਂ ਦੱਸਣਾ ਜੇ ਆਉਣ
1: ਤੇ
0: ਤੁਸੀਂ ਇੱਥੇ ਮੇਰੇ ਕੋਲ ਆਇਓ ਤੁਸੀਂ
1: ਜੀ ਜੀ।
0: ਹਾਂਜੀ
1: ਜੀ, ਤੇ ਤੁਸੀਂ ਸ਼ਹਿਰ ਵਿੱਚ ਹੋ ਜਾਂ ਕਿਧਰੇ ਅਟਕੇ?
0: ਸ਼ਹਿਰ ਚ ਹੀ ਹਾਂ, ਜਿੱਥੇ ਸ਼ਹਿਰ ਖਤਮ ਹੁੰਦਾ ਫਰੈਂਕਫਰਟ ਉੱਥੇ।
1: ਜਿੱਥੇ ਗੱਲ ਸੁਣੋ, ਨੁਮਾਇਸ਼ ਆਲਮੀ ਲੱਗਦੀ ਹੈ ਉਸ ਸਾਈਡ ਵੱਲੋਂ ਤੁਸੀਂ?
0: ਉਹ ਤੇ ਸੈਂਟਰ ਚ ਹੈ ਨਾ ਮਿਊਜ਼ਿਕ ਫਰੈਂਕਫਰਟ ਦੇ ਵਿੱਚ, ਜਿਹੜਾ ਜਿੱਥੇ ਲੱਗਦਾ ਕੀ ਉਹਨੂੰ ਐਕਸੀਬਿਸ਼ਨ ਲੱਗਦੀ ਹੈ ਜਿਹੜੀ, ਉਹ ਤੇ ਰੇਲਵੇ ਸਟੇਸ਼ਨ ਦੇ ਕੋਲ ਹੈ। ਅਸੀਂ ਸ਼ਹਿਰ ਤੋਂ ਬਾਰ ਬਾਰ ਸਾਨੂੰ ਲੱਗ ਜਾਂਦੇ ਨੇ 20 ਮਿੰਟ ਜੇ ਅਸੀਂ ਟ੍ਰਾਮ ਵਗੈਰਾ ਤੇ ਆਈਏ, ਭਾਵੇਂ ਕਾਰ ਤੇ ਵੀ ਆਈਏ ਤੇ 15-20 ਮਿੰਟ ਤੇ ਲੱਗ ਹੀ ਜਾਂਦੇ ਨੇ।
1: ਸ਼ਹਿਰ
0: ਕਿੱਡਾ ਵੱਡਾ ਹੈ ਉੱਥੇ, ਤੇ ਅਸੀਂ ਸ਼ਹਿਰੋਂ ਬਾਹਰ ਹਾਂ, ਜਿੱਥੇ ਸ਼ਹਿਰ ਖਤਮ ਹੁੰਦਾ ਉੱਥੇ ਹਾਂ, ਪਰ ਹੈ ਸ਼ਹਿਰ ਚ ਹੀ ਲੱਗ ਲਓ ਤੁਸੀਂ।
1: ਠੀਕ ਹੈ
0: ਹਾਂਜੀ।
1: ਇੱਥੇ ਕਿਹੜੇ ਫਨ ਦੇ ਹੋ ਤੁਸੀਂ?
0: ਮੈਨੂੰ ਹੋ ਗਿਆ ਜੇ ਹੁਣ 50 ਸਾਲ ਜਰਮਨੀ ਚ।
1: ਅੱਛਾ ਅੱਛਾ,
0: ਹਮੇਸ਼ਾ ਫਰੈਂਕਫਰਟ ਰਹੇ ਹਾਂ ਜਾਂ ਇਹਦੇ ਲਾਗੇ ਛੱਡ? ਫਰੈਂਕਫਰਟ ਬਹੁਤ ਖੂਬਸੂਰਤ ਸ਼ਹਿਰ ਹੈ, ਤੁਸੀਂ ਵੇਖਿਆ ਹੀ ਆ, ਇੱਥੇ ਵੇਖਣ ਵਾਲੀਆਂ ਚੀਜ਼ਾਂ ਵੀ ਬਹੁਤ ਸੋਹਣੀਆਂ, ਬਹੁਤ ਕੁਛ, ਮਿਊਜ਼ੀਅਮ ਵਗੈਰਾ ਜਾਂ ਇੱਥੋਂ ਦੀਆਂ ਐਕਸੀਬਿਸ਼ਨ ਜਿਹੜੀਆਂ ਹੈਗੀਆਂ ਨੇ, ਗਾਰਡਨ ਜਿਹੜਾ ਬਹੁਤ ਵੱਡਾ ਹੈ ਇੱਥੋਂ ਦਾ, ਤੇ ਗੋਇਥੇ ਦਾ ਘਰ, ਹੋਰ ਬੜੀਆਂ ਇਤਿਹਾਸਕ ਚੀਜ਼ਾਂ, ਜਿਹੜਾ ਸ਼ਾਇਰ ਹੋਏ ਨੇ ਗੋਇਥੇ, ਉਹਨਾਂ ਦਾ
1: ਜੀ ਬਿਲਕੁਲ ਜੀ ਬਿਲਕੁਲ ਬਿਲਕੁਲ,
0: ਇਹੋ ਜਿਹੀਆਂ ਬਹੁਤ ਸਾਰੀਆਂ ਇੰਪੋਰਟੈਂਟ ਚੀਜ਼ਾਂ ਇੱਥੇ ਹੈਗੀਆਂ ਫਰੈਂਕਫਰਟ ਦੇ ਵਿੱਚ। ਤੇ ਅੱਜ ਤੁਸੀਂ ਆਪਣਾ ਪਾਕਿਸਤਾਨ ਦਾ ਕੀ ਹਾਲ ਚਾਲ ਹੈ?
1: ਪਾਕਿਸਤਾਨ ਜੀ, ਬਸ ਸਾਡੇ ਗੁਆਂਢ ਜਿਹੜੇ ਹਾਲਾਤ ਖਰਾਬ ਨੇ ਤੇ ਉਹ ਫਿਰ ਗੁਆਂਢ ਹਾਲਾਤ ਸਹੀ ਨਾ ਹੋਣ ਤੇ ਆਪਣੇ ਵੀ ਸਹੀ ਨਹੀਂ ਹੁੰਦੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਹੀ ਤੇ ਤੁਸੀਂ ਮਤਲਬ ਕਿ ਗੱਲ ਚੰਗੀ ਲੱਗੀ, ਬਹੁਤ ਵਧੀਆ ਕਿ ਤੁਸੀਂ ਬੜਾ ਜ਼ੋਰ ਲਾ ਰਹੇ ਹੋ ਕਿਸੇ ਤਰ੍ਹਾਂ ਤਾਇਆ ਟਰੰਪ ਮੰਨ ਜਾਏ ਤੇ ਉਧਰੋਂ ਇਰਾਨ ਵਾਲੇ
1: ਜੀ ਬਿਲਕੁਲ ਅਮਨ ਹੋਣਾ ਚਾਹੀਦਾ। ਅਸੀਂ ਤੇ ਅਮਨ ਦੀ ਗੱਲ ਕਰਨੇ ਆ, ਫਿਰ ਅਸੀਂ ਆਨੇ ਆ ਕਿ ਕਿਸੇ ਵੀ ਤਾਕਤਵਰ ਨੂੰ ਕਿਸੇ ਕਮਜ਼ੋਰ ਮੁਲਕ ਤੇ ਹਮਲਾ ਕਰਨ ਦਾ ਆਲਮੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ।
0: ਨਹੀਂ ਦਿੰਦਾ, ਬਿਲਕੁਲ ਨਹੀਂ ਦਿੰਦਾ। ਪਰ ਜਿਹੜੇ ਮਤਲਬ ਕਿ ਹੁਣ ਇਹੋ ਜਿਹੀ ਤਬੀਅਤ ਦੇ ਚਾਚਾ ਟਰੰਪ ਜਿਹੜਾ ਸਵੇਰੇ ਹੋਰ ਗੱਲ ਕਰਦਾ, ਸ਼ਾਮ ਨੂੰ ਹੋਰ ਕਰਦਾ, ਦੁਪਹਿਰ ਨੂੰ, ਉਹਨੂੰ ਆਪ ਹੀ ਨਹੀਂ ਪਤਾ ਮੈਂ ਕੀ ਕਹਿ ਰਿਹਾ। ਅਪੋਜੀਸ਼ਨ ਉਹਦੇ ਘਰ ਚ ਹੀ ਬੜੀ ਹੋਣ ਡਈ ਹੈਗੀ ਆ। ਹਾਂਜੀ
1: ਜੀ ਵੇਖੋ ਜੀ,
0: ਜਿਹੜੀ ਸੋਹਣੀ ਗੱਲ ਹੈ, ਪਾਕਿਸਤਾਨ ਬਹੁਤ ਕੋਸ਼ਿਸ਼ ਕਰ ਰਿਹਾ ਆਪਣੇ ਵੱਲੋਂ ਵੀ ਇਹਨਾਂ ਦੀ ਆਪਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਸਲਾਹ ਹੋ ਜਾਵੇ, ਤੇ ਇਹ ਬਹੁਤ ਸੋਹਣੀ ਗੱਲ ਹੈ, ਬਹੁਤ ਚੰਗੀ ਗੱਲ ਹੈ।
1: ਜੀ ਅਮਨ ਹੋਣਾ ਚਾਹੀਦਾ। ਔਰ ਟਰੰਪ ਅਬ ਨਾਰਮਲ ਹੈ, ਯੂਰੋਪੀਅਨ ਤਾਂ ਸਾਰੇ ਆਉਂਦੇ ਨੇ, ਉਹ ਅਬ ਨਾਰਮਲ ਹੈ।
0: ਨਹੀਂ ਉਹਨੂੰ ਛੱਡ ਵੀ ਤੇ ਗਏ ਨੇ ਨਾ, UNO ਸਾਰੀ ਉਹ ਛੱਡ ਗਈ ਹੈ। ਨਹੀਂ ਵੇਖ, ਇਹਨਾਂ ਦਾ ਮੁਆਹਦਾ ਹੈ ਆਪਸ ਵਿੱਚ ਵੀ ਜੇ ਇੱਕ ਮੁਲਕ ਤੇ ਕੋਈ ਹਮਲਾ ਕਰੇਗਾ ਤੇ ਅਸੀਂ ਸਾਰੇ ਦੇ ਸਾਰੇ ਮੁਲਕ ਉਹਦੇ ਤੇ ਅਟੈਕ ਕਰਾਂਗੇ। ਤੇ ਇਹਨੇ ਉਹਨਾਂ ਨੂੰ ਕਿਹਾ ਸੀਗਾ ਤੁਸੀਂ ਮੇਰਾ ਸਾਥ ਨਹੀਂ ਦੇਣ ਦੇ UNO ਨੂੰ, ਮੁਲਕਾਂ ਨੂੰ। ਤੇ ਉਹਨਾਂ ਨੇ ਕਿਹਾ ਕਿ ਮੁਆਹਦਾ ਤੇ ਇਹ ਹੈ ਨਾ ਕਿ ਜੇ ਕੋਈ ਸਾਡੇ ਤੇ ਹਮਲਾ ਕਰੇਗਾ ਤੇ ਅਸੀਂ ਸਾਥ ਦੇਵਾਂਗੇ ਸਾਰੇ। ਕਿਸੇ ਨੇ ਤੇ ਸਾਡੇ ਤੇ ਹਮਲਾ ਕੀਤਾ ਹੀ ਨਹੀਂ, ਤੂੰ ਕੀਤਾ ਹੈਗਾ ਉੱਥੇ, ਤੇ ਤੇਰਾ ਹੀ ਸਾਥ ਕਿਉਂ ਦੇਈ ਜੇ ਤੂੰ ਨਜਾਇਜ਼ ਕੀਤਾ ਨਾਲ। ਵੈਸੇ ਇੱਕ ਗੱਲ ਹੈ ਸ਼ਾਹ ਜੀ, ਇਰਾਨ ਹੋਣੀ, ਇਰਾਨ ਜਿਹੜਾ ਉਹਨੇ ਡਟ ਕੇ ਮੁਕਾਬਲਾ ਕੀਤਾ, ਪਰ ਇਰਾਨ ਕਮਜ਼ੋਰ ਹੋ ਚੁੱਕਾ ਬਹੁਤ, ਉਹਦੀ ਇਕਾਨੋਮੀ ਬਹੁਤ ਡਾਊਨ, ਲੜਾਈ ਤੋਂ ਪਹਿਲਾਂ।
1: ਮੈਂ
0: ਸੋਚ ਰਿਹਾ ਸਾ ਕਿ ਇਹ ਜਿਹੜੇ ਮੁਲਕ ਨੇ ਜਿਨ੍ਹਾਂ ਨੇ ਉਹਨੂੰ ਤਬਾਹ ਕੀਤਾ, ਇਹ ਉਹਦਾ ਹਰਜਾਨਾ ਦੇਣ ਤੇ ਸਾਰੀ ਦੁਨੀਆ ਜਿੰਨੀ ਪਹੁੰਚ ਆ ਕਿਸੇ ਚ ਇਰਾਨ ਦੀ ਮਦਦ ਕਰੇ, ਉਹਦੀ ਇਕਾਨੋਮੀ ਬਹੁਤ ਡਾਊਨ ਹੋ ਚੁੱਕੀ।
1: ਜੀ ਅਜਾ ਉਹਦਾ ਤੇ ਹਰੇਕ ਕਿੰਨੇ ਕਰੋੜ ਰੁਪਇਆ ਜਿਹੜਾ ਉਹਦਾ $1-2 ਲੱਗ ਜਾਂਦੇ ਨੇ।
0: ਹਾਂਜੀ ਬਿਲਕੁਲ ਬਿਲਕੁਲ, ਉਹ ਨਾ ਲੜਾਈ ਤੋਂ ਪਹਿਲਾਂ ਸ਼ਾਹ ਜੀ ਲੋਕਾਂ ਨੇ ਪ੍ਰੋਟੈਸਟ, ਤੁਹਾਨੂੰ ਪਤਾ ਹੀ ਹੋਣਾ, ਪ੍ਰੋਟੈਸਟ ਕੀਤਾ ਸੀ ਕਿ ਅਸੀਂ ਗੁਜ਼ਾਰਾ ਨਹੀਂ ਹੋਣ ਡਿਆ, ਦੁਕਾਨਾਂ ਬੰਦ ਕਰ ਦਿੱਤੀਆਂ ਸੀ। ਫਿਰ ਉਹਨਾਂ ਨੇ ਲੱਖ ਰੁਪਇਆ ਹਰ ਇੱਕ ਘਰ ਨੂੰ ਦਿੱਤਾ ਸੀ ਵੀ ਆਹ ਲਓ ਗੁਜ਼ਾਰਾ ਕਰੋ ਮਾੜਾ ਮੋਟਾ, ਠੀਕ
1: ਹੈ।
0: ਤੇ ਪਹਿਲਾਂ ਹੀ ਡਾਊਨ ਸੀ, ਹੁਣ ਤੇ ਉਹ ਚਲੋ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ, ਤੇ ਵੱਖਰੀ ਗੱਲ ਹੈ ਉਹਨਾਂ ਦਾ ਨੁਕਸਾਨ ਕਿੰਨਾ ਹੋਇਆ ਉਹਨਾਂ ਦਾ। ਹਾਂਜੀ ਇਹ ਪੈਸਾ ਕਿੱਥੋਂ ਆਏਗਾ, ਦੇਸ਼ ਮੁੜ ਕੇ ਆਪਣੇ ਪੈਰਾਂ ਤੇ ਕਦੋਂ ਖਲੋਏਗਾ ਯਾਰ। ਸਾਰੀ ਦੁਨੀਆ ਨੂੰ ਚਾਹੀਦਾ ਕਿ ਉਹ ਜਿੰਨੀ ਕੁ ਵੀ ਮਦਦ ਕਰ ਸਕਣ ਇਰਾਨ ਨੂੰ ਪੈਰਾਂ ਤੇ ਲਿਆਂਦਾ ਜਾਵੇ ਫਿਰ
1: ਦੁਬਾਰਾ। ਉਹਨਾਂ ਨੇ ਵੀ ਹੁਣ ਮੁਆਹਦਾ ਕਰ ਲੈਣਾ ਚਾਹੀਦਾ ਜੀ, ਕੁਝ ਇਹਨਾਂ ਦੀਆਂ ਮੰਨ ਕੇ ਸ਼ਰਤਾਂ ਜਿਹੜੀਆਂ ਨੇ, ਕਿਉਂਕਿ ਉਹ ਇਰਾਨ ਨੂੰ ਤਾਮੀਰ ਕਰਨ
0: ਹੋ ਜਾਣਾ ਐਵੇਂ, ਉਹ ਅੱਜ ਨਹੀਂ ਕੱਲ ਨੂੰ ਪਰਸੋਂ ਨੂੰ ਗੱਲ ਮੁੱਕ ਜਾਣੀ ਹੈ, ਲੜਾਈ ਅੱਗੇ ਨਹੀਂ ਚੱਲਣੀ
1: ਜੀ।
0: ਤੇ ਪਰ ਆਹ ਜਿਹੜੇ ਅਰਬ ਕੰਟਰੀ ਨੇ ਸਾਰੇ ਜਿਨ੍ਹਾਂ ਨੇ ਅਮਰੀਕਾ ਦੇ ਅੱਡੇ ਬਣਾਏ ਹੈ ਸਨ, ਇਹਨਾਂ ਨੂੰ ਵੀ ਇਰਾਨ ਦੀ ਮਦਦ ਕਰਨੀ ਚਾਹੀਦੀ ਹੈ। ਅਮਰੀਕਾ ਪੂਰੇ ਦਾ ਪੂਰਾ ਖਰਚ ਦੇ ਜਿੰਨਾ ਉਹਨੇ ਇਹਦਾ ਨੁਕਸਾਨ ਕੀਤਾ, ਤੇ ਸਾਰੀ ਦੁਨੀਆ ਹੀ ਥੋੜੀ ਬਹੁਤੀ ਇਰਾਨ ਦੀ ਮਦਦ ਕਰੇ ਜਿੰਨੀ ਕਰ ਸਕਦੀ।
1: ਜੀ ਬਿਲਕੁਲ,
0: ਵੰਡਰਫੁਲ ਪੁਰਾਣੀ ਸਿਵਲਾਈਜੇਸ਼ਨ ਹੈ ਇਰਾਨ, ਬਹੁਤ ਪੁਰਾਣੀ ਸਿਵਲਾਈਜੇਸ਼ਨ,
1: 5000 ਸਾਲ ਪੁਰਾਣੀ ਸਿਵਲਾਈਜੇਸ਼ਨ ਹੈ ਜੀ।
0: ਤੇ ਦੂਜੀ ਗੱਲ ਇਹ ਹੈ ਅਮਰੀਕਾ ਵਾਲੇ ਆਪਣੇ ਤਹਿਖਾਨੇ ਭਰ ਕੇ ਐਟਮ ਬੰਬਾਂ ਨਾਲ, ਤੇ ਦੂਸਰਿਆਂ ਨੂੰ ਤੁਹਾਨੂੰ ਖਤਰਾ ਤੁਸੀਂ ਐਟਮ ਬੰਬ, ਉਹ ਪਹਿਲਾਂ ਆਪਣੇ ਐਟਮ ਬੰਬ ਤਬਾਹ ਕਰੋ ਫਿਰ ਲੋਕਾਂ ਨੂੰ ਕਹੋ ਕਿ ਤੁਸੀਂ ਨਾ ਬਣਾਓ।
1: ਬਿਲਕੁਲ
0: ਹੈ, ਮਾੜੇ ਤੇ ਹੀ ਹੋਰ ਚੱਲਦਾ। ਇੰਡੀਆ ਨੇ ਐਟਮ ਬੰਬ ਬਣਾਇਆ, ਪਾਕਿਸਤਾਨ ਨੇ ਐਟਮ ਬੰਬ ਬਣਾਇਆ, ਉਹਨਾਂ ਨੂੰ ਤੂੰ ਫਾਂਸੀ ਲਾ ਦਿੱਤਾ ਅਮਰੀਕਾ ਨੂੰ ਪੁੱਛਿਆ ਜਾਏ ਤੇ, ਉਹਨਾਂ ਨੂੰ ਕਿਉਂ ਨੀ ਤੂੰ ਗੱਲਬਾਤ ਉਹਨਾਂ ਨਾਲ ਕੀਤੀ ਕੋਈ, ਇੰਡੀਆ ਨਾਲ ਕਿਉਂ ਨੀ ਕੀਤੀ। ਜਿੱਥੇ
1: ਪਾਕਿਸਤਾਨ ਤੇ ਉਦੋਂ ਪਾਕਿਸਤਾਨ ਅਫਗਾਨਿਸਤਾਨ ਦੇ ਮਸਲੇ ਚ ਅਮਰੀਕਾ ਨਾਲ ਸੀ
0: ਜੀ ਬਿਲਕੁਲ,
1: ਤੇ ਉਹ ਇਸ ਵਾਸਤੇ ਅਮਰੀਕਾ ਜਿਹੜਾ ਉਹ ਨਹੀਂ ਬੋਲਿਆ, ਬਗਰਨਾਮ ਹਾਲਾਤ ਚ ਪਾਕਿਸਤਾਨ ਨੂੰ ਕੋਈ ਨਹੀਂ ਸੀ ਇਹਨਾਂ ਪ੍ਰਣਾਮ ਦੇਣਾ।
0: ਚਲੋ ਔਰ ਵੇਖੋ ਜੀ, ਜਿੱਥੇ ਲਿਹਾਜ ਕਰਨਗੇ ਉਹ ਜੋ ਮਰਜ਼ੀ ਕਰੀ ਜਾਣ। ਹੁਣ ਇੰਡੀਆ ਜਿਹੜਾ ਇਹ ਬਹੁਤ ਵੱਡੀ ਮੰਡੀ ਆ, ਮੈਂ ਇਹ ਨਹੀਂ ਕਹਿੰਦਾ ਕਿ ਅਮਰੀਕਾ ਕੋਈ ਇੰਡੀਆ ਤੋਂ ਡਰਦਾ ਸੀ, ਨਹੀਂ ਨਹੀਂ, ਮੰਡੀ ਬਹੁਤ ਵੱਡੀ ਹੈ, ਇਹਨਾਂ ਦਾ ਕਾਰੋਬਾਰ ਬਿਜ਼ਨਸ ਇੰਡੀਆ ਦੇ ਨਾਲ ਕਾਫੀ ਵੱਡਾ, ਅਸੀਂ ਬਹੁਤ ਸਾਰੀ ਚੀਜ਼ ਐਕਸਪੋਰਟ ਇੰਪੋਰਟ ਕਰਦੇ ਹਾਂ ਇਹਨਾਂ ਤੋਂ।
1: ਬਿਲਕੁਲ ਬਿਲਕੁਲ ਜੀ, ਉਹ ਆਪਣੇ ਮੁਆਸ਼ੀ ਮੁਫਾਦਾਤ ਮੁਕੱਦਮ ਰੱਖਦੇ ਨੇ ਹਰ ਚੀਜ਼ ਤੋਂ,
0: ਜਿੱਥੋਂ ਫਾਇਦਾ ਹੋਏ ਉੱਥੇ ਚੁੱਪ ਨੇ। ਥੋੜੀ ਗੱਲ ਹੈਗੀ ਆ ਕਿ ਤੁਸੀਂ ਤਕੜੇ ਹੋ ਤੇ ਤੁਸੀਂ ਮਾੜੇ ਤੇ ਮਜਾਇਲਾਂ ਸੁੱਟਣੀਆਂ ਸ਼ੁਰੂ ਕਰ ਦਿਓ, ਇਹ ਤੇ ਪੁਰਾਣੇ ਜਮਾਨੇ ਵਾਲੀ ਗੁੰਡਾਗਰਦੀ ਹੋ ਗਈ
1: ਜੀ। ਬਿਲਕੁਲ ਬਿਲਕੁਲ,
0: ਸਾਰੀ ਦੁਨੀਆਂ ਦੀ ਹਮਦਰਦੀ ਇਰਾਨ ਨਾਲ ਕਿਉਂ, ਕਿਉਂ ਇਰਾਨ ਨਾਲ ਜਾਤੀ ਹੋਣ ਰਹੀ ਹੈ? ਪਹਿਲਾਂ ਸਾਰੀ ਉਮਰ ਉਹਨਾਂ ਤੇ ਸੈਂਕਸ਼ਨਾਂ ਲਾ ਛੱਡੀਆਂ, ਉਹਨਾਂ ਦੀ ਇਕੋਨੋਮੀ ਡਾਊਨ ਕੀਤੀ ਹੈ ਇਹਨਾਂ ਨੇ ਬਹੁਤ ਸਾਰੀ। ਜੇ ਤੁਸੀਂ ਤਕੜੇ ਹੋ ਸ਼ਾਹ ਜੀ ਆਪਣੇ ਘਰ ਦੇ ਵਿੱਚ, ਤਾਂ ਤੁਸੀਂ ਸਾਨੂੰ ਮਾੜਿਆਂ ਨੂੰ ਜਿਉਣ ਹੀ ਨਹੀਂ ਦਓਗੇ? ਉਹ ਜ਼ਮਾਨੇ ਤੇ ਹੁਣ ਗਏ ਨੇ ਜਦੋਂ ਕੋਈ ਇੰਟਰਨੈਸ਼ਨਲ ਕਾਨੂੰਨ ਨਹੀਂ ਹੁੰਦਾ, ਜਿਹੜਾ ਮਰਜ਼ੀ ਜਿਹੜੇ ਮਰਜ਼ੀ ਨੂੰ ਦੱਬ ਲਏ, ਪਰ ਹੁਣ
1: ਤੇ
0: ਸ਼ਰਮ ਚਾਹੀਦੀ ਹੈ। ਲੋਕ ਕੀ ਕਹਿਣਗੇ, ਮਤਲਬ ਕਿ ਤੁਹਾਨੂੰ ਲਾਲਤਾਂ ਪਾਉਣ ਡਏ ਨੇ ਤੈਨੂੰ ਟਰੰਪੂ ਨੂੰ,
1: ਬਿਲਕੁਲ
0: ਲਾਲਤਾਂ ਪੈਣ ਡਈਆਂ ਉਹਨੂੰ, ਬਾਹਰ ਦੇ ਲੋਕ ਕੀ ਕਹਿੰਦੇ ਹੋ? ਤੇ ਵੇਖ ਲਓ ਵਹਿਰਾ ਏਡੀ ਉੱਚੀ ਪੋਸਟ ਤੇ ਪਹੁੰਚੇ ਬੰਦੇ ਦਾ ਕੋਈ ਸਟੈਂਡਰਡ ਹੋਣਾ ਚਾਹੀਦਾ ਸ਼ਾਹ ਜੀ, ਕੋਈ
1: ਕਿਵੇਂ ਵੇਖੋ ਕਿਵੇਂ ਪਹੁੰਚ ਗਿਆ ਇਰਾਨ ਕੋਲੋਂ ਦੀਆਂ ਹਰਕਤਾਂ ਵੇਖੋ। ਕਦੀ ਉਹ ਆਉਂਦਾ ਕਿ ਇਰਾਨ ਜੀ ਮੇਰੇ ਨਾਲ ਮਸ਼ਵਰਾ ਕਰਿਓ, ਆਪਣਾ ਜਿਹੜਾ ਉਹਨਾਂ ਨਵਾਂ ਮਜ਼ਹਬੀ ਕੈਦ ਬਣਾਉਣਾ, ਕਾਇਦ ਲੀਡਰ ਬਣਾਉਣਾ, ਉਹਦੇ ਬਾਰੇ ਮੇਰੇ ਨਾਲ ਮਸ਼ਵਰਾ ਕਰਨ ਕਿਨ ਬਣਾਉਣਾ ਨੇ। ਜਦੋਂ ਪਹਿਲੋ ਆ ਮਾਰਿਆ ਨੇ ਨਾ, ਤੇ ਉਹਦੇ ਬਾਅਦ ਆਉਂਦਾ ਸੀ ਮੇਰੇ ਨਾਲ ਮਸ਼ਵਰਾ ਕਰਨ ਬੈ ਕਿਨ ਬਣਾਉਣਾ ਨੇ, ਕਦੀ ਆਉਂਦਾ ਸੀ ਮਿਹਨ ਬਣਾ ਦੇਣ, ਕਦੀ ਕੁਝ ਕਰ ਰਿਹਾ ਸੀ
0: ਤੇਲ ਤੇ ਉਹਨਾਂ ਦਾ ਪ੍ਰੈਜੀਡੈਂਟ ਤੇ ਉਹਦੀ ਵਾਈਫ ਚੁੱਕ ਕੇ, ਯਾਰ ਬੇਤਰਾਂ ਦੇ ਬਦਮਾਸ਼ ਚੁੱਕ ਕੇ ਲਿਆਉਂਦੇ ਨੇ ਕਿਸੇ ਕੰਟਰੀ ਦੇ ਕਿਸੇ ਦੇ ਘਰ ਵਾਈਫ ਨੂੰ ਜਾਂ ਕਿਸੇ ਦੇ ਹਸਬੈਂਡ ਵਾਈਫ ਨੂੰ ਕਿਡਨੈਪ ਕਰ ਲੈਣਾ, ਇਹ ਤੇ ਬਿਲਕੁਲ ਡਾਕੂਆਂ ਵਰਗਾ ਕੰਮ ਹੈ
1: ਜੀ। ਬਿਲਕੁਲ, ਉਹ ਡਾਕੂ ਵੀ ਘਟੀਆ ਜਿਹੜੇ ਲੋਕਲ ਲੈਵਲ ਤੇ ਡਾਕੂ ਹੁੰਦੇ ਨੇ,
0: ਲੋਕਲ ਲੈਵਲ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ।
1: ਅੱਛਾ,
0: ਤੇ ਇਹ ਜੇ ਇਸ ਪੋਜੀਸ਼ਨ ਤੇ ਪਹੁੰਚੇ ਬੰਦੇ ਨੂੰ ਜੇ ਇਹ ਨੌਲੇਜ ਨਹੀਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹੋਣਗੇ, ਤੇ ਇਹਦੇ ਕੋਲ ਦਿਮਾਗ ਨਾਂ ਦੀ ਚੀਜ਼ ਹੈ ਨਹੀਂ ਜੇ ਫਿਰ।
1: ਜੀ ਮੇਰਾ ਯਹੂਦੀ ਦੋਸਤ, ਜੇ ਮੇਰੀ ਫੈਕਟਰੀ ਦਾ ਮਾਲਕ ਵੀ ਯਹੂਦੀ ਹੈ, ਤੇ ਉਹ ਯਹੂਦੀ ਇੱਕ ਦੋਸਤ ਨਾਲ ਕੰਮ ਕਰਦਾ, ਉਹ ਵੀ ਮੁਖਾਲਫਤ ਇਹਦੀ ਕਰਦਾ, ਇਹਦੀ ਵੀ ਨੈਤਨ ਯਹੂਦੀ ਦੋਵਾਂ।
0: ਹਾਂ, ਇਹ ਦੁਨੀਆਂ ਦੇ ਉੱਤੇ ਜਿਹੜੀਆਂ, ਮੈਂ ਕਹਿੰਦਾ ਜੀ ਇੱਕ ਦਿਨ ਕੈਮਰਾ ਵੱਜਾ ਨਿਊਜ਼ ਦੇ ਵਿੱਚ, ਤੇ ਇਹਨਾਂ ਨੇ ਮਤਲਬ ਕਿ ਅਸੀਂ ਸਾਰੇ ਸੰਸਾਰ ਨੂੰ ਪਿਆਰ ਕਰਦੇ ਹਾਂ ਜੀ, ਸਾਰੀ ਦੁਨੀਆਂ ਨੂੰ, ਕੈਮਰਾ ਵੱਜਾ ਜਿਹੜਾ ਇਜ਼ਰਾਈਲ ਨੇ ਤਬਾਹ ਕੀਤਾ ਇਲਾਕਾ, ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਏ ਬਿਲਡਿੰਗਾਂ ਦੇ ਢੇਰ ਲੱਗੇ, ਉਹ ਇਹ ਕਿੰਨਾ ਪੈਸਾ ਬਰਬਾਦ, ਕਿੰਨੀਆਂ ਫੈਮਿਲੀਆਂ ਬਰਬਾਦ, ਕਿੰਨੇ ਬੱਚੇ ਤੜਫਣ ਡਏ ਨੇ, ਤੇ ਇਹ ਕਿੱਦਾਂ ਤੁਸੀਂ ਇੱਕ ਵਸਦਾ ਮੁਲਕ ਸ਼ਹਿਰ ਹੀ ਵਸਾ ਕੇ ਧਰ ਦਿੱਤਾ ਸਾਰੇ ਦਾ ਸਾਰਾ ਇਜ਼ਰਾਈਲ ਨੇ, ਜਿਹੜਾ ਬੜਾ ਜ਼ੁਲਮ ਹੈ ਉੱਧਰ, ਬੱਚੇ ਵਿਚਾਰੇ ਰੋਂਦੇ ਰਹਿੰਦੇ ਨੇ ਛੋਟੇ ਛੋਟੇ।
1: ਫਿਰ ਇਹ ਜਿਹੜਾ ਕਿਆਦਤ ਉੱਤੇ ਹਮਲੇ ਕਰਨੇ ਆ, ਵੇਖੋ ਨਾ ਇੰਡੀਆ ਪਾਕਿਸਤਾਨ ਦੀਆਂ ਕਿੰਨੀਆਂ ਜੰਗਾਂ ਹੋਈਆਂ ਨੇ, ਸਿਵਲੀਅਨ ਕਿਆਦਤ ਤੇ ਕਿਸੇ ਹਮਲਾ ਨਹੀਂ ਕੀਤਾ,
0: ਨਹੀਂ ਕੀਤਾ ਵੈਸੇ,
1: ਬਲਕਿ ਪਹਿਲ ਦੀ ਜੰਗ ਚ ਇੱਕ ਪਿਆਰਾ ਇੱਕ ਹੋਇਆ, ਔਰ ਉਹ ਜਿਹੜਾ ਚਲਾ ਰਿਹਾ ਸੀ ਉਹ ਇੰਡੀਆ ਦੇ ਸਦਰ ਦਾ ਪੁੱਤਰ ਸੀ ਜਿਹੜਾ ਉਸ ਵੇਲੇ ਇੰਡੀਆ ਦੇ ਸੀ, ਤੇ ਯੂਪ ਪੈਗਾਮ ਭੇਜਿਆ ਕਿ ਅਸੀਂ ਤੁਹਾਡਾ ਪਾਇਲਟ ਵਾਪਸ ਭੇਜਣਾ ਚਾਹੁੰਦੇ ਹਾਂ, ਉਹ ਫਿਰ ਤੁਹਾਡੇ ਸਦਰ ਇਨਕਾਰ ਕਰ ਦਿੱਤਾ ਕਿ ਅਗਰ ਇਹ ਸੋਚ ਕੇ ਭੇਜ ਰਹੇ ਹੋ ਕਿ ਮੇਰਾ ਪੁੱਤਰ ਹੈ ਤੇ ਨਹੀਂ, ਇਹ ਜਿਵੇਂ ਦੂਜੇ ਕੈਦੀ ਨੇ
0: ਨਹੀਂ। ਦੇਖੋ ਦੋਵਾਂ ਲੜਾਈਆਂ ਦੇ ਵਿੱਚ ਅਸੀਂ ਟਾਰਗੇਟ ਹਿੱਟ ਕੀਤੇ ਨੇ, ਤੁਸਾਂ ਵੀ ਤੇ ਜੋ ਵੀ ਆਰਮੀ ਪੁਆਇੰਟ ਆਫ ਵਿਊ ਤੋਂ ਸੀ, ਠੀਕ ਹੈ
1: ਨਾ,
0: ਹਾਂਜੀ, ਬੰਗਲਾਦੇਸ਼ ਵੇਲੇ ਵੀ ਟਾਰਗੇਟ ਹੀ ਹਿੱਟ ਹੋਏ ਸਨ
1: ਸਾਰੇ,
0: ਪਬਲਿਕ ਦੇ ਉੱਤੇ ਕਿਸੇ ਨੇ ਕੁਛ ਨੀ ਕੁਛ ਨੀ ਕੀਤਾ। ਮੈਨੂੰ ਇੰਨਾ ਪਿਆਰ ਆ ਰਿਹਾ ਸੀ, ਆ ਹੁਣ ਜਦੋਂ ਮੱਝਾਂ ਗਾਵਾਂ ਰੁੜ ਗਈਆਂ ਨੇ ਪਾਣੀ ਦੇ ਵਿੱਚ ਸਾਰੀਆਂ, ਤੁਹਾਡੇ ਉੱਥੇ ਕਿੰਨੀ ਕਿੰਨੀ ਕੀਮਤ ਹੈ ਮੱਝਾਂ ਤੇ ਗਾਵਾਂ ਦੀ, ਇੱਕ ਦੀ ਜਰਾ ਦੱਸਿਓ ਹਾਂ, ਲਗਭਗ ਇੱਕ ਮੱਝ ਕਿੰਨੇ ਦੀ ਹੁੰਦੀ ਹੈ?
1: 5 ਲੱਖ, 3 ਤੋਂ 5 ਲੱਖ, 3 ਤੋਂ 5 ਲੱਖ ਸਾਡੇ ਕੋਲ।
0: ਹਾਂ, ਉਹ 5-7 ਬੰਦੇ ਖਲੋਤੇ ਹਨ ਜਿਨ੍ਹਾਂ ਨੇ ਮੱਝਾਂ ਗਾਵਾਂ ਇੰਡੀਆ ਨੂੰ ਵਾਪਸ ਕੀਤੀਆਂ ਨੇ, ਪਿਆਰ ਤੁਹਾਡੀਆਂ ਰੁੜ ਕੇ ਆਈਆਂ, ਦੱਸੋ ਉਹ ਨੀ ਆਪਣੇ ਘਰਾਂ ਚ ਰੱਖ ਸਕਦੇ?
1: ਉਹ ਹੁਣ ਵੇਖੋ ਤੁਹਾਡੇ ਕਈਆਂ ਪਿੰਡਾਂ ਚ ਮੈਂ ਵੀਡੀਓ ਵੇਖਣਾ ਆ ਰਹੇ ਨੇ ਨਾ, ਬੰਦੇ ਜਿਹੜੇ ਉਧਰੋਂ ਆਉਂਦੇ ਨੇ ਜਿਹੜੇ ਇੱਥੇ ਜੰਮੇ ਸਨ, ਮਾਈਆਂ ਤੇ ਪਿੰਡ ਚ ਢੋਲ ਵੱਜ ਰਹੇ ਨੇ ਵਾਜੇ ਉਹਨਾਂ ਵਾਲੀ ਇਕਬਾਲ ਕੀਤਾ ਜਾ ਰਿਹਾ
0: ਪਿਆਰ ਕਰਦੀ ਜਨਤਾ ਬਹੁਤ ਉੱਪਰ ਵਾਲਾ ਮੇਹਰ ਕਰੇ ਸਾਡੀਆਂ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਾਂ ਨੇ ਅਸੀਂ ਟੇਬਲ ਤੇ ਬਹਿ ਕੇ ਉਹਦਾ ਉਹਨਾਂ ਦਾ ਸਲਿਊਸ਼ਨ ਲੱਭ ਲਈਏ ਕੋਈ ਤੇ ਹਾਂ ਅਸੀਂ ਕਾਰੋਬਾਰ ਕਰੀਏ ਆਪਸ ਵਿੱਚ ਯਾਰ
1: ਬਿਲਕੁਲ ਜਿਹਨਾਂ ਚੋਂ ਸਾਡੇ ਤੇ ਸਾਡੇ ਬੰਦੇ ਗੱਲ ਕਰਦੇ ਨੇ ਜਿੰਨਾ ਚਿਰ ਇੰਡੀਆ ਨਾਲ ਤਲਕਾ ਠੀਕ ਨਾ ਹੋਏ ਪਾਕਿਸਤਾਨ ਤਰੱਕੀ ਨਹੀਂ ਕਰ ਸਕਦਾ
0: ਤੁਹਾਡੇ ਫੌਜੀ ਅਫਸਰਾਂ ਦੇ ਵੀ ਬਿਆਨ ਇਹ ਹੈਗੇ ਸੀ ਪਰ ਉਹਨਾਂ ਦੇ ਵਾਸਤੇ ਪਹਿਲਿਆਂ ਦੇ
1: ਜੀ ਜੀ
0: ਪਰ ਏਦਾਂ ਹੀ ਆ ਫਿਰ ਕੋਈ ਕੁਝ ਕੂਵਤਾਂ ਏਦਾਂ ਦੀਆਂ ਵੀ ਹੁੰਦੀਆਂ ਨੇ ਜਿਹੜੀਆਂ ਨਹੀਂ ਪੇਸ਼ ਜਾਣ ਦਿੰਦੀਆਂ ਹਾਂਜੀ ਵੇਖੋ ਆ ਪੰਜਾਬੀ ਪੰਜਾਬੀਆਂ ਨੂੰ ਕਿੰਨਾ ਪਿਆਰ ਕਰਦੇ ਨੇ ਇੱਕ ਮੁੰਡਾ ਵੇਚਣ ਡਿਆ ਸੀ ਪਤਾ ਨੀ ਫੁੱਲੇ ਕਿ ਕੀ ਕੋਈ ਜੂਸ ਵਰਗੀ ਚੀਜ਼ਾਂ ਛੋਟੀ ਜਿਹੀ ਰੇਹੜੀ ਸੀ ਉਹਨੂੰ ਕੋਈ ਇੱਧਰ ਦਾ ਬੰਦਾ ਇੰਡੀਆ ਦਾ ਗਿਆ ਕਹਿੰਦਾ ਕਿੰਨੇ ਪੈਸੇ ਉਹਨੇ ਉਹਨੇ ਕਿਹਾ ਵੀ ਇੰਨੇ ਉਹਨੇ ਉਹਨੂੰ ਨੋਟ ਦਿੱਤਾ ਤੇ ਉਹ ਇੰਡੀਅਨ ਨੋਟ ਸੀ ਤੇ ਉਹ ਕਹਿੰਦਾ ਕਿ ਇਹ ਤੁਹਾਡੇ ਕੋਲ ਕਿੱਦਾਂ ਆਏ ਨੇ ਤੇ ਉਹ ਕਹਿੰਦਾ ਕਿ ਮੈਂ ਇੰਡੀਆ ਤੋਂ ਆਇਆ ਤੇ ਉਹ ਗਰੀਬ ਜਿਹਾ ਰੇਹੜੀ ਲਾਈ ਸੀ ਉਹ ਕਹਿੰਦਾ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ ਬੱਚਾ 17 ਸਾਲ ਦਾ ਹੁੰਦਾ ਇੱਕ ਮਾਈ ਨੇ ਰੇਹੜੀ ਲਾਈ ਸੀ ਉਹ ਵੀ ਪੈਸੇ ਨਹੀਂ ਸੀ ਲੈਣ ਦੇ ਦੇਖੋ ਗਰੀਬ ਜਿਹੇ ਲੋਕ ਕਹਿੰਦੇ ਨੇ ਨਹੀਂ ਲੈਣੇ ਪੈਸੇ ਤੁਹਾਡੇ ਕੋਲ ਇਹ ਪਿਆਰ ਹੀ ਹੈ ਰਿਸਪੈਕਟ ਹੈ ਕਿੰਨੀ ਹੈਗੀ ਹੈ
1: ਵੇਖੋ ਨੀ ਜਦੋਂ ਤੁਸੀਂ ਬਾਜਵੇ ਜਾਂ ਚੀਮੇ ਚੱਕੇ ਇੱਥੇ ਸਾਰੇ ਇਕੱਠੇ ਰਹਿੰਦੇ ਹਨ ਮੁਸਲਮਾਨਾਂ ਸਿੱਖਾਂ ਹਿੰਦੂਆਂ ਦੀਆਂ ਆਪਸ ਚ ਵਰਤਣਾ ਸਨ ਸ਼ਾਦੀਆਂ ਵਿਆਹ ਤੇ ਸ਼ਰੀਕ ਹੁੰਦੇ ਹਨ ਦੂਜੇ ਦੀਆਂ ਜੰਗਾਂ ਉੱਤੇ ਜਾਂਦੇ ਸਨ ਭੰਡੀਆਂ ਚ ਨਾਲ ਤੁਰਦੇ ਸਨ ਐਵੇਂ ਸਭ ਕੁਝ ਹੁੰਦਾ ਰਿਹਾ
0: ਸਾਰਿਆਂ ਦੀ ਇੱਕ ਦੂਜੇ ਦੇ ਤੋਂ ਜਾਨਾਂ ਵੀ ਵਾਰਦੇ ਸਨ ਜਿਸ ਤਰ੍ਹਾਂ
1: ਸਾਡੇ ਇਲਾਕੇ ਦੇ ਜਿਹੜੇ ਸਭ ਤੋਂ ਵੱਡੇ ਚੌਧਰੀ ਸਨ ਚੌਧਰੀ ਸਰਦਾਰ ਹਾਰੀ ਫੌਤ ਹੋਏ ਨੇ 10 ਸਾਲ ਪਹਿਲੋਂ ਉਹਨਾਂ ਦੇ ਪੋਤਰੇ ਮੈਨੂੰ ਅਗਲੇ ਦਿਨ ਗੱਲ ਹੀਰਾਨ ਕੋਲ ਦੱਸੀ ਆਉਂਦਾ ਕਿ ਮੇਰੇ ਤੇ ਜਿਹੜੇ ਦਾਦੇ ਦੀ ਫੁੱਫੀ ਸੀ ਉਹ ਸਿੱਖਾਂ ਵੱਲ ਵਿਆਹੀ
0: ਯਾਨੀ
1: ਕਿ ਰਿਸ਼ਤੇਦਾਰੀਆਂ ਵੀ ਸੈ ਰਿਸ਼ਤੇਦਾਰੀਆਂ
0: ਬਿਲਕੁਲ ਬਿਲਕੁਲ ਬਿਲਕੁਲ ਅੱਲਾ ਰੱਬ ਕਰੇ ਸਾਡੇ ਤਲੋਕਾਤ ਫੇਰ ਚੰਗੇ ਹੋ ਜਾਣ ਪਬਲਿਕ ਜਿਹੜੀ ਆ ਉਹਦੇ ਮਨ ਵਿੱਚ ਕੋਈ ਇਹੋ ਜਿਹੀ ਕੋਈ ਕੋਈ 1% 2% ਕੋਈ ਹੋਣਗੇ ਤੇ ਉਹ ਹੁੰਦੇ ਹੀ ਨੇ ਸਾਰੇ ਮੁਆਸ਼ਰਿਆਂ ਦੇ ਵਿੱਚ
1: ਉਹ ਸਾਰੇ ਮੁਆਸ਼ਰਿਆਂ ਚੋਂ ਇੱਥੇ ਵੀ ਨੇ ਜਰਮਨੀ ਵੀ ਹੋਣ ਦੇ ਪਾਕਿਸਤਾਨ ਵੀ ਔਰ ਉਹ ਬੜੇ ਖਬੀਸ ਲੋਕ ਹੁੰਦੇ ਨੇ ਬਹੁਤ ਖਬੀਸ ਜਿਹੜੇ
0: ਬਿਲਕੁਲ ਜੀ ਹਾਂਜੀ ਤੇ ਤੁਸੀਂ ਸੁਣਾਓ ਅੱਜ ਕਿਉਂਕਿ ਟਾਈਮ ਹੀ ਉਨਾ ਕੁ ਰਹਿ ਗਿਆ ਤੁਹਾਡੀ ਕੋਈ ਹਾਂ ਤੁਹਾਡੇ ਅਖਤਰ ਸਾਹਿਬ ਹੋਣੀ ਪਿਛਲੀ ਵਾਰੀ ਵੀ ਆਏ ਸੀ ਭਾਈ ਉਹਨਾਂ ਨੇ ਕਿਆ ਰੌਣਕਾਂ ਲਾਈਆਂ ਨੇ ਵੰਡਰਫੁਲ ਬਹੁਤ ਬਹੁਤ ਵਿਦਵਾਨ ਅੱਜ ਵੀ ਆਏ ਬਹੁਤ ਵਿਦਵਾਨ ਆਦਮੀ
1: ਜੀ ਮੇਰੀ ਨਜ਼ਰ ਨੇ ਜੀਵਨ ਕਹਾਣੀ ਮੇਰੀ ਜੀਵਨ ਕਹਾਣੀ ਦੇ ਤੁਸਾਰੇ ਬਾਬ ਲਿਖਣੇ ਨੇ ਮੇਰੀ ਜੀਵਨ ਕਹਾਣੀ ਦੇ ਤੁਸਾਰੇ ਬਾਬ ਲਿਖਣੇ ਨੇ ਅਜ਼ਾਬਾਂ ਵਾਂਗ ਤਾਬੀਰਾਂ ਅਜ਼ਾਬਾਂ ਵਾਂਗ ਤਾਬੀਰਾਂ ਸੁਨਹਿਰੇ ਖਾਬ ਲਿਖਣੇ ਨੇ ਤੂੰ ਦੱਸਣਾ ਏ ਜ਼ਮਾਨੇ ਨੂੰ ਯਜ਼ੀਦੀ ਚਾਲ ਦਾ ਕਿੱਸਾ ਤੂੰ ਦੱਸਣਾ ਏ ਜ਼ਮਾਨੇ ਨੂੰ ਯਜ਼ੀਦੀ ਚਾਲ ਦਾ ਕਿੱਸਾ ਮੇਰੇ ਬਾਗੀ ਮਜ਼ਾਜਾਂ ਲਈ ਜਬਰ ਦੇ ਜਾਲ ਦਾ ਕਿੱਸਾ ਸਿਰਫ ਰੋਟੀ ਵਿਖਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ ਸਿਰਫ ਰੋਟੀ ਵਿਖਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ ਬਦਨ ਦੀ ਅੱਗ ਬੁਝਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ ਤੂੰ ਦੱਸਣਾ ਏ ਤੂੰ ਲਿਖਣਾ ਏ ਸਿਤਮ ਦੀ ਟਿਕਟੀ ਉੱਤੇ ਮੈਂ ਕਿੰਨੀ ਵਾਰ ਵਜਿਆ ਸਾਂ ਸਿਤਮ ਦੀ ਟਿਕਟੀ ਉੱਤੇ ਮੈਂ ਕਿੰਨੀ ਵਾਰ ਵਜਿਆ ਸਾਂ ਗੁਲਾਬਾਂ ਦਾ ਮੈਂ ਮਾਲੀ ਸਾਂ ਤੇ ਕੰਡਿਆਂ ਨਾਲ ਵਜਿਆ ਸਾਂ ਸਿਤਮ ਦੀ ਟਿਕਟੀ ਉੱਤੇ ਮੈਂ ਕਿੰਨੀ ਵਾਰ ਵਜਿਆ ਸਾਂ ਗੁਲਾਬਾਂ ਦਾ ਮੈਂ ਮਾਲੀ ਸਾਂ ਤੇ ਕੰਡਿਆਂ ਨਾਲ ਵਜਿਆ ਸਾਂ ਕਿਸੇ ਨੇ ਬੇਵਫਾ ਖਾਤਰ ਕਈ ਮੋਹਰੇ ਵੀ ਪੀਤੇ ਕਿਸੇ ਨੇ ਬੇਵਫਾ ਖਾਤਰ ਕਈ ਮੋਹਰੇ ਵੀ ਪੀਤੇ ਸਨ ਸਦਾ ਥੂੜੀ ਮੈਂ ਤੱਕੀ ਸੀ ਸਦਾ ਮਾਤਮ ਮੈਂ ਪੀਤੇ ਤੂੰ ਦੱਸਣਾ ਏ ਮੁਸੀਬਤ ਵਿੱਚ ਮੈਂ ਕੋਈ ਆਪਤ ਨਹੀਂ ਤੱਕੀ ਤੂੰ ਦੱਸਣਾ ਹੈ ਮੁਸੀਬਤ ਵਿੱਚ ਮੈਂ ਕੋਈ ਆਫਤ ਨੀ ਉਤੱਕੀ, ਨਰੇੜੇ ਵਕਤ ਵਿੱਚ ਦੀ ਮੈਂ ਕੋਈ ਤਾਕਤ ਨੀ ਉਤੱਕੀ, ਹਨੇਰੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਫਟਿਆ, ਹਨੇਰੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਫਟਿਆ, ਜ਼ੁਲਮ ਦੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਫਟਿਆ, ਮੁਹੱਬਤ ਦੀ ਕਸਮ ਖਾ ਕੇ ਕਿਸੇ ਠੱਗਣੀ ਨੇ ਠੱਗਿਆ, ਮੁਹੱਬਤ ਦੀ ਕਸਮ ਖਾ ਕੇ ਕਿਸੇ ਠੱਗਣੀ ਨੇ ਠੱਗਿਆ ਸੀ, ਤੇ ਮਿਲ ਸੀਨੇ ਦੇ ਨਾਲ ਲਾ ਕੇ ਕਿਸੇ ਠੱਗਣੀ ਨੇ ਠੱਗਿਆ ਸੀ, ਬਰਸ ਦੇ ਬਾਦਲਾਂ ਵਿਚ ਵੀ ਮੈਂ ਕੱਸਾ ਤੇ ਤਿਹਾਇਆ ਸਾਂ, ਬਰਸ ਦੇ ਬਾਦਲਾਂ ਵਿਚ ਵੀ ਮੈਂ ਕੱਸਾ ਤੇ ਤਿਹਾਇਆ ਸਾਂ, ਵਪਾਰੀ ਦੀ ਦਮਾ ਦੀ ਸੰਘਣੀ ਲਈ ਵੀ, ਵਪਾਰੀ ਸੰਘਣੀ ਲਈ ਵੀ ਜਿਵੇਂ ਮੈਂ ਕੋਈ ਪਰਾਇਆ ਸਾਂ, ਬਰਸ ਦੇ ਬਾਦਲਾਂ ਵਿਚ ਵੀ ਮੈਂ ਕੱਸਾ ਤੇ ਤਿਹਾਇਆ ਸਾਂ, ਵਪਾਰੀ ਸੰਘਣੀ ਲਈ ਵੀ ਜਿਵੇਂ ਮੈਂ ਕੋਈ ਪਰਾਇਆ ਸਾਂ, ਤੂੰ ਲਿਖਣਾ ਮਾਖਿਓ ਉੱਤੇ ਸਟੈਣਾ ਦੀ ਹਕੂਮਤ ਸੀ, ਤੂੰ ਲਿਖਣਾ ਮਾਖਿਓ ਉੱਤੇ ਸਟੈਣਾ ਦੀ ਹਕੂਮਤ ਸੀ, ਤੇ ਕੋਕਾ ਫਾਂ ਦੇ ਉੱਤੇ ਵੀ ਕਈ ਡੈਣਾ ਦੀ ਡੈਣਾ ਦੀ ਹਕੂਮਤ ਸੀ, ਤੂੰ ਲਿਖਣੇ ਮਾਖਿਓ ਉੱਤੇ ਸਟੈਣਾ ਹਕੂਮਤ ਸੀ, ਮੇਰੀ ਜੀਵਨ ਕਹਾਣੀ ਦੇ ਤੂੰ ਸਾਰੇ ਬਾਬ ਲਿਖਣੇ ਨੇ, ਤੂੰ ਲਿਖਣੇ ਮਾਖਿਓ ਉੱਤੇ ਸਟੈਣਾ ਦੀ ਹਕੂਮਤ ਸੀ, ਤੇ ਕੋਹੇ ਕਾਫ ਦੇ ਉੱਤੇ ਤੂੰ ਲਿਖਣੇ ਮਾਖਿਓ ਉੱਤੇ ਸਟੈਣਾ ਦੀ ਹਕੂਮਤ ਸੀ, ਤੇ ਕੋਹੇ ਕਾਫ ਦੇ ਉੱਤੇ ਡੈਣਾ ਦੀ ਹਕੂਮਤ ਸੀ, ਡੈਣਾ ਦੀ ਹਕੂਮਤ ਜੀ ਜੀ ਸ਼ੁਕਰੀਆ ਸ਼ੁਕਰੀਆ
0: ਜੀ ਟਾਈਮ ਵੀ ਥੋੜਾ ਰਹਿ ਗਿਆ ਮੈਂ ਤੁਹਾਡੇ ਨਾਲ ਦੋ ਤਿੰਨ ਛੇ ਤੁਹਾਡੇ ਨਾਲ
1: ਜੀ ਜੀ ਚਲੋ ਜੀ ਚਲੋ
0: ਕਿਉਂ ਮੇਰੇ ਦਿਲ ਦੇ ਅਰਮਾਨਾਂ ਤੇ ਡਾਕਾ ਮਾਰਿਆ ਈ ਲੈ ਗਿਆ ਜਿਸਮ ਚੋ ਰੂਹ ਉਡਾ ਮੇਰੇ ਕਿਉਂ ਮੇਰੇ ਦਿਲ ਦੇ ਅਰਮਾਨਾਂ ਤੇ ਡਾਕਾ ਮਾਰਿਆ ਈ ਲੈ ਗਿਆ ਜਿਸਮ ਚੋ ਰੂਹ ਉਡਾ ਮੇਰੀ ਔ ਜਾਣ ਵਾਲਿਆ ਤੇਰੀ ਖੈਰ ਹੋਵੇ ਪਰ ਆਪਣੀਆਂ ਯਾਦਾਂ ਤੋਂ ਜਾਨ ਛਡਾ ਮੇਰੀ ਜਾਣ ਵਾਲਿਆ ਤੇਰੀ ਖੈਰ ਹੋਵੇ ਪਰ ਆਪਣੀਆਂ ਯਾਦਾਂ ਤੋਂ ਜਾਨ ਛਡਾ ਕਿ ਤੂੰ ਹਮੇਸ਼ਾ ਪਿਆਰ ਦੇ ਸਿਰ ਵਿਚ ਡਾਂਗ ਮਾਰੇ ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀ ਤੂੰ ਹਮੇਸ਼ਾ ਪਿਆਰ ਦੇ ਸਿਰ ਵਿਚ ਡਾਂਗ ਮਾਰੇ ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ ਦੁਨੀਆਂ ਦੇ ਖਜ਼ਾਨੇ ਤੇ ਇੱਜ਼ਤਾਂ ਤੂੰ ਲੁੱਟੀਆਂ ਨੇ ਓਏ ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ
1: ਤੈਨੂੰ ਤਾਂ ਮੰਨੀਏ
0: ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ
1: ਵਾਹ
0: ਦੋਸਤੋ ਆਓ ਇਨਸਾਨਾਂ ਨੂੰ ਸਜਦੇ ਕਰੀਏ
1: ਜੀ ਵਾਹ
0: ਦੋਸਤੋ ਆਓ ਇਨਸਾਨਾਂ ਨੂੰ ਸਜਦੇ ਕਰੀਏ ਨੇਕ ਜਿਨ੍ਹਾਂ ਦੇ ਧੰਦੇ ਨੇ ਆਓ ਇਨਸਾਨਾਂ ਨੂੰ ਸਜਦੇ ਕਰੀਏ ਨੇਕ ਜਿਨ੍ਹਾਂ ਦੇ ਧੰਦੇ ਨੇ ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ ਉਹ ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ
1: ਸ਼ੁਕਰੀਆ ਸ਼ੁਕਰੀਆ
0: ਲਾ ਦਿੰਦੇ ਹੋ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਦਾ ਤੇ ਅੱਲਾ ਮੀਆਂ ਤੁਹਾਨੂੰ ਆਪਣੇ ਆਪਣੇ ਸ਼ਾਇਰ ਦੇ ਰੱਖੇ
1: ਓਕੇ ਜੀ ਰੱਬ ਰੱਖਾ ਜੀ
0: ਰੱਬ ਰੱਖਾ ਰੱਬ ਰੱਖਾ ਸੋ ਇਹ ਸਨ ਜੀ ਇਟਲੀ ਤੋਂ ਸਾਡੇ ਬਹੁਤ ਹੀ ਪਿਆਰੇ ਸ਼ਾਹ ਜੀ ਵੰਡਰਫੁਲ ਮੈਨ ਹਾਂਜੀ ਤੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਾਂ ਛੋਟੀ ਜਿਹੀ ਗੱਲ ਬੱਚਿਆਂ ਦਾ ਕੀ ਰੋਲ ਹੁੰਦਾ ਨਿੱਕੇ ਨਿੱਕੇ ਮਾਸੂਮ ਬੱਚਿਆਂ ਦਾ ਹਾਂਜੀ ਛੋਟੇ ਛੋਟੇ ਬੱਚੇ ਨਹੀਂ ਹੁੰਦੇ ਹੈ ਇਹ ਕਿੱਥੇ ਹੈ ਕਿੱਥੇ ਹੈ ਕਿੱਥੇ ਹੈ ਕਿੱਥੇ ਸਭ ਤੋਂ ਮਹਾਨ ਬੱਚੇ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਨਾ ਸਭ ਤੋਂ ਅੱਛੇ ਤੇ ਮਨ ਦੇ ਸੱਚੇ ਸਾਡੇ ਨੰਨੇ ਮੁੰਨੇ ਬਾਲ ਸਭ ਤੋਂ ਅੱਛੇ ਮੰਨਦੇ ਸੱਚੇ ਸਾਡੇ ਨੰਨੇ ਮੁੰਨੇ ਬਾਲ ਖਿਡੌਣਿਆਂ ਦੇ ਨਾਲ ਖੇਡਣ ਅਸੀਂ ਖੇਡੀਏ ਬਾਲਾਂ ਨਾਲ ਬਾਲ ਖਿਡੌਣਿਆਂ ਦੇ ਨਾਲ ਖੇਡਣ ਅਸੀਂ ਖੇਡੀਏ ਬਾਲਾਂ ਨਾਲ ਲਓ ਜੀ ਤੁਹਾਨੂੰ ਇੱਕ ਬਾਲਾਂ ਬਾਰੇ ਇੱਕ ਨਾ ਛੋਟੀ ਜਿਹੀ ਗੱਲਬਾਤ ਮੈਂ ਸੁਣੀ ਤੇ ਮੈਂ ਤੁਹਾਨੂੰ ਸੁਣਾਉਂ ਲੱਗਾ ਸੱਜਣੋ ਜੇ ਸਾਡੇ ਪੈਰਾਂ ਵਿੱਚ ਨੰਨਿਆਂ ਮੁੰਨਿਆਂ ਨੰਨਿਆਂ ਨੰਨਿਆਂ ਛੋਟੇ ਛੋਟੇ ਸ਼ਿਸ਼ੂ ਜਿਹੜੇ ਨੇ ਬੱਚਿਆਂ ਦੀਆਂ ਬੇੜੀਆਂ ਨਾ ਹੋਣ ਤੇ ਅੱਜ ਬਹੁਤ ਸਾਰੇ ਰਿਸ਼ਤੇ ਖਾਕ ਬਣ ਕੇ ਕਦੇ ਦੇ ਹਵਾ ਚ ਉੱਡ ਗਏ ਹੁੰਦੇ ਜੇ ਬੱਚਿਆਂ ਦੀਆਂ ਜੰਜੀਰਾਂ ਸਾਡੇ ਪੈਰਾਂ ਚ ਨਾ ਹੋਣ ਤੇ ਅਸੀਂ ਬਹੁਤ ਰਿਸ਼ਤੇ ਅੱਜ ਤੱਕ ਟੁੱਟ ਗਏ ਹੁੰਦੇ ਖਾਸ ਕਰਕੇ ਹਸਬੈਂਡ ਵਾਈਫ ਇਹ ਸਾਡੇ ਸੋਹਣੇ ਸੋਹਣੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਹੀ ਨੇ ਇਹ ਛੋਟੇ ਸਾਡੇ ਧੀਆਂ ਪੁੱਤਰ ਹੀ ਨੇ ਜੋ ਸਾਡੇ ਟੁੱਟੇ ਹੋਏ ਦਿਲਾਂ ਵਿੱਚ ਪੁਲ ਬਣ ਕੇ ਖੜੇ ਨੇ ਪੁਲ ਦਾ ਕੰਮ ਕਰੇ ਲਓ ਜੀ ਪਹਿਲਾਂ ਕਾਲ ਲੈ ਲੈਂਦੇ ਹਾਂ ਫਿਰ ਗੱਲਬਾਤ ਕਰਾਂਗੇ ਜੀ ਜੀ ਪ੍ਰਭਾਤ ਰੇਡੀਓ ਦੇ ਵੇਲੇ ਤੁਹਾਡਾ ਬਹੁਤ ਬਹੁਤ ਸਵਾਗਤ ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ
2: ਹੈਲੋ ਜੀ ਬਾਜਵਾ ਸਾਹਿਬ ਜੀ ਮੈਂ ਜਰਮਨ ਤੋਂ ਬੋਲਦਾ
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਮਾਲ ਜੀ ਤੁਹਾਡਾ ਜਰਮਨ ਦੇ ਵਿੱਚ ਬਹੁਤ ਬਹੁਤ ਸਵਾਗਤ ਅਸੀਂ ਜੀ ਪੀਪੇ ਖੜਕਾ ਕੇ ਤੁਹਾਡਾ ਸਵਾਗਤ ਕਰਦੇ ਹਾਂ ਕਿਉਂਕਿ ਤੁਸੀਂ ਸਾਲ ਬਾਅਦ ਆਏ ਹੋ ਮੇਰਾ ਖਿਆਲ ਹੈ
2: ਧੰਨਵਾਦ ਜੀ ਆਹ ਪੀਪਿਆਂ ਦੀ ਗੱਲ ਤੋਂ ਮੈਨੂੰ ਯਾਦ ਆ ਗਿਆ ਇੱਕ ਵਾਰੀ ਟਿੱਡੀ ਦਾ ਲਾਇਆ ਸੀ ਆਪਣੇ ਪੰਜਾਬ ਚ ਯਾਦ ਹੁੰਦਾ ਤੁਹਾਨੂੰ ਹਾਂਜੀ ਉਹ ਛੱਡੀਆਂ ਨੂੰ ਮਤਲਬ ਉਹ ਏਦਾਂ ਸੀ ਉਸ ਵੇਲੇ ਟਿੰਡਾਂ ਜੋ ਵੀ ਹੱਥ ਕਿਸੇ ਦੇ ਆਇਆ
0: ਫੜਕਾਉਣਾ ਸਾਡੀ ਉਮਰ ਹੈ ਉਹਦਾ ਮੈਨੂੰ ਵੀ ਪਤਾ
2: ਹਾਂਜੀ ਹਾਂਜੀ ਹਾਂਜੀ ਉਹ
0: ਮਿੰਟਾਂ ਸਕਿੰਟਾਂ ਵਿੱਚ ਹੀ ਕਿੱਲਿਆਂ ਦੇ ਕਿੱਲੇ ਰੁੰਡ ਮਰੁੰਡ ਫਸਲ ਦੇ ਕਰ ਜਾਂਦੇ
2: ਬਿਲਕੁਲ ਜੀ ਜਿੱਦਾਂ ਏਦਾਂ ਹੋ ਗਿਆ ਸੀ ਵੀ ਬੱਦਲ ਚਣੀ ਹੈ ਕੋਈ ਨੀ ਸੂਰਜ ਦੀ ਹਨੇਰਾ ਹੀ ਕਰ ਦਿੱਤਾ
0: ਹੁਣ ਨਹੀਂ ਬਾਅਦ ਦੇ ਵਿੱਚ ਮੋਹਾਟੀ ਗਏ ਜਾਂ ਜੋ ਵੀ ਉਹਨਾਂ ਦਾ ਇਲਾਜ ਹੋ ਗਿਆ ਹੋਏਗਾ ਜਾਂ ਕਈ ਤਰ੍ਹਾਂ ਦੀਆਂ ਸਪਰੇਆਂ ਜੇ ਉਹ
2: ਹਾਂਜੀ ਹਾਂਜੀ ਹਾਂਜੀ
0: ਟਿੱਡੀ ਦਲ ਪੁਰਾਣੇ ਜ਼ਮਾਨੇ ਦੇ ਵਿੱਚ ਇਹੋ ਹੀ ਦਲ ਜਿਹੜੇ ਹੁੰਦੇ ਸਨ ਇਹ ਕੀ ਉਹਨੂੰ ਕਹਿੰਦੇ ਨੇ ਜਦੋਂ ਖਾਣ ਪੀਣ ਨੂੰ ਕੁਛ ਨਾ ਹੋਵੇ ਕਾਲ ਪਾਉਣ ਦਾ ਇਹ ਵੀ ਇੱਕ ਕਾਰਨ ਹੁੰਦੇ ਸਨ
2: ਹਾਂਜੀ ਹਾਂਜੀ ਹਾਂਜੀ
0: ਦਾਲ ਕਿੱਡਾ ਕਿਸ ਤਰ੍ਹਾਂ ਦਾ ਲਹੋ ਜਿਹਾ ਜਿਸ ਤਰ੍ਹਾਂ ਵੇਖੋ ਨਾ ਟਿੱਡੀ ਦਲ ਅਕਾਲੀ ਦਲ ਵਾਹ
2: ਇਹ ਵੀ ਫਿਰ ਜਦ ਕਿਤੇ ਇਹ ਵੀ ਕਿਤੇ ਜਦ ਪੈ ਜਾਂਦੇ ਤੇ ਹਨੇਰੇ ਕਰ ਦਿੰਦੇ ਆ ਇਹ ਨੀ ਪਤਾ ਹਨੇਰਾ ਕਿੱਥੇ ਨੀ ਕਰਦੇ
0: ਸਾਰੇ ਜਿੱਥੇ ਇਕੱਠੇ ਹੋ ਜਾਂਦੇ ਸਾਰੇ ਹਾਂਜੀ ਤੁਸੀਂ ਕਰੋ ਗੱਲਬਾਤ ਜੀ
2: ਹਾਂਜੀ ਬਹੁਤ ਵਧੀਆ ਲੱਗਾ ਜੀ ਸਾਰਿਆਂ ਨੂੰ ਅੱਜ ਮਿਲ ਕੇ ਤੇ ਆਪਣੇ ਸ਼ਾਹ ਜੀ ਹੁਣੀ ਇਟਲੀ ਤੋਂ ਜਿਨ੍ਹਾਂ ਨੇ ਕਵਿਤਾ ਕਿਆ ਬਾਤਾਂ ਪੜ੍ਹਦੀ ਜਿਹੜੀ ਆ ਆ ਹੁਣ ਤੁਸੀਂ ਬੋਲ ਕੇ ਹਟੇ ਆ ਕਿਆ ਬਾਤ ਅਜੇ ਤਾਂ ਕੋਈ ਜਵਾਬ ਹੀ ਕੋਈ
0: ਨੀ ਤੁਸੀਂ ਮੇਰੀ ਗੱਲ ਕਰ ਰਹੇ ਹੋ
2: ਹਾਂਜੀ ਇੱਕ ਤੁਹਾਡਾ ਤੇ ਇੱਕ ਪਹਿਲਾਂ ਜਿਹੜੇ ਆਪਣੇ ਇਟਲੀ ਤੋਂ ਬੋਲ ਕੇ ਗਏ ਆਪਾਂ ਸ਼ਾਹ ਜੀ
0: ਸਟਾਰਟ ਪ੍ਰੋਗਰਾਮ ਨੇ ਸੁਣਿਆ ਇੱਕ ਸੱਜਣ ਮਹਿਮੂਦ ਅਖਤਰ ਜੀ ਹੁਣੀ ਪਾਕਿਸਤਾਨ ਤੋਂ ਆਏ ਸੀ ਮੈਂ ਤੁਹਾਨੂੰ ਇਹਦੀ ਕਾਪੀ ਭੇਜਿਆ ਵੰਡਰਫੁਲ ਆਦਮੀ ਬੜੇ ਵਿਦਵਾਨ ਆਦਮੀ ਨੇ ਉਹ ਬਹੁਤ
2: ਮੈਂ ਦਰਅਸਲ ਥੱਲੇ ਗਿਆ ਸੀਗਾ ਗੱਡੀ ਗੁੱਡੀ ਦਾ ਮਾੜਾ ਜਿਹਾ ਮੈਂ ਕਿਹਾ ਇੱਧਰ ਉੱਧਰ ਜਾਣਾ ਪੈਂਦਾ ਇਸ ਮਾੜਾ ਜਿਹਾ ਕੰਮ ਜਿਹਾ ਕਰਨ ਵਾਲਾ ਸੀ ਮੈਂ ਥੱਲੇ ਗਿਆ ਜੀ ਕੰਮ ਹੁਣ ਆ ਕੇ ਫਿਰ ਮੈਂ ਕਿਹਾ ਮੈਂ ਲਾ ਕੇ ਦੇਖਦਾ ਆਉਣੇ
0: ਮਿਹਰਬਾਨੀ ਥੈਂਕ ਯੂ ਤੁਸੀਂ
2: ਬਹੁਤ ਬਹੁਤ ਸਾਰਿਆਂ ਨੂੰ ਮੇਰੇ ਵੱਲੋਂ ਪ੍ਰਭਾਤ ਰੇਡੀਓ ਦੇਖਣ ਵਾਲਿਆਂ ਨੂੰ ਬਹੁਤ ਨਿੱਘਾ ਪਿਆਰ ਤੇ ਸਤਿਕਾਰ
0: ਸਾਰਿਆਂ ਵੱਲੋਂ ਤੁਹਾਨੂੰ
2: ਦੇਰ ਹੋ ਗਈ ਜੀ ਬਹੁਤ ਹੈ
0: ਕੀ ਸੁਣਾਓਗੇ
2: ਅੱਜ ਮੈਂ ਤੁਹਾਨੂੰ ਸੁਣਾਊਂਗਾ ਜੀ ਖੁਸ਼ੀ ਮੁਹੰਮਦ ਚੱਠਾ ਦੀ ਲਿਖੀ ਹੋਈ ਚੀਜ਼ ਹੈ ਸ਼ੱਕ ਦੇ ਪਹਿਰੇ
0: ਸ਼ੱਕ ਦੇ
2: ਪਹਿਰੇ ਸ਼ੱਕ ਦੇ ਪਹਿਰੇ ਮਤਲਬ ਜਿੱਦਾਂ ਵੀ ਕਿਸੇ ਨੂੰ ਸ਼ੱਕ ਹੋ ਜਾਂਦੀ ਹੈ ਵੀ ਉਹ ਕੀ ਬੰਦਾ
0: ਹਾਂਜੀ ਹਾਂਜੀ ਹਾਂਜੀ

0: ਕਿੱਥੇ ਜਾਣੇ ਕਿੱਥੋਂ ਆਉਣੇ ਸੋਚ ਸੋਚ ਚੂਰਦੇ ਡੱਬੂ ਕੁੱਤੇ ਵਾਂਗੂ ਬੈਠੇ ਰਹਿੰਦੇ ਸਾਨੂੰ ਕੂਰਦੇ
1: ਵਾਹ
0: ਕਿੱਥੇ ਜਾਣੇ ਕਿੱਥੋਂ ਆਉਣੇ ਸੋਚ

ਦੂਜੇ ਕਰੀ ਚਲੇ ਦਾ ਕੀ ਰੱਖਦੇ ਨਜ਼ਰ ਬਈ ਆਪਣੇ ਘਰਾਂ ਦੀ ਇੰਨੀ ਹੁੰਦੀ ਨਹੀਂ ਖਬਰ ਬਈ ਦੂਜੇ ਕਰੀ ਚੱਲਦਾ ਕੀ

0: ਵਾਹ
1: ਦੂੜਿਆਂ ਦੇ ਖੁਸ਼ੀਏ ਦੂੜਿਆਂ ਦੇ ਖੁਸ਼ੀਏ ਤਾਂ ਲਾਣਤਾਂ ਦੇ ਸ਼ੱਕ ਦੇ
0: ਵਾਹ ਵਾਹ ਪਾਣੀ ਪਿਆ ਕਿਤੇ ਥੋੜਾ ਬਹੁਤਾ ਤੇ ਪਾਣੀ
1: ਹਾਂਜੀ
0: ਕੋਈ ਗੱਲ ਨੀ ਤੁਸੀਂ ਰਿਲੈਕਸ ਹੋ ਕੇ ਪਾਣੀ ਦਾ ਘੁੱਟ ਭਰੋ ਮੈਂ ਓਨੀ ਦੇਰ ਗੱਲਬਾਤ ਠੀਕ ਆ ਜੀ ਸਾਡੇ ਮੱਲ ਜੀ ਹੁਣੀ ਇੱਕ ਸਾਲ ਰਹਿ ਕੇ ਆਏ ਨੇ ਇੰਡੀਆ ਦੇ ਠੀਕ ਆ ਜੀ ਤੇ ਉੱਥੇ ਕਾਫੀ ਇੰਜੋਏ ਕੀਤਾ ਇਹਨਾਂ ਨੇ ਤੇ ਆਪਣਾ ਇਹੋ ਕਲਚਰ ਜਿਹੜੀਆਂ ਰੁਚੀਆਂ ਨੇ ਉਹਨਾਂ ਦੇ ਵਿੱਚ ਹੀ ਇੱਧਰ ਉੱਧਰ ਸਮਾਗਮਾਂ ਦੇ ਵਿੱਚ ਤੇ ਇਹਨਾਂ ਦੀ ਆਵਾਜ਼ ਅੱਗੇ ਨਾਲੋਂ ਵੀ ਕਲੀਅਰ ਹੋ ਗਈ ਹੈ ਜ਼ਿਆਦਾ ਜਿਸ ਤਰ੍ਹਾਂ ਮੈਨੂੰ ਐਂ ਲੱਗਦਾ ਕਿ ਇਹਨਾਂ ਨੇ ਕਾਫੀ ਗਾਉਣ ਦੀ ਪ੍ਰੈਕਟਿਸ ਕੀਤੀ ਹੈ ਉੱਥੇ ਰਿਆਜ਼ ਹੁੰਦਾ ਰਿਹਾ ਇਹਨਾਂ ਦਾ ਤੇ ਮੈਂ ਜਦੋਂ ਵੀ ਇਹਨਾਂ ਨੂੰ ਕਹਿ ਲਈ ਸ਼ੌਂਕ ਨੇ ਨਾ ਆਪੋ ਆਪਣੇ ਜਿਸ ਤਰ੍ਹਾਂ ਸਾਡੇ ਖਹਿਰਾ ਸਾਹਿਬ ਨੇ ਗੱਲ ਕਰਕੇ ਗਏ ਸੀ ਹਾਂਜੀ ਕਿ ਰਿਟਾਇਰਮੈਂਟ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਹੋਬੀਜ਼ ਨੇ ਸ਼ੌਂਕ ਨੇ ਉਹ ਕਦੀ ਵੀ ਬੋਰ ਨਹੀਂ ਹੁੰਦੇ ਇਕੱਲੇ ਨਹੀਂ ਹੁੰਦੇ ਉਹ ਕਿਤੇ ਨਾ ਕਿਤੇ ਬਿਜ਼ੀ ਰਹਿੰਦੇ ਤੇ ਜਿਨ੍ਹਾਂ ਦਾ ਕੋਈ ਹੋਬੀ ਨਹੀਂ ਕੋਈ ਸ਼ੌਂਕ ਨਹੀਂ ਉਹ ਮੰਜੀ ਨਾਲ ਜੁੜ ਜਾਂਦੇ ਨੇ ਤੇ ਕੜਪਦੇ ਰਹਿੰਦੇ ਨੇ ਆਹ ਕੀ ਹੋਣ ਡਿਆ ਆਪ ਤੁਸੀਂ ਕੁਛ ਕਰਨਾ ਨਹੀਂ ਤੇ ਘਰ ਵਾਲਿਆਂ ਦੇ ਦੁਆਲੇ ਤੁਸੀਂ ਹੋਏ ਰਹਿੰਦੇ ਹੋ ਆਪਣੇ ਸ਼ੌਂਕ ਵੀ ਪਾਲੋ ਤੇ ਘਰ ਦੇ ਓਨੇ ਕੁ ਕੰਮ ਜ਼ਰੂਰ ਕਰੋ ਜਿੰਨੇ ਕੁ ਤੁਹਾਡੇ ਕੋਲੋਂ ਹੋ ਸਕਦੇ ਨੇ ਫਿਰ ਕੋਪਰੇਸ਼ਨ ਕੋਪਰੇਸ਼ਨ ਇਹਨਾਂ ਦੇ ਨਾਲ ਘਰਦਿਆਂ ਦੇ ਸਹਿਯੋਗ ਤੁਸੀਂ ਕਰ ਰਹੇ ਹੋ ਤੇ ਘਰ ਵਾਲੇ ਤੁਹਾਡਾ ਸਹਿਯੋਗ ਕਰ ਰਹੇ ਆ ਤੇ ਸਾਰਾ ਕੁਛ ਵਧੀਆ ਚੱਲੀ ਜਾਂਦਾ ਉਹ ਅਗਰ ਉਹ ਕੰਮ ਕਰਨ ਡੇ ਤੁਸੀਂ ਮੰਜੀ ਤੇ ਬੈਠੇ ਕਹੀ ਜਾਂਦੇ ਹੋ ਮੈਨੂੰ ਪਸੰਦ ਨਹੀਂ ਹੈ ਉਹ ਨਹੀਂ ਜਿਉਂ ਨਹੀਂ ਤਿਉਂ ਨਹੀਂ ਮੇਰੀ ਇੱਜ਼ਤ ਨਹੀਂ ਕਰਦੇ ਘਰਦੇ ਮੇਰੀ ਗੱਲ ਨਹੀਂ ਸੁਣਦੇ ਯਾਰ ਉਹ ਵਿਚਾਰੇ ਹੁਣ ਤੁਹਾਡੇ ਅੱਗੇ ਕੋਈ ਹੁਣ ਸ਼ੈਣੇ ਢੋਲਕੀਏ ਤੇ ਨਹੀਂ ਨਾ ਸਾਰੀ ਦਿਹਾੜੀ ਖੜਕਾ ਸਕਦੇ ਤੁਸੀਂ ਵੀ ਸਮਝੋ ਉਹਨਾਂ ਨੇ ਆਪਣੇ ਕੰਮਾਂ ਧੰਦਿਆਂ ਤੇ ਆਉਣਾ ਜਾਣਾ ਕਈ ਕੁਛ ਕਰਨਾ ਹੈਗਾ ਹਾਂਜੀ ਤੇ ਤੁਹਾਨੂੰ ਤੇ ਕੋਈ ਰੋਟੀ ਦੇਣ ਲੱਗਾ ਵੀ ਲੇਟ ਹੋ ਜਾਏ ਤੇ ਤੁਸੀਂ ਗੁੱਸਾ ਕਰਦੇ ਹੋ ਪਾਣੀ ਦੇਣ ਲੱਗਾ ਲੇਟ ਹੋ ਜਾਏ ਤੁਸੀਂ ਗੁੱਸਾ ਕਰਦੇ ਹੋ ਹੈ ਤੁਰਦੇ ਤੁਸੀਂ ਕਿਹੜੇ ਬਿਮਾਰ ਹੋ ਇੰਨੇ ਕੇ ਮੰਜੇ ਤੇ ਪਏ ਉੱਠ ਕੇ ਆਪ ਤੁਹਾਡੀਆਂ ਲੱਤਾਂ ਪੈਰਾਂ ਚੱਲਣ ਜਦੋਂ ਦੋਸਤੋ ਤੁਹਾਨੂੰ ਕੁਛ ਜੋੜਾਂ ਚ ਦਰਦ ਹੁੰਦਾ ਤੇ ਤੁਹਾਡੀ ਜਿਹੜੀ ਸਿਹਤ ਆ ਥੋੜੀ ਜਿਹੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਤੁਸੀਂ ਮੰਜੀ ਮੰਨ ਲੈਂਦੇ ਹੋ ਜਾਂ ਸੋਫਾ ਮੰਨ ਲੈਂਦੇ ਹੋ ਇਹ ਨਾ ਬਿਮਾਰੀ ਹੋਰ ਵੱਧਦੀ ਆ ਤੁਹਾਡੇ ਮਸਲ ਹੋਰ ਆਕੜਦੇ ਸਟਾਪ ਹੁੰਦੇ ਜਾਂਦੇ ਨੇ ਇਹਨਾਂ ਨੂੰ ਮੂਵਮੈਂਟ ਚ ਰੱਖੋ ਜਿੰਨੀ ਵੀ ਰੱਖ ਸਕਦੇ ਹੋ ਜਿੰਨਾ ਕੁ ਤੁਸੀਂ ਆ ਜਾ ਸਕਦੇ ਹੋ ਉਹਨਾਂ ਦਾ ਆਇਆ ਜਾਇਆ ਜ਼ਰੂਰ ਕਰੋ ਬਿਲਕੁਲ ਵਿਹਲੇ ਹੋ ਕੇ ਵਿਹਲੇ ਬਹਿ ਕੇ ਤੇ ਆਪਣੇ ਆਪ ਨੂੰ ਨਕਾਰਾ ਨਹੀਂ ਬਣਾਉਣਾ ਮਾਲ ਜੀ ਤੁਸੀਂ ਪੀ ਲਿਆ
1: ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹੁਣ
0: ਆ ਜਾਓ
1: ਸੌਰੀ ਜੀ ਪਹਿਲਾਂ ਮੈਂ ਸਾਰੇ ਸੋਚਿਆ ਕਈ ਵਾਰੀ ਸਰੀਰ ਆ ਉਹ ਕਈ ਹੋ ਜਾਣਾ
0: ਕੋਈ ਗੱਲ ਨਹੀਂ ਮੈਂ ਵੀ ਲੱਗ ਰੱਖੀ ਹੁੰਦੀ

0: वाह माली जी, जिस तरह मैं पहला पर शायद क्या है तुम वाहवा रियाज करके आए हो, पहला नालों तुहाडी आवाज होर परफेक्ट हुई है।
1: बहुत बहुत धन्यवाद जी, कन बड़े सुन वाले बहुत ही मिठे आ और सुनदे आ, मैं सारिया का बहुत बहुत धन्यवाद करदा जेडे मेनू इना हौसला दिंदे आ। तुहाडे हौसले नाल ही फिर बंदा होर अगे उडारी मारन की कोशिश करदा, जिदा प्रवास ना ही रेडियो दा आ ते इह तां बड़ा ही इस गल दा मेरे लिए एक की कहंदे आ निशाना आ, मेरे लिए एक बहुत वधिया और मेनू सेध देण वाला सारिया तो वधिया रेडियो दा। अगर मैं सुनदा बहुत ध्यान दा रेडियो जाना भी कहीं ते कई बारी, पर जो कुछ तुहाडा सुनेहा जनता नूं जांदा ओह मैं कदे आम दूजे तो नहीं देखिया। बहुत वधिया सारे प्रोग्राम करदे आ, किसे दी मैं दूजा नहीं करदा, पर तुहाडी सिफत जिहड़ी बनदी आ ਉਹ ਮੇਰਾ ਦਿਲ ਰੁਕਦਾ ਨੀ, ਗੱਲ ਜਵਾਨ ਆਉਂਦੀ ਆ ਉਹ ਕਹਿਣੀ ਮੇਰਾ ਫਰਜ਼ ਵੀ ਬਣਦਾ ਔਰ ਮੈਂ ਕਹਿੰਦਾ ਵੀ ਆ। ਬਹੁਤ ਵਧੀਆ ਬਹੁਤ ਵਧੀਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆਉਂਦੇ ਆ ਤੇ ਜਿੰਨੇ ਵੀ ਸਰੋਤੇ ਆ, ਤੇ ਸੋਰੀ ਮੈਂ ਕਿੰਨੇ ਚਿਰ ਤੋਂ ਨਹੀਂ ਅਟੈਂਡ ਕਰ ਸਕਿਆ।
0: ਕੋਈ ਨੀ, ਤੁਸੀਂ ਬਿਜ਼ੀ ਸੀ, ਕੋਈ ਗੱਲ ਨੀ, ਕੋਈ ਨੀ, ਹੁਣ ਤੁਸੀਂ ਕੋਲ ਆ ਗਏ ਸਾਡੇ, ਹਾਂਜੀ ਹੁਣ ਰੌਣਕਾਂ ਲਾਇਆ ਕਰਾਂਗੇ ਹਰ ਵੀਕ ਤੇ।
1: ਠੀਕ ਹੈ ਜੀ, ਹਾਂਜੀ, ਮੇਰੇ ਵੱਲੋਂ ਫੇਰ ਸਾਰਿਆਂ ਨੂੰ ਬਹੁਤ ਬਹੁਤ
0: ਥੈਂਕ ਯੂ। ਮੈਂ ਨਾ ਤੁਹਾਡੇ ਨਾਂ ਦੋ ਚਾਰ ਲਾਈਨਾਂ ਕਰਾਂਗਾ। ਕਿ ਨੇਰਾ ਹੋਏ ਜਮਾਨੇ ਵਿਚ ਨੇਰ ਪੈ ਜਾਏ, ਪਰ ਰਾਤ ਦੀ ਰਾਣੀ ਦੇ ਨੇਰੇ ਵਿਚ ਫੁੱਲ ਖਿਲਦੇ। ਰਾਤ ਦੀ ਰਾਣੀ ਦੇ ਨੇਰੇ ਵਿਚ ਫੁੱਲ ਖਿਲਦੇ, ਪਿਆਰ ਵਿਹੂਣਿਆਂ ਲਈ ਚੜ ਜੇ ਦਿਨ ਜਾਂਦਾ ਤੇ ਵਿਚ ਨੇਰੇ ਦੇ ਯਾਰਾਂ ਨੂੰ ਯਾਰ ਮਿਲਦੇ।
1: ਵਾਹ ਵਾਹ ਵਾਹ, ਕਿਆ ਬਾਤ ਮਾਰੀ,
0: ਪਿਆਰ ਵਿਹੋਣਿਆਂ ਲਈ ਚੜ ਜੇ ਦਿਨ ਜਾਂਦਾ ਤੇ ਵਿੱਚ ਹਨੇਰੇ ਦੇ ਯਾਰਾਂ ਨੂੰ ਯਾਰ ਮਿਲਦੇ, ਚੋਰਾਂ ਯਾਰਾਂ ਲਈ ਆ ਬਹਾਰ ਜਾਂਦੀ ਤੇ ਡਿਸਕੋ ਪੱਬਾਂ ਵਿਚ ਦਿਲਾਂ ਨੂੰ ਦਿਲ ਮਿਲਦੇ।
1: ਵਾਹ ਕਿਆ ਬਾਤ ਹੈ,
0: ਯਾਰ ਦੀ ਸ਼ੋ ਬਦਨ ਦੀ ਖੁਸ਼ਬੋ ਰੂਹ ਵਿਚ ਲੋ, ਬਾਈ ਨੇਰਿਆ ਤੇਰਾ ਕਿਆ ਕਹਿਣਾ, ਸਾਨੂੰ ਹਨੇਰੇ ਚੋਂ ਸਵਰਗ ਦਾ ਰਾਹ ਦਿਸਦਾ, ਅਸਾਂ ਦਿਨ ਦੇ ਚਾਨਣ ਤੋਂ ਕੀ ਲੈਣਾ।
1: ਵਾਹ ਜੀ ਵਾਹ, ਕਿਆ ਬਾਤ,
0: ਸਾਨੂੰ ਹਨੇਰੇ ਚੋਂ ਸਵਰਗ ਦਾ ਰਾਹ ਦਿਸਦਾ, ਅਸਾਂ ਦਿਨ ਦੇ ਚਾਨਣ ਤੋਂ ਕੀ ਲੈਣਾ,
1: ਕੀ ਲੈਣਾ, ਕਿਆ ਬਾਤ ਹੈ, ਕਿਆ ਬਾਤ
0: ਜੀ। ਬਹੁਤ ਬਹੁਤ ਮਿਹਰਬਾਨੀ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਤੁਹਾਡੇ ਪਰਿਵਾਰ ਨਾਲ, ਸਾਰੇ ਨਾਲ।
1: ਬਹੁਤ ਬਹੁਤ ਧੰਨਵਾਦ ਜੀ, ਮੇਰੇ ਵੱਲੋਂ ਸਾਰਿਆਂ
0: ਨੇ ਹਿੱਸਾ ਲਿਆ, ਸੋਹਣੀ ਗੱਲਬਾਤ ਸਾਨੂੰ ਆਪਣਾ ਗਾਣਾ ਸੁਣਾਇਆ ਤੇ ਸਾਡੀਆਂ ਸ਼ੁਭ ਇਸ਼ਾਵਾਂ ਇੱਕ ਵਾਰੀ ਫੇਰ ਤੁਹਾਡੇ ਨਾਲ ਤੇ ਇਹੋ ਹੀ ਮੁਲਾਕਾਤ ਹੁੰਦੀ ਰਿਹਾ ਕਰੇਗੀ ਸਾਡੀ।
1: ਓਕੇ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।
0: ਓਕੇ ਬਾਏ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਅੱਜ ਮੇਰੀ ਕੋਈ ਸਿਹਤ ਵੀ ਠੀਕ ਨਹੀਂ ਸੀ ਇੰਨੀ, ਪਰ ਮੈਂ ਜ਼ੋਰ ਲਾ ਕੇ ਹੀ ਆਪਣਾ ਪ੍ਰੋਗਰਾਮ ਕਰ ਰਿਹਾ। ਮੈਨੂੰ ਚੱਕਰ ਆ ਰਹੇ ਨੇ, ਦੋ ਦੋ ਘੜੀਆਂ ਨਜ਼ਰ ਆ ਰਹੀਆਂ ਸੀ ਸਾਹਮਣੇ ਟਾਈਮ ਦੇ ਸਾਹਮਣੇ ਤੇ ਮੈਨੂੰ ਸਮਝ ਨਹੀਂ ਆਉਂਦੀ, ਮੈਂ ਖੱਬੀ ਘੜੀ ਤੋਂ ਟਾਈਮ ਵੇਖਾਂ ਕਿ ਸੱਜੀ ਤੋਂ ਵੇਖਾਂ। ਫਿਰ ਐਨੀ ਹੋ, ਤੁਹਾਡੇ ਪਿਆਰ ਦੇ ਨਾਲ ਹੌਸਲਾ ਮਿਲਿਆ, ਗੱਲਾਂ ਚੋਂ ਗੱਲਾਂ ਲੱਭਦਿਆਂ ਹੋਇਆ ਟਾਈਮ ਨਿਕਲ ਜਾਏਗਾ, ਦੋ ਘੰਟੇ ਦਾ ਪਤਾ ਨਹੀਂ ਲੱਗਾ ਤੇ ਅਗਲੇ ਵੀਕਐਂਡ ਤੇ ਫਿਰ ਛਾਲ ਮਾਰ ਕੇ ਹਾਜ਼ਰ ਹੋਵਾਂਗੇ ਜੀ ਸੈਟਰਡੇ ਸੰਡੇ। ਤੁਹਾਡਾ ਸਾਥ ਇੱਦਾਂ ਹੀ ਚੱਲਦੇ ਚੱਲੇਗਾ ਤੇ ਮੌਜਾਂ ਹੀ ਲੱਗੀਆਂ ਰਹਿਣਗੀਆਂ ਤੇ ਅਸੀਂ ਵੀ ਸਿਹਤਮੰਦ ਮਹਿਸੂਸ ਕਰਦੇ ਰਹਾਂਗੇ। ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ, ਮੇਰੇ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੇਕਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਆਦਾਬ ਤੁਸੀਂ ਸਾਰੇ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਆਪਾਂ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਹੋਣਾ ਦੇ ਸਾਰੇ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਅੱਜ ਖਾਸ ਖਾਸ ਖਬਰਾਂ ਵੱਲ ਵੀ ਜਾਵਾਂਗੇ, ਦੇਖਾਂਗੇ ਕੀ ਹੋ ਰਿਹਾ ਜੀ। ਸੋ ਜੁੜੇ ਰਹੋ ਨਾਲ, ਸੁਣਦੇ ਹਾਂ ਜੀ ਪਹਿਲਾ ਗੀਤ ਮੁਹੰਮਦ ਸਦੀਕ ਸਾਹਿਬ ਦਾ ਤੇ ਬੀਬਾ ਰਣਜੀਤ ਕੌਰ ਦਾ।

0: मित्रों प्यारे हो, थैंक यू सो मच। थोड़ी आवाज जा रही है, इन्हें ठीक कर दे। दोस्तों सत श्री अकाल, अगेन शुक्रिया, नमस्ते, अदाब। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅੱਜ ਮੈਂ ਮਸਦੀਕ ਸਾਹਿਬ ਦੇ ਗਾਣੇ ਸੁਣੇ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਉਹ ਠੀਕ ਕਰ ਰਹੀ ਹੈ। ਹੈਲੋ ਹੈਲੋ ਹੈਲੋ, ਯੈਸ, ਹੁਣ ਠੀਕ ਹੈ ਜੀ। ਤੇ ਖਬਰਾਂ ਵੱਲ ਚੱਲਦੇ ਆ ਸਾਥੀਓ, ਮਿੱਤਰੋ ਪਿਆਰਿਓ। ਤੇ ਚੀਮਾ ਸਾਹਿਬ, ਲਾਲ ਸਿੰਘ ਚੀਮਾ ਜੀ ਫਰਿਜ਼ਨੋ ਕੈਲੀਫੋਰਨੀਆ ਤੋਂ ਸਾਡੇ ਸੀਨੀਅਰ ਟੀਮ ਮੈਂਬਰ ਨੇ, ਖਬਰਾਂ ਦੀ ਸ਼ਾਨਬਾਨ ਕਰਕੇ ਤੇ ਉਹ ਆਪਣੇ ਤੱਕ ਪਹੁੰਚਾਉਂਦੇ ਆ, ਸਾਡੇ ਤੱਕ ਪਹੁੰਚਾਉਂਦੇ ਆ, ਔਰ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ, ਉਹਨਾਂ ਦਾ ਵੀ ਵੈਲਕਮ ਕਰਦੇ ਆ ਜੀ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਆ ਜਾਓ ਜੀ।
1: ਸਤਿ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ। ਤੇ ਗੱਲਬਾਤ ਖੱਖ ਸਾਹਿਬ ਜੀ ਇਸ ਤਰ੍ਹਾਂ ਆ ਕਿ ਮੈਂ ਹੁਣੇ ਹੀ ਉਹ ਤੁਹਾਨੂੰ ਪਤਾ ਪਈ, ਅੱਜ ਜਿਹੜੀ ਇੱਕ ਹੋਰ ਨਾ ਨੋਟਿਸ ਕਰਨ ਵਾਲੀ ਧਿਆਨ ਚ ਲਿਆਉਣ ਵਾਲੀ ਗੱਲ ਆ, ਉਹ ਪਰਜਾ ਦੇ ਸਾਹਮਣੇ ਆਉਣ ਵਾਲੀ ਗੱਲ ਆ, ਉਹ ਇਹ ਆ ਕਿ ਭਾਰਤ ਦੇ ਜਿਹੜੇ ਲੋਕ ਆ ਉਹ ਥੋੜਾ ਜਿਹਾ ਜਿੱਦਾਂ ਉਹ ਨਾ ਅੱਗੇ ਹੁੰਦਾ ਹਮੇਸ਼ਾ ਵਾਸਤੇ ਪਈ, ਉਹ ਜਿਹੜੇ ਆਪਣੀ ਬੀਜੇਪੀ ਪਾਰਟੀ ਆ ਉਹ ਦੂਸਰੇ ਧਰਮਾਂ ਨੂੰ ਜਾਂ ਸਿੱਖ ਧਰਮਿਆਂ ਜਾਂ ਦੂਸਰਾ ਉਹਨਾਂ ਨੂੰ ਗਰਾਉਣ ਦੀ ਹਮੇਸ਼ਾ ਉਹਨਾਂ ਦੀਆਂ ਨੀਤੀਆਂ ਹੁੰਦੀਆਂ। ਪਰ ਪਿਛਲੇ ਸਾਲ ਤੋਂ ਨਾ ਕੁਛ ਲੋਕ ਆ ਜਿਹੜੇ ਉਹ ਹਿੰਦੂ ਤਬਕੇ ਦੇ ਲੋਕ ਆ, ਉਹ ਇੱਥੋਂ ਤੀਕਰ ਵੀ ਨਜ਼ਰ ਆਉਂਦਾ ਕਿ ਉਹ ਹੈ ਕਿਸੇ ਹੋਰ ਸੂਬੇ ਦੇ ਆ, ਪਰ ਉਹ ਸਿੱਖੀ ਨੂੰ ਤੇ ਇਸਲਾਮ ਨੂੰ ਦੁਬਾਰਾ ਤੋਂ ਜਿੱਦਾਂ ਪ੍ਰਮੋਟ ਕਰਦੇ ਹੁੰਦੇ ਆ ਇੱਦਾਂ ਲੱਗ ਰਿਹਾ।
0: ਉਹ ਕਿੱਦਾਂ ਜੀ?
1: ਉਹ ਨਾ ਕਈ ਵੀਡੀਓ ਆਉਂਦੀਆਂ, ਉਹ ਵੀਡੀਓ ਹੁੰਦੀਆਂ ਵੀ ਜਿਹੜੀਆਂ ਕੋਈ ਘੰਟੇ ਦੀ, ਕੋਈ ਡੇਢ ਘੰਟੇ ਦੀ, ਕੋਈ ਦੋ ਘੰਟੇ ਤੱਕ ਵੀ ਲੰਬੀਆਂ ਵੀਡੀਓ ਹੁੰਦੀਆਂ ਉਹ। ਉਹਦੇ ਵਿੱਚ ਅੱਜ ਸਵੇਰੇ ਮੈਂ ਇੱਕ ਦੇਖਦਾ ਸੀਗਾ ਵੀਡੀਓ, ਉਹ ਸੀਗੀ ਬੁੱਲੇ ਸ਼ਾਹ ਦੇ ਬਾਰੇ ਦੇ ਵਿੱਚ। ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਲਿਖਿਆ, ਮਤਲਬ ਉਹ ਵੀਡੀਓ ਬਣਾਈ ਹੋਈ ਆ, ਵੋਇਸ ਹੀ ਆ ਬੇਸਿਕਲੀ, ਆਡੀਓ ਕੱਲੀ ਆ, ਤੇ ਪਰ ਉਹਦੇ ਵਿੱਚ ਉਹ ਸੀਨ ਜ਼ਰੂਰ ਦਿਖਾਉਂਦੇ ਆ। ਤੇ ਉਹਦੇ ਵਿੱਚ ਗੁਰੂ ਨਾਨਕ ਦੇਵ ਬਾਰੇ ਵੀ ਆਉਂਦਾ ਆ ਤੇ ਗੱਲਾਂ ਬਾਤਾਂ ਇਸ ਤਰ੍ਹਾਂ, ਜਿਹੜਾ ਮੈਨੂੰ ਲੱਗ ਰਿਹਾ ਕਿ ਉਹ ਜਿਹੜਾ ਦੇਸ਼ ਆ ਉਹ ਮੁੜ ਕੇ ਫੇਰ ਤੋਂ ਜਿਹੜੀ ਇਹ ਪਾਲਿਆ ਪਿਆ ਹੋਇਆ ਨਾ ਵੱਖਰੇ ਵੱਖਰੇ ਖਿੱਤਿਆਂ ਦੇ ਲੋਕਾਂ ਦੇ ਵਿੱਚ ਪਿਛਲੇ 200-300 ਸਾਲ ਤੋਂ, 400 ਸਾਲ ਤੋਂ ਲਾ ਲਓ, ਬ੍ਰਿਟਿਸ਼ ਨੇ ਜਾ ਕੇ ਜਿਹੜਾ ਉੱਥੇ ਉਹ ਸਾਧ ਖੜੇ ਕੀਤੇ ਹੋਏ ਆ। ਮੇਰਾ ਖਿਆਲ ਆ ਵੀ ਭਾਰਤ ਦਾ ਸਮਾਜ ਆ ਜਿਹੜਾ ਉਧਰੋਂ ਥੋੜਾ ਜਿਹਾ ਮੋੜਾ ਪਾ ਕੇ ਸਾਰੇ ਭਾਰਤ ਦੇ ਵਾਸੀ ਆ ਜਿਹੜੇ ਉਹਨਾਂ ਨੂੰ ਇਕੱਠੇ ਕਰਨ ਦਾ ਜਿਹੜੀ ਕੋਈ ਨਾ ਕੋਈ।
0: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹਦੇ ਚ ਹੈ ਲੋਕ ਬਹੁਤ ਵਧੀਆ, ਉਹ ਗੱਲਬਾਤ ਵੀ ਕਰਦੇ ਆ, ਸਿੱਖ ਧਰਮ ਬਾਰੇ ਵੀ ਕਰਦੇ ਆ, ਬਹੁਤੇ ਹਿੰਦੂਆਂ ਦੇ ਅਗੇਂਸਟ ਵੀ ਗੱਲ ਕਰਦੇ ਆ।
1: ਬਿਲਕੁਲ,
0: ਐਕਚੁਲੀ ਜਿਹੜਾ ਆਰ ਐਸ ਐਸ ਹੈ ਨਾ ਚੀਮਾ ਸਾਹਿਬ,
1: ਹਾਂਜੀ,
0: ਅੰਦਰੋਂ ਬਹੁਤ ਮਿੱਠਾ ਤੇ ਬਗਲ ਵਿਚ ਛੁਰੀ ਵਾਲੀ ਗੱਲ ਇਹਨਾਂ ਦੀ, ਇਹ ਅੰਦਰੋਂ
1: ਸਾਡੇ
0: ਨਾਲ ਆ ਇਹ ਆ ਉਹ ਕਰਦੇ ਆ, ਪਰ ਅੰਦਰੋਂ ਤੁਹਾਡੀਆਂ ਜੜਾਂ ਜਿਹੜੀਆਂ ਨਾ ਉਹ ਵੱਢਦੇ ਆ ਪੰਜਾਬ ਦੇ ਵਿਚ ਵੀ। ਜੀਮਾ ਸਾਹਿਬ ਐਸੇ ਐਸੇ ਸਕੂਲ ਉਹਨਾਂ ਨੇ ਖੋਲ ਰੱਖੇ ਆ ਜਿੱਥੇ ਹਿੰਦੂ ਮਤ ਦੀ ਸਿੱਖਿਆ ਜਾਂ ਉਹਨਾਂ ਨੂੰ ਪੁੱਠੀਆਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਇੱਥੇ ਵੀ ਆਏ ਆ, ਇੱਥੇ ਵੀ ਕਈ ਜਿਹੜੇ ਇਹਨਾਂ ਦੇ ਗਰੁੱਪ ਆ ਉਹ ਬੈਨ ਕੀਤੇ ਅਮਰੀਕਾ ਦੇ ਵਿਚ, ਪਰ ਇਹ ਆ ਕਿ ਇਹ ਲੋਕ ਜਿਹੜੇ ਨਾ ਇਹ ਅੰਦਰੋਂ ਜਿੱਦਾਂ ਨਾ ਇਹਨਾਂ ਦੇ ਭਰਿਆ ਫਰੂਟ ਭਰਿਆ ਹੁੰਦਾ ਕਹਿੰਦੇ, ਉਹ ਇਹਨਾਂ ਦੇ ਵਿਚ ਹੈਗਾ ਵਾ। ਉਹ ਗਾਂ ਤੋਂ ਜਨਰੇਸ਼ਨ ਇਹਨਾਂ ਦੀ ਤੁਰੀ ਆਉਂਦੀ ਆ, ਆਰ ਐਸ ਐਸ ਸੀ ਕਰਾ ਦੀ ਆ। ਬਾਕੀ ਮੈਂ ਦੇਖ ਰਿਹਾ ਵਾਂ, ਕਈ ਵਾਰੀ ਦੇਖਦਾ ਕਿ ਬਹੁਤ ਮੋਸਟ ਹਿੰਦੂ ਜਿਹੜੇ ਆ, ਜਿਹੜੇ ਪੜਿਆ ਲਿਖਿਆ ਤਬਕਾ ਹੈਗਾ ਜਿਹੜਾ ਆਰ ਐਸ ਐਸ ਦੇ ਨਾਲ ਨਹੀਂ ਹੈਗਾ, ਉਹ ਸਾਡੇ ਧਰਮ ਦੇ ਸਿੱਖ ਧਰਮ ਬਾਰੇ ਬਹੁਤ ਚੰਗੀਆਂ ਗੱਲਾਂ ਕਰਦੇ ਆ ਜੀ।
1: ਹਾਂਜੀ, ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ, ਮੈਂ ਇੱਕ ਤਾਂ ਬੁੱਲੇ ਸ਼ਾਹ ਦੀ ਦੇਖੀ ਸੀ, ਉਹ ਮੇਰਾ ਖਿਆਲ ਡੇਢ ਘੰਟੇ ਦੀ ਵੀਡੀਓ ਸੀਗੀ, ਤੇ ਉਹ ਦੇਖੀ ਸੀ ਕਿ ਬੁੱਲੇ ਸ਼ਾਹ ਹੈ ਕੌਣ ਸੀਗਾ ਤੇ ਉਹਨੇ ਕੀ ਕੀਤਾ। ਉਹਨੇ ਬੜੇ ਸੱਚੇ ਢੰਗ ਦੇ ਨਾਲ ਉਹਦੀ ਜਿਹੜੀ ਵੀਡੀਓ ਪਾਈ ਸੀ, ਤੇ ਉਦੋਂ ਬਾਅਦ ਖੱਖ ਸਾਹਿਬ ਜੀ ਇੱਕ ਹੋਰ ਵੀਡੀਓ ਆ ਗਈ ਸਾਹਮਣੇ ਜਿਹਦੇ ਵਿਚ ਗੁਰੂ ਨਾਨਕ ਦੀ ਗੱਲ ਕੀਤੀ ਗਈ ਆ। ਜਦੋਂ ਉਹ ਉਧਰ ਗਏ ਸੀਗੇ ਸਾਊਥ ਵੱਲ ਨੂੰ, ਭਾਰਤ ਦੇ ਮਤਲਬ ਦੱਖਣੀ ਪਾਸਾ ਜਿਹੜਾ ਉਧਰ ਨੂੰ ਗਏ ਸੀਗੇ ਯਾਤਰਾ ਦੇ ਉੱਤੇ, ਤੇ ਉਥੇ ਉਹ ਆਪਣੇ ਇੱਕ ਪ੍ਰਚਲਿਤ ਕਹਾਣੀ ਹੈਗੀ ਆ ਕਿ ਉਥੇ ਕੌਡਾ ਰਾਕਸ਼ ਰਹਿੰਦਾ ਸੀਗਾ,
0: ਤੇ ਕਹਾਣੀਆਂ ਹੀ ਆ ਬਾਕੀ ਇਹ ਚ। ਗੁਰੂ ਨਾਨਕ ਦੇਵ ਸਾਹਿਬ ਨੇ ਤਾਂ ਇਹੋ ਜਿਹੀ ਕਰਾਮਾਤ ਕੀਤੀ ਨੀ, ਇੱਕ ਗੱਲਾਂ ਅਸੀਂ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ, ਉਹ ਮਰਦਾਨੇ ਨੂੰ ਬਾਲੇ ਨੂੰ ਭੇਜ ਦਿੱਤਾ ਜਾ, ਬਾਲਿਆ ਉਥੋਂ ਲੈ ਕੇ ਆ ਤੇ ਉਹਨੂੰ ਉਹਨਾਂ ਨੇ ਉਹ ਸਾਰੇ ਕਲਾ ਮਾਲ ਜਾਣਦੇ ਹੁੰਦੇ ਸੀ, ਉਹਨਾਂ ਨੇ ਬੱਕਰੀ ਬਣਾ ਦਿੱਤੀ, ਪਤਾ ਨੀ ਕੀ
1: ਬੰਗਾਲ ਦੇ ਵਿੱਚ, ਬੰਗਾਲ ਦੀ ਗੱਲ ਸੀ ਉਹ, ਬੰਗਾਲ ਦੀ ਕਹਾਣੀ ਦੱਸਦੇ ਸੀ
0: ਗੱਲਾਂ ਜਿਹੜੀਆਂ ਨਾ ਮਨ ਘੱਟ ਗੱਲਾਂ। ਗੁਰੂ ਨਾਨਕ ਦੇਵ ਸਾਹਿਬ ਨੇ ਤਾਂ ਕਦੀ ਇਹੋ ਜਿਹਾ ਸ਼ੋਅ ਕੀਤਾ ਹੀ ਨੀ ਆਏ ਮੈਨੂੰ ਕੋਈ ਮੈਂ ਕੋਈ ਇਹੋ ਜਿਹੀ ਚੀਜ਼ਾਂ ਕਰ ਸਕਦਾ ਹੈਗਾ। ਉਹ ਤਾਂ ਹੱਥੀਂ ਕਿਰਤ ਕੀਤੀ ਉਹਨਾਂ ਨੇ, ਸਿਰਫ ਉਹਨਾਂ ਦੀਆਂ ਜਿਹੜੀਆਂ ਸਾਖੀਆਂ ਜਾਂ ਉਹਨਾਂ ਦੇ ਵਿੱਚੋਂ ਮਿਲਦਾ ਨਾ, ਜਿੱਦਾਂ ਹੁਣ ਇਹ ਕਹਿੰਦੇ ਆ ਕਿ ਆਪਣੇ ਖੇਤਾਂ ਵੱਲ ਨੂੰ ਪਾਣੀ ਦੇਣਾ ਚਾਲੂ ਕਰ ਦਿੱਤਾ ਪੰਡਤਾਂ ਨੂੰ ਸਮਝਾਉਣ ਲਈ ਕਿ ਪਾਣੀ ਉਸ ਤੱਕ ਪਹੁੰਚਦਾ ਨਹੀਂ ਸੂਰਜ ਤੱਕ।
1: ਹਾਂਜੀ ਹਾਂਜੀ ਬਿਲਕੁਲ,
0: ਇੱਕ ਨੇਚਰ ਗੱਲਾਂ ਨਾ ਇਹ ਤੇ।
1: ਹਾਂਜੀ ਹਾਂਜੀ,
0: ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਸਮਝਾਉਣ ਲਈ ਇਹ ਚੀਜ਼ਾਂ ਨੂੰ ਪ੍ਰਯੋਗ ਕੀਤਾ ਸੀ ਜੀ।
1: ਹਾਂਜੀ, ਤੇ ਪਰ ਖਾਕ ਸਾਹਿਬ ਜੀ ਅਸਲ ਦੇ ਵਿੱਚ ਕੀ ਆ ਕਿ ਅਸੀਂ ਜਿਹੜੇ ਲੋਕ ਆ ਆਪਾਂ ਭਾਰਤ ਦੇ ਲੋਕ ਆ ਸਾਰੇ, ਵਿਚੇ ਹਿੰਦੂ ਵੀ ਆ ਜਾਂਦੇ, ਵਿਚੇ ਭਾਰਤੀ ਮੁਸਲਮਾਨ ਵੀ ਆ ਜਾਂਦੇ ਆ, ਉਹਦੇ ਵਿੱਚ ਖਾਕ ਸਾਹਿਬ ਜੀ ਜਿਹੜੀਆਂ ਕੁਛ ਗੱਲਾਂ ਆ ਉਹ ਜਦੋਂ ਉਹ ਕਹਾਣੀ ਆ ਜਿਹੜੀ ਉਹ ਸ਼ੁਰੂ ਹੋਈ ਸੀ ਜਾਂ ਸਾਖੀ ਜਿਹੜੀ ਸ਼ੁਰੂ ਹੋਈ ਸੀ ਉਦੋਂ ਉਹਦਾ ਮਤਲਬ ਹੋਰ ਕੱਢਿਆ ਜਾਂਦਾ ਸੀਗਾ, ਤੇ ਹੁਣ 500 ਸਾਲ ਬਾਅਦ ਉਹਦੇ ਜਿਹੜੇ ਆ ਬਹੁਤੇ ਲੋਕ ਆ ਜਿਹੜੇ ਭਾਰਤ ਦੇ ਵਾਸੀ ਆ ਉਹ ਉਹਦੇ ਅਰਥ ਸਮਝਣ ਦੀ ਬਜਾਏ ਕਿ ਉਹ ਕਹਿ ਕੀ ਰਹੇ ਆ ਉਹਨੂੰ ਜਦੋਂ ਉਹ ਵੀ ਹਨੇਰੇ ਵੱਲ ਨੂੰ ਲੈ ਤੁਰਦੇ ਆ ਤੇ ਉਹ ਫਿਰ ਗੱਲ ਵਿਗੜਦੀ ਆ, ਫਿਰ ਉਹ ਤੁਹਾਨੂੰ ਯਕੀਨ ਹੁਣ ਹਟ ਜਾਂਦਾ ਉਹਦੇ ਉੱਤੇ। ਅੱਛਾ, ਹੁਣ ਜਿਹੜੀ ਇਹ ਗੁਰੂ ਨਾਨਕ ਜੀ ਤੇ ਕੌਡੇ ਰਾਕਸ਼ ਦੀ ਕਹਾਣੀ ਆ, ਇਹ ਇਸ ਕਹਾਣੀ ਦੇ ਵਿੱਚ ਵੀ ਅਸਲੀਅਤ ਹੈ ਖੱਕ ਸਾਹਿਬ ਜੀ, ਪਰ ਉਹ ਗੱਲ ਇਸ ਤਰ੍ਹਾਂ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਉਧਰ ਨੂੰ ਗਏ ਸੀਗੇ ਲੰਕਾ ਵੱਲ ਨੂੰ, ਔਰ ਦੇਖੋ ਜਦੋਂ ਆਪਣੇ ਰਾਮ ਚੰਦਰ ਗਏ ਆ ਉਦੋਂ ਵੀ ਜਿਹੜੇ ਰਾਵਣ ਹੁਣੀ ਸੀ ਉਹਨਾਂ ਨੂੰ ਉਹ ਰਾਕਸ਼ ਕਹਿੰਦੇ ਸੀ, ਰਾਕਸ਼ ਆ ਇਹ ਲੋਕ
0: ਕਿਹਨਾਂ ਨੂੰ ਕਹਿੰਦੇ, ਕੌਣ ਕਹਿੰਦੇ,
1: ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਨਾ ਰਾਵਣ ਨੂੰ ਵੀ ਉਹ ਰਾਕਸ਼ ਹੀ ਕਹਿੰਦੇ ਸੀ, ਰਾਵਣ ਨੂੰ ਵੀ ਉਹ ਰਾਕਸ਼ ਕਹਿੰਦੇ ਸੀਗੇ।
0: ਰਾਵਣ ਹੋਇਆ ਜੀ ਇਦਾਂ ਦੀ ਕੋਈ ਗੱਲ ਹੋਈ ਹੈ,
1: ਰਾਮ ਚੰਦਰ ਹੋਇਆ? ਹਾਂ ਹਾਂ,
0: ਰਾਵਣ,
1: ਹਾਂਜੀ ਰਾਵਣ ਬਿਲਕੁਲ ਹੋਇਆ। ਉਹ ਸਕਾਲਰ ਸੀ, ਬਹੁਤ ਵੱਡਾ ਮਹਾਂ ਸਕਾਲਰ ਸੀ, ਵਿਦਵਾਨ ਸੀ ਬਹੁਤ ਵੱਡਾ, ਚਾਰ ਵੇਦ ਪੜੇ ਹੋਏ ਸੀ ਉਹਨੇ। ਖਾਕ ਸਾਹਿਬ ਜੀ ਰੌਲਾ ਉੱਥੇ ਇਸ ਗੱਲ ਦਾ ਸੀਗਾ,
0: ਜਿੱਥੇ ਤੱਕ ਗੱਲਾਂ ਪਹੁੰਚਦੀ ਹੈ ਨਾ ਕਿ ਇਹ ਸਾਰੀਆਂ ਮਨ ਘੜਤ ਕਹਾਣੀਆਂ, ਪਰ ਇਹ ਤਾਂ ਹੋ ਵੀ ਸਕਦਾ ਜੀ ਕਿਉਂਕਿ
1: ਨਹੀਂ ਖਾਕ ਸਾਹਿਬ ਜੀ ਤੁਸੀਂ ਮੈਨੂੰ ਸੋਹਣਾ ਸਮਾਂ ਦਿਓ, ਆਪਾਂ ਇਸ ਗੱਲ ਨੂੰ ਕਲੀਅਰ ਕਰ ਦੇਣਾ ਕਿ ਉਹ ਹੈ ਕੀ ਆ ਰੌਲਾ ਜਿਹੜਾ ਆ ਉਹ ਜੋ ਕੁਛ ਅੱਜ ਹੋ ਰਿਹਾ, ਅੱਜ ਵੀ ਜਿਹੜੇ ਪੱਛਮੀ ਸਭਿਅਤਾ ਦੇ ਦੇਸ਼ ਆ, ਇੰਗਲੈਂਡ ਲਾ ਲਓ, ਫਰਾਂਸ ਲਾ ਲਓ, ਜਰਮਨ ਲੈ ਲਓ, ਅਮਰੀਕਾ ਲਾ ਲਓ, ਕੈਨੇਡਾ ਲਾ ਲਓ, ਆਸਟ੍ਰੇਲੀਆ ਲਾ, ਅੱਜ ਵੀ ਇਹ ਜਿਹੜੇ ਲੋਕ ਆ ਇਹ ਜਿਹੜੇ ਕਾਲੇ ਲੋਕ ਆ ਅਫਰੀਕਾ ਦੇ ਵਿੱਚ ਰਹਿਣ ਵਾਲੇ ਜਾਂ ਆਪਾਂ ਇੰਡੀਅਨ ਵੀ ਆ, ਆਪਾਂ ਨੂੰ ਇਹ ਘਟੀਆ ਸਮਝਦੇ ਆਪਣੇ ਨਾਲ, ਔਰ ਜਿਹੜੇ ਲੋਕ ਘਟੀਆ ਛੋਟੀਆਂ ਜਮਾਤਾਂ ਦੇ ਸੀਗੇ ਲੋਕ ਉਹਨਾਂ ਨੂੰ ਹੀ ਰਾਕਸ਼ ਕਹਿੰਦੇ ਸੀ, ਇਹਨਾਂ ਨੇ ਨਾ ਹੀ ਉਹਨਾਂ ਦਾ ਰਾਕਸ਼ ਰੱਖਿਆ ਸੀਗਾ, ਜਿਹੜੇ ਇਹਨਾਂ ਦੇ ਹਿਸਾਬ ਦੇ ਨਾਲ ਪੜ੍ਹੇ ਲਿਖੇ ਨਹੀਂ ਸੀਗੇ, ਹਾਲਾਂਕਿ ਉਹ ਲੋਕ ਬੜੇ ਵਿਦਵਾਨ ਸੀ, ਉਹਨਾਂ ਨੂੰ ਇਹ ਰਾਕਸ਼ ਕਹਿੰਦੇ ਸੀ। ਰਾਕਸ਼ ਦਾ ਮਤਲਬ ਪੰਜਾਬੀ ਚ ਆਪਾਂ ਟ੍ਰਾਂਸਲੇਟ ਕਰਾਂਗੇ ਉਹਦਾ ਜਿਹੜਾ ਮਤਲਬ ਹੈਗਾ ਅਨਸਿਵਲਾਈਜ਼ਡ ਲੋਕ, ਅਨਸਿਵਲਾਈਜ਼ਡ ਜਿਹਨਾਂ ਨੂੰ ਕਹਿੰਦੇ ਆ ਇਹ, ਉਹ ਅੱਜ ਵੀ ਅਨਸਿਵਲਾਈਜ਼ਡ ਕਹਿੰਦੇ ਆ ਜਿਹੜੇ ਹੁਣ ਅਫਰੀਕਾ ਦੇ ਜੰਗਲਾਂ ਦੇ ਵਿੱਚ ਰਹਿੰਦੇ ਆ, ਜਾਂ ਭਾਰਤ ਦੇ ਖੱਕ ਸਾਹਿਬ ਜੀ ਇੱਕ ਥੱਲੇ ਦੇ ਪਾਸੇ ਇੱਕ ਟਾਪੂ ਦਾ ਨਾਂ ਹੈਗਾ ਸੈਂਟੀਨਲ ਆਈਲੈਂਡ ਆ, ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਆ। ਉਥੇ ਭਾਰਤ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਬੈਨ ਕੀਤਾ ਆ ਕਿ ਕੋਈ ਵੀ ਬੰਦਾ ਉਥੇ ਜਾਵੇ ਨਾ, ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਜਿਹੜੇ ਲੋਕ,
0: ਆਪਾਂ ਬੜੀ ਵਾਰੀ ਗੱਲ ਕੀਤੀ ਆ ਕਿ ਉਥੇ ਕੋਈ ਜਪਾਨੀ ਜਾਂ ਪਨੀ ਕੋਈ ਗਿਆ ਸੀ ਉਹਨੂੰ,
1: ਉਹ ਬੰਦਾ ਜਿਹੜਾ ਸੀ, ਬੰਦਾ ਜਿਹੜਾ ਸੀ,
0: ਆਪਾਂ ਇਹ ਬਹੁਤ ਵਾਰੀ ਕਰ ਚੁੱਕੇ ਹਾਂ। ਹਾਂਜੀ ਹਾਂਜੀ
1: ਹਾਂਜੀ, ਉਹ ਜਿਹੜੀ ਕਹਾਣੀ ਆ ਉਹੀ ਗੁਰੂ ਨਾਨਕ ਦੇਵ ਜੀ ਦੀ ਕਹਾਣੀ ਆ। ਉਹ ਜਿਹੜੇ ਲੋਕ ਸੀਗੇ ਉਹ ਉੱਤਰੀ ਭਾਰਤ ਦੇ ਜਿਹੜੇ ਲੋਕ ਸੀਗੇ ਜਿਹੜੇ ਕਣਕ ਬੰਨੇ ਰੰਗ ਦੇ ਲੋਕ ਸੀਗੇ, ਇਹਨਾਂ ਲੋਕਾਂ ਨੂੰ ਉਹ ਜਿਹੜੇ ਲੋਕ ਸੀਗੇ ਉਹ ਦੁਸ਼ਮਣ ਸਮਝਦੇ ਸੀ। ਜਿਹੜੇ ਭਾਰਤ ਦੇ ਲੋਕ ਸੀ ਉਹ ਕਾਲੇ ਰੰਗ ਦੇ ਸੀਗੇ, ਔਰ ਅਜੇ ਵੀ ਜੇ ਤੁਸੀਂ ਲੰਕਾ ਜਾਓ ਉਹ ਅਜੇ ਵੀ ਦੇਖੋ ਭਾਰਤੀਆਂ ਨਾਲੋਂ ਕਿੰਨੇ ਕਾਲੇ ਰੰਗ ਦੇ, ਜਿੱਦਾਂ ਜਿੱਦਾਂ ਤੁਸੀਂ ਸਾਊਥ ਵੱਲ ਨੂੰ ਜਾਓਗੇ।
0: ਨਹੀਂ ਹੈਗੇ ਚੀਮਾ ਸਾਹਿਬ, ਆਪਣੇ ਜਿੱਦਾਂ ਸਾਊਥ ਦੇ ਹੈਗੇ ਨਾ ਰੰਗ ਥੋੜੇ ਜੇ ਕਾਲੇ ਆ, ਪਰ ਉਹਨਾਂ ਦੇ ਵਾਲ ਉਹ ਆਪਣੇ ਵਰਗੇ ਹੀ ਆ, ਪਰ ਕੁੰਡਰਾ ਆਪਣੇ ਵਰਗੇ ਆ ਜਿੱਦਾਂ ਆਪਣੇ ਵਾਲ ਆ, ਰੰਗ ਥੋੜੇ ਜਿਹੇ ਉਹਨਾਂ ਦੇ ਪੱਕੇ ਆ, ਪਰ ਸਾਰੇ ਨੀ ਹੈਗੇ ਵਿੱਚ ਬਹੁਤ ਵਧੀਆ। ਜੇ ਸ੍ਰੀਲੰਕਾ ਚ ਵੀ ਜਾਓ ਤਾਂ ਬਹੁਤ ਡਿਫਰੈਂਟ ਕਲਰ, ਜਿੱਦਾਂ ਇੰਡੀਆ ਦੇ ਵਿੱਚ ਇੱਦਾਂ ਸ੍ਰੀਲੰਕਾ ਚ ਵੀ ਹੈਗੇ, ਸਾਰੇ ਕਾਲੇ ਨੀ ਹੈਗੇ ਰੰਗ ਦੇ।
1: ਕਾਕ ਸਾਹਿਬ ਜੀ ਇਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਮੈਂ ਕਰ ਰਿਹਾ ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜੇ ਆਪਾਂ ਗੱਲ ਕਰਦੇ ਆ ਵੱਖਰੇ ਵੱਖਰੇ ਰੰਗਾਂ ਦੀ, ਉਹ ਗੋਰੇ ਤੇ ਕਾਲਿਆਂ ਦੀ ਮਿਕਸ ਜਿਹੜੀ ਹੋਈ ਆ, ਮਿਕਸ ਜਨਰੇਸ਼ਨ ਆ, ਉਹਨਾਂ ਦੀ ਗਾਹਾਂ ਉਹ ਪੈਦਾਇਸ਼ ਹੈਗੇ ਆ, ਇਹ ਕਾਰਨ ਆ। ਔਰ 500 ਸਾਲ ਪਹਿਲਾਂ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹਨਾਂ ਨੂੰ ਘਟੀਆ ਮੰਨਿਆ ਜਾਂਦਾ ਸੀਗਾ।
0: ਆਪਾਂ ਮੈਨੂੰ ਮੈਂ ਨਹੀਂ ਕਰ ਸਕਦੇ ਚੀਮਾ ਸਾਹਿਬ ਕਿ ਉਹਨਾਂ ਦੀ ਪੈਦਾਇਸ਼ ਆ ਇੱਕ ਮਤਲਬ ਮੇਰੇ ਹਿਸਾਬ ਨਾਲ ਇਹ ਗਲਤ ਹੈਗਾ ਕਿ
1: ਖੱਕ ਸਾਹਿਬ ਜਿਹੜੀ ਦੁਨੀਆਂ ਦੀ ਸਟੱਡੀ ਆ ਐਜੂਕੇਸ਼ਨ ਆ ਉਹ ਇਹੀ ਕਹਿੰਦੀ ਆ ਜਿੱਥੋਂ ਮਰਜ਼ੀ ਇਤਿਹਾਸ ਪੜ੍ਹ ਲਓ ਕਿਉਂਕਿ ਜਿਹੜੇ ਲੋਕ ਆ ਇੱਥੇ ਦੇਖ ਲਓ ਕਿੰਨੇ ਜਿਹੜੇ ਕਿੰਨੀ ਤਰ੍ਹਾਂ ਦੇ ਲੋਕ ਹੈ ਕਈ ਗੋਰੇ ਵੀ ਹੈਗੇ ਆ ਉਹ ਹੁਣ ਜਿਹੜੇ ਆਪਣੇ ਇੱਥੋਂ ਫੌਜੀ ਜਾਂਦੇ ਆ ਅਮਰੀਕਾ ਦੇ ਫੌਜੀ ਜਾ ਕੇ ਦੂਸਰੀਆਂ ਕੰਟਰੀਆਂ ਵੀਅਤਨਾਮ ਵਗੈਰਾ ਜਾਂ ਕੰਬੋਡੀਆ ਉਧਰ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਲੜ ਕੇ ਆਏ ਆ ਉਥੋਂ ਦੀਆਂ ਕੁੜੀਆਂ ਦੇ ਨਾਲ ਸ਼ਾਦੀਆਂ ਕਰਾ ਲਿਆਉਂਦੇ ਆ ਉਹ ਇੱਥੇ ਆ ਕੇ ਦੇਖੋ ਗਾਹਾਂ ਦੀ ਸੰਤਾਨ ਹੋਰ ਤਰ੍ਹਾਂ ਦੀ ਹੋ ਜਾਂਦੀ ਆ ਇਹ ਜਿਹੜੀ ਆ ਮਿਕਸ ਰੇਸ
0: ਆ ਚੀਮਾ ਸਾਹਿਬ ਇਹ ਸਬਜੈਕਟ ਜਿਹੜਾ ਨਾ ਮੈਂ ਤੁਹਾਡੀ ਗੱਲ ਸਹੀ ਹੈ ਇਹਦੇ ਚ ਨਾ ਕਿੰਤੂ ਪ੍ਰੰਤੂ ਹੋ ਜਾਂਦਾ ਵਾ ਬਹੁਤ ਜ਼ਿਆਦਾ
1: ਚਲੋ ਕੋਈ ਗੱਲ ਨੀ ਡਰਦੇ ਆ ਤਾਂ ਕੋਈ ਗੱਲ ਨੀ ਪਰ ਜਿਹੜੀ ਅਸਲੀਅਤ ਹੈ ਚਾਹੀਦੀ
0: ਆਪਾਂ ਇੱਕ ਸਟੇਸ਼ਨ ਤੇ ਬੈਠੇ ਆ ਚੀਮਾ ਸਾਹਿਬ ਤੇ ਆਪਾਂ ਕੋਈ ਇਹੋ ਜਿਹੀ ਗੱਲ ਕਰ ਦਈਏ ਜਿਹਦੇ ਨਾਲ ਕਿਸੇ ਨੂੰ ਕੋਈ ਦੁੱਖ ਲੱਗੇ ਕਿ ਜਾਂ ਕੱਲ ਨੂੰ ਕੋਈ ਬੰਦਾ ਕਵੇ ਕਿ ਵਾਕਿਆ ਤੁਸੀਂ ਗਲਤ ਬੋਲ ਰਹੇ ਹੋ ਆਪਾਂ ਉਹ ਅਸਲੀਅਤ ਭਾਵਾਂ ਅਸਲੀਅਤ ਤੁਹਾਡੀ ਗੱਲ ਮੈਂ ਮੰਨਦਾ ਪਰ ਜਦੋਂ ਅਸੀਂ ਗੱਲ ਕਰਦੇ ਨਾ ਇਹੋ ਜਿਹੀ ਉਹਦੇ ਚ ਫਿਰ ਪਾੜੇ ਪੈਂਦੇ ਆ ਉਹਦੇ ਵਿਚ ਲੋਕ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜਿਹੜੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਤੇ ਚਲੋ ਆਪਾਂ ਇਹ ਜ਼ਿਆਦਾ ਡੰਗਾਈ ਵਾਲਾ ਕੰਮ ਆ ਚੀਮਾ ਸਾਹਿਬ ਇਹਨੂੰ ਆਮ ਲੋਕ ਜਿਹੜੇ ਨਾ ਉਹ ਕਿੰਤੂ ਪ੍ਰਿੰਤੂ ਕਰਨਾ ਚਾਲੂ ਕਰ ਦਿੰਦੇ ਆ ਕਿ ਤੁਹਾਨੂੰ ਕੀ ਪਤਾ ਉਹਨੂੰ ਕੀ ਬੁੱਕਾਂ ਤੇ ਠੀਕ ਆ ਲਿਖਿਆ ਹੁੰਦਾ ਕਿਤਾਬਾਂ ਦੇ ਵਿਚ ਬਹੁਤ ਕੁਛ ਲਿਖਿਆ ਕਈ ਕਿਤਾਬਾਂ ਐਸੀਆਂ ਵੀ ਹੈਗੀਆਂ ਸਾਡੇ ਸਿੱਖ ਧਰਮ ਚ ਇਹੋ ਜਿਹੀਆਂ ਕਿਤਾਬਾਂ ਪਈਆਂ ਜਿਹੜੀਆਂ ਸਾਡੇ ਸ਼੍ਰੋਮਣੀ ਕਮੇਟੀ ਨੇ ਉਹ ਆਪ ਛਾਪੀਆਂ ਜਿਹਦੇ ਵਿਚ ਇੰਨਾ ਕੁਛ ਬਕਵਾਸ ਕੀਤਾ ਗਿਆ ਵਾ ਪਰ ਇਹ ਚੀਜ਼ਾਂ ਹੁਣ ਆਪਾਂ ਬੋਲਾਂਗੇ ਜਿੱਦਾਂ ਹੁਣ ਤੁਸੀਂ ਲਾ ਲਓ ਦਸਮ ਗ੍ਰੰਥ ਆ ਲੋਕੀ ਵਿਰੋਧ ਵੀ ਕਰਦੇ ਆ ਬਹੁਤ ਕਿ ਦਸਮ ਗ੍ਰੰਥ ਹੈ ਹੀ ਕੋਈ ਨੀ ਕਈ ਜਿਹੜੇ ਬੋਧੇ ਹੋਰ ਵੀ ਆ ਉਹਨੂੰ ਮੰਨੇ ਵੀ ਜਾਂਦੇ ਆ ਤੁਸੀਂ ਕਹੋਗੇ ਕਿ ਤੁਸੀਂ ਮੜ ਜਾਂਗੇ ਇਸ ਬੋਲੇ ਜਿਹੜੇ ਮੰਨਣ ਵਾਲੇ ਆ ਉਹ ਤੁਹਾਡੇ ਮਗਰ ਹੋ ਜਾਣਗੇ ਤੁਹਾਡੇ ਦੁਆਲੇ ਹੋ ਜਾਣਗੇ ਇੱਕ ਭੰਬੜ ਦੇ ਵਿਚ ਨਾ ਦੁਨੀਆਂ ਪਈ ਹੋਈ ਆ ਤੇ ਇਹਨੂੰ ਸੁਧਾਰਨਾ ਹੁਣ ਸੁਧਾਰਨਾ ਕਹਿੰਦੇ ਸੀ ਸ਼੍ਰੋਮਣੀ ਕਮੇਟੀ ਨੇ ਜਿਹਨਾਂ ਦੇ ਰਾਈਟਸ ਹੈਗੇ ਜਿਹੜੇ ਕਰ ਸਕਦੇ ਆ ਉਹ ਵੀ ਵਿਕੇ ਹੋਏ ਆ ਸ਼੍ਰੋਮਣੀ ਕਮੇਟੀ ਵੀ ਉਹ ਵੋਟਾਂ ਦੀ ਖਾਤਰ ਆਪਣੇ ਪੱਤੇ ਖੇਲਦੀ ਰਹਿੰਦੀ ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ ਇਹਨਾਂ ਨੂੰ ਨਹੀਂ ਕਰਨਾ ਉਹਨੂੰ ਕਰਨਾ ਇਹਨੂੰ ਨਹੀਂ ਕਰਨਾ ਇਹ ਸਾਰਾ ਕੁਛ ਜਿਹੜਾ ਨਾ ਇਹ ਚੱਲ ਰਿਹਾ ਵਾ ਪਰ ਇਹਨਾਂ ਚੀਜ਼ਾਂ ਦੇ ਵਿਚ ਪੈ ਕੇ ਨਾ ਫਿਰ ਉਹ ਥੋੜਾ ਜਿਹਾ ਕੰਮ ਖਰਾਬ ਹੁੰਦਾ ਆਪਾਂ ਖਬਰਾਂ ਵੱਲ ਕਰਦੇ ਚੀਮਾ ਸਾਹਿਬ ਬਹੁਤ ਵੱਡੀ ਖਬਰ ਜਿਹੜੀ ਕੱਲ ਦੀ ਆ
1: ਹਾਂਜੀ
0: ਉਹਦੇ ਵਿਚ ਸਾਡੇ ਪ੍ਰੈਜੀਡੈਂਟ ਸਾਹਿਬ ਦੇ ਉਪਰ ਇਕ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਇਕ ਮੁੰਡਾ ਵੀ ਅਮੈਰੀਕਨ ਹੀ ਆ ਉਹ ਪਰ ਇਹ ਆ ਕਿ ਜਿਹੜੀ ਉੱਥੇ ਸਿਕਿਉਰਿਟੀ ਆ ਉਹਨਾਂ ਨੇ ਕਰਕੇ ਤੇ ਬਚਾਅ ਕਰ ਲਿਆ ਉਹ ਪਰ ਇੱਕ ਵੱਡੀ ਜਿਹੜੀ ਆ ਏਡੀ ਵੱਡੀ ਉਸੇ ਹੋਟਲ ਦੇ ਵਿਚ ਉਹ ਬੰਦਾ ਕਮਰਾ ਲੈ ਕੇ ਬਹਿ ਰਿਹਾ ਉਥੇ ਤੱਕ ਵੜ ਗਿਆ ਇਹ ਇੱਕ ਫੇਲੀਅਰ ਨਹੀਂ ਹੈਗਾ ਉਹਨਾਂ ਦਾ ਏਜੰਸੀਆਂ ਦਾ
1: ਖੱਕ ਸਾਹਿਬ ਜੀ ਦੇਖੋ ਉਹ ਜਿਹੜਾ ਬੰਦਾ ਸੀਗਾ ਚਲੋ ਉਹ ਗੱਲ ਵੱਖਰੀ ਆ ਕਿ ਉਸੇ ਹੋਟਲ ਦੇ ਵਿਚ ਉਹ ਰਹਿੰਦਾ ਸੀ ਉਹਨੇ ਜਾ ਕੇ ਉਥੇ ਬੁੱਕ ਕਰਾਇਆ ਸੀਗਾ ਕਮਰਾ ਪਰ ਉਹ ਗਿਆ ਤਾਂ ਗੇਟ ਦੇ ਬਾਹਰਲੇ ਪਾਸੇ ਨੱਠ ਕੇ ਗਿਆ ਉਹ ਜਿਹੜਾ ਹੋਟਲਾਂ ਦੇ ਵਿਚ ਮੇਨ ਲੋਬੀ ਦੇ ਵਿਚ ਜਿੱਥੇ ਆਪਾਂ ਜਾਈਦਾ ਉਹ ਉਧਰੋਂ ਅੰਦਰ ਵੜਿਆ
0: ਉਥੇ ਕੋਈ ਬੰਦਾ ਨਹੀਂ ਸੀ ਬੈਠਾ ਜਿਸ ਤੋਂ ਦੀ ਉਹ ਵੜਿਆ ਉਥੇ ਗਿਆ ਦੇਖੋ ਨਾ ਸਾਰੇ
1: ਨਹੀਂ ਉਥੇ 9-10 ਜਣੇ ਉਥੇ ਸਿਕਿਉਰਿਟੀ ਉਹ ਸੀਗੇ ਪੁਲਿਸ ਸੀਗੀ ਉਹ FBI ਦੇ ਬੰਦੇ ਸੀਗੇ ਸੀਕ੍ਰੇਟ ਸਰਵਿਸ ਸੀਗੀ ਉਹ ਸਾਰੀਆਂ ਵੱਖਰੀਆਂ ਵੱਖਰੀਆਂ ਏਜੰਸੀਆਂ ਦੇ ਉਥੇ 10-12 ਬੰਦੇ ਮੋੜੇ ਸੀ ਜਿੱਥੇ ਦੀ ਉਹਨੇ ਬਾਹਰੋਂ ਨਾ ਇਕਦਮ ਇੰਨੀ ਕਾਲੀ ਛੂਟ ਵੱਟੀ ਉਹ ਉਹਨਾਂ ਦੇ ਵਿਚ ਦੀ ਲੰਘ ਗਿਆ
0: ਅੱਛਾ
1: ਹਾਂ ਪਹਿਲਾਂ ਤਾਂ ਉਹਨਾਂ ਨੇ ਜਿੱਦਾਂ ਨਾ ਬੰਦਾ ਹੁੰਦਾ ਉਹ ਕਿਉਂਕਿ ਜਿਹੜੇ ਲੋਕ ਸੀਗੇ ਜਿਹਨਾਂ ਨੇ ਐਂਟਰੀ ਕਰਨੀ ਸੀ ਉੱਥੇ ਉਹ ਸਾਰੇ ਅੰਦਰ ਜਾ ਚੁੱਕੇ ਸੀ
0: ਬਾਅਦ ਚ ਗਿਆ
1: ਹਾਂਜੀ ਉਹ ਸਾਰੇ ਅੰਦਰ ਜਾ ਚੁੱਕੇ ਸੀਗੇ ਤੇ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਦੇ ਉਹ ਜਿਹੜਾ ਮੈਗਨੋਮੀਟਰ ਨੀ ਹੁੰਦਾ ਜਿਹਦੇ ਵਿੱਚ ਵੀ ਉਹ ਲੰਘਾਉਂਦੇ ਆ ਆਪਾਂ ਨੂੰ ਕਿਹਦੇ ਕੋਲ ਹਥਿਆਰ ਨਾ ਹੋਵੇ ਉਹ ਮਤਲਬ ਉੱਥੇ ਖੜੇ ਸੀ 9-10 ਜਣੇ ਇੱਕ ਨੀ 9-10 ਜਣੇ ਉਹਨਾਂ ਕੋਲ ਪੂਰੇ ਹਥਿਆਰ ਸੀ ਸਾਰਾ ਕੁਛ ਰੈਡੀ ਸੀਗੇ ਕੋਈ ਘਟਨਾ ਵਾਪਰ ਨਾ ਜਾਵੇ ਇਹ ਜਿਹੜਾ ਬੰਦਾ ਸੀਗਾ ਇਹ ਬਾਹਰੋਂ ਇਕਦਮ ਮਤਲਬ ਗੋਲੀ ਵਾਂਗੂ ਗਿਆ ਇਹ ਉਹਨਾਂ ਦੇ ਵਿਅਕਤੀ ਲੰਘ ਗਿਆ ਸਾਰਿਆਂ ਦੇ ਅੱਛਾ ਉਹ ਜਦੋਂ ਵਿਅਕਤੀ ਲੰਘ ਤੁਰਿਆ ਉਹ ਪਹਿਲਾਂ ਤਾਂ ਉਹਨਾਂ ਨੂੰ ਇਕਦਮ ਸ਼ੌਕ ਲੱਗਿਆ ਇਹ ਹੋ ਕੀ ਗਿਆ ਜਦੋਂ ਉਹਨਾਂ ਨੂੰ ਹੋਸ਼ ਆਇਆ ਵੀ ਇਦਾਂ ਚੱਲਿਆ ਅੰਦਰ ਨੂੰ ਫੇਰ ਉਹਨਾਂ ਨੇ ਆਪਣੀਆਂ ਆਪਣੀਆਂ ਗੱਲਾਂ ਕੱਢ ਕੇ ਤੇ ਫੇਰ ਉਹਨਾਂ ਨੇ ਉਹ ਗੋਲੀਆਂ ਚਲਾਈਆਂ ਤੇ ਪਰ ਦੇਖੋ ਹੁਣ ਗੱਲ ਇਹ ਵੀ ਆ ਕਿ ਇੱਕ ਜਿਹੜਾ ਸੀਗਾ ਉਹ ਚਾਹੇ ਤੁਸੀਂ ਪੁਲਿਸ ਦਾ ਲਾ ਲਓ ਚਾਹੇ ਸਿਕਿਉਰਿਟੀ ਦਾ ਮੁਲਾਜ਼ਮ ਜਿਹੜਾ ਸੀਗਾ ਉਹਦੇ ਗੋਲੀ ਵੱਜੀ ਆ ਉਹ ਗੋਲੀ ਕਹਿੰਦੇ ਆ ਉਹਨੇ ਮਾਰੀ ਆ ਪਰ ਉਹਨੇ ਕੋਈ ਗੋਲੀ ਨੀ ਵੱਜੀ
0: ਓਹਦੇ ਕੋਈ ਨੀ ਬੱਜੀ,
1: ਓਹਦੇ ਕੋਈ ਗੋਲੀ ਨੀ ਬੱਜੀ, ਗੋਲੀ ਸਿਰਫ ਇੱਕ ਆ ਜਿਹੜੀ ਉਹ ਉਹਨਾਂ ਦੀ ਹੀ ਜਿਹੜੀ ਸਿਕਿਉਰਿਟੀ ਦੇ ਮੈਂਬਰ ਸੀਗੇ, ਚਾਹੇ ਉਹ ਕਿਸੇ ਵੀ ਏਜੰਸੀ ਨਾਲ ਜੁੜਿਆ ਹੋਵੇ, ਐਫ ਬੀ ਆਈ ਦੇ ਨਾਲ ਹੋਵੇ, ਹਾਂ ਉਹਨਾਂ ਦੇ ਵਿੱਚੋਂ ਇੱਕ ਦੇ ਗੋਲੀ ਵੱਜੀ ਆ। ਉਹ ਗੋਲੀ ਆ ਜਿਹੜੀ ਉਹਦੀ ਜਿਹੜੀ ਉਹ ਪਾਈ ਸੀਗੀ ਨਾ ਵੈਸਟ ਹੁੰਦੀ ਆ ਜਿਹੜੀ ਇਹਨਾਂ ਨੇ ਪਾਈਓ,
0: ਹਾਂਜੀ ਹਾਂਜੀ,
1: ਉਹਦੇ ਵਿੱਚ ਲੱਗੀ ਆ ਤੇ ਉਹਦਾ ਅਜੇ ਤਿਕਰ ਪੂਰਾ ਜਿਹੜਾ ਉਹ ਮਤਲਬ ਡੈਮੇਜ ਕਿੰਨਾ ਨੁਕਸਾਨ ਉਹਦਾ ਹੋਇਆ ਉਹਦੇ ਬਾਰੇ ਅਜੇ ਤਿਕਰ
0: ਹੁੰਦੀਆਂ ਜੀ। ਜਿਹੜੀ ਜੈਕਟ ਹੁੰਦੀ ਨਾ ਉਹ ਬੁਲਟ ਜੈਕਟ ਹੁੰਦੀ, ਇਹਦੀਆਂ ਤਿੰਨ ਚਾਰ ਲਹਿਰਾਂ ਹੁੰਦੀਆਂ, ਇਹ ਇੱਕ ਦੇ ਵਿੱਚ ਰੁਕਦੀ ਫਿਰ ਦੂਜੇ ਚ ਰੁਕਦੀ ਜਾ ਕੇ ਰੁਕ ਜਾਂਦੀ ਹੈ, ਬੜੀ ਮਜ਼ਬੂਤ ਹੁੰਦੀ ਹੈ ਪੁਲਿਸ ਵਾਲਿਆਂ ਨੇ ਪਾਈ ਹੁੰਦੀ ਹੈ।
1: ਹਾਂਜੀ ਹਾਂਜੀ ਬਿਲਕੁਲ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਵੀ ਜੇ ਉਹ ਨਾ ਹੁੰਦੀ ਪਾਈ ਹੋਈ ਤੇ ਉਹਦੀ ਸ਼ਾਇਦ ਜਾਨ ਵੀ ਚਲੇ ਜਾਂਦੀ, ਪਰ ਉਹਨੇ ਰੋਕ ਲਿਆ। ਪਰ ਨੁਕਸਾਨ ਫੇਰ ਵੀ ਕਹਿੰਦੇ ਆ ਉਹਦੇ ਸੱਟ ਜਿੱਦਾਂ ਵੱਜਦੀ ਆ ਗੋਲੀ ਬਹੁਤ ਤੇਜ਼ ਹੁੰਦੀ ਆ, ਉਹਦੀ ਸਪੀਡ ਹੁੰਦੀ ਹੈ ਨੀ, ਪਰ ਫੇਰ ਵੀ ਉਹਦੇ ਵਿੱਚ ਗਈ, ਉਹ ਥੋੜਾ ਬਹੁਤਾ ਨੁਕਸਾਨ ਜੇ ਕਿਸੇ
0: ਮਾੜਾ ਮੋਟਾ ਕਰਦੀ ਸੀ। ਮਸਲ ਜੇਕਰ ਏਡੀ ਚੀਜ਼ ਜ਼ੋਰ ਨਾਲ ਵੱਜਦੀ ਹੈ ਤੁਹਾਡੇ, ਚਾਹੇ ਕਵਰ ਕੀਤਾ ਹੋਇਆ, ਉਹਨੇ ਜਾ ਕੇ ਦਿਲ ਤੇ ਹਾਰਟ ਤੇ ਅੰਦਰ ਜਾ ਕੇ ਖੜਕ ਵੀ
1: ਕੀਤਾ ਹੈ ਨਾ। ਬਿਲਕੁਲ ਬਿਲਕੁਲ ਬਿਲਕੁਲ, ਉਹ ਬੰਦੇ ਨੂੰ ਉਹਨੂੰ ਹੋਸਪਿਟਲ ਚ ਲੈ ਗਿਆ ਸੀਗੇ, ਪਰ ਇਹ ਜਿਹੜਾ ਬੰਦਾ ਸੀਗਾ ਆਪਣੇ ਐਲਨ ਇਹਦਾ ਨਾਂ ਸੀਗਾ, ਟੋਮਸ ਐਲਨ, ਇਹ ਕੈਲੀਫੋਰਨੀਆ ਲੋਸ ਏਂਜਲਸ ਏਰੀਏ ਦਾ ਸੀਗਾ, ਤੇ ਔਰ ਉਹ ਬੰਦਾ ਖੱਖ ਸਾਹਿਬ ਜੀ ਕੋਈ ਜਿਹਨੂੰ ਆਪਾਂ ਕਹਿੰਦੇ ਆ ਐਵੇਂ ਸਧਾਰਨ ਜਿਹਾ, ਦਸ ਬਾਰਾਂ ਜਮਾਤਾਂ ਪੜ੍ਹਿਆ ਸਕੂਲ ਦਾ, ਅਨਪੜ੍ਹ ਜਿਹਾ, ਏਦਾਂ ਦੀ ਕੋਈ ਗੱਲ ਨੀ ਸੀਗੀ, ਬੰਦਾ ਉਹ ਇੰਜੀਨੀਅਰ ਪੜ੍ਹਿਆ ਲਿਖਿਆ ਸੀ, ਇੰਜੀਨੀਅਰ ਸੀਗਾ, ਤੇ ਕੋਈ ਨਾ ਕੋਈ ਗੱਲ ਹੈਗੀ ਆ। ਪਰ ਮੈਂ ਖੱਖ ਸਾਹਿਬ ਜੀ ਉਹ ਦੇਖਦਾ ਸੀਗਾ, ਦੋ ਤਿੰਨ ਵਾਰੀ ਮੈਂ ਉਹ ਟਰਾਈ ਕੀਤੀ ਆ ਗੂਗਲ ਤੇ ਸਰਚ ਮਾਰਨ ਦੀ ਕਿ ਉਹ ਸੀ ਕੌਣ, ਉਹਦਾ ਨਾਂ ਤਾਂ ਉਹਨਾਂ ਨੇ ਦੱਸਤਾ, ਪਰ ਉਹਦੇ ਵਾਲ ਆ ਜਿਹੜੇ ਉਹ ਥੋੜੇ ਘੁੰਗਰਾਲੇ ਆ, ਤੇ ਇਹ ਨੀ ਉਹ ਕਿਸੇ ਵੀ ਨਿਊ, ਮੈਂ ਦੋ ਤਿੰਨ ਵਾਰੀ ਉਹ ਕਰ ਹਟਿਆ, ਪਤਾ ਨੀ ਦੱਸਦੇ ਕਿ ਉਹ ਕਿਹੜੇ ਰੰਗ ਦਾ, ਕਿਹੜੇ ਦਾ ਸੀਗਾ, ਉਹ ਕਾਲੇ ਰੰਗ ਦਾ ਸੀ ਜਾਂ ਉਹ ਗੋਰੇ ਰੰਗ ਦਾ ਸੀ ਜਾਂ ਉਹ ਹਿਸਪੈਨਿਕ ਸੀ ਜਾਂ ਉਹ ਏਸ਼ੀਅਨ ਰੰਗਾਂ ਦਾ ਸੀਗਾ, ਇਹ ਅਜੇ ਤਿਕਰ ਗੱਲਬਾਤ ਪੂਰੀ ਬਾਹਰ।
0: ਜਦੋਂ ਥੱਲੇ ਫਲੋਰ ਤੇ ਪਿਆ ਨਾ ਉਹਦੇ ਵਾਲ ਦੀਦੇ ਆ, ਤੁਹਾਡੀ ਗੱਲ ਸਹੀ ਆ, ਉਹਦੇ ਕੁੰਡਲੇ ਜੇ ਵਾਲ ਆ।
1: ਹਾਂਜੀ ਵਾਲ ਕੁੰਡਲੇ ਆ, ਪਰ ਰੰਗ ਉਹਦਾ ਜਿਹੜਾ ਆ ਉਹ ਕਾਲਾ ਨੀ ਲੱਗਿਆ, ਉਹ ਰੰਗ ਜਿਹੜਾ ਆ ਉਹ ਸਾਂਵਲੇ ਰੰਗ ਦਾ ਬੰਦਾ ਹੈਗਾ, ਤੇ ਮੈਂ ਉਹ ਕੋਸ਼ਿਸ਼ ਕੀਤੀ ਸੀ ਲੱਭਣ ਦੀ ਕਿ ਇਹ ਹਿਸਪੈਨਿਕ ਆ ਮੈਕਸੀਕੋ ਤੋਂ ਆ ਜਾਂ ਹੋਰ ਜਿਹੜੇ ਹਿਸਪੈਨਿਕ,
0: ਥੋੜੇ ਦਿਨਾਂ ਤੱਕ ਕਲੀਅਰ,
1: ਹਾਂ ਥੋੜੇ ਦਿਨਾਂ ਤੇ ਬਾਹਰ ਆਊਗੀ। ਤੇ ਪਰ ਖੱਖ ਸਾਹਿਬ ਜੀ ਤੁਸੀਂ ਦੇਖਣ ਵਾਲਾ ਉਹ ਜਿਹੜਾ ਸੀਨ ਸੀਗਾ ਉਹਦਾ ਬਾਰ ਬਾਰ ਟੀਵੀ ਤੇ, ਮੈਂ ਉਹ ਰਾਤੀ ਮੈਨੂੰ ਸੌਣ ਨੂੰ ਵੀ ਬਹੁਤ ਲੇਟ ਹੋ ਗਿਆ ਸੀਗਾ, ਮੈਂ ਕਹਿੰਦਾ ਸੀਗਾ ਵੀ ਇਹ ਅਖੀਰੀ ਮੈਂ ਰਾਤੀ ਡੇਢ ਵੱਜ ਗਿਆ ਸੀ ਸੌਣ ਦੇ ਨੂੰ, ਤੇ ਟੀਵੀ ਮੁੜੇ ਹਿੱਲ ਨੀ ਸੀ ਹੁੰਦਾ ਪੇ, ਹੁਣ ਗਾਹਾਂ ਕੀ ਹੁੰਦਾ ਗਾਹਾਂ ਕੀ ਹੁੰਦਾ। ਪਰ ਦੇਖੋ ਉੱਥੇ ਜਿਹੜਾ ਗੱਲਬਾਤ ਹੋਈ ਹੈ ਨਾ, ਜਦੋਂ ਉਹਨਾਂ ਨੇ ਜਿਹੜੇ ਆਪਣੇ ਵਾਈਸ ਪ੍ਰੈਜੀਡੈਂਟ ਆ ਨਾ ਖੱਖ ਸਾਹਿਬ ਜੀ, ਉਹਨੂੰ ਤੁਸੀਂ ਉਹ ਸੀਨ ਜੇ ਦੇਖੋਗੇ ਨਾ ਹੈਰਾਨ ਹੁੰਦਾ, ਉਹਨਾਂ ਨੇ ਪਿੱਛੋਂ ਫੜ ਕੇ ਉਹਨਾਂ ਨੂੰ,
0: ਮੈਂ ਦੇਖਿਆ ਜੀ ਜਿੱਦਾਂ ਚੱਕ ਕੇ ਨੀ ਲੈ ਗਏ ਹੁੰਦੇ, ਜਿੱਦਾਂ ਪਿੱਛੋਂ ਜਿੱਦਾਂ ਕਮੀਜ਼ ਤੇ ਉਹਦਾ ਕੋਟ ਚ ਫੜ ਲਿਆ ਦਾ ਬਸ ਧੂ ਕੇ ਲੈ ਗਏ।
1: ਹਾਂਜੀ ਹਾਂਜੀ, ਉਹ ਮਨ ਵਾਲੀ ਉਹਨੇ ਜਦੋਂ ਖੜਾ ਕਰ ਲਿਆ ਉਹਨੂੰ ਕੁਰਸੀ ਦੇ ਉੱਤੋਂ, ਉਦੋਂ ਮੇਰਾ ਖਿਆਲ ਹੈ
0: ਗੱਲਬਾਤ ਕੋਈ ਹੋਈ ਹੈ। ਹਾਂਜੀ
1: ਹਾਂਜੀ, ਉਦੋਂ ਕੰਨ ਚ ਜਦੋਂ ਦੱਸਿਆ ਨਾ ਵੀ ਆਹ ਗੱਲ ਹੋ ਗਈ, ਤਾਂ ਫਿਰ ਉਹ ਦਬਾ ਤੁਰ ਪਿਆ ਮੋਹਰੇ। ਪਰ ਪਹਿਲਾਂ ਏਦਾਂ ਲੱਗਦਾ ਸੀਗਾ ਵੀ ਜਿੱਦਾਂ ਆਪਾਂ ਕਿਸੇ ਜਵਾਕ ਨੂੰ ਨੀ ਛੋਟੇ ਜਿਹੇ ਚੱਕ ਕੇ ਖਿੱਚ ਲਈ ਪਿੱਛੇ ਫੜ ਕੇ, ਇਸ ਤਰ੍ਹਾਂ ਦੇ ਜਿਹੜਾ ਉਹ ਸੀਨ ਸੀਗਾ। ਤੇ
0: ਮਕਸਦ ਹੁੰਦਾ ਕਿ ਇਹਨਾਂ ਵੀ
1: ਇਹਨੂੰ ਬਚਾਉਣਾ ਆ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਉਹ
0: ਹੋ ਸਕਦਾ ਪਿੱਛੇ ਦੋ ਤਿੰਨ ਹੋਰ ਹੁੰਦੇ, ਉਹਨਾਂ ਨੂੰ ਥੋੜਾ ਪਤਾ ਸੀ ਇਹ ਗੱਲ ਦਾ।
1: ਬਿਲਕੁਲ ਬਿਲਕੁਲ,
0: ਐਂਟਰ ਹੋ ਗਿਆ ਵਾ, ਇਹਨੇ ਕੋਈ ਪੰਗਾ ਗੋਲੀਆਂ ਚਲਾ ਦੇਗਾ ਯਾਰ। ਚੀਮਾ ਸਾਹਿਬ ਦੇਖੋ, ਬੜੀ ਹੈਰਾਨਗੀ ਦੀ ਗੱਲ ਆ ਕਿ ਬੰਦੇ ਦਾ ਜਿਗਰਾ ਦੇਖੋ, ਤੇ ਪਤਾ ਕਿ ਜੇ ਉੱਥੇ ਮੈਂ ਵੜ ਗਿਆ ਤੇ ਮੈਨੂੰ ਗੋਲੀਆਂ ਨਾਲ ਛਾਨੀ ਕਰ ਦੇਣਾ ਉਹਨਾਂ ਨੇ,
1: ਛਾਨੀ ਕਰ ਦੇਣਾ ਬਿਲਕੁਲ।
0: ਤੇ ਉਹ ਬੰਦਾ ਫਿਰ ਵੀ ਆਪਣੀ ਹਿੰਮਤ ਬਣਾ ਕੇ ਕਿ ਪਤਾ ਨੀ ਇਹ ਲੋਕ ਕਿਹੜੀ ਮਿੱਟੀ ਦੇ ਹੋਏ, ਬਈ ਵੀ ਨੀ ਕੋਈ ਪੜ੍ਹ, ਬੰਦਾ ਪੜ੍ਹਿਆ ਲਿਖਿਆ ਬੰਦਾ,
1: ਪੜ੍ਹਿਆ ਲਿਖਿਆ ਇੰਜੀਨੀਅਰ ਆ, ਉਹ ਇੰਜੀਨੀਅਰ ਆ, ਉਹ ਉੱਥੇ ਪੜ੍ਹਾਉਂਦਾ ਵੀ ਆ। ਹਾਂਜੀ ਕਾਲਜ ਵਿੱਚ ਪੜ੍ਹਾਉਂਦਾ ਆ, ਉਹ
0: ਦੁੱਖ ਲੈ ਕੇ ਬੈਠਾ ਸੀ ਵਿਚਾਰਾ ਉਹ ਟਰੰਪ ਸਾਹਿਬ ਦੇ ਅਗੇਂਸਟ।
1: ਹਾਂਜੀ ਹਾਂਜੀ, ਏਦਾਂ ਦੀ ਕੋਈ ਨਾ ਕੋਈ ਗੱਲਬਾਤ ਆ ਜਿਹੜੀ ਉਹ ਸੀਗੀ। ਤੇ ਪਰ ਜਿਹੜਾ ਸੀਨ ਆ ਉਹ ਬਾਰ ਬਾਰ ਅੱਖਾਂ ਦੇ ਸਾਹਮਣੇ ਉਹ ਸੀਨ ਆਉਂਦਾ, ਖਾਸ ਕਰਕੇ ਜਿਹੜਾ ਇਹਦਾ ਹੈਗਾ ਆਪਣੇ ਜਿਹੜੀ ਬੈਂਸ ਦਾ ਜਿਹੜੇ ਵਾਈਸ ਪ੍ਰੈਜੀਡੈਂਟ ਆ ਉਹਨਾਂ ਦਾ ਸੀਨ ਆ ਜਿਹੜਾ ਉਹ ਬੜਾ, ਤੇ ਉਹ ਅਸਲ ਦੇ ਵਿੱਚ ਦੇਖੋ ਉਹਨਾਂ ਨੇ ਕੀਤਾ ਕੀ ਸੀਗਾ, ਉਹਨਾਂ ਨੇ ਨਾ ਇਕਦਮ ਉਹਨੂੰ ਕੁਰਸੀ ਤੋਂ ਖੜਾ ਕਰਕੇ ਤੇ ਆਪ ਉਹਦੇ ਪਿਛਲੇ ਪਾਸੇ ਹੋ ਗਏ, ਤਾਂ ਕਿ ਉਹਦੇ ਜੇ ਪਿੱਛੋਂ ਕਿ ਗੋਲੀ ਜਿੱਧਰੋਂ ਆਉਣੀ ਸੀ ਉਹ ਉਧਰਲੇ ਪਾਸੇ ਵਿਚਾਲੇ ਖੜ ਜਾਣ, ਵਿਚਾਲੇ ਉਹਨਾਂ ਦਾ ਮਕਸਦ ਹੁੰਦਾ ਵੀ ਜਿੱਦਾਂ ਗੋਲੀ ਆਉਣ ਦੀ ਸੰਭਾਵਨਾ ਹੈਗੀ ਆ ਨਾ, ਉਧਰਲੇ ਪਾਸੇ ਉਹ ਆਪ ਹੁੰਦੇ ਆ, ਇਸੇ ਕਰਕੇ ਉਹ ਦੋਨੇ ਜਿਹੜੇ ਉਹਦੇ ਪਿੱਛੇ ਹੋ ਕੇ ਤੇ ਉਹਨੂੰ ਮੋਹਰੇ ਕਰਕੇ ਤੋੜ ਲਿਆ ਸੀਗਾ, ਤਾਂ ਕਿ ਜੇ ਪਿੱਛੋਂ ਗੋਲੀ ਮਾਰੇ ਕੋਈ ਤਾਂ ਸਾਡੇ ਵੱਜੇ ਇਹਦੇ ਨਾ ਵੱਜੇ। ਸੋ ਇਹ ਉਹ ਟੈਕਨੀਕ ਆ ਜਿਹੜੀ ਉਹਨਾਂ ਦੀ ਸੀਗੀ, ਬੜੀ ਸਿਕਿਉਰਿਟੀ ਦੇ ਨਾਲ ਦੇਖੋ ਤੁਸੀਂ ਕਿੰਨੇ ਬੰਦੇ ਸੀਗੇ ਉੱਥੇ, ਮੇਰਾ ਖਿਆਲ ਹੈ 200-400 ਬੰਦਾ ਤਾਂ ਉਹ ਉਹਨਾਂ ਨੇ ਹੁਣ ਕਿੱਦਾਂ ਲੈ ਕੇ ਗੰਨਾ ਉਹ ਕਿੱਦਾਂ ਇਕਦਮ ਮਤਲਬ ਉਹ ਅੰਦਰ ਆ ਬੜੇ ਤੇ ਉਹਨਾਂ ਨੇ ਉਹ ਚੱਕ ਲਿਆ। ਤੇ ਹੈਰਾਨਗੀ ਦੀ ਗੱਲ ਇਹ ਆ ਵੀ ਉਹ ਜਿਹੜਾ ਉਹ ਸੀਗਾ ਬੰਦਾ ਐਲਨ ਜਿਹਦਾ ਨਾਂ ਸੀਗਾ ਉਹਦੇ ਕੋਈ ਗੋਲੀ ਵੀ ਨੀ ਵੱਜੀ, ਕੁਛ ਵੀ ਨੀ, ਉਹਨੂੰ ਓਦਾਂ ਹੀ ਫੜ ਲਿਆ ਫੜ ਕੇ, ਹਾਂ ਓਦਾਂ ਹੀ ਫੜ ਲਿਆ। ਮੇਰਾ ਖਿਆਲ ਉਹ ਅੰਦਰ ਨੂੰ ਵੜਨ ਲੱਗਾ ਜਦੋਂ ਮੋਹਰਲਿਆਂ ਨੂੰ ਪਤਾ ਲੱਗਿਆ ਨਾ ਵੀ ਇਹ ਤਾਂ ਅੰਦਰ ਨੂੰ ਚੱਲਿਆ, ਤੇ ਉਦੋਂ ਉਹਨਾਂ ਨੇ ਉਹਨੂੰ ਉਹ ਸੀਨ ਨਹੀਂ ਦਿਖਾ ਲਿਆ ਅਜੇ ਤਿੱਕਰ ਕਿ ਉਹਨਾਂ ਨੇ ਢਾਇਆ ਕਿੱਦਾਂ,
0: ਉਹਨੂੰ ਜਿਆਦਾ ਗਾਹ ਨਹੀਂ ਹੋਣ ਦਿੱਤਾ।
1: ਹਾਂਜੀ ਗਾਹ ਨਹੀਂ ਹੋਣ ਦਿੱਤਾ, ਉੱਥੇ ਹੀ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਨੇ ਉਹ ਉੱਥੇ ਫੜ ਲਿਆ ਸੀਗਾ। ਤੇ ਕਮਾਲ ਦੀ ਗੱਲ ਹੈ ਖਾਕ ਸਾਹਿਬ ਜੀ, ਦੇਖੋ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ।
0: ਹੁਣ ਤੱਕ ਕਿੰਨੇ 2-3 ਤਵਾਰ ਹੋ ਗਏ ਆ ਜੀ,
1: ਤੀਜਾ ਚਾਂਸ ਉਹ ਹਟਿਆ ਇਹ ਜੀ, ਤੀਜਾ ਸੀਗਾ ਇਹ। ਹਾਂਜੀ ਤੀਜਾ ਹੋ ਗਿਆ,
0: ਥੋੜਾ ਜਿਹਾ ਜਿਹੜਾ ਨਾ ਉਹ ਜਿੱਦਾਂ ਹੁਣ ਇੰਡੀਆ ਦੇ ਖਿਲਾਫ਼ ਇੱਕ ਬਹੁਤ ਭੈੜਾ ਬਿਆਨ ਦਿੱਤਾ ਉਹਨਾਂ ਨੇ ਕਿ ਇਹ ਦੇਸ਼ ਨਰਕ ਵਾ, ਪਤਾ ਨੀ ਇਹੋ ਜੀ ਚਾਈਨਾ ਨੂੰ ਵੀ ਕਿਹਾ ਤੇ ਇੰਡੀਆ ਨੂੰ ਵੀ ਕਿਹਾ।
1: ਹਾਂਜੀ ਹਾਂਜੀ ਉਹ ਬੋਲ ਬਲਕਿਆ ਖਾਕ ਸਾਹਿਬ ਜੀ, ਉਹਨੇ ਸਾਰੀ
0: ਉਹਦੇ ਨਾਲ ਕੀ ਹੋਇਆ ਕੌਣ ਫਿਰ ਇੰਡੀਆ ਤੋਂ ਵੀ ਗੱਲਾਂ ਉਹ ਵੀ ਕਰਨਗੇ। ਦੂਜੀ ਇੱਕ ਖਬਰ ਹੋਰ ਹੈ ਚੀਮਾ ਸਾਹਿਬ, ਅੱਜ ਮੈਂ ਦੇਖ ਰਿਹਾ ਸੀ ਇਹ ਪਾਕਿਸਤਾਨ ਜਿਹੜਾ ਨਾ ਹਟਦਾ ਨੀ ਗਾ ਪੰਗੇ ਲੈਣੋ, ਫਿਰ ਕੱਲ ਨੂੰ ਇੰਡੀਆ ਨੇ ਕੁਛ ਚਾਲੂ ਕੀਤਾ ਤੇ ਫਿਰ ਬਹੁਤ ਹਾਲਤ ਖਰਾਬ ਹੋਣੀ ਆ ਪਾਕਿਸਤਾਨ,
1: ਹਾਲਤ ਖਰਾਬ ਹੋਣੀ ਆ ਬਿਲਕੁਲ ਬਿਲਕੁਲ।
0: ਜਿਹੜੀ ਬੰਗਲਾਦੇਸ਼ ਦੀ ਆਰਮੀ ਹੈ ਨਾ ਉਹਦੇ ਵਿਚ 100-200 ਬੰਦਾ ਇਹਨਾਂ ਦਾ ਜਿਹੜਾ ਪਾਕਿਸਤਾਨ ਦੀ ਏਜੰਸੀਆਂ ਦਾ ਉਹਦੇ ਵਿਚ ਫਿੱਟ ਹੋਇਆ ਪਿਆ ਸੀ।
1: ਓਕੇ
0: ਹੁਣ ਦੀ ਗੱਲ ਕੱਲ ਫਿਰ ਉਹ ਸਾਡੇ ਜਿਹੜੇ ਮਿਨਿਸਟਰ ਸਾਹਿਬ ਆ ਉਹ ਡੋਵਲ ਸਾਹਿਬ ਉਹ ਗਏ ਉੱਥੇ, ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਸੀ, ਜਾ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਭਾਈ ਤੁਹਾਡੇ ਹੋ ਰਿਹਾ ਜੀ। ਇਹ ਬੰਗਾਲ ਦੇ ਵਿਚ ਇਹਨਾਂ ਨੇ ਇਕ ਸਟੱਡੀ ਬਣਾਈ ਸੀ ਆਪਣੇ ਇੰਡੀਆ ਦੇ ਉੱਥੇ ਕੋਈ ਸ਼ੂਟਿੰਗ ਕਰਕੇ ਤੇ ਉਹਨੇ ਕੁਛ ਇਦਾਂ ਦਾ ਕੰਮ ਕਰਨਾ ਸੀ, ਤੇ ਇਹ ਫਿਰ ਉੱਥੇ ਜਾ ਕੇ ਉੱਥੇ ਦੇ ਮਿਨਿਸਟਰਾਂ ਨੂੰ ਮਿਲੇ ਆ, ਪ੍ਰਧਾਨ ਮੰਤਰੀ ਨੂੰ ਮਿਲੇ ਆ, ਤੇ ਉਹਨੇ ਫਿਰ ਦਵਾ ਦਾਗ ਉਹ ਬੰਦੇ ਰੈਸਟ ਕਰ ਲਏ। ਆਰਮੀ ਦੇ ਵਿਚ ਬੈਠੇ ਆ ਜੀ ਉਹਨਾਂ ਦੀ ਆਰਮੀ ਦੇ ਵਿਚ, ਦੇਖੋ ਇਹ ਕਿਹੋ ਜਿਹੀਆਂ ਸ਼ਰਾਰਤਾਂ ਲੋਕ ਕਰਦੇ ਆ
1: ਜੀ। ਬਿਲਕੁਲ ਬਿਲਕੁਲ ਖਾਕਸਾ ਜੀ, ਉਹ ਫਿਰ ਇਹਨਾਂ ਦਾ ਧਾਰਮਿਕ ਆ ਨਾ ਬੰਗਾਲੀਆਂ ਦਾ, ਤੇ ਇਹਨਾਂ ਦਾ ਧਾਰਮਿਕ ਆ ਨਾ, ਉਹ ਵੀ ਮੁਸਲਮਾਨ ਹੈ, ਇਹ ਵੀ ਮੁਸਲਮਾਨ ਆ, ਜਿਹੜਾ ਉਹ ਜਿਹਨੂੰ ਪੱਛਮੀ ਬੰਗਾਲ ਕਹਿੰਦੇ ਆ ਨਾ, ਜਿਹੜਾ ਆਪਣੇ ਇੰਡੀਆ ਦੇ ਨਾਲ ਆ, ਜਿਹੜਾ ਉਹ ਬੰਗਾਲ ਆ ਉਹਦੇ ਦੋ ਹਿੱਸੇ ਹੋ ਗਏ ਸੀਗੇ ਨਾ ਜਦੋਂ
0: ਪੰਜਾਬ ਦੇ ਹੋਏ, ਉਹਦੇ ਵੀ ਹੋਏ ਸੀ ਉਦੋਂ,
1: ਉਹਦੇ ਵੀ ਹੋਏ ਸੀਗੇ, ਤੇ ਉਹ ਜਿਹੜਾ ਪੱਛਮੀ ਬੰਗਾਲ ਜਿਹਨੂੰ ਕਹਿੰਦੇ ਆ, ਕਲਕੱਤਾ ਵਗੈਰਾ ਜਿਹੜਾ ਉਹ ਹੈਗਾ ਆ ਏਰੀਆ, ਉਹ ਜਿਹੜੇ ਲੋਕ ਆ ਉਹ ਉੱਥੇ ਜਿਹੜੀ ਆ ਮੁਸਲਮਾਨਾਂ ਦੀ ਗਿਣਤੀ ਥੋੜੀ ਜਿਹੀ ਘੱਟ ਆ, ਤੇ ਜਿਹੜਾ ਉਹ ਜਿਹੜਾ ਉਹ ਦੂਜਾ ਬਣ ਗਿਆ ਪੂਰਬੀ ਬੰਗਾਲ ਆ ਜਿੱਥੇ ਢਾਕਾ ਜਿਹੜੀ ਰਾਜਧਾਨੀ ਆ, ਉਹ ਫਿਰ ਉੱਥੇ ਖਾਕਸਾ ਜੀ ਮੁਸਲਮਾਨਾਂ ਦੀ ਮੈਜੋਰਟੀ ਜ਼ਿਆਦਾ ਆ, ਇਸੇ ਕਰਕੇ ਅੰਗਰੇਜ਼ਾਂ ਨੇ
0: ਕਾਫੀ ਹੈਗੇ ਆ ਪਰ
1: ਹੈਗੇ ਆ ਬਿਲਕੁਲ ਮੈਜੋਰਟੀ ਮੁਸਲਮਾਨਾਂ ਦੀ, ਇਸੇ ਕਰਕੇ ਅੰਗਰੇਜ਼ ਨੇ ਜਦੋਂ ਉਹਦੇ ਫਿਰ ਦੋ ਹਿੱਸੇ ਕਰ
0: ਦਿੱਤੇ। ਅੰਗਰੇਜ਼ ਛਾਤਰ ਸੀ, ਮੈਂ ਹੈਰਾਨ ਇਹਨਾਂ ਦਾ ਇਹਨਾਂ ਲੋਕਾਂ ਦਾ ਕਿ ਕਿੰਨੇ ਛਾਤਰ ਲੋਕ ਸੀ ਜਦੋਂ ਵੰਡ ਕਰਕੇ ਗਏ ਆ ਸਾਡੇ ਇੰਡੀਆ ਪਾਕਿਸਤਾਨ ਦੀ ਬੰਗਲਾਦੇਸ਼, ਚਲੋ ਇੰਡੀਆ ਨੇ ਬਣਾ ਦਿੱਤਾ, ਪਰ ਉਹਦੇ ਵਿਚ ਉਹਨਾਂ ਨੇ ਏਦਾਂ ਦਾ ਸਿਸਟਮ ਬਣਾਇਆ ਕਿ ਕਿਸੇ ਬੰਦੇ ਮੈਜੋਰਟੀ ਨਾ ਆਵੇ ਇਹਨਾਂ ਦੀ, ਹੈ ਨਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਸਿੱਖ ਬੜੇ ਉਸ ਵੇਲੇ ਉੱਥੇ ਪਾਕਿਸਤਾਨ ਦੇ ਵਿਚ, ਹੁਣ ਤਾਂ ਗਿਣਤੀ ਦੇ ਉਂਗਲਾਂ ਤੇ ਗਿਣ ਵਾਲੇ ਇੰਨੇ ਘਰ ਰਹਿ ਗਏ, ਹਿੰਦੂਆਂ ਦੇ ਵੀ ਆ ਉੱਥੇ ਬਹੁਤ ਜ਼ਿਆਦਾ, ਬਹੁਤੇ ਹਿੰਦੂ ਤੇ ਛੱਡ ਕੇ ਆ ਗਏ ਇੰਡੀਆ ਦੇ ਵਿਚ ਵੀ ਆ ਗਏ।
1: ਬਿਲਕੁਲ ਬਿਲਕੁਲ,
0: ਉਥੋਂ ਦੂਜਾ ਤੁਸੀਂ ਦੇਖ ਲੋ ਅਫਗਾਨਿਸਤਾਨ ਦੇ ਵਿਚ ਬਹੁਤ ਸਿੱਖ ਸੀ ਉਸ ਜ਼ਮਾਨੇ ਦੇ ਵਿਚ,
1: ਗੁਰਦੁਆਰੇ
0: ਸਭ ਕੁਛ, ਜਦੋਂ ਤਾਲਿਬਾਨ ਲਿਆ ਸਾਰੇ ਵਿਚਾਰੇ ਭੱਜ ਭੁੱਜ ਕੇ, ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ, ਸ਼ੁਕਰ ਆਪਣੇ ਖਿੱਤੇ ਦੇ ਵਿਚ ਬੈਠੇ ਆ ਜਿੱਥੇ, ਚਲੋ ਮੈਜੋਰਿਟੀ ਤੇ ਸਾਡੀ ਸਿੱਖਾਂ ਦੀ ਹੈਗੀ ਨਾ ਪੰਜਾਬ ਦੇ ਵਿਚ, ਜਿੱਥੇ ਅਸੀਂ ਆਪਣੀਆਂ ਸਰਕਾਰਾਂ ਵੀ ਹੁਣ ਤੱਕ ਆਪਣੇ ਮੁੱਖ ਮੰਤਰੀ ਆਪਣੇ ਸਿੱਖਾਂ ਦੇ ਬਣਦੇ ਰਹੇ ਆ, ਚਲੋ ਉੱਥੇ ਸਾਂਝੀਵਾਲਤਾ ਵੀ ਬਹੁਤ ਆ ਪੰਜਾਬ ਦੇ ਵਿਚ, ਤੁਸੀਂ ਦੇਖੋ ਨਾ ਚੀਮਾ ਸਾਹਿਬ ਉੱਥੇ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਰਲ ਮਿਲ ਕੇ ਜ਼ਿੰਦਗੀ ਬਤੀਤ ਕਰਦੇ, ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ ਤੇ ਆਉਣ ਜਾਣੇ ਨਾ ਸਾਰੇ ਲੋਕਾਂ ਦਾ, ਭਾਈਚਾਰਕ ਸਾਂਝ ਬਹੁਤ ਜ਼ਿਆਦਾ, ਪਰ ਉਹਦੇ ਵਿਚ ਵੀ ਪਾੜੇ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੁਛ ਲੋਕ ਕਰਦੇ ਆ
1: ਕਰਦੇ ਆ, ਬਿਲਕੁਲ ਉਹ ਨਹੀਂ ਹਟਣੀਆਂ ਖਾਕ ਸਾਹਿਬ ਜੀ, ਉਹ ਤਾਂ ਜਿੰਨਾ ਚਿਰ ਜਿਹੜੇ ਆ ਅੰਗਰੇਜ਼ ਜੀ ਜਿਹੜਾ ਉਨਾ ਚਿਰ ਉਹ ਨਹੀਂ ਹਟਣੀਆਂ, ਕਿਉਂਕਿ ਉਹਨਾਂ ਦੀ ਜਿਹੜੀ ਆ ਰੋਜੀ ਰੋਟੀ ਆ ਉਹੀ ਇਹਦੇ ਤੋਂ ਹੀ ਉਹ ਕਮਾਉਂਦੇ ਆ, ਲੋਕਾਂ ਨੂੰ ਜਿਹੜਾ ਪਾੜ ਕੇ ਉਹਦੇ ਉੱਤੇ ਰਾਜ ਕਰਨਾ, ਜਿਹੜਾ ਉਹੀ ਨੀਤੀ ਆ ਜਿਹੜੀ ਉਹ ਲਾਗੂ ਰਹਿਣੀ ਆ, ਇਹ ਕੱਲਾ ਉੱਥੇ ਭਾਰਤ ਵਿਚ ਨੀ ਸਾਰੀ ਦੁਨੀਆਂ ਚ ਇਹੀ ਹੋ ਰਿਹਾ, ਅਫਰੀਕਾ ਦੇ ਕਿੰਨੇ ਕੰਟਰੀ ਆ ਦੇਖੋ ਕਿੱਦਾਂ ਉੱਥੇ ਮਾਰ ਬਰੀਆ ਹੋ ਰਿਹਾ, ਨਿੱਕੇ ਨਿੱਕੇ ਬੱਚੇ ਭੁੱਖ ਦੇ ਮਰ ਰਹੇ ਆ, ਉਧਰ ਗਾਜ਼ਾ ਦੇ ਵਿਚ ਦੇਖੋ ਕੀ ਹੋ ਰਿਹਾ, ਹੁਣ ਉੱਥੇ ਲਿਬਨਾਨ ਦੇ ਵਿਚ ਕੀ ਹੋ ਰਿਹਾ, ਇਹ ਸਾਰਾ ਕੁਛ ਆ ਜਿਹੜਾ ਬਹੁਤ ਵੱਡੀ ਜਿਹੜੀ ਸਾਜਿਸ਼ ਹੈਗੀ ਆ ਤੇ ਦੁਨੀਆਂ ਦੇ ਲੋਕ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਉਹ ਇਕਦਮ ਗੱਲ ਸੁਣ ਕੇ ਤੇ ਉਹ ਜਜ਼ਬਾਤੀ ਹੋ ਕੇ ਇੱਕ ਦੂਸਰੇ ਦੇ ਸਿਰ ਤੋਂ ਲਾਉਣ ਲੱਗ ਪੈਂਦੇ ਆ ਜਿੰਨਾ ਚਿਰ ਜਿਹੜੇ ਆ ਉਹ ਐਜੂਕੇਸ਼ਨ ਦਾ ਜਿਹੜੀ ਸਤਾ ਆ ਉਹ ਬਹੁਤ ਗਿਰ ਗਈ ਆ ਬਹੁਤੇ ਦੇਸ਼ਾਂ ਦੇ ਵਿਚ ਤੇ ਜਿੰਨਾ ਚਿਰ ਉਹ ਐਜੂਕੇਸ਼ਨ ਪੂਰੀ ਨਹੀਂ ਲੋਕਾਂ ਨੂੰ ਸਮਝ ਆਉਂਦੀ ਤੇ ਕੀ ਹੋ ਰਿਹਾ ਤੇ ਕੌਣ ਕਰ ਰਿਹਾ ਤੇ ਆਹ ਜਿਹੜਾ ਹੁਣ ਇਰਾਨ ਦਾ ਰੌਲਾ ਇੱਥੇ ਤੱਕ ਸਾਹਿਬ ਇਸੇ ਗੱਲ ਦੀ ਆ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਪੋਲੀਟੀਸ਼ਨ ਆ ਜਿਹੜੇ ਉਹਨਾਂ ਨੂੰ ਪਤਾ ਆ ਇਸ ਗੱਲ ਦਾ ਸੋ ਉਸ ਇਸੇ ਕਰਕੇ ਉਹ ਹੁਣ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ ਤੇ
0: ਗੱਲਬਾਤ ਵੀ ਜਿਹੜੀ ਖਬਰ ਚਲੋ ਸਾਰੀ ਦੁਨੀਆਂ ਨੇ ਸਾਡੇ ਪੰਜਾਬੀਆਂ ਨੇ ਦੇਖ ਹੀ ਲਈ ਆ ਅਸੀਂ ਕਰ ਦਿੰਦੇ ਆ ਗੱਲ ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਕਰ ਦਈਏ ਕਿ ਆਮ ਆਦਮੀ ਪਾਰਟੀ ਦੇ 6 ਤੋਂ 7 ਜਿਹੜੇ ਹੈਗੇ ਕੀ ਕਹਿੰਦੇ ਉਹਨਾਂ ਨੂੰ ਦੋ ਹਾਂਜੀ ਇੱਕ ਤਾਂ ਅਸੈਂਬਲੀ ਆ ਜਿਹਦੇ ਵਿਚ ਚੁਣ ਕੇ ਜਾਂਦੇ ਆ ਇੱਕ ਜਿਹੜੀ ਦੂਜੀ ਹੁੰਦੀ ਕੀ ਕਹਿੰਦੇ ਉਹਨੂੰ
1: ਰਾਜ ਸਭਾ 2 ਹੁੰਦੀਆਂ ਹਾਂਜੀ
0: ਹਾਂਜੀ ਉਹਦੇ ਵਿਚੋਂ ਆਮ ਆਦਮੀ ਪਾਰਟੀ ਦੇ ਸਿੱਧੇ ਹੀ 6 ਬੰਦੇ ਜਿਹੜੇ ਆ ਛੱਡ ਗਏ ਤੇ ਸਿੱਧੇ ਜਾ ਕੇ ਬੀਜੇਪੀ ਚ ਹੋ ਗਏ ਤੇ 10 ਸੀ ਉਹਨਾਂ ਦੇ ਟੋਟਲ ਬੰਦੇ ਉਹ ਬੰਦੇ ਵੀ ਜਿਹੜੇ ਆ ਜੋ ਕਹਿ ਰਹੇ ਜਿੱਦਾਂ ਗੱਲਾਂ ਚੱਲ ਰਹੀਆਂ ਕਿ ਉਹ ਜੋ ਵੀ ਅਮੀਰ ਬੰਦਾ ਸੀ ਨਾ ਉਹਨਾਂ ਨੂੰ ਭੇਜਿਆ ਗਿਆ ਸੀ ਪੰਜਾਬ ਦੇ ਟੌਪ ਦੇ ਅਮੀਰ ਬੰਦੇ ਲਵਲੀ ਯੂਨੀਵਰਸਿਟੀ ਵਾਲਾ ਸੀ ਹੋਰ ਸੀ ਉਹਨਾਂ ਕੋਲੋਂ ਠੱਗਿਆ ਗਿਆ ਉਹਨਾਂ ਨੂੰ ਪੈਸੇ ਪਤਾ ਨੀ ਕਿੰਨੇ ਕਿੰਨੇ ਕਰੋੜ ਰੁਪਇਆ ਲੈ ਕੇ ਉਹਨਾਂ ਨੂੰ ਉਹ ਦਿੱਤੀਆਂ ਗਈਆਂ ਕਿਉਂਕਿ ਉਹਦੇ ਚ ਤੁਸੀਂ ਪੁਆਇੰਟ ਹੀ ਕਰਨੇ ਹੁੰਦੇ ਨਾ ਉਹਦੇ ਚ ਕਿਹੜੀ ਇਲੈਕਸ਼ਨ ਲੜਨੀ ਹੁੰਦੀ ਉਹਨਾਂ ਨੇ ਉਹ ਬੀਜੇਪੀ ਨੇ ਇੱਕ ਦੋ ਦੇ ਉੱਪਰ ਛਾਪੇ ਪਵਾਏ ਆ ਤੇ ਉਹ ਪਹਿਲਾਂ ਹੀ ਤਿਆਰ ਬੈਠੇ ਸੀ ਇਹਨਾਂ ਨੂੰ ਛੱਡ ਕੇ ਜਾਣ ਨੂੰ ਤੇ ਉਹ ਆ ਕੇ ਬੀਜੇਪੀ ਚ ਰਲ ਗਏ ਆ ਤੇ ਹੁਣ ਪੰਜਾਬ ਦੀ ਆਮ ਜਿਹੜੀ ਪਾਰਟੀ ਆਮ ਪਾਰਟੀ ਉਹਦੀ ਹਾਲਾਤ ਪਤਲੀ ਬਹੁਤ ਹੁੰਦੀ ਜਾ ਰਹੀ ਆ ਇਹ ਵੀ ਖਬਰਾਂ ਆ ਰਹੀਆਂ ਕਿ ਉਹਨਾਂ ਦੇ 40-50 MLA ਜਿਹੜੇ ਆ ਉਹ ਵੀ ਭੱਜਣ ਦੀ ਤਿਆਰੀ ਦੇ ਵਿਚ ਆ ਇਹਨਾਂ ਨੇ ਚੀਮਾ ਸਾਹਿਬ ਜਿੰਨਾ ਚਿਰ ਇਹਨਾਂ ਦੀ ਸਿਆਸਤ ਰਹੀ ਇਹਨਾਂ 4 ਸਾਲ 4.5 ਸਾਲ ਹੋ ਚਲੇ ਸਭਾ 4 ਸਾਲ ਹੋਏ ਇਹਨਾਂ ਨੇ ਹਰ ਕਿਉਂਕਿ ਹੁੰਦਾ ਇੱਕ ਮੈਂ ਗੱਲ ਸੁਣ ਰਿਹਾ ਸੀ ਕਿਸੇ ਦੀ ਬਾਦਲ ਸਾਹਿਬ ਦੀ ਗੱਲ ਸੁਣਦਾ ਸੀ ਉਹ ਕਹਿੰਦੇ ਸੀ ਕਿ ਇੰਨੀ ਕੁ ਮੈਜੋਰਟੀ ਰੱਖੋ 5-7 ਜਾਣੇ ਜ਼ਿਆਦਾ ਹੋਣ ਹਨਾ ਜਿੱਦਾਂ ਹੁਣ ਮੈਜੋਰਟੀ ਦੇ ਉੱਪਰ ਤੁਹਾਨੂੰ ਕਿੰਨੇ ਚਾਹੀਦੇ 50 ਚਾਹੀਦੇ ਆ 66-67 ਚਾਹੀਦੇ ਹੁੰਦੇ ਆ ਮੈਜੋਰਟੀ ਲੈਣ ਨੂੰ ਹੈ ਨਾ MLA ਤੇ 2-4 ਉੱਪਰ ਥੱਲੇ ਹੁਣ ਜ਼ਿਆਦਾ ਪਾਰ ਰੱਖ ਲੋਗੇ ਤੇ ਫਿਰ ਸਾਨੂੰ ਤੰਗ ਕਰਨਗੇ ਕਿ ਭਾਈ ਮੈਨੂੰ ਮਿਨਿਸਟਰੀ ਦਿਓ ਉਹ ਦਿਓ ਇਹ ਦਿਓ ਇਹਨਾਂ ਨੇ ਇਸ ਖੁਸ਼ੀਆਂ ਮਨਾਈਆਂ ਕਿ ਅਸੀਂ 95 ਆ ਉਹਨਾਂ ਦੇ ਵਿਚ ਉਹ ਸਾਰੇ ਜਿਹੜੇ ਆ ਉਹ ਕਰਪਸ਼ਨ ਦੇ ਚੱਕਰਾਂ ਚ ਤੁਰ ਪਏ ਉਹ ਕਹਿੰਦੇ 5 ਸਾਲ ਹੈਗੇ ਜਿੰਨਾ ਲੁੱਟ ਹੁੰਦਾ ਲੁੱਟ ਲੋ ਮੁੜ ਕੇ ਕਿਸੇ ਨੇ ਤੁਹਾਨੂੰ ਲਾਗੇ ਨੀ ਲੱਗਣ ਦੇਣਾ ਤੇ ਉਹ ਲੋਟੂ ਬਣ ਗਏ ਜੇ ਅੱਜ ਤੁਸੀਂ ਗੱਲ ਕਰਨ ਇਹਨਾਂ ਦੇ ਬਹੁਤਿਆਂ ਦੇ ਨਾਂ ਡਰੱਗ ਦੇ ਵਿਚ ਆਉਂਦੇ ਆ ਵਕਾਉਣ ਦੇ ਵਿਚ ਤੇ ਸਾਰਾ ਕੁਛ ਕਰਨ ਦੇ ਵਿਚ ਫਿਰ ਇਹਨਾਂ ਨੇ ਕੱਲੇ ਕੱਲੇ MLA ਨੇ ਛੱਲਾਂ ਲਾਈਆਂ ਉਹਦਾ ਹਿੱਸਾ ਪੱਤੀ ਜਿਹੜਾ ਹੈਗਾ ਉਹ ਫਿਰ ਉੱਪਰਲੀ ਸਰਕਾਰ ਜਿਹੜੀ ਬੈਠੀ ਆ ਕੇਜਰੀਵਾਲ ਸਾਹਿਬ ਬੈਠੇ ਆ ਉਹ ਆ ਉਹ ਉੱਥੇ ਤੱਕ ਜਾਂਦਾ ਸੀ ਉਹਨਾਂ ਨੂੰ ਖਾ ਲਓ ਉਹਨਾਂ ਨੂੰ ਸੀ ਕਿ ਖਾ ਲਓ ਦੇਖੋ ਹੁਣ ਚੀਮਾ ਸਾਹਿਬ ਪਿਛਲੇ 5 ਸਾਲਾਂ ਦੇ ਵਿਚ ਇੰਨਾ ਜ਼ਿਆਦਾ ਡਰੱਗ ਹੋ ਗਿਆ ਕਿ ਘਰ ਭਰਤੀ ਮੁੰਡੇ ਮਰ ਰਹੇ ਲੋਕਾਂ ਦੇ
1: ਮਰ ਰਹੇ ਆ ਬਿਲਕੁਲ
0: ਤਿੰਨ ਬੱਚੇ ਇੱਕ ਮਾਂ ਰੋਂਦੀ ਸੀ ਤਿੰਨ ਬੱਚੇ ਉਹਦੇ ਮੁੰਡੇ ਤਿੰਨੇ ਮਰ ਗਏ
1: ਹਾਂਜੀ
0: ਤੇ ਹਾਲਾਤ ਇੱਦਾਂ ਦੀ ਪੈਦਾ ਕਰ ਦਿੱਤੀ ਰੇਤਾ ਬਜਰੀ ਚੋਰੀ ਹੋ ਗਿਆ ਪੰਜਾਬ ਦੇ ਹਾਲਾਤ ਇੰਨੇ ਬੁਰੇ ਹੋ ਗਏ ਇਸ ਵੇਲੇ ਕਿ ਚੋਰੀਆਂ ਹੋ ਰਹੀਆਂ ਡਾਕੇ ਪੈ ਰਹੇ ਆ ਤੁਹਾਡੇ ਘਰਾਂ ਦੇ ਵਿਚ ਸ਼ਰੇਆਮ ਅੱਜ ਮੈਂ ਦੇਖ ਰਿਹਾ ਸੀ ਜਲੰਧਰ ਦੇ ਵਿਚ ਸੀ 2 ਬੰਦੇ ਕੋਈ ਬੰਦਾ ਬਾਹਰ ਅੱਗੇ ਬਿਠਾ ਉਹ ਕਿਸੇ ਆਪਣੇ ਰਿਸ਼ਤੇਦਾਰ ਨੂੰ ਚਾਬੀਆਂ ਦੇ ਗਿਆ ਕਿ ਮੇਰੀ ਕੋਠੀ ਦਾ ਖਿਆਲ ਰੱਖੀ ਕਦੀ ਸਫਾਈ ਸਫੂਈ ਕਰਾ ਦਿਆ ਕਰੀ ਤੇ ਉਹ ਆਪ 12-14 ਮੀਲ ਕਿਸੇ ਪਿੰਡ ਚ ਰਹਿੰਦਾ ਸੀ ਆ ਕੇ ਆਉਂਦਾ ਹੋਏਗਾ 2-3 ਦਿਨ ਕੋਈ ਸਫਾਈ ਸਫੂਈ ਕਰਾ ਜਾਂਦਾ ਸੀ ਉਹਦੇ ਘਰ ਕੋਠੀ ਦੇ ਵਿਚ 2 ਜਣੇ ਵੜ ਗਏ ਉਹ ਕਰ ਕੀ ਰਹੇ ਆ ਫਿਰ ਪਿੰਡ ਵਾਲਿਆਂ ਕਿਸੇ ਨੇ ਦੇਖ ਲਿਆ ਉਹਨਾਂ ਨੇ ਉਹਨੂੰ ਕਾਲ ਕੀਤੀ ਕਿ ਭਾਈ ਇਹ ਤੁਹਾਡੀ ਹੈ ਜਗ੍ਹਾ ਦੇ ਉੱਪਰ ਹੋ ਰਿਹਾ ਉਹਨੇ ਦਵਾ ਪੁਲਿਸ ਨੂੰ ਕਾਲ ਕੀਤੀ ਲੋਕਾਂ ਨੇ ਘੇਰਾ ਪਾ ਲਿਆ ਕੋਠੀ ਨੂੰ ਪੁਲਿਸ ਵੀ ਆ ਗਈ ਤੇ ਉਹ ਅਲਮਾਰੀਆਂ ਚ ਲੁਕੇ ਹੋਏ ਤੇ ਉਥੋਂ ਕੱਢੇ ਲਾਇਆ ਕੀ ਸੀ ਉਹਨਾਂ ਨੇ ਟੂਟੀਆਂ ਲਾ ਕੇ ਝੋਲਿਆਂ ਚ ਪਾਈਆਂ ਹੋਈਆਂ ਸੀ
1: ਓ ਮਾਈ ਗਾਡ
0: ਟੂਟੀਆਂ ਤੇ ਇਹੋ ਜਿਹੇ ਕੰਮ ਪੰਜਾਬ ਦੇ ਵਿਚ ਨਹੀਂ ਸੀ ਹੁੰਦੇ ਚੀਮਾ ਸਾਹਿਬ ਪਹਿਲਾਂ ਜਦੋਂ ਅਸੀਂ ਉੱਥੇ ਰਹੇ ਹਾਂ ਬਾਹਰ ਲੋਕੀ ਕੋਠਿਆਂ ਦੇ ਸੋਹਣੇ ਹੀ ਬੰਦ ਹੋ ਗਏ ਕੀ ਪਤਾ ਕਹਿੰਦੇ ਆ ਕੇ ਕੋਠੇ ਤੇ ਚੜ ਕੇ ਗਲਾ ਵੱਢ ਜਾਣਾ ਕਿਸੇ ਦਾ
1: ਇਹ ਵੀ ਸਾਰਾ ਕੁਛ ਹੈ ਖੱਟ ਸਾਹਿਬ ਜੀ, ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹਾਂ ਇਹ ਸਾਰਾ ਕੁਛ ਹੈ ਜਿਹੜਾ ਇਹ ਵੀ ਇੱਕ ਰਾਜਨੀਤੀ ਦਾ ਕੂਟ ਰਾਜਨੀਤੀ ਜਿਹਨੂੰ ਆਪਾਂ ਕਹਾਂਗੇ ਉਹਦਾ ਹਿੱਸਾ ਆ। ਦੇਖੋ ਉਹ ਜਿਹੜੇ ਲੋਕ ਸੀਗੇ ਉਹਨਾਂ ਸਮਿਆਂ ਦੇ ਵਿੱਚ ਬਾਹਰ ਆਮ ਕਰਕੇ ਲੋਕ ਜਿਹੜੇ ਸੀਗੇ ਜੱਟ ਜਿਮੀਦਾਰ ਉਹ ਖੂਹਾਂ ਤੇ ਸੌਂਦੇ ਹੁੰਦੇ ਸੀ, ਖੂਹਾਂ ਤੇ ਉਹਨਾਂ ਦੇ ਡੰਗਰ ਬਾਹਰ ਬੰਨੇ ਹੁੰਦੇ ਸੀਗੇ, ਖੇਤਾਂ ਦੇ ਵਿੱਚ ਬੰਨ ਲੈਂਦੇ ਸੀਗੇ, ਉਹ ਰੋਜ਼ ਦੀ ਰੋਜ਼ ਉਹਨਾਂ ਨੇ ਇੱਕ ਥਾਂ ਤੋਂ ਦੂਜੇ ਥਾਂ ਬੰਨ ਦੇਣੇ ਤਾਂ ਕਿ ਉਹਨਾਂ ਦਾ ਜਿਹੜਾ ਗੋਹਾ ਪਿਸ਼ਾਬ ਹੈਗਾ ਉਹਦੇ ਨਾਲ ਜਿਹੜੀ ਜ਼ਮੀਨ ਆ ਉਹਦੇ ਵਿੱਚ ਖਾਦ ਪੈਂਦੀ ਰਹਿੰਦੀ ਸੀ ਤੇ ਉਹ ਬਾਹਰ ਹੁੰਦੇ ਸੀਗੇ। ਫੇਰ ਜਦੋਂ ਦੀ ਉਹ ਕਾਲੇ ਕੱਛਿਆਂ ਵਾਲੇ ਦੀ ਚੱਲੀ ਆ ਨਾ ਉਹ ਮੂਵਮੈਂਟ ਚੱਲੀ ਸੀਗੀ
0: ਮਹੀਨੇ ਚੱਲੀ, ਲੋਕਾਂ ਨੇ ਫੜ ਫੁੜ ਕੇ ਕੁੱਟ ਕੱਟ ਕੇ ਕਾਬੂ ਕਰ ਲਏ ਸੀ, ਉਹ ਭਜਾਤੇ ਸੀ। ਪਰ ਹੁਣ ਹਾਲਾਤ ਹੋਏ ਨਾ, ਹੁਣ ਹਾਲਾਤ ਹੋ ਗਿਆ ਕਿ ਭੁੱਖ ਦੀ ਪੈ ਗਈ ਆ ਉੱਥੇ ਬਹੁਤ ਜਿਆਦਾ, ਜਿਹੜਾ ਬੰਦਾ ਕੱਟ ਲੈਂਦਾ ਨਾ ਉਹ ਮਰਦਾ ਥਾਂ ਦੇ ਉੱਪਰ, ਜਾਂ ਸ਼ਰਾਬੀ ਬੰਦਾ ਉਹਨੇ ਪੀਣੀ ਆ ਡਰੱਗ ਜਿਹਨੇ ਉਹਨੂੰ ਉਹਦੀ ਖਿੱਚ ਪੈਂਦੀ ਅੰਦਰੋਂ ਕਿ ਮੈਂ ਇਹ ਤਰੀਕੇ ਨਾਲ ਲੈ ਲਵਾਂ, ਉਹ ਫਿਰ ਦੇਖਦਾ ਨੀ ਗਾ, ਆਪਣਾ ਮਾਂ ਨੀ ਦੇਖਦਾ, ਭੈਣ ਨੀ ਦੇਖਦਾ, ਭਰਾ ਨੀ ਦੇਖਦਾ, ਰਿਸ਼ਤੇਦਾਰ ਨੀ ਦੇਖਦਾ, ਗੁਆਂਢੀ ਨੀ ਦੇਖਦਾ, ਜਿੱਥੇ ਉਹਦਾ ਹੱਥ ਵਸਿਆ ਉਹਨੇ ਉਨਾ ਕੁ ਲੋਹਾ ਚੱਕ ਲੈਣਾ ਜਾਂ ਕਿਸੇ ਦੀ ਚੀਜ਼ ਚੱਕ ਲੈਣੀ, ਉਨੀ ਕੁ ਵੇਚ ਕੇ ਉਹਨੇ ਆਪਣਾ ਦਿਹਾੜੀ ਦਾ ਗੁਜ਼ਾਰਾ ਕਰ ਲੈਣਾ,
1: ਦਿਹਾੜੀ ਦਾ ਗੁਜ਼ਾਰਾ ਕਰਨਾ ਉਹਨੇ ਤੇ ਜਦੋਂ
0: ਹੁਣ ਵਾਲਾ ਚੀਮਾ ਸਾਹਿਬ ਜਿਹੜੇ ਆ ਕੁਆੜੀ ਹੈ ਨਾ ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਕਿ ਤੁਹਾਡੇ ਕੋਲ ਸਮਾਨ ਆਉਂਦਾ, ਲੋਕਾਂ ਦੀਆਂ
1: ਸਮਾਨ ਆਉਂਦਾ ਆ, ਬਿਲਕੁਲ
0: ਲੈ ਜਾਂਦੇ ਮੀਟਰ ਲਾ ਕੇ ਲੈ, ਉਹ ਜਿਹੜੇ ਪਲੱਗ ਪਲੁੱਗ ਲੱਗੇ ਹੁੰਦੇ ਸਭ ਕੁਝ ਲਾ ਕੇ ਲੈ ਜਾਂਦੇ, ਮੋਟਰਾਂ ਚ
1: ਲਾ ਕੇ ਲੈ ਜਾਂਦੇ।
0: ਹੱਦ ਹੋ ਗਈ, ਇੱਦਾਂ ਹੁੰਦੀ ਸੀ ਕਿਤੇ ਪੰਜਾਬ ਚ
1: ਨਹੀਂ ਸੀ ਹੁੰਦੀ ਕਾਕਲਾ ਜੀ, ਜੇ ਤੁਸੀਂ ਪੰਜਾਬ ਦੀ ਉਹ ਹਿਸਟਰੀ ਪਿਛਲੀ ਦੇਖੋ, ਕਹਿੰਦੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਉਹਦੇ ਰਾਜ ਦੇ ਵਿੱਚ ਕਹਿੰਦੇ ਤੁਸੀਂ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਓ, ਮਜਾਲ ਨੀ ਜੀ ਕਿਸੇ ਦੀ ਲਾ ਲਵੇ,
0: ਬਿਲਕੁਲ
1: ਇੱਥੋਂ ਤੱਕ ਉਹ ਜਿਹੜਾ ਚੋਰ ਹੈਗੇ ਸੀ, ਬਿਲਕੁਲ ਹੈਗੇ ਸੀ, ਹਾਂਜੀ, ਪਰ ਉਹ ਉਹਨਾਂ ਨੇ ਉਹ ਜਿਹੜੀ ਸੀਗੀ ਉਹਨਾਂ ਦੀ ਲੋਕਾਂ ਦੀ ਸੋਚ ਸੀ ਜਿਹੜੀ ਬਦਲ ਦਿੱਤੀ ਸੀ, ਉਹ ਗੁਰੂ ਨਾਨਕ ਦਾ ਫਲਸਫਾ ਜਿਹੜਾ ਸੀਗਾ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਹੁਣ ਤੁਹਾਡੇ ਕੋਲ ਕਿੰਨੀ ਚੀਜ਼ਾਂ ਹੈਗੀਆਂ ਜੇ ਖਾਕ ਸਾਹਿਬ ਜੀ ਤੁਹਾਡੇ ਹੱਥ ਚੱਲਦੇ,
0: ਮਾਂ ਨੀ ਦੇਖਦਾ, ਭੈਣ ਨੀ ਦੇਖਦਾ,

0: ਸਿੰਘ ਸੀਗਾ ਓਹਦੇ ਰਾਜ ਦੇ ਵਿਚ, ਕਹਿੰਦੇ ਤੁਸੀਂ ਕੁੱਤੇ ਦੇ ਗਲ ਦੇ ਵਿਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਓ, ਮਜਾਲ ਨੀ ਜੀ ਕਿਸੇ ਦੀ ਲਾਲ ਹੋਏ।
1: ਬਿਲਕੁਲ
0: ਇਥੋਂ ਤੀਕਰ ਉਹ ਜਿਹੜਾ ਚੋਰ ਹੈਗੇ ਸੀ, ਬਿਲਕੁਲ ਹੈਗੇ ਸੀ, ਹਾਂਜੀ, ਪਰ ਉਹ ਉਹਨਾਂ ਨੇ ਉਹ ਜਿਹੜੀ ਸੀਗੀ ਉਹਨਾਂ ਦੀ ਲੋਕਾਂ ਦੀ ਸੋਚ ਸੀ ਜਿਹੜੀ ਬਦਲ ਦਿੱਤੀ ਸੀ। ਉਹ ਗੁਰੂ ਨਾਨਕ ਦਾ ਫਲਸਫਾ ਜਿਹੜਾ ਸੀਗਾ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਹੁਣ ਤੁਹਾਡੇ ਕੋਲ ਕਿੰਨੀ ਚੀਜ਼ਾਂ ਹੈਗੀਆਂ ਜੇ ਖਾਕ ਸਾਹਿਬ ਜੀ ਤੁਹਾਡੇ ਹੱਥ ਚੱਲਦੇ ਆ ਕੰਮ ਕਰਨ ਨੂੰ, ਤੇ ਉੱਤੇ ਜੀ ਤੁਹਾਡੇ ਕੋਲ ਜਿਹੜੀ ਵਿਦਿਆ ਆ, ਨਾਮ ਵਿਦਿਆ ਨੂੰ ਕਹਿੰਦੇ ਆ, ਜੇ ਉਹ ਤੁਹਾਡੇ ਕੋਲ ਐਜੂਕੇਸ਼ਨ ਹੈਗੀ ਤਾਂ ਤੁਸੀਂ ਵਧੀਆ ਕੰਮ ਕਰੋਗੇ, ਕੋਈ ਵਪਾਰ ਕਰ ਲਓਗੇ, ਤੁਹਾਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਪੈਣੀ।
1: ਬਿਲਕੁਲ,
0: ਹੁਣ ਜਿਹੜੀ ਐਜੂਕੇਸ਼ਨ ਹੈ ਭਾਰਤ ਦੇ ਵਿੱਚ, ਉਹਦਾ ਜਿਹੜਾ ਲੈਵਲ ਹੈ ਐਜੂਕੇਸ਼ਨ ਦਾ ਭਾਰਤ ਜੀ ਦਾ, ਉਹ ਇੰਨਾ ਗਿਰ ਚੁੱਕਿਆ ਕਿ ਉਹ ਕੋਈ ਨੌਕਰੀ ਕਰਨ ਦੇ ਕਾਬਲ ਵੀ ਹੈ ਨੀ। ਉਹਨਾਂ ਕੋਲ ਸਰਟੀਫਿਕੇਟ ਜ਼ਰੂਰ ਹੁੰਦਾ ਹੈ ਬਾਰਵੀਂ ਦਾ।
1: ਜਿੱਦਾਂ ਹੁਣ ਅਸੀਂ ਗੱਲ ਕਰ ਰਹੇ ਲਵਲੀ ਯੂਨੀਵਰਸਿਟੀ ਆ ਜਾਂ ਹੋਰ ਪ੍ਰਾਈਵੇਟ ਸਕੂਲ ਆ, ਇਹਨਾਂ ਦੀ ਤੇ ਕੱਲ ਨੂੰ ਪੜ੍ਹ ਵੀ ਜਾਣ, ਇਹਨਾਂ ਪੁੱਛਦਾ ਹੀ ਕੋਈ ਨੀਗਾ। ਜੇ ਸਰਕਾਰੀ ਸਕੂਲ ਚ ਪੜ੍ਹਿਆ, ਚੰਗੇ ਨੰਬਰ ਆ, ਉਹਨਾਂ ਨੂੰ ਜਾਬਾਂ ਮਿਲਦੀਆਂ। ਇਹਨਾਂ ਦੀ ਡਿਗਰੀਆਂ ਉਹ ਮਿਲਦੇ ਨੀ, ਬਣਦੇ ਉਹ ਕਹਿੰਦੇ ਡਿਗਰੀਆਂ ਹੈ ਨੀ, ਸਾਡੇ ਮੁਤਾਬਕ ਡਿਗਰੀ ਨੀ ਹੈਗੀ ਉਹ।
0: ਹਾਂਜੀ, ਸੋ ਇਹ ਜਿਹੜੀ ਆ ਸਾਰੀ ਐਜੂਕੇਸ਼ਨ ਦੀ ਘਾਟ ਆ। ਉਹ ਜਿੰਨਾ ਚਿਰ ਐਜੂਕੇਸ਼ਨ ਨਹੀਂ ਸਹੀ ਮਿਲਦੀ, ਉਨਾ ਚਿਰ ਲੋਕਾਂ ਨੇ ਏਦਾਂ ਹੀ ਰਹਿਣਾ ਆ। ਉਹ ਜਿਹੜਾ ਪੰਜਾਬ ਜਿਹਦੀ ਧਰਤੀ ਆ, ਉਹ ਖਾਕ ਸਾਹਿਬ ਜੀ ਇੱਕ ਕਿਸਮ ਦੀ ਸਮਝ ਲਓ ਤੁਸੀਂ, ਜਿਹਨੂੰ ਬ੍ਰਿੰਕ ਕਹਿੰਦੇ ਆ, ਬ੍ਰਿੰਕ ਦੇ ਉੱਤੇ ਜਿਹੜੀ ਕਹਿੰਦੇ ਹੁੰਦੇ ਆ ਕੰਢੇ ਤੇ ਆ, ਉਹ ਕਿਸੇ ਵੇਲੇ ਵੀ ਉਹ ਹਾਲਾਤ ਆ ਜਿਹੜੇ ਉਹਦੇ ਇੱਥੋਂ ਤੀਕਰ ਬਣ ਸਕਦੇ, ਜਿਹਨੂੰ ਕਹਿੰਦੇ ਨਾ ਬੰਬ ਵਾਂਗੂ ਪਟਾਕਾ ਪੈਂਦਾ ਇਕਦਮ, ਉੱਥੇ ਹਾਲਾਤ ਆ ਜਿਹੜੇ ਇਸ ਤਰ੍ਹਾਂ ਦੇ ਪੈਦਾ ਹੋਏ ਆ। ਉੱਥੇ ਜਦੋਂ ਮਰਜ਼ੀ ਕੋਈ ਸ਼ੈਤਾਨ ਦਾ ਚਰਖਾ ਜਿਹੜਾ, ਉੱਥੇ ਜਦੋਂ ਮਰਜ਼ੀ ਕੋਈ ਚੰਗਿਆੜੀ ਲਾ ਦੇ, ਤੇ ਜਿਹੜੀ ਪਰਜਾ ਆ ਉਹਨੇ ਖਾਕ ਸਾਹਿਬ ਜੀ ਬਹੁਤ ਬਹੁਤ ਖੂਨ ਖਰਾਬਾ ਹੋਣਾ ਉੱਥੇ, ਜਿਹੜੇ ਹਾਲਾਤ ਉੱਥੇ ਦੇ
1: ਥੋੜਾ ਹੋਇਆ ਵਾ ਅੱਗੇ ਵੀ ਖਰਾਬਾ ਸਾਡੇ ਦੇ ਉੱਪਰ ਤੇ ਇਹ ਲੱਗਾ ਧੱਬਾ ਹੀ ਲੱਗਾ ਹੈਗਾ, ਅੱਜ ਮਾਰ ਦਿਓ ਉਹਨਾਂ ਨੂੰ ਮਾਰ ਦਿਓ ਮੁੰਡਾ,
0: ਬਿਲਕੁਲ ਬਿਲਕੁਲ
1: ਜਾ ਕੇ ਬਿਨਾਂ ਗੱਲ ਤੋਂ ਮੁੰਡੇ ਘਰਾਂ ਤੋਂ ਚੱਕ ਚੱਕ ਕੇ ਮੁਕਾਬਲਾ ਬਣਾ ਕੇ ਮਾਰੀ ਜਾਂਦੇ ਆ, ਇਹ ਸਾਰਾ ਹੋ ਰਿਹਾ, ਇਹ ਹੁੰਦਾ ਹੀ ਰਹਿਣਾ। ਇਹਦੇ ਤੇ ਮੈਂ ਹਮੇਸ਼ਾ ਗੱਲ ਅੱਗੇ ਵੀ ਕਈ ਵਾਰੀ ਕੀਤੀ ਹੈ ਕਿ ਐਸਾ ਕੋਈ ਬੰਦਾ ਪੰਜਾਬ ਚੋਂ ਉੱਠੇ ਜਿਹੜਾ ਇਹ ਸੋਚ ਕੇ ਆਵੇ ਕਿ ਇੱਕ ਰੁਪਈਆ ਕਰਪਸ਼ਨ ਨਹੀਂ ਕਰਨੀ, ਨਾ ਮੈਂ ਆਪਣੇ MPਆਂ ਨੂੰ MLAਆਂ ਨੂੰ ਕਰਨ ਦੇਣੀ, ਸਰਕਾਰ ਟੁੱਟ ਜਾਏ ਭੱਜ ਜਾਏ ਜੋ ਜਿੰਨਾ ਚਿਰ ਵੀ ਮੈਂ ਰਹਾਂ, ਤੇ ਮੈਂ ਇੱਕ ਵਾਰੀ ਸਾਰਾ ਕੁਛ ਕਲੀਨ ਕਰ ਦਵਾਂ, ਲਬੇਰਾ ਇੰਨਾ ਹੀ ਰਹਿ ਜਾਵੇ ਕਿ ਦੁਨੀਆਂ ਤੇ ਨਾਂ ਰਹਿ ਜਾਏ ਕਿ ਭਾਈ ਇਹ ਬੰਦਾ ਵੀ ਇੱਕ ਵਾਰੀ ਚੀਫ ਮਿਨਿਸਟਰ ਪੰਜਾਬ ਦਾ ਬਣਿਆ ਸੀ ਜਿਹੜਾ ਸਵਾਰ ਗਿਆ। ਕਰ ਸਕਦਾ ਕੋਈ ਵੀ ਵਿਚੋਂ ਕੁਛ, ਪਰ ਇਹ ਹੈ ਕਿ ਪਤਾ ਨੀ ਇਹਦਾ ਨਸ਼ਾ ਹੀ ਇੰਨਾ ਇਸ ਚੌਧਰ ਦਾ ਕਿ ਮੈਂ ਬਣ ਗਿਆ ਤਾਂ ਬਸ ਕੋਠੀਆਂ ਤਾਂ ਮਗਰ ਗੱਡੀਆਂ, 200-400 ਗੱਡੀਆਂ ਮਗਰ ਹੋਣੀਆਂ ਚਾਹੀਦੀਆਂ। ਇੱਕ ਮੁੱਖ ਮੰਤਰੀ ਦੇ ਨਾਲ ਚੀਮਾ ਸਾਹਿਬ ਐਂਬੂਲੈਂਸ ਚੱਲਦੀ ਤੇ ਫਾਇਰ ਦੀਆਂ ਗੱਡੀਆਂ ਚੱਲਦੀਆਂ, ਐਂਬੂਲੈਂਸਾਂ ਵੀ।
0: ਬਿਲਕੁਲ
1: ਯਾਰ, ਇੱਥੋਂ ਹੀ ਗਿਆ ਨਾ, ਇਹਨਾਂ ਘਰਾਂ ਚ ਉੱਠ ਕੇ ਗਿਆ ਤੂੰ।
0: ਹਾਂਜੀ ਹਾਂਜੀ,
1: ਇਸ ਵੇਲੇ ਕਿਹੜੀ ਏਡੀ ਅੱਗ ਲੱਗ ਗਈ ਕਿ ਤੈਨੂੰ ਤੇਰੇ ਮਗਰ ਗੋਲੀਆਂ ਲੈ ਕੇ ਲੋਕ ਤੁਰੇ ਫਿਰਦੇ ਆ।
0: ਉਹੀ ਤਾਂ ਗੱਲ ਆ ਖਾਕ ਸਾਹਿਬ ਜੀ, ਉਹੀ ਤਾਂ ਗੱਲ ਆ, ਜਿਹੜਾ ਇਹ ਸਾਰਾ ਕੁਛ ਆ, ਜਿਹੜਾ ਸਾਰਾ ਕੁਛ ਜਿਹੜਾ ਸਿਸਟਮ ਦਾ ਖਾਕ ਸਾਹਿਬ ਜੀ, ਉਹ ਜਿਹਨੂੰ ਕਹਿੰਦੇ ਆ ਪੱਠਾ ਬੈਠ ਗਿਆ, ਉੱਥੋਂ ਦੇ ਤਾਂ ਕੋਈ ਸਿਸਟਮ ਨਹੀਂ ਹੈਗਾ। ਦੇਖੋ ਸਿੰਗਾਪੁਰ ਤੁਸੀਂ ਦੇਖ ਲਓ ਖਾਕ ਸਾਹਿਬ ਜੀ, ਉਹ ਛੋਟਾ ਜਿਹਾ ਮੇਰਾ ਖਿਆਲ ਆ, ਉਹਦਾ ਜਿਹੜੀ ਸਾਰਾ ਇੱਕ ਪਾਸੇ ਨੂੰ ਸ਼ਾਇਦ ਉਹ 12 ਕਮੀਲ ਆ ਤੇ ਦੂਜੇ ਪਾਸੇ ਨੂੰ 18 ਕਮੀਲ ਆ, ਇੰਨੇ ਕਮੀਲ ਦਾ ਉਹ ਸਾਰਾ ਇੱਕ ਦੇਸ਼ ਆ ਪੂਰਾ।
1: ਇੱਕ ਜ਼ਿਲ੍ਹੇ ਜਿਹੜੇ ਸਾਡੇ ਵੱਡੇ ਜ਼ਿਲ੍ਹੇ
0: ਏਡਾ ਕਿਆ, ਔਰ ਉੱਥੇ ਦੇ ਜਿਹੜੇ ਕਾਨੂੰਨ ਆ, ਲਾ ਆ, ਜਿਹੜਾ ਉਹ ਕਹਿੰਦੇ ਆ ਕਿ ਅਸੀਂ ਤੈਨੂੰ ਤਨਖਾਹ, ਜਿਹੜੇ ਇਹ MLA ਵਗੈਰਾ ਉਹਨਾਂ ਦੀ ਗੌਰਮੈਂਟ ਦੇ ਦੂਜੇ ਹੁੰਦੇ ਆ, ਨੁਮਿੰਦੇ ਹੁੰਦੇ, ਉਹ ਕਹਿੰਦੇ ਤੈਨੂੰ ਇੰਨੀ ਤਨਖਾਹ ਦੇਣੀ ਆ ਜਿਹਦੇ ਨਾਲ ਤੂੰ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਕੱਢ ਸਕੇਗਾ, ਤੈਨੂੰ ਵੱਡੀ ਕਰਪਸ਼ਨ ਦੀ ਲੋੜ ਨਹੀਂ ਪਊਗੀ, ਹੋਰ ਪੈਸੇ ਦੀ ਲੋੜ। ਪਰ ਨਾਲ ਉਹਨੀ ਤਨਖਾਹ ਇੰਨੀ ਦੇਣ ਦੇ ਨਾਲ ਉਹਨੇ ਇਹ ਸ਼ਰਤ ਵੀ ਰੱਖੀ ਆ ਕਿ ਜੇ ਤੂੰ ਕਰਪਸ਼ਨ ਲੈਂਦਾ ਫੜਿਆ ਗਿਆ ਤੇ ਤੈਨੂੰ ਅਸੀਂ ਤੰਗ ਦੇਣਾ। ਜਦੋਂ ਇਸ ਤਰ੍ਹਾਂ ਦੇ ਸਟ੍ਰਿਕਟ ਲਾ ਆ ਜਿਹੜੇ ਉਹ ਨਹੀਂ ਉਹ ਬਣਨਗੇ ਤਾਂ ਉਹਨਾਂ ਚਿਰ ਇੱਥੇ ਕੋਈ ਸੁਧਾਰ ਨਹੀਂ ਹੋਣਾ।
1: ਪਾਰਟੀਆਂ ਕਰਾਉਂਦੀਆਂ ਚੀਮਾ ਸਾਹਿਬ ਕਰਾਉਂਦੇ,
0: ਬਿਲਕੁਲ ਉਹੀ ਕਰਾਉਂਦੀਆਂ,
1: ਜਿਹੜੇ ਉਹਨਾਂ ਦੇ ਵੱਡੇ ਗੁਰਗੇ ਹੈਗੇ ਆ ਉਹ ਕਰਾਉਂਦੇ ਆ ਕਿ ਸਾਨੂੰ ਇਲੈਕਸ਼ਨ ਕਰਨੀ ਅਗਲੀ ਵਾਰੀ, ਅਸੀਂ ਦੱਸੋ ਪੈਸੇ।
0: ਹਾਂਜੀ, ਪੈਸੇ ਇਕੱਠੇ ਕਰਕੇ ਦਿਓ, ਬਸ ਬਸ,
1: ਸੇਵਾ ਕਰਨ ਥੋੜੋ ਆਉਂਦੇ ਆ, ਜਿਹੜਾ ਵੀ ਆਇਆ
0: ਨਾ ਸੇਵਾ ਕਰਨੀ, ਉਹਦੇ
1: ਲੁੱਟਣ ਹੀ ਆਇਆ, ਲੁੱਟ ਕੇ
0: ਲੁੱਟਣ ਆਉਂਦੇ ਆ ਜੀ। ਬਿਲਕੁਲ,
1: 4 ਲੱਖ ਕਰੋੜ ਰੁਪਇਆ ਉਸ ਕਰ ਸਾਢੇ 4 ਦੇ ਹੋ ਜਾਣਾ ਜਦੋਂ ਤੱਕ ਇਹਨੇ ਭਗਵੰਤ ਮਾਨ ਨੇ ਜਾਣਾ ਉਦੋਂ।
0: ਹਾਂਜੀ ਹਾਂਜੀ, ਬਿਲਕੁਲ,
1: ਬੁਰਾ ਹਾਲ ਕਰਤਾ ਪੰਜਾਬ ਦਾ,
0: ਬੁਰਾ ਹਾਲ ਕਰ ਦਿੱਤਾ ਜੀ, ਇਹਦੇ ਚ ਕੋਈ ਸ਼ੱਕ ਨੀ। ਲੋਕਾਂ ਨੇ ਵੋਟਾਂ ਪਾਈਆਂ ਸੀ ਕਿਉਂਕਿ ਅਕਾਲੀ ਪਾਰਟੀ ਦੇ ਲੋਕ ਦੁਖੀ ਸੀਗੇ ਕਿ ਸ਼ਾਇਦ ਇਹਨਾਂ ਨੇ ਕਰਪਸ਼ਨ ਕੱਲਿਆਂ ਨੇ ਕੀਤੀ ਹੋਈ ਆ, ਪਰ ਉਹ ਵਿੱਚ ਬਾਕੀ ਜੀ ਸਾਰੇ ਸੀਗੇ, ਉਹ ਲੋਕਾਂ ਨੇ ਇਕਦਮ ਜਿਹਨੂੰ ਕਹਿੰਦੇ ਜਜ਼ਬਾਤੀ ਹੋ ਕੇ ਵੋਟਾਂ ਪਾਤੀਆਂ, ਫਿਰ ਨਵੀਂ ਪਾਰਟੀ ਆ।
1: ਕੇਜਰੀਵਾਲ ਨੇ ਤਾਰੇ ਹੀ ਐਸੇ ਦਿਖਾਏ ਲੋਕਾਂ ਨੂੰ, ਕਰ ਦੇਣਾ ਅਸੀਂ ਉਹ ਕਰ ਦੇਣਾ, ਲੋਕ ਅਸੀਂ ਇਹਨਾਂ ਦੋਨਾਂ ਪਾਰਟੀਆਂ ਤੋਂ ਕਹਿੰਦੇ
0: ਅੱਕੇ ਹੋਏ ਸੀ, ਬਿਲਕੁਲ
1: ਕਾਂਗਰਸ ਵੀ ਉਹ ਕਰਦੇ ਤੇ ਅਕਾਲੀ ਵੀ ਉਹ ਕਰਦੇ, ਦਿਓ ਇਹਨਾਂ ਨੂੰ ਚਾਂਸ ਦੇ ਤਾ ਵੱਡਾ ਚਾਂਸ ਹਮੇਸ਼ਾ ਦੇਣਾ ਚਾਹੀਦਾ।

0: ਕਿ ਬਰਾਬਰ ਜੀ ਰਵੇ ਬੰਦਾ ਦੇਖੋ ਆਪੋਜੀਸ਼ਨ ਵੀ ਸਟਰੋਂਗ ਹੋਵੇ ਬਰਾਬਰ ਦੇ ਦੋ ਚਾਰ ਸੀਟਾਂ ਘੱਟ ਹੋਣ ਤੇ ਦੂਜੇ ਹੋਣ ਉਨ੍ਹਾਂ ਨੂੰ ਡਰ ਹੁੰਦਾ ਫਿਰ ਕਿ ਅਸੀਂ ਜੇ ਕੀਤਾ ਤੇ ਇਹ ਸਾਨੂੰ ਘੇਰ ਲੈਣਗੇ ਸਾਡੇ ਬੰਦੇ ਦੋ ਤੋੜ ਕੇ ਸਰਕਾਰ ਸਿੱਟ ਸਕਦੇ ਆ ਪਰ ਲੋਕਾਂ ਨੇ 95 ਜਿਤਾਤੇ ਜੀ 117 ਚੋਂ
1: ਸਾਹਿਬ ਦੇਖੋ ਜਿਹੜਾ ਨਾ ਇਹ ਜਿਹੜੇ ਰਾਜਨੀਤਿਕ ਲੋਕ ਆ ਇਹ ਉਹ ਇੱਥੇ ਆਮ ਕਰਕੇ ਅਮਰੀਕਾ ਦੇ ਵਿੱਚ ਕਹਾਵਤ ਆ ਉਹ ਕਹਿੰਦੇ ਜਿਹੜਾ ਇੱਕ ਰਾਜਨੀਤਿਕ ਆਗੂ ਆ ਜਾਂ ਇੱਕ ਵਕੀਲ ਆ ਜਾਂ ਇੱਕ ਚਰਚ ਦਾ ਪਾਦਰੀ ਆ ਇਹ ਜਿਹੜੇ ਲੋਕ ਹੁੰਦੇ ਆ ਜਾਂ ਇੱਕ ਪੋਲੀਟੀਸ਼ਨ ਆ ਇਹ ਜਿਹੜੇ ਲੋਕ ਹੁੰਦੇ ਆ ਇਹ ਹੁੰਦੇ ਹੀ ਕਰਪਟ ਇੱਥੇ ਇਹ ਗੱਲ ਮੰਨਣੀ ਆ ਔਰ ਜਿਹੜਾ ਵਪਾਰੀ ਆ ਵਪਾਰੀ ਵੀ ਉਹ ਕਹਿੰਦੇ ਵਪਾਰੀ ਜਿਹੜੇ ਨੂੰ ਮਰਜ਼ੀ ਇੱਥੇ ਅਮਰੀਕਾ ਦੀ ਇਹ ਗੱਲ ਕੱਖ ਸਾਹਿਬ ਜੀ ਉਹ ਕਹਿੰਦੇ ਵਪਾਰੀ ਨੂੰ ਜਿਹੜੇ ਨੂੰ ਮਰਜ਼ੀ ਜਦ ਮਰਜ਼ੀ ਤੁਸੀਂ ਜਾ ਕੇ ਕੜੀਆਂ ਲਾ ਕੇ ਉਹਨੂੰ ਜੇਲ੍ਹ ਚ ਲੈ ਜਾਓ ਤੇ ਜਦੋਂ ਤੁਸੀਂ ਉਹਨੂੰ ਸਵਾਲ ਕਰੋਗੇ ਉਹਦੇ ਚ ਹੇਰਾ ਫੇਰੀਆਂ ਜਿਹੜੀਆਂ ਤੁਹਾਨੂੰ ਲੱਭਣੀਆਂ ਹੀ ਲੱਭਣੀਆਂ ਇਹੀ ਗੱਲ ਆ ਜਿਹੜੀ ਰਾਜਨੀਤਿਕ ਆਗੂਆਂ ਦੀ ਉਹ ਕਹਿੰਦੇ ਰਾਜਨੀਤਿਕ ਆਗੂ ਆ ਜਿਹੜਾ ਜਿਹਨੂੰ ਮਰਜ਼ੀ ਚੱਕ ਲਓ ਚੱਕ ਕੇ ਲਿਆ ਕੇ ਉਹਦਾ ਇਨਵੈਸਟੀਗੇਸ਼ਨ ਕਰੋ ਤੇ ਉਹਦੇ ਚ ਤੁਹਾਨੂੰ ਹੇਰਾ ਫੇਰੀ ਲੱਭਣੀ ਲੱਭਣੀ ਆ
0: ਇਸੇ ਤਰ੍ਹਾਂ ਇੰਨਾ ਕੁਛ ਬਣਾਤਾ ਸਾਇੰਸਦਾਨ ਨੇ ਕੰਨਾਂ ਦੇ ਲਾ ਕੇ ਤੇ ਸਾਰਾ ਕੁਛ ਹੀ ਬੋਲੀ ਜਾਵੇ ਕਿ ਮੈਂ ਇੱਥੇ ਵੀ ਲੁੱਟਿਆ ਮੈਂ ਇਹਨੂੰ ਵੀ ਲੁੱਟਿਆ ਇਹੋ ਜਿਹਾ ਥਰਮੋਮੀਟਰ ਕੋਈ ਬਣਨਾ ਚਾਹੀਦਾ ਸੀ
1: ਉਹ ਬਣਾ ਲੈਣਾ ਹੌਲੀ ਹੌਲੀ ਬਣਾ ਲੈਣਾ
0: ਬਣਾਏਗਾ ਜਾਂ ਜਪਾਨ ਬਣਾਏਗਾ ਇਹੋ ਜਿਹਾ ਬਣ ਜਾਣਾ ਕਿ ਬੰਦੇ ਦੇ ਇੱਥੇ ਲਾ ਦਿਓ ਕਦੇ ਹਾਰਟ ਦੇ ਲਾਗੇ ਛਾਗੇ ਉਹ ਸਾਰਾ ਕੁਛ ਆਪਣੇ ਆਪ ਹੀ ਬਕੀ ਜਾਵੇ ਹਾਂਜੀ
1: ਬਕੀ ਜਾਵੇ
0: ਇਹਦੇ ਕੋਲ ਲਈ ਜਾਂਦਾ ਇਹਦੇ ਕੋਲ ਮੈਂ 10 ਰੁਪਏ ਖੋਏ ਮੈਂ ਕੀਤਾ ਸਾਰਾ ਕੁਛ ਉਹ ਆ ਜਾਏਗਾ ਬਾਹਰ ਪਰ ਇਹੋ ਜਿਹੀਆਂ ਚੀਜ਼ਾਂ ਬਣ ਜਾਣਗੀਆਂ ਜੀ ਜਿੱਦਾਂ ਟੈਕਨੋਲੋਜੀ ਵੱਧ ਗਈ ਨਾ ਇਹ ਚੀਜ਼ ਵੱਡੀ ਗੱਲ ਨਹੀਂ ਹੈ ਇਹ ਵੀ ਬਣ ਜਾਏਗੀ ਥੋੜੇ ਦਿਨਾਂ
1: ਬਣ ਜਾਣੀਆਂ ਜੀ ਬਿਲਕੁਲ ਬਣ ਜਾਣੀਆਂ ਤੇ ਖੱਤ ਸਾਹਿਬ ਜੀ ਕੁਝ ਖਬਰਾਂ ਆਪਣੇ ਕੋਲ ਹੈਗੀਆਂ ਉਹ ਵੀ ਕਰ ਲਈਏ ਅਮਰੀਕਾ ਦਾ ਜਿਹੜਾ ਜੋਰਜੀਆ ਸੂਬਾ ਖੱਤ ਸਾਹਿਬ ਦੱਖਣ ਵੱਲ ਦੇ ਪਾਸੇ ਦੋ ਵੱਡੀਆਂ ਅੱਗਾਂ ਲੱਗਣ ਕਾਰਨ 40,000 ਏਕੜ ਆ ਜਿਹੜਾ ਖੱਤ ਸਾਹਿਬ ਜੀ ਉਹ ਸੜਿਆ ਤੇ ਖੱਤ ਸਾਹਿਬ ਜੀ 120 ਘਰ ਆ ਜਿਹੜੇ ਉਹਨਾਂ ਦਾ ਸੜ ਕੇ ਜਿਹੜੀ ਆ ਸੁਆਹ ਜਿਹਨੂੰ ਕਹਿੰਦੇ ਆ ਹੋ ਗਈ ਆ ਤੇ ਕਿਹਾ ਗਿਆ ਕਿ ਅੱਗਾਂ ਭਿਆਨਕ ਔੜ ਲੱਗਣ ਕਾਰਨ ਕਹਿੰਦੇ ਇਹਦਾ ਜਿਹੜਾ ਉਹ ਬਣਿਆ ਕਿਉਂਕਿ ਦਰਖਤ ਆ ਜਿਹੜੇ ਉਹ ਸੁੱਕ ਜਾਂਦੇ ਆ ਹੋਰ ਜਿਹੜੀ ਛੋਟੀ ਬਨਸਪਤੀ ਆ ਉਹ ਸੁੱਕ ਜਾਂਦੀ ਆ ਸੁੱਕਣ ਤੇ ਉੱਥੇ ਫਿਰ ਸਿਰਫ ਇੱਕ ਚਿੰਗਿਆਲੀ ਦੀ ਲੋੜ ਹੁੰਦੀ ਆ ਚਿੰਗਿਆਲੀ ਮੜੀ ਜੇ ਲੱਗੀ ਨਹੀਂ ਤਾਂ ਉਹ ਫਿਰ ਸੁੱਕਾ ਬਾਲਣ ਹੁੰਦਾ ਤੁਹਾਨੂੰ ਪਤਾ ਪਈ ਉਹ ਫਿਰ ਪੈਟਰੋਲ ਵਰਗਾ ਹੁੰਦਾ ਬਿਲਕੁਲ ਬਿਲਕੁਲ ਖੱਤ ਸਾਹਿਬ ਜੀ ਇਹ ਆਪਣੇ ਭਾਰਤ ਦੇ ਵਿਚ ਉਹ ਹੋਇਆ ਇੱਕ ਬਹੁਤ ਵੱਡਾ ਉਹ ਸਾਇੰਸਦਾਨ ਸੀਗਾ ਹੁਣ ਮੈਨੂੰ ਉਹਦਾ ਨਾਂ ਨੀ ਆਉਣਾ ਮੈਥਮੈਟਿਕਸ ਦਾ ਵੀ ਉਹ ਬਹੁਤ ਮਾਹਰ ਸੀਗਾ ਪੁਰਾਣੇ ਸਮਿਆਂ ਦੀ ਗੱਲ ਆ ਸਿਕੰਦਰ ਵੇਲੇ ਦੀ ਤੇ ਉਹਨੇ ਵੀ ਇਹ ਕਿਹਾ ਸੀਗਾ ਉਹ ਕਹਿੰਦਾ ਵੀ ਜਦੋਂ ਦਰਖਤ ਜੰਗਲ ਦੇ ਵਿਚ ਇੱਕ ਸੁੱਕਾ ਦਰਖਤ ਹੋਵੇ ਨਾ ਉਹਨੂੰ ਅੱਗ ਲਾ ਦੇ ਸਾਰਾ ਜੰਗਲ ਸੜ ਕੇ ਸੁਆਹ ਕਰ ਦਿੰਦਾ ਸੋ ਇਹ ਜਿਹੜੀ ਆ ਬਨਸਪਤੀ ਸੁੱਕੀ ਆ ਇਹਦੇ ਕਾਰਨ ਇਹ ਜਿਹੜੀ ਲੱਗੀ ਸੀ ਅੱਜ
0: ਚੀਮਾ ਸਾਹਿਬ ਇਸ ਕੰਟਰੀ ਦੇ ਵਿਚ ਇੰਸ਼ੋਰੈਂਸ ਹੈਗੀ ਆ ਘਰਾਂ ਦੀ ਇੰਸ਼ੋਰੈਂਸ ਹੁੰਦੀ ਆ ਤੁਹਾਡੀਆਂ ਫਸਲਾਂ ਦੀ ਇੰਸ਼ੋਰੈਂਸ ਹੈਗੀ ਆ
1: ਹਾਂਜੀ ਹਾਂਜੀ
0: ਇਹਨਾਂ ਜਿਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੀ ਭਰਪਾਈ ਹੋ ਜਾਣੀ ਆ ਜਿਹੜਾ ਸਾਡਾ ਮੁਲਕ ਆ ਇੱਥੇ ਹੁਣ ਉੱਥੇ ਹੁਣ ਪਿੱਛੇ ਜੇ ਇੱਕ ਮੈਂ ਕਣਕ ਦੇਖ ਰਿਹਾ ਸੀ ਵਿਚਾਰੇ ਦੇਖ ਰਿਹਾ 15-20 ਏਕੜ ਜ਼ਮੀਨ ਦੇ ਵਿਚ ਸਾਰੀ ਕਣਕ ਸੜ ਗਈ ਟਰੈਕਟਰ ਵੀ ਬੁਝਾਉਂਦਿਆਂ ਟਰੈਕਟਰ ਵੀ ਸੜ ਗਿਆ
1: ਬਿਲਕੁਲ
0: ਉਹਦਾ ਤੇ ਪੱਲਾ ਖਤਮ ਹੋ ਗਿਆ ਜੀ ਉਹ ਵਿਚਾਰੇ
1: ਹਾਂਜੀ ਉਹਦੀ ਇੱਕ ਸਾਲ ਦੀ
0: ਉੱਠ ਹੀ ਨਹੀਂ ਸਕਣਾ ਉਹਨੇ ਅਗਲੇ 10-15
1: ਉਹਨੇ ਉੱਠ ਹੀ ਨਹੀਂ ਸਕਣਾ ਬਿਲਕੁਲ ਉਹਨੇ ਕਰਜ਼ਾ ਪਹਿਲਾਂ ਹੀ ਚੱਕਿਆ ਹੁਣ ਉਹ ਤੋਂ ਉੱਠ ਹੀ ਨਹੀਂ ਹੋਣਾ ਇਹਦੇ ਚ ਕੋਈ ਤੱਕ ਨਹੀਂ ਹੈਗੀ ਹਾਂਜੀ ਤੇ ਇਹ ਜਿਹੜੀ ਅੱਗ ਸੀਗੀ ਖੱਤ ਸਾਹਿਬ ਜੀ ਇਹ ਤੇਜ਼ ਹਵਾਵਾਂ ਕਾਰਨ ਕਾਬੂ ਪਾਉਣਾ ਇਹਦੇ ਤੇ ਜਿਹੜਾ ਉਹ ਵੱਡੀ ਵੱਡੀ ਮੁਸੀਬਤ ਬਣ ਗਈ ਸੀਗੀ ਤੇ ਬ੍ਰੈਂਟਲੀ ਕਾਉਂਟੀ ਆ ਜਿਹੜੀ ਉਹਦੇ ਮੈਨੇਜਰ ਜਿਹੜਾ ਆ ਉਹਨਾਂ ਨੇ ਕਿਹਾ ਜਿਹਦਾ ਨਾਂ ਜੋਏ ਕੈਸਨ ਹੈਗਾ ਤੇ ਉਹਨਾਂ ਨੇ ਕਿਹਾ ਕਿ ਅੱਗਾਂ ਨੂੰ ਬਦਲੇ ਹੋਏ ਹਾਲਾਤ ਉਹਨਾਂ ਨੇ ਦੱਸਿਆ ਕਹਿੰਦੇ ਭਈ ਇਹ ਹਵਾ ਜਿੱਦੋਂ ਕਦੇ ਉਧਰੋਂ ਆ ਜਾਂਦੀ ਕਦੇ ਉਧਰੋਂ ਆਉਣ ਲੱਗ ਪੈਂਦੀ ਆ ਉਹਦੇ ਕਾਰਨ ਇਹ ਜਿਹੜੀ ਆ ਕਾਬੂ ਨਹੀਂ ਆ ਰਹੀ ਤੇ ਉਹਦੇ ਜਿਹੜੇ ਘਰ ਸੀਗੇ ਖੱਤ ਸਾਹਿਬ ਜੀ ਉਹਨਾਂ ਨੂੰ ਕਹਿੰਦੇ ਲੋਕਾਂ ਨੂੰ ਕਿਹਾ ਭਈ ਜਿਹਦੇ ਤੋਂ ਵੀ ਘਰ ਨੂੰ ਛੱਡ ਕੇ ਜਿਹੜਾ ਸਮਾਨ ਆ ਚੱਕਣ ਦੇ ਵਿਚ ਬਹੁਤਾ ਸਮਾਂ ਵੇਸਟ ਨਾ ਕਰਿਓ ਛੱਡ ਕੇ ਤੇ ਭੱਜ ਜਾਓ ਇਹੀ ਹਾਲਾਤ ਉੱਥੇ ਬਣੇ ਹੋਏ ਸੀਗੇ ਤੇ ਇਹ ਵੀ ਕਿਹਾ ਗਿਆ ਕਿ ਹਾਲਾਤ ਬੇਕਾਬੂ ਹਨ ਜਾਣੀ ਕਿ ਕਹਿਣ ਦਾ ਮਤਲਬ ਹਵਾ ਦੇ ਉਹ ਅੱਗ ਦੇ ਉੱਤੇ ਅਜੇ ਤੀਕਰ ਕੋਈ ਕੰਟਰੋਲ ਨਹੀਂ ਸੀਗਾ ਤੇ ਖੱਤ ਸਾਹਿਬ ਜੀ ਆਹ ਜਿਹੜੀ ਅਗਲੀ ਗੱਲ ਆਪਾਂ ਕਰਨ ਲੱਗੇ ਆ ਇਹ ਕਹਾਣੀ ਇਸ ਤਰ੍ਹਾਂ ਕਿ ਕੋਰਟ ਨੇ ਤੁਰੰਤ ਖੱਤ ਸਾਹਿਬ ਜੀ ਜਦੋਂ ਉਹਨੂੰ ਪਤਾ ਲੱਗਿਆ ਆਪਣੇ 4 ਬੱਚੇ ਤੇ 10 ਕੁੱਤੇ ਸੀਗੇ ਉਹਦੇ ਕੋਲ ਤੇ ਲੈ ਕੇ ਤੇ ਛੱਡ ਕੇ ਨਿਕਲ ਗਈ ਇਕਦਮ ਉਹਨੇ ਦੇਖਿਆ ਹੁਣ ਮੇਰੀ ਪੇਸ਼ ਨਹੀਂ ਜਾਣੀ ਤੇ ਨਿਕਲ ਕੇ ਤੇ ਖੱਤ ਸਾਹਿਬ ਜੀ ਹੁਣ ਇੱਥੇ ਤੁਹਾਨੂੰ ਪਤਾ ਵੀ ਆਪਣੇ ਉਹ ਬਹੁਤੇ ਲੋਕਾਂ ਨੇ ਜਿਹੜੇ ਘਰਾਂ ਦੇ ਵਿਚ ਕੈਮਰੇ ਲਾਏ ਹੋਏ ਆ ਡੋਰਵੈਲ ਕੈਮਰਾ ਜਿਹਨੂੰ ਉਹ ਡੋਰਵੈਲ ਨੀ ਉਹ ਕੈਮਰਾ ਹੁੰਦਾ ਤੁਹਾਡੇ ਫੋਨ ਦੇ ਨਾਲ ਉਹ ਕਨੈਕਟ ਹੁੰਦਾ ਤੇ ਤੁਸੀਂ ਸਾਰਾ ਕੁਛ ਦੇਖ ਸਕਦੇ ਆ ਜਿੱਥੇ ਮਰਜ਼ੀ ਹੋਵੋ ਫੋਨ ਦੇ ਉੱਤੇ ਤੇ ਇਸ ਔਰਤ ਨੇ ਖੱਤ ਸਾਹਿਬ ਜੀ ਉਹ ਜਿਹੜਾ ਸਾਰਾ ਕੁਛ ਸੀਗਾ ਬੱਚਿਆਂ ਨੂੰ ਲੈ ਕੇ ਤੇ ਕੁੱਤਿਆਂ ਨੂੰ ਲੈ ਕੇ ਆਪਣੀ ਗੱਡੀ ਦੇ ਵਿਚ ਬੈਠ ਕੇ ਉਹ ਉਥੋਂ ਰਵਾਨਾ ਹੋ ਗਈ ਤੇ ਉਹ ਜਿਹੜਾ ਡੋਰ ਬੈਲ ਕੈਮਰਾ ਸੀਗਾ ਉਹ ਆਪਣੇ ਸਾਹਮਣੇ ਉਹਨੇ ਰੱਖ ਕੇ ਤੇ ਉਹ ਦੇਖਦੀ ਸੀਗੀ ਮੇਰੇ ਘਰ ਨੂੰ ਕੀ ਹੋ ਰਿਹਾ ਤੇ ਖੱਤ ਸਾਹਿਬ ਜੀ ਉਹਨੇ ਜਦੋਂ ਜਿਹੜੀ ਸੀਗੀ ਉਹਦੀ ਫੋਨ ਦੀ ਸਕਰੀਨ ਜਦੋਂ ਕਾਲੀ ਹੋ ਗਈ ਤੇ ਉਹਨੂੰ ਪਤਾ ਲੱਗ ਗਿਆ ਮੇਰਾ ਸਭ ਕੁਛ ਜਿਹੜਾ ਸੀਗਾ ਉਹ ਉੱਜੜ ਗਿਆ ਕਿਉਂਕਿ ਉਹ ਅੰਦਰ ਜਿਹੜੇ ਕੈਮਰੇ ਸੀਗੇ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ ਸੜਕੇ ਦੇ ਅੰਦਰ ਹਨੇਰਾ ਹੋ ਗਿਆ ਤੇ ਉਥੋਂ ਦੀ ਇੱਕ ਕਹਾਣੀ ਹੋਰ ਹੈ ਛੋਟੀ ਜਿਹੀ ਜੈਸੀ ਮੋਰਗਨ ਨਾਂ ਦਾ ਬੰਦਾ ਸੀਗਾ ਉਹਨਾਂ ਨੇ ਖੱਤ ਸਾਹਿਬ ਜੀ 1996 ਵਿਚ ਜਿਹੜੀਆਂ ਕਾਰਾਂ ਵੇਚਣ ਦਾ ਜਿਹੜਾ ਆਹ ਹੁੰਦਾ ਇਹ ਬਿਜਨਸ ਖੋਲਿਆ ਸੀਗਾ ਤੇ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਕਾਰਾਂ ਖੱਤ ਸਾਹਿਬ ਜੀ ਉਹਨਾਂ ਦੇ ਜਿਹੜੇ ਪਿੰਜਰ ਹੁੰਦੇ ਨਾ ਕਾਰ ਦੀ ਜਿਹੜੀ ਬਾਡੀ ਹੁੰਦੀ ਆ ਕਾਲੇ ਰੰਗ ਦੀ ਹੋ ਕੇ ਉਹ ਰਹਿ ਗਈ ਸੀਗੀ ਤੇ ਉਹਨੇ ਖੱਤ ਸਾਹਿਬ ਜੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤੀ ਤੇ ਉਹ ਕਹਿੰਦੇ ਤੇ ਅਸੀਂ ਤੇਰੀਆਂ ਕਾਰਾਂ ਦੀ ਜਿਹੜੀ ਹੈ ਇੰਸ਼ੋਰੈਂਸ ਆ ਇਹ ਇਹ ਕਵਰ ਨਹੀਂ ਕਰਨੀਆਂ ਕਾਰਾਂ ਕਿਉਂਕਿ ਇਹ ਰੱਬ ਦੀ ਕੀਤੀ ਹੋਈ ਜਿਹੜੀ ਉਹ ਕਾਰਵਾਈ
0: ਗੱਲ ਦੱਸੋ ਇੰਸ਼ੋਰੈਂਸ ਕਰਾਈ ਆ
1: ਹਾਂਜੀ
0: ਫੇਰ ਤਾਂ ਜੋ ਮਰਜ਼ੀ ਹੋ ਜਾਵੇ ਇੰਸ਼ੋਰੈਂਸ ਭਾਵੇਂ ਜਿੱਥੇ ਮਰਜ਼ੀ ਭੱਜ ਲੈ ਕੋਰਟ ਦੇ ਥਰੂ ਪੈਸੇ ਦੇਣੇ ਪੈਣੇ ਆ ਤੇ ਜੇ ਨਹੀਂ ਕਰਾਈ ਜਾਂ ਕੋਈ ਹੋਰ ਚੱਕਰ ਹੈਗਾ ਉਹ ਫਿਰ ਇੰਸ਼ੋਰੈਂਸ ਨਹੀਂ ਵੀ ਕਰੇਗੀ ਇਹ ਤਾਂ ਹੁੰਦਾ ਹੀ ਹੈ ਨਾ
1: ਹਾਂਜੀ ਉਹ ਤਾਂ ਉਹੀ ਕਹਿ ਦਿੱਤਾ ਹੈ ਕਿ ਇੰਸ਼ੋਰੈਂਸ ਮੇਰੀ ਹੈਗੀ ਸੀ ਕਰਾਈ ਪਰ ਜਿਹੜੀ ਆ ਇੰਸ਼ੋਰੈਂਸ ਨੇ ਜਵਾਬ ਦੇ ਦਿੱਤਾ ਕਿ ਇਹ ਜਿਹੜਾ ਆ ਇਹ ਕੁਦਰਤੀ ਜਿਹੜੀ ਆਫਤ ਆ ਉਹਦੀ ਅਸੀਂ ਇੰਸ਼ੋਰੈਂਸ ਕਵਰ
0: ਜ਼ਿਆਦਾ ਪੈਸੇ ਕਿਸ ਚੀਜ਼ ਦੇ ਲੈਂਦੇ ਸੀ ਇਹਦੇ ਕੋਲੋਂ ਇੰਸ਼ੋਰੈਂਸ ਦੇ ਜੀ
1: ਖੱਤ ਸਾਹਿਬ ਜੀ ਸਾਰੀ ਦੁਨੀਆਂ ਚ ਕਰਪਟ ਲੋਕ ਆ ਕੀ ਕਹੀਏ
0: ਇੱਥੇ ਨੀ ਕਰਦੀ ਇੰਨੀ ਹੈ ਨੀ ਗੀ ਅਮਰੀਕਾ ਦੇ ਵਿਚ ਇੱਥੇ ਕੋਰਟ ਦੇ ਥਰੂ ਬਹੁਤ ਕੁਛ ਹੁੰਦਾ ਜੀ ਇੱਥੇ ਫਿਰ
1: ਹਾਂਜੀ ਬਿਲਕੁਲ ਹੁੰਦਾ ਆ ਪਰ ਸਭ ਕੁਛ ਇੱਥੇ ਵੀ ਚੱਲਦਾ ਤੇ ਚਲੋ
0: ਕਰਦੀ ਹੈ ਨੀ ਇੰਡੀਆ ਨੀ ਹੈਗਾ ਚੀਮਾ ਸਾਹਿਬ ਜਾਂ ਪਾਕਿਸਤਾਨ ਜਾਂ ਇੱਕ ਕੰਟਰੀ ਨੀ ਹੈਗੀ ਇੱਥੇ ਇੰਸ਼ੋਰੈਂਸ ਹੈਗੀ ਆ ਤੇ ਇੰਸ਼ੋਰੈਂਸ ਹੈਗੀ ਆ ਤੁਹਾਡੀ ਫਿਰ ਮਰਜ਼ੀ ਭੱਜ ਲੈ ਜੋ ਮਰਜ਼ੀ ਕਰ ਲੈ ਉਹ ਇੰਸ਼ੋਰੈਂਸ
1: ਡਾਕਟਰ ਸਾਹਿਬ ਉਹਨਾਂ ਦੇ ਜਿਹੜੇ ਹੁੰਦੇ ਆ ਇਹ ਇੰਸ਼ੋਰੈਂਸ ਕੰਪਨੀਆਂ ਇਹਨਾਂ ਦੇ ਮੈਂ ਤੁਹਾਨੂੰ ਇੱਕ ਦੱਸਦਾ ਅਖਬਾਰ ਦੀ ਗੱਲ ਉਹ ਸੋਰੀ ਟੀਵੀ ਤੇ ਨਿਊਜ਼ ਉਹ ਕਹਿੰਦੇ ਆ ਕਿ ਕੰਪਨੀ ਨੇ ਕਿਸੇ ਨਾਲ ਉਹ ਇਦਾਂ ਦੀ ਕੋਈ ਗੱਲਬਾਤ ਹੋ ਗਈ ਤੇ ਉਹ ਬੰਦਾ ਲੈ ਗਿਆ ਉਹਨਾਂ ਨੂੰ ਕੋਰਟ ਦੇ ਵਿਚ ਲੈ ਗਿਆ ਤੇ ਉਹਨੇ ਜਿਹੜੇ ਐਗਰੀਮੈਂਟ ਦੇ ਉੱਤੇ ਸਾਈਨ ਕੀਤੇ ਹੋ ਸੀਗੇ ਉਹਨੇ ਜੱਜ ਨੂੰ ਦਿਖਾਲੇ ਤੇ ਆ ਮੇਰੇ ਕੋਲ ਐਗਰੀਮੈਂਟ ਆ ਤੇ ਇਹਦੇ ਵਿਚ ਦਿਖਾਓ ਕਿੱਥੇ ਲਿਖਿਆ ਆ ਇਹ ਅਕਸਰ ਵੀ ਕੋਰਟਾਂ ਦੀ ਗੱਲ ਆ ਤੇ ਜਿਹੜਾ ਉਹ ਕੰਪਨੀ ਦਾ ਵਕੀਲ ਸੀਗਾ ਉਹਨੇ ਆਪਣੇ ਕੋਲ ਰੱਖਿਆ ਸੀਗਾ ਨਾ ਮੈਗਨੀਫਾਈ ਲੈਂਸ ਜਿਹਨੂੰ ਕਹਿੰਦੇ ਆ ਜਿਹੜੇ ਉਹ ਛੋਟੇ ਅੱਖਰ ਨੂੰ ਵੱਡੇ ਕਰਕੇ ਦਿਖਾ
0: ਦਿੰਦਾ ਉਹਦੇ ਵਿਚ ਪਾ ਦਿੰਦੇ ਨਾ ਤੁਸੀਂ ਕਿਹੜਾ ਪੜ ਸਕਦੇ ਹੁਣ ਜਦੋਂ ਤੁਸੀਂ ਗੱਡੀ ਲੈਂਦੇ ਆ ਲੋਨ ਦੇ ਉੱਪਰ
1: ਬਿਲਕੁਲ ਬੰਦਾ ਪੜਦਾ ਨੀ ਗਾ
0: 20-25 ਪੇਜ ਹੁੰਦੇ ਆ ਚੀਮਾ ਸਾਹਿਬ
1: ਹਾਂਜੀ ਉਹ ਕੋਈ ਨੀ ਪੜਦਾ
0: ਕਹਿੰਦਾ ਕਿੱਥੇ ਸਾਈਨ ਕਰਨੇ ਮੈਨੂੰ ਦੱਸੀ ਜਾ
1: ਬਿਲਕੁਲ ਸੋ ਉਹ ਜਿਹੜਾ ਆ ਲੀਗਲਾਈਜ਼ ਕਰਪਸ਼ਨ ਜਿਹਨੂੰ ਕਹਿੰਦੇ ਆ ਉਹ ਇੱਥੇ ਵੀ ਹੈਗੀ ਆ ਤੇ ਅਗਲੀ ਜਿਹੜੀ ਗੱਲਬਾਤ ਹੈਗੀ ਖੱਤ ਸਾਹਿਬ ਜੀ ਉਹ ਸੀਗੀ ਆਪਣੇ ਕੋਲ ਟਰੰਪ ਦੁਆਰਾ ਆਪਣੇ ਜਵਾਈ ਜੈਰਡ ਕੁਸ਼ਨਰ ਅਤੇ ਆਪਣੇ ਦੂਤ ਸਟੀਵ ਵਿਟਕੋਫ ਨੂੰ ਪਾਕਿਸਤਾਨ ਦੀ ਰਾਜਧਾਨੀ ਜਿਹੜੀ ਇਸਲਾਮਾਬਾਦ ਹੈਗੀ ਆ ਉੱਥੇ ਭੇਜਿਆ ਗਿਆ ਸੀਗਾ ਤੇ ਉਹ ਖੱਤ ਸਾਹਿਬ ਜੀ ਦੀ ਕੋਈ ਗੱਲਬਾਤ ਬਣੀ ਨੀ ਸੀਗੀ ਭੇਜਣਾ ਸੀਗਾ ਉਹ ਪਲਾਨ ਬਣੀ ਹੋਈ ਸੀ ਹਾਂਜੀ
0: ਕਰਦਾ ਕਿ ਮੈਂ ਇਰਾਨ ਨੇ ਕਰਨਾ ਮੈਂ ਫੋਨ ਤੇ ਗੱਲ ਕਰ ਲਓ
1: ਹਾਂਜੀ
0: ਉੱਥੇ ਨਹੀਂ ਜਾਣਾ ਉਹ ਪਤਾ ਕੀ ਹੈ ਚੀਮਾ ਸਾਹਿਬ
1: ਉਹ ਮੰਨ ਨਹੀਂ ਰਿਹਾ ਇਜ਼ਰਾਈਲ ਦੀ ਇਰਾਨ
0: ਇਹ ਖਤਰਾ ਹੈਗਾ ਸੀ ਚੀਮਾ ਸਾਹਿਬ ਇਹ ਏਜੰਸੀਆਂ ਦਾ ਹੋਣਾ ਕੱਲ ਨੂੰ ਕੋਈ ਮਿਜ਼ਾਇਲ ਵੱਜੇ ਜਹਾਜ਼ ਦੇ ਉੱਪਰ ਜਾਇਆ ਹੋ ਜਾਏ ਕੁਛ ਵੀ ਹੋ ਸਕਦਾ ਮਤਲਬ ਲੜਾਈ ਤੇ ਚੱਲ ਰਹੀ ਹੈ ਤੁਸੀਂ ਜੋ ਜਾ ਕੇ ਆਪਾਂ ਉੱਥੇ ਦੀ ਉਹਨਾਂ ਦੇ ਇਰਾਨ ਦਾ ਸਤਿਆਨਾਸ਼ ਜੋ ਵੀ ਕਰਦੇ ਆ ਇਸਰਾਇਲ ਤੇ ਰਲ ਕੇ ਕੱਲ ਨੂੰ ਖਤਰਾ ਹੋ ਸਕਦਾ ਜੀ ਉਧਰੋਂ ਕੁਛ ਐਸੀ ਮਿਜ਼ਾਇਲ ਆ ਜਾਏ ਜਿਹੜੀ ਕਵਰ ਤਾਂ ਹੁੰਦੇ ਇਹਨਾਂ ਦੇ ਬਹੁਤ ਜਹਾਜ਼ ਨਾਲ ਇਕੱਲਾ ਜਹਾਜ਼ ਨੀ ਜਾਂਦਾ
1: ਹਾਂਜੀ ਨਾਲ ਫਾਈਟਰ ਜੈਟ ਹੁੰਦੇ ਆ ਸਾਰਾ ਕੁਛ ਹੁੰਦਾ ਐਸੀ ਗੱਲ ਨੀ
0: ਸਾਰਾ ਕੁਛ ਹੁੰਦਾ ਵਾ ਏਡੀ ਗੱਲ ਕੋਈ ਨੀ ਪਰ ਫੇਰ ਵੀ ਉਹਦਾ ਫਾਇਦਾ ਕੋਈ ਨੀ ਨਾ ਹੋਣਾ ਭੇਜ ਕੇ ਜਾਏ ਆਏ ਦੋ ਵਾਰੀ
1: ਬਿਲਕੁਲ ਗੱਲ ਇਹ ਸੀਗੀ ਕਿ ਉਹ ਜੋ ਕੁਛ ਇਰਾਨ ਨੂੰ ਮਨਾਉਣਾ ਚਾਹੁੰਦੇ ਆ ਅਮਰੀਕਨ ਗਵਰਨਮੈਂਟ ਉਹ ਨਹੀਂ ਮੰਨ ਰਿਹਾ ਉਹ ਕਹਿੰਦਾ ਮੈਨੂੰ ਇਹ ਸ਼ਰਤਾਂ ਤੇਰੀਆਂ ਕਬੂਲ ਨੀ ਹੈਗੀਆਂ ਟਰੰਪ ਨੇ ਕਿਹਾ ਕਿ ਉਹ ਯਾਤਰਾ ਖਾਰਜ ਉਸ ਨੂੰ ਤਾਂ ਕਰਨੀ ਪਈ ਕਿਉਂਕਿ ਉਸ ਦੀਆਂ ਮੰਗਾਂ ਜਿਹੜੀਆਂ ਆ ਉਹਨਾਂ ਨੂੰ ਇਰਾਨ ਦੁਆਰਾ ਠੁਕਰਾ ਦਿੱਤਾ ਗਿਆ ਇਸ ਕਰਕੇ ਉਹਨੇ ਉਹਨਾਂ ਦੀ ਜਿਹੜੇ ਟ੍ਰਿਪ ਸੀਗਾ ਉਹ ਕੈਂਸਲ ਕਰ ਦਿੱਤਾ ਸੀਗਾ ਤੇ ਇਹਦੇ ਮਾਮਲੇ ਦੇ ਵਿਚ ਹੁਣ ਖੱਤ ਸਾਹਿਬ ਜੀ ਟਰੰਪ ਸਾਹਿਬ ਬੁਰੀ ਤਰ੍ਹਾਂ ਮੈਨੂੰ ਲੱਗਦਾ ਫਸ ਗਏ ਵਾ ਕਿਉਂਕਿ ਛੁਡਾਉਣਾ ਛੜਾ ਚਾਹੁੰਦੇ ਆ ਤੇ ਇਰਾਨ ਹੁਣ ਛੱਡ ਨਹੀਂ ਰਿਹਾ ਤੇ ਪ੍ਰੈਜੀਡੈਂਟ ਸਾਹਿਬ ਨੇ ਇਹ ਕਿਹਾ ਕਿ ਯਾਤਰਾ ਉਦੋਂ ਕਰਾਂਗੇ ਜਦੋਂ ਸਾਡੇ ਵਿਚ ਕੁਛ ਨਾ ਕੁਛ ਪੱਲੇ ਪਵੇਗਾ ਪਰ ਇਰਾਨ ਵਾਲੇ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਆ ਜਿਹੜਾ ਹੈਗਾ ਨਾ ਉਹ ਨਿਊਕਲੀਅਰ ਜਿਹੜੀ ਆ ਐਨਰਜੀ ਆ ਉਹ ਅਸੀਂ ਨਹੀਂ ਮੰਨਣੀ ਅਸੀਂ ਉਹ ਕਰਨਾ ਹੀ ਕਰਨਾ ਆ ਜੋ ਮਰਜ਼ੀ ਤੁਸੀਂ ਕਰੋ ਅਸੀਂ ਉਹਦੇ ਤੇ ਸਾਈਨ ਨਹੀਂ ਕਰਨੀ ਕਿਉਂਕਿ ਉਹ ਪਹਿਲਾਂ ਵੀ ਸਾਈਨ ਹੋਏ ਸੀਗੇ ਤੇ ਉਹ ਟਰੰਪ ਨੇ ਉਹ ਕੈਂਸਲ ਕਰ ਦਿੱਤੀ ਸੀਗੀ ਜਦੋਂ ਪਹਿਲਾਂ ਉਹ ਸੀਗਾ ਪ੍ਰੈਜ਼ੀਡੈਂਟ ਉਦੋਂ ਉਹਨਾਂ ਨੇ ਉਹ ਕੈਂਸਲ ਕਰ ਦਿੱਤਾ ਸੀਗਾ। ਔਰ ਆਉਣ ਵਾਲੇ ਕਹਿੰਦੇ ਸਾਨੂੰ ਫਿਰ ਇਸ ਗਵਰਨਮੈਂਟ ਦੇ ਉੱਤੇ ਯਕੀਨ ਹੀ ਨਹੀਂ ਅਮਰੀਕਾ ਦੇ ਉੱਤੇ ਤੇ ਇਸ ਕਰਕੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ। ਤੇ ਇਹ ਹੱਕ ਸਾਹਿਬ ਉੱਦਣ ਦੀ ਗੱਲ ਆ ਜਿਹੜੀ ਇਹ ਚੱਲੀ ਜਾ ਰਹੀ ਆ, ਕਦੇ ਆਨ ਤੇ ਕਦੇ ਆਫ ਜਿਹਨੂੰ ਕਹਿ ਦਿੰਦੇ ਆ, ਕਦੇ ਉਹ ਜਾਂਦੇ ਆ ਤੇ ਫਿਰ ਨਹੀਂ ਵੀ ਜਾਂਦੇ, ਫਿਰ ਜਾਂਦੇ ਆ ਫਿਰ ਨਹੀਂ ਵੀ ਜਾਂਦੇ। ਅੱਜ ਦੀ ਖ਼ਬਰ ਦੇ ਮੁਤਾਬਕ ਵੀ ਇਹੀ ਹੋ ਰਿਹਾ। ਜਿਹੜੇ ਉੱਥੋਂ ਦੇ ਫੋਰਨ ਮਿਨਿਸਟਰ ਹੈਗੇ ਆ, ਵਿਦੇਸ਼ ਮੰਤਰੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ, ਉਹ ਉੱਥੇ ਦੇਖੋ ਪਹਿਲਾਂ ਗਏ ਸੀਗੇ ਉਹ ਆਪਣੇ ਇਸਲਾਮਾਬਾਦ ਦੇ ਵਿੱਚ, ਉੱਥੋਂ ਫਿਰ ਗੱਲ ਨਹੀਂ ਕੋਈ ਬਣੀ ਤੇ ਫਿਰ ਉਹ ਗਏ ਸੀਗੇ, ਜਾਣਾ ਸੀਗਾ ਉਹਨੇ ਓਮਾਨ ਜਾਣਾ ਸੀਗਾ ਤੇ ਉੱਥੋਂ ਜਾਣਾ ਸੀਗਾ ਫਿਰ ਉਹਨੇ ਰੂਸ ਆਪਣੇ ਮਾਸਕੋ। ਤੇ ਹੁਣ ਹੋਇਆ ਕੀ ਆ, ਉਹ ਉੱਥੋਂ ਗੱਲ ਨਹੀਂ ਬਣੀ ਤੇ ਉਹ ਚਲੇ ਗਏ ਆਪਣੇ ਓਮਾਨ। ਓਮਾਨ ਤੋਂ ਉਹਨਾਂ ਨੇ ਅੱਗੇ ਮਾਸਕੋ ਵਾਲਾ ਜਿਹੜਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਮੁੜ ਕੇ ਫਿਰ ਉਹ ਪਾਕਿਸਤਾਨ ਇਸਲਾਮਾਬਾਦ ਹੁਣ ਗਏ ਆ ਤੇ ਉੱਥੇ ਥੋੜੇ ਚਿਰ ਲਈ ਠਹਿਰੇ ਆ ਤੇ ਠਹਿਰ ਕੇ ਉੱਥੋਂ ਫਿਰ ਦੁਬਾਰਾ ਜਿਹੜਾ ਆ ਉਹ ਵਾਪਸ ਗਏ ਆ। ਸੋ ਇਹਦੇ ਵਿੱਚ ਇੱਥੋਂ ਇਹ ਲੱਗ ਰਿਹਾ ਕਿ ਅਜੇ ਤੀਕਰ ਵੀ ਉਹ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੈਗੀ ਆ, ਕੁਛ ਨਾ ਕੁਛ ਆ ਜਿਹੜਾ ਉਹ ਚੱਲ ਰਿਹਾ ਜਿਹੜਾ ਅਜੇ
2: ਚੱਲਦੀ ਰਹੇ ਤੇ ਕੋਈ ਮਸਲਾ ਹੱਲ ਹੋ ਵੀ ਸਕਦਾ। ਥੋੜੇ ਬਹੁਤੀਆਂ ਸ਼ਰਤਾਂ ਹੁੰਦੀਆਂ, ਇਧਰ ਵੀ ਘੱਟ ਹੋ ਜਾਣ ਉਧਰ ਵੀ ਘੱਟ ਹੋ ਜਾਣ,
1: ਹਾਂਜੀ ਹਾਂਜੀ,
2: ਉਹਨਾਂ ਨੂੰ ਕੰਪਰੋਮਾਈਜ਼ ਕਰਕੇ ਤੇ ਤੁਸੀਂ ਕਿਸੇ ਮਸਲੇ ਤੇ ਪਹੁੰਚ ਸਕਦੇ ਆ। ਜਿਹੜਾ ਇਸਰਾਇਲ ਹੈ ਨਾ ਇਹਨੇ ਗੰਦ ਪਾਇਆ ਵੀ ਸਹੀ,
1: ਬਿਲਕੁਲ ਬਿਲਕੁਲ ਖਾਲਸਾ ਜੀ, ਉਹ ਜਿਹੜੇ ਆ ਉਹਨਾਂ ਨੂੰ ਹੁਣ ਇਰਾਨ ਇਸ ਗੱਲ ਤੋਂ ਪੱਕਾ ਹੋ ਗਿਆ, ਉਹਨਾਂ ਨੂੰ ਪਤਾ ਇਸ ਗੱਲ ਦਾ ਭਾਈ ਜੇ ਅਸੀਂ ਨਿਊਕਲੀਅਰ ਹਥਿਆਰ ਬਣਾਉਣੇ ਬੰਦ ਕਰਤੇ ਇਹਨਾਂ ਨਾਲ ਸੰਧੀ ਕਰ ਲਈ ਤੇ ਇਸਰਾਇਲ ਹੈ ਜਿਹੜਾ ਉਹਨੇ ਹਟਣਾ ਨਹੀਂ, ਉਹਨੇ ਫੇਰ ਹਥਿਆਰ ਇਕੱਠੇ ਕਰਕੇ ਦੋ ਦਸ ਮਹੀਨੇ ਜਦੋਂ ਦੇਖਿਆ ਉਧਰੋਂ ਲੜਾਈ ਬੰਦ ਹੋ ਗਈ ਲਬਨਾਨ ਵੱਲੋਂ ਗਾਜ਼ਾ ਦਾ, ਹੁਣ ਉਹਨੇ ਤਬਾਹੀ ਮਚਾ ਦਿੱਤੀ ਆ ਉਹਨਾਂ ਨੂੰ, ਇਰਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਡਰ ਹੋ ਗਿਆ ਉਹਨਾਂ ਨੂੰ ਵੀ ਜੇ ਅਸੀਂ ਇਹ ਹਥਿਆਰ ਬਣਾਉਣੇ ਛੱਡ ਦਿੱਤੇ ਤੇ ਫੇਰ ਸਾਨੂੰ ਆ ਕੇ ਨਹੀਂ ਢਾਉਣਾ ਹੀ ਢਾਉਣਾ ਆ। ਸੋ ਇਸ ਕਰਕੇ ਉਹਨਾਂ ਨੇ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਵੀ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਨਹੀਂ ਪ੍ਰਗਟਾਉਣੀ, ਉਹਨਾਂ ਨੇ ਸਹਿਮਤ ਹੋਣਾ ਨਹੀਂ ਇਸ ਮਸਲੇ ਦੇ ਵਿੱਚ। ਸੋ ਇਹ ਜਿਹੜੇ ਆ ਉਹ ਸ਼ਰੇਆਮ ਕਹੀ ਵੀ ਜਾਂਦੇ ਆ, ਉਹ ਕਹਿੰਦੇ ਅਸੀਂ ਕਿੰਨੇ ਜਿਹੜੇ ਸਮਝੌਤੇ ਆ ਅਮਰੀਕਾ ਦੇ ਨਾਲ ਕਰ ਚੁੱਕੇ ਆ, ਇਜ਼ਰਾਇਲ ਦੇ ਨਾਲ ਕਰ ਚੁੱਕੇ ਆ, ਇਹ ਮੁੜਦੇ ਘਿਰਦੇ ਫੇਰ ਆ ਕੇ ਸਾਡੇ ਤੇ ਹਮਲਾ, ਕਦੇ ਆਹ ਕਰ ਦਿਓ ਕਦੇ ਆਹ ਕਰ ਦਿਓ, ਇਹ ਕਰੀ ਰੱਖਦੇ। ਇਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਤੇ ਅਸੀਂ ਇਹ ਗੱਲਬਾਤ ਨਹੀਂ ਕਰਨੀ। ਤੇ ਅਭੀ ਜਿਹੜੀ ਗੱਲਬਾਤ ਹੈਗੀ ਆ ਕੱਖ ਸਾਹਿਬ ਜੀ, ਉਹ ਟਰੰਪ ਸਾਹਿਬ ਅਮਰੀਕਨ ਪ੍ਰੈਸ ਤੋਂ ਤੁਹਾਨੂੰ ਪਤਾ ਵੀ ਕਾਫੀ ਦੁਖੀ ਰਹਿੰਦੇ ਆ, ਉਹਨਾਂ ਨੂੰ ਵੀ ਉਹ ਕਹਿੰਦੇ ਕਦੇ ਫੇਕ ਨਿਊਜ਼ ਤੇ ਕਦੇ ਕੁਛ ਤੇ ਕਦੇ ਉਹ ਤੇ ਕਦੇ ਉਹ ਕਹਿੰਦੇ ਰਹਿੰਦੇ ਆ। ਤੇ ਟਰੰਪ ਸਾਹਿਬ ਨੇ ਹੁਣ ਕੱਲ ਦੀ ਜਿਹੜੀ ਸਿਚੁਏਸ਼ਨ ਸੀਗੀ ਕੱਖ ਸਾਹਿਬ ਜੀ, ਟਰੰਪ ਸਾਹਿਬ ਇਹ ਪਹਿਲੀ ਵਾਰੀ ਜਿਹੜੀ ਇਹ ਨਾ ਪ੍ਰੈਸ ਸਲਾਨਾ ਹੁੰਦੀ ਹੈ, ਹਰ ਸਾਲ ਇਹ ਜਿਹੜੀ ਪ੍ਰੈਸ ਦੀ ਉੱਥੇ ਕਾਨਫਰੰਸ ਹੁੰਦੀ ਆ, ਤੇ ਪਰ ਟਰੰਪ ਆ ਜਿਹੜੇ ਪਹਿਲੇ ਪ੍ਰੈਜੀਡੈਂਟ ਆ ਜਿਹੜੇ ਉਹਦੇ ਚ ਨਹੀਂ ਗਏ, ਇਹਨਾਂ ਨੇ ਉਹ ਇਹ ਕਹਿੰਦੇ ਮੈਂ ਜਾਣਾ ਹੀ ਨੀਗਾ। ਤੇ ਫੇਰ ਕੱਲ ਇਹ ਪਹਿਲੀ ਵਾਰੀ ਉਹ ਮੀਟਿੰਗ ਦੇ ਵਿਚ ਜਿਹੜੀ ਕਾਨਫਰੰਸ ਸੀਗੀ ਉਹਦੇ ਵਿਚ ਇਹ ਸ਼ਾਮਲ ਹੋਏ ਸੀਗੇ ਤੇ ਉਹਦੇ ਵਿਚ ਫਿਰ ਆਹ ਜਿਹੜੀ ਗੱਲਬਾਤ ਸੀਗੀ ਇਹ ਉੱਥੇ ਰਾਤੀ ਫਿਰ ਜਿਹੜਾ ਜੋ ਕੁਛ ਹੋਇਆ ਉਹ ਆਪਾਂ ਨੂੰ ਪਤਾ ਹੀ ਆ, ਦੇਖ ਲਿਆ ਸਾਰੀ ਪਰਜਾ ਨੇ, ਮੇਰਾ ਖਿਆਲ ਹੈ ਭਾਰਤ ਤੀਕਰ ਵੀ ਪਹੁੰਚ ਗਏ ਹੋਣੇ, ਸਾਰੀ ਦੁਨੀਆਂ ਚ ਹਾਂਜੀ ਉਹ ਪਹੁੰਚ ਗਈਆਂ ਹੋਣੀਆਂ ਸਾਰੀਆਂ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਉੱਥੇ
2: ਟਰੰਪ ਸਾਹਿਬ ਨੂੰ ਥੋੜਾ ਜਿਹਾ ਕੂਲ ਡਾਊਨ ਹੋਣਾ ਚਾਹੀਦਾ ਹੁਣ, ਥੋੜਾ ਲੜਾਈ ਵੀ ਕਿਸੇ ਭਾਵੇਂ ਕੋਈ ਤੇ ਨੰਬਰ ਨਹੀਂ ਘਟਣ ਲੱਗੇ ਟਰੰਪ ਸਾਹਿਬ ਦੇ, ਕੋਈ ਅਸੀਂ ਮੇਨ ਪਾਵਰ ਹੈਗੀ ਆ, ਵੱਡੀ ਪਾਵਰ ਹੈਗੀ ਆ, ਅਮਰੀਕਾ ਪਾਵਰ ਰਹਿਣਾ ਹੀ ਆ ਇਹਨਾਂ ਕੋਲ, ਜਿੰਨਾ ਸਾਡੇ ਕੋਲ ਅਸਲਾ ਅਮਰੀਕਾ ਦੇ ਕੋਲ,
1: ਬਿਲਕੁਲ ਬਿਲਕੁਲ ਬਿਲਕੁਲ,
2: ਇਹਨੂੰ ਕੋਈ ਘਟਾ ਨਹੀਂ ਸਕਦਾ, ਕੋਈ ਕੁਛ ਨਹੀਂ ਕਰ ਸਕਦਾ, ਪਰ ਇਹ ਹੈ ਕਿ ਥੋੜਾ ਜਿਹਾ ਕੰਪਰੋਮਾਈਜ਼ ਕਰਨ ਦੇ ਚੱਕਰ ਇਸਰਾਇਲ ਦਾ ਖਹਿੜਾ ਛੱਡ ਕੇ ਇਹਨੂੰ ਕਹਿ ਤੂੰ ਲੜਨਾ ਲੜ, ਅਸੀਂ ਨੀ ਤੇਰੇ ਨਾਲ ਲੜਦੇ ਹੋਏ,
1: ਬਸ ਬਸ ਬਿਲਕੁਲ ਗੱਲ ਤਾਂ ਇੰਨੀ ਆ, ਪਰ ਇੰਨੀ
2: ਗੱਲ ਆ, ਇਸਰਾਇਲ ਨੂੰ ਖਾਲੀ ਕਰ ਦਿਓ, ਉਹਨੇ ਕਰਦੇ ਨੇ ਉਧਰ ਮਾਰਨਾ ਹੀ ਨੀਗਾ, ਦੇਖ ਲਿਓ ਇਰਾਨ ਦੇ ਉੱਪਰ ਬੰਬ ਕਿਉਂ,
1: ਬਿਲਕੁਲ ਉਹਨੇ ਮਾਰਨਾ ਹੀ ਨੀ ਜੀ, ਉਹਨੇ ਮਾਰਨਾ ਹੀ ਨਹੀਂ, ਉਹਨੇ ਮਾਰਨਾ ਹੀ ਨਹੀਂ,
2: ਮਾਰਿਆ ਉਧਰੋਂ 20 ਆਉਣੇ ਆ ਇਕੱਠੀਆਂ,
1: ਹਾਂਜੀ ਹਾਂਜੀ ਬਿਲਕੁਲ,
2: ਲੜਾਈ ਨੂੰ ਬੰਦ ਹੋ ਜਾਵੇ ਤੇ ਚੰਗੀ,
1: ਬੰਦ ਹੋ ਜਾਣੀ ਚਾਹੀਦੀ ਆ ਬਿਲਕੁਲ,
2: ਖਬਰਾਂ ਵੀ ਹੋ ਗਈਆਂ ਸਾਰਾ ਕੁਛ ਹੋ ਗਿਆ ਬਹੁਤ।
1: ਇੱਕ ਹੋਰ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਹੈਗੀ ਆ, ਇਹ ਆਪਾਂ ਕੱਲ ਨੇ ਆਪਣੇ ਕੋਲ ਟਾਈਮ ਦਿੱਤਾ ਅਜੇ 6 ਵਜੇ ਤੀਕਰ, ਤੇ ਇਹ ਖੱਕ ਸਾਹਿਬ ਜੀ ਗੱਲਬਾਤ ਹੈ ਜਿਹੜੀ ਇਸ ਤਰ੍ਹਾਂ ਆ ਕਿ ਇਰਾਨ ਤੇ ਅਮਰੀਕਾ ਦਾ ਰੌਲਾ ਜਿਹੜਾ ਹੈਗਾ ਇਹ ਰੌਲਾ ਅਸਲ ਵਿਚ ਆ ਜਿਹੜਾ ਕੀ ਆ, ਇਹਦੇ ਤੇ ਆਪਾਂ ਗੱਲਬਾਤ ਕਰਦੇ ਆ। ਦੁਨੀਆਂ ਵਿਚਲੇ ਹਰ 18 ਸਾਲਾਂ ਦੇ ਬੱਚੇ ਤੋਂ ਲੈ ਕੇ ਐਟਮ ਬੰਬ ਦਾ ਨਾਂ ਜਿਹੜਾ ਉਹ ਜ਼ਰੂਰ ਸੁਣਿਆ ਹੋਣਾ, 18 ਸਾਲਾਂ ਤੋਂ ਜਿੰਨੇ ਵੀ ਉੱਪਰ ਦੇ ਲੋਕ ਆ ਉਹਨਾਂ ਨੂੰ ਪਤਾ ਆ ਵੀ ਐਟਮ ਬੰਬ ਦਾ ਤਾਂ ਨਾਂ ਸੁਣਿਆ ਹੋਣਾ, ਚਾਹੇ ਉਹ ਪਿੰਡ ਦਾ ਕਿਸੇ ਦਾ, ਜਿੱਦਾਂ ਕਈ ਦੇਸ਼ ਹੈਗੇ ਆ ਜਿੱਥੇ ਉਹ ਪਿੰਡ ਦੇ ਲੋਕਾਂ ਨੂੰ ਪਤਾ ਹੀ ਨਹੀਂ ਬਾਹਰਲੀ ਦੁਨੀਆਂ ਦਾ, ਉਹਨਾਂ ਨੂੰ ਵੀ ਜਿਹੜਾ ਐਟਮ ਬੰਬ ਦਾ ਨਾਂ ਜ਼ਰੂਰ ਸੁਣਿਆ ਹੋਣਾ,
2: ਬਿਲਕੁਲ
1: ਤੇ ਹੁਣ ਕੀ ਆ ਇਹ ਜਿਹੜਾ ਬੰਬ ਆ ਇਹ ਆਪਾਂ ਨੂੰ ਇਸ ਗੱਲ ਦਾ ਵੀ ਸਾਰਿਆਂ ਨੂੰ ਬਹੁਤੇ ਲੋਕਾਂ ਨੂੰ ਪਤਾ ਆ ਕਿ ਦੋ ਬੰਬ ਆ ਜਿਹੜੇ ਇਹ ਜਾਪਾਨ ਦੀ ਧਰਤੀ ਤੇ ਅਮਰੀਕਾ ਵੱਲੋਂ ਵਰਤੇ ਗਏ ਸੀਗੇ ਜਿਹੜੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਜਿਨ੍ਹਾਂ ਨੇ ਤਬਾਹੀ ਮਚਾਈ ਸੀ ਖਾਕ ਸਾਹਿਬ ਜੀ ਇਹ ਜਿਹੜੀ ਉਸ ਵੇਲੇ ਦੇ ਸੀਨ ਆ ਨਾ ਉਹ ਜੇ ਤੁਸੀਂ ਕਦੇ ਸਰਚ ਮਾਰ ਕੇ ਦੇਖੋ ਖਾਕ ਸਾਹਿਬ ਜੀ ਦੌੜੇ ਜਾਂਦੇ ਲੋਕਾਂ ਦੀ ਜਿਹੜੀ ਚਮੜੀ ਕਹਿ ਲਓ ਜਾਂ ਜਿੰਨੀ ਵੀ ਫਲੈਸ਼ ਜਿਹਨੂੰ ਕਹਿੰਦੇ ਆ ਉੱਤੇ ਹੱਡੀਆਂ ਦਾ ਢਾਂਚਾ ਦੌੜੇ ਜਾਂਦਿਆਂ ਦਾ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ ਸਾਰਾ ਜਿਹੜੇ ਮਾਲ ਸੀਗਾ ਪਕੜ ਕੇ ਉਹ ਥੱਲੇ ਡਿੱਗ ਪਿਆ ਸੀਗਾ ਇਹ ਹਾਲਾਤ ਉਸ ਵੇਲੇ ਲੋਕਾਂ ਦੇ ਉੱਤੇ ਹੋਏ ਸੀਗੇ ਤੇ ਇਹ ਖਾਕਸਾ ਵੀ ਜਿਹੜੀ ਆ ਗੱਲਬਾਤ ਇਸ ਤਰ੍ਹਾਂ ਹੈ ਕਿ ਹੀਰੋਸ਼ੀਮਾ ਉੱਪਰ ਅਮਰੀਕਾ ਦੁਆਰਾ ਸੁੱਟਿਆ ਗਿਆ ਬੰਬ ਵਿਚ 64 ਕਿਲੋਗ੍ਰਾਮ ਖਾਕਸਾ ਜੀ ਉਹਦੇ ਵਿਚ 64 ਕਿਲੋਗ੍ਰਾਮ ਜਿਹੜਾ ਯੂਰੇਨੀਅਮ 235 ਜਿਹਨੂੰ ਕਹਿੰਦੇ ਆ ਉਹ ਵਰਤਿਆ ਗਿਆ ਸੀ ਸਿਰਫ 64 ਕਿਲੋ ਇਹ ਥੋੜਾ ਜਿਹਾ ਆਪਣੀ ਜੇਬ ਚ ਰੱਖਿਓ ਇਹ ਜਿਹੜੀ ਫਿਗਰ ਆ ਨੰਬਰ ਆ ਜਿਹੜਾ 64 ਕਿਲੋ ਵਾਲਾ ਤੇ ਇਹ ਬੰਬ ਖਾਕ ਸਾਹਿਬ ਜੀ ਜਿਹੜਾ ਸੀਗਾ ਇਹਦੇ ਵਿਚ ਜਿਹੜਾ ਉਹਨਾਂ ਨੇ 64 ਕਿਲੋ ਪਾਇਆ ਸੀਗਾ ਉਹਦੇ ਵਿਚੋਂ ਲਗਭਗ 0.7 ਜਾਣੀ ਕਿ ਪੌਣੇ ਤੋਂ ਲਾ ਕੇ ਤੇ 0.9 ਜਾਣੀ ਦਸਵੇਂ ਹਿੱਸੇ ਤੋਂ ਥੋੜਾ ਜਿਹਾ ਘੱਟ 64 ਕਿਲੋ ਦਾ ਸਿਰਫ 2% ਇਹ ਬਣਦਾ ਆ ਤੇ ਇਹ ਜਿਹੜਾ ਸਿਰਫ ਇਹ 64 ਕਿਲੋ ਦੇ 2% ਤੋਂ ਜਿਹੜਾ ਇਹ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਉਹਦੇ ਵਿਚ ਬਰੂਦ ਸੀਗਾ ਉਹ ਸਿਰਫ ਇੰਨਾ ਹੀ ਫਟਿਆ ਸੀ ਬਾਕੀ ਦਾ ਨੀ ਫਟਿਆ 64 ਕਿਲੋ ਦੇ ਵਿਚੋਂ
2: ਇੰਨਾ ਜ਼ਹਿਰੀਲਾ ਚੀਮਾ ਸਾਹਿਬ ਇਹ ਬੁੱਲੇ ਬੁੱਲੇ ਬੁੱਲੇ
1: ਬੁੱਲੇ ਹਾਂਜੀ ਇਹ ਜਿਹੜਾ ਸਿਰਫ 0.5 ਜਾਂ 0.6 ਗ੍ਰਾਮ ਬਣਦਾ ਆ ਇਹਦੇ ਨਾਲ ਖਾਕਸਾ ਜਿਹੜੀ ਜਿਹਦੀ ਐਨਰਜੀ ਵਿਚ ਐਨਰਜੀ ਪੈਦਾ ਹੋਈ ਸੀ ਇਹਦੇ ਤੋਂ ਉਹ ਇਹਨਾਂ ਦੀ ਇੰਗਲਿਸ਼ ਦੀ ਇੱਕ ਇਕੁਏਸ਼ਨ ਆ E=MC² ਹੁੰਦੀ ਆ ਉਹ ਤੇ ਇਹਦੇ ਮੁਤਾਬਕ ਜਿਹੜਾ 16 ਕਿਲੋ ਟਨ ਐਨਰਜੀ ਜਿਹੜੀ ਉਹ ਪੈਦਾ ਹੋਈ ਸੀਗੀ ਹੁਣ ਖਾਕਸਾ ਦੀ ਜਿਹੜੀ ਅਗਲੀ ਗੱਲਬਾਤ ਆ ਉਹ ਇਸ ਤਰ੍ਹਾਂ ਆ ਕਿ ਯੂਕਰੇਨ ਯੂਰੇਨੀਅਮ ਵਿਚੋਂ ਜਿਹੜਾ ਆ 80% ਜਿਹੜਾ ਉਹ ਯੂਕਰੇਨੀਅਨ ਹੁੰਦਾ ਜਦੋਂ ਖਾਨਾ ਚੋਂ ਕੱਢਦੇ ਆ ਨਾ ਇਹਨੂੰ ਫਿਰ ਪਿਊਰੀਫਿਕੇਸ਼ਨ ਕਰਦੇ ਇਹਦੀ ਉਹਨੂੰ ਜਾਣੀ ਕਿ ਜਿੱਦਾਂ ਲੋਹਾ ਵੀ ਆ ਸਾਰੀਆਂ ਚੀਜ਼ਾਂ ਦੇ ਤੁਹਾਨੂੰ ਪਤਾ ਵੀ ਜ਼ਮੀਨ ਚੋਂ ਤਾਂ ਉਹਦੇ ਵਿਚ ਮਿੱਟੀ ਕੱਟਾ ਹੋਰ ਪਤਾ ਨੀ ਕੀ ਰਲਿਆ ਹੁੰਦਾ ਬਾਅਦ ਦੇ ਵਿਚ ਫਿਰ ਉਹਨੂੰ ਜਿਹੜਾ ਸਾਫ਼ ਸੁਥਰਾ ਕੀਤਾ ਜਾਂਦਾ ਇਸੇ ਤਰ੍ਹਾਂ ਇਹ ਜਿਹੜਾ ਯੂਰੇਨੀਅਮ ਆ ਇਹ ਜਦੋਂ 80% ਜਿਹੜਾ ਪਿਊਰੀਫਿਕੇਸ਼ਨ ਹੋ ਜਾਂਦੀ ਆ ਉਹਨੂੰ ਫਿਰ ਕਹਿੰਦੇ U-235 ਉਹਨੂੰ ਕਹਿੰਦੇ ਆ U-235 ਯੂਰੇਨੀਅਮ ਹੁੰਦਾ ਉਹ ਤੇ ਹੁਣ ਕੀ ਆ ਖਾਕ ਸਾਹਿਬ ਜੀ ਜਿਹੜੀ ਇਸ ਵੇਲੇ ਮੁਸੀਬਤ ਖੜੀ ਹੋਈ ਆ ਉਹ ਇਹ ਆ ਕਿ ਯੂਕਰੇਨ ਜਿਹੜਾ ਹੈਗਾ ਆਪਣੇ ਚਰਨੋਬਿਲ ਤੁਸੀਂ ਸੁਣਿਆ ਹੋਣਾ ਬਹੁਤੇ ਲੋਕਾਂ ਨੇ ਇਹ ਸੁਣਿਆ ਆ ਇਹ 1981 ਦੇ ਵਿਚ ਜਿਹੜੀ ਤਰੀਕ 26 ਅਪ੍ਰੈਲ ਸਾਹਿਬ ਜੀ ਇਸ ਤਰੀਕ ਨੂੰ 26 ਅਪ੍ਰੈਲ ਨੂੰ ਉਹ ਜਿਹੜਾ ਯੂਕਰੇਨ ਆ ਉੱਥੇ ਪਹਿਲਾਂ ਤੋਂ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ ਸਾਰਾ ਤੇ ਉੱਥੇ ਜਿਹੜਾ ਇੱਕ ਉਹ ਮੈਲਟ ਡਾਊਨ ਹੋ ਗਏ ਸੀ ਜਿਹੜਾ ਨਿਊਕਲੀਅਰ ਪਲਾਂਟ ਸੀਗਾ ਉੱਥੇ ਯੂਕਰੇਨ ਦੇ ਵਿਚ ਤੇ ਉਹਦੇ ਵਿਚੋਂ ਖਾਕ ਸਾਹਿਬ ਜੀ ਹੋਇਆ ਕੀ ਸੀਗਾ ਹੁਣ ਉਹਨੂੰ ਪੂਰੇ 40 ਸਾਲ ਹੋ ਗਏ ਤੇ ਉਹਦੇ ਜਿਹੜਾ 2600 ਵਰਗ ਕਿਲੋਮੀਟਰ ਦੀ ਜਗ੍ਹਾ ਆ ਜਿਹੜੀ ਉਹਦੇ ਆਲੇ ਦੁਆਲੇ ਉੱਥੇ ਅਜੇ ਤਿਕਰ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਕਿਉਂਕਿ ਉੱਥੇ ਰੇਡੀਏਸ਼ਨ ਆ ਜਿਹੜੀ ਉਹ ਅਜੇ ਤਿਕਰ ਵੀ
2: 40 ਸਾਲਾਂ ਬਾਅਦ ਵੀ ਹੈ ਉਹਦਾ ਰੇਡੀਏਸ਼ਨ
1: ਹਾਂਜੀ 40 ਸਾਲ ਵੀ ਹੈਗਾ ਔਰ ਉਹਦੇ ਦੁਆਲੇ 2600 ਵਰਗ ਕਿਲੋਮੀਟਰ ਦੇ ਆਸੇ ਪਾਸੇ ਉਹ ਕਿਸੇ ਨੂੰ ਜਾਣ ਨਹੀਂ ਦਿੰਦੇ ਜੇ ਕਿਸੇ ਨੇ ਜਾਣਾ ਤਾਂ ਉਹਨੂੰ ਪਤਾ ਹੁੰਦਾ ਵੀ ਮੈਂ ਇੱਥੇ ਮੁੜ ਕੇ ਆਉਣਾ ਕਿ ਨਹੀਂ ਆਉਣਾ ਤੇ ਇਹ ਜਿਹੜਾ ਹੁਣ ਖਾਕ ਸਾਹਿਬ ਜੀ ਇਹ ਖੇਤਰ ਏਡਾ ਵੱਡਾ ਆ ਇਹਦੇ ਮੈਂ ਉਹ 2600 ਜਿਹੜਾ ਸਕੁਏਅਰ ਵਰਗ ਕਿਲੋਮੀਟਰ ਇਹ ਆਪਾਂ ਫਿਗਰ ਦਿੱਤੀ ਆ ਇਹਦੇ ਜੇ ਆਪਾਂ ਬਾਹੀਆਂ ਗਿਣੀਆਂ ਇਹਨਾਂ ਜੀ ਜੀ ਠੀਕ ਆ ਤੇ ਇਹਦੇ ਵਿਚੋਂ ਇਹ 36.67 ਜਿਹੜਾ ਆ ਉਹ ਬਾਹੀਆਂ ਇਹਦੀਆਂ ਜੇ ਕੱਢਣੀਆਂ ਹੋਣ ਚਾਰ ਤੇ ਉਹ ਬਣਦੀਆਂ ਜਾਣ ਕੇ 36 ਕਿਲੋਮੀਟਰ ਉਧਰ ਨੂੰ 36 ਉਧਰ ਨੂੰ 36 ਇਧਰ ਨੂੰ ਤੇ ਇੰਨੀ ਜਗ੍ਹਾ ਜਿਹੜੀ ਇੱਥੇ ਅਜੇ ਤਿੱਕਰ ਵੀ ਜਿਹੜੀ ਆ ਉਹ ਮਾੜਾ ਮੋਟਾ ਉਹ ਘਾਹ ਫੂਸ ਜਿਹਾ ਹੁੰਦਾ ਆ ਅਸੀਂ ਗੱਲ ਨੀ ਉੱਥੇ ਜਾਨਵਰ ਵੀ ਵੇਲੇ ਵੇਲੇ ਜਾਂਦੇ ਆ ਕੁੱਤੇ ਵਗੈਰਾ ਜਿਹੜੇ ਹੈਗੇ ਆਵਾਰਾ ਉਹ ਉੱਥੇ ਘੁੰਮਦੇ ਫਿਰਦੇ ਰਹਿੰਦੇ ਆ ਤੇ ਪਹਿਲਾਂ ਇਹ ਜਿਹੜਾ ਨਿਊਕਲੀਅਰ ਰਿਐਕਟਰ ਆ ਉਹਦੇ ਦੁਆਲੇ ਇੱਕ ਦੋਸਤੋ ਜਿਹੜੇ ਸੁਣਦੇ ਆ ਮੇਰੀ ਆਵਾਜ਼ ਨੂੰ, ਬਹੁਤ ਵੱਡਾ ਕੌਂਕਰੀਟ ਜਿਹੜੀ ਹੁੰਦੀ ਆ, ਬਹੁਤ ਮੋਟੀ 2-3 ਫੁੱਟ ਦੀ ਸ਼ਾਇਦ ਮੋਟਾਈ ਦੀ ਉਹ ਜਿਹੜੀ ਕੌਂਕਰੀਟ ਆ, ਉਹਦਾ ਇੱਕ ਕਿਸਮ ਦਾ ਕੈਪਸੂਲ ਜਿਹਨੂੰ ਆਪਾਂ ਕਹਿੰਦੇ, ਜਾਣੀ ਕਿ ਜਿੱਦਾਂ ਉਹਦੇ ਉੱਤੇ ਆਪਾਂ ਇੱਕ ਰਜਾਈ ਵਾਂਗੂ ਕੋਈ ਬਹੁਤ ਵੱਡੀ ਚੀਜ਼ ਆ ਜਿਹੜੀ ਕੌਂਕਰੀਟ ਦੀ ਬਣਾ ਕੇ ਉਹ ਉਹਦੇ ਆਸੇ ਪਾਸੇ ਲਾ ਦਈਏ, ਤਾਂ ਕਿ ਉਹਦੇ ਵਿੱਚੋਂ ਰੇਡੀਏਸ਼ਨ ਆ ਜਿਹੜੀ ਉਹ ਲੀਕ ਨਾ ਹੋ ਸਕੇ। ਤੇ ਦੋਸਤੋ ਇਹਦੇ ਵਿੱਚ ਹੋਇਆ ਕੀ ਆ ਕਿ ਕਿਹਾ ਜਾਂਦਾ ਕਿ ਰੂਸ ਤੇ ਯੂਕਰੇਨ ਦੀ ਲੜਾਈ ਲੱਗਣ ਸਮੇਂ ਰੂਸ ਨੇ ਕਹਿੰਦੇ ਆ ਭਈ ਇੱਕ ਉਹਦੇ ਵਿੱਚ ਡਰੋਨ ਜਿਹੜਾ ਉਹ ਮਾਰਿਆ ਸੀਗਾ, ਜਿਹਦੇ ਕਾਰਨ ਉਹ ਚੀਜ਼ ਹੈ ਜਿਹੜੀ ਉਹ ਉਹਦੇ ਉੱਤੇ ਇੱਕ ਕਿਸਮ ਦਾ ਤੁਸੀਂ ਕਹਿ ਦਿਓ ਗਲਾਫ ਚਾੜਿਆ ਸੀਮੈਂਟ ਦਾ ਕੌਂਕਰੀਟ ਦਾ, ਉਹਦੇ ਵਿੱਚ ਥੋੜਾ ਜਿਹਾ ਜਿਹੜੀ ਇੱਕ ਗਲੀ ਵਗੈਰਾ ਥੋੜੀ ਬਹੁਤੀ ਹੋ ਗਈ ਸੀਗੀ, ਤੇ ਉਹਦੇ ਨਾਲ ਕਹਿੰਦੇ ਸੀਗੇ ਭਈ ਰੇਡੀਏਸ਼ਨ ਕੋਈ ਲੀਕ ਨਹੀਂ ਹੋਈ ਉਹਦੇ ਵਿੱਚੋਂ ਨਵੀਂ। ਤੇ ਪਰ ਉਹਨਾਂ ਨੇ ਫੇਰ ਕਹਿੰਦੇ ਆ ਭਈ ਉਹਦੇ ਉੱਤੇ ਜਿਹੜਾ ਇੱਕ ਹੋਰ ਸਟੀਲ ਦਾ ਜਿਹੜਾ ਸੀ ਉਸੇ ਦੇ ਉੱਪਰ ਦੀ ਇੱਕ ਹੋਰ ਸਟੀਲ ਦਾ ਜਿਹੜਾ ਉਹ ਕਵਰ ਜਿਹੜਾ ਚਾੜ ਦਿੱਤਾ ਸੀਗਾ। ਤੇ ਇਹਦੇ ਵਿੱਚ ਹੁਣ ਜਿਹੜਾ ਆ ਗੱਲਬਾਤ ਸੱਜਣੋ ਆ ਸੁਣਨੇ ਵਾਲੀ, ਆਪਾਂ ਪਿੱਛੇ ਉਹ ਦੱਸ ਕੇ ਗਏ ਆ ਕਿ ਇੰਨਾ ਕੁ ਯੂਰੇਨੀਅਮ ਨੇ ਇੰਨਾ ਨੁਕਸਾਨ ਕੀਤਾ ਸੀਗਾ, ਤੇ ਇਹ ਜਿਹੜਾ ਰਿਐਕਟਰ ਹੈਗਾ ਆ ਚੇਰਨੋਬਿਲ ਦੇ ਵਿੱਚ, ਇਹਦੇ ਵਿੱਚ 190 ਤੋਂ 192 ਮੈਟ੍ਰਿਕ ਟਨ, ਦੋਸਤੋ ਜਿਹੜਾ ਮੈਟ੍ਰਿਕ ਟਨ ਹੁੰਦਾ ਆ ਉਹ 10 ਕੁਇੰਟਲ ਦਾ ਇੱਕ ਟਨ ਹੁੰਦਾ ਆ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਿਹੜਾ 190 ਟਨ ਜਿਹੜਾ ਹੈਗਾ ਆ 1900 ਕੁਇੰਟਲ ਉਹਦਾ ਬਣ ਗਿਆ, ਜੇ ਜਿਹੜੀ ਆਪਾਂ ਪਿੱਛੇ ਫਿਗਰ ਦੱਸ ਕੇ ਗਏ ਆ ਕਿ ਜਿਹੜਾ ਸਿਰਫ ਜਿਹੜਾ 2% 64 ਕਿਲੋ ਦਾ 2% ਜਿਹੜਾ ਉੱਥੇ ਉਹ ਫਿਊਜ਼ਨ ਜਿਹਨੂੰ ਕਹਿੰਦੇ ਆ ਹੋਈ ਸੀਗੀ, ਤੇ ਜੇ ਕਿਤੇ ਇਹ ਜਿਹੜਾ 190 ਕਿਲੋ ਟਨ ਆ ਜਿਹੜਾ, ਯਾਨੀ ਕਿ 1900 ਕੁਇੰਟਲ ਜਿਹੜਾ ਯੂਰੇਨੀਅਮ ਆ, ਜੇ ਇਹ ਕਿਤੇ ਉਸ ਹਾਲਾਤ ਦੇ ਵਿੱਚ ਪਹੁੰਚ ਕੇ ਉੱਥੇ ਐਕਸਪਲੋਜਨ ਹੋ ਜਾਵੇ, ਉਹ ਫਟ ਜਾਵੇ ਜਿਹੜਾ ਉਹ ਉਹਨੇ ਕੈਪਸੂਲ ਬਣਾ ਕੇ ਉਹਦੇ ਉੱਤੇ ਚਾੜਿਆ ਹੋਇਆ ਇੱਕ ਸੀਮੈਂਟ ਦਾ ਕੌਂਕਰੀਟ ਦਾ ਤੇ ਉਹਦੇ ਉੱਪਰ ਦੀ ਇੱਕ ਹੋਰ ਸਟੀਲ ਦਾ, ਤੇ ਉਹ ਭਾਈ ਤੁਸੀਂ ਅੰਦਾਜ਼ਾ ਜਿਹੜਾ ਕੈਲਕੂਲੇਸ਼ਨ ਲਾ ਸਕਦੇ ਆ ਕਿ 190 ਕੁਇੰਟਲ ਤੇ ਦੂਸਰੇ ਪਾਸੇ ਸਿਰਫ 64 ਕਿਲੋ ਦਾ 2% ਯੂਰੇਨੀਅਮ ਜਿਹੜਾ ਸੀਗਾ ਉਹਨੇ ਨੁਕਸਾਨ ਕਿੰਨਾ ਕੀਤਾ ਸੀਗਾ ਉੱਥੇ ਹੀਰੋਸ਼ੀਮਾ ਦੇ ਵਿੱਚ। ਤੇ ਜੇ ਹੁਣ 1900 ਕੁਇੰਟਲ ਜੇ ਉੱਥੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋ ਜਾਵੇ ਤੇ ਦੁਨੀਆਂ ਦਾ ਬਣਨਾ ਕੀ ਆ, ਇਹ ਕੈਲਕੂਲੇਸ਼ਨਾਂ ਜਿਹੜੀਆਂ ਆਪਾਂ ਲਾ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਜਿਹੜੀ ਕਰਦੇ ਆ। ਤੇ ਇਹਦੇ ਨਾਲ ਅਗਲੀ ਜਿਹੜੀ ਗੱਲ ਦੋਸਤੋ ਹੈਗੀ ਆ ਉਹ ਇਹ ਆ ਕਿ ਇਰਾਨ ਆ ਜਿਹੜਾ ਉਹਦੇ ਕੋਲ 450 ਕਿਲੋ ਜਿਹੜਾ ਆ ਉਹ ਯੂਰੇਨੀਅਮ ਹੈਗਾ ਆ, ਔਰ ਇਹਦੇ ਬਾਰੇ ਦੇ ਵਿੱਚ ਕੋਈ ਆਪਣੇ ਕੋਲ ਪੱਕੀ ਡੈਫੀਨੇਟਿਵ ਫਿਗਰ ਆ ਜਿਹੜੀ ਉਹ ਨਹੀਂ ਹੈਗੀ ਕਿ ਇਹ ਜਿਹੜਾ 450 ਕਿਲੋ ਯੂਰੇਨੀਅਮ ਇਰਾਨ ਦੇ ਕੋਲ ਹੈਗਾ ਆ ਇਹਦੀ ਪਿਊਰੀਫਿਕੇਸ਼ਨ ਕਿੰਨੀ ਕਿ ਆ, 80% ਤੇ ਪਹੁੰਚੀ ਹੋਈ ਆ, ਜਿਹਦੇ ਤੋਂ ਇਜ਼ਰਾਇਲ ਤੇ ਅਮਰੀਕਾ ਡਰ ਰਹੇ ਆ, ਜਾਂ ਅਜੇ ਉਹ ਪੂਰਾ ਇੰਨਾ ਸਾਫ਼ ਸੁਥਰਾ ਨਹੀਂ ਬਣਿਆ ਹੋਇਆ ਤੇ ਅਜੇ ਉਹਨੂੰ ਸਾਫ਼ ਸੁਥਰਾ ਬਣਾਉਣ ਦੀ 80% ਤਿਕਰ ਪ੍ਰਤੀਸ਼ਤ ਤਿਕਰ ਉਹਦੀ ਜਿਹੜੀ ਆ ਉਹ ਕਰ ਰਿਹਾ ਕੋਸ਼ਿਸ਼ ਇਰਾਨ। ਇਹਦੇ ਬਾਰੇ ਗੱਲਬਾਤ ਆ ਜਿਹੜੀ ਉਹ ਤੁਹਾਨੂੰ ਪਤਾ ਵੀ ਸਾਰੀ ਦੱਬੀ ਘੁੱਟੀ ਆ, ਤੇ ਆਪਣੇ ਕੋਲ ਜੇ ਇਨਫੋਰਮੇਸ਼ਨ ਆਈ ਤੇ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਪਰ ਦੂਸਰਾ ਪਾਸਾ ਜੇ ਦੋਸਤੋ ਦੇਖਿਆ ਜਾਵੇ ਤਾਂ ਇਹ ਵੀ ਆਪਾਂ ਜਿਹੜੀ ਆ ਗੱਲ ਕਰਨੀ ਆਪਣੀ ਬਣਦੀ ਆ, ਆਪਣੇ ਸਰੋਤਿਆਂ ਨੂੰ ਦੱਸਣ ਦੀ ਗੱਲ ਬਣਦੀ ਆ ਕਿ ਦੂਸਰਾ ਪਾਸਾ ਜੇ ਦੇਖਿਆ ਜਾਵੇ ਇਜ਼ਰਾਇਲ ਕੋਲ ਤਾਂ ਐਟਮ ਬੰਬ ਤਿਆਰ ਪਏ ਆ, ਤੇ ਉਹਦੇ ਕੋਲ ਮੇਰਾ ਖਿਆਲ ਹੈ 80-90 ਕੋਈ 100 ਦੇ ਨੇੜੇ ਆ ਜਿਹੜੇ ਉਹ ਐਟਮ ਬੰਬ ਇਜ਼ਰਾਇਲ ਦੇ ਕੋਲ ਕਿਹਾ ਜਾਂਦਾ ਕਿ ਹੈਗੇ ਆ, ਔਰ ਇਜ਼ਰਾਇਲ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਪਰ ਜਿਹੜੀਆਂ ਦੁਨੀਆਂ ਦੀਆਂ ਇੰਟੈਲੀਜੈਂਸ ਏਜੰਸੀਆਂ ਉਹ ਕਹਿੰਦੇ ਆ ਭਾਈ ਹਾਂ ਇਜ਼ਰਾਇਲ ਕੋਲ ਇੰਨੇ ਕੁ ਹੈਗੇ ਆ। ਸੋ ਮੇਰੇ ਕਹਿਣ ਦਾ ਮਤਲਬ ਬੰਬ ਆ ਜਿਹੜੇ ਉਹ ਇਜ਼ਰਾਇਲ ਕੋਲ ਵੀ ਹੈਗੇ ਆ, ਤੇ ਉਹ ਜਿਹੜੇ ਆ ਅਮਰੀਕਾ ਕੋਲ ਵੀ ਹੈਗੇ ਆ, ਉਹ UK ਕੋਲ ਵੀ ਆ, ਉਹ ਫਰਾਂਸ ਕੋਲ ਵੀ ਆ, ਨਾਰਥ ਕੋਰੀਆ ਕੋਲ ਵੀ ਆ, ਇੰਡੀਆ ਕੋਲ ਵੀ ਆ, ਤੇ ਪਾਕਿਸਤਾਨ ਕੋਲ ਵੀ ਆ, ਤੇ ਚੀਨ ਕੋਲ ਵੀ ਹੈਗੇ ਜਿਨ੍ਹਾਂ ਦੇ ਕੋਲ ਐਟਮ ਬੰਬ ਤਿਆਰ ਪਏ ਆ। ਸੋ ਇੱਥੇ ਹੁਣ ਸੋਚਣ ਵਾਲੀ ਦੋਸਤੋ ਗੱਲ ਇਹ ਆ ਭਈ ਇਹ ਜਿਹੜੇ ਇੰਨੇ ਦੇਸ਼ਾਂ ਕੋਲ ਬੰਬ ਪਏ ਆ ਔਰ ਇਹਨਾਂ ਕੋਲ ਮੇਰਾ ਖਿਆਲ ਆ ਭਈ ਭਾਰਤ ਦੇ ਕੋਲ 200 ਦੇ ਨੇੜੇ ਐਟਮ ਬੰਬ ਹੈਗੇ ਆ, ਤੇ ਪਾਕਿਸਤਾਨ ਕੋਲ ਭਾਰਤ ਨਾਲੋਂ ਵੀ ਥੋੜੇ ਜ਼ਿਆਦਾ ਆ, ਕੁਛ ਉਹਨਾਂ ਦੇ ਕੋਲ ਜ਼ਿਆਦਾ ਆ ਉਹਨਾਂ ਨੇ ਰੱਖੇ ਹੋਏ ਆ, ਤਾਂ ਕਿ ਉਹ ਕਿਉਂਕਿ ਉਹ ਆਪਣੇ ਆਪ ਨੂੰ ਸੋਚਦੇ ਆ ਭਈ ਸਾਡਾ ਦੇਸ਼ ਛੋਟਾ ਆ ਤੇ ਅਸੀਂ ਉਹਨੇ ਕਹਿ ਜਿਹੜੇ ਉਹ ਐਟਮ ਬੰਬ ਜ਼ਿਆਦਾ ਬਣਾ ਲੈਣੀ ਆ। ਹੁਣ ਦੋਸਤੋ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਇੰਨੇ ਦੇਸ਼ਾਂ ਦੇ ਕੋਲ ਇੰਨੀ ਵੱਡੀ ਗਿਣਤੀ ਦੇ ਵਿੱਚ ਐਟਮ ਬੰਬ ਪਏ ਆ, ਉਹਨਾਂ ਤੋਂ ਤਾਂ ਕਦੇ ਇਰਾਨ ਨੂੰ ਜਾਂ ਇਰਾਕ ਨੂੰ ਜਾਂ ਹੋਰ ਕਿਸੇ ਨੂੰ ਖਤਰਾ ਹੁੰਦਾ ਨਹੀਂ। ਤੇ ਜਿਹੜਾ ਇਰਾਨ ਬਣਾਉਣ ਦੀ ਹਜੇ ਕੋਸ਼ਿਸ਼ਾਂ ਵਿਚ ਓਹਦੇ ਤੋਂ ਪਤਾ ਨੀ ਦੁਨੀਆਂ ਨੂੰ ਕਾਹਤੇ ਇੰਨਾ ਖਤਰਾ ਹੋ ਗਿਆ ਕਿ ਉਹਨੂੰ ਜਾ ਕੇ ਢਾਹ ਦੇ ਗਈ ਜਿਹੜਾ ਉਹ ਕਰਨ ਲੱਗੇ ਆ ਕਿ ਇਹ ਜੀ ਐਟਮ ਬੰਬ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਆ। ਸੋ ਦੋਸਤੋ ਦੋਨਾਂ ਪਾਸਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਜਿਹੜਾ ਉਹ ਫੈਸਲਾ ਲੈਣਾ ਚਾਹੀਦਾ ਆ। ਐਵੇਂ ਜੇ ਇੱਕ ਧਰਿਆ ਜਿਹੜੀ ਉਹ ਦੂਸਰੇ ਤੇ ਚਿੱਕੜ ਸਿੱਟਦੀ ਆ ਤੇ ਉਹਨੂੰ ਲੈ ਕੇ ਜਿਹੜਾ ਆ ਉਹ ਐਵੇਂ ਅਫਵਾਹਾਂ ਦੇ ਵਿਚ ਫਸ ਕੇ ਜਿਹੜਾ ਆਪਣਾ ਫੈਸਲਾ ਜਿਹੜਾ ਉਹ ਨਹੀਂ ਲੈਣਾ ਚਾਹੀਦਾ। ਤੇ ਦੋਸਤੋ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਰਾਨ ਦੇ ਵਿਦੇਸ਼ ਮੰਤਰੀ ਜਿਹੜੇ ਹੈਗੇ ਆ ਉਹ ਪਹਿਲਾਂ ਪਾਕਿਸਤਾਨ ਗਏ, ਫੇਰ ਦੁਬਾਰਾ ਫੇਰ ਪਾਕਿਸਤਾਨ ਗਏ ਤੇ ਫੇਰ ਪਾਕਿਸਤਾਨ ਤੋਂ ਉਨ੍ਹਾਂ ਨੇ ਅੱਗੇ ਇਸਲਾਮਾਬਾਦ ਦੇ ਵਿਚ ਜਦੋਂ ਕੋਈ ਨਹੀਂ ਗੱਲ ਬਣ ਸਕੀ ਉਸ ਤੋਂ ਬਾਅਦ ਫੇਰ ਉਨ੍ਹਾਂ ਦਾ ਟ੍ਰਿਪ ਜਿਹੜਾ ਸੀਗਾ ਪਾਕਿਸਤਾਨ ਤੋਂ ਉਨ੍ਹਾਂ ਨੇ ਇਸਲਾਮਾਬਾਦ ਜਿਹੜੀ ਪਾਕਿਸਤਾਨ ਦੀ ਰਾਜਧਾਨੀ ਆ ਉਥੋਂ ਉਨ੍ਹਾਂ ਨੇ ਫੇਰ ਜਾਣਾ ਸੀਗਾ ਓਮਾਨ ਤੇ ਓਮਾਨ ਤੋਂ ਅੱਗੇ ਫੇਰ ਉਨ੍ਹਾਂ ਨੇ ਜਾਣਾ ਸੀਗਾ ਰੂਸ ਤੇ ਉਨ੍ਹਾਂ ਨੇ ਕਿਸੇ ਕਾਰਨ ਪਾਕਿਸਤਾਨ ਤੋਂ ਓਮਾਨ ਚਲੇ ਗਏ ਤੇ ਅੱਗੇ ਜਿਹੜਾ ਰੂਸ ਦਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਉਹ ਮੁੜ ਕੇ ਫੇਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿਚ ਫੇਰ ਉਹ ਦੁਬਾਰਾ ਤੋਂ ਗਏ ਆ ਤੇ ਇੱਥੇ ਹੁਣ ਗੱਲਬਾਤ ਕੀ ਹੋਈ ਆ ਇਹਦੇ ਬਾਰੇ ਅਜੇ ਤਿੱਕਰ ਕੋਈ ਪਤਾ ਨਹੀਂ ਪਰ ਜੇ ਆਪਾਂ ਥੋੜਾ ਜਿਹਾ ਅੰਦਾਜ਼ਾ ਲਾਈਏ ਤਾਂ ਏਦਾਂ ਲੱਗ ਰਿਹਾ ਵੀ ਇਹ ਜਿਹੜੇ ਮੁੜ ਕੇ ਫੇਰ ਗਏ ਆ ਕੋਈ ਨਾ ਕੋਈ ਗੱਲ ਆ ਜਿਹੜੀ ਉੱਥੇ ਟਰੰਪ ਸਾਹਿਬ ਨੇ ਆਪਣਾ ਮਾਇੰਡ ਚੇਂਜ ਕਰ ਲਿਆ ਹੋਣਾ ਬਦਲ ਲਿਆ ਹੋਣਾ ਇਹਦੇ ਬਾਰੇ ਆਪਾਂ ਪੱਕਾ ਤਾਂ ਨਹੀਂ ਕਹਿ ਸਕਦੇ ਪਰ ਕੁਛ ਨਾ ਕੁਛ ਉਹਦੇ ਵਿਚ ਜਿਹੜਾ ਹੋਇਆ ਆ ਉਹ ਆਪਣੇ ਸਾਹਮਣੇ ਇੱਕ ਦੋ ਚਾਰ ਪੰਜ ਸੱਤ ਦਿਨਾਂ ਦੇ ਵਿਚ ਜਿਹੜਾ ਉਹ ਕਲੀਅਰ ਹੋ ਜਾਏਗਾ ਤੇ ਉਥੋਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਇਹ ਲੜਾਈ ਬੰਦ ਹੁੰਦੀ ਆ ਕਿ ਨਹੀਂ ਹੁੰਦੀ। ਸੋ ਇਸ ਗੱਲਬਾਤ ਦੇ ਨਾਲ ਆਪਾਂ ਜਿਹੜਾ ਖਬਰਾਂ ਦਾ ਸਮਾਂ ਆ ਉਹ ਸਮਾਪਤ ਕਰਦੇ ਆ ਤੇ ਪਰਸੋਂ ਨੂੰ ਫੇਰ ਆਪਾਂ ਇਸ ਸਟੇਸ਼ਨ ਦੇ ਉੱਤੇ ਮਿਲਾਂਗੇ ਤੇ ਅਗਲੀ ਗੱਲਬਾਤ ਆ ਜਦੋਂ ਤੀਕਰ ਖਬਰਾਂ ਜਿਹੜੀਆਂ ਹੋਰ ਬਾਹਰ ਆ ਜਾਣੀਆਂ ਤੇ ਉਦੋਂ ਤੀਕਰ ਫੇਰ ਆਪਾਂ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਵਾਂਗੇ ਤੇ ਗੱਲਬਾਤ ਜ਼ਰੂਰ ਕਰਾਂਗੇ।
2: ਥੈਂਕ ਯੂ ਸੋ ਮਚ ਸ਼੍ਰੋਤਿਓ, ਤੁਹਾਡਾ ਵੀ ਧੰਨਵਾਦ, ਮਿਹਰਬਾਨੀ। ਮਿਲਦੇ ਹਾਂ ਜੀ ਪਰਸੋਂ ਨੂੰ ਫੇਰ, ਦਿਓ ਇਜਾਜ਼ਤ ਮੇਰੇ ਵੱਲੋਂ, ਲਾਲ ਸਿੰਘ ਚੀਮਾ ਜੀ ਵੱਲੋਂ, ਸਾਰੇ ਸਤਿਕਾਰ ਜੋ ਸ਼੍ਰੋਤਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ।

0: ਆ ਰਹੀ ਆ ਕੇ ਅਸਲ ਦੇ ਵਿਚ ਅਕਾਸ਼ ਸਾਹਿਬ ਜੀ ਇਹ ਮੇਰਾ ਖਿਆਲ ਆ ਪਈ ਜਦੋਂ ਤੋਂ ਜਿਹੜੀ ਰੋਮਨ ਅੰਪਾਇਰ ਤੋਂ ਲੈ ਕੇ ਰੋਮਨ ਅੰਪਾਇਰ ਨੂੰ ਸਟਾਬਲਿਸ਼ ਹੋਈ ਨੂੰ ਖਾਕ ਸਾਹਿਬ ਜੀ 2000 ਸਾਲ ਹੋ ਗਿਆ ਕੋਈ 2200-2300 ਸਾਲ ਤੇ ਉਹ ਤਕਰੀਬਨ 1000 ਸਾਲ ਉਹਨੇ ਰੂਲ ਮੇਰਾ ਖਿਆਲ ਹੈ ਕੀਤਾ ਰੋਮਨ ਅੰਪਾਇਰ ਨੇ ਜੇ ਮੈਂ ਗਲਤ ਨਾ ਹੋਵਾਂ ਤਾਂ ਤੇ ਉਸ ਤੋਂ ਬਾਅਦ ਖਾਕ ਸਾਹਿਬ ਜੀ ਰੋਮਨ ਅੰਪਾਇਰ ਤੋਂ ਬਾਅਦ ਜਿਹੜਾ ਜਿਹੜੇ ਯੂਰੋਪੀਅਨ ਸੀਗੇ ਨਾ ਇਹੀ ਹਮੇਸ਼ਾ ਦੁਨੀਆਂ ਨੂੰ ਡੋਮੀਨੇਟ ਕਰਦੇ ਰਹੇ ਦੁਨੀਆਂ ਤੇ ਰਾਜ ਇਹਨਾਂ ਨੇ ਹੀ ਕੀਤਾ ਉਦੋਂ ਤੋਂ ਲੈ ਕੇ ਸੋ ਪਿਛਲੇ 2000 ਸਾਲ ਤੋਂ ਲਾ ਲਓ 1800-1900 ਸਾਲ ਤੋਂ ਲਾ ਲਓ ਇਹਨਾਂ ਨੇ ਹੀ ਰਾਜ ਜਿਹੜਾ ਦੁਨੀਆਂ ਤੇ ਉਹ ਕੀਤਾ ਵਿੱਚ ਥੋੜੇ ਬਹੁਤੇ ਹੋਰ ਵੀ ਛੋਟੇ ਮੋਟੇ ਆਏ ਆ ਪਰ ਬੇਸਿਕਲੀ ਇਹਨਾਂ ਦੇ ਉਹ ਵੀ ਕਰਿੰਦੇ ਜਿੱਦਾਂ ਗਾਹਾਂ ਦੀ ਗਾਹਾਂ ਰੱਖੇ ਹੁੰਦੇ ਨਾ ਉਹ ਵੀ ਇਸੇ ਤਰ੍ਹਾਂ ਸੀਗੇ ਤੇ ਇਸ ਵਾਰੀ ਖਾਕ ਸਾਹਿਬ ਜੀ ਜਿਹੜਾ ਇਰਾਨ ਨੇ ਜੋ ਕੁਛ ਕਰਕੇ ਦਿਖਾ ਲਿਆ ਆਪਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਬਹੁਤੀ ਖ਼ਬਰ ਆ ਨਹੀਂ ਰਹੀ ਖਾਸ ਕਰਕੇ ਇਜ਼ਰਾਇਲ ਵਿੱਚੋਂ ਉਹਨਾਂ ਨੇ ਬਿਲਕੁਲ ਜਿਹੜਾ ਮੀਡੀਆ ਬੈਨ ਕੀਤਾ ਹੋਇਆ ਆਲ ਜਜ਼ੀਰਾ ਨੂੰ ਬੈਨ ਕੀਤਾ ਉਹ ਮਾੜੀ ਮੋਟੀ ਜਿਹੜੀ ਉਹਨਾਂ ਦੇ ਹੱਕ ਜੋ ਉਹਨਾਂ ਨੇ ਖ਼ਬਰ ਦੇਣੀ ਹੁੰਦੀ ਉਹੀ ਬਾਹਰ ਨਿਕਲ ਦਿੰਦੇ ਆ ਪਰ ਇਜ਼ਰਾਇਲ ਦਾ ਨੁਕਸਾਨ ਜਿਹੜਾ ਉਹ ਬਹੁਤ ਹੋਇਆ ਤੇ ਕੱਲਾ ਨੁਕਸਾਨ ਨੀ ਖਾਕ ਸਾਹਿਬ ਜੀ ਹੋਇਆ ਉਹਦੇ ਛਿੱਤਰ ਵੀ ਪਏ ਆ ਜਿਹੜੇ ਆਪਾਂ ਕਹਿੰਦੇ ਹੁੰਦੇ ਆ ਬਈ ਮੂੰਹ ਨਾਲ ਜਿਹੜੇ ਛਿੱਤਰ ਉਹ ਵੀ ਬਹੁਤ ਪਏ ਆ ਹਰ ਪਾਸੇ ਤੋਂ
1: ਛਿੱਤਰ ਮਾਰੇ ਆ
0: ਹਾਂਜੀ ਹਾਂਜੀ ਸੋ ਹੁਣ ਜਿਹੜੀ ਗੱਲਬਾਤ ਆ ਕਿ ਇਜ਼ਰਾਇਲ ਨੂੰ ਟਰੰਪ ਨੇ ਸਾਫ਼ ਕਹਿ ਦਿੱਤਾ ਟਰੰਪ ਕਹਿੰਦਾ ਬਈ ਤੂੰ ਬੰਦ ਕਰ ਦੇ ਇਹਨਾਂ ਫਿਰ ਦਿਨ ਅਸੀਂ ਇਹਨੂੰ ਕਹਿ ਦਿਆ ਬਸ ਬਹੁਤ ਹੋ ਗਿਆ ਤੂੰ ਬੰਦ ਕਰ ਦੇ ਜੋ ਕੁਛ ਵੀ ਤੂੰ ਕਰਨਾ ਚਾਹੁੰਦਾ ਆ ਤੇਰੀ ਹੁਣ ਚੱਲਣ ਨਹੀਂ ਦੇਣੀ ਸੋ ਲੜਾਈ ਆ ਜਿਹੜੀ ਉਹ ਬੰਦ ਹੋ ਗਈ ਆ ਤੇ ਦੂਸਰੇ ਪਾਸੇ ਖਾਕ ਸਾਹਿਬ ਜੀ ਜਿਹੜੇ ਆਪਣੇ ਟਰੰਪ ਸਾਹਿਬ ਆ ਉਹ ਹਜੇ ਵੀ ਵਰਕਾ ਬੈਲੀ ਬੈਲੀ ਮਾਰ ਦਿੰਦੇ ਉਹਨਾਂ ਦੀ ਉਹ ਆਦਤ ਨਹੀਂ ਜਾਣੀ ਕਿਉਂਕਿ ਉਧਰੋਂ ਇਰਾਨ ਨੇ ਕਹਿ ਦਿੱਤਾ ਕਿ ਮੈਂ ਜਿਹੜੀ ਸਟੇਟ ਆਫ ਹਰਮੂਸ ਆ ਉਹ ਮੇਰੇ ਵੱਲੋਂ ਖੁੱਲੀ ਆ ਤੇ ਪਰ ਟਰੰਪ ਕਹਿੰਦਾ ਮੈਂ ਬਾਹਰ ਤੇਲ ਨਹੀਂ ਜਾਣ ਦੇਣਾ ਮੈਨੂੰ ਨਹੀਂ ਲੱਗਦਾ ਪੀ ਇਹ ਗੱਲ ਹੋਣੀ ਆ ਪਰ ਇੱਥੋਂ ਦੀ
1: ਹੁੰਦਾ ਕੀ ਹੈ ਜਦੋਂ ਅੱਗ ਬੁੱਝਦੀ ਹੈ ਨਾ ਚੀਮਾ ਸਾਹਿਬ ਭੜਕ ਭੜਕ ਮਾ ਕਰਦੀ ਹੈ ਨਾ
0: ਕਰਦੀ ਹਾਂਜੀ ਹਾਂਜੀ
1: ਇਹੀ ਹੈ ਕਿ ਹੁਣ ਉਹ ਬੁੱਝਣ ਵਾਲੀ ਆ ਅੱਗ ਜਿਹੜੀ ਨਾ ਲੱਗੀ ਸੀ ਨਾ ਉਹ ਬੁੱਝ ਗਈ ਹੈ ਸਮਝ ਲਓ ਕਿ ਹੁਣ ਦੇਖੋ ਹੁੰਦਾ ਕੀ ਹੈ ਚੀਮਾ ਸਾਹਿਬ ਜੋ ਵੱਡੀ ਤਾਕਤ ਆ ਅਸੀਂ ਇਹ ਚ ਕੋਈ ਸ਼ੱਕ ਨਹੀਂ ਹੈ ਦੁਨੀਆਂ ਪਰ ਅਸੀਂ ਇਹ ਜਿਹੜਾ ਕੰਮ ਕੀਤਾ ਨਾ ਇਹ ਤਰੀਕੇ ਨਾਲ ਨਹੀਂ ਕੀਤਾ ਇਹ ਇਸਰਾਇਲ ਦੇ ਅੜਕੇ ਜੜ ਕੇ ਕਰ ਦਿੱਤਾ ਨਾ ਇਹਦਾ ਕੋਈ
0: ਬਿਲਕੁਲ ਇਜ਼ਰਾਇਲ
1: ਰੀਜ਼ਨ ਨਹੀਂ ਸੀ ਕੋਈ ਮਤਲਬ
0: ਬਿਲਕੁਲ ਉਹ ਇਜ਼ਰਾਇਲ ਦੇ ਬਗੈਰ ਲੱਗ ਕੇ ਉਹ ਟਰੰਪ ਨੂੰ ਫਿਰ ਤੁਹਾਨੂੰ ਪੈਸੇ ਦੀ ਧੋਖਾ ਤੇ ਉਹਨਾਂ ਨੇ ਪੈਸਾ ਪੂਸਾ ਝੋਕ ਦਿੱਤਾ ਹੋਣਾ ਤੇ ਉਹਦੇ ਕਾਰਨ ਫਿਰ ਜਿਹੜਾ ਸੀਗਾ ਇਹ ਮਸਲਾ ਇੱਥੇ ਤੀਕਰ ਪਹੁੰਚਿਆ ਨਹੀਂ ਤੇ ਲੜਾਈ ਲੱਗਣੀ ਨਹੀਂ ਸੀਗੀ ਉਹਨੇ ਨੇਤਾਨਯਾਹੂ ਨੇ ਫਸਾ ਲਿਆ ਆਪਣੇ ਉਹ ਜਿਹਨੂੰ ਕਹਿੰਦੇ ਬਗਲਾ ਲਿਆ ਤੇ ਆਪਣੇ ਨਿੱਕੇ ਲੈ ਕੇ ਤੇ ਇਹਦੇ ਤੋਂ ਫਿਰ ਕਰਾ ਦਿੱਤਾ ਤੇ ਅਸਲ ਦੇ ਵਿੱਚ ਜਿਹੜਾ ਜੋ ਕੁਛ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਖਾਕ ਸਾਹਿਬ ਜੀ ਉਹਦੇ ਤੋਂ ਦੇਖੋ ਏਦਾਂ ਲੱਗਦਾ ਸੀਗਾ ਬਈ ਜਿਹੜਾ ਇਰਾਨ ਆ ਇਰਾਨ ਦੇ ਉੱਤੇ ਜਿਹੜੇ ਹਥਿਆਰ ਸੀ ਉਹ ਅਮਰੀਕਾ ਵਰਤ ਰਿਹਾ ਸੀਗਾ ਤੇ ਜਿਹੜੇ ਲਿਬਨਾਨ ਦੇ ਉੱਤੇ ਸੀਗੇ ਇਜ਼ਰਾਇਲ ਨੂੰ ਉਧਰ ਦੀ ਜਾਣੀ ਕਿ ਇਹਨਾਂ ਨੇ ਵੰਡ ਲਿਆ ਸੀਗਾ ਬਈ ਤੂੰ ਇਧਰੋਂ ਸਾਂਭ ਤੇ ਮੈਂ ਇਧਰੋਂ ਸਾਂਭਦਾ ਜੋ ਕੁਛ ਆਪਾਂ ਖ਼ਬਰਾਂ ਦੇ ਵਿੱਚੋਂ ਦੇਖਦੇ ਹਾਂ ਉਹ ਇਸ ਤਰ੍ਹਾਂ ਸਾਰਾ ਜਿਹੜਾ ਵਾਤਾਵਰਨ ਲੱਗ ਰਿਹਾ ਸੀਗਾ ਕਿ ਦੋਨਾਂ ਨੇ ਜਿਹੜਾ
1: ਅੰਡਰ ਐਸਟੀਮੇਟ ਜਦੋਂ ਇਹਨਾਂ ਨੇ ਨਾ ਪਹਿਲਾਂ 3-4 ਮਹੀਨੇ ਜਿਹੜਾ ਪਹਿਲਾਂ ਫਾਇਰਿੰਗ ਕੀਤੀ ਸੀ ਨਾ
0: ਪਿਛਲੇ ਜੂਨ ਚ ਹਾਂਜੀ ਪਿਛਲੇ ਜਿਹੜੀ ਜੂਨ
1: ਹਾਂਜੀ ਉਹਦਾ ਇਹਨਾਂ ਨੇ ਸਮਝਿਆ ਸੀ ਕਿ ਉਹਨੇ ਤੇ ਕੋਈ ਜਵਾਬ ਹੀ ਨਹੀਂ ਦਿੱਤਾ ਕੁੱਟ ਕੱਟ ਖਾ ਕੇ ਖੜਾ ਬਹਿ ਗਿਆ ਪਰ ਨਹੀਂ ਸੋਚਿਆ ਕਿ ਉਹਦੀ ਤਿਆਰੀ ਕਿੰਨੀ ਕਾ ਜਾਨ ਇਹਦੀ ਇੰਟੈਲੀਜੈਂਸ ਸੀ ਜਿਹੜੀ ਆ ਉਹਦੇ ਕੋਲ ਇਹ ਖ਼ਬਰਾਂ ਨਹੀਂ ਸੀ ਕਿ ਇਹਨਾਂ ਕੋਲ ਕੀ ਹੋ ਸਕਦਾ ਉਹਦਾ ਅਸਰ ਜਿਹੜਾ ਨਾ ਉਹ ਇਹਨਾਂ ਨੂੰ ਪਤਾ ਨਹੀਂ ਸੀ ਉਹ ਫਿਰ ਜਦੋਂ ਦੇਖੋ ਮੀਂਹ ਦੇ ਵਾਂਗੂ ਵਰਾਈਆਂ ਇਰਾਨ ਨੇ ਮੀਂਹ ਦੇ ਵਾਂਗੂ ਕੱਟੇ ਢਾਹ ਢੂਹ ਹੁੰਦੀ ਠੀਕ ਆ ਉਹਨਾਂ ਦਾ ਵੀ ਨੁਕਸਾਨ ਬਹੁਤ ਹੋਇਆ ਪਰ ਹੁੰਦਾ ਕੀ ਕਿ ਉਹ ਲੜਾਈ ਦੇ ਵਿਚ ਫਿਰ ਅਗਲੇ ਦੇਖਦੇ ਨਹੀਂ ਹੈ ਕਿ ਜੋ ਹੋਣਾ ਉਹ ਆ ਗਏ ਸੀ ਮਰਨ ਮਰਾਉਣ ਤੇ
0: ਬਿਲਕੁਲ ਉਹਨਾਂ ਨੂੰ ਆਪਣੀ ਜਿਹੜੀ ਸੀ ਉਹ ਖਤਮ ਹੋਣ ਦੀ ਜਿਹਨੂੰ ਕਹਿੰਦੇ ਆ ਐਕਸਟੈਂਸ਼ੀਅਲ ਉਹ ਹੁੰਦੀ ਆ ਫਿਕਰ ਜਿਹਨੂੰ ਕਹਿੰਦੇ ਆ ਐਗਜ਼ਿਸਟੈਂਸ ਜਿਹਨੂੰ ਕਹਿੰਦੇ ਆ ਵੀ ਸਾਡੀ ਤਾਂ ਹੋਂਦ ਖਤਮ ਹੋਣ ਦਾ ਉਹਨਾਂ ਨੂੰ ਖਤਰਾ ਹੋ ਗਿਆ ਸੀ ਆਪਣੀ ਕੌਮ ਦਾ
1: ਕਹਿੰਦੇ ਹੁੰਦੇ ਨੇ ਜਿੱਦਾਂ ਮਰੋ ਜਾਂ ਮਾਰ ਦਿਓ ਬਸ
0: ਮਾਰ ਦਿਓ ਬਿਲਕੁਲ ਉਹਨਾਂ ਨੇ ਖਾਕ ਸਾਹਿਬ ਜੀ ਉਹ ਜਿਹੜੀ ਤੁਸੀਂ ਦੇਖਿਆ ਹੋਣਾ ਹਿਊਮਨ ਚੇਂਜ ਉਹਨਾਂ ਨੇ ਜਿਹੜੀ ਬਣਾਈ ਸੀਗੀ ਉਹਨਾਂ ਨੇ ਜੋ ਕਿਹਾ ਲੋਕਾਂ ਨੇ ਉਹ ਕਹਿੰਦੇ ਵੀ ਅਸੀਂ ਡਰਦੇ ਨਹੀਂ ਹੈ ਤੁਸੀਂ ਮਾਰੋ ਸਾਡੇ ਤੇ ਬੰਬ ਕਹਿੰਦੇ ਸਾਡੇ ਦੇਸ਼ ਨੂੰ ਤੁਸੀਂ ਖਤਮ ਕਰਨ ਤੋਂ ਪਹਿਲਾਂ ਸਾਨੂੰ ਖਤਮ ਕਰੋ ਫਿਰ ਸਾਡਾ ਦੇਸ਼ ਹੈ ਜਿਹੜਾ ਉਹ ਅਸੀਂ ਖਤਮ ਹੋਣ ਦੇਵਾਂਗੇ ਤੇ ਲੜਾਈ ਦੇ ਸ਼ੁਰੂ ਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਹੈ ਇਰਾਨ ਦੀ ਉਹਨਾਂ ਨੇ ਵੀ ਇਹ ਕਿਹਾ ਸੀਗਾ ਕਿ ਅਸੀਂ ਆਪਣੇ ਅਖੀਰੀ ਗੋਲੀ ਤੇ ਅਖੀਰੀ ਫੌਜੀ ਤਿੱਕਰ ਅਸੀਂ ਲੜਾਂਗੇ ਅਸੀਂ ਸਰੈਂਡਰ ਨਹੀਂ ਕਰਨਾ ਸੋ ਉਹਨਾਂ ਨੇ ਉਹ ਕਰਕੇ ਦਿਖਾ ਦਿੱਤਾ ਤੇ ਬੇਇੱਜ਼ਤੀ ਬਹੁਤ ਹੋਈ ਆ ਪਰ ਉਹ ਸ਼ਰਮ ਕਹਿੰਦੇ ਹੁੰਦੇ ਆ ਤੈਨੂੰ ਪਤਾ ਕਹਿੰਦਾ ਹੁੰਦਾ ਵੀ ਚੱਲ ਕੋਈ ਨੀ ਸ਼ਾਮੇ ਬੈਠਿਆ ਕਰਾਂਗੇ ਉਹਨਾਂ ਦੀ ਗੱਲਬਾਤ ਹੋ ਗਈ ਤੇ ਇੱਕ ਖ਼ਬਰ ਖਾਕ ਸਾਹਿਬ ਦੀ ਜਿਹੜੀ ਆ ਅਮਰੀਕਾ ਦਾ ਇੰਟਰਨਲ ਜਿਹੜੀ ਆ ਅਮਰੀਕਾ ਦੀ ਅੰਦਰੂਨੀ ਹਾਲਤ ਆ ਉਹ ਵੀ ਖਾਕ ਸਾਹਿਬ ਜੀ ਜਦੋਂ ਦੇ ਟਰੰਪ ਸਾਹਿਬ ਪ੍ਰੈਜੀਡੈਂਟ ਬਣੇ

0: ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਲਾਲ ਸਿੰਘ ਚੀਮਾ ਹੋਣਾ ਦੇ ਨਾਲ ਮਿਲਦੇ ਹਾਂ ਜੀ, ਕੀ ਕਹਿੰਦੇ ਆ। ਲਓ ਜੀ, ਲਾਲ ਸਿੰਘ ਚੀਮਾ ਹੋਣੀ ਜੀ। ਚੀਮਾ ਸਾਹਿਬ,
1: ਹਾਂਜੀ,
0: ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ, ਇਹਨੂੰ ਠੀਕ ਹੋ ਗਿਆ ਜੀ?
1: ਜੀ, ਖਾਲਸਾ ਜੀ, ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ। ਖੋਲੋ ਜੀ ਕੰਪਿਊਟਰ ਆਪਣਾ ਨਾਲ ਹੀ। ਚੀਮਾ ਸਾਹਿਬ
1: ਜੀ, ਜੀ ਬਿਲਕੁਲ,
0: ਓਕੇ ਓਕੇ, ਠੀਕ, ਮੈਂ ਕੱਟਿਆ ਨਾ ਗਿਆ ਹੋਵੇ। ਆਪਣੇ ਕੋਲ ਮਿੰਟ ਸਾਰੇ 15 ਕੀ ਰਹਿ ਗਏ, 16 ਮਿੰਟ,
1: ਕੋਈ ਨੀ, ਆਪਾਂ ਮੁੱਟ ਮੁੱਟੀਆਂ ਕਰ ਦਿੰਦੇ ਹਾਂ।
0: ਦੋਸਤੋ, ਚੀਮਾ ਸਾਹਿਬ ਜੁੜ ਗਏ ਜੀ ਸਾਡੇ ਨਾਲ, ਤੇ ਖਬਰਾਂ ਵੱਲ ਥੋੜਾ ਜਿਹਾ ਲੈਪਟਾਪ ਨੂੰ ਨਿਗਾਹ ਮਾਰ ਰਿਹਾ ਤੇ ਆ ਜਾਂਦੇ ਆ, ਤੇ ਆਪਾਂ ਮੋਟੀਆਂ ਮੋਟੀਆਂ ਖਬਰਾਂ ਜਿਹੜੀਆਂ ਉਹ ਅੱਜ ਕਰ ਲਾਂਗੇ, ਕਿਉਂਕਿ ਕੁਛ ਡਿਫੀਕਲਟੀ ਸਾਡੇ ਸਿਸਟਮ ਚ ਪੈ ਗਈ ਸੀ ਤੇ ਪਤਾ ਨੀ, ਮੈਂ ਤੇ ਆਰਾਮ ਨਾਲ ਗਾਣੇ ਲਾ ਕੇ ਬੈਠਾ ਸੀ, ਉਹ ਇਕਦਮ ਨਿਗਾਹ ਪਈ ਨਹੀਂ ਚੱਲ ਰਿਹਾ ਸੀ। ਸੋ ਪ੍ਰਭ ਜੋ ਥੈਂਕ ਯੂ, ਬੇਟੇ ਮੇਰੇ ਦਾ ਉਹਨੇ ਆ ਕੇ ਸੈੱਟ ਕਰ ਦਿੱਤਾ। ਸੋ ਹੁਣ ਪ੍ਰੋਗਰਾਮ ਜਿਹੜਾ ਉਹ ਠੀਕ ਹੋ ਗਿਆ, ਤੇ ਇਸ ਤੋਂ ਬਾਅਦ ਡਾਕਟਰ ਸਾਹਿਬ ਨੇ ਵੀ ਆਉਣਾ, ਚੀਮਾ ਸਾਹਿਬ ਖੁਦ ਸਾਰੇ ਮਨੁਮਤ 15 ਮਿੰਟ ਹੀ ਆ, ਤੇ 15 ਮਿੰਟਾਂ ਦੇਖਦੇ ਕਿੰਨੀ ਕਵਰੀ ਹੋ ਸਕਦੀ ਆ, ਉਹਨੀ ਕੋਸ਼ਿਸ਼ ਕਰਦੇ ਆ ਜੀ ਤੁਹਾਡੇ ਨਾਲ। ਜੀ ਚੀਮਾ ਸਾਹਿਬ
1: ਜੀ, ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ, ਸਾਡੀ ਟੀਮ ਦੇ ਮੈਂਬਰਾਂ ਨੂੰ, ਤੇ ਖਬਰਾਂ ਸਾਰਾ ਖਾਕ ਸਾਹਿਬ ਜੀ, ਅੱਜ ਕੋਲ ਟਾਈਮ ਆਪਣੇ ਕੋਲ ਥੋੜਾ ਆਇਆ, ਆਪਾਂ ਦੁਬਾਰਾ ਕਾਲੀ ਕਰ ਦੇਣੀ ਆ, ਜਿਹਦੇ ਵਿੱਚ ਖਾਕ ਸਾਹਿਬ ਜੀ, ਅੱਜ ਟਰੰਪ ਸਾਹਿਬ ਨੇ, ਤੁਹਾਨੂੰ ਪਤਾ ਵੀ ਉਹ ਸਾਲ ਬਾਅਦ ਜਿਹੜੀ ਹੁੰਦੀ ਆ ਉਹ ਆਪਣੇ ਦੇਸ਼ ਦੀ ਜਿਹੜੀ ਹਾਲਾਤ ਉਹ ਦੱਸ ਦਿੰਦੇ ਆ ਕਿ ਮੈਂ ਇੰਨੀ ਕੁ ਤਰੱਕੀ ਕਰ ਲਈ, ਇੰਨਾ ਕੁ ਪਿੱਛੇ ਨੂੰ ਮੁੜ ਗਿਆ, ਤੇ ਇਹਦੇ ਵਿੱਚ ਜਿਹੜੀ ਆ ਟਰੰਪ ਸਾਹਿਬ ਨੇ ਅੱਜ ਦੀ ਰਿਪੋਰਟ ਦੇ ਵਿੱਚ ਕਿਹਾ, ਟੀਵੀ ਦੇ ਉੱਤੇ ਉਹਨਾਂ ਨੇ ਨਜ਼ਰ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਆਪਣੀ ਪਿੱਠ ਥਾਪੜੀ ਤੇ ਕਿਹਾ ਕਿ ਮੈਂ ਆਹ ਵੀ ਕਰਤਾ, ਮੈਂ ਉਹ ਵੀ ਕਰਤਾ, ਯੂਕਰੇਨ ਦੀ ਲੜਾਈ ਬੰਦ ਕਰਾ ਦਿਆਂਗਾ, ਯੇ ਕਰ ਦਿਆਂ, ਇਸ ਤਰ੍ਹਾਂ ਦੀਆਂ ਗੱਲਾਂ ਬਾਤ ਕਰਕੇ, ਫਿਰ ਅਖੀਰ ਦੇ ਵਿੱਚ ਉਹ ਕਹਿੰਦੇ ਕਿ ਇਜ਼ਰਾਇਲ ਦੇ ਜਿਹੜੇ ਆ ਅਖੀਰਲਾ ਕੈਦੀ, ਭਾਵੇਂ ਉਹਦੀ ਲਾਸ਼ ਹੀ ਵਾਪਸ ਗਈ ਆ ਇਜ਼ਰਾਇਲ ਨੂੰ, ਪਰ ਉਹ ਅਖੀਰਲਾ ਜਿਹੜਾ ਕੈਦੀ ਸੀਗਾ ਉਹਨਾਂ ਨੇ ਬਣਾਇਆ, ਉਹ ਵੀ ਛਡਾ ਲਿਆ ਆ ਅੱਜ। ਤੇ ਇਹਦੇ ਨਾਲ ਖਾਕ ਸਾਹਿਬ ਜੀ, ਜਿਹੜੀ ਗੱਲ ਜ਼ਿਆਦਾ ਉਭਰ ਕੇ ਆਪਣੇ ਸਾਹਮਣੇ ਆਈ ਆ, ਉਹ ਟਰੰਪ ਸਾਹਿਬ ਨੇ ਜਿਹੜੀ ਆਪਾਂ ਉਹ ਗੱਲ ਕਰਦੇ ਸੀ ਨਾ ਕਾਫੀ ਦੇਰ ਤੋਂ, ਤਕਰੀਬਨ 2 ਮਹੀਨਿਆਂ ਤੋਂ, ਕਿ ਇਹਦੀਆਂ ਅੱਖਾਂ, ਪਹਿਲਾਂ ਉਹ ਸੱਜੀ ਅੱਖ ਨਹੀਂ ਸੀ ਉਗੜਦੀ ਹੁੰਦੀ, ਫਿਰ ਦੋਨੇ ਅੱਖਾਂ ਉਗੜਨ ਨੂੰ ਹਟ ਗਈਆਂ, ਤੇ ਅੱਜ ਫਿਰ ਉਹਨਾਂ ਨੇ ਉਹ ਕਹਿ ਹੀ ਦਿੱਤੀ ਗੱਲ, ਕਹਿੰਦੇ ਵੀ ਲੋਕ ਕਹਿੰਦੇ ਆ ਵੀ ਮੈਂ, ਮੇਰੀਆਂ ਅੱਖਾਂ ਨੀ ਖੁੱਲਦੀਆਂ, ਕਹਿੰਦਾ ਨਹੀਂ ਖੁੱਲਦੀ, ਮੈਂ ਜਾਣ ਕੇ ਮੀਟ ਲੈਣਾ।
0: ਟਰੰਪ ਸਾਹਿਬ ਜਿੱਦਾਂ ਕਮੇਡੀਅਨ ਵੀ ਹੈਗੇ,
1: ਹਾਂਜੀ ਹਾਂਜੀ ਹਾਂਜੀ ਹਾਂਜੀ। ਸੋ ਇਹ ਸੀ ਉਹਨਾਂ ਦੀ ਮੋਟੀ ਮੋਟੀ ਖਬਰ, ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ, ਟਰੰਪ ਸਾਹਿਬ ਦੇ ਨਾਲ ਜੁੜੀ ਇਹ ਆ, ਟਰੰਪ ਸਾਹਿਬ ਕਹਿੰਦੇ ਸੀ ਕਿ ਇਰਾਨ ਉਪਰ ਹਮਲਾ ਕਰਨ ਦੀ ਤਿਆਰੀ ਵਿਚ ਹੈਗਾ ਆ ਉਹ, ਤੇ ਕਈ ਅਮਰੀਕੀ ਜਹਾਜ਼ ਆ ਜਿਹੜੇ ਉਹਨੇ ਉੱਥੇ ਲੈ ਗਿਆ ਆ, ਉਧਰਲੇ ਪਾਸੇ ਨੂੰ ਕੁਛ ਪਹੁੰਚ ਗਏ ਆ ਤੇ ਕੁਛ ਅਜੇ ਰਾਹ ਤੇ ਆ, ਪਰ ਅਜੇ ਤੱਕ ਕੋਈ ਮੁੱਦਾ ਜਿਹੜਾ ਉਹ ਤਿਆਰ ਨਹੀਂ ਕੀਤਾ ਗਿਆ ਕਿ ਮੈਂ ਕਾਰਨ, ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹਦੇ ਜਿਹਨੂੰ ਕਾਰਨ ਜਾਂ ਬਹਾਨਾ ਬਣਾ ਕੇ ਉਹ ਉਹਨਾਂ ਤੇ ਹਮਲਾ ਕਰ ਸਕੇ, ਤੇ ਬਹਾਨਾ ਜਿਹੜਾ ਉਹ ਸਮੇਂ ਤੋਂ ਤੁਹਾਨੂੰ ਪਤਾ ਵੀ ਸਮੇਂ ਸਮੇਂ ਬਦਲਦਾ ਰਹਿੰਦਾ, ਅਸਲੀ ਤਾਂ ਮੁੱਦਾ ਜਿਹੜਾ ਹੁੰਦਾ ਉਹ ਤੇਲ ਦਾ ਜਾਂ ਕਿਸੇ ਕੋਲ ਜਿਹੜੇ ਕੋਲ ਹੋਰ ਖਣਿਜ ਪਦਾਰਥ ਵਗੈਰਾ ਹੁੰਦੇ ਆ, ਮੁੱਦਾ ਤਾਂ ਸਾਰਾ ਉਹ ਲੁੱਟਣ ਦਾ ਹੁੰਦਾ ਆ, ਤੇ ਪਰ ਉਹਦੇ ਨਾਲ ਫਿਰ ਉਹ ਮੁੱਦਾ ਨੀ ਨਾ ਸਾਹਮਣੇ ਲਿਆਂਦਾ ਜਾਂਦਾ, ਪਬਲਿਕ ਤੋਂ ਲੁਕੋ ਰੱਖਿਆ ਜਾਂਦਾ, ਉਹਨੂੰ ਕਿਸੇ ਤਰ੍ਹਾਂ ਦੇ ਹੋਰ ਬਹਾਨੇ ਬਣਾ ਕੇ ਆ ਜਿਹੜਾ ਉਸ ਤੇ ਹਮਲਾ ਕਰਕੇ ਵੀ ਉਹ ਮਾਲ ਲੁੱਟਿਆ ਜਾਂਦਾ। ਤੇ 2 ਜਨਵਰੀ ਵਾਲੇ ਦਿਨ ਖਾਕਸਾ ਵੀ, ਜਿੱਦਣ ਇਰਾਨ ਦੇ ਵਿਚ ਤੁਹਾਨੂੰ ਪਤਾ ਵੀ ਲੋਕ ਬਹੁਤ ਸਾਰੇ ਸੜਕਾਂ ਤੇ ਆ ਗਏ ਸੀਗੇ ਵੱਡੀ ਗਿਣਤੀ ਦੇ ਵਿਚ, ਤੇ ਉਹ ਜਿਹੜੇ ਵੱਡੀ ਗਿਣਤੀ ਦੇ ਲੋਕ ਸੀਗੇ, ਫਿਰ ਗੌਰਮੈਂਟ ਨੇ ਉੱਥੇ ਵੀ ਤੁਹਾਨੂੰ ਪਤਾ ਵੀ ਉਹਨਾਂ ਨੇ ਕਾਬੂ ਪਾ ਲਿਆ, ਤੇ ਇਰਾਨ ਨੇ ਵੀ ਟਰੰਪ ਨੂੰ ਥੋੜਾ ਜਿਹਾ ਉਹ

0: ਜਿਹੜਾ ਕਹਿਤਾ ਸੀਗਾ ਅਸੀਂ ਘੱਟ ਨੀ ਕਰਨੀ, ਕਿਉਂਕਿ ਖਾਕ ਸਾਹਿਬ ਜੀ ਜਿਹੜਾ ਸਾਊਦੀ ਅਰਬ ਤੇ ਇਜ਼ਰਾਇਲ ਆ ਤੇ ਉਹ ਕਟਰ ਵਗੈਰਾ ਹੈਗਾ, ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਆ ਆਪਣੀ ਅਮਰੀਕਾ ਦੇ ਕਾਫੀ ਜਿਹੜੇ ਬੇਸ ਹੈਗੇ ਆ ਮਿਲਟਰੀ ਦੇ, ਸੋ ਉੱਥੇ ਇੱਕ ਤਿੱਕਰ ਉਹ ਮਤਲਬ ਜਿਹੜੀ ਆ ਉਹਦੀ ਇਰਾਨ ਦੀ ਪਹੁੰਚ ਹੈਗੀ ਆ। ਤੁਹਾਨੂੰ ਪਤਾ ਵੀ ਜੇ ਤਕੜਾ 5-7 ਮਾਰੇ ਤਾਂ ਮੋਹਰੇ ਮਾੜਾ ਇੱਕ ਅੱਧਾ ਵੀ ਮਾਰ ਦੇਵੇ ਤਾਂ ਉਹਦੇ ਨਾਲ ਨੱਕ ਨੁੱਕ ਕਈ ਵਾਰੀ ਜਿਹੜਾ ਉਹ ਕਹਿੰਦਾ ਹੁੰਦਾ ਬੇਇੱਜ਼ਤੀ ਹੋ ਜਾਂਦੀ ਹੁੰਦੀ ਆ। ਸੋ ਇਹ ਅਜੇ ਤਿੱਕਰ ਜਿਹੜੀ ਆ ਗੱਲਬਾਤ ਸੌਗ ਰਹੀ ਆ, ਤੇ ਤੁਹਾਨੂੰ ਪਤਾ ਭਾਈ ਉਹ ਜੇ ਇਰਾਨ ਇਹ ਵੀ ਕਹਿ ਦਿੰਦਾ ਭਾਈ ਜੇ ਤੂੰ ਮੇਰੇ ਪੱਥਰ ਮਾਰੇਗਾ ਇੱਟ ਮਾਰੇਗਾ ਤਾਂ ਮੈਂ ਪੱਥਰ ਤਾਂ ਸ਼ਾਇਦ ਨਾ ਮਾਰ ਸਕਾਂ ਪਰ ਰੋੜੇ ਰਾੜੇ ਤਾਂ ਮੋਹਰਿਓ ਮਾਰੂੰਗਾ ਹੀ। ਸੋ ਇਸ ਤਰ੍ਹਾਂ ਜਿਹੜਾ ਆ ਉਹ ਇੱਥੇ ਕੋਈ ਗੱਲਬਾਤ ਹੈਗੀ ਆ। ਤੇ ਪਹਿਲਾਂ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਉਦੋਂ ਜਦੋਂ ਸਟ੍ਰਾਈਕ 2 ਜਨਵਰੀ ਨੂੰ ਹੋਈ ਸੀ ਇਰਾਨ ਦੇ ਵਿੱਚ, ਉਦੋਂ ਇਹ ਵੀ ਕਿਹਾ ਸੀਗਾ ਕਿ ਵੀ ਆਰ ਲੌਕਡ ਐਂਡ ਲੋਡਡ ਐਂਡ ਰੈਡੀ ਟੂ ਗੋ। ਇਥੋਂ ਤੱਕ ਧਮਕੀ ਆ ਜਿਹੜੀ ਇਰਾਨ ਨੂੰ ਦੇ ਦਿੱਤੀ ਸੀਗੀ ਟਰੰਪ ਸਾਹਿਬ ਨੇ, ਤੇ ਫੇਰ ਪਤਾ ਨੀ ਠੰਡਾ ਹੋ ਗਿਆ ਕੰਮ। ਇਹ ਠੰਡਾ ਪਤਾ ਨੀ ਕਿਉਂ ਹੋ ਗਿਆ ਸੀਗਾ, ਜਾਂ ਤਾਂ ਮੋਹਰਿਓ ਫਿਰ ਉਹ ਤੁਹਾਨੂੰ ਪਤਾ ਉਹਨਾਂ ਦੇ ਜਵਾਬ ਜਿਹੜੇ ਆ ਉਹ ਟਰੰਪ ਦੇ ਮੀਟ ਨਹੀਂ ਆਏ ਹੋਣੇ, ਤੇ ਉਹਨੇ ਫਿਰ ਕਹਿਤਾ ਹਾਂ ਚੱਲ
1: ਗ੍ਰੀਨਲੈਂਡ ਵੱਲ ਪਹੁੰਚ ਗਿਆ ਸੀ ਨਾ।
0: ਹਾਂਜੀ ਹਾਂਜੀ ਉਹ ਵੀ ਗੱਲ ਤੁਹਾਡੀ ਠੀਕ ਆ, ਉਹ ਗ੍ਰੀਨਲੈਂਡ ਨਾਲ ਵੀ ਰੌਲਾ ਪਾ ਲਿਆ ਸੀਗਾ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਖਾਕ ਸਾਹਿਬ ਜੀ, 30 ਜਨਵਰੀ ਵਾਲੇ ਦਿਨ ਅਮਰੀਕਾ ਵਿਚ ਜਿਹੜਾ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਸਟ੍ਰਾਈਕ ਆ ਉਹ ਲੀਕੀ ਜਾ ਰਹੀ ਆ।
1: ਚੀਮਾ ਸਾਹਿਬ, ਚੀਮਾ ਇੱਕ ਮੈਨੂੰ ਦੱਸਿਓ ਗੱਲ ਨੂੰ, ਟਰੰਪ ਸਾਹਿਬ ਆਪਣੀ ਮਰਜ਼ੀ ਦੇ ਫੈਸਲੇ ਆਪਣੀ ਮਰਜ਼ੀ ਦੇ ਲੈ ਸਕਦੇ, ਲੋੜ ਨੀ ਕਾਂਗਰਸ ਜਾਂ ਸੈਨੇਟਰ ਨੂੰ ਪੁੱਛਣ ਦੀ ਹੁੰਦੀ ਕਿ ਜੇ ਮਤਾ ਪਾਸ ਕੀਤਾ ਜਾਵੇ ਤੇ ਅਟੈਕ ਕਰਨਾ ਜਾਂ ਨਹੀਂ ਕਰਨਾ, ਕੋਈ ਲੋੜ ਨੀ ਹੁੰਦੀ?
0: ਨਹੀਂ ਹੁੰਦੀ ਆ ਜੀ, ਪਰ ਉਹ ਟਰੰਪ ਸਾਹਿਬ ਤੁਹਾਨੂੰ ਪਤਾ ਵੀ ਮੰਨਦੇ ਮੁੰਦੇ ਨੀ, ਉਹ ਲੋੜ ਤਾਂ ਹੁੰਦੀ ਆ ਜਦੋਂ ਤੁਸੀਂ ਵਾਰ ਡਿਕਲੇਅਰ ਕਰਦੇ ਆ ਖਾਕ ਸਾਹਿਬ ਜੀ, ਉਹਦੇ ਬਹੁਤ ਇਹ ਜਿਹਨੂੰ ਲੂਪ ਹੋਲ ਕਹਿੰਦੇ ਆ ਨਾ, ਬਹੁਤ ਚੋਰ ਬੋਰੀਆਂ ਜਿਹਨੂੰ ਕਹਿ ਦਿੰਦੇ ਉਹ ਹੈਗੀਆਂ
1: ਕਾਨੂੰਨ ਦੇ ਵਿੱਚ ਹੈਗੀਆਂ।
0: ਹਾਂਜੀ ਕਾਨੂੰਨ ਦੇ ਵਿੱਚ ਹੈਗੀਆਂ, ਪਰ ਤੁਹਾਨੂੰ ਪਤਾ ਵੀ ਕਾਨੂੰਨ ਕੌਣ ਮੰਨਦਾ, ਜਿਹਦੇ ਕੋਲ ਪਾਪ ਹੁੰਦੀ ਆ ਉਹ ਨਹੀਂ ਮੰਨਦੇ। ਤੇ ਬਾਕੀ ਤੁਹਾਨੂੰ ਪਤਾ ਵੀ ਜਿਹੜੇ ਸਰਮਾਏਦਾਰ ਆ ਉਹਨਾਂ ਦਾ ਰਾਜ ਆ ਅਮਰੀਕਾ ਦੇ ਵਿੱਚ, ਤੇ ਉਹ ਸਾਰਿਆਂ ਦੇ ਕਿਸੇ ਨੇ ਉੱਥੋਂ ਜਾ ਕੇ ਤੇਲ ਲੁੱਟਣਾ, ਕਿਸੇ ਨੇ ਕੁਛ ਲੁੱਟਣਾ, ਕਿਸੇ ਨੇ ਉਹਨਾਂ ਦੇ ਮਿਊਜ਼ੀਅਮ ਚੋਂ ਸਮਾਨ ਚੱਕ ਕੇ ਲਿਆਉਣਾ ਕੁਛ ਹੋਣਾ, ਸੋ ਹਰੇਕ ਨੂੰ ਉਹ ਮਾੜੀ ਮੋਟੀ ਆ ਜਿਹੜੀ ਉਹ ਫੁੱਲੀਆਂ ਪੈ ਜਾਂਦੀਆਂ, ਤੇ ਫਿਰ ਉਹ ਚੁੱਪ ਕਰਕੇ ਕਹਿੰਦੇ ਕੋਈ ਨੀ ਯਾਰ ਜੇ ਨਹੀਂ ਵੀ ਇਹਨੇ ਕਾਂਗਰਸ ਤੋਂ ਲਈ ਪਰਮਿਸ਼ਨ ਕੋਈ ਗੱਲ ਨੀ, ਤੇ ਆਪਾਂ ਮਾਲ ਲੁੱਟਣਾ ਸੀ ਉਹ ਆਪਾਂ ਨੂੰ ਮਿਲ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ। ਤੇ ਹੁਣ ਜਿਹੜੀ ਉਹ ਖਾਕ ਸਾਹਿਬ ਜੀ 30 ਜਨਵਰੀ ਨੂੰ ਇੱਕ ਜਿੱਦਾਂ ਆਪਣੇ ਮਿਨੀਸੋਟਾ ਸੂਬੇ ਦੇ ਵਿੱਚ ਸਟ੍ਰਾਈਕ ਨਹੀਂ ਹੋਈ ਸੀਗੀ, ਉੱਥੇ ਆ ਪਿਛਲੇ ਫਰਾਈਡੇ ਹੋਈ ਸੀ, ਜਿਹਦੇ ਵਿੱਚ ਉੱਥੋਂ ਦੇ ਲੋਕਾਂ ਨੇ ਜਿਹੜੇ ਆਪਣੇ ਬਿਜ਼ਨਸ ਆਪੇ ਹੀ ਬੰਦ ਕਰ ਦਿੱਤੇ ਸੀਗੇ, ਅਸੀਂ ਕੁਛ ਵੇਚਣਾ ਹੀ, ਤੇ ਉਹ ਸਾਰੇ ਬੰਦ ਕਰ ਦਿੱਤੇ ਸੀਗੇ ਉੱਥੇ। ਤੇ ਹੁਣ ਖਾਕ ਸਾਹਿਬ ਜਿਹੜੀ ਹੈ 30 ਜਨਵਰੀ ਨੂੰ ਆ ਰਿਹਾ ਫਰਾਈਡੇ ਕੱਲ ਨੂੰ ਆ, ਉਹਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਰੇ ਅਮਰੀਕਾ ਦੇ ਵਿੱਚ ਇਹਨੂੰ ਕਿਹਾ ਗਿਆ ਇਕਨੋਮਿਕ ਬਲੈਕ ਆਊਟ। ਇਹ ਨਾ ਇਹਨੂੰ ਦਿੱਤਾ ਰਿਹਾ, ਤੇ ਇਹ ਹੁਣ ਜੇ ਉਸ ਹਿਸਾਬ ਨਾਲ ਹੋਊਗੀ ਤੇ ਖਾਕ ਸਾਹਿਬ ਜੀ ਇਹ ਸਾਰਾ ਜਿਹੜਾ ਮਸਲਾ ਤਾਂ ਖਾਕ ਸਾਹਿਬ ਜੀ ਇਹ ਆਇਸ ਦਾ ਹੀ ਆ, ਜਿਹੜੇ ਆਇਸ ਕਰਮ ਕਰ ਰਿਹਾ ਉਹਦੇ ਵਿਰੋਧ ਦੇ ਵਿੱਚ ਇਹ ਸਟ੍ਰਾਈਕ ਹੋਣੀ ਆ। ਪਰ ਖਾਕ ਸਾਹਿਬ ਜੀ ਇੱਥੇ ਆਪਾਂ ਨਿਊਜ਼ ਪਹਿਲਾਂ ਕਾਹਲੀ ਕਾਹਲੀ ਪੜ੍ਹਦੀ, ਫਿਰ ਜੇ ਟਾਈਮ ਬਚਿਆ ਤਾਂ ਆਪਣੇ ਕੋਲ ਉਹ ਫਿਰ ਗੱਲ ਕਰ ਲਵਾਂਗੇ। ਇਹ ਜਿਹੜੀ ਹੁਣ ਸਟ੍ਰਾਈਕ ਹੋਣ ਜਾ ਰਹੀ ਆ ਖਾਕ ਸਾਹਿਬ ਜੀ ਕੱਲ ਨੂੰ, ਇਹਦੇ ਵਿੱਚ ਜਿਹੜੇ ਸੈਲੀਬ੍ਰਿਟੀ ਆ, ਇੱਕ ਤਾਂ ਹਾਨਾ ਆਇਨ ਮਾਈਂਡਰ ਆ, ਤੇ ਦੂਸਰਾ ਹੈਗਾ ਪੇਡਰੋ ਪੈਸਕਲ। ਇਹ ਦੋ ਵੱਡੇ ਚੰਗੇ ਕਲਾਕਾਰ ਹੈਗੇ ਆ ਫਿਲਮ ਦੁਨੀਆਂ ਦੇ ਵਿੱਚ ਵੀ, ਤੇ ਇਹ ਜੁੜੇ ਹੋਏ ਉਹਦੇ ਨਾਲ, ਤੇ ਪਿਛਲੇ ਸ਼ੁੱਕਰਵਾਰ ਜਿਹੜੀ ਮਿਨੀਸੋਟਾ ਦੇ ਵਿੱਚ ਹੋਈ ਸੀ ਗੱਲਬਾਤ, ਉਹਦੇ ਤੋਂ ਹੀ ਆਈਡੀਆ ਲੈ ਕੇ ਇਹ ਜਿਹੜੀ ਆ ਸਾਰੇ ਅਮਰੀਕਾ ਵਿੱਚ ਇੱਕ ਸਟ੍ਰਾਈਕ, ਜਿਹੜੀ ਜਨਰਲ ਸਟ੍ਰਾਈਕ ਕਹਿੰਦੇ ਆ, ਜਾਣੀ ਕਿ ਇਹ ਕਿਸੇ ਇੱਕ ਇੰਡਸਟਰੀ ਦੇ ਨਾਲ ਨੀ, ਜਿੱਦਾਂ ਕਦੇ ਰੇਲਵੇ ਦੀ ਹੋਵੇ ਕਦੇ ਕਿਸੇ ਦੀ ਹੋਵੇ, ਉਹ ਨੀ, ਉਹ ਕਹਿੰਦੇ ਸਾਰੇ ਮਹਿਕਮੇ ਆ ਜਿਹੜੇ ਉਹ ਰਲ ਕੇ ਇਹ ਸਟ੍ਰਾਈਕ ਕਰਨਗੇ। ਖਾਕ ਸਾਹਿਬ ਜੀ ਹੁਣ ਮਸਲਾ ਇੱਥੇ ਇਸ ਗੱਲ ਦਾ ਕਿ ਇਹ ਜਿਹੀਆਂ ਸਟ੍ਰਾਈਕਾਂ ਖਾਕ ਸਾਹਿਬ ਜੀ ਇਹਦੇ ਵਿੱਚ ਲੱਖਾਂ ਕਰੋੜਾਂ ਡਾਲਰਾਂ ਦਾ ਜਿਹੜਾ ਉਹ ਨੁਕਸਾਨ ਹੋ ਜਾਂਦਾ ਇੱਕ ਦਿਨ ਦੇ ਵਿੱਚ ਗਵਰਨਮੈਂਟ ਨੂੰ ਟੈਕਸ। ਦੇਖੋ ਤੁਸੀਂ ਕਿੰਨੇ ਦੀ ਸਾਰੇ ਅਮਰੀਕਾ ਵਿੱਚ ਮਾਲ ਕਿੰਨਾ ਵਿਕਦਾ ਹੋਊਗਾ ਸਟੋਰਾਂ ਦੇ ਵਿੱਚ,
1: ਬਿਲਕੁਲ ਬਿਲਕੁਲ,
0: ਤੇ ਉਹਦੇ ਉੱਤੇ ਜਿਹੜਾ ਸੇਲਸ ਟੈਕਸ ਹੈ ਉਹ ਗਵਰਨਮੈਂਟ ਨੂੰ ਜਾਂਦਾ ਨਾ,
1: ਬਿਲਕੁਲ
0: ਹਾਂ, ਤੇ ਫਿਰ ਜਿਹੜੀ ਲੋਕਾਂ ਨੂੰ ਤਨਖਾਹਾਂ ਮਿਲਣੀਆਂ, ਜਿੰਨੇ ਬਿਜ਼ਨਸ ਬੰਦ ਹੋ ਗਿਆ ਉਹਨਾਂ ਸਾਰੀਆਂ ਦੀਆਂ ਤਨਖਾਹਾਂ ਦੇ ਵਿੱਚੋਂ ਵੀ ਗਵਰਨਮੈਂਟ ਨੂੰ ਜਾਂਦਾ ਨਾ, ਜਦੋਂ ਆਪਾਂ ਇੰਪਲੋਈ ਨੂੰ ਤਨਖਾਹ ਦਿੰਦੇ ਹਾਂ ਉਹਦੇ ਵਿੱਚੋਂ ਵੀ ਫੈਡਰਲ ਗਵਰਨਮੈਂਟ ਕੱਟ ਲਾਉਂਦੀ ਹੈ ਨਾ।
1: ਜੀ ਜੀ,
0: ਸੋ ਬਹੁਤ ਵੱਡਾ ਨੁਕਸਾਨ ਇਹਦੇ ਨਾਲ ਹੋ ਸਕਦਾ ਆ, ਰੱਬ ਕਰੇ ਇੱਥੇ ਮੁਸੀਬਤ ਹੈ ਜਿਹੜੀ ਖਾਕ ਸਾਹਿਬ ਜੀ ਟਲ ਜਾਵੇ।
1: ਬਿਲਕੁਲ, ਉਹਦੇ ਲਈ ਜਿਹੜੇ ਬੰਦੇ ਨੇ ਗੋਲੀ ਮਾਰੀ ਸੀ ਲੇਡੀ ਨੂੰ, ਉਹਦੇ ਲਈ ਫੰਡ ਰੇਜ਼ਿੰਗ ਇਕੱਠਾ ਹੋ ਰਿਹਾ ਜੀ, ਉਧਰੋਂ ਜਿਹਦੇ ਵੱਜੀ ਸੀ ਉਹਦੇ ਲਈ ਬਹੁਤ ਮਿਲੀਅਨ, ਕਿੰਨੇ ਮਿਲੀਅਨ ਇਕੱਠਾ ਹੋ ਗਿਆ, ਅੱਜ ਮੈਂ ਦੇਖ ਰਿਹਾ ਸੀ ਖਬਰ, ਉਹਦੇ ਲਈ ਵੀ ਫੰਡ ਇਕੱਠਾ ਹੋ ਰਿਹਾ ਜੀ। ਦੇਖੋ ਗੱਲ
0: ਖਾਕ ਸਾਹਿਬ ਜੀ, ਹੁਣ ਜਿਹੜੀ ਗਵਰਨਮੈਂਟ ਦੀਆਂ ਏਜੰਸੀਆਂ ਇਹਨਾਂ ਕੋਲ ਤਾਂ ਪਹਿਲਾਂ ਹੀ ਹੁੰਦੇ ਫੰਡ, ਤੇ ਉਤੋਂ ਹੀ ਹੋਰ ਇਕੱਠੇ ਕਰ ਲੈਣੇ ਆ, ਉਹਨੇ ਕਹਿਣਾ ਸਾਡਾ ਇਹ ਦੂਜਾ ਉਹ ਸੀਗਾ ਸਾਡਾ ਅਫਸਰ ਸੀ ਇਹ ਚੰਗਾ ਸੀ ਇਹ ਸੀ ਉਹ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਉਹਨਾਂ ਨੇ ਪਹਿਲੇ ਦਿਨ ਕੋਈ ਹਜੇ ਉਹ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਹੋਈ ਸੀਗੀ ਉਦੋਂ ਹੀ ਉਹ ਸਾਰੀ ਤੋਹਮ ਤੇ ਆ ਜਿਹੜੀ ਉਹ ਜਿਹੜੇ ਗੋਲੀ ਵੱਜੀ ਮਰਿਆ ਵਿਚਾਰਾ ਉਹਦੇ ਸਿਰੇ ਉਹ ਸਾਰਾ ਕੁਝ ਥੱਪਣ ਲੱਗ ਪਏ ਸੀਗੇ ਨਾ
1: ਨਾਟ ਗਿਲਟੀ ਕਰਤਾ ਸੀ ਲੋਕ ਉਹਨਾਂ ਨੇ ਸਰਕਾਰ ਨੇ ਤੁਹਾਨੂੰ ਰਾਈਟ ਵੇ ਜੀ
0: ਹਾਂਜੀ ਉਹ ਪਹਿਲਾਂ ਹੀ ਕਰ ਦਿੰਦੇ ਆ ਉਹ ਤਿਆਰੀ ਆਪਣੀ ਪਹਿਲਾਂ ਉਹ ਸਾਰਾ ਪ੍ਰੋਗਰਾਮ ਜਿਹੜਾ ਬਣਾ ਲੈਂਦੇ ਆ ਤੇ ਇਹਦੇ ਨਾਲ ਕਾਕ ਸਾਹਿਬ ਜੀ ਜਿਹੜਾ ਮੇਨ ਸੂਬਾ ਹੈਗਾ ਆ ਉਹਦੀ ਜਿਹੜੀ ਸੈਨੇਟਰ ਆ ਸੁਜ਼ਨ ਕੋਲਿਨਸ ਇਹ ਵੀ ਕਾਫੀ ਸੁਰੱਖਿਆ ਦੇ ਵਿਚ ਰਹਿੰਦੀ ਆ ਚੰਗੀ ਲੱਗਦੀ ਮੈਨੂੰ ਤੇ ਇਹਦੇ ਵਿਚ ਇਹਦੇ ਵੱਲੋਂ ਦੱਸਿਆ ਗਿਆ ਕਿ ਉਸ ਸੂਬੇ ਵਿਚ ਆਇਸ ਵੱਲੋਂ ਵੱਡੇ ਪੈਮਾਨੇ ਦੀਆਂ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਪਰ ਲੱਗਦਾ ਨੀ ਹਾਂਜੀ ਪਰ ਜਿਹੜਾ ਹੈਡ ਆਫ ਦੀ ਮੇਨ ਜਿਹੜਾ ਹੈਗਾ ਉਹ ਸੂਬਾ ਇਮੀਗ੍ਰੇਸ਼ਨ ਰਾਈਟਸ ਦੇ ਜਿਹੜੇ ਉਹ ਕੋਲੀਸ਼ਨ ਹੈਗਾ ਜਿਹੜਾ ਉਹਨਾਂ ਦੇ ਖਿਲਾਫ਼ ਮਤਲਬ ਬੋਲਦੇ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਭੰਬੜ ਭੂਸਾ ਨਜ਼ਰ ਆ ਰਿਹਾ ਵੀ ਏਦਾਂ ਦੀ ਕੋਈ ਗੱਲ ਨੀ ਹੋਈ ਉਹਨਾਂ ਨੇ ਕੋਈ ਬੰਦ ਨਹੀਂ ਕੀਤਾ ਤੇ ਉਥੋਂ ਦੇ ਵਸਨੀਕਾਂ ਨੂੰ ਚਕੰਨੇ ਰਹਿਣ ਲਈ ਉਹਨੇ ਖਬਰਦਾਰ ਕਰ ਦਿੱਤਾ ਵੀ ਭਾਈ ਇਹਨੂੰ ਨਾ ਸੁਣੋ ਤੇ ਤੁਸੀਂ ਚਕੰਨੇ ਰਹੋ ਅਤੇ ਜਿਹੜੇ ਡੈਮੋਕ੍ਰੇਟ ਆ ਉਹਨਾਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਇੰਡੀਪੈਂਡੈਂਟ ਜ਼ਰੀਏ ਰਾਹੀਂ ਇਸ ਗੱਲ ਦੀ ਪੁਸ਼ਟੀ ਨਹੀਂ ਮਿਲ ਸਕੀ ਕਿ ਵਾਕਿਆ ਉਹ ਇਮੀਗ੍ਰੇਸ਼ਨ ਵਾਲੇ ਉਥੋਂ ਨਿਕਲ ਗਿਆ ਜਾਂ ਨਹੀਂ ਉਹਨੇ ਕਿਹਾ ਵੀ ਸਾਡੇ ਕੋਲ ਇੰਡੀਪੈਂਡੈਂਟ ਖਬਰ ਕੋਈ ਨਹੀਂ ਹੈਗੀ ਇਹ ਕਹਿੰਦੀ ਹੈ ਤਾਂ ਇਹਨੂੰ ਪਤਾ ਹੋਊ ਕਿ ਅਸੀਂ ਤਾਂ ਸਹਿਮਤ ਨਹੀਂ ਇਸ ਗੱਲ ਦੇ ਨਾਲ ਤੇ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਦੇ ਵੱਲੋਂ ਇਹ ਗੱਲ ਦੀ ਜਿਹੜੀ ਸਹੀ ਆ ਉਹ ਨਹੀਂ ਪਾਈ ਗਈ ਸੋ ਕਹਿਣ ਦਾ ਮਤਲਬ ਉਹ ਹਜੇ ਹਨੇਰੇ ਚ ਆ ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖਬਰ ਹੈਗੀ ਆ ਕਾਕ ਸਾਹਿਬ ਜੀ ਉਹ ਹੈਗੀ ਆ ਪਿਛਲੇ 3-4 ਸਾਲਾਂ ਤੋਂ ਜਿਹੜਾ ਆ ਉਹ ਇਹ ਕਾਫੀ ਵੱਧ ਰਿਹਾ ਜਿਹੜਾ ਕਾਰੋਬਾਰ ਹੈਗਾ ਉਹ ਇਹ ਆ ਕਾਕ ਸਾਹਿਬ ਜੀ ਅਮਰੀਕਾ ਦੀ ਜਿਹੜੀ ਕੈਪੀਟਲ ਪੁਲਿਸ ਆ ਜਿਹੜੀ ਇਹ ਉੱਥੇ ਕਾਕ ਸਾਹਿਬ ਜੀ ਹੁੰਦੀ ਹੈ ਕੈਪੀਟਲ ਹਿੱਲ ਦੇ ਉੱਤੇ ਜਿਹੜੇ ਉੱਥੇ ਜਿੱਥੇ ਆਪ ਸਾਰੇ ਇਕੱਠੇ ਹੁੰਦੇ ਕੈਪੀਟਲ ਹਿੱਲ ਜਿਹਨੂੰ ਕਹਿੰਦੇ ਆ ਉੱਥੇ ਉਹਨਾਂ ਦੀ ਆਪਣੀ ਪੁਲਿਸ ਹੁੰਦੀ ਆ ਕੈਪੀਟਲ ਪੁਲਿਸ ਹੁੰਦੀ ਆ ਉੱਥੇ ਜਿਹੜੇ ਨੁਮਾਇੰਦੇ ਜਾਂਦੇ ਆ ਸੈਨੇਟਰ ਜਾਂਦੇ ਆ ਜਾਂ ਉਹ ਦੂਸਰੇ ਕਾਂਗਰਸਮੈਨ ਰਿਪ੍ਰੈਜੈਂਟੇਟਿਵ ਜਾਂਦੇ ਆ ਉਹਨਾਂ ਦੀ ਰੱਖਿਆ ਜਿਹੜੀ ਆ ਉੱਥੋਂ ਦੀ ਪੁਲਿਸ ਕਰਦੀ ਆ ਤੇ ਪਰ ਇਹਦੇ ਵਿਚ ਹੁਣ ਮਸਲਾ ਖੱਕ ਸਾਹਿਬ ਜੀ ਇਹ ਖੜਾ ਹੋ ਗਿਆ ਆ ਇੱਥੇ ਕਿ ਅਮਰੀਕਾ ਦੀ ਜਿਹੜੀ ਕੈਪੀਟਲ ਪੁਲਿਸ ਆ ਉਹਦੇ ਵੱਲੋਂ ਕੀਤੀ ਗਈ ਛਾਣਬੀਣ ਆ ਜਿਹੜੀ ਉਹਦੇ ਉਪਰੰਤ ਦੱਸਿਆ ਗਿਆ ਕਿ ਅਮਰੀਕਾ ਵਿਚ ਕਾਂਗਰਸ ਦੇ ਮੈਂਬਰ ਆ ਜਿਹੜੇ ਨਾ ਉਹਨਾਂ ਵਿਰੁੱਧ ਧਮਕੀਆਂ ਜਾਂ ਉਹਨਾਂ ਤੇ ਹਮਲੇ ਆ ਜਿਹੜੇ ਉਹਨਾਂ ਦੇ ਵਿਚ ਜਿਹੜੇ ਆ ਬਹੁਤ ਜ਼ਿਆਦਾ ਵਾਧਾ ਹੋਇਆ ਡਰਾਵੇ ਵੀ ਦਿੱਤੇ ਜਾਂਦੇ ਉਹਨਾਂ ਨੂੰ ਤੇ ਹਮਲੇ ਵੀ ਹੋਏ ਆ ਆਉਂਦੇ ਰਹਿੰਦੇ ਤੁਹਾਨੂੰ ਪਤਾ ਤੇ ਇਨ੍ਹਾਂ ਵਿਚ ਖਾਕ ਸਾਹਿਬ ਜੀ ਧਮਕੀਆਂ ਦੇ ਵਿਰੁੱਧ ਉਹਨਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਡਰਾਵੇ ਜਿਹੜੇ ਦਿੱਤੇ ਜਾਂਦੇ ਆ ਜਿਨ੍ਹਾਂ ਦੀ ਗਿਣਤੀ ਪਿਛਲੇ ਸਾਲ 2025 ਵਿਚ ਸੀਗੀ 15,000 ਤੇ ਇਸ ਤੋਂ ਪਹਿਲਾਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਪਹਿਲੇ ਇਸ ਤੋਂ ਪਹਿਲਾਂ ਜਿਹੜਾ ਸਾਲ ਸੀਗਾ 25 ਤੋਂ 2024 ਉਹਦੇ ਵਿਚ ਉਹਨਾਂ ਨੇ ਦੱਸਿਆ ਵੀ 9,474 ਜਿਹੜੇ ਹੋਏ ਸੀਗੇ ਤੇ 2023 ਵਿਚ ਜਿਹੜਾ ਸੀਗਾ 8,008 ਤੇ 2022 ਵਿਚ ਜਿਹੜਾ 7,501 ਹਮਲਾ ਜਿਹੜਾ ਹੁਣ ਹਮਲੇ ਦੇ ਵਿਚ ਕਰਤਾ ਵੀ ਕਿਸੇ ਨੇ ਸਪਰੇ ਕਰਤੀ ਜਾਂ ਉਹ ਕਰਤਾ ਇਦਾਂ ਦੇ ਨਿੱਕੇ ਮੋਟਿਆਂ ਦੀ ਗੱਲ ਕਰ ਰਹੇ ਹਾਂ ਆਪਾਂ ਪਰ ਉਹ ਤੁਹਾਨੂੰ ਪਤਾ ਵੱਡੇ ਵੀ ਹੋਈ ਜਾਂਦੇ ਆ ਤੇ ਇਸ ਤਰ੍ਹਾਂ ਇਹ ਜਿਹੜੇ ਪਿਛਲੇ ਸਾਲਾਂ ਦਾ ਸੀਗਾ ਤੇ US ਦੀ ਜਿਹੜੇ ਹੈਗੇ ਆ ਚੀਫ USCP ਦੇ ਚੀਫ ਹੈਗੇ ਆ ਮਾਈਕਲ ਸੁਲੀਵੈਨ ਉਹਨਾਂ ਦਾ ਨਾਂ ਆ ਉਹਨਾਂ ਨੇ ਦੱਸਿਆ ਕਿ ਜਦੋਂ ਮਿਨੀਸੋਟਾ ਦੀ ਡੈਮੋਕ੍ਰੈਟ ਰੈਪ੍ਰੈਜੈਂਟੇਟਿਵ ਜਿਹੜੀ ਹੈਗੀ ਆ ਨਾ ਉਹ ਖਾਕ ਸਾਹਿਬ ਜੀ ਉਥੋਂ ਦੀ ਆ ਸੋਮਾਲੀਆ ਦੀ ਆ ਮੇਰਾ ਖਿਆਲ ਉਹ ਜਿਹੜੀ ਹਾਂਜੀ ਐਨ ਓਮਾਰ ਜਿਹਦਾ ਨਾਂ ਤੇ ਉਹਦੇ ਉਪਰ ਵੀ ਟਾਊਨ ਹਾਲ ਮੀਟਿੰਗ ਦੇ ਸਮੇਂ ਮੰਗਲਵਾਰ ਜਿਹੜਾ ਲੰਘ ਕੇ ਗਿਆ ਉਹ ਦਿਨ ਕਿਸੇ ਨੇ ਉਹ ਕੋਈ ਜ਼ਹਿਰੀਲਾ ਪਦਾਰਥ ਜਿਹੜਾ ਉਹਦੇ ਉੱਤੇ ਸਿੱਟ ਦਿੱਤਾ ਸੀਗਾ ਤੇ ਉਹਦੇ ਵਿਚ ਮਗਰਵਾਣੀ ਪੂਰੀ ਖਬਰ ਨਹੀਂ ਆਈ ਪਰ ਮਾੜੀ ਜਿਹੀ ਖਬਰ ਆਈ ਸੀ ਕਿ ਉਹ ਵਿਨਾਗਰ ਦੇ ਵਿਚ ਹੋਰ ਕੋਈ ਉਹਨਾਂ ਨੇ ਮਿਕਸ ਕੀਤਾ ਸੀਗਾ ਉਹ ਇੰਨਾ ਡੇਂਜਰਸ ਨਹੀਂ ਸੀ ਪਰ ਹੈ ਤਾਂ ਹਾਂਜੀ ਅਰੈਸਟ ਹੋ ਗਿਆ ਬਿਲਕੁਲ ਉਹ ਅਰੈਸਟ ਹੋ ਗਿਆ ਤੇ ਗਵਰਨਮੈਂਟ ਵੱਲੋਂ ਇਸ ਮਾਮਲੇ ਦਾ ਜਿਹੜਾ ਹੱਲ ਲੱਭਣ ਵਾਸਤੇ ਉਹ ਤਕਨੀਕਾਂ ਜਿਹੜੀਆਂ ਉਹ ਤਿਆਰ ਕੀਤੀਆਂ ਜਾ ਰਹੀਆਂ ਉਹ ਜਦੋਂ ਕੈਪੀਟਲ ਹਿੱਲਿਆ ਜਿਹੜੀ ਉਸ ਤੋਂ ਬਾਹਰ ਜਦੋਂ ਜਾਂਦੇ ਜਦੋਂ ਆਪਣੇ ਇਲਾਕੇ ਦੇ ਵਿਚ ਉਹਨਾਂ ਦੇ ਉਹਨਾਂ ਦੀ ਰੱਖਿਆ ਵਾਸਤੇ ਵੀ ਕੋਈ ਨਾ ਕੋਈ ਨਵੀਆਂ ਜਿਹੜੀਆਂ ਯੋਜਨਾਵਾਂ ਉਹ ਖਾਕ ਸਾਹਿਬ ਜੀ ਤਿਆਰ ਕੀਤੀਆਂ ਜਾਣਗੀਆਂ ਜਿਹਦੇ ਨਾਲ ਸੈਨੇਟਰ ਤੇ ਰੈਪ੍ਰੈਜੈਂਟੇਟਿਵ ਜਿਹੜੇ ਆ ਉਹ ਆਪਣੇ ਫਰੀਲੀ ਤੁਹਾਨੂੰ ਪਤਾ ਵੀ ਇੰਡੀਆ ਤਾਂ ਪਹਿਲਾਂ ਹੀ ਉਹਨਾਂ ਦੇ ਨਾਲ ਕਿੰਨੀ ਗਾਰਡ ਹੁੰਦੀ ਹੈ ਜਦੋਂ ਜਾਂਦੇ
1: 15 ਗੱਡੀਆਂ ਨਾਲ ਘੁੰਮਦੀਆਂ ਹਾਂਜੀ ਇੱਥੇ ਤੇ ਮੈਂ ਦੇਖਿਆ ਜੀ ਆਪ ਦੇਖਿਆ ਆਪਣੇ ਸੈਨੇਟਰ ਮੈਂ ਦੇਖਿਆ ਨਿਊਯਾਰਕ ਦੇ ਵਿਚ ਗੱਡੀ ਚ ਬਹਿ ਕੇ ਏਅਰਪੋਰਟ ਤੇ ਜਾ ਰਿਹਾ ਕੋਈ ਬਹੁਤਾ ਨੀ ਕੌਣ ਪਤਾ ਬਾਅਦ ਚ ਲੱਗਾ ਮੈਂ ਇਹ ਸੈਨੇਟਰ ਆ।
0: ਹਾਂਜੀ ਹਾਂਜੀ ਬਿਲਕੁਲ, ਇੱਥੇ ਵੀ ਉਹ ਗਵਰਨਰ ਕੈਲੀਫੋਰਨੀਆ ਦਾ ਜਿਹੜਾ ਹੈਗਾ ਨਿਊਸਮ, ਉਹਦੀ ਇੱਥੇ ਟਾਊਨ ਹਾਲ ਹੋਈ ਸੀ ਕਿਤੇ, ਮੈਂ ਵੀ ਗਿਆ ਸੀਗਾ ਉੱਥੇ, ਤੇ ਉਹ ਗੱਪ ਸਾਹਿਬ ਜੀ ਕੋਈ ਨੀ ਚੁੱਪ ਕਰਕੇ ਉਹ ਬੱਸ ਚ ਉਹਨਾਂ ਦੇ ਨਾਲ ਸਾਰਾ ਕਰੂ ਹੁੰਦਾ, ਟਿਊਬੀ ਟਿਊਬੀ ਜੋ ਵੀ ਹੁੰਦੇ ਆ, ਬੱਸ ਦੇ ਵਿਚ ਆਏ ਆ ਕੇ ਉੱਥੇ ਵੜ ਗਏ ਤੇ ਅੰਦਰ ਉਹਨਾਂ ਦੀ ਵਾਈਫ ਸੀ, ਮਿਸਿਸ ਸੀਗੀ, ਉਹ ਹਰੇਕ ਨਾਲ ਗੱਲਾਂ ਬਾਤਾਂ ਕਰਦੇ, ਉਹ ਫੋਟੋਆਂ ਵੀ ਮੇਰੇ ਮੈਂ ਵੀ ਖਿਚਾਈਆਂ ਸੀ ਉਹਦੇ ਨਾਲ ਇੱਕ ਦੋ, ਤੇ ਉਹ ਇੱਥੇ ਕੋਈ ਓਦਾਂ ਦੀ ਗੱਲ ਨਹੀਂ ਹੈਗੀ, ਪਰ ਉਹ ਜਿਹੜਾ ਦੂਸਰੇ ਮੁਲਕ ਆ ਉੱਥੇ ਹੈਗੀ ਆ।
1: ਹੁਣ ਚੇਂਜ ਹੋ ਗਿਆ ਜੀ ਚੀਮਾ ਸਾਹਿਬ, ਇੱਥੇ ਪਹਿਲਾਂ ਨਹੀਂ ਸੀ ਹੈਗਾ, ਹੁਣ ਥੋੜਾ ਜਿਹਾ ਡਰ ਲੱਗਣ ਲੱਗ ਪਿਆ ਹੋਇਆ,
0: ਥੋੜਾ ਜਿਹਾ ਬਿਲਕੁਲ ਹਾਂਜੀ ਹਾਂਜੀ ਹੋਣ ਲੱਗ ਪਿਆ ਨਾ ਅਟੈਕ। ਤੇ ਇਹਦੇ ਨਾਲ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਉਹ ਥੋੜੀ ਜਿਹੀ ਲੰਮੀ ਆ ਜੀ, ਆਪਾਂ ਪੜ ਸਕਦੇ ਉੱਨੀ ਕੇ ਪੜ ਸਕਦੇ ਆ, ਬਾਕੀ ਜੀ ਫਿਰ ਰਹਿਣ ਦਿਆਂਗੇ। ਇਹ ਖਬਰ
1: ਪੜ ਦਿਓ ਨਾ, ਮੇਨ ਪੜ ਦਿਓ,
0: ਉਹ ਤਾਂ ਮੈਂ ਪੜ੍ਹਦੀ ਹਾਂ, ਇਹਦੇ ਚੋਂ ਪੜ੍ਹ ਦਿੰਦੇ, ਚਲੋ ਆ ਵੀ ਜਿਹੜੀ ਹੈਗੀ ਸਮਾਂ ਵੀ ਆਪਣੇ ਕੋਲ ਉਨਾ ਗਈ ਆ। ਇਹਦੇ ਵਿੱਚ ਮਿਨੀਸਟਰ ਸੂਬਾ ਦੇ ਸ਼ਹਿਰ ਵਿੱਚ ਜਿਹਦਾ ਨਾਂ ਖੱਕ ਸਾਹਿਬ ਜੀ ਮਿਨੀਆਪੋਲਿਸ ਹੈਗਾ, ਉੱਥੇ ਆਈਸ ਨਾਂ ਦੀ ਏਜੰਸੀ ਆ ਜਿਹੜੀ ਜਿਹੜਾ ਵਾਤਾਵਰਨ ਉਹ ਉੱਥੇ ਕਾਰਿਆਕਰਮ ਕਰ ਰਹੀ ਆ, ਉਹ ਬੜਾ ਤਰਸਯੋਗ ਆ ਖੱਕ ਸਾਹਿਬ ਜੀ, ਪਰ ਪਰਜਾ ਜਿਹੜੀ ਆ ਉਹ ਜਿਹੜੀ ਆਈਸ ਹੈਗੀ ਆ ਜਾਂ ਵਾਟਰ ਪੈਟਰੋਲ ਜਾਂ ਹੋਰ ਫੈਡਰਲ ਏਜੰਸੀਆਂ ਹੈਗੀਆਂ ਜਿਹੜੀਆਂ ਉੱਥੇ ਲੋਕਾਂ
1: ਨੂੰ
2: ਅੱਜ
1: ਸਾਡੀ ਵੀ ਮੀਆਂ ਬੀਬੀ ਦੀ ਐਨਵਰਸਰੀ ਆ ਜੀ, ਤੇ ਉਹਦੀਆਂ ਵੀ ਮੁਬਾਰਕਾਂ ਤੁਸੀਂ ਦੇ ਦਿਓ, ਤੇ ਤੁਹਾਡੇ ਬਰਥਡੇ ਦੀਆਂ ਮੈਂ
0: ਪਹਿਲਾਂ
1: ਦੇ ਚੁੱਕਿਆ ਜੀ ਤੁਹਾਡੇ ਬਰਥਡੇ ਦੀਆਂ।
2: ਰਸਤੇ ਚ ਟਕਰਾ ਤੇ ਨੀ
0: ਜਾਣਗੀਆਂ,
2: ਮੈਂ ਡਿਫਰੈਂਟ ਰੂਟ ਤੋਂ ਭੇਜਦਾ ਫਿਰ। ਬਹੁਤ ਬਹੁਤ ਮੁਬਾਰਕਾਂ ਜੀ ਖੱਕ ਸਾਹਿਬ, ਬਹੁਤ ਬਹੁਤ ਮੁਬਾਰਕਾਂ।
1: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ। ਆਓ ਜੀ, ਅੱਜ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਅੱਜ 70 ਸਾਲ ਦੇ ਹੋ ਗਏ ਜੀ, ਇਸ ਉਮਰ ਦੇ ਵਿਚ ਵੀ ਉਹ ਤਿੰਨ ਤਿੰਨ ਸ਼ੋਅ ਰੋਜ਼ ਕਰਦੇ ਆ, ਬਹੁਤ ਵੱਡੀ ਗੱਲ ਆ। ਫਿਰ ਕਾਰੋਬਾਰ ਵੀ ਦੇਖਣਾ, ਇਹ ਵੀ ਦੇਖਣਾ, ਫਿਰ ਬਾਗ ਜਾ ਕੇ ਵੀ ਦੇਖਣੇ, ਬਹੁਤ ਵੱਡਾ ਕਾਰੋਬਾਰ ਦੇ ਨਾਲ ਨਾਲ ਆਪਣਾ ਪੂਰਾ ਟਾਈਮ ਜਿਹੜਾ ਉਹ ਤੁਹਾਡੇ ਤੱਕ ਵੀ ਦਿੰਦੇ ਆ। ਸੋ ਮੇਰੀ ਬੇਨਤੀ ਇਹੀ ਹੈ ਕਿ ਇਹਨਾਂ ਦਾ ਫੇਸਬੁੱਕ ਦੇ ਉੱਪਰ ਵੀ ਇਹ ਸ਼ੋਅ ਆਉਂਦਾ ਵਾ, ਤੇ ਉਹਨੂੰ ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ, ਔਰ ਦੱਸਿਆ ਕਰੋ ਕਿ ਡਾਕਟਰ ਸਾਹਿਬ ਨੂੰ ਇੰਨਾ ਹੌਸਲਾ ਮਿਲਦਾ, ਕਿਉਂਕਿ ਇੰਨਾ ਵੱਡਾ ਕੰਮ ਕਰਨ ਦੇ ਬਾਵਜੂਦ ਵੀ ਆਪਾਂ ਵਸੇਲੇ ਕੀ ਕਹਿੰਦੇ ਹੁੰਦੇ ਜੀ, ਉਹ ਵੇਸਲੇ ਨਾ ਹੋਈਏ, ਤੇ ਆਪਾਂ ਵੇਸਲੇ ਨਾ ਹੋਈਏ, ਆਪਾਂ ਕਮੈਂਟ ਤੇ ਲਾਈਕ ਕਰਕੇ ਉਹਦਾ ਹੌਸਲਾ ਹਮੇਸ਼ਾ ਜਿਹੜਾ ਬੁਲੰਦ ਰੱਖੀਏ, ਤਾਂ ਕਿ ਸਾਡੇ ਲਈ ਹੋਰ ਵੀ ਵੱਧ ਤੋਂ ਵੱਧ ਜਿਹੜੀਆਂ ਤੁਹਾਡੇ ਸਰੀਰ ਗੱਲਾਂ
2: ਕਰਦੇ। ਖੱਕ ਸਾਹਿਬ ਜੋ ਕੁਛ ਹੈ ਹਰ ਦਿਨ ਮੈਂ ਨਵਾਂ ਨਵਾਂ ਪਰੋਸ ਰਿਹਾ ਹਾਂ, ਜਦ ਨਹੀਂ ਰਹਾਂਗਾ ਉਦੋਂ ਫਿਰ ਤੁਹਾਨੂੰ ਬੇਹਾ ਹੀ ਛਕਣਾ ਪੈਣਾ ਹੈ, ਬੇਹਾ ਹੀ ਸੁਣਨਾ ਪੈਣਾ
0: ਹੈ,
2: ਜੋ ਕੁਛ ਮੈਂ ਬੋਲ ਗਿਆ ਹੋਵਾਂਗਾ ਉਹੀ ਸੁਣਨਾ ਪੈਣਾ ਹੈ
1: ਜੀ। ਜੀ ਜੀ, ਵਾਹਿਗੁਰੂ ਮੇਹਰ ਰੱਖੇ ਜੀ ਜੀ।
2: ਸੋ ਅਸੀਂ ਪ੍ਰੋਗਰਾਮ ਦਾ ਸਿਲਸਿਲਾ ਅੱਗੇ ਤੋਰ ਰਹੇ ਹਾਂ, ਪਰ ਪਰਸੋਂ ਇੱਕ ਕੁਸਚਨ ਆ ਗਿਆ ਸੀ ਜਿਹਦਾ ਮੈਂ ਕੱਲ ਜਵਾਬ ਦਿੱਤਾ ਸੀਗਾ ਅੰਗਰੇਜ਼ੀ ਦੇ ਵਿਚ, ਤੇ ਅੱਜ ਮੈਂ ਉਸੇ ਗੱਲ ਨੂੰ ਪੰਜਾਬੀ ਦੇ ਵਿਚ ਵੀ ਦੁਹਰਾ ਦੇਣਾ ਚਾਹੁੰਦਾ ਹਾਂ, ਤਾਂ ਕਿ ਉਸ ਤੋਂ ਬਾਅਦ ਫਿਰ ਅਸੀਂ ਇਸ ਸਰੀਰ ਦੀ ਸੰਰਚਨਾ ਜੋ ਹੈ, ਕਿਵੇਂ ਰਚਨਾ ਬਣੀ ਹੈ, ਕਿਵੇਂ ਕਿਵੇਂ ਅੰਗ ਬਣੇ ਹਨ, ਕੀ ਸਾਰਾ ਕੁਛ ਹੋਇਆ ਆ, ਉਸ ਸਬੰਧ ਦੇ ਵਿਚ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ, ਔਰ ਇਕ ਇਕ ਅੰਗ ਦੇ ਵਿਚ ਕਿੰਨੇ ਕਿੰਨੇ ਤਰ੍ਹਾਂ ਦੇ ਚੀਜ਼ਾਂ ਹੈਗੀਆਂ ਨੇ, ਔਰ ਉਹਨਾਂ ਦੀ ਸ਼ਕਲ ਕੀ ਹੈਗੀ ਆ, ਉਹਨਾਂ ਵਿਚ ਬਿਮਾਰੀਆਂ ਕੀ ਪੈਦਾ ਹੋ ਸਕਦੀਆਂ ਹੈਗੀਆਂ ਨੇ, ਤੇ ਕਿਉਂ ਪੈਦਾ ਹੋ ਸਕਦੀਆਂ ਨੇ, ਇਹਦਾ ਵੇਰਵਾ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ੁਰੂ ਕਰਨਾ, ਬਹੁਤ ਵੱਡਾ ਸਿਲਸਿਲਾ ਹੋਵੇਗਾ, ਬੜੇ ਲੰਬੇ ਸਮੇਂ ਤੱਕ ਚੱਲਣ ਵਾਲਾ ਹੋਏਗਾ, ਵਿਚ ਵਿਚ ਜਿਹੜੇ ਵੀ ਸੱਜਣਾਂ ਦੇ ਸਵਾਲ ਹੋਣਗੇ ਉਹਨਾਂ ਨੂੰ ਵੀ ਆਪਾਂ ਹੱਲ ਕਰਦੇ ਰਹਾਂਗੇ, ਪਰ ਉਸ ਤੋਂ ਪਹਿਲਾਂ ਇਹ ਜਿਹੜਾ ਕੁਸਚਨ ਵਿਚ ਆ ਗਿਆ, ਕਿਉਂਕਿ ਆਪਾਂ ਇਹ ਕਿਹਾ ਹੋਇਆ ਕਿ ਅਗਰ ਤੁਹਾਡਾ ਕੋਈ ਕੁਸਚਨ ਹੋਏਗਾ ਤੇ ਮੈਂ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨੀ ਕੁ ਮੇਰੀ ਸਮਰੱਥਾ ਜਾਂ ਮੇਰਾ ਨੌਲੇਜ ਹੈਗਾ।
1: ਜੀ ਬਿਲਕੁਲ।
2: ਸੋ ਆਮ ਹੀ ਤੌਰ ਤੇ ਪੁੱਛਿਆ ਜਾ ਸਕਦਾ ਆ ਤੇ ਪੁੱਛਦੇ ਆ ਲੋਕ, ਜਿਹੜਾ ਕਿ ਹੁਣ ਪੁੱਛਿਆ ਗਿਆ ਮੈਨੂੰ, ਡਾਕਟਰ ਸਾਹਿਬ ਇੰਨੀਆਂ ਸਾਰੀਆਂ ਮੈਡੀਕਲ ਸਾਇੰਸਿਸ ਹੋ ਗਈਆਂ ਨੇ, ਅਲੱਗ ਅਲੱਗ ਲੋਕ ਆਪਣੇ ਆਪਣੇ ਤਰੀਕੇ ਨਾਲ, ਅਸਲ ਮਕਸਦ ਤਾਂ ਸਾਰਿਆਂ ਦਾ ਸਰੀਰ ਨੂੰ ਠੀਕ ਕਰਨਾ ਹੀ ਹੈ ਨਾ
1: ਜੀ,
2: ਤੇ ਫੇਰ ਇਹ ਆ ਜਿਹੜੇ ਆਯੁਰਵੈਦਿਕ ਐਲੋਪੈਥਿਕ ਹੋਮਿਓਪੈਥਿਕ ਇਹ ਸਾਰਾ ਬਖੇੜਾ ਜਿਹਾ ਕਿਉਂ ਹੈ
1: ਜੀ,
2: ਸੋ ਇਹ ਕੁਸਚਨ ਸੀਗਾ, ਤੇ ਜਿਹਦਾ ਹੱਲ ਮੈਂ ਜੋ ਅੰਗਰੇਜ਼ੀ ਵਿਚ ਦੱਸਿਆ ਉਹਨੂੰ ਹੁਣ ਮੈਂ ਪੰਜਾਬੀ ਦੇ ਵਿਚ ਦੱਸਣ ਦੀ ਕੋਸ਼ਿਸ਼ ਕਰਾਂਗਾ, ਕਿ ਹਰ ਚੀਜ਼ ਦਾ ਆਪਣਾ ਇੱਕ ਇੰਡੀਵਿਜੁਅਲ ਕਰੈਕਟਰ ਹੈ ਔਰ ਉਸ ਇੰਡੀਵਿਜੁਅਲ ਕਰੈਕਟਰ ਦੇ ਮੁਤਾਬਕ ਅਸੀਂ ਉਹਦੀ ਆਈਡੈਂਟੀਫਿਕੇਸ਼ਨ ਕਰਦੇ ਹਾਂ। ਜਦੋਂ ਕੋਈ ਸਿਧਾਂਤ ਕਿਸੇ ਤਰ੍ਹਾਂ ਦਾ ਸੈੱਟ ਹੋ ਜਾਂਦਾ ਆ ਉਹਦੇ ਕੁਝ ਅਸੂਲ ਹੋ ਜਾਂਦੇ ਨੇ ਵੀ ਆਹ ਅਸੂਲ ਹਨ। ਕਿਸੇ ਨੇ ਸਿੱਖ ਬਣਨਾ ਹੈ ਤਾਂ ਜੇ ਕਿਸੇ ਨੇ ਅੰਮ੍ਰਿਤ ਛਕ ਕੇ ਅੰਮ੍ਰਿਤਧਾਰੀ ਹੋਣਾ ਹੈ ਤਾਂ ਇੱਕ ਅਸੂਲ ਹੋ ਜਾਂਦੇ ਨੇ। ਕੋਈ ਬੈਪਟਾਈਜ਼ਡ ਹੋ ਜਾਂਦਾ ਹੈ ਕ੍ਰਿਸਚਨ ਬਣ ਜਾਂਦਾ ਹੈ ਤਾਂ ਕੁਝ ਅਸੂਲਾਂ ਚ ਬੰਨਿਆ ਹੋਇਆ। ਮਾਨਸਿਕਤਾ ਬਦਲਦੀ ਆਈ ਹੈ ਲੋਕਾਂ ਦੀ ਵਿਚਾਰ ਲੋਕਾਂ ਦੀ ਸੋਚ ਦੇ ਮੁਤਾਬਕ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਆਈਆਂ ਨੇ ਔਰ ਉਹਨਾਂ ਤਬਦੀਲੀਆਂ ਦੇ ਮੁਤਾਬਕ ਜਦੋਂ ਆਲਰੇਡੀ ਸੈੱਟ ਪੈਟਰਨ ਜੋ ਪੈਟਰਨ ਆਲਰੇਡੀ ਸੈੱਟ ਹੋ ਚੁੱਕਾ ਹੈ ਜਦੋਂ ਉਹ ਹੋਣ ਵਾਲੀਆਂ ਨਵੀਆਂ ਤਬਦੀਲੀਆਂ ਨੂੰ ਪ੍ਰਵਾਨ ਨਹੀਂ ਕਰਦਾ ਨਾ ਤੇ ਉਸ ਵੇਲੇ ਫਿਰ ਇੱਕ ਨਵਾਂ ਸੈਕਟ ਇੱਕ ਨਵਾਂ ਵਿਸ਼ਾ ਇੱਕ ਨਵਾਂ ਸਿਧਾਂਤ ਸੈਟਅਪ ਹੋ ਜਾਂਦਾ ਹੈ ਔਰ ਵਿਚਾਰਵਾਨ ਜਿਹੜੇ ਨੇ ਉਹ ਕਹਿੰਦੇ ਨੇ ਚੰਗਾ ਬਾਈ ਤੁਸੀਂ ਇਹ ਨਹੀਂ ਮੰਨਦੇ ਤੇ ਚਲੋ ਅਸੀਂ ਇੱਕ ਵੱਖਰਾ ਘਰ ਬਣਾ ਲੈਂਦੇ ਹਾਂ ਤੇ ਵੱਖਰੀ ਤਾਂ ਇਸ ਨੂੰ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ
0: ਜੀ। ਡਾਕਟਰ ਸਾਹਿਬ
2: 11 ਸਾਲਾਂ ਤੋਂ ਚੱਲੀ ਆਉਂਦੀ ਸਾਡੀ ਮੈਡੀਕਲ ਸਾਇੰਸ ਸਭ ਤੋਂ ਪਹਿਲਾਂ ਯੂਨਾਨ ਦੇ ਵਿਚ ਸ਼ੁਰੂ ਹੋਈ ਔਰ ਉਹਦੇ ਬਾਰੇ ਮੈਂ ਬਹੁਤ ਵਾਰਾਂ ਵੇਰਵਾ ਦੇ ਚੁੱਕਿਆ ਹਾਂ ਕਿ ਉੱਥੇ ਇੱਕ ਐਸਕੁਲਪੀਅਸ ਨਾਂ ਦਾ ਦੇਵਤਾ ਹੁੰਦਾ ਸੀ ਔਰ ਉਸ ਦੇਵਤੇ ਦੀ ਲੋਕ ਪੂਜਾ ਕਰਦੇ ਸੀ। ਬਿਮਾਰੀ ਹੋ ਜਾਵੇ ਤਾਂ ਹੌਲੀ ਹੌਲੀ ਲੋਕ ਹੋਰ ਸਿਆਣੇ ਹੋ ਗਏ ਉਹਨਾਂ ਕਿਹਾ ਯਾਰ ਇੰਨੀ ਵੱਡੀ ਦੁਨੀਆਂ ਹੈਗੀ ਹੈ ਇੱਕੋ ਹੀ ਦੇਵਤਾ ਹੈਗਾ ਆ ਔਰ ਉਹ ਸਾਰੀਆਂ ਬਿਮਾਰੀਆਂ ਦਾ ਸਾਰੇ ਲੋਕਾਂ ਦਾ ਕਿਵੇਂ ਖਿਆਲ ਰੱਖ ਸਕਦਾ ਆ ਤੇ ਫੇਰ ਐਸਾ ਹੋਇਆ ਵੀ ਹਰੇਕ ਅਲੱਗ ਅਲੱਗ ਬਿਮਾਰੀ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਦੇਵਤੇ ਕ੍ਰੀਏਟ ਕਰ ਲਏ ਗਏ। ਜਿਵੇਂ ਸੱਪ ਕੱਟੇ ਤੋਂ ਹੁੱਦਾ ਕਰਾਉਣੇ ਆ ਹਲਕਾ ਤੋਂ ਐਵੇਂ ਦਮ ਝਾੜਾ ਕਰਵਾਉਣੇ ਆ ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਤਰ੍ਹਾਂ ਦੀ ਖਤਰਾ ਮਾਤਾ ਨਿਕਲਦੀ ਤੇ ਮਾਤਾ ਦੀ ਪੂਜਾ ਕਰਵਾਉਣੇ ਆ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਧਾਨ ਤੇ ਬੜੇ ਸਾਰੇ ਦੇਵਤਾ ਜਿਹੜੇ ਅਸਾਂ ਕ੍ਰੀਏਟ ਕਰ ਲਏ ਪਰ ਬੀਜ ਕਿਸੇ ਚੀਜ਼ ਦਾ ਨਾਸ ਨਹੀਂ ਹੁੰਦਾ। ਜਿਹੜੀ ਚੀਜ਼ ਇੱਕ ਵਾਰ ਕ੍ਰੀਏਟ ਹੋ ਗਈ ਹੈ ਨਾ ਇਹ ਠੀਕ ਹੈ ਕਿ ਉਹਦਾ ਉਹ ਦਬਦਬਾ ਉਹਦਾ ਉਹ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਓਥੈਂਟਿਕੇਸੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਾ ਰਹੇ ਐਸਾ ਤੇ ਸੰਭਵ ਹੋ ਸਕਦਾ ਹੈ ਜਾਂ ਇੰਜ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ ਪਦਤੀਆਂ ਤੇ ਨਵਾਂ ਹੋਰ ਤਰੀਕਾਕਾਰ ਅਪਣਾਇਆ ਜਾ ਰਿਹਾ ਹੈਗਾ ਉਹ ਇਹਦੇ ਨਾਲ ਥੋੜਾ ਹੋਰ ਸਰਵੋਤਮ ਹੋਵੇ ਤੇ ਪਿੱਛੇ ਰਹਿ ਜਾਂਦਾ ਹੈਗਾ। ਵਿਚਾਰ ਇਹ ਆਇਆ ਕਿ ਭਾਈ ਬਿਮਾਰ ਤਾਂ ਸਰੀਰ ਆ ਦੇਵਤਾ ਇੱਥੇ ਕੀ ਕਰੂਗਾ ਉਹਦਾ ਸੰਬੰਧ ਸਾਡੀ ਮਾਨਸਿਕਤਾ ਨਾਲ ਸੀ ਬੇਸ਼ਕ ਸੀ ਅੱਜ ਵੀ ਹੈ ਪਰ ਸਰੀਰ ਬਿਮਾਰ ਹੈ ਤੇ ਫਿਰ ਇਸ ਸਰੀਰ ਨੂੰ ਕੁਝ ਨਾ ਕੁਝ ਦੇਣ ਦਾ ਤਰੀਕਾਕਾਰ ਸ਼ੁਰੂ ਹੋਇਆ ਜਿਹੜਾ ਕਿ ਯੂਨਾਨ ਤੋਂ ਸ਼ੁਰੂ ਹੋਇਆ। ਯੂਨਾਨ ਤੋਂ ਹੀ ਉਹ ਦੇਵਤੇ ਵਾਲੀ ਗੱਲ ਸ਼ੁਰੂ ਹੋਈ ਸੀ ਤੇ ਯੂਨਾਨ ਤੋਂ ਸ਼ੁਰੂ ਇਹ ਹੋਇਆ ਸੀਗਾ। ਅਲਟੀਮੇਟ ਸਾਡੇ ਦੇਸ਼ ਦੀ ਇੱਕ 1000 ਸਾਲ ਪੁਰਾਣੀ ਆਯੁਰਵੈਦਿਕ ਸਾਇੰਸ ਦੇ ਤੌਰ ਤੇ ਆਯੁਰ ਦਾ ਮਤਲਬ ਹੈ ਲਾਈਫ ਠੀਕ ਹੈ ਉਸ ਤਰੀਕਾਕਾਰ ਦੇ ਮੁਤਾਬਕ ਜੋ ਅਸੀਂ ਸਮਝਦੇ ਵੀ ਜੋ ਕੁਦਰਤ ਨੇ ਜੋ ਵੀ ਚੀਜ਼ ਕ੍ਰੀਏਟ ਕੀਤੀ ਹੈ ਉਹਦੇ ਨੁਕਸਾਂ ਨੂੰ ਠੀਕ ਕਰਨ ਵਾਸਤੇ ਔਰ ਉਹਨੂੰ ਸਹੀ ਸਲਾਮਤ ਚੱਲਦਾ ਰੱਖਣ ਵਾਸਤੇ ਉਸੇ ਤਰ੍ਹਾਂ ਦੀਆਂ ਹੀ ਉਹਨੇ ਜੜੀਆਂ ਬੂਟੀਆਂ ਪੈਦਾ ਕੀਤੀਆਂ ਨੇ।
0: ਬਿਲਕੁਲ
2: ਔਰ ਸਿਰਫ ਸਾਡੇ ਗਿਆਨ ਦੀ ਕਮੀ ਹੈ ਤੇ ਅਸੀਂ ਉਸ ਪਾਸੇ ਡਿਵੈਲਪ ਨਹੀਂ ਕੀਤਾ। ਇਸੇ ਤਰ੍ਹਾਂ ਧਨੰਤਰ ਵਰਗੇ ਵੈਦ ਤੇ ਹੋਰ ਸਾਰੇ ਇਸ ਤਰ੍ਹਾਂ ਦੇ ਬਹੁਤ ਪੁਰਾਣੇ ਵੈਦ ਹਕੀਮ ਜਿਨ੍ਹਾਂ ਨੇ ਦਾਰੂ ਲਿਸ਼ਵਾ ਅਸੀਂ ਹੁਣ ਵੀ ਪੜ੍ਹਦੇ ਹਾਂ ਉਰਦੂ ਚ ਲਿਖੇ ਨੇ ਬਹੁਤ ਪੁਰਾਣੇ ਕਈਆਂ ਦੀ ਟ੍ਰਾਂਸਲੇਸ਼ਨ ਵੀ ਕੀਤੀ ਗਈ ਹੈ ਸੋ ਉਹਨਾਂ ਨੇ ਇਹ ਤਰੀਕਾਕਾਰ ਸ਼ੁਰੂ ਕੀਤਾ ਵੀ ਕੁਦਰਤ ਨੇ ਸਾਡੀਆਂ ਜਿੰਨੀਆਂ ਵੀ ਤਕਲੀਫਾਂ ਹਨ ਇੱਕ ਦੂਜੇ ਦੀਆਂ ਅਸੀਂ ਇੱਕ ਦੂਜੇ ਦਾ ਸਹਿਯੋਗ ਮੰਗਦੇ ਹਾਂ ਨਾ ਕੰਮ ਕਰਨ ਵਾਸਤੇ ਤੁਹਾਨੂੰ ਮੈਂ ਸਹਿਯੋਗ ਕਰ ਰਿਹਾ ਤੁਸੀਂ ਮੈਨੂੰ ਸਹਿਯੋਗ ਕਰ ਰਹੇ ਹੋ ਤੇ ਜੋ ਕੁਛ ਕੁਦਰਤ ਨੇ ਕਰਿਆ ਆ ਉਹ ਇੱਕ ਦੂਸਰੇ ਦੇ ਸਹਿਯੋਗ ਵਾਸਤੇ ਕਰਿਆ ਸਹਿਯੋਗ ਵਾਸਤੇ ਕਰਿਆ ਆ ਤੇ ਫਿਰ ਅਸੀਂ ਇਹ ਵੇਖਦੇ ਹਾਂ ਭਾਈ ਅਸੀਂ ਕਾਰਬਨ ਡਾਈਆਕਸਾਈਡ ਛੱਡਦੇ ਹਾਂ ਤੇ ਕਾਰਬਨ ਡਾਈਆਕਸਾਈਡ ਬਨਸਪਤੀ ਦਾ ਜੀਵਨ ਆ
0: ਜੀ
2: ਬਨਸਪਤੀ ਆਕਸੀਜਨ ਛੱਡਦੀ ਹੈ ਤੇ ਉਹ ਸਾਡਾ ਜੀਵਨ ਆ ਲੈਂਡਿੰਗ ਤਾਂ ਹੈਗਾ ਨਾ ਸਾਨੂੰ ਪਤਾ ਨਹੀਂ ਸੀ ਇਸੇ ਤਰ੍ਹਾਂ ਹੀ ਇਸੇ ਚੀਜ਼ ਨੂੰ ਹੀ ਨਾਲ ਲੈਂਦਿਆਂ ਹੋਇਆ ਸਾਇੰਸ ਨੂੰ ਇਸ ਪਾਸੇ ਮੋੜਾ ਦੇ ਦਿੱਤਾ ਗਿਆ ਕਿ ਇਹਨਾਂ ਬਨਸਪਤੀ ਦੀਆਂ ਬਣਾਈਆਂ ਹੋਈਆਂ ਦਵਾਈਆਂ ਦੇ ਤੌਰ ਨੂੰ ਦਵਾਈ ਕਹਿ ਲੋ ਦਵਾਈਆਂ ਦੇ ਤੌਰ ਤੇ ਜਦੋਂ ਅਸੀਂ ਇਹਨਾਂ ਨੂੰ ਇਸਤੇਮਾਲ ਕਰਾਂਗੇ ਤੇ ਸਾਡੀਆਂ ਬਿਮਾਰੀਆਂ ਨੂੰ ਵੀ ਰਾਹਤ ਦੇਗੀ
0: ਜੀ
2: ਔਰ ਉਸ ਵੇਲੇ ਇਹ ਆਯੁਰਵੈਦਿਕ ਪਦਤੀ ਦਾ ਚਲਨ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਜਦੋਂ ਕਿ ਸਾਡੇ ਐਲੋਪੈਥਿਕ ਸਿਧਾਂਤ ਘੜਿਆ ਗਿਆ ਇਹ ਤੇ ਬਹੁਤ ਪਹਿਲਾਂ ਪੁਰਾਣਾ ਸੀਗਾ ਚੱਲਦਾ ਆਉਂਦਾ ਸੀ ਬਾਕੀ ਵੈਸਟਰਨ ਕੰਟਰੀ ਦੇ ਵਿੱਚ ਤੇ ਜਦੋਂ ਅੰਗਰੇਜ਼ਾਂ ਨੇ ਸਾਡੇ ਤੇ ਰਾਜ ਕੀਤਾ ਸਾਡੇ ਤੇ ਵੀ ਇਹ ਹਾਵੀ ਹੋ ਗਏ ਨੇ ਆਯੁਰਵੈਦਿਕ ਨੂੰ ਦਬਾ ਕੇ ਰੱਖ ਦਿੱਤਾ
0: ਜੀ
2: ਜੇ ਅਸੀਂ ਵੇਖਦੇ ਹਾਂ ਵੀ ਇਹਨਾਂ ਦੇ ਅੰਦਰ ਇੱਕ ਸਾਂਝ ਕਿਹੜੀ ਹੈ, ਅਸੀਂ ਉਸ ਸਾਂਝ ਨੂੰ ਲੱਭਣ ਦੀ ਕੋਸ਼ਿਸ਼ ਕਰਦਿਆਂ ਹੋਇਆ ਇਹ ਵੇਖਦੇ ਹਾਂ ਕਿ ਹਰੇਕ ਸਬਸਟਾਂਸ ਜਿਹੜਾ ਇਸ ਯੂਨੀਵਰਸ ਤੇ ਪੈਦਾ ਹੋਇਆ ਆ, ਜਾਂ ਇੰਜ ਕਹੋ ਕਿ ਜਿੰਨੇ ਵੀ ਸਬਸਟਾਂਸ ਇਸ ਯੂਨੀਵਰਸ ਦੇ ਹੈ ਨੇ ਤੇ ਜਿਨ੍ਹਾਂ ਦਾ ਨੌਲੇਜ ਹਿਊਮਨ ਬੀਇੰਗ ਨੂੰ ਹੈ, ਮੁੱਖ ਨੁਕਤਾ ਨੂੰ ਇਹ ਉਹਨਾਂ ਦਾ ਨੌਲੇਜ ਹੈ, ਤਾਂ ਉਹ ਨੌਲੇਜ ਇਸ ਕਿਸਮ ਦੇ ਵਿੱਚ ਹੈਗਾ ਆ, ਜਿਵੇਂ ਫਾਰਮੂਲਾ ਦੇ ਤੌਰ ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਾਣਦੇ ਹਾਂ, ਫਿਜਿਕਸ ਦੇ ਤੌਰ ਤੇ ਜਾਣਦੇ ਹਾਂ, ਕੈਮਿਸਟਰੀ ਦੇ ਤੌਰ ਤੇ ਜਾਣਦੇ ਹਾਂ, ਫਾਰਮੂਲੇ ਨੇ ਕਿਸੇ ਚੀਜ਼ ਨੂੰ ਜਾਣਨ ਦੇ, ਮੈਥਮੈਟਿਕਸ ਦੇ ਤੌਰ ਤੇ ਜਾਣਦੇ ਹਾਂ, ਸੋ ਕਿਸੇ ਚੀਜ਼ ਨੂੰ ਜਾਣਨ ਦਾ ਇੱਕ ਤਰੀਕਾਕਾਰ ਹੈ, ਔਰ ਉਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਅਸੀਂ ਹਰ ਇੱਕ ਦੀ ਆਈਡੈਂਟੀਫਿਕੇਸ਼ਨ ਇਸ ਤਰ੍ਹਾਂ ਕਰੀਏ, ਸੁਹਾਗਾ ਹੈ, ਪਲਕੜੀ ਹੈ, ਖੰਡ ਹੈ, ਇੰਨੀਆਂ ਸਾਰੀਆਂ ਲੂਣ ਹੈ, ਇੰਨੀਆਂ ਸਾਰੀਆਂ ਚੀਜ਼ਾਂ ਨੇ, ਜੇ ਇਹਨਾਂ ਨੂੰ ਪੀ ਦਿੱਤਾ ਜਾਵੇ ਤੇ ਇੱਕੋ ਜਿਹੀ ਦਿਸਦੀਆਂ ਨੇ, ਵੱਖ ਕਰਨਾ ਬੜਾ ਮੁਸ਼ਕਲ ਹੈਗਾ ਆ, ਤੇ ਹੁਣ ਅਸੀਂ ਛੋਟੀ ਕਲਾਸਾਂ ਦੇ ਵਿੱਚ ਲੋਹ ਚੂਨ ਦਾ ਮਿਸ਼ਰਣ ਤੇ ਅਲੱਗ ਕਰਦੇ ਹੀ ਆਏ ਆ ਨਾ, ਸਾਇੰਸ ਦੀਆਂ ਕਲਾਸਾਂ ਵਿੱਚ ਛੋਟੀਆਂ ਕਲਾਸਾਂ ਚ ਲੋਹੇ ਤੇ ਚੂਨੇ ਦਾ ਤੇ ਰੇਤ ਦਾ ਮਿਸ਼ਰਣ ਬਣਾ ਕੇ ਤੇ ਐਕਸਪੈਰੀਮੈਂਟ ਕਰਾਉਂਦੇ ਸੀ ਵੀ ਕਿਵੇਂ ਕਿਵੇਂ ਅਲੱਗ ਕਰਨਾ ਹੈਗਾ, ਇਹ ਸਧਾਰਨ ਦੀਆਂ ਗੱਲਾਂ ਸੀਗੀਆਂ। ਇਸੇ ਤਰ੍ਹਾਂ ਹੀ ਇਸ ਤੋਂ ਬਾਅਦ ਵੀ ਕੁਝ ਐਸਾ ਬਚ ਜਾਂਦਾ ਹੈ ਜਿਹੜਾ ਅਜੇ ਵੀ ਮੰਗ ਕਰਦਾ ਆ ਕਿ ਬਹੁਤ ਸਾਰੀਆਂ ਚੀਜ਼ਾਂ ਤਾਂ ਇੱਕੋ ਜਿਹੀਆਂ ਰੇਤ ਵਰਗੀਆਂ ਹੋਣਗੀਆਂ, ਬਹੁਤ ਸਾਰੀਆਂ ਲੋਹੇ ਵਰਗੀਆਂ ਮੈਟਲ ਹੋਰ ਵੀ ਹੋਣਗੀਆਂ, ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਣਗੀਆਂ, ਤੇ ਫਿਰ ਉਹਨਾਂ ਦਾ ਪਤਾ ਕਿਵੇਂ ਲੱਗੇ। ਜਿਹੜੀ ਹੋਰ ਬਰੀਕੀ ਵਾਲੀ ਗੱਲ ਸੀ ਤਾਂ ਉਹ ਅਲਟੀਮੇਟਲੀ ਇੱਕ ਸਿਧਾਂਤ ਵਿਕਸਿਤ ਹੋਇਆ, ਔਰ ਉਸ ਸਿਧਾਂਤ ਵਿਕਸਿਤ ਹੋ ਕੇ ਅਸੀਂ ਇਹ ਜਾਣਿਆ ਵੀ ਭਾਈ ਕੋਈ ਵੀ ਚੀਜ਼ ਸਾਡੇ ਹਿਊਮਨ ਸਰੀਰ ਨੂੰ ਕਿਵੇਂ ਇਫੈਕਟ ਕਰਦੀ ਆ, ਉਹਦਾ ਕਿਵੇਂ ਅਸਰ ਹੁੰਦਾ ਹੈ, ਉਸ ਨੂੰ ਅਸੀਂ ਇੱਕ ਹੋਰ ਤਰੀਕਾਕਾਰ ਇੱਕ ਹੋਰ ਲੇਬਲ ਦੇ ਦਿੱਤਾ। ਫਿਜ਼ੀਕਲ ਸਿਧਾਂਤ ਦੇ ਤੌਰ ਤੇ ਅਸੀਂ ਚੀਜ਼ਾਂ ਨੂੰ ਵੱਖ ਕਰਕੇ ਵੇਖਦੇ ਹਾਂ, ਕੈਮੀਕਲ ਸਿਧਾਂਤ ਦੇ ਤੌਰ ਤੇ ਅਸੀਂ ਚੀਜ਼ਾਂ ਨੂੰ ਵੱਖ ਕਰਕੇ ਵੇਖਦੇ ਹਾਂ, ਔਰ ਇਸੇ ਤਰ੍ਹਾਂ ਇੱਕ ਹੋਰ ਸਿਧਾਂਤ ਸੈਟਅਪ ਹੋ ਗਿਆ ਕਿ ਕੋਈ ਵੀ ਚੀਜ਼ ਹਿਊਮਨ ਸਰੀਰ ਨੂੰ ਕਿਵੇਂ ਇਫੈਕਟ ਕਰਦੀ ਹੈ ਉਹ ਇੱਕ ਵੱਖਰਾ ਹੈ। ਜੇ ਲੂਣ ਖਾਓਗੇ ਤੇ ਉਹਨੇ ਸਰੀਰ ਨੂੰ ਵੱਖਰੀ ਤਰ੍ਹਾਂ ਅਸਰ ਕਰਨਾ ਹੈਗਾ, ਖੰਡ ਖਾਓਗੇ ਉਹਨੇ ਸਰੀਰ ਨੂੰ ਵੱਖਰੀ ਤਰ੍ਹਾਂ ਅਸਰ ਕਰਨਾ ਹੈਗਾ, ਸੁਹਾਗਾ ਖਾਓਗੇ ਜਾਂ ਫਰਕੜੀ ਖਾਓਗੇ, ਤੇ ਇਹਨਾਂ ਸਾਰਿਆਂ ਨੇ ਹੀ ਵੱਖ ਵੱਖ ਤਰ੍ਹਾਂ ਸਾਡੇ ਸਰੀਰ ਨੇ ਇਹਦਾ ਰਿਸਪੋਂਸ ਦੇਣਾ ਆ, ਔਰ ਇਸ ਦਾ ਨਾਂ ਰੱਖ ਦਿੱਤਾ ਗਿਆ ਥੈਰਾਪਿਊਟਿਕ ਵੇ ਆਫ ਆਈਡੈਂਟੀਫਿਕੇਸ਼ਨ। ਕਿਸੇ ਵੀ ਚੀਜ਼ ਦੀ ਆਈਡੈਂਟੀਫਿਕੇਸ਼ਨ, ਕਿਸੇ ਵੀ ਚੀਜ਼ ਦੀ ਜਾਣਕਾਰੀ, ਕਿ ਆਹ ਮੇਰਾ ਮਾਮਾ ਆ, ਕਿਵੇਂ ਮਾਮਾ ਹੈ ਭਾਈ, ਮੇਰੀ ਮਾਂ ਦਾ ਭਰਾ ਆ, ਆਈਡੈਂਟੀਫਿਕੇਸ਼ਨ ਨਤੀਕਾਕਾਰ ਹੈ ਨਾ, ਜਾਣਨ ਦੀ ਵਿਵਸਥਾ ਹੈ ਨਾ, ਵੀ ਆਹ ਜਿਹੜਾ ਬੰਦਾ ਖੜਾ ਹੈ ਇਹ ਮੇਰਾ ਕੀ ਰਿਸ਼ਤੇਦਾਰ ਆ, ਕਿਵੇਂ। ਇਸੇ ਤਰ੍ਹਾਂ ਆਹ ਜਿਹੜਾ ਸਬਸਟਾਂਸ ਹੈਗਾ ਆ, ਇਹਦੀ ਹੋਰ ਕੀ ਆਈਡੈਂਟੀਫਿਕੇਸ਼ਨ ਹੋ ਗਈ ਹੈ, ਜਿਹੜੀ ਮਨੁੱਖਤਾ ਦੇ ਨਾਲ ਸਾਂਝ ਵਾਲੀ ਹੈਗੀ ਆ, ਉਸ ਨੂੰ ਅਸੀਂ ਕਹਿੰਦੇ ਹਾਂ ਥੈਰਾਪਿਊਟਿਕ ਵੇ ਆਫ ਆਈਡੈਂਟੀਫਿਕੇਸ਼ਨ। ਹਾਂਜੀ, ਇੱਕ ਹੋਰ ਵਿਧਾਨ ਸ਼ੁਰੂ ਹੋ ਗਿਆ ਤੇ ਹੁਣ ਜਿੰਨੀਆਂ ਵੀ ਸਬਸਟਾਂਸ ਅਸੀਂ ਆਪਣੇ ਸਿਸਟਮ ਦੇ ਵਿੱਚ ਅਜਮਾ ਲਏ ਕਿ ਇਹਦਾ ਵੀ ਸਾਨੂੰ ਪਤਾ ਲੱਗ ਗਿਆ, ਇਹਦਾ ਵੀ ਸਾਨੂੰ ਪਤਾ ਲੱਗ ਗਿਆ, ਇਹਦਾ ਵੀ ਸਾਨੂੰ ਪਤਾ ਲੱਗ ਗਿਆ, ਇਹਦਾ ਭਾਵ ਇਹ ਆ ਕਿ ਅਸੀਂ ਇਹ ਜਾਣ ਲਿਆ ਕਿ ਇਹ ਸਬਸਟਾਂਸ ਅਗਰ ਸਾਡੇ ਸਰੀਰ ਨਾਲ ਵਿਵਸਥਾ ਹੋਣ, ਰਗੜੇ ਜਾਣ, ਖਾਏ ਜਾਣ, ਪੀਏ ਜਾਣ, ਤਾਂ ਇਹ ਸਾਡੇ ਸਰੀਰ ਦੇ ਉੱਪਰ ਸਾਡੇ ਆਮ ਰੂਟੀਨ ਚੱਲਣ ਨੂੰ ਕਿਵੇਂ ਚੇਂਜ ਕਰਦੇ ਆ, ਕਿਵੇਂ ਬਦਲਦੇ ਆ, ਠੀਕ ਆ। ਸੋ ਇਹਦਾ ਨਾਂ ਅਸੀਂ ਰੱਖ ਦਿੱਤਾ ਥੈਰਾਪਿਊਟਿਕ ਆਈਡੈਂਟੀਫਿਕੇਸ਼ਨ, ਔਰ ਇਹ ਜਿਹੜੀ ਥੈਰਾਪਿਊਟਿਕ ਆਈਡੈਂਟੀਫਿਕੇਸ਼ਨ ਆ ਇਹ ਇੰਨੀ ਯੂਨੀਕ ਹੈ ਚੀਮਾ ਸਾਹਿਬ, ਇੱਕ ਚੀਜ਼ ਦੀ ਦੂਜੀ ਚੀਜ਼ ਨਾਲ ਰਲਦੀ ਨਹੀਂ, ਇੰਡੀਵਿਜੁਅਲ, ਇਹਨੂੰ ਕਹਿੰਦੇ ਅਸੀਂ ਇੰਡੀਵਿਜੁਅਲ, ਬਿਲਕੁਲ ਵੱਖਰੀ। ਔਰ ਇਸੇ ਤਰ੍ਹਾਂ ਹੀ ਅਸੀਂ ਬਿਮਾਰੀਆਂ ਦੇ ਸਬੰਧ ਵਿੱਚ ਵੀ ਇਹ ਜਾਣਿਆ, ਸਾਨੂੰ ਹੁਣ ਕਰੈਕਟਰ ਤੇ ਪਤਾ ਲੱਗ ਗਿਆ ਨਾ, ਹਰੇਕ ਸਬਸਟਾਂਸ ਜਿਹੜਾ ਅਸੀਂ ਦਵਾਈ ਦੇ ਤੌਰ ਤੇ ਵਰਤਦੇ ਹਾਂ ਉਸ ਸਾਰਿਆਂ ਦੇ ਕਰੈਕਟਰ ਅਲੱਗ ਅਲੱਗ ਨੇ ਕਿ ਉਹ ਕਿਵੇਂ ਸਾਡੇ ਸਰੀਰ ਨੂੰ ਇਫੈਕਟ ਕਰਦੇ ਨੇ, ਉਹਦੀਆਂ ਕੀ ਪ੍ਰਾਪਰਟੀਆਂ, ਉਹਦੇ ਕੀ ਗੁਣ ਨੇ, ਕਿਵੇਂ ਸਾਡੇ ਸਰੀਰ ਨੂੰ ਬਦਲਦੇ ਨੇ, ਤਬਦੀਲ ਕਰਦੇ ਨੇ, ਔਰ ਉਹਦਾ ਬਦਲਣਾ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ, ਕਿਸੇ ਦੇ ਗੁੱਸੇ ਨੂੰ ਕਿਸੇ ਇਸ ਤਰ੍ਹਾਂ ਮਾਲ ਕਰਦੇ ਹਾਂ, ਕਿਸੇ ਦੀ ਹਮਦਰਦੀ ਨੂੰ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਬੁਰਾ ਤਾਂ ਕੁਛ ਵੀ ਨਹੀਂ, ਗੁੱਸਾ ਵੀ ਸਮੇਂ ਸਿਰ ਜ਼ਰੂਰਤ ਉਹਦੀ ਹੈਗੀ ਹੈ ਔਰ ਹਮਦਰਦੀ ਦੀ ਵੀ ਕਿਸੇ ਸਮੇਂ ਜ਼ਰੂਰਤ ਉਹਦੀ ਹੈਗੀ ਹੈਗੀ ਹੈ ਸੋ ਹਰ ਚੀਜ਼ ਨੂੰ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ ਇਹਦੇ ਉੱਪਰ ਹੀ ਸਾਡੀਆਂ ਆ ਸਿਧਾਂਤਕ ਮੈਡੀਕਲ ਸਾਇੰਸ ਜਿਹੜੀਆਂ ਨੇ ਡਿਪੈਂਡ ਕਰਦੀਆਂ ਨੇ ਮੈਂ ਐਗਜ਼ਾਮਪਲ ਦਿਆਂ ਇਸ ਸੰਬੰਧੀ ਕਿ ਉਲਟੀ ਆਉਂਦੀ ਹੈ ਇਸ ਸਰੀਰ ਦੇ ਵਿੱਚ ਕੁਝ ਅਸੀਂ ਐਸਾ ਖਾ ਲਿਆ ਜਿਹੜਾ ਸਰੀਰ ਨੂੰ ਬਰਦਾਸ਼ਤ ਨਹੀਂ ਹੈ ਸਰੀਰ ਉਹਦੇ ਤੋਂ ਬਾਹਰ ਕੱਢਣਾ ਚਾਹੁੰਦਾ ਹੈ ਉਲਟੀ ਲਿਆਉਣਾ ਚਾਹੁੰਦਾ ਹੈ ਹੁਣ ਸਾਡੇ ਕੋਲ ਐਸੇ ਸਬਸਟਾਂਸ ਨੇ ਜਿਹੜੇ ਉਲਟੀ ਪੈਦਾ ਕਰ ਸਕਦੇ ਨੇ ਹੁਣ ਸੋਚਣਾ ਅਸੀਂ ਹਾਂ ਕਿ ਅਸੀਂ ਉਲਟੀ ਲਿਆਉਣੀ ਹੈ ਤੇ ਅਸੀਂ ਉਹਨੂੰ ਬੰਦ ਕਰਨਾ ਹੈ ਸਰੀਰ ਉਹਨੂੰ ਪਸੰਦ ਨਹੀਂ ਕਰਦਾ ਇਸੇ ਕਰਕੇ ਉਲਟੀ ਆ ਰਹੀ ਹੈ ਔਰ ਅਸੀਂ ਜ਼ਬਰਦਸਤੀ ਇਸਤੇਮਾਲ ਕਰਦੇ ਹਾਂ ਬੰਦ ਕਰਦੇ ਹਾਂ ਉਲਟੀ ਨੂੰ ਭਾਵੇਂ ਕੁਛ ਵੀ ਹੋਵੇ ਜੀ ਅਸੀਂ ਉਲਟੀ ਬੰਦ ਕਰਨੀ ਹੈ ਜੀ ਕਰ ਦਿਓ ਭਾਈ ਤੁਸੀਂ ਉਲਟੀ ਬੰਦ ਕਰੋਗੇ ਪਰ ਨੇਚਰ ਸਰੀਰ ਇਹ ਚਾਹੁੰਦਾ ਕਿ ਨਹੀਂ ਮੈਂ ਇਹਨੂੰ ਬਰਦਾਸ਼ਤ ਨਹੀਂ ਕਰਦਾ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗੀ ਉਹ ਟੱਟੀ ਦਾ ਰਸਤਾ ਅਪਣਾ ਲੇਗੀ ਘਬਰਾਹਟ ਜਦ ਤੱਕ ਟੱਟੀ ਦੇ ਰਸਤੇ ਨਹੀਂ ਨਿਕਲਦਾ ਤਦ ਤੱਕ ਘਬਰਾਹਟ ਹੋਣੀ ਸ਼ੁਰੂ ਹੋ ਜਾਏਗੀ ਇਸੇ ਕਰਕੇ ਅਸੀਂ ਆਨੇ ਆ ਦਵਾਈ ਲਈ ਸੀ ਉਹਦੇ ਤੋਂ ਬਾਅਦ ਘਬਰਾਹਟ ਹੋਣੀ ਸ਼ੁਰੂ ਹੋ ਗਈ ਇਹਦਾ ਇਹ ਇੰਡੀਕੇਸ਼ਨ ਆ ਕਿ ਜੋ ਵੀ ਕੁਝ ਤੁਸੀਂ ਦੇ ਰਹੇ ਦਵਾਈ ਦੇ ਤੌਰ ਤੇ ਉਹ ਸਰੀਰ ਬਰਦਾਸ਼ਤ ਨਹੀਂ ਕਰਦਾ ਉਹ ਸਰੀਰ ਉਹਨੂੰ ਵੀ ਪਸੰਦ ਨਹੀਂ ਕਰਦਾ ਜੋ ਤੁਸੀਂ ਤਰੀਕਾਕਾਰ ਅਪਣਾਇਆ ਆ ਉਹ ਵੀ ਇਹਦੇ ਸੂਟ ਨਹੀਂ ਬੈਠ ਰਿਹਾ ਇਸੇ ਕਰਕੇ ਕਿਸੇ ਵੀ ਚੀਜ਼ ਨੂੰ ਖਾਣ ਤੋਂ ਬਾਅਦ ਦਵਾਈ ਦੇ ਤੌਰ ਤੇ ਖਾਣ ਤੋਂ ਬਾਅਦ ਰਹਿਣ ਤੋਂ ਬਾਅਦ ਸਾਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਇੰਡੀਕੇਸ਼ਨ ਇਹ ਹੈ ਕਿ ਸਰੀਰ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਹੁਣ ਇਸੇ ਹੀ ਬੇਸ ਤੇ ਇਹ ਦੋ ਗੁਣ ਹੋ ਗਏ ਇੱਕ ਹੋ ਗਿਆ ਕਿ ਤੁਹਾਡੇ ਨਾਲ ਸਹਿਮਤੀ ਵਾਲਾ ਇੱਕ ਹੋ ਗਿਆ ਤੁਹਾਡੇ ਉਲਟ ਵਾਲਾ ਸੋ ਇਹ ਗੁਣ ਹਨ ਹਰੇਕ ਸਬਸਟਾਂਸ ਦੇ ਹਰੇਕ ਪ੍ਰਾਪਰਟੀ ਦੇ ਔਰ ਉਹਦੇ ਮੁਤਾਬਕ ਹੀ ਅਸੀਂ ਇਹਨਾਂ ਸਾਇੰਸਿਸ ਦੇ ਵਿੱਚ ਇਸੇ ਸਬਸਟਾਂਸ ਨੂੰ ਵਰਤਦੇ ਹਾਂ ਹੁਣ ਖਾਸ ਗੱਲ ਤਾਂ ਇਹ ਆ ਕਿ ਦਵਾਈਆਂ ਬਣਾਉਣ ਦੇ ਜਿਹੜੇ ਵੀ ਸੋਰਸਿਸ ਹਨ ਕੁਦਰਤ ਨੇ ਸਾਨੂੰ ਬਖਸ਼ੇ ਉਹੀ ਹਨ ਉਹ ਇੱਕੋ ਹੀ ਹਨ ਚਾਹੇ ਉਹ ਐਲੋਪੈਥਿਕ ਹੋਵੇ ਚਾਹੇ ਉਹ ਹੋਮਿਓਪੈਥਿਕ ਹੋਵੇ ਚਾਹੇ ਆਯੁਰਵੈਦਿਕ ਹੋਵੇ ਸਾਰਿਆਂ ਦੇ ਵਿੱਚ ਭੰਡਾਰ ਕੁਦਰਤ ਵੱਲੋਂ ਬਖਸ਼ਿਆ ਹੋਇਆ ਉਹੀ ਹੈ ਜਿਹਦੇ ਵਿੱਚੋਂ ਅਸੀਂ ਦਵਾਈਆਂ ਬਣਾਉਣੇ ਆ ਔਰ ਅਸੀਂ ਉਹਦੇ ਅਲੱਗ ਅਲੱਗ ਗਰੁੱਪ ਕਰ ਦਿੱਤੇ ਹੋਏ ਕਿਸ ਤਰ੍ਹਾਂ ਦੇ ਚੀਮਾ ਸਾਹਿਬ ਜਿੰਨੀਆਂ ਵੀ ਪਲਾਂਟਸ ਤੋਂ ਦਵਾਈਆਂ ਬਣਦੀਆਂ ਨੇ
0: ਜੀ
2: ਸਾਰੀਆਂ ਨੂੰ ਅਸੀਂ ਰੱਖ ਲਿਆ ਵੈਜੀਟੇਬਲ ਗਰੁੱਪ ਦੇ ਵਿੱਚ ਇਹ ਭਾਈ ਵੈਜੀਟੇਬਲ ਗਰੁੱਪ ਹੈ ਪਲਾਂਟਸ ਵਿੱਚੋਂ ਬਣੀਆਂ ਹੋਈਆਂ ਦਵਾਈਆਂ ਨੂੰ ਅਸੀਂ ਵੈਜੀਟੇਬਲ ਗਰੁੱਪ ਕਹਿ ਦਿੱਤਾ ਉਸ ਤੋਂ ਬਾਅਦ ਜਿੰਨੇ ਵੀ ਮਿਨਰਲਸ ਹਨ ਜਿੰਨੇ ਵੀ ਇਸ ਤਰ੍ਹਾਂ ਦੇ ਪਦਾਰਥ ਹਨ ਸੋਲਿਡ ਟਾਈਪ ਦੇ ਪਦਾਰਥ ਹਨ ਜਿਨ੍ਹਾਂ ਨੂੰ ਅਸੀਂ ਨਾਨ ਲਿਵਿੰਗ ਚ ਲੈ ਲੈਂਦੇ ਹਾਂ ਇਫੈਕਟ ਤਾਂ ਉਹ ਵੀ ਸਾਡੀ ਬਾਡੀ ਨੂੰ ਕਰਦੇ ਨੇ ਇਹਦਾ ਮਤਲਬ ਕੀ ਹੋਇਆ ਕਿ ਅਸੀਂ ਜਿੰਨੀਆਂ ਵੀ ਦਵਾਈਆਂ ਇਸ ਤਰ੍ਹਾਂ ਦੇ ਸਬਸਟਾਂਸਿਸ ਤੋਂ ਬਣਾਉਣੇ ਆ ਜਿਨ੍ਹਾਂ ਨੂੰ ਅਸੀਂ ਬੇਸਿਕਲੀ ਨਾਨ ਲਿਵਿੰਗ ਸਮਝਦੇ ਹਾਂ ਉਹਨਾਂ ਦਾ ਇਫੈਕਟ ਸਰੀਰ ਦੇ ਲੋਡ ਕਰਕੇ ਤੇ ਅਸੀਂ ਉਹਨਾਂ ਸਾਰਿਆਂ ਨੂੰ ਕਹਿੰਦੇ ਮਿਨਰਲ
0: ਜੀ
2: ਵੈਜੀਟੇਬਲ ਕਿੰਗਡਮ ਮਿਨਰਲ ਕਿੰਗਡਮ ਤੇ ਫੇਰ ਸਾਇੰਸ ਨੇ ਹੋਰ ਤਰੱਕੀ ਕੀਤੀ ਕਿ ਬਹੁਤ ਸਾਰੀਆਂ ਗੱਲਾਂ ਸਾਨੂੰ ਵੈਜੀਟੇਬਲ ਦੇ ਵਿੱਚੋਂ ਨਹੀਂ ਮਿਲ ਰਹੀਆਂ ਬਹੁਤ ਸਾਰੀਆਂ ਗੱਲਾਂ ਸਾਨੂੰ ਕੁਦਰਤ ਦੇ ਭੰਡਾਰ ਦੇ ਵਿੱਚੋਂ ਨਹੀਂ ਮਿਲ ਰਹੀਆਂ ਤੇ ਅਸੀਂ ਹੁਣ ਫਿਰ ਕੀ ਕਰ ਹੋਰ ਤਰੀਕਾ ਟਾਈਮ ਟੂ ਟਾਈਮ ਮਨੁੱਖ ਸੋਚਦਾ ਹੀ ਆਇਆ ਨਾ ਤਾਂ ਉਸੇ ਤਰ੍ਹਾਂ ਉਸਨੇ ਇਹ ਸੋਚਣਾ ਕੀਤਾ ਕਿ ਭਾਈ ਆਹ ਜਿਹੜੀ ਸਾਡੇ ਸਰੀਰ ਦੇ ਅੰਦਰ ਚਲਨ ਹੈ ਨਾ ਇਸ ਚਲਨ ਨੂੰ ਹੀ ਇਸਤੇਮਾਲ ਕੀਤਾ ਜਾਵੇ ਚਲਨ ਤੋਂ ਭਾਵ ਕੀ ਆ ਕਿ ਬਾਡੀ ਦੇ ਸੀਰਮ ਬਾਡੀ ਦੀ ਜਿਹੜੀ ਹੈ ਇੱਕ ਹੁੰਦਾ ਸਿਕਰੀਸ਼ਨ ਤੇ ਹੁੰਦਾ ਐਕਸਕ੍ਰੀਸ਼ਨ ਸਿਕਰੀਸ਼ਨ ਉਹ ਹੁੰਦਾ ਜਿਹੜਾ ਬਾਡੀ ਦੇ ਅੰਦਰ ਅੰਦਰ ਸਰਕੂਲੇਟ ਕਰਦਾ ਆ ਐਕਸਕ੍ਰੀਸ਼ਨ ਉਹ ਹੁੰਦਾ ਜਿਹੜਾ ਬਾਡੀ ਤੋਂ ਬਾਹਰ ਕੱਢ ਦਿੱਤਾ ਸਰੀਰ ਨੇ ਕਿ ਨਹੀਂ ਇਹ ਨਹੀਂ ਚਾਹੀਦਾ ਹੁਣ ਨਹੀਂ ਚਾਹੀਦਾ ਤੇ ਇਹਦਾ ਮਤਲਬ ਉਹਦੇ ਵਿੱਚ ਵੇਸਟ ਪਦਾਰਥ ਉਹਦੇ ਨਿਕਲ ਰਹੇ ਨੇ ਸੋ ਅਸੀਂ ਮੈਡੀਕਲ ਸਾਇੰਸ ਨੇ ਸਭ ਤੋਂ ਪਹਿਲਾਂ ਸਰੀਰ ਦੇ ਅੰਦਰ ਸਰਕੂਲੇਟ ਕਰਨ ਵਾਲੇ ਉਹ ਸੀਰਮ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਇਹ ਕੁਵਤ ਹੈ ਤੇ ਪਾਵਰ ਹੈ ਕਿ ਉਹ ਸਰੀਰ ਦੇ ਚੱਲਣ ਨੂੰ ਬਦਲ ਸਕਦੇ ਆ ਹੁਣ ਉਹਨਾਂ ਦਾ ਚਲਨ ਅਸੀਂ ਜਦ ਜਾਣ ਲਿਆ ਕਿ ਪਿਚੋਟੀ ਗਲੈਂਡ ਕੀ ਕਰਦਾ ਵੀ ਇਹਦੇ ਚੋਂ ਸੈਕ੍ਰੀਸ਼ਨ ਪਿਚੋਟੀ ਦਾ ਨਿਕਲਦਾ ਹੈਗਾ ਐਡਰੇਨਾਲੀਨ ਗਲੈਂਡ ਕੀ ਕਰਦਾ ਜੀ ਐਡਰੇਨਾਲੀਨ ਗਲੈਂਡ ਦਾ ਹਾਰਮੋਨ ਉਹਦੇ ਵਿੱਚੋਂ ਨਿਕਲਦਾ ਜੀ ਥਾਇਰਾਇਡ ਕੀ ਕਰਦਾ ਹੈ ਜੀ ਥਾਇਰਾਇਡ ਦਾ ਹਾਰਮੋਨ ਉਹਦੇ ਵਿੱਚੋਂ ਨਿਕਲਦਾ ਜੀ ਔਰ ਅਸੀਂ ਉਹਨਾਂ ਦੀ ਐਕਟੀਵਿਟੀ ਨੋਟ ਕਰ ਲਈ ਵੀ ਉਹਦੇ ਨਾਲ ਕੀ ਹੁੰਦਾ ਹੈ ਸਰੀਰ ਦੇ ਵਿੱਚ ਉਹਦੇ ਉਹ ਜਿਹੜੇ ਗੁਣ ਨੇ ਜੇ ਘੱਟ ਜਾਵੇ ਤੇ ਐਂ ਹੋਊਗਾ ਜੇ ਵੱਧ ਜਾਵੇ ਤੇ ਐਂ ਹੋਊਗਾ ਭਾਵ ਕਿ ਦੋਵੇਂ ਤਰ੍ਹਾਂ ਦੇ ਇਫੈਕਟ ਅਸੀਂ ਨੋਟ ਕਰਨੇ ਸ਼ੁਰੂ ਕਰ ਦਿੱਤੇ ਤੇ ਫੇਰ ਮਨੁੱਖ ਨੇ ਦਵਾਈਆਂ ਇਸ ਤਰ੍ਹਾਂ ਦੇ ਬਾਡੀ ਦੇ ਵਿੱਚ ਸਰਕੂਲੇਟ ਕਰਨ ਵਾਲੇ ਜਿਹੜੇ ਸੀਰਮ ਸੀਗੇ ਸਿਕਰੀਸ਼ਨ ਸੀਗੇ ਉਹਨਾਂ ਤੋਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਉਹਦਾ ਨਾਮ ਮਨੁੱਖ ਨੇ ਰੱਖ ਦਿੱਤਾ ਸਾਰਕੋਡ ਉਸ ਤੋਂ ਬਾਅਦ ਹੋਰ ਤਰੱਕੀ ਕੀਤੀ ਸਾਇੰਸ ਨੇ ਬਈ ਕਈ ਇੱਕ ਚੀਜ਼ਾਂ ਸਾਨੂੰ ਇਸ ਗਰੁੱਪ ਵਿੱਚੋਂ ਵੀ ਨਹੀਂ ਮਿਲ ਰਹੀਆਂ, ਕਈ ਇੱਕ ਗੱਲਾਂ ਐਸੀਆਂ ਨੇ ਔਰ ਇੱਕ ਸਿਧਾਂਤ ਜੀ ਨੂੰ ਜ਼ਹਿਰ ਨੂੰ ਜ਼ਹਿਰ ਮਾਰਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਸੀਕ੍ਰੀਸ਼ਨ ਹਨ ਉਹਨਾਂ ਨੂੰ ਤਾਂ ਅਸੀਂ ਇਸਤੇਮਾਲ ਕਰ ਲਿਆ ਸਾਰਕੋਟ ਦੇ ਤੌਰ ਤੇ, ਜਿਹੜੇ ਸਾਡੇ ਐਕਸਕ੍ਰੀਸ਼ਨ ਹਨ ਸਾਡੀ ਥੁੱਕ ਸਾਡਾ ਪਿਸ਼ਾਬ ਜਾਂ ਇਸ ਤਰ੍ਹਾਂ ਦੇ ਜਿੰਨੇ ਵੀ ਵੇਸਟ ਪ੍ਰੋਡਕਟਸ ਹਨ ਉਹਨਾਂ ਨੂੰ ਇਸਤੇਮਾਲ ਕਰਕੇ ਦਵਾਈਆਂ ਬਣਨੀਆਂ ਸ਼ੁਰੂ ਹੋ ਗਈਆਂ, ਖਾਸ ਤੌਰ ਤੇ ਬਿਮਾਰੀ ਦੇ ਪ੍ਰੋਡਕਟਸ ਟੀਬੀ ਦੀ ਜਰਾਸੀਮ ਨੇ ਉਹਦੇ ਥੁੱਕ ਦੇ ਵਿੱਚ ਨਿਕਲਦੇ ਨੇ ਔਰ ਉਸ ਤੋਂ ਦਵਾਈ ਬਣਾਉਣੀ ਸ਼ੁਰੂ ਕਰ ਦਿੱਤੀ। ਇਹਨਾਂ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਨੋਜ਼ੋਰਸ, ਨੋਜ਼ੋਰਸ ਦੇ ਆ ਕੇ ਵੀ ਚੀਮਾ ਸਾਹਿਬ ਗੱਲ ਰੁਕੀ ਨਹੀਂ, ਨੋਜ਼ੋਰਸ ਦੇ ਵੀ ਗੱਲ ਆ ਕੇ ਰੁਕੀ ਨਹੀਂ ਔਰ ਇਹ ਸਾਰੀਆਂ ਗੱਲਾਂ ਕਿਉਂ ਰੁਕੀਆਂ ਨੇ ਮੈਂ ਅੱਗੇ ਆ ਕੇ ਐਕਸਪਲੇਨ ਕਰ ਰਿਹਾ ਹਾਂ। ਨਹੀਂ ਰੁਕੀ ਤਾਂ ਅਲਟੀਮੇਟ ਮਨੁੱਖ ਨੇ ਇਹ ਵੇਖਿਆ ਕਿ ਜਿੰਨੀਆਂ ਵੀ ਪਾਵਰਸ ਹਨ ਜਿਵੇਂ ਸੂਰਜ ਦੀ ਕਿਰਨਾਂ ਹੈਗੀਆਂ ਨੇ, ਜਿਵੇਂ ਚੰਦਰਮਾ ਦੀਆਂ ਲੂਨਰਸ ਕਿਰਨਾਂ ਹੈਗੀਆਂ ਨੇ, ਜਿਵੇਂ ਹੁਣ ਐਕਸਰੇ ਅੱਜ ਕੱਲ ਆ ਗਿਆ ਹੈਗਾ ਤੇ ਐਕਸਰੇ ਦੇ ਇਫੈਕਟ ਵੀ ਸਾਡੇ ਸਰੀਰ ਦੇ ਉੱਪਰ ਪੈਂਦੇ ਨੇ, ਉਹ ਕਿਹੜੀਆਂ ਚੇਂਜਸ ਪੈਦਾ ਕਰਦੇ ਨੇ ਸਾਡੇ ਸਰੀਰ ਦੇ ਵਿੱਚ, ਰੇਡੀਏਸ਼ਨ ਜਿਹੜੀ ਵੀ ਹੈਗੀ ਆ ਉਹ ਸਾਡੇ ਸਰੀਰ ਤੇ ਕੀ ਇਫੈਕਟ ਕਰਦੀ ਹੈ ਉਹਨੂੰ ਅਸੀਂ ਨੋਟ ਕਰਨਾ ਸ਼ੁਰੂ ਕਰ ਦਿੱਤਾ। ਤੇ ਅਸਾਂ ਐਂ ਕਰਨਾ ਸ਼ੁਰੂ ਕਰਤਾ ਵੀ ਜੇ ਸਰੀਰ ਦੇ ਵਿੱਚ ਰੇਡੀਏਸ਼ਨ ਪਾਸ ਕਰਦੇ ਆ ਤਾਂ ਸਰੀਰ ਚ ਕੀ ਕੀ ਤਬਦੀਲੀਆਂ ਆ ਜਾਂਦੀਆਂ ਨੇ, ਕਿੰਨੇ ਜੀਵ ਮਰਦੇ ਨੇ, ਕਿੰਨਾ ਕੀ ਕੁਛ ਹੁੰਦਾ ਆ। ਜੇ ਅਸੀਂ ਵਾਰ ਵਾਰ ਐਕਸਰੇ ਕਰ ਰਹੇ ਹਾਂ ਤੇ ਸਰੀਰ ਦੇ ਹੱਡੀਆਂ ਦੇ ਵਿੱਚ ਕੀ ਤਬਦੀਲੀ ਆ ਜਾਂਦੀ ਹੈ ਉਹ ਨੋਟ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਹੀ ਸੂਰਜ ਦੀ ਕਿਰਨਾਂ ਵੀ ਤਾਂ ਸਾਡੇ ਸਰੀਰ ਤੇ ਪਾਸ ਹੁੰਦੀਆਂ ਨੇ, ਅਸੀਂ ਜਾਣਦੇ ਹਾਂ ਵਿਟਾਮਿਨ ਡੀ ਉਹਦੇ ਚ ਮਿਲਦਾ ਸਾਨੂੰ। ਇਸੇ ਤਰ੍ਹਾਂ ਹੀ ਚੰਦਰਮਾ ਦੀਆਂ ਕਿਰਨਾਂ ਵੀ ਸਾਡੇ ਸਰੀਰ ਚ ਪਾਸ ਕਰਦੀਆਂ ਨੇ, ਤੇ ਜੇ ਅਸੀਂ ਇਹਨਾਂ ਨੂੰ ਜਿਵੇਂ ਬਿਜਲੀ ਪ੍ਰਜ਼ਰਵ ਕਰਦੇ ਹਾਂ ਨਾ, ਬਿਜਲੀ ਪ੍ਰਜ਼ਰਵ ਕਰਕੇ ਰੱਖ ਲੈਂਦੇ ਫਿਰ ਇਸਤੇਮਾਲ ਕਰਾਂਗੇ, ਇਸੇ ਤਰ੍ਹਾਂ ਹੀ ਜੇ ਇਹਨਾਂ ਪਾਵਰਾਂ ਨੂੰ ਕਿਸੇ ਹੋਰ ਸਬਸਟਾਂਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਨਰਟ ਸਬਸਟਾਂਸ, ਇਨਰਟ ਦਾ ਮਤਲਬ ਹੁੰਦਾ ਹੈ ਜਿਹੜੇ ਡਾਇਰੈਕਟਲੀ ਸਾਡੇ ਸਰੀਰ ਤੇ ਕੋਈ ਬਹੁਤਾ ਵੱਡਾ ਇਫੈਕਟ ਪੈਦਾ ਨਹੀਂ ਕਰਦੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਇਨਰਟ ਸਬਸਟਾਂਸ। ਔਰ ਉਹ ਇਨਰਟ ਸਬਸਟਾਂਸ ਦੇ ਵਿੱਚ ਅਗਰ ਅਸੀਂ ਇਹ ਰੇਡੀਏਸ਼ਨ, ਇਹ ਐਕਸਰੇ ਦੀ ਪਾਵਰ, ਇਹ ਚੰਦਰਮਾ ਦੀ ਕਿਰਨਾਂ ਦੀ ਪਾਵਰ, ਇਹ ਸੂਰਜ ਦੀਆਂ ਕਿਰਨਾਂ ਦੀ ਪਾਵਰ ਅਗਰ ਪ੍ਰਜ਼ਰਵ ਕਰ ਲਈਏ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇਸਤੇਮਾਲ ਕਰ ਸਕਦੇ ਹਾਂ ਦਵਾਈ ਦੇ ਤੌਰ ਤੇ, ਔਰ ਇਹਦਾ ਨਾਂ ਰੱਖਿਆ ਗਿਆ ਇੰਪਾਉਂਡੇਰਾਬਿਲੀਆ। ਇੰਨੇ ਹੋ ਸਕਦਾ ਹੋਰ ਨਵੇਂ ਨਵੇਂ ਗਰੁੱਪ ਬਣਦੇ ਹੋਣ, ਪਰ ਹਜੇ ਤੱਕ ਅਸੀਂ ਇੰਨੇ ਕੁ ਗਰੁੱਪ ਡਰਾਈਵ ਕਰ ਰਹੇ ਹਾਂ ਜਿਨ੍ਹਾਂ ਤੋਂ ਦਵਾਈਆਂ ਬਣਦੀਆਂ ਹਨ। ਹੁਣ ਅਗਲੀ ਗੱਲ ਕਿ ਸੋਰਸ ਅਸੀਂ ਆਖਿਆ ਵੀ ਕੁਦਰਤ ਦਾ ਹੈ, ਜਿੰਨੇ ਵੀ ਚੀਜ਼ਾਂ ਹਨ ਸੋਰਸ ਸੋਰਸ ਨੂੰ ਲੈ ਕੇ ਹੀ ਅਸੀਂ ਵੇਖਿਆ ਕਿ ਜਿੰਨੀਆਂ ਵੀ ਮੈਡੀਕਲ ਸਾਇੰਸਿਸ ਨੇ ਦਵਾਈਆਂ ਤੇ ਉਹਦੇ ਵਿੱਚੋਂ ਹੀ ਬਣਾਉਂਦੀਆਂ ਨੇ, ਜਿਹਦਾ ਮਤਲਬ ਅੰਦਰੋਂ ਤਾਂ ਉਹ ਇੱਕ ਹੀ ਨੇ ਤੇ ਫਿਰ ਇਸਤੇਮਾਲ ਉਹ ਕੀ ਕਰਦੀਆਂ ਨੇ, ਇਸਤੇਮਾਲ ਕੀ ਕਰਦੀਆਂ ਨੇ ਜਿਸ ਉਹਦੇ ਕਹਿੰਦੇ ਆ ਕਿਸੇ ਵੀ ਸਬਸਟਾਂਸ ਦੇ ਐਕਟਿਵ ਕੰਸਟੀਚੁਐਂਟਸ। ਐਕਟਿਵ ਕੰਸਟੀਚੁਐਂਟਸ ਦਾ ਮਤਲਬ ਹੁੰਦਾ ਹੈ ਕਿ ਕਿਸੇ ਗੁਰਦੀਪ ਸਿੰਘ ਦੇ ਵਿੱਚ ਕੀ ਖਾਸੀਅਤ ਹੈਗੀ ਜੀ, ਤੁਸੀਂ ਉਸਨੂੰ ਪਿਆਰ ਕਰਦੇ ਹੋ ਜਾਂ ਤੁਸੀਂ ਉਹਨੂੰ ਸੁਣਦੇ ਹੋ, ਨੌਲੇਜ ਉਹਦਾ ਗੁਣ ਉਹ ਤੁਹਾਨੂੰ ਕਿਵੇਂ ਅਸਰ ਕਰਦਾ ਹੈਗਾ, ਤੁਹਾਡੇ ਮਨ ਤੇ ਕੀ ਅਸਰ ਉਹਦਾ ਹੁੰਦਾ, ਇਸੇ ਕਰਕੇ ਗੁਰਦੀਪ ਸਿੰਘ ਨੂੰ ਪਸੰਦ ਕਰਦੇ ਹੋ ਨਾ। ਇਸੇ ਤਰ੍ਹਾਂ ਹੀ ਕਿਸੇ ਵੀ ਸਬਸਟਾਂਸ ਦਾ ਇਸਤੇਮਾਲ ਉਹਦੇ ਅੰਦਰ ਕੁਦਰਤ ਵੱਲੋਂ ਦਿੱਤੇ ਹੋਏ ਉਸ ਗੁਣ ਦੇ ਉੱਪਰ ਨਿਰਭਰ ਕਰਦਾ ਆ ਜੋ ਇੱਕ ਇੰਡੀਵਿਜੁਅਲ ਕਰੈਕਟਰ ਹੈ ਉਹਦਾ, ਜੋ ਗੁਰਦੀਪ ਸਿੰਘ ਕਰ ਸਕਦਾ ਉਹ ਚੀਮਾ ਸਾਹਿਬ ਨੇ ਨਹੀਂ ਕਰਨਾ, ਤੇ ਜੋ ਚੀਮਾ ਸਾਹਿਬ ਕਰ ਸਕਦੇ ਨੇ ਉਹ ਖੱਖ ਸਾਹਿਬ ਨੇ ਨਹੀਂ ਕਰਨਾ, ਤੇ ਜੋ ਖੱਖ ਸਾਹਿਬ ਕਰ ਸਕਦੇ ਉਹ ਗੁਰਦੀਪ ਸਿੰਘ ਤੇ ਚੀਮਾ ਸਾਹਿਬ ਦੋਵੇਂ ਨਹੀਂ ਕਰ ਸਕਦਾ। ਹਰ ਆਦਮੀ ਦਾ ਆਪਣਾ ਇੱਕ ਇੰਡੀਵਿਜੁਅਲ ਗੁਣ ਹੈ ਔਰ ਹਰ ਸਬਸਟਾਂਸ ਦਾ ਇਸ ਯੂਨੀਵਰਸ ਦੇ ਵਿੱਚ ਪੈਦਾ ਹੋਣ ਦਾ ਆਪਣਾ ਇੱਕ ਗੁਣ ਹੈ ਔਰ ਉਹ ਗੁਣ ਨੂੰ ਅਸੀਂ ਕਹਿੰਦੇ ਹਾਂ ਐਕਟਿਵ ਕੰਸਟੀਚੁਐਂਟਸ। ਮਤਲਬ ਕੀ ਹੋਇਆ, ਸਾਰੀਆਂ ਹੀ ਸਾਇੰਸਾਂ ਜਿੰਨੀਆਂ ਵੀ ਸਾਇੰਸਾਂ ਹਨ, ਇਹ ਜਿਹੜੇ ਪੰਜ ਗਰੁੱਪ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ, ਇਹਨਾਂ ਪੰਜਾਂ ਗਰੁੱਪਾਂ ਦੇ ਵਿੱਚੋਂ ਹੀ ਮੈਡੀਸਨ ਤਿਆਰ ਕਰਦੀਆਂ ਨੇ ਔਰ ਮੈਡੀਸਨ ਤਿਆਰ ਕਰਨ ਦਾ ਮਤਲਬ ਕੀ ਹੋਇਆ, ਉਹਨਾਂ ਦੇ ਐਕਟਿਵ ਕੰਸਟੀਚੁਐਂਟਸ ਨੂੰ ਇਸਤੇਮਾਲ ਕਰਦੀਆਂ ਨੇ। ਇੱਕ ਹੋਰ ਦੇ ਦਿਆਂ, ਇਹਨੂੰ ਹੋਰ ਸਪਸ਼ਟ ਕਰਾਂ, ਅਸੀਂ ਪੋਸਟ ਖਾਂਦੇ ਹਾਂ, ਪੋਸਟ ਜਦੋਂ ਵਰਤਦੇ ਹਾਂ ਜਾਂ ਅਫੀਮ ਦੇ ਤੌਰ ਤੇ ਜਦੋਂ ਅਸੀਂ ਵਰਤਦੇ ਹਾਂ, ਹੈ ਤਾਂ ਪੋਸਟ ਹੀ ਹੈ ਨਾ, ਉਹਦੇ ਵਿੱਚੋਂ ਨਿਕਲਦੀ ਹੈ ਨਾ, ਤਾਂ ਅਲਟੀਮੇਟ ਅਸੀਂ ਇਹਨੂੰ ਕਹਿੰਦੇ ਜੇ ਤਾਂ ਜੀ ਆਯੁਰਵੈਦਿਕ ਰਾ ਮਟੀਰੀਅਲ ਨੈਚੁਰਲ ਫਾਰਮ ਦੇ ਵਿੱਚ ਕੁਦਰਤੀ ਤੌਰ ਤੇ, ਕਿਉਂਕਿ ਪੋਸਟ ਦੇ ਵਿੱਚੋਂ ਅਫੀਮ ਨਿਕਲ ਕੇ ਆ ਗਈ ਹੈ, ਛਿਲਿਆ ਤੇ ਉਹਦੇ ਰਸ ਵਗਿਆ, ਗੂੰਦ ਵਗੀ, ਉਹ ਅਸੀਂ ਲੈ ਲਿਆ ਰੇਸ਼ਮ ਜੋ ਵੀ ਕੁਛ ਹੋਇਆ, ਤਾਂ ਅਲਟੀਮੇਟ ਅਸੀਂ ਕਹਿੰਦੇ ਹਾਂ ਨੈਚੁਰਲ ਫਾਰਮ। ਤੇ ਜਦੋਂ ਵੀ ਕਿਸੇ ਚੀਜ਼ ਨੂੰ ਨੈਚੁਰਲ ਫਾਰਮ ਦੇ ਵਿੱਚ ਇਸਤੇਮਾਲ ਕਰ ਰਿਹਾ ਸੀ ਤੇ ਅਸੀਂ ਉਹ ਕਹਿੰਦੇ ਹਾਂ ਆਯੁਰਵੈਦਿਕ ਹੋ ਗਿਆ। ਇਸੇ ਨੈਚੁਰਲ ਫਾਰਮ ਦੇ ਵਿੱਚੋਂ ਕਿਸੇ ਵੀ ਸਬਸਟੈਂਸ, ਮੈਂ ਸਿਰਫ ਐਗਜ਼ਾਮਪਲ ਦੇ ਰਿਹਾ ਹਾਂ, ਅਸੀ ਪੋਸਟ ਦੇ ਵਿਚੋਂ ਅਫੀਮ ਨੂੰ ਨੈਚੁਰਲ ਕਰ ਸਮਝਿਆ ਤੇ ਇਸ ਅਫੀਮ ਦੇ ਵਿਚੋਂ ਅਗਰ ਅਸੀਂ ਪੈਥੇਡੀਨ ਤੇ ਮੋਰਫੀਨ ਕੱਢ ਲਈ
0: ਜੀ,
2: ਮੋਰਫੀਨ ਤੇ ਪੈਥੇਡੀਨ ਕੱਢ ਲਈ ਤੇ ਅਸੀਂ ਕਹਿੰਦੇ ਜੀ ਐਲੋਪੈਥੀ ਗਿਆ। ਪੋਸਟ ਵੱਧ ਵੀ ਕੀਤਾ ਜਾਵੇ ਥੋੜਾ ਜਿਹਾ ਤੇ ਕੋਈ ਗੱਲ ਨੀ, ਕੋਈ ਬਹੁਤਾ ਨੁਕਸਾਨ ਨੀ ਹੁੰਦਾ, ਬਚਾਅ ਹੋ ਸਕਦਾ। ਅਫੀਮ ਉਹਦੇ ਵਿਚੋਂ ਨਿਕਲ ਆਈ ਹੈ ਤੇ ਥੋੜੀ ਵੱਧ ਖਾਧੀ ਜਾਊਗੀ ਤੇ ਨੁਕਸਾਨ ਵੱਧ ਹੋ ਜਾਣ ਦੀ ਸੰਭਾਵਨਾ ਹੈਗੀ ਹੈ। ਪਰ ਮੋਰਫੀਨ ਤੇ ਪੈਥੇਡੀਨ ਕੱਢ ਕੇ ਜਦੋਂ ਤੁਸੀਂ ਉਹਦੇ ਵਿਚੋਂ ਦਿੰਦੇ ਹੋ ਤੇ ਉਹਦੇ ਵਾਸਤੇ ਤੁਹਾਨੂੰ ਹੋਰ ਐਕਸਪਰਟੀ ਚਾਹੀਦੀ ਹੈ, ਹੋਰ ਐਕਸਪਰਟ ਨੌਲੇਜ ਚਾਹੀਦਾ, ਹੋਰ ਵੱਡੀ ਡਿਗਰੀ ਚਾਹੀਦੀ ਹੈ। ਹੁੰਦਾ ਨਾ ਡਾਕਟਰ ਨੂੰ ਕਹਿੰਦੇ ਜੀ ਮੈਂ ਤੇ ਆਹ ਦਵਾਈ ਇੱਥੋਂ ਤੱਕ ਹੀ ਲਿਖ ਸਕਦਾ ਹਾਂ, ਇਸ ਤੋਂ ਵੱਧ ਜੇ ਦਵਾਈ ਮਿਲੀਗ੍ਰਾਮ ਦੇ ਵਿੱਚ ਲਿਖਣੀ ਤੇ ਫਲਾਣਾ ਫਲਾਣਾ ਡਾਕਟਰ ਫਲਾਣੀ ਡਿਗਰੀ ਵੱਲ ਲਿਖੇਗਾ। ਹੋਰ ਐਕਸਪਰਟੀ ਦੀ ਲੋੜ ਹੈਗੀ ਤੇ ਅਸੀਂ ਉਹਨਾਂ ਨੂੰ ਇਸਤੇਮਾਲ ਕਰਦੇ ਹਾਂ। ਪਰ ਅਸਲ ਕੀ ਹੈ, ਜਦੋਂ ਪੋਸਟ ਤੁਸੀਂ ਇਸਤੇਮਾਲ ਕੀਤਾ ਸੀ ਜਾਂ ਅਫੀਮ ਇਸਤੇਮਾਲ ਕੀਤੀ ਸੀ, ਤੁਸੀਂ ਕੀਤਾ ਤਾਂ ਐਕਟਿਵ ਕੰਸਟੀਚੁਐਂਟਸ ਨੂੰ ਇਸਤੇਮਾਲ ਸੀਗਾ। ਉਸ ਦੀ ਅੰਦਰ ਦੀ ਜਿਹੜੀ ਪਾਵਰ ਸੀ ਐਕਟਿਵ ਕੰਸਟੀਚੁਐਂਟ ਸੀ, ਜੋ ਉਹਦੀ ਪ੍ਰਾਪਰਟੀ ਸੀ, ਭਾਵ ਜੋ ਉਹਦੀ ਪ੍ਰਾਪਰਟੀ ਸੀ ਜੋ ਸਾਡੇ ਸਰੀਰ ਨੂੰ ਇਫੈਕਟ ਕਰਦੀ ਹੈ, ਉਹ ਉਹੀ ਸੀਗੀ ਪੋਸਟ ਵਿਚ ਵੀ, ਅਫੀਮ ਵਿਚ ਵੀ, ਪੈਥੇਡੀਨ ਜਾਂ ਮਾਰਫੀਨ ਦੇ ਵਿਚ ਵੀ। ਸੋ ਇਸੇ ਤਰ੍ਹਾਂ ਹੀ ਜਿੰਨੇ ਵੀ ਸਬਸਟਾਂਸ ਸਾਰੇ ਪੰਜਾਂ ਗਰੁੱਪਾਂ ਦੇ ਵਿਚੋਂ, ਵੈਜੀਟੇਬਲ, ਮਿਨਰਲ, ਸਾਰਕੋਡ, ਨੋਸੋਡ, ਇੰਪੋਂਡੇਰਾ ਬਿਲੀਆ, ਪੰਜਾਂ ਗਰੁੱਪਾਂ ਦੇ ਵਿਚੋਂ ਜਿੰਨੇ ਵੀ ਸਬਸਟਾਂਸ ਅਸੀਂ ਦਵਾਈ ਦੇ ਤੌਰ ਤੇ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਅੰਦਰ ਜੋ ਅਸੀਂ ਇਸਤੇਮਾਲ ਕਰ ਰਹੇ ਹਾਂ, ਜਿਸ ਕਰਕੇ ਉਹਨੂੰ ਇਸਤੇਮਾਲ ਕਰ ਰਹੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਐਕਟਿਵ ਕੰਸਟੀਚੁਐਂਟਸ। ਕੰਸਟੀਚੁਐਂਟਸ ਦੇ ਕਰਕੇ ਹੀ ਯੂਨੀਵਰਸ ਦੇ ਵਿਚ ਅਸੀਂ ਵੱਖ ਵੱਖ ਪਦਾਰਥਾਂ ਨੂੰ ਇਸਤੇਮਾਲ ਕਰਦੇ ਹਾਂ। ਪਰ ਸਾਡੀ ਆਪਣੀ ਵਿਡੰਬਨਾ ਹੈ ਕਿ ਅਸੀਂ ਆਪਣੇ ਆਪਣੇ ਸਿਧਾਂਤ ਬਣਾ ਲਏ ਨੇ, ਔਰ ਉਸ ਸਿਧਾਂਤ ਦੇ ਮੁਤਾਬਕ ਜੇ ਅਸੀਂ ਰਾ ਮਟੀਰੀਅਲ ਇਸਤੇਮਾਲ ਕੀਤਾ, ਰਾ ਮਟੀਰੀਅਲ ਮਤਲਬ ਜਿਵੇਂ ਉਹਨੂੰ ਕੁਦਰਤ ਨੇ ਪੈਦਾ ਕੀਤਾ, ਆਪਣੇ ਆਪ ਕੁਦਰਤ ਦੇ ਵਿਚ ਪੈਦਾ ਹੋਈ ਹੈ ਤੇ ਅਸੀਂ ਇਹਨੂੰ ਕਹਿਤਾ ਇਹ ਆਯੁਰਵੈਦਿਕ ਹੈ। ਲਾਈਫ ਫੋਰਸ ਦੇ ਮੁਤਾਬਕ ਹੀ ਨਿਕਲ ਕੇ ਆਈ ਹੈ ਗੂੰਦ, ਲਾਈਫ ਫੋਰਸ ਦੇ ਮੁਤਾਬਕ ਹੀ ਅਫੀਮ ਬਣ ਗਈ ਹੈ। ਪਰ ਜਦੋਂ ਤੁਸੀਂ ਕੁਛ ਕਿਰਿਆ ਕੀਤੀ ਹੈ ਉਹਦੇ ਉੱਪਰ ਤੇ ਫਿਰ ਉਹਦੇ ਚ ਕੁਛ ਹੋਰ ਕੱਢ ਲਿਆ, ਮੋਰਫੀਨ ਜਾਂ ਪੈਥੇਡੀਨ ਨੇ ਅੰਦਰ ਕੰਮ ਕਿਹੜਾ ਕਰਦਾ ਯਾਰ, ਕਿਹੜੀ ਚੀਜ਼ ਹੈ ਜਿਹੜੀ ਡਰਾਈਨੈਸ ਪੈਦਾ ਕਰਦੀ ਹੈ, ਕਿਹੜੀ ਚੀਜ਼ ਹੈ ਜਿਹੜੀ ਸਰੀਰ ਚ ਚੁਸਤੀ ਫੁਰਤੀ ਪੈਦਾ ਕਰ ਦਿੰਦੀ ਹੈ, ਤੇ ਉਹ ਅਸੀਂ ਫਾਇੰਡ ਆਊਟ ਕਰ ਦਿੱਤਾ ਮੋਰਫੀਨ ਹੈ, ਪੈਥੇਡੀਨ ਹੈ। ਇਸੇ ਤਰ੍ਹਾਂ ਬਹੁਤ ਬਹੁਤ ਐਕਟਿਵ ਕੰਸਟੀਚੁਐਂਟਸ ਇੱਕ ਇੱਕ ਪਦਾਰਥ ਦੇ ਵਿਚ ਹੈਗੇ ਨੇ ਤੇ ਅਸੀਂ ਉਹਨਾਂ ਨੂੰ ਅਲੱਗ ਅਲੱਗ ਕਰਕੇ ਤੇ ਇਸਤੇਮਾਲ ਕਰਦੇ ਹਾਂ, ਉਹਦਾ ਅਸੀਂ ਨਾਂ ਐਲੋਪੈਥਿਕ ਰੱਖ ਦਿੱਤਾ
0: ਜੀ। ਡਾਕਟਰ ਸਾਹਿਬ ਇੱਕ ਇੱਥੇ ਹੋਰ ਵੀ ਜਿਹੜਾ ਫੈਕਟਰ ਆ ਉਹ ਵੀ ਉਹਦੇ ਬਾਰੇ ਵੀ ਤੁਸੀਂ ਪਾਇਓ ਥੋੜਾ ਜਿਹਾ ਜਾਣਨ ਕਿ ਜਿਹੜੀਆਂ ਦੇਖੋ ਇੱਕ ਹੋਰ ਵੀ ਇੱਥੇ ਫੈਕਟਰ ਪਲੇ ਕਰਦਾ ਕਿ ਜਿਹੜਾ ਹਿਊਮਨ ਬੀਇੰਗ ਦੀ ਡਾਇਟ ਬਹੁਤ ਬਦਲ ਗਈ, ਉਹਦੇ ਨਾਲ ਕਈ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹ ਅਸਰ ਕਰਨ ਹਟ ਗਈਆਂ,
2: ਚੇਂਜ ਹੁੰਦੀਆਂ ਨੇ ਸਮੇਂ ਸਮੇਂ, ਇਫੈਕਟ ਚੇਂਜ ਹੁੰਦੇ ਰਹਿੰਦੇ। ਹੁਣ ਤੁਸੀਂ ਸਿਧਾਂਤ ਦੀ ਗੱਲ ਹੈ, ਤੁਹਾਡੀ ਗੱਲ ਦਾ ਜਵਾਬ ਆ, ਤੁਸੀਂ ਧੁੱਪ ਚ ਜਾਂਦੇ ਹੋ ਨਾ, ਸਨਸਕ੍ਰੀਨ ਪ੍ਰੋਟੈਕਸ਼ਨ ਕਰੀਮ ਲਗਾ ਲੈਂਦੇ ਹੋ, ਉਹਦੇ ਤੋਂ ਨਹੀਂ ਹੁੰਦਾ। ਤੁਸੀਂ ਚੀਜ਼ਾਂ ਹੋਰ ਖਾ ਲਈਆਂ ਨੇ, ਦੁੱਧ ਦੱਧ ਪੀ ਲਿਆ ਹੈ, ਤੁਹਾਡੀ ਜੇ ਇਸ ਤਰ੍ਹਾਂ ਦੀ ਖਾਧੀ ਹੋਈ ਕੋਈ ਜ਼ਹਿਰੀਲੀ ਜਾਂ ਤੇਜ਼ ਅਸਰ ਦਵਾਈ ਹੈ, ਉਹਦਾ ਬੁਰਾ ਅਸਰ ਇੰਨਾ ਨਹੀਂ ਹੋਏਗਾ, ਹਾਂਜੀ, ਜਿੰਨਾ ਨਿਰਣੇ ਕਲੇਜੇ ਵਿਚ ਹੋਊਗਾ। ਸੋ ਮੇਰੇ ਕਹਿਣ ਤੋਂ ਭਾਵ ਹੈ ਵੀ ਇਫੈਕਟ ਬਦਲਦੇ ਆਏ ਆ, ਉਹਨਾਂ ਨੂੰ ਲੋਡ ਕਰਦੇ ਆਏ ਆ, ਪਰ ਜਿਹੜੀ ਅਸਲ ਪ੍ਰਾਪਰਟੀ ਕੁਦਰਤ ਨੇ ਉਸ ਨੂੰ ਦਿੱਤੀ ਹੈ, ਆਈਡੈਂਟੀਫਿਕੇਸ਼ਨ ਕੁਦਰਤ ਨੂੰ ਉਸਨੇ ਦਿੱਤੀ ਆ, ਉਹ ਇੰਡੀਵਿਜੁਅਲ ਹੈ ਹਰ ਇੱਕ ਸਬਸਟਾਂਸ ਦੀ। ਪਰ ਅਸੀਂ ਸਿਧਾਂਤ ਵਿਚ ਬੱਝੇ ਹੋਏ ਲੋਕ ਨਾ, ਜੇ ਤੇ ਤੂੰ ਮੋਰਫੀਨ ਇਸਤੇਮਾਲ ਕਰਦੀ ਤੇ ਤੂੰ ਹੋਮਿਓਪੈਥਿਕ ਡਾਕਟਰ ਨਹੀਂ ਹੈਗਾ, ਐਲੋਪੈਥਿਕ ਡਾਕਟਰ ਆ, ਤੇ ਜੇ ਤੂੰ ਪੋਸਟ ਦਾ ਰਿਕਮੈਂਡ ਕਰਦਾ ਆ ਤੇ ਫਿਰ ਤੂੰ ਆਯੁਰਵੈਦਿਕ ਡਾਕਟਰ, ਤੂੰ ਹੋਮਿਓਪੈਥਿਕ ਡਾਕਟਰ ਨਹੀਂ ਹੈਗਾ। ਕੁਦਰਤ ਨੇ ਇਹ ਨਹੀਂ ਕਿਹਾ, ਕੁਦਰਤ ਦੇ ਉਹਦੇ ਵਿਚ ਜਿਹੜਾ ਗੁਣ ਪਾਇਆ ਆ ਐਕਟਿਵ ਕੰਸਟੀਚੁਐਂਟ, ਹਰੇਕ ਮੈਂ ਹਰੇਕ ਦਵਾਈ ਦੀ ਗੱਲ ਕਰ ਰਿਹਾ ਹਾਂ, ਲੈ ਲੋ ਚਾਹੇ ਟੈਟਰਾਸਾਈਕਲਿਨ ਲੈ ਲੋ ਚਾਹੇ ਕੁਛ ਵੀ ਲੈ ਲੋ, ਇਹ ਸਾਰੇ ਨੈਚੁਰਲੀ ਓਰਿਜਿਨੇਟ ਹੋਈਆਂ ਹੋਈਆਂ ਚੀਜ਼ਾਂ ਤੋਂ ਬਣੇ ਹੋਏ ਪਦਾਰਥ ਨੇ, ਉਹਨਾਂ ਨੂੰ ਅਸੀਂ ਸਿੰਥੇਸਾਈਜ਼ ਕਰਕੇ ਵਰਤਨ ਯੋਗ ਬਣਾ ਦਿੱਤਾ। ਹੁਣ ਵਰਤਨ ਯੋਗ ਤੋਂ ਗੱਲ ਮੇਰੇ ਦਿਮਾਗ ਚ ਇੱਕ ਗੱਲ ਹੋਰ ਆ ਗਈ, ਭਾਈ ਆਪਾਂ ਬਾਜ਼ਾਰ ਚ ਜਾਂਦੇ ਹਾਂ ਨਾ, ਗੰਢਾ ਖਰੀਦ ਲਿਆਉਣੇ, ਗੰਢਾ ਕੀ ਆ, ਗੰਢੇ ਨੂੰ ਤਾਂ ਬੜੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈਗਾ, ਪਰ ਅਸੀਂ ਉਹਨੂੰ ਕਹਿੰਦੇ ਹਾਂ ਇਹ ਗੰਢਾ ਆ। ਜਦੋਂ ਅਸੀਂ ਇਸ ਗੰਢੇ ਨੂੰ ਲੈਬਾਰਟਰੀ ਚ ਲੈ ਗਏ ਤੇ ਇਹਦੇ ਤੋਂ ਦਵਾਈ ਬਣਾਉਣ ਵਾਸਤੇ ਕੋਸ਼ਿਸ਼ ਕੀਤੀ ਤੇ ਅਸੀਂ ਉਹਨੂੰ ਕਹਿੰਦੇ ਹਾਂ ਮੈਡੀਸੀਨਲ ਸਬਸਟਾਂਸ
0: ਜੀ,
2: ਔਰ ਜਦੋਂ ਉਸ ਤੋਂ ਉਹਦੇ ਤੋਂ ਇੱਕ ਮੈਡੀਸਿਨ ਬਣਾ ਦਿੱਤੀ, ਉਹਨੂੰ ਮੈਡੀਸਿਨ ਕੀ ਹੈ, ਮੈਡੀਸਿਨ ਇਹ ਹੈ ਕਿਸੇ ਵੀ ਸਬਸਟਾਂਸ ਦਾ ਐਕਟਿਵ ਕੰਸਟੀਚੁਐਂਟਸ ਕੀ ਹੈ, ਭਾਵ ਕੁਦਰਤ ਵੱਲੋਂ ਦਿੱਤੀ ਹੋਈ ਇਹਨੂੰ ਪ੍ਰਾਪਰਟੀ ਕੀ ਹੈ ਜਿਹੜੀ ਹਿਊਮਨ ਬੀਇੰਗ ਨੂੰ ਅਸਰ ਕਰਦੀ ਹੈਗੀ ਹੈ, ਤੇ ਫੇਰ ਅਸੀਂ ਇਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਮੈਡੀਸਿਨ ਹੈ
0: ਜੀ।
2: ਔਰ ਜਦੋਂ ਇਹਦੀ ਪ੍ਰਾਪਰਟੀ ਕਿਸੇ ਬਿਮਾਰੀ ਵਾਲੇ ਮਰੀਜ਼ ਨੂੰ ਮੈਚ ਕਰਦੀ ਹੋਵੇ ਅਪੋਜ਼ਿਟ ਜਾਂ ਡਾਇਰੈਕਟ ਜਾਂ ਤਾਂ ਸਿੱਧਾ ਉਹ ਜਿਵੇਂ ਨੱਕ ਚੋਂ ਪਾਣੀ ਵਗੈਰਾ ਅੱਖਾਂ ਚੋਂ ਪਾਣੀ ਆਉਣਾ ਇਹਦੀ ਐਕਟਰ ਕੰਸਟੀਚਿਊਟ ਦੀਆਂ ਪ੍ਰਾਪਰਟੀਆਂ ਨੇ ਨਾ ਹੁਣ ਅਸੀਂ ਇਹ ਪਾਣੀ ਵਗਾਉਣ ਵਾਸਤੇ ਵੀ ਇਸਤੇਮਾਲ ਕਰ ਸਕਦੇ ਹਾਂ ਔਰ ਇਹ ਪਾਣੀ ਬੰਦ ਕਰਨ ਵਾਸਤੇ ਵੀ ਇਸਤੇਮਾਲ ਕਰ ਸਕਦੇ ਹਾਂ ਕਿਉਂਕਿ ਉਹਦੀ ਅਲੱਗ ਅਲੱਗ ਗਰੁੱਪਾਂ ਦੇ ਵਿੱਚ ਅਲੱਗ ਅਲੱਗ ਸਟੇਜਾਂ ਦੇ ਵਿੱਚ ਉਹਦੇ ਇਫੈਕਟ ਜਿਹੜੇ ਨੇ ਵੱਖਰੇ ਵੱਖਰੇ ਨੇ ਹਾਂਜੀ ਕਿਸੇ ਪਾਸੇ ਸੂਰਜ ਸਾਨੂੰ ਵਿਟਾਮਿਨ ਡੀ ਵੀ ਦੇ ਰਿਹਾ ਤੇ ਕਿਸੇ ਪਾਸੇ ਸਾਡੀ ਚਮੜੀ ਸਾੜ ਵੀ ਰਿਹਾ
0: ਜੀ
2: ਅਲੱਗ ਅਲੱਗ ਗੁਣ ਹਰੇਕ ਚੀਜ਼ ਦੇ ਵਿੱਚ ਹੈਗੇ ਨੇ ਔਰ ਕਿਸੇ ਦਾ ਗੁੱਸਾ ਕਿਸੇ ਵੇਲੇ ਸਾਨੂੰ ਫਾਇਦਾ ਵੀ ਦੇ ਸਕਦਾ ਹੈਗਾ ਆ ਹੈ ਸਾਡੇ ਦੁਸ਼ਮਣਾਂ ਨੂੰ ਡਰਾ ਵੀ ਸਕਦਾ ਹੈ ਤੇ ਕਿਸੇ ਵੇਲੇ ਉਹਦਾ ਗੁੱਸਾ ਜਿਹੜਾ ਸਾਡਾ ਆਪਣਾ ਵੀ ਸੱਤਿਆਨਾਸ਼ ਕਰ ਸਕਦਾ
0: ਜੀ
2: ਮੇਰੇ ਕਹਿਣ ਤੋਂ ਭਾਵ ਇਹ ਆ ਕਿ ਮੈਡੀਸੀਨਲ ਸਬਸਟਾਂਸ ਜਿਹੜੇ ਨੇ ਉਹਨਾਂ ਦਾ ਇੰਡੀਵਿਜੁਅਲ ਕਰੈਕਟਰ ਜਿਹੜਾ ਆ ਅਸਲ ਦੇ ਵਿੱਚ ਅਸੀਂ ਉਹ ਇਸਤੇਮਾਲ ਕਰਦੇ ਹਾਂ ਹੁਣ ਭਾਈ ਇੰਡੀਵਿਜੁਅਲ ਕਰੈਕਟਰ ਮੈਡੀਸਨ ਦਾ ਤਾਂ ਮੈਂ ਦੱਸਦਾ ਵੀ ਇਹ ਮੈਡੀਸਨ ਦਾ ਇੰਡੀਵਿਜੁਅਲ ਕਰੈਕਟਰ ਹੈ ਪਰ ਮਨੁੱਖਾਂ ਦੇ ਵਿੱਚ ਸਾਰਿਆਂ ਦੇ ਵਿੱਚ ਤੁਸੀਂ ਹੁਣ ਕਹਿੰਦੇ ਜੀ ਕੁਝ ਗਰੁੱਪ ਸਿੰਪਟਮ ਦੇ ਲੈ ਲਏ ਕਿ ਅਸੀਂ ਨਾ ਕਹਿਤੇ ਤੇ ਇਹਨਾਂ ਨੂੰ ਤੇ ਹੈਜਾ ਹੋ ਗਿਆ ਜੀ ਕੁਛ ਹੋਰ ਸਿੰਪਟਮ ਅਲੱਗ ਅਲੱਗ ਲੈ ਰਹੇ ਇਹ ਟੀਬੀ ਦਾ ਮਰੀਜ਼ ਹੈ ਜੀ ਅਸੀਂ ਗਰੁੱਪ ਆਫ ਸਿੰਪਟਮਸ ਦਾ ਵੱਖਰਾ ਵੱਖਰਾ ਨਾਂ ਰੱਖਣਾ ਸ਼ੁਰੂ ਕਰ ਦਿੱਤਾ ਔਰ ਇਸੇ ਤਰ੍ਹਾਂ ਹੀ ਉਸ ਮਨੁੱਖ ਦੇ ਇੰਡੀਵਿਜੁਅਲ ਕਰੈਕਟਰ ਬਦਲਨੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿਸੇ ਦਵਾਈ ਤੋਂ ਬਾਅਦ ਜਿਵੇਂ ਕਿਸੇ ਖੁਰਾਕ ਤੋਂ ਬਾਅਦ ਮਨੁੱਖ ਦੀ ਤਬੀਅਤ ਵਿੱਚ ਚੇਂਜਸ ਆਉਂਦੀਆਂ ਨੇ ਮਾਨਸਿਕ ਤੌਰ ਤੇ ਚੇਂਜਸ ਆਉਂਦੀਆਂ ਨੇ ਉਹਦੇ ਫਿਜ਼ੀਕਲ ਚੱਲਣ ਦੇ ਵਿੱਚ ਜਿਹੜੀ ਸਪੀਡ ਹੋਣ ਲੱਗ ਗਈ ਜਾਂ ਗੈਸ ਬਣਨੀ ਸ਼ੁਰੂ ਹੋ ਗਈ ਇਹ ਉਸੇ ਸਬਸਟਾਂਸ ਦਾ ਅਸਰ ਹੈ ਨਾ ਤੇ ਕੋਈ ਇਹੋ ਜਿਹੀ ਦਵਾਈ ਖਾਈ ਉਸ ਤੋਂ ਬਾਅਦ ਉਹ ਗੈਸ ਖਤਮ ਹੋ ਗਈ ਤੇ ਮੇਰੇ ਕਹਿਣ ਤੋਂ ਭਾਵ ਆ ਕਿ ਹਰੇਕ ਸਬਸਟਾਂਸ ਦੇ ਇਸ ਤਰ੍ਹਾਂ ਦੇ ਇਫੈਕਟ ਹਨ ਦੋਵੇਂ ਤਰ੍ਹਾਂ ਦੇ ਤੇ ਅਸੀਂ ਉਹ ਹਰੇਕ ਸਬਸਟਾਂਸ ਜਿਹਨੂੰ ਅਸੀਂ ਦਵਾਈ ਦੇ ਤੌਰ ਤੇ ਇਸਤੇਮਾਲ ਕਰ ਰਹੇ ਹਾਂ ਜਾਂ ਜਿਹਦੇ ਤੋਂ ਦਵਾਈਆਂ ਬਣਾ ਰਹੇ ਹਾਂ ਅਸੀਂ ਉਹਦਾ ਐਕਟਿਵ ਕੰਸਟੀਚੁਐਂਟਸ ਦੀ ਪ੍ਰਾਪਰਟੀ ਕੀ ਹੈ ਉਹਦੇ ਅਸਲ ਉਹ ਗੁਣ ਕੀ ਹਨ ਜਿਹੜੇ ਕੁਦਰਤ ਨੂੰ ਇਹਨੂੰ ਦੇ ਕੇ ਭੇਜੇ ਆ ਤਾਂ ਕਿ ਇਹਦਾ ਵੱਖਰਾ ਨਾਂ ਹੈ ਇਹ ਅਸੀਂ ਲਸਣ ਨਹੀਂ ਇਹਨੂੰ ਆਦੇ ਇਹਨੂੰ ਗੰਢਾ ਰਹੇ ਹਾਂ ਐਲੀਅਮ ਸੇਪਾ ਹੈਗਾ ਆ ਹਾਂਜੀ ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਨਾਂ ਹਰੇਕ ਚੀਜ਼ ਦੇ ਮਿਲਦੀਆਂ ਜੁਲਦੀਆਂ ਚੀਜ਼ਾਂ ਦੇ ਫਰਕਰੀ ਅਲੱਗ ਕਿਉਂ ਹੈ ਦੂਜਾ ਅਲੱਗ ਕਿਉਂ ਹੈ ਸੁਹਾਗਾ ਅਲੱਗ ਕਿਉਂ ਹੈ ਕਿਉਂਕਿ ਇਹ ਸਰੀਰ ਦੇ ਉੱਪਰ ਹਿਊਮਨ ਬੀਂਗ ਨਾਲ ਕੀ ਰਿਲੇਸ਼ਨ ਇਹਦਾ ਹਿਊਮਨ ਬੀਂਗ ਦਾ ਰਿਲੇਸ਼ਨ ਇਹ ਆ ਕਿ ਇਹ ਸਰੀਰ ਨੂੰ ਵੱਖਰੀ ਤਰ੍ਹਾਂ ਕਿਵੇਂ ਤਬਦੀਲ ਕਰ ਸਕਦੇ ਨੇ ਔਰ ਇਸੇ ਦੇ ਕਰਕੇ ਹੀ ਅਸੀਂ ਸਬਸਟਾਂਸ ਇਸਤੇਮਾਲ ਕਰਦੇ ਹਾਂ ਹੁਣ ਗੱਲ ਆਈ ਇੰਡੀਵਿਜੁਅਲਾਈਜੇਸ਼ਨ ਇੰਡੀਵਿਜੁਅਲ ਦੇ ਤੌਰ ਤੇ ਹੁਣ ਬਿਮਾਰੀਆਂ ਨੂੰ ਤਾਂ ਅਸੀਂ ਗਰੁੱਪਾਂ ਦੇ ਤੌਰ ਤੇ ਸਿਮਟਮ ਦੇ ਤੌਰ ਤੇ ਕਹਿ ਦਿੱਤਾ ਵੀ ਨਹੀਂ ਇਹ ਬ੍ਰੌਂਕਾਈਟਿਸ ਹੈ ਨਮੋਨੀਆ ਨੇ ਇਹ ਨਮੋਨੀਆ ਨਹੀਂ ਟਿਊਬਰਕਲੋਸਿਸ ਆ ਔਰ ਇਹ ਅਲੱਗ ਅਲੱਗ ਬਿਮਾਰੀਆਂ ਦੇ ਅਸੀਂ ਨਾ ਇਹਦੇ ਮੁਤਾਬਕ ਸਿਮਟਮਸ ਦੀ ਚੇਂਜ ਇੰਡੀਵਿਜੁਅਲ ਕਰੈਕਟਰ ਉਹਦੇ ਵਿੱਚ ਵੱਖਰਾ ਇੰਡੀਵਿਜੁਅਲ ਕਰੈਕਟਰ ਪੈਦਾ ਹੋਇਆ ਆ ਜਿਸ ਕਰਕੇ ਉਹਦਾ ਅਸੀਂ ਵੱਖਰਾ ਨਾਂ ਰੱਖ ਦਿੱਤਾ ਹੁਣ ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਕੋਈ ਦਵਾਈ ਇੰਡੀਵਿਜੁਅਲ ਕਰੈਕਟਰ ਵਾਲੀ ਹੀ ਚਾਹੀਦੀ ਹੈ ਜਿਹੜੀ ਇਸ ਨੂੰ ਇਫੈਕਟ ਕਰੇ ਤਾਂ ਹੀ ਅਸੀਂ ਉਸ ਨੂੰ ਇਸਤੇਮਾਲ ਕਰਾਂਗੇ ਉਹਦੀ ਇੱਕ ਛੋਟੀ ਜਿਹੀ ਹੋਰ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਰੱਖਾਂ 5-6 ਕੱਪ ਤੁਸੀਂ ਅਲੱਗ ਅਲੱਗ ਰੰਗਾਂ ਵਾਲੇ ਲੈ ਲਏ ਅਲੱਗ ਅਲੱਗ ਰੰਗ ਹਨ 5-6 ਕੱਪਾਂ ਦੇ ਵਿੱਚ ਹੁਣ ਤੁਸੀਂ ਇੱਕ ਹੋਰ ਰੰਗ ਲੈ ਲਿਆ ਔਰ ਉਹ ਰੰਗ ਇੱਕ ਇੱਕ ਚਮਚਾ ਇਹਨਾਂ ਸਾਰੇ 5 ਕੱਪਾਂ ਵਾਲੇ ਰੰਗਾਂ ਵਾਲੇ ਕੱਪਾਂ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਹੁਣ ਤੁਸੀਂ ਇਹ ਵੇਖੋਗੇ ਭਈ ਸਾਰੇ 5 ਕੱਪਾਂ ਦੇ ਵਿੱਚ ਇੱਕ ਰੰਗ ਨਹੀਂ ਬਣਿਆ ਵੱਖਰਾ ਵੱਖਰਾ ਬਣਿਆ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਜਦੋਂ ਇੱਕ ਹੀ ਦਵਾਈ 5 ਬੰਦਿਆਂ ਨੂੰ ਦਿੱਤੀ ਜਾਊਗੀ ਤੇ ਉਹਨਾਂ ਦੇ ਸਿਮਟਮਸ ਵੱਖਰੇ ਵੱਖਰੇ ਹੋਣਗੇ ਭਾਵ ਉਹ ਵੱਖਰੀ ਤਰ੍ਹਾਂ ਉਹਨੂੰ ਇਫੈਕਟ ਕਰੇਗੀ ਇੱਕ ਹੀ ਬਿਮਾਰੀ ਜਦੋਂ ਵੱਖ ਵੱਖ ਬੰਦਿਆਂ ਦੇ ਉੱਪਰ ਇਫੈਕਟ ਕਰੇਗੀ ਉਹਦੇ ਵਿੱਚ ਕੁਝ ਉਹਦੇ ਬਿਮਾਰੀ ਤੋਂ ਇਲਾਵਾ ਵੱਖਰੇ ਕਰੈਕਟਰ ਵੀ ਪੈਦਾ ਹੋਣਗੇ ਕਿਉਂਕਿ ਉਹਦਾ ਆਪਣੇ ਵਿੱਚ ਕਰੈਕਟਰ ਸੀ ਨਾ ਉਹਦਾ ਆਪਣਾ ਵੀ ਕਰੈਕਟਰ ਸੀ ਜਾਂ ਰੰਗ ਸੀ ਕੱਪਾਂ ਦੇ ਵਿੱਚ ਪਾਇਆ ਹੋਇਆ ਵੱਖਰਾ ਪਹਿਲਾਂ ਉਹਦੇ ਵਿੱਚ ਤੁਸੀਂ ਮਲੇਰੀਆ ਸਾਰਿਆਂ ਨੂੰ ਵੱਢਿਆ ਹੋਰ ਆਸਾਨ ਕਰ ਦਿਆਂ ਮੈਂ 5 ਬੰਦੇ ਆ 5 ਬੰਦਿਆਂ ਨੂੰ ਮਲੇਰੀਆ ਵੱਢਿਆ ਹੁਣ ਮਲੇਰੀਆ ਦਾ ਕਰੈਕਟਰ ਰਿਸਟ੍ਰਿਕਟ ਅਸੀਂ ਕਰ ਦਿੱਤਾ ਬਈ ਠੰਡ ਲੱਗ ਕੇ ਬੁਖਾਰ ਚੜਿਆ ਤੇਜ਼ ਬੁਖਾਰ ਹੋ ਗਿਆ ਪਸੀਨਾ ਆ ਕੇ ਬੁਖਾਰ ਉਤਰ ਗਿਆ ਕਦੀ ਇੱਕ ਦਿਨ ਗੈਪ ਆ ਗਿਆ ਉਸ ਤੋਂ ਬਾਅਦ ਫਿਰ ਚੱਲ ਗਿਆ ਇਹ ਚੀਜ਼ ਜਿਹੜੀ ਅਸੀਂ ਇਸਤੇਮਾਲ ਕਰਦੇ ਹਾਂ ਤਾਂ ਇਹਦਾ ਮਤਲਬ ਕੀ ਹੋਇਆ ਭਈ ਅਸੀਂ ਉਹਦਾ ਇੰਡੀਵਿਜੁਅਲ ਕਰੈਕਟਰ ਵੇਖ ਰਹੇ ਹਾਂ ਇੰਡੀਵਿਜੁਅਲ ਤੌਰ ਤੇ ਇਹ ਕਰੈਕਟਰ ਕਿਹਦਾ ਆ ਮਲੇਰੀਏ ਦਾ
0: ਚਾਲ ਚੱਲਣ ਉਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਡਾਕਟਰ ਸਾਹਿਬ, ਚਾਲ ਚੱਲਣ ਉਹਦਾ ਕੀ ਹੈ?
2: ਹਾਂਜੀ, ਸੋ ਇਸੇ ਤਰ੍ਹਾਂ ਹੀ ਜਦੋਂ ਮਨੁੱਖ ਹੈ ਤੇ ਹਰੇਕ ਮਨੁੱਖ ਦਾ ਆਪਣਾ ਕਰੈਕਟਰਿਸਟਿਕ ਹੈ, ਆਪਾਂ ਹੁਣ ਸਾਬਤ ਕਰ ਚੁੱਕੇ ਇਸ ਗੱਲ ਨੂੰ, ਮਨੁੱਖ ਦਾ ਆਪਣਾ ਕਰੈਕਟਰਿਸਟਿਕ ਹੈ ਔਰ ਉਹਦੇ ਵਿੱਚ ਜਦੋਂ ਇਹ ਮਲੇਰੀਆ ਵਾਲਾ ਕਰੈਕਟਰਿਸਟਿਕ ਐਡ ਹੋਣਾ ਆ ਤਾਂ ਹਰੇਕ ਬੰਦੇ ਦੇ ਵਿੱਚ ਵੱਖਰਾ ਵੱਖਰਾ ਰੰਗ ਆਏਗਾ ਨਾ, ਹਰੇਕ ਬੰਦੇ ਦੇ ਵਿੱਚ ਵੱਖਰੇ ਵੱਖਰੇ ਸਿਮਟਮ ਆਣਗੇ ਨਾ। ਜਿੱਥੋਂ ਤੱਕ ਮਲੇਰੀਆ ਦੀ ਗੱਲ ਆ ਉਹ ਕਰੈਕਟਰਾਈਜ਼ ਹੋਏਗਾ ਉਹਦੇ ਨਾਲ ਹੀ, ਲੇਕਿਨ ਇਸ ਤੋਂ ਇਲਾਵਾ ਵੀ ਕੁਝ ਐਸੇ ਗੱਲਾਂ ਹੋਣਗੀਆਂ ਜਿਹੜੀਆਂ ਉਸ ਵੱਖਰੇ ਵੱਖਰੇ ਪੌਟ ਵਾਲੇ ਰੰਗਾਂ ਨਾਲ ਜਾਂ ਵੱਖਰੇ ਵੱਖਰੇ ਬੰਦਿਆਂ ਦੇ ਨਾਲ ਜਿਨ੍ਹਾਂ ਨੂੰ ਮਲੇਰੀਆ ਕੱਟਿਆ ਆ ਉਹ ਹੋਣਗੀਆਂ। ਅਸੀਂ ਆਮ ਤੌਰ ਤੇ ਆਮ ਟ੍ਰੀਟਮੈਂਟ ਕਰਦਿਆਂ ਹੋਇਆ ਇਹਨਾਂ ਗੱਲਾਂ ਵੱਲੇ ਧਿਆਨ ਨਹੀਂ ਦਿੰਦੇ। ਹੁਣ ਇਸ ਸਰੀਰ ਦੇ ਵਿੱਚ ਜਿੰਦਾ ਕੀ ਹੈ? ਇਨਵਿਜ਼ੀਬਲ, ਜੋ ਸਾਨੂੰ ਦਿਖਾਈ ਨਹੀਂ ਦਿੰਦਾ। ਜਦੋਂ ਬੰਦਾ ਮਰ ਜਾਂਦਾ ਉਹ ਸਰੀਰ ਚੋਂ ਨਿਕਲ ਜਾਂਦੀ ਹੈ ਚੀਜ਼, ਭਾਰ ਓਨਾ ਹੀ ਰਹਿੰਦਾ, ਅੱਖਾਂ ਨੱਕ ਕੰਨ ਸਾਰਾ ਕੁਝ ਓਨਾ ਹੀ ਰਹਿੰਦਾ ਆ, ਪਰ ਉਹ ਕੰਮ ਨਹੀਂ ਕਰਦੇ। ਇਹਦਾ ਮਤਲਬ ਇਨਵਿਜ਼ੀਬਲ ਪਾਵਰ ਕੋਈ ਈਸੀ ਇਹਦੇ ਵਿੱਚ ਨਿਕਲ ਗਈ। ਇਹਦਾ ਮਤਲਬ ਇਸ ਸਰੀਰ ਦੇ ਚੰਗੇ ਜਾਂ ਮਾੜੇ ਕੰਮਾਂ ਵਾਸਤੇ ਉਹ ਪਾਵਰ ਹੀ ਇਸਤੇਮਾਲ ਹੁੰਦੀ ਸੀ, ਉਹ ਪਾਵਰ ਹੀ ਜ਼ਿੰਮੇਵਾਰ ਸੀ, ਚਾਹੇ ਚੰਗੇ ਕੰਮ ਹੋਣ ਚਾਹੇ ਮਾੜੇ ਕੰਮ ਹੋਣ, ਉਹਨਾਂ ਵਾਸਤੇ ਇਹੀ ਜ਼ਿੰਮੇਵਾਰ ਸੀਗੀ। ਔਰ ਇਹਦਾ ਮਤਲਬ ਕੀ ਹੋਇਆ ਕਿ ਜੇ ਇਹਨੂੰ ਮਲੇਰੀਆ ਹੋਇਆ ਤਾਂ ਵੀ ਇਸ ਸਰੀਰ ਦੇ ਥਰੂ ਇਫੈਕਟ ਉਸ ਪਾਵਰ ਤੇ ਹੋਇਆ। ਜੇ ਅਸੀਂ ਕੋਈ ਦਵਾਈ ਦਿੱਤੀ ਹੈ ਉਹਦਾ ਵੀ ਸੰਬੰਧ, ਚਾਹੇ ਮੂੰਹ ਰਾਹੀਂ ਖਾਧੀ ਹੈ ਚਾਹੇ ਟੀਕੇ ਰਾਹੀਂ ਦਿੱਤੀ ਹੈ, ਇਹਦਾ ਵੀ ਅਲਟੀਮੇਟ ਇਫੈਕਟ ਜਿਹੜਾ ਆ ਉਹ ਉਸ ਪਾਵਰ ਤੇ ਹੋਇਆ। ਵਰਨਾ ਕੀ ਹੋਏਗਾ? ਵਰਨਾ ਇਹ ਹੋਏਗਾ ਕਿ ਉਹ ਸ਼ਕਤੀ ਵੈਸੇ ਤਾਂ ਆਪਣੇ ਤੌਰ ਤੇ ਉਸ ਬਿਮਾਰੀ ਨੂੰ ਇਰੈਡੀਕੇਟ ਕਰਨ ਵਾਸਤੇ ਠੀਕ ਕੋਸ਼ਿਸ਼ ਕਰ ਹੀ ਰਹੀ ਹੈ, ਪਰ ਅਸੀਂ ਜਿਹੜੀ ਦਵਾਈ ਦਿੱਤੀ ਜਿਹਦਾ ਇਫੈਕਟ ਹੋਇਆ, ਜਿਹਦਾ ਅਸਰ ਉਸ ਵਾਇਟਲਿਟੀ ਉਸ ਪਾਵਰ ਦੇ ਉੱਪਰ ਹੋਇਆ ਤੇ ਉਹਨੂੰ ਸਹਿਯੋਗ ਮਿਲ ਗਿਆ, ਯਾਰ ਮੇਰੇ ਨਾਲ ਇੱਕ ਬੰਦਾ ਹੋਰ ਆ ਗਿਆ ਕੰਮ ਕਰਨ ਵਾਸਤੇ। ਹਾਂਜੀ, ਸੋ ਉਹ ਇਸ ਨੂੰ ਇਰੈਡੀਕੇਟ ਕਰ ਦਿੰਦੇ ਨੇ। ਹਾਂ, ਇਸ ਦਾ ਹੋਰ ਇੱਕ ਮੈਂ ਐਗਜ਼ਾਮਪਲ ਤੁਹਾਨੂੰ ਦੇ ਸਕਦਾ ਕਿ ਜਦੋਂ ਦਵਾਈਆਂ ਨਹੀਂ ਸੀ, ਜਦੋਂ ਡਾਕਟਰ ਨਹੀਂ ਸੀ, ਲੋਕਾਂ ਨੂੰ ਬਿਮਾਰੀਆਂ ਤਾਂ ਉਦੋਂ ਵੀ ਹੁੰਦੀਆਂ ਸੀ, ਲੋਕ ਉਦੋਂ ਵੀ ਠੀਕ ਹੁੰਦੇ ਸੀਗੇ। ਜਿਵੇਂ ਹੁਣੇ ਤੁਸੀਂ ਕੋਵਿਡ-19 ਦੀ ਗੱਲ ਕਰ ਲਓ, ਤੇ ਕੋਵਿਡ-19 ਹੋਇਆ ਸਾਰੇ ਲੋਕਾਂ ਨੇ ਵੈਕਸੀਨੇਸ਼ਨ ਤਾਂ ਨਹੀਂ ਲਵਾਏ, ਸਾਰੇ ਮਾਸਕ ਨਹੀਂ ਨਾ ਗਾਏ, ਕਿਉਂ? ਕਿਉਂਕਿ ਉਸ ਪਾਵਰ ਦੀ ਆਪਣੀ ਇੱਕ ਕੁਆਲਿਟੀ ਹੈ ਕਿ ਉਹ ਹਰ ਬਿਮਾਰੀ ਨੂੰ, ਹਰ ਵਬਾ ਨੂੰ ਜਿਹੜੀ ਇਸ ਸਰੀਰ ਜਾਂ ਜਿਹੜੀ ਇਸ ਜੀਵਨ ਨਾਲ ਸੰਬੰਧਿਤ ਹੁੰਦੀ ਹੈ ਉਹਨਾਂ ਨੂੰ ਠੀਕ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੀ ਰਹਿੰਦੀ ਹੈ, ਸੈਲਫ ਰੈਜ਼ਿਸਟੈਂਟ ਹੈ, ਆਪਣੇ ਆਪ ਉਹ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ, ਇਸੇ ਕਰਕੇ ਸਰਵਾਈਵ ਕਰ ਰਿਹਾ। ਨਹੀਂ ਤਾਂ ਹਜ਼ਾਰਾਂ ਤਰ੍ਹਾਂ ਦੇ ਜਰਾਸੀਮ ਜਿਹੜੇ ਨੇ ਹਵਾ ਵਿੱਚ ਸਾਡੇ ਪੈਰ ਰਹੇ, ਸਾਰੀਆਂ ਬਿਮਾਰੀਆਂ ਤਾਂ ਸਾਨੂੰ ਨਹੀਂ ਨਾ ਹੁੰਦੀਆਂ, ਕਿਉਂਕਿ ਅਸੀਂ ਸੈਲਫ ਰੈਜ਼ਿਸਟੈਂਟ ਪਾਵਰ ਵਾਲੇ ਹੈਗੇ ਆ, ਠੀਕ ਹੁੰਦੀਆਂ ਰਹਿੰਦੀਆਂ ਨੇ। ਔਰ ਇਸੇ ਤਰ੍ਹਾਂ ਹੀ ਜਿੰਨੀਆਂ ਵੀ ਬਿਮਾਰੀਆਂ ਆਉਂਦੀਆਂ ਨੇ, ਜੇ ਤੇ ਅਸੀਂ ਕੋਈ ਦਵਾਈ ਇਸ ਤਰ੍ਹਾਂ ਦੀ ਦੇ ਦਿੱਤੀ ਜਿਹੜੀ ਕਿ ਕੁਦਰਤ ਉਹਦੀ ਸਾਡੀ ਵਾਇਟਲਿਟੀ ਦੀ ਡਿਮਾਂਡ ਸੀ, ਤਾਂ ਉਹ ਉਸ ਨੂੰ ਹੈਲਪ ਕਰੇਗੀ। ਭਾਵ ਕੁਦਰਤ ਚਾਹੁੰਦੀ, ਜਿਵੇਂ ਪਹਿਲਾਂ ਫਿਰ ਪੁਰਾਣੀ ਗੱਲ ਤੇ ਮੈਂ ਆ ਜਾਵਾਂ ਕਿ ਕੋਈ ਚੀਜ਼ ਖਾ ਲਈ ਤੇ ਮਨ ਕਰਦਾ ਵੀ ਉਲਟੀ ਆ ਜਾਵੇ, ਭਾਵ ਸਰੀਰ ਉਹਨੂੰ ਅਕਸੈਪਟ ਨਹੀਂ ਕਰ ਰਿਹਾ, ਸਰੀਰ ਦੇ ਰਾਹੀਂ ਉਹ ਵਾਇਟਲਿਟੀ ਉਹਨੂੰ ਅਕਸੈਪਟ ਨਹੀਂ ਕਰ ਰਹੀ, ਉਹਨੂੰ ਬਾਹਰ ਕੱਢਣਾ ਚਾਹੁੰਦੀ ਹੈ। ਤੇ ਜੇ ਤਾਂ ਤੁਸੀਂ ਉਹਦੇ ਮੁਤਾਬਕ ਕੋਸ਼ਿਸ਼ ਕਰਕੇ ਤੇ ਉਸ ਨੂੰ ਬਾਹਰ ਕੱਢਣ ਚ ਮਦਦ ਕੀਤੀ ਤੇ ਉਹ ਜਲਦੀ ਇਸ ਤੋਂ ਓਵਰਕਮ ਕਰ ਲੇਗੀ, ਜਲਦੀ ਉਸ ਤੇ ਕਾਬੂ ਪਾ ਲੇਗੀ ਔਰ ਬੰਦਾ ਠੀਕ ਹੋ ਜਾਏਗਾ। ਪਰ ਜੇ ਤੁਸੀਂ ਜ਼ਬਰਦਸਤੀ ਉਸ ਦਵਾਈ ਦੇ ਦੂਜੇ ਇਫੈਕਟ, ਉਸ ਤੋਂ ਉਲਟ ਵਾਲੇ ਗੁੱਸੇ ਵਾਲੇ ਇਫੈਕਟ ਜੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਉਹ ਉਲਟੀ ਜ਼ਬਰਦਸਤੀ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਅਲਟੀਮੇਟ ਕੀ ਹੋਏਗਾ ਵੀ ਕੁਦਰਤ ਨੂੰ ਦੋ ਕੰਮ ਕਰਨੇ ਪੈ ਰਹੇ, ਇੱਕ ਤਾਂ ਉਹ ਜਿਹੜੀ ਅੰਦਰ ਚੀਜ਼ ਗਈ ਹੈ ਉਹਨੂੰ ਬਾਹਰ ਕੱਢਣ ਦੀ ਜਾਂ ਉਹਨੂੰ ਨਿਊਟਰਲਾਈਜ਼ ਕਰਨ ਦੀ ਉਹ ਕੋਸ਼ਿਸ਼ ਕਰ ਰਹੀ ਹੈ, ਦੂਜਾ ਇਹ ਜਿਹੜਾ ਜ਼ਬਰਦਸਤੀ ਤੁਸੀਂ ਆ ਉਹਦੇ ਉੱਪਰ ਠੋਸ ਦਿੱਤਾ ਹੈਗਾ ਆ ਇਸ ਨੂੰ ਉਲਟੀ ਨੂੰ ਬੰਦ ਕਰਨ ਦਾ, ਇਸ ਦਾ ਵੀ ਉਹ ਮੁਕਾਬਲਾ ਕਰ ਰਹੀ ਹੈ, ਇਹਨੂੰ ਵੀ ਉਹਨੇ ਬਾਹਰ ਕੱਢਣਾ ਕੱਢਣਾ, ਹਰ ਹਾਲਤ ਕੱਢਣਾ, ਚਾਹੇ ਟੀਕਾ ਲਵਾ ਲਓ ਚਾਹੇ ਦਵਾਈ ਖਾ ਲਓ ਚਾਹੇ ਕੈਪਸੂਲ ਖਾ ਲਓ, ਇਹਨੂੰ ਵੀ ਉਹਨੇ ਬਾਹਰ ਕੱਢਣਾ ਹੀ ਕੱਢਣਾ ਹੈਗਾ ਆ। ਇਹਦਾ ਮਤਲਬ ਉਹਨੂੰ ਡਬਲ ਕੰਮ ਕਰਨਾ ਪੈ ਰਿਹਾ ਔਰ ਇਸੇ ਕਰਕੇ ਦਵਾਈਆਂ ਖਾਣ ਤੋਂ ਬਾਅਦ ਸਾਨੂੰ ਬਹੁਤ ਘਬਰਾਹਟ ਤੇ ਬਹੁਤ ਐਸਾ ਕੁਛ ਹੋਣਾ ਸ਼ੁਰੂ ਹੋ ਜਾਂਦਾ ਜਿਹੜੀਆਂ ਦਵਾਈਆਂ ਸਾਨੂੰ ਸੈੱਟ ਨਹੀਂ ਬੈਠਦੀਆਂ। ਤੋ ਅਲਟੀਮੇਟ ਡਬਲ ਕੰਮ ਉਸ ਵਾਇਟਲਿਟੀ ਨੂੰ ਕਰਨਾ ਪੈ ਰਿਹਾ ਹੈ, ਪਰ ਉਹ ਆਪਣੇ ਆਪ ਸਿਰਫ ਸਮਰੱਥ ਹੈਗੀ। ਹਾਂ, ਕੁਝ ਚੀਜ਼ਾਂ ਬਾਹਰੀ ਤੌਰ ਤੇ ਆਉਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਐਗਜ਼ੋਟੌਕਸਿਨ, ਬਾਹਰ ਤੋਂ ਕੋਈ ਵੀ ਸਰੀਰ ਦੇ ਵਿੱਚ ਚੀਜ਼ ਦਿੱਤੀ ਗਈ ਜਿਹਦੇ ਕਰਕੇ ਕੋਈ ਬਿਮਾਰੀ ਪੈਦਾ ਹੋਈ ਤੇ ਉਹਨੂੰ ਕਹਿੰਦੇ ਹਾਂ ਅਸੀਂ ਐਗਜ਼ੋਟੌਕਸਿਨ ਦੇ ਕਰਕੇ ਬਿਮਾਰੀ ਪੈਦਾ ਹੋਈ। ਟੌਕਸਿਨ ਦਾ ਲਫ਼ਜ਼ ਮੈਂ ਇਸ ਵਾਸਤੇ ਇਸਤੇਮਾਲ ਕਰ ਰਿਹਾ, ਇਹ ਮਟੀਰੀਅਲ ਨਹੀਂ ਹੈ, ਇਹ ਵਬਾਹ ਹੈ, ਇਹ ਅਹਿਸਾਸ ਹੈ ਇਹ ਫੀਲਿੰਗ ਹੈ, ਜਿਵੇਂ ਸਾਡੀ ਫੀਲਿੰਗ ਮਨ ਦੇ ਵਿੱਚ ਪੈਦਾ ਹੁੰਦੀ ਹੈ, ਉਹਦਾ ਸਰੀਰ ਦੇ ਇਫੈਕਟ ਹੁੰਦਾ ਆ, ਉਹਦੇ ਮੁਤਾਬਕ ਸਰੀਰ ਐਕਟ ਕਰਦਾ ਹੈਗਾ ਸਾਡੀ ਫੀਲਿੰਗ ਦੇ ਮੁਤਾਬਕ, ਲੇਕਿਨ ਇਹਦੀ ਜ਼ਿੰਮੇਵਾਰ ਸਾਡੀ ਵਾਇਟਲਿਟੀ ਹੈ। ਸੋ ਉਸ ਫੀਲਿੰਗ ਦੇ ਮੁਤਾਬਕ ਕੋਈ ਵੀ ਬਿਮਾਰੀ ਇਸ ਸਰੀਰ ਦੇ ਵਿੱਚ ਬਾਹਰੀ ਤੌਰ ਤੇ ਵੀ ਪੈਦਾ ਹੁੰਦੀ ਹੈ, ਪਰ ਇਹੋ ਜਿਹੀ ਚੀਜ਼ ਹੁਣ ਉਲਟੀਆਂ ਦੀ ਗੱਲ ਹੀ ਆਪਾਂ ਕਰੀ ਹੈ ਤੇ ਮੈਂ ਇਹਨੂੰ ਕਹਿ ਦਿਆਂ, ਇੰਡੋਟੌਕਸਿਨ ਦੇ ਕਰਕੇ ਵੀ ਤਾਂ ਉਲਟੀਆਂ ਪੈਦਾ ਹੋ ਸਕਦੀਆਂ ਨੇ ਅੰਦਰ ਬਿਮਾਰੀ ਦੇ ਵਿੱਚ, ਕੋਈ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆ ਚੁੱਕੀ ਹੈ, ਆੜ ਵਾਲੀ ਕਿਡਨੀ ਫੇਰ ਹੋ ਗਈ ਹੈ ਔਰ ਟੌਕਸਿਨ ਜ਼ਰੀਰਾ ਮਾਦਾ ਅੰਦਰ ਹੀ ਰਹਿ ਗਿਆ, ਉਹਨਾਂ ਲੋਕਾਂ ਨੂੰ ਵੀ ਤਾਂ ਉਲਟੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਹਾਰਟ ਜਾਂ ਲੰਗ ਕੰਜੈਸ਼ਨ ਆ ਗਿਆ ਹੈਗਾ, ਨਹੀਂ ਕਲੀਅਰ ਕਰ ਸਕੇ ਆਪਣਾ ਜਿੰਨਾ ਵੀ ਓਵਰਲੋਡ ਹੈਗਾ ਆ, ਉਲਟੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ। ਸੋ ਮਤਲਬ ਇੰਡੋਟੌਕਸਿਨ ਤੇ ਐਗਜ਼ੋਟੌਕਸਿਨ ਦੋ ਇੱਕ ਤਰ੍ਹਾਂ ਦੀਆਂ ਗੱਲਾਂ ਹਨ, ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕੋਈ ਵੀ ਦਵਾਈ ਦੇਣ ਤੋਂ ਪਹਿਲਾਂ, ਤਾਂ ਕਿ ਅਸੀਂ ਉਹਨੂੰ ਇੰਡੀਵਿਜੁਅਲਾਈਜ਼ ਕਰ ਸਕੀਏ, ਵੱਖਰੇ ਤੌਰ ਤੇ ਵੇਖ ਸਕੀਏ ਕਿ ਸਾਡੀ ਵਾਇਟਲਿਟੀ ਜਾਂ ਇਸ ਸਰੀਰ ਦੇ ਅੰਦਰ ਜੋ ਵੀ ਕੁਝ ਜਿੰਦਾ ਹੈਗੀ ਹੈ ਉਹਦੀ ਡਿਮਾਂਡ ਕੀ ਹੈ। ਉਹ ਡਿਮਾਂਡ ਆਪਣੀ ਸਰੀਰ ਦੇ ਰਾਹੀਂ ਪ੍ਰਗਟ ਕਰ ਰਹੀ ਹੈ, ਔਰ ਉਸ ਪ੍ਰਗਟ ਕਰਨ ਵਾਲੀ ਚੀਜ਼ ਦਾ ਨਾਂ ਹੈ ਵਾਇਟਲਿਟੀ, ਔਰ ਐਕਸਪ੍ਰੈਸ ਕਰ ਰਹੀ ਹੈ ਉਹ ਆਪਣੇ ਆਪ ਨੂੰ ਸਿੰਪਟਮ ਦੇ ਤੌਰ ਤੇ, ਜੀ ਕੱਚਾ ਹੋ ਰਿਹਾ ਉਲਟੀ ਆ ਰਹੀ ਹੈ। ਔਰ ਜੇ ਤੁਸੀਂ ਆਪਣੇ ਆਪ ਵੀ ਕਈ ਵਾਰ ਲੋਕ ਕੁਛ ਖਾ ਲੈਂਦੇ ਨੇ ਨਾ ਤੇ ਆਪਣੇ ਆਪ ਵੀ ਉਲਟੀ ਕਰ ਦਿੰਦੇ ਨੇ ਤੇ ਬੈਟਰ ਫੀਲ ਕਰਦੇ ਨੇ, ਚੀਜ਼ ਨਿਕਲ ਗਈ ਯਾਰ ਸਰੀਰ ਚੋਂ ਚੰਗਾ ਹੋ ਗਿਆ ਆਰਾਮ ਜਿਹਾ ਆ ਗਿਆ, ਜਾਂ ਕਿਸੇ ਨੂੰ ਇੱਕ ਦੋ ਪੇਟ ਖਰਾਬ ਹੋ ਗਿਆ ਪਾਰਟੀ ਤੇ ਗਏ ਸੀ ਵਾਹਵਾ ਕੁਛ ਖਾ ਲਿਆ ਅਗਲੇ ਦਿਨ ਇੱਕ ਦੋ ਟੱਟੀਆਂ ਆ ਗਈਆਂ ਫਿਰ ਵੀ ਉਹ ਰਿਲੈਕਸ ਫੀਲ ਕਰਦੇ ਹੈਗੇ। ਸੋ ਮਤਲਬ ਕੀ ਆ, ਕੁਦਰਤ ਆਪਣੇ ਆਪ ਪ੍ਰੋਸੈਸ ਕਰ ਰਹੀ ਹੁੰਦੀ ਹੈ, ਤੇ ਜੇ ਤੁਸੀਂ ਕੁਦਰਤ ਨੂੰ ਹੈਲਪ ਕਰਨੀ ਹੈ ਤੇ ਹੈਲਪ ਉਸ ਲਫ਼ਜ਼ਾਂ ਦੇ ਵਿੱਚ ਹੋਣੀ ਚਾਹੀਦੀ ਹੈ। ਇੱਕ ਤਾਂ ਇਹ ਹੋਣਾ ਚਾਹੀਦਾ ਆ ਕਿ ਉਹ ਤਰੀਕਾਕਾਰ ਸੇਫ ਹੋਵੇ, ਦੂਜਾ ਇਹ ਹੋਣਾ ਚਾਹੀਦਾ ਆ ਕਿ ਉਹ ਅਕਾਰਡਿੰਗ ਟੂ ਡਿਮਾਂਡ ਹੋਣਾ ਚਾਹੀਦਾ। ਮੈਨੂੰ ਤਾਂ ਚਾਹੀਦੀ ਆ ਲੂਣ ਮੇਰੀ ਸਬਜ਼ੀ ਚ ਘੱਟ ਹੈ ਤੇ ਤੁਸੀਂ ਮੈਨੂੰ ਮਿਰਚਾਂ ਦੇਈ ਜਾਓ ਤੇ ਕੀ ਹੋਏਗਾ, ਜਬਰਦਸਤੀ ਉਹ ਚੀਜ਼, ਇੱਕ ਤਾਂ ਲੂਣ ਘੱਟ ਸੀਗਾ ਇੱਕ ਮਿਰਚਾਂ ਵੱਧ ਆ ਗਈਆਂ, ਉਹ ਹੋਰ ਪ੍ਰੋਬਲਮ ਖੜੀ ਹੋ ਜਾਏਗੀ। ਸੋ ਮਤਲਬ ਡਿਮਾਂਡ, ਤੇ ਡਿਮਾਂਡ ਕਿਵੇਂ ਹੁੰਦੀ ਹੈ, ਸਾਡੀ ਉਹ ਵਾਇਟਲਿਟੀ ਸਰੀਰ ਦੇ ਰਾਹੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਦੀ ਹੈ। ਇਸ ਕਰਕੇ ਹੀ ਸਾਨੂੰ ਆਮ ਤੌਰ ਤੇ ਉਹੋ ਜਿਹਾ ਕੁਛ ਕਰਨ ਦੀ ਲੋੜ ਹੁੰਦੀ ਹੈ ਜਿਹੜੀ ਸਰੀਰ ਦੀ ਡਿਮਾਂਡ ਹੈ, ਪਰ ਜੇ ਅਸੀਂ ਉਹਦੇ ਉਲਟ ਕਾਰਵਾਈ ਕਰਨੇ ਆ, ਨਾ ਬਈ ਉਲਟੀ ਬੰਦ ਕਰਨੀ ਅਲੱਗ ਗੋਲੀ ਹੁਣ ਉਲਟੀ ਬੰਦ ਹੋ ਜੂਗੀ, ਤੁਸੀਂ ਇਹੋ ਜਿਹੀ ਕਾਰਵਾਈ ਕਰਦੇ ਹੋ ਤਾਂ ਇਹਦਾ ਮਤਲਬ ਕੀ ਆ ਕਿ ਤੁਸੀਂ ਉਸ ਦੀ ਡਿਮਾਂਡ ਦੇ ਖਿਲਾਫ ਜਾ ਰਹੇ ਹੋ, ਔਰ ਜਦੋਂ ਖਿਲਾਫ਼ ਜਾ ਰਹੇ ਹੋ ਤੇ ਇਸ ਚੀਜ਼ ਦੇ ਨਾਲ ਜਾਂ ਤਾਂ ਘਬਰਾਹਟ ਪੈਦਾ ਹੋਏਗੀ, ਜਾਂ ਉਸ ਤੋਂ ਬਾਅਦ ਜਿੰਨਾ ਚਿਰ ਇਸ ਦਵਾਈ ਦਾ ਅਸਰ ਰਹੇਗਾ ਉਹ ਘਬਰਾਹਟ ਵੀ ਰਹੇਗੀ ਤੇ ਉਹ ਉਲਟੀ ਬੰਦ ਵੀ ਰਹੇਗੀ, ਪਰ ਅਲਟੀਮੇਟ ਜੇ ਤਾਂ ਉਹ ਸਿਸਟਮ ਜਿਸ ਕਰਕੇ ਉਹਨੂੰ ਜੀ ਕੱਚਾ ਹੋ ਰਿਹਾ ਸੀ ਉਲਟੀ ਹੋ ਰਹੀ ਸੀ ਉਹਨੇ ਦਵਾਈ ਦੇ ਇਫੈਕਟ, ਕਿਉਂਕਿ ਦਵਾਈ ਦਾ ਇੱਕ ਲਿਮਿਟਡ ਇਫੈਕਟ ਹੈਗਾ ਆ, ਇਹਨੂੰ ਉਹਨੇ ਬਾਹਰ ਕੱਢ ਹੀ ਦੇਣਾ ਹੈਗਾ। ਕੋਈ ਕਹਿੰਦੇ ਨਾ ਵੀ ਆਹ ਟੀਕਾ ਜਾਂ ਆਹ ਕੈਪਸੂਲ 6 ਘੰਟੇ ਬਾਅਦ ਖਾਣਾ, ਭਾਵ ਕੀ ਹੁੰਦਾ ਆ ਕਿ ਇਸ ਦਵਾਈ ਦਾ ਤਜਰਬਾ ਹੋ ਚੁੱਕਾ ਆ ਕਿ ਕੁਦਰਤ ਨੇ ਇਸ ਨੂੰ ਇਸ ਸਰੀਰ ਦੇ ਵਿੱਚੋਂ 6 ਘੰਟੇ ਚ ਬਾਹਰ ਕੱਢ ਦੇਣਾ, ਫਿਰ ਕੌਣ ਸੇਫਟੀ ਕਰੇਗਾ ਤੁਹਾਡੀ, ਇਸ ਵੀ ਫਿਰ ਕੈਪਸੂਲ ਖਾਓ। ਸੋ ਜਦ ਤੱਕ ਇਸ ਨੂੰ ਸਰੀਰ ਨੇ ਬਾਹਰ ਕੱਢ ਦੇਣਾ ਆ ਤੇ ਕੱਢ ਦਿੱਤਾ ਤਾਂ ਉਦੋਂ ਬਾਅਦ ਤੁਸੀਂ ਰਿਲੀਫ ਵੀ ਕਰਨਾ ਹੈ, ਔਰ ਤੁਸੀਂ ਕ੍ਰੈਡਿਟ ਕਿਹਨੂੰ ਦੇਣਾ ਆ, ਉਸ ਦਵਾਈ ਨੂੰ ਵੀ ਆਹ ਦਵਾਈ ਖਾਧੀ ਸੀ ਯਾਰ ਉਦੋਂ ਬਾਅਦ ਆਰਾਮ ਆ ਗਿਆ ਤੇ ਬਸ ਮੈਂ ਠੀਕ ਹੋ ਗਿਆ। ਤੁਸੀਂ ਕ੍ਰੈਡਿਟ ਉਸ ਦਵਾਈ ਨੂੰ ਦਿੰਦੇ ਹੋ ਜਿਹਨੇ ਤੁਹਾਡੀ ਵਾਇਟਲਿਟੀ ਦੇ ਅਗੇਂਸਟ ਵੀ ਕੰਮ ਕੀਤਾ ਸੀ, ਉਹਨੂੰ ਵੀ ਕ੍ਰੈਡਿਟ ਦਿੰਦੇ ਹੋ, ਲੇਕਿਨ ਜੇ ਤੁਸੀਂ ਉਹਦੇ ਮੁਤਾਬਕ ਇਫੈਕਟ ਕੀਤਾ ਹੁੰਦਾ ਤੇ ਫਿਰ ਇਸ ਚੀਜ਼ ਨੇ ਇਕਦਮ ਜਲਦੀ ਰਿਕਵਰ ਹੋਣਾ ਸੀਗਾ। ਨਹੀਂ ਹੁਣ ਦੂਸਰੀ ਗੱਲ, ਮੰਨ ਲਿਆ ਜਾਏ ਸਰੀਰ ਦੇ ਅੰਦਰ ਕੈਂਸਰ ਆ, ਕਿਸੇ ਵੀ ਤਰ੍ਹਾਂ ਦੀ ਦਰਦ ਹੈਗੀ ਹੈ, ਦਰਦ ਵਾਸਤੇ ਤੁਸੀਂ ਕੋਈ ਵੀ ਦਵਾਈ ਖਾ ਰਹੇ ਹੋ ਤੇ ਹੁਣ ਉਹ ਦਰਦ ਦਾ ਉਸ ਦਵਾਈ ਦਾ ਤਾਂ ਇਫੈਕਟ ਉਹੀ ਕੈਪਸੂਲ ਦੇ ਮੁਤਾਬਕ 5-6 ਘੰਟੇ ਅੱਜ ਘੰਟੇ ਦਾ ਹੈ ਨਾ। ਅਲਟੀਮੇਟ ਕੁਦਰਤ ਨੇ ਸਰੀਰ ਨੇ ਇਸ ਨੂੰ ਬਾਹਰੋਂ, ਕਿਉਂਕਿ ਅਨਵਾਂਟਡ ਆ, ਬਾਹਰ ਕੱਢ ਦੇਣਾ ਹੈ। ਉਸ ਤੋਂ ਬਾਅਦ ਫਿਰ ਕੀ ਹੋਊਗਾ, ਤੁਹਾਡੀ ਦਰਦ ਫਿਰ ਸ਼ੁਰੂ ਹੋ ਜਾਏਗੀ, ਤੁਸੀਂ ਫੇਰ ਉਹ ਦਵਾਈ ਖਾਓਗੇ, ਅਲਟੀਮੇਟ ਤੁਹਾਡੀ ਸਹਿਣ ਦੀ ਸਮਰੱਥਾ ਵੱਧ ਜਾਏਗੀ ਉਸ ਦਵਾਈ ਨੂੰ ਤੇ ਅਲਟੀਮੇਟ ਤੁਹਾਨੂੰ ਉਹਦੀ ਡੋਜ਼ ਵਧਾਉਣੀ ਪਏਗੀ। ਸੋ ਇਹੀ ਕਾਰਜਕ੍ਰਮ ਅੱਜ ਕੱਲ ਮੈਡੀਕਲ ਸਾਇੰਸ ਦੇ ਵਿੱਚ ਚੱਲ ਰਿਹਾ ਹੈਗਾ ਆ, ਔਰ ਅਸੀਂ ਇਹੋ ਜਿਹੀਆਂ ਦਵਾਈਆਂ ਦੀ ਡੋਜ਼ ਵਧਾ ਰਹੇ ਹਾਂ। ਕਾਰਨ ਕੀ ਹੈ ਕਿ ਅਸਲ ਅੰਡਰਲਾਈਨ ਜਿਹੜੇ ਕਾਰਨ ਹਨ, ਜਿਹੜੇ ਇੰਡੋਟੌਕਸਿਨ ਹਨ, ਅੰਦਰ ਕੈਂਸਰ ਹੈ, ਅੰਦਰ ਡਿਵੈਲਪਮੈਂਟ ਹੋ ਗਈ ਕਿਸੇ ਤਰ੍ਹਾਂ ਦੀ ਟਿਸ਼ੂਆਂ ਦੇ ਵਿੱਚ, ਉਹ ਲਗਾਤਾਰ ਕੈਂਸਰ ਜਿਹੜੀ ਟੌਕਸਿਨ ਪੈਦਾ ਕਰ ਰਹੇ ਹਨ, ਔਰ ਉਸ ਟੌਕਸਿਨ ਦੇ ਕਰਕੇ ਜਿਹੜੀ ਦਰਦ ਤਕਲੀਫ ਵੱਧ ਰਹੀ ਹੈਗੀ ਹੈ, ਉਹਨੂੰ ਤੁਸੀਂ ਟੈਂਪਰੇਰੀ ਦਵਾਈਆਂ ਨਾਲ ਟੈਂਪਰੇਰੀ ਹੀ ਠੀਕ ਕਰ ਸਕਦੇ ਹੋ, ਬਲਕਿ ਉਹਦਾ ਕੰਮ ਹੋਰ ਵਧਾ ਰਹੇ ਹੋ। ਇਸ ਕਰਕੇ ਹੁਣ ਅਗਲੀ ਤੀਸਰੀ ਗੱਲ ਜੋ ਸਾਡੇ ਸਾਹਮਣੇ ਆ ਗਈ, ਅਸੀਂ ਇਹ ਵਿਧਾਨ ਕਰਦੇ ਹਾਂ ਕਿ ਬਿਮਾਰੀ ਨੂੰ ਠੀਕ ਕਰਨ, ਬੰਦਾ ਤੇ ਅੱਗੇ ਚੜਕਦਾ ਪਿਆ ਯਾਰ, ਬਿਮਾਰੀ ਨੂੰ ਠੀਕ ਕਰਨ ਵਾਸਤੇ ਕੋਈ ਨਾ ਕੋਈ ਸਿਧਾਂਤ ਤੇ ਚਾਹੀਦਾ ਨਾ ਯਾਰ। ਸਿਧਾਂਤ ਕੀ ਆ ਕਿ ਬਿਮਾਰੀ ਦਾ ਨਿਵਾਰਨ, ਕਿਸੇ ਵੀ ਤਕਲੀਫ਼ ਦਾ ਨਿਵਾਰਨ ਛੇਤੀ ਤੋਂ ਛੇਤੀ ਹੋਣਾ ਚਾਹੀਦਾ, ਤੁਸੀਂ ਸਾਰੇ ਸਮਝੋ। ਔਰ ਉਸੇ ਨੂੰ ਸਿਧਾਂਤ ਦੇ ਤੌਰ ਤੇ ਕਲਮਬੱਧ ਕੀਤਾ ਗਿਆ ਕਿ ਜਿਹੜਾ ਕਿਓਰ ਹੈ ਨਾ, ਕਿਓਰ ਦਾ ਮਤਲਬ ਇਹ ਆ ਕਿ ਤੁਸੀਂ ਤੰਦਰੁਸਤ ਸੀ, ਹੁਣ ਤੁਸੀਂ ਬਿਮਾਰ ਹੋ ਗਏ, ਹੁਣ ਤੁਹਾਡੀ ਤੰਦਰੁਸਤੀ ਨੂੰ ਫਿਰ ਵਾਪਸ ਲਿਆਉਣਾ, ਬਿਮਾਰੀ ਨੂੰ ਬਾਹਰ ਕੱਢਣਾ, ਇਹਨੂੰ ਕਿਓਰ ਕਹਿੰਦੇ ਆ। ਕਿਓਰ ਹੋਣਾ ਕਿਵੇਂ ਚਾਹੀਦਾ ਹੈ, ਜੋ ਆਮ ਸਾਡੇ ਵਿਧਾਨ ਦੇ ਵਿੱਚ ਲਿਖਿਆ ਹੋਇਆ ਆ, ਉਹ ਹੈ ਰੈਪਿਡ ਜੈਂਟਲ। ਪਹਿਲੀ ਗੱਲ ਤਾਂ ਤੇਜ਼ ਛੇਤੀ ਤੋਂ ਛੇਤੀ ਆ, ਜਿੰਨੀ ਛੇਤੀ ਰਿਲੀਵ ਹੋ ਜਾਏ ਤੇ ਉਹਨੂੰ ਕਰ ਦੇਣਾ ਚਾਹੀਦਾ। ਹੁਣ ਛੇਤੀ ਤੋਂ ਛੇਤੀ ਦਾ ਮਤਲਬ ਇਹ ਨਹੀਂ ਜਿਵੇਂ ਮੈਂ ਉਲਟੀ ਬੰਦ ਕਰਨ ਵਾਲੀ ਗੱਲ ਤੁਹਾਨੂੰ ਸੁਣਾਈ ਹੈ, ਕਿਉਂਕਿ ਉਹ ਇੱਕ ਓਵਰ ਬਰਡਨ ਹੈਗਾ। ਹਾਂ, ਪਰ ਜਿਸ ਵੇਲੇ ਸਾਨੂੰ ਸਮਾਂ ਨਹੀਂ ਦੇ ਰਹੀ, ਜ਼ਿੰਦਗੀ ਸਮਾਂ ਨਹੀਂ ਦੇ ਰਹੀ, ਹਾਲਾਤ ਇਸ ਤਰ੍ਹਾਂ ਦੇ ਹੈਗੇ ਨੇ, ਉਸ ਵੇਲੇ ਤੁਸੀਂ ਦੁਨੀਆਂ ਦਾ ਜਾਨਾ ਮਾਨਾ ਕੋਈ ਵੀ ਤਰੀਕਾਕਾਰ ਵਰਤ ਕੇ ਅਗਰ ਜ਼ਿੰਦਗੀ ਲਮਕਾ ਲੈਂਦੇ ਹੋ ਤਾਂ ਇਟਸ ਅ ਗੁੱਡ ਥਿੰਗ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈਗਾ। ਹੁਣ ਬੰਦਾ ਖੂਹ ਚੋਂ ਡੁੱਬ ਗਿਆ ਤੇ ਤੁਸੀਂ ਉੱਥੇ ਸੋਚੀ ਜਾਓ ਯਾਰ ਮੈਂ ਤਾਂ ਹੋਮਿਓਪੈਥਿਕ ਡਾਕਟਰ ਹਾਂ, ਯਾਰ ਮੈਂ ਆਯੁਰਵੈਦਿਕ ਡਾਕਟਰ ਹਾਂ, ਨਹੀਂ, ਪਹਿਲਾ ਕੰਮ ਬਹੁਤ ਸਾਹ ਚਾਲੂ ਕਰਨਾ ਹੈਗਾ। ਤੇ ਦੁਨੀਆਂ ਦੀ ਕੋਈ ਵੀ ਸਾਇੰਸ ਕਿਸੇ ਵੀ ਐਸੇ ਤਰੀਕਾਕਾਰ ਦੇ ਵਿੱਚ ਜਦੋਂ ਸਾਨੂੰ ਪਤਾ ਹੋਵੇ ਤੇ ਜ਼ਿੰਦਗੀ ਦੇ ਮੌਤ ਦੀ ਲੜਾਈ ਹੋ ਰਹੀ ਕੁਝ ਨਹੀਂ ਹੋ ਸਕਦਾ ਹੈਗਾ, ਤੇ ਤੁਸੀਂ ਕੁਝ ਵੀ ਕਰਕੇ ਉਸਨੂੰ, ਜਿਹੜਾ ਕਿਓਰ ਹੈ ਨਾ, ਕਿਓਰ ਦਾ ਮਤਲਬ ਇਹ ਆ ਕਿ ਤੁਸੀਂ ਤੰਦਰੁਸਤ ਸੀ, ਹੁਣ ਤੁਸੀਂ ਬਿਮਾਰ ਹੋ ਗਏ, ਹੁਣ ਤੁਹਾਡੀ ਤੰਦਰੁਸਤੀ ਨੂੰ ਫਿਰ ਵਾਪਸ ਲਿਆਉਣਾ, ਬਿਮਾਰੀ ਨੂੰ ਬਾਹਰ ਕੱਢਣਾ, ਇਹਨੂੰ ਕਿਓਰ ਕਹਿੰਦੇ ਆ। ਕਿਓਰ ਹੋਣਾ ਕਿਵੇਂ ਚਾਹੀਦਾ ਹੈ, ਜੋ ਆਮ ਸਾਡੇ ਵਿਧਾਨ ਦੇ ਵਿੱਚ ਲਿਖਿਆ ਹੋਇਆ ਆ, ਉਹ ਹੈ ਰੈਪਿਡ ਜੈਂਟਲ। ਪਹਿਲੀ ਗੱਲ ਤਾਂ ਤੇਜ਼ ਛੇਤੀ ਤੋਂ ਛੇਤੀ ਆ, ਜਿੰਨੀ ਛੇਤੀ ਰਿਲੀਵ ਹੋ ਜਾਏ ਤੇ ਉਹਨੂੰ ਕਰ ਦੇਣਾ ਚਾਹੀਦਾ। ਹੁਣ ਛੇਤੀ ਤੋਂ ਛੇਤੀ ਦਾ ਮਤਲਬ ਇਹ ਨਹੀਂ ਜਿਵੇਂ ਮੈਂ ਉਲਟੀ ਬੰਦ ਕਰਨ ਵਾਲੀ ਗੱਲ ਤੁਹਾਨੂੰ ਸੁਣਾਈ ਹੈ, ਕਿਉਂਕਿ ਉਹ ਇੱਕ ਓਵਰ ਬਰਡਨ ਹੈਗਾ। ਹਾਂ, ਪਰ ਜਿਸ ਵੇਲੇ ਸਾਨੂੰ ਸਮਾਂ ਨਹੀਂ ਦੇ ਰਹੀ, ਜ਼ਿੰਦਗੀ ਸਮਾਂ ਨਹੀਂ ਦੇ ਰਹੀ, ਹਾਲਾਤ ਇਸ ਤਰ੍ਹਾਂ ਦੇ ਹੈਗੇ ਨੇ, ਉਸ ਵੇਲੇ ਤੁਸੀਂ ਦੁਨੀਆਂ ਦਾ ਜਾਨਾ ਮਾਨਾ ਕੋਈ ਵੀ ਤਰੀਕਾਕਾਰ ਵਰਤ ਕੇ ਅਗਰ ਜ਼ਿੰਦਗੀ ਲਮਕਾ ਲੈਂਦੇ ਹੋ ਤਾਂ ਇਟਸ ਅ ਗੁੱਡ ਥਿੰਗ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈਗਾ। ਹੁਣ ਬੰਦਾ ਖੂਹ ਚੋਂ ਡੁੱਬ ਗਿਆ ਤੇ ਤੁਸੀਂ ਉੱਥੇ ਸੋਚੀ ਜਾਓ ਯਾਰ ਮੈਂ ਤਾਂ ਹੋਮਿਓਪੈਥਿਕ ਡਾਕਟਰ ਹਾਂ, ਯਾਰ ਮੈਂ ਆਯੁਰਵੈਦਿਕ ਡਾਕਟਰ ਹਾਂ, ਨਹੀਂ, ਪਹਿਲਾ ਕੰਮ ਬਹੁਤ ਸਾਹ ਚਾਲੂ ਕਰਨਾ ਹੈਗਾ। ਤੇ ਦੁਨੀਆਂ ਦੀ ਕੋਈ ਵੀ ਸਾਇੰਸ ਕਿਸੇ ਵੀ ਐਸੇ ਤਰੀਕਾਕਾਰ ਦੇ ਵਿੱਚ ਜਦੋਂ ਸਾਨੂੰ ਪਤਾ ਹੋਵੇ ਤੇ ਜ਼ਿੰਦਗੀ ਦੇ ਮੌਤ ਦੀ ਲੜਾਈ ਹੋ ਰਹੀ ਕੁਝ ਨਹੀਂ ਹੋ ਸਕਦਾ ਹੈਗਾ, ਤੇ ਤੁਸੀਂ ਕੁਝ ਵੀ ਕਰਕੇ ਉਸ ਨੂੰ ਸਰਵਾਈਵ ਕਰਨਾ ਹੈ, ਉੱਥੇ ਕਿਸੇ ਸਿਧਾਂਤ ਪੱਧਤੀ ਦੀ ਗੱਲ ਨਹੀਂ ਰਹਿ ਜਾਂਦੀ।

ਅਗਰ ਜ਼ਿੰਦਗੀ ਲਮਕਾ ਲੈਂਦੇ ਹੋ ਤਾਂ ਇਟਸ ਅ ਗੁੱਡ ਥਿੰਗ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਛ ਹੋ ਸਕਦਾ ਹੈਗਾ। ਹੁਣ ਬੰਦਾ ਖੂਹ ਚੋਂ ਡੁੱਬ ਗਿਆ ਤੇ ਤੁਸੀਂ ਉੱਥੇ ਸੋਚੀ ਜਾਓ ਯਾਰ ਮੈਂ ਤਾਂ ਹੋਮਿਓਪੈਥਿਕ ਡਾਕਟਰ ਹਾਂ, ਯਾਰ ਮੈਂ ਆਯੁਰਵੈਦਿਕ ਡਾਕਟਰ ਹਾਂ। ਨਹੀਂ, ਪਹਿਲਾ ਕੰਮ ਉਹ ਸਾਹ ਚਾਲੂ ਕਰਨਾ ਹੈਗਾ। ਤੇ ਦੁਨੀਆ ਦੀ ਕੋਈ ਵੀ ਸਾਇੰਸ ਕਿਸੇ ਵੀ ਐਸੇ ਤਰੀਕਾਕਾਰ ਦੇ ਵਿੱਚ ਜਦੋਂ ਸਾਨੂੰ ਪਤਾ ਹੋਵੇ ਤੇ ਜ਼ਿੰਦਗੀ ਦੇ ਮੌਤ ਦੀ ਲੜਾਈ ਹੋ ਰਹੀ ਕੁਝ ਨਹੀਂ ਹੋ ਸਕਦਾ ਹੈਗਾ ਤੇ ਤੁਸੀਂ ਕੁਝ ਵੀ ਕਰਕੇ ਉਸ ਨੂੰ ਸਰਵਾਈਵ ਕਰਨਾ ਹੈ, ਉੱਥੇ ਕਿਸੇ ਸਿਧਾਂਤ ਪੱਧਤੀ ਦੀ ਗੱਲ ਨਹੀਂ ਰਹਿ ਜਾਂਦੀ। ਉਸ ਤੋਂ ਬਾਅਦ ਜਿਹੜੀ ਗੱਲ ਮੈਂ ਕਰ ਰਿਹਾ ਹਾਂ, ਰੈਪਿਡ ਜੈਂਟਲ ਪਰਮਾਨੈਂਟ। ਹੁਣ ਰੈਪਿਡ ਦਾ ਕੀ ਆ, ਛੇਤੀ ਤੋਂ ਛੇਤੀ ਨਿਵਾਰਨ ਜਿੰਨੀ ਤਰੱਕ ਹੋ ਗਏ। ਹੁਣ ਜੇ ਤੁਸੀਂ ਜਬਰਦਸਤੀ ਕਿਸੇ ਉਲਟੀ ਨੂੰ ਬੰਦ, ਮੈਂ ਉਲਟੀ ਇਸ ਕਰਕੇ ਕਹਿ ਰਿਹਾ ਵੀ ਆਪਾਂ ਐਗਜ਼ਾਮਪਲ ਲੈ ਚੁੱਕੇ ਹਾਂ, ਜਦੋਂ ਕਿਸੇ ਵੀ ਉਲਟੀ ਨੂੰ ਜਬਰਦਸਤੀ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਵਕਤੀ ਤੌਰ ਤੇ ਉਲਟੀ ਤਾਂ ਬੰਦ ਕਰ ਦਿੱਤੀ ਪਰ ਹੋਰ ਵੀ ਬਹੁਤ ਕੁਝ ਨਾਲ ਸਹੇੜ ਰਿਹਾ, ਘਬਰਾਹਟ ਪਰੇਸ਼ਾਨੀ ਸਹੇੜ ਰਹੀ ਹੈ। ਤੇ ਹੁਣ ਜੇ ਵਕਤੀ ਤੌਰ ਤੇ ਅੰਦਰ ਦਾ ਨਿਜ਼ਾਮ ਜੋ ਡਾਈਜੈਸ਼ਨ ਜਾਂ ਇਨਡਾਈਜੈਸ਼ਨ ਦੇ ਕਰਕੇ ਸੀ ਉਹ ਸੈੱਟ ਹੋ ਗਿਆ ਆ ਤੇ ਤੁਸੀਂ ਕ੍ਰੈਡਿਟ ਉਹਨੂੰ ਦੇ ਰਹੇ ਹੋ, ਲੇਕਿਨ ਅਸਲ ਕ੍ਰੈਡਿਟ ਉਹਦਾ ਹੈ ਨਹੀਂ। ਉਹਨੇ ਤਾਂ ਦਰਵਾਜ਼ੇ ਬੰਦ ਕੀਤੇ ਸੀ, ਉਹਨੇ ਤਾਂ ਨਰਵਸ ਸਿਸਟਮ ਦਾ ਟੈਲੀਫੋਨ ਲਾਈਨ ਸੀ ਜਿੱਥੇ ਤਕਲੀਰ ਸੀ ਉਹਦੀ ਟੈਲੀਫੋਨ ਲਾਈਨ ਕੱਟ ਦਿੰਦੇ ਸੀ ਵੀ ਬ੍ਰੇਨ ਨੂੰ ਪਤਾ ਹੀ ਨਾ ਲੱਗਦੇ ਕੀ ਹੋ ਰਿਹਾ, ਦੁੱਖ ਚ ਤਕਲੀਫ ਚ ਕਿਸ ਤਰ੍ਹਾਂ ਹੈਗਾ। ਸੋ ਐਸਾ ਅਸੀਂ ਕਰ ਦਿੱਤਾ ਸੀ। ਔਰ ਉਹੀ ਗੱਲ ਮੈਂ ਕੈਂਸਰ ਦੀ ਕਰੀ ਸੀਗੀ ਵੀ ਜੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਜਿਹੜੀਆਂ ਵਕਤੀ ਤੌਰ ਤੇ ਠੀਕ ਹੋਣ ਵਾਲੀਆਂ ਨਹੀਂ ਹੈਗੀਆਂ, ਜਿਹਨਾਂ ਨੂੰ ਸਮਾਂ ਲੱਗਣਾ ਹੈਗਾ ਆ, ਔਰ ਅਗਰ ਇਸ ਤਰ੍ਹਾਂ ਦੀ ਗੱਲ ਹੋਈ ਤੇ ਫਿਰ ਵਾਰ ਵਾਰ ਤੁਹਾਨੂੰ ਉਹੀ ਕੰਮ ਕਰਨਾ ਪਏਗਾ। ਔਰ ਜਦੋਂ ਤੁਸੀਂ ਵਾਰ ਵਾਰ ਕੋਈ ਵੀ ਕੰਮ ਕਰਦੇ ਹੋ ਨਾ, ਅਲਟੀਮੇਟ ਤੁਹਾਨੂੰ ਫਿਰ ਪੇ ਬੈਕ ਕਰਨਾ ਪੈਂਦਾ, ਉਹਦੇ ਵਾਸਤੇ ਕੁਝ ਨਾ ਕੁਝ ਦੇਣਾ ਪੈਂਦਾ ਤੁਹਾਨੂੰ। ਹਾਂਜੀ, ਕਿਸੇ ਦੇ $5 ਕੱਟ ਕੇ ਤੁਸੀਂ ਅੱਜ ਦੇ ਤੇ, ਕੱਲ ਨੂੰ ਫਿਰ ਕੱਟ ਕੇ, ਕੱਲ ਨੂੰ ਫਿਰ $5 ਦੇਤੇ, ਤੇ ਅਲਟੀਮੇਟ ਉਹਦੀ ਜੀ ਆਪਣੀ ਡਿਮਾਂਡ ਹੋਵੇਗੀ। ਕੋਈ ਐਵੇਂ ਐਲੋਪੈਥਿਕ ਦਵਾਈਆਂ ਦੇ ਬਾਅਦ ਇੱਕ ਦਵਾਈ ਤੋਂ ਬਾਅਦ ਦੂਸਰੀ ਦਵਾਈ, ਅੱਛਾ ਜੀ ਇਹਦੇ ਸਾਈਡ ਇਫੈਕਟ ਹੋਏ ਨੇ, ਚੰਗਾ ਹੁਣ ਆਹ ਦਵਾਈ ਲੈ ਲਓ ਨਾਲ, ਹੁਣ ਆਹ ਦਵਾਈ ਲੈ ਲਓ ਨਾਲ, ਇਹ ਕੁਝ ਹੋ ਰਿਹਾ ਕਿਉਂਕਿ ਅਸੀਂ ਸਿਧਾਂਤ ਤੋਂ ਉਲਟ ਚੱਲ ਰਹੇ ਹਾਂ। ਦੂਸਰੀ ਗੱਲ ਰੈਪਿਡ ਵਾਲੀ ਗੱਲ ਹੋ ਗਈ। ਰੈਪਿਡ ਨੂੰ ਅਸੀਂ ਉਹਨਾਂ ਤਰੀਕਿਆਂ ਦੇ ਵਿੱਚ ਹੀ ਅਜ਼ਮਾਉਣਾ ਹੈ ਜਿਹਦੇ ਰਾਹੀਂ ਸਾਨੂੰ ਇਹ ਪਤਾ ਹੋਵੇ ਵੀ ਅਸੀਂ ਕਾਰਨਾਂ ਨੂੰ ਜਾਣਦੇ ਹਾਂ ਤੇ ਕਾਰਨ ਦੂਰ ਕਰਕੇ ਇਸ ਦਾ ਨਿਵਾਰਨ ਕੀਤਾ ਜਾ ਸਕਦਾ ਆ। ਪਰ ਵਕਤੀ ਤੌਰ ਤੇ ਸਾਨੂੰ ਹੈਲਪ ਚਾਹੀਦੀ ਹੈ ਤੇ ਵਕਤੀ ਤੌਰ ਤੇ ਹੈਲਪ ਲੈ ਰਹੇ ਹੋ ਗੁੱਡ ਐਂਡ ਵੈਲ। ਉਸ ਵੇਲੇ ਤੁਸੀਂ ਮਾਰਫੀਨ ਇਸਤੇਮਾਲ ਕਰੋ ਜਾਂ ਪੈਸੇ ਦੀ ਇਸਤੇਮਾਲ ਕਰੋ, ਠੀਕ ਹੈਗੀ ਗੱਲ। ਔਰ ਜਾਂ ਪੋਸਟ ਇਸਤੇਮਾਲ ਕਰੋ ਜਾਂ ਹੀਮ, ਇਸੇ ਪਹਿਲਾਂ ਟੈਟਨਸ ਵਾਸਤੇ ਹੀਮ ਹੀ ਦਿੱਤੀ ਜਾਂਦੀ ਸੀ, ਤੋ ਮਰੇ ਕਹਿਣ ਤੋਂ ਭਾਵ ਕਰ ਸਕਦੇ ਹੋ। ਪਰ ਜਦੋਂ ਤੁਹਾਨੂੰ ਪਤਾ ਹੋਵੇ ਵੀ ਇਹ ਚੀਜ਼ ਟਾਈਮਲੀ ਫੈਸ਼ਨ ਦੇ ਨਾਲ ਠੀਕ ਨਹੀਂ ਹੋਣ ਵਾਲੀ, ਤੇ ਉਸ ਹਾਲਾਤ ਵਿੱਚ ਸਭ ਤੋਂ ਪਹਿਲਾਂ ਨਿਸ਼ਾਨਾ ਸਾਡਾ ਇਹ ਹੋਣਾ ਚਾਹੀਦਾ ਆ ਕਿ ਉਸ ਬਿਮਾਰੀ ਨੂੰ ਰੈਪਿਡ ਜੈਂਟਲ ਤਰੀਕੇ ਨਾਲ ਤੇ ਹੋਣਾ ਵੀ ਚਾਹੀਦਾ ਪਰਮਾਨੈਂਟ। ਇਹ ਹੱਲ ਜਿਹੜਾ ਮਾਰਫੀਨ ਦੇਣ ਵਾਲਾ ਇਹ ਪਰਮਾਨੈਂਟ ਨਹੀਂ ਹੈ, ਕਿਉਂਕਿ ਅੰਦਰ ਖੜੀ ਬਿਮਾਰੀ ਜਿਹੜੀ ਵੀ ਹੈ ਚੇਂਜ ਹੋ ਚੁੱਕੀ ਹੈ ਸਰੀਰ ਦੇ ਵਿੱਚ, ਇਹ ਉਹਦਾ ਨਿਵਾਰਨ ਨਹੀਂ ਕਰੇਗੀ। ਨਿਵਾਰਨ ਨਹੀਂ ਕਰੇਗੀ ਤੇ ਅਸਲ ਤਰੀਕਾਕਾਰ ਕੀ ਹੋਣਾ ਚਾਹੀਦਾ ਉਹਦਾ ਨਿਵਾਰਨ ਕੀਤਾ। ਹੁਣ ਕਈ ਬੰਦੇ ਮੈਨੂੰ ਕਰਦੇ ਆ ਐਗਜ਼ਾਮਪਲ, ਕਹਿੰਦੇ ਡਾਕਟਰ ਸਾਹਿਬ ਜੇ ਭਲਾ ਕਿਸੇ ਦਾ ਸਾਹ ਔਖਾ ਹੋ ਜਾਵੇ, ਉਸ ਸਮੇਂ ਦੀ ਬਿਮਾਰੀ ਹੋਵੇ ਤੇ ਤੁਸੀਂ ਆਖੋ ਵੀ ਇਹ ਕਰਨਾ ਨੀ, ਕਰਨ ਵਾਲੀ ਦਾ ਟੀਕਾ ਨੀ ਲਵਾਉਣਾ ਜਾਂ ਬ੍ਰੋਂਕੋਡਾਇਲੇਟਰ ਨੀ ਲੈਣਾ, ਹੈਂ ਤੇ ਉਹ ਤਾਂ ਮਰੀ ਜਾਊਗਾ ਸਾਰਾ। ਮੈਂ ਇਹ ਗੱਲ ਕਹਿ ਚੁੱਕਿਆ ਹਾਂ ਕਿ ਜਦੋਂ ਜੀਵਨ ਸਮਾਂ ਨਹੀਂ ਦਿੰਦਾ, ਜਦੋਂ ਇਸ ਤਰ੍ਹਾਂ ਦੀ ਕੋਈ ਤਕਲੀਫ ਹੋ ਰਹੀ ਹੈ, ਉਸ ਵੇਲੇ ਦੁਨੀਆ ਦੀ ਕੋਈ ਵੀ ਤਰੀਕਾਕਾਰ ਅਪਣਾ ਕੇ ਤੁਸੀਂ ਉਸ ਚੀਜ਼ ਨੂੰ ਰਿਲੀਫ ਦਿੰਦੇ ਹੋ ਤਾਂ ਇਹ ਬੈਨ ਨਹੀਂ ਹੈ, ਇਹ ਹਰੇਕ ਬੰਦਾ ਇਸਤੇਮਾਲ ਕਰ ਸਕਦਾ ਆ। ਉਸ ਤੋਂ ਬਾਅਦ ਫਿਰ ਸੋਚਣ ਵਾਲੀ ਗੱਲ ਆ ਵੀ ਇਸ ਬੰਦੇ ਨੂੰ ਰੋਜ਼ ਹੀ ਸਾਹ ਕਿਉਂ ਔਖਾ ਹੋ ਰਿਹਾ, ਇਸ ਬੰਦੇ ਨੂੰ ਰੋਜ਼ ਹੀ ਕਿਉਂ ਬਿਮਾਰੀਆਂ ਆ ਰਹੀਆਂ ਨੇ, ਰੋਜ਼ ਹੀ ਇਸੇ ਤਰ੍ਹਾਂ ਦੇ ਸਿਮਟਮ ਲੈ ਕੇ ਕਿਉਂ ਆ ਰਿਹਾ ਹੈਗਾ ਆ, ਰੋਜ਼ ਹੀ ਇੱਕ ਦਵਾਈ ਇਹਨੂੰ ਕਿਉਂ ਰਿਪੀਟ ਕਰਨੀ ਪੈ ਰਹੀ ਹੈ। ਸਾਨੂੰ ਉਸ ਚੀਜ਼ ਦਾ ਹੱਲ ਕਰਨਾ ਚਾਹੀਦਾ ਔਰ ਉਹਦੇ ਵਾਸਤੇ ਤਰੀਕਾਕਾਰ ਕੀ ਹੋਵੇ, ਦਵਾਈ ਦਾ ਤਰੀਕਾਕਾਰ ਤਾਂ ਦਵਾਈ ਹੈ ਨਾ, ਤੇ ਦਵਾਈ ਦੀ ਗੱਲ ਆਪਾਂ ਕਰ ਰਹੇ ਹਾਂ ਤੇ ਇੰਡੀਵਿਜੁਅਲ ਕਰੈਕਟਰ ਅਸੀਂ ਲੱਭਣੇ ਨੇ, ਕਿਉਂਕਿ ਬਿਮਾਰ ਅੰਦਰ ਉਹ ਚੀਜ਼ ਹੈ ਜਿਹੜੀ ਇਨਵਿਜ਼ੀਬਲ ਹੈਗੀ ਹੈ। ਔਰ ਹੋਮਿਓਪੈਥਿਕ ਤਰੀਕਾਕਾਰ ਇਹਨਾਂ ਸਿਧਾਂਤਾਂ ਦੇ ਵਿੱਚ ਸਭ ਤੋਂ ਵਧੀਆ ਆ ਤੇ ਅਫੀਮ, ਮਾਰਫੀਨ, ਪੈਥੇਡੀਨ, ਵਟ ਐਵਰ ਜੋ ਵੀ ਅਸੀਂ ਗਿਣਿਆ ਹੈਗਾ, ਇਹਨਾਂ ਦੇ ਅੰਦਰ ਉਹ ਕਿਹੜੀ ਪ੍ਰਾਪਰਟੀ ਹੈ ਜਿਹੜੀ ਸਾਡੇ ਸਰੀਰ ਨੂੰ ਇਫੈਕਟ ਕਰਦੀ ਹੈ। ਹੁਣ ਜੇ ਗੁੜ ਦਿੱਤੇ ਕੋਈ ਮਰ ਸਕਦਾ ਹੈ ਤਾਂ ਜ਼ਹਿਰ ਜ਼ਰੂਰ ਦੇਣ ਦੀ ਲੋੜ ਹੈ, ਜੇ ਥੋੜੀ ਮਾਤਰਾ ਨਾਲ ਉਹੀ ਇਫੈਕਟ ਲੈ ਜਾ ਸਕਦੇ ਨੇ ਤੇ ਫਿਰ ਵੱਧ ਮਾਤਰਾ ਦੇਣ ਦਾ ਕੀ ਫਾਇਦਾ ਹੈਗਾ। ਜੇ ਅਸੀਂ ਅਫੀਮ ਦਿੰਦੇ ਆ ਰਹੇ ਹਾਂ ਤੇ ਹੁਣ ਅਸੀਂ ਮਾਰਫੀਨ ਤੱਕ ਪਹੁੰਚ ਗਏ ਹਾਂ, ਪਰ ਜੇ ਅਸੀਂ ਹੋਮਿਓਪੈਥਿਕ, ਕਿਉਂਕਿ ਹੁਣ ਐਕਸਪੈਰੀਮੈਂਟ ਜਦ ਤੱਕ ਅਸੀਂ ਕਿਸੇ ਚੀਜ਼ ਦਾ ਐਕਸਪੈਰੀਮੈਂਟ ਨਹੀਂ ਨਾ ਕਰਦੇ ਜੀਵਾ ਸਾਹਿਬ, ਤਦ ਤੱਕ ਅਸੀਂ ਕਿਸੇ ਚੀਜ਼ ਨੂੰ ਮੰਨਦੇ ਨੀ ਯਾਰ ਇਹ ਮਿੱਠੀਆਂ ਮਿੱਠੀਆਂ ਗੋਲੀਆਂ ਕੀ ਕਰ ਸਕਦੀਆਂ ਨੇ ਜਾਂ ਇਹ ਹੋਮਿਓਪੈਥਿਕ ਦੀਆਂ ਦਵਾਈਆਂ ਕੀ ਕਰ ਸਕਦੀਆਂ ਨੇ। ਪਰ ਸਾਡੇ ਸਰੀਰ ਅੰਦਰ ਜੋ ਲਿਵਿੰਗ ਬੀਂਗ ਜੋ ਵੀ ਕੁਛ ਹੈਗਾ ਆ ਉਹ ਤੇ ਇਨਵਿਜ਼ੀਬਲ ਆ। ਜੇ ਅਸੀਂ, ਮੈਂ ਇੱਕ ਹੋਰ ਐਗਜ਼ਾਮਪਲ ਦੇ ਰਿਹਾ, ਜੇ ਅਸੀਂ ਕਿਸੇ ਨੂੰ ਕਹੀਏ ਭਾਈ ਜੀਵਾ ਸਾਹਿਬ ਹਵਾ ਚ ਲੂਣ ਘੋਲ ਦਿਓ, ਤੁਸੀਂ ਕਹਿੰਦੇ ਪਾਗਲ ਹੋ ਗਿਆ ਇਹਨੂੰ ਪਾਗਲਖਾਨੇ

0: ਦਾਖਲ ਕਰਾਓ ਤੇ ਹਵਾ ਚ ਲੂਣ ਕਿਤੇ ਘੋਲਿਆ ਜਾ ਸਕਦਾ ਯਾਰ। ਪਰ ਜੇ ਅਸੀਂ ਅਮੋਨੀਆ ਗੈਸ ਨੂੰ ਸੁੰਘਦੇ ਹਾਂ ਤੇ ਉਹਦੇ ਚ ਅਮੋਨੀਆ ਸਾਲਟ ਦੀ ਗੰਧ ਆਉਂਦੀ ਹੈ ਤੇ ਕੀ ਸਾਬਤ ਕਰਦੀ ਹੈ? ਉਹ ਇਹੀ ਸਾਬਤ ਕਰਦੀ ਹੈ ਵੀ ਇਹਦੇ ਵਿੱਚ ਅਮੋਨੀਆ ਸਾਲਟ ਮਿਲ ਗਿਆ ਹੈ। ਮਿਲਿਆ ਕਦੋਂ ਹੈ? ਜਦੋਂ ਉਹ ਇਸੇ ਰੂਪ ਵਿੱਚ ਆ ਗਿਆ। ਤੇ ਹੁਣ ਅਸੀਂ ਇਹ ਪਹਿਲਾਂ ਗੱਲ ਕਰ ਲਈ ਸ਼ੁਰੂਆਤੀ ਦੌਰ ਦੇ ਵਿੱਚ ਵੀ ਇਸ ਸਰੀਰ ਦਾ ਜ਼ਿੰਮੇਵਾਰ ਕੌਣ ਹੈ? ਉਹ ਲਿਵਿੰਗ ਪਾਵਰ, ਉਹ ਜਿਹੜੀ ਅਹਿਸਾਸ ਤੇ ਫੀਲਿੰਗ ਦੀ ਪਾਵਰ ਹੈਗੀ ਹੈ। ਔਰ ਇਸੇ ਤਰ੍ਹਾਂ ਹੀ ਹਰੇਕ ਸਬਸਟਾਂਸ ਦਾ ਐਕਟਿਵ ਕੰਸਟੀਚੁਐਂਟਸ ਕੀ ਹੈ? ਐਕਟਿਵ ਕੰਸਟੀਚੁਐਂਟਸ ਉਹ ਹੈ ਜਿਹੜਾ ਇਸ ਵਾਈਟਲ ਪਾਵਰ ਨੂੰ ਇਫੈਕਟ ਕਰਦਾ ਹੈਗਾ ਔਰ ਉਹਦੇ ਰਾਹੀਂ ਸਰੀਰ ਤੇ ਸਿਮਟਮ ਪੈਦਾ ਕਰਦਾ ਹੈਗਾ। ਔਰ ਇਸੇ ਤਰ੍ਹਾਂ ਹੀ ਅਗਰ ਉਹ ਵਾਈਟਲ ਪਾਵਰ ਹੈਗੀ ਹੈ ਤਾਂ ਉਹਨੂੰ ਵੀ ਅਸੀਂ ਹੋਰ ਮਟੀਰੀਅਲ, ਜਦੋਂ ਵੀ ਅਸੀਂ ਮਟੀਰੀਅਲ ਲੈਵਲ ਤੇ ਰਹਿੰਦੇ ਹਾਂ ਨਾ, ਉਦੋਂ ਮਤਲਬ ਅਸੀਂ ਬਾਡੀ ਨਾਲ ਡੀਲ ਕਰ ਰਹੇ ਹਾਂ। ਜਦੋਂ ਅਸੀਂ ਇਹਦੇ ਹੋਰ ਮਾਈਨਿਊਟ ਇਹ ਮਟੀਰੀਅਲ ਲੈਵਲ ਤੇ ਪਹੁੰਚਦੇ ਹਾਂ ਨਾ, ਜਿਵੇਂ ਅਮੋਨੀਆ ਗੈਸ ਦੇ ਵਿੱਚ ਅਮੋਨੀਆ ਸਾਲਟ ਦਾ ਮਿਕਸਅਪ ਕਰਨਾ ਇੱਕ ਸਟੇਜ ਹੈ। ਅਸੀਂ ਜਦੋਂ ਅਸੀਂ ਇਹਨੂੰ ਮਿਕਸਅਪ ਕਰ ਦਿੱਤਾ ਤੇ ਅਮੋਨੀਆ ਦੇ ਗੈਸ ਦੇ ਵਿੱਚੋਂ ਸਾਨੂੰ ਅਮੋਨੀਆ ਦੀ ਸਮੈਲ ਆਣੀ ਸ਼ੁਰੂ ਹੋ ਗਈ। ਔਰ ਇਸੇ ਤਰ੍ਹਾਂ ਹੀ ਜੋ ਹੋਮਿਓਪੈਥਿਕ ਦਾ ਤਰੀਕਾਕਾਰ 1790 ਦੇ ਵਿੱਚ ਸਟਾਰਟ ਹੋਇਆ, ਡਾਕਟਰ ਸੈਮੁਅਲ ਹੈਨੀਮੈਨ ਨੇ ਸਟਾਰਟ ਕੀਤਾ ਔਰ ਉਹਨੇ ਇਹ ਵੇਖਿਆ ਯਾਰ ਮੈਂ ਆ ਕੁਨੀਨ ਦੀ ਕੌੜੀ ਕੌੜੀ ਗੋਲੀ ਜੋ ਦੇ ਰਿਹਾ, ਲੋਕ ਕਈ ਖਾਂਦੇ ਨਹੀਂ ਆ, ਉਦੋਂ ਕੁਨੀਨ ਦਾ ਕਾੜਾ ਪਿਆ ਜਾਂਦਾ ਸੀਗਾ, ਕਿ ਜੇ ਇਹਦਾ ਐਕਟਿਵ ਕੰਸਟੀਚੁਐਂਟਸ ਹੀ ਦਿੱਤਾ ਜਾਵੇ ਔਰ ਉਹ ਵੀ ਘੱਟ ਤੋਂ ਘੱਟ ਡੋਜ਼ ਵਿੱਚ ਦਿੱਤਾ ਜਾਵੇ। ਉਹਨੇ ਆਪਣੀ ਜ਼ਿੰਦਗੀ ਚ ਐਕਸਪੈਰੀਮੈਂਟ ਕੀਤੇ, ਆਪਣੇ ਆਪ ਉੱਪਰ ਕੀਤੇ, ਆਪਣੇ ਹੋਰ ਫਰੈਂਡਸ ਦੇ ਉੱਪਰ ਕੀਤੇ ਤੇ ਅਲਟੀਮੇਟ ਇਹ ਸਾਬਤ ਕੀਤਾ ਕਿ ਨਹੀਂ, ਉਹ ਜਿਹੜੇ ਇਫੈਕਟ ਨੇ, ਜੇ ਤਾਂ ਤੁਸੀਂ ਮਟੀਰੀਅਲ ਬਾਡੀ ਨੂੰ ਡੀਲ ਕਰਨਾ ਆ, ਯੈਸ ਮਟੀਰੀਅਲ ਡੋਜ਼ਾਂ ਦੀ ਲੋੜ ਹੈ, ਕੈਪਸੂਲਾਂ ਦੀ ਲੋੜ ਹੈ, ਟੀਕਿਆਂ ਦੀ ਲੋੜ ਹੈ, ਸਾਰਾ ਕੁਝ ਦੀ ਲੋੜ ਹੈਗੀ। ਪਰ ਜੇ ਤੁਸੀਂ ਉਸ ਵਾਈਟਲ ਪ੍ਰਿੰਸੀਪਲ ਨੂੰ ਡੀਲ ਕਰਨਾ ਹੈ ਜਿਹੜਾ ਇਸ ਸਰੀਰ ਦੀਆਂ ਸਾਰੀਆਂ ਐਕਟੀਵਿਟੀਆਂ ਦਾ ਜ਼ਿੰਮੇਵਾਰ ਹੈਗਾ ਆ, ਤੇ ਫਿਰ ਤੁਹਾਨੂੰ ਉਸ ਰੂਪ ਵਿੱਚ ਜਾਣਾ ਪਏਗਾ। ਫਿਰ ਤੁਹਾਨੂੰ ਹਵਾ ਘੋਲਣ ਵਾਸਤੇ ਲੂਣ ਨੂੰ ਉਸ ਸ਼ੇਪ ਵਿੱਚ ਜਾਣਾ ਪਏਗਾ। ਇਹਦਾ ਮਤਲਬ ਕੀ ਆ ਕਿ ਜਿਸ ਤੱਤ ਨੂੰ ਵੀ ਤੁਸੀਂ ਦਵਾਈ ਦੇ ਰੂਪ ਵਿੱਚ ਵਰਤ ਰਹੇ ਹੋ, ਉਸ ਤੱਤ ਦੀ ਕਨਵਰਸ਼ਨ, ਉਸ ਤੱਤ ਦਾ ਰੂਪ ਉਹ ਹੋਣਾ ਚਾਹੀਦਾ ਹੈ ਜਿਹੜਾ ਉਸ ਵਾਈਟਲਿਟੀ ਦਾ ਰੂਪ ਹੈਗਾ, ਸਭ ਡਿਵਾਈਡ ਕਰਕੇ। ਅਲਟੀਮੇਟ ਉਹਨਾਂ ਨੇ ਇਹ ਜਿਹੜੇ ਪੋਟੈਂਟਾਈਜੇਸ਼ਨ ਦਾ ਤਰੀਕਾ ਹੈ ਹੋਮਿਓਪੈਥਿਕ ਦਾ, ਕਿ ਇਹ ਸਭ ਤੋਂ ਪਹਿਲਾਂ ਯੂਨਾਨੀ ਦੇ ਸ਼ੁਰੂ ਹੋਇਆ ਸੀਗਾ। ਮੈਂ ਤੁਹਾਨੂੰ ਦੱਸਿਆ ਨਾ ਯੂਨਾਨੀ ਚ ਭਸਮਾਂ ਵਗੈਰਾ ਤੇ ਹੋਰ ਸਾਰਾ ਕੁਝ ਚੀਜ਼ਾਂ ਨੂੰ ਸਾੜ ਕੇ ਉਹਦੇ ਐਕਟਿਵ ਕੰਸਟੀਚੁਐਂਟ ਤਾਂ ਫਿਰ ਉਹਦੇ ਵਿੱਚ ਰਹਿ ਜਾਂਦੇ ਨਾ, ਤੇ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਸੀ ਥੋੜੀ ਮਾਤਰਾ ਦੇ ਐਕਟਿਵ ਕੰਸਟੀਚੁਐਂਟ ਦੇ। ਔਰ ਇਸੇ ਸਿਧਾਂਤ ਦੇ ਉੱਪਰ ਅੱਗੇ ਚੱਲ ਕੇ ਜਿਹੜਾ ਹੋਮਿਓਪੈਥਿਕ ਦਾ ਸਿਧਾਂਤ ਆ, ਉਹ ਵੀ ਇਹ ਕਹਿੰਦਾ ਵੀ ਭਸਮਾਂ ਚ ਸਾੜ ਕੇ ਇਧਰ ਉਧਰ ਕਰਨ ਦੀ ਕੀ ਲੋੜ ਆ, ਅਸੀਂ ਆਸਾਨੀ ਨਾਲ ਹੀ ਐਕਟਿਵ ਕੰਸਟੀਚੁਐਂਟ ਬਾਹਰ ਕੱਢ ਸਕਦੇ ਹਾਂ। ਔਰ ਉਹ ਟ੍ਰਾਈਕੁਰੇਸ਼ਨ ਦਾ ਤਰੀਕਾਕਾਰ ਜਾਂ ਉਹ ਪੋਟੈਂਟਾਈਜੇਸ਼ਨ ਦਾ ਤਰੀਕਾਕਾਰ ਜਿਹੜਾ ਵੀ ਅਪਣਾਇਆ ਗਿਆ ਹੈ, ਔਰ ਉਹ ਇੱਕ ਲੰਬੀ ਫਾਰਮੇਸੀ ਦੀ ਫਿਰ ਹੋਰ ਅੱਗੇ ਵਾਲੀ ਗੱਲ ਸ਼ੁਰੂ ਹੋ ਜਾਂਦੀ ਹੈ, ਮੈਂ ਉਸ ਨੂੰ ਨਾ ਸ਼ੁਰੂ ਕਰਾਂ। ਮੈਂ ਕੇਵਲ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਹੋਮਿਓਪੈਥਿਕ ਦਾ ਤਰੀਕਾਕਾਰ ਆ ਜਾਂ ਜਿਹੜਾ ਯੂਨਾਨੀ ਦਾ ਸਭ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਤਰੀਕਾਕਾਰ ਸੀ, ਉਹ ਇਹੀ ਸੀ ਕਿ ਐਕਟਿਵ ਕੰਸਟੀਚੁਐਂਟਸ ਜਿੰਨੇ ਵੀ ਕਿਸੇ ਵੀ ਸਬਸਟਾਂਸ ਦੇ ਹਨ, ਉਹ ਹਰ ਦਵਾਈ ਦੇ ਇੰਡੀਵਿਜੁਅਲ ਹਨ ਔਰ ਹਰ ਮਨੁੱਖ ਦਾ ਆਪਣਾ ਇੱਕ ਇੰਡੀਵਿਜੁਅਲ ਕਰੈਕਟਰਿਸਟਿਕ ਹੈ। ਜੇ ਉਸ ਇੰਡੀਵਿਜੁਅਲ ਕਰੈਕਟਰਿਸਟਿਕਸ ਦੇ ਨਾਲ ਮਿਲਦੀ ਹੋਈ ਕੋਈ ਕਿਸੇ ਦਵਾਈ ਦਾ ਐਕਟਿਵ ਕੰਸਟੀਚੁਐਂਟਸ ਤੁਹਾਨੂੰ ਮਿਲਦਾ ਆ, ਤੇ ਉਹ ਡਾਇਰੈਕਟ ਹੈਲਪ ਹੋਏਗੀ ਉਸ ਵਾਈਟਲਿਟੀ ਨੂੰ, ਤੇ ਜੋ ਵਾਈਟਲਿਟੀ ਕਰਨਾ ਚਾਹੁੰਦੀ ਹੈ ਉਹਦੇ ਮੁਤਾਬਕ ਉਹ ਕੰਮ ਛੇਤੀ ਤੋਂ ਛੇਤੀ ਹੋਏਗਾ, ਔਰ ਜਿਹਨੂੰ ਅਸੀਂ ਕਹਿ ਰੈਪਿਡ, ਛੇਤੀ ਤੋਂ ਛੇਤੀ। ਟੀਕਾ ਵੀ ਇੰਨੀ ਛੇਤੀ ਅਸਰ ਨਹੀਂ ਕਰਦਾ। ਕਈ ਵਾਰ ਮੈਂ ਆਪਣੀ ਕਲੀਨਿਕ ਦੇ ਵਿੱਚ ਬਹੁਤ ਸਾਰੇ ਐਕਸਪੈਰੀਮੈਂਟਸ ਇਸ ਤਰ੍ਹਾਂ ਦੇ ਵੀ ਕੀਤੇ ਆ, ਔਰ ਤੁਸੀਂ ਮੈਂ ਯਾਦ ਕਰਾ ਰਿਹਾ, ਜਾਂਦੇ ਜਾਂਦੇ 2 ਮਿੰਟ ਰਹਿ ਗਏ ਸਾਡੇ ਕੋਲੇ। ਇੱਕ ਬੀਬੀ ਬੱਚੇ ਨੂੰ ਲੈ ਕੇ ਆ ਗਈ, ਮੇਰੇ ਕੋਲ ਲਾਈਨ ਸੀਗੀ ਉਸ ਵੇਲੇ, ਪੇਸ਼ੈਂਟ ਜਿਹੜੇ ਮਾਨਵ ਕੇਂਦਰ ਦੇ ਵਿੱਚ ਸੀਗਾ ਉਸ ਵੇਲੇ, ਔਰ ਬੱਚਾ ਬਹੁਤ ਰੋ ਰਿਹਾ ਹੈ, ਬੱਚਾ ਬਹੁਤ ਰੋ ਰਿਹਾ, ਮਾਂ ਦੇ ਬਾਹਰ ਵੀ ਖਿੱਚ ਰਿਹਾ, ਸਭ ਕੁਝ ਕਰ ਰਿਹਾ। ਔਰ ਮੈਂ ਆਪਣੇ ਜੋ ਅਸਿਸਟੈਂਟ ਸੀ, ਕਿਉਂਕਿ ਜ਼ਿਆਦਾ ਸਟੂਡੈਂਟ ਹੀ ਹੁੰਦੇ ਸੀ, ਮੈਂ ਉਹਨਾਂ ਨੂੰ ਕਿਹਾ ਵੀ ਇਹ ਦਵਾਈ ਜਿਹੜੀ ਇੱਕ ਇਹਦੇ ਮੂੰਹ ਚ ਪਾ ਕੇ ਆਓ, ਉਹ ਦਵਾਈ ਉਸਨੇ ਉਹਦੇ ਮੂੰਹ ਚ ਪਾਈ, ਔਰ ਟੂ ਮਾਈ ਗ੍ਰੇਟ ਸਰਪ੍ਰਾਈਜ਼ ਤੁਸੀਂ ਦੇਖੋ, ਮੈਨੂੰ ਤੇ ਪਤਾ ਹੀ ਸੀਗਾ, ਪਰ ਸਟੂਡੈਂਟਸ ਮੇਰਿਆਂ ਨੂੰ ਪਤਾ ਉਦਣ ਲੱਗਿਆ ਭਾਈ ਉਹ ਜਦੋਂ ਇੱਕ ਬੂੰਦ ਉਹਦੇ ਬੱਚੇ ਦੇ ਮੂੰਹ ਤੇ ਰੱਖੀ ਗਈ ਇੱਕ ਗੋਲੀ, ਤੇ ਅਲਟੀਮੇਟ ਬੱਚਾ ਸ਼ਾਂਤ ਹੋ ਗਿਆ, ਠੀਕ ਠਾਕ ਹੋ ਗਿਆ। ਔਰ ਇਸੇ ਤਰ੍ਹਾਂ ਦੀ ਆ ਇੱਥੇ ਹੁਣ ਮੇਰੇ ਥਰਡ ਸੋਰੀ ਡਬਲਨ ਦੇ ਵਿੱਚ ਮੇਰੇ ਇੱਕ ਸੱਜਣ ਸ਼ਾਇਦ ਸੁਣਦੇ ਹੁਣ ਪੰਜਾਬ ਰੇਡੀਓ ਵਾਲੇ ਸ਼ਾਇਦ ਸੁਣ ਰਹੇ ਹੋਣ ਇਸ ਵੇਲੇ, ਮੇਰੇ ਕੋਲ ਇੱਕ ਪੇਸ਼ੈਂਟ ਲੈ ਕੇ ਆਏ, ਕਹਿੰਦੇ ਜੀ ਆਹ ਪੇਸ਼ੈਂਟ ਆ ਤੇ ਮੈਂ ਤੇ ਇਸ ਨੂੰ ਐਮਰਜੈਂਸੀ ਚ ਲੈ ਕੇ ਜਾ ਰਿਹਾ ਸੀਗਾ, ਔਰ ਆਹ ਹਾਲਾਤ ਹੈ ਤੇ ਮੈਂ ਸੋਚਿਆ ਚਲੋ ਪਹਿਲਾਂ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ। ਔਰ ਮੇਰੇ ਕੋਲ ਲੈ ਕੇ ਆ ਉਹ ਬੇਟੀ ਇਹਨੂੰ ਕੁਛ ਉਹਦੀ ਅੰਦਰੂਨੀ ਪ੍ਰੋਬਲਮ ਸੀ ਔਰ ਬਹੁਤ ਤੜਫ ਰਹੀ ਸੀ, ਬੜੀ ਤਕਲੀਫ ਦੇ ਵਿੱਚ ਸੀ। ਮੈਂ ਇਸੇ ਤਰ੍ਹਾਂ ਹੀ ਜੋ ਮੈਂ ਸਮਝ ਰਿਹਾ ਸੀ ਉਸ ਵੇਲੇ ਉਹਦੀ ਪਰੇਸ਼ਾਨੀ ਨੂੰ ਮਾਨਸਿਕ, ਉਹ ਜਿਹੜੀ ਉਹਦੀ ਵਾਇਟਲਿਟੀ ਸੀ ਉਹ ਕੀ ਦੱਸ ਰਹੀ ਸੀ, ਉਹਦੇ ਮੁਤਾਬਕ ਜਿਹੜੀ ਮੈਡੀਸਨ ਮੈਚ ਕਰਦੀ ਮੈਨੂੰ ਲੱਗਦੀ ਸੀ, ਮੈਂ ਉਹਦੇ ਡ੍ਰੌਪ ਉਹਦੇ ਮੂੰਹ ਚ ਪਾਇਆ ਔਰ ਵਿਦ ਇਨ 2 ਮਿੰਟਸ ਉਹ ਸ਼ਾਂਤ ਸੀ ਬਿਲਕੁਲ। ਇਹ ਦੋਵੇਂ ਜਿੰਦਾ ਜਾਗਦੇ ਸਬੂਤ ਇਹ ਇਸ ਵੇਲੇ ਮੇਰੇ ਸਾਹਮਣੇ ਹੈਗੇ ਨੇ, ਪੰਜਾਬ ਰੇਡੀਓ ਵਾਲੇ ਸਾਡੇ ਕੋਲ ਹੈਗੇ ਨੇ ਔਰ ਉਹਨਾਂ ਦਾ ਪੇਸ਼ੈਂਟ ਵੀ ਅਜੇ ਠੀਕ ਠਾਕ ਉਸੇ ਤਰ੍ਹਾਂ ਹੈਗਾ ਔਰ ਉਸ ਤੋਂ ਬਾਅਦ ਉਹ ਠੀਕ ਠਾਕ ਕੋਈ ਪ੍ਰੋਬਲਮ ਨਹੀਂ ਹੈਗੀ। ਮੇਰੇ ਕਹਿਣ ਤੋਂ ਭਾਵ ਹੈ ਕਿ ਬਹੁਤ ਸਾਰੇ ਮੈਜਿਕ ਵੀ ਇਸ ਤਰ੍ਹਾਂ ਦੇ ਹੁੰਦੇ ਨੇ, ਜਦੋਂ ਤੁਸੀਂ ਵਾਇਟਲਿਟੀ ਨੂੰ ਵਾਇਟਲਿਟੀ ਦੇ ਨਾਲ ਮੈਚ ਕਰਕੇ ਹੈਲਪ ਕਰਦੇ ਹੋ, ਸਾਨੂੰ ਲੱਗਦਾ ਯਾਰ ਇਹ ਕਿਵੇਂ ਹੋ ਸਕਦਾ, ਏਡੀ ਏਡੀ ਵੱਡੀ ਬਿਮਾਰੀ ਹੈ, ਲੋਕ ਇੰਨੇ ਇੰਨੇ ਡਾਕਟਰਾਂ ਕੋਲ ਜਾਂਦੇ ਨੇ, ਏਡੇ ਅਡੰਬਰ ਰਚੇ ਗਏ ਨੇ, ਸਭ ਕੁਛ ਕੀਤਾ ਗਿਆ ਹੈ, ਪਰ ਉਹ ਸਾਰੇ ਅਡੰਬਰ ਇਲਾਜ ਨਹੀਂ ਹਨ, ਉਹ ਸਾਰੇ ਅਡੰਬਰ ਬਿਮਾਰੀ ਤੱਕ ਪਹੁੰਚਣ ਦਾ ਤਰੀਕਾਕਾਰ ਹਨ। ਔਰ ਸਾਨੂੰ ਲੱਗਦਾ ਉਹ ਬੜੇ ਡਾਕਟਰ ਦੇ ਬੜੇ ਟੈਸਟ ਕਰਵਾਏ, ਡਾਕਟਰ ਦੇ ਬੜੇ ਐਕਸਰੇ ਕੀਤੇ ਨੇ, ਡਾਕਟਰ ਨੇ ਸਲਾਣਾ ਇਹ ਕੀਤਾ, ਪਰ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਆਏ ਹਾਂ। ਜਿਹੜੀ ਸਾਇੰਸ ਸਾਨੂੰ ਇਹ ਦੱਸਦੀ ਸੀ ਕਿ ਅੰਦਰ ਕੋਈ ਵੀ ਵਿਕਾਰ ਪੈਦਾ ਹੁੰਦਾ ਹੈ ਤੇ ਉਹ ਵਿਕਾਰ ਜਿਹੜਾ ਆ ਬਾਹਰੀ ਨਿਸ਼ਾਨੀਆਂ ਦੇ ਤੌਰ ਤੇ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ। ਬੱਚਾ ਰੋਂਦਾ ਹੈ ਨਾ ਤੇ ਮਾਂ ਨੂੰ ਪਤਾ ਲੱਗਦਾ ਆ, ਉਹ ਮਾਂ ਉਹਦੀ ਜਾਣਦੀ ਵੀ ਇਹ ਕਿਉਂ ਰੋ ਰਿਹਾ, ਇਹਨੇ ਪੋਟੀ ਕਰਨੀ ਆ ਕਿ ਇਹਨੇ ਦੁੱਧ ਪੀਣਾ ਹੈ ਜਾਂ ਇਹਨੇ ਹੁਣ ਸੌਣਾ ਹੈ, ਉਹ ਮਾਂ ਉਹਦੇ ਰੋਣ ਤੋਂ ਸਮਝਦੀ ਹੈ, ਤਾਂ ਰੋਣੀ ਹੈ ਨਾ ਸਿਆਣੀ ਮਾਂ ਤੇ ਸਮਝ ਜਾਂਦੀ ਸੀ, ਕਵੀਆਂ ਮਾਵਾਂ ਦੇ ਬੱਚੇ ਵਿੱਚ ਹੀ ਪੋਟੀ ਕਰੀ ਜਾਂਦੇ ਨੇ, ਪੋਤਲੇ ਲਵੜੀ ਜਾਂਦੇ ਨੇ। ਤੇ ਮੇਰੇ ਕਹਿਣ ਤੋਂ ਭਾਵ ਹੈ ਇਹੋ ਜਿਹੀਆਂ ਗੱਲਾਂ ਇਹੋ ਜਿਹੇ ਅਹਿਸਾਸ ਸਾਨੂੰ ਜਾਣਨ ਦੀ ਲੋੜ ਹੈ ਜਿਹਨੂੰ ਅਸੀਂ ਪਿੱਛੇ ਛੱਡ ਆਏ। ਇਹ ਨੀ ਵੀ ਨਹੀਂ, ਸਾਡੇ ਪਹਿਲੇ ਵਿਧਾਨ ਦੇ ਵਿੱਚ ਵੀ ਇਹ ਸੀ, ਲੋਕ ਮੈਂ ਹਕੀਮ ਅਜਮਲ ਖਾਨ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਕਈ ਵਾਰ ਦੇ ਚੁੱਕਿਆ ਹਾਂ ਕਿ ਅਸੀਂ ਉਹ ਤਰੀਕਾਕਾਰ ਜਿਹੜਾ ਵਾਇਟਲਿਟੀ ਤੱਕ ਪਹੁੰਚਣ ਦਾ ਸਾਡਾ ਪਹਿਲਾ ਤਰੀਕਾਕਾਰ ਸੀ ਉਸ ਨੂੰ ਛੱਡ ਆਏ, ਕਿ ਵਾਇਟਲਿਟੀ ਕੀ ਕਹਿ ਰਹੀ ਹੈ ਉਹ ਸਾਡੇ ਅਹਿਸਾਸ ਫੀਲਿੰਗ ਦੇ ਰਾਹੀਂ, ਉਹ ਸਾਡੀਆਂ ਸਰੀਰ ਦੀਆਂ ਐਕਟੀਵਿਟੀਆਂ ਦੇ ਰਾਹੀਂ ਸਾਨੂੰ ਐਕਸਪ੍ਰੈਸ ਕਰ ਰਹੀ ਹੈ ਕਿ ਮੇਰੇ ਵਿੱਚ ਕੀ ਹੋ ਰਿਹਾ ਹੈ, ਮੈਨੂੰ ਕੀ ਚਾਹੀਦਾ ਹੈਗਾ, ਉਹ ਦੱਸ ਰਹੀ ਹੈ। ਜੇ ਅਸੀਂ ਨਹੀਂ ਸਮਝੇ, ਅਸੀਂ ਚੰਗੀ ਮਾਂ ਨਹੀਂ ਬਣ ਸਕੇ ਤੇ ਫਿਰ ਸਾਡੀ ਕਮੀ ਹੈ ਨਾ। ਇਸ ਕਰਕੇ ਸਾਨੂੰ ਜਾਣਨ ਦੀ ਇਹ ਜ਼ਰੂਰਤ ਹੈ, ਬਹੁਤੀਆਂ ਵੱਡੀਆਂ ਵੱਡੀਆਂ ਦਵਾਈਆਂ ਨਾਲੋਂ ਸਾਡੀਆਂ ਮਾਈਨਿਊਟ ਡੋਜ਼ਿਸ ਜਿਹੜੀਆਂ ਉਸ ਵਾਇਟਲਿਟੀ ਨੂੰ ਇਫੈਕਟ ਕਰਨੀਆਂ, ਜੇ ਵਾਇਟਲਿਟੀ ਇਫੈਕਟ ਠੀਕ ਹੋਊਗੀ ਤੇ ਆਪਣਾ ਵਿਧਾਨ ਆਪਣੇ ਆਪ ਠੀਕ ਕਰ ਲੇਗੀ। ਇਹ ਕੋਈ ਕੰਧ ਤੇ ਸਰੀਰ ਸਾਡਾ ਜੀਵਨ ਸਾਡਾ ਇਹ ਕੰਧ ਥੋੜੀ ਹੈ ਵੀ ਬਾਹਰੋਂ ਤੁਸੀਂ ਛੋਪਾ ਲਾਓਗੇ ਤਾਂ ਠੀਕ ਹੋ ਜਾਏਗੀ। ਇਹਦੀ ਜਿੰਨੀ ਵੀ ਰੀਜਨਰੇਸ਼ਨ ਹੋਣੀ ਹੈ ਉਹ ਇੰਟਰਨਲ ਹੋਣੀ ਹੈ। ਤੁਸੀਂ ਕਹਿੰਦੇ ਜੀ ਜ਼ਖਮ ਹੋ ਗਿਆ ਤੇ ਫਿਰ ਬਾਹਰੋਂ ਪੱਟੀਆਂ ਕਿਉਂ ਕਰਦੇ ਆ, ਨਹੀਂ ਪੱਟੀ ਇਸ ਕਰਕੇ ਕਰਦੇ ਆ, ਦਵਾਈਆਂ ਇਸ ਕਰਕੇ ਲਾਉਂਦੇ ਆ ਕਿ ਬਾਹਰ ਆਬੋ ਹਵਾ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਜਰਾਸੀਮ ਕਰਦੇ ਨੇ, ਇਹ ਬਾਹਰੋਂ ਹੋਰ ਉਸ ਨੂੰ ਕੰਪਲੀਕੇਟ ਨਾ ਕਰਨ। ਰੀਜਨਰੇਸ਼ਨ ਸਾਡੀ ਬਾਡੀ, ਅਸੀਂ ਪਹਾੜ ਵੀ ਨਹੀਂ ਹਾਂ, ਰੀਜਨਰੇਸ਼ਨ ਸਾਡੀ ਬਾਡੀ ਦੀ ਜਿਹੜੀ ਆ ਉਹ ਇੰਟਰਨਲ ਹੈਗੀ ਆ ਔਰ ਇੰਟਰਨਲ ਤੌਰ ਤੇ ਹੀ ਰਿਪੇਅਰ ਹੋਣੀ, ਉਹਦਾ ਇੱਕ ਆਪਣਾ ਪ੍ਰੋਸੈਸ ਹੈ, ਉਹ ਅਸੀਂ ਪੜਾਉਣੇ ਆ ਫਿਜ਼ੀਓਲੋਜੀ ਦੇ ਵਿੱਚ ਪੈਥੋਲੋਜੀ ਦੇ ਵਿੱਚ ਕਿ ਕਿਵੇਂ ਇਸ ਬਾਡੀ ਦੀ ਰਿਪੇਅਰ ਹੁੰਦੀ ਹੈ। ਬਾਹਰੀ ਪ੍ਰੋਟੈਕਸ਼ਨ ਤੇ ਹੋ ਸਕਦੀ ਹੈ, ਰਿਪੇਅਰ ਇੰਟਰਨਲੀ ਹੋਣੀ ਹੈ ਤੇ ਬਿਮਾਰੀ ਕੋਈ ਵੀ ਹੋਵੇ ਉਹਦੇ ਵਿੱਚ ਅਗਰ ਅਸੀਂ ਉਸ ਵਾਇਟਲਿਟੀ ਦੀ ਬੋਲੀ ਨੂੰ ਸਮਝ ਗਏ ਉਹਦੇ ਮੁਤਾਬਕ ਅਸੀਂ ਉਹਨੂੰ ਜੋ ਚਾਹੀਦਾ ਹੈ ਉਹ ਦੇ ਦਿੱਤਾ ਤੇ ਉਹਨੇ ਸ਼ਾਂਤ ਹੋ ਜਾਣਾ, ਉਸੇ ਦੇ ਲਈ ਠੀਕ ਹੋ ਜਾਣਾ ਹੈ। ਜਾਂ ਇੰਜ ਕਹਿ ਲੋ ਜੇ ਲੌਂਗ ਟਰਮ ਪ੍ਰੋਸੈਸ ਹੈ ਤੇ ਉਹਨੇ ਉਦੋਂ ਹੀ ਆਪਣੇ ਰਸਤੇ ਤੇ ਵਾਪਸੀ ਵਾਲੇ ਤੇ ਚੱਲਣਾ ਸ਼ੁਰੂ ਹੋ ਜਾਣਾ, ਰੈਪਿਡ ਜੈਂਟਲ ਪਰਮਾਨੈਂਟ ਹੋਏਗਾ, ਉਹ ਜੋ ਵੀ ਕੁਛ ਹੋਏਗਾ ਪਰਮਾਨੈਂਟ, ਇਨਹੇਲੇਸ਼ਨ ਆਫ ਦੀ ਡਿਜ਼ੀਜ਼ ਇਨ ਇਸ ਹੋਲ ਐਕਸਟੈਂਟ, ਐਜ ਏ ਹੋਲ ਠੀਕ ਹੋਏਗੀ, ਫਿਰ ਪਾਰਸ਼ਲੀ ਨਹੀਂ ਹੋਗੀ। ਕਹਿੰਦਾ ਜੀ ਆਹ ਤਾਂ ਮੈਂ ਕਰਦਾ, ਮੈਂ ਕਿਤੇ ਗਾਲ ਬਲੈਡਰ ਦਾ ਤੇਰਾ ਕੱਢ ਦਿੱਤਾ, ਇੱਥੇ ਤੇ ਪੱਥਰੀ ਸੀਗੀ, ਉਹ ਭਲਿਆ ਗਾਲ ਬਲੈਡਰ ਉੱਥੇ ਜਿਹੜੇ ਪੱਥਰੀ ਬਣੀ ਸੀ ਉਹ ਜਿਹੜੀਆਂ ਚੀਜ਼ਾਂ ਕੰਸਨਟ੍ਰੇਟਡ ਉੱਥੇ ਹੋ ਕੇ ਆਈਆਂ ਸੀ ਉਹ ਹੁਣ ਬਲੱਡ ਚ ਸ਼ਾਮਲ ਹੋਣਗੀਆਂ, ਬੰਦ ਹੋ ਰਹੀਆਂ ਸੀ, ਤੁਸੀਂ ਇਹਦਾ ਰਸਤਾ ਬੰਦ ਕਰ ਦਿੱਤਾ ਹੈਗਾ। ਕਿਡਨੀ ਦੀ ਪੱਥਰੀ ਤਾਂ ਤੁਸੀਂ ਕੱਢ ਦਿੱਤੀ ਹੈਗੀ ਆ, ਪਰ ਕਿਡਨੀ ਚ ਪੱਥਰੀ ਬਣ ਕਿਉਂ ਰਹੀ ਹੈ? ਫਿਰ ਵਾਰ ਵਾਰ ਡਾਕਟਰਾਂ ਕੋਲ ਜਾਂਦੇ ਨੇ ਲੋਕ ਵੀ ਪੱਥਰੀ ਸੀ ਪਹਿਲਾਂ, ਪਹਿਲਾਂ ਡਾਕਟਰ ਨੇ ਇਸ ਤਰ੍ਹਾਂ ਸਰਜਰੀ ਕੀਤੀ ਸੀ ਜਾਂ ਅੱਜ ਕੱਲ੍ਹ ਲੀਥੋਟ੍ਰਿਪਸੀ ਆ ਗਈ, ਲੀਥੋਟ੍ਰਿਪਸੀ ਨਾਲ ਉਹ ਰੇਤ ਪਾ ਪਾ ਕੇ ਉਸਨੂੰ ਗਾਲਦੇ ਨੇ ਤੇ ਰੇਤ ਤਾਂ ਕਿਡਨੀ ਤੇ ਇਫੈਕਟ ਨਹੀਂ ਹੁੰਦਾ, ਹੋਏਗਾ ਨਾ ਭਾਈ? ਟੀਕਾਕਾਰ ਤਾਂ ਨਹੀਂ, ਇਲਾਜ ਤਾਂ ਨਹੀਂ ਹੈ ਨਾ, ਇੱਥੇ ਪ੍ਰਬੰਧ ਨੇ। ਅਸਲ ਚੀਜ਼ ਇਹ ਆ ਕਿ ਅਸੀਂ ਉਸ ਸਿਸਟਮ ਦੇ ਵਿੱਚ ਆ ਗਈ ਖਰਾਬੀ ਜਿਹੜੀ ਸਾਡੇ ਬਲੱਡ ਦੇ ਵਿੱਚ ਇਸ ਤਰ੍ਹਾਂ ਦੇ ਕਲੌਟ ਕਰ ਰਹੀ ਹੈ, ਜਿਹੜੀ ਸਾਡੀ ਸੈੱਲਾਂ ਚ ਇਸ ਤਰ੍ਹਾਂ ਦੀ ਚੀਜ਼ ਪੈਦਾ ਕਰ ਰਹੀ ਹੈ ਜਿਹਦੇ ਕਰਕੇ ਪੱਥਰੀ ਬਣ ਰਹੀ ਹੈ, ਅਸੀਂ ਉਸ ਨੂੰ ਠੀਕ ਕਰਨਾ ਹੈ। ਔਰ ਉਹ ਬੋਲੀ ਬੋਲ ਕੇ ਸਾਡੀ ਵਾਇਟਲਿਟੀ ਸਾਨੂੰ ਦੱਸ ਰਹੀ ਹੁੰਦੀ ਹੈ, ਸਾਡੀ ਵਾਇਟਲਿਟੀ ਸਾਨੂੰ ਦੱਸ ਰਹੀ ਹੁੰਦੀ ਹੈ, ਸਿਰਫ ਅਸੀਂ ਹੀ ਕਮਲੀ ਮਾਂ ਹਾਂ, ਸਾਨੂੰ ਸਮਝ ਨਹੀਂ ਰਿਹਾ ਔਰ ਉਹਦੇ ਮੁਤਾਬਕ ਉਹਦਾ ਨਿਵਾਰਨ ਨਹੀਂ ਕਰ ਰਹੇ। ਜੇ ਉਹਨੂੰ ਪੋਟੀ ਕਰਨੀ ਤੁਸੀਂ ਉਹਦੀ ਦੁੱਧ ਦੀ ਬੋਤਲ ਮੂੰਹ ਚ ਦੇਈ ਜਾਓਗੇ ਤੇ ਜੋ ਇਫੈਕਟ ਹੋਣਗੇ ਉਹ ਹੀ ਹੋਣਗੇ। ਤੋ ਇਹ ਕੁਛ ਐਸਾ ਅੱਜਕੱਲ ਚੱਲ ਰਿਹਾ ਮੈਂ ਸਮਝਦਾ ਉਹ ਸੱਜਣ ਜਿਨ੍ਹਾਂ ਦੇ ਵੀ ਨਾਲ ਆਏ ਨੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਉਹ ਸੁਣ ਰਹੇ ਹੋਣਗੇ ਔਰ ਉਹਨਾਂ ਨੇ ਵੀ ਇਸ ਗੱਲ ਦੀ ਹਿੱਸਾ ਦੀ ਜ਼ਰੂਰ ਭਰਨਗੇ ਇਸ ਗੱਲ ਦੀ ਕਿ ਇਹੋ ਜਿਹੀ ਐਗਜ਼ਾਮਪਲਾਂ ਇਹੋ ਜਿਹੇ ਜਾਦੂ ਇਹੋ ਜਿਹੇ ਕ੍ਰਿਸ਼ਮੇ ਵੀ ਹੋਮਿਓਪੈਥਿਕ ਮੈਡੀਸਨ ਦੇ ਨਾਲ ਹੁੰਦੇ ਨੇ ਅਗਰ ਕਿਸੇ ਨੂੰ ਸੱਜਣ ਨੂੰ ਕਿਸੇ ਤਰ੍ਹਾਂ ਮੇਰੀ ਰਾਏ ਦੀ ਜ਼ਰੂਰਤ ਹੈ ਕਿਸੇ ਵੀ ਬਿਮਾਰੀ ਦੇ ਸੰਬੰਧ ਵਿੱਚ ਤੇ ਉਹ ਮੈਨੂੰ ਕਾਲ ਕਰ ਸਕਦਾ ਹੈ 408-687-1899 ਇਲਾਜ ਕਰਾਉਂਦੇ ਕਰਾਉਂਦੇ ਅਗਰ ਥੱਕ ਗਏ ਉਹ ਤੇ ਸੈਕਿੰਡ ਓਪੀਨੀਅਨ ਲੈਣ ਵਾਸਤੇ ਵੀ ਉਹਦੇ ਵਾਸਤੇ ਕੋਈ ਫੀਸ ਨੀ ਕੋਈ ਕੁਛ ਨੀ ਸੈਕਿੰਡ ਓਪੀਨੀਅਨ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ ਕੱਲ ਨੂੰ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਤੇ ਕੱਲ ਦਾ ਪ੍ਰੋਗਰਾਮ ਕਿਉਂਕਿ ਇਹ ਹੀ ਪ੍ਰੋਗਰਾਮ ਅੰਗਰੇਜ਼ੀ ਚ ਹੋ ਚੁੱਕਿਆ ਪੰਜਾਬੀ ਚ ਅੱਜ ਹੋ ਗਿਆ ਕੱਲ ਨੂੰ ਵਾਰੀ ਹਿੰਦੀ ਦੀ ਹੈ ਹਿੰਦੀ ਵਾਲੇ ਵੀ ਨਾਰਾਜ਼ ਨਾ ਹੋ ਜਾਣ ਕਿਉਂਕਿ ਪਿੱਛੇ ਵੀ ਹਿੰਦੀ ਦਾ ਪ੍ਰੋਗਰਾਮ ਮਿਸ ਹੋ ਗਿਆ ਸੋ ਹਿੰਦੀ ਦੇ ਵਿੱਚ ਪ੍ਰੋਗਰਾਮ ਹੋਏਗਾ ਔਰ ਉਸ ਤੋਂ ਬਾਅਦ ਫਿਰ ਆਪਾਂ ਸਿਲਸਿਲੇਵਾਰ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਇਸ ਸਰੀਰ ਦੀ ਰਚਨਾ ਬਣ ਚੁੱਕੀ ਹੈ ਅਡਲਟ ਏਜ ਤੱਕ ਪਹੁੰਚ ਚੁੱਕੀ ਹੈ ਅਡਲਟ ਏਜ ਤੱਕ ਪਹੁੰਚਣ ਤੋਂ ਬਾਅਦ ਹੁਣ ਅਸੀਂ ਵੱਡੇ ਰੂਪ ਛੋਟੇ ਤਾਂ ਨਹੀਂ ਪਤਾ ਲੱਗਿਆ ਨਾ ਹੁਣ ਵੱਡਾ ਸਰੀਰ ਹੋ ਗਿਆ ਤੇ ਇਸ ਸਰੀਰ ਨੂੰ ਅਸੀਂ ਸਿਰ ਤੋਂ ਪੈਰਾਂ ਤੱਕ ਵਾਚ ਕਰਨਾ ਆ ਕਿ ਕੀ ਬਣਿਆ ਹੋਇਆ ਕਿੱਥੇ ਕਿੱਥੇ ਬਣਿਆ ਹੋਇਆ ਤੇ ਕਿਵੇਂ ਕਿਵੇਂ ਬਣਿਆ ਹੋਇਆ ਤੇ ਜੇ ਇਹ ਬਿਮਾਰ ਹੁੰਦਾ ਆ ਤੇ ਕੀ ਤਬਦੀਲੀਆਂ ਆਉਣਗੀਆਂ ਤੇ ਕਿਉਂ ਆਉਣਗੀਆਂ ਔਰ ਉਹਨਾਂ ਨੂੰ ਦਰੁਸਤ ਕਰਨ ਦਾ ਰਸਤਾ ਕੀ ਹੋ ਸਕਦਾ ਆ ਮੈਂ ਸਿਧਾਂਤਿਕ ਤੌਰ ਜਿੰਨੀਆਂ ਵੀ ਗੱਲਾਂ ਮੈਂ ਕਰਨੀਆਂ ਸਾਰੇ ਡਾਕਟਰ ਕਾਬਲ ਨੇ ਸਾਰੀਆਂ ਸਾਇੰਸਾਂ ਆਪਣੀ ਆਪਣੀ ਥਾਂ ਤੇ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਨੇ ਬੜੀਆਂ ਐਮਰਜੈਂਸੀਆਂ ਨੂੰ ਕਵਰ ਕਰਨ ਵਾਸਤੇ ਬੜੇ ਵੱਡੇ ਵੱਡੇ ਹਸਪੀਟਲ ਬਹੁਤ ਯੋਗਦਾਨ ਪਾ ਰਹੇ ਨੇ ਪਰ ਅਸੀਂ ਇੰਜ ਲੱਗਦਾ ਜਿਵੇਂ ਰਸਤੇ ਤੋਂ ਖੁੰਝੇ ਹੋਏ ਆ ਤੇ ਹੁਣ ਇਧਰ ਉਧਰ ਗਲੀਆਂ ਲੱਭਦੇ ਫਿਰਦੇ ਆ ਕਿਉਂਕਿ ਸਹੀ ਰਸਤਾ ਅਸੀਂ ਭੁੱਲ ਚੁੱਕੇ ਹਾਂ ਸੋ ਮੈਂ ਸਮਝਦਾ ਹਾਂ ਕਿ ਜਿਹੜੇ ਵੀ ਸੱਜਣ ਸੁਣ ਰਹੇ ਨੇ ਉਹ ਜ਼ਰੂਰ ਕੋਸ਼ਿਸ਼ ਕਰਨ ਕਿ ਇਸ ਤਰ੍ਹਾਂ ਦਾ ਸਿਧਾਂਤਿਕ ਤਰੀਕਾਕਾਰ ਆਪਣੀ ਬਿਮਾਰੀ ਨੂੰ ਠੀਕ ਕਰਨ ਦਾ ਅਪਣਾਉਣ ਉਹ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਨ ਵੀ ਇਹ ਵਾਇਟਲਿਟੀ ਸਰੀਰ ਦੇ ਰਾਹੀਂ ਸਾਨੂੰ ਬੋਲ ਕੇ ਕੀ ਦੱਸ ਰਹੀ ਹੈ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ
2: ਜੀ ਥੈਂਕ ਯੂ

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਦਿਲ ਦੀ ਆਵਾਜ਼ ਲੈ ਕੇ ਪ੍ਰੋਗਰਾਮ ਤੁਹਾਡੇ ਨਾਲ ਰੂਬਰੂ ਹੋ ਰਿਹਾ। ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡੇ ਤੱਕ ਸੇਮ ਕੁਝ ਗਾਣੇ, ਕੁਝ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ, ਇਹ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਅਸੀਂ ਹਾਜ਼ਰ ਹੁੰਦੇ ਹਾਂ। ਤਾਂ ਲੋ ਬਹੁਤ ਪਿਆਰੇ ਪਿਆਰੇ ਗੀਤ ਸੁਣਦੇ, ਗੁਰਦਾਸ ਮਾਨ ਦਾ ਗੀਤ ਸੁਣਦੇ ਹਾਂ ਤੇ ਐਲੋ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਮੇਰੇ ਸਾਰੇ ਹੀ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਬੱਚਿਆਂ ਦਾ ਵੀ ਬਜੁਰਗਾਂ ਦਾ ਵੀ ਜਿੰਨੇ ਵੀ ਪ੍ਰੋਗਰਾਮ ਦੇ ਨਾਲ ਜੁੜਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਵੈਲਕਮ ਜੀ ਹਨ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਖਬਰਾਂ ਵੱਲ ਚੱਲਦੇ ਆ ਜੀ ਤੇ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ ਜੁੜ ਗਏ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕੋਲ ਪੁੱਛਦੇ ਆ ਕੀ ਸਿਚੁਏਸ਼ਨ ਹੈ ਦੁਨੀਆਂ ਦੀ ਆਓ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਅੱਗੇ ਵੀ ਤੇ ਪਿੱਛੇ ਵੀ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਤੇ ਖਬਰਾਂ ਸਾਰਿਆਂ ਖਾਤ ਸਾਹਿਬ ਜੀ ਅੱਜ ਕੱਲ ਬੜੀਆਂ ਗਰਮ ਆ ਤੁਹਾਨੂੰ ਪਤਾ ਵੀ ਸਾਰੀ ਦੁਨੀਆਂ ਚ ਜਿਹੜਾ ਤਾਪਮਾਨ ਆ ਉਹ ਵਧੀਆ ਵਧਿਆ ਹੋਇਆ ਭਾਵੇਂ ਮਹੀਨੇ ਤਾਂ ਇਹ ਠੰਡ ਦੇ ਆ ਪਰ ਜਿਹੜਾ ਕੱਲੇ ਕੱਲੇ ਬੰਦੇ ਦਾ ਤਾਪਮਾਨ ਆ ਉਹ ਤੁਹਾਨੂੰ ਪਤਾ ਹੀ ਆ ਭਾਈ ਸਾਰੀ ਦੁਨੀਆਂ ਦੇ ਵਿੱਚ ਥੋੜਾ ਗਰਮ ਆ ਤੇ ਉਹਨਾਂ ਦੇ ਵਿੱਚੋਂ ਆਪਾਂ ਖਬਰਾਂ ਸਾਰਾ ਸਾਹਿਬ ਸਾਹਿਬ ਵੀ ਇਕੱਠੀਆਂ ਕਰਦੇ ਆ ਤੇ ਆਪਣੇ ਕੋਲ ਇੱਕ ਛੋਟਾ ਜਿਹਾ ਸੁਨੇਹਾ ਜਿਹੜਾ ਹੈਗਾ ਉਹ ਆਪਾਂ ਸਭ ਤੋਂ ਪਹਿਲਾਂ ਸਾਂਝੀ ਕਰਨਾ ਆ ਆਪਣੇ ਸਰੋਤਿਆਂ ਦੇ ਨਾਲ ਤੇ ਇਹ ਸੁਨੇਹਾ ਸਾਹਿਬ ਸਾਹਿਬ ਜੀ ਇਸ ਤਰ੍ਹਾਂ ਕਿਹਾ ਜਾਂਦਾ ਕਿ ਭਾਣਾ ਜਿਹਨੂੰ ਆਪਾਂ ਕਹੀਏ ਦਾ ਭਾਣਾ ਮੰਨਿਆ ਮੰਨ ਲਓ ਤੇ ਉਹ ਕਹਿੰਦੇ ਆ ਕਿ ਭਾਣਾ ਸਿਆਣਾ ਆਦਿ ਸ਼ਬਦ ਮਨੁੱਖ ਦੀ ਜ਼ਿੰਦਗੀ ਵਿੱਚ ਤਸੱਲੀ ਲਈ ਹੁੰਦੇ ਹਨ
0: ਬਿਲਕੁਲ ਹੁੰਦਾ ਇਹੀ ਹੈ
1: ਹਾਂਜੀ ਹਲ ਵਾਸਤੇ ਨੀ ਜਦੋਂ ਬੰਦਾ ਡਿਗਿਆ ਹੁੰਦਾ ਤੇ ਉਹਦੇ ਨਾਲ ਵੀ ਇੱਦਾਂ ਹੋਇਆ ਸੀ ਉਹਦੇ ਨਾਲ ਵੀ ਇੱਦਾਂ ਸੀ ਰੱਬ ਦਾ ਭਾਣਾ ਮੰਨ ਲਓ ਉਹ ਸਾਡੇ ਮਨ ਨੂੰ ਸਿਰਫ ਧਰਵਾਸਾ ਦੇਣ ਵਾਸਤੇ ਉਹ ਗੱਲਾਂ ਕੀਤੀਆਂ ਜਾਂਦੀਆਂ ਪਰ ਉਹ ਫਾਇਦਾ ਵੀ ਕਰਦੀਆਂ ਐਸੀ ਗੱਲ ਨੀ ਜਦੋਂ ਡਿੱਗੇ ਹੋਏ ਮਨ ਨੂੰ ਕਹਿੰਦੇ ਹੁੰਦੇ ਤਿਣਕੇ ਦਾ ਸਹਾਰਾ ਮਿਲ ਜਾਂਦਾ ਤੇ ਉਹ ਫਿਰ ਮੁੜ ਕੇ ਫਿਰ ਜੀਵਤ ਜਿਹੜਾ ਵੀ ਹੋ ਜਾਂਦਾ ਐਸੀ ਗੱਲ ਨੀ ਹੈਗੀ ਪਰ ਇਹ ਇੱਕ ਕਿਸਮ ਦੇ ਜਿਹਨੂੰ ਫਾਲਸ ਹੋਪਸ ਕਹਿੰਦੇ ਆ ਉਹ ਵੀ ਹੁੰਦੀਆਂ ਆ ਤੇ ਇਹਦੇ ਨਾਲ ਸਾਹਿਬ ਸਾਹਿਬ ਜੀ ਹੱਲ ਹੁੱਲ ਨਹੀਂ ਹੁੰਦਾ ਥੋੜਾ ਜਿਹਾ ਮਨ ਨੂੰ ਜਿਹੜਾ ਧਰਵਾਸਾ ਹੋ ਜਾਂਦਾ ਜਿਵੇਂ ਅੱਜ ਕੱਲ ਅਸੀਂ ਅੰਗਰੇਜ਼ੀ ਦਵਾਈਆਂ ਖਾਂਦੇ ਆ
0: ਬਿਲਕੁਲ
1: ਦੇਖੋ ਗੱਲ ਕਿੱਧਰੋਂ ਕਿੱਧਰ ਨੂੰ ਜਿਹੜੇ ਲਿਖਣ ਵਾਲੇ ਸੱਜਣੇ ਆ ਉਹ ਕਿਹਦੇ ਨਾਲ ਕਿੱਧਰੋਂ ਤੁਰਦੇ ਆ ਤੇ ਕਿੱਧਰ ਨੂੰ ਫਿਰ ਗੱਲ ਉਹ ਜੋੜ ਲੈਂਦੇ ਕਿਹਦੇ ਨਾਲ ਅੰਗਰੇਜ਼ੀ ਦਵਾਈਆਂ ਵੀ ਜਿਹੜੀਆਂ ਇਸੇ ਤਰ੍ਹਾਂ ਦੀਆਂ ਸਾਹਿਬ ਸਾਹਿਬ ਵੀ ਦੇਖਿਆ ਤੇ ਨਹੀਂ ਕੋਈ ਬੰਦਾ ਭਾਈ ਉਹਨੂੰ ਠੀਕ ਆ ਮਾੜਾ ਮੋਟਾ ਮਲੇਰੀਆ ਮਲੂਰੀਆ ਆਈ ਤੇ ਉਧਰੋਂ ਹੋ ਗਿਆ ਉਹ ਤਾਂ ਉੱਤਰ ਜਾਂਦਾ ਕਨੈਨ ਕਾਨੂੰਨ ਦੇ ਨਾਲ ਪਰ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਹਿਬ ਸਾਹਿਬ ਜੀ ਉਹ ਮੈਂ ਕਦੇ ਕਿਸੇ ਦੀ ਚੀਕ ਤਾਂ ਹੁੰਦੀ ਦੇਖੀ ਨੀ ਉਹ ਗੋਲੀਆਂ ਇੱਕ ਡਾਕਟਰ ਦੇ ਦਿੰਦਾ ਦੂਜੇ ਕੋਲ ਜੋ ਉਹ ਦੇ ਦਿੰਦਾ ਤੀਜੇ ਕੋ ਉਹ ਫਿਰ 70-75 ਸਾਲ ਦੀ ਉਮਰ ਤੇ ਘਰੇ ਏਦਾਂ ਲੜਕਦਾ ਲੁਟਕਦਾ ਲੈ ਜਾਂਦੇ ਆ ਤੇ ਦਵਾਈਆਂ ਤੁਹਾਨੂੰ ਵੇਚੀ ਜਾਂਦੇ ਆ ਤੇ ਪੈਸੇ ਤੁਹਾਡੇ ਜਿਹੜੇ ਆ ਉਹ ਖਿੱਚ ਹੋਈ ਜਾਂਦੇ ਆ ਤੇ ਬਹੁਤ ਬਿਮਾਰੀਆਂ ਨੂੰ ਮੁਕਾਉਂਦੀਆਂ ਨਹੀਂ ਸਿਰਫ ਬਿਮਾਰੀ ਰੋਕਦੀਆਂ ਹਨ ਬਿਮਾਰੀ ਨੂੰ ਰੋਕਣਾ ਜਾਂ ਕਾਬੂ ਕਰਨਾ ਹੱਲ ਨਹੀਂ ਹੁੰਦਾ
0: ਬਿਲਕੁਲ
1: ਸਗੋਂ ਦੂਜੀ ਲਈ ਰਾਸਤਾ ਬਣਾਉਣਾ ਹੁੰਦਾ ਜਿਸ ਨੂੰ ਸਾਈਡ ਇਫੈਕਟ ਕਿਹਾ ਜਾਂਦਾ ਦਾ ਨਾਮਕਰਨ ਕੀਤਾ ਜਾਂਦਾ ਫਾਰਮਾਸੂਟੀਕਲ ਅਦਾਰੇ ਆ ਜਿਹੜੇ ਫਾਰਮਾਸੂਟੀਕਲ ਇੰਡਸਟਰੀ ਇਹਨੂੰ ਆਪਾਂ ਕਹਿੰਦੇ ਹਾਂ ਅੰਗਰੇਜ਼ੀ ਭਾਸ਼ਾ ਦੇ ਵਿਚ ਬਹੁਤ ਤੇਜ਼ ਫਰਾਰ ਹਨ ਜੋ ਸਧਾਰਨ ਜਨਤਾ ਦੀ ਲੁੱਟ ਕਰਨ ਲਈ ਨਵੇਂ ਨਵੇਂ ਤਰੀਕਿਆਂ ਨਾਲ ਮਨੁੱਖ ਦੀ ਸਿਹਤ ਸੁਰੱਖਿਆ ਦੀ ਮੰਗ ਨੂੰ ਬੇਧਿਆਨ ਜਾਂ ਬੇਅਸਰ ਕਰਨ ਲਈ ਗੁਰੂ ਸਾਹਿਬਾਂ ਦੀ ਬਾਣੀ ਵਿਚ ਮਿਲਾਵਟ ਕਰ ਰਹੇ ਹਨ ਇਹੋ ਜਿਹੇ ਹੋਰ ਵੀ ਮਹਿਕਮੇ ਹਨ ਜਿਨ੍ਹਾਂ ਦਾ ਵਿਸਥਾਰ ਕੀਤਾ ਜਾ ਸਕਦਾ ਹੈ ਤਸੱਲੀ ਲਈ ਮਨੁੱਖ ਜੋ ਵੀ ਕਹੇ ਜਾਂ ਸੋਚੇ ਪਰ ਅਸਲੀ ਸੁੱਖ ਤਸੱਲੀ ਸੰਘਰਸ਼ ਕਰਨ ਨਾਲ ਹੀ ਪ੍ਰਾਪਤ ਹੋਣਾ ਹੈ ਸੋ ਮਿਹਨਤ ਕਰੋਗੇ ਲੜੋਗੇ ਰੋਗੀ ਕਮਾਓਗੇ ਉਹਦੇ ਨਾਲ ਹੀ ਹੱਲ ਹੋਣਾ ਆ ਅਰਦਾਸਾਂ ਕਰਨ ਦੇ ਨਾਲ ਖਾਕ ਸਾਹਿਬ ਜੀ ਜਿੱਥੇ ਮਰਜ਼ੀ ਦੇਖੋ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਪੰਡਿਤ ਲੋਕਾਂ ਨੂੰ ਲੁੱਟਦੇ ਰਹੇ ਫਿਰ ਬੁੱਧ ਧਰਮ ਆ ਗਿਆ ਉਹਦੇ ਵਿਚ ਖੈਰ ਲੁੱਟ ਥੋੜੀ ਜਿਹੀ ਘੱਟ ਸੀਗੀ ਤੇ ਉਸ ਤੋਂ ਬਾਅਦ ਫਿਰ ਦੇਖੋ ਭਾਈ ਆਪਣੇ ਸਿੱਖ ਧਰਮ ਆ ਗਿਆ ਉਹਦੇ ਵਿਚ ਵੀ ਪਹਿਲਾਂ ਬੜਾ ਸੱਚਾ ਸੁੱਚਾ ਧਰਮ ਸੀਗਾ ਬਹੁਤ ਲੋਕਾਂ ਦਾ ਇਹ ਅੱਜ ਤੱਕ ਵੀ ਵਿਸ਼ਵਾਸ ਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਆ ਉਹਦੇ ਵਿਚ ਸਭ ਕੁਝ ਸੱਚ ਲਿਖਿਆ ਆ ਪਰ ਖਾਕ ਸਾਹਿਬ ਜਦੋਂ ਆਪਾਂ ਪੜ੍ਹਦੇ ਹਾਂ ਉਹਦੇ ਵਿਚ ਵੀ ਜਿਹੜੀ ਆ ਮੈਨੂੰ ਇਹ ਲੱਗ ਰਿਹਾ ਕਿ ਮਿਲਾਵਟ ਆ ਜਿਹੜੀ ਸ਼ਬਦਾਂ ਦਾ ਇਹ ਫਿਰ ਜਿਹੜਾ ਉਹ ਕਾਫੀ ਹੱਦ ਤੱਕ ਜਿਹੜਾ ਹੋ ਚੁੱਕਿਆ ਆ ਜਿਹੜਾ ਪਰਜਾ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਪਾਈਆਂ ਜਾਂਦੀਆਂ ਖਾਕ ਸਾਹਿਬ ਜੀ ਜਦੋਂ ਵੀ ਮੈਂ ਕਿਸੇ ਸ਼ਬਦ ਨੂੰ ਪੜ੍ਹਦਾ ਆ ਕਿਉਂਕਿ ਬਹੁਤ ਸੱਜਣ ਜਿਹੜੇ ਆਪਾਂ ਨੂੰ ਜੁੜਦੇ ਆ ਉਹ ਰੋਜ਼ਾਨਾ ਆਪਾਂ ਨੂੰ ਸਵੇਰੇ ਜਿਹੜੇ ਆ ਉਹ ਦੋ ਚਾਰ ਪੰਕਤੀਆਂ ਕੋਈ ਸ਼ਬਦ ਇੱਥੋਂ ਆ ਜਾਂਦਾ ਕੋਈ ਹੋਰ ਭੇਜ ਦਿੰਦਾ ਜਿਨ੍ਹਾਂ ਦੇ ਅਰਥ ਬੜੇ ਡੂੰਘੇ ਹੁੰਦੇ ਆ ਪਰ ਉਹਨਾਂ ਦੇ ਜਿਹੜੇ ਸਹੀ ਅਰਥ ਆ ਉਹ ਨਹੀਂ ਕੀਤੇ ਜਾਂਦੇ ਹਰ ਇੱਕ ਪੰਕਤੀ ਦੇ ਵਿਚ ਤਕਰੀਬਨ ਹਰ ਗੱਲ ਆ ਜਿਹੜੀ ਹਾਲਾਂਕਿ ਉਸ ਪੰਕਤੀ ਦੇ ਵਿਚ ਤਖਤ ਸਾਹਿਬ ਜੀ ਰੱਬ ਨੀ ਨਾਂ ਦਾ ਕੋਈ ਸ਼ਬਦ ਨਹੀਂ ਹੁੰਦਾ ਤੇ ਨਾ ਹੀ ਕੋਈ ਐਸਾ ਸ਼ਬਦ ਹੁੰਦਾ ਜਿਹਦੇ ਅਰਥ ਰੱਬ ਹੋਣ, ਪਰ ਹਰ ਪੰਕਤੀ ਦੇ ਅਰਥ ਆ ਜਿਹੜੇ ਉਹਦੇ ਵਿਚ ਇੱਕ ਰੱਬ ਸ਼ਬਦ ਆ ਜਿਹੜਾ ਉਹ ਕੋਲੋਂ ਹੀ ਜੋੜ ਦਿੱਤਾ ਜਾਂਦਾ ਤੇ ਸਮਝ ਨੀ ਆਉਂਦੀ ਪਈ ਇਹ ਕੌਣ ਇੱਦਾਂ ਕਰ ਰਿਹਾ। ਰੋਜ਼ਾਨਾ ਨਵੀਆਂ ਨਵੀਆਂ ਗੱਲਾਂ ਅਸੀਂ ਉਹਦੇ ਵਿਚ ਐਡ ਕਰਦੇ ਸੁਣਦੇ ਆ ਤੇ ਇਸ ਤਰ੍ਹਾਂ ਜਿਹੜਾ ਮਿਲਾਵਟ ਆ ਜਿਹੜੀ ਹੁੰਦੀ ਰਹਿੰਦੀ ਤੇ ਇਹੋ ਜਿਹੇ ਹੋਰ ਵੀ ਮਹਿਕਮੇ ਹਨ ਜਿਨ੍ਹਾਂ ਵਿਚ ਵਿਸਥਾਰ ਕੀਤਾ ਜਾ ਸਕਦਾ ਹੈ ਤਸੱਲੀ ਲਈ ਮਨੁੱਖ ਜੋ ਵੀ ਕਹੇ ਜਾਂ ਸੋਚੇ, ਪਰ ਅਸਲੀ ਸੁੱਖ ਜਿਹੜਾ ਉਹ ਤਸੱਲੀ ਸੰਘਰਸ਼ ਨਾਲ ਹੀ ਪ੍ਰਾਪਤ ਹੁੰਦਾ ਹੈ ਜਿਸ ਦੇ ਲਈ ਇੱਕ ਜੁੱਟਤਾ ਅਖਖ ਸਾਹਿਬ ਦੀ ਜਿੰਨਾ ਚਿਰ ਪਰਜਾ ਇੱਕ ਜੁੱਟ ਨਹੀਂ ਹੁੰਦੀ ਉਹਨਾਂ ਚਿਰ ਜਿਹੜੀ ਆ ਇਹਨਾਂ ਦੇ ਵਿਚ ਕੋਈ ਸੁਧਾਰ ਨਹੀਂ ਹੋਣਾ ਕਿਉਂਕਿ ਵੰਡ ਕੇ ਤੁਹਾਨੂੰ ਜਿਹੜਾ ਜਿਹਨੂੰ ਕਹਿੰਦੇ ਆ ਲੀਰਾਂ ਲੀਰਾਂ ਕਰਕੇ ਹੀ ਸਮਾਜ ਨੂੰ ਜਿਹੜਾ ਆ ਉਹ ਲੁੱਟਣ ਦਾ ਜਿਹੜਾ ਉਹ ਸਕੀਮਾਂ ਗਾਹਾਂ ਦੀ ਗਾਹਾਂ ਬਣਾਈ ਜਾਂਦੀਆਂ। ਦੇਖੋ ਆਪਾਂ ਦੇ ਅੱਖਾਂ ਦੇ ਸਾਹਮਣੇ ਕਿੰਨੇ ਦੇਸ਼ ਤੱਕ ਸਾਡੀ ਨਵੇਂ ਆ ਗਏ ਆ, ਉਹ ਯੂਗੋਸਲਾਵੀਆ ਇੱਕ ਦੇਸ਼ ਦਾ ਸੀ ਉਹਦੇ ਚ ਮੇਰਾ ਖਿਆਲ 5-6 ਬਣ ਗਏ ਉਹ। ਭਾਰਤ ਦੇਖੋ ਇੱਕ ਦੇਸ਼ ਸੀ ਬਹੁਤ ਵੱਡਾ, ਉਹਦੇ ਚ ਦੇਖੋ ਉਧਰ ਬੰਗਲਾਦੇਸ਼ ਬਣ ਗਿਆ, ਉਧਰ ਪਾਕਿਸਤਾਨ ਬਣ ਗਿਆ, ਨਾਲ ਤਿੱਬਤ ਵਗੈਰਾ ਹੋਰ ਪਤਾ ਨੀ ਕਿੰਨੇ ਕਿੰਨੇ ਉਹਦੇ ਚੋਂ ਨਿਕਲ ਚੁੱਕੇ ਦੇਸ਼ ਹੈਗੇ ਆ। ਕੋਈ ਐਸਾ ਸਮਾਂ ਸੀ ਜਦੋਂ ਸਾਰਾ ਇੱਕੋ ਹੀ ਸੀ, ਬਰਮਾ ਟਿੱਕਰ ਲਾ ਕੇ ਅੱਗੇ ਉਹ ਸਾਰਾ ਇੱਕੋ ਹੀ ਸੀ ਜਿਹਨੂੰ ਅੱਜ ਕੱਲ ਆਪਾਂ ਕਹਿੰਦੇ ਆ। ਸੋ ਦੋਸਤੋ ਇਹ ਜਿਹੜੀਆਂ ਸਾਰੀਆਂ ਕੋਸ਼ਾਂ ਆ ਇਹਨਾਂ ਦੇ ਨਾਲ ਆ ਜਿਹੜਾ ਤੁਹਾਨੂੰ ਬਹੁਤਾ ਕੁਛ ਥੋੜੇ ਵਾਸਤੇ ਮਨ ਨੂੰ ਜਿਹੜੀ ਤਸੱਲੀ ਜ਼ਰੂਰ ਮਿਲ ਜਾਂਦੀ ਆ, ਪਰ ਹੋਣਾ ਜਿਹੜਾ ਅਸਲ ਦੇ ਵਿਚ ਉਹ ਕਿਹੜੀ ਚੀਜ਼ ਦੇ ਨਾਲ ਹੋਣਾ। ਮੇਰੇ ਸੱਜਣ ਨੇ ਜਿਸ ਨੇ ਲਿਖਿਆ ਦੇਖੋ ਉਹਨਾਂ ਨੇ ਸ਼ਬਦ ਖਾਕ ਸਾਹਿਬ ਜੀ 3 ਹੀ ਵਰਤੇ ਆ ਪਰ ਸਭ ਕੁਛ ਕਹਿ ਗਏ ਆ। ਉਹਨਾਂ ਨੇ ਅਖੀਰ ਵਿਚ ਲਿਖਿਆ ਕਹਿੰਦੇ ਹੀਲੇ ਨਾਲ ਵਸੀਲਾ ਹੋਣਾ, ਤੁਹਾਨੂੰ ਕੁਛ ਨਾ ਕੁਛ ਆ ਜਿਹੜਾ ਉਹ ਕਰਨਾ ਪੈਣਾ ਆ। ਤੇ ਅਗਲਾ ਨਿੱਕਾ ਜਿਹਾ ਸੁਨੇਹਾ ਉਹ ਆਪਾਂ ਇਹਦੇ ਨਾਲ ਜੋੜ ਦੇਣਾ, ਤੁਹਾਨੂੰ ਪਰਿਵਾਰ ਅਤੇ ਤੁਹਾਡੇ ਦੋਸਤਾਂ ਸਮੇਤ ਸ਼ੁਭ ਸਵੇਰ ਦੀਆਂ ਸ਼ੁਭ ਕਾਮਨਾਵਾਂ। ਜਿਹੜੇ ਲੋਕ ਭਾਰਤ ਵਿਚ ਆ ਹੁਣ ਜਾਗੇ ਹੋਣੇ ਆ ਤੇ ਉਹਨਾਂ ਵਾਸਤੇ ਹੈਗਾ ਤੇ ਆਪਾਂ ਕੱਲ ਨੂੰ ਸਵੇਰੇ ਜਾਗਣੇ ਆ ਤੇ ਆਪਣੇ ਵਾਸਤੇ ਇਹ ਹੋਣਾ ਜਾਂ ਅੱਜ ਸਵੇਰੇ ਜਦੋਂ ਜਾਗੇ ਸੀ ਉਹ ਸੀਗਾ ਚੜ੍ਹਦੀ ਕਲਾ ਹੋਵੇ ਦੀ ਕਾਮਨਾ ਕਰਦੇ ਹਾਂ। ਮਨਮੋਹਨ ਪੁਨੀ ਨੂੰ ਯਾਦ ਸਾਡੇ ਬਹੁਤ ਸਿਆਣੇ ਸੁੜੇ ਹੋਏ ਜਿਹੜੇ ਸੱਜਣ ਹੈਗੇ ਆ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਲਿਖਦੇ ਰਹਿੰਦੇ ਆ ਤੇ ਗਾਹਾਂ ਉਹਨੇ ਵੀ ਜਾ ਕੇ ਅੰਗਰੇਜ਼ੀ ਵਿਚ ਵੀ ਲਿਖਿਆ ਕਹਿੰਦੇ ਵਿਸ਼ਿੰਗ ਗੁੱਡ ਮਾਰਨਿੰਗ ਐਂਡ ਗੁੱਡ ਡੇ ਟੂ ਯੂ ਆਲ ਮਨਮੋਹਨ ਪੁਨੀ ਨਿਊਯਾਰਕ ਤੋਂ ਉਹਨਾਂ ਨੇ ਇਹ ਸੁਨੇਹਾ ਭੇਜਿਆ। ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਸੁਨੇਹਾ ਆ
0: ਜੀ ਜੀ ਬਿਲਕੁਲ।
1: ਤੇ ਅੱਗੇ ਆਪਾਂ ਖੱਖ ਸਾਹਿਬ ਜੀ ਖਬਰਾਂ ਵੱਲ ਨੂੰ ਤੁਰਦੇ ਆ
0: ਜੀ।
1: ਖਬਰਾਂ ਖੱਖ ਸਾਹਿਬ ਜੀ ਜਿਹੜੇ ਵੀ ਦੇਖੋ ਫੋਨਾਂ ਦੇ ਉੱਤੇ ਉਹ ਬਹੁਤ ਵੱਖਰੇ ਵੱਖਰੇ ਜਿਹੜੇ ਆਧਾਰੇ ਉਹ ਆਪਣੀਆਂ ਆਪਣੀਆਂ ਨਿਊਜ਼ਾਂ ਉਹ ਵਾਸ਼ਿੰਗਟਨ ਕੀ ਤੇ ਏਪੀ ਕੀ ਤੇ ਉਹ ਜਿੰਨੇ ਵੀ ਹੈਗੇ ਉਹ ਸਾਰੇ ਐਪਲ ਨਿਊਜ਼ ਕੀ ਸਾਰੇ ਭੇਜਦੇ ਰਹਿੰਦੇ ਆ ਤੇ ਆਪਾਂ ਫਿਰ ਉਹਨਾਂ ਦੇ ਵਿਚੋਂ ਚੁਣ ਲਈਦੇ ਆ। ਤੇ ਪਰ ਜਿਹੜਾ ਇਸ ਵੇਲੇ ਇਮੀਗ੍ਰੇਸ਼ਨ ਦਾ ਮਸਲਾ ਅਮਰੀਕਾ ਦੇ ਵਿਚ ਬਣਿਆ ਹੋਇਆ ਖੱਖ ਸਾਹਿਬ ਜੀ ਤੇ ਦੂਸਰਾ ਇਰਾਨ ਦਾ ਉਧਰ ਮਸਲਾ ਆ, ਇਹਨਾਂ ਦੇ ਜਿਹੜਾ ਰੋਜ਼ਾਨਾ ਕੋਈ ਨਾ ਕੋਈ ਖਬਰ ਆਉਂਦੀ ਰਹਿੰਦੀ ਆ। ਤੇ ਜਿਹੜਾ ਹੈਗਾ ਮਿਨੀਸੋਟਾ ਸੂਬਾ ਖੱਖ ਸਾਹਿਬ ਜੀ ਉੱਥੋਂ ਦੇ ਗਵਰਨਰ ਉੱਥੋਂ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਖੱਖ ਸਾਹਿਬ ਜੀ ਅਦਾਲਤ ਵਿਚ ਟਰੰਪ ਦੀ ਫੌਜ ਵੱਲੋਂ ਪਰਜਾ ਜਿਹੜੀ ਪਰਜਾ ਨਾਲ ਕੀਤੀਆਂ ਜਾਂਦੀਆਂ ਜਿਹੜੀਆਂ ਵਧੀਕੀਆਂ ਉਸ ਸੂਬੇ ਦੇ ਵਿਚ ਉਹਦੇ ਰੋਕ ਲਾਉਣ ਦੀ ਜਿਹੜੀ ਆ ਉਹ ਇਮੀਗ੍ਰੇਸ਼ਨ ਦੀਆਂ ਕਾਰਵਾਈਆਂ ਰੋਕਣ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਸੀ ਜੱਜ ਦੇ ਸਾਹਮਣੇ ਕਿ ਇਹਨਾਂ ਦੇ ਉੱਪਰ ਜਿਹੜੀ ਆ ਉਹ ਥੋੜਾ ਜਿਹਾ ਦਬਾਅ ਪਾ ਕੇ ਜੋ ਕੁਛ ਉੱਥੇ ਹੋ ਰਿਹਾ ਉਹਨੂੰ ਕੰਟਰੋਲ ਥੱਲੇ ਲਿਆਂਦਾ ਜਾਵੇ। ਪਰਜਾ ਦੀ ਕਿਸੇ ਨੂੰ ਪਰਵਾਹ ਨਹੀਂ ਤੇ ਜਿੰਨੇ ਵੀ ਉੱਥੇ ਦੇ ਅਫਸਰ ਵਰਗ ਆ ਜਿਹੜਾ ਖੱਖ ਸਾਹਿਬ ਜੀ ਕਿਹਾ ਜਾਂਦਾ ਸੀ ਕਿ ਟਰੰਪ ਦੀ ਐਡਮਿਨਿਸਟ੍ਰੇਸ਼ਨ ਆ ਜਿਹੜੀ ਉਹ ਸੂਬੇ ਦੀ ਪਰਜਾ ਨੂੰ ਸੁਰੱਖਿਅਤ ਨੂੰ ਖਤਰਾ ਹੈ ਇਹ ਜੱਜ ਸਾਹਿਬ ਨੇ ਕਿਹਾ। ਇਸ ਗੱਲ ਦੇ ਨਾਲ ਜੱਜ ਸਾਹਿਬ ਨੇ ਸਹਿਮਤੀ ਆ ਜਿਹੜੀ ਉਹ ਪ੍ਰਗਟ ਕੀਤੀ ਆ ਤੇ ਪਰ ਜੱਜ ਸਾਹਿਬ ਟਰੰਪ ਦਾ ਪੱਖ ਉਹਨਾਂ ਨੇ ਫੇਰ ਵੀ ਪੂਰਿਆ। ਉਹ ਕਹਿੰਦੇ ਗਵਰਨਮੈਂਟ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਸ ਸੂਬੇ ਦੀ ਜਿਹੜੀ ਪ੍ਰਭਤਾ ਜਿਹਨੂੰ ਆਪਾਂ ਕਹਿੰਦੇ ਸੀ ਸੋਵਰਨਟੀ ਕਹਿੰਦੇ ਅੰਗਰੇਜ਼ੀ ਦੇ ਵਿਚ ਉਹਨੂੰ ਠੇਸ ਤਾਂ ਜ਼ਰੂਰ ਪਹੁੰਚ ਰਹੀ ਆ ਜੱਜ ਸਾਹਿਬ ਦੇ ਕਹਿਣ ਦੇ ਚੱਲਦੇ ਆ ਇਹ। ਭਾਵੇਂ ਜੱਜ ਸਾਹਿਬ ਨੇ ਇਸ ਗੱਲ ਨਾਲ ਸਹਿਮਤੀ ਤਾਂ ਪ੍ਰਗਟ ਕੀਤੀ ਆ ਕਿ ਇਮੀਗ੍ਰੇਸ਼ਨ ਏਜੰਟ ਆ ਜਿਹੜੇ ਪਰਜਾ ਦੇ ਵਿਚ ਜਿਹੜੇ ਰੰਗਦਾਰ ਲੋਕ ਆ ਕਹਿਣ ਦਾ ਮਤਲਬ ਜਿਹੜੇ ਆਪਣੇ ਵਰਗੇ ਸਾਥੀ ਰੰਗ ਦੇ ਆ ਬਰਾਊਨ ਰੰਗ ਦੇ ਆ ਜਾਂ ਥੋੜੇ ਕਾਲੇ ਰੰਗ ਦੇ ਆ ਇਹਨਾਂ ਲੋਕਾਂ ਦੇ ਨਾਲ ਬਿਤਕਰਾ ਤਾਂ ਜੱਜ ਨੇ ਕਹਿ ਤਾ ਵੀ ਉਹ ਤਾਂ ਹੁੰਦਾ ਆ ਮੈਨੂੰ ਨਜ਼ਰ ਆ ਰਿਹਾ ਤੇ ਢੁਕਵੀਂ ਲੋਕ ਤੋਂ ਜਿੰਨਾ ਕਹਿੰਦੇ ਆ ਪੀ ਉਹਨਾਂ ਦੇ ਨਾਲ ਜਿਹੜਾ ਵਰਤੀਰਾ ਹੋ ਰਿਹਾ ਉਹ ਹੈ ਗਲਤ ਆ ਕਿ ਜਿਹੜਾ ਆ ਹਰ ਪੱਖ ਤੋਂ ਗਲਤ ਆ, ਚਾਹੇ ਉਹ ਰੰਗ ਦੇ ਪੱਖ ਤੋਂ, ਚਾਹੇ ਉਹ ਜਿਹੜਾ ਹੈਗਾ ਆਪਣੇ ਤੁਹਾਨੂੰ ਪਤਾ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਪੱਖ ਤੋਂ ਸਾਰਾ ਕੁਛ ਤਾਂ ਕਹਿੰਦੇ ਮੈਨੂੰ ਸਮਝ ਆਉਂਦੀ ਜੱਜ ਸਾਹਿਬ, ਪਰ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਇਹ ਵੀ ਨਾਲ ਕਹਿ ਦਿੱਤਾ ਕਿ ਇਹ ਸਾਰਾ ਕੁਝ ਜੋ ਕੁਛ ਹੋ ਰਿਹਾ ਇਹ ਪਰਜਾ ਵੱਲੋਂ ਟਰੰਪ ਅੱਗੇ ਗੋਡੇ ਟੇਕ ਕੇ ਉਹਨਾਂ ਤੋਂ ਦਿਆਲਤਾ ਦੀ ਭੀਖ ਮੰਗਣ ਦਾ ਜਿਹੜਾ ਸਿਲਸਿਲਾ ਹੈਗਾ ਵੀ ਤੁਸੀਂ ਉਹ ਤੋਂ ਭਾਈ ਮੰਗੋ, ਉਹਦੇ ਅੱਗੇ ਤੁਸੀਂ ਮੰਗਤੇ ਵਾਂ ਕੇ ਟਰੰਪ ਨੂੰ ਕਹੋ ਵੀ ਸਾਨੂੰ ਯਾਰ ਬਖਸ਼ ਦੇ ਕੁਛ, ਪਰ ਉਹ ਹੋਰ ਉਹਨਾਂ ਨੇ ਕੋਈ ਐਸਾ ਬਹੁਤਾ ਵੱਡਾ ਜਿਹੜਾ ਹੈਗਾ ਉਹਦੇ ਬਾਰੇ ਕੋਈ ਫੈਸਲਾ ਨਹੀਂ ਦਿੱਤਾ। ਸੋ ਕੋਸ਼ਿਸ਼ਾਂ ਹੋ ਰਹੀਆਂ ਆ, ਪਰ ਤੁਹਾਨੂੰ ਪਤਾ ਵੀ ਤਕੜੇ ਦਾ ਕਹਿੰਦੇ ਹੁੰਦੇ ਸੱਤੀ ਵੀ ਸੌ ਹੁੰਦਾ। ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖਬਰ ਹੈਗੀ ਆ ਖੱਟ ਸਾਹਿਬ ਜੀ, ਉਹ ਮਿਨੀਸੋਟਾ ਸੂਬੇ ਵਿਚ ਦੇਖੋ 5 ਸਾਲ ਦਾ ਬੱਚਾ ਜਿਹਦਾ ਨਾਂ ਲਿਆਮ ਕੋਨੇਖੋ ਰਾਮੋਸ ਅਤੇ ਉਹਦਾ ਪਿਤਾ ਜਿਹੜਾ ਸੀਗਾ, ਇਨ੍ਹਾਂ ਦੋਨਾਂ ਨੂੰ ਇਮੀਗ੍ਰੇਸ਼ਨ ਨੇ ਫੜ ਕੇ ਉਥੋਂ ਟੈਕਸਾਸ ਸੂਬੇ ਦੀ ਜਿਹੜੀ ਆਈਸ ਡਿਟੈਂਸ਼ਨ ਸੈਂਟਰ ਆ ਉਥੇ ਬੰਦ ਕਰ ਦਿੱਤਾ ਲਿਜਾ ਕੇ। ਦੇਖੋ ਇਹਦੇ ਬਾਰੇ ਮੈਨੂੰ ਸਮਝ ਨਹੀਂ ਆ ਰਹੀ ਕਿ ਜਿਹਨੂੰ ਵੀ ਉਹ ਫੜਦੇ ਮਿਨੀਸੋਟਾ ਚੋਂ ਉਹ ਲਿਜਾਂਦੇ ਟੈਕਸਾਸ ਦੇ ਆ, ਉਥੇ ਜਾ ਕੇ ਉਹ ਡਿਟੈਂਸ਼ਨ ਸੈਂਟਰ ਚੋਂ ਦੇ ਦਿੰਦੇ ਆ। ਹਾਂਜੀ, ਪਹਿਲਾਂ ਵੀ ਇਹ ਇੱਕ ਕੇਸ ਹੋਇਆ ਸੀਗਾ, ਉਦੋਂ ਵੀ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਜੇ ਛੱਡ ਕੇ ਮੁੜ ਕੇ ਵਾਪਸ ਲਿਆਓ ਉਹਨੂੰ, ਤੇ ਇਸ ਵਾਰੀ ਜਿਹੜਾ ਆ ਹੈਗਾ ਇਹ ਜੱਜ ਸਾਹਿਬ ਨੇ ਇਮੀਗ੍ਰੇਸ਼ਨ ਨੂੰ ਹੁਕਮ ਦੇ ਦਿੱਤਾ ਕਿ ਉਹ ਇਸ ਪਿਓ ਪੁੱਤਰ ਨੂੰ ਮੰਗਲਵਾਰ ਤੱਕ ਆਜ਼ਾਦ ਕਰ ਦੇਣ। ਤੇ ਇਹ ਜਿਹੜੀ ਹੈਗੀ ਆ ਫੈਡਰਲ ਜੱਜ ਸਾਹਿਬ ਨੇ ਅੱਜ ਸ਼ਨਿਚਰਵਾਰ ਨੂੰ ਜਿਹੜਾ ਇਹ ਟਰੰਪ ਉਪਰ ਗੰਭੀਰ ਟਿੱਪਣੀ ਕੀਤੀ ਤੇ ਲਿਆਮ ਕੋਨੇਖੋ ਰਾਮੋਸ ਜਿਹੜਾ 5 ਸਾਲ ਦਾ ਬੱਚਾ ਆ ਉਹਨੇ ਖਾਕ ਸਾਹਿਬ ਦੀ ਉਹ ਜਿਹੜਾ ਬਨੀ ਨੀ ਹੁੰਦਾ ਬਨੀ ਹੈਟ ਉਹਦੇ ਪਹਿਨਿਆ ਹੋਇਆ ਸੀਗਾ ਤੇ ਸਪਾਈਡਰਮੈਨ ਦੀ ਤਸਵੀਰ ਵਾਲਾ ਬੈਕ ਪੈਕ ਜਿਹੜਾ ਉਹਦਾ ਚੁੱਕਿਆ ਹੋਇਆ ਸੀ ਤੇ ਇਮੀਗ੍ਰੇਸ਼ਨ ਦੇ ਅਫਸਰਾਂ ਦੁਆਰਾ ਪਾਏ ਘੇਰੇ ਵਿਚ ਸੀਗਾ। ਦੇਖੋ ਪੰਜਾਂ ਚੋਂ ਨੇ ਉਹਨਾਂ ਦੋਨਾਂ ਨੂੰ ਘੇਰ ਲਿਆ, ਜਿਸ ਕਾਰਨ ਪਰਜਾ ਵਿਚ ਰੋਸ ਹੈ ਜਿਹੜਾ ਉਹ ਹੋਰ ਵੀ ਵੱਧ ਗਿਆ। ਤੇ ਇਹਦੇ ਨਾਲ US ਡਿਸਟ੍ਰਿਕਟ ਜੱਜ ਫਰੈਡ ਬੀਅਰੀ ਜਿਹੜੇ ਸੀਗੇ ਟੈਕਸਾਸ ਦੇ ਸਨ ਐਂਟੋਨੀਓ, ਜਿਹੜਾ ਟੈਕਸਾਸ ਦਾ ਤੁਹਾਨੂੰ ਪਤਾ ਜਾਣਿਆ ਪਛਾਣਿਆ ਸ਼ਹਿਰ ਆ ਉਥੋਂ ਦਾ ਸਨ ਐਂਟੋਨੀਓ, ਵਿਚ ਸਾਬਕਾ ਪ੍ਰੈਜੀਡੈਂਟ ਬਿਲ ਕਲਿੰਟਨ ਵੱਲੋਂ ਨਿਯੁਕਤ ਕੀਤੇ ਗਏ ਹੈਗੇ ਆ ਇਹ ਜੱਜ ਸਾਹਿਬ ਜਿਹੜੇ ਹੈਗੇ ਖੱਟ ਸਾਹਿਬ ਜੀ। ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਟਰੰਪ ਦੀ ਨੀਤੀ ਆ ਜਿਸ ਵਿਚ ਕਿਹਾ ਗਿਆ ਸੀ ਕਿ ਆਈਸ ਅਤੇ ਬਾਰਡਰ ਪੈਟਰੋਲ ਦੇ ਨਾਲ ਨਾਲ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਨਾਂ ਨੂੰ 3000 ਵਿਅਕਤੀ ਰੋਜ਼ਾਨਾ ਹਰਾਸ ਵਿਚ ਲੈਣ ਦੇ ਚੱਕਰ ਵਿਚਲਾ ਟੀਚਾ ਪੂਰਾ ਕਰਨ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਜਿਹੜਾ ਅੱਗੇ ਤੁਹਾਡੀ ਨਜ਼ਰ ਚ ਆ ਗਿਆ ਪਿਆ ਕਾਲਾ ਜਿਹਾ ਬਰਾਊਨ ਜਿਹਾ ਖਾਕੀ ਜਿਹਾ ਹੈਗਾ ਇਹਨੂੰ ਫੜ ਲਓ, ਉਹਦਾ ਮਤਲਬ ਜੱਜ ਸਾਹਿਬ ਨੇ ਕਲੀਅਰ ਕਰ ਦਿੱਤਾ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਹੁਣ 3000 ਦਾ ਕੋਟਾ ਪੂਰਾ ਕਰਨਾ ਤੇ ਤੁਸੀਂ ਜਿਹੜਾ ਵੀ ਆ ਗਿਆ ਮੂਹਰੇ ਚਾਹੇ ਹੋ ਸਿਟੀ ਜਾਣੇ ਆ ਉਹਦੇ ਕੋਲ ਡਾਕੂਮੈਂਟ ਵੀ ਹੈ ਹਰੇਕ ਨੂੰ ਜਿਹੜਾ ਆਉਂਦਾ ਤੁਸੀਂ ਚੱਕ ਕੇ ਅੰਦਰ ਦੇ ਦਿਓ। ਉਹ ਕਹਿੰਦੇ ਇਸ ਗੱਲ ਦੇ ਨਾਲ ਮੈਂ ਸਹਿਮਤ ਹੈਗਾ ਆ ਜਿਸ ਵਿਚ ਛੋਟੇ ਬੱਚਿਆਂ ਦੀ ਸੋਚ ਉਪਰ ਬੱਜੀ ਸਾਟਿਆ। ਦੇਖੋ ਖੱਕ ਸਾਹਿਬ ਜੀ ਜਿਹੜਾ ਛੋਟਾ ਬੱਚਾ ਹੁੰਦਾ ਨਾ 5 ਸਾਲ ਤੱਕ, ਖੱਕ ਸਾਹਿਬ ਜੀ ਉਹ ਵੀ
0: ਜਿਹੜੀ ਚੀਜ਼ ਲੱਗ ਗਈ ਨਾ ਉਹ ਸਾਰੀ ਉਮਰ ਰਹਿਣੀ ਹੈ ਜੀ,
1: ਸਾਰੀ ਉਮਰ ਰਹਿਣੀ ਆ। ਬਸ ਉਹਨੂੰ ਜਿਹੜਾ ਸਦਮਾ ਜਿਹਨੂੰ ਕਹਿੰਦੇ ਦਿਮਾਗੀ ਪਰੇਸ਼ਾਨੀ ਆ ਜਿਹੜੀ ਉਹਦੇ ਅੰਦਰ ਪੈਦਾ ਹੋ ਜਾਣੀ ਆ ਖੱਕ ਸਾਹਿਬ ਜੀ, ਜਿਹਨੂੰ ਆਪਣੀ ਪੰਜਾਬੀ ਭਾਸ਼ਾ ਦੇ ਵਿਚ ਕਹਿੰਦੇ ਬੱਚੇ ਨੂੰ ਜ਼ੋਰ ਨਾਲ ਝਿੜਕਾ ਨਹੀਂ ਮਾਰਨਾ ਚਾਹੀਦਾ, ਉਹ ਸਹਿਮ ਜਾਂਦਾ ਹੁੰਦਾ। ਸੋ ਉਹ ਜਿਹੜਾ ਸਹਿਮਣਾ ਸ਼ਬਦ ਆ ਉਹੀ ਇਹ ਸ਼ਬਦ ਹੈਗਾ ਆ। ਪਰ ਉਹ ਜਿਹੜੀ ਇਮੀਗ੍ਰੇਸ਼ਨ ਆ ਦੇ ਡੋਂਟ ਕੇਅਰ, ਉਹਨਾਂ ਨੂੰ ਇਹੀ ਆ ਵੀ ਅਸੀਂ ਤਾਂ ਆਪਣਾ 3000 ਦਾ ਕੋਟਾ ਪੂਰਾ ਕਰਨਾ, ਚਾਹੇ ਕੋਈ ਬੱਚਾ ਹੋਵੇ ਚਾਹੇ ਉਹ ਜੋ ਮਰਜ਼ੀ ਹੋਵੇ।
0: ਸਰਕਾਰ ਫੇਰ ਸ਼ਟਡਾਊਨ ਹੋ ਗਈ ਹੈ ਜੀ ਇਹਨਾਂ ਦੀ ਜਿਹੜੀ?
1: ਹਾਂਜੀ ਹਾਂਜੀ ਹਾਂਜੀ, ਉਹਦੇ ਉੱਤੇ ਵੀ ਆਪਾਂ ਗੱਲ ਕਰਦੇ ਹਾਂ ਅੱਗੇ ਜਾ ਕੇ ਜੀ। ਤੇ ਉਹ ਫਿਰ ਸਾਰੀ ਉਮਰ ਦਾ ਜਿਹੜਾ ਉਹਨਾਂ ਨੂੰ ਪਛਤਾਵਾ ਜਿਹੜਾ ਉਹ ਲੱਗਿਆ ਰਹਿੰਦਾ। ਤੇ ਅਗਲੀ ਖਬਰ ਜਿਹੜੀ ਹੈਗੀ ਆ ਕੱਖ ਸਾਹਿਬ ਜੀ, ਇਟਲੀ ਦੇ ਵਿਚ ਮਿਲਾਨ ਜਿਹੜਾ ਉੱਥੋਂ ਦਾ ਸ਼ਹਿਰ ਹੈਗਾ, ਉੱਥੇ ਆਪਣੀਆਂ ਜਿਹਨੂੰ ਵਿੰਟਰ ਓਲੰਪਿਕ ਕਹਿੰਦੇ ਆ ਉਹ ਹੋਣ ਜਾ ਰਹੀਆਂ। ਤੇ ਉਥੋਂ ਦੇ ਖੱਕ ਸਾਹਿਬ ਸ਼ਹਿਰ ਵਿਚ ਜਿਹੜੀਆਂ ਇਹ ਓਲੰਪਿਕ ਹੋਣ ਜਾ ਰਹੀਆਂ, ਇਹਦੇ ਵਿਚ ਖੱਕ ਸਾਹਿਬ ਜੀ ਦੇਖੋ ਹੁਣ ਇਹ ਕੀ ਹੋ ਕੀ ਰਿਹਾ ਦੁਨੀਆਂ ਦੇ ਵਿਚ। ਉਥੇ ਖੱਕ ਸਾਹਿਬ ਜੀ ਜਿਹੜੀ ਅਮਰੀਕਨ ਏਜੰਸੀ ਹੈਗੀ ਆਈਸ ਜਿਹਨੂੰ ਕਹਿੰਦੇ ਆ, ਇਹਦੇ ਏਜੰਟ ਉਥੇ ਵੀ ਪਹੁੰਚ ਗਏ।
0: ਅੱਛਾ ਜੀ,
1: ਅਮਰੀਕਨ ਟੀਮ ਆ ਜਿਹੜੀ ਉਹਦੇ ਕਹਿੰਦੇ ਅਸੀਂ ਰੱਖਿਆ ਕਰਨੀ ਆ ਉਹਨੂੰ ਬਚਾਉਣ ਵਾਸਤੇ। ਤੇ ਇਹ ਭਾਵੇਂ ਖੱਕ ਸਾਹਿਬ ਜੀ ਇਹ ਜਿਹੜੇ ਏਜੰਟ ਉੱਥੇ ਤੈਨਾਤ ਕੀਤੇ ਗਏ ਆ, ਇਹਨਾਂ ਨੇ ਕਹਿੰਦੇ ਆ ਵੀ ਸੜਕਾਂ ਉੱਪਰ ਤਾਂ ਇਹ ਨਹੀਂ ਦਿਸਣਗੇ ਤੁਹਾਨੂੰ, ਪਰ ਇਹਨਾਂ ਨੇ ਉੱਥੇ ਕੋਈ ਆਪਣਾ ਬਣਾ ਲਿਆ ਹੋਣਾ ਕੋਈ ਦਫ਼ਤਰ ਛੋਟਾ ਮੋਟਾ ਕਿਤੇ ਨਾ ਕਿਤੇ ਕਿਰਾਏ ਕਰੂਏ ਤੇ ਲੈ ਕੇ, ਜਿਹਨੂੰ ਉਹ ਕਹਿੰਦੇ ਆ ਇਹਨੂੰ ਕੰਟਰੋਲ ਰੂਮ ਉਹਦਾ ਨਾਂ ਰੱਖ ਲਿਆ ਉਹਨਾਂ ਨੇ।
0: ਅੱਛਾ ਜੀ,
1: ਉਹ ਕੰਟਰੋਲ ਰੂਮ ਚੋਂ ਪਤਾ ਨੀ ਡਰੋਨਾ ਰਾਹੀ ਜਾਂ ਜੋ ਵੀ ਪਤਾ ਨੀ ਉਹਨਾਂ ਨੇ ਹੁਣ ਕੀ ਕਰਨਾ, ਇਹ ਤਾਂ ਆਪਾਂ ਨੂੰ ਬਾਅਦ ਪਤਾ ਲੱਗੂ ਨਾ ਜਦੋਂ ਸਾਰਾ ਕੁਛ ਹੋਊਗਾ, ਪਰ ਉਹਨਾਂ ਨੇ ਕਿਹਾ ਕਿ ਇਹ ਕੰਟਰੋਲ ਰੂਮ ਦੇ ਵਿਚ ਰਹਿਣਗੇ, ਪਰ ਉਥੋਂ ਦੀ ਪਰਦਾ ਹੈ ਜਿਹੜੀ ਖਾਕ ਸਾਹਿਬ ਜੀ, ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਵੀ ਉਹ ਕਹਿੰਦੇ ਸਾਨੂੰ ਕੋਈ ਪਰਵਾਹ ਨੀ ਪਈ, ਇਹ ਚਾਹੇ ਉੱਥੇ ਭੋਰਾ ਪੱਟ ਕੇ ਪਏ ਰਹਿਣ, ਪਰ ਇੱਥੇ ਆਏ ਕਿਉਂ ਆਏ? ਤੇ ਉੱਥੇ ਖਾਕ ਸਾਹਿਬ ਜੀ ਇੱਕ ਜਿਹਨੂੰ ਨਾ ਆਪਾਂ ਕਹਿੰਦੇ ਹੁੰਦੇ ਆ ਉਹ ਸਕੁਏਅਰ ਕਹਿ ਲਓ ਜਾਂ ਚੌਂਕ ਕਹਿ ਲਓ ਆਪਾਂ ਕਹਿ ਲੈਂਦੇ ਪੰਜਾਬੀ ਦੇ ਵਿੱਚ, ਤੇ ਉਸ ਤਰ੍ਹਾਂ ਦਾ ਇੱਕ ਉੱਥੇ ਸਕੁਏਅਰ ਹੈਗਾ, ਉਹਦਾ ਨਾਂ ਹੈਗਾ ਪਿਆਜ਼ਾ 25 ਅਬਰੀਲੇ ਸਕੁਏਅਰ ਉਹਦਾ ਨਾਂ ਹੈਗਾ। ਇਹਦਾ ਮਤਲਬ ਜਿਹੜਾ ਪਿਆਜ਼ਾ ਹੈਗਾ ਖਾਕ ਸਾਹਿਬ ਜੀ, ਇਹ ਕਹਿੰਦੇ ਆ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਪਲਾਜ਼ਾ, ਪਲਾਜ਼ਾ ਨੀ ਹੁੰਦਾ ਸ਼ਬਦ ਜਿੱਥੇ ਆਪਣੇ ਪਾਰਕ ਨੂੰ ਆਪਾਂ ਕਹਿ ਦਿੰਦੇ ਪਲਾਜ਼ਾ, ਤੇ 25-25 ਤੇ ਅਬਰੀਲੇ ਜਿਹਨੂੰ ਅਪ੍ਰੈਲ ਕਹਿੰਦੇ ਆ ਸਕੁਏਅਰ ਆ ਜਿਹੜਾ ਉਹ ਖਾਕ ਸਾਹਿਬ ਜੀ ਉਹ ਬਣਿਆ ਹੀ ਉਦੋਂ 25 ਅਪ੍ਰੈਲ ਜਿਹੜਾ 1945 ਨੂੰ ਇਹ ਜਿਹੜਾ ਸਥਾਪਿਤ ਮਤਲਬ ਹੋਇਆ ਤਾਂ ਬਾਅਦ ਚ ਆ, ਪਰ ਉਦੋਂ ਖਾਕ ਸਾਹਿਬ ਜੀ ਜਿਹੜੇ ਸੀਗੇ ਨਾਸੀ ਫਾਸਿਜ਼ਮ ਜਿਹੜਾ ਸੀਗਾ 1945 ਦੇ ਵਿਚ ਉਹਦੇ ਤੋਂ ਜਿਹੜਾ ਇਟਲੀ ਸੀਗਾ ਦੇਸ਼ ਇਹਨੇ ਛੁਟਕਾਰਾ ਪਾਇਆ ਸੀਗਾ, ਕਹਿਣ ਦਾ ਮਤਲਬ ਉਹ ਜਿਹੜਾ ਆ ਇਹ ਆਜ਼ਾਦ ਹੋ ਗਏ ਸੀਗੇ ਉਦੋਂ, ਤੇ ਲੜਾਈ ਆ ਜਿਹੜੀ ਉਹ ਸੈਕੰਡ ਵਰਲਡ ਵਾਰ ਆ ਜਿਹੜਾ ਉਹ ਉਸ ਵੇਲੇ ਬੰਦ ਹੋ ਗਈ ਸੀ, ਖਤਮ ਹੋ ਗਈ ਸੀਗੀ। ਤੇ ਇਹਦੇ ਵਿਚ ਜਿਹੜੇ ਇੱਕ ਖੱਬੇ ਪੱਖੀ ਜਿਹੜੀ ਪਾਰਟੀ ਆ ਉਹਦਾ ਨਾਂ ਹੈਗਾ TGIL ਤੇ ਟਰੇਡ ਯੂਨੀਅਨ ਆ ਇਹ, ਅਤੇ ANPI ਵਰਗੇ ਸੰਗਠਨਾਂ ਨਾਲ ਜੁੜੇ ਲੋਕ ਜਿਹੜੇ ਆ ਉਹਨਾਂ ਨੇ ਉਹ ਉੱਥੇ ਸ਼ਾਮਲ ਸੀਗੇ, ਤੇ ਜਿਹੜੇ ਖਾਕ ਸਾਹਿਬ ਜੀ ਵਰਲਡ ਵਾਰ ਸੈਕੰਡ ਨਾਲ ਸੰਬੰਧਿਤ ਲੋਕ ਸੀਗੇ ਉਹ ਵੀ ਉੱਥੇ, ਉਹਨਾਂ ਨੇ ਇਹਦੇ ਖਿਲਾਫ਼ ਜਿਹੜੀ ਅਮਰੀਕਾ ਦੀ ਆਈਸ ਹੈਗੀ ਆ ਅਦਾਰਾ ਇਹਦੇ ਖਿਲਾਫ਼ ਉਹਨਾਂ ਨੇ ਆਵਾਜ਼ ਜਿਹੜੀ ਆ ਉਠਾਈ ਆ ਕਿ ਭਾਈ ਇਹ ਤੁਸੀਂ ਠੀਕ ਨਹੀਂ ਕਰ ਰਹੇ।
0: ਸਰਕਾਰ ਨੇ ਜੇ ਇਟਲੀ ਦੀ ਸਰਕਾਰ ਨੇ ਉਹਨੂੰ ਪਰਮਿਸ਼ਨ ਦਿੱਤੀ ਹੋਵੇਗੀ ਤਾਂ ਹੀ ਪਹੁੰਚੇ ਨਾ ਉੱਥੇ, ਕੋਈ ਦਿੱਤੀ ਕਿਉਂ ਇਹਦਾ ਵੀ ਕੋਈ ਹਿਸਾਬ ਕਿਤਾਬ ਹੋਏਗਾ ਨਾ?
1: ਪਤਾ ਨੀ ਜੀ, ਕੁਛ ਨਾ ਕੁਛ ਤਾਂ ਹੋਣਾ ਹੀ ਆ, ਐਨੀ ਸਰ ਜਾ ਕੇ ਬੈਠ ਨਹੀਂ ਸਕਦੇ, ਪਰ ਫੇਰ ਵੀ ਕੱਖ ਸਕਦੀ ਉਹ ਕਹਿੰਦੇ 70-100 ਤਕੜੇ ਲੱਗਦਾ, ਇੱਦਾਂ ਦੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਆ, ਤੇ ਪਰ ਕੋਈ ਨੀ ਉਹ ਹੌਲੀ ਹੌਲੀ ਸਾਹਮਣੇ ਆ ਜਾਣੀਆਂ ਖ਼ਬਰਾਂ ਇੱਦਾਂ ਦੀਆਂ ਖਾਕਸਾ ਜੀ, ਉਹ ਥੋੜੀ ਦੇਰ ਬਾਅਦ ਫਿਰ ਪਤਾ ਲੱਗ ਜਾਣਾ ਉਹਨਾਂ ਤੇ ਕੌਣ ਕਰ ਰਿਹਾ।
0: ਇਹਨਾਂ ਨੂੰ ਹੋਵੇ ਇਟਲੀ ਚ ਜਾ ਕੇ ਉੱਥੇ ਦੇ ਜਿਹੜੇ ਵਾਧੂ ਤੁਰੇ ਫਿਰਦੇ ਉਹਨਾਂ ਨੂੰ ਚੱਕੀ ਜਾਣ, ਚਲੋ ਵਾਪਸ
1: ਕੋਈ ਪਤਾ ਨੀ ਜੀ, ਕੋਈ ਪਤਾ ਨੀ। ਦੇਖੋ ਵੈਨਜ਼ੂਏਲਾ ਦੇ ਵਿਚ ਕੀ ਹੋਇਆ, ਹੁਣ ਕਿਊਬਾ ਦੇ ਵਿਚ ਕੀ ਹੋ ਰਿਹਾ, ਇਹ ਖਾਕਸਾ ਜੀ ਕਿਊਬਾ ਦੇ ਵਿਚ ਵੀ ਮੈਨੂੰ ਲੱਗ ਰਿਹਾ ਜੋ ਕੁਛ ਉੱਥੇ ਸ਼ੁਰੂ ਹੋ ਗਿਆ ਕਿਊਬਾ ਦੇ ਵਿਚ ਵੀ ਇਹਨਾਂ ਨੇ ਉਹਦੇ ਵਾਲਾ ਕਰਨਾ ਹੈ ਜਿਹੜਾ ਆਪਣੇ ਸੀਗਾ।
0: ਬਹੁਤ ਜ਼ਿਆਦਾ ਨੀ ਹੋ ਰਿਹਾ ਚੀਮਾ ਸਾਹਿਬ? ਟੂ ਮਚ,
1: ਬਹੁਤ ਜ਼ਿਆਦਾ ਹੋ ਗਿਆ ਜੀ, ਬਹੁਤ ਜ਼ਿਆਦਾ ਹੋ ਗਿਆ। ਇਹ ਤਾਂ ਉਹ ਹੋ ਗਿਆ ਕਈ ਦੋ ਹੀ ਦੇਸ਼ ਬਚਣਗੇ ਦੁਨੀਆਂ ਤੇ ਰਾਜ ਕਰਨਗੇ, ਇੱਕ ਰੂਸ ਤੇ ਦੂਜਾ ਅਮਰੀਕਾ, ਤੇ ਚੀਨ ਆ ਜਿਹੜਾ ਉਹ ਫਿਰ ਪਾਵਰਫੁਲ ਤਾਂ ਚੀਨ ਵੀ ਕਹਿੰਦੇ ਬਹੁਤ ਆ, ਪਰ ਉਹ ਲੜਦਾ ਨੀ ਭਾਈ, ਬਾਹਰ ਦੇ ਦੇਸ਼ਾਂ ਦੇ ਨਾਲ ਲੜੂਗਾ ਉਹ, ਫਿਰ ਜਿਹੜਾ ਖਾਕਸਾ ਵੀ ਚੀਨ ਇੱਦਾਂ ਕਰਿਆ ਕਰੂਗਾ ਵੀ ਜੇ ਉਹਨੂੰ ਅਮਰੀਕਾ ਵੱਲੋਂ ਫਾਇਦਾ ਹੁੰਦਾ ਤਾਂ ਉਹਦੇ ਨਾਲ ਰਲ ਜਾ ਕਰੂਗਾ, ਜੇ ਰੂਸ ਵੱਲੋਂ ਹੁੰਦਾ ਤਾਂ ਉਹਦੇ ਨਾਲ ਰਲ ਜਾ ਕਰੂਗਾ, ਤੇ ਬਾਕੀ ਦੇ ਆ ਜਿਹੜੇ ਇੰਡੀਆ ਵਰਗੇ ਜਾਂ ਦੂਜੇ ਉਹ ਫਿਰ ਇੱਧਰ ਉੱਧਰ ਇੱਦਾਂ ਭਟਕਦੇ ਫਿਰਦੇ ਰਹਿਣਗੇ। ਸੋ ਅਲੱਗ ਇੱਦਾਂ ਰਿਹਾ ਵੀ ਦੁਨੀਆਂ ਚ ਦੋ ਹੀ ਪਾਵਰਾਂ ਫਿਰ ਵੱਡੀਆਂ ਹੋ ਜਾਣਗੀਆਂ। ਆਪਾਂ ਅੱਗੇ ਗੱਲ ਬਹੁਤ ਵਾਰੀ ਕਰ ਹਟੇ ਆ ਖਾਕ ਸਾਹਿਬ ਜੀ, ਜਦੋਂ ਤੋਂ ਦੁਨੀਆਂ ਬਣੀਆਂ ਤਕਰੀਬਨ ਦੋ ਵੱਡੀਆਂ ਪਾਵਰਾਂ ਦਾ ਮੁਕਾਬਲਾ ਰਿਹਾ, ਪਹਿਲਾਂ ਅਰਬ ਸੀਗੇ ਤੇ ਉਹ ਯਹੂਦੀ ਸੀਗੇ, ਫਿਰ ਉਹ ਪਰਸ਼ੀਅਨ ਆ ਗਏ ਉਹਨਾਂ ਦੇ ਖਿਲਾਫ਼ ਉਹ ਅਰਬੀ ਆ ਗਏ, ਫਿਰ ਉਹ ਰੋਮਨ ਅੰਪਾਇਰ ਆ ਗਈ ਉਹਦੇ ਖਿਲਾਫ਼ ਅਰਬੀ ਆ ਗਏ, ਫਿਰ ਉਹ ਪਰਸ਼ੀਅਨ ਜਿਹੜੇ ਸੀਗੇ ਤੇ ਉਹਨਾਂ ਦੇ ਖਿਲਾਫ਼ ਬਾਕੀ ਦਾ ਸਾਰਾ ਯੂਰਪ ਆ ਗਿਆ, ਫਿਰ ਚੰਗੇਜ਼ ਖਾਨ ਆ ਗਿਆ ਉਹ ਸਾਰੀ ਦੁਨੀਆਂ ਨੂੰ ਦੱਬੀ ਬੈਠਾ ਸੀਗਾ, ਤੇ ਫਿਰ ਇਹ ਜਿਹੜੇ ਸੀਗੇ ਲੇਟਲੀ ਥੋੜੇ ਸਾਲ ਪਹਿਲਾਂ ਫਿਰ ਇੱਕ ਪਾਸੇ ਫਰਾਂਸ ਹੋ ਗਿਆ ਤੇ ਦੂਸਰੇ ਪਾਸੇ ਜਿਹੜਾ
0: ਲੋਕਾਂ ਨੂੰ ਆਰਾਮ ਨਾਲ ਜੀਣਾ ਕਿਉਂ ਨੀ ਦੇ ਰਹੇ ਜੀ? ਆਰਾਮ ਦੇ ਨਾਲ ਲੋਕ ਆਪਣਾ ਗੁਜ਼ਾਰਾ ਪੱਤੀ ਕਰਦੇ ਆ, ਜਦੋਂ ਲੜਾਈਆਂ ਲੱਗਦੀਆਂ ਚੀਮਾ ਸਾਹਿਬ ਉਦੋਂ ਆਮ ਲੋਕ ਬਹੁਤ ਮਾਰੇ ਜਾਂਦੇ ਆ, ਉਹਨਾਂ ਵਿਚਾਰਿਆਂ ਦਾ ਕੀ ਲੈਣ ਦੇਣ ਹੁੰਦਾ ਕਿਸੇ ਦੇ ਨਾਲ ਲੈਣਾ ਜਾਂ ਉਹ ਕੰਟਰੀ ਨਾਲ ਕੀ ਲੈਣਾ ਹੁੰਦਾ? ਇਹ ਲੜਾਈਆਂ ਜਿਹੜੀਆਂ ਹੈਗੀਆਂ ਇਹਨੂੰ ਕੋਈ ਚਲੋ ਕੋਈ ਮਫਾਦ ਹੋਵੇ ਜਾਂ ਕੋਈ ਉਹਨਾਂ ਨੇ ਤੁਹਾਡੇ ਤੇ ਅਟੈਕ ਕੀਤਾ ਤੇ ਫਿਰ ਅਟੈਕ ਬਣਦਾ, ਪਰ ਕੀਤਾ ਹੀ ਨਹੀਂ ਤੇ ਜਾ ਕੇ ਫਿਰ ਏਦਾਂ ਕਰਨਾ ਤੇ ਉਹ ਤੇ ਮਾੜੀ ਗੱਲ ਆ ਨਾ।
1: ਇਹ ਤਾਂ ਲੜਾਈ ਦੇਖੋ ਖਾਕ ਸਾਹਿਬ ਜੀ, ਹੁਣ ਇਜ਼ਰਾਇਲ ਨੇ ਇਜ਼ਰਾਇਲ ਕੀ ਕਰ ਰਿਹਾ ਉੱਥੇ, ਉਹ ਅਜੇ ਤਿੱਕਰ ਨਹੀਂ ਹਟ ਰਿਹਾ, ਉਹ ਜਾ ਕੇ ਉਹ ਜਿੱਥੇ ਮਰਜ਼ੀ ਜਾ ਕੇ ਉਹ ਜਿਨ੍ਹਾਂ ਨੂੰ ਉਹ ਸੈਟਲਰ ਕਹਿੰਦੇ ਉਹਨਾਂ ਕੋਲ ਗੰਨਾ ਆ ਰਫਲਾ ਆ, ਉਹ ਜਿੱਥੇ ਮਰਜ਼ੀ ਜਾ ਕੇ 25-30 ਏਕੜ ਦਾ ਏਰੀਆ ਜਿੱਥੇ ਹੈਗਾ ਉਹਨਾਂ ਨੂੰ ਉੱਥੋਂ ਭਜਾ ਦਿੰਦੇ ਆ, ਤੇ ਉਹ ਵਿਚਾਰੇ ਕੁਛ ਨਹੀਂ ਕਰ ਸਕਦੇ, ਨਾ ਉਹਨਾਂ ਦੇ ਕੋਲ ਕੋਈ ਹਥਿਆਰ ਆ, ਨਾ ਲੈਣੇ ਆ ਨਾ ਦੇਣੇ ਆ, ਤੇ ਉਹਨਾਂ ਦੇ ਘਰ ਸਾਂਭ ਕੇ ਢਾਹ ਕੇ ਤੇ ਮਗਰ ਉੱਥੇ ਵੱਡੀ ਸਾਰੀ ਇਮਾਰਤ ਦੁਆ ਕਰਕੇ ਆਪਣੇ ਯਹੂਦੀਆਂ ਨੂੰ ਵਸਾਈ ਜਾਂਦੇ ਆ। ਦੇਖੋ ਪਹਿਲਾਂ ਖਾਕ ਸਾਹਿਬ ਜੀ ਜਦੋਂ ਇਹ ਯਹੂਦੀ ਉੱਥੇ ਗਏ ਆ 1947 ਦੇ ਵਿਚ ਜਦੋਂ ਇਹ ਕੰਟਰੀ ਬਣਾਇਆ, ਉਦੋਂ ਤਾਂ ਉਹ ਪਾਲਸਤੀਨ ਦਾ ਦੇਸ਼ ਸੀਗਾ, ਉਹ ਪਾਲਸਤੀਨੀਆਂ ਦਾ ਸੀਗਾ ਨਾ,
0: ਇਹਨਾਂ ਨੇ ਉਹਨਾਂ ਦੀ ਵੇਚਿਆ ਨਾ, ਇਹਨਾਂ ਨੂੰ ਗਲਤੀ ਬਹੁਤ ਵੱਡੀ ਕੀਤੀ ਹੈ ਵੇਚ ਕੇ।
1: ਉਹ ਹੀ ਯੂਰਪੀਅਨ ਜਿਹੜੇ ਸੀਗੇ ਲੋਕ ਇਹਨਾਂ ਨੇ ਉਹਨਾਂ ਨੂੰ ਪਤਾ ਲਿਆ ਵੀ ਯਾਰ ਤੁਹਾਡੇ ਕੋਲ ਵੀ ਹੈਗੀ ਆ, ਇਹ ਚੱਲ ਇੱਥੇ ਹੀ ਪਹਿਲਾਂ ਇਹ ਵੀ ਇੱਥੇ ਸੀਗੇ, ਤੁਸੀਂ ਇਕੱਠੇ ਰਹਿੰਦੇ, ਇਹਨੂੰ ਆਹ ਥੋੜੀ ਜਿਹੀ ਜਗ੍ਹਾ ਦੇ ਦਿਓ, ਉਹ ਥੋੜੀ ਜਿਹਾ ਦੇ ਕੇ ਉੱਥੇ ਆਪਣਾ ਅੱਡਾ ਬਣਾ ਕੇ ਤੇ ਹੁਣ ਹੌਲੀ ਹੌਲੀ ਜਿਹੜਾ ਆ ਅਸਲ ਦੇ ਵਿੱਚ ਖਾਕ ਸਾਹਿਬ ਦੀ ਨੀਤੀ ਉਹੀ ਆ ਜਿਹੜੀ ਆਪਾਂ ਉਹ ਪ੍ਰੋਫੈਸਰ ਕਰੋਟੀ ਸਾਹਿਬ ਦੀ ਕਿਤਾਬ ਦੇ ਵਿੱਚ ਪੜ੍ਹੀ ਸੀਗੀ ਕਿ ਇਹ ਜਿਹੜੀ ਆ ਨੀਤੀ ਆ ਉੱਥੇ ਨੂੰ ਜਾ ਰਹੀ ਆ ਜਿੱਥੇ ਇਹਨਾਂ ਦੇ ਦੁਨੀਆਂ ਦੇ ਵਿੱਚ ਇੱਕੋ ਰੰਗ ਦੇ ਲੋਕ ਹੋਣਗੇ, ਇੱਕੋ ਬੋਲੀ ਬੋਲਦੇ ਹੋਣਗੇ ਤੇ ਇੱਕੋ ਹੀ ਸੰਵਿਧਾਨ ਹੋਊਗਾ, ਸਾਰੇ ਇੱਕੋ ਹੀ ਹੋਣਗੇ।
0: ਇਹ ਜਿਹੜੇ ਹੈਗੇ ਨਾ ਜਿਹਨਾਂ ਦਾ ਡਾਲਰ ਆ,
1: ਹਾਂਜੀ
0: ਉਹੀ ਕਰਵਾ ਰਹੇ, ਸਾਰਾ ਕੁਝ
1: ਉਹੀ ਕਰਵਾ ਰਹੇ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਉਹੀ ਕਰਵਾ ਰਹੇ ਉੱਥੇ ਇਜ਼ਰਾਇਲ ਚ ਵੀ ਉਹੀ ਕਰਵਾ ਰਹੇ ਆ, ਕਰ ਯੂਕਰੇਨ ਚ ਵੀ ਉਹੀ ਰਹੇ ਆ,
0: ਬਿਲਕੁਲ।
1: ਤੇ ਸਾਰੀ ਦੁਨੀਆਂ ਦਾ ਹੌਲੀ ਹੌਲੀ ਉਹ ਲੱਗ ਰਿਹਾ ਪੇ ਉਧਰ ਨੂੰ, ਹੁਣ ਜਿਹੜਾ ਭੱਕ ਗਿਆ ਜਾਣੀ ਕਿ ਜਿਆਦਾ ਗਰਮੋ ਗਰਮੀ ਹੋ ਗਈ ਆ,
0: ਬਿਲਕੁਲ।
1: ਤੇ ਇਹਦੇ ਨਾਲ ਖਾਕ ਸਾਹਿਬ ਜੀ ਅਗਲੀ ਜਿਹੜੀ ਆਪਣੇ ਕੋਲ ਖਬਰ ਹੈਗੀ ਆ ਉਹ ਵੀ ਖਬਰ ਖਾਕ ਸਾਹਿਬ ਜੀ ਰੋਜ਼ਾਨਾ ਇਹ ਸੁਰਖੀਆਂ ਦੇ ਵਿਚ ਰਹਿੰਦੀ ਆ ਤੇ ਨਵੇਂ ਜਿਹੜੇ ਕਾਗਜ਼ਾਤ ਬਾਹਰ ਆ ਰਹੇ ਆ, ਥੋੜਾ ਜਿਹਾ ਰੋਜ਼ ਆ ਜਾਂਦਾ ਇਹਨਾਂ ਕਾਗਜ਼ਾਤਾਂ ਅਨੁਸਾਰ ਖਾਕ ਸਾਹਿਬ ਜੀ ਜੇਫਰੀ ਐਪਸਟੀਨ ਜਿਹੜਾ ਹੈਗਾ ਆ ਉਹਦੀ ਜਿਹੜੀ ਉਹ ਜਿੱਦਾਂ ਉਹ ਲਕਸ਼ਮਣ ਨੇ ਪੀੜੀ ਨੀ ਸੀ ਬਾਹ ਗਿਆ ਸੀਤਾ ਦੇ ਦੁਆਲੇ ਪਈ, ਪੀੜੀ ਤੋਂ ਬਾਹਰ ਨਾ ਨਿਕਲੀ, ਜੇ ਤੂੰ ਬਾਹਰ ਨਿਕਲੀ ਤਾਂ ਫੇਰ ਅਸੀਂ ਜ਼ਿੰਮੇਵਾਰ ਨੀ, ਲਕਸ਼ਮਣ ਰੇਖਾ ਕਹਿੰਦੇ ਆ, ਹਾਂਜੀ। ਤੇ ਇਹ ਜਿਹੜੀ ਜੇਫਰੀ ਐਪਸਟੀਨ ਦੀ ਜਿਹੜੀ ਲਕਸ਼ਮਣ ਰੇਖਾ ਹੈ ਖਾਕ ਸਾਹਿਬ ਜੀ, ਇਹਦੇ ਵਿਚ ਵੀ ਕਿਹੜੇ ਕਿਹੜੇ ਲੋਕ ਇਹਦੇ ਵਿਚ ਲਪੇਟੇ ਗਏ ਆ ਖਾਕ ਸਾਹਿਬ ਜੀ,
0: ਮੋਦੀ ਸਾਹਿਬ ਵੀ ਇਹਦੇ ਚ ਆ ਗਏ ਆ ਜੀ,
1: ਹਾਂਜੀ। ਇਹਦੇ ਵਿਚ ਜਿਹੜੇ ਆ ਉਹ ਨਾ ਤਾਂ ਅਣਗਿਣਤ ਆ, ਹੁਣ ਆਪਾਂ ਨੂੰ ਯਾਦ ਨੀ ਰਹਿੰਦੇ ਉਹ, ਪਰ ਇਹਦੇ ਵਿਚ ਆਹ ਨਾਂ ਆ ਜਿਹੜਾ ਇੱਕ ਇਹ ਮੈਂ ਪਹਿਲੀ ਵਾਰੀ ਸੁਣਿਆ, ਪਹਿਲਾਂ ਸ਼ਾਇਦ ਖਬਰਾਂ ਦੇ ਵਿਚੋਂ ਮੈਂ ਮਿਸ ਕਰ ਗਿਆ ਹੋਵਾਂ, ਇਹ ਨਾਂ ਆ ਜਿਹੜਾ ਖਾਕ ਸਾਹਿਬ ਜੀ, ਇਹਦੇ ਵਿਚ ਰੋਜ਼ਾਨਾ ਦਾਇਰਾ ਇਹ ਵੱਡਾ ਹੁੰਦੀ ਬੜੀ ਹੁੰਦੀ ਜਾਂਦੀ ਆ ਜਿਹੜੀ ਲਕਸ਼ਮਣ ਰੇਖਾ ਆ। ਤੇ ਕੱਲ ਜਿਹੜਾ ਦਿਨ ਲੰਘ ਕੇ ਗਿਆ ਸ਼ੁੱਕਰਵਾਰ, ਅਮਰੀਕਾ ਦੀ ਜਸਟਿਸ ਡਿਪਾਰਟਮੈਂਟ ਵੱਲੋਂ ਖਾਕ ਸਾਹਿਬ ਜੀ ਨਵੇਂ ਕਾਗਜ਼ਾਤ ਜਿਹੜੇ ਆ ਉਹਨਾਂ ਤੋਂ ਪਤਾ ਲੱਗ ਰਿਹਾ ਕਿ ਕਿੰਨੇ ਸ਼ਕਤੀਸ਼ਾਲੀ ਲੋਕ ਆ ਜਿਹੜੇ ਇਸ ਲਪੇਟ ਦੇ ਵਿਚ ਆ ਜਿਹੜੇ ਉਹ ਲਿਪਟੇ ਹੋਏ ਸਨ। ਇਹਦੇ ਵਿਚ ਖਾਕ ਸਾਹਿਬ ਜੀ ਰਾਜਨੀਤਿਕ ਆਗੂਆਂ ਦਾ ਤਾਂ ਪਤਾ ਹੀ ਨਹੀਂ ਅਜੇ, ਤੇ ਕਰੋ ਪੂਰੇ ਨਾਂ ਤਾਂ ਬਾਹਰ ਨਹੀਂ ਆਏ ਕਿੰਨੇ ਉਹਦੇ ਵਿਚ ਸੀਗੇ। ਤੇ ਇਹਦੇ ਵਿਚ ਜਿਹੜੇ ਟੈਕ ਇੰਡਸਟਰੀ ਦੇ ਨਾਲ ਜੁੜੇ ਹੋਏ ਆ ਵੱਡੇ ਵੱਡੇ ਲੋਕ, ਜਿੱਦਾਂ ਆਪਣੇ ਕਹਿ ਲਓ ਆਹ ਇਲਨ ਮਸਕ ਦਾ ਵੀ ਨਾਂ ਆ ਗਿਆ ਸਾਹਮਣੇ, ਹਾਂਜੀ। ਤੇ ਗਲੋਬਲ ਜਿਹੜੇ ਫੇਰ ਮਤਲਬ ਵੱਡੇ ਵੱਡੀਆਂ ਫਰਮਾਂ ਦੇ CEO ਆ ਜਾਂ ਹੋਰ ਆ ਜਾਂ ਗਵਰਨਮੈਂਟਾਂ ਦੇ ਨਾਲ ਜੁੜੇ ਹੋਏ ਲੋਕ ਆ, ਉਹ ਬਹੁਤ ਲੋਕਾਂ ਦਾ ਜਿਹੜਾ ਆ ਇੱਥੇ ਇਹਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਦੇ ਨਾਂ ਆ ਜਿਹੜੇ ਹੌਲੀ ਹੌਲੀ ਬਾਹਰ ਆ ਰਹੇ ਆ। ਔਰ ਮੈਨੂੰ ਖਾਕ ਸਾਹਿਬ ਜੀ ਇਸ ਗੱਲ ਤੇ ਵੀ ਜਿਹੜੀ ਆ ਉਹ ਸ਼ੱਕ ਜਿਹੀ ਪੈਦਾ ਹੁੰਦੀ ਜਾਂਦੀ ਆ ਕਿ ਉਹਨੂੰ ਮਰਵਾ ਵੀ ਤਾਂ ਹੀ ਦਿੱਤਾ ਜੇਲ੍ਹ ਦੇ ਵਿੱਚ, ਉਹਨੇ ਸੁਸਾਈਡ ਨਹੀਂ
0: ਕੀਤੀ,
1: ਤੇ ਪਰ ਉਹ ਕਾਗਜ਼ ਆ ਜਿਹੜੇ ਉਹ ਹੁਣ ਖਾਕ ਸਾਹਿਬ ਜੀ ਉਹ ਮਰਵਾ ਤਾਂ ਦਿੱਤਾ, ਪਰ ਕਾਗਜ਼ ਤਾਂ ਹੈਗੇ ਆ ਨਾ ਉਹ ਗਵਰਨਮੈਂਟ ਦੇ, ਚਾਹੇ ਦੱਬੇ ਹੋਏ ਉਹ ਤਾਂ ਹੌਲੀ ਹੌਲੀ ਇੱਕ ਦਿਨ ਆਉਣੇ ਹੀ ਆ ਬਾਹਰ।
0: ਕਾਫੀ ਆ ਰਹੇ ਸੁਣਿਆ ਕੋਰਟ ਉਹਨਾਂ ਤੋਂ ਕੱਢ ਰਿਹਾ ਹੌਲੀ ਹੌਲੀ ਹੌਲੀ,
1: ਹਾਂਜੀ ਹਾਂਜੀ ਉਹ ਹੌਲੀ ਹੌਲੀ ਬਾਹਰ ਆ ਰਹੇ ਆ ਤੇ ਪਰ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਅੱਜ ਤਾਂ ਟਰੰਪ ਦਾ ਵੀ ਨਾਮ ਵਿਚ ਆ ਗਿਆ, ਪਰ ਉਹ ਟਰੰਪ ਦਾ ਜਿੰਨਾ ਚਿਰ ਰਾਜ ਆ ਉਹਨੇ ਹੁੱਕ ਐਂਡ ਕਰੋਕ ਟਰਾਈ ਤਾਂ ਕਰਨੀ, ਉਹਨੇ ਕੋਸ਼ਿਸ਼ ਕਰਨੀ ਆ ਵੀ ਨਾ ਬਾਹਰ ਨਿਕਲਣ,
0: ਬਿਲਕੁਲ
1: ਜਿੰਨਾ ਚਿਰ ਮਗਰੋਂ ਨਹੀਂ ਉਹਦੇ ਮਰੇ ਤੋਂ ਨਿਕਲਿਆ, ਹੁਣ ਤੇ ਤੁਹਾਨੂੰ ਪਤਾ ਭਾਈ ਆਪ ਮਰੇ ਜੱਗ ਪੜ ਲੋ, ਬਾਕੀਆਂ ਨੂੰ ਫਿਰ ਜੋ ਮਰਜ਼ੀ ਹੋਈ ਜਾਵੇ। ਤੇ ਇਹਨਾਂ ਦੇ ਵਿਚ ਖਾਕ ਸਾਹਿਬ ਜੀ ਜਿਹੜੇ ਅਫੈਂਡਰ ਆ ਉਹ ਹੋਰ ਜਾਣੇ ਪਛਾਣੇ ਲੋਕ ਆ ਜਿਹੜੇ ਇਹਦੇ ਵਿਚ, ਹੁਣ ਸਟੀਵ ਬੈਨਨ ਦਾ ਨਾਮ ਮੈਂ ਨਹੀਂ ਅੱਗੇ ਸੁਣਿਆ ਸੀਗਾ, ਸਟੀਵ ਬੈਨਨ ਦਾ ਤੁਹਾਨੂੰ ਪਤਾ ਹੀ ਹੋਣਾ ਉਹ ਜਿਹੜਾ ਉੱਥੇ 6 ਜਨਵਰੀ ਆ 2020 ਦੇ ਵਿਚ ਤੁਹਾਨੂੰ ਪਤਾ ਵੀ ਉਹ ਲੈਕਚਰ ਦਿੰਦਾ ਸੀਗਾ ਆਪਣੀ ਟੀਵੀ ਦੇ ਉੱਤੇ, ਕਹਿੰਦਾ ਸੀਗਾ ਕਹਿੰਦਾ ਸੀ ਕੱਲ ਨੂੰ ਉਹਨੇ ਇਹ ਕਿਹਾ ਸੀਗਾ ਨਾ, ਕਹਿੰਦਾ ਸੀ ਟੁਮੋਰੋ ਦਾ ਹੋਲ ਹੈਲ ਇਜ ਗੋਇੰਗ ਟੂ ਬ੍ਰੇਕ ਲੂਸ,
0: ਬਿਲਕੁਲ
1: ਉਹਦਾ ਕਹਿਣ ਦਾ ਮਤਲਬ ਇਹੀ ਹੁੰਦਾ ਇੱਥੇ ਪਰਲੋ ਆ ਜਾਣੀ ਕੱਲ ਨੂੰ, ਉਹਨੇ ਪਹਿਲਾਂ ਹੀ ਲੋਕਾਂ ਨੂੰ ਭੜਕਾ ਦਿੱਤਾ ਸੀਗਾ ਇੱਕ ਦਿਨ ਪਹਿਲਾਂ ਤੇ ਕੱਲ ਨੂੰ ਆ ਹੋਣਾ, ਉੱਥੇ ਚਲੇ ਜਾਓ ਉੱਥੇ ਇਕੱਠੇ ਹੋਵੋ ਜਾ ਕੇ, ਹਾਂ ਤੁਸੀਂ ਤਿਆਰੀ ਪੂਰੀ ਕਰ ਲਓ, ਉਹਦਾ ਮਕਸਦ ਇਹੀ ਸੀ ਕਹਿਣ ਦਾ। ਤੇ ਉਹ ਜਿਹੜੇ ਲੋਕ ਉਹਨੂੰ ਸਮਝਦੇ ਸੀਗੇ ਉਹ ਫਿਰ ਉੱਥੇ ਚਲੇ ਗਏ ਵੀ ਇਹ ਕਹਿੰਦਾ ਕੀ ਆ, ਸਾਡੇ ਵਰਗੇ ਕਹਿੰਦੇ ਸੀ ਇਹ ਨਹੀਂ ਮਰ ਜਾਂਦਾ। ਤੇ ਇਹਦੇ ਵਿਚ ਸਟੀਵ ਬੈਨਨ ਦਾ ਨਾਂ ਤੇ ਐਲਨ ਮਸਕ ਤੇ ਹੋਰ ਅਨੇਕਾਂ ਲੋਕ ਆ ਖਾਕ ਸਾਹਿਬ ਜੀ ਜਿਹੜੇ ਆ ਉਹਨਾਂ ਦੇ ਨਾਂ ਆ ਜਿਹੜੇ ਉਹ ਰੋਜ਼ਾਨਾ ਸਾਹਮਣੇ ਆਈ ਜਾਂਦੇ ਆ। ਤੇ ਇਹ ਤੋਂ ਇਹ ਵੀ ਪਤਾ ਲੱਗਦਾ ਵੀ ਜੇਫਰੀ ਐਪਸਟੀਨ ਦਾ ਦਾਇਰਾ ਖਾਕ ਸਾਹਿਬ ਜੀ ਕਿੰਨਾ ਤਾਕਤਵਰ ਸੀ,
0: ਬਹੁਤ ਵੱਡਾ ਸੀ। ਦੇਖੋ ਹੈਰਾਨਗੀ ਦੀ ਗੱਲ ਆ, ਇੱਕ ਨਿਕਾ ਜਿਹਾ ਬੰਦਾ ਐਡਾ ਛੋਟੀ ਜਿਹੀ ਜਗ੍ਹਾ ਦੇ ਉੱਪਰ ਬਣਾ ਕੇ ਤੇ ਐਡਾ ਉੱਥੇ ਲੋਕੀ ਉਹਦੇ ਫਿਰ ਮੱਥਾ ਟੇਕ ਤੁਰੇ ਜਾਂਦੇ ਜਿੱਦਾਂ ਬਾਬਾ ਹੁੰਦਾ,
1: ਬਿਲਕੁਲ ਬਿਲਕੁਲ ਏਦਾਂ ਹੀ ਜਾਂਦੇ ਸੀ ਖਾਕ ਸਾਹਿਬ ਜੀ। ਤੇ ਉਹ ਕਰ ਕੀ ਸੀ ਉੱਥੇ ਛੋਟੀਆਂ ਛੋਟੀਆਂ ਬੱਚੀਆਂ 13 ਸਾਲ ਦੀਆਂ 14 ਸਾਲ ਦੀਆਂ 18 ਸਾਲ ਤੋਂ ਥੱਲੇ ਥੱਲੇ ਦੀਆਂ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਸ਼ਕਤੀਸ਼ਾਲੀ ਲੋਕ ਸਰਮਾਏਦਾਰ ਸੀਗੇ ਉਹਨਾਂ ਦੀ ਭੇਟ ਚੜਾਇਆ ਜਾਂਦਾ ਸੀਗਾ।
0: ਉੱਥੇ ਸਿਆਸਤ ਵੀ ਹੁੰਦੀ ਸੀ ਨਾ, ਉੱਥੇ ਦੂਜੇ ਮੁਲਕ।
1: ਹਾਂਜੀ ਬਿਲਕੁਲ, ਉੱਥੇ ਸਾਰੀ ਪਲੈਨਿੰਗ ਉੱਥੇ ਹੁੰਦੀ ਸੀ। ਹਾਂਜੀ ਬਿਲਕੁਲ ਬਿਲਕੁਲ, ਉਹ ਤਾਂ ਫਿਰ ਸ਼ਰਾਬ ਤੇ ਕਬਾਬ ਉੱਥੇ ਜਾਂਦਾ ਸੀ ਨਾ।
0: ਬਿਲਕੁਲ
1: ਹਾਂਜੀ, ਸ਼ਰਾਬ ਤੇ ਸ਼ਵਾਬ ਤੇ ਸ਼ਰਾਬ, ਸੋਰੀ ਸ਼ਰਾਬ ਸ਼ਵਾਬ ਤੇ ਕਬਾਬ, ਤਿੰਨੇ ਚੀਜ਼ਾਂ ਉੱਥੇ ਫਿਰ ਜਿਹੜੀਆਂ ਉਹ ਮਿਲਦੀਆਂ ਸੀਗੀਆਂ। ਤੇ ਇਹਨਾਂ ਨੂੰ ਫਿਰ ਖੱਖ ਸਾਹਿਬ ਜੀ, ਉਹ ਜਿਹੜੀਆਂ ਲੜਕੀਆਂ ਸੀ ਜੰਗ, ਉਹਨਾਂ ਨੂੰ ਤੁਹਾਨੂੰ ਪਤਾ ਵੀ 13-14 ਸਾਲ ਦੇ ਨਿਆਣੇ ਨੂੰ ਕੀ ਪਤਾ ਹੁੰਦਾ ਵੀ ਮੇਰੇ ਨਾਲ ਕੀ ਹੋ ਰਿਹਾ। ਉਹਨਾਂ ਨੂੰ ਉੱਥੇ ਲਿਜਾ ਕੇ ਤੇ ਉਹਨਾਂ ਨੂੰ ਉਹ ਜਿਹੜੇ ਉਹਨਾਂ ਦੀ ਭੇਟ ਚੜਾਇਆ ਜਾਂਦਾ ਸੀਗਾ, ਤੇ ਉਹਨੂੰ ਵੱਡੇ ਵੱਡੇ ਝਾਂਸੇ ਦਿੱਤੇ ਜਾਂਦੇ ਸੀਗੇ ਕਿ ਅਸੀਂ ਤੈਨੂੰ ਏਦਾਂ ਦੀ ਵੱਡੀ ਨੌਕਰੀ ਤੇ ਲਾ ਦਿਆਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂਗੇ। ਇਹ ਸਾਰਾ ਕੁਛ ਆ ਜਿਹੜਾ ਇਸ ਤਰ੍ਹਾਂ ਦਾ ਉਹਨਾਂ ਨੂੰ ਉਹ ਜਾਲ ਦੇ ਵਿੱਚ ਫਸਾ ਲਿਆ ਜਾਂਦਾ ਸੀਗਾ। ਤੇ ਫਿਰ ਇੱਕ ਦੋ ਰਾਤਾਂ ਵਰਤ ਕੇ ਉਹਨਾਂ ਨੂੰ ਫਿਰ ਕੌਣ ਪੁੱਛਦਾ ਸੀ
0: ਨਹੀਂ ਸੀ ਜੀ, ਉੱਥੇ ਕਿਸੇ ਨੂੰ ਕੋਈ ਹੈ ਹੀ ਨਹੀਂ ਸੀ ਕਿ ਪਰਵਾਹ ਹੀ ਕੋਈ ਨੀ। ਨਿੱਕੀ ਨਿੱਕੀਆਂ ਕੁੜੀਆਂ ਸਕੂਲਾਂ ਦੀਆਂ ਬੱਚਿਆਂ ਨੂੰ ਉੱਥੇ ਲਾ ਕੇ ਤੇ ਲੈ ਜਾਂਦੇ ਸੀ, ਤੇ ਉਹਨਾਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਜਿੱਦਾਂ ਪੋਰਨ ਮੂਵੀਆਂ ਦੇ ਵਿੱਚ ਬੱਚਿਆਂ ਨੂੰ ਲੈ ਜਾਂਦੇ। ਚਲੋ ਇੱਥੇ ਤਾਂ ਫਿਰ ਵੀ 18 ਸਾਲ ਤੋਂ ਉੱਪਰ ਦੀ ਹੈ, ਪਰ ਕੁਛ ਹੀ ਹੁੰਦਾ ਰਿਹਾ ਨਾ ਉੱਥੇ।
1: ਇਹੀ ਕੁਛ ਬਿਲਕੁਲ ਇਹੀ ਕੁਛ ਹੁੰਦਾ ਰਿਹਾ ਖੱਖ ਸਾਹਿਬ ਜੀ। ਔਰ ਇਹ ਜਿਹੜਾ ਆ ਜਦੋਂ ਤੋਂ ਦੁਨੀਆਂ ਬਣੀ ਆ ਖੱਖ ਸਾਹਿਬ ਜੀ, ਦੇਖੋ ਆਪਣੇ ਭਾਰਤ ਵਿੱਚ ਵੀ ਇਹ ਜਿਹੜਾ ਆ ਸਾਰਾ ਕੁਛ ਹੁੰਦਾ ਰਿਹਾ। ਚਲੋ ਆਪਾਂ ਆਪ ਖਬਰ ਪਹਿਲਾਂ ਖਤਮ ਕਰ ਲੈਂਦੇ ਹਾਂ। ਤੇ ਇਹਦੇ ਵਿੱਚ ਖੱਖ ਸਾਹਿਬ ਜੀ, ਬਿਲ ਕਲਿੰਟਨ ਯੂਕੇ ਦੇ, ਤੁਹਾਨੂੰ ਪਤਾ ਵੀ ਉਹ ਜਿਹੜੇ ਰਾਜੇ ਦੇ ਛੋਟੇ ਭਰਾ ਸੀਗੇ, ਉਹ ਵੀ ਇੱਥੇ ਖੇ ਖਾ ਕੇ ਗਏ ਸੀਗੇ। ਤੇ ਉਹਨਾਂ ਤੋਂ ਖੱਖ ਸਾਹਿਬ ਜੀ, ਤੁਹਾਨੂੰ ਪਤਾ ਵੀ ਉਹਨਾਂ ਦੇ ਹਾਲਾਤ ਕੀ ਹੋਏ ਆ। ਜਿਹੜੇ ਯੂਕੇ ਦੀ ਗਵਰਨਮੈਂਟ ਆ, ਬਾਦਸ਼ਾਹ ਆ ਜਿਹੜਾ ਉੱਥੇ ਦਾ ਇਸ ਵੇਲੇ, ਉਹਨੇ ਉਦੋਂ ਤੋਂ ਸਾਰੀਆਂ ਅਥਾਰਟੀਆਂ ਜਿਹੜੀਆਂ ਖੋਲ ਲਈਆਂ। ਤੇ ਉਹ ਇਸ ਵੇਲੇ ਪਹਿਲਾਂ ਉਹਨੂੰ ਉਹ ਰਾਜਕੁਮਾਰ ਦਾ ਖਿਤਾਬ ਸੀਗਾ ਨਾ ਉਹਦੇ ਕੋਲ, ਤੇ ਹੋਰ ਕਈ ਉਹਦੇ ਉਹਦੀ ਮਤਲਬ ਛਤਰ ਛਾਇਆ ਥੱਲੇ ਕਈ ਹੋਰ ਛੋਟੇ ਛੋਟੇ ਅਦਾਰੇ ਚੱਲਦੇ ਸੀਗੇ। ਤੇ ਪਰ ਹੁਣ ਉਹਨਾਂ ਨੇ ਉਹਦੇ ਤੋਂ ਹਰ ਚੀਜ਼ ਖੋਲੀ ਤੇ ਉਹ ਇੱਕ ਨਾਰਮਲ ਸਿਟੀਜਨ ਜਿੱਦਾਂ ਹੁੰਦਾ ਉਸ ਤਰ੍ਹਾਂ ਦਾ ਜਿਹੜਾ
0: ਉਹ ਬਣ ਕੇ ਟਾਈਮ 4 ਮਿੰਟ ਰਹਿ ਗਿਆ। ਜਿਹੜੀ ਮੈਂ ਖਬਰ ਦੀ ਗੱਲ ਕੀਤੀ ਸੀ ਉਹਨੂੰ ਕਰ ਦੇ ਛੱਡ ਆਉਣ ਵਾਲੀ
1: ਸ਼ਟ ਡਾਊਨ ਵਾਲੀ ਖਬਰ ਜਿਹੜੀ ਸੀਗੀ ਖੱਖ ਸਾਹਿਬ ਜੀ, ਉਹ ਇਹ ਆ, ਉਹ ਪਾਰਸ਼ਲ ਸ਼ਟ ਡਾਊਨ ਆ।
0: ਅੱਛਾ
1: ਹਾਂ, ਉਹ ਸਾਰੀ ਗਵਰਨਮੈਂਟ ਸ਼ਟ ਡਾਊਨ ਨੀ ਹੈਗੀ ਉਹ, ਹਾਂ ਉਹਦਾ ਇੱਕ ਹਿੱਸਾ ਆ ਜਿਹੜਾ ਉਹ ਸ਼ਟ ਡਾਊਨ ਆ, ਜਿਹੜਾ ਡੈਮੋਕਰੇਟ ਕਹਿੰਦੇ ਆ ਵੀ ਅਸੀਂ ਤੁਹਾਡਾ ਇਹ ਚੱਲਣ ਨੀ ਦੇਣਾ, ਇਹ ਜਿਹੜਾ ਪੋਰਸ਼ਨ ਆ ਉਹਦਾ, ਜਿਹੜੀ ਖਾਸ ਕਰਕੇ ਆਹ ਜਿਹੜੀਆਂ ਏਜੰਸੀਆਂ ਨਾ ਦੋ ਤਿੰਨ ਹੋਮਲੈਂਡ ਸਿਕਿਉਰਿਟੀ ਤੇ ਦੂਜੀ, ਇਹਨਾਂ ਦੇ ਫੰਡ ਆ ਜਿਹੜੇ
0: ਉਹਨਾਂ ਨੂੰ ਰੋਕਣ,
1: ਹਾਂ ਉਹਨਾਂ ਨੇ ਉਹ ਰੋਕ ਦੇਣੇ ਆ। ਇਸੇ ਹੀ ਕਰਕੇ ਉਹਨੂੰ ਨਾ ਆ ਜਿਹੜਾ ਪਾਰਸ਼ੀਅਲ ਸ਼ਟਡਾਊਨ, ਤਾਂ ਹੀ ਕਿਹਾ ਗਿਆ ਕਿ ਉਹ ਪੂਰੀ ਸ਼ਟਡਾਊਨ ਨਹੀਂ ਹੈਗੀ, ਪਰ ਉਹ ਆ ਜਿਹੜਾ ਇਹ ਗਵਰਨਮੈਂਟ ਦੀ ਇੱਕ ਬ੍ਰਾਂਚ ਆ ਜਿਹੜੀ ਉਹਨੂੰ ਸ਼ਟਡਾਊਨ ਕਰ ਦੇਣਾ ਉਹਨਾਂ ਨੇ। ਉਹ ਡੈਮੋਕਰੇਟ ਕਹਿੰਦੇ ਆ ਵੀ ਅਸੀਂ ਦੇਣੇ ਨੀ ਇਹਦੇ ਵਾਸਤੇ, ਅਸੀਂ ਜਿਹੜੇ ਫੰਡ ਆ ਉਹ ਅਸੀਂ ਐਲੋਕੇਟ ਨਹੀਂ ਕਰਨੇ, ਕਹਿਣ ਦਾ ਮਤਲਬ ਫੰਡ ਕ੍ਰੀਏਟ ਨਹੀਂ ਕਰਨੇ, ਅਸੀਂ ਨਹੀਂ ਦੇਣੇ। ਤੇ ਉਹਦੇ ਵਿੱਚ ਹੁਣ ਦੇਖੋ ਬਣਦਾ ਕੀ ਆ ਕਿ ਟਰੰਪ ਦੱਬਦਾ ਆ ਕਿ ਉਹ ਦੱਬਦੇ ਆ, ਪਰ ਜਿੱਥੋਂ ਤੱਕ ਲੱਗ ਰਿਹਾ ਭਈ ਉਹਨਾਂ ਨੇ ਹੁਣ ਪੇਸ਼ ਨੀ ਜਾਣ ਦੇਣੀ ਟਰੰਪ ਦੀ, ਕਿਉਂਕਿ ਜਿਹੜੇ ਮੇਰਾ ਖਿਆਲ ਹੈ ਵੀ ਕਈ ਡੈਮੋ ਜਿਹੜੇ ਸੋਰੀ ਰਿਪਬਲਿਕਨ ਪਾਰਟੀ ਹੈਗੀ ਆ ਉਹਦੇ ਵੀ ਕਈ ਮੈਂਬਰ ਆ ਜਿਹੜੇ ਉਹ ਵੀ ਟਰੰਪ ਤੋਂ
0: ਹੈਗੀ ਆ ਜੀ। ਉਹ 8-10 ਮਹੀਨੇ 9 ਰਹਿ ਗਏ ਆ, ਕੱਲ ਨੂੰ ਉਹਨਾਂ ਨੇ ਵੀ ਇਲੈਕਸ਼ਨਾਂ ਲੜਨੀਆਂ, ਉਹ ਕਿੱਥੇ ਜਾਣਗੇ ਮੁੜ ਕੇ? ਉਹਨਾਂ ਨੂੰ ਕਹਿੰਦੇ ਪੁੱਛਣਾ, ਵੰਡ ਕਹਿੰਦੇ ਦੇਣਾ, ਜਿੱਥੇ ਲਾਲ ਲਾਲ ਆਉਂਦਾ ਉੱਥੇ ਸਾਰਾ ਹਰਾ ਹਰਾ ਹੋ ਜਾਣਾ।
1: ਬਿਲਕੁਲ ਬਿਲਕੁਲ ਬਿਲਕੁਲ, ਉਹ ਨੀਲਾ ਜਿਹੜਾ ਉਹ ਹੋ ਜਾਣਾ, ਡੈਮੋਕਰੇਟਾਂ ਦੀ ਜਿਹੜੀ ਮੈਜੋਰਟੀ ਵੱਧ ਜਾਣੀ ਆ, ਤੇ ਉਹਦੇ ਨਾਲ ਫਿਰ ਜਿਹੜਾ ਟਰੰਪ ਸਾਹਿਬ ਨੂੰ ਮੇਰਾ ਖਿਆਲ ਆ ਵੀ ਧੋਖਾ ਜਿਹੜਾ ਉਹ ਖਾਣਾ ਪਊਗਾ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਖੱਖ ਸਾਹਿਬ ਜੀ ਆਪਣੇ ਕੋਲ, ਉਹ ਆਪਾਂ ਏਦਾਂ ਕਰ ਲੈਂਦੇ ਆ ਕਿ ਜਿਹੜੇ ਕ੍ਰੀਮੀਅਨ ਹੈਗਾ ਜਿਹੜਾ ਰੂਸ ਦੀ ਆ, ਉਹ ਹੈਗੀ ਆ ਇਮਾਰਤ ਜਿੱਦਾਂ ਆਪਣੇ ਵਾਈਟ ਹਾਊਸ ਆ ਉਹਨਾਂ ਦੇ ਜਿਹੜੀ ਉਹ ਇਮਾਰਤ ਆ ਉਹਨੂੰ ਕ੍ਰੀਮੀਅਨ ਕਹਿ ਦਿੰਦੇ ਆ। ਤੇ ਉਹਦੇ ਵਿੱਚੋਂ ਜਿਹੜੀ ਉਹ ਕਹਿ ਰਹੇ ਆ ਨਾ ਕਿ ਜਿਹੜੀ ਟੈਰੀਟੋਰੀ ਆ ਉਹਨਾਂ ਦੀ ਜਿਹੜਾ ਯੂਕਰੇਨ ਦਾ ਹਿੱਸਾ ਆ, ਉਹ ਕਈ ਵਾਰੀ ਖੱਖ ਸਾਹਿਬ ਜੀ ਉਹ ਥੋੜੀ ਜਿਹੀ ਲਕੀਰ ਇੱਧਰ ਨੂੰ ਕਰ ਲੈਂਦੇ, ਕਈ ਵਾਰੀ ਉਧਰ ਨੂੰ ਕਰ ਲੈਂਦੇ ਆ। ਤੇ ਉਹ ਬੇਸਿਕਲੀ ਇਹ ਆ ਕਿ ਜਿਹੜਾ ਰੂਸ ਆ ਉਹ ਡਨੀਪਰੋ ਰਿਵਰ ਦਾ ਜਿਹੜਾ ਚੜ੍ਹਦੇ ਵਲਦੇ ਦਾ ਪਾਸਾ ਉਹ ਸਾਰਾ ਉਹ ਕਹਿੰਦੇ ਆ ਵੀ ਅਸੀਂ ਲੈਣਾ, ਇਹ ਸਾਡਾ ਹੀ ਹੈਗਾ ਆ। ਤੇ ਤੁਹਾਨੂੰ ਪਤਾ ਵੀ 4 ਸਾਲ ਤਾਂ ਹੋ ਗਿਆ ਹੁਣ ਲੜਾਈ ਲੱਗੀ ਨੂੰ, ਤੇ 4 ਸਾਲ ਤੋਂ ਬਾਅਦ ਵੀ ਆ ਜਿਹੜਾ ਉਹ ਮਸਲਾ ਅਜੇ ਉੱਥੇ ਦਾ ਉੱਥੇ ਹੀ ਆ।
0: ਉੱਥੇ ਹੀ ਆ, ਚੀਮਾ ਸਾਹਿਬ ਡਾਕਟਰ ਸਾਹਿਬ ਆ ਗਏ, ਫਿਰ ਕਰਦੇ ਆ ਜੀ ਇਹਨੂੰ ਨਿਬੇੜਦੇ ਆ। ਲਓ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਤੁਹਾਡਾ, ਸਤਿ ਸ੍ਰੀ ਅਕਾਲ ਅਗੇਨ। ਤੇ ਡਾਕਟਰ ਸਾਹਿਬ ਪਹੁੰਚ ਗਏ ਜੀ। ਦੋਸਤੋ ਮੈਂ ਹਰ ਵਾਰੀ ਬੇਨਤੀ ਕਰਦਾ ਹੁੰਦਾ ਕਿ ਪ੍ਰੋਗਰਾਮ ਨੂੰ ਬਹੁਤ ਨੇੜੇ ਹੋ ਕੇ ਸੁਣਿਆ ਕਰੋ, ਡਾਕਟਰ ਸਾਹਿਬ ਦਾ ਪ੍ਰੋਗਰਾਮ ਬਹੁਤ ਲਾਹੇਵੰਦ ਆ ਔਰ ਇਹ ਬੜਾ ਜ਼ਰੂਰੀ। ਫੇਸਬੁੱਕ ਤੇ ਵੀ ਲਾਈਵ ਹੁੰਦੇ ਆ, ਤੁਸੀਂ ਪਲੀਜ਼ ਕਮੈਂਟ ਲਾਈਕ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗਦਾ ਰਹੇ ਕਿੰਨੇ ਕੁ ਲੋਕ ਜਿਹੜੇ ਆ ਉਹਨਾਂ ਨੂੰ ਸੁਣਦੇ ਆ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਆਓ ਜੀ। ਸਤਿ ਸ੍ਰੀ ਅਕਾਲ, ਚੀਮਾ ਸਾਹਿਬ ਵੀ ਨਾਲ ਨੇ ਜੀ।
2: ਹਾਂਜੀ
1: ਡਾਕਟਰ ਸਾਹਿਬ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਖੱਖ ਸਾਹਿਬ, ਸਤਿ ਸ੍ਰੀ ਅਕਾਲ ਚੀਮਾ ਸਾਹਿਬ
1: ਜੀ, ਸੁਣਨ
2: ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ। ਪਰ ਅੱਜ ਦਾ ਪ੍ਰੋਗਰਾਮ ਮੇਰਾ ਹਿੰਦੀ ਦੇ ਵਿੱਚ ਹੈ, ਮੈਂ ਕੱਲ ਪ੍ਰੋਗਰਾਮ ਹਿੰਦੀ ਚ ਕਰਨਾ ਸੀ, ਨਹੀਂ ਕਰ ਸਕਿਆ।
0: ਕੋਈ ਗੱਲ ਨੀ,
2: ਸੋ ਹਿੰਦੀ ਸੁਣਨੇ ਵਾਲੇ ਤਮਾਮ ਸ਼ਰੋਤਾਓਂ ਕੋ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਕੀ ਓਰ ਸੇ ਬੜੇ ਪਿਆਰ ਔਰ ਸਤਿਕਾਰ ਸੇ ਸਤਿ ਸ਼੍ਰੀ ਅਕਾਲ। ਮੈਂ ਹਾਜ਼ਰ ਹੂੰ ਆਪਕਾ ਰੋਜ਼ਾਨਾ ਕਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੇਕਰ। ਐਸਾ ਕਿ ਆਪ ਜਾਣਤੇ ਹੈ ਕਿ ਇਸ ਸੀਰੀਜ਼ ਮੇ ਹਮ ਲੋਗ ਜੀਵਨ ਸੇ ਜੀਵਨ ਕੀ ਉਤਪਤੀ ਕੈਸੇ ਹੋਈ, ਕੈਸੇ ਕੈਸੇ ਯੇ ਜੀਵਨ ਚਲਾ, ਕੌਣ ਕੌਣ ਸੀ ਮੁਸੀਬਤੇ, ਕੌਣ ਕੌਣ ਸੀ ਬਿਮਾਰੀਆਂ, ਕੌਣ ਕੌਣ ਸੇ ਹਰਡਲ ਇਸ ਜੀਵਨ ਕੇ ਰਸਤੇ ਮੇ ਆਏ, ਕੈਸੇ ਯੇ ਬਣਾ ਥਾ, ਕੈਸੇ ਮਾਂ ਕੇ ਪੇਟ ਮੇ ਰਹਾ ਥਾ, ਕਿਤਨੀ ਦੇਰ ਰਹਾ ਥਾ, ਉਸਮੇ ਕਿਆ ਕਿਆ ਡਿਵੈਲਪਮੈਂਟ ਹੋਈ ਥੀ, ਕਿਆ ਕਿਆ ਪ੍ਰੋਬਲਮਸ ਆਈ ਥੀ, ਫਿਰ ਕੈਸੇ ਯੇ ਮਾਂ ਕੇ ਪੇਟ ਸੇ ਬਾਹਰ ਆਯਾ, ਜਿਸਕੋ ਹਮਨੇ ਲੇਬਰ ਕਹਾ ਥਾ, ਉਸਕੇ ਬਾਰੇ ਮੇ ਪੂਰੀ ਜਾਣਕਾਰੀ ਮੈਨੇ ਆਪਕੋ ਦੀ। ਉਸਕੇ ਬਾਅਦ ਨਵਜੀਵਨ ਕੀ ਯਾਤਰਾ ਸ਼ੁਰੂ ਹੋਈ ਔਰ ਨਵਜੀਵਨ ਕੀ ਯਾਤਰਾ ਹਮਨੇ ਏਕ ਸਾਲ ਤੱਕ ਚਾਲੂ ਰੱਖੀ, ਔਰ ਉਸਕੇ ਬਾਅਦ ਇਸ ਏਕ ਸਾਲ ਮੇ ਕਿਆ ਕਿਆ ਡਿਵੈਲਪਮੈਂਟ ਹੋਈ ਜੀਵਨ ਮੇ ਵੋ ਪੂਰੀ ਮੈਨੇ ਆਪ ਸਭ ਲੋਗ ਕੋ ਬਤਾਈ ਥੀ, ਔਰ ਕਿਆ ਹਮੇ ਕਰਨਾ ਹੈ, ਕੈਸੇ ਇਸਕਾ ਬਚਾਓ ਕਰਨਾ ਹੈ, ਕਿਆ ਕਿਆ ਵੈਕਸੀਨੇਸ਼ਨ ਕਾ ਪ੍ਰੋਸੈਸ ਕੈਸੇ ਕੈਸੇ ਚਲਾ, ਯੇ ਸਭ ਚੀਜ਼ੇ ਇਨ ਪ੍ਰੋਗਰਾਮ ਸਿੰਘ ਸੰਧੂ ਹੋਮਿਓਪੈਥਿਕ

ਧਰਮਾਂ ਚ ਮੈਂ ਭਿੱਜਦਾ ਜਦੋਂ ਹੀਰੇ ਹੀਰੇ।

0: साथियों दोस्तों मित्रों प्यारे हो खबरां वाल चल दें जी। खबरां लेके सरदार लाल सिंह चीमा साहब सदन पहुंच गए ने जी खबरां दे मैदान विच। सो पता करते हैं जी चीमा साहब होना कोलों की वापर रहा जी इस वेले दुनिया दे उपर अमेरिका च की हो रहा दुनिया ते की हो रहा उहदे बारे सारियां जानकारियां चीमा साहब अपने को अद्धा घंटा हुंदा अद्धे घंटे दे विच पूरियां जानकारियां लैके चीमा साहब पहुंच गए। चीमा साहब सत श्री अकाल वेलकम जी आयां नूं जी।
1: जी खाक साहब जी थानू मेरे वलो निघी ते प्यारी सत श्री अकाल ते साडे सारे स्रोते वीरां नूं साडी टीम दे मैंबरां नूं सारयां नूं मेरे वलो निघी ते प्यारी सत श्री अकाल खाक साहब जी। ते अज जिहड़ी इक गल्लबात आपां करन जा रहे हां खाक साहब जी इह जदों तों दुनिया बणी आ और जदों तों जंगां लड़न लगे आ देश इक दूसरे दे खिलाफ खट साहब जी जेड़ी पार्टी जेड़ी हुंदी आ ना जिहदा अपर हैंड जिहनूं आपां कहिंदे आ जिहदी ज्यादा ताकतवर जां जोरावर हुंदी आ ओह जदों हद तों वध कहर गुजारदी आ अपनी विरोधी धिर दे उत्ते जिहड़ी उहनां नाल लड़ रही हुंदी आ उहनां नाल माड़ी जिहड़ी धड़ हुंदी आ ते फिर ओह जिहड़ी तकड़ी धिर हुंदी आ ओहदे विचों ही जिहड़े कुछ चंगे लोग आ कख साहब जी ओ फिर उठदे आ क्योंकि ओ ज्यादतियां नूं सहार नहीं सकदे हुंदे उहनां दे अंदर इंसानियत हुंदी आ। सो जदों इस तरह दियां गल्लां वक्तां हुंदियां कख साहब जी ते उदों फिर आ जिहड़ा मुल्कां च कई वारी तां क्रांति आ जांदी ओ अपनी गवर्नमेंट दे जिहड़े आगू हुंदे आ उहनां नूं वी ला के जेलां छड्ड दिंदे आ। सो इसे तरह दे हालात कख साहब जी अज तुसीं हैरान होवोगे कि अमरीका दे विच पैदा हो गए
0: जी।
1: ए जिहड़ी गल इस तरह आ ओह कहिंदे भई मैं एक माण मत्ता यहूदी अमरीकन हां।
0: अच्छा जी।
1: मैं एक माण मत्ता यहूदी अमरीकन हां मेरे पिता जी 1921 विच पोलैंड विचों गरीबी अते एंटी सेमिटिज्म दा सताया होया भज के इथे आए सन उसदा बाकी परिवार जेड़ा पिछे रह गया सी उना नू नाजी जर्मन सरकार ने कतल कर दिता सी। मैं एंटी सेमिटिज्म रेसिज्म फनाटिसिज्म अते डेमागोगरी तो चंगी तरह वाकफ हां। ए शब्द एक जाने पहचाने अमरीकन सेनेटर गैस कर सकोगे जिन्हा दा नाम बर्नी सैंडर दा।
0: ओहो अच्छा जी बर्नी सैंडर साडे ही आ
1: उहनां दे विचों इह उहनां दे जवान दे विचों इह शब्द जिहड़े निकले आ ते उहनां ने कहा कि मैं इह साफ मैनूं इह साफ कहण दित्ता जा रहे कि इजराइल वलों एक बहुत भयानक अते अण इंसानियत वरतीरा इजराइल दे अत्याचारू आगू नेतान्याहू वलों जिहड़ा कीता जा रहा एदे तों जिहड़ा आ 2.2 मिलियन उहनां ने लोक दस्या जिहड़े पापूलेशन सीगी टोटल गाजा दी ते जिहदे विचों 72,000 देखो खाक साहब जी 2.2 मिलियन 22 लाख बंदा बनदा
0: हां जी
1: जिहदे विचों 72,000 पालस्तीनियां जिहड़े गाजा दे उहनां नूं उहनां ने मार दिता ते 1,70,000 आ जिहड़े ओहो जिहड़े आ जख्मी कीते गए आ जिन्हां दियां किसे दियां दोन्ही बाहां ऐ नहीं किसे दियां लत्तां ऐ नहीं किसे दा कुछ ऐ नहीं ते उहनां दे विचों ज्यादा गिणती दे जिहड़े लोक सगे ओह औरतां ते बच्चे सी।
0: बिल्कुल
1: 1,70,000 दे विचों जिहड़े मर गए आ बच्चे तां औरतां उहनां दे विच वी सी पर जिहड़े जख्मी जिहड़े अपाहज हो गए आ जिहड़े अपनी रोजी रोटी कमाउण तों वी जिहड़े असमर्थ आ ਤੇ ਇਨ੍ਹਾਂ ਦੇ ਵਿਚ ਬੱਚੇ ਸੀਗੇ ਔਰਤਾਂ ਸੀਗੀਆਂ ਤੇ ਬਜ਼ੁਰਗ ਸੀਗੇ ਤੇ ਉਹਨਾਂ ਨੂੰ ਜਿਹੜੀ ਆ ਉਹਨਾਂ ਦੇ ਘਰ ਆ ਜਿਹੜੇ ਉਥੋਂ ਉਹ ਢਾ ਦਿੱਤੇ ਆ ਉਹਨਾਂ ਦੇ ਰਹਿਣ ਦੇ ਵਾਸਤੇ ਪਾਣੀ ਨਹੀਂ ਦਿੱਤਾ ਜਾਂਦਾ ਉਹਨਾਂ ਦੀਆਂ ਸਾਰੀਆਂ ਸੜਕਾਂ ਪੱਟ ਦਿੱਤੀਆਂ ਤੇ ਉਹਨਾਂ ਦਾ ਸੀਵਰ ਸਿਸਟਮ ਜਿਹੜਾ ਸੀ ਉਹ ਸਾਰਾ ਪੱਟ ਦਿੱਤਾ ਬਿਜਲੀ ਦੀ ਸਪਲਾਈ ਸੀ ਜਿਹੜੀ ਉਹ ਸਾਰੀ ਢਾਟ ਹੋ ਰਹੀ ਜਿਨ੍ਹਾਂ ਚੀਜ਼ਾਂ ਤੋਂ ਆਪਾਂ ਅਵੇਸਲੇ ਨਹੀਂ ਹੈ ਕਿਉਂਕਿ ਆਪਾਂ ਖਬਰਾਂ ਸਾਰਾ ਤਾਂ ਇੱਥੇ ਦੇਖਦੇ ਰਹਿੰਦੇ ਹਾਂ। ਸੋ ਖਾਕ ਸਾਹਿਬ ਜੀ ਇਹ ਬੜੀ ਇੱਕ ਵੱਡੀ ਗੱਲ ਆ ਬਰਨੀ ਸੈਂਟਰ ਨੇ ਉਹ ਸਾਰਾ ਕੁਛ ਜਿਹੜਾ ਦ੍ਰਿਸ਼ ਆ ਨਾ ਉੱਥੋਂ ਦਾ ਤੇ ਉਹਨੂੰ ਐਕਸਪਲੇਨ ਕੀਤਾ ਤੇ ਉਹਦੇ ਵਿਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਉਥੋਂ ਦੇ ਹੈਗੇ ਆ ਨਾ ਆਪਣੇ ਸੈਟਲਰ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਨੇ ਜਿਹੜੀ ਹੁਣ ਲੜਾਈ ਜਦੋਂ ਤੋਂ ਬੰਦ ਹੋਈ ਆ ਉਦੋਂ ਮਗਰੋਂ ਵੀ 1,071 ਪਾਕਿਸਤੀਨੀਆਂ ਨੇ ਜਿਹੜੇ ਉਹਨਾਂ ਨੂੰ ਮਾਰਿਆ, ਜਿਨ੍ਹਾਂ ਦੇ ਵਿਚ 233 ਜਿਹੜੇ ਛੋਟੇ ਬੱਚੇ ਸੀਗੇ ਉਹ, ਤੇ 6,000 ਪਾਕਿਸਤੀਨੀਆਂ ਦੇ ਜਿਹੜੇ ਹੋਮ ਆ ਘਰ ਆ ਉਹ ਉਹਨਾਂ ਨੇ ਬਿਲਕੁਲ ਤਬਾਹ ਕਰ ਦਿੱਤੇ ਆ, ਤੇ 200 ਜਿਹੜੀਆਂ ਉਹ ਨਵੀਆਂ ਇਲੀਗਲ ਜਿਹੜੀਆਂ ਕਾਨੂੰਨ ਦੇ ਵਿਰੁੱਧ ਆ ਗੈਰ ਕਾਨੂੰਨੀ ਸੈਟਲਮੈਂਟਸ ਆ ਜਿਹੜੀਆਂ ਉਹ ਪਾਕਿਸਤੀਨੀਆਂ ਦੀਆਂ ਜਿਹੜੀਆਂ ਉਹਨਾਂ ਦਾ ਜ਼ਮੀਨ ਖੋ ਕੇ ਤੇ ਉਹਦੇ ਉੱਤੇ ਉਹ ਉਸਾਰੀਆਂ ਜਾ ਰਹੀਆਂ ਜਾਂ ਉਸਾਰੀਆਂ ਜਾ ਚੁੱਕੀਆਂ ਆ। ਇਹ ਸਾਰਾ ਕੁਝ ਖਾਕ ਸਾਹਿਬ ਜੀ ਜਿਹੜਾ ਹੈਗਾ ਇਹ ਦੇਖੋ ਸਾਰੀ ਦੁਨੀਆਂ ਅੱਖਾਂ ਮੀਟ ਕੇ ਬੈਠੀ ਆ, ਕੁਛ ਲੋਕ ਆ ਜਿਹੜੇ ਕਹਿਣਾ ਚਾਹੁੰਦੇ ਆ, ਪਰ ਜਦੋਂ ਇਸ ਤਰ੍ਹਾਂ ਦੀ ਆਵਾਜ਼ ਅਮਰੀਕਾ ਵਿਚੋਂ ਉੱਠਣ ਲੱਗੀ ਤੇ ਫਿਰ ਖਾਕ ਸਾਹਿਬ ਜੀ ਦੁਨੀਆਂ ਕਹਿ ਤਾਂ ਬਹੁਤ ਰਹੀ ਆ ਇਹ ਗੱਲਾਂ, ਕਹਿੰਦੇ ਤਾਂ ਬਹੁਤ ਭਰ ਜਾਇਆ, ਪਰ ਇਹ ਬਰਨੀ ਸੈਂਡਰ ਸਾਹਿਬ ਜਿਹੜੇ ਹੈਗੇ ਆ ਮੈਂ ਤਾਂ ਇਹਨਾਂ ਦਾ ਬੜਾ ਫੈਨ
0: ਆ। ਚੀਮਾ ਸਾਹਿਬ ਹੀ ਇਜ਼ ਆਲਵੇਸ ਗੁੱਡ ਆਲਵੇਸ ਵਿਦ ਪੀਪਲ, ਨਿਊਯਾਰਕ ਦੇ ਵਿਚ ਬਹੁਤ ਜ਼ਿਆਦਾ ਸਪੋਰਟ ਉਹਨਾਂ ਨੇ ਮਮਦਾਨੀ ਦੀ ਵੀ ਕੀਤੀ ਔਰ ਵੀ ਕਰ ਰਿਹਾ, ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਮਮਦਾਨੀ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਆ, ਸੋ ਬਹੁਤ ਵਧੀਆ ਇਨਸਾਨ ਆ ਔਰ ਕਾਫੀ ਚਿਰਾਂ ਤੋਂ ਉਹ ਜਿੱਦੇ ਵੀ ਆ ਰਹੇ। ਜੀ
1: ਜੀ ਖੱਟ ਸਾਹਿਬ, ਜਦੋਂ ਇਹਨਾਂ ਨੇ ਉਹ ਬਾਈਡਨ ਸਾਹਿਬ ਦੇ ਖਿਲਾਫ ਇਲੈਕਸ਼ਨ ਵਿਚ ਖੜੇ ਸੀਗੇ, ਤੁਹਾਨੂੰ ਮੈਂ ਵੀ ਆਪਣਾ ਯੋਗਦਾਨ ਦੱਸ ਦਿਆਂ, ਤੇ ਮੈਂ ਉਹਨੂੰ ਕੈਨਵਸਿੰਗ ਕਰਨੀ ਕਹਿੰਦੇ ਆ, ਕੈਨਵਸ ਕਰਨੀ ਕਹਿੰਦੇ ਆ, ਜਦੋਂ ਤੁਸੀਂ ਲੋਕਾਂ ਦੇ ਘਰਾਂ ਦੇ ਵਿਚ ਜਾ ਕੇ ਤੁਹਾਨੂੰ ਲਿਟਰੇਚਰ ਦੇ ਦਿੰਦੇ ਆ, ਤੁਹਾਨੂੰ ਬਕਾਇਦਾ ਬੈਜ ਦਿੰਦੇ ਆ, ਸਾਰਾ ਕੁਝ ਦਿੰਦੇ ਆ ਤਾਂ ਕਿ ਤੁਸੀਂ ਪ੍ਰੋਫੈਸ਼ਨਲ ਲੱਗੋ, ਘਰਾਂ ਦੇ ਵਿਚ ਜਾ ਕੇ ਫਿਰ ਉਹਨਾਂ ਤੋਂ ਵੋਟ ਆ ਜਿਹੜੀ ਉਹ ਰਿਕੁਐਸਟ ਕਰਨੀ ਹੁੰਦੀ ਆ ਕਿ ਤੁਸੀਂ ਵੋਟ ਬਰਨੀ ਸੈਂਟਰ ਨੂੰ ਪਾਓ। ਤੇ ਖੱਕ ਸਾਹਿਬ ਜੀ, ਮੈਂ ਆਹ ਜਿਹੜਾ ਫੀਲਡ ਆ ਸਾਡਾ ਇੱਥੇ ਸਭ ਤੋਂ ਜ਼ਿਆਦਾ ਘਰਾਂ ਦੇ ਵਿਚ ਮੈਂ ਗਿਆ ਸੀ।
0: ਅੱਛਾ ਜੀ।
1: ਹਾਂਜੀ, ਮੇਰਾ ਰੈਕਡ ਸੀਗਾ ਉੱਥੇ ਸਭ ਤੋਂ ਜ਼ਿਆਦਾ ਘਰਾਂ ਦੇ ਵਿਚ ਮੈਂ ਗਿਆ ਸੀ, ਉਹ ਸਾਰੀ ਮਤਲਬ ਆਹ ਜਿਹੜਾ ਏਰੀਆ ਹੈਗਾ ਬਰਨੀ ਸੈਂਟਰ ਦੀ ਮਦਦ ਦੇ ਵਿਚ ਮੈਂ ਕਦੇ ਪਹਿਲਾਂ ਇੱਦਾਂ ਕੀਤਾ ਨੀ ਨਾ ਹੀ ਉਦੋਂ ਬਾਅਦ ਚ ਕੀਤਾ, ਸੋ ਇਹਨਾਂ ਦਾ ਬੰਦੇ ਬਹੁਤ ਵਧੀਆ ਆ, ਤੋ ਇਹਨਾਂ ਨੇ ਦੇਖੋ ਪੂਰਾ ਲੇਖ ਤਾਂ ਬਹੁਤ ਵੱਡਾ ਆ, ਪਰ ਆਪਣੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਸਾਰੇ ਨੂੰ ਇਹ ਦੱਸਣ ਦਾ, ਤੇ ਇਹ ਸੀਗੀ ਖਬਰ ਖੱਕ ਸਾਹਿਬ ਜੀ ਬਰਨੀ ਸੈਂਟਰ ਦੁਆਰਾ। ਸ਼ਾਬਾਸ਼ ਬਰਨੀ ਸੈਂਟਰ ਦੇ ਜਿਹਨੇ ਜਾਗਦੇ ਰਹਿਣ ਉਹਨਾਂ ਨੂੰ, ਜਿਹੜਾ ਖੱਕ ਸਾਹਿਬ ਜੀ ਜਿੱਤਣ ਨਹੀਂ ਦਿੱਤਾ ਉਦੋਂ, ਉਹ ਵੀ ਉਹਨਾਂ ਦੀ ਉਹ ਸਰਕਾਰ ਦੀ ਬਾਈਡਨ ਦੀ ਬੜੀ ਉਹ ਗਲਤੀ ਸੀਗੀ, ਪਰ ਉਹ ਪੇਸ਼ ਉਹਦੀ ਤਾਂ ਹੀ ਨਹੀਂ ਜਾਣ ਦਿੱਤੀ ਉਹਨਾਂ ਨੇ, ਕਿਉਂਕਿ ਜਿਹੜੇ ਸਰਮਾਏਦਾਰ ਆ ਉਹ ਬਰਨੀ ਸੈਂਟਰ ਵਰਗੇ ਜਿਹੜੇ ਇਨਸਾਨ ਵਧੀਆ ਆ ਉਹਨਾਂ ਨੂੰ ਕਦੇ ਰਾਜ ਨਹੀਂ ਕਰਨ ਦੇਣਗੇ, ਉਹਨਾਂ ਨੂੰ ਸੱਤਾ ਤੇ
0: ਸੇਮ ਹੀ ਆ ਜਿੱਦਾਂ ਇੰਡੀਆ ਦੇ ਵਿਚ ਪਾਕਿਸਤਾਨ ਦੇ ਵਿਚ ਹੋਰ ਮੁਲਕਾਂ ਚ ਵੀ ਪੈਸੇ ਦੇ ਨਾਲ ਇਲੈਕਸ਼ਨਾਂ ਲੜੀਆਂ ਜਾਂਦੀਆਂ।
1: ਬਿਲਕੁਲ ਬਿਲਕੁਲ ਬਿਲਕੁਲ,
0: ਜਿਹੜੇ ਆ ਉੱਥੇ ਦੇ ਪ੍ਰੈਜ਼ੀਡੈਂਟ ਜਾਂ ਪ੍ਰਧਾਨ ਮੰਤਰੀ ਬਣਦੇ ਆ, ਜਿਨ੍ਹਾਂ
1: ਕੋਲ
0: ਉਹ ਕੀ ਕਰਦੇ ਆ ਕਿ ਜਦੋਂ 5-4 ਸਾਲ ਦੀ ਇਲੈਕਸ਼ਨ ਹੁੰਦੀ ਆ ਫਿਰ ਉਹ ਕਲੈਕਟ ਕਰਦੇ ਰਹਿੰਦੇ ਆ ਪੈਸੇ, ਕੋਈ ਬੜੇ ਬੜੇ ਲੋਕਾਂ ਦੇ ਕੰਮ ਕਰਤੇ ਅਮੀਰਾਂ ਦੇ, ਉਹ ਫਿਰ ਵੱਡੀ ਵੱਡੀ ਡੋਨੇਸ਼ਨ ਦਿੰਦੇ ਆ ਜੀ ਇਲੈਕਸ਼ਨ ਦੇ ਟਾਈਮ।
1: ਹਾਂਜੀ, ਬੜੀ ਬੜੀ ਬਹੁਤ ਬੜੀ ਆ, ਉਹਨਾਂ ਨੂੰ ਇਹ ਹੁੰਦਾ ਵੀ ਇਧਰੋਂ ਟੈਕਸ ਵੀ ਤਾਂ ਅਸੀਂ ਦੇਣਾ ਹੀ ਆ, ਇਹੀ ਉਧਰ ਦੇ ਦੀ ਉੱਥੇ ਟੈਕਸ ਉਹਨਾਂ ਨੇ ਮਾਫ਼ ਕਰ ਦੇਣਾ, ਤੁਹਾਡੇ ਕੋਲੋਂ ਕੁਛ ਨਹੀਂ ਗਿਆ। ਸੋ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਇਹ ਦੁਨੀਆਂ ਦੇ ਵਿਚ ਬਣਿਆ ਹੋਇਆ ਆ, ਇੱਥੇ ਵੀ ਏਦਾਂ ਹੀ ਆ ਤੇ ਉੱਥੇ ਵੀ ਏਦਾਂ ਹੀ ਆ। ਤੇ ਬਰਨੀ ਸੈਂਟਰ ਜਦੋਂ ਖੜੇ ਸੀਗੇ ਖੱਕ ਸਾਹਿਬ, ਪਹਿਲੀਆਂ 3-4 ਸਟੇਟਾਂ ਦੇ ਵਿਚੋਂ ਦੇਖੋ ਕਿੰਨੀਆਂ ਵੋਟਾਂ ਤੇ ਜਿੱਤੇ ਸੀਗੇ। ਫਿਰ ਇਕਦਮ ਉਹਨਾਂ ਨੇ ਉਹ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਬਰਨੀ ਸੈਂਟਰ ਜਿੱਤ ਗਿਆ ਤੇ ਇੱਥੇ ਤਾਂ ਉਹ ਸੱਤ ਸੰਤੋਖ ਪਿਆਰ ਮੁਹੱਬਤ ਨਾਲ ਰਹਿਣ ਲੱਗ ਪੈਣਾ ਲੋਕਾਂ ਨੇ, ਤੇ ਅਸੀਂ ਉਹ ਕੋਲ ਨਹੀਂ ਲੈਣਾ ਕਦੇ ਵੀ ਕਿਸੇ ਵੀ ਹਾਲਾਤ ਦੇ ਵਿਚ। ਸੋ ਇਹ ਹਾਲਾਤ ਆ ਜਿਹੜੇ ਅਮਰੀਕਾ ਦੇ ਰਾਜਨੀਤਿਕ ਜਿਹੜੀ ਢਾਂਚਾ ਆ ਉਹਦੇ ਹੈਗੇ ਆ। ਤੇ ਚਲੋ ਆਪਾਂ ਅਗਲੀ ਖਬਰ ਵੱਲ ਚੱਲਦੇ ਆ ਖੱਕ ਸਾਹਿਬ ਜੀ। ਅਮਰੀਕਾ ਇਜ਼ਰਾਇਲ ਅਤੇ ਇਰਾਨ ਵਿਚ ਸਮਝੌਤਾ ਕਰਵਾਉਣ ਵਿਚ ਪਾਕਿਸਤਾਨ ਜਿਹੜਾ ਹੈਗਾ ਆ ਉਹਦਾ ਕਾਫੀ ਵੱਡਾ ਜਿਹੜਾ ਹੱਥ ਹੈਗਾ ਆ, ਤੇ ਉਹਨਾਂ ਨੇ ਦੁਬਾਰਾ ਫੇਰ ਇਹ ਜਿਹੜੀਆਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਆ, ਤੇ ਆਸ ਆ ਕਿ ਮਿਹਨਤ ਦਾ ਜਿਹੜਾ ਫਲ ਆ ਉਹ ਜ਼ਰੂਰ ਮਿਲੂਗਾ। ਤੇ ਟਰੰਪ ਨੇ ਕਿਹਾ ਕਿ ਸੰਭਵ ਹੈ ਕਿ ਇਰਾਨ ਨਾਲ ਸੌਦੇਬਾਜ਼ੀ ਆ ਜਿਹੜੀ ਉਹ ਹੋ ਸਕਣ ਦੀ ਸੰਭਾਵਨਾ ਹੈ, ਕਿਉਂਕਿ ਇਰਾਨ ਉਪਰ ਜਿਹੜਾ ਮਾਲੀ ਹਾਲਤ ਕਮਜ਼ੋਰ ਕਰਨ ਦਾ ਜਿਹੜਾ ਉਹ ਡਰਾਵਾ ਆ ਖੱਕ ਸਾਹਿਬ ਜੀ, ਉਹਦੀ ਇਕਾਨਮੀ ਫੇਲ ਕਰਨ ਦਾ, ਉਹਨੂੰ ਭੁੱਖਾ ਮਾਰਨ ਦਾ, ਇਹਦੇ ਅੱਗੇ ਟਰੰਪ ਸਾਹਿਬ
0: ਨੇ ਸੁਣਿਆ ਕਿ ਨਵੀਂ ਕਰੰਸੀ ਛਾਪ ਲਈ ਪੁਰਾਣੀ ਸਾਰੀ ਬੰਦ ਕਰ ਦੇਣ ਲੱਗੇ ਆ ਉਹ, ਇਰਾਨ ਨੇ ਨਵੇਂ ਨਵੀਂ ਕਰੰਸੀ ਜਿਹੜੀ ਆ ਉਹ ਬਰਾਬਰ ਤੇ ਲੈ ਆਉਣਗੇ ਜੀ, ਹੋਰ ਜੋ ਮਰਜ਼ੀ ਹੈ ਨਾ ਉਹ ਸਟਾਰਟਿੰਗ ਦੇ ਵਿਚ ਤੇ ਉਹ ਪਾਵਰਫੁਲ ਹੀ ਹੋਏਗੀ ਜਿੱਦਾਂ ਉਹਦੀ ਇੰਨੀ ਬੈਡ ਇਕਾਨਮੀ ਹੈਗੀ ਆ, ਤੇ ਹੋ ਸਕਦਾ ਜੀ। ਅੱਛਾ, ਦੂਜੀ ਗੱਲ ਇਹ ਚੀਮਾ ਸਾਹਿਬ ਕਿ ਪੁੱਤਰ ਨੇ ਖਰੇ ਚਾਈਨਾ ਨੇ ਕਿਹਾ ਨਹੀਂ, ਪੁੱਤਰ ਨੇ ਕਿਹਾ ਕਿ ਮੈਂ ਮੈਨੂੰ ਦੇ ਜਿਹੜਾ ਵੀ ਯੂਰੀਨ ਹੈਗਾ ਤੇਰਾ ਕੋਲ, ਨਿਊਕਲੀਅਰ ਦਾ
1: ਯੂਰੇਨੀਅਮ ਜਿਹੜਾ ਹੈਗਾ, ਪਿਊਰੀਫਾਈਡ ਯੂਰੇਨੀਅਮ ਜਿਹੜਾ ਹੈਗਾ ਆ, ਉਹ ਪੁਟਿਨ ਨੇ ਮੰਗ ਲਿਆ ਹੋਣਾ, ਕਿਉਂਕਿ ਖਾਲਸਾ ਸਾਹਿਬ ਜੀ ਦੇਖੋ ਜਿਹੜਾ ਯੂਕਰੇਨ ਆ ਉਹਨਾਂ ਦੇ ਕੋਲ ਵੀ ਇਹ ਸਾਰੇ ਵੈਪਨ ਸੀਗੇ ਤੇ ਉਹ ਵੈਪਨ ਜਦੋਂ ਸੀਗੇ ਤੇ ਫੇਰ ਇਹਨਾਂ ਨੇ ਰੂਸ ਨੇ ਤੇ ਅਮਰੀਕਾ ਨੇ ਇਕੱਠੇ ਹੋ ਕੇ ਉਹਨੂੰ ਕਿਹਾ ਵੀ ਤੂੰ ਇਹ ਕੀ ਕਰਨੀ, ਤੂੰ ਕਿਹੜਾ ਕਿਸੇ ਨਾਲ ਲੜਨਾ ਆ, ਤੇ ਉਹਨੇ ਉਹ ਰੂਸ ਨੂੰ ਦੇ ਦਿੱਤੇ ਸੀਗੇ ਤੇ ਸ਼ਾਇਦ ਇਸੇ ਹੀ ਕਰਕੇ ਜਿਹੜਾ ਆ ਉਹ ਯੂਕਰੇਨ ਅੱਜ ਕੱਲ ਚਿੱਤਰਕਾਰ ਆ ਉਹਦੇ ਕੋਲੋਂ ਤੇ ਉਹਦੇ ਚਿੱਤਰਕਾਰ ਦੇ ਦੋ ਹੀ ਕਾਮ ਨੇ, ਇੱਕ ਤਾਂ ਉਹਨੇ ਨਿਊਕਲੀਅਰ ਹਥਿਆਰ ਸੀ ਜਿਹੜੇ ਉਹ ਵਾਪਸ ਕਰ ਦਿੱਤੇ, ਹੈ ਤਾਂ ਕਹਿ ਰਹੇ ਰੂਸ ਦੇ ਹੀ ਸੀ, ਰੂਸ ਦਾ ਹੱਕ ਸੀ ਕਿਉਂਕਿ ਉਹਨਾਂ ਨੇ ਤਾਂ
0: ਜੋ ਸਰਕਾਰ ਉਸ ਵੇਲੇ ਦੀ ਇਹਨੇ ਥੋੜੋ ਕੀਤੇ ਆ, ਓਲੈਂਸਕੀ ਨੇ ਥੋੜੋ ਕੀਤੇ ਆ, ਉਦੋਂ
1: ਨਹੀਂ, ਹਾਂਜੀ ਇਹ ਤਾਂ ਉਦੋਂ ਹੀ ਜਦੋਂ 91 ਦੇ ਵਿੱਚ ਉਹ ਸੋਵੀਅਤ ਯੂਨੀਅਨ ਟੁੱਟੀ ਆ ਤੇ ਉਹਨਾਂ ਨੇ ਇਹ ਯੂਕਰੇਨ ਜਿਹੜਾ ਸੀਗਾ ਖਾਕ ਸਾਹਿਬ ਜੀ ਇੱਥੇ ਉਹ ਜਿਹੜੀ ਨਾ ਸੀਗੀ ਆਪਣੀ ਕੇ ਜੀ ਬੀ ਏਜੰਸੀ ਆ ਜਿਹੜੀ ਉਥੋਂ ਦੀ ਰੂਸ ਦੀ, ਉਹ ਖਾਕ ਸਾਹਿਬ ਜੀ ਬਹੁਤ ਹਰ ਇੱਕ ਬੰਦੇ ਦਾ ਧਿਆਨ ਰੱਖਦੇ ਸੀਗੇ ਉਹ, ਮਤਲਬ ਤਾਂ ਕਿ ਇਹ ਮੁੜ ਕੇ ਜਿਹੜਾ ਟੁੱਟ ਨਾ ਜਾਵੇ ਤੇ ਮੈਂ ਜਦੋਂ ਉੱਥੇ ਗਿਆ 1971 ਦੀ ਗੱਲ ਆ ਇਹ, ਨਾ ਸੋਰੀ 1975 ਮਾਰਚ ਮਹੀਨੇ ਦੀ ਗੱਲ ਆ, ਤੇ ਉੱਥੇ ਖਾਕ ਸਾਹਿਬ ਜੀ ਉਹ ਬੜੀ ਪੂਰੀ ਐਨ ਉਹ ਰੱਖਦੇ ਸੀਗੇ ਹਰ ਬੰਦੇ ਤੇ, ਉੱਥੇ ਇਹ ਯੂਕਰੇਨ ਦੇ ਵਿਚ ਇਹ ਕਾਨੂੰਨ ਸੀਗਾ ਕਿ ਜੇ ਕੋਈ ਉਹਨਾਂ ਦੀ ਲੜਕੀ ਕਿਸੇ ਫੋਰਨਰ ਬੰਦੇ ਦੇ ਨਾਲ ਗੱਲਬਾਤ ਕਰਦੀ ਫੜੀ ਜਾਵੇ ਤੁਹਾਨੂੰ ਪਹਿਲੀ ਵਾਰੀ ਵਾਰਨਿੰਗ, ਦੂਜੀ ਵਾਰੀ ਫੇਰ ਵਾਰਨਿੰਗ, ਤੀਜੀ ਵਾਰੀ ਉਹਦੇ ਸਿਰ ਤੇ ਔਸਰਾ ਲਾ ਦਿੰਦੇ ਸੀ ਉਹ।
0: ਇਹ ਯੂਕਰੇਨ ਦੇ ਵਿਚ ਏਦਾਂ ਹੁੰਦਾ ਸੀ?
1: ਹਾਂਜੀ ਯੂਕਰੇਨ ਦੇ ਵਿਚ ਏਦਾਂ ਹੁੰਦਾ ਸੀ,
0: ਕੋਈ ਵੀ ਕੰਟਰੀ ਦਾ ਵੀ ਹੋਵੇ ਕੋਈ ਬਾਹਰਲਾ।
1: ਹਾਂਜੀ ਅੱਛਾ ਹੁਣ ਕੀ ਆ ਭਾਰਤ ਦੇ ਵਿਚ ਖਾਕ ਸਾਹਿਬ ਜੀ ਜਦੋਂ ਆਪਣੇ ਸਾਡਾ ਸਮਾਂ ਸੀਗਾ ਤੁਸੀਂ ਵੀ ਸ਼ਾਇਦ ਇਹ ਗੱਲਾਂ ਸੁਣੀਆਂ ਹੋਣੀਆਂ, ਉਦੋਂ ਜਿਹੜੀਆਂ ਬਜੁਰਗ ਮਾਤਾ ਹੁੰਦੀਆਂ ਸੀ ਉਹ ਕੋਈ ਛੋਟੀ ਬੱਚੀਆਂ ਤੁਹਾਨੂੰ ਪਤਾ ਪੇਲਤ ਕਰਦੀਆਂ ਹੁੰਦੀਆਂ ਕੋਈ ਨਾ ਕੋਈ, ਤੇ ਉਹਨੂੰ ਇੱਕ ਗੱਲ ਕਰਦੀਆਂ ਹੁੰਦੀਆਂ ਹੱਡ ਨੀ ਸੁਰਮੁਨੀਏ, ਸਿਰਮੁਨੀਏ ਕਹਿੰਦੀਆਂ ਹੁੰਦੀਆਂ ਨਾ ਸਿਰਮੁਨੀਏ, ਇਹ ਕਹਾਵਤ ਉਥੋਂ ਹੀ ਚੱਲੀ ਹੋਈ ਆ। ਉਹਨਾਂ ਜਦੋਂ ਪੁਰਾਣੇ ਸਮੇਂ ਦੇ ਵਿਚ ਜਿਹੜੀ ਇਸ ਤਰ੍ਹਾਂ ਦੀ ਔਰਤ ਹੁੰਦੀ ਸੀਗੀ ਉਹਨੂੰ ਉਹਦਾ ਉਹ ਸਿਰ ਮੁੰਨ ਦਿੰਦੇ ਹੁੰਦੇ ਸੀਗੇ, ਸੋ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਉੱਥੇ ਸੀਗਾ, ਸੋ ਮੈਨੂੰ ਇਹ ਲੱਗਦਾ ਸੀਗਾ ਵੀ ਇਹਨਾਂ ਦੇ ਉੱਤੇ ਜਿਹੜੀ ਕੋਈ ਨਾ ਕੋਈ ਗਵਰਨਮੈਂਟ, ਪਰ ਮੈਨੂੰ ਉਸ ਵੇਲੇ ਇਹਨਾਂ ਗੱਲਾਂ ਦਾ ਨਹੀਂ ਪਤਾ ਸੀ ਕਿ ਯੂਕਰੇਨ ਵੱਖਰਾ, ਸਾਨੂੰ ਤਾਂ ਖਾਸਾ ਹੀ ਸਾਰਾ ਰੂਸੇ ਦੀਦਾ ਹੁੰਦਾ ਸੀ, ਉਸ ਵੇਲੇ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਸੀਗਾ, ਸੋ ਉੱਥੇ ਜਿਹੜੀ ਸਖਤੀ ਤਾਂ ਸੀ। ਔਰ ਦੂਸਰੀ ਗੱਲ ਇਹ ਸੀਗੀ ਕਿ ਉਸ ਦੇਸ਼ ਦੇ ਵਿਚ ਖਾਕ ਸਾਹਿਬ ਜੀ ਬਾਹਰ ਨੀ ਤੁਸੀਂ ਕੋਈ ਚੀਜ਼ ਜਿਹੜੀ ਨਾ ਮਾਲਬੋ ਦੀਆਂ ਸਿਗਟਾਂ, ਉੱਥੇ ਤਾਂ ਜਿਹੜਾ ਇੱਦਾਂ ਦਾ ਸੀਗਾ ਵੀ ਮੈਂ ਤੁਹਾਨੂੰ ਆਪਣੀ ਉਦਾਹਰਨ ਦਿੰਦਾ ਖਾਕ ਸਾਹਿਬ ਜੀ, ਇੱਕ ਡਾਲਰ 10 ਸੈਂਟ ਜਿਹੜੇ ਹੁੰਦੇ ਆ ਨਾ, ਇੱਕ ਡਾਲਰ ਤੇ 10 ਸੈਂਟ ਆਪਣੇ ਅਮਰੀਕਨ ਡਾਲਰ ਦੇ, ਉਹਨਾਂ ਦਾ ਇੱਕ ਕਾਰਟਨ ਸਿਗਟਾਂ ਦਾ ਆਉਂਦਾ ਸੀ ਜਿਹਦੇ ਵਿਚ 10 ਡੱਬੀਆਂ ਹੁੰਦੀਆਂ, ਸਾਨੂੰ ਛਿਪ ਚੋਂ ਮਿਲਦਾ ਸੀਗਾ, ਉਹ ਵਾਰ 40, 45, 42, 43 ਰੂਬਲ ਦਾ ਵਿਕਦਾ ਸੀ, ਇੱਕ ਡਾਲਰ ਦਾ ਲੈ ਕੇ 40 ਰੂਬਲ ਦਾ, 35 ਰੂਬਲ ਦਾ, ਜਾਣੀ ਜਿੱਦਾਂ ਵੀ ਤੁਹਾਡਾ ਦਾਲ ਲੱਗ ਗਿਆ ਉਹ ਵਿਕ ਜਾਂਦਾ ਸੀ ਬਾਹਰ। ਅੱਛਾ ਹੁਣ ਖਾਕ ਸਾਹਿਬ ਜੀ ਉਹ ਜਿਹੜਾ ਇੱਕ ਰੂਬਲ ਉਸ ਵੇਲੇ ਸੀਗਾ, ਉਹ ਜੇ ਆਪਾਂ ਡਾਲਰ ਲਈਏ ਤਾਂ ਉਹ ਸਿਰਫ ਰੂਬਲ ਦੇ 65 ਪੈਸੇ ਬਣਦੇ ਹੁੰਦੇ ਸੀ। ਹਾਂਜੀ ਸੋ ਇਹ ਬਾਹਰ ਦੀਆਂ ਚੀਜ਼ਾਂ ਉਹ ਉੱਥੇ ਜਾਣ ਨਹੀਂ ਸੀ ਦਿੰਦੇ, ਤੇ ਲੋਕ ਆ ਤੁਹਾਨੂੰ ਪਤਾ ਵੀ ਪਾਗਲਪੰਟੀ ਹੁੰਦੀ ਆ, ਸ਼ੋਸ਼ੇ ਬੋਸ਼ੇ ਵੱਲ ਲੋਕ ਦੌੜਦੇ ਆ, ਤੇ ਉਹ ਫਿਰ ਸ਼ੋਸ਼ੇ ਬੋਸ਼ੇ ਉੱਤੇ ਆ ਚੀਊ ਗਮ ਹੋਈਆਂ, ਲਕਸ ਦਾ ਸਾਬਣ ਹੋਇਆ, ਜਾਂ ਇਹ ਮਾਲਬੋਰੋ ਦੀਆਂ ਸਿਗਟਾਂ ਜਾਂ ਹੋਰ ਇਹ ਚੀਜ਼ਾਂ ਉਹ ਅੰਦਰ ਨਹੀਂ ਸੀ ਜਾਣ ਦਿੰਦੇ ਰੂਸ ਦੇ, ਕਿਉਂਕਿ ਉਹ ਉਹਨਾਂ ਦਾ ਦੇਖੋ ਖਾਕ ਸਾਹਿਬ ਜੀ ਇਹ ਸੀਗਾ ਵੀ ਸਿਗਟ ਤੁਹਾਡੇ ਵਾਸਤੇ ਮਾੜੀ ਆ, ਹਾਨੀ ਕਰਕੇ ਹਰ ਪੈਕ ਦੇ ਉੱਤੇ ਲਿਖਿਆ ਆ ਵੀ ਜੇ ਤੁਸੀਂ ਫੇਰ ਵੀ ਨਹੀਂ ਟਲਣਾ ਤੁਸੀਂ ਮਰਨਾ ਹੀ ਆ, ਤਾਂ ਫਿਰ ਇੱਕ ਬ੍ਰਾਂਡ ਅਸੀਂ ਰੱਖਣਾ ਇਹ ਪੀ ਕੇ ਮਰੀ ਜਾਓ, ਅਸੀਂ ਤੁਹਾਨੂੰ 3600 ਬ੍ਰਾਂਡ ਅਮਰੀਕਾ ਵਾਂਗੂ ਨਹੀਂ ਦੇਣੇ, ਇਹ ਉਹਨਾਂ ਦੀ ਪਾਲਿਸੀ ਸੀਗੀ ਰਾਜਨੀਤੀ ਦੀ, ਇਹ ਪਾਲਿਸੀ ਸੀਗੀ। ਸੋ ਇਹਨਾਂ ਚੀਜ਼ਾਂ ਤੋਂ ਉੱਥੇ ਜਿਹੜੇ ਲੋਕ ਸੀਗੇ ਉਹ ਦੁਖੀ ਤਾਂ ਕਾਹਦੇ, ਉਹਨੂੰ ਰੋਜੀ ਰੋਟੀ ਸਾਰਿਆਂ ਨੂੰ ਮਿਲਦੀ ਸੀ, ਖੁਸ਼ ਸੀਗੇ, ਪਰ ਬੰਦਾ ਜਿਹੜਾ ਹੁਣ ਆਪਣੇ ਭਾਰਤ ਵਿਚ ਵੀ ਦੇਖ ਲਓ ਲੋਕ ਜ਼ਮੀਨਾਂ ਵੇਚ ਕੇ ਉਹ ਸੋਚੀਆਂ ਬੋਸੀਆਂ।
0: ਚੀਮਾ ਸਾਹਿਬ ਰੁਕੋ, ਜਿਸ ਟਾਈਮ ਤੇ ਤੁਸੀਂ ਗਏ ਆ ਉਦੋਂ ਰਸ਼ੀਆ ਇਕੱਠਾ ਸੀ ਨਾ?
1: ਹਾਂਜੀ ਸੋਵੀਅਤ ਯੂਨੀਅਨ ਇਕੱਠੀ ਸੀ।
0: ਹਾਂਜੀ ਬਿਲਕੁਲ ਸਹੀ ਕਹਿ ਰਿਹਾ, ਤੇ ਉਸ ਵੇਲੇ ਜਿਹੜੀ ਉੱਥੇ ਦੀ ਸਿਸਟਮ ਸੀ ਰਸ਼ੀਆ ਦਾ, ਉਦੋਂ ਜਿਹੜੇ ਆਮ ਲੋਕ ਕੰਮ ਕਰਦੇ ਸੀ ਉਹ ਸਰਕਾਰ ਲਈ ਕਰਦੇ ਸੀ ਜਾਂ ਪ੍ਰਾਈਵੇਟ ਕੰਪਨੀਆਂ ਚ ਵੀ ਸੀ, ਜਾਂ ਸੁਣਿਆ ਕਿ ਉਹਨਾਂ ਨੂੰ ਉਸ ਵੇਲੇ ਕੰਮ ਲਿਆ ਜਾਂਦਾ ਸੀ ਤੇ ਉਹਨਾਂ ਨੂੰ ਕੋਈ ਰੋਟੀ ਪਾਣੀ ਦਾ ਇੰਤਜ਼ਾਮ ਸੀ, ਕੰਟੀਨਾ ਸੀ ਉੱਥੋਂ ਖਾਓ ਤੇ ਪੈਸਾ ਕੋਈ ਨੀ, ਇੱਦਾਂ ਹੁੰਦਾ?
1: ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਸੀ, ਇੱਦਾਂ ਦੀ ਕੋਈ ਗੱਲ ਨਹੀਂ ਖਾਕ ਸਾਹਿਬ ਜੀ ਸੀਗੀ ਉੱਥੇ, ਇਹ ਸਿਸਟਮ ਜਿਹੜਾ ਸੀਗਾ ਉਹ ਇੱਦਾਂ ਦਾ ਸੀਗਾ ਤੁਹਾਡੀ। ਦੇਖੋ ਖਾਕ ਸਾਹਿਬ ਜੀ ਉਹਨਾਂ ਦਾ ਸਿਸਟਮ ਸੀਗਾ ਜਿਹੜਾ ਉਹ ਇਹ ਸੀਗਾ ਕਿ ਤੁਹਾਡਾ ਪਰਿਵਾਰ ਹੈਗਾ, ਤੁਹਾਡੇ ਕਿੰਨੇ ਬੱਚੇ ਆ, ਉਸ ਹਿਸਾਬ ਨਾਲ ਤੁਹਾਨੂੰ ਉਹਨਾਂ ਨੇ ਅਪਾਰਟਮੈਂਟ ਦੇ ਦੇਣੀ ਹੈ।
0: ਅੱਛਾ ਜੀ,
1: ਅਪਾਰਟਮੈਂਟ ਦੇ ਦੇਣੀ, ਉਹਦਾ ਕਿਰਾਇਆ ਤੁਹਾਡਾ ਕੋਈ ਨੀ, ਕਿਉਂਕਿ ਉਹ ਗਵਰਨਮੈਂਟ ਦੀ ਪ੍ਰੋਪਰਟੀ ਆ।
0: ਠੀਕ ਆ,
1: ਜਿੰਨਾ ਚਿਰ ਤੁਸੀਂ ਉੱਥੇ ਰਹਿਣਾ ਹੈ ਉਨਾ ਚਿਰ ਰਹੋਗੇ, ਜੇ ਤੁਹਾਡਾ ਪਰਿਵਾਰ ਫਿਰ ਗਾਹਾਂ ਖਿਲਰ ਗਿਆ, ਵੱਧ ਹੋ ਗਿਆ, ਤੁਹਾਨੂੰ ਹੋਰ ਅਪਾਰਟਮੈਂਟ ਦੇ ਦੇਣਗੇ, ਬੱਸਾਂ ਤੁਹਾਡੀਆਂ ਫ੍ਰੀ ਆ, ਤੁਹਾਨੂੰ ਉਹਦੇ ਚੋਂ ਕੋਈ ਪੈਸੇ ਪੂਸੇ ਕੋਈ ਨੀ ਲੱਗਦੇ, ਹਰੇਕ ਚੀਜ਼ ਤਕਰੀਬਨ ਫ੍ਰੀ ਸੀ, ਐਜੂਕੇਸ਼ਨ ਆ ਜਿਹੜੀ ਉਹ ਤੁਹਾਡੀ ਫ੍ਰੀ ਆ, ਤੇ ਜਿਹੜੀ ਮੈਡੀਸਨ ਆ ਉਹ ਸਾਰੀ ਦੀ ਸਾਰੀ ਤੁਹਾਡੀ ਫ੍ਰੀ ਆ, ਕੋਈ ਪੈਸਾ ਨੀ ਲੱਗਦਾ। ਯਾਨੀ ਕਿ ਜਿਹੜਾ ਉਹ ਨਾ ਬੇਸ ਉਹਨਾਂ ਦੀ ਪੇ ਸੀਗੀ ਇੱਕ, ਭਾਈ ਤੈਨੂੰ ਭਾਈ ਅਸੀਂ $200 ਦੇਣਾ, ਇਹ $200 ਤੇਰੀ ਰੋਟੀ ਵਾਸਤੇ, ਤੇਰੇ ਵੋਦਕਾ ਪੀਣ ਵਾਸਤੇ, ਤੇਰੇ ਕੱਪੜਿਆਂ ਵਾਸਤੇ, ਬਾਕੀ ਖਰਚਾ ਜਿਹੜਾ ਤੈਨੂੰ ਕੋਈ ਕਰਨ ਦੀ ਲੋੜ ਨੀ,
0: ਬਾਕੀ ਸਭ ਕੁਝ ਫ੍ਰੀ ਆ,
1: ਬਾਕੀ ਸਭ ਕੁਝ ਫ੍ਰੀ ਆ ਬਿਲਕੁਲ। ਹੁਣ ਉਹਦੇ ਨਾਲ ਇਹ ਵੀ ਸੀਗਾ ਕਿ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਾਕਾ, ਵੀ ਜੇ ਇੱਕ ਬੰਦਾ ਇੰਜੀਨੀਅਰ ਆ, ਸਿਵਲ ਇੰਜੀਨੀਅਰ ਲਾ ਲਓ, ਉਹਨੇ ਕੋਈ ਪੁਲ ਬਣਦਾ ਆ, ਪੁਲ ਬਣਦਾ ਜਿੱਥੇ ਉਹ ਰਹਿੰਦਾ, ਪੁਲ ਉਥੋਂ 150 ਮੀਲ ਦੂਰ ਜਾਂ 50 ਕਿਲੋਮੀਟਰ ਜਾਂ 100 ਕਿਲੋਮੀਟਰ ਦੂਰ ਆ, ਉਹਨੂੰ ਉਥੋਂ ਦੀ ਗੌਰਮੈਂਟ ਕੀ ਕਰਦੀ ਸੀ, ਭਾਈ ਆਹ ਹੈਗੀਆਂ ਚਾਬੀਆਂ ਤੇ ਆਹ ਤੇਰੀ ਖੜੀ ਆ ਗੱਡੀ, ਤੇ ਉੱਥੇ ਹੈਗਾ ਗੈਸ ਸਟੇਸ਼ਨ, ਉੱਥੇ ਹੈਗਾ ਮਕੈਨਿਕ, ਉੱਥੇ ਉਹ ਟਾਇਰ ਪਾਉਣ ਵਾਲਾ ਬੰਦਾ ਆ, ਇਹਨੂੰ ਕੋਈ ਗੱਡੀ ਦੀ ਖਰਾਬੀ ਹੋਵੇ ਤੂੰ ਉੱਥੇ ਲਿਜਾ ਕੇ ਖੜ ਦੇਣੀ, ਤੇਰਾ ਪੈਸਾ ਕੋਈ ਨੀ ਲੱਗਣਾ।
0: ਉਹੀ ਗੱਲ ਹੋਗੀ ਜਿਹੜੀ ਮੈਂ ਕਹਿ ਰਿਹਾ ਸੀ ਨਾ।
1: ਹਾਂਜੀ ਬਿਲਕੁਲ। ਹਾਂ, ਹੁਣ ਜਿੱਦਣ ਤੁਸੀਂ ਰਿਟਾਇਰ ਹੋ ਗਏ ਹੋ, ਕਹਿੰਦੇ ਭਾਈ ਚਾਬੀਆਂ ਦੇ ਦੇ, ਗੱਡੀ ਤੇਰੀ ਨੀ, ਗੱਡੀ ਗਵਰਨਮੈਂਟ ਦੀ ਆ,
0: ਆਰਾਮ ਕਰ ਕਰ,
1: ਤੂੰ ਆਰਾਮ ਕਰ, ਉਹਨੂੰ ਪੈਨਸ਼ਨ ਨੀ ਮਿਲੀ ਜਾਣੀ, ਜਿਹਦੇ ਨਾਲ ਰੱਜ ਕੇ ਵੋਦਕਾ ਪੀ ਸਕਦਾ, ਰੱਜ ਕੇ ਕੱਪੜੇ ਪਾ ਸਕਦਾ, ਇਸ ਤਰ੍ਹਾਂ ਦੀਆਂ ਸਹੂਲਤਾਂ ਉੱਥੇ ਹੈਗੀਆਂ ਸੀ। ਫਿਰ ਬਕਾਇਦਾ ਸਾਲ ਬਾਅਦ ਉਹਨਾਂ ਨੂੰ ਛੁੱਟੀ ਮਿਲਦੀ ਸੀਗੀ, ਜਿਹਦੇ ਵਿੱਚ ਇਹ ਹੁੰਦਾ ਸੀਗਾ ਤੁਸੀਂ ਸਾਰੀ ਸੋਵੀਅਤ ਯੂਨੀਅਨ ਜਿੱਥੇ ਮਰਜ਼ੀ ਜਾਓ, ਇਹ ਨਵੀਆਂ ਟਿਕਟਾਂ ਫ੍ਰੀ, ਸਾਰਾ ਕੁਝ, ਬਹੁਤ ਸਹੂਲਤਾਂ ਸੀਗੀਆਂ। ਪਰ ਜਿਹੜਾ ਆਹ ਨਾ ਚਮਕਦਮ ਕਿਹਾ, ਇਹ ਨੀ ਸੀ, ਹੈ
0: ਬਿਲਕੁਲ।
1: ਹਾਂਜੀ,
0: ਚਮਕਦਮ ਜ਼ਿੰਦਗੀ ਸੀ,
1: ਸਧਾਰਨ ਜ਼ਿੰਦਗੀ,
0: ਚੀਜ਼ ਦੀ ਨੀ ਹੈ, ਖਾਣ ਪੀਣ ਵੱਲੋਂ, ਕੱਪੜੇ ਵੱਲੋਂ, ਹਰ ਚੀਜ਼ ਵੱਲੋਂ ਕੁਛ ਕੋਈ ਮਸਲਾ ਨੀ,
1: ਕੋਈ ਮਸਲਾ ਹੀ ਨੀ ਹੈ ਖਾਕਸਾ ਵੀ, ਕੋਈ ਮਸਲਾ ਨੀ। ਜਿਹੜੇ ਲੋਕ ਉਥੋਂ ਸੋਵੀਅਤ ਯੂਨੀਅਨ ਦੇ ਨਾਲ ਟੁੱਟ ਕੇ ਆਏ ਉਹ ਇੱਥੇ, ਉਹ ਕਈ ਲੋਕ ਤਾਂ ਉਹ ਕਹਿੰਦੇ ਯਾਰ ਇਹ ਸਾਲ ਕੋਈ ਲਾਈਫ ਹੈ, ਕਹਿੰਦੇ ਉੱਥੇ ਵਧੀਆ ਸੀ, ਪਰ ਉਹ ਬੰਦੇ ਨੂੰ ਜਿੱਦਾਂ ਉਹ ਕਹਿੰਦੇ ਨਾ ਦੂਜੇ ਦੀ ਥਾਲੀ ਦੇ ਵਿੱਚ ਲੱਡੂ ਜਿਹੜਾ ਉਹ ਬੜਾ ਲੱਗਦਾ, ਇਹ ਜਿਹੜੀ ਉਹ ਸੀਗੀ ਪ੍ਰੋਬਲਮ ਉਹਨਾਂ ਨੂੰ, ਹੋਰ ਕੋਈ ਗੱਲ ਨੀ। ਤੇ ਆਪਾਂ ਸੀਗੇ ਹੁਣ ਖਬਰ ਜਿਹੜੀ ਆਪਾਂ ਕਰਨੀ ਅੱਗੇ, ਉਹ ਅਮਰੀਕਾ ਤੇ ਇਜ਼ਰਾਇਲ ਵਿੱਚ ਜਿਹੜਾ ਸਮਝੌਤਾ ਕਰਵਾਉਣ ਵਿੱਚ ਪਾਕਿਸਤਾਨ ਜਿਹੜੀ ਆ ਉਹ ਕਾਫੀ ਖਰਚਾ, ਵੀ ਤੁਹਾਨੂੰ ਪਤਾ ਪਈ
0: ਸਾਹਿਬ ਉਹ ਤਾਂ ਕੰਮ ਖਤਮ ਹੋ ਗਿਆ, ਹੁਣ ਉਹਨਾਂ ਨੇ ਫੇਰ ਕੋਸ਼ਿਸ਼ ਕਰ ਰਹੇ।
1: ਹਾਂਜੀ ਹਾਂਜੀ, ਉਹ ਹੁਣ ਕੀ ਆ ਕਿ ਅੱਜ ਜਿਹੜੇ ਆ ਪਾਕਿਸਤਾਨ ਦੇ ਹੈਗੇ ਆਪਣੇ ਮਿਲਟਰੀ ਦੇ ਅਫਸਰ, ਉਹਨਾਂ ਦਾ ਨਾਮ ਵੀ ਗਾਹਾਂ ਜਾ ਕੇ ਆਉਣਾ ਆ, ਉਹ ਖਾਕ ਸਾਹਿਬ ਜੀ ਉੱਥੇ ਗਏ ਆ ਇਰਾਨ, ਉਹ ਇਰਾਨ ਗਏ ਆ ਤੇ ਇਰਾਨ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਉਹ ਕਰਨ ਗਏ ਆ, ਤੇ ਉੱਥੋਂ ਹੁਣ ਟਰੰਪ ਸਾਹਿਬ ਨੇ ਵੀ ਕਿਹਾ, ਤਾਂ ਆਪਾਂ ਖਬਰ ਦੇ ਵਿੱਚ ਗਾਹਾਂ ਜਾ ਕੇ ਕਰਦੇ ਆ ਗੱਲ।
0: ਸਾਹਿਬ ਤਾਂ ਹੁਣ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਮੈਂ ਬਾਹਰ ਨਿਕਲ ਆਵਾਂ ਇਹਦੇ ਵਿੱਚੋਂ, ਸਭ ਕੁਝ ਛੱਡ ਛੁੱਟ ਕੇ ਇਸਰਾਇਲ ਤੇ ਤੁਸੀਂ ਲੜੋ ਜੋ ਕਰਨਾ ਕਰੋ, ਤੇ ਕਿ ਹੁਣ ਜਿਹੜਾ ਚਾਈਨਾ ਵਾ ਉਹ ਵੀ ਖੁੱਲ ਕੇ ਸਪੋਰਟ ਦੇ ਵਿੱਚ ਆ ਗਿਆ।
1: ਬਿਲਕੁਲ ਬਿਲਕੁਲ ਬਿਲਕੁਲ,
0: ਟਰੰਪ ਸਾਹਿਬ ਨੇ ਕਿਹਾ ਸੀ ਨਾ ਕਿ ਅਸੀਂ ਇੱਥੋਂ ਕੋਈ ਲੰਘਣ ਨਹੀਂ ਦੇਣਾ ਜਹਾਜ਼, ਤੇ ਯੇ ਹੋਣਾ ਵੋ ਹੋਣਾ, ਉਹ ਵੀ ਲੋਕੀ ਨਗਾਈ ਜਾ ਰਿਹਾ ਟਰੰਪ ਸਾਹਿਬ।
1: ਹਾਂਜੀ,
0: ਬੈਕਅਪ ਹੋ ਗਿਆ ਕੰਮ,
1: ਬਿਲਕੁਲ ਬਿਲਕੁਲ। ਹੁਣ ਟਰੰਪ ਸਾਹਿਬ ਦੀ ਇਸ ਵੇਲੇ ਪ੍ਰੋਬਲਮ ਖਾਕ ਸਾਹਿਬ ਦੀ ਇਹ, ਉਹ ਨਿਕਲਣਾ ਚਾਹੁੰਦੇ ਆ, ਪਰ ਉਹ ਜਿਹੜੇ ਆ ਉਹ ਅਮਰੀਕਨ ਪਰਜਾ ਆ, ਜਾਂ ਜਿਹੜੇ ਦੁਨੀਆਂ ਦੇ ਕੰਟਰੀ ਆ, ਦੇਖੋ ਸਾਰਾ ਯੂਰਪ ਵੀ ਉਹਦੇ ਖਿਲਾਫ਼ ਆ, ਇੱਥੇ ਦੀ ਵੀ ਪਰਜਾ ਖਿਲਾਫ਼ ਆ, ਉਹ ਜਿਹੜੇ ਆ ਹੁਣ ਉਹ ਇੱਕੋ ਗੱਲ ਤੇੜੇ ਹੋਏ ਆ ਕਿ ਜਿਹੜਾ ਦੁਨੀਆਂ ਦੇ ਵਿੱਚ ਮੇਰਾ ਪ੍ਰਤੀਬਿੰਬ ਜਿਹਨੂੰ ਆਪਾਂ ਕਹਿੰਦੇ ਏਦਾਂ ਦਾ ਹੋਵੇ, ਮੈਂ ਜੇਤੂ ਹਾਂ ਇਸ ਲੜਾਈ ਦਾ,
0: ਬਸ ਇਹ ਕੈਦ ਰਾਣੀ ਖੁਦ ਕੈਦ ਵਿੱਚ ਤੁਸੀਂ ਜਿੱਤ ਗਏ ਜੀ,
1: ਤੁਸੀਂ ਜਿੱਤ ਗਏ, ਬਸ ਇੱਥੇ ਉਹ ਅੜਿਆ ਹੋਇਆ, ਹੋਰ ਕੋਈ ਗੱਲ ਨਹੀਂ ਹੈ,
0: ਗੱਲ ਇੰਨੀ ਆ, ਹੋਰ ਕੁਛ ਨਹੀਂ ਹੈ।
1: ਹਾਂਜੀ, ਗੱਲ ਇੰਨੀ ਆ, ਇੱਥੇ ਉਹ ਅੜਿਆ ਹੋਇਆ, ਉਹ ਦੁਨੀਆਂ ਨੂੰ ਦਿਖਾ ਲੈਣ ਦੀ ਕੋਸ਼ਿਸ਼ ਕਰਦਾ ਆ, ਪਰ ਉਹ ਜਿੱਧਰ ਵੀ ਜਾਂਦਾ ਉਹਨੂੰ ਮਾਰ ਪੈਂਦੀ ਆ, ਜਿੱਦਾਂ ਤੁਸੀਂ ਹੁਣ ਉਹ ਜਹਾਜ਼ਾਂ ਦੀ ਗੱਲ ਕਰਕੇ ਦੇ ਰਹੇ ਆ, ਉਹ ਉੱਥੇ ਕਹਿੰਦਾ ਆ ਵੀ ਮੈਂ ਆਹ ਕਰ ਦੂੰਗਾ, ਤਾਂ ਭਾਈ ਨਹੀਂ ਉਹ ਜਹਾਜ਼ ਬੇਚਦੀ ਲੰਘਦੇ ਜਾਂਦੇ ਆ,
0: ਲੰਘਦੇ ਜਾਂਦੇ ਬਿਲਕੁਲ।
1: ਹਾਂਜੀ, ਤੇ ਇਹ ਜਿਹੜੀ ਹੁਣ ਲੜਾਈ ਇਹਦੇ ਵਿੱਚ ਸਮਝੌਤਾ ਕਰਾਉਣ ਵਿੱਚ ਜਿਹੜੀਆਂ ਪਾਕਿਸਤਾਨ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ, ਤੇ ਉਹ ਉੱਥੇ ਗਏ ਹੋਏ ਆ, ਤੇ ਉਹਨਾਂ ਨੂੰ ਹੁਣ ਜਿਹੜਾ ਮੈਨੂੰ ਲੱਗਦਾ, ਕਿਉਂਕਿ ਟਰੰਪ ਨੇ ਵੀ ਜਿਹੜਾ ਖਾਕ ਸਾਹਿਬ ਜੀ ਉਹ ਕਹਿਤਾ ਕਿ ਇਹ ਜਿਹੜਾ ਫੈਸਲਾ ਇਸ ਵੇਲੇ ਆ ਜਿਹੜਾ ਉਹ ਸੰਭਵ ਹੈਗਾ, ਕਹਿਣ ਦਾ ਮਤਲਬ ਪੋਸੀਬਲ ਹੈਗਾ ਆ,
0: ਸਾਹਿਬ ਹੋ ਜਾਵੇ ਗੱਲ ਮੁੱਕੇ ਜੀ ਭਾਜੀ,
1: ਗੱਲ ਮੁੱਕੇ ਬਿਲਕੁਲ ਬਿਲਕੁਲ। ਖਾਕਸਾ ਜੀ
0: ਉਧਰ ਤੁਰਕੀ ਵੀ ਜਿਹੜਾ ਉਹ ਪੈਰਡ ਆ ਗਿਆ ਜੀ, ਕਹਿੰਦਾ ਮੈਂ ਆ ਜਾਓ ਫਿਰ ਮੈਂ ਵੀ ਤਿਆਰ ਆ ਤੁਹਾਡੇ ਨਾਲ ਇਸਰਾਇਲ।
1: ਹਾਂਜੀ ਬਿਲਕੁਲ ਬਿਲਕੁਲ, ਤੇ ਕਿਉਂਕਿ ਇਰਾਨ ਉੱਪਰ ਮਾਲੀ ਹਾਲਤ ਦਾ ਜਿਹੜਾ ਉਹ ਇਹ ਪਾਉਣਾ ਚਾਹੁੰਦੇ ਸੀ ਟਰੰਪ ਸਾਹਿਬ, ਤੇ ਉਹ ਵੀ ਇਹਨਾਂ ਦੀ ਗੱਲ ਆ ਜਿਹੜੀ ਪੂਰੀ ਭੁੱਗੀ ਨੀ, ਇਹ ਚਾਹੁੰਦੇ ਸੀਗੇ ਵੀ ਮੈਂ ਉਹਦਾ ਤੇਲ ਆ ਜਿਹੜਾ ਉੱਥੋਂ ਬਿਲਕੁਲ ਬਾਹਰ ਜਾਣਾ ਬੰਦ ਕਰ ਦਊਂਗਾ, ਇਹ ਸੀਗਾ ਮਕਸਦ ਕਿਉਂਕਿ ਦੇਖੋ ਕਾਕ ਸਾਹਿਬ ਜੀ ਉਹ ਜਿਹੜਾ ਗਲਫ ਆ ਨਾ ਜਿਹੜਾ ਪਾਸ਼ਚਿਮ ਗਲਫ ਜਿਹਨੂੰ ਕਹਿੰਦੇ ਉਹਦੇ ਵਿੱਚ ਤਾਂ ਇਹ ਜਾ ਨਹੀਂ ਸਕਦਾ ਅੱਛਾ ਉਹ ਹੁਣ ਛੇਪੇ ਦੇ ਬਾਹਰ ਜਿੱਥੇ ਓਪਨ ਵਾਟਰ ਆ ਉੱਥੇ ਖੜੇ ਆ ਤੇ ਉਥੋਂ ਇਹਨਾਂ ਨੂੰ ਇਹ ਵਾਰਨਿੰਗ ਵੂਰਨਿੰਗ ਦਿੰਦੇ ਆ ਉਹ ਜਿਹੜੇ ਡਰ ਜਾਂਦਾ ਉਹ ਪਿੱਛੇ ਮੋੜ ਜਾਂਦਾ ਤੇ ਜਿਹੜੇ ਨਹੀਂ ਡਰਦੇ ਉਹ ਆਪਣੇ ਲੈ ਜਾਂਦੇ ਆ ਜਹਾਜ਼ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਉੱਥੇ ਬਣੀ ਹੋਈ ਆ ਦਬਕੇ ਛਾਪਕੇ ਚੱਲ ਰਹੇ ਆ ਖੱਕ ਸਾਹਿਬ ਜੀ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਦਬਕਿਆਂ ਤੋਂ ਗੱਲ ਆ ਜਿਹੜੀ ਹੁਣ ਟਰੰਪ ਸਾਹਿਬ ਦੇ ਹੱਥੋਂ ਨਿਕਲ ਚੁੱਕੀ ਆ ਤੇ ਇਧਰ ਜਿਹੜਾ ਇੰਟਰਨਲ ਅਮਰੀਕਾ ਦੇ ਇੰਟਰਨਲ ਹਾਲਾਤ ਆ ਜਿਹੜੇ ਇਹ ਵੀ ਟਰੰਪ ਦੇ ਉੱਪਰ ਕਾਫੀ ਜਿਹੜਾ ਉਹ ਦਬਾਅ ਪਾ ਰਹੇ ਆ
0: ਬਿਲਕੁਲ ਪੈ ਰਿਹਾ ਜੀ ਅਮਰੀਕਾ ਚੋਂ ਹੀ ਪੈ ਰਿਹਾ ਜੀ ਬਹੁਤ ਵੱਡਾ
1: ਹਾਂਜੀ ਬਿਲਕੁਲ ਤੇ ਇਹ ਹੁਣ ਜਿਹੜੀ ਆ ਖੱਕ ਸਾਹਿਬ ਜੀ ਮਸਲਾ ਜਿਹੜਾ ਕਾਫੀ ਉਲਝਿਆ ਹੋਇਆ ਆ ਤੇ ਟਰੰਪ ਨੂੰ ਆਪਣੀ ਜਿਹੜੀ ਆ ਸਰਦਾਰੀ ਦਾ ਹੰਕਾਰ ਅਤੇ
0: ਬਣੇਗਾ ਫਿਰ ਜੇ ਟਰੰਪ ਸਾਹਿਬ ਬੈਕਅਪ ਹੋ ਗਿਆ ਅਮਰੀਕਾ ਬੈਕਅਪ ਹੋ ਗਿਆ ਤੇ ਫਿਰ ਇਸਰਾਇਲ ਦਾ ਕੀ ਬਣੇਗਾ
1: ਇਜ਼ਰਾਇਲ ਦਾ ਖੱਕ ਸਾਹਿਬ ਜੀ ਹੁਣ ਇਜ਼ਰਾਇਲ ਆ ਜਿਹੜਾ ਉਹਨੂੰ ਫਿਰ ਉਹ 1967 ਦੇ ਵਿੱਚ ਜਿਹੜਾ ਸਮਝੌਤਾ ਹੋਇਆ ਸੀਗਾ ਉਹ ਫਿਰ ਉਹਦੀ ਟੈਰੀਟੋਰੀ ਮੋੜਨੀ ਪਊਗੀ
0: ਉਧਰ ਉਹਨੇ ਵੀ ਕਹਿਤਾ ਰਸ਼ੀਆ ਨੇ ਪੁੱਤਰ ਨੇ ਵੀ ਕਹਿਤਾ ਕਿ ਮੈਂ ਆ ਕੇ ਫਲਸਤੀਨ ਦੇ ਵਿੱਚ ਡੇਰੇ ਲਾ ਲੈਣੇ ਆ ਤੇ ਮੈਂ ਦੇਖਾਂ ਕਿਹੜਾ ਮੈਨੂੰ ਡੱਕਦਾ
1: ਬਿਲਕੁਲ
0: ਹਨਾ ਫਿਰ ਜੇ ਇਸਰਾਇਲੀ ਬਦਮਾਸ਼ੀ ਦਿਖਾਈ ਜਾਣੀ ਇਸਰਾਇਲ ਨੇ ਟੋਟਲੀ ਫਿਰ ਤੇ ਕੋਈ ਨਾਲ ਹੋਰ ਜਿੱਦਾਂ ਹੁਣ ਤੁਰਕੀ ਨਾਲ ਜੁੜ ਗਿਆ ਜਾਂ ਕੋਈ ਹੋਰ ਜੁੜ ਗਿਆ ਫਿਰ ਇਸਰਾਇਲ ਨੂੰ ਨਾ ਪਤਾ ਕੀ ਆ ਉਹਨੂੰ ਇਹ ਮਸਲਾ ਕਿ ਮੇਰੇ ਨਾਲ ਯੂਰਪ ਹੈਗਾ ਮੇਰੇ ਨਾਲ ਅਮਰੀਕਾ ਹੈਗਾ ਮੈਂ ਜੋ ਮਰਜ਼ੀ
1: ਉਹਦੇ ਨਾਲ ਕੋਈ ਨਹੀਂ ਹੈ ਇਸ ਵੇਲੇ ਖੱਕ ਸਾਹਿਬ ਜੀ ਉਹਦੇ ਨਾਲ ਕੋਈ ਨਹੀਂ ਹੈਗਾ
0: ਅਮਰੀਕਾ ਵੀ ਬੈਕਅਪ ਹੋ ਰਿਹਾ ਔਰ ਫਿਰ ਕੱਲਾ ਫਿਰ ਕੱਲਾ ਕੁੱਟ ਖਾਏਗਾ ਉਹਨਾਂ ਕੋਲੋਂ ਫਿਰ ਇਹ ਬੇਕੂਫੀ ਦੀ ਹੱਦ ਖਤਮ ਕਰ ਦੇਣਾ ਚਾਹੀਦਾ ਉਹਨਾਂ ਨੂੰ ਉਹਨਾਂ ਦਾ ਹਿੱਸਾ ਦੇ ਦਿਓ ਕਿ ਭਾਈ
1: ਦੇ ਦਿਓ ਬਿਲਕੁਲ
0: ਆਰਾਮ ਨਾਲ ਰਹੋ ਜਿਸ ਤਰ੍ਹਾਂ ਤੁਸੀਂ ਰਹਿ ਰਹੇ ਸੀ ਪਹਿਲਾਂ ਆਪਣੇ ਮਕਾਨ ਮਕੂਨ ਬਣਾਓ ਜੋ ਬਣਾਉਣਾ ਬਣਾਓ
1: ਬਿਲਕੁਲ ਬਿਲਕੁਲ ਪਰ ਉਹ ਖੱਕ ਸਾਹਿਬ ਜੀ ਉਹ ਚੰਗ ਲਿਆ ਆ ਹਟਦਾ ਹੀ ਨੀ ਉਹ ਦਿਮਾਗ ਉਹਦਾ ਖਰਾਬ ਆ ਇਧਰ ਦੋਨੇ ਰਲ ਗਏ ਆ ਖੱਕ ਸਾਹਿਬ ਜੀ ਇਧਰ ਟਰੰਪ ਸਾਹਿਬ ਰਲ ਗਿਆ ਤੇ ਉਧਰ ਉਹ ਰਲ ਗਏ ਆ ਤੇ ਇਹ ਦੋਨਾਂ ਨੇ ਅੱਤ ਜਿਹੜੀ ਚੱਕੀ ਹੋਈ ਸੀ ਪਰ ਇਹਦਾ ਬਹੁਤਾ ਚੇਤਾ ਲੈਣਾ ਨੀਗਾ ਛੇਤੀ ਜਿਹੜਾ ਉਹ ਮਾਮਲਾ ਜਿਹੜਾ ਉਹ ਹੱਲ ਹੋ ਜਾਣਾ ਆ ਤੇ ਹੁਣ ਜਿਹੜੀ ਗੱਲਬਾਤ ਤੁਸੀਂ ਕਰਕੇ ਹਟੇ ਆ ਟਰੰਪ ਸਾਹਿਬ ਦੀ ਪ੍ਰੋਬਲਮ ਆ ਜਿਹੜੀ ਇਹੀ ਸੇਮ ਪ੍ਰੋਬਲਮ ਆ ਜਿਹੜੀ ਨੇਤਾਨਯਾਹੂ ਦੀ ਆ ਕਿਉਂਕਿ ਟਰੰਪ ਸਾਹਿਬ ਤਾਂ ਬਚ ਜਾਣਗੇ ਪਰ ਨੇਤਾ ਨਾ ਹੋਊ ਜਿੱਥੇ ਤੱਕ ਮੈਨੂੰ ਲੱਗਦਾ ਜਿੱਦਣ ਇਹ ਲੜਾਈ ਖਤਮ ਹੋ ਗਈ ਨਾ ਤੇ ਉਹਨੂੰ ਵੋਟ ਨਹੀਂ ਪਾਉਣੀ ਕਿਸੇ ਨੇ ਨੇਤਾ ਨਾ ਹੋਊ
0: ਨੇ ਇਹਨੂੰ ਧੂ ਲੈਣਾ ਇਸਰਾਇਲ ਦੇ ਲੋਕਾਂ ਨੇ ਕਿਉਂ ਤਬਾਹੀ ਲੋਕਾਂ ਦੀ ਹੋ ਗਈ ਆ ਉੱਥੇ ਦੇਖੋ ਲੜਾਈ ਦੇ ਵਿੱਚ ਚੀਮਾ ਸਾਹਿਬ ਹੁੰਦਾ ਕੀ ਹੈ ਕਿ ਹਰ ਬੰਦਾ ਕਹਿੰਦਾ ਯਾਰ ਅਸੀਂ ਬੜੀ ਵਧੀਆ ਸੇਫ ਕੰਟਰੀ ਦੇ ਵਿੱਚ ਬੈਠੇ ਆ ਕੋਈ ਲੜਾਈ ਨੀ ਕੋਈ ਝਗੜਾ ਨੀ ਕੋਈ ਜਾਬ ਕਰ ਰਿਹਾ ਕੋਈ ਸ਼ਾਪਿੰਗ ਕਰ ਰਿਹਾ ਕੋਈ ਮਜ਼ੇ ਮਾਰ ਰਿਹਾ ਉੱਥੇ ਨੀ ਕਦੋਂ ਰਾਕੜਾ ਡਿੱਗਣਾ ਕਿੰਨੇ ਕਿੰਨੇ ਲੋਕ ਇਹ ਕਿਸਮ ਇਸਰਾਇਲ ਚ ਇਸਰਾਇਲ ਭਾਵਾਂ ਖਬਰ ਨਹੀਂ ਬਾਹਰ ਕੱਢਦਾ ਇਰਾਨ ਨੇ ਜਿੰਨੀਆਂ
1: ਮਿਜ਼ਾਇਲ
0: ਸਾਨੂੰ ਕਿਸੇ ਤੱਕ ਉਹਦੀ ਮਿਜ਼ਾਇਲ ਅਮਰੀਕਾ ਤੱਕ ਪਹੁੰਚਦੀ ਨਹੀਂ ਹੈ ਅਸੀਂ ਕਿਉਂ ਲੈ ਲਿਆ ਵਿੱਚ ਜਾ ਕੇ
1: ਬਿਲਕੁਲ ਬਿਲਕੁਲ ਖੱਕ ਸਾਹਿਬ ਜੀ ਉਹਨੂੰ ਜਿਹੜਾ ਡਰ ਆ ਜਿਸ ਤਰ੍ਹਾਂ ਟਰੰਪ ਦੀ ਤਾਂ ਟਰੰਪ ਸਾਹਿਬ ਦੀ ਪ੍ਰੋਬਲਮ ਹੈਗੀ ਹੋਰ ਇਹ ਤਾਂ ਚਾਹੁੰਦਾ ਆ ਭਾਈ ਮੇਰੀ ਬੱਲੇ ਬੱਲੇ ਹੋਵੇ ਮੈਂ ਲੜਾਈ ਜਿੱਤ ਦਿੱਤੀ ਤੇ ਅਮਰੀਕਾ ਦੇ ਵਿੱਚ ਮੇਰੀ ਬੱਲੇ ਬੱਲੇ ਜਿਹੜਾ ਨੇਤਾ ਜਾਂ ਹੋਆ ਉਹਦੀ ਪ੍ਰੋਬਲਮ ਇਹ ਆ ਕਿ ਅਗਰ ਉਹ ਹਾਰਦਾ ਆ ਜਿੱਦਣ ਉਹ ਹਾਰ ਗਿਆ ਤੇ ਗਾਹਾਂ ਇਲੈਕਸ਼ਨ ਹੋਣੀ ਆ ਹੁਣ ਮੇਰਾ ਖਿਆਲ ਉਹਨਾਂ ਦੀ ਇਲੈਕਸ਼ਨ ਪਹਿਲਾਂ ਹੋ ਜਾਂਦੀ ਅਮਰੀਕਾ ਨਾਲ ਥੋੜਾ ਚਿਰੇ ਰਹਿੰਦਾ ਆ ਜਦੋਂ ਇਲੈਕਸ਼ਨ ਹੋਣੀ ਆ ਤੇ ਉਹ ਹਾਰ ਜਾਣਾ
0: ਬਿਲਕੁਲ ਉਹਨਾਂ ਨੂੰ ਉੱਥੇ ਉੱਥੇ ਨਵੀਂ ਸਰਕਾਰ ਨੇ ਟੰਗਣਾ ਇਹਨੂੰ
1: ਨਵੀਂ ਸਰਕਾਰ ਨੇ ਉੱਥੇ ਵੀ ਟੰਗਣਾ ਤੇ ਜਦੋਂ ਨਵੀਂ ਸਰਕਾਰ ਦਾ ਜੇ ਜੋਰ ਚੱਲਿਆ ਤਾਂ ਉਹਨਾਂ ਨੇ ਫਿਰ ਉੱਥੇ ਹੇਗ ਵੀ ਲੈ ਕੇ ਜਾਣਾ ਜਿਹੜੀ ਇੰਟਰਨੈਸ਼ਨਲ ਕੋਰਟ ਆ ਇਹਦੇ ਤੇ ਉਹ ਦੂਜੇ ਕੇਸ ਵੀ ਫਿਰ ਚੱਲਣਗੇ ਜਿਹੜੇ ਜੈਨੋਸਾਈਡ ਦੇ ਆ ਸੋ ਉਹਨੂੰ ਆਪਣਾ ਡਰ ਆ ਤੇ ਟਰੰਪ ਸਾਹਿਬ ਨੂੰ ਆਪਣਾ ਖੈਰ ਟਰੰਪ ਸਾਹਿਬ ਨੂੰ ਡਰ ਤਾਂ ਨਹੀਂ ਹੈ ਇਹਨੂੰ ਇਹ ਆ ਵੀ ਮੇਰੀ ਬੱਲੇ ਬੱਲੇ ਹੋਵੇ ਮੈਂ ਲੜਾਈ ਜਿੱਤ ਕੇ ਲਿਆਇਆ ਤੇ ਪਰ ਉਹਨੂੰ ਜਿਹੜਾ ਉਹ ਆਪਣੀ ਜਾਨ ਦਾ ਖਤਰਾ ਆ ਇਸ ਕਰਕੇ ਉਹ ਜਿਹੜਾ ਆ ਉਹ ਕਹਿੰਦੇ ਉਹਨੇ ਮਰਦਾ ਕੀ ਨੀ ਕਰਦਾ ਉਹ ਇਸ ਸਿਚੁਏਸ਼ਨ ਦੇ ਵਿੱਚ ਫਸਿਆ ਹੋਇਆ ਤੇ ਹੁਣ ਪਾਕਿਸਤਾਨ ਦੇ ਕਰਮਚਾਰੀ ਖੱਕ ਸਾਹਿਬ ਜੀ ਇਰਾਨ ਗਏ ਹੋਏ ਆ ਤੇ ਆਪਣੀਆਂ ਮੰਗਾਂ ਵਿਰੋਧੀ ਧਿਰ ਨੂੰ ਦੱਸ ਸਕਣ ਦੇ ਜਿਹੜੇ ਹੁਣ ਇਰਾਨ ਤੇ ਅਮਰੀਕਾ ਹੈਗਾ ਇਹ ਦੱਸ ਰਹੇ ਆ ਤੇ ਟਰੰਪ ਸਾਹਿਬ ਇਹ ਵੀ ਕਹਿ ਰਹੇ ਆ ਕਿ ਸਮਝੌਤਾ ਛੇਤੀ ਹੀ ਹੋਣ ਵਾਲਾ ਹੈਗਾ ਤੇ ਪਾਕਿਸਤਾਨ ਵੱਲੋਂ ਜਿਹੜੇ ਫੀਲਡ ਮਾਰਸ਼ਲ
0: ਪਾਕਿਸਤਾਨ ਨੂੰ ਆਪਣੇ ਘਰ ਸੰਭਾਲਣਾ ਚਾਹੀਦਾ ਐਵੇਂ ਵਿਚੋਲੇ ਬਣੇ ਫਿਰਦੇ ਹੋ ਤੁਸੀਂ ਇੰਡੀਆ ਨੀ ਵਿੱਚ ਵੜਿਆ ਚੁੱਪ ਕਰਕੇ ਸਾਈਡ ਤੇ ਬੈਠਾ ਪਾਕਿਸਤਾਨ ਦੀ ਅੰਦਰੂਨੀ ਹਾਲਤ ਇੰਨੀ ਮਾੜੀ ਆ ਕਿ ਉੱਥੇ ਲੋਕ ਭੁੱਖੇ ਮਰਨੇ ਚਾਲੂ ਹੋ ਗਏ ਆ ਇੰਨੀ ਮਹਿੰਗਾਈ ਆ ਇੰਨਾ ਬੁਰਾ ਹਾਲ ਅੱਜ ਮੈਂ ਖਬਰ ਦੇਖ ਰਿਹਾ ਸੀ ਉਹ ਇਹ ਵੀ ਕਰਨ ਲੱਗਿਆ ਕਿ ਜਿਹੜੇ ਬੰਦੇ ਬਾਹਰਲੇ ਮੁਲਕਾਂ ਚ ਰਹਿੰਦੇ ਪਾਕਿਸਤਾਨੀ ਉਹਨਾਂ ਦੀ ਇੱਥੇ ਦੀ ਜਿਹੜੀ ਆ ਸਿਟੀਜ਼ਨਸ਼ਿਪ ਹੀ ਖਤਮ ਕਰ ਦਿਓ ਮਤਲਬ ਪੁੱਠੇ ਪੁੱਠੇ ਤਰੀਕੇ ਜਿਹੜੇ ਨਾ ਪਾਕਿਸਤਾਨ ਦੇ ਵਿੱਚ ਯੂਜ਼ ਹੋ ਰਿਹਾ ਕਿਉਂਕਿ ਜਦੋਂ ਭੁੱਖ ਮਰੀ ਪੈ ਜਾਏ ਨਾ ਚੀਮਾ ਸਾਹਿਬ
1: ਬਿਲਕੁਲ
0: ਹੁੰਦਾ ਉਧਰੋਂ ਦੁਬਈ ਨੇ ਇਹਨਾਂ ਕੋਲੋਂ ਆਪਣਾ ਤਿੰਨ ਪਤਾ ਨੀ ਕਿੰਨੇ ਕਿੰਨੇ ਕਿੰਨੇ ਸੌ ਕਰੋੜ ਰੁਪਈਆ ਉਹਨਾਂ ਨੇ ਮੰਗ ਲਿਆ ਕਿ ਸਾਡੇ ਪੈਸੇ ਵਾਪਸ ਕਰੋ ਤੇ ਸਾਊਦੀ ਅਰਬ ਵੀ ਮੰਗ ਰਿਹਾ ਵਾ, ਸਾਊਦੀ ਅਰਬ ਦੇ ਦੂਜੀ ਪਰ ਇਹਨੇ ਪੰਗਾ ਲੈ ਲਿਆ ਕਿ ਉੱਥੇ 30,000 ਆਰਮੀ ਜਿਹੜੀ ਆ ਉੱਥੇ ਬਿਠਾਤੀ ਹੈ, ਜਾ ਕੇ ਸਾਊਦੀ ਅਰਬ ਦੇ ਵਿੱਚ ਜਹਾਜ਼ ਪਹੁੰਚ ਗਏ।
1: ਬਿਲਕੁਲ,
0: ਇਰਾਨ ਦੇ ਨਾਲ ਕਿਹੜੇ ਤਰੀਕੇ ਨਾਲ ਇਹ ਪਾਕਿਸਤਾਨ ਕਿਹੜੇ ਤਰੀਕੇ ਨਾਲ ਫੈਸਲਾ ਕਰਾ ਸਕਦਾ ਜੀ? ਉਧਰੋਂ ਤੇ ਜੇ ਸਾਊਦੀ ਅਰਬ ਚੋਂ ਬੰਬਾਰੀ ਹੁੰਦੀ ਆ ਜਾਂ ਮਿਜ਼ਾਈਲਾਂ ਡਿੱਗਦੀਆਂ ਜਾਂ ਇਹਨਾਂ ਦੇ ਫਾਈਟਰ ਪਾਕਿਸਤਾਨ ਦੇ ਉੱਥੇ ਜਾ ਕੇ ਲੜਦੇ ਆ, ਤੇ ਉਹ ਪਹਿਲਾਂ ਹੀ ਇਹਨਾਂ ਦੇ ਨਾਲ ਬਾਈਕਾਟ ਕਰਕੇ ਬੈਠਾ ਜੀ ਪਾਕਿਸਤਾਨ ਦੇ ਨਾਲ ਇਰਾਨ।
1: ਹਕ ਸਾਹਿਬ, ਜਿਹੜੀਆਂ ਨਾ ਕੁਛ ਗੱਲਾਂ ਅੰਦਰੂਨੀ ਹੁੰਦੀਆਂ, ਆਪਾਂ ਅੱਗੇ ਇੱਕ ਵਾਰੀ ਗੱਲ ਵੀ ਕੀਤੀ ਸੀਗੀ, ਜਿਹੜਾ ਇਰਾਨ ਆ ਬਹੁਤ ਪਾਕਿਸਤਾਨੀ ਉੱਥੇ ਕੰਮ ਕਰਨ ਜਾਂਦੇ ਆ ਇਰਾਨ ਦੇ ਵਿੱਚ, ਉਹਨਾਂ ਨੂੰ ਹੁਣ ਜਿਹੜਾ ਪਾਕਿਸਤਾਨ ਹੈ, ਜੇ ਇਰਾਨ ਨੇ ਉਹ ਪਾਕਿਸਤਾਨ ਨੂੰ ਜਾਣ ਤੋਂ ਬੰਦ ਕਰ ਦਿੱਤਾ ਤਾਂ ਫਿਰ ਜੋ ਤੁਸੀਂ ਹੁਣ ਹਾਲਾਤ ਦੱਸ ਰਹੇ ਆ ਉਹਨਾਂ ਦਾ ਹਾਲ ਪਤਾ ਕੀ ਹੋਣਾ? ਉਧਰੋਂ ਜਿਹੜੇ ਆ ਉਹ ਆਪਣੇ ਹੈਗੇ ਆ ਕੀ ਉਹਨਾਂ ਨੂੰ ਕਹਿੰਦੇ ਆ, ਉਹ ਜਿਹੜਾ ਦੂਸਰੇ ਪਾਸੇ ਲੱਗਦਾ ਪਸ਼ਤੂਨ ਜਿਹਨਾਂ ਨੂੰ ਕਹਿੰਦੇ ਆ, ਉਹ ਕੀ ਨਾਂ ਆਪਾਂ ਅੱਗੇ ਟੈਰੀਟੋਰੀ ਦਾ ਨਾਂ ਲਿਆ ਸੀ, ਜਿਹੜੀ ਉਹ 45% ਧਰਤੀ ਉਹਨਾਂ ਕੋਲ ਆ ਤੇ ਉਹਦੀ ਜਿਹੜੀ ਪਾਪੂਲੇਸ਼ਨ ਹੈ ਸਿਰਫ 5% ਆ। ਜੇ ਉਹ ਜਿਹੜੀ ਲੜਾਈ ਆ ਉਹਦੇ ਤੋਂ ਡਰਦਾ, ਜਿਹੜਾ ਮੈਨੂੰ ਜਿੱਥੋਂ ਜ਼ਿਕਰ ਲੱਗ ਰਿਹਾ ਕਿ ਇਹਨੂੰ ਡਰ ਪਿਆ ਆ ਵੀ ਜਿਹੜਾ ਉਹ ਏਰੀਆ ਟੁੱਟ ਕੇ ਉਹ ਵੱਖਰਾ ਨਾ ਹੋ ਜਾਵੇ ਜਾਂ ਇਰਾਨ ਦੇ ਨਾਲ ਨਾ ਰਲ ਜਾਵੇ। ਬਾਕੀ ਉਹ ਇਰਾਨ ਦੇ ਵਿੱਚੋਂ ਬਹੁਤ ਸਾਰੀ ਇਨਕਮ ਆ ਜਿਹੜੀ ਉਹ ਜਿਹੜੇ
0: ਜਾ ਕੇ ਨਾਲ ਦੇ ਗੁਆਂਢੀਆਂ ਨਾਲ ਲੜ ਲੱਗ ਜਾਏਗਾ ਜੀ, ਜਿਸ ਤਰੀਕੇ ਦੇ ਨਾਲ ਚਲ ਅਫਗਾਨਿਸਤਾਨ ਦੇ ਨਾਲ ਅਫਗਾਨਿਸਤਾਨ ਦੀ ਮਦਦ ਕਰ ਰਿਹਾ ਨਾ।
1: ਹਾਂਜੀ ਬਿਲਕੁਲ
0: ਬਿਲਕੁਲ, ਲਓ ਜੀ ਜੀ ਜੀ,
1: ਤੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰ ਦਿੱਤੀਆਂ ਤੇ ਉਹ ਫੀਲਡ ਮਾਰਸ਼ਲ ਜਿਹੜੇ ਹੈਗੇ ਉੱਥੋਂ ਦੇ ਆਸੀਮ ਮੁਨੀਰ ਸਾਹਿਬ ਉਹ ਉੱਥੇ ਗਏ ਆ ਤੇ ਉਹਨਾਂ ਦਾ ਬੜੇ ਨਿੱਘੇ ਤਰੀਕੇ ਨਾਲ ਸਵਾਗਤ ਕੀਤਾ ਗਿਆ। ਖਾਕ ਸਾਹਿਬ ਜੀ ਆਉਣ ਦੇ ਵਿੱਚ ਐਸੀ ਗੱਲ ਨਹੀਂ, ਉਹ ਪੂਰੇ ਆਪਣੇ ਗੱਲ ਲਾ ਕੇ ਇੱਕ ਦੂਜੇ ਦੇ ਮਿਲੇ ਆ, ਆਗਾ ਸੀ ਉਹਨਾਂ ਦਾ ਨਾਂ ਹੈਗਾ ਆਗਾ ਵਾਚੀ ਏਦਾਂ ਦਾ ਕੁਛ ਨਾਂ ਉਹਨਾਂ ਦਾ ਜਿਹੜੇ ਇਰਾਨ ਦੇ ਹੈਗੇ ਆ ਆਗੂ। ਸੋ ਲੱਗ ਰਿਹਾ ਵੀ ਫੈਸਲਾ ਇਹ ਹੋ ਜਾਣਾ
0: ਤੇ
1: ਹਾਂਜੀ
0: ਹੋ ਜਾਵੇ
1: ਜੀ, ਉਹਦੇ ਵਿੱਚ ਇਹ ਫਾਇਦਾ ਖਾਕ ਸਾਹਿਬ ਜੀ ਦੁਨੀਆ ਸਾਰੀ ਚੰਗੀ ਪਈ ਆ। ਮੈਂ ਕੱਲ ਥੋੜਾ ਜਿਹਾ ਟਾਊਨ ਤੋਂ ਫਰੇਨੋ ਤੋਂ ਬਾਹਰ ਗਿਆ ਸੀ ਖਾਕ ਸਾਹਿਬ ਜੀ, $7 ਨੂੰ ਗੈਲਨ ਤੇਲ ਮੈਂ ਪਵਾ ਕੇ ਲਿਆਇਆ,
0: ਸਾਡੇ ਤੇ ਸਸਤੀ ਚੀਜ਼ ਆ ਸਾਹਿਬ ਸਾਡੇ,
1: ਉਹ ਵੀ ਰੈਗੂਲਰ ਗੈਸ ਦੀ ਗੱਲ ਕਰਦਾ ਮੈਂ ਖਾਕ ਸਾਹਿਬ ਜੀ, 699.9 ਰੈਗੂਲਰ ਗੈਸ
0: ਕਿੰਨੇ ਦੀ ਹੈ? 2285 83 87
1: ਗੈਲਨ ਗੈਸ ਦੀ?
0: ਹਾਂਜੀ
1: ਓ ਮਾਈ ਗੋਡ, ਅੱਛਾ
0: ਹਾਂਜੀ ਹਾਂਜੀ, ਸਾਡੇ ਸਸਤੀ ਆ ਸਵਾਗਤ ਤੇ ਉਹਨਾਂ ਨੂੰ ਆਖੀਏ ਜੀ ਆਇਆਂ ਨੂੰ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਰ
2: ਹਾਂਜੀ ਸਤਿ ਸ੍ਰੀ ਅਕਾਲ ਜੀ
1: ਜੀ, ਡਾਕਟਰ ਸਾਹਿਬ ਸਾਡਾ ਆਗਾ ਵਾਚੀ ਏਦਾਂ ਦਾ ਕੁਛ ਨਾਂ ਉਹਨਾਂ ਦਾ ਜਿਹੜੇ ਇਰਾਨ ਦੇ ਹੈਗੇ ਆ ਆਗੂ। ਸੋ ਲੱਗ ਰਿਹਾ ਵੀ ਫੈਸਲਾ ਇਹ ਹੋ ਜਾਣਾ
0: ਤੇ
1: ਹਾਂਜੀ
0: ਹੋ ਜਾਵੇ
1: ਜੀ, ਉਹਦੇ ਵਿੱਚ ਇਹ ਫਾਇਦਾ ਖਾਕ ਸਾਹਿਬ ਜੀ ਦੁਨੀਆ ਸਾਰੀ ਚੰਗੀ ਪਈ ਆ। ਮੈਂ ਕੱਲ ਥੋੜਾ ਜਿਹਾ ਟਾਊਨ ਤੋਂ ਫਰੇਨੋ ਤੋਂ ਬਾਹਰ ਗਿਆ ਸੀ ਖਾਕ ਸਾਹਿਬ ਜੀ, $7 ਨੂੰ ਗੈਲਨ ਤੇਲ ਮੈਂ ਪਵਾ ਕੇ ਲਿਆਇਆ,
0: ਸਾਡੇ ਤੇ ਸਸਤੀ ਚੀਜ਼ ਸਾਹਿਬ ਸਾਡੇ,
1: ਉਹ ਵੀ ਰੈਗੂਲਰ ਗੈਸ ਦੀ ਗੱਲ ਕਰਦਾ ਮੈਂ ਖਾਕ ਸਾਹਿਬ ਜੀ, 699.9 ਰੈਗੂਲਰ ਗੈਸ
0: ਕਿੰਨੇ ਦੀ ਹੈ? 2285 83 87
1: ਗੈਲਨ ਗੈਸ ਦੀ?
0: ਹਾਂਜੀ
1: ਓ ਮਾਈ ਗੋਡ, ਅੱਛਾ
0: ਹਾਂਜੀ ਹਾਂਜੀ, ਸਾਡੇ ਸਸਤੀ ਆ ਸਾਡੇ ਸਸਤੀ ਆ ਇਧਰ ਗੈਸ, ਇਧਰ ਗੈਸ ਦਾ ਬਹੁਤ ਡਿਫਰੈਂਟ ਹੈ ਚੀਮਾ ਸਾਹਿਬ, ਇਧਰ ਰਹੀ ਹੈ ਪਹਿਲਾਂ ਤੋਂ ਇਧਰ ਰਹੀ ਹੈ। ਡਾਕਟਰ ਸਾਹਿਬ ਆ ਗਏ ਚੀਮਾ ਸਾਹਿਬ ਤੇ
1: ਡਾਕਟਰ ਸਾਹਿਬ ਆ ਗਿਆ,
0: ਉਹਨਾਂ ਦਾ ਕਰੀਏ ਸਵਾਗਤ ਤੇ ਉਹਨਾਂ ਨੂੰ ਆਖੀਏ ਜੀ ਆਇਆਂ ਨੂੰ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਰ
2: ਹਾਂਜੀ ਸਤਿ ਸ੍ਰੀ ਅਕਾਲ ਜੀ
1: ਜੀ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਆ ਤੁਹਾਡਾ,
2: ਸਤਿ ਸ੍ਰੀ ਅਕਾਲ ਚੀਮਾ ਸਾਹਿਬ ਖਾਕ ਸਾਹਿਬ ਤੇ

0: ਸਾਡੇ
1: ਸਸਤੀ ਹੈ ਇਧਰ ਗੈਸ, ਇਧਰ ਗੈਸ ਦਾ ਬਹੁਤ ਡਿਫਰੈਂਟ ਹੈ ਚੀਮਾ ਸਾਹਿਬ, ਇਧਰ ਹੀ ਹੈ ਪਹਿਲਾਂ ਤੋਂ ਇਧਰ ਹੀ ਹੈ। ਡਾਕਟਰ ਸਾਹਿਬ ਆ ਗਏ ਚੀਮਾ ਸਾਹਿਬ, ਤੇ
2: ਡਾਕਟਰ ਸਾਹਿਬ ਆ ਗਿਆ,
1: ਉਹਨਾਂ ਦਾ ਕਰੀਏ ਸਵਾਗਤ ਤੇ ਉਹਨਾਂ ਨੂੰ ਆਖੀਏ ਜੀ ਆਇਆਂ ਨੂੰ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਰ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
2: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਜੀ।
3: ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਖੱਗ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ।
3: ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਔਰ ਅਸੀਂ ਇੱਥੇ ਪਹੁੰਚ ਗਏ ਹਾਂ ਕਿ ਸਾਡੀ ਚੈਸਟ ਜਿਹੜੀ ਹੈ ਨਾ, ਚੈਸਟ ਦੇ ਵਿੱਚ ਅਗਰ ਕੋਈ ਨੁਕਸ ਪੈ ਜਾਂਦਾ ਆ ਤੇ ਉਹਦੇ ਬਾਹਰ ਸਾਨੂੰ ਕੀ ਸਾਈਨ ਦਿਖਾਈ ਦੇਣਗੇ, ਕਿਉਂਕਿ ਚੈਸਟ ਦੇ ਜਿੰਨੇ ਵੀ ਆਰਗਨਸ ਹਨ ਨਾ ਉਹਨਾਂ ਬਾਰੇ ਆਪਾਂ ਪੂਰੀ ਡਿਟੇਲ ਆਪਣੇ ਸਰੋਤਿਆਂ ਨੂੰ ਦੱਸ ਚੁੱਕੇ ਹਾਂ। ਔਰ ਫੇਫੜੇ ਹੈਗੇ ਨੇ, ਉਹਦੇ ਵਿਚ ਦਿਲ ਹੈਗਾ ਆ, ਉਹਦੇ ਵਿਚ ਮੀਡੀਆ ਸਟਾਈਨਮ ਦੇ ਅੰਗ ਹੈਗੇ ਆ, ਈਸੋਫੇਗਸ ਹੈਗੀ ਆ, ਅਸੈਂਡਿੰਗ ਜਿਹੜੀ ਹੈ ਡਿਸੈਂਡਿੰਗ ਓਟਾ ਹੈਗੀ ਹੈ, ਜਿਹੜੀ ਹੈਗੀ ਹੈ ਇਨਫੀਰੀਅਰ ਵੇਨਾ ਕੇਵਾ ਹੈਗੀ ਹੈ, ਸੁਪੀਰੀਅਰ ਵੇਨਾ ਕੇਵਾ ਹੈਗੀ ਹੈ, ਇਹ ਸਾਰੇ ਅੰਗਾਂ ਦਾ ਮੈਂ ਸ਼ਾਇਦ ਨਾਂ ਤੁਹਾਡੇ ਇਨ੍ਹਾਂ ਪ੍ਰੋਗਰਾਮਾਂ ਦੇ ਵਿਚ ਲੈ ਚੁੱਕਿਆ।
2: ਦੁਬਾਰਾ ਦੱਸ ਦਿਓ, ਕੋਈ ਗੱਲ ਨਹੀਂ ਜੀ, ਉਹ ਭੁੱਲ ਜਾਂਦੇ ਹੁਣ, ਤੁਹਾਨੂੰ ਪਤਾ ਬਈ ਮੈਮਰੀ ਅੱਜ ਕੱਲ ਜਿਹੜੀ ਇੰਨੀ ਬਹੁਤੀ ਤੇਜ਼ ਨਹੀਂ ਹੁੰਦੀ ਨਾ, ਦੁਬਾਰਾ ਦੁਬਾਰਾ ਦੱਸ ਦਿਆ ਕਰੋ, ਕੋਈ ਗੱਲ ਨਹੀਂ,
1: ਸ਼ੋਰਟ ਸਮਝਾ ਦਿਆ ਕਰੋ। ਬਿਲਕੁਲ ਜੀ, ਅਸੀਂ ਮੈਂ ਵੀ, ਮੈਨੂੰ ਵੀ ਨਹੀਂ ਇਸ ਬਾਰੇ ਜਾਣਕਾਰੀ ਕੀਤੀ ਹੈ, ਤੁਸੀਂ ਪਰ ਦੱਸੋ ਫਿਰ ਇੱਕ
3: ਮੈਂ ਫਿਰ ਬੋਲ ਦੇਣਾ, ਕੋਈ ਗੱਲ ਨਹੀਂ। ਮੈਨੂੰ ਤੇ ਤੁਸੀਂ ਜਿਹੜਾ ਸੁਰਿੰਦਰ ਕੌਰ ਦਾ ਰਿਕਾਰਡ ਕਹੋਗੇ ਤੇ ਮੈਂ ਉਸ ਤੋਂ ਸ਼ੁਰੂ ਕਰ ਦਿਆਂਗਾ
1: ਜੀ।
3: ਸੁਰਿੰਦਰ ਕੌਰ ਦੇ ਰਿਕਾਰਡ ਤੋਂ ਸ਼ੁਰੂ ਕਰ ਦੇਗੇ, ਜਮਲੇ ਜੱਟ ਦਾ ਆਖੋਗੇ ਉੱਥੇ ਸ਼ੁਰੂ ਕਰ ਲਾਂਗੇ
1: ਜੀ।
3: ਹਾਂਜੀ
2: ਸੁਨੀਤਾ।
3: ਸੋ ਚਲੋ ਖੈਰ, ਅਸੀਂ ਚੈਸਟ ਦੀ ਵਿਆਖਿਆ ਕਰਦੇ ਹਾਂ ਤੇ ਮੈਂ ਇਸ ਗੱਲ ਨੂੰ ਫਿਰ ਦੁਬਾਰਾ ਦੁਹਰਾ ਰਿਹਾ ਹਾਂ ਕਿ ਚੈਸਟ ਇੱਕ ਬਹੁਤ ਵੱਡਾ ਖਜ਼ਾਨਾ ਆ, ਬਹੁਤ ਸਾਰੇ ਅੰਗ ਆ ਇਹਦੇ ਵਿਚ, ਔਰ ਉਸ ਅੰਗਾਂ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਆ ਵੀ ਜੇ ਚੈਸਟ ਦੇ ਕੋਈ ਬਾਹਰ ਸਾਈਨ ਅਸੀਂ ਲੱਭਣੇ ਨੇ ਤੇ ਫਿਰ ਸਾਨੂੰ ਇਹ ਵੀ ਪਤਾ ਹੋਵੇ ਵੀ ਕਿਹੜੇ ਕਿਹੜੇ ਅੰਗ ਦੇ ਵਿਚ ਕੁਝ ਹੋ ਸਕਦਾ ਹੈ। ਬੇਸ਼ੱਕ ਇਸ ਪ੍ਰੋਗਰਾਮ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਾਂਗਾ ਵੀ ਕਿਸ ਅੰਗ ਦੇ ਵਿਚ ਕੋਈ ਖਰਾਬੀ ਹੋਵੇ ਤੇ ਬਾਹਰ ਕੀ ਸਾਈਨ ਹੋਣਗੇ।
2: ਹਾਂਜੀ,
3: ਮੈਂ ਡਿਟੇਲ ਦੇ ਵਿਚ ਤੁਹਾਡੇ ਸਾਂਝ ਪਾਵਾਂਗਾ, ਪਰ ਹੁਣ ਸਭ ਤੋਂ ਪਹਿਲਾਂ ਤੁਹਾਡੇ ਕਹਿਣ ਮੁਤਾਬਕ ਕਿ ਚਲੋ ਮੈਂ ਦੁਬਾਰਾ ਉਸ ਨੂੰ ਰਿਪੀਟ ਕਰ ਰਿਹਾ ਵੀ ਸਾਡੇ ਚੈਸਟ ਦਾ ਜਿਹੜਾ ਕੇਜ ਆ ਬਣਿਆ ਹੋਇਆ ਆ ਉਹ ਰਿਸ ਦਾ ਬਣਿਆ ਹੋਇਆ
2: ਜੀ।
3: ਪਿਛਲੇ ਪਾਸੇ ਰੀੜ ਦੀ ਹੱਡੀ ਆ, ਸਾਹਮਣੇ ਪਾਸੇ ਸਟਰਨਮ ਹੈਗੀ ਆ, ਸਟਰਨਮ ਦੇ ਤਿੰਨ ਹਿੱਸੇ ਹੈਗੇ ਨੇ, ਉਪਰ ਵਾਲਾ ਸਭ ਤੋਂ ਹਿੱਸਾ ਉਹਨੂੰ ਅਸੀਂ ਮੈਨੂਵੇਰੀਅਮ ਸਟਰਨਾਈ ਕਹਿੰਦੇ ਹਾਂ, ਔਰ ਉਹ ਦੋਵੇਂ ਪਾਸੇ ਸਾਡੀ ਕਲੈਵੀਕਲ ਜਿਹੜੀ ਹਸਲੀ ਦੀ ਹੱਡੀ ਨੂੰ ਜੁੜਦੇ ਨੇ, ਔਰ ਹਸਲੀ ਦੀ ਹੱਡੀ ਮੈਨੂਵੇਰੀਅਮ ਸਟਰਨਾਈ ਤੋਂ ਲੈ ਕੇ ਸਾਹਮਣੇ ਤੋਂ ਲੈ ਕੇ ਜਿੱਥੇ ਅਸੀਂ ਆਪਣੀ ਨੈਕਟਾਈ ਬੰਨਦੇ ਹਾਂ ਤੇ ਉਹਦੀ ਨੋਟ ਆਉਂਦੀ ਹੈ, ਉਹਦੇ ਤੋਂ ਲੈ ਕੇ ਤੇ ਪਿੱਛੇ ਸ਼ੋਲਡਰ ਤੱਕ ਜਾਂਦੀ ਆ, ਮੋਢੇ ਤੱਕ ਜਾਂਦੀ ਆ। ਉਹਦੀ ਵਿਆਖਿਆ ਹੈਗੀ ਹੈ ਤੇ ਉਸ ਤੋਂ ਹੇਠਾਂ ਸਟਰਨਮ ਦਾ ਜਿਹੜਾ ਹਿੱਸਾ ਉਹਨੂੰ ਅਸੀਂ ਕਹਿੰਦੇ ਸ਼ਾਫਟ ਆਫ ਦੀ ਸਟਰਨਮ, ਸ਼ਾਫਟ ਆਫ ਸਟਰਨਮ ਜਿਹੜੀ ਹੈ ਉਹ ਰਿਬਸ ਦੇ ਨਾਲ ਜੁੜਦੀ ਹੈ, ਜਿੱਥੇ ਰਿਬਸ ਖਤਮ ਹੁੰਦੀਆਂ ਨੇ ਉਹ ਵੀ ਮੈਂ ਦੱਸਦਾ ਕਿ ਵੇਰਵਾ ਉਹਦੇ ਬਾਰੇ ਵੀ, ਔਰ ਉਹਦੇ ਹੇਠਾਂ ਇੱਕ ਛੋਟਾ ਜਿਹਾ ਪੋਰਸ਼ਨ ਤਿਕੋਨਾ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਅਸੀਂ ਫਾਲਟ ਸਟਰਨਮ। ਸਾਰੇ ਅੰਗਾਂ ਦੇ ਸਾਰੇ ਹਿੱਸਿਆਂ ਦੇ ਅਲੱਗ ਅਲੱਗ ਕੰਮ ਹੈਗੇ ਆ ਛਾਤੀ ਦੇ ਵਿਚ, ਇਹਨਾਂ ਦੀ ਜ਼ਿੰਮੇਵਾਰੀ ਹੈਗੀ ਆ
2: ਜੀ ਡਾਕਟਰ,
3: ਜ਼ਿੰਮੇਵਾਰੀ ਦੇ ਮੁਤਾਬਕ। ਹਾਂਜੀ ਕਹਿ ਰਹੇ ਹੋ ਤੁਸੀਂ ਕੁਛ?
2: ਹਾਂਜੀ ਮੈਂ ਕਹਿਣ ਲੱਗਿਆ ਸੀ, ਮੈਂ ਇਹ ਤੁਹਾਨੂੰ ਇੱਕ ਸਵਾਲ ਮੇਰੇ ਦਿਮਾਗ ਦੇ ਵਿਚ ਚੇਤੋਂ ਹੀ ਇਹ ਆ ਰਿਹਾ ਪਰ ਮੈਨੂੰ ਯਾਦ ਭੁੱਲ ਜਾਂਦਾ, ਡਾਕਟਰ ਸਾਹਿਬ ਕੋਈ ਐਸੀ ਕਿਤਾਬ ਜਾਂ ਡਿਕਸ਼ਨਰੀ ਕੋਈ ਇਸ ਤਰ੍ਹਾਂ ਦੀ ਹੈਗੀ ਆ ਜਿਹਦੇ ਵਿਚ ਜਿੰਨੇ ਆਪਾਂ ਸ਼ਬਦ ਅੰਗਰੇਜ਼ੀ ਦੇ ਹੁਣ ਵਰਤਦੇ ਆ ਸਟਰਨਮ ਆਹ ਹਸਲੀ ਦੀ ਹੱਡੀ ਇਹਨਾਂ ਦੇ ਪੰਜਾਬੀ ਵਿਚ ਨਾ ਹੋਣ?
3: ਬਹੁਤ ਸਾਰੀਆਂ ਚੀਜ਼ਾਂ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਨਾ ਲੈ ਜਾਣ, ਪਰ ਸ਼ੁਰੂ ਤੋਂ ਲੈ ਕੇ ਜਿਹੜੀ ਇਹ ਰਿਸਰਚ ਹੋਈ ਤੇ ਉਹਦੇ ਨਾਂ ਰੱਖੇ ਗਏ ਉਹ ਅੰਗਰੇਜ਼ੀ ਮੀਡੀਅਮ ਚ ਰੱਖੇ ਗਏ ਤੇ ਜ਼ਿਆਦਾਤਰ ਉਹੀ ਪ੍ਰਚਲਿਤ ਨੇ। ਦੂਸਰੀ ਗੱਲ ਇਹ ਆ ਕਿ ਸਾਡੇ ਮੈਡੀਕਲ ਕਾਲਜਾਂ ਦੇ ਵਿਚ ਵੀ ਜਿਹੜੀ ਪੜ੍ਹਾਈ ਕਰਾਈ ਜਾਂਦੀ ਹੈ ਨਾ ਉਹ ਸਾਰੀ ਉਹੀ ਸਟਾਈਲ ਤੇ ਕਰਾਈ ਜਾਂਦੀ ਹੈ, ਜਿਵੇਂ ਹੁਣ ਮੇਰੇ ਜ਼ਮਾਨੇ ਦੇ ਵਿਚ ਗ੍ਰੇਜ਼ ਅਨਾਟਮੀ ਹੁੰਦੀ ਸੀ ਤਕਰੀਬਨ ਉਹਦਾ 2500 ਦੇ ਕਰੀਬ ਪੇਜ ਹੁੰਦਾ ਸੀਗਾ, ਔਰ 2500 ਦਾ ਪੇਜ ਅਸਾਂ ਪੜ੍ਹਨਾ ਹੁੰਦਾ ਸੀ ਤੇ ਇੱਕ ਇੱਕ ਅੰਗ ਬਾਰੇ ਜਾਣਕਾਰੀ ਹੈਗੀ ਸੀਗੀ, ਉਹਦਾ ਡਾਇਮੈਨਸ਼ਨਸ ਕੀ ਹੈ, ਉਹ ਬਣਿਆ ਕਦੋਂ ਸੀ, ਮਾਂ ਦੇ ਪੇਟ ਚ ਕਦੋਂ ਬਣਨਾ ਸ਼ੁਰੂ ਹੋਇਆ ਸੀ, ਕਿਵੇਂ ਡਿਵੈਲਪ ਹੋਇਆ, ਫਿਰ ਉਹਦੇ ਕਿਹੜੇ ਕਿਹੜੇ ਹਿੱਸੇ, ਮਤਲਬ ਇੱਕ ਇੱਕ ਚੀਜ਼ ਅਸੀਂ ਉਸਦੀ ਸਟੱਡੀ ਕੀਤੀ ਹੈ ਤੇ ਮੈਂ ਇਹ ਕਹਿ ਸਕਦਾ ਹਾਂ ਵੀ ਮੈਂ ਥੋੜੀ ਜਿਹੀ ਜ਼ਿਆਦਾ ਕੀਤੀ ਹੈ।

0: ਓਕੇ ਪਰ ਉਹਨਾਂ ਦੇ ਪੰਜਾਬੀ ਵਿੱਚ
1: ਆਯੁਰਵੈਦਿਕ ਵਾਲਿਆਂ ਨੇ ਬਹੁਤ ਸਾਰੇ ਜਿਵੇਂ ਨਾੜਾਂ ਨੂੰ ਧਮਨੀਆਂ ਕਹਿ ਦਿੰਦੇ ਹੈਗੇ ਹਾਂਜੀ
0: ਹਾਂਜੀ
1: ਜਿਹੜੀਆਂ ਆਰਟਰੀਜ਼ ਨੂੰ ਸ਼ਿਰਾ ਕਹਿ ਦਿੰਦੇ ਹੈਗੇ ਆ ਇਸ ਤਰ੍ਹਾਂ ਬਹੁਤ ਸਾਰੇ ਨਾਂ ਉਹਨਾਂ ਨੇ ਰੱਖ ਦਿੱਤੇ ਨੇ ਪਰ ਜਿਵੇਂ ਉਹ ਕਹਿੰਦੇ ਨੇ ਨਾ ਵੀ ਜੇ ਰੇਲਵੇ ਸਟੇਸ਼ਨ ਕਹਿਣਾ ਹੋਵੇ ਤੇ ਸੌਖਾ ਹੈ ਤੇ ਜੇ ਲੋਹਪਤ ਗਾਮਨੀ ਵਿਸ਼ਰਾਮ ਗ੍ਰਹਿ ਵਾਲਿਆ ਕਹਿਣਾ ਹੋਵੇ ਤੇ ਬੜਾ ਔਖਾ
0: ਬੜਾ ਔਖਾ ਲੱਗਦਾ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈ ਹਾਂਜੀ
1: ਇਸ ਕਰਕੇ ਬਹੁਤੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਉਸ ਇੰਗਲਿਸ਼ ਮੀਡੀਅਮ ਦੇ ਵਿੱਚ ਰੱਖੇ ਗਏ ਉਹਨਾਂ ਦੇ ਨਾਵਾਂ ਦੇ ਨਾਲ ਬਹੁਤੀਆਂ ਸੌਖੀਆਂ ਲੱਗਦੀਆਂ ਨੇ ਔਰ ਉਹ ਸੌਖੀਆਂ ਲੱਗਣ ਕਰਕੇ ਅਸੀਂ ਆਮ ਜ਼ਿਆਦਾਤਰ ਉਹੀ ਪ੍ਰਚਲਿਤ ਹੋਈ ਹੈ ਉਹਦਾ ਬਹੁਤਾ ਕੋਈ ਵਿਕਲਪ ਜਿਹੜਾ ਆ ਈਵਨ ਆਯੁਰਵੈਦਿਕ ਦੇ ਵਿੱਚ ਵੀ ਕਾਮਯਾਬ ਨਹੀਂ ਹੋਇਆ ਹਾਲਾਂਕਿ ਅਸੀਂ ਪੜ੍ਹਦੇ ਹਾਂ ਆਯੁਰਵੈਦਿਕ ਦੇ ਵਿੱਚ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਂ ਅਸੀਂ ਪੜ੍ਹਦੇ ਹਾਂ ਪਰ ਉਹ ਸਾਰੇ ਇੰਨੇ ਯਾਦ ਨਹੀਂ ਰਹਿਣੇ ਜਾਂ ਯਾਦ ਰਹਿਣੇ ਔਖੇ ਨੇ ਜਿੰਨੇ ਅਸੀਂ ਆਰਟਰੀਜ਼ ਵੇਨਸ ਡਿਸੈਂਡਿੰਗ ਓਟਾ ਅਸੈਂਡਿੰਗ ਓਟਾ ਅਸੈਂਡਿੰਗ ਬਿਨਾਂ ਕਹਿਵਾ ਇਹ ਸਾਰੇ ਅਸੀਂ ਕਰ ਲੈਂਦੇ ਹਾਂ ਤੇ ਸਾਨੂੰ ਸੌਖਾ ਲੱਗਦਾ
0: ਤੇ ਇਹ ਡਾਕਟਰ ਸਾਹਿਬ ਜਦੋਂ ਮੈਂ ਪੜ੍ਹਦਾ ਸੀਗਾ ਅੱਠਵੀਂ ਨੌਵੀਂ ਚ ਪੜ੍ਹਦਾ ਹੁੰਦਾ ਸੀਗਾ ਉਦੋਂ ਥੋੜੀ ਜਿਹੀ ਹਜੇ ਪੰਜਾਬੀ ਹੁੰਦੀ ਸੀ ਜਿੱਦਾਂ ਆਪਾਂ ਹੁਣ ਉਹ ਕਮਿਸਟਰੀ ਕਹਿ ਦਿੰਦੇ ਆ ਉਸ ਵੇਲੇ ਇਹਨੂੰ ਕਮਿਸਟਰੀ ਨੂੰ ਹੋਰ ਕੁਛ ਕਹਿੰਦੇ ਸੀ ਪਤਾ ਨੀ ਕੀ ਵਿਦਿਆ ਆ ਜਿਹੜੀ ਸੀਗੀ ਸਮਾਜਿਕ ਹੁੰਦੀ ਸੀਗੀ ਇਹਨੂੰ ਭੂਗੋਲ ਕਹਿ ਦਿੰਦੇ ਸੀ ਕਿੰਨੇ ਏਦਾਂ ਦੇ ਨਾਂ ਉਦੋਂ ਹੁੰਦੇ ਸੀਗੇ ਜਿਹੜੇ ਰਸਾਇਣਕ ਹਾਂ ਰਸਾਇਣਕ ਵਿਦਿਆ ਜਿਹੜੀ ਕਮਿਸਟਰੀ ਹੁੰਦੀ ਆ ਤੇ ਜਿਹੜੀ ਉਹ ਫਿਜ਼ਿਕਸ ਹੁੰਦੀ ਆ ਉਹਨੂੰ ਕਹਿੰਦੇ ਹੁੰਦੇ ਸੀਗੇ ਭੌਤਿਕ ਵਿਦਿਆ ਭੌਤਿਕ ਤੇ ਰਸਾਇਣ
1: ਬਹੁਤ ਸਾਰੀਆਂ ਭਾਸ਼ਾਵਾਂ ਨੇ ਚੀਮਾ ਸਾਹਿਬ ਬਹੁਤ ਭਾਸ਼ਾਵਾਂ ਤੋਂ ਜਿਹੜੀਆਂ ਉਸ ਤੋਂ ਪਹਿਲੀਆਂ ਪੁਰਾਣੀਆਂ ਸੀ ਲਫ਼ਜ਼ ਉਧਾਰੇ ਲੈ ਕੇ ਆਪਣੇ ਆਪਣਾ ਅਮੀਰ ਵਿਰਸਾ ਬਣਾਇਆ
0: ਬਿਲਕੁਲ
1: ਗੁੱਡ ਮੈਨ ਦੀ ਲਾਲਚਨ ਹੈ ਤਾਂ ਅੰਗਰੇਜ਼ੀ ਦਾ ਲਫ਼ਜ਼ ਹੀ ਹੈ ਨਾ
0: ਹਾਂਜੀ
1: ਕਹਿੰਦਾ ਦੇਣਾ ਪਿਆ ਬਈ ਗੁੱਡ ਮੈਨ ਦੀ ਲਾਲਚਨ ਹੈ
0: ਹਾਂਜੀ ਹਾਂਜੀ ਬਿਲਕੁਲ ਇੱਦਾਂ ਹੀ
1: ਤੁਹਾਨੂੰ ਪਤਾ ਹੋਵੇ ਜਾਂ ਨਾ ਹੋਵੇ ਅਸੀਂ ਲਫ਼ਜ਼ ਇਸ ਤਰ੍ਹਾਂ ਦੇ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਨੇ
0: ਬਿਲਕੁਲ
1: ਉਹ ਹੁਣ ਸਾਡਾ ਆਮ ਹੀ ਲੱਗਦਾ ਵੀ ਨਹੀਂ ਇਹਦਾ ਸਾਡੇ ਆਪਣੇ ਲਫ਼ਜ਼ ਨੇ
0: ਆਪਣੇ ਬਿਲਕੁਲ ਇਸੇ ਤਰ੍ਹਾਂ ਜੀ
1: ਔਰ ਪੜ੍ਹਾਈ ਦਾ ਮਤਲਬ ਇਹ ਹੁੰਦਾ ਹੈ ਵੀ ਤੁਸੀਂ ਉਹ ਲਫ਼ਜ਼ ਬੋਲੋ ਜਿਹੜੇ ਆਸਾਨੀ ਨਾਲ ਸਮਝੇ ਜਾ ਸਕਣ ਔਰ ਉਹ ਸਮਝੇ ਜਾ ਸਕਣ ਦੇ ਕਰਕੇ ਹੀ ਇਹਨਾਂ ਚੀਜ਼ਾਂ ਦਾ ਜਿਹੜਾ ਮੈਂ ਨਾਂ ਲੈ ਰਿਹਾ ਹਾਂ ਇਹ ਉਹ ਜ਼ਿਆਦਾ ਪ੍ਰਚਲਿਤ ਨਾਂ ਨੇ ਔਰ ਉਹਨਾਂ ਪ੍ਰਚਲਿਤ ਨਾਵਾਂ ਦੇ ਮੁਤਾਬਕ ਮੈਂ ਇਸ ਗੱਲ ਨੂੰ ਅੱਗੇ ਤੁਹਾਡੇ ਸਾਹਮਣੇ ਤੋਰ ਰਿਹਾ
0: ਜੀ ਜੀ
1: ਸੋ ਸਟਰਨਮ ਜਿਹੜੀ ਹੈ ਉਹ ਸਾਹਮਣੇ ਪਾਸਿਓਂ ਸਾਡੀ ਛਾਤੀ ਨੂੰ ਬੰਨਦੀ ਹੈ ਤੇ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਇੱਕ ਬਹੁਤ ਵੱਡਾ ਪਿੱਲਰ ਆ ਜਿਹਦੇ ਤੇ ਕਈ ਮੰਜ਼ਲਾਂ ਜਿਵੇਂ ਉਸਾਰੀਆਂ ਹੁੰਦੀਆਂ ਨਾ ਪਿੱਲਰ ਬਣਾ ਕੇ ਤੇ ਮੰਜ਼ਲਾਂ ਉਸਾਰੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਇਹਦਾ ਸਭ ਤੋਂ ਪਹਿਲਾਂ ਪੈਲਵਿਕ ਏਰੀਆ ਉਸਾਰਿਆ ਹੈਗਾ ਉਸ ਤੋਂ ਬਾਅਦ ਅਬਡੋਮਨ ਵਾਲਾ ਏਰੀਆ ਉਸਾਰਿਆ ਹੈਗਾ ਉਸ ਤੋਂ ਬਾਅਦ ਚੈਸਟ ਵਾਲਾ ਏਰੀਆ ਉਸਾਰਿਆ ਹੈ ਉਸ ਤੋਂ ਬਾਅਦ ਨੈਕ ਵਾਲਾ ਏਰੀਆ ਉਸਾਰਿਆ ਉਸ ਤੋਂ ਬਾਅਦ ਉਹ ਸਿਰ ਵਾਲਾ ਏਰੀਆ ਉਸਾਰਿਆ ਹੈਗਾ ਤੋ ਇੰਨੀਆਂ ਸਾਰੀਆਂ ਮੰਜ਼ਲਾਂ ਇਸ ਇੱਕ ਪਿੱਲਰ ਜਿਹੜਾ ਜਿਹਨੂੰ ਅਸੀਂ ਵਰਟੇਬਰਲ ਕਾਲਮ ਕਹਿੰਦੇ ਹਾਂ ਇਹਦੇ ਨਾਲ ਬਣਦੀਆਂ ਨੇ ਇਹਦੀ ਸਪੋਰਟ ਦੇ ਨਾਲ ਔਰ ਅਲੱਗ ਅਲੱਗ ਥਾਵਾਂ ਤੇ ਜਿਵੇਂ ਅਸੀਂ ਪੈਲਵਿਕ ਏਰੀਏ ਦੀ ਮੈਂ ਹੁਣ ਗੱਲ ਕਰੀ ਹੈ ਤੇ ਇਹਨੂੰ ਬੰਨਣ ਵਾਸਤੇ ਅਲੱਗ ਇਲੀਅਮ ਈਸੀਅਮ ਤੇ ਟਿਊਬਕ ਲੱਗਦੀਆਂ ਬੋਨ ਜਿਹੜੇ ਨੇ ਹੋਰ ਘੇਰਾ ਪਾ ਕੇ ਇਹਨੂੰ ਮਜ਼ਬੂਤ ਕਰਦੀਆਂ ਨੇ ਜੇ ਅਸੀਂ ਛਾਤੀ ਚ ਪਹੁੰਚ ਜਾਂਦੇ ਹਾਂ ਤੇ ਫਿਰ ਸਾਡੀਆਂ ਰਿਬਸ ਜਿਹੜੀਆਂ ਨੇ ਉਹ ਇਸ ਗੱਲ ਨੂੰ ਮਜ਼ਬੂਤ ਕਰਦੀਆਂ ਨੇ ਤੇ ਉਸ ਰਿਬਸ ਦੇ ਵੇਰਵੇ ਤੇ ਮੈਂ ਹੁਣ ਆਪਾਂ ਪਹੁੰਚੇ ਹੋਏ ਹਾਂ ਜਿਵੇਂ ਤੁਸੀਂ ਕਿਹਾ ਰਿਪੀਟ ਕਰਨ ਵਾਸਤੇ ਤੇ ਮੈਂ ਰਿਪੀਟ ਕਰ ਰਿਹਾ ਹਾਂ ਵੀ ਸਾਡੀ ਸਟਰਨਮ ਦੇ ਤਿੰਨ ਹਿੱਸੇ ਮੈਂ ਦੱਸ ਦਿੱਤੇ ਆ ਉੱਪਰ ਵਾਲਾ ਮੈਨੂੰ ਮੇਰੀ ਮਸਟਰਨਾ ਹੀ ਜਿਹੜਾ ਸਾਡੀ ਕਲੈਵੀਕਲ ਦੇ ਨਾਲ ਜੁੜਦਾ ਹੈਗਾ ਆ ਹਸਲੀ ਦੀ ਹੱਡੀ ਅਸੀਂ ਉਹਨੂੰ ਕਹਿੰਦੇ ਹਾਂ ਹਾਂਜੀ ਔਰ ਉਹ ਇੱਕ ਪਾਸੇ ਸਟਰਨਮ ਦੇ ਨਾਲ ਜੁੜੀ ਹੈ ਜਿਹੜਾ ਮੈਨੂੰ ਬੜੀ ਮਸਟਰਨਾਈ ਹੈ ਦੂਜੇ ਪਾਸੇ ਇਹ ਸ਼ੋਲਡਰ ਦੇ ਨਾਲ ਜੁੜੀ ਹੈ ਤੇ ਸ਼ੋਲਡਰ ਨੂੰ ਮਜ਼ਬੂਤ ਕਰਦੀ ਹੈ ਉੱਪਰ ਵਾਲੇ ਪਾਸਿਓਂ ਉਹਦੀ ਮਜ਼ਬੂਤੀ ਬਣਾਉਂਦੀ ਹੈ ਤੇ ਉਹਦੇ ਹੇਠਾਂ ਅਸੀਂ ਕਿਹਾ ਹੈਗਾ ਵੀ ਸਟਰਨਮ ਦਾ ਬਾਡੀ ਆਫ ਦੀ ਸਟਰਨਮ ਹੈਗੀ ਹੈ ਬਾਡੀ ਆਫ ਦੀ ਸਟਰਨਮ ਦੇ ਨਾਲ ਬਹੁਤ ਸਾਰੇ ਮਸਲ ਜੁੜੇ ਹੋਏ ਨੇ ਔਰ ਬਹੁਤ ਸਾਰੀਆਂ ਰਿਬਸ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ ਰਿਬਸ ਨੂੰ ਕਵਰ ਕਰਨ ਵਾਸਤੇ ਮਸਲ ਜੁੜੇ ਹੋਏ ਨੇ ਔਰ ਰਿਬਸ ਦੇ ਇਨ ਬਿਟਵੀਨ ਜਿਹੜੀਆਂ ਨੇ ਉਹ ਕੋਸਟਲ ਕਾਰਟੀਲੇਜਸ ਹੈਗੀਆਂ ਨੇ ਇਹਨਾਂ ਦਾ ਵੇਰਵਾ ਮੈਂ ਤੁਹਾਡੇ ਸਾਹਮਣੇ ਥੋੜਾ ਜਿਹਾ ਹੁਣ ਫਿਰ ਰੱਖਦੇ ਹਾਂ ਵੀ ਜਿਹੜੀਆਂ ਰਿਬਸ ਹੈਗੀਆਂ ਨੇ ਉਹ ਅਸੀਂ ਸਾਰੇ ਜਾਣਦੇ ਹਾਂ ਕਿ 12 ਪੇਅਰਸ ਆਫ ਹੈਗੇ ਨੇ ਜਿਵੇਂ 12 ਪੇਅਰ ਕ੍ਰੇਨੀ ਨਰਵਸ ਦੇ ਨਾ ਉਵੇਂ 12 ਪੇਅਰ ਜਿਹੜੇ ਨੇ 24 ਸਾਡੀਆਂ ਰਿਬਸ ਹੈਗੀਆਂ ਨੇ 12 ਇੱਕ ਪਾਸੇ 12 ਦੂਜੇ ਪਾਸੇ ਲੇਕਿਨ 12 ਦੀਆਂ 12 ਸਾਰੀਆਂ ਸਟਰਨਮ ਦੇ ਨਾਲ ਨਹੀਂ ਜੁੜਦੀਆਂ ਪਹਿਲੀਆਂ 7 ਰਿਬਸ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਜੁੜਦੀਆਂ ਨੇ ਹੇਠਾਂ ਵਾਲੇ ਪਾਸੇ ਕਿਉਂਕਿ ਪੇਟ ਨੂੰ ਜ਼ਿਆਦਾ ਹਿੱਸਾ ਚਾਹੀਦਾ ਹੈ ਕਿਉਂਕਿ ਪੇਟ ਪਰੌਂਠੇ ਜ਼ਿਆਦਾ ਖਾ ਲਏ ਤੇ ਜ਼ਿਆਦਾ ਫੁੱਲ ਨਹੀਂ ਸਕਦਾ, ਗੈਸ ਬਣ ਗਈ ਤਾਂ ਵੀ ਫੁੱਲ ਸਕਦਾ, ਕੋਈ ਪ੍ਰੋਬਲਮ ਹੋ ਗਈ ਤਾਂ ਵੀ ਐਸਾ ਹੋ ਸਕਦਾ। ਕੁਦਰਤ ਨੇ ਉਹਨੇ ਹੀ ਬਣਾਇਆ ਵੀ ਛਾਤੀ ਦੇ ਵਿੱਚ ਤੇ ਉਹ ਅੰਗ ਰੱਖੇ ਜਾਣ ਜਿਨ੍ਹਾਂ ਦੀ ਇੱਕ ਲਿਮਿਟਡ ਡਾਇਲੇਟੇਸ਼ਨ ਹੈ, ਲਿਮਿਟਡ ਉਹ ਫੈਲਦੇ ਨੇ ਤੇ ਲਿਮਿਟਡ ਉਹ ਸੁੰਗੜਦੇ। ਫੇਫੜਿਆਂ ਦੀ ਗੱਲ ਹੈਗੀ ਹੈ, ਇੱਕ ਲਿਮਿਟ ਹੈਗੀ ਹੈ। ਹਾਰਟ ਦੀ ਗੱਲ ਹੈਗੀ ਹੈ, ਇੱਕ ਲਿਮਿਟ ਹੈਗੀ ਹੈ। ਇਸ ਤਰ੍ਹਾਂ ਕਰਕੇ ਉਹ ਕੇਜ ਬਣਾ ਦਿੱਤਾ ਹੱਡੀਆਂ ਦਾ, ਜਿਹਨੂੰ ਅਸੀਂ ਰਿਬਸ ਕਹਿੰਦੇ ਹਾਂ, ਤੇ ਉਹਨਾਂ ਦਾ ਫੈਲਾਓ ਘੱਟ ਹੁੰਦਾ, ਪਰ ਲਚਕ ਉਹਨਾਂ ਦੇ ਵਿੱਚ ਵੀ ਕੁਦਰਤ ਨੇ ਰੱਖੀ ਹੈ। ਤੇ ਮੈਂ ਕਹਿ ਰਿਹਾ ਹਾਂ ਕਿ ਪਹਿਲੀਆਂ 7 ਰਿਬਸ ਜਿਹੜੀਆਂ ਨੇ ਸੱਜੇ ਤੇ 7 ਰਿਬਸ ਖੱਬੇ ਪਾਸੇ, ਇਹ ਇਸ ਸਟਰਨਮ ਦੇ ਨਾਲ ਸਾਹਮਣੇ ਤੋਂ ਬੰਨੀਆਂ ਨੇ। ਪਿਛਲੇ ਪਾਸੇ ਉਹ ਰੀੜ੍ਹ ਦੀ ਹੱਡੀ ਜਿਹਨੂੰ ਅਸੀਂ ਕਹਿੰਦੇ ਹਾਂ, ਸਾਡਾ ਵੱਡਾ ਪਿੱਲਰ ਹੈਗਾ ਆ, ਉਹਦੇ ਨਾਲ ਬਚਦੀਆਂ ਨੇ। ਬਾਹਰ ਇੱਕ ਮਜ਼ਬੂਤੀ ਬਣਾ ਦਿੱਤੀ ਗਈ ਜਿਹੜੀ ਮੇਨ ਪਿੱਲਰ ਦੇ ਨਾਲ ਜਿਹਨੇ ਲੋਡ ਚੁੱਕਣਾ ਹੈ। ਉਸ ਤੋਂ ਬਾਅਦ ਜਿਹੜੀਆਂ 8 ਤੇ 9 ਤੇ 10 ਹੱਡੀਆਂ ਨੇ, ਇਹ ਇੱਕ ਦੂਸਰੀ ਦਾ ਹੱਥ ਫੜ ਕੇ ਜਿਵੇਂ ਪਿੱਛੇ ਪਿੱਛੇ ਹੁੰਦੇ ਜਾਂਦੇ ਨੇ ਨਾ, ਇਸ ਤਰ੍ਹਾਂ ਕਰਕੇ ਇੱਕ ਦੂਸਰੀ ਦੇ ਨਾਲ ਲੱਗੀਆਂ ਹੋਈਆਂ ਨੇ। 7ਵੀਂ ਹੱਡੀ ਦੇ ਨਾਲ, 7ਵੀਂ ਰਿਬਸ ਦੇ ਨਾਲ, 8ਵੀਂ ਰਿਬਸ ਥੋੜਾ ਜਿਹਾ ਜਗ੍ਹਾ ਛੱਡ ਕੇ ਲੱਗੀ ਹੋਈ ਹੈ, 8ਵੀਂ ਰਿਬਸ ਦੇ ਨਾਲ 9ਵੀਂ ਰਿਬਸ ਜਿਹੜੀ ਹੈ ਥੋੜੀ ਜਿਹੀ ਜਗ੍ਹਾ ਛੱਡ ਕੇ ਲੱਗੀ ਹੋਈ ਹੈ, 9ਵੀਂ ਰਿਬਸ ਦੇ ਨਾਲ 10ਵੀਂ ਰਿਬਸ ਜਿਹੜੀ ਥੋੜੀ ਜਿਹੀ ਹੋਰ ਜਗ੍ਹਾ ਛੱਡ ਕੇ ਲੱਗੀ ਹੋਈ ਹੈ। ਤੇ ਜੇ ਦੋਵੇਂ ਪਾਸੇ ਜਗ੍ਹਾ ਛੱਡਦੀਆਂ ਜਾਣਗੀਆਂ, ਤੁਸੀਂ ਆਟੋਮੈਟਿਕ ਸਮਝ ਸਕਦੇ ਹੋ ਵੀ ਪੇਟ ਦਾ ਜਿਹੜਾ ਏਰੀਆ ਹੈ ਉਹ ਖੁੱਲਾ ਹੋ ਗਿਆ, ਡਾਇਲੇਟੇਸ਼ਨ ਹੋ ਗਿਆ ਉਸ ਥਾਂ ਤੇ। ਔਰ ਇਸ ਤਰ੍ਹਾਂ ਕਰਕੇ ਬਾਕੀ 2 ਰਹਿ ਗਈਆਂ ਨੇ, ਤੇ 2 ਨੂੰ ਅਸੀਂ ਕਹਿੰਦੇ ਹਾਂ ਫਲੋਟਿੰਗ ਰਿਬਸ। ਫਲੋਟਿੰਗ ਰਿਬਸ ਦਾ ਮਤਲਬ ਹੈ ਵੀ ਸਾਹਮਣੇ ਪਾਸੇ ਕਿਸੇ ਚੀਜ਼ ਨਾਲ ਲੱਗਦੀਆਂ ਹੀ ਨਹੀਂ ਉਹ ਵਿਚਾਰੀਆਂ, ਪਿਛਲੇ ਪਾਸੇ ਰੀੜ ਦੀ ਹੱਡੀ ਨਾਲ ਲੱਗਦੀਆਂ ਨੇ, ਅਗਲੇ ਪਾਸੇ ਉਹ ਕਿਸੇ ਚੀਜ਼ ਨਾਲ ਵੀ ਨਹੀਂ ਲੱਗਦੀਆਂ ਹੈਗੀਆਂ। ਸੋ ਇਹ ਤਾਂ ਸੀਗਾ ਸਾਡਾ ਹੱਡੀਆਂ ਦਾ ਵੇਰਵਾ, ਔਰ ਹੱਡੀਆਂ ਇਹ ਰਿਬਸ ਦਾ ਵੇਰਵਾ। ਤੇ ਰਿਬਸ ਦੇ ਵਿਚਕਾਰ ਵਿਚਕਾਰ ਇੱਕ ਹੋਰ ਜਿਹੜਾ ਹੈਗਾ ਮਾਸਪੇਸ਼ੀਆਂ ਲੱਗੀਆਂ ਹੋਈਆਂ ਨੇ, ਜਿਹਨੂੰ ਅਸੀਂ ਇੰਟਰਕੋਸਟਲ ਮਸਲਸ ਕਹਿੰਦੇ ਹਾਂ। ਇੰਟਰਕੋਸਟਲ ਦਾ ਕੋਸਟਲ ਦਾ ਮਤਲਬ ਹੁੰਦਾ ਰਿਬਸ, ਇੰਟਰ ਮੀਨਸ ਇਨ ਬਿਟਵੀਨ। ਹਰੇਕ ਪਸਲੀ ਦੇ ਵਿਚਕਾਰ ਜਿਹੜਾ ਇੱਕ ਮਾਸਪੇਸ਼ੀ ਲੱਗੀ ਹੋਈ ਹੈ ਉਹਨੂੰ ਇੰਟਰਕੋਸਟਲ ਦਾ ਨਾਮ ਦੇ ਦਿੱਤਾ ਗਿਆ। ਫਿਰ ਹੈਗੀਆਂ ਨੇ ਕੋਸਟਲ ਕਾਰਟੀਲੇਜ, ਇਹ ਉਹ ਕੋਸਟਲ ਕਾਰਟੀਲੇਜ ਨੇ ਜਿਹੜੀਆਂ ਰਿਬਸ ਦਾ ਅਗਲਾ ਸਿਰਾ ਸਾਡੀ ਇਸ ਸਾਹਮਣੇ ਦੀ ਹੱਡੀ ਦੇ ਨਾਲ ਬਣਦੀਆਂ ਨੇ, ਤੇ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਬਣਦੀਆਂ ਨੇ। ਇਹਨਾਂ ਦੀ ਆਪਣੀ ਆਪਣੀ ਤਰਤੀਬ ਹੈਗੀ ਹੈ। ਸੋ ਤਾਂ ਕਿ ਇਹ ਪਸਲੀਆਂ ਆਪਸ ਵਿੱਚ ਇੱਕ ਦੂਜੀ ਦੂਰੀ ਤੇ ਰਹਿਣ, ਔਰ ਅਗਲੇ ਪਾਸਿਓ ਜਿਹੜੀ ਸਰਨਮ ਹੈ ਉਹਦੇ ਨਾਲ ਵੀ ਘੁੱਟ ਕੇ ਬੰਨੀਆਂ ਰਹਿਣ। ਪਰ ਘੁੱਟ ਕੇ ਬੰਨੀਆਂ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਚ ਲਚਕ ਨਹੀਂ ਹੈਗੀ, ਕਾਰਟੀਲੇਜ ਦਾ ਮਤਲਬ ਹੀ ਲਚਕ ਹੈਗਾ। ਇਹ ਤਾਂ ਸਕਰੂ ਟਾਈਟ ਕਰ ਦਿੰਦੇ, ਬੋਨ ਦੇ ਨਾਲ ਬੋਨ ਜੋੜ ਦਿੰਦੇ, ਕੁਦਰਤ ਨੂੰ ਕੀ ਫਰਕ ਪੈਣਾ ਸੀ। ਲੇਕਿਨ ਉਹਨੂੰ ਪਤਾ ਸੀ ਵੀ ਛਾਤੀ ਨੂੰ ਸਾਹ ਲੈਣ ਨਾਲ ਫੈਲਣਾ ਆ, ਜੇ ਇਹਨੇ ਚੀਮਾ ਸਾਹਿਬ ਨੇ ਪੁਲਿਸ ਚ ਭਰਤੀ ਹੋਣਾ ਹੈ ਤੇ ਉਹ ਵੀ ਉਹਨਾਂ ਆਖਿਆ ਵੀ 33-35 ਛਾਤੀ ਚਾਹੀਦੀ ਹੈ। ਹਾਂਜੀ, ਉਸ ਮੁਤਾਬਕ ਉਹਨੂੰ ਫੈਲਣ ਵਾਸਤੇ ਓਨੀ ਕੁ ਜਗ੍ਹਾ ਰਹਿਣੀ ਚਾਹੀਦੀ ਹੈ ਜਿਹੜੀ ਇਸ ਥਾਂ ਤੇ ਕੁਦਰਤ ਨੇ ਨਿਯਮ ਬਣਾਇਆ ਹੋਇਆ ਹੈਗਾ। ਹੁਣ ਇਸ ਦੇ ਅੰਦਰ ਵਾਲੇ ਪਾਸੇ, ਸਾਰੀ ਛਾਤੀ ਦੇ ਇਸ ਬਣਤਰ ਦੇ ਅੰਦਰ ਵਾਲੇ ਪਾਸੇ ਜਿਹੜੇ ਅੰਗ ਹਨ ਉਹਨਾਂ ਦਾ ਵੇਰਵਾ ਮੈਂ ਦੱਸਿਆ ਸੀ ਕਿ ਸਭ ਤੋਂ ਵੱਡਾ ਏਰੀਆ ਕਵਰ ਕੀਤਾ ਹੋਇਆ ਫੇਫੜਿਆਂ ਨੇ। ਜਿਹੜੇ ਫੇਫੜੇ ਮਾਂ ਦੇ ਪੇਟ ਵਿਚ ਰਹਿੰਦੇ ਆ, ਤੈਅ ਕਰਕੇ ਰੱਖੇ ਹੁੰਦੇ ਨੇ ਬਲੈਡਰ ਵਾਂਗੂ, ਪਰ ਜਦੋਂ ਅਸੀਂ ਬਾਹਰ ਆ ਹੁਣ ਸਾਡੇ ਫੇਫੜੇ ਚੱਲਦੇ ਨੇ, ਜੰਮਣ ਤੋਂ ਬਾਅਦ ਫੇਫੜੇ ਖੁੱਲ ਜਾਂਦੇ ਨੇ, ਉਹਦੀ ਤਰਤੀਬ ਮੈਂ ਤੁਹਾਨੂੰ ਦੱਸੀ ਹੋਈ ਹੈ ਅੱਗੇ। ਉਹ ਫੇਫੜੇ ਖੁੱਲੇ ਹੁੰਦੇ ਨੇ ਤੇ ਇਹ ਸਭ ਤੋਂ ਵੱਧ ਏਰੀਆ ਕਵਰ ਕਰਦੇ ਨੇ। ਖੱਬੇ ਪਾਸੇ ਦਾ ਫੇਫੜਾ ਜਿਹੜਾ ਹੈ ਉਹਦੇ ਵਿਚ ਦੋ ਲੋਬ, ਦੋ ਸੈਕਸ਼ਨ ਬਣੇ ਹੁੰਦੇ ਨੇ। ਸੱਜੇ ਪਾਸੇ ਦਾ ਫੇਫੜਾ ਜਿਹੜਾ ਉਹਦੇ ਚ 3 ਲੋਬ, 3 ਸੈਕਸ਼ਨ ਬਣੇ ਹੁੰਦੇ ਨੇ। ਔਰ ਇਹਨਾਂ ਫੇਫੜਿਆਂ ਦੇ ਉੱਪਰ ਇੱਕ ਗਲਾਫ ਚੜਿਆ ਹੋਇਆ ਹੈ ਜਿਹਨੂੰ ਅਸੀਂ ਪਲਿਊਰਾ ਕਹਿੰਦੇ ਹਾਂ। ਪਲਿਊਰਾ ਇੱਕ ਇਸ ਤਰ੍ਹਾਂ ਦੀ ਕਵਰਿੰਗ ਹੈਗੀ ਹੈ ਜਿਹੜੀ ਬਾਹਰਲੇ ਪਾਸੇ ਇੰਟਰਕੋਸਟਲ ਰਿਬਸ ਦੇ ਨਾਲ ਲੱਗਦੀ ਹੈ। ਜਿਹੜੀ ਸਾਡੀਆਂ ਰਿਬਸ ਨੇ ਉਹਨਾਂ ਦੇ ਅੰਦਰ ਵਾਲਾ ਪਾਸਾ ਉਹਦੇ ਨਾਲ ਇਹ ਲੱਗਦੀ ਹੈ। ਔਰ ਇੱਕ ਹੇਠਾਂ ਵਾਲਾ ਪਾਸੇ ਦਾ ਲੇਅਰ ਹੈਗਾ ਆ, ਉਹਨੂੰ ਅਸੀਂ ਪੈਰਾਈਟਲ ਲੇਅਰ ਕਹਿੰਦੇ ਹਾਂ। ਬਾਹਰਲੇ ਨੂੰ ਪੈਰਾਈਟਲ ਕਹਿੰਦੇ ਹਾਂ ਤੇ ਜਿਹੜਾ ਅੰਦਰ ਫੇਫੜਿਆਂ ਦੇ ਨਾਲ ਜੰਮਿਆ ਹੁੰਦਾ ਉਹਨੂੰ ਵਿਸਰਲ ਲੇਅਰ ਕਹਿੰਦੇ ਹਾਂ। ਠੀਕ ਹੈ, ਸੋ ਇਸ ਤਰ੍ਹਾਂ ਦੇ ਦੋ ਲੇਅਰ ਹੁੰਦੇ ਨੇ, ਭਾਵ ਕਿ ਇਹਨਾਂ ਦੇ ਵਿਚਕਾਰ ਜਗ੍ਹਾ ਬਚ ਗਈ, ਜਗ੍ਹਾ ਬਚ ਗਈ। ਉਹਦੇ ਚ ਥੋੜਾ ਜਿਹਾ ਫਲੂਇਡ ਰੱਖਿਆ ਹੁੰਦਾ ਆ, ਉਹ ਫਲੂਇਡ ਇਹਨਾਂ ਨੂੰ ਫੇਫੜਿਆਂ ਨੂੰ ਫੈਲਣ ਵਾਸਤੇ ਤੇ ਸੁਕੜਨ ਵਾਸਤੇ ਜਗ੍ਹਾ ਦਿੰਦਾ ਹੈ, ਜਿਸ ਕਰਕੇ ਉਹ ਉਹਦੇ ਚ ਥੋੜਾ ਬਹੁਤ ਫਲੂਇਡ ਰੱਖਿਆ ਕਿ ਫ੍ਰਿਕਸ਼ਨ ਨਾ ਹੋਵੇ, ਉਹਨੂੰ ਕੋਈ ਤਕਲੀਫ ਨਾ ਹੋਵੇ। ਇਸ ਲਈ ਕੁਦਰਤ ਨੇ ਇੱਕ ਕਵਰ ਉਹਦੇ ਵਿੱਚ ਕੀਤਾ ਹੋਇਆ। ਜਿਹੜੇ ਮੈਂ ਲੋਭ ਦੱਸੇ ਆ ਨਾ, ਕਿ ਖੱਬੇ ਪਾਸੇ 2 ਲੋਭ, ਸੱਜੇ ਪਾਸੇ 3 ਲੋਭ ਨੇ, ਇਹ ਜਿਹੜੇ ਪਲਿਊਰਾ ਹੈਗਾ, ਇਹ ਜਿਹੜੀ ਕਵਰਿੰਗ ਹੈਗੀ ਫੇਫੜਿਆਂ ਦੇ ਉੱਪਰ, ਇਹ ਉਹਨਾਂ ਦੇ ਅੰਦਰ ਤੱਕ ਜਾਂਦੀ ਹੈ। ਇਹ ਜਿਹੜਾ ਵਿਸਰਲ ਪਲਿਊਰਾ ਹੈ ਅੰਦਰ ਵਾਲਾ, ਉਹ ਉਹਨਾਂ ਫੇਫੜਿਆਂ ਦੇ ਵਿੱਚ ਅੰਦਰ ਤੱਕ ਜਾਂਦਾ ਹੈ ਤਾਂ ਕਿ ਉਹਨਾਂ ਫੇਫੜਿਆਂ ਨੂੰ ਇੱਕ ਦੂਸਰੇ ਤੋਂ ਸੈਪਰੇਟ ਕਰ ਸਕੇ, ਵੱਖਰਾ ਕਰ ਸਕੇ। ਔਰ ਇਹਦੇ ਮੁਤਾਬਕ ਸੱਜੇ ਪਾਸੇ ਤਿੰਨ ਤਰ੍ਹਾਂ ਇਹ ਪਲਿਊਰਾ ਫੇਫੜਿਆਂ ਦੇ ਲੋਬਸ ਦੇ ਅੰਦਰ ਅੰਦਰ ਜਾਂਦਾ ਹੈ। ਬਾਹਰਲਾ ਜਿਹੜਾ ਹੈਗਾ ਆ, ਜਿਹਨੂੰ ਅਸੀਂ ਪੈਰੀਟਲ ਪਲਿਊਰਾ ਕਹਿੰਦੇ ਹਾਂ, ਬਾਹਰਲਾ ਹਿੱਸੇ ਦਾ, ਉਹ ਬਾਹਰ ਬਾਹਰ ਪਾਸੇ ਪਸਲੀਆਂ ਦੇ ਨਾਲ ਲੱਗਿਆ ਹੁੰਦਾ ਤੇ ਬਿਲਕੁਲ ਇੱਕ ਦੂਸਰੇ ਦੇ ਨਾਲ ਜੁੜੇ ਹੀ ਲੱਗਦੇ ਨੇ। ਵੈਸੇ ਦੱਸਣ ਲੱਗਿਆ ਮੈਨੂੰ ਐ ਲੱਗਦਾ ਜਿਵੇਂ ਵਿਚਕਾਰ ਕਾਫੀ ਜਗ੍ਹਾ ਹੋਊਗੀ, ਦਰਿਆ ਨੰਗਨ ਜੋ ਵੀ ਇਸ ਤਰ੍ਹਾਂ ਦੀ ਨਹੀਂ ਹੈਗੀ, ਜੁੜੇ ਇੱਕ ਦੂਜੇ ਦੇ ਨਾਲ ਹੀ ਹੁੰਦੇ ਨੇ, ਪਰ ਹਾਂ ਦੋ ਲੇਅਰ ਹੁੰਦੇ ਨੇ। ਉਸ ਤੋਂ ਬਾਅਦ ਆਪਾਂ ਇਹ ਗੱਲ ਕੀਤੀ ਸੀ ਬਈ ਇਹ ਜਿਹੜਾ ਛਾਤੀ ਦੇ ਵਿੱਚ ਫੇਫੜੇ ਨੇ, ਇਹਨਾਂ ਦੇ ਵਿਚਕਾਰ ਹੀ ਹਾਰਟ ਰੱਖਿਆ ਹੁੰਦਾ, ਦਿਲ ਰੱਖਿਆ ਹੁੰਦਾ ਆ। ਦਿਲ ਜ਼ਿਆਦਾਤਰ ਆਮ ਤੌਰ ਤੇ ਖੱਬੇ ਪਾਸੇ ਹੁੰਦਾ, ਅਸੀਂ ਸਾਰੇ ਜਾਣਦੇ ਹਾਂ ਦਿਲ ਖੱਬੇ ਪਾਸੇ ਆ। ਔਰ ਇਹ ਦਿਲ ਦਾ ਥੋੜਾ ਜਿਹਾ ਹਿੱਸਾ ਸੱਜੇ ਪਾਸੇ ਵੀ ਆਉਂਦਾ ਆ। ਉਹਦੇ ਬਾਰੇ ਮੈਂ ਦੱਸਿਆ ਸੀਗਾ ਵੀ ਜੇ ਸਾਡੀ ਸਾਹਮਣੇ ਦੀ ਹੱਡੀ ਸਟਰਨਮ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚੋਂ ਇੱਕ ਅਸੀਂ ਲਾਈਨ ਖਿੱਚੀਏ ਔਰ ਉਸ ਸੈਂਟਰ ਵਾਲੀ ਲਾਈਨ ਤੋਂ ਸੱਜੇ ਵਾਲੇ ਪਾਸੇ 1.2 ਸੈਂਟੀਮੀਟਰ ਇਸ ਹਾਰਟ ਦੀ ਜਿਹੜੀ ਬਾਉਂਡਰੀ ਹੈ ਉਹ ਸੱਜੇ ਫੇਫੜੇ ਵਾਲੇ ਪਾਸੇ ਵੀ ਆਉਂਦੀ ਹੈਗੀ ਹੈ। ਔਰ ਅਗਲੀ ਗੱਲ ਆਪਾਂ ਇਹ ਕਰੀ ਸੀ ਵੀ ਇਹ ਜਿਹੜਾ ਹਾਰਟ ਹੈ ਇਹਦੇ ਨਾਲ ਕੁਝ ਹੋਰ ਅੰਗ ਹਨ ਜਿਨ੍ਹਾਂ ਦਾ ਹੁਣ ਵੇਰਵਾ ਮੈਂ ਤੁਹਾਨੂੰ ਦੱਸ ਰਿਹਾ ਫਿਰ ਦੁਬਾਰਾ। ਇਹ ਇੱਕ ਗਲਾਫ ਦੇ ਵਿੱਚ ਲਪੇਟੇ ਹੋਏ ਨੇ ਜਾਂ ਇਹਨਾਂ ਦੀ ਆਪਣੀ ਇੱਕ ਬਾਉਂਡਰੀ ਹੈਗੀ ਹੈ, ਇਹ ਸਾਡੀ ਵੱਟ ਹੈਗੀ ਆ। ਇਸ ਵੱਟ ਦੇ ਵਿੱਚ ਦੋਵੇਂ ਪਾਸੇ ਦੀ ਇਹ ਸਾਡੀ ਜ਼ਮੀਨ ਆ। ਔਰ ਇੱਕ ਰਸਤਾ ਹੈਗਾ ਆ ਜਿਹੜਾ ਫੇਫੜਿਆਂ ਤੋਂ ਦੋਹਾਂ ਫੇਫੜਿਆਂ ਦੇ ਵਿਚਕਾਰ ਵਿਚਕਾਰ ਜਾਂਦਾ ਆ, ਜਿਹੜਾ ਉੱਪਰ ਦੇ ਅੰਗਾਂ ਵਾਲੇ ਪਾਸਿਓਂ ਸਿਰ ਵਾਲੇ ਪਾਸੋਂ ਆਉਣ ਵਾਲੀਆਂ ਖੂਨ ਦੀਆਂ ਨਾੜੀਆਂ, ਮੂੰਹ ਤੇ ਨੱਕ ਵਾਲੇ ਪਾਸੋਂ ਆਉਣ ਵਾਲੀ ਸਾਹ ਤੇ ਖੁਰਾਕ ਦੀ ਨਾੜੀ ਇਸ ਏਰੀਏ ਦੇ ਵਿੱਚੋਂ ਲੰਘ ਕੇ ਹੇਠਾਂ ਜਾਂਦੀਆਂ ਨੇ ਫੇਫੜਿਆਂ ਨੂੰ ਤੇ ਹੇਠਾਂ ਜਾਂਦੀਆਂ ਨੇ ਮੇਦੇ ਨੂੰ। ਔਰ ਉਸ ਏਰੀਆ ਦਾ ਨਾਂ ਅਸਾਂ ਰੱਖਿਆ ਮਿਡਿਆਸਟਾਈਨਮ, ਮਿਡ ਤੋਂ ਮਿਡਿਆਸਟਾਈਨਮ। ਮਿਡਿਆਸਟਾਈਨਮ ਜਿਹੜਾ ਆ ਇਹਨੂੰ ਇਹ ਹਾਰਟ ਨੂੰ ਵੀ ਗਲਾਫ ਦੇ ਵਿੱਚ ਲੈਂਦਾ ਆਪਣੇ, ਤੇ ਇਸ ਕਰਕੇ ਇਹਨੂੰ ਫੇਫੜਿਆਂ ਨਾਲੋਂ ਵੱਖ ਕਰਨ ਵਾਸਤੇ ਇੱਕ ਗਲਾਫ ਹੈਗਾ ਆ ਜਿਹਦਾ ਨਾਂ ਅਸੀਂ ਕਹਿੰਦੇ ਹਾਂ ਪੇਰੀਕਾਰਡੀਅਮ। ਪੇਰੀ ਦਾ ਮਤਲਬ ਹੁੰਦਾ ਉੱਪਰ ਵਾਲਾ ਜਾਂ ਪਹਿਲਾਂ, ਕਾਰਡੀਕ ਦਾ ਮਤਲਬ ਹੈ ਹਾਰਟ। ਹਾਰਟ ਦੇ ਉੱਪਰ ਵਾਲੇ ਪਾਸੇ ਵੀ ਇੱਕ ਗਲਾਫ ਚੜਿਆ ਹੋਇਆ ਆ ਔਰ ਉਹਦੇ ਵਿੱਚ ਵੀ ਗਲਾਫ ਦਾ ਮਤਲਬ ਹੁੰਦਾ ਜਿਵੇਂ ਰਜਾਈ ਦਾ ਗਲਾਫ ਹੁੰਦਾ ਨਾ, ਦੋ ਤਹਿ ਹੁੰਦੀਆਂ ਨੇ। ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਇੱਕ ਫਲੂਇਡ ਭਰਿਆ ਹੁੰਦਾ ਹੈ ਕਿ ਦਿਲ ਧੜਕਦਾ ਹੈ, ਸੁਕੜਦਾ ਹੈ, ਫੈਲਦਾ ਆ, ਸੁਕੜਦਾ ਆ, ਫੈਲਦਾ ਆ, ਔਰ ਇਹਦੇ ਫੈਲਣ ਦੇ ਨਾਲ ਇਸ ਨੂੰ ਰਗੜ ਨਾ ਲੱਗੇ, ਇਹ ਦੂਜੇ ਅੰਗਾਂ ਨੂੰ ਖਰਾਬੀ ਨਾ ਕਰੇ ਵੀ ਤੇਰੀ ਬਾਉਂਡਰੀ ਇੱਥੋਂ ਤੱਕ ਆ। ਉਹ ਜਿਹੜਾ ਵਿਸਰਲ ਮੈਂਬਰੇਨ ਹੈਗਾ ਆ ਉਹ ਹਾਰਟ ਦੇ ਨਾਲ ਚਿਪਕਿਆ ਹੁੰਦਾ ਹੈ ਔਰ ਜਿਹੜਾ ਪੈਰੀਟਲ ਵਾਲਾ ਹੁੰਦਾ ਆ ਉਹ ਬਾਹਰ ਵਾਲੇ ਪਾਸੇ ਹੁੰਦਾ ਹੈਗਾ, ਤੇ ਉਹਨਾਂ ਦੇ ਵਿੱਚ ਗੈਪ ਦੇ ਵਿੱਚ ਥੋੜਾ ਜਿਹਾ ਫਲੂਇਡ ਹੁੰਦਾ ਆ ਤਾਂ ਕਿ ਰਗੜ ਨਾ ਲੱਗੇ। ਇਸ ਕਰਕੇ ਇਹਦੀ ਬਣਤਰ ਇਸ ਟਾਈਪ ਦੀ ਬਣੀ ਹੋਈ ਹੁੰਦੀ ਹੈ। ਔਰ ਹੁਣ ਅਸੀਂ ਗੱਲ ਕੀਤੀ ਵੀ ਮਿਡਿਆਸਟਾਈਨਮ ਦੇ ਵਿੱਚ ਉੱਪਰ ਵਾਲੇ ਪਾਸਿਓਂ ਇੱਕ ਤਾਂ ਨਾੜੀਆਂ ਜਿਹੜੀਆਂ ਨੇ ਜਾ ਰਹੀਆਂ ਨੇ ਅਯੋਟਾ ਦੇ ਕੋਲੋਂ ਲੰਘ ਕੇ, ਜਿਹੜੀ ਖੂਨ ਦੀ ਵੱਡੀ ਨਾਲੀ ਜਿਹੜੀ ਦਿਲ ਚੋਂ ਖੱਬੇ ਪਾਸਿਓਂ ਨਿਕਲਦੀ ਹੈ ਤੇ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦੀ ਹੈ, ਉਹਦੇ ਵਿੱਚ ਐਸ ਸਾਡੀ ਸਟਰਨਮ ਦੇ ਬੈਕ ਸਾਈਡ ਤੇ ਇੱਕ ਕਰਵ ਪੈਂਦਾ ਹੈ, ਇੱਕ ਘੁਮਾਓ ਪੈਂਦਾ ਹੈ, ਜਿਵੇਂ ਡਾਇਵਰਸ਼ਨ ਹੁੰਦਾ ਰੋਡ ਦਾ, ਇੱਥੋਂ ਮੁੜ ਗਈ ਹੈ ਜੀ ਰੋਡ, ਇਹ ਮੁੜ ਕੇ ਤੇ ਪਿੱਛੇ ਵੱਲ ਨੂੰ ਚਲੀ ਜਾਂਦੀ ਹੈ ਰੀੜ ਵਾਲੀ ਹੱਡੀ ਦੇ ਨਾਲ, ਔਰ ਇਹਦੇ ਵਿੱਚੋਂ ਇਸ ਥਾਂ ਤੋਂ ਦੋ ਨਾਲੀਆਂ ਨਿਕਲਦੀਆਂ ਨੇ ਔਰ ਉਹਨਾਂ ਦੋ ਨਾਲੀਆਂ ਦਾ ਨਾਂ ਅਸਾਂ ਰੱਖਿਆ ਕੈਰੋਟਿਡ ਆਰਟਰੀਜ਼। ਇਹ ਦੋ ਕੈਰੋਟਿਡ ਆਰਟਰੀਜ਼ ਜਿਹੜੀਆਂ ਨੇ ਜਦੋਂ ਹਾਰਟ ਖੂਨ ਧੱਕਦਾ ਆ ਇਹਨਾਂ ਦੇ ਵਿੱਚ ਖੂਨ ਉੱਪਰ ਸਿਰ ਨੂੰ ਜਾਂਦਾ, ਭਾਵ ਦੋ ਹਿੱਸੇ ਖੂਨ ਸਿਰ ਨੂੰ ਜ਼ਿਆਦਾ ਉੱਪਰ ਚਲਾ ਜਾਂਦਾ ਹੈ, ਬਾਕੀ ਦਾ ਖੂਨ ਜਿਹੜੀ ਨਾਲੀ ਹੇਠਾਂ ਨੂੰ ਮੁੜ ਗਈ ਜਿਹਨੂੰ ਅਸੀਂ ਅਯੋਟਾ ਕਿਹਾ ਹੈਗਾ ਆ, ਆਰਚ ਆਫ ਅਯੋਟਾ, ਉਹਦੇ ਵਿੱਚ ਚਲਾ ਗਿਆ ਔਰ ਉਹ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਪਿਛਲੇ ਪਾਸੇ ਜਾਣੀ ਸ਼ੁਰੂ ਹੋ ਗਈ, ਥੱਲੇ ਨੂੰ ਜਾਣੀ ਸ਼ੁਰੂ ਹੋ ਗਈ ਔਰ ਉਹਦਾ ਨਾਂ ਅਸੀਂ ਰੱਖ ਦਿੱਤਾ ਜਿੰਨਾ ਚਿਰ ਉਹ ਥੋਰੈਕਸ ਦੇ ਵਿੱਚ ਹੈ, ਛਾਤੀ ਦੇ ਏਰੀਏ ਦੇ ਵਿੱਚ ਹੈ, ਉਹਦਾ ਨਾਂ ਅਸੀਂ ਰੱਖ ਦਿੱਤਾ ਡਿਸੈਂਡਿੰਗ ਥੋਰੈਸਿਕ ਅਯੋਟਾ। ਜਾਣ ਵਾਲੀ ਛਾਤੀ ਦੇ ਵਿੱਚ ਹਿੱਸਾ ਜਿਹੜਾ ਅਯੋਟਾ ਦਾ ਹੈਗਾ, ਅਯੋਟਾ ਉਹ ਨਾਲੀ ਹੈ ਜਿਹੜੀ ਸਾਰਿਆਂ ਨੂੰ ਦਿਲ ਤੋਂ ਖੂਨ ਲੈ ਕੇ ਸਪਲਾਈ ਕਰਦੀ ਹੈ। ਉਹਦੇ ਅਲੱਗ ਅਲੱਗ ਹਿੱਸੇ ਨੇ, ਸਭ ਤੋਂ ਪਹਿਲੇ ਹਿੱਸੇ ਨੂੰ ਅਸੀਂ ਅਸੈਂਡਿੰਗ ਕਹਿੰਦੇ ਹਾਂ, ਉਸ ਤੋਂ ਬਾਅਦ ਆਰਚ ਆਫ ਏਓਰਟਾ ਕਹਿੰਦੇ ਹਾਂ, ਫਿਰ ਜਿਹੜਾ ਡਿਸੈਂਡ ਹੇਠਾਂ ਨੂੰ ਥੱਲੇ ਜਾਣ ਲੱਗ ਗਈ ਉਸ ਨੂੰ ਅਸੀਂ ਥਰਸ ਪਹਿਲੇ ਪੋਰਸ਼ਨ ਨੂੰ ਅਸੀਂ ਕਹਿੰਦੇ ਹਾਂ ਥਰਸਿਕ ਏਓਰਟਾ, ਥਰਸਿਕ ਦੇ ਨਾਲ ਡਿਸੈਂਡਿੰਗ ਲਾ ਦਿੰਦੇ ਹਾਂ ਕਿ ਹੇਠਾਂ ਨੂੰ ਜਾ ਰਹੀ ਹੈ ਜਿਹੜੀ ਹੇਠਾਂ ਨੂੰ ਜਾ ਰਹੀ ਹੈ ਡਿਸੈਂਡਿੰਗ ਏਓਰਟਾ ਹੋ ਗਈ, ਤੇ ਜਦੋਂ ਡਾਇਆਫਰਾਮ ਤੋਂ ਹੇਠਾਂ ਜਾਂਦੀ ਹੈ ਉਹਦਾ ਨਾਂ ਅਸੀਂ ਰੱਖ ਦਿੱਤਾ ਡਿਸੈਂਡਿੰਗ ਐਬਡੋਮੀਨਲ ਏਓਰਟਾ। ਔਰ ਇਸੇ ਤਰ੍ਹਾਂ ਹੀ ਜਦੋਂ ਪੈਲਵਿਕ ਏਰੀਏ ਨੂੰ ਕ੍ਰੋਸ ਕਰਦੀ ਹੈ ਹੇਠਾਂ ਜਾਂਦੀ ਹੈ ਤੇ ਉਹਨੂੰ ਡਿਸੈਂਡਿੰਗ ਪੈਲਵ ਦਾ ਨਾਂ ਦੇ ਦਿੱਤਾ। ਉਥੋਂ ਇਹ ਦੋ ਭਾਗਾਂ ਚ ਲੰਬਰ ਏਰੀਏ ਤੋਂ ਇਹ ਵੰਡੀ ਜਾ ਰਹੀ ਹੈ ਔਰ ਦੋ ਲੱਤਾਂ ਨੂੰ ਅੱਗੇ ਖੂਨ ਸਪਲਾਈ ਕਰਨੀ ਸ਼ੁਰੂ ਕਰ ਦਿੰਦੀ ਹੈ। ਪਰ ਜਦੋਂ ਵਾਪਸੀ ਖੂਨ ਆਉਂਦਾ ਆ ਉਹਦਾ ਨਾਂ ਅਸੀਂ ਰੱਖ ਦਿੱਤਾ ਵੇਨਾ ਕੇਵਾ, ਵੇਨਸ ਤੋਂ ਬਣਿਆ ਹੋਇਆ ਵੇਨਾ ਕਾਵਾ, ਉਸ ਦਾ ਡਬਲ ਏਰੀਆ ਜਿਵੇਂ ਕੋਈ ਵੱਡਾ ਦਾਨਾ ਵੱਡਾ ਮੋਕਾ ਹੁੰਦਾ ਹੈ। ਪੈਰਾਂ ਤੋਂ ਲੈ ਕੇ ਉਂਗਲੀਆਂ ਤੱਕ ਦਾ ਖੂਨ ਜਦੋਂ ਵਾਪਸੀ ਆਉਂਦਾ ਆ ਉਸ ਆਰਟਰੀ ਨੂੰ ਅਸੀਂ ਆਮ ਤੌਰ ਤੇ ਵੇਨ ਕਹਿੰਦੇ ਹਾਂ, ਤੇ ਜਿਹੜੀ ਚਾਰ ਚੁਫੇਰੇ ਲੱਤਾਂ ਦਾ ਖੂਨ ਇਕੱਠਾ ਕਰਕੇ ਪੱਟਾਂ ਦਾ ਖੂਨ ਇਕੱਠਾ ਕਰਕੇ ਉੱਪਰ ਨੂੰ ਲੈ ਕੇ ਆ ਰਹੀ ਹੈ ਤੇ ਉਸ ਦਾ ਨਾਂ ਅਸੀਂ ਰੱਖ ਦਿੱਤਾ ਇਨਫੀਰੀਅਰ ਵਾਨੇ ਕਵਾ, ਹੇਠਾਂ ਵਾਲੇ ਪਾਸਿਓਂ ਉੱਪਰ ਨੂੰ ਜਾਣ ਵਾਲੀ ਨਾਲੀ ਜਿਹੜੀ ਖੂਨ ਵਾਪਸ ਲੈ ਕੇ ਜਾ ਰਹੀ ਹੈ, ਤੇ ਨਾਂ ਇਹਦੇ ਫਿਰ ਉਸੇ ਤਰ੍ਹਾਂ ਹੀ ਐਬਡੋਮਨ ਵਾਲੇ ਏਰੀਏ ਚ ਐਬਡੋਮਨ ਰੱਖ ਦਿੱਤਾ, ਇਹਦਾ ਨਾਂ ਹੋ ਗਿਆ ਅਸੈਂਡਿੰਗ ਬਿਨਾਂ ਕਹਿਵਾ। ਔਰ ਥੋਰੈਸਿਕ ਵਾਲੇ ਦਾ ਏਰੀਆ ਫਿਰ ਉਹਦਾ ਨਾਂ ਉਸੇ ਤਰ੍ਹਾਂ ਜਿਹੜਾ ਏਰੀਆ ਹੈਗਾ ਆ ਉਸ ਏਰੀਏ ਦੇ ਵਿੱਚ ਉਹਦਾ ਨਾਂ ਨਾਲ ਜੁੜ ਗਿਆ। ਸੋ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਸ ਏਰੀਆ ਮੀਡੀਆਸਟਾਈਨਮ ਦੇ ਵਿੱਚੋਂ ਲੰਘਦੀਆਂ ਹਨ। ਉਸ ਤੋਂ ਬਾਅਦ ਆਪਾਂ ਗੱਲ ਕਰੀ ਸੀ ਕਿ ਟੌਣ ਦੇ ਵਿੱਚ ਇੱਕ ਐਪੀਗਲੋਟਸ ਦਾ ਏਰੀਆ ਹੈਗਾ, ਐਪੀਗਲੋਟਸ ਦੇ ਏਰੀਆ ਉਹ ਜੰਕਸ਼ਨ ਆ ਜਿੱਥੇ ਸਾਡੀ ਨੱਕ ਤੋਂ ਆਉਂਦੀ ਨਾਲੀ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਆ ਰਹੀ ਹੈ ਉਹ ਅੱਗੇ ਆ ਜਾਂਦੀ ਹੈ ਫਰੰਟ ਤੇ ਆ ਜਾਂਦੀ ਕਿਉਂਕਿ ਫੇਫੜੇ ਤਾਂ ਆ ਗਏ ਉਹਦਾ ਸਟੇਸ਼ਨ ਤੇ ਆ ਗਿਆ। ਹਾਂਜੀ, ਤੇ ਜਿਹੜੀ ਮੂੰਹ ਵਾਲੀ ਨਾਲੀ ਹੈ ਉਹ ਇੱਥੋਂ ਸ਼ੁਰੂ ਹੁੰਦੀ ਹੈ ਤੇ ਇਹਨੇ ਹਾਲੇ ਦੂਰ ਜਾਣਾ ਹੁੰਦਾ ਹੈ, ਇਹਨੂੰ ਕਹਿੰਦੇ ਤੂੰ ਪਿਛਲੇ ਪਾਸੇ ਆ ਜਾ। ਇਹ ਇੱਕ ਜੰਕਸ਼ਨ ਬਣਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਐਪੀਗਲੋਟਸ, ਔਰ ਇਹ ਐਪੀਗਲੋਟਸ ਦਾ ਏਰੀਆ ਇਹ ਆਉਂਦਾ ਹੈ ਨੈਕ ਦੇ ਏਰੀਏ ਵਿੱਚ, ਲੇਕਿਨ ਇਹਦੇ ਤੋਂ ਹੇਠਾਂ ਵਾਲਾ ਜਿਹੜਾ ਏਰੀਆ ਹੈ ਸਾਹ ਵਾਲੀ ਨਾਲੀ ਦਾ ਉਹਨੂੰ ਅਸੀਂ ਕਹਿੰਦੇ ਹਾਂ ਬ੍ਰੋਂਕਸ, ਔਰ ਜਿਹੜਾ ਖੁਰਾਕ ਵਾਲੀ ਨਾਲੀ ਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਈਸੋਫੇਗਸ, ਇਹਦੇ ਤੋਂ ਉੱਪਰ ਖੁਰਾਕ ਵਾਲੀ ਨਾਲੀ ਦਾ ਹਿੱਸਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਫੈਰਿੰਗਸ, ਔਰ ਫੈਰਿੰਗਸ ਤੇ ਨੱਕ ਵਾਲੇ ਪਾਸੋਂ ਜਿਹੜੀ ਨਾਲੀ ਆ ਰਹੀ ਸੀ ਲੈਰਿੰਗਸ, ਲੈਰਿੰਗ ਤੇ ਫੈਰਿੰਗਸ ਇੱਥੇ ਆ ਕੇ ਆਪਣਾ ਆਪਣਾ ਰਸਤਾ ਬਦਲ ਦਿੰਦੀਆਂ ਨੇ। ਲੈਰਿੰਗਸ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ, ਫੈਰਿੰਗਸ ਖੁਰਾਕ ਵਾਲੀ ਨਾਲੀ ਪਿੱਛੇ ਚਲੀ ਜਾਂਦੀ ਹੈ। ਇਹ ਇੱਕ ਜੰਕਸ਼ਨ ਹੈ ਔਰ ਇਸ ਜੰਕਸ਼ਨ ਨੂੰ ਇੰਪੋਰਟੈਂਟ ਸਮਝਦੇ ਹੋਇਆ ਇਹਦੇ ਉੱਪਰ ਇੱਕ ਕਵਰਿੰਗ ਚੜਾਇਆ ਹੈ ਕੁਦਰਤ ਨੇ ਜਿਹਨੂੰ ਅਸੀਂ ਟ੍ਰੇਕੀਆ ਕਿਹਾ ਸੀਗਾ, ਤੇ ਨੈਕ ਦੇ ਵਿੱਚ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਮੈਂ। ਉਸ ਤੋਂ ਬਾਅਦ ਜਿਹੜੇ ਹੇਠਾਂ ਦੇ ਪੋਰਸ਼ਨ ਨੇ ਉਹਨਾਂ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਬ੍ਰੋਂਕਸ ਜਿਹੜੀ ਸਾਹ ਵਾਲੀ ਨਾਲੀ ਹੈ ਉਹ ਦੋ ਹਿੱਸਿਆਂ ਚ ਵੰਡੀ ਜਾਂਦੀ ਹੈ, ਇੱਕ ਨੂੰ ਰਾਈਟ ਬ੍ਰੋਂਕਸ ਕਹਿੰਦੇ ਹਾਂ ਇੱਕ ਨੂੰ ਲੈਫਟ ਬ੍ਰੋਂਕਸ ਕਹਿੰਦੇ ਹਾਂ। ਇੱਕ ਰਾਈਟ ਬ੍ਰੋਂਕਸ ਜਿਹੜੀ ਹੈ ਰਾਈਟ ਫੇਫੜੇ ਚ ਚਲੀ ਜਾਂਦੀ ਹੈ, ਲੈਫਟ ਬ੍ਰੋਂਕਸ ਜਿਹੜੀ ਉਹ ਲੈਫਟ ਫੇਫੜੇ ਚ ਚਲੀ ਜਾਂਦੀ ਹੈ। ਖੁਰਾਕ ਵਾਲੀ ਨਾਲੀ ਪਿੱਛੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਜਾਂਦੀ ਹੈ, ਤੇ ਜਿਹੜਾ ਡਾਇਆਫਰਾਮ ਦਾ ਬਾਰਡਰ ਹੈ ਸਾਡਾ ਛਾਤੀ ਤੇ ਪੇਟ ਦੇ ਵਿਚਕਾਰ ਉਸ ਬਾਰਡਰ ਨੂੰ ਕ੍ਰਾਸ ਕਰਦਿਆਂ ਹੋਇਆ ਇਹ ਪਾਕਿਸਤਾਨ ਚ ਪਹੁੰਚ ਜਾਂਦੀ, ਐਬਡੋਮਨਲ ਏਰੀਏ ਚ ਪਹੁੰਚ ਜਾਂਦੀ। ਹਾਂਜੀ, ਬਾਰਡਰ ਲੰਘ ਗਈ ਹੈ, ਕਸਟਮ ਵਾਲਾ ਡਿਪਾਰਟਮੈਂਟ ਲੰਘ ਗਈ ਹੈ, ਔਰ ਉਸ ਤੋਂ ਬਾਅਦ ਇਹ ਹੇਠਾਂ ਵਾਲੇ ਪਾਸੇ ਸਟੋਮਕ ਦੇ ਵਿੱਚ ਜਾਣੀ ਸ਼ੁਰੂ ਹੋ ਜਾਂਦੀ। ਹੁਣ ਸਾਡਾ ਏਰੀਆ ਦਾ ਜਿਹੜਾ ਇਸ ਵੇਲੇ ਟੈਸਟ ਦਾ ਹੈਗਾ ਤੇ ਮੈਂ ਉਹਦੀ ਗੱਲ ਕਰ ਰਿਹਾ ਹਾਂ, ਔਰ ਇਸ ਮੀਡੀਆਸਟਾਈਨਮ ਦੇ ਵਿੱਚ ਫਿਰ ਅਸੀਂ ਕਹਿ ਦਿੱਤਾ ਕਿ ਤ੍ਰੇਕੀਆ ਵੀ ਆ ਜਾਂਦਾ ਉਹਦਾ ਪੋਰਸ਼ਨ ਲੋਅਰ। ਇਸ ਏਰੀਏ ਦੇ ਵਿੱਚ ਸਾਡੀ ਬ੍ਰੋਂਕਸ ਵੀ ਆ ਗਈਆਂ ਨੇ, ਇਸ ਏਰੀਏ ਦੇ ਵਿੱਚ ਸਾਡੀ ਜਿਹੜੀ ਹੈ ਏਓਰਟਾ ਦੇ ਸੈਂਡਿੰਗ ਡਿਸੈਂਡਿੰਗ ਏਓਰਟਾ ਵੀ ਆ ਗਈ, ਔਰ ਸੁਪੀਰੀਅਰ ਵੇਨਾ ਕੇਵਾ ਤੇ ਇਨਫੀਰੀਅਰ ਵੇਨਾ ਕੇਵਾ ਵੀ ਆ ਗਈ, ਔਰ ਸਾਡਾ ਈਸੋਫੇਗਸ ਚ ਆ ਗਿਆ। ਇਹ ਸਾਰੀਆਂ ਚੀਜ਼ਾਂ ਮੀਡੀਆਸਟਾਈਨਮ ਦੇ ਵਿੱਚ ਆ ਰਹੀਆਂ ਨੇ, ਔਰ ਬੜਾ ਇੰਪੋਰਟੈਂਟ ਸਟ੍ਰਕਚਰ ਹੋ ਗਿਆ ਨਾ, ਸਾਰਿਆਂ ਦੇ ਲਾਂਘਾ ਇਸੇ ਰਾਹ ਦੇ ਵਿੱਚੋਂ ਹੈਗਾ ਤੇ ਲੜਾਈ ਨਾ ਹੋ ਜਾਵੇ ਕਿਤੇ। ਹਾਂਜੀ, ਤੇ ਨਿੱਕੀ ਨਿੱਕੀ ਗੱਲ ਅਗਰ ਕੋਈ ਈਸੋਫੇਗਸ ਨੁਕਸ ਪਿਆ ਤੇ ਗੁਆਂਢੀਆਂ ਨੂੰ ਵੀ ਤਕਲੀਫ ਹੋ ਸਕਦੀ ਹੈ, ਅਗਰ ਸਾਡੀ ਬ੍ਰੋਂਕਸ ਦੇ ਵਿੱਚ ਕੋਈ ਨੁਕਸ ਪਿਆ ਤੇ ਗੁਆਂਢੀਆਂ ਨੂੰ ਤਕਲੀਫ ਹੋ ਸਕਦੀ ਹੈ, ਲਾਂਘੇ ਵਾਸਤੇ ਲੜਾਈ ਹੋ ਸਕਦੀ ਹੈ, ਕੁਛ ਨਾ ਕੁਛ ਐਸਾ ਹੋ ਸਕਦਾ ਹੈ। ਇਸ ਕਰਕੇ ਇਸ ਏਰੀਏ ਨੂੰ ਅਸੀਂ ਇਸ ਤਰ੍ਹਾਂ ਦਾ ਕਿਹਾ ਹੈ ਕਿ ਮੀਡੀਆਸਟਾਈਨਮ ਵਾਲਾ ਏਰੀਆ ਜਿਹੜਾ ਆ ਇਹਦੇ ਬਹੁਤੇ ਸਾਰੇ ਅੰਗ ਇੱਥੋਂ ਲੰਘਦੇ ਨੇ, ਇਹਦੀਆਂ ਵੀ ਇੰਪੋਰਟੈਂਟ ਨਿਸ਼ਾਨੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਭਈ ਜੇ ਇਹਨਾਂ ਵਿੱਚੋਂ ਕਿਸੇ ਨੂੰ ਕੋਈ ਨੁਕਸ ਹੋ ਜਾਵੇ ਤੇ ਬਾਹਰ ਸਾਨੂੰ ਕੀ ਪਤਾ ਲੱਗੂਗਾ। ਪਰ ਪਹਿਲਾਂ ਆਪਾਂ ਐਜ ਏ ਹੋਲ ਦੀ ਗੱਲ ਕਰ ਰਹੇ ਸਾਂ ਕਿ ਐਜ ਏ ਹੋਲ ਜਿਹੜੀ ਚੈਸਟ ਹੈਗੀ ਆ ਇਹਦੇ ਵਿੱਚ ਜੇ ਕੋਈ ਨੁਕਸ ਪੈ ਜਾਵੇ ਹੁਣ ਚੈਸਟ ਦੀ ਗੱਲ ਆਪਾਂ ਦੱਸਦੀ ਹੈ ਕਿ ਪਿਛਲੇ ਪਾਸੇ ਰੀੜ ਦੀ ਹੱਡੀ ਅਗਲੇ ਪਾਸੇ ਸਟਰਨਮ ਔਰ ਸਾਈਡਾਂ ਤੇ ਜਿਹੜੀਆਂ ਰਿਬਸ ਲੱਗੀਆਂ ਹੋਈਆਂ ਨੇ ਪਸਲੀਆਂ ਲੱਗੀਆਂ ਹੋਈਆਂ ਨੇ ਪਸਲੀਆਂ ਦੇ ਵਿਚਕਾਰ ਮਾਸਪੇਸ਼ੀਆਂ ਲੱਗੀਆਂ ਹੋਈਆਂ ਨੇ ਤਾਂ ਕਿ ਬਰਾਬਰ ਦੂਰੀ ਤੇ ਰਹਿਣ ਐਂ ਨਾ ਸੁੰਗੜੀ ਨਾ ਜਾਣ ਕਿਤੇ ਸੋ ਇਹ ਸਾਰੀਆਂ ਕੰਡੀਸ਼ਨਾਂ ਕੁਦਰਤ ਨੇ ਪੂਰੀਆਂ ਕੀਤੀਆਂ ਨੇ ਤੇ ਫਿਰ ਅੰਦਰ ਵਾਲੇ ਹਿੱਸੇ ਦੇ ਆਪਾਂ ਤਿੰਨ ਹਿੱਸੇ ਕਰ ਦਿੱਤੇ ਇੱਕ ਹਿੱਸਾ ਸੱਜਾ ਫੇਫੜਾ ਦੂਜਾ ਹਿੱਸਾ ਖੱਬਾ ਫੇਫੜਾ ਤੇ ਇਹਨਾਂ ਦੇ ਵਿਚਕਾਰ ਜਿਹੜਾ ਸੀ ਮੀਡੀਆਸਟਾਈਨਮ ਤੇ ਮੀਡੀਆਸਟਾਈਨਮ ਦੇ ਵਿੱਚ ਵੀ ਇੰਪੋਰਟੈਂਟ ਖੱਬੇ ਪਾਸੇ ਦਾ ਹਿੱਸਾ ਜਿਹੜਾ ਆ ਕਿ ਕੋਈ ਚੁਰਗ ਜੀ ਕਿਸੇ ਨੂੰ ਵੱਧ ਜਾਂਦੀ ਜਿਵੇਂ ਕਿਸੇ ਪਾਸੇ ਨੂੰ ਉਹਨੂੰ ਅਸੀਂ ਹਾਰਟ ਕਹਿੰਦੇ ਹਾਂ ਔਰ ਹਾਰਟ ਤੇ ਲੰਗਸ ਜਾਂ ਇੰਜ ਕਹਿ ਲਓ ਕੋਈ ਜਿੰਨੇ ਵੀ ਅੰਗਾਂ ਦਾ ਮੈਂ ਨਾਂ ਲਿਆ ਹੈਗਾ ਚਾਹੇ ਈਸੋਫੇਗਸ ਦਾ ਨਾਂ ਲਿਆ ਹੈ ਚਾਹੇ ਲੈਰਿੰਗਸ ਦਾ ਨਾਂ ਲਿਆ ਹੈਗਾ ਇਹ ਇਹਨਾਂ ਦੇ ਆਪਣੇ ਅਲੱਗ ਅਲੱਗ ਕਵਰਿੰਗ ਨੇ ਔਰ ਇਹਨਾਂ ਹਰੇਕ ਦੇ ਉੱਪਰ ਜਿਹੜਾ ਇੱਕ ਕਵਰਿੰਗ ਚੜਿਆ ਹੋਇਆ ਆ ਉਹਦੇ ਫਿਰ ਅਸੀਂ ਅਲੱਗ ਅਲੱਗ ਨਾਂ ਲੈ ਲੈਂਦੇ ਹਾਂ ਕਿਸੇ ਉਹਦੇ ਵਿੱਚ ਕੋਈ ਨੁਕਸ ਹੋ ਜਾਏ ਅੰਦਰ ਅੰਗ ਦਾ ਕੰਮ ਠੀਕ ਆ ਸਾਹ ਤਾਂ ਠੀਕ ਆ ਰਿਹਾ ਲੇਕਿਨ ਇਹਦੇ ਉੱਪਰ ਜਿਹੜੀ ਮੈਂਬਰਨ ਚੜੀ ਹੋਈ ਹੈ ਉਹਦੇ ਚ ਕੋਈ ਤਕਲੀਫ ਆ ਗਈ ਇਸੇ ਤਰ੍ਹਾਂ ਹੀ ਹਾਰਟ ਤਾਂ ਠੀਕ ਆ ਕੰਮ ਤਾਂ ਠੀਕ ਕਰਦਾ ਆ ਲੇਕਿਨ ਇਹਦੇ ਉੱਪਰ ਜਿਹੜਾ ਪੇਰੀਕਾਰਡੀਅਮ ਵਾਲਾ ਲੇਅਰ ਆ ਉਹਦੇ ਚ ਸੋਜ ਆ ਗਈ ਹੈ ਜਾਂ ਉਹਦੇ ਜਿਹੜਾ ਪਾਣੀ ਸੀਗਾ ਉਹ ਘੱਟ ਗਿਆ ਜਾਂ ਉਹਦੇ ਵਿੱਚ ਉਹ ਜਿਹੜਾ ਪਾਣੀ ਸੀ ਉਹ ਵੱਧ ਗਿਆ ਤੇ ਜਦੋਂ ਘੱਟ ਜਾਵੇ ਜਾਂ ਵੱਧ ਜਾਵੇ ਤੇ ਹਾਰਟ ਦੀ ਰਫਤਾਰ ਨੂੰ ਤਾਂ ਫਰਕ ਪਵੇਗਾ ਹੀ ਨਾ ਇਸੇ ਤਰ੍ਹਾਂ ਹੀ ਆਪਾਂ ਗੱਲ ਕੀਤੀ ਹੈ ਫੇਫੜਿਆਂ ਦੇ ਉੱਪਰ ਕਵਰਿੰਗ ਦੀ ਜਿਹਨੂੰ ਅਸੀਂ ਪਲਿਊਰਾ ਕਿਹਾ ਹੈਗਾ ਔਰ ਪਲਿਊਰਾ ਦੇ ਅੰਦਰ ਵੀ ਪਾਣੀ ਹੈਗਾ ਆ ਹੁਣ ਪਾਣੀ ਦਾ ਵੱਧ ਜਾਣਾ ਵੀ ਇੱਕ ਬਿਮਾਰੀ ਹੈ ਜਿਹਨੂੰ ਅਸੀਂ ਵੈਟ ਪਲਿਊਰਸੀ ਕਹਿੰਦੇ ਹਾਂ ਅਸੀਂ ਬਿਮਾਰੀਆਂ ਦਾ ਨਾਮ ਹੀ ਆਪਾਂ ਲਵਾਂਗੇ ਉਹਨੂੰ ਅਸੀਂ ਵੈਟ ਪਲਿਊਰਸੀ ਕਹਿੰਦੇ ਹਾਂ ਪਾਣੀ ਭਰ ਗਿਆ ਜਾਂ ਜੇ ਪਾਣੀ ਸੁੱਕ ਹੀ ਗਿਆ ਤੇ ਫਿਰ ਸਾਹ ਲੈਣ ਚ ਦਿੱਕਤ ਹੁੰਦੀ ਕਈ ਵਾਰ ਸਾਹ ਲੈਂਦੇ ਨੇ ਲੋਕ ਛਾਤੀ ਤੇ ਹੱਥ ਰੱਖ ਦਿੰਦੇ ਨੇ ਔਖਾ ਹੁੰਦਾ ਆ ਪਾਣੀ ਸੁੱਕ ਗਿਆ ਡਰਾਈ ਹੋ ਗਿਆ ਰਗੜ ਲੱਗ ਰਹੀ ਹੈ ਜਿਹੜਾ ਵਿਸਰਲ ਤੇ ਪਰਾਈਟਲ ਪਲਿਊਰਾ ਦਾ ਮੈਂਬਰੇਨ ਆ ਉਹਦੇ ਵਿੱਚੋਂ ਪਾਣੀ ਸੁੱਕ ਗਿਆ ਉਹ ਆਪਸ ਚਿੰਬੜ ਰਹੇ ਨੇ ਜਿਸ ਕਰਕੇ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਨੂੰ ਅਸੀਂ ਕਹਿੰਦੇ ਹਾਂ ਡਰਾਈ ਪਲਿਊਰਸੀ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਇਹਨਾਂ ਬਾਹਰਲੇ ਕਵਰਿੰਗ ਦੇ ਕਰਕੇ ਵੀ ਹੁੰਦੀਆਂ ਨੇ ਔਰ ਮੈਂ ਇਹ ਕਿਹਾ ਹੈਗਾ ਆ ਕਿ ਕੁਦਰਤ ਦੇ ਨਿਯਮ ਦੇ ਅਨੁਸਾਰ ਸਾਰੇ ਅੰਗ ਕੁਦਰਤ ਨੇ ਜਦੋਂ ਬਣਾਏ ਉਹਨਾਂ ਦੇ ਉੱਪਰ ਬਾਰ ਬਾਰ ਉਹਨਾਂ ਦੀ ਬਾਉਂਡਰੀ ਤੈਅ ਕਰ ਦਿੱਤੀ ਔਰ ਬਾਉਂਡਰੀ ਤੈਅ ਕਰ ਦਿੱਤੀ ਇੱਕ ਮੈਂਬਰੇਨ ਬਣਾ ਦਿੱਤਾ ਲੈ ਭਾਈ ਤੇਰੀ ਬਾਉਂਡਰੀ ਇੱਥੋਂ ਤੱਕ ਹੀ ਤੂੰ ਵੱਧ ਤੋਂ ਵੱਧ ਜੇ ਫੈਲੇਗਾ ਨਾ ਤੇ ਤੂੰ ਇੱਥੋਂ ਤੱਕ ਜਾਣਾ ਆ ਆਪਾਂ ਬਾਜ਼ਾਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਨਾ ਚੀਮਾ ਸਾਹਿਬ ਦੁਕਾਨਾਂ ਤੋਂ ਬਾਹਰ ਕੱਢ ਕੇ ਸਮਾਨ ਲਾਇਆ ਹੁੰਦਾ ਤੇ ਲੰਘਣ ਦੀ ਥਾਂ ਨਹੀਂ ਹੁੰਦੀ
0: ਹਾਂਜੀ ਏਦਾਂ ਹੀ ਕਰਦੇ ਹੋ
1: ਸੋ ਕੁਦਰਤ ਨੇ ਆਖਿਆ ਵੀ ਤੇਰਾ ਏਰੀਆ ਇੰਨਾ ਕੁ ਹੈਗਾ ਆ ਐਸ ਮੈਂਬਰੇਨ ਤੋਂ ਬਾਹਰ ਨਹੀਂ ਆਉਣਾ ਤੂੰ
0: ਡਾਕਟਰ ਸਾਹਿਬ ਇੱਕ ਹੋਰ ਦੇਖੋ ਕੁਦਰਤ ਕਿੱਡੀ ਬੇਅੰਤ ਆ ਬੰਦਾ ਏਡਾ ਬੜਾ ਹੁੰਦਾ ਇਹਦੇ ਚੋ ਕੁਦਰਤ ਨੇ ਇੱਕੋ ਹੀ ਦਿਲ ਲਾਇਆ ਇੱਕੋ ਹੀ ਹਾਰਟ ਲਾਇਆ ਉਹ ਜਿਹੜਾ ਗੰਡੋਆ ਉਹ ਨਿਕਾਲਿਆ ਹੁੰਦਾ ਉਹਦੇ ਚ ਪੰਜ ਲਾਏ ਹੋ ਆ ਇਹ ਤਾਂ ਏਦਾਂ ਕਿਉਂ ਕਰਦੀ ਹੈ
1: ਹਾਂਜੀ ਦਿਲ ਦੀ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਦੀ ਨਾ ਵੀ ਕੁਦਰਤ ਨੇ ਕੋਈ ਗੱਲਾਂ ਸ਼ਾਇਦ ਆਪਦੇ ਹੱਥ ਚ ਰੱਖੀਆਂ ਹੋਈਆਂ ਨੇ ਤੇ ਮਨੁੱਖ ਹੁਣ ਉਹਦੇ ਨਾਲ ਸਿਆਣਾ ਹੋਣਾ ਸ਼ੁਰੂ ਹੋ ਗਿਆ ਤੇ ਉਹ ਮੈਂ ਦੱਸੀ ਸੀ ਕੋਰੋਨਰੀ ਆਰਟਰੀ ਦੀ ਗੱਲ
0: ਕੋਰੋਨਰੀ
1: ਆਰਟਰੀ ਰਾਈਟ ਕੋਲੋਂ ਪਹਿਲਾਂ ਨਿਕਲਦੀਆਂ ਤਾਂ ਟੱਕੀਆਂ ਹੀ
0: ਨੇ
1: ਦੋ ਨਹਿਰਾਂ ਬਣ ਗਈਆਂ ਇੱਕ ਸੱਜੇ ਪਾਸੇ ਹਾਰਟ ਨੂੰ ਸਪਲਾਈ ਕਰਦੀ ਹੈ ਇੱਕ ਖੱਬੇ ਪਾਸੇ ਹਾਰਟ ਨੂੰ ਸਪਲਾਈ ਕਰਦੀ ਹੈ ਤੇ ਜੇ ਕਿਸੇ ਵਿੱਚ ਬਲੋਕੇਜ ਆ ਗਿਆ ਕਿਸੇ ਚ ਕੋਈ ਨੁਕਸ ਪੈ ਗਿਆ ਇਹ ਨਹੀਂ ਵੀ ਗੁਆਂਢੋਂ ਆ ਕੇ ਤੁਹਾਡੀ ਕੋਈ ਮਦਦ ਕਰ ਦੇਵੇ
0: ਹਾਂਜੀ ਹਾਂਜੀ
1: ਕੋਈ ਆਰਟਰੀ ਕੱਟੀ ਜਾਂਦੀ ਹੈ ਤੇ ਆਸੇ ਪਾਸੇ ਦੀਆਂ ਖੂਨ ਦੇਣ ਵਾਲੀਆਂ ਨਾੜੀਆਂ ਉਹਦੀ ਮਦਦ ਕਰ ਦਿੰਦੀਆਂ ਨੇ ਉੱਥੇ ਫਿਰ ਸਾਰਾ ਕੁਝ ਸਹੀ ਹੋ ਜਾਂਦਾ
0: ਉਹੀ ਤਾਂ ਗੱਲ ਆ ਜੀ ਉਹੀ ਤਾਂ ਮੈਂ ਗੱਲ ਕਰ ਰਿਹਾ ਭਈ ਰੱਬ ਨੇ ਗੰਡੋਆ ਇੰਨਾ ਖੁੰਦਾ ਉਹਨੂੰ ਪੰਜ ਦਿਲ ਉਹਦੇ ਅੰਦਰ ਲਾ ਕੇ ਤੇ ਬੰਦਾ ਏਡਾ ਬੜਾ ਇਹਦੇ ਅੰਦਰ ਇੱਕੋ ਹੀ ਲਾਇਆ ਇਹਨੂੰ ਵੀ ਦੋ ਤਿੰਨ ਲਾ ਦਿੰਦਾ ਤਾਂ ਫਿਰ
1: ਕੌਣ ਆ ਕੇ ਰਾਣੀ ਅੱਗਾ ਟੱਕ
0: ਹਾਂਜੀ ਰੱਬ ਨੂੰ ਕੌਣ ਕਵੇ ਵੀ ਤੂੰ ਆ ਕਿਉਂ ਕਰਦਾ ਠੀਕ ਹੈ ਗੱਲ ਸਾਡੀ ਸਹੀ
1: ਉਹਨੂੰ ਕੌਣ ਆ ਕੇ ਵੀ ਤੂੰ ਐ ਨੀ ਐ ਕਰ
0: ਹਾਂਜੀ ਹਾਂਜੀ
1: ਜਿਹੜੇ ਡਾਕਟਰ ਨੇ ਨਾ ਉਹ ਇੰਨੇ ਸਿਆਣੇ ਹੋ ਗਏ ਆ ਡਾਕਟਰ ਇਸ ਟਾਈਪ ਦੇ ਹੋ ਗਏ ਆ ਕਿਉਂ ਯਾਰ ਰੱਬ ਤੋਂ ਗਲਤੀ ਰਹਿ ਗਈ ਆ ਤੇ ਚੱਲ ਇਹਨੂੰ ਸੁਧਾਰ ਦਿੰਦੇ ਆ ਤੇ ਬਾਈਪਾਸ ਕਰ ਦਿੰਦੇ
0: ਏਦਾਂ ਹੀ ਕਰਦੇ ਯਾਰ ਏਦਾਂ ਹੀ ਕਰਦੇ ਡਾਕਟਰ
1: ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਰਜਰੀ ਅੱਜ ਕੱਲ ਅਸੀਂ ਕਰ ਰਹੇ ਹਾਂ ਡਾਕਟਰ ਕਰ ਰਹੇ ਨੇ ਲੋਕ ਜਾਣਕਾਰ ਜਾਂ ਕਿਡਨੀ ਟ੍ਰਾਂਸਪਲਾਂਟ ਕਰਦੇ ਨੇ ਜਾਂ ਆਰਟੀਫਿਸ਼ਲ ਕਿਡਨੀ ਬਾਹਰ ਲਾ ਰਹੇ ਨੇ ਜਾਂ ਇਸ ਤਰ੍ਹਾਂ ਦੀ ਬਹੁਤ ਕੁਝ ਐਸਾ ਕਰ ਰਹੇ ਨੇ ਵੀ ਜਿਹੜੀਆਂ ਗਲਤੀਆਂ ਰਹਿ ਗਈਆਂ ਨੇ ਕੁਦਰਤ ਕੋਲੋਂ ਅਸੀਂ ਉਹਨਾਂ ਨੂੰ ਕਿਵੇਂ ਸਾਲਵ ਕਰੀਏ
0: ਹਾਂਜੀ
1: ਉਹ ਤਾਂ ਹੋ ਗਿਆ ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਨਿਯਮ ਜਿਹੜੇ ਨੇ ਕੁਦਰਤ ਦੇ ਆਪਣੇ ਬਣਾਏ ਨੇ ਹੋ ਸਕਦਾ ਹੈ ਕੁਦਰਤ ਨੂੰ ਵੀ ਇਹ ਪਤਾ ਹੋਵੇ ਹੋ ਸਕਦਾ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੀ ਬਦਲ ਰਹੀ ਹੋਵੇ ਜਨਰੇਸ਼ਨ ਟੂ ਜਨਰੇਸ਼ਨ ਅਸੀਂ ਵੇਖਿਆ ਆ ਕਿ ਮੈਂ ਇੱਕ ਵਾਰ ਸਟੱਡੀ ਕਰ ਰਿਹਾ ਸੀਗਾ ਪੁਰਾਣੀਆਂ ਕਬਰਾਂ ਦੇ ਵਿੱਚੋਂ ਕੱਢ ਕੇ ਜਿਹੜੇ ਆ ਡੈਡ ਬਾਡੀਆਂ ਕੱਢ ਰਹੇ ਨੇ ਨਾ ਉਹਨਾਂ ਦੇ ਸਟਰਕਚਰ ਵਿੱਚ ਤੇ ਸਾਡੇ ਸਟਰਕਚਰ ਵਿੱਚ ਬਹੁਤ ਥਾਵਾਂ ਦਾ ਫਰਕ ਆ ਇੱਕ ਗੱਲ ਕਰਕੇ ਅੱਗੇ ਤੁਰਾਂ ਸਾਡਾ ਕਿਊਬੀਟਲ ਫਾਸਾ ਨਾ ਜਿੱਥੇ ਲੋਕ ਆਮ ਤੌਰ ਤੇ ਨਾਰ ਚ ਟੀਕਾ ਲਾਉਂਦਾ ਹੁੰਦਾ ਬਾਂਹ ਦੇ ਵਿੱਚ ਤੇ ਜਿੱਥੇ ਬਾਂਹ ਚ ਟੀਕਾ ਲਾਉਂਦੇ ਨੇ ਨਾ ਇੱਥੇ ਜਿਹੜੀਆਂ ਵੇਨਸ ਨੇ ਨਾ ਹੇਠਾਂ ਵਾਲੇ ਪਾਸੇ ਬਾਂਹ ਵਾਲੇ ਪਾਸੇ ਉੱਪਰ ਡੌਲੇ ਦੇ ਵਿੱਚ ਜਾ ਰਹੀਆਂ ਉਹ ਬਾਈਫਰ ਕੇ ਦੋ ਹਿੱਸੇ ਚ ਵੰਡੀ ਜਾਂਦੀ ਦੋ ਹਿੱਸਿਆਂ ਚ ਵੰਡ ਕੇ ਅੱਗੋਂ ਇੱਕ ਹੋ ਜਾਂਦੀ ਹੈ ਔਰ ਅਸੀਂ ਕਈਆਂ ਪੇਸ਼ਾਂ ਦੇ ਦੇਖਿਆ ਹੈਗਾ ਆ ਕਿ ਉਹ ਜਿਹੜਾ ਜੰਕਸ਼ਨ ਹੈ ਉਹ ਚੇਂਜ ਹੋ ਗਿਆ ਉਹਦੀ ਪੋਜੀਸ਼ਨ ਚੇਂਜ ਹੋ ਗਈ ਹਾਂਜੀ ਸੋ ਮਤਲਬ ਕੀ ਆ ਵੀ ਕੁਦਰਤ ਦਰੁਸਤੀਆਂ ਤਾਂ ਕਰ ਰਹੀ ਹੋਊਗੀ ਪਰ ਹੌਲੀ ਹੌਲੀ ਇੱਕ ਬੰਦੇ ਦੀ ਉਮਰ ਇੰਨੀ ਨਹੀਂ ਹੈਗੀ ਕਿ ਉਸ ਕੁਦਰਤ ਦੀ ਸਪੀਡ ਨੂੰ ਨਾਪ ਸਕੇ ਕਰਕੇ ਉਹ ਫਰਕ ਪਾ ਰਹੀ ਹੈ ਹੋ ਸਕਦਾ ਕੋਈ ਅੱਜ ਤੋਂ ਹਜ਼ਾਰ ਸਾਲ ਬਾਅਦ ਐਸਾ ਆ ਜਾਵੇ ਵੀ ਹਾਰਟ ਦੀਆਂ ਜਿਹੜੀਆਂ ਰਾਈਟ ਕੋਰੋਨਰੀ ਆਰਟਰੀ ਹੋ ਲੈਫਟ ਕੋਰੋਨਰੀ ਆਰਟਰੀ ਨਾਲ ਮਿਲਣ ਲੱਗ ਜਾਣ ਆਪਸ ਦੀ ਹਾਂਜੀ ਸੋ ਖੈਰ ਇਹ ਅਸੀਂ ਚਲਦੇ ਚਲਦੇ ਗੱਲ ਵਿਚ ਆ ਗਈ ਤੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੁਣ ਇਹ ਅੰਦਰ ਦਾ ਜਿਹੜਾ ਸਾਰਾ ਤਾਣਾ ਬਾਣਾ ਮੈਂ ਬੁਣਿਆ ਉਹਦੇ ਵਿਚੋਂ ਬਹੁਤ ਹੀ ਇੰਪੋਰਟੈਂਟ ਗੱਲ ਜਿਹੜੀ ਸਾਰੇ ਜਾਣਦੇ ਨੇ ਬਰੀਕੀ ਵਾਲੀ ਗੱਲ ਤੇ ਹੈਗੀ ਈਸੋਫੇਗਸ ਦੀ ਬਰੀਕੀ ਵਾਲੀ ਗੱਲ ਤੇ ਹੈਗੀ ਬ੍ਰੌਂਕਸ ਦੀ ਬਰੀਕੀ ਵਾਲੀ ਗੱਲ ਤੇ ਹੈਗੀ ਹੈ ਜਿਹੜੀਆਂ ਉਤੋਂ ਜਿਹੜੀਆਂ ਕੋਰੋਨਰੀ ਆਰਟਰੀ ਸੋਰੀ ਜਿਹੜੀ ਕੈਰੋਟਿਡ ਆਰਟਰੀ ਦਾ ਖੂਨ ਵਾਪਸ ਆ ਰਿਹਾ ਜਿਹਨੂੰ ਅਸੀਂ ਸੁਪੀਰੀਅਰ ਵੇਨਾ ਕਿਹਾ ਕਿਹਾ ਹੈਗਾ ਆ ਇਹ ਬੜੀਆਂ ਇੰਪੋਰਟੈਂਟ ਗੱਲਾਂ ਨੇ ਤੇ ਇਹਦੀ ਗੱਲ ਮੈਂ ਅੱਗੇ ਕਰਾਂਗਾ ਪਰ ਮੋਟੀ ਮੋਟੀ ਗੱਲ ਕੀ ਹੈ ਫੇਫੜੇ ਸਾਰੇ ਜਾਣਦੇ ਆ ਹਾਰਟ ਨੂੰ ਸਾਰੇ ਜਾਣਦੇ ਹੈਗੇ ਆ ਸੋ ਹਾਰਟ ਤੇ ਫੇਫੜਿਆਂ ਦੇ ਸੰਬੰਧ ਵਿਚ ਅਗਰ ਕੋਈ ਨੁਕਸ ਪੈਦਾ ਹੋ ਜਾਂਦਾ ਆ ਅਗਰ ਕੋਈ ਖਰਾਬੀ ਹੋ ਜਾਂਦੀ ਹੈ ਤਾਂ ਉਸ ਖਰਾਬੀ ਦੇ ਵਿਚ ਜਿਹੜੀਆਂ ਪਹਿਲੀਆਂ ਮੁੱਢਲੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਬਾਹਰ ਦਿਖਾਈ ਦੇਣਗੀਆਂ ਨਾ ਉਹਦੇ ਵਿਚੋਂ ਸਭ ਤੋਂ ਪਹਿਲੀ ਗੱਲ ਹੈਗੀ ਆ ਪੇਨ ਅੰਗਰੇਜ਼ੀ ਚ ਅਸੀਂ ਪੇਨ ਆਨੇ ਆ ਦਰਦ ਆਨੇ ਆ ਹਾਂਜੀ ਸੋ ਦਰਦ ਪੇਨ ਇੱਕ ਸਭ ਤੋਂ ਛੋਟਾ ਲਫ਼ਜ਼ ਆ ਕਿਸੇ ਬਿਮਾਰੀ ਦੀ ਸ਼ੁਰੂਆਤ ਨੂੰ ਦੱਸਣ ਵਾਸਤੇ ਬਿਮਾਰੀ ਦੀ ਸ਼ੁਰੂਆਤ ਹੋ ਗਈ ਦਰਦ ਹੁੰਦੀ ਹੈ ਮੋਢਾ ਨਹੀਂ ਹਿਲਦਾ ਦਰਦ ਹੁੰਦੀ ਲੱਤ ਨਹੀਂ ਹਿਲਦੀ ਦਰਦ ਹੁੰਦੀ ਹੈ ਮੂੰਹ ਹਿਲਾਉਣ ਲੱਗਿਆ ਤਕਲੀਫ਼ ਹੁੰਦੀ ਦਰਦ ਹੁੰਦੀ ਹੈ ਅਸੀਂ ਉਹਨੂੰ ਦਰਦ ਦੇ ਵਿਚ ਹੀ ਐਕਸਪਲੇਨ ਕਰਦੇ ਹਾਂ ਕੋਈ ਵੀ ਡਿਸਫੰਕਸ਼ਨ ਕੋਈ ਵੀ ਕਿਸੇ ਅੰਗ ਦਾ ਫੰਕਸ਼ਨ ਨਾਰਮਲ ਨਾ ਹੋਵੇ ਤੇ ਉਹਨੂੰ ਅਸੀਂ ਉਸੇ ਤਰ੍ਹਾਂ ਫੰਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕੀ ਹੁੰਦਾ ਪੇਨ ਹੁੰਦੀ ਹੈ ਸੋ ਦਰਦ ਇੱਕ ਇਸ ਤਰ੍ਹਾਂ ਦਾ ਲਫ਼ਜ਼ ਆ ਜਿਹੜਾ ਬਿਮਾਰੀ ਦੀ ਸ਼ੁਰੂਆਤ ਨੂੰ ਛੋਟੇ ਤੋਂ ਛੋਟੇ ਰੂਪ ਦੇ ਵਿਚ ਐਕਸਪਲੇਨ ਕਰਦਾ ਬਾਅਦ ਵਿਚ ਅਸੀਂ ਇਸ ਪੇਨ ਦਾ ਐਕਸਪਲਾਨੇਸ਼ਨ ਦਿੰਦੇ ਹਾਂ ਕਿ ਹੋ ਕੀ ਰਿਹਾ ਮੇਰਾ ਤਾਂ ਜੀ ਜਬਾੜਾ ਨਹੀਂ ਹਿਲਦਾ ਮੇਰਾ ਤਾਂ ਜੀ ਮੋਢਾ ਤਾਂ ਚੁੱਕਣ ਨਾਲ ਤਕਲੀਫ਼ ਹੁੰਦੀ ਹੈ ਮੇਰੀ ਤਾਂ ਜੀ ਲੱਤ ਦੇ ਵਿਚ ਐ ਹੁੰਦਾ ਜਦੋਂ ਮੈਂ ਕਰਦਾ ਤੇ ਐ ਹੁੰਦਾ ਵਟ ਐਵਰ ਪੇਸ਼ੈਂਟ ਦੱਸਦਾ ਆ ਉਹ ਇਸ ਪੇਨ ਦੇ ਲਫ਼ਜ਼ ਦਾ ਐਕਸਪਲਾਨੇਸ਼ਨ ਹੁੰਦਾ ਆ ਸੋ ਚੈਸਟ ਦੀ ਗੱਲ ਹੋ ਰਹੀ ਹੈ ਤੇ ਚੈਸਟ ਦੇ ਵਿਚ ਇਹਨਾਂ ਅੰਗਾਂ ਵਿਚੋਂ ਕਿਸੇ ਵੀ ਅੰਗ ਦੇ ਵਿਚ ਜਦੋਂ ਕੋਈ ਤਕਲੀਫ਼ ਹੁੰਦੀ ਹੈ ਤੇ ਉਹੀ ਪਹਿਲਾ ਸਿਮਟਮ ਜਿਹੜਾ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਪੇਨ ਅੱਛਾ ਹੁਣ ਪੇਨ ਜਦੋਂ ਵੀ ਹੋਣੀ ਸ਼ੁਰੂ ਹੋਈ ਇਹਦਾ ਮਤਲਬ ਇਹ ਆ ਕਿ ਅੰਗਾਂ ਦੇ ਵਿਚ ਸਪੇਸ ਘੱਟ ਗਈ ਕੋਈ ਇਕੱਠਾ ਹੋ ਗਿਆ ਇਕੱਠ ਹੋ ਗਿਆ ਜਿਵੇਂ ਟ੍ਰੈਫਿਕ ਚਲਦੇ ਚਲਦੇ ਕਿਸੇ ਤਰ੍ਹਾਂ ਦੇ ਐਕਸੀਡੈਂਟ ਹੋ ਗਿਆ ਤੇ ਸੜਕ ਤੇ ਟ੍ਰੈਫਿਕ ਜਾਮ ਹੋ ਗਈ ਕੁਝ ਨਾ ਕੁਝ ਤੇ ਐਸਾ ਹੋਇਆ ਹੀ ਹੋਊਗਾ ਨਾ ਜੇ ਨਾਰਮਲ ਹੁੰਦਾ ਤੇ ਫਿਰ ਐਸਾ ਕੁਝ ਹੋਣਾ ਨਹੀਂ ਸੀ ਨਾ ਸੋ ਇਸ ਦੇ ਨਾਲ ਇਹ ਗੱਲ ਸਪਸ਼ਟ ਹੋ ਗਈ ਭਈ ਜੇ ਅੱਗੇ ਟਰੱਕ ਜਾ ਰਹੇ ਸੀਗੇ ਅੱਗੇ ਐਕਸੀਡੈਂਟ ਹੋ ਗਿਆ ਟਰੱਕ ਰੁਕ ਗਿਆ ਤੇ ਜਿਹੜੇ ਟਰੱਕਾਂ ਨੇ ਪਨੀਰ ਸਪਲਾਈ ਕਰਨਾ ਸੀਗਾ ਉਹ ਤਾਂ ਜਾਣਾ ਨਹੀਂ ਗਾ ਜਿਹੜੀ ਆਕਸੀਜਨ ਜਾਣੀ ਸੀ ਜਾਂ ਖੂਨ ਜਾਣਾ ਸੀ ਉਹ ਤੇ ਅੱਗੇ ਜਾਣਾ ਨਹੀਂ ਗਾ ਜੇ ਅੱਗੇ ਨਹੀਂ ਜਾਣਾ ਤੇ ਸਿਰ ਨੂੰ ਅਸੀਂ ਕਿਹਾ ਆ ਵੀ ਦੋ ਹਿੱਸੇ ਖੂਨ ਸਿਰ ਨੂੰ ਹੀ ਜਾਂਦਾ ਹੈਗਾ ਤੇ ਜਿੱਥੇ ਜ਼ਿਆਦਾ ਸਪਲਾਈ ਰੋਜ਼ ਦੀ ਲਾਗਤ ਹੋ ਰਹੀ ਹੈ ਉੱਥੇ ਜੇ ਥੋੜੀ ਬਹੁਤ ਵੀ ਕਮੀ ਆ ਜਾਊਗੀ ਤੇ ਉਹ ਬੜਾ ਔਖਾ ਕਰਦੀ ਹੈ ਉਹਦੇ ਕਰਕੇ ਸਿਰ ਦੇ ਵਿਚ ਬਈ ਦਰਦ ਹੋਣੀ ਤਕਲੀਫ ਛਾਤੀ ਦੀ ਹੈ ਪਰ ਸਿਰ ਦੇ ਵਿਚ ਲਾਈਟ ਹੈਡਡ ਬੌਰਾ ਜਿਹਾ ਹੋ ਗਿਆ ਪੰਜਾਬੀ ਚ ਉਹਨੂੰ ਕਹਿ ਰਹੇ ਹੋ ਲਾਈਟ ਹੈਡਡ ਬੌਰਾ ਹੋ ਗਿਆ ਬੌਰਾ ਜਿਹਾ ਹੋ ਗਿਆ ਸਿਰ ਇਸ ਤਰ੍ਹਾਂ ਲੱਗਦਾ ਹੈਗਾ ਆ ਔਰ ਇਹ ਬੌਰਾ ਹੋਣਾ ਜਿਹੜਾ ਆ ਇਹਦੀਆਂ ਵੀ ਅੱਗੇ ਫਿਰ ਗੰਢ ਰੀਜ਼ਨਾਂ ਹੋ ਗਈਆਂ ਨੇ ਕੁਛ ਤਾਂ ਰੇਡੀਏਟਿੰਗ ਹੁੰਦਾ ਆ ਔਰ ਮੈਂ ਅੱਗੇ ਵੀ ਇਸ ਗੱਲ ਬਾਰੇ ਦੱਸਿਆ ਸੀ ਮਾਈਗ੍ਰੇਸ਼ਨ ਤੇ ਰੇਡੀਏਸ਼ਨ ਦੋ ਲਫ਼ਜ਼ਾਂ ਨੂੰ ਆਪਾਂ ਤੁਸੀਂ ਅੰਗਰੇਜ਼ੀ ਮੇਰੇ ਨਾਲ ਜ਼ਿਆਦਾ ਜਾਣਦੇ ਹੋ ਮੈਨੂੰ ਨਹੀਂ ਇੰਨੇ ਆਉਂਦੀ ਰੇਡੀਏਸ਼ਨ ਨੂੰ ਤੁਸੀਂ ਸਮਝਦੇ ਹੋ ਵੀ ਅਸੀਂ ਚਾਹ ਵਾਲਾ ਪੈਨ ਜਦੋਂ ਗਰਮ ਕਰਦੇ ਹਾਂ
2: ਜੀ
1: ਜੇ ਉਹ ਲੋਹੇ ਦਾ ਹੋਵੇ ਤੇ ਜਿਵੇਂ ਉਹ ਪੈਨ ਗਰਮ ਹੁੰਦਾ ਆ ਉਵੇਂ ਹੱਥ ਵੀ ਗਰਮ ਹੱਥ ਨੂੰ ਵੀ ਸੇਕ ਲੱਗਦਾ ਹੈਗਾ ਇਹਨੂੰ ਅਸੀਂ ਕਹਿੰਦੇ ਹਾਂ ਰੇਡੀਏਸ਼ਨ। ਰੇਡੀਏਸ਼ਨ ਦਾ ਮਤਲਬ ਇਹ ਆ ਕਿ ਉੱਥੇ ਵੀ ਗਰਮੀ ਹੈ ਤੇ ਗਰਮੀ ਅੱਗੇ ਟ੍ਰਾਂਸਮਿਟ ਵੀ ਹੋ ਰਹੀ ਹੈ। ਦਰਦਾਂ ਜਿਹੜੀਆਂ ਸਰੀਰ ਦੇ ਵਿੱਚ ਹੁੰਦੀਆਂ ਨੇ, ਜੇ ਕਿਸੇ ਇੱਕ ਅੰਗ ਦੇ ਵਿੱਚ ਸ਼ੁਰੂ ਹੋਈ ਹੋਵੇ ਤੇ ਉਹ ਉੱਥੇ ਵੀ ਹੋ ਰਹੀ ਹੈ ਤੇ ਹੋਰ ਵੀ ਕਿਸੇ ਅੰਗ ਦੇ ਵਿੱਚ ਹੋਣੀ ਸ਼ੁਰੂ ਹੋ ਜਾਵੇ, ਪਹਿਲਾਂ ਤਾਂ ਮੇਰੇ ਸੱਜੇ ਪਾਸੇ ਦਰਦ ਹੁੰਦਾ ਹੀ ਸਿਰਫ, ਹਾਂਜੀ, ਤੇ ਹੁਣ ਮੇਰੇ ਖੱਬੇ ਵੀ ਹੋ ਰਿਹਾ, ਵੀ ਹੋ ਰਿਹਾ ਦਾ ਮਤਲਬ ਇਹ ਆ ਵੀ ਹੈ ਸੱਜੇ ਪਾਸੇ ਵੀ ਤੇ ਖੱਬੇ ਪਾਸੇ ਵੀ ਹੋ ਰਿਹਾ। ਕਹਿੰਦੇ ਹਾਂ ਰੇਡੀਏਟਿੰਗ ਪੇਨ,
0: ਹਾਂਜੀ।
1: ਔਰ ਸਾਡਾ ਘਰ ਇੱਕ ਇੰਡੀਆ ਚ ਵੀ ਹੈਗਾ, ਇੱਕ ਘਰ ਸਾਡਾ ਇੱਥੇ ਵੀ ਹੈਗਾ, ਸਾਡੀ ਆਵਾਜਾਈ ਉਸੇ ਤਰ੍ਹਾਂ ਬਣੀ ਹੋਈ ਹੈ, ਉੱਥੋਂ ਦੀ ਦੁੱਖ ਤੇ ਇੱਥੋਂ ਦਾ ਦੁੱਖ ਇੱਕੋ ਜਿਹਾ ਹੀ ਹੈਗਾ ਆ। ਸੋ ਅਲਟੀਮੇਟ ਅਸੀਂ ਕਹਿੰਦੇ ਹਾਂ ਰੇਡੀਏਟਿੰਗ, ਮਾਈਗ੍ਰੇਟਿੰਗ। ਮਾਈਗ੍ਰੇਟਿੰਗ ਦਾ ਮਤਲਬ ਵੀ ਅਸੀਂ ਹੁਣ ਇੰਡੀਆ ਛੱਡ ਕੇ ਆ ਗਏ, ਹੁਣ ਘਰ ਸਾਡਾ ਅਮਰੀਕਾ ਚ ਆ। ਇਸੇ ਤਰ੍ਹਾਂ ਕੋਈ ਦਰਦ ਕਿਸੇ ਥਾਂ ਤੇ ਸ਼ੁਰੂ ਹੋਈ ਵੀ ਪਹਿਲਾਂ ਤਾਂ ਸੱਜੇ ਪਾਸੇ ਸਿਰ ਤੇ ਹੁੰਦੀ ਸੀ ਤੇ ਹੁਣ ਸੱਜੇ ਤਾਂ ਨਹੀਂ ਹੋ ਰਹੀ, ਹੁਣ ਤੇ ਖੱਬੇ ਹੋ ਰਹੀ ਹੈ। ਇਹਨਾਂ ਨੂੰ ਮਾਈਗ੍ਰੇਸ਼ਨ ਕਹਿੰਦੇ ਆ। ਆਮ ਤੌਰ ਤੇ ਆਮ ਲੋਕਾਂ ਦੀ ਸਮਝ ਇਹ ਹੁੰਦਾ ਆ ਵੀ ਸਿਰ ਦਾ ਇੱਕੋ ਹੀ ਖੋਲ ਆ, ਇੱਕੋ ਹੀ ਬ੍ਰੇਨ ਰੱਖਿਆ ਉਹਦੇ ਵਿੱਚ, ਨਹੀਂ, ਅਲੱਗ ਅਲੱਗ ਘਰ ਨੇ, ਅਲੱਗ ਅਲੱਗ ਅੰਗ ਨੇ, ਔਰ ਇੱਕ ਅੰਗ ਤੋਂ ਦੂਜੇ ਅੰਗ ਨੂੰ ਕੋਈ ਤਕਲੀਫ ਹੁੰਦੀ ਹੈ ਜਾਂ ਕੋਈ ਫਲੋ ਜਾਂਦਾ ਆ ਜਾਂ ਉਹਦੇ ਚ ਰੁਕਾਵਟ ਆਉਂਦੀ ਹੈ ਤੇ ਉਹਦੇ ਸਾਈਨ ਐਂਡ ਸਿਮਟਮ ਪੈਦਾ ਹੁੰਦੇ ਨੇ ਜਿਹਨੂੰ ਅਸੀਂ ਕਿਹਾ ਆ ਲਾਈਟ ਹੈਡਨੈਸ, ਔਰ ਉਸ ਤੋਂ ਬਾਅਦ ਰੇਡੀਏਟਿੰਗ ਪੇਨ। ਤਕਲੀਫ ਜਿਹੜੀ ਹੈ ਇੱਕ ਥਾਂ ਤੋਂ ਦੂਜੇ ਪਾਸੇ ਜਾਣੀ ਸ਼ੁਰੂ ਹੋ ਜਾਂਦੀ ਹੈ। ਹੁਣ ਸਿਰ ਦਾ ਹੀ ਹਿੱਸਾ ਹੈ ਸਾਡਾ, ਅਸੀਂ ਖੂਨ ਦੀ ਗੱਲ ਕਰ ਰਹੇ ਹਾਂ ਜਿਹੜਾ ਚੈਸਟ ਤੋਂ ਆ ਰਿਹਾ ਹੈਗਾ, ਸਿਰ ਦਾ ਹੀ ਹਿੱਸਾ ਹੈ ਸਾਡਾ ਜਾ ਜਬਾੜਾ, ਨੈਕ, ਬੈਕ, ਆਰਮ, ਇੱਥੋਂ ਹੀ ਤਾਂ ਖੂਨ ਜਾਣਾ ਹੈ ਨਾ, ਔਰ ਉਹਨਾਂ ਨਾੜੀਆਂ ਨੇ ਸਾਨੂੰ ਖੂਨ ਦੇਣਾ ਹੈਗਾ ਤੇ ਖੂਨ ਦੀ ਅਸੀਂ ਗੱਲ ਕਰ ਰਹੇ ਹਾਂ ਵੀ ਸਿਰ ਨੂੰ ਉਹਨਾਂ ਸਪਲਾਈ ਨਹੀਂ ਹੋ ਰਿਹਾ ਤਾਂ ਉਸ ਹਾਲਾਤ ਦੇ ਵਿੱਚ ਇਹਨਾਂ ਦੇ ਵਿੱਚ ਸਟਿਫਨੈਸ ਆ ਜਾਏਗੀ, ਜਬਾੜਾ ਖੋਲਣ ਚ ਦਿੱਕਤ ਹੋਏਗੀ, ਬੋਲ ਨਹੀਂ ਸਕਦਾ, ਨੈਕ ਹਿਲਾਉਣ ਚ ਦਿੱਕਤ ਹੋ ਜਾਏਗੀ, ਸਪੈਕ ਦੇ ਵਿੱਚ ਵੀ ਸਟਿਫਨੈਸ ਆਣੀ ਸ਼ੁਰੂ ਹੋ ਜਾਏਗੀ। ਇਹ ਸਾਰੀਆਂ ਗੱਲਾਂ ਆਮ ਤੌਰ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਇਹ ਇੰਡੀਕੇਟ ਕੀ ਕਰਦੀਆਂ ਨੇ ਵੀ ਛਾਤੀ ਦੇ ਵਿੱਚ ਕੋਈ ਨਾ ਕੋਈ ਕੰਮ ਖਰਾਬ ਹੋ ਗਿਆ। ਉਸ ਤੋਂ ਬਾਅਦ ਛਾਤੀ ਦੇ ਵਿੱਚ ਇਹ ਸਿਰਫ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਇਹ ਰੇਡੀਏਟਿੰਗ ਜਾਂ ਮਾਈਗ੍ਰੇਟਿੰਗ ਕੀਤੀਆਂ ਨੇ, ਜਾਂ ਤਾਂ ਰੇਡੀਏਟਿੰਗ ਹੈਗੀਆਂ ਨੇ ਜਾਂ ਇਹ ਮਾਈਗ੍ਰੇਟਿੰਗ ਹੈਗੀਆਂ ਨੇ, ਛਾਤੀ ਚ ਵੀ ਹੋ ਰਹੀਆਂ ਨੇ ਦੂਜੇ ਥਾਂ ਤੇ ਵੀ ਹੋ ਰਹੀਆਂ ਨੇ, ਜਾਂ ਹੁਣ ਛਾਤੀ ਚ ਮਹਿਸੂਸ ਨਹੀਂ ਹੋ ਰਹੀ ਮੈਨੂੰ ਸਿਰ ਚ ਮਹਿਸੂਸ ਹੋ ਰਹੀ ਹੈ। ਇਹ ਉਸ ਤੋਂ ਬਾਅਦ ਲੋਕਲ ਛਾਤੀ ਦੇ ਵਿੱਚ ਸਾਨੂੰ ਕੀ ਮਹਿਸੂਸ ਹੋਏਗਾ, ਪ੍ਰੈਸ਼ਰ, ਸਾਨੂੰ ਪ੍ਰੈਸ਼ਰ ਮਹਿਸੂਸ ਹੁੰਦਾ ਆ, ਭਾਰਾਪਣ ਮਹਿਸੂਸ ਹੁੰਦਾ ਜਿਹਨੂੰ ਕਹਿੰਦੇ ਆ ਟਾਈਟਨੈਸ, ਘੁੱਟਣ ਮਹਿਸੂਸ ਹੁੰਦੀ ਹੈ, ਮੈਂ ਚਾਹੁੰਦਾ ਮੈਂ ਲੰਬਾ ਸਾਹ ਲਵਾਂ, ਮੇਰਾ ਲੰਬਾ ਸਾਹ ਲਿਆ ਨਹੀਂ ਜਾ ਰਿਹਾ, ਛਾਤੀ ਮੇਰੀ ਪੂਰੀ ਤਰ੍ਹਾਂ ਖੁੱਲਦੀ ਨਹੀਂ, ਮੈਂ ਸਾਹ ਨਹੀਂ ਲੈ ਸਕਦਾ, ਇਹਨੂੰ ਅਸੀਂ ਕਹਿੰਦੇ ਹਾਂ ਟਾਈਟਨੈਸ। ਸੋ ਟਾਈਟਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜੇ ਟਾਈਟਨੈਸ ਹੋ ਗਈ ਤੇ ਇਹਦਾ ਮਤਲਬ ਸਾਹ ਪੂਰਾ ਲੈ ਨਹੀਂ ਸਕਦੇ, ਸਾਹ ਦਾ ਕੰਮ ਹੈ ਆਕਸੀਜਨ ਬਾਹਰੋਂ ਲੈਣਾ, ਖੂਨ ਚ ਆਕਸੀਜਨ ਲਾਣਾ ਤੇ ਖੂਨ ਨੇ ਅੱਗੇ ਹਾਰਟ ਚ ਪਹੁੰਚਣਾ, ਹਾਰਟ ਨੇ ਉਸ ਖੂਨ ਨੂੰ ਸਾਰੇ ਸਰੀਰ ਨੂੰ ਸਪਲਾਈ ਕਰਨਾ ਤੇ ਮਤਲਬ ਕੀ ਹੋ ਗਿਆ, ਸਪਲਾਈ ਰੁਕ ਗਈ। ਜੇ ਸਪਲਾਈ ਰੁਕ ਗਈ ਤੇ ਸਪਲਾਈ ਨੂੰ ਪੂਰਾ ਕਰਨ ਵਾਸਤੇ ਯਾਰ ਫਿਰ ਇਹਨਾਂ ਨੇ ਫਟਾਫਟ ਆਓ ਬਈ, ਫਟਾਫਟ ਆਵੋ, ਮਿਸਤਰੀ ਲੱਗਾ ਹੋਵੇ ਨਾ ਤੇ ਮਜ਼ਦੂਰ ਹੌਲੀ ਤੁਰੇ, ਉੱਤੇ ਇੱਟਾਂ ਲੈ ਕੇ ਬੈਠਾ, ਕੰਕਰਨ ਲਈ ਲੈ ਕੇ ਬੈਠਾ, ਯਾਰ ਤੂੰ ਫਟਾਫਟ ਗਾਰਾ ਲੈ ਕੇ ਆ, ਸੀਮੈਂਟ ਲੈ ਕੇ ਆ, ਮਿਸਤਰੀ ਦਾ ਹੱਥ ਰੁਕਿਆ ਹੋਇਆ, ਹਾਂਜੀ, ਕੀ ਕਰਦਾ, ਤੇਜ਼ ਤੇਜ਼ ਤੇਜ਼ ਤੇਜ਼ ਦੌੜਦਾ ਹੈਗਾ, ਜਿਹਨੂੰ ਅਸੀਂ ਕਹਿੰਦੇ ਹਾਂ ਸ਼ਾਰਟਨੈਸ ਆਫ ਬ੍ਰੈਥ ਔਰ ਪੈਲਪੀਟੇਸ਼ਨ। ਇੱਕ ਤਾਂ ਸਾਹ ਬੜੀ ਤੇਜ਼ ਤੇਜ਼ ਚੱਲਦਾ ਕਿ ਬਾਹਰੋਂ ਫਟਾਫਟ ਆਕਸੀਜਨ ਸਪਲਾਈ ਹੋਵੇ, ਫਟਾਫਟ ਆਕਸੀਜਨ ਸਪਲਾਈ ਹੋਵੇ ਤੇ ਅਸੀਂ ਖੂਨ ਚ ਦਈਏ। ਹੁਣ ਖੂਨ ਵਾਲਾ ਕਹਿੰਦਾ ਆ ਵੀ ਭਾਈ ਖੂਨ ਥੋੜਾ ਥੋੜਾ ਆ, ਪੂਰੀ ਆਕਸੀਜਨ ਨਹੀਂ ਆ ਰਹੀ, ਭਰ ਕੇ ਥੋੜੀ ਆ ਰਹੀ ਹੈ, ਤੈਨੂੰ ਛੇਤੀ ਛੇਤੀ ਅੱਗੇ ਪਹੁੰਚਾਵਾਂ, ਭਾਵੇਂ ਟਰੱਕ ਅੱਧਾ ਹੀ ਖਾਲੀ ਜਾਵੇ ਲੇਕਿਨ ਜਾਵੇ, ਉਹ ਪੈਲਪੀਟੇਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ, ਇਹਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਟਰਮ ਦੇ ਵਿੱਚ ਟੇਕੀ ਕਾਰਡੀਆ, ਠੀਕ ਹੈ। ਸੋ ਇਹ ਟੇਕੀ ਕਾਰਡੀਆ ਵਰਗੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਜੇ ਇਹ ਗੱਲ ਸਾਰੀ ਗੱਲ ਜਿਹੜੀ ਪ੍ਰੈਸ਼ਰ ਹੈ, ਟਾਈਟਨੈਸ ਹੈ, ਇਹ ਸਾਰੀ ਫੇਫੜਿਆਂ ਨਾਲ ਸੰਬੰਧਿਤ ਗੱਲ ਸੀਗੀ, ਜੇ ਇਹ ਗੱਲ ਹਾਰਟ ਦੇ ਨਾਲ ਸੰਬੰਧਿਤ ਹੋਈ ਵੀ ਹਾਰਟ ਤਾਂ ਸਪਲਾਈ ਨਹੀਂ ਕਰ ਸਕਦਾ, ਖੂਨ ਖੂਨ ਹੀ ਨਹੀਂ ਪੂਰਾ ਜਾ ਰਿਹਾ, ਜੇ ਜਾ ਨਹੀਂ ਰਿਹਾ ਤੇ ਇਹਦੇ ਧੱਕੇ ਨਾਲ ਹੀ ਵਾਪਸ ਵੀ ਆਉਣਾ ਸੀਗਾ, ਮਾਸਪੇਸ਼ੀਆਂ ਦੇ ਸੁਕੜਨ ਨਾਲ ਵੀ ਵਾਪਸ ਆਉਣਾ ਸੀਗਾ ਤੇ ਉਹ ਵਾਪਸ ਨਹੀਂ ਆ ਰਿਹਾ, ਜੇ ਕਿਉਂਕਿ ਮਾਸਪੇਸ਼ੀਆਂ ਨੂੰ ਸਭ ਖੁਰਾਕ ਹੀ ਨਹੀਂ ਮਿਲ ਰਹੀ, ਭੁੱਖੇ ਕੀਜੇ, ਹਾਂਜੀ, ਇਹ ਮਾਲਾ ਨਹੀਂ ਲੀਜੇ, ਮੇਰੇ ਤਾਂ ਭੁੱਖਿਆ ਨੀ ਕੰਮ ਹੁੰਦਾ, ਮੈਨੂੰ ਖੁਰਾਕ ਚਾਹੀਦੀ ਹੈ, ਤੇ ਖੁਰਾਕ ਉਹਨਾਂ ਨੂੰ ਜਾ ਨਹੀਂ ਰਹੀ, ਖੁਰਾਕ ਹਾਰਟ ਤੋਂ ਜਾਣੀ ਹੈ, ਉਸ ਹਿਸਾਬ ਦੇ ਵਿੱਚ ਉਹਨਾਂ ਦਾ ਕੰਮ ਪੈਂਡਿੰਗ ਹੋ ਗਿਆ, ਕੰਮ ਪੈਂਡਿੰਗ ਹੋ ਗਿਆ ਤੇ ਵੇਣ ਦਾ ਕੰਮ ਕੀ ਸੀਗਾ, ਵੇਣ ਦਾ ਕੰਮ ਸੀ ਵੀ ਭਾਈ ਆ ਜਿਹੜਾ ਬਾਕੀ ਬਚਿਆ ਸਮਾਨ ਹੈ ਵਾਪਸ ਭੇਜੋ, ਆ ਬਾਕੀ ਬਚਿਆ ਸਮਾਨ ਹੈ ਜਿਹੜਾ ਵਾਪਸ ਭੇਜੋ, ਉਹ ਵਾਪਸ ਨਹੀਂ ਭੇਜ ਰਹੀ ਤੇ ਕੀ ਹੋਏਗਾ, ਲੱਤਾਂ ਚ, ਪੈਰਾਂ ਚ, ਗਿੱਟਿਆਂ ਚ ਸੋਜ ਹੋਣੀ ਸ਼ੁਰੂ ਹੋ ਜਾਏਗੀ, ਅਲੱਗ ਅਲੱਗ ਅੰਗਾਂ ਦੇ ਵਿੱਚ ਵਾਪਸੀ ਵਾਲਾ ਖੂਨ ਪੂਰਾ ਨਹੀਂ ਜਾ ਸਕੇਗਾ, ਇਸ ਕਰਕੇ ਉਹਨਾਂ ਦੇ ਵਿੱਚ ਐਂ ਲੱਗੇਗਾ ਜਿਵੇਂ ਸੁੱਜਿਆ ਹੁੰਦਾ, ਚਿਹਰਾ ਫੁੱਲਿਆ ਹੁੰਦਾ। ਹਾਂਜੀ, ਸੋ ਇਹੋ ਜਿਹੀਆਂ ਕੰਡੀਸ਼ਨਾਂ। ਔਰ ਫੁੱਲੇ ਦੀ ਵੀ ਮੈਂ ਤੁਹਾਨੂੰ ਅੱਗੇ ਗੱਲ ਦੱਸੀ ਸੀਗੀ ਕਿ ਜੇ ਤਾਂ ਸਵੈਲਿੰਗ ਹੁਣ ਪਿਕਿੰਗ ਔਨ ਪ੍ਰੈਸ਼ਰ ਕਹਿੰਦੇ ਹਾਂ ਅਸੀਂ, ਜੇ ਹੱਡੀ ਵਾਲੇ ਥਾਂ ਤੇ ਅੰਗੂਠੇ ਦੇ ਨਾਲ ਤੁਸੀਂ ਦਬਾ ਕੇ ਜ਼ੋਰ ਨਾਲ ਛੱਡੋ ਤੇ ਉਸ ਤੋਂ ਬਾਅਦ ਅੰਗੂਠਾ ਛੱਡ ਦਿਓ ਤੇ ਸਕਿਨ ਦੇ ਵਿੱਚ ਕੁਦਰਤ ਨੇ ਇਲਾਸਟੀਸਿਟੀ ਪਾਈ, ਇਹਦਾ ਵਿਚਕਾਰਲਾ ਜਿਹੜਾ ਮੈਂਬਰੇਨ ਹੈ ਨਾ ਉਹ ਇਲਾਸਟਿਕ ਹੈਗਾ, ਔਰ ਇਲਾਸਟਿਕ ਹੋਣ ਕਰਕੇ ਉਹ ਇਕਦਮ ਬੁੜਕ ਕੇ ਜਿਵੇਂ ਬਲੈਡਰ ਦੇ ਉੱਪਰ ਅੰਗੂਠਾ ਦਬਾਓ, ਟੋਆ ਪਾਓ ਤੇ ਜਦੋਂ ਅੰਗੂਠਾ ਛੱਡੋ ਇਕਦਮ ਜਿਹੜਾ ਬਰਾਬਰ ਹੋ ਜਾਂਦਾ ਬਲੈਡਰ, ਸਕਿਨ ਦੇ ਵਿੱਚ ਨਾਰਮਲੀ ਹੋ ਜਾਣਾ ਚਾਹੀਦਾ। ਪਰ ਜੇ ਨਾਰਮਲੀ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਕੀ ਹੈ ਕਿ ਅੰਦਰੋਂ ਇਲਾਸਟੀਸਿਟੀ ਸਕਿਨ ਦੀ ਘੱਟ ਗਈ, ਉਹਦੇ ਵਿੱਚ ਇੰਨੀਆਂ ਚੀਜ਼ਾਂ ਹੈ ਨੀ ਜਿਹੜੀਆਂ ਹੋਣੀਆਂ ਚਾਹੀਦੀ, ਉਹ ਫੁੱਲ ਗਈ ਆ
2: ਜੀ,
1: ਖਾਲੀ ਹੈ। ਤੋ ਇਸ ਕਰਕੇ ਇਹ ਜਿਹੜੀ ਸੋਜ ਵਗੈਰਾ ਹੈ ਇਹ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਸ ਤੋਂ ਬਾਅਦ ਜਦੋਂ ਖੁਰਾਕ ਹੀ ਨਹੀਂ ਮਿਲ ਰਹੀ, ਆਕਸੀਜਨ ਹੀ ਨਹੀਂ ਮਿਲ ਰਹੀ, ਇਹ ਸਾਰੀਆਂ ਕੰਡੀਸ਼ਨਾਂ ਹੋ ਰਹੀਆਂ ਨੇ ਤੇ ਫਿਰ ਕੰਮ ਕਰਨ ਨੂੰ ਤਾਂ ਮਨ ਨਹੀਂ ਨਾ ਕਰੇਗਾ, ਕੰਮ ਕਰੇਗਾ ਨਹੀਂ ਤੇ ਜਿਹਨੂੰ ਅਸੀਂ ਕਹਿੰਦੇ ਹਾਂ ਫਟੀਗ, ਮੈਡੀਕਲ ਲਫ਼ਜ਼ ਜਿਹੜਾ ਅਸੀਂ ਇਸਤੇਮਾਲ ਕਰਦੇ ਹਾਂ, ਵੈਸੇ ਤਾਂ ਜਨਰਲ ਲਫ਼ਜ਼ ਆ ਫਟੀਗ, ਥਕਾਵਟ, ਮਨ ਨਹੀਂ ਕਰਦਾ ਕੰਮ ਕਰਨ ਨੂੰ, ਜਾਂ ਕਈ ਵਾਰ ਆਪਾਂ ਕੰਮ ਕਰਦਾ ਕਰਦਾ ਜੇ ਸਡਨ ਕੋਈ ਇਹੋ ਜਿਹੀ ਗੱਲ ਹੋ ਜਾਏ ਚੈਸਟ ਦੇ ਵਿੱਚ ਤੇ ਇਕਦਮ ਬੈਠ ਜਾਂਦਾ ਨਹੀਂ ਪਤਾ ਨੀ ਕੀ ਹੋ ਗਿਆ, ਹਾਂਜੀ ਪੌੜੀ ਚੜਦੇ ਚੜਦੇ ਇਕਦਮ ਹੀ ਪੌੜੀ ਦੇ ਡੰਡੇ ਨੂੰ ਫੜ ਕੇ ਖਲੋ ਜਾਂਦਾ ਵੀ ਨਹੀਂ ਮੇਰੇ ਤੋਂ ਅੱਗੇ ਕਦਮ ਨਹੀਂ ਪੁੱਟਿਆ ਜਾ ਰਿਹਾ, ਇਹਨੂੰ ਅਸੀਂ ਫਟੀਗ ਕਹਿੰਦੇ ਹਾਂ। ਔਰ ਇਸ ਸਾਰੇ ਦੇ ਨਾਲ ਨਾਲ ਹੀ ਰੈਪਿਡ ਇਰੈਗੂਲਰ ਹਾਰਟ ਬੀਟ ਇਰੈਗੂਲਰ ਹੋਣੀ ਸ਼ੁਰੂ ਹੋ ਗਈ, ਜਦੋਂ ਡੱਬੇ ਹੀ ਖਾਲੀ ਆ ਤੇ ਖਾਲੀਆਂ ਨੂੰ ਵਿਚਾਰਾ ਭਜਾਈ ਜਾਊਗਾ, ਇਸੇ ਤਰ੍ਹਾਂ ਬੀਟ ਜਿਹੜੀ ਹੈ ਉਹ ਇਰੈਗੂਲਰ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਅੱਖਾਂ ਅੱਗੇ ਹਨੇਰਾ ਆਉਣਾ ਜਿਹਨੂੰ ਅਸੀਂ ਕਹਿੰਦੇ ਹਾਂ ਡਿਜ਼ੀਨੈਸ ਜਾਂ ਵਰਟੀਗੋ, ਵਰਟੀਗੋ ਵਗੈਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਅੱਖਾਂ, ਕਿਉਂਕਿ ਅੱਖਾਂ ਨੂੰ ਤਾਂ ਸਪਲਾਈ ਚਾਹੀਦੀ ਨਾ ਨਜ਼ਰ ਵੇਖਣ ਵਾਸਤੇ, ਉਹਨੂੰ ਵੀ ਤਾਂ ਖੂਨ ਆਕਸੀਜਨ ਸਾਰਾ ਕੁਝ ਚਾਹੀਦਾ ਨਾ, ਤੇ ਉਹਦੇ ਤੱਕ ਵੀ ਉਹਨਾਂ ਪੂਰਾ ਨਹੀਂ ਭੇਜਿਆ, ਉਹ ਡਿਜ਼ੀਨੈਸ ਆਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇਸ ਸਾਰੇ ਵਰਤਾਰੇ ਦੇ ਨਾਲ ਅਸੀਂ ਇੱਕ ਮੇਨ ਗੱਲ ਕੀਤੀ ਵੀ ਖੂਨ ਦੀ ਜਿੱਥੇ ਜ਼ਿਆਦਾ ਲੋੜ ਸੀ ਉੱਥੇ ਜ਼ਿਆਦਾ ਨਹੀਂ ਪਹੁੰਚਿਆ, ਤੇ ਮੇਨ ਹੈੱਡਕੁਆਰਟਰ ਚ ਜਦੋਂ ਬਿਜਲੀ ਨਹੀਂ ਗਈ ਤੇ ਹਨੇਰਾ ਦਿੱਲੀ ਚ ਹੋ ਗਿਆ, ਬਾਕੀ ਥਾਵਾਂ ਤੇ ਚਾਨਣ ਕਿਵੇਂ ਆਊਗਾ ਭਾਈ, ਨਹੀਂ ਹੋਣ ਦੇਣਾ ਨਾ ਉਹਨਾਂ ਨੇ। ਔਰ ਉਸ ਥਾਂ ਤੋਂ ਅਸੀਂ ਗੱਲ ਕੀਤੀ ਸੀ ਵੀ 12 ਪੇਅਰਸ ਆਫ ਕ੍ਰੈਨੀਅਲ ਨਰਵ ਨਿਕਲਦੇ ਨੇ, ਜਿਹਦੇ ਵਿੱਚੋਂ 10ਵੀਂ ਨਰਵ ਜਿਹੜੀ ਹੈ ਉਹਦਾ ਨਾਂ ਹੈ ਵੇਗਸ ਨਰਵ। ਵੇਗਸ ਨਰਵ ਜਿਹੜੀ ਹੈ ਸਾਰੀਆਂ ਨਰਵ ਦੇ ਨਾਲੋਂ ਸਭ ਤੋਂ ਲੰਬੀ ਨਰਵ ਆ, ਜਾਂ ਇੰਜ ਕਹਿ ਲਓ ਸਭ ਤੋਂ ਜੁੰਮੇਵਾਰ ਨਰਵ ਆ, ਜੁੰਮੇਵਾਰ ਵਾਲਾ ਕੰਮ ਇਹਨੂੰ ਸੌਂਪਿਆ ਹੋਇਆ ਹੈ। ਕੀ ਹੈ ਕਿ ਉੱਪਰੋਂ ਇਹ ਤੁਰਦੀ ਹੈ, ਆਪਾਂ ਛਾਤੀ ਦੀ ਗੱਲ ਕਰ ਰਹੇ ਹਾਂ, ਇੱਥੇ ਇਹ ਹਾਰਟ ਨੂੰ ਵੀ ਕੰਟਰੋਲ ਕਰਦੀ ਹੈ, ਇਸ ਤਰ੍ਹਾਂ ਦੇ ਹੇਠਾਂ ਜਾ ਕੇ ਸਟੋਮਕ ਜਿਹੜਾ ਮਿਧ ਹੈ ਉਸ ਨੂੰ ਵੀ ਇਹ ਕੰਟਰੋਲ ਕਰਦੀ ਹੈ, ਹੇਠਾਂ ਅੰਤਲੀਆਂ ਖਾਸ ਤੌਰ ਤੇ ਜਿੱਥੇ ਸਾਡਾ ਅਪੈਂਡਿਕਸ ਹੈਗਾ ਸੱਜੇ ਪਾਸੇ ਜਾ ਕੇ ਕਿੱਥੇ ਉੱਪਰ ਤੋਂ ਤੁਰੀ ਹੈ ਅਪੈਂਡਿਕਸ ਤੱਕ ਇਹਦਾ ਏਰੀਆ ਹੈਗਾ ਆ, ਭਾਵੇਂ ਏਡੀ ਲੰਮੀ ਇਹਦੀ ਮਾਰ ਹੈਗੀ ਹੈ, ਇਹ ਸਾਰਾ ਕੰਟਰੋਲ ਇਹਦੇ ਹੱਥ ਚ ਆ। ਔਰ ਉਸ ਵੇਲੇ ਇਹ ਜਿਹੜੀ ਵੇਗਸ ਨਰਵ ਆ ਉਹ ਇਰੀਟੇਟ ਹੋ ਗਈ ਵੀ ਮੈਨੂੰ ਖੁਰਾਕ ਤਾਂ ਮਿਲ ਰਹੀ, ਮੈਂ ਨੀ ਕੰਮ ਕਰਦਾ, ਹੱਥ ਕੱਢੇ ਆ ਮੇਰੇ। ਜਦੋਂ ਐਸਾ ਕੰਡੀਸ਼ਨ ਇਰੀਟੇਸ਼ਨ ਇਹਨੂੰ ਅਸੀਂ ਕਹਿੰਦੇ ਹਾਂ, ਇਰੀਟੇਸ਼ਨ ਦੇ ਕਰਕੇ ਮੇਰਾ ਸਟੋਮਕ ਜਿਹੜਾ ਆ ਜਿਹਨੇ ਫੜ ਫੜਾਉਣਾ ਸ਼ੁਰੂ ਹੋ ਜਾਂਦਾ ਆ, ਇਹ ਕੰਡੀਸ਼ਨ ਉਹਦੇ ਚ ਆਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਜੀ ਕੱਚਾ ਹੋਣਾ ਕਿ ਕੁਝ ਨੀ ਹੈਗਾ ਬਾਹਰ ਕੱਢੋ ਯਾਰ ਮੇਰੇ ਤੋਂ ਨੀ ਭਾਰ ਚੁੱਕਿਆ ਜਾਂਦਾ, ਜੋ ਵੀ ਕੁਛ ਹੈਗਾ ਫਟਾਫਟ ਬਾਹਰ, ਜੀ ਕੱਚਾ ਹੋਣਾ, ਉਲਟੀ ਆਉਣ ਵਰਗਾ ਮਨ ਕਰਨਾ, ਜਾਂ ਜੇ ਕਿਤੇ ਉਸੇ ਵੇਲੇ ਰੋਟੀ ਖਾਧੀ ਹੋਵੇ ਤੇ ਰੋਟੀ ਵੀ ਬਾਹਰ ਨਿਕਲ ਜਾਂਦੀ ਹੈ। ਪਰ ਆਮ ਤੌਰ ਤੇ ਕਿਸੇ ਵੀ ਵੇਲੇ ਅਗਰ ਕੰਡੀਸ਼ਨ ਹੋਈ ਹੈ, ਆਮ ਤੌਰ ਤੇ ਇਹੋ ਜਿਹੇ ਹਾਲਾਤ ਕੀਮਾ ਸਾਹਿਬ ਜਦੋਂ ਵਾਪਰਦੇ ਨੇ ਨਾ ਉਹ ਮਿਡ ਨਾਈਟ ਵਾਪਰਦੇ ਆ, ਜਾਂ ਜਿਹੜੇ ਐਕਸਰਸਾਈਜ਼ ਵਾਲੇ ਨੇ ਉਹ ਕੰਮ ਕਰਦਿਆਂ ਕਰਦਿਆਂ ਵਾਪਰਦੇ ਨੇ, ਸਾਈਕਲ ਚਲਾਉਂਦਿਆਂ ਚਲਾਉਂਦਿਆਂ ਵਾਪਰ ਜਾਂਦੇ ਨੇ। ਸੋ ਇਹੋ ਜਿਹੀਆਂ ਕੰਡੀਸ਼ਨਾਂ, ਕਈ ਲੋਕ ਬੰਦੇ ਜਿਮ ਤੇ ਜਾਂਦੇ ਨੇ, ਯਾਰ ਮੈਂ ਤਾਂ ਜਿਮ ਤੇ ਜਾ ਰਿਹਾ ਪੂਰੀ ਤਰ੍ਹਾਂ, ਹਾਂਜੀ ਮੈਂ ਤਾਂ ਮੇਰੇ ਰੋਜ਼ ਐਕਸਰਸਾਈਜ਼ ਕਰਦਾ, ਲੇਕਿਨ ਜਿਮ ਤੇ ਐਕਸਰਸਾਈਜ਼ ਕਰਦਿਆਂ ਕਰਦਿਆਂ ਵੀ ਕਈਆਂ ਦੇ ਨਾਲ ਬਿਜ਼ੀਨੈਸ ਨੌਜ਼ੀਆ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹ ਸਪੀਡ ਤੇ ਚੱਲਦਿਆਂ ਹੋਇਆ ਜਿਹੜੀ ਸਪਲਾਈ ਚਾਹੀਦੀ ਹੋ ਨਹੀਂ ਰਹੀ,
2: ਬਿਲਕੁਲ।
1: ਉਸ ਕਰਕੇ ਇਹ ਕਈ ਵਾਰਾਂ ਜਿਮ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਵੀ ਇਹੋ ਜਿਹੀਆਂ ਕੰਡੀਸ਼ਨਾਂ ਆ ਜਾਂਦੀਆਂ ਨੇ।
0: ਡਾਕਟਰ ਸਾਹਿਬ ਜਿਹੜਾ ਉਹ ਕਈ ਵਾਰੀ ਆਹ ਜਿਹੜੇ ਨਾ, ਚਲੋ ਉਹ ਤਾਂ ਜਿਆਦਾ ਏਜ ਦੇ ਹੁੰਦੇ ਹੋਣੇ ਆ, ਜਿਹੜੇ ਕਈ ਵਾਰੀ ਯੰਗ ਪਲੇਅਰ ਹੁੰਦੇ ਆ 25 ਸਾਲ ਦੇ 30 ਸਾਲ ਦੇ ਉਹ ਜਿਹੜੇ ਉਹ ਖੇਲਦੇ ਖੇਲਦੇ ਉੱਥੇ ਕਲਾਸ ਹੁੰਦੇ ਉਹਨਾਂ ਦਾ ਕੀ ਹਿਸਾਬ ਕਿਤਾਬ ਹੁੰਦਾ?
1: ਬਿਲਕੁਲ ਇਹੀ ਗੱਲ ਮੈਂ ਤੁਹਾਨੂੰ ਦੱਸਿਆ, ਜਿੰਨੀ ਸਪਲਾਈ ਅੱਗੇ ਆਕਸੀਜਨ ਤੇ ਬਲੱਡ ਦੀ ਚਾਹੀਏ ਉਹ ਨਹੀਂ ਰਹੀ, ਜੋ ਐਕਸਰਸਾਈਜ਼ ਤੋਂ ਫਾਸਟ ਦੌੜ ਰਹੇ ਨੇ ਜਾਂ ਕਰ ਰਹੇ ਨੇ ਉਹਦੇ ਮੁਤਾਬਕ ਉਹਨਾਂ ਨੂੰ ਓਨੀ ਸਪਲਾਈ ਹੋ ਨਹੀਂ ਰਹੀ, ਜਿਸ ਕਰਕੇ ਜਿਹੜੇ ਪਲੇਅਰ ਨੇ ਉਹਨਾਂ ਵਾਸਤੇ ਜ਼ਿਆਦਾ ਖਤਰਾ ਬਣ ਜਾਂਦਾ।
2: ਓਕੇ,
1: ਮੈਂ ਇਸੇ ਕਰਕੇ ਟ੍ਰੈਂਡ ਮਿਲ ਜਿਹੜਾ ਹੈ ਲੋਕ ਦੌੜਦੇ ਨੇ ਐਕਸਰਸਾਈਜ਼ ਕਰਨ ਜਾਂਦੇ ਨੇ ਜਿਮ ਚ, ਮੈਂ ਉਹਨਾਂ ਦੀ ਐਗਜ਼ਾਮਪਲ ਇਸੇ ਕਰਕੇ ਦਿੱਤੀ, ਉਹਨੂੰ ਤੁਸੀਂ ਇਹਨਾਂ ਨਾਲ ਭਲਵਾਨਾਂ ਨਾਲ ਜਾਂ ਇਹਨਾਂ ਲੋਕਾਂ ਨਾਲ ਜੋੜ ਕੇ ਵੇਖ ਸਕਦੇ ਹੋ। ਠੀਕ ਹੈ, ਇਹ ਗੱਲ ਉਹੀ ਆ ਵੀ ਸਪਲਾਈ ਨਹੀਂ ਹੋ ਰਹੀ ਜੋ ਤੁਸੀਂ ਕਰ ਰਹੇ ਹੋ, ਉਹਦੇ ਵਾਸਤੇ ਜਿੰਨੀ ਆਕਸੀਜਨ ਚਾਹੀਦੀ ਹੈਗੀ ਆ, ਜਿੰਨੀ ਖੁਰਾਕ ਚਾਹੀਦੀ ਹੈ, ਉਹ ਸਪਲਾਈ ਹੋ ਨਹੀਂ ਰਹੀ ਹਾਂਜੀ, ਜਿਸ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ ਆ। ਔਰ ਇਹ ਸਾਰੇ ਉਹ ਸਾਈਨ ਨੇ ਜਿਹੜੇ ਜਨਰਲ ਸਾਈਨ ਨੇ, ਵੈਸੇ ਮੈਂ ਅੱਗੇ ਇੱਕ ਇੱਕ ਗੱਲ ਨੂੰ ਦੱਸਣਾ ਹੈਗਾ ਵੀ ਜੇ ਹਾਰਟ ਸੱਜੇ ਪਾਸੇ ਫੇਲ ਹੋ ਗਿਆ ਤਾਂ ਕੀ ਹੋਊ, ਖੱਬੇ ਪਾਸੇ ਫੇਲ ਹੋ ਗਿਆ ਤਾਂ ਕੀ ਹੋਊ, ਜੇ ਕੰਜੈਸਟਿਵ ਹਾਰਟ ਫੇਲੀਅਰ ਹੋ ਗਿਆ ਤਾਂ ਕੀ ਹੋਊ, ਮੈਂ ਇਹ ਵੀ ਸਾਰੀਆਂ ਨਿਸ਼ਾਨੀਆਂ ਤੁਹਾਨੂੰ ਦੱਸਣੀਆਂ ਨੇ। ਪਰ ਹਜੇ ਆਪਾਂ ਥੋੜਾ ਜਿਹਾ ਹੋਰ ਇਸ ਫਿਜ਼ੀਕਲ ਸਟੇਜ ਦੇ ਉੱਪਰ ਰੁਕਦੇ ਹਾਂ ਵੀ ਛਾਤੀ ਦੀ ਗੱਲ ਚੱਲ ਰਹੀ ਹੈ ਤੇ ਛਾਤੀ ਦੇ ਵਿੱਚ ਜਿਹੜੇ ਜੜਨ ਸਡਨ ਸਾਈਨ ਪੈਦਾ ਹੋਣ ਵਾਲੇ ਨੇ ਉਹ ਆ ਮੈਂ ਤੁਹਾਨੂੰ ਦੱਸ ਦਿੱਤੇ ਨੇ, ਤੇ ਉਦੋਂ ਬਾਅਦ ਕੁਝ ਫਿਜ਼ੀਕਲ ਸਾਈਨ ਨੇ ਜਿਹੜੇ ਅਸੀਂ ਵੇਖ ਪਰਖ ਸਕਦੇ ਹਾਂ। ਕੀ ਹੈ, ਮੈਂ ਸਵੈਲਿੰਗ ਦੀ ਗੱਲ ਕੀਤੀ ਹੈ, ਲੱਤਾਂ ਬਾਹਾਂ ਤੇ ਹੱਥਾਂ ਤੇ ਸਵੈਲਿੰਗ ਹੋ ਜਾਣੀ, ਸੋਜ ਹੋ ਜਾਣੀ, ਜਿਵੇਂ ਅਸੀਂ ਅਡੀਮਾ ਕਹਿੰਦੇ ਹਾਂ। ਉਸ ਅਡੀਮਾ ਦਾ ਮਤਲਬ ਕੀ ਆ ਕਿ ਜਿਹੜਾ ਖੂਨ ਵਾਪਸੀ ਜਾਣਾ ਸੀਗਾ ਉਹ ਜਾ ਨਹੀਂ ਰਿਹਾ, ਰੁਕ ਗਿਆ ਹੈਗਾ, ਅੱਗੋਂ ਸਪਲਾਈ ਲੈ ਨਹੀਂ ਰਹੇ, ਜਾਂ ਪਿਛਲੇ ਪਾਸੇ ਵਾਲਵਸ ਜਿਹੜੇ ਨੇ ਉਹਨਾਂ ਚ ਕੋਈ ਖਰਾਬੀ ਆ ਗਈ ਆ, ਵੇਰੀਕੋਜ਼ ਵੇਨਸ ਵਗੈਰਾ ਜਿਹਨਾਂ ਨੂੰ ਰੁਕ ਹੋ ਜਾਂਦੀ ਹੈ। ਤੋ ਇਸ ਕਰਕੇ ਪਿਛਲੇ ਪਾਸੇ ਜਿਹੜਾ ਜਿਹਨੂੰ ਅਸੀਂ ਕਹਿੰਦੇ ਹਾਂ ਡਿਸਟਲ ਪਾਰਟ, ਦੂਰ ਦਾ ਦਿਲ ਤੋਂ ਦੂਰ ਵਾਲੇ ਹਿੱਸੇ ਨੂੰ ਅਸੀਂ ਕਹਿੰਦੇ ਹਾਂ ਡਿਸਟਲ ਪਾਰਟ, ਪ੍ਰੋਕਸੀਮਲ ਜਿਹੜਾ ਦਿਲ ਦੇ ਨੇੜੇ ਹੋਵੇ। ਡਿਸਟਲ ਪਾਰਟ ਦੇ ਵਿੱਚ ਆਮ ਤੌਰ ਤੇ ਐਡੀਮਾ ਹੋਣਾ ਸ਼ੁਰੂ ਹੋ ਜਾਂਦਾ ਹੈ, ਸਵੈਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਜਿਹਦੇ ਵਿੱਚ ਤੁਸੀਂ ਫਿੰਗਰ ਟਿਪ ਵੀ ਲਾ ਸਕਦੇ ਹੋ, ਪੈਰਾਂ ਦੀਆਂ ਉਂਗਲੀਆਂ ਵੀ ਲਾ ਸਕਦੇ ਹੋ, ਪੈਰ ਗਿੱਟਿਆਂ ਦੀ ਗੱਲ ਆਪਾਂ ਕਰ ਹੀ ਚੁੱਕੇ ਹੈਗੇ ਆ। ਤੋ ਇਹ ਨਹੀਂ ਹੈ ਕਿ ਪੈਰ ਹੀ ਗਿੱਟਿਆਂ ਦੀ ਗੱਲ ਹੁੰਦੀ ਹੈ, ਆਹ ਤੁਹਾਡੇ ਹੱਥਾਂ ਦੀਆਂ ਜਿਹੜੀਆਂ ਉਂਗਲਾਂ ਹੈਗੀਆਂ ਨੇ ਇਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੰਡੀਸ਼ਨ ਆ ਸਕਦੀ ਹੈ ਤੇ ਉਹਦੇ ਵਿੱਚ ਸੋਜ ਹੋ ਜਾਏ। ਮੈਂ ਫਿੰਗਰ ਟਿਪ ਦਾ ਖਾਸ ਤੌਰ ਤੇ ਨਾਂ ਲੈ ਰਿਹਾ ਹਾਂ, ਫਿੰਗਰ ਟਿਪ ਜਿਹੜੇ ਨੇ ਨੀਲੇ ਹੋ ਜਾਂਦੇ ਨੇ, ਪਰ ਉਹ ਸੁੱਜੇ ਹੋਏ ਹੁੰਦੇ ਨੇ, ਨੀਲੇ ਹੁੰਦੇ ਨੇ ਕਿਉਂਕਿ ਆਕਸੀਜਨ ਹੈ ਨਹੀਂ, ਸੁੱਜੇ ਹੁੰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਖੂਨ ਵਾਪਸੀ ਜਾਣਾ ਸੀ ਉਹ ਜਾ ਨਹੀਂ ਰਿਹਾ। ਠੀਕ ਹੈ, ਇਹਨੂੰ ਅਸੀਂ ਦੂਸਰਾ ਲਫ਼ਜ਼ ਇਸਤੇਮਾਲ ਕਰਦੇ ਹਾਂ ਸਾਇਨੋਸਿਸ, ਸਾਇਨੋਸਿਸ ਦਾ ਹੁੰਦਾ ਲੈਕ ਆਫ ਆਕਸੀਜਨ, ਤੇ ਲੈਕ ਆਫ ਆਕਸੀਜਨ ਵਾਲੀਆਂ ਗੱਲਾਂ ਹੁੰਦੀਆਂ ਨੇ। ਹੁਣ ਕੁਝ ਇੱਕ ਐਸੀਆਂ ਚੀਜ਼ਾਂ ਹੁੰਦੀਆਂ ਨੇ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸਰੀਰ ਦੇ ਵਿੱਚ ਪੈਚਸ ਆਣੇ ਸ਼ੁਰੂ ਹੋਣ, ਗੱਲ ਤਾਂ ਛਾਤੀ ਦੀ ਹੈ, ਗੱਲ ਛਾਤੀ ਦੀ ਹੈਗੀ ਆ, ਲੇਕਿਨ ਕਈ ਵਾਰਾਂ ਆਕਸੀਜਨ ਘੱਟ ਹੋ ਗਈ ਸਰੀਰ ਦੇ ਵਿੱਚ, ਸਾਰੀ ਗੱਲ ਤਾਂ ਫੇਫੜਿਆਂ ਦੇ ਦਿਲ ਨਾਲ ਵੀ ਸੰਬੰਧਿਤ ਹੈਗੀ ਹੈ, ਆਕਸੀਜਨ ਚ ਸਪਲਾਈ ਨਹੀਂ ਹੋਈ ਤੇ ਜਦੋਂ ਆਕਸੀਜਨ ਦਾ ਲੈਵਲ, ਅੱਜ ਕੱਲ ਤਾਂ ਮੇਰੇ ਖਿਆਲ ਘਰਾਂ ਦੇ ਵਿੱਚ ਵੀ ਲੋਕਾਂ ਨੇ ਲਾਈਆਂ ਨੇ ਉਂਗਲਾਂ ਨੂੰ ਲਾ ਕੇ ਵੇਖ ਲੈਂਦੇ ਨੇ ਮੇਰੀ ਆਕਸੀਜਨ ਪੂਰੀ ਹੈ ਕਿ ਨਹੀਂ ਪੂਰੀ, ਹਾਂਜੀ ਉਹ ਆਕਸੀਜਨ ਅਗਰ ਘੱਟ ਹੋ ਗਈ ਤੇ ਇੱਕ ਤਾਂ ਤੁਹਾਡਾ ਜਿਹੜਾ ਵੀ ਚਿਹਰਾ ਹੈਗਾ ਜਾਂ ਜਿਹੜੇ ਵੀ ਅੰਗ ਨੇ ਲੋ ਆਕਸੀਜਨ ਦੇ ਸਾਈਨ ਪੀਲੇ ਹੋਣਗੇ, ਦੂਸਰਾ ਆਕਸੀਜਨ ਜਿਵੇਂ ਜਿਵੇਂ ਘਟਣੀ ਸ਼ੁਰੂ ਹੋਏਗੀ ਉਹ ਪੀਲਾਪਨ ਜਿਹੜਾ ਆ ਉਹ ਸਵਾਹ ਵਰਗਾ ਜਿਹਨੂੰ ਕਹਿ ਲਓ ਹਿਊਜ ਟਾਈਪ ਸਕਾਈ ਟਾਈਪ ਹੋਣਾ ਸ਼ੁਰੂ ਹੋ ਜਾਏਗਾ, ਇਹਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਜਿਹੜੇ ਡਿਪੋਜੀਸ਼ਨ ਅੱਖਾਂ ਦੇ ਹੇਠਾਂ ਆਏਗੀ ਉਹ ਐ ਹੋਊਗਾ ਜਿਵੇਂ ਬੈਗ ਆਫ ਵਾਟਰ ਅੱਖਾਂ ਦੇ ਹੇਠਾਂ ਲੱਗੇ ਹੁੰਦੇ ਨੇ ਜੋ ਭਰੇ ਹੋਏ ਹੁੰਦੇ ਨੇ, ਇਸ ਤਰ੍ਹਾਂ ਦੀ ਕੰਡੀਸ਼ਨ ਸਾਡੀ ਆਣੀ ਸ਼ੁਰੂ ਹੋ ਜਾਂਦੀ ਹੈ। ਔਰ ਇਹ ਹੁਣ ਹੋ ਕਿੰਨਾ ਨੂੰ ਸਕਦੀ, ਜੇ ਤਾਂ ਸਡਨ ਹੋਈ ਹੈ ਉਹਦੀਆਂ ਨਿਸ਼ਾਨੀਆਂ ਆਪਾਂ ਉੱਪਰ ਦੱਸ ਦਿੱਤੀਆਂ ਨੇ, ਜੇ ਸਡਨ ਨਹੀਂ ਹੋਈ ਗ੍ਰੈਜੁਅਲੀ ਹੋ ਰਹੀ ਹੈ ਤੇ ਗ੍ਰੈਜੁਅਲ ਵਾਲਿਆਂ ਨੂੰ ਆਮ ਤੌਰ ਤੇ, ਕਿਉਂਕਿ ਬਹੁਤ ਲੋਕਾਂ ਨੂੰ ਜੀ ਹਾਰਟ ਦਾ ਅਟੈਕ ਹੋ ਗਿਆ ਸਡਨ ਹੋ ਗਿਆ, ਉਹ ਨਹੀਂ ਭਾਈ ਸਡਨ ਨਹੀਂ ਹੁੰਦੀ ਕੋਈ ਵੀ ਚੀਜ਼, ਤੁਸੀਂ ਕੁਦਰਤ ਦੇ ਉਹਨਾਂ ਸਾਈਨ ਸਿਮਟਮਸ ਨੂੰ ਜਿਹੜੇ ਤੁਹਾਨੂੰ ਇੰਡੀਕੇਸ਼ਨ ਦੇ ਰਹੀ ਹੈ ਉਹਨਾਂ ਨੂੰ ਸਮਝ ਨਹੀਂ ਰਹੇ,
2: ਜੇ
1: ਉਹਨਾਂ ਨੂੰ ਸਮਝ ਰਹੇ ਹੁੰਦੇ ਤੇ ਫੇਰ ਤੁਸੀਂ ਉਹਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ, ਹਾਰਟ ਅਟੈਕ ਹੋਣ ਵਾਲੀ ਕੋਈ ਗੱਲ ਹੀ ਨਹੀਂ ਹੁੰਦੀ। ਸਡਨ ਕੁਛ ਨਹੀਂ ਹੁੰਦਾ, ਹੌਲੀ ਹੌਲੀ ਹੌਲੀ ਹੌਲੀ ਗ੍ਰੈਜੁਅਲੀ ਕੈਚ ਅਪ ਇੰਨਾ ਹੋ ਜਾਂਦਾ ਆ ਕਿ ਸਰਕੂਲੇਸ਼ਨ ਰੁਕ ਜਾਂਦਾ ਆ, ਜਿਸ ਕਰਕੇ ਹਾਰਟ ਅਟੈਕ ਵਾਲੀਆਂ ਗੱਲਾਂ ਹੁੰਦੀਆਂ। ਸੋ ਮੈਂ ਉਹਦੇ ਵਿੱਚ ਹੀ ਗੱਲ ਕਰ ਰਿਹਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਇਹੋ ਜਿਹੇ ਸਡਨ ਸਾਈਨ ਆਉਂਦੇ ਨਵੇਂ ਮੈਨੂੰ ਪੈਦਾ ਹੋ ਗਏ ਸਡਨ ਹੋ ਗਿਆ, ਨਹੀਂ ਉਹਨਾਂ ਨੂੰ ਪਹਿਲਾਂ ਤੋਂ ਲੈ ਕੇ ਹੀ ਆਪਣਾ ਕੋਲੈਸਟ੍ਰੋਲ ਚੈੱਕ ਕਰਨਾ ਚਾਹੀਦਾ ਹੈ। ਕੋਲੈਸਟ੍ਰੋਲ ਨਾਲੋਂ ਵੀ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ, ਆ ਅੱਖਾਂ ਦੇ ਹੇਠਾਂ ਕੰਨ ਜਿੱਥੇ ਅੱਖਾਂ ਰਲਦੀਆਂ ਨੇ ਨੱਕ ਦੇ ਨਾਲ, ਇਸ ਥਾਂ ਤੇ ਲੋਅਰ ਲਿਡ ਦੇ ਨਾਲ ਯੈਲੋ ਟਾਈਪ ਦੇ ਪੈਚਸ ਆਣੇ ਸ਼ੁਰੂ ਹੋ ਜਾਂਦੇ ਨੇ। ਹੁਣ ਵੇਖਣਾ ਗੱਲ ਤੇ ਹਾਰਟ ਦੀ ਹੈਗੀ, ਕੋਲੈਸਟ੍ਰੋਲ ਤੇ ਕਰਕੇ ਹੈਗੀ ਹੈ, ਕੋਲੈਸਟ੍ਰੋਲ ਦੇ ਸਾਈਨ ਕਿੱਥੇ ਹੈਗੇ ਨੇ, ਕੋਲੈਸਟ੍ਰੋਲ ਲਿਵਰ ਦੇ ਵਿਚ ਪੈਦਾ ਹੁੰਦਾ ਆ ਔਰ ਉਹ ਲਿਵਰ ਜਿਹੜਾ ਸੱਜੇ ਪਾਸੇ ਹੈਗਾ, ਪਰ ਨਿਸ਼ਾਨੀਆਂ ਉਹਦੀਆਂ ਚਿਹਰੇ ਤੇ ਆ ਰਹੀਆਂ ਨੇ ਕਿ ਚਿਹਰੇ ਦੇ ਉੱਪਰ ਅੱਖਾਂ ਦੇ ਹੇਠਾਂ ਪੀਲੇ ਪੀਲੇ ਰੰਗ ਦੇ ਪੈਚਸ ਤੁਹਾਨੂੰ ਦਿਖਾਈ ਦਿੰਦੇ ਨੇ। ਹੁਣ ਪੀਲੇ ਰੰਗ ਦੇ ਪੈਚਸ ਜਿਹੜੇ ਇੱਥੇ ਦਿਖਾਈ ਦੇ ਰਹੇ ਨੇ, ਜੇ ਕੋਈ ਜਾਣਕਾਰ ਹੋਇਆ ਚੀਮਾ ਸਾਹਿਬ ਤੋਂ ਨੇ ਸਮਝ ਲੈਣਾ ਉਹ ਭਾਈ ਤੇਰਾ ਕੋਲੈਸਟ੍ਰੋਲ ਜ਼ਿਆਦਾ ਆ, ਕਿਤੇ ਤੈਨੂੰ ਹਾਰਟ ਅਟੈਕ ਹੋ ਸਕਦਾ ਆ,
2: ਬੰਦ ਕਰ। ਬਿਲਕੁਲ ਤੁਰੇ ਜਾਂਦੇ ਦੇਖ ਕੇ ਦੱਸ ਦਿੰਦੇ ਆ ਜੀ ਉਹ
1: ਯਾਰ ਤੂੰ ਜੋਤੀ ਹੈ, ਉਹ ਆਂਦਾ ਮੈਂ ਜੋਤੀ ਤਾਂ ਨਹੀਂ ਆ, ਮੈਂ ਵੇਖ ਰਿਹਾ ਪੈਚਸ ਤੇਰੀਆਂ ਅੱਖਾਂ ਦੇ ਹੇਠਾਂ ਬਣੇ ਨੇ ਕੋਲੈਸਟ੍ਰੋਲ ਦੇ ਨੇ
2: ਜੀ,
1: ਔਰ ਕੋਲੈਸਟ੍ਰੋਲ ਦਾ ਜਿਹੜਾ ਮੁੱਢਲਾ ਕੰਮ ਆ ਅਲਟੀਮੇਟ ਰਿਜ਼ਲਟ ਆ ਉਹ ਹਾਰਟ ਅਟੈਕ ਆ
2: ਜੀ।
1: ਹਾਈ ਕੋਲੈਸਟ੍ਰੋਲ ਇਹ ਆਮ ਤੌਰ ਤੇ ਇਸ ਗੱਲ ਦਾ ਇੰਡੀਕੇਟਰ ਹੈ, ਇਨੀਸ਼ੀਅਲ ਸਟੇਜ, ਇਹਨੂੰ ਕਹਿ ਸਕਦੇ ਹਾਂ ਅਸੀਂ ਵੀ ਹਾਰਟ ਅਟੈਕ ਦੀ ਅਜੇ ਇਨੀਸ਼ੀਅਲ ਸਟੇਜ ਹੈ, ਹਾਰਟ ਅਟੈਕ ਹੋਇਆ ਨਹੀਂ। ਲੇਕਿਨ ਇਹ ਯਕੀਨ ਜਾਣੋ ਕਿ ਜੇ ਤੁਸੀਂ ਇਹਨਾਂ ਪੈਚਸ ਦਾ ਕੋਈ ਹੱਲ ਨਾ, ਜੇ ਇਹ ਹੱਲ ਇਹ ਨਹੀਂ ਹੈਗਾ ਵੀ ਤੁਸੀਂ ਇਹਨੂੰ ਬਾਹਰੋਂ ਸਾਫ਼ ਕਰ ਦਿਓ, ਬਹੁਤ ਸਾਰੇ ਅੱਜ ਕੱਲ ਮੈਂ ਦੇਖਿਆ ਇੱਥੇ ਡਾਕਟਰ ਜਿਹੜੇ ਨੇ ਉਹਨੂੰ ਕੋਟਰਾਈਜ਼ ਕਰਕੇ ਕੱਢ ਰਹੇ
2: ਨੇ,
1: ਸਾਰੇ ਉਸਨੂੰ ਸੱਚ ਕਰਕੇ ਕੱਢ, ਇਹ ਕੋਈ ਹੱਲ ਨਹੀਂ ਹੈਗਾ। ਇਹ ਤਾਂ ਮਤਲਬ ਇਹ ਆ ਬਈ ਕਬੂਤਰ ਨੇ ਅੱਖਾਂ ਬੰਦ ਕਰ ਲਈਆਂ ਤੇ ਆਖਿਆ ਵੀ ਉਹਨੇ ਬਿੱਲੀ ਆਉਂਦੀ, ਉਹ ਤਾਂ ਮੈਨੂੰ ਦੱਸਦੀ ਨੀ
2: ਹੈਗੀ, ਬਿਲਕੁਲ
1: ਬਿੱਲੀ ਤੇ ਆ ਰਹੀ ਹੈ। ਇਹਦਾ ਅਸਲ ਹੱਲ ਕਰਨ ਦੀ ਲੋੜ ਹੈ ਵੀ ਇਹ ਪੈਚਸ ਕਿਉਂ ਪੈਦਾ ਹੋਏ ਨੇ, ਉਹਨਾਂ ਨੂੰ ਠੀਕ ਕਰਨ ਦੀ ਲੋੜ ਹੈਗੀ ਹੈ। ਔਰ ਜਦੋਂ ਤੁਸੀਂ ਉਹਨਾਂ ਨੂੰ ਬੇਸਿਕ ਤੌਰ ਤੇ ਠੀਕ ਕਰੋਗੇ ਨਾ, ਤੇ ਫਿਰ ਇਹ ਨਹੀਂ ਆਖੋਗੇ ਨਹੀਂ ਉਹਨਾਂ ਨੂੰ ਸਦਨ ਅਚਾਨਕ ਹੀ ਹਾਰਟ ਅਟੈਕ ਆ ਗਿਆ ਜੀ। ਅਚਾਨਕ ਹਾਰਟ ਅਟੈਕ ਹੋਣ ਵਾਲੀ ਕੋਈ ਗੱਲ ਨਹੀਂ ਹੁੰਦੀ, ਗ੍ਰੈਜੁਅਲੀ ਗ੍ਰੈਜੁਅਲੀ ਬਿਲਟ ਅਪ ਹੁੰਦੀਆਂ ਨੇ ਗੱਲਾਂ, ਅਲਟੀਮੇਟਲੀ ਇੱਕ ਸਟੇਜ ਤੇ ਪਹੁੰਚਦੀਆਂ ਨੇ ਜਦੋਂ ਹਾਰਟ ਕਹਿੰਦਾ ਕਿ ਨਹੀਂ ਮੈਂ ਨੀ ਹੁਣ ਕੰਮ ਕਰ ਸਕਦਾ, ਹਾਂਜੀ ਇੰਨਾ ਸੰਘਣਾਪਣ ਆ ਗਿਆ ਖੂਨ ਦੇ ਵਿੱਚ, ਖੂਨ ਤੁਰਦਾ ਹੀ ਨਹੀਂ ਹੈਗਾ। ਹੁਣ ਪਾਣੀ ਨੂੰ ਡੋਲੋ ਤੇ ਪਾਣੀ ਦੀ ਇੱਕ ਸਪੀਡ ਹੈ ਵਗ ਜਾਣ ਦੀ, ਸ਼ਹਿਦ ਨੂੰ ਡੋਲੋ ਜਾਂ ਤੇਲ ਨੂੰ ਡੋਲੋ ਤੇ ਉਹਦੀ ਸਪੀਡ ਇੱਕ ਵਗ ਜਾਣ ਦੀ, ਤੇ ਜੇ ਤੁਸੀਂ ਖੂਨ ਨੂੰ ਜਿਹਦੇ ਚ 70% ਪਾਣੀ ਹੈਗਾ ਆ ਉਹਦੇ ਵਿੱਚ ਤੁਸੀਂ ਤੇ ਚਮਚਾ ਭਰ ਕੇ ਸ਼ਹਿਦ ਰਲਾ ਦਿੱਤਾ, ਕੋਲੈਸਟ੍ਰੋਲ ਵਾਲਾ ਰਲਾ ਦਿੱਤਾ, ਉਹ ਕਿੱਥੋਂ ਤੁਰੂਗਾ? ਜੇ ਤੁਰੂਗਾ ਨਹੀਂ ਤੇ ਅੱਗੇ ਸਪਲਾਈ ਨਹੀਂ ਕਰੂਗਾ, ਸਪਲਾਈ ਨਹੀਂ ਕਰੂਗਾ ਤੇ ਅੱਗੇ ਉਹ ਅੰਗ ਜਿਹੜੇ ਨੇ ਉਹ ਹੱਥ ਖੜੇ ਕਰ ਦੇਣਗੇ। ਇਹ ਕੰਡੀਸ਼ਨ ਹੈਗੀ ਆ ਜਿਹਨੂੰ ਆਪਾਂ ਯੈਲੋ ਪੈਚਸ ਦੇ ਤੌਰ ਤੇ ਕਹਿ ਰਹੇ ਆ, ਜਿਹੜੇ ਅਲਟੀਮੇਟ ਫਿਰ ਲੋ ਆਕਸੀਜਨ ਪੈਦਾ ਕਰ ਦਿੰਦੇ ਨੇ, ਛੇਤੀ ਸਾਹ ਚੜਨ ਲੱਗ ਜਾਂਦਾ ਹੈ ਕਿਉਂਕਿ ਆਕਸੀਜਨ ਨਹੀਂ ਪੂਰੀ ਹੋ ਰਹੀ, ਵਾਰ ਵਾਰ ਤੇਜ਼ ਤੇਜ਼ ਸਾਹ ਲੈਣ ਲੱਗ ਜਾਂਦਾ, ਇਹਦੇ ਨਾਲ ਹੀ ਪੈਲਪੀਟੇਸ਼ਨ ਦਿਲ ਜ਼ਿਆਦਾ ਧੜਕਣ ਲੱਗ ਜਾਂਦਾ ਹੈਗਾ, ਔਰ ਇਹ ਸਾਰੀਆਂ ਇੰਡੀਕੇਸ਼ਨ ਹਾਈ ਕੋਲੈਸਟ੍ਰੋਲ ਦੀਆਂ ਹਨ। ਔਰ ਹਾਈ ਕੋਲੈਸਟ੍ਰੋਲ ਜਿਹੜਾ ਆ ਉਹ ਇੱਕ ਬੇਸ ਹੈ ਕਿਸੇ ਤੇ ਵੀ ਹਾਰਟ ਅਟੈਕ ਹੋਣ ਦਾ, ਠੀਕ ਹੈ। ਔਰ ਇਹਦੇ ਚ ਰਿਸਕ ਜਿਹੜਾ ਹੈ ਆਮ ਤੌਰ ਤੇ ਕੀ ਹੁੰਦਾ ਆ, ਕੋਰੋਨਰੀ ਆਰਟਰੀ ਦਾ। ਕੋਰੋਨਰੀ ਆਰਟਰੀ ਦਾ ਕਿਉਂ ਮੈਂ ਕਹਿ ਰਿਹਾ, ਕਿਉਂਕਿ ਬਾਕੀ ਸਾਰਿਆਂ ਨੂੰ ਤਾਂ ਹਾਰਟ ਜਿੰਨੀ ਦੇਰ ਉਹਦੇ ਤੋਂ ਜ਼ੋਰ ਲੱਗਦਾ ਹੈ ਨਾ, ਉਨੀ ਦੇਰ ਤੱਕ ਜ਼ੋਰ ਲਾ ਕੇ ਖੂਨ ਨੂੰ ਧੱਕੀ ਜਾ ਰਿਹਾ, ਪਰ ਹਾਰਟ ਨੂੰ ਜਿਹੜੀ ਸਪਲਾਈ ਮਿਲਦੀ ਹੈ ਨਾ, ਆਪਾਂ ਬੜੀ ਉਹ ਮਜ਼ਾਕੀਆ ਗੱਲ ਵੀ ਕਈ ਵਾਰ ਕਰੀ ਹੈ ਵੀ ਲਾਂਗਰੀ ਦਾ ਮਤਲਬ ਇਹ ਨਹੀਂ ਵੀ ਵਧੀਆ ਵਧੀਆ ਰਾਸ਼ਨ ਜਿਹੜਾ ਲੰਗਰ ਦੇ ਵਿੱਚ ਪਹਿਲਾਂ ਆਪਣੇ ਵਾਸਤੇ ਪਾ ਕੇ ਰੱਖ ਲਵੇ, ਹਾਂਜੀ ਹਾਰਟ ਜੇ ਸਾਰਿਆਂ ਨੂੰ ਖੂਨ ਸਪਲਾਈ ਕਰਦਾ ਹੈ ਤਾਂ ਇਹ ਮਤਲਬ ਨਹੀਂ ਯਾਰ ਇਹਨੂੰ ਕਿਹੜੀ ਖੂਨ ਲੈਣ ਦੀ ਲੋੜ ਹੈ, ਇਹ ਤੇ ਆਪ ਦੇਖੇ ਜਾਂਦੇ ਭਰੇ ਨੇ, ਨਹੀਂ ਇਹਨੂੰ ਵੀ ਉਵੇਂ ਹੀ ਖੂਨ ਮਿਲਦਾ, ਪੰਗਤ ਚ ਬੈਠ ਕੇ ਹੀ ਰੋਟੀ ਖਾਣੀ ਪੈਣੀ ਹੈ, ਉਹ ਪੰਗਤ ਚ ਬੈਠ ਕੇ ਖਾਣੀ ਪੈਣੀ ਹੈ, ਇਹਨੂੰ ਵੀ ਖੂਨ ਇਸੇ ਤਰ੍ਹਾਂ ਮਿਲਦਾ ਜਿਵੇਂ ਬਾਕੀ ਹੋਰ ਅੰਗਾਂ ਨੂੰ ਮਿਲਦਾ, ਤੇ ਇਹਨੂੰ ਮਿਲਦਾ ਕਿਵੇਂ ਆ, ਹਾਲਾਂਕਿ ਹਾਰਟ ਆ ਇਥੋਂ ਹੀ ਗਾਂ ਸਪਲਾਈ ਹੋਣੀ ਹੈ, ਪਰ ਇਹਨੂੰ ਉਦੋਂ ਮਿਲਦਾ ਜਦੋਂ ਉਥੋਂ ਵਾਪਸ ਆ ਜਾਂਦਾ, ਇੱਕ ਬੰਦਾ ਆ ਗਿਆ ਉਹ ਦਾਲ ਵਰਤਾ ਕੇ ਆ ਗਿਆ, ਪ੍ਰਸ਼ਾਦੇ ਵਰਤਾ ਕੇ ਆ ਗਿਆ, ਉਦੋਂ ਬਾਅਦ ਉਹਨੇ ਆਖਿਆ ਚੰਗਾ ਯਾਰ ਤੂੰ ਹੁਣ ਖਾ ਲਾ, ਹਾਂਜੀ ਆ ਗਈ। ਸੋ ਜਿਹੜਾ ਇਸ ਨੂੰ ਮਿਲਦਾ ਜਿਹੜੀ ਅਸੀਂ ਅਯੋਗਤਾ ਦੀ ਗੱਲ ਕੀਤੀ ਹੈਗੀ ਹੈ ਉਹਦਾ ਨਾਂ ਹੈ ਅਸੈਂਡਿੰਗ ਅਯੋਗਤਾ, ਸਿਰਫ ਛੋਟਾ ਜਿਹਾ ਪੋਰਸ਼ਨ ਹੈ ਅਸੈਂਡਿੰਗ ਅਯੋਗਤਾ ਦਾ, ਜਿਹੜਾ ਖੱਬੇ ਪਾਸੇ ਦੇ ਲੈਫਟ ਵੈਂਟ੍ਰੀਕਲ ਚੋ ਇਸ਼ੂ ਹੁੰਦਾ ਆ ਤੇ ਆਰਚ ਆਫ ਅਯੋਗਤਾ ਤੱਕ ਜਾਂਦਾ ਹੈਗਾ ਆ, ਇਹ ਖੂਨ ਧੱਕਦਾ ਹੈ ਦਿਲ ਉਸ ਨੂੰ ਜਦੋਂ ਕੰਟ੍ਰੈਕਟ ਕਰਦਾ ਲੈਫਟ ਵੈਂਟ੍ਰੀਕਲ, ਖੂਨ ਬਾਹਰ ਗਿਆ ਤੇ ਫੇਰ ਜਦੋਂ ਇਹ ਡਾਇਲੇਟ ਕਰਦਾ ਆ ਕੁਝ ਖੂਨ ਵਾਪਸ ਆਉਂਦਾ ਆ, ਸਪਲਾਈ ਕਰਕੇ ਆ ਗਿਆ, ਪ੍ਰਸ਼ਾਦੇ ਵਰਤਾ ਕੇ ਆ ਗਿਆ, ਦਾਲ ਵਰਤਾ ਕੇ ਆ ਗਿਆ, ਕੁਝ ਖੂਨ ਵਾਪਸ ਆਉਂਦਾ ਹੈ, ਤੇ ਇਹ ਜਿਹੜਾ ਹਾਰਟ ਨੂੰ ਸਪਲਾਈ ਕਰਨ ਵਾਲੀ ਨਾੜੀ ਹੈ ਜਿਹਦਾ ਨਾਂ ਅਸੀਂ ਕੋਰੋਨਰੀ ਆਰਟਰੀ ਕਹਿੰਦੇ ਹਾਂ, ਇਹਦਾ ਦਹਾਨਾ ਜਿਹੜਾ ਮੂੰਹ ਹੈ ਇਹ ਉਸ ਪਾਸੇ ਨੂੰ ਲਾਇਆ ਹੋਇਆ। ਆਪਾਂ ਉਹ ਵੀ ਗੱਲ ਕਰੀ ਸੀ ਨਾ ਕਿ ਜੇ ਪਟਵਾਰੀ ਨਾਲ ਚੰਗੀ ਬਣਦੀ ਹੋਵੇ ਤੇ ਨਵਾਂ ਮੋਗਾ ਲਾਉਣਾ ਹੋਵੇ ਤੇ ਫਿਰ ਉਸ ਪਾਸੇ ਲਾਉਂਦਾ, ਜਿਸ ਪਾਸੋਂ ਪ੍ਰੈਸ਼ਰ ਆ ਰਿਹਾ ਉਧਰ ਨੂੰ ਮੂੰਹ ਕਰਦਾ ਉਹਦਾ, ਇਹ ਜਾਊਗਾ। ਤੇ ਜੇ ਨਾ ਬਣੀ ਹੋਵੇ ਤੇ ਮੂੰਹ ਦੂਜੇ ਪਾਸੇ ਕਰ ਦੂਗਾ। ਇਸ ਤਰ੍ਹਾਂ ਕਰਕੇ ਕੁਦਰਤ ਨੇ ਇਸ ਨੂੰ ਆਖਿਆ ਵੀ ਨਹੀਂ ਤੈਨੂੰ ਵਾਪਸੀ ਆਉਂਦਾ ਖੂਨ ਮਿਲੂਗਾ। ਕਿਤੇ ਐਸਾ ਨਾ ਹੋਵੇ ਇੰਨੇ ਵੱਡੇ ਪ੍ਰੈਸ਼ਰ ਦੇ ਨਾਲ ਖੂਨ ਜਾਵੇ ਤੇ ਕਿਤੇ ਹਾਰਟ ਦੀਆਂ ਨਾੜੀਆਂ ਨਾ ਫਟ ਜਾਣੇ, ਤਾਂ ਬਹੁਤ ਬਰੀਕ ਹੈਗੀਆਂ ਨੇ। ਵਾਪਸੀ ਆਉਂਦਾ ਖੂਨ ਮਿਲਦਾ ਉਹਨੂੰ, ਵਾਪਸੀ ਵਾਲੇ ਖੂਨ ਦੀ ਪ੍ਰੋਬਲਮ ਫਿਰ ਕੀ ਹੈ? ਪ੍ਰੋਬਲਮ ਇਹ ਆ ਕਿ ਬਾਕੀ ਖੂਨ ਦੀਆਂ ਨਾੜੀਆਂ ਵਿਚ ਤਾਂ ਥੋੜਾ ਬਹੁਤ ਅਗਰ ਜਮਾ ਹੋ ਗਿਆ ਕੋਲੈਸਟ੍ਰੋਲ ਦਾ ਤੇ ਫਿਰ ਵੀ ਧੱਕਿਆ ਜਾਊਗਾ, ਉਹਦੇ ਨਾਲ ਬਲੱਡ ਪ੍ਰੈਸ਼ਰ ਵੱਧ ਜਾਊਗਾ, ਸਾਡੇ ਕੋਲ ਇੰਡੀਕੇਸ਼ਨ ਆ ਜਾਊਗੀ ਵੀ ਬਲੱਡ ਪ੍ਰੈਸ਼ਰ ਬੰਦੇ ਦਾ ਵਧਿਆ। ਇਹਦਾ ਮਤਲਬ ਹੈ ਵੀ ਅੰਦਰੋਂ ਖੂਨ ਦੀਆਂ ਨਾਲੀਆਂ ਵਿਚ ਜਮਾ ਹੋ ਗਿਆ ਆ, ਲਿਊਮਨ ਓਨਾ ਨਹੀਂ ਰਹਿ ਗਿਆ। ਖੂਨ ਤਾਂ 5 ਲੀਟਰ ਹੀ ਆ ਬਾਡੀ ਚ, ਖੂਨ ਤੇ 5 ਲੀਟਰ ਹੀ ਆ, ਪਰ ਹੁਣ ਇਸ ਨੂੰ ਧੱਕਣ ਵਾਸਤੇ ਜ਼ੋਰ ਲਾਉਣਾ ਪੈ ਰਿਹਾ ਹੈ ਕਿਉਂਕਿ ਅੱਗੋਂ ਜਿਹੜਾ ਅੰਦਰ ਦਾ ਲਿਊਮਨ ਹੈ ਨਾੜੀਆਂ ਦਾ ਉਹ ਘਟ ਗਿਆ ਹੈਗਾ। ਪਰ ਇੱਥੇ ਆ ਕੇ ਕੀ ਹੋਇਆ ਵੀ ਵਾਪਸੀ ਖੂਨ ਆਇਆ ਹੈ, ਸਲੋ ਹੈ, ਉੱਥੇ ਪ੍ਰੈਸ਼ਰ ਸੀਗਾ, ਲੰਘੀ ਜਾ ਰਿਹਾ ਸੀਗਾ, ਪ੍ਰੈਸ਼ਰ ਹੋ ਗਿਆ ਸੀਗਾ। ਪਰ ਇੱਥੇ ਕੀ ਹੈ, ਇੱਥੇ ਵਾਪਸੀ ਖੂਨ ਹੈ, ਸਲੋ ਆ ਰਿਹਾ। ਸਲੋ ਆਉਣ ਕਰਕੇ ਇਹਨਾਂ ਦੇ ਵਿੱਚ ਜਮਾ ਜ਼ਿਆਦਾ ਹੋ ਜਾਣ ਦੇ ਚਾਂਸਿਸ ਨੇ। ਜਿਨ੍ਹਾਂ ਦੇ ਹਾਰਟ ਵਗੈਰਾ ਦੀ ਪ੍ਰੋਬਲਮ ਹੁੰਦੀ ਨਾ, ਡਾਕਟਰ ਲੋਕ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਨਾ ਆਮ ਬੰਦੇ ਵਾਸਤੇ 200 ਕੋਲੈਸਟ੍ਰੋਲ ਜਿਹੜਾ ਹੈ ਨਾਰਮਲ ਹੈ, ਪਰ ਤੁਹਾਡੇ ਵਾਸਤੇ 130-140 ਤੋਂ ਨਹੀਂ ਵਧਣਾ ਚਾਹੀਦਾ। ਜਿਹਨੂੰ ਹਾਰਟ ਦੀ ਪ੍ਰੋਬਲਮ ਆ ਗਈ ਇੱਕ ਵਾਰ, 13 ਇੰਨਾ ਨਹੀਂ ਵਧਣਾ ਚਾਹੀਦਾ ਕਿਉਂਕਿ ਨਹੀਂ ਤਾਂ ਜਮਾ ਹੋਣਾ ਸ਼ੁਰੂ ਹੋ ਜਾਏਗਾ। ਸੋ ਇਸ ਕਰਕੇ ਇਹ ਸਾਰੀਆਂ ਕੰਡੀਸ਼ਨਾਂ ਹਨ ਇਸ ਹਾਰਟ ਦੇ ਨਾਲ ਸੰਬੰਧਿਤ ਏਰੀਏ ਦੇ ਵਿੱਚ, ਤੇ ਅਸੀਂ ਕਹੀਏ ਵੀ ਇਹ ਸਡਨ ਹੋ ਗਿਆ, ਸਡਨ ਨਹੀਂ ਹੁੰਦਾ। ਹੌਲੀ ਹੌਲੀ ਸਾਨੂੰ ਇਹਨਾਂ ਗੱਲਾਂ ਦਾ ਨਿਗਰਾਨੀ ਰੱਖਣ ਦੀ ਲੋੜ ਹੈਗੀ ਹੈ, ਜਿਹਦੇ ਕਰਕੇ ਐਸਾ ਹੋ ਸਕਦਾ ਹੈ। ਤੇ ਜੇ ਤੁਸੀਂ ਇਹਦੀ ਨਿਗਰਾਨੀ ਰੱਖੋਗੇ ਤੇ ਅਲਟੀਮੇਟ ਇਹ ਕੰਡੀਸ਼ਨਾਂ ਨਹੀਂ ਪੈਦਾ ਹੋਣਗੀ। ਇਸੇ ਤਰ੍ਹਾਂ ਹੀ ਕੁਝ ਸਾਇਨ ਫਿਜ਼ੀਕਲ ਵੀ ਹੈ ਨੇ, ਜਿਹਦੇ ਮੈਂ ਦੱਸਿਆ ਸੀਗਾ ਕਿ ਉਂਗਲਾਂ ਦੇ ਵੈਸੇ ਤਾਂ ਤੁਹਾਨੂੰ ਪੋਟਿਆਂ ਦੇ ਨੀਲੇ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਕਿਉਂਕਿ ਆਕਸੀਜਨ ਨਹੀਂ ਹੈਗੀ ਸੁੱਜਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਖੂਨ ਵਾਪਸ ਨਹੀਂ ਜਾ ਰਿਹਾ ਹੈਗਾ। ਪਰ ਇਹਦੇ ਨਾਲ ਨਾਲ ਆ ਸਾਡੇ ਜਿਹੜੇ ਨਹੁੰ ਨੇ ਨਾ, ਤੁਸੀਂ ਆਪਣੇ ਨਹੁੰ ਦੇਖੋ ਫਲੈਟ ਨੇ, ਜੇ ਤੁਸੀਂ ਤੰਦਰੁਸਤ ਹੈਗੇ ਹੋ ਤੇ ਇਹ ਨਹੁੰ ਫਲੈਟ ਨੇ, ਰੈਡ ਕਲਰ ਵਿਚ ਨੇ, ਆਕਸੀਜਨ ਘੱਟ ਆ, ਤੇ ਇਹ ਜਿਹੜੇ ਨਹੁੰ ਨੇ ਇਹ ਤੁਹਾਡੇ ਨੀਲੇ ਰੰਗ ਦੇ ਹੋਣੇ ਸ਼ੁਰੂ ਹੋ ਜਾਣਗੇ। ਜੇ ਤੁਹਾਡਾ ਲਿਵਰ ਡੈਮੇਜ ਹੈਗਾ, ਲਿਵਰ ਪੂਰਾ ਕੰਮ ਨਹੀਂ ਕਰ ਰਿਹਾ, ਜਾਂ ਤੁਹਾਡਾ ਕੋਲੈਸਟ੍ਰੋਲ ਵੱਧ ਹੋ ਗਿਆ ਹੈਗਾ ਆ, ਤੇ ਇਹਦੇ ਉੱਪਰ ਲਾਈਨਾਂ ਜਿਹੀਆਂ ਲਕੀਰਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਇਹ ਨਿਸ਼ਾਨੀਆਂ ਹਨ ਜਿਹੜੀਆਂ ਸਾਨੂੰ ਦੱਸਦੀਆਂ ਨੇ, ਨਹੁੰ ਵੇਖੇ ਅਸੀਂ, ਨਹੁੰ ਨੇ ਸਾਨੂੰ ਦੱਸਿਆ ਕਿ ਇਹਦੇ ਅੰਦਰ ਕੀ ਹੋ ਰਿਹਾ ਹੈਗਾ। ਪਰ ਇੱਕ ਹੋਰ ਗੱਲ ਜਿਹੜੀ ਸਿੱਧੀ ਹਾਰਟ ਦੇ ਨਾਲ ਕੰਸਰਨ ਹੈਗੀ ਆ, ਜੇ ਤੁਹਾਡੇ ਨਹੁੰ ਕੌਲੀ ਮੂਧੀ ਮਾਰੀ ਹੋਵੇ ਨਾ, ਤੇ ਕਿ ਜਿਸ ਤਰ੍ਹਾਂ ਦੀ ਹੁੰਦੀ ਹੈ ਕਹਿੰਦੇ ਕਲੱਪਿੰਗ ਨੇਲਸ, ਕੌਲੀ ਮੂਧੀ ਮਾਰੀ ਹੋਵੇ ਤੇ ਨਹੁੰ ਤੁਹਾਡੇ ਇਸ ਤਰ੍ਹਾਂ ਦੇ ਵਿਚਕਾਰੋਂ ਉੱਪਰ ਨੂੰ ਉਭਰੇ ਹੋਣ, ਸਾਈਡਾਂ ਦੇ ਲੱਗੇ ਹੋਣ, ਤੇ ਇਸ ਚੀਜ਼ ਦਾ ਨਾਂ ਇਹ ਇੰਡੀਕੇਟ ਕਰਦੀ ਆ ਵੀ ਤੇਰੇ ਹਾਰਟ ਚ ਨੁਕਸ ਆ ਪਾਈ, ਤੇਰੇ ਵਾਲਵ ਜਿਹੜੇ ਨੇ ਹਾਰਟ ਦੇ ਉਹ ਨਾਰਮਲ ਕੰਮ ਨਹੀਂ ਕਰ ਰਹੇ, ਜਾਂ ਤੇਰੇ ਫੇਫੜਿਆਂ ਵਿੱਚ ਕੋਈ ਐਸੀ ਕੰਡੀਸ਼ਨ ਹੈਗੀ ਹੈ। ਭਾਵ ਕੀ ਆ ਵੀ ਕਲੱਬਿੰਗ ਨੇਲਸ ਜਿਹੜੇ ਨੇ ਇਹ ਚੈਸਟ ਦੇ ਨਾਲ ਸੰਬੰਧਿਤ ਨੇ। ਜੇ ਤੁਹਾਡੀ ਕੌਲੀ ਮੂੰਹ ਦੀ ਮਾਰੇ ਵਰਗੇ ਨਹੁੰ ਨੇ ਤਾਂ ਜਾ ਕੇ ਤੁਸੀਂ ਆਪਣਾ ਐਕਸਰੇ ਕਰਵਾਓ, ਹਾਰਟ ਤਾਂ ਨਹੀਂ ਵਧਿਆ, ਐਕਸਰੇ ਕਰਵਾਓ, ਫੇਫੜੇ ਨਾਰਮਲ ਨੇ, ਕੋਲੈਸਟ੍ਰੋਲ ਚੈੱਕ ਕਰਾਓ, ਕੋਲੈਸਟ੍ਰੋਲ ਜ਼ਿਆਦਾ ਤਾਂ ਨਹੀਂ ਹੈਗਾ, ਆਪਣਾ ECG ਵਗੈਰਾ ਕਰਵਾਓ, ਕੋਈ ਕੋਰੋਨਰੀ ਆਰਟਰੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਬਗੈਰ ਇਸ ਦੇ ਕਲੱਬਿੰਗ ਨੇਲ ਨਹੀਂ ਹੋ ਸਕਦੀ, ਠੀਕ ਹੈ? ਹੁਣ ਸਵਾਲ ਪੈਦਾ ਹੁੰਦਾ ਹੈ ਤੇ ਕਲੱਬਿੰਗ ਨੇਲ ਹੋਇਆ ਤੇ ਜੇ ਕੌਲੀ ਸਿੱਧੀ ਪਈ ਹੋਵੇ ਫੇਰ ਬਈ ਕੌਲੀ ਉਲਟੀ ਹੋ ਗਈ ਤੇ ਅਸੀਂ ਕਹਿ ਦਿੱਤਾ ਵੀ ਹਾਰਟ ਦੀ ਪ੍ਰੋਬਲਮ ਹੈਗੀ ਆ, ਤੇ ਜੇ ਇਸ ਤਰ੍ਹਾਂ ਦੀ ਹੋ ਗਈ ਤੇ ਫਿਰ ਟਿਊਬਰਕਲੋਸਿਸ ਵਰਗੇ ਸਾਈਨ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਅੰਗਾਂ ਦਾ ਫੰਕਸ਼ਨ ਡੈਮੇਜ ਹੋ ਗਿਆ, ਕਿਉਂਕਿ ਉਹਨਾਂ ਦਾ ਜਿਹੜਾ ਸਬਸਟਾਂਸ ਸੀਗਾ, ਫੇਫੜਿਆਂ ਦਾ ਸਬਸਟਾਂਸ ਸੀਗਾ, ਉਹ ਫੰਕਸ਼ਨ ਨਹੀਂ ਕਰ ਰਿਹਾ। ਉਸ ਹਿਸਾਬ ਦੇ ਵਿੱਚ ਸਾਡੇ ਜਿਹੜੇ ਨਹੁੰ ਨੇ ਉਹ ਐ ਹੁੰਦੇ ਨੇ ਜਿਵੇਂ ਕੌਲੀ ਸਿੱਧੀ ਰੱਖੀ ਹੁੰਦੀ ਨਹੁੰ, ਇਸ ਟਾਈਪ ਦੇ। ਤਾਂ ਨਹੁੰ ਹੀ ਸਾਨੂੰ ਇੰਨਾ ਕੁਝ ਦੱਸੀ ਜਾ ਰਹੇ ਨੇ, ਨੀਲੇ ਨਹੁੰ ਹੋ ਗਏ ਨੇ, ਆਕਸੀਜਨ ਘਟਿਆ, ਕਲੱਬਿੰਗ ਨੇਲਸ ਹੋ ਗਏ ਨੇ, ਫਿਰ ਹਾਰਟ ਦੀ ਪ੍ਰੋਬਲਮ ਹੈ, ਡੂੰਘੇ ਨਹੁੰ ਹੋ ਗਏ ਨੇ, ਇਹ ਫੇਫੜਿਆਂ ਦੇ ਚ ਨੁਕਸ ਹੈਗਾ ਆ, ਜੇ ਲਕੀਰਾਂ ਪੈ ਗਈਆਂ ਨੇ ਇਸ ਲਿਵਰ ਦਾ ਨੁਕਸ ਹੈਗਾ ਆ। ਸੋ ਭਾਵ ਸਾਡੇ ਜਿਹੜੇ ਫਿੰਗਰ ਨੇਲਸ ਨੇ ਉਹ ਹੀ ਜੀਮਾ ਸਾਹਿਬ ਸਾਨੂੰ ਬਹੁਤ ਕੁਝ ਦੱਸ ਰਹੇ ਨੇ
2: ਜੀ।
1: ਇਸ ਤੋਂ ਅੱਗੇ ਹੈਗਾ ਜਿਵੇਂ ਅਸੀਂ ਕਹਿ ਸਕਦੇ ਹਾਂ ਤਰੇਲੀਆਂ ਆਉਣੀਆਂ, ਹਰੇਕ ਬੰਦੇ ਨੂੰ ਤੁਸੀਂ ਸੁਣਿਆ ਨਾ, ਪਤਾ ਨੀ ਉਹਨੂੰ ਕੀ ਹੋ ਗਿਆ, ਇਕਦਮ ਥੱਲੇ ਬੈਠ ਗਿਆ, ਕੰਮ ਕਰਦਾ ਕਰਦਾ ਤੇ ਤਰੇਲੀਆਂ ਆਉਣ ਲੱਗ ਪਈਆਂ,
2: ਕੱਚੀ ਤਰੇਲੀ ਆਉਣ ਲੱਗ ਪਏ ਕਹਿੰਦੇ, ਕੱਚੀ ਤਰੇਲੀ
1: ਆਉਣੀ ਇਹਨੂੰ ਅਸੀਂ ਕੋਲਡ ਸਵੈਟਿੰਗ ਕਹਿ ਦਿੰਦੇ ਹਾਂ, ਕੋਲਡ ਸਵੈਟਿੰਗ ਜਿਹੜਾ ਹੈਗਾ ਆ ਤੇ ਚੈਸਟ ਪੇਨ ਜਿਹੜੀ ਹੈ ਉਹ ਡਾਇਰੈਕਟਲੀ ਇੰਡੀਕੇਟਿਵ ਹੈ ਕਿ ਹਾਰਟ ਦੀ ਕੋਰੋਨਰੀ ਆਰਟਰੀ ਦੇ ਵਿੱਚ ਨੁਕਸ ਪੈ ਗਿਆ, ਠੀਕ ਹੈ। ਸੋ ਪਰ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਸਡਨ ਨਹੀਂ ਜੇ ਹੁੰਦਾ, ਕੋਰੋਨਰੀ ਆਰਟਰੀ ਦਾ ਵੀ ਨੁਕਸ ਜਿਹੜਾ ਆ ਸਡਨ ਨਹੀਂ ਜੇ ਹੁੰਦਾ, ਭਾਵ ਇਹ ਆ ਬਈ ਤੁਸੀਂ ਆਪਣੇ ਆਪ ਦੀ ਪਹਿਲਾਂ ਨਿਗਰਾਨੀ ਨਹੀਂ ਕੀਤੀ, ਜੇ ਕੀਤੀ ਹੁੰਦੀ ਤੇ ਫਿਰ ਐਸਾ ਨਹੀਂ ਸੀ ਹੋਣਾ, ਠੀਕ ਹੈ। ਮੈਂ ਸਮਝਦਾ ਵੀ ਅੱਜ ਦਾ ਪ੍ਰੋਗਰਾਮ ਸਾਡਾ ਖਤਮ ਹੋ ਗਿਆ, ਪਰ ਅਜੇ ਬਹੁਤ ਸਾਰੀਆਂ ਗੱਲਾਂ ਸਾਹ ਦੀ ਕਿਰਿਆ ਦੀਆਂ ਤੇ ਹੋਰ ਬਾਡੀ ਦੇ ਵਿੱਚ ਬਾਕੀ ਚੇਂਜਸ ਬੜੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਬਾਹਰੋਂ ਪਤਾ ਲੱਗ ਜਾਂਦੀਆਂ ਨੇ, ਉਹ ਆਪਾਂ ਕਰਾਂਗੇ, ਉਹ ਅਗਲੇ ਆਪਣੇ ਪ੍ਰੋਗਰਾਮ ਦੇ ਵਿੱਚ ਹੋਣਗੀਆਂ ਆਪਾਂ ਹੌਲੀ ਹੌਲੀ, ਤਾਂ ਕਿ ਜਿਹੜੀ ਵੀ ਗੱਲ ਸਮਝ ਆ ਸਕੇ, ਇਹ ਜ਼ਰੂਰੀ ਨਹੀਂ ਭਾਵੇਂ ਮੈਨੂੰ ਰਿਪੀਟ ਕਰਨੀ ਪੈਂਦੀ, ਕੋਈ ਪ੍ਰੋਬਲਮ ਨਹੀਂ ਹੈਗੀ, ਜਦੋਂ ਵੀ ਕਹੋ ਜਿਸ ਵੀ ਗੱਲ ਨੂੰ ਕਹੋ ਮੈਂ ਰਿਪੀਟ ਕਰ ਸਕਦਾ ਹਾਂ, ਪਰ ਪਤਾ ਲੱਗੇ ਵੀ ਹਾਂ ਜਿਹੜੇ ਸੁਣ ਰਹੇ ਨੇ ਲੋਕ ਉਹਨਾਂ ਨੂੰ ਸਮਝ ਆ ਰਹੀ, ਠੀਕ ਹੈ
2: ਜੀ।
1: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ, 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੇਲੇ ਕਿਸੇ ਬਿਮਾਰੀ ਦਾ ਇਲਾਜ ਕਰਵਾ ਕੇ ਥੱਕ ਗਏ ਹੋ ਤੇ ਸੈਕੰਡ ਓਪੀਨੀਅਨ ਲੈਣਾ, ਤੁਸੀਂ ਆਰਟਰੀ ਦਾ ਵੀ ਨੁਕਸ ਜਿਹੜਾ ਆ ਸਡਨ ਨਹੀਂ ਜੇ ਹੁੰਦਾ, ਭਾਵ ਇਹ ਆ ਬਈ ਤੁਸੀਂ ਆਪਣੇ ਆਪ ਦੀ ਪਹਿਲਾਂ ਨਿਗਰਾਨੀ ਨਹੀਂ ਕੀਤੀ, ਜੇ ਕੀਤੀ ਹੁੰਦੀ ਤੇ ਫਿਰ ਐਸਾ ਨਹੀਂ ਸੀ ਹੋਣਾ,
2: ਠੀਕ ਹੈ।
1: ਮੈਂ ਸਮਝਦਾ ਵੀ ਅੱਜ ਦਾ ਪ੍ਰੋਗਰਾਮ ਸਾਡਾ ਖਤਮ ਹੋ ਗਿਆ, ਪਰ ਅਜੇ ਬਹੁਤ ਸਾਰੀਆਂ ਗੱਲਾਂ ਸਾਹ ਦੀ ਕਿਰਿਆ ਦੀਆਂ ਤੇ ਹੋਰ ਬਾਡੀ ਦੇ ਵਿੱਚ ਬਾਕੀ ਚੇਂਜਸ ਬੜੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਬਾਹਰੋਂ ਪਤਾ ਲੱਗ ਜਾਂਦੀਆਂ ਨੇ, ਉਹ ਆਪਾਂ ਕਰਾਂਗੇ, ਉਹ ਅਗਲੇ ਆਪਣੇ ਪ੍ਰੋਗਰਾਮ ਦੇ ਵਿੱਚ ਹੋਣਗੀਆਂ ਆਪਾਂ ਹੌਲੀ ਹੌਲੀ, ਤਾਂ ਕਿ ਜਿਹੜੀ ਵੀ ਗੱਲ ਸਮਝ ਆ ਸਕੇ, ਇਹ ਜ਼ਰੂਰੀ ਨਹੀਂ ਭਾਵੇਂ ਮੈਨੂੰ ਰਿਪੀਟ ਕਰਨੀ ਪੈਂਦੀ, ਕੋਈ ਪ੍ਰੋਬਲਮ ਨਹੀਂ ਹੈਗੀ, ਜਦੋਂ ਵੀ ਕਹੋ ਜਿਸ ਵੀ ਗੱਲ ਨੂੰ ਕਹੋ ਮੈਂ ਰਿਪੀਟ ਕਰ ਸਕਦਾ ਹਾਂ, ਪਰ ਪਤਾ ਲੱਗੇ ਵੀ ਹਾਂ ਜਿਹੜੇ ਸੁਣ ਰਹੇ ਨੇ ਲੋਕ ਉਹਨਾਂ ਨੂੰ ਸਮਝ ਆ ਰਹੀ, ਠੀਕ ਹੈ
2: ਜੀ।
1: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ, 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੇਲੇ ਕਿਸੇ ਬਿਮਾਰੀ ਦਾ ਇਲਾਜ ਕਰਵਾ ਕੇ ਥੱਕ ਗਏ ਹੋ ਤੇ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871

0: ਠੀਕ ਹੈ ਜੀ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦਾ ਇਲਾਜ ਕਰਵਾ ਕੇ ਥੱਕ ਗਏ ਹੋ ਤੇ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਤਰੀਕੇ ਰਾਹੀਂ ਕਿਸੇ ਬਿਮਾਰੀ ਦਾ ਸਾਇੰਟਿਫਿਕ ਅਪਰੋਚ ਵਾਲਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਹੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਬਰੰਗ ਰੇਡੀਓ ਸਟੇਸ਼ਨ, ਯੂਟਿਊਬ, ਫੇਸਬੁੱਕ ਮੀਡੀਆ ਔਰ ਪ੍ਰਵਾਸ ਰੇਡੀਓ ਸਟੇਸ਼ਨ ਹਮੇਸ਼ਾ ਸੁਣਦੇ ਰਿਹਾ ਕਰੋ ਔਰ ਇਹਨਾਂ ਪ੍ਰੋਗਰਾਮਾਂ ਨਾਲ ਜੁੜੋ ਤੇ ਜੇ ਇਹਨਾਂ ਪ੍ਰੋਗਰਾਮਾਂ ਵਿਚ ਕੋਈ ਲਾਹੇਵੰਦ ਜਾਣਕਾਰੀ ਤੁਹਾਨੂੰ ਮਿਲਦੀ ਹੈ ਨਾ ਤੇ ਆਪਣੇ ਨੀਅਰੈਸਟ ਡੀਅਰੈਸਟ ਨੂੰ ਵੀ ਦੱਸੋ ਤਾਂ ਕਿ ਉਹ ਵੀ ਇਹ ਪ੍ਰੋਗਰਾਮਾਂ ਦੇ ਨਾਲ ਜੁੜ ਸਕਣ, ਜਿਸ ਮਰਜ਼ੀ ਮੀਡੀਆ ਦੇ ਨਾਲ ਜੁੜਨ ਤਾਂ ਕਿ ਇਹ ਪ੍ਰੋਗਰਾਮ ਨੂੰ ਸੁਣ ਸਕਣ ਤੇ ਆਪਣੀ ਨੌਲੇਜ ਤੇ ਜਾਣਕਾਰੀ ਚ ਵਾਧਾ ਕਰ ਸਕਣ, ਤੰਦਰੁਸਤ ਰਹਿ ਸਕਣ ਤੇ ਜੇ ਬਿਮਾਰ ਹੋ ਗਏ ਨੇ ਤੇ ਉਹਨਾਂ ਦਾ ਹਾਲ ਵੀ ਉਹਨਾਂ ਨੂੰ ਪਤਾ ਲੱਗਦਾ ਰਹਿ ਸਕੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ। ਥੈਂਕ ਯੂ,
2: ਥੈਂਕ ਯੂ ਡਾਕਟਰ ਸਾਹਿਬ, ਬਹੁਤ ਧੰਨਵਾਦ। ਸਰੋਤਿਓ, ਦੋਸਤੋ, ਮਿੱਤਰੋ, ਤੁਹਾਡਾ ਵੀ ਧੰਨਵਾਦ। ਡਾਕਟਰ ਸਾਹਿਬ ਦੇ ਪ੍ਰੋਗਰਾਮਾਂ ਨਾਲ ਜੁੜਿਆ ਕਰੋ, ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਲੈ ਕੇ ਪਹੁੰਚਦੇ ਆ ਤੇ ਚੀਮਾ ਸਾਹਿਬ ਵੀ ਨਾਲ ਤੇ ਬੜੀ ਮਿਹਰਬਾਨੀ, ਥੈਂਕ ਯੂ। ਮਿਲਦੇ ਜੀ,
0: ਮੈਂ ਤੇ ਥੈਲਾ ਭਰੀ ਫਿਰਦਾ ਜੀ,
2: ਬਿਲਕੁਲ ਜੀ ਬਿਲਕੁਲ, ਥੈਲਾ ਬਹੁਤਾ ਵੱਡਾ ਰੁਕਣੇ ਦਾ ਨਹੀਂਗਾ। ਥੈਂਕ ਯੂ, ਥੈਂਕ ਯੂ ਜੀ,
0: ਮਿਹਰਬਾਨੀ,
2: ਥੈਂਕ ਯੂ,
0: ਸ਼ੁਕਰੀਆ,
2: ਥੈਂਕ ਯੂ ਚੀਮਾ ਸਾਹਿਬ
1: ਜੀ, ਥੈਂਕ ਯੂ।
2: ਮਿੱਤਰੋ ਪਿਆਰੋ, ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ, ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਨਿਊਯਾਰਕ ਸਟੂਡੀਓ ਤੋਂ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ, ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ, ਆਪਣੇ ਕੋਲ ਐਗਜੈਕਟਲੀ ਟਾਈਮ ਪੂਰੇ 7 ਵਜ ਗਏ ਈਸਟਰਨ ਟਾਈਮ ਨਿਊਯਾਰਕ ਤੋਂ, ਤੇ ਇੰਡੀਆ ਦੇ ਵਿਚ ਐਗਜੈਕਟਲੀ ਜਿਹੜੇ ਆ ਉਹ ਮੇਰੇ ਹਿਸਾਬ ਨਾਲ 4:30 ਮਾਰਨਿੰਗ ਹੋ ਗਏ। ਕੁਛ ਗੀਤਾਂ ਦੀ ਲੜੀ, ਡਿਫਰੈਂਟ ਸਿੰਗਰਾਂ ਦੇ ਡਿਫਰੈਂਟ ਗੀਤ ਉਹ ਪੇਸ਼ ਕਰਦੇ ਆ। ਪਹਿਲਾਂ ਸਭ ਤੋਂ ਕਨਵਰ ਗਰੇਵਾਲ ਸਾਹਿਬ, ਤੇ ਫਿਰ ਇਕ ਡਿਊਲ ਗੀਤ ਹੈਗਾ, ਫਿਰ ਹੰਸਰਾਜ ਜੀ ਤੇ ਇੰਦਰਜੀਤ ਨਿੱਕੂ ਤੇ ਕਮਲ ਹੀਰ, ਇਹ 4-5 ਗੀਤ ਆਪਾਂ ਸੁਣਦੇ ਆ। ਅੱਧਾ ਘੰਟਾ ਆਪਣੇ ਕੋਲ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਹੈਗੀਆਂ ਖਬਰਾਂ ਉਹ ਤੁਹਾਡੇ ਨਾਲ ਕਰ ਲਾਂਗੇ। ਦੋਸਤੋ, ਜੇ ਤੁਸੀਂ ਕੋਈ ਮੈਸੇਜ ਕਰਨਾ ਹੋਵੇ ਤੇ ਆਪਣਾ ਨੰਬਰ ਹੈਗਾ ਜੀ 7328743259, ਇਥੇ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ, ਰੈਗੂਲਰ ਕਰ ਸਕਦੇ ਹੋ। ਬੜਾ ਧੰਨਵਾਦ ਸਾਰਿਆਂ ਦਾ, ਸ਼ੁਕਰੀਆ, ਮਿਹਰਬਾਨੀ। ਲਓ ਜੀ, ਗੀਤਾਂ ਚੱਲਦੇ ਆ, ਕਨਵਰ ਗਰੇਵਾਲ ਹੁਣ ਦਾ ਗੀਤ ਸੁਣਦੇ ਆ ਜੀ ਪਹਿਲਾਂ।

0: साथियों दोस्तों मित्रों प्यारे हो खबरां वाल चल दें जी। खबरां लेके सरदार लाल सिंह चीमा साहब सदन पहुंच गए ने जी खबरां दे मैदान विच। सो पता करते हैं जी चीमा साहब होना कोलों कि की वापर रहा जी इस वेले दुनिया दे उपर अमेरिका च की हो रहा दुनिया ते की हो रहा उहदे बारे सारियां जानकारियां चीमा साहब अपने को अद्धा घंटा हुंदा अद्धे घंटे दे विच ਪੂਰੀਆਂ ਜਾਣਕਾਰੀਆਂ ਲੈ ਕੇ ਚੀਮਾ ਸਾਹਿਬ ਪਹੁੰਚ ਗਏ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਜੀ।
1: ਜੀ ਖਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਾਡੀ ਟੀਮ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਖਾਕ ਸਾਹਿਬ ਜੀ। ਤੇ ਅੱਜ ਜਿਹੜੀ ਇੱਕ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ ਖਾਕ ਸਾਹਿਬ ਜੀ ਇਹ ਜਦੋਂ ਤੋਂ ਦੁਨੀਆਂ ਬਣੀ ਆ ਔਰ ਜਦੋਂ ਤੋਂ ਜੰਗਾਂ ਲੜਨ ਲੱਗੇ ਆ ਦੇਸ਼ ਇੱਕ ਦੂਸਰੇ ਦੇ ਖਿਲਾਫ਼ ਤੇ ਉਹਦੇ ਵਿਚ ਖਾਕ ਸਾਹਿਬ ਦੀ ਜਿਹੜੀ ਪਾਰਟੀ ਜਿਹੜੀ ਹੁੰਦੀ ਆ ਨਾ ਜਿਹਦਾ ਅਪਰ ਹੈਂਡ ਜਿਹਨੂੰ ਆਪਾਂ ਕਹਿੰਦੇ ਹਾਂ ਯਾਨੀ ਜਿਹਦੀ ਜ਼ਿਆਦਾ ਤਾਕਤਵਰ ਜਾਂ ਜ਼ੋਰਾਵਰ ਹੁੰਦੀ ਆ ਉਹ ਜਦੋਂ ਹੱਦ ਤੋਂ ਵੱਧ ਕਹਿਰ ਗੁਜ਼ਾਰਦੀ ਆ ਆਪਣੀ ਵਿਰੋਧੀ ਧਿਰ ਦੇ ਉੱਤੇ ਜਿਹੜੀ ਉਹਨਾਂ ਨਾਲ ਲੜ ਰਹੀ ਹੁੰਦੀ ਆ ਉਹਨਾਂ ਨਾਲ ਮਾੜੀ ਜਿਹੜੀ ਧੜ ਹੁੰਦੀ ਆ ਤੇ ਫੇਰ ਉਹ ਜਿਹੜੀ ਤਕੜੀ ਧਿਰ ਹੁੰਦੀ ਆ ਉਹਦੇ ਵਿਚੋਂ ਹੀ ਜਿਹੜੇ ਕੁਛ ਚੰਗੇ ਲੋਕ ਆ ਖਾਕ ਸਾਹਿਬ ਜੀ ਉਹ ਫੇਰ ਉੱਠਦੇ ਆ ਕਿਉਂਕਿ ਉਹ ਜਿਆਦਤੀਆਂ ਨੂੰ ਸਹਾਰ ਨਹੀਂ ਸਕਦੇ ਹੁੰਦੇ ਉਹਨਾਂ ਦੇ ਅੰਦਰ ਇਨਸਾਨੀਅਤ ਹੁੰਦੀ ਆ। ਸੋ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਵੱਲ ਤਾਂ ਹੁੰਦੀਆਂ ਖਾਕ ਸਾਹਿਬ ਜੀ ਤੇ ਉਦੋਂ ਫੇਰ ਆ ਜਿਹੜਾ ਮੁਲਕਾਂ ਚ ਕਈ ਵਾਰੀ ਤਾਂ ਕ੍ਰਾਂਤੀ ਆ ਜਾਂਦੀ ਆ ਉਹ ਆਪਣੀ ਗੌਰਮੈਂਟ ਦੇ ਜਿਹੜੇ ਆਗੂ ਹੁੰਦੇ ਆ ਉਹਨਾਂ ਨੂੰ ਵੀ ਲਾ ਕੇ ਜੇਲਾਂ ਛੱਡ ਦਿੰਦੇ ਆ। ਸੋ ਇਸੇ ਤਰ੍ਹਾਂ ਦੇ ਹਾਲਾਤ ਖਾਕ ਸਾਹਿਬ ਜੀ ਅੱਜ ਤੁਸੀਂ ਹੈਰਾਨ ਹੋਵੋਗੇ ਕਿ ਅਮਰੀਕਾ ਦੇ ਵਿਚ ਪੈਦਾ ਹੋ ਗਏ ਆ। ਇਹ ਜਿਹੜੀ ਗੱਲ ਇਸ ਤਰ੍ਹਾਂ ਆ ਉਹ ਕਹਿੰਦੇ ਭਾਈ ਮੈਂ ਇੱਕ ਮਾਣਮੱਤਾ ਯਹੂਦੀ ਅਮਰੀਕਨ ਹਾਂ।
0: ਅੱਛਾ ਜੀ।
1: ਮੈਂ ਇੱਕ ਮਾਣਮੱਤਾ ਯਹੂਦੀ ਅਮਰੀਕਨ ਹਾਂ। ਮੇਰੇ ਪਿਤਾ ਜੀ 1921 ਵਿਚ ਪੋਲੈਂਡ ਵਿਚੋਂ ਗਰੀਬੀ ਅਤੇ ਐਂਟੀ ਸੈਮਿਟਿਜ਼ਮ ਦਾ ਸਤਾਇਆ ਹੋਇਆ ਭੱਜ ਕੇ ਇੱਥੇ ਆਏ ਸਨ ਅਤੇ ਉਸਦਾ ਬਾਕੀ ਪਰਿਵਾਰ ਜਿਹੜਾ ਪਿੱਛੇ ਰਹਿ ਗਿਆ ਸੀ ਉਹਨਾਂ ਨੂੰ ਨਾਜ਼ੀ ਜਰਮਨ ਸਰਕਾਰ ਨੇ ਕਤਲ ਕਰ ਦਿੱਤਾ ਸੀ। ਮੈਂ ਐਂਟੀ ਸੈਮਿਟਿਜ਼ਮ ਰੇਸਿਜ਼ਮ ਫੈਨਾਟਿਸਿਜ਼ਮ ਅਤੇ ਡੈਮਾਗੋਗਰੀ ਤੋਂ ਚੰਗੀ ਤਰ੍ਹਾਂ ਵਾਕਫ ਹਾਂ। ਇਹ ਸ਼ਬਦ ਇੱਕ ਜਾਣੇ ਪਹਿਚਾਣੇ ਅਮਰੀਕਨ ਸੈਨੇਟਰ ਗੈਸ ਕਰ ਸਕੋਗੇ ਜਿਨ੍ਹਾਂ ਦਾ ਨਾਮ ਬਰਨੀ ਸੈਂਡਰ ਦਾ।
0: ਅੱਛਾ ਜੀ ਬਰਨੀ ਸੈਂਡਰ ਸਾਡੇ ਹੀ ਆ।
1: ਉਹਨਾਂ ਦੇ ਵਿਚੋਂ ਇਹ ਉਹਨਾਂ ਦੇ ਜਵਾਨ ਦੇ ਵਿਚੋਂ ਇਹ ਸ਼ਬਦ ਜਿਹੜੇ ਨਿਕਲੇ ਆ ਤੇ ਉਹਨਾਂ ਨੇ ਕਿਹਾ ਕਿ ਮੈਂ ਇਹ ਸਾਫ਼ ਮੈਨੂੰ ਇਹ ਸਾਫ਼ ਕਹਿਣ ਦਿੱਤਾ ਜਾਵੇ ਕਿ ਇਜ਼ਰਾਇਲ ਵੱਲੋਂ ਇੱਕ ਬਹੁਤ ਭਿਆਨਕ ਅਤੇ ਅਣ ਇਨਸਾਨੀਅਤ ਵਰਤੀਰਾ ਇਜ਼ਰਾਇਲ ਦੇ ਅਤਿਆਚਾਰੂ ਆਗੂ ਨੇਤਾਨਯਾਹੂ ਵੱਲੋਂ ਜਿਹੜਾ ਕੀਤਾ ਜਾ ਰਿਹਾ ਇਹਦੇ ਤੋਂ ਜਿਹੜਾ ਆ 2.2 ਮਿਲੀਅਨ ਉਹਨਾਂ ਨੇ ਲੋਕ ਦੱਸਿਆ ਜਿਹੜੇ ਪਾਪੂਲੇਸ਼ਨ ਸੀਗੀ ਟੋਟਲ ਗਾਜ਼ਾ ਦੀ ਤੇ ਜਿਹਦੇ ਵਿਚੋਂ 72,000 ਦੇਖੋ ਖਾਕ ਸਾਹਿਬ ਜੀ 2.2 ਮਿਲੀਅਨ 22 ਲੱਖ ਬੰਦਾ ਬਣਦਾ ਜਿਹਦੇ ਵਿਚੋਂ 72,000 ਪਾਲਸਤੀਨੀਆਂ ਜਿਹੜੇ ਗਾਜ਼ਾ ਦੇ ਉਹਨਾਂ ਨੂੰ ਉਹਨਾਂ ਨੇ ਮਾਰ ਦਿੱਤਾ ਤੇ 1,70,000 ਆ ਜਿਹੜੇ ਉਹ ਜਿਹੜੇ ਆ ਜ਼ਖਮੀ ਕੀਤੇ ਗਏ ਆ ਜਿਨ੍ਹਾਂ ਦੀਆਂ ਕਿਸੇ ਦੀਆਂ ਦੋਨੇ ਬਾਹਾਂ ਹੈ ਨੀ ਕਿਸੇ ਦੀਆਂ ਲੱਤਾਂ ਹੈ ਨੀ ਕਿਸੇ ਦਾ ਕੁਛ ਹੈ ਨੀ ਤੇ ਉਹਨਾਂ ਦੇ ਵਿਚੋਂ ਜ਼ਿਆਦਾ ਗਿਣਤੀ ਦੇ ਜਿਹੜੇ ਲੋਕ ਸੀਗੇ ਉਹ ਔਰਤਾਂ ਤੇ ਬੱਚੇ ਸੀ।
0: ਬਿਲਕੁਲ
1: 1,70,000 ਦੇ ਵਿਚੋਂ ਜਿਹੜੇ ਮਰ ਗਏ ਆ ਬੱਚੇ ਤਾਂ ਔਰਤਾਂ ਉਹਨਾਂ ਦੇ ਵਿਚ ਵੀ ਸੀ ਪਰ ਜਿਹੜੇ ਜ਼ਖਮੀ ਜਿਹੜੇ ਅਪਾਹਜ ਹੋ ਗਏ ਵਾ ਜਿਹੜੇ ਆਪਣੀ ਰੋਜੀ ਰੋਟੀ ਕਮਾਉਣ ਤੋਂ ਵੀ ਜਿਹੜੇ ਅਸਮਰਥ ਆ ਤੇ ਇਹਨਾਂ ਦੇ ਵਿਚ ਬੱਚੇ ਸੀਗੇ ਔਰਤਾਂ ਸੀਗੀਆਂ ਤੇ ਬਜ਼ੁਰਗ ਸੀਗੇ ਤੇ ਉਹਨਾਂ ਨੂੰ ਜਿਹੜੀ ਆ ਉਹਨਾਂ ਦੇ ਘਰ ਆ ਜਿਹੜੇ ਉਥੋਂ ਉਹ ਢਾ ਦਿੱਤੇ ਆ ਉਹਨਾਂ ਦੇ ਰਹਿਣ ਦੇ ਵਾਸਤੇ ਪਾਣੀ ਨਹੀਂ ਦਿੱਤਾ ਜਾਂਦਾ ਉਹਨਾਂ ਦੀਆਂ ਸਾਰੀਆਂ ਸੜਕਾਂ ਪੱਟ ਦਿੱਤੀਆਂ ਤੇ ਉਹਨਾਂ ਦਾ ਸੀਵਰ ਸਿਸਟਮ ਜਿਹੜਾ ਸੀ ਉਹ ਸਾਰਾ ਪੱਟ ਦਿੱਤਾ ਬਿਜਲੀ ਦੀ ਸਪਲਾਈ ਸੀ ਜਿਹੜੀ ਉਹ ਸਾਰੀ ਢਾਟ ਹੋ ਰਹੀ ਜਿਨ੍ਹਾਂ ਚੀਜ਼ਾਂ ਤੋਂ ਆਪਾਂ ਅਵੇਸਲੇ ਨਹੀਂ ਹੈ ਕਿਉਂਕਿ ਆਪਾਂ ਖਬਰਾਂ ਸਾਰਾ ਤਾਂ ਇੱਥੇ ਦੇਖਦੇ ਰਹਿੰਦੇ ਹਾਂ। ਸੋ ਖਾਕ ਸਾਹਿਬ ਜੀ ਇਹ ਬੜੀ ਇੱਕ ਵੱਡੀ ਗੱਲ ਆ ਬਰਨੀ ਸੈਂਟਰ ਨੇ ਉਹ ਸਾਰਾ ਕੁਛ ਜਿਹੜਾ ਦ੍ਰਿਸ਼ ਆ ਨਾ ਉਥੋਂ ਦਾ ਤੇ ਉਹਨੂੰ ਐਕਸਪਲੇਨ ਕੀਤਾ ਤੇ ਉਹਦੇ ਵਿਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਉਥੋਂ ਦੇ ਹੈਗੇ ਆ ਨਾ ਆਪਣੇ ਸੈਟਲਰ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਨੇ ਜਿਹੜੀ ਹੁਣ ਲੜਾਈ ਜਦੋਂ ਤੋਂ ਬੰਦ ਹੋਈ ਆ ਉਦੋਂ ਮਗਰੋਂ ਵੀ 1,071 ਪਾਕਿਸਤੀਨੀਆਂ ਨੇ ਜਿਹੜੇ ਉਹਨਾਂ ਨੂੰ ਮਾਰਿਆ, ਜਿਨ੍ਹਾਂ ਦੇ ਵਿਚ 233 ਜਿਹੜੇ ਛੋਟੇ ਬੱਚੇ ਸੀਗੇ ਉਹ, ਤੇ 6,000 ਪਾਲਸਤੀਨੀਆਂ ਦੇ ਜਿਹੜੇ ਹੋਮ ਆ ਘਰ ਆ ਉਹ ਉਹਨਾਂ ਨੇ ਬਿਲਕੁਲ ਤਬਾਹ ਕਰ ਦਿੱਤੇ ਆ, ਤੇ 200 ਜਿਹੜੀਆਂ ਉਹ ਨਵੀਆਂ ਇਲੀਗਲ ਜਿਹੜੀਆਂ ਕਾਨੂੰਨ ਦੇ ਵਿਰੁੱਧ ਆ ਗੈਰ ਕਾਨੂੰਨੀ ਸੈਟਲਮੈਂਟਸ ਆ ਜਿਹੜੀਆਂ ਉਹ ਪਾਲਸਤੀਨੀਆਂ ਦੀਆਂ ਜਿਹੜੀਆਂ ਉਹਨਾਂ ਦਾ ਜ਼ਮੀਨ ਖੋਹ ਕੇ ਤੇ ਉਹਦੇ ਉੱਤੇ ਉਹ ਉਸਾਰੀਆਂ ਜਾ ਰਹੀਆਂ ਜਾਂ ਸਾਰੀਆਂ ਜਾ ਚੁੱਕੀਆਂ ਆ। ਇਹ ਸਾਰਾ ਕੁਝ ਖਾਕ ਸਾਹਿਬ ਜਿਹੜਾ ਹੈਗਾ ਇਹ ਦੇਖੋ ਸਾਰੀ ਦੁਨੀਆਂ ਅੱਖਾਂ ਮੀਟ ਕੇ ਬੈਠੀ ਆ, ਕੁਛ ਲੋਕ ਆ ਜਿਹੜੇ ਕਹਿਣਾ ਚਾਹੁੰਦੇ ਆ, ਪਰ ਜਦੋਂ ਇਸ ਤਰ੍ਹਾਂ ਦੀ ਆਵਾਜ਼ ਅਮਰੀਕਾ ਵਿਚੋਂ ਉੱਠਣ ਲੱਗੀ ਤੇ ਫਿਰ ਖਾਕ ਸਾਹਿਬ ਜੀ ਦੁਨੀਆਂ ਕਹਿ ਤਾਂ ਬਹੁਤ ਰਹੀ ਆ ਇਹ ਗੱਲਾਂ, ਕਹਿੰਦੇ ਤਾਂ ਬਹੁਤ ਭਰ ਜਾਇਆ, ਪਰ ਇਹ ਬਰਨੀ ਸੈਂਡਰ ਸਾਹਿਬ ਜਿਹੜੇ ਹੈਗੇ ਆ ਮੈਂ ਤਾਂ ਇਹਨਾਂ ਦਾ ਬੜਾ ਫੈਨ
0: ਆ। ਚੀਮਾ ਸਾਹਿਬ ਹੀ ਇਜ਼ ਆਲਵੇਜ਼ ਗੁੱਡ ਆਲਵੇਜ਼ ਵਿਦ ਪੀਪਲ, ਨਿਊਯਾਰਕ ਦੇ ਵਿਚ ਬਹੁਤ ਜ਼ਿਆਦਾ ਸਪੋਰਟ ਉਹਨਾਂ ਨੇ ਮਮਦਾਨੀ ਦੀ ਵੀ ਕੀਤੀ ਔਰ ਅੱਜ ਵੀ ਕਰ ਰਿਹਾ, ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਮਮਦਾਨੀ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਆ। ਸੋ ਬਹੁਤ ਵਧੀਆ ਇਨਸਾਨ ਆ ਔਰ ਕਾਫੀ ਚਿਰਾਂ ਤੋਂ ਉਹ ਜਿੱਦੇ ਵੀ ਆ ਰਹੇ। ਜੀ
1: ਜੀ ਖੱਟ ਸਾਹਿਬ, ਜਦੋਂ ਇਹਨਾਂ ਨੇ ਉਹ ਬਾਈਡਨ ਸਾਹਿਬ ਦੇ ਖਿਲਾਫ਼ ਇਹ ਇਲੈਕਸ਼ਨ ਵਿਚ ਖੜੇ ਸੀਗੇ, ਤੁਹਾਨੂੰ ਮੈਂ ਵੀ ਆਪਣਾ ਯੋਗਦਾਨ ਦੱਸ ਦਿਆਂ, ਤੇ ਮੈਂ ਉਹਨੂੰ ਕੈਨਵਸਿੰਗ ਕਰਨੀ ਕਹਿੰਦੇ ਆ, ਕੈਨਵਸ ਕਰਨੀ ਕਹਿੰਦੇ ਆ, ਜਦੋਂ ਤੁਸੀਂ ਲੋਕਾਂ ਦੇ ਘਰਾਂ ਦੇ ਵਿਚ ਜਾ ਕੇ ਤੁਹਾਨੂੰ ਲਿਟਰੇਚਰ ਦੇ ਦਿੰਦੇ ਆ, ਤੁਹਾਨੂੰ ਬਕਾਇਦਾ ਬੈਜ ਦਿੰਦੇ ਆ, ਸਾਰਾ ਕੁਝ ਦਿੰਦੇ ਆ ਤਾਂ ਕਿ ਤੁਸੀਂ ਪ੍ਰੋਫੈਸ਼ਨਲ ਲੱਗੋ, ਘਰਾਂ ਦੇ ਵਿਚ ਜਾ ਕੇ ਫਿਰ ਉਹਨਾਂ ਤੋਂ ਵੋਟ ਆ ਜਿਹੜੀ ਉਹ ਰਿਕੁਐਸਟ ਕਰਨੀ ਹੁੰਦੀ ਆ ਕਿ ਤੁਸੀਂ ਵੋਟ ਬਰਨੀ ਸੈਂਡਰ ਨੂੰ ਪਾਓ। ਤੇ ਖੱਕ ਸਾਹਿਬ ਜੀ, ਮੈਂ ਆਹ ਜਿਹੜਾ ਫੀਲਡ ਆ ਸਾਡਾ ਇੱਥੇ ਸਭ ਤੋਂ ਜ਼ਿਆਦਾ ਘਰਾਂ ਦੇ ਵਿਚ ਮੈਂ ਗਿਆ ਸੀ।
0: ਅੱਛਾ ਜੀ।
1: ਹਾਂਜੀ, ਮੇਰਾ ਰੈਕਡ ਸੀਗਾ ਉੱਥੇ ਸਭ ਤੋਂ ਜ਼ਿਆਦਾ ਘਰਾਂ ਦੇ ਵਿਚ ਮੈਂ ਗਿਆ ਸੀ, ਉਹ ਸਾਰੀ ਮਤਲਬ ਆਹ ਜਿਹੜਾ ਏਰੀਆ ਹੈਗਾ ਬਰਨੀ ਸੈਂਡਰ ਦੀ ਮਦਦ ਦੇ ਵਿਚ, ਮੈਂ ਕਦੇ ਪਹਿਲਾਂ ਇੱਦਾਂ ਕੀਤਾ ਨੀ ਨਾ ਹੀ ਉਦੋਂ ਬਾਅਦ ਚ ਕੀਤਾ। ਸੋ ਇਹਨਾਂ ਦਾ ਬੰਦੇ ਬਹੁਤ ਵਧੀਆ ਆ, ਸੋ ਇਹਨਾਂ ਨੇ ਦੇਖੋ ਪੂਰਾ ਲੇਖ ਤਾਂ ਬਹੁਤ ਵੱਡਾ ਆ, ਪਰ ਆਪਣੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਸਾਰੇ ਨੂੰ ਇਹ ਦੱਸਣ ਦਾ, ਤੇ ਇਹ ਸੀਗੀ ਖਬਰ ਖੱਟ ਸਾਹਿਬ ਜੀ ਬਰਨੀ ਸੈਂਡਰ ਦੁਆਰਾ। ਸ਼ਾਬਾਸ਼ ਬਰਨੀ ਸੈਂਡਰ ਦੇ ਜਿਹਨੇ ਜਾਗਦੇ ਰਹਿਣ, ਉਹਨਾਂ ਨੂੰ ਜਿਹੜਾ ਖੱਟ ਸਾਹਿਬ ਜੀ ਜਿੱਤਣ ਨਹੀਂ ਦਿੱਤਾ ਉਦੋਂ, ਉਹ ਵੀ ਉਹਨਾਂ ਦੀ ਉਹ ਸਰਕਾਰ ਦੀ ਬਾਈਡਨ ਦੀ ਬੜੀ ਉਹ ਗਲਤੀ ਸੀਗੀ, ਪਰ ਉਹ ਪੇਸ਼ ਉਹਦੀ ਤਾਂ ਹੀ ਨਹੀਂ ਜਾਣ ਦਿੱਤੀ ਉਹਨਾਂ ਨੇ, ਕਿਉਂਕਿ ਜਿਹੜੇ ਸਰਮਾਏਦਾਰ ਆ ਉਹ ਬਰਨੀ ਸੈਂਡਰ ਵਰਗੇ ਜਿਹੜੇ ਇਨਸਾਨ ਵਧੀਆ ਆ ਉਹਨਾਂ ਨੂੰ ਕਦੇ ਰਾਜ ਨਹੀਂ ਕਰਨ ਦੇਣਗੇ ਉਹਨਾਂ ਨੂੰ ਸੱਤਾ ਤੇ।
0: ਸੇਮ ਹੀ ਆ ਜਿੱਦਾਂ ਇੰਡੀਆ ਦੇ ਵਿਚ, ਪਾਕਿਸਤਾਨ ਦੇ ਵਿਚ, ਹੋਰ ਮੁਲਕਾਂ ਚ ਵੀ ਪੈਸੇ ਦੇ ਨਾਲ ਇਲੈਕਸ਼ਨ ਲੜੀਆਂ ਜਾਂਦੀਆਂ।
1: ਬਿਲਕੁਲ ਬਿਲਕੁਲ ਬਿਲਕੁਲ,
0: ਜਿਹੜੇ ਆ ਉੱਥੇ ਦੇ ਪ੍ਰੈਜ਼ੀਡੈਂਟ ਜਾਂ ਪ੍ਰਧਾਨ ਮੰਤਰੀ ਬਣਦੇ ਆ, ਜਿਨ੍ਹਾਂ ਕੋਲ ਉਹ ਕੀ ਕਰਦੇ ਆ ਕਿ ਜਦੋਂ 5-4 ਸਾਲ ਦੀ ਇਲੈਕਸ਼ਨ ਹੁੰਦੀ ਹੈ ਫਿਰ ਉਹ ਕਲੈਕਟ ਕਰਦੇ ਰਹਿੰਦੇ ਆ ਪੈਸੇ, ਕੋਈ ਬੜੇ ਬੜੇ ਲੋਕਾਂ ਦੇ ਕੰਮ ਕਰਤੇ ਅਮੀਰਾਂ ਦੇ, ਉਹ ਫਿਰ ਵੱਡੀ ਵੱਡੀ ਡੋਨੇਸ਼ਨ ਦਿੰਦੇ ਆ ਜੀ ਇਲੈਕਸ਼ਨ ਦੇ ਟਾਈਮ।
1: ਹਾਂਜੀ, ਬੜੀ ਬੜੀ ਬਹੁਤ ਬੜੀ ਆ, ਉਹਨਾਂ ਨੂੰ ਇਹ ਹੁੰਦਾ ਵੀ ਇਧਰੋਂ ਟੈਕਸ ਵੀ ਤਾਂ ਅਸੀਂ ਦੇਣਾ ਹੀ ਆ, ਇਹੀ ਉਧਰ ਦੇ ਦੀ ਉੱਥੇ ਟੈਕਸ ਉਹਨਾਂ ਨੇ ਮਾਫ਼ ਕਰ ਦੇਣਾ, ਤੁਹਾਡੇ ਕੋਲੋਂ ਕੁਛ ਨੀ ਗਿਆ। ਸੋ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਇਹ ਦੁਨੀਆਂ ਦੇ ਵਿਚ ਬਣਿਆ ਹੋਇਆ ਆ, ਇੱਥੇ ਵੀ ਏਦਾਂ ਹੀ ਆ ਤੇ ਉੱਥੇ ਵੀ ਏਦਾਂ ਹੀ ਆ। ਤੇ ਬਰਨੀ ਸੈਂਡਰ ਜਦੋਂ ਖੜੇ ਸੀਗੇ ਖੱਕ ਸਾਹਿਬ, ਪਹਿਲੀਆਂ 3-4 ਸਟੇਟਾਂ ਦੇ ਵਿਚੋਂ ਦੇਖੋ ਕਿੰਨੀਆਂ ਵੋਟਾਂ ਤੇ ਜਿੱਤੇ ਸੀਗੇ। ਫਿਰ ਇੱਕਦਮ ਉਹਨਾਂ ਨੇ ਉਹ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਬਰਨੀ ਸੈਂਡਰ ਜਿੱਤ ਗਿਆ ਤੇ ਇੱਥੇ ਤਾਂ ਉਹ ਸੱਤ ਸੰਤੋਖ ਪਿਆਰ ਮੁਹੱਬਤ ਨਾਲ ਰਹਿਣ ਲੱਗ ਪੈਣਾ ਲੋਕਾਂ ਨੇ, ਤੇ ਅਸੀਂ ਉਹ ਕੋਲ ਨਹੀਂ ਲੈਣਾ ਕਦੇ ਵੀ ਕਿਸੇ ਵੀ ਹਾਲਾਤ ਦੇ ਵਿਚ। ਸੋ ਇਹ ਹਾਲਾਤ ਆ ਜਿਹੜੇ ਅਮਰੀਕਾ ਦੇ ਰਾਜਨੀਤਿਕ ਜਿਹੜੀ ਢਾਂਚਾ ਆ ਉਹਦੇ ਹੈਗੇ ਆ। ਤੇ ਚਲੋ ਆਪਾਂ ਅਗਲੀ ਖਬਰ ਵੱਲ ਚੱਲਦੇ ਆਂ ਖੱਕ ਸਾਹਿਬ ਜੀ। ਅਮਰੀਕਾ ਇਜ਼ਰਾਇਲ ਅਤੇ ਇਰਾਨ ਵਿਚ ਸਮਝੌਤਾ ਕਰਵਾਉਣ ਵਿਚ ਪਾਕਿਸਤਾਨ ਜਿਹੜਾ ਹੈਗਾ ਆ ਉਹਦਾ ਕਾਫੀ ਵੱਡਾ ਜਿਹੜਾ ਹੱਥ ਹੈਗਾ ਆ, ਤੇ ਉਹਨਾਂ ਨੇ ਦੁਬਾਰਾ ਫੇਰ ਇਹ ਜਿਹੜੀਆਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਆ, ਤੇ ਆਸ ਆ ਕਿ ਮਿਹਨਤ ਦਾ ਜਿਹੜਾ ਫਲ ਆ ਉਹ ਜ਼ਰੂਰ ਮਿਲੂਗਾ। ਤੇ ਟਰੰਪ ਨੇ ਕਿਹਾ ਕਿ ਸੰਭਵ ਹੈ ਕਿ ਇਰਾਨ ਨਾਲ ਸੌਦੇਬਾਜ਼ੀ ਆ ਜਿਹੜੀ ਉਹ ਹੋ ਸਕਣ ਦੀ ਸੰਭਾਵਨਾ ਹੈ, ਕਿਉਂਕਿ ਇਰਾਨ ਉਪਰ ਜਿਹੜਾ ਮਾਲੀ ਹਾਲਤ ਕਮਜ਼ੋਰ ਕਰਨ ਦਾ ਜਿਹੜਾ ਉਹ ਡਰਾਵਾ ਆ ਖੱਟ ਸਾਹਿਬ ਜੀ, ਉਹਦੀ ਇਕਾਨਮੀ ਫੇਲ ਕਰਨ ਦਾ, ਉਹਨੂੰ ਭੁੱਖਾ ਮਾਰਨ ਦਾ, ਇਹਦੇ ਅੱਗੇ ਟਰੰਪ ਸਾਹਿਬ
0: ਨੇ ਸੁਣਿਆ ਕਿ ਨਵੀਂ ਕਰੰਸੀ ਛਾਪ ਲਈ ਪੁਰਾਣੀ ਸਾਰੀ ਬੰਦ ਕਰ ਦੇਣ ਲੱਗੇ ਉਹ, ਇਰਾਨ ਨੇ ਕਿ ਨਵੀਂ ਕਰੰਸੀ ਜਿਹੜੀ ਆ ਉਹ ਬਰਾਬਰ ਤੇ ਲੈ ਆਉਣਗੇ ਜੀ, ਹੋਰ ਜੋ ਮਰਜ਼ੀ ਹੈ ਨਾ ਉਹ ਸਟਾਰਟਿੰਗ ਦੇ ਵਿਚ ਤੇ ਉਹ ਪਾਵਰਫੁਲ ਹੀ ਹੋਏਗੀ ਜਿੱਦਾਂ ਉਹਦੀ ਇੰਨੀ ਬੈਡ ਇਕਾਨਮੀ ਹੈਗੀ ਆ, ਤੇ ਹੋ ਸਕਦਾ ਜੀ। ਅੱਛਾ, ਦੂਜੀ ਗੱਲ ਇਹ ਚੀਮਾ ਸਾਹਿਬ ਕਿ ਪੁੱਤਰ ਨੇ ਖਰਾ ਚਾਈਨਾ ਨੇ ਕਿਹਾ ਨਹੀਂ, ਪੁੱਤਰ ਨੇ ਕਿਹਾ ਕਿ ਮੈਂ ਮੈਨੂੰ ਦੇ ਜਿਹੜਾ ਵੀ ਯੂਰੀਨ ਹੈਗਾ ਤੇਰਾ ਕੋਲ, ਨਿਊਕਲੀਅਰ ਦਾ
1: ਯੂਰੇਨੀਅਮ ਜਿਹੜਾ ਹੈਗਾ, ਪਿਊਰੀਫਾਈਡ ਯੂਰੇਨੀਅਮ ਜਿਹੜਾ ਹੈਗਾ ਆ, ਉਹ ਪੁਟਿਨ ਨੇ ਮੰਗ ਲਿਆ ਹੋਣਾ, ਕਿਉਂਕਿ ਖਾਕ ਸਾਹਿਬ ਜੀ ਦੇਖੋ ਜਿਹੜਾ ਯੂਕਰੇਨ ਆ ਉਹਨਾਂ ਦੇ ਕੋਲ ਵੀ ਇਹ ਸਾਰੇ ਵੈਪਨ ਸੀਗੇ ਤੇ ਉਹ ਵੈਪਨ ਜਦੋਂ ਸੀਗੇ ਤੇ ਫੇਰ ਇਹਨਾਂ ਨੇ ਰੂਸ ਨੇ ਤੇ ਅਮਰੀਕਾ ਨੇ ਇਕੱਠੇ ਹੋ ਕੇ ਉਹਨੂੰ ਕਿਹਾ ਵੀ ਤੂੰ ਇਹ ਕੀ ਕਰਨੀ, ਤੂੰ ਕਿਹੜਾ ਕਿਸੇ ਨਾਲ ਲੜਨਾ ਆ, ਤੇ ਉਹਨੇ ਉਹ ਰੂਸ ਨੂੰ ਦੇ ਦਿੱਤੇ ਸੀਗੇ ਤੇ ਸ਼ਾਇਦ ਇਸੇ ਹੀ ਕਰਕੇ ਜਿਹੜਾ ਆ ਉਹ ਯੂਕਰੇਨ ਅੱਜ ਕੱਲ ਚਿੱਤਰਕਾਰ ਆ ਉਹਦੇ ਕੋਲ ਤੇ ਉਹਦੇ ਚਿੱਤਰਕਾਰ ਦੇ ਦੋ ਹੀ ਕਾਰਨੇ, ਇੱਕ ਤਾਂ ਉਹਨੇ ਉਹ ਨਿਊਕਲੀਅਰ ਹਥਿਆਰ ਸੀ ਜਿਹੜੇ ਉਹ ਵਾਪਸ ਕਰ ਦਿੱਤੇ, ਹੈ ਤਾਂ ਖੈਰ ਉਹ ਰੂਸ ਦੇ ਹੀ ਸੀ, ਰੂਸ ਦਾ ਹੱਕ ਸੀ ਕਿਉਂਕਿ ਉਹਨਾਂ ਨੇ ਤਾਂ
0: ਜੋ ਸਰਕਾਰ ਉਸ ਵੇਲੇ ਦੀ ਇਹਨੇ ਥੋੜੋ ਕੀਤੇ ਆ, ਓਲੈਂਸਕੀ ਨੇ ਥੋੜੋ ਕੀਤੇ ਆ, ਉਦੋਂ
1: ਹਾਂਜੀ ਇਹ ਤਾਂ ਉਦੋਂ ਹੀ ਜਦੋਂ 91 ਦੇ ਵਿਚ ਸੋਵੀਅਤ ਯੂਨੀਅਨ ਟੁੱਟੀ ਆ ਤੇ ਉਹਨਾਂ ਨੇ ਇਹ ਯੂਕਰੇਨ ਜਿਹੜਾ ਸੀਗਾ ਖਾਕ ਸਾਹਿਬ ਜੀ ਇੱਥੇ ਉਹ ਜਿਹੜੀ ਨਾ ਸੀਗੀ ਆਪਣੀ KGB ਏਜੰਸੀ ਆ ਜਿਹੜੀ ਉਥੋਂ ਦੀ ਰੂਸ ਦੀ, ਉਹ ਖਾਕ ਸਾਹਿਬ ਜੀ ਬਹੁਤ ਹਰ ਇੱਕ ਬੰਦੇ ਦਾ ਧਿਆਨ ਰੱਖਦੇ ਸੀਗੇ ਉਹ, ਮਤਲਬ ਤਾਂ ਕਿ ਇਹ ਮੁਲਕ ਜਿਹੜਾ ਟੁੱਟ ਨਾ ਜਾਵੇ ਤੇ ਮੈਂ ਜਦੋਂ ਉੱਥੇ ਗਿਆ 1971 ਦੀ ਗੱਲ ਆ ਇਹ, ਨਾ ਸੋਰੀ 1975 ਮਾਰਚ ਮਹੀਨੇ ਦੀ ਗੱਲ ਆ, ਤੇ ਉੱਥੇ ਖਾਕ ਸਾਹਿਬ ਜੀ ਉਹ ਬੜੀ ਪੂਰੀ ਐਨ ਉਹ ਰੱਖਦੇ ਸੀਗੇ ਹਰ ਬੰਦੇ ਤੇ, ਉੱਥੇ ਇਹ ਯੂਕਰੇਨ ਦੇ ਵਿਚ ਇਹ ਕਾਨੂੰਨ ਸੀਗਾ ਕਿ ਜੇ ਕੋਈ ਉਹਨਾਂ ਦੀ ਲੜਕੀ ਕਿਸੇ ਫੋਰਨ ਬੰਦੇ ਦੇ ਨਾਲ ਗੱਲਬਾਤ ਕਰਦੀ ਫੜੀ ਜਾਵੇ, ਉਹਨੂੰ ਪਹਿਲੀ ਵਾਰੀ ਵਾਰਨਿੰਗ, ਦੂਜੀ ਵਾਰੀ ਫੇਰ ਵਾਰਨਿੰਗ, ਤੀਜੀ ਵਾਰੀ ਉਹਦੇ ਸਿਰ ਤੇ ਔਸਰਾ ਲਾ ਦਿੰਦੇ ਸੀ ਉਹ।
0: ਇਹ ਯੂਕਰੇਨ ਦੇ ਵਿਚ ਏਦਾਂ ਹੁੰਦਾ ਸੀ?
1: ਹਾਂਜੀ ਯੂਕਰੇਨ ਦੇ ਵਿਚ ਏਦਾਂ ਹੁੰਦਾ ਸੀ,
0: ਕੋਈ ਵੀ ਕੰਟਰੀ ਦਾ ਵੀ ਹੋਵੇ, ਕੋਈ
1: ਬਾਹਰਲਾ। ਹਾਂਜੀ ਅੱਛਾ ਹੁਣ ਕੀ ਆ, ਭਾਰਤ ਦੇ ਵਿਚ ਖਾਕ ਸਾਹਿਬ ਜੀ ਜਦੋਂ ਆਪਣੇ ਸਾਡਾ ਸਮਾਂ ਸੀਗਾ, ਤੁਸੀਂ ਵੀ ਸ਼ਾਇਦ ਇਹ ਗੱਲਾਂ ਸੁਣੀਆਂ ਹੋਣੀਆਂ, ਉਦੋਂ ਜਿਹੜੀਆਂ ਬਜੁਰਗ ਮਾਤਾ ਹੁੰਦੀਆਂ ਸੀ ਉਹ ਕੋਈ ਛੋਟੀ ਬੱਚੀਆਂ ਤੁਹਾਨੂੰ ਪਤਾ ਪੇਲਤ ਕਰਦੀਆਂ ਹੁੰਦੀਆਂ ਕੋਈ ਨਾ ਕੋਈ, ਤੇ ਉਹਨੂੰ ਇੱਕ ਗਾਲ ਕੱਢਦੀਆਂ ਹੁੰਦੀਆਂ, ਹੜ ਨੀ ਸੁਮਨੀਏ ਸਰਮੁਨੀਏ ਕਹਿੰਦੀਆਂ ਹੁੰਦੀਆਂ ਨਾ
0: ਸਰਮੁਨੀਏ,
1: ਇਹ ਕਹਾਵਤ ਉਥੋਂ ਹੀ ਚੱਲੀ ਹੋਈ ਆ। ਉਹਨਾਂ ਜਦੋਂ ਪੁਰਾਣੇ ਸਮੇਂ ਦੇ ਵਿਚ ਜਿਹੜੀ ਇਸ ਤਰ੍ਹਾਂ ਦੀ ਔਰਤ ਹੁੰਦੀ ਸੀਗੀ ਉਹਨੂੰ ਉਹਦਾ ਉਹ ਸਰਮਾਨ ਦਿੰਦੇ ਹੁੰਦੇ ਸੀਗੇ, ਸੋ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਉੱਥੇ ਸੀਗਾ, ਸੋ ਮੈਨੂੰ ਇਹ ਲੱਗਦਾ ਸੀਗਾ ਵੀ ਇਹਨਾਂ ਦੇ ਉੱਤੇ ਜਿਹੜੀ ਕੋਈ ਨਾ ਕੋਈ ਗਵਰਨਮੈਂਟ, ਪਰ ਮੈਨੂੰ ਉਸ ਵੇਲੇ ਇਹਨਾਂ ਗੱਲਾਂ ਦਾ ਨਹੀਂ ਪਤਾ ਸੀ ਕਿ ਯੂਕਰੇਨ ਵੱਖਰਾ, ਸਾਨੂੰ ਤਾਂ ਖਾਸਾ ਹੀ ਸਾਰਾ ਰੂਸ ਹੀ ਜਿਹੜਾ ਹੁੰਦਾ ਸੀ, ਉਸ ਵੇਲੇ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਸੀਗਾ, ਸੋ ਉੱਥੇ ਜਿਹੜੀ ਸਖਤੀ ਤਾਂ ਸੀ। ਔਰ ਦੂਸਰੀ ਗੱਲ ਇਹ ਸੀਗੀ ਕਿ ਉਸ ਦੇਸ਼ ਦੇ ਵਿਚ ਖਾਕ ਸਾਹਿਬ ਜੀ ਬਾਹਰ ਨੀ ਤੁਸੀਂ ਕੋਈ ਚੀਜ਼ ਜਿਹੜੀ ਨਾ ਮਾਲਬੋਲ ਦੀਆਂ ਸਿਗਟਾਂ, ਉੱਥੇ ਤਾਂ ਜਿਹੜਾ ਇੱਦਾਂ ਦਾ ਸੀਗਾ ਵੀ ਮੈਂ ਤੁਹਾਨੂੰ ਆਪਣੀ ਉਦਾਹਰਨ ਦਿੰਦਾ ਖਾਕ ਸਾਹਿਬ ਜੀ, ਇੱਕ ਡਾਲਰ 10 ਸੈਂਟ ਜਿਹੜੇ ਹੁੰਦੇ ਆ ਨਾ, ਇੱਕ ਡਾਲਰ ਤੇ 10 ਸੈਂਟ ਆਪਣੇ ਅਮਰੀਕਨ ਡਾਲਰ ਦੇ, ਉਹਨਾਂ ਦਾ ਇੱਕ ਕਾਰਟਨ ਸਿਗਟਾਂ ਦਾ ਆਉਂਦਾ ਸੀ ਜਿਹਦੇ ਵਿਚ 10 ਡੱਬੀਆਂ ਹੁੰਦੀਆਂ, ਸਾਨੂੰ ਛਿਪ ਚੋਂ ਮਿਲਦਾ ਸੀਗਾ, ਉਹ ਵਾਰ 40, 45, 42, 43 ਰੂਬਲ ਦਾ ਵਿਕਦਾ ਸੀ, ਇੱਕ ਡਾਲਰ ਦਾ ਲੈ ਕੇ 40 ਰੂਬਲ ਦਾ, 35 ਰੂਬਲ ਦਾ, ਜਾਣੀ ਜਿੱਦਾਂ ਵੀ ਤੁਹਾਡਾ ਦਾਲ ਲੱਗ ਗਿਆ ਉਹ ਵਿਕ ਜਾਂਦਾ ਸੀ ਬਾਹਰ। ਅੱਛਾ ਹੁਣ ਖਾਕ ਸਾਹਿਬ ਜੀ ਉਹ ਜਿਹੜਾ ਇੱਕ ਰੂਬਲ ਉਸ ਵੇਲੇ ਸੀਗਾ, ਉਹ ਜੇ ਆਪਾਂ ਡਾਲਰ ਦਈਏ ਤਾਂ ਉਹ ਸਿਰਫ ਰੂਬਲ ਦੇ 65-66 ਪੈਸੇ ਬਣਦੇ ਹੁੰਦੇ ਸੀ। ਹਾਂਜੀ ਸੋ ਇਹ ਬਾਹਰਲੀਆਂ ਚੀਜ਼ਾਂ ਉਹ ਉੱਥੇ ਜਾਣ ਨਹੀਂ ਸੀ ਦਿੰਦੇ, ਤੇ ਲੋਕ ਆ ਤੁਹਾਨੂੰ ਪਤਾ ਵੀ ਪਾਗਲਪੰਟੀ ਹੁੰਦੀ ਆ, ਸ਼ੋਸ਼ੇ ਬੋਸ਼ੇ ਵੱਲ ਲੋਕ ਦੌੜਦੇ ਆ, ਤੇ ਉਹ ਫਿਰ ਸ਼ੋਸ਼ੇ ਬੋਸ਼ੇ ਉੱਤੇ ਆ ਚੀਊ ਗਮ ਹੋਈਆਂ, ਲਕਸ ਦਾ ਸਾਬਣ ਹੋਇਆ, ਜਾਂ ਇਹ ਮਾਲਬੋਰੋ ਦੀਆਂ ਸਿਗਟਾਂ ਜਾਂ ਹੋਰ ਇਹ ਚੀਜ਼ਾਂ ਉਹ ਅੰਦਰ ਨਹੀਂ ਸੀ ਜਾਣ ਦਿੰਦੇ ਰੂਸ ਦੇ, ਕਿਉਂਕਿ ਉਹ ਉਹਨਾਂ ਦਾ ਦੇਖੋ ਖਾਕ ਸਾਹਿਬ ਜੀ ਇਹ ਸੀਗਾ ਵੀ ਸਿਗਟ ਤੁਹਾਡੇ ਵਾਸਤੇ ਮਾੜੀ ਆ, ਹਾਨੀ ਕਰਕੇ ਹਰ ਪੈਕ ਦੇ ਉੱਤੇ ਲਿਖਿਆ ਆ ਵੀ ਜੇ ਤੁਸੀਂ ਫੇਰ ਵੀ ਨਹੀਂ ਟਾਲਣਾ ਤੁਸੀਂ ਮਰਨਾ ਹੀ ਆ, ਤਾਂ ਫਿਰ ਇੱਕ ਬ੍ਰਾਂਡ ਅਸੀਂ ਰੱਖਣਾ ਇਹ ਪੀ ਕੇ ਮਰੀ ਜਾਓ, ਅਸੀਂ ਤੁਹਾਨੂੰ 3600 ਬ੍ਰਾਂਡ ਅਮਰੀਕਾ ਵਾਂਗੂ ਨਹੀਂ ਦੇਣੇ, ਇਹ ਉਹਨਾਂ ਦੀ ਪਾਲਿਸੀ ਸੀਗੀ ਰਾਜਨੀਤੀ ਦੀ, ਇਹ ਪਾਲਿਸੀ ਸੀਗੀ। ਸੋ ਇਹਨਾਂ ਚੀਜ਼ਾਂ ਤੋਂ ਉੱਥੇ ਜਿਹੜੇ ਲੋਕ ਸੀਗੇ ਉਹ ਦੁਖੀ ਤਾਂ ਕਾਹਦੇ, ਉਹਨੂੰ ਰੋਜੀ ਰੋਟੀ ਸਾਰਿਆਂ ਨੂੰ ਮਿਲਦੀ ਸੀ, ਖੁਸ਼ ਸੀਗੇ, ਪਰ ਬੰਦਾ ਜਿਹੜਾ ਹੁਣ ਆਪਣੇ ਭਾਰਤ ਵਿਚ ਵੀ ਦੇਖ ਲਓ ਲੋਕ ਜ਼ਮੀਨਾਂ ਵੇਚ ਕੇ ਉਹ ਸੋਚੀਆਂ ਦੋਸਤਾਂ।
0: ਚੀਮਾ ਸਾਹਿਬ ਰੁਕੋ, ਜਿਸ ਟਾਈਮ ਤੇ ਤੁਸੀਂ ਗਏ ਆ ਉਦੋਂ ਰਸ਼ੀਆ ਇਕੱਠਾ ਸੀ ਨਾ?
1: ਹਾਂਜੀ ਸੋਵੀਅਤ ਯੂਨੀਅਨ ਇਕੱਠੀ ਸੀ।
0: ਹਾਂਜੀ ਬਿਲਕੁਲ ਸਹੀ ਕਹਿ ਰਿਹਾ, ਤੇ ਉਸ ਵੇਲੇ ਜਿਹੜੀ ਉੱਥੇ ਦੀ ਸਿਸਟਮ ਸੀ ਰਸ਼ੀਆ ਦਾ, ਉਦੋਂ ਜਿਹੜੇ ਆਮ ਲੋਕ ਕੰਮ ਕਰਦੇ ਸੀ ਉਹ ਸਰਕਾਰ ਲਈ ਕਰਦੇ ਸੀ ਜਾਂ ਪ੍ਰਾਈਵੇਟ ਕੰਪਨੀਆਂ ਚ ਵੀ ਸੀ, ਜਾਂ ਸੁਣਿਆ ਕਿ ਉਹਨਾਂ ਨੂੰ ਉਸ ਵੇਲੇ ਕੰਮ ਲਿਆ ਜਾਂਦਾ ਸੀ ਤੇ ਉਹਨਾਂ ਨੂੰ ਕੋਈ ਰੋਟੀ ਪਾਣੀ ਦਾ ਇੰਤਜ਼ਾਮ ਸੀ, ਕੰਟੀਨਾ ਸੀ ਉੱਥੋਂ ਖਾਓ ਤੇ ਪੈਸਾ ਕੋਈ ਨੀ, ਏਦਾਂ ਹੁੰਦਾ?
1: ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਸੀ, ਏਦਾਂ ਦੀ ਕੋਈ ਗੱਲ ਨਹੀਂ ਖਾਕ ਸਾਹਿਬ ਜੀ ਸੀਗੀ ਉੱਥੇ, ਇਹ ਸਿਸਟਮ ਜਿਹੜਾ ਸੀਗਾ ਉਹ ਏਦਾਂ ਦਾ ਸੀਗਾ ਤੁਹਾਡੀ। ਦੇਖੋ ਖਾਕ ਸਾਹਿਬ ਜੀ ਉਹਨਾਂ ਦਾ ਸਿਸਟਮ ਸੀਗਾ ਜਿਹੜਾ ਉਹ ਇਹ ਸੀਗਾ ਕਿ ਤੁਹਾਡਾ ਪਰਿਵਾਰ ਹੈਗਾ, ਤੁਹਾਡੇ ਕਿੰਨੇ ਬੱਚੇ ਆ, ਉਸ ਹਿਸਾਬ ਨਾਲ ਤੁਹਾਨੂੰ ਉਹਨਾਂ ਨੇ ਅਪਾਰਟਮੈਂਟ ਦੇ ਦੇਣੀ ਹੈ।
0: ਅੱਛਾ ਜੀ,
1: ਅਪਾਰਟਮੈਂਟ ਦੇ ਦੇਣੀ, ਉਹਦਾ ਕਿਰਾਇਆ ਤੁਹਾਡਾ ਕੋਈ ਨੀ, ਕਿਉਂਕਿ ਉਹ ਗਵਰਨਮੈਂਟ ਦੀ ਪ੍ਰੋਪਰਟੀ ਆ।
0: ਠੀਕ ਹੈ,
1: ਜਿੰਨਾ ਚਿਰ ਤੁਸੀਂ ਉੱਥੇ ਰਹਿਣਾ ਉਨ੍ਹਾਂ ਚਿਰ ਰਹੋਗੇ, ਜੇ ਤੁਹਾਡਾ ਪਰਿਵਾਰ ਫਿਰ ਗਾਹ ਖਿਲਰ ਗਿਆ, ਵੱਧ ਹੋ ਗਿਆ, ਤੁਹਾਨੂੰ ਹੋਰ ਅਪਾਰਟਮੈਂਟ ਦੇ ਦੇਣਗੇ, ਬੱਸਾਂ ਤੁਹਾਡੀਆਂ ਫ੍ਰੀ ਆ, ਤੁਹਾਨੂੰ ਉਹਦੇ ਚੋਂ ਕੋਈ ਪੈਸੇ ਪੂਸੇ ਕੋਈ ਨੀ ਲੱਗਦੇ, ਹਰੇਕ ਚੀਜ਼ ਤਕਰੀਬਨ ਫ੍ਰੀ ਸੀ, ਐਜੂਕੇਸ਼ਨ ਆ ਜਿਹੜੀ ਉਹ ਤੁਹਾਡੀ ਫ੍ਰੀ ਆ, ਤੇ ਜਿਹੜੀ ਮੈਡੀਸਨ ਆ ਉਹ ਸਾਰੀ ਦੀ ਸਾਰੀ ਤੁਹਾਡੀ ਫ੍ਰੀ ਆ, ਕੋਈ ਪੈਸਾ ਨੀ ਲੱਗਦਾ। ਯਾਨੀ ਕਿ ਜਿਹੜਾ ਉਹ ਨਾ ਬੇਸ ਉਹਨਾਂ ਦੀ ਪੇ ਸੀਗੀ ਇੱਕ, ਭਾਈ ਤੈਨੂੰ ਭਾਈ ਅਸੀਂ $200 ਦੇਣਾ, ਇਹ $200 ਤੇਰੀ ਰੋਟੀ ਵਾਸਤੇ, ਤੇਰੇ ਵੋਦਕਾ ਪੀਣ ਵਾਸਤੇ, ਤੇਰੇ ਕੱਪੜਿਆਂ ਵਾਸਤੇ, ਬਾਕੀ ਖਰਚਾ ਜਿਹੜਾ ਤੈਨੂੰ ਕੋਈ ਕਰਨ ਦੀ ਲੋੜ ਨੀ,
0: ਬਾਕੀ ਸਭ ਕੁਝ ਫ੍ਰੀ ਆ,
1: ਬਾਕੀ ਸਭ ਕੁਝ ਫ੍ਰੀ ਆ ਬਿਲਕੁਲ। ਹੁਣ ਉਹਦੇ ਨਾਲ ਇਹ ਵੀ ਸੀਗਾ ਕਿ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਾਕਾ ਸਾਹਿਬ, ਜੇ ਇੱਕ ਬੰਦਾ ਇੰਜੀਨੀਅਰ ਆ, ਸਿਵਲ ਇੰਜੀਨੀਅਰ ਲਾ ਲਓ, ਉਹਦੇ ਕੋਈ ਪੁਲ ਬਣਦਾ ਆ, ਪੁਲ ਬਣਦਾ ਜਿੱਥੇ ਉਹ ਰਹਿੰਦਾ, ਪੁਲ ਉਥੋਂ 150 ਮੀਲ ਦੂਰ ਜਾਂ 50 ਕਿਲੋਮੀਟਰ ਜਾਂ 100 ਕਿਲੋਮੀਟਰ ਦੂਰ ਆ, ਉਹਨੂੰ ਉਥੋਂ ਦੀ ਗੌਰਮੈਂਟ ਕੀ ਕਰਦੀ ਸੀ, ਭਾਈ ਆਹ ਹੈਗੀਆਂ ਚਾਬੀਆਂ, ਤੇ ਆਹ ਤੇਰੀ ਖੜੀ ਆ ਗੱਡੀ, ਤੇ ਉੱਥੇ ਹੈਗਾ ਗੈਸ ਸਟੇਸ਼ਨ, ਉੱਥੇ ਹੈਗਾ ਮਕੈਨਿਕ, ਉੱਥੇ ਉਹ ਟਾਇਰ ਪਾਉਣ ਵਾਲਾ ਬੰਦਾ ਆ, ਇਹਨੂੰ ਕੋਈ ਗੱਡੀ ਦੀ ਖਰਾਬੀ ਹੋਵੇ ਤੂੰ ਉੱਥੇ ਲਿਜਾ ਕੇ ਖੜ ਦੇਣੀ, ਤੇਰਾ ਪੈਸਾ ਕੋਈ ਨੀ ਲੱਗਣਾ।
0: ਉਹੀ ਗੱਲ ਹੋ ਗਈ ਜਿਹੜੀ ਮੈਂ ਕਹਿ ਰਿਹਾ ਸੀ ਨਾ।
1: ਹਾਂਜੀ ਬਿਲਕੁਲ। ਹਾਂ, ਹੁਣ ਜਿੱਦਣ ਤੁਸੀਂ ਰਿਟਾਇਰ ਹੋ ਗਏ, ਉਹ ਕਹਿੰਦੇ ਭਾਈ ਚਾਬੀਆਂ ਦੇ ਦੇ, ਗੱਡੀ ਤੇਰੀ ਨੀ, ਗੱਡੀ ਗਵਰਨਮੈਂਟ ਦੀ ਆ,
0: ਆਰਾਮ ਕਰ ਕਰ,
1: ਤੂੰ ਆਰਾਮ ਕਰ, ਉਹਨੂੰ ਪੈਨਸ਼ਨ ਨੀ ਮਿਲੀ ਜਾਣੀ, ਜਿਹਦੇ ਨਾਲ ਰੱਜ ਕੇ ਵੋਦਕਾ ਪੀ ਸਕਦਾ, ਰੱਜ ਕੇ ਕੱਪੜੇ ਪਾ ਸਕਦਾ, ਇਸ ਤਰ੍ਹਾਂ ਦੀਆਂ ਸਹੂਲਤਾਂ ਉੱਥੇ ਹੈਗੀਆਂ ਸੀ। ਫਿਰ ਬਕਾਇਦਾ ਸਾਲ ਬਾਅਦ ਉਹਨਾਂ ਨੂੰ ਛੁੱਟੀ ਮਿਲਦੀ ਸੀਗੀ, ਜਿਹਦੇ ਵਿੱਚ ਇਹ ਹੁੰਦਾ ਸੀਗਾ ਤੁਸੀਂ ਸਾਰੀ ਸੋਵੀਅਤ ਯੂਨੀਅਨ ਜਿੱਥੇ ਮਰਜ਼ੀ ਜਾਓ, ਟ੍ਰੇਨਾਂ ਦੀਆਂ ਟਿਕਟਾਂ ਫ੍ਰੀ, ਸਾਰਾ ਕੁਝ, ਬਹੁਤ ਸਹੂਲਤਾਂ ਸੀਗੀਆਂ। ਪਰ ਜਿਹੜਾ ਆਹ ਨਾ ਚਮਕਦਮ ਕਿਆ, ਇਹ ਨੀ ਸੀ, ਹੈ
0: ਨੀ ਸੀ ਬਿਲਕੁਲ।
1: ਹਾਂਜੀ,
0: ਜ਼ਿੰਦਗੀ ਸੀ,
1: ਸਧਾਰਨ ਜ਼ਿੰਦਗੀ,
0: ਚੀਜ਼ ਦੀ ਨੀ ਹੈ, ਖਾਣ ਪੀਣ ਵੱਲੋਂ, ਕੱਪੜੇ ਵੱਲੋਂ, ਹਰ ਚੀਜ਼ ਵੱਲੋਂ ਕੁਛ ਕੋਈ ਮਸਲਾ ਨੀ,
1: ਕੋਈ ਮਸਲਾ ਹੀ ਨੀ ਹੈ ਖਾਕ ਸਾਹਿਬ, ਕੋਈ ਮਸਲਾ ਨੀ। ਜਿਹੜੇ ਲੋਕ ਉਥੋਂ ਸੋਵੀਅਤ ਯੂਨੀਅਨ ਦੇ ਨਾਲ ਟੁੱਟ ਕੇ ਆਏ ਹੋ ਇੱਥੇ, ਉਹ ਕਈ ਲੋਕ ਤਾਂ ਉਹ ਕਹਿੰਦੇ ਯਾਰ ਇਹ ਸਾਲ ਕੋਈ ਲਾਈਫ ਹੈ, ਕਹਿੰਦੇ ਉੱਥੇ ਵਧੀਆ ਸੀ, ਪਰ ਉਹ ਬੰਦੇ ਨੂੰ ਜਿੱਦਾਂ ਉਹ ਕਹਿੰਦੇ ਨਾ ਦੂਜੇ ਦੀ ਥਾਲ ਦੇ ਵਿੱਚ ਲੱਡੂ ਜਿਹੜਾ ਉਹ ਬੜਾ ਲੱਗਦਾ, ਇਹ ਜਿਹੜੀ ਉਹ ਸੀਗੀ ਪ੍ਰੋਬਲਮ ਉਹਨਾਂ ਨੂੰ, ਹੋਰ ਕੋਈ ਗੱਲ ਨੀ। ਤੇ ਆਪਾਂ ਸੀਗੇ ਹੁਣ ਖਬਰ ਜਿਹੜੀ ਆਪਾਂ ਕਰਨੀ ਅੱਗੇ, ਉਹ ਅਮਰੀਕਾ ਤੇ ਇਜ਼ਰਾਇਲ ਵਿੱਚ ਜਿਹੜਾ ਸਮਝੌਤਾ ਕਰਵਾਉਣ ਵਿੱਚ ਪਾਕਿਸਤਾਨ ਜਿਹੜੀ ਆ ਉਹ ਕਾਫੀ ਖਰਚਾ, ਵੀ ਤੁਹਾਨੂੰ ਪਤਾ ਪਈ
0: ਸਾਹਿਬ ਉਹ ਕੰਮ ਖਤਮ ਹੋ ਗਿਆ, ਹੁਣ ਉਹਨਾਂ ਨੇ ਫੇਰ ਕੋਸ਼ਿਸ਼ ਕਰ ਰਹੇ।
1: ਹਾਂਜੀ ਹਾਂਜੀ, ਉਹ ਹੁਣ ਹੁਣ ਕੀ ਆ ਕਿ ਅੱਜ ਜਿਹੜੇ ਆ ਪਾਕਿਸਤਾਨ ਦੇ ਹੈਗੇ ਆਪਣੇ ਮਿਲਟਰੀ ਦੇ ਅਫਸਰ, ਉਹਨਾਂ ਦਾ ਨਾਮ ਵੀ ਗਾਹਾਂ ਜਾ ਕੇ ਆਉਣਾ ਆ, ਉਹ ਖਤ ਸਾਹਿਬ ਜੀ ਉੱਥੇ ਗਏ ਆ ਇਰਾਨ, ਉਹ ਇਰਾਨ ਗਏ ਆ ਤੇ ਇਰਾਨ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਉਹ ਕਰਨ ਗਏ ਆ, ਤੇ ਉਥੋਂ ਹੁਣ ਟਰੰਪ ਸਾਹਿਬ ਨੇ ਵੀ ਕਹਿਤਾ, ਉਹ ਆਪਾਂ ਖਬਰ ਦੇ ਵਿੱਚ ਗਾਹਾਂ ਜਾ ਕੇ ਕਰਦੇ ਆ ਗੱਲ।
0: ਸਾਹਿਬ ਤਾਂ ਹੁਣ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਮੈਂ ਬਾਹਰ ਨਿਕਲ ਆਵਾਂ ਇਹਦੇ ਵਿੱਚੋਂ, ਸਭ ਕੁਝ ਛੱਡ ਛੁੱਟ ਕੇ ਇਸਰਾਇਲ ਤੇ ਤੁਸੀਂ ਲੜੋ ਜੋ ਕਰਨਾ ਕਰੋ, ਤੇ
1: ਕਿਉਂਕਿ
0: ਹੁਣ ਜਿਹੜਾ ਚਾਈਨਾ ਵਾ ਉਹ ਵੀ ਖੁੱਲ ਕੇ ਸਪੋਰਟ ਦੇ ਵਿੱਚ ਆ ਗਿਆ।
1: ਬਿਲਕੁਲ ਬਿਲਕੁਲ ਬਿਲਕੁਲ,
0: ਟਰੰਪ ਸਾਹਿਬ ਨੇ ਕਿਹਾ ਸੀ ਨਾ ਕਿ ਅਸੀਂ ਇਥੋਂ ਕੋਈ ਨੰਗਣ ਨਹੀਂ ਦੇਣਾ ਜਹਾਜ਼, ਤੇ ਇਹ ਹੋਣਾ ਵੋ ਹੋਣਾ, ਉਹ ਵੀ ਲੋਕੀ ਨਗਾਈ ਜਾ ਰਿਹਾ ਟਰੰਪ ਸਾਹਿਬ।
1: ਹਾਂਜੀ,
0: ਬੈਕਅਪ ਹੋ ਗਿਆ ਕੰਮ,
1: ਬਿਲਕੁਲ ਬਿਲਕੁਲ। ਹੁਣ ਟਰੰਪ ਸਾਹਿਬ ਦੀ ਇਸ ਵੇਲੇ ਪ੍ਰੋਬਲਮ ਖੱਕ ਸਾਹਿਬ ਦੀ ਇਹ ਹੈ, ਉਹ ਨਿਕਲਣਾ ਚਾਹੁੰਦੇ ਆ, ਪਰ ਉਹ ਜਿਹੜੇ ਆ ਉਹ ਅਮਰੀਕਨ ਪਰਜਾ ਆ, ਜਾਂ ਜਿਹੜੇ ਦੁਨੀਆਂ ਦੇ ਕੰਟਰੀ ਆ, ਦੇਖੋ ਹੁਣ ਸਾਰਾ ਯੂਰਪ ਵੀ ਉਹਦੇ ਖਿਲਾਫ਼ ਆ, ਇੱਥੇ ਦੀ ਵੀ ਪਰਜਾ ਖਿਲਾਫ਼ ਆ, ਉਹ ਜਿਹੜੇ ਆ ਹੁਣ ਉਹ ਇੱਕੋ ਗੱਲ ਤੇੜੇ ਹੋਏ ਆ ਕਿ ਜਿਹੜਾ ਦੁਨੀਆਂ ਦੇ ਵਿੱਚ ਮੇਰਾ ਪ੍ਰਤੀਬਿੰਬ ਜਿਹਨੂੰ ਆਪਾਂ ਕਹਿੰਦੇ ਇੱਦਾਂ ਦਾ ਹੋਵੇ ਵੀ ਮੈਂ ਜੇਤੂ ਹਾਂ ਇਸ ਲੜਾਈ ਦਾ,
0: ਬਸ ਇਹ ਕਹਿ ਦੇ ਰਾਹ ਨੀ, ਖੁਦ ਕਹਿ ਦੇ ਤੁਸੀਂ ਜਿੱਤ ਗਏ ਜੀ,
1: ਤੁਸੀਂ ਜਿੱਤ ਗਏ, ਬਸ ਇੱਥੇ ਉਹ ਅੜਿਆ ਹੋਇਆ, ਹੋਰ ਕੋਈ ਗੱਲ ਨੀ,
0: ਗੱਲ ਇੰਨੀ ਆ, ਹੋਰ ਕੁਛ ਨੀ ਹੈ।
1: ਹਾਂਜੀ, ਗੱਲ ਇੰਨੀ ਆ, ਇੱਥੇ ਉਹ ਅੜਿਆ ਹੋਇਆ, ਉਹ ਦੁਨੀਆਂ ਨੂੰ ਦਿਖਾਲਣ ਦੀ ਕੋਸ਼ਿਸ਼ ਕਰਦਾ ਆ, ਪਰ ਉਹ ਜਿੱਧਰ ਵੀ ਜਾਂਦਾ ਉਹਨੂੰ ਮਾਰ ਪੈਂਦੀ ਆ, ਜਿੱਦਾਂ ਤੁਸੀਂ ਹੁਣੇ ਉਹ ਜਹਾਜ਼ਾਂ ਦੀ ਗੱਲ ਕਰਕੇ ਦੇਖ ਰਹੇ ਆ, ਉੱਥੇ ਕਹਿੰਦਾ ਆ ਵੀ ਮੈਂ ਆਹ ਕਰ ਦੂੰਗਾ, ਤਾਂ ਭਾਈ ਨਹੀਂ ਉਹ ਜਹਾਜ਼ ਬਿਲਡੀ ਲੰਘਦੇ ਜਾਂਦੇ ਆ,
0: ਲੰਘਦੇ ਜਾਂਦੇ ਬਿਲਕੁਲ।
1: ਹਾਂਜੀ, ਤੇ ਇਹ ਜਿਹੜੀ ਹੁਣ ਲੜਾਈ ਇਹਦੇ ਵਿੱਚ ਸਮਝੌਤਾ ਕਰਾਉਣ ਵਿੱਚ ਜਿਹੜੀਆਂ ਪਾਕਿਸਤਾਨ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ, ਤੇ ਉਹ ਉੱਥੇ ਗਏ ਹੋਏ ਆ, ਤੇ ਉਹਨਾਂ ਨੂੰ ਹੁਣ ਜਿਹੜਾ ਮੈਨੂੰ ਲੱਗਦਾ, ਕਿਉਂਕਿ ਟਰੰਪ ਨੇ ਵੀ ਜਿਹੜਾ ਖਤ ਸਾਹਿਬ ਜੀ ਉਹ ਕਹਿਤਾ ਕਿ ਇਹ ਜਿਹੜਾ ਫੈਸਲਾ ਇਸ ਵੇਲੇ ਆ ਜਿਹੜਾ ਉਹ ਸੰਭਵ ਹੈਗਾ, ਕਹਿਣ ਦਾ ਮਤਲਬ ਪੋਸੀਬਲ ਹੈਗਾ ਆ,
0: ਸਾਹਿਬ ਹੋ ਜਾਵੇ ਗੱਲ ਮੁੱਕੇ ਜੀ, ਭਾਜੀ
1: ਗੱਲ ਮੁੱਕੇ, ਬਿਲਕੁਲ ਬਿਲਕੁਲ ਖਤ ਸਾਹਿਬ ਜੀ।
0: ਉਧਰ ਤੁਰਕੀ ਵੀ ਜਿਹੜਾ ਉਹ ਪੈਰਡ ਆ ਗਿਆ ਜੀ, ਕਹਿੰਦਾ ਮੈਂ ਆ ਜਾਓ ਫਿਰ ਮੈਂ ਵੀ ਤਿਆਰ ਆ ਤੁਹਾਡੇ ਨਾਲ ਇਸਰਾਇਲ।
1: ਹਾਂਜੀ ਬਿਲਕੁਲ ਬਿਲਕੁਲ, ਤੇ ਕਿਉਂਕਿ ਇਰਾਨ ਉੱਪਰ ਮਾਲੀ ਹਾਲਤ ਦਾ ਜਿਹੜਾ ਉਹ ਇਹ ਪਾਉਣਾ ਚਾਹੁੰਦੇ ਸੀ ਟਰੰਪ ਸਾਹਿਬ, ਤੇ ਉਹ ਵੀ ਇਹਨਾਂ ਦੀ ਗੱਲ ਆ ਜਿਹੜੀ ਪੂਰੀ ਭੁੱਗੀ ਨੀ, ਇਹ ਚਾਹੁੰਦੇ ਸੀਗੇ ਵੀ ਮੈਂ ਉਹਦਾ ਤੇਲ ਆ ਜਿਹੜਾ ਉਥੋਂ ਬਿਲਕੁਲ ਬਾਹਰ ਜਾਣਾ ਬੰਦ ਕਰ ਦਊਗਾ, ਇਹ ਸੀਗਾ ਮਕਸਦ ਕਿਉਂਕਿ ਦੇਖੋ ਕਾਕ ਸਾਹਿਬ ਜੀ ਉਹ ਜਿਹੜਾ ਗਲਫ ਆ ਨਾ ਜਿਹੜਾ ਪਾਸ਼ਚਿਮ ਗਲਫ ਜਿਹਨੂੰ ਕਹਿੰਦੇ ਉਹਦੇ ਵਿੱਚ ਤਾਂ ਇਹ ਜਾ ਨਹੀਂ ਸਕਦਾ ਅੱਛਾ ਉਹ ਹੁਣ ਛੇਪੇ ਦੇ ਬਾਹਰ ਜਿੱਥੇ ਓਪਨ ਵਾਟਰ ਆ ਉੱਥੇ ਖੜੇ ਆ ਤੇ ਉਥੋਂ ਇਹਨਾਂ ਨੂੰ ਉਹਨਾਂ ਨੂੰ ਇਹ ਵਾਰਨਿੰਗ ਵੂਰਨਿੰਗ ਦਿੰਦੇ ਆ ਉਹ ਜਿਹੜੇ ਡਰ ਜਾਂਦਾ ਉਹ ਪਿੱਛੇ ਮੋੜ ਜਾਂਦਾ ਤੇ ਜਿਹੜੇ ਨਹੀਂ ਡਰਦੇ ਉਹ ਆਪਣੇ ਲੈ ਜਾਂਦੇ ਆ ਜਹਾਜ਼ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਉੱਥੇ ਬਣੀ ਹੋਈ ਆ ਦਬਕੇ ਛਾਪਕੇ ਚੱਲ ਰਹੇ ਆ ਖਾਕ ਸਾਹਿਬ ਜੀ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਦਬਕਿਆਂ ਤੋਂ ਗੱਲ ਆ ਜਿਹੜੀ ਹੁਣ ਟਰੰਪ ਸਾਹਿਬ ਦੇ ਹੱਥੋਂ ਨਿਕਲ ਚੁੱਕੀ ਆ ਤੇ ਇਧਰ ਜਿਹੜਾ ਇੰਟਰਨਲ ਅਮਰੀਕਾ ਦੀ ਇੰਟਰਨਲ ਹਾਲਾਤ ਆ ਜਿਹੜੇ ਇਹ ਵੀ ਟਰੰਪ ਦੇ ਉੱਪਰ ਕਾਫੀ ਜਿਹੜਾ ਉਹ ਦਬਾਅ ਪਾ ਰਹੇ ਆ
0: ਬਿਲਕੁਲ ਪੈ ਰਿਹਾ ਜੀ ਅਮਰੀਕਾ ਚੋਂ ਹੀ ਪੈ ਰਿਹਾ ਜੀ ਬਹੁਤ ਵੱਡਾ
1: ਹਾਂਜੀ ਬਿਲਕੁਲ ਤੇ ਇਹ ਹੁਣ ਜਿਹੜੀ ਆ ਖਾਕ ਸਾਹਿਬ ਜੀ ਮਸਲਾ ਜਿਹੜਾ ਕਾਫੀ ਉਲਝਿਆ ਹੋਇਆ ਹੈ ਤੇ ਟਰੰਪ ਨੂੰ ਆਪਣੀ ਜਿਹੜੀ ਆ ਸਰਦਾਰੀ ਦਾ ਹੰਕਾਰ ਅਤੇ
0: ਬਣੇਗਾ ਫਿਰ ਜੇ ਟਰੰਪ ਸਾਹਿਬ ਬੈਕਅਪ ਹੋ ਗਿਆ ਅਮਰੀਕਾ ਬੈਕਅਪ ਹੋ ਗਿਆ ਤੇ ਫਿਰ ਇਸਰਾਇਲ ਦਾ ਕੀ ਬਣੇਗਾ
1: ਇਜ਼ਰਾਇਲ ਦਾ ਖਾਕ ਸਾਹਿਬ ਜੀ ਹੁਣ ਇਜ਼ਰਾਇਲ ਆ ਜਿਹੜਾ ਉਹਨੂੰ ਫਿਰ ਉਹ 1967 ਦੇ ਵਿੱਚ ਜਿਹੜਾ ਸਮਝੌਤਾ ਹੋਇਆ ਸੀਗਾ ਉਹ ਫਿਰ ਉਹਦੀ ਟੈਰੀਟੋਰੀ ਮੋੜਨੀ ਪਊਗੀ
0: ਉਧਰ ਉਹਨੇ ਵੀ ਕਹਿਤਾ ਰਸ਼ੀਆ ਨੇ ਪੁੱਤਰ ਨੇ ਵੀ ਕਹਿਤਾ ਕਿ ਮੈਂ ਆ ਕੇ ਫਲਸਤੀਨ ਦੇ ਵਿੱਚ ਡੇਰੇ ਲਾ ਲੈਣੇ ਆ ਤੇ ਮੈਂ ਦੇਖਾਂ ਕਿਹੜਾ ਮੈਨੂੰ ਡੱਕਦਾ
1: ਬਿਲਕੁਲ
0: ਹਨਾ ਫਿਰ ਜੇ ਇਸਰਾਇਲੀ ਬਦਮਾਸ਼ੀ ਦਿਖਾਈ ਜਾਣੀ ਇਸਰਾਇਲ ਨੇ ਟੋਟਲੀ ਫਿਰ ਤੇ ਕੋਈ ਨਾਲ ਹੋਰ ਜਿੱਦਾਂ ਹੁਣ ਤੁਰਕੀ ਨਾਲ ਜੁੜ ਗਿਆ ਜਾਂ ਕੋਈ ਹੋਰ ਜੁੜ ਗਿਆ ਫਿਰ ਇਸਰਾਇਲ ਨੂੰ ਨਾ ਪਤਾ ਕੀ ਆ ਉਹਨੂੰ ਇਹ ਮਸਲਾ ਕਿ ਮੇਰੇ ਨਾਲ ਯੂਰਪ ਹੈਗਾ ਮੇਰੇ ਨਾਲ ਅਮਰੀਕਾ ਹੈਗਾ ਮੈਂ ਜੋ ਮਰਜ਼ੀ
1: ਉਹਦੇ ਨਾਲ ਕੋਈ ਨਹੀਂ ਹੈ ਇਸ ਵੇਲੇ ਖਾਕ ਸਾਹਿਬ ਜੀ ਉਹਦੇ ਨਾਲ ਕੋਈ ਨਹੀਂ ਹੈਗਾ ਨਾ
0: ਵੀ ਅਮਰੀਕਾ ਵੀ ਬੈਕਅਪ ਹੋ ਰਿਹਾ ਔਰ ਫਿਰ ਕੱਲਾ ਫਿਰ ਕੱਲਾ ਕੁੱਟ ਖਾਏਗਾ ਉਹਨਾਂ ਕੋਲੋਂ ਫਿਰ ਬੇਕੂਫੀ ਦੀ ਹੱਦ ਖਤਮ ਕਰ ਦੇਣਾ ਚਾਹੀਦਾ ਉਹਨਾਂ ਨੂੰ ਉਹਨਾਂ ਦਾ ਹਿੱਸਾ ਦੇ ਦਿਓ ਕਿ ਭਾਈ
1: ਦੇ ਦਿਓ ਬਿਲਕੁਲ
0: ਆਰਾਮ ਨਾਲ ਰਹੋ ਜਿਸ ਤਰ੍ਹਾਂ ਤੁਸੀਂ ਰਹਿ ਰਹੇ ਸੀ ਪਹਿਲਾਂ ਆਪਣੇ ਮਕਾਨ ਮਕੂਨ ਬਣਾਓ ਜੋ ਬਣਾਉਣਾ ਬਣਾਓ
1: ਬਿਲਕੁਲ ਬਿਲਕੁਲ ਪਰ ਉਹ ਖਾਕ ਸਾਹਿਬ ਜੀ ਚੰਗਲਿਆ ਹਟਦਾ ਹੀ ਨਹੀਂ ਉਹ ਦਿਮਾਗ ਉਹਦਾ ਖਰਾਬ ਆ ਇਧਰ ਦੋਨੇ ਹੀ ਰਲ ਗਏ ਖਾਕ ਸਾਹਿਬ ਜੀ ਇੱਧਰ ਟਰੰਪ ਸਾਹਿਬ ਰਲ ਗਿਆ ਤੇ ਉਧਰ ਉਹ ਰਲ ਗਏ ਆ ਤੇ ਇਹ ਦੋਨਾਂ ਨੇ ਅੱਤ ਜਿਹੜੀ ਚੱਕੀ ਹੋਈ ਸੀ ਪਰ ਇਹਦਾ ਬਹੁਤਾ ਚੇਤਾ ਲੈਣਾ ਨੀਗਾ ਛੇਤੀ ਜਿਹੜਾ ਉਹ ਮਾਮਲਾ ਜਿਹੜਾ ਉਹ ਹੱਲ ਹੋ ਜਾਣਾ ਆ ਤੇ ਹੁਣ ਜਿਹੜੀ ਗੱਲਬਾਤ ਤੁਸੀਂ ਕਰਕੇ ਹਟੇ ਆ ਟਰੰਪ ਸਾਹਿਬ ਦੀ ਪ੍ਰੋਬਲਮ ਆ ਜਿਹੜੀ ਇਹੀ ਸੇਮ ਪ੍ਰੋਬਲਮ ਆ ਜਿਹੜੀ ਨੇਤਾਨਯਾਹੂ ਦੀ ਆ ਕਿਉਂਕਿ ਟਰੰਪ ਸਾਹਿਬ ਤਾਂ ਬਚ ਜਾਣਗੇ ਪਰ ਨੇਤਾ ਨਾ ਹੋਊ ਜਿੱਥੇ ਤੀਕਰ ਮੈਨੂੰ ਲੱਗਦਾ ਜਿੱਦਣ ਇਹ ਲੜਾਈ ਖਤਮ ਹੋ ਗਈ ਨਾ ਤੇ ਉਹਨੂੰ ਵੋਟ ਨਹੀਂ ਪਾਉਣੀ ਕਿਸੇ ਨੇ ਨੇਤਾ ਨਾ ਹੋਊ
0: ਨੇ ਇਹਨੂੰ ਧੂ ਲੈਣਾ ਇਸਰਾਇਲ ਦੇ ਲੋਕਾਂ ਨੇ ਕਿ ਤਬਾਹੀ ਲੋਕਾਂ ਦੀ ਹੋ ਗਈ ਆ ਉੱਥੇ ਦੇਖੋ ਨਾ ਲੜਾਈ ਦੇ ਵਿੱਚ ਚੀਮਾ ਸਾਹਿਬ ਹੁੰਦਾ ਕੀ ਹੈ ਕਿ ਹਰ ਬੰਦਾ ਕਹਿੰਦਾ ਯਾਰ ਅਸੀਂ ਬੜੀ ਵਧੀਆ ਸੇਫ ਕੰਟਰੀ ਦੇ ਵਿੱਚ ਬੈਠੇ ਆ ਕੋਈ ਲੜਾਈ ਨੀ ਕੋਈ ਝਗੜਾ ਨੀ ਕੋਈ ਜਾਬ ਕਰ ਰਿਹਾ ਕੋਈ ਸ਼ੋਪਿੰਗ ਕਰ ਰਿਹਾ ਕੋਈ ਮਜ਼ੇ ਮਾਰ ਰਿਹਾ ਉੱਥੇ ਕਦੋਂ ਰਾਕੜਾ ਡਿੱਗਣਾ ਕਿੰਨੇ ਕਿੰਨੇ ਲੋਕ ਇਹ ਕਿਸਾਨ ਇਸਰਾਇਲ ਚ ਇਸਰਾਇਲ ਭਾਵਾਂ ਖਬਰ ਨਹੀਂ ਬਾਹਰ ਕੱਢਦਾ ਇਰਾਨ ਨੇ ਜਿੰਨੀਆਂ ਮਜ਼ਾਕ
1: ਹਾਂਜੀ
0: ਸਾਨੂੰ ਕਿਸੇ ਚੀਜ਼ ਤੱਕ ਉਹਦੀ ਮਿਜ਼ਾਇਲ ਅਮਰੀਕਾ ਤੱਕ ਪਹੁੰਚਦੀ ਨਹੀਂ ਹੈ ਅਸੀਂ ਕਿਉਂ ਵਿੱਚ ਜਾ ਕੇ
1: ਬਿਲਕੁਲ ਬਿਲਕੁਲ ਖਾਕ ਸਾਹਿਬ ਜੀ ਉਹਨੂੰ ਜਿਹੜਾ ਡਰ ਆ ਜਿਸ ਤਰ੍ਹਾਂ ਟਰੰਪ ਦੀ ਤਾਂ ਟਰੰਪ ਸਾਹਿਬ ਦੀ ਪ੍ਰੋਬਲਮ ਹੈਗੀ ਹੋਰ ਇਹ ਤਾਂ ਚਾਹੁੰਦਾ ਆ ਭਾਈ ਮੇਰੀ ਬੱਲੇ ਬੱਲੇ ਹੋਵੇ ਮੈਂ ਲੜਾਈ ਜਿੱਤ ਲਿੱਤੀ ਤੇ ਅਮਰੀਕਾ ਦੇ ਵਿੱਚ ਮੇਰੀ ਬੱਲੇ ਬੱਲੇ ਜਿਹੜਾ ਨੇਤਾ ਜਾਂ ਹੋਆ ਉਹਦੀ ਪ੍ਰੋਬਲਮ ਇਹ ਆ ਕਿ ਅਗਰ ਉਹ ਹਾਰਦਾ ਆ ਜਿੱਦਣ ਉਹ ਹਾਰ ਗਿਆ ਤੇ ਗਾਹਾਂ ਇਲੈਕਸ਼ਨ ਹੋਣੀ ਆ ਹੁਣ ਮੇਰਾ ਖਿਆਲ ਉਹਨਾਂ ਦੀ ਇਲੈਕਸ਼ਨ ਪਹਿਲਾਂ ਹੋ ਜਾਂਦੀ ਅਮਰੀਕਾ ਨਾਲ ਥੋੜਾ ਚਿਰ ਹੀ ਰਹਿੰਦਾ ਆ ਜਦੋਂ ਇਲੈਕਸ਼ਨ ਹੋਣੀ ਆ ਤੇ ਉਹ ਹਾਰ ਜਾਣਾ
0: ਬਿਲਕੁਲ ਉਹਨਾਂ ਨੂੰ ਉੱਥੇ ਨਵੀਂ ਸਰਕਾਰ ਨੇ ਟੰਗਣਾ ਇਹਨੂੰ
1: ਨਵੀਂ ਸਰਕਾਰ ਨੇ ਉੱਥੇ ਵੀ ਟੰਗਣਾ ਤੇ ਜਦੋਂ ਨਵੀਂ ਸਰਕਾਰ ਦਾ ਜੇ ਜ਼ੋਰ ਚੱਲਿਆ ਤਾਂ ਉਹਨਾਂ ਨੇ ਫਿਰ ਉੱਥੇ ਹੇਗ ਵੀ ਲੈ ਕੇ ਜਾਣਾ ਜਿਹੜੀ ਇੰਟਰਨੈਸ਼ਨਲ ਕੋਰਟ ਆ ਇਹਦੇ ਤੇ ਉਹ ਦੂਜੇ ਕੇਸ ਵੀ ਫਿਰ ਚੱਲਣਗੇ ਜਿਹੜੇ ਜੈਨੋਸਾਈਡ ਦੇ ਆ ਸੋ ਉਹਨੂੰ ਆਪਣਾ ਡਰ ਆ ਤੇ ਟਰੰਪ ਸਾਹਿਬ ਨੂੰ ਆਪਣਾ ਖੈਰ ਟਰੰਪ ਸਾਹਿਬ ਨੂੰ ਡਰ ਤਾਂ ਨਹੀਂ ਹੈ ਇਹਨੂੰ ਇਹ ਆ ਵੀ ਮੇਰੀ ਬੱਲੇ ਬੱਲੇ ਹੋਵੇ ਮੈਂ ਲੜਾਈ ਜਿੱਤ ਕੇ ਲਿਆਇਆ ਤੇ ਪਰ ਉਹਨੂੰ ਜਿਹੜਾ ਉਹ ਆਪਣੀ ਜਾਨ ਦਾ ਖਤਰਾ ਆ ਇਸ ਕਰਕੇ ਉਹ ਜਿਹੜਾ ਆ ਉਹ ਕਹਿੰਦੇ ਉਹਨੇ ਮਰਦਾ ਕੀ ਨਹੀਂ ਕਰਦਾ ਉਹ ਇਸ ਸਿਚੁਏਸ਼ਨ ਦੇ ਵਿੱਚ ਫਸਿਆ ਹੋਇਆ ਤੇ ਹੁਣ ਪਾਕਿਸਤਾਨ ਦੇ ਕਰਮਚਾਰੀ ਖਾਕ ਸਾਹਿਬ ਜੀ ਇਰਾਨ ਗਏ ਹੋਏ ਆ ਤੇ ਆਪਣੀਆਂ ਮੰਗਾਂ ਵਿਰੋਧੀ ਧਿਰ ਨੂੰ ਦੱਸ ਸਕਣ ਦੇ ਜਿਹੜੇ ਹੁਣ ਇਰਾਨ ਤੇ ਅਮਰੀਕਾ ਹੈਗਾ ਇਹ ਦੱਸ ਰਹੇ ਆ ਤੇ ਟਰੰਪ ਸਾਹਿਬ ਇਹ ਵੀ ਕਹਿ ਰਹੇ ਆ ਕਿ ਸਮਝੌਤਾ ਛੇਤੀ ਹੀ ਹੋਣ ਵਾਲਾ ਹੈਗਾ ਤੇ ਪਾਕਿਸਤਾਨ ਵੱਲੋਂ ਜਿਹੜੇ ਫੀਲਡ ਮਾਰਸ਼ਲ
0: ਪਾਕਿਸਤਾਨ ਨੂੰ ਆਪਣੇ ਘਰ ਸੰਭਾਲਣਾ ਚਾਹੀਦਾ ਐਵੇਂ ਵਿਚੋਲੇ ਬਣੇ ਫਿਰਦੇ ਹੋ ਤੁਸੀਂ ਇੰਡੀਆ ਨੀ ਵਿੱਚ ਬੜਿਆ ਚੁੱਪ ਕਰਕੇ ਸਾਈਡ ਤੇ ਬੈਠਾ ਪਾਕਿਸਤਾਨ ਦੀ ਅੰਦਰੂਨੀ ਹਾਲਤ ਇੰਨੀ ਮਾੜੀ ਆ ਕਿ ਉੱਥੇ ਲੋਕ ਭੁੱਖੇ ਮਰਨੇ ਚਾਲੂ ਹੋ ਗਏ ਆ ਇੰਨੀ ਮਹਿੰਗਾਈ ਆ ਇੰਨਾ ਬੁਰਾ ਹਾਲ ਅੱਜ ਮੈਂ ਖਬਰ ਦੇਖ ਰਿਹਾ ਸੀ ਉਹ ਇਹ ਵੀ ਕਰਨ ਲੱਗਿਆ ਕਿ ਜਿਹੜੇ ਬੰਦੇ ਬਾਹਰਲੇ ਮੁਲਕਾਂ ਚ ਰਹਿੰਦੇ ਪਾਕਿਸਤਾਨੀ ਉਹਨਾਂ ਦੀ ਇੱਥੇ ਦੀ ਜਿਹੜੀ ਆ ਸਿਟੀਜ਼ਨਸ਼ਿਪ ਹੀ ਖਤਮ ਕਰ ਦਿਓ ਮਤਲਬ ਪੁੱਠੇ ਪੁੱਠੇ ਤਰੀਕੇ ਜਿਹੜੇ ਨਾ ਪਾਕਿਸਤਾਨ ਦੇ ਵਿੱਚ ਯੂਜ਼ ਹੋ ਰਿਹਾ ਕਿਉਂਕਿ ਜਦੋਂ ਭੁੱਖਮਰੀ ਪੈ ਜਾਏ ਨਾ ਚੀਮਾ ਸਾਹਿਬ
1: ਬਿਲਕੁਲ
0: ਹਾਲਤ ਹੁੰਦਾ ਉਧਰੋਂ ਦੁਬਈ ਨੇ ਇਹਨਾਂ ਕੋਲੋਂ ਆਪਣਾ ਤਿੰਨ ਕਿੰਨੇ ਸੌ ਕਰੋੜ ਰੁਪਈਆ ਉਹਨਾਂ ਨੇ ਮੰਗ ਲਿਆ ਕਿ ਸਾਡੇ ਪੈਸੇ ਵਾਪਸ ਕਰੋ ਤੇ ਸਾਊਦੀ ਅਰਬ ਵੀ ਮੰਗ ਰਿਹਾ ਵਾ, ਸਾਊਦੀ ਅਰਬ ਦੇ ਦੂਜੀ ਪਰ ਇਹਨੇ ਪੰਗਾ ਲੈ ਲਿਆ ਕਿ ਉੱਥੇ 30,000 ਆਰਮੀ ਜਿਹੜੀ ਆ ਉੱਥੇ ਬਿਠਾਤੀ ਹੈ, ਜਾ ਕੇ ਸਾਊਦੀ ਅਰਬ ਦੇ ਵਿੱਚ ਜਹਾਜ਼ ਪਹੁੰਚ ਗਏ ਆ।
1: ਬਿਲਕੁਲ
0: ਇਰਾਨ ਦੇ ਨਾਲ ਕਿਹੜੇ ਤਰੀਕੇ ਨਾਲ ਇਹ ਪਾਕਿਸਤਾਨ ਕਿਹੜੇ ਤਰੀਕੇ ਨਾਲ ਫੈਸਲਾ ਕਰਾ ਸਕਦਾ ਜੀ? ਉਧਰੋਂ ਤੇ ਜੇ ਸਾਊਦੀ ਅਰਬ ਚੋਂ ਬੰਬਾਰੀ ਹੁੰਦੀ ਆ ਜਾਂ ਮਿਜ਼ਾਈਲਾਂ ਡਿੱਗਦੀਆਂ ਜਾਂ ਇਹਨਾਂ ਦੇ ਫਾਈਟਰ ਪਾਕਿਸਤਾਨ ਦੇ ਉੱਥੇ ਜਾ ਕੇ ਲੜਦੇ ਆ, ਤੇ ਉਹ ਪਹਿਲਾਂ ਹੀ ਇਹਨਾਂ ਦੇ ਨਾਲ ਬਾਈਕਾਟ ਕਰਕੇ ਬੈਠਾ ਜੀ ਪਾਕਿਸਤਾਨ ਦੇ ਨਾਲ ਇਰਾਨ।
1: ਹਕ ਸਾਹਿਬ, ਜਿਹੜੀਆਂ ਨਾ ਕੁਛ ਗੱਲਾਂ ਅੰਦਰੂਨੀ ਹੁੰਦੀਆਂ, ਆਪਾਂ ਅੱਗੇ ਇੱਕ ਵਾਰੀ ਗੱਲ ਵੀ ਕੀਤੀ ਸੀਗੀ, ਜਿਹੜਾ ਇਰਾਨ ਆ ਬਹੁਤ ਪਾਕਿਸਤਾਨੀ ਉੱਥੇ ਕੰਮ ਕਰਨ ਜਾਂਦੇ ਆ ਇਰਾਨ ਦੇ ਵਿੱਚ, ਉਹਨਾਂ ਨੂੰ ਹੁਣ ਜਿਹੜਾ ਪਾਕਿਸਤਾਨ ਹੈ, ਜੇ ਇਰਾਨ ਨੇ ਉਹ ਪਾਕਿਸਤਾਨ ਨੂੰ ਜਾਣ ਤੋਂ ਬੰਦ ਕਰ ਦਿੱਤਾ ਤਾਂ ਫੇਰ ਜੋ ਹੁਣ ਹਾਲਾਤ ਦੱਸ ਰਹੇ ਆ ਉਹਨਾਂ ਦਾ ਹਾਲ ਪਤਾ ਕੀ ਹੋਣਾ। ਉਧਰੋਂ ਜਿਹੜੇ ਆ ਉਹ ਆਪਣੇ ਹੈਗੇ ਆ ਕੀ ਉਹਨਾਂ ਨੂੰ ਕਹਿੰਦੇ ਆ, ਉਹ ਜਿਹੜਾ ਦੂਸਰੇ ਪਾਸੇ ਲੱਗਦਾ ਪਸ਼ਤੂਨ ਜਿਹਨਾਂ ਨੂੰ ਕਹਿੰਦੇ ਆ, ਉਹ ਕੀ ਸੀ ਨਾ ਆਪਾਂ ਅੱਗੇ ਟੈਰੀਟੋਰੀ ਦਾ ਨਾਂ ਲਿਆ ਸੀ, ਜਿਹੜੀ ਉਹ 45% ਧਰਤੀ ਉਹਨਾਂ ਕੋਲ ਆ ਤੇ ਉਹਦੀ ਜਿਹੜੀ ਪਾਪੂਲੇਸ਼ਨ ਆ ਸਿਰਫ 5% ਆ। ਜੇ ਉਹ ਜਿਹੜੀ ਲੜਾਈ ਆ ਉਹਦੇ ਤੋਂ ਡਰਦਾ, ਜਿਹੜਾ ਮੈਨੂੰ ਜਿੱਥੋਂ ਜ਼ਿਕਰ ਲੱਗ ਰਿਹਾ ਕਿ ਇਹਨੂੰ ਡਰ ਪਿਆ ਆ ਵੀ ਜਿਹੜਾ ਉਹ ਏਰੀਆ ਟੁੱਟ ਕੇ ਉਹ ਵੱਖਰਾ ਨਾ ਹੋ ਜਾਵੇ ਜਾਂ ਇਰਾਨ ਦੇ ਨਾਲ ਨਾ ਰਲ ਜਾਵੇ। ਬਾਕੀ ਉਹ ਇਰਾਨ ਦੇ ਵਿੱਚੋਂ ਬਹੁਤ ਸਾਰੀ ਇਨਕਮ ਆ ਜਿਹੜੀ ਉਹ
0: ਜਾ ਕੇ ਨਾਲ ਦੇ ਗੁਆਂਢੀਆਂ ਨਾਲ ਲੜ ਜਾਏਗਾ ਜੀ, ਜਿਸ ਤਰੀਕੇ ਦੇ ਨਾਲ ਚਾਹੇ ਅਫਗਾਨਿਸਤਾਨ ਦੇ ਨਾਲ ਅਫਗਾਨਿਸਤਾਨ ਦੀ ਮਦਦ ਕਰ ਰਿਹਾ ਨਾ।
1: ਹਾਂਜੀ ਬਿਲਕੁਲ
0: ਬਿਲਕੁਲ ਲੋ ਜੀ ਜੀ ਜੀ
1: ਤੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰ ਦਿੱਤੀਆਂ ਤੇ ਉਹ ਫੀਲਡ ਮਾਰਸ਼ਲ ਜਿਹੜੇ ਹੈਗੇ ਉੱਥੋਂ ਦੇ ਆਸੀਮ ਮੁਨੀਰ ਸਾਹਿਬ ਉਹ ਉੱਥੇ ਗਏ ਆ ਤੇ ਉਹਨਾਂ ਦਾ ਬੜੇ ਨਿੱਘੇ ਤਰੀਕੇ ਨਾਲ ਸਵਾਗਤ ਕੀਤਾ ਗਿਆ। ਖਾਕ ਸਾਹਿਬ ਜੀ ਆਉਣ ਦੇ ਵਿੱਚ ਐਸੀ ਗੱਲ ਨਹੀਂ, ਉਹ ਪੂਰੇ ਆਪਣੇ ਗੱਲ ਲਾ ਕੇ ਇੱਕ ਦੂਜੇ ਦੇ ਮਿਲੇ ਆ। ਆਗਾ ਸੀ ਉਹਨਾਂ ਦਾ ਨਾਂ ਹੈਗਾ, ਆਗਾ ਵਾਚੀ ਏਦਾਂ ਦਾ ਕੁਛ ਨਾਂ ਉਹਨਾਂ ਦਾ ਜਿਹੜੇ ਇਰਾਨ ਦੇ ਹੈਗੇ ਆ ਆਗੂ। ਸੋ ਲੱਗ ਰਿਹਾ ਵੀ ਫੈਸਲਾ ਇਹ ਹੋ ਜਾਣਾ
0: ਤੇ
1: ਹਾਂਜੀ ਆਪਾਂ ਅੱਗੇ ਟੈਰੀਟੋਰੀ ਦਾ ਨਾਂ ਲਿਆ ਸੀ, ਜਿਹੜੀ ਉਹ 45% ਧਰਤੀ ਉਹਨਾਂ ਕੋਲ ਆ ਤੇ ਉਹਦੀ ਜਿਹੜੀ ਪਾਪੂਲੇਸ਼ਨ ਆ ਸਿਰਫ 5% ਆ। ਜੇ ਉਹ ਜਿਹੜੀ ਲੜਾਈ ਆ ਉਹਦੇ ਤੋਂ ਡਰਦਾ, ਜਿਹੜਾ ਮੈਨੂੰ ਜਿੱਥੋਂ ਜ਼ਿਕਰ ਲੱਗ ਰਿਹਾ ਕਿ ਇਹਨੂੰ ਡਰ ਪਿਆ ਆ ਵੀ ਜਿਹੜਾ ਉਹ ਏਰੀਆ ਟੁੱਟ ਕੇ ਉਹ ਵੱਖਰਾ ਨਾ ਹੋ ਜਾਵੇ ਜਾਂ ਇਰਾਨ ਦੇ ਨਾਲ ਨਾ ਰਲ ਜਾਵੇ। ਬਾਕੀ ਉਹ ਇਰਾਨ ਦੇ ਵਿੱਚੋਂ ਬਹੁਤ ਸਾਰੀ ਇਨਕਮ ਆ ਜਿਹੜੀ ਉਹ
0: ਜਾ ਕੇ ਨਾਲ ਦੇ ਗੁਆਂਢੀਆਂ ਨਾਲ ਲੜ ਜਾਏਗਾ ਜੀ, ਜਿਸ ਤਰੀਕੇ ਦੇ ਨਾਲ ਚਾਹੇ ਅਫਗਾਨਿਸਤਾਨ ਦੇ ਨਾਲ ਅਫਗਾਨਿਸਤਾਨ ਦੀ ਮਦਦ ਕਰ ਰਿਹਾ ਨਾ।
1: ਹਾਂਜੀ ਬਿਲਕੁਲ
0: ਬਿਲਕੁਲ ਲੋ ਜੀ ਜੀ ਜੀ
1: ਤੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰ ਦਿੱਤੀਆਂ ਤੇ ਉਹ ਫੀਲਡ ਮਾਰਸ਼ਲ ਜਿਹੜੇ ਹੈਗੇ ਉੱਥੋਂ ਦੇ ਆਸੀਮ ਮੁਨੀਰ ਸਾਹਿਬ ਉਹ ਉੱਥੇ ਗਏ ਆ ਤੇ ਉਹਨਾਂ ਦਾ ਬੜੇ ਨਿੱਘੇ ਤਰੀਕੇ ਨਾਲ ਸਵਾਗਤ ਕੀਤਾ ਗਿਆ। ਖਾਕ ਸਾਹਿਬ ਜੀ ਆਉਣ ਦੇ ਵਿੱਚ ਐਸੀ ਗੱਲ ਨਹੀਂ, ਉਹ ਪੂਰੇ ਆਪਣੇ ਗੱਲ ਲਾ ਕੇ ਇੱਕ ਦੂਜੇ ਦੇ ਮਿਲੇ ਆ। ਆਗਾ ਸੀ ਉਹਨਾਂ ਦਾ ਨਾਂ ਹੈਗਾ, ਆਗਾ ਵਾਚੀ ਏਦਾਂ ਦਾ ਕੁਛ ਨਾਂ ਉਹਨਾਂ ਦਾ ਜਿਹੜੇ ਇਰਾਨ ਦੇ ਹੈਗੇ ਆ ਆਗੂ। ਸੋ ਲੱਗ ਰਿਹਾ ਵੀ ਫੈਸਲਾ ਇਹ ਹੋ ਜਾਣਾ
0: ਤੇ
1: ਹਾਂਜੀ ਜੀ ਉਹਦੇ ਵਿੱਚ ਇਹ ਫਾਇਦਾ ਖਾਕ ਸਾਹਿਬ ਦੁਨੀਆਂ ਸਾਰੀ ਚੰਗੀ ਪਈ ਆ। ਮੈਂ ਕੱਲ

0: ਮਾਰਸ਼ਲ ਜਿਹੜੇ ਹੈਗੇ ਉੱਥੋਂ ਦੇ ਆਸੀਮ ਮੁਨੀਰ ਸਾਹਿਬ ਉਹ ਉੱਥੇ ਗਏ ਆ ਤੇ ਉਹਨਾਂ ਦਾ ਬੜੇ ਨਿੱਘੇ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ। ਖਾਕ ਸਾਹਿਬ ਜੀ ਆਉਣ ਦੇ ਵਿੱਚ ਐਸੀ ਗੱਲ ਨਹੀਂ, ਉਹ ਪੂਰੇ ਆਪਣੇ ਗੱਲ ਲਾ ਕੇ ਇੱਕ ਦੂਜੇ ਦੇ ਮਿਲੇ ਆ। ਆਗਾ ਚੀ ਉਹਨਾਂ ਦਾ ਨਾਂ ਹੈਗਾ, ਆਗਾ ਵਾਚੀ ਏਦਾਂ ਦਾ ਕੁਛ ਨਾਂ ਉਹਨਾਂ ਦਾ ਜਿਹੜੇ ਇਰਾਨ ਦੇ ਹੈਗੇ ਆ ਆਗੂ। ਸੋ ਲੱਗ ਰਿਹਾ ਵੀ ਫੈਸਲਾ ਇਹ ਹੋ ਜਾਣਾ
1: ਤੇ
0: ਹਾਂਜੀ
1: ਹੋ ਜਾਵੇ
0: ਜੀ, ਉਹਦੇ ਵਿੱਚ ਇਹ ਫਾਇਦਾ ਖਾਕ ਸਾਹਿਬ ਜੀ ਦੁਨੀਆ ਸਾਰੀ ਚੰਗੀ ਪਈ ਆ। ਮੈਂ ਕੱਲ ਥੋੜਾ ਜਿਹਾ ਟਾਊਨ ਤੋਂ ਫਰੈਸ਼ਨ ਤੋਂ ਬਾਹਰ ਗਿਆ ਸੀ, ਖਾਕ ਸਾਹਿਬ ਜੀ $7 ਨੂੰ ਗੈਲਨ ਤੇਲ ਮੈਂ ਪਵਾ ਕੇ ਲਿਆਇਆ।
1: ਸਾਡੇ ਤੇ ਸਸਤੀ ਚੀਜ਼ ਸਾਹਿਬ, ਸਾਡੇ
0: ਉਹ ਵੀ ਰੈਗੂਲਰ ਗੈਸ ਦੀ ਗੱਲ ਕਰਦਾ ਮੈਂ ਖਾਕ ਸਾਹਿਬ ਜੀ, 699.9 ਰੈਗੂਲਰ ਗੈਸ
1: ਕਿੰਨੇ ਦੀ ਹੈ? 2285 83 87
0: ਗੈਲਨ ਗੈਸ ਦੀ?
1: ਹਾਂਜੀ।
0: ਓ ਮਾਈ ਗਾਡ, ਅੱਛਾ
1: ਹਾਂਜੀ ਹਾਂਜੀ, ਸਾਡੇ ਸਸਤੀ ਹੈ। ਸਾਡੇ ਸਸਤੀ ਹੈ ਇਧਰ ਗੈਸ, ਇਧਰ ਗੈਸ ਦਾ ਬਹੁਤ ਡਿਫਰੈਂਟ ਹੈ ਚੀਮਾ ਸਾਹਿਬ, ਇਧਰ ਰਹੀ ਹੈ ਪਹਿਲਾਂ ਤੋਂ ਇਧਰ ਰਹੀ ਹੈ। ਡਾਕਟਰ ਸਾਹਿਬ ਆ ਗਏ ਚੀਮਾ ਸਾਹਿਬ ਤੇ
0: ਡਾਕਟਰ ਸਾਹਿਬ ਆ ਗਿਆ,
1: ਉਹਨਾਂ ਦਾ ਕਰੀਏ ਸਵਾਗਤ ਤੇ ਉਹਨਾਂ ਨੂੰ ਆਖੀਏ ਜੀ ਆਈ ਆ ਨੂੰ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਰ।
2: ਹਾਂਜੀ ਸਤਿ ਸ੍ਰੀ ਅਕਾਲ ਜੀ,
0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਜੀ।
2: ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਖਾਕ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ।
2: ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਔਰ ਅਸੀਂ ਇੱਥੇ ਪਹੁੰਚ ਗਏ ਹਾਂ ਕਿ ਸਾਡੀ ਚੈਸਟ ਜਿਹੜੀ ਹੈ ਨਾ, ਚੈਸਟ ਦੇ ਵਿੱਚ ਅਗਰ ਕੋਈ ਨੁਕਸ ਪੈ ਜਾਂਦਾ ਆ ਤੇ ਉਹਦੇ ਬਾਹਰ ਸਾਨੂੰ ਕੀ ਸਾਈਨ ਦਿਖਾਈ ਦੇਣਗੇ, ਕਿਉਂਕਿ ਚੈਸਟ ਦੇ ਜਿੰਨੇ ਵੀ ਆਰਗਨਸ ਹਨ ਨਾ ਉਹਨਾਂ ਬਾਰੇ ਆਪਾਂ ਪੂਰੀ ਡਿਟੇਲ ਆਪਣੇ ਸਰੋਤਿਆਂ ਨੂੰ ਦੱਸ ਚੁੱਕੇ ਹਾਂ। ਔਰ ਫੇਫੜੇ ਹੈਗੇ ਨੇ, ਉਹਦੇ ਵਿੱਚ ਦਿਲ ਹੈਗਾ ਆ, ਉਹਦੇ ਵਿੱਚ ਮੀਡੀਆਸਟਾਈਨਮ ਦੇ ਅੰਗ ਹੈਗੇ ਆ, ਈਸੋਫੇਗਸ ਹੈਗੀ ਆ, ਅਸੈਂਡਿੰਗ ਜਿਹੜੀ ਹੈ ਡਿਸੈਂਡਿੰਗ ਓਟਾ ਹੈਗੀ ਹੈ, ਜਿਹੜੀ ਹੈਗੀ ਹੈ ਇਨਫੀਰੀਅਰ ਵੇਨਾ ਕੇਵਾ ਹੈਗੀ ਹੈ, ਸੁਪੀਰੀਅਰ ਵੇਨਾ ਕੇਵਾ ਹੈਗੀ ਹੈ, ਇਹ ਸਾਰੇ ਅੰਗਾਂ ਦਾ ਮੈਂ ਸ਼ਾਇਦ ਨਾਂ ਤੁਹਾਡੇ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਲੈ ਚੁੱਕਿਆ।
0: ਦੁਬਾਰਾ ਦੱਸ ਦਿਓ, ਕੋਈ ਗੱਲ ਨੀ ਜੀ, ਉਹ ਭੁੱਲ ਜਾਂਦੇ ਹੁਣ, ਤੁਹਾਨੂੰ ਪਤਾ ਵੀ ਮੈਮਰੀ ਅੱਜ ਕੱਲ ਜਿਹੜੀ ਇੰਨੀ ਬਹੁਤੀ ਤੇਜ਼ ਨੀ ਹੁੰਦੀ ਨਾ, ਦੁਬਾਰਾ ਦੁਬਾਰਾ ਦੱਸ ਦਿਆ ਕਰੋ, ਕੋਈ ਗੱਲ ਨੀ
1: ਸ਼ੋਰਟ ਸਮਝਾ ਦਿਆ ਕਰੋ। ਬਿਲਕੁਲ ਜੀ, ਅਸੀਂ ਮੈਂ ਵੀ ਮੈਨੂੰ ਵੀ ਨੀ ਇਸ ਬਾਰੇ ਜਾਣਕਾਰੀ ਕੀਤੀ ਹੈ ਤੁਸੀਂ, ਪਰ ਦੱਸੋ ਫਿਰ ਇੱਕ
2: ਮੈਂ ਫਿਰ ਬੋਲ ਦੇਣਾ, ਕੋਈ ਗੱਲ ਨੀ। ਮੈਨੂੰ ਤੇ ਤੁਸੀਂ ਜਿਹੜਾ ਸੁਰਿੰਦਰ ਕੌਰ ਦਾ ਰਿਕਾਰਡ ਕਹੋਗੇ ਤੇ ਮੈਂ ਉਸ ਤੋਂ ਸ਼ੁਰੂ ਕਰ ਦਿਆਂਗਾ
1: ਜੀ।
2: ਸੁਰਿੰਦਰ ਕੌਰ ਦੇ ਰਿਕਾਰਡ ਤੇ ਸ਼ੁਰੂ ਕਰ ਦੇਗੇ, ਜਮਲੇ ਜੱਟ ਦਾ ਆਖੋਗੇ ਉੱਥੇ ਸ਼ੁਰੂ ਕਰ ਲਾਂਗੇ
1: ਜੀ।
2: ਸੋ ਚਲੋ ਖੈਰ, ਅਸੀਂ ਚੈਸ ਦੀ ਵਿਆਖਿਆ ਕਰਦੇ ਹਾਂ ਤੇ ਮੈਂ ਇਸ ਗੱਲ ਨੂੰ ਫਿਰ ਦੁਬਾਰਾ ਦੁਹਰਾ ਰਿਹਾ ਹਾਂ ਕਿ ਚੈਸ ਇੱਕ ਬਹੁਤ ਵੱਡਾ ਖਜ਼ਾਨਾ ਆ, ਬਹੁਤ ਸਾਰੇ ਅੰਗ ਆ ਇਹਦੇ ਵਿੱਚ, ਔਰ ਉਸ ਅੰਗਾਂ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਆ ਵੀ ਜੇ ਚੈਸ ਦੇ ਕੋਈ ਬਾਹਰ ਸਾਈਨ ਅਸੀਂ ਲੱਭਣੇ ਨੇ ਤੇ ਫਿਰ ਸਾਨੂੰ ਇਹ ਵੀ ਪਤਾ ਹੋਵੇ ਵੀ ਕਿਹੜੇ ਕਿਹੜੇ ਅੰਗ ਦੇ ਵਿੱਚ ਕੁਝ ਹੋ ਸਕਦਾ ਹੈ। ਬੇਸ਼ੱਕ ਇਸ ਪ੍ਰੋਗਰਾਮ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਾਂਗਾ ਵੀ ਕਿਸ ਅੰਗ ਦੇ ਵਿੱਚ ਕੋਈ ਖਰਾਬੀ ਹੋਵੇ ਤੇ ਬਾਹਰ ਕੀ ਸਾਈਨ ਹੋਣਗੇ।
0: ਹਾਂਜੀ,
2: ਮੈਂ ਡਿਟੇਲ ਦੇ ਵਿੱਚ ਤੁਹਾਡੇ ਸਾਂਝ ਪਾਵਾਂਗਾ, ਪਰ ਹੁਣ ਸਭ ਤੋਂ ਪਹਿਲਾਂ ਤੁਹਾਡੇ ਕਹਿਣ ਮੁਤਾਬਕ ਕਿ ਚਲੋ ਮੈਂ ਦੁਬਾਰਾ ਉਸ ਨੂੰ ਰਿਪੀਟ ਕਰ ਰਿਹਾ ਹਾਂ ਵੀ ਸਾਡੇ ਚੈਸਟ ਦਾ ਜਿਹੜਾ ਕੇਜ ਆ ਬਣਿਆ ਹੋਇਆ ਆ ਉਹ ਰਿਸ ਦਾ ਬਣਿਆ ਹੋਇਆ
0: ਜੀ।
2: ਪਿਛਲੇ ਪਾਸੇ ਰੀੜ੍ਹ ਦੀ ਹੱਡੀ ਆ, ਸਾਹਮਣੇ ਪਾਸੇ ਸਟਰਨਮ ਹੈਗੀ ਆ, ਸਟਰਨਮ ਦੇ ਤਿੰਨ ਹਿੱਸੇ ਹੈਗੇ ਨੇ, ਉਪਰ ਵਾਲਾ ਸਭ ਤੋਂ ਹਿੱਸਾ ਉਹਨੂੰ ਅਸੀਂ ਮੈਨੂਬੇਰੀਅਮ ਸਟਰਨਾਈ ਕਹਿੰਦੇ ਹਾਂ, ਔਰ ਉਹ ਦੋਵੇਂ ਪਾਸੇ ਸਾਡੀ ਕਲੈਵੀਕਲ ਜਿਹੜੀ ਹਸਲੀ ਦੀ ਹੱਡੀ ਨੂੰ ਜੁੜਦੇ ਨੇ, ਔਰ ਹਸਲੀ ਦੀ ਹੱਡੀ ਮੈਨੂਬੇਰੀਅਮ ਸਟਰਨਾਈ ਤੋਂ ਲੈ ਕੇ ਸਾਹਮਣੇ ਤੋਂ ਲੈ ਕੇ ਜਿੱਥੇ ਅਸੀਂ ਆਪਣੀ ਨੈਕਟਾਈ ਬੰਨਦੇ ਹਾਂ ਤੇ ਉਹਦੀ ਨੋਟ ਆਉਂਦੀ ਹੈ ਉਹਦੇ ਤੋਂ ਲੈ ਕੇ ਤੇ ਪਿੱਛੇ ਸ਼ੋਲਡਰ ਤੱਕ ਜਾਂਦੀ ਆ, ਮੋਢੇ ਤੱਕ ਜਾਂਦੀ ਆ। ਸੋ ਉਹਦੀ ਵਿਆਖਿਆ ਹੈਗੀ ਹੈ ਤੇ ਉਸ ਤੋਂ ਹੇਠਾਂ ਸਟਰਨਮ ਦਾ ਜਿਹੜਾ ਹਿੱਸਾ ਉਹਨੂੰ ਅਸੀਂ ਕਹਿੰਦੇ ਸ਼ਾਫਟ ਆਫ ਦੀ ਸਟਰਨਮ, ਸ਼ਾਫਟ ਆਫ ਸਟਰਨਮ ਜਿਹੜੀ ਹੈ ਉਹ ਰਿਬਸ ਦੇ ਨਾਲ ਜੁੜਦੀ ਹੈ, ਜਿੱਥੇ ਰਿਬਸ ਖਤਮ ਹੁੰਦੀਆਂ ਨੇ ਉਹ ਵੀ ਮੈਂ ਦੱਸਦਾ ਕਿ ਵੇਰਵਾ ਉਹਦੇ ਬਾਰੇ ਵੀ, ਔਰ ਉਹਦੇ ਹੇਠਾਂ ਇੱਕ ਛੋਟਾ ਜਿਹਾ ਪੋਰਸ਼ਨ ਤਿਕੋਨਾ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਸੀਫੋਇਡ ਸਟਰਨਮ। ਸਾਰੇ ਅੰਗਾਂ ਦੇ ਸਾਰੇ ਹਿੱਸਿਆਂ ਦੇ ਅਲੱਗ ਅਲੱਗ ਕੰਮ ਹੈਗੇ ਆ ਛਾਤੀ ਦੇ ਵਿੱਚ, ਇਹਨਾਂ ਦੀ ਜ਼ਿੰਮੇਵਾਰੀ ਹੈਗੀ ਆ
0: ਜੀ ਡਾਕਟਰ,
2: ਜ਼ਿੰਮੇਵਾਰੀ ਦੇ ਮੁਤਾਬਕ। ਹਾਂਜੀ, ਕਹਿ ਰਹੇ ਹੋ ਤੁਸੀਂ ਕੁਛ?
0: ਹਾਂਜੀ, ਮੈਂ ਕਹਿਣ ਲੱਗਿਆ ਸੀ, ਮੈਂ ਇਹ ਤੁਹਾਨੂੰ ਇੱਕ ਸਵਾਲ ਮੇਰੇ ਦਿਮਾਗ ਦੇ ਵਿੱਚ ਚੇਤੋਂ ਇਹ ਆ ਰਿਹਾ ਪਰ ਮੈਨੂੰ ਯਾਦ ਭੁੱਲ ਜਾਂਦਾ, ਡਾਕਟਰ ਸਾਹਿਬ ਕੋਈ ਐਸੀ ਕਿਤਾਬ ਜਾਂ ਡਿਕਸ਼ਨਰੀ ਕੋਈ ਇਸ ਤਰ੍ਹਾਂ ਦੀ ਹੈਗੀ ਆ ਜਿਹਦੇ ਵਿੱਚ ਜਿੰਨੇ ਆਪਾਂ ਸ਼ਬਦ ਅੰਗਰੇਜ਼ੀ ਦੇ ਹੁਣ ਵਰਤਦੇ ਆ ਸਟਰਨਮ ਆ

0: ਇਹਨਾਂ ਦੇ ਪੰਜਾਬੀ ਵਿਚ ਨਾ ਹੋਣ।
1: ਬਹੁਤ ਸਾਰੀਆਂ ਚੀਜ਼ਾਂ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਨਾ ਲੈ ਜਾਣ, ਪਰ ਸ਼ੁਰੂ ਤੋਂ ਲੈ ਕੇ ਜਿਹੜੀ ਇਹ ਰਿਸਰਚ ਹੋਈ ਤੇ ਉਹਦੇ ਨਾਂ ਰੱਖੇ ਗਏ ਉਹ ਅੰਗਰੇਜ਼ੀ ਮੀਡੀਅਮ ਚ ਰੱਖੇ ਗਏ ਤੇ ਜ਼ਿਆਦਾਤਰ ਉਹੀ ਪ੍ਰਚਲਿਤ ਨੇ। ਦੂਸਰੀ ਗੱਲ ਇਹ ਆ ਕਿ ਸਾਡੇ ਮੈਡੀਕਲ ਕਾਲਜਾਂ ਦੇ ਵਿਚ ਵੀ ਜਿਹੜੀ ਪੜ੍ਹਾਈ ਕਰਾਈ ਜਾਂਦੀ ਹੈ ਨਾ, ਉਹ ਸਾਰੀ ਦੀ ਸਾਰੀ ਉਹੀ ਸਟਾਈਲ ਤੇ ਕਰਾਈ ਜਾਂਦੀ ਹੈ ਜਿਵੇਂ ਹੁਣ ਮੇਰੇ ਜ਼ਮਾਨੇ ਦੇ ਵਿਚ ਗ੍ਰੇਜ਼ ਅਨਾਟਮੀ ਹੁੰਦੀ ਸੀ, ਤਕਰੀਬਨ ਉਹਦਾ 2500 ਦੇ ਕਰੀਬ ਪੇਜ ਹੁੰਦਾ ਸੀਗਾ, 2500 ਦਾ ਪੇਜ ਅਸਾਂ ਪੜ੍ਹਨਾ ਹੁੰਦਾ ਸੀ ਤੇ ਇੱਕ ਇੱਕ ਅੰਗ ਬਾਰੇ ਜਾਣਕਾਰੀ ਹੈਗੀ ਸੀਗੀ, ਉਹਦਾ ਡਾਇਮੈਂਸ਼ਨ ਕੀ ਹੈ, ਉਹ ਬਣਿਆ ਕਦੋਂ ਸੀ, ਮਾਂ ਦੇ ਪੇਟ ਚ ਕਦੋਂ ਬਣਨਾ ਸ਼ੁਰੂ ਹੋਇਆ ਸੀ, ਕਿਵੇਂ ਡਿਵੈਲਪ ਹੋਇਆ, ਫਿਰ ਉਹਦੇ ਕਿਹੜੇ ਕਿਹੜੇ ਹਿੱਸੇ, ਮਤਲਬ ਇੱਕ ਇੱਕ ਚੀਜ਼ ਅਸੀਂ ਉਸਦੀ ਸਟੱਡੀ ਕੀਤੀ ਹੈ ਤੇ ਮੈਂ ਇਹ ਕਹਿ ਸਕਦਾ ਹਾਂ ਵੀ ਮੈਂ ਥੋੜੀ ਜਿਹੀ ਜ਼ਿਆਦਾ ਕੀਤੀ ਹੈ।
0: ਓਕੇ, ਪਰ ਉਹਨਾਂ ਦੇ ਪੰਜਾਬੀ ਵਿੱਚ
1: ਆਯੁਰਵੈਦਿਕ ਵਾਲਿਆਂ ਨੇ ਬਹੁਤ ਸਾਰੇ ਜਿਵੇਂ ਨਾੜਾਂ ਨੂੰ ਧਮਨੀਆਂ ਕਹਿ ਦਿੰਦੇ ਹੈਗੇ ਹਾਂਜੀ, ਜਿਹੜੀਆਂ ਆਰਟਰੀਜ਼ ਨੂੰ ਉਹਨੂੰ ਸ਼ਿਰਾ ਕਹਿ ਦਿੰਦੇ ਹੈਗੇ ਆ, ਇਸ ਤਰ੍ਹਾਂ ਬਹੁਤ ਸਾਰੇ ਨਾਂ ਉਹਨਾਂ ਨੇ ਰੱਖ ਦਿੱਤੇ ਨੇ। ਪਰ ਜਿਵੇਂ ਉਹ ਕਹਿੰਦੇ ਨੇ ਨਾ ਵੀ ਜੇ ਰੇਲਵੇ ਸਟੇਸ਼ਨ ਕਹਿਣਾ ਹੋਵੇ ਤੇ ਸੌਖਾ ਹੈ ਤੇ ਜੇ ਲੋਹਪਤ ਗਾਮਨੀ ਵਿਸ਼ਰਾਮ ਗ੍ਰਹਿ ਵਾਲਿਆ ਕਹਿਣਾ ਹੋਵੇ ਤੇ ਬੜਾ ਔਖਾ ਹੈ,
0: ਬੜਾ ਔਖਾ ਲੱਗਦਾ, ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈ। ਹਾਂਜੀ,
1: ਇਸ ਕਰਕੇ ਬਹੁਤੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਉਸ ਇੰਗਲਿਸ਼ ਮੀਡੀਅਮ ਦੇ ਵਿਚ ਰੱਖੇ ਗਏ ਉਹਨਾਂ ਦੇ ਨਾਵਾਂ ਦੇ ਨਾਲ ਬਹੁਤੀਆਂ ਸੌਖੀਆਂ ਲੱਗਦੀਆਂ ਨੇ, ਪਰ ਉਹ ਸੌਖੀਆਂ ਲੱਗਣ ਕਰਕੇ ਅਸੀਂ ਆਮ ਜ਼ਿਆਦਾਤਰ ਉਹੀ ਪ੍ਰਚਲਿਤ ਹੋਈ ਹੈ। ਉਹਦਾ ਬਹੁਤਾ ਕੋਈ ਵਿਕਲਪ ਜਿਹੜਾ ਆ ਈਵਨ ਆਯੁਰਵੈਦਿਕ ਦੇ ਵਿਚ ਵੀ ਕਾਮਯਾਬ ਨਹੀਂ ਹੋਇਆ, ਹਾਲਾਂਕਿ ਅਸੀਂ ਪੜ੍ਹਦੇ ਹਾਂ ਆਯੁਰਵੈਦਿਕ ਦੇ ਵਿਚ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਂ ਅਸੀਂ ਪੜ੍ਹਦੇ ਹਾਂ, ਪਰ ਉਹ ਸਾਰੇ ਇੰਨੇ ਯਾਦ ਨਹੀਂ ਰਹਿਣੇ ਜਾਂ ਯਾਦ ਰਹਿਣੇ ਔਖੇ ਨੇ ਜਿੰਨੇ ਅਸੀਂ ਆਰਟਰੀਜ਼, ਵੇਨਸ, ਡਿਸੈਂਡਿੰਗ ਓਟਾ, ਅਸੈਂਡਿੰਗ ਓਟਾ, ਅਸੈਂਡਿੰਗ ਵੀਨਾ ਕੇਵਾ, ਇਹ ਸਾਰੇ ਅਸੀਂ ਕਰ ਲੈਣੇ ਆ ਤੇ ਸਾਨੂੰ ਸੌਖਾ ਲੱਗਦਾ।
0: ਤੇ ਇਹ ਡਾਕਟਰ ਸਾਹਿਬ ਜਦੋਂ ਮੈਂ ਪੜ੍ਹਦਾ ਸੀਗਾ 8ਵੀਂ 9ਵੀਂ ਚ ਪੜ੍ਹਦਾ ਹੁੰਦਾ ਸੀਗਾ ਉਦੋਂ ਥੋੜੀ ਜਿਹੀ ਹਜੇ ਪੰਜਾਬੀ ਹੁੰਦੀ ਸੀ, ਜਿੱਦਾਂ ਆਪਾਂ ਹੁਣ ਉਹ ਕਮਿਸਟਰੀ ਕਹਿ ਦਿੰਦੇ ਆ, ਉਸ ਵੇਲੇ ਇਹਨੂੰ ਕਮਿਸਟਰੀ ਨੂੰ ਹੋਰ ਕੁਛ ਕਹਿੰਦੇ ਸੀ, ਪਤਾ ਨੀ ਕੀ ਵਿਦਿਆ ਆ ਜਿਹੜੀ ਸੀਗੀ ਸਮਾਜਿਕ ਹੁੰਦੀ ਸੀਗੀ ਇਹਨੂੰ ਭੂਗੋਲ ਕਹਿ ਦਿੰਦੇ ਸੀ, ਕਿੰਨੇ ਇੱਦਾਂ ਦੇ ਨਾਂ ਉਦੋਂ ਹੁੰਦੇ ਸੀਗੇ ਜਿਹੜੇ ਰਸਾਇਣਕ ਵਿਦਿਆ ਜਿਹੜੀ ਕਮਿਸਟਰੀ ਹੁੰਦੀ ਆ ਤੇ ਜਿਹੜੀ ਉਹ ਫਿਜਿਕਸ ਹੁੰਦੀ ਆ ਉਹਨੂੰ ਕਹਿੰਦੇ ਹੁੰਦੇ ਸੀਗੇ ਭੌਤਿਕ ਵਿਦਿਆ, ਭੌਤਿਕ ਤੇ ਰਸਾਇਣ।
1: ਬਹੁਤ ਸਾਰੀਆਂ ਭਾਸ਼ਾਵਾਂ ਨੇ ਚੀਮਾ ਸਾਹਿਬ, ਬਹੁਤ ਭਾਸ਼ਾਵਾਂ ਤੋਂ ਜਿਹੜੀਆਂ ਉਸ ਤੋਂ ਪਹਿਲੀਆਂ ਪੁਰਾਣੀਆਂ ਸੀ, ਲਫ਼ਜ਼ ਉਧਾਰੇ ਲੈ ਕੇ ਆਪਣੇ ਆਪਣਾ ਅਮੀਰ ਵਿਰਸਾ ਬਣਾਇਆ।
0: ਬਿਲਕੁਲ,
1: ਗੁੱਡਮੈਨ ਦੀ ਲਾਲਚਨ ਹੈ ਤਾਂ ਅੰਗਰੇਜ਼ੀ ਦਾ ਲਫ਼ਜ਼ ਹੀ ਹੈ ਨਾ, ਕਹਿੰਦਾ ਦੇਣਾ ਪਿਆ ਬਈ ਗੁੱਡਮੈਨ ਦੀ ਲਾਲਚਨ ਹੈ।
0: ਹਾਂਜੀ ਹਾਂਜੀ ਬਿਲਕੁਲ,
1: ਸਾਨੂੰ ਪਤਾ ਹੋਵੇ ਜਾਂ ਨਾ ਹੋਵੇ ਅਸੀਂ ਲਫ਼ਜ਼ ਇਸ ਤਰ੍ਹਾਂ ਦੇ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਨੇ।
0: ਬਿਲਕੁਲ,
1: ਉਹ ਹੁਣ ਸਾਡਾ ਆਮ ਹੀ ਲੱਗਦਾ ਵੀ ਨਹੀਂ ਸਾਡੇ ਆਪਣੇ ਲਫ਼ਜ਼ ਨੇ
0: ਆਪਣੇ, ਬਿਲਕੁਲ ਇਸੇ ਤਰ੍ਹਾਂ ਜੀ।
1: ਔਰ ਪੜ੍ਹਾਈ ਦਾ ਮਤਲਬ ਇਹ ਹੁੰਦਾ ਹੈ ਵੀ ਤੁਸੀਂ ਉਹ ਲਫ਼ਜ਼ ਬੋਲੋ ਜਿਹੜੇ ਆਸਾਨੀ ਨਾਲ ਸਮਝੇ ਜਾ ਸਕਣ, ਔਰ ਉਹ ਸਮਝੇ ਜਾ ਸਕਣ ਦੇ ਕਰਕੇ ਹੀ ਇਹਨਾਂ ਚੀਜ਼ਾਂ ਦਾ ਜਿਹੜਾ ਮੈਂ ਨਾਂ ਲੈ ਰਿਹਾ ਹਾਂ ਇਹ ਉਹ ਜ਼ਿਆਦਾ ਪ੍ਰਚਲਿਤ ਨਾਂ ਨੇ, ਔਰ ਉਹਨਾਂ ਪ੍ਰਚਲਿਤ ਨਾਵਾਂ ਦੇ ਮੁਤਾਬਕ ਮੈਂ ਇਸ ਗੱਲ ਨੂੰ ਅੱਗੇ ਤੁਹਾਡੇ ਸਾਹਮਣੇ ਤੋਰ ਰਿਹਾ ਹਾਂ
0: ਜੀ। ਠੀਕ ਹੈ,
1: ਸੋ ਸਟਰਨਮ ਜਿਹੜੀ ਹੈ ਉਹ ਸਾਹਮਣੇ ਪਾਸਿਓ ਸਾਡੀ ਛਾਤੀ ਨੂੰ ਬੰਨਦੀ ਹੈ ਤੇ ਪਿਛਲੇ ਪਾਸੇ ਰੀੜ ਦੀ ਹੱਡੀ, ਰੀੜ ਦੀ ਹੱਡੀ ਇੱਕ ਬਹੁਤ ਵੱਡਾ ਪਿੱਲਰ ਆ ਜਿਹਦੇ ਤੇ ਕਈ ਮੰਜ਼ਲਾਂ ਜਿਵੇਂ ਉਸਾਰੀਆਂ ਹੁੰਦੀਆਂ ਨਾ, ਪਿੱਲਰ ਬਣਾ ਕੇ ਮੰਜ਼ਲਾਂ ਉਸਾਰੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਦੀਆਂ। ਸਭ ਤੋਂ ਪਹਿਲਾਂ ਪੈਲਵਿਕ ਏਰੀਆ ਉਸਾਰਿਆ ਹੈਗਾ, ਉਸ ਤੋਂ ਬਾਅਦ ਅਬਡੋਮਨ ਵਾਲਾ ਏਰੀਆ ਉਸਾਰਿਆ ਹੈਗਾ, ਉਸ ਤੋਂ ਬਾਅਦ ਚੈਸਟ ਵਾਲਾ ਏਰੀਆ ਉਸਾਰਿਆ ਹੈ, ਉਸ ਤੋਂ ਬਾਅਦ ਨੈਕ ਵਾਲਾ ਏਰੀਆ ਉਸਾਰਿਆ, ਉਸ ਤੋਂ ਬਾਅਦ ਉਹ ਸਿਰ ਵਾਲਾ ਏਰੀਆ ਉਸਾਰਿਆ ਹੈਗਾ। ਤੋ ਇੰਨੀਆਂ ਸਾਰੀਆਂ ਮੰਜ਼ਲਾਂ ਇਸ ਇੱਕ ਪਿੱਲਰ ਜਿਹੜਾ ਜਿਹਨੂੰ ਅਸੀਂ ਵਰਟੇਬਰਲ ਕਾਲਮ ਕਹਿੰਦੇ ਹਾਂ ਇਹਦੇ ਨਾਲ ਬਣਦੀਆਂ ਨੇ, ਇਹਦੀ ਸਪੋਰਟ ਦੇ ਨਾਲ। ਔਰ ਅਲੱਗ ਅਲੱਗ ਥਾਵਾਂ ਤੇ ਜਿਵੇਂ ਅਸੀਂ ਪੈਲਵਿਕ ਏਰੀਏ ਦੀ ਮੈਂ ਹੁਣ ਗੱਲ ਕਰੀ ਹੈ ਤੇ ਇਹਨੂੰ ਬੰਨਣ ਵਾਸਤੇ ਅਲੱਗ ਇਲੀਅਮ, ਈਸੀਅਮ ਤੇ ਟਿਊਬਕ ਲੱਗਦੀਆਂ ਬੋਨ ਜਿਹੜੇ ਨੇ ਹੋਰ ਘੇਰਾ ਪਾ ਕੇ ਇਹਨੂੰ ਮਜ਼ਬੂਤ ਕਰਦੀਆਂ ਨੇ। ਜੇ ਅਸੀਂ ਛਾਤੀ ਚ ਪਹੁੰਚ ਜਾਂਦੇ ਹਾਂ ਤੇ ਫਿਰ ਸਾਡੀਆਂ ਰਿਬਸ ਜਿਹੜੀਆਂ ਨੇ ਉਹ ਇਸ ਗੱਲ ਨੂੰ ਮਜ਼ਬੂਤ ਕਰਦੀਆਂ ਨੇ ਤੇ ਉਸ ਰਿਬਸ ਦੇ ਵੇਰਵੇ ਤੇ ਮੈਂ ਹੁਣ ਆਪਾਂ ਪਹੁੰਚੇ ਹੋਏ ਹਾਂ, ਜਿਵੇਂ ਤੁਸੀਂ ਕਿਹਾ ਰਿਪੀਟ ਕਰਨ ਵਾਸਤੇ ਤੇ ਮੈਂ ਰਿਪੀਟ ਕਰ ਰਿਹਾ ਹਾਂ ਵੀ ਸਾਡੀ ਸਟਰਨਮ ਦੇ ਤਿੰਨ ਹਿੱਸੇ ਮੈਂ ਦੱਸ ਦਿੱਤੇ ਆ। ਉੱਪਰ ਵਾਲਾ ਮੈਨੂਬਰੀਅਮ ਸਟਰਨਾਈ ਜਿਹੜਾ ਸਾਡੀ ਕਲੈਵੀਕਲ ਦੇ ਨਾਲ ਜੁੜਦਾ ਹੈਗਾ ਆ, ਹਸਲੀ ਦੀ ਹੱਡੀ ਅਸੀਂ ਉਹਨੂੰ ਕਹਿੰਦੇ ਹਾਂ ਹਾਂਜੀ, ਔਰ ਉਹ ਇੱਕ ਪਾਸੇ ਸਟਰਨਮ ਦੇ ਨਾਲ ਜੁੜੀ ਹੈ ਜਿਹੜਾ ਮੈਨੂਬਰੀਅਮ ਸਟਰਨਾਈ ਹੈ, ਦੂਜੇ ਪਾਸੇ ਇਹ ਸ਼ੋਲਡਰ ਦੇ ਨਾਲ ਜੁੜੀ ਹੈ ਤੇ ਸ਼ੋਲਡਰ ਨੂੰ ਮਜ਼ਬੂਤ ਕਰਦੀ ਹੈ ਉੱਪਰ ਵਾਲੇ ਪਾਸਿਓਂ, ਉਹਦੀ ਮਜ਼ਬੂਤੀ ਬਣਾਉਂਦੀ ਹੈ ਤੇ ਉਹਦੇ ਹੇਠਾਂ ਅਸੀਂ ਕਿਹਾ ਹੈਗਾ ਵੀ ਸਟਰਨਮ ਦਾ ਬਾਡੀ ਆਫ਼ ਦੀ ਸਟਰਨਮ ਹੈਗੀ ਹੈ, ਬਾਡੀ ਆਫ਼ ਦੀ ਸਟਰਨਮ ਦੇ ਨਾਲ ਬਹੁਤ ਸਾਰੇ ਮਸਲ ਜੁੜੇ ਹੋਏ ਨੇ ਔਰ ਬਹੁਤ ਸਾਰੀਆਂ ਰਿਬਸ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ, ਰਿਬਸ ਨੂੰ ਕਵਰ ਕਰਨ ਵਾਸਤੇ ਮਸਲ ਜੁੜੇ ਹੋਏ ਨੇ, ਔਰ ਰਿਬਸ ਦੇ ਇਨ ਬਿਟਵੀਨ ਜਿਹੜੀਆਂ ਨੇ ਉਹ ਕੋਸਟਲ ਕਾਰਟਿਲੇਜਸ ਹੈਗੀਆਂ ਨੇ। ਇਹਨਾਂ ਦਾ ਵੇਰਵਾ ਮੈਂ ਤੁਹਾਡੇ ਸਾਹਮਣੇ ਥੋੜਾ ਜਿਹਾ ਹੁਣ ਫਿਰ ਰੱਖ ਦਿਆਂ ਵੀ ਜਿਹੜੀਆਂ ਰਿਬਸ ਹੈਗੀਆਂ ਨੇ ਉਹ ਅਸੀਂ ਸਾਰੇ ਜਾਣਦੇ ਹਾਂ ਕਿ 12 ਪੇਅਰਸ ਆਫ ਹੈਗੇ ਨੇ, ਜਿਵੇਂ 12 ਪੇਅਰ ਕ੍ਰੇਨੀ ਨਰਵਸ ਦੇ ਨਾ, ਉਵੇਂ 12 ਪੇਅਰ ਜਿਹੜੇ ਨੇ 24 ਸਾਡੀਆਂ ਰਿਬਸ ਹੈਗੀਆਂ ਨੇ, 12 ਇੱਕ ਪਾਸੇ 12 ਦੂਜੇ ਪਾਸੇ, ਪਰ ਲੇਕਿਨ 12 ਦੀਆਂ 12 ਸਾਰੀਆਂ ਸਟਰਨਮ ਦੇ ਨਾਲ ਨਹੀਂ ਜੁੜਦੀਆਂ। ਪਹਿਲੀਆਂ 7 ਰਿਬਸ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਜੁੜਦੀਆਂ ਨੇ ਹੇਠਾਂ ਵਾਲੇ ਪਾਸੇ, ਕਿਉਂਕਿ ਪੇਟ ਨੂੰ ਜ਼ਿਆਦਾ ਹਿੱਸਾ ਚਾਹੀਦਾ, ਕਿਉਂ ਪੇਟ ਪਰੌਂਠੇ ਜ਼ਿਆਦਾ ਖਾ ਲਏ ਤੇ ਜ਼ਿਆਦਾ ਫੁੱਲ ਨਹੀਂ ਸਕਦਾ, ਗੈਸ ਬਣ ਗਈ ਤਾਂ ਵੀ ਫੁੱਲ ਸਕਦਾ, ਕੋਈ ਪ੍ਰੋਬਲਮ ਹੋ ਗਈ ਤਾਂ ਵੀ ਐਸਾ ਹੋ ਸਕਦਾ। ਕੁਦਰਤ ਨੇ ਉਹਨੇ ਇਹ ਬਣਾਇਆ ਵੀ ਛਾਤੀ ਦੇ ਵਿੱਚ ਤੇ ਉਹ ਅੰਗ ਰੱਖੇ ਜਾਣ ਜਿਨ੍ਹਾਂ ਦੀ ਇੱਕ ਲਿਮਿਟਡ ਡਾਇਲੇਟੇਸ਼ਨ ਹੈ, ਲਿਮਿਟਡ ਉਹ ਫੈਲਦੇ ਨੇ ਤੇ ਲਿਮਿਟਡ ਉਹ ਸੁੰਗੜਦੇ। ਫੇਫੜਿਆਂ ਦੀ ਗੱਲ ਹੈਗੀ ਹੈ, ਇੱਕ ਲਿਮਿਟ ਹੈਗੀ ਹੈ, ਹਾਰਟ ਦੀ ਗੱਲ ਹੈਗੀ ਹੈ, ਇੱਕ ਲਿਮਿਟ ਹੈਗੀ ਹੈ। ਇਸ ਤਰ੍ਹਾਂ ਕਰਕੇ ਉਹ ਕੇਜ ਬਣਾ ਦਿੱਤਾ ਹੱਡੀਆਂ ਦਾ ਜਿਹਨੂੰ ਅਸੀਂ ਰਿਬਸ ਕਹਿੰਦੇ ਹਾਂ, ਤੇ ਉਹਨਾਂ ਦਾ ਫੈਲਾਓ ਘੱਟ ਹੁੰਦਾ, ਪਰ ਲਚਕ ਉਹਨਾਂ ਦੇ ਵਿੱਚ ਵੀ ਕੁਦਰਤ ਨੇ ਰੱਖੀ ਹੈ। ਤੇ ਮੈਂ ਕਹਿ ਰਿਹਾ ਹਾਂ ਕਿ ਪਹਿਲੀਆਂ 7 ਰਿਬਸ ਜਿਹੜੀਆਂ ਨੇ ਸੱਜੇ ਤੇ 7 ਰਿਬਸ ਖੱਬੇ ਪਾਸੇ, ਇਹ ਇਸ ਸਟਰਨਮ ਦੇ ਨਾਲ ਸਾਹਮਣੇ ਤੋਂ ਬੰਨੀਆਂ ਨੇ। ਪਿਛਲੇ ਪਾਸੇ ਉਹ ਰੀੜ ਦੀ ਹੱਡੀ ਜਿਹਨੂੰ ਅਸੀਂ ਕਹਿੰਦੇ ਹਾਂ, ਸਾਡਾ ਵੱਡਾ ਪਿੱਲਰ ਹੈਗਾ ਆ, ਉਹਦੇ ਨਾਲ ਬਚਦੀਆਂ ਨੇ। ਬਾਹਰ ਇੱਕ ਮਜ਼ਬੂਤੀ ਬਣਾ ਦਿੱਤੀ ਗਈ ਜਿਹੜੀ ਮੇਨ ਪਿੱਲਰ ਦੇ ਨਾਲ ਜਿਹਨੇ ਉਹ ਲੋਡ ਚੁੱਕਣਾ। ਉਸ ਤੋਂ ਬਾਅਦ ਜਿਹੜੀਆਂ 8 ਤੇ 9 ਤੇ 10 ਹੱਡੀਆਂ ਨੇ, ਇਹ ਇੱਕ ਦੂਸਰੀ ਦਾ ਹੱਥ ਫੜ ਕੇ ਜਿਵੇਂ ਪਿੱਛੇ ਪਿੱਛੇ ਹੁੰਦੇ ਜਾਂਦੇ ਨੇ ਨਾ, ਇਸ ਤਰ੍ਹਾਂ ਕਰਕੇ ਇੱਕ ਦੂਸਰੀ ਦੇ ਨਾਲ ਲੱਗੀਆਂ ਹੋਈਆਂ ਨੇ। 7ਵੀਂ ਹੱਡੀ ਦੇ ਨਾਲ, 7ਵੀਂ ਰਿਬਸ ਦੇ ਨਾਲ 8ਵੀਂ ਰਿਬਸ ਥੋੜਾ ਜਿਹਾ ਜਗ੍ਹਾ ਛੱਡ ਕੇ ਲੱਗੀ ਹੋਈ ਹੈ, 8ਵੀਂ ਰਿਬਸ ਦੇ ਨਾਲ 9ਵੀਂ ਰਿਬਸ ਜਿਹੜੀ ਹੈ ਥੋੜੀ ਜਿਹੀ ਜਗ੍ਹਾ ਛੱਡ ਕੇ ਲੱਗੀ ਹੋਈ ਹੈ, 9ਵੀਂ ਰਿਬਸ ਦੇ ਨਾਲ 10ਵੀਂ ਰਿਬਸ ਜਿਹੜੀ ਥੋੜੀ ਜਿਹੀ ਹੋਰ ਜਗ੍ਹਾ ਛੱਡ ਕੇ ਲੱਗੀ ਹੋਈ ਹੈ। ਤੇ ਜੇ ਦੋਵੇਂ ਪਾਸੇ ਜਗ੍ਹਾ ਛੱਡਦੀਆਂ ਜਾਣਗੀਆਂ, ਤੁਸੀਂ ਆਟੋਮੈਟਿਕ ਸਮਝ ਸਕਦੇ ਹੋ ਵੀ ਪੇਟ ਦਾ ਜਿਹੜਾ ਏਰੀਆ ਹੈ ਉਹ ਖੁੱਲਾ ਹੋ ਗਿਆ, ਡਾਇਲੇਟੇਸ਼ਨ ਹੋ ਗਿਆ ਉਸ ਥਾਂ ਤੇ। ਔਰ ਇਸ ਤਰ੍ਹਾਂ ਕਰਕੇ ਬਾਕੀ 2 ਰਹਿ ਗਈਆਂ ਨੇ, ਤੇ 2 ਨੂੰ ਅਸੀਂ ਕਹਿੰਦੇ ਹਾਂ ਫਲੋਟਿੰਗ ਰਿਬਸ। ਫਲੋਟਿੰਗ ਰਿਬਸ ਦਾ ਮਤਲਬ ਵੀ ਸਾਹਮਣੇ ਪਾਸੇ ਕਿਸੇ ਚੀਜ਼ ਨਾਲ ਲੱਗਦੀਆਂ ਹੀ ਨਹੀਂ, ਉਹ ਵਿਚਾਰੀਆਂ ਪਿਛਲੇ ਪਾਸੇ ਰੀੜ ਦੀ ਹੱਡੀ ਨਾਲ ਲੱਗਦੀਆਂ ਨੇ, ਅਗਲੇ ਪਾਸੇ ਉਹ ਕਿਸੇ ਚੀਜ਼ ਨਾਲ ਵੀ ਨਹੀਂ ਲੱਗਦੀਆਂ ਹੁੰਦੀਆਂ। ਸੋ ਇਹ ਦੱਸੀਗਾ ਸਾਡਾ ਹੱਡੀਆਂ ਦਾ ਵੇਰਵਾ, ਔਰ ਹੱਡੀਆਂ ਇਹ ਰਿਬਸ ਦਾ ਵੇਰਵਾ ਕਿ ਰਿਬਸ ਦੇ ਵਿਚਕਾਰ ਵਿਚਕਾਰ ਇੱਕ ਹੋਰ ਜਿਹੜੇ ਹੈਗੇ ਮਾਸਪੇਸ਼ੀਆਂ ਲੱਗੀਆਂ ਹੋਈਆਂ ਨੇ ਜਿਹਨੂੰ ਅਸੀਂ ਇੰਟਰਕੋਸਟਲ ਮਸਲਸ ਕਹਿੰਦੇ ਹਾਂ। ਇੰਟਰਕੋਸਟਲ ਦਾ ਕੋਸਟਲ ਦਾ ਮਤਲਬ ਹੁੰਦਾ ਰਿਬਸ, ਇੰਟਰ ਮੀਨਸ ਇਨ ਬਿਟਵੀਨ। ਹਰੇਕ ਪਸਲੀ ਦੇ ਵਿਚਕਾਰ ਜਿਹੜਾ ਇੱਕ ਮਾਸਪੇਸ਼ੀ ਲੱਗੀ ਹੋਈ ਹੈ ਉਹਨੂੰ ਇੰਟਰਕੋਸਟਲ ਦਾ ਨਾਮ ਦੇ ਦਿੱਤਾ ਗਿਆ। ਫਿਰ ਹੈਗੀਆਂ ਨੇ ਕੋਸਟਲ ਕਾਰਟੀਲੇਜ, ਇਹ ਉਹ ਕੋਸਟਲ ਕਾਰਟੀਲੇਜ ਨੇ ਜਿਹੜੀਆਂ ਰਿਬਸ ਦਾ ਅਗਲਾ ਸਿਰਾ ਸਾਡੀ ਇਸ ਸਾਹਮਣੇ ਦੀ ਹੱਡੀ ਦੇ ਨਾਲ ਬਣਦੀਆਂ ਨੇ ਤੇ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਬਣਦੀਆਂ ਨੇ। ਇਹਨਾਂ ਦੀ ਆਪਣੀ ਆਪਣੀ ਤਰਤੀਬ ਹੈਗੀ ਹੈ। ਸੋ ਤਾਂ ਕਿ ਇਹ ਪਸਲੀਆਂ ਆਪਸ ਵਿੱਚ ਇੱਕ ਦੂਜੀ ਦੂਰੀ ਤੇ ਰਹਿਣ, ਔਰ ਅਗਲੇ ਪਾਸੇ ਜਿਹੜੀ ਸਟਰਨਮ ਹੈ ਉਹਦੇ ਨਾਲ ਵੀ ਘੁੱਟ ਕੇ ਬੰਨੀਆਂ ਰਹਿਣ। ਪਰ ਘੁੱਟ ਕੇ ਬੰਨੀਆਂ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਚ ਲਚਕ ਨਹੀਂ ਹੈਗੀ, ਕਾਰਟੀਲੇਜ ਦਾ ਮਤਲਬ ਹੀ ਲਚਕ ਹੈਗਾ। ਇਹ ਤਾਂ ਸਕਰੂ ਟਾਈਟ ਕਰ ਦਿੰਦੇ, ਬੋਨ ਦੇ ਨਾਲ ਬੋਨ ਜੋੜ ਦਿੰਦੇ, ਕੁਦਰਤ ਨੂੰ ਕੀ ਫਰਕ ਪੈਣਾ ਸੀ। ਲੇਕਿਨ ਉਹਨਾਂ ਨੂੰ ਪਤਾ ਸੀ ਵੀ ਛਾਤੀ ਨੂੰ ਸਾਹ ਲੈਣ ਨਾਲ ਫੈਲਣਾ ਆ, ਜੇ ਇਹਨੇ ਚੀਮਾ ਸਾਹਿਬ ਨੇ ਪੁਲਿਸ ਚ ਭਰਤੀ ਹੋਣਾ ਤੇ ਫਿਰ ਉਹ ਵੀ ਉਹਨਾਂ ਆਖਿਆ ਵੀ 33-35 ਛਾਤੀ ਚਾਹੀਦੀ ਹੈ। ਹਾਂਜੀ, ਉਸ ਮੁਤਾਬਕ ਉਹਨੂੰ ਫੈਲਣ ਵਾਸਤੇ ਓਨੀ ਕੁ ਜਗ੍ਹਾ ਰਹਿਣੀ ਚਾਹੀਦੀ ਹੈ ਜਿਹੜੀ ਇਸ ਥਾਂ ਤੇ ਕੁਦਰਤ ਨੇ ਨਿਯਮ ਬਣਾਇਆ ਹੋਇਆ ਹੈਗਾ। ਹੁਣ ਇਸ ਦੇ ਅੰਦਰ ਵਾਲੇ ਪਾਸੇ, ਸਾਰੀ ਛਾਤੀ ਦੇ ਇਸ ਬਣਤਰ ਦੇ ਅੰਦਰ ਵਾਲੇ ਪਾਸੇ ਜਿਹੜੇ ਅੰਗ ਹਨ ਉਹਨਾਂ ਦਾ ਵੇਰਵਾ ਮੈਂ ਦੱਸਿਆ ਸੀ ਕਿ ਸਭ ਤੋਂ ਵੱਡਾ ਏਰੀਆ ਕਵਰ ਕੀਤਾ ਹੋਇਆ ਫੇਫੜਿਆਂ ਨੇ। ਜਿਹੜੇ ਫੇਫੜੇ ਮਾਂ ਦੇ ਪੇਟ ਵਿਚ ਰਹਿੰਦੇ ਆ ਤੈਅ ਕਰਕੇ ਰੱਖੇ ਹੁੰਦੇ ਨੇ ਬਲੈਡਰ ਵਾਂਗੂ, ਪਰ ਜਦੋਂ ਅਸੀਂ ਬਾਹਰ ਆ ਹੁਣ ਸਾਡੇ ਫੇਫੜੇ ਚੱਲਦੇ ਨੇ, ਜੰਮਣ ਤੋਂ ਬਾਅਦ ਫੇਫੜੇ ਖੁੱਲ ਜਾਂਦੇ ਨੇ, ਉਹਦੀ ਤਰਤੀਬ ਤੁਹਾਨੂੰ ਦੱਸੀ ਹੋਈ ਹੈ ਅੱਗੇ, ਉਹ ਫੇਫੜੇ ਖੁੱਲੇ ਹੁੰਦੇ ਨੇ ਤੇ ਇਹ ਸਭ ਤੋਂ ਵੱਧ ਏਰੀਆ ਕਵਰ ਕਰਦੇ ਨੇ। ਖੱਬੇ ਪਾਸੇ ਦਾ ਫੇਫੜਾ ਜਿਹੜਾ ਹੈ ਉਹਦੇ ਵਿਚ ਦੋ ਲੋਬ ਦੋ ਸੈਕਸ਼ਨ ਬਣੇ ਹੁੰਦੇ ਨੇ, ਸੱਜੇ ਪਾਸੇ ਦਾ ਫੇਫੜਾ ਜਿਹੜਾ ਉਹਦੇ ਚ ਤਿੰਨ ਲੋਬ ਤਿੰਨ ਸੈਕਸ਼ਨ ਬਣੇ ਹੁੰਦੇ ਨੇ, ਔਰ ਇਹਨਾਂ ਫੇਫੜਿਆਂ ਦੇ ਉੱਪਰ ਇੱਕ ਗਲਾਫ ਚੜਿਆ ਹੋਇਆ ਜਿਹਨੂੰ ਅਸੀਂ ਪਲਿਊਰਾ ਕਹਿੰਦੇ ਹਾਂ। ਪਲਿਊਰਾ ਇੱਕ ਇਸ ਤਰ੍ਹਾਂ ਦੀ ਕਵਰਿੰਗ ਹੈਗੀ ਹੈ ਜਿਹੜੀ ਬਾਹਰਲੇ ਪਾਸੇ ਇੰਟਰਕੋਸਟਲ ਰਿਬਸ ਦੇ ਨਾਲ ਲੱਗਦੀ ਹੈ, ਜਿਹੜੀ ਸਾਡੀਆਂ ਰਿਬਸ ਨੇ ਉਹਨਾਂ ਦੇ ਅੰਦਰ ਵਾਲਾ ਪਾਸਾ ਉਹਦੇ ਨਾਲ ਇਹ ਲੱਗਦੀ ਹੈ, ਔਰ ਇੱਕ ਹੇਠਾਂ ਵਾਲਾ ਪਾਸੇ ਦਾ ਲੇਅਰ ਹੈਗਾ ਆ ਉਹਨੂੰ ਅਸੀਂ ਪੈਰਾਈਟਲ ਲੇਅਰ ਕਹਿੰਦੇ ਹਾਂ, ਬਾਹਰਲੇ ਨੂੰ ਪੈਰਾਈਟਲ ਕਹਿੰਦੇ ਹਾਂ ਤੇ ਜਿਹੜਾ ਅੰਦਰ ਫੇਫੜਿਆਂ ਦੇ ਨਾਲ ਜੰਮਿਆ ਹੁੰਦਾ ਉਹਨੂੰ ਵਿਸਰਲ ਲੇਅਰ ਕਹਿੰਦੇ। ਠੀਕ ਹੈ, ਸੋ ਇਸ ਤਰ੍ਹਾਂ ਦੇ ਦੋ ਲੇਅਰ ਹੁੰਦੇ ਨੇ, ਭਾਵ ਕੀ ਇਹਨਾਂ ਦੇ ਵਿਚਕਾਰ ਜਗ੍ਹਾ ਬਚ ਗਈ, ਜਗ੍ਹਾ ਬਚ ਗਈ, ਉਹਦੇ ਚ ਥੋੜਾ ਜਿਹਾ ਫਲੂਇਡ ਰੱਖਿਆ ਹੁੰਦਾ ਆ, ਉਹ ਫਲੂਇਡ ਇਹਨਾਂ ਨੂੰ ਫੇਫੜਿਆਂ ਨੂੰ ਫੈਲਣ ਵਾਸਤੇ ਤੇ ਸੁਕੜਨ ਵਾਸਤੇ ਜਗ੍ਹਾ ਦਿੰਦਾ ਹੈ, ਜਿਸ ਕਰਕੇ ਉਹ ਉਹਦੇ ਚ ਥੋੜਾ ਬਹੁਤ ਫਲੂਇਡ ਰੱਖਿਆ ਕਿ ਫ੍ਰਿਕਸ਼ਨ ਨਾ ਹੋਵੇ, ਉਹਨੂੰ ਕੋਈ ਤਕਲੀਫ ਨਾ ਹੋਵੇ, ਇਸ ਲਈ ਕੁਦਰਤ ਨੇ ਇੱਕ ਕਵਰ ਉਹਦੇ ਵਿੱਚ ਕੀਤਾ ਹੋਇਆ। ਜਿਹੜੇ ਮੈਂ ਲੋਭ ਦੱਸੇ ਨਾ, ਕਿ ਖੱਬੇ ਪਾਸੇ ਦੋ ਲੋਭ, ਸੱਜੇ ਪਾਸੇ ਤਿੰਨ ਲੋਭ ਨੇ, ਇਹ ਜਿਹੜੇ ਪਿਊਰਾ ਹੈਗਾ, ਇਹ ਜਿਹੜੀ ਕਵਰਿੰਗ ਹੈਗੀ ਫੇਫੜਿਆਂ ਦੇ ਉੱਪਰ, ਇਹ ਉਹਨਾਂ ਦੇ ਅੰਦਰ ਤੱਕ ਜਾਂਦੀ ਹੈ। ਇਹ ਜਿਹੜਾ ਵਿਸਰਲ ਪਿਊਰਾ ਹੈ ਅੰਦਰ ਵਾਲਾ, ਉਹ ਉਹਨਾਂ ਫੇਫੜਿਆਂ ਦੇ ਵਿੱਚ ਅੰਦਰ ਤੱਕ ਜਾਂਦਾ ਹੈ, ਤਾਂ ਕਿ ਉਹਨਾਂ ਫੇਫੜਿਆਂ ਨੂੰ ਇੱਕ ਦੂਸਰੇ ਤੋਂ ਸੈਪਰੇਟ ਕਰ ਸਕੇ, ਵੱਖਰਾ ਕਰ ਸਕੇ। ਔਰ ਇਹਦੇ ਮੁਤਾਬਕ ਸੱਜੇ ਪਾਸੇ ਤਿੰਨ ਤਰ੍ਹਾਂ ਇਹ ਪਿਊਰਾ ਫੇਫੜਿਆਂ ਦੇ ਲੋਬਸ ਦੇ ਅੰਦਰ ਅੰਦਰ ਜਾਂਦਾ ਹੈ। ਬਾਹਰਲਾ ਜਿਹੜਾ ਹੈਗਾ ਆ, ਜਿਹਨੂੰ ਅਸੀਂ ਪਰਾਈਟਲ ਪਲਿਊਰਾ ਕਹਿੰਦੇ ਹਾਂ, ਬਾਹਰਲਾ ਹਿੱਸੇ ਦਾ, ਉਹ ਬਾਰ ਬਾਰ ਪਾਸੇ ਪਸਲੀਆਂ ਦੇ ਨਾਲ ਲੱਗਿਆ ਹੁੰਦਾ ਤੇ ਬਿਲਕੁਲ ਇੱਕ ਦੂਸਰੇ ਦੇ ਨਾਲ ਜੁੜੇ ਹੀ ਲੱਗਦੇ ਨੇ। ਵੈਸੇ ਦੱਸਣ ਲੱਗਿਆ ਮੈਨੂੰ ਐਂ ਲੱਗਦਾ ਜਿਵੇਂ ਬਾਹਰ ਵਿਚਕਾਰ ਕਾਫੀ ਜਗ੍ਹਾ ਹੋਊਗੀ, ਦਰਿਆ ਨੰਗਨ ਜੋ ਵੀ ਇਸ ਤਰ੍ਹਾਂ ਦੀ ਨਹੀਂ ਹੈਗੀ, ਜੁੜੇ ਇੱਕ ਦੂਜੇ ਦੇ ਨਾਲ ਹੀ ਹੁੰਦੇ ਨੇ, ਪਰ ਹਾਂ ਦੋ ਲੇਅਰ ਹੁੰਦੇ ਨੇ। ਉਸ ਤੋਂ ਬਾਅਦ ਆਪਾਂ ਇਹ ਗੱਲ ਕੀਤੀ ਸੀ ਬਈ ਇਹ ਜਿਹੜਾ ਛਾਤੀ ਦੇ ਵਿੱਚ ਫੇਫੜੇ ਨੇ, ਇਹਨਾਂ ਦੇ ਵਿਚਕਾਰ ਹੀ ਹਾਰਟ ਰੱਖਿਆ ਹੁੰਦਾ, ਦਿਲ ਰੱਖਿਆ ਹੁੰਦਾ ਆ। ਦਿਲ ਜ਼ਿਆਦਾਤਰ ਆਮ ਤੌਰ ਤੇ ਖੱਬੇ ਪਾਸੇ ਹੁੰਦਾ, ਅਸੀਂ ਸਾਰੇ ਜਾਣਦੇ ਹਾਂ ਦਿਲ ਖੱਬੇ ਪਾਸੇ ਆ। ਔਰ ਇਹ ਦਿਲ ਦਾ ਥੋੜਾ ਜਿਹਾ ਹਿੱਸਾ ਸੱਜੇ ਪਾਸੇ ਵੀ ਆਉਂਦਾ ਆ, ਉਹਦੇ ਬਾਰੇ ਮੈਂ ਦੱਸਿਆ ਸੀਗਾ ਵੀ ਜੇ ਸਾਡੀ ਸਾਹਮਣੇ ਦੀ ਹੱਡੀ ਸਟਰਨਮ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚੋਂ ਇੱਕ ਅਸੀਂ ਲਾਈਨ ਖਿੱਚੀਏ, ਔਰ ਉਸ ਸੈਂਟਰ ਵਾਲੀ ਲਾਈਨ ਤੋਂ ਸੱਜੇ ਵਾਲੇ ਪਾਸੇ 1.2 ਸੈਂਟੀਮੀਟਰ, 1.2 ਸੈਂਟੀਮੀਟਰ ਇਸ ਹਾਰਟ ਦੀ ਜਿਹੜੀ ਬਾਉਂਡਰੀ ਹੈ ਉਹ ਸੱਜੇ ਫੇਫੜੇ ਵਾਲੇ ਪਾਸੇ ਵੀ ਆਉਂਦੀ ਹੈਗੀ ਹੈ। ਔਰ ਅਗਲੀ ਗੱਲ ਆਪਾਂ ਇਹ ਕਰੀ ਸੀ ਵੀ ਇਹ ਜਿਹੜਾ ਹਾਰਟ ਹੈ ਇਹਦੇ ਨਾਲ ਕੁਝ ਹੋਰ ਅੰਗ ਹਨ ਜਿਨ੍ਹਾਂ ਦਾ ਹੁਣ ਵੇਰਵਾ ਮੈਂ ਤੁਹਾਨੂੰ ਦੱਸ ਰਿਹਾ ਫਿਰ ਦੁਬਾਰਾ, ਇਹ ਇੱਕ ਗਲਾਫ ਦੇ ਵਿੱਚ ਲਪੇਟੇ ਹੋਏ ਨੇ, ਜਾਂ ਇਹਨਾਂ ਦੀ ਆਪਣੀ ਇੱਕ ਬਾਉਂਡਰੀ ਹੈਗੀ ਹੈ, ਇਹ ਸਾਡੀ ਵੱਟ ਹੈਗੀ ਆ, ਇਸ ਵੱਟ ਦੇ ਵਿੱਚ ਦੋਵੇਂ ਪਾਸੇ ਦੀ ਇਹ ਸਾਡੀ ਜ਼ਮੀਨ ਆ। ਔਰ ਇੱਕ ਰਸਤਾ ਹੈਗਾ ਆ ਜਿਹੜਾ ਫੇਫੜਿਆਂ ਤੋਂ ਦੋਹਾਂ ਫੇਫੜਿਆਂ ਦੇ ਵਿਚਕਾਰ ਵਿਚਕਾਰ ਜਾਂਦਾ ਆ, ਜਿਹੜਾ ਉੱਪਰ ਦੇ ਅੰਗਾਂ ਵਾਲੇ ਪਾਸਿਓਂ ਸਿਰ ਵਾਲੇ ਪਾਸੋਂ ਆਉਣ ਵਾਲੀਆਂ ਖੂਨ ਦੀਆਂ ਨਾੜੀਆਂ, ਮੂੰਹ ਤੇ ਨੱਕ ਵਾਲੇ ਪਾਸੋਂ ਆਉਣ ਵਾਲੀ ਸਾਹ ਤੇ ਖੁਰਾਕ ਦੀ ਨਾੜੀ, ਇਸ ਏਰੀਏ ਦੇ ਵਿੱਚੋਂ ਲੰਘ ਕੇ ਹੇਠਾਂ ਜਾਂਦੀਆਂ ਨੇ ਫੇਫੜਿਆਂ ਨੂੰ ਤੇ ਹੇਠਾਂ ਜਾਂਦੀਆਂ ਨੇ ਮੇਦੇ ਨੂੰ। ਔਰ ਉਸ ਏਰੀਏ ਦਾ ਨਾਂ ਅਸਾਂ ਰੱਖਿਆ ਮਿਡਿਆਸਟਾਈਨਮ, ਮਿਡ ਤੋਂ ਮਿਡਿਆਸਟਾਈਨਮ। ਮਿਡਿਆਸਟਾਈਨਮ ਜਿਹੜਾ ਆ ਇਹਨੂੰ ਇਹ ਹਾਰਟ ਨੂੰ ਵੀ ਗਲਾਫ ਦੇ ਵਿੱਚ ਲੈਂਦਾ ਆਪਣੇ, ਇਸ ਕਰਕੇ ਇਹਨੂੰ ਫੇਫੜਿਆਂ ਨਾਲੋਂ ਵੱਖ ਕਰਨ ਵਾਸਤੇ ਇੱਕ ਗਲਾਫ ਹੈਗਾ ਆ ਜਿਹਦਾ ਨਾਂ ਅਸੀਂ ਕਹਿੰਦੇ ਆ ਪੇਰੀਕਾਰਡੀਅਮ। ਪੇਰੀ ਦਾ ਮਤਲਬ ਹੁੰਦਾ ਉੱਪਰ ਵਾਲਾ ਜਾਂ ਪਹਿਲਾਂ, ਕਾਰਡੀਕ ਦਾ ਮਤਲਬ ਹੈ ਹਾਰਟ। ਹਾਰਟ ਦੇ ਉੱਪਰ ਵਾਲੇ ਪਾਸੇ ਵੀ ਇੱਕ ਗਲਾਫ ਚੜਿਆ ਹੋਇਆ ਆ, ਔਰ ਉਹਦੇ ਵਿੱਚ ਵੀ ਗਲਾਫ ਦਾ ਮਤਲਬ ਹੁੰਦਾ ਜਿਵੇਂ ਰਜਾਈ ਦਾ ਗਲਾਫ ਹੁੰਦਾ ਨਾ, ਦੋ ਤਹਿਆਂ ਹੁੰਦੀਆਂ ਨੇ। ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਇੱਕ ਫਲੂਇਡ ਭਰਿਆ ਹੁੰਦਾ ਹੈ ਕਿ ਦਿਲ ਧੜਕਦਾ ਹੈ, ਸੁਕੜਦਾ ਹੈ, ਫੈਲਦਾ ਆ, ਸੁਕੜਦਾ ਆ, ਫੈਲਦਾ ਆ, ਔਰ ਇਹਦੇ ਫੈਲਣ ਦੇ ਨਾਲ ਇਸ ਨੂੰ ਰਗੜ ਨਾ ਲੱਗੇ, ਇਹ ਦੂਜੇ ਅੰਗਾਂ ਨੂੰ ਖਰਾਬੀ ਨਾ ਕਰੇ ਕਿ ਤੇਰੀ ਬਾਉਂਡਰੀ ਇੱਥੋਂ ਤੱਕ ਆ। ਉਹ ਜਿਹੜਾ ਵਿਸਰਲ ਮੈਂਬਰੇਨ ਹੈਗਾ ਆ ਉਹ ਹਾਰਟ ਦੇ ਨਾਲ ਚਿਪਕਿਆ ਹੁੰਦਾ, ਔਰ ਜਿਹੜਾ ਪੈਰਾਈਟਲ ਵਾਲਾ ਹੁੰਦਾ ਆ ਉਹ ਬਾਹਰ ਵਾਲੇ ਪਾਸੇ ਹੁੰਦਾ ਹੈਗਾ, ਤੇ ਉਹਨਾਂ ਦੇ ਵਿੱਚ ਗੈਪ ਦੇ ਵਿੱਚ ਥੋੜਾ ਜਿਹਾ ਫਲੂਇਡ ਹੁੰਦਾ ਆ ਤਾਂ ਕਿ ਰਗੜ ਨਾ ਲੱਗੇ। ਇਸ ਕਰਕੇ ਇਹਦੀ ਬਣਤਰ ਇਸ ਟਾਈਪ ਦੀ ਬਣੀ ਹੋਈ ਹੁੰਦੀ ਹੈ। ਔਰ ਹੁਣ ਅਸੀਂ ਗੱਲ ਕੀਤੀ ਵੀ ਮਿਡਿਆਸਟਾਈਨਮ ਦੇ ਵਿੱਚ ਉੱਪਰ ਵਾਲੇ ਪਾਸਿਓਂ ਇੱਕ ਤਾਂ ਨਾੜੀਆਂ ਜਿਹੜੀਆਂ ਨੇ ਜਾ ਰਹੀਆਂ ਨੇ ਅਓਟਾ ਦੇ ਕੋਲੋਂ ਲੰਘ ਕੇ, ਜਿਹੜੀ ਖੂਨ ਦੀ ਵੱਡੀ ਨਾਲੀ ਜਿਹੜੀ ਦਿਲ ਚੋਂ ਖੱਬੇ ਪਾਸਿਓਂ ਨਿਕਲਦੀ ਹੈ ਤੇ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦੀ ਹੈ, ਉਹਦੇ ਵਿੱਚ ਐਸ ਸਾਡੀ ਸਟਰਨਮ ਦੇ ਬੈਕ ਸਾਈਡ ਤੇ ਇੱਕ ਕਰਵ ਪੈਂਦਾ ਹੈ, ਇੱਕ ਘੁਮਾਓ ਪੈਂਦਾ ਹੈ, ਜਿਵੇਂ ਡਾਇਵਰਸ਼ਨ ਹੁੰਦਾ ਰੋਡ ਦਾ, ਇੱਥੋਂ ਮੁੜ ਗਈ ਹੈ ਜੀ ਰੋਡ, ਇਹ ਮੁੜ ਕੇ ਤੇ ਪਿੱਛੇ ਵੱਲ ਨੂੰ ਚਲੀ ਜਾਂਦੀ ਹੈ ਰੀੜ ਵਾਲੀ ਹੱਡੀ ਦੇ ਨਾਲ, ਔਰ ਇਹਦੇ ਵਿੱਚੋਂ ਇਸ ਥਾਂ ਤੋਂ ਦੋ ਨਾਲੀਆਂ ਨਿਕਲਦੀਆਂ ਨੇ, ਔਰ ਉਹਨਾਂ ਦੋ ਨਾਲੀਆਂ ਦਾ ਨਾਂ ਅਸਾਂ ਰੱਖਿਆ ਕੈਰੋਟਿਡ ਆਰਟਰੀਜ਼। ਇਹ ਦੋ ਕੈਰੋਟਿਡ ਆਰਟਰੀਜ਼ ਜਿਹੜੀਆਂ ਨੇ ਜਦੋਂ ਹਾਰਟ ਖੂਨ ਧੱਕਦਾ ਆ, ਇਹਨਾਂ ਦੇ ਵਿੱਚ ਖੂਨ ਉੱਪਰ ਸਿਰ ਨੂੰ ਜਾਂਦਾ, ਭਾਵ ਦੋ ਹਿੱਸੇ ਖੂਨ ਸਿਰ ਨੂੰ ਜ਼ਿਆਦਾ ਉੱਪਰ ਚਲਾ ਜਾਂਦਾ ਹੈ, ਬਾਕੀ ਦਾ ਖੂਨ ਜਿਹੜੀ ਨਾਲੀ ਹੇਠਾਂ ਨੂੰ ਮੁੜ ਗਈ, ਜਿਹਨੂੰ ਅਸੀਂ ਅਯੋਟਾ ਕਿਹਾ ਹੈਗਾ ਆ, ਆਰਚ ਆਫ ਅਯੋਟਾ, ਉਹਦੇ ਵਿਚ ਚਲਾ ਗਿਆ ਔਰ ਉਹ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਹੇਠਾਂ ਪਿਛਲੇ ਪਾਸੇ ਜਾਣੀ ਸ਼ੁਰੂ ਹੋ ਗਈ, ਥੱਲੇ ਨੂੰ ਜਾਣੀ ਸ਼ੁਰੂ ਹੋ ਗਈ ਔਰ ਉਹਦਾ ਨਾਂ ਅਸੀਂ ਰੱਖ ਦਿੱਤਾ, ਜਿੰਨਾ ਚਿਰ ਉਹ ਥੋਰੈਕਸ ਦੇ ਵਿਚ ਹੈ, ਛਾਤੀ ਦੇ ਏਰੀਏ ਦੇ ਵਿਚ ਹੈ, ਉਹਦਾ ਨਾਂ ਅਸੀਂ ਰੱਖ ਦਿੱਤਾ ਡਿਸੈਂਡਿੰਗ ਥੋਰੈਸਿਕ ਅਯੋਟਾ। ਜਾਣ ਵਾਲੀ ਛਾਤੀ ਦੇ ਵਿਚ ਹਿੱਸਾ ਜਿਹੜਾ ਅਯੋਟਾ ਦਾ ਹੈਗਾ, ਅਯੋਟਾ ਉਹ ਨਾਲੀ ਹੈ ਜਿਹੜੀ ਸਾਰਿਆਂ ਨੂੰ ਦਿਲ ਤੋਂ ਖੂਨ ਲੈ ਕੇ ਸਪਲਾਈ ਕਰਦੀ ਹੈ। ਉਹਦੇ ਅਲੱਗ ਅਲੱਗ ਹਿੱਸੇ ਨੇ, ਸਭ ਤੋਂ ਪਹਿਲੇ ਹਿੱਸੇ ਨੂੰ ਅਸੀਂ ਅਸੈਂਡਿੰਗ ਕਹਿੰਦੇ ਹਾਂ, ਉਸ ਤੋਂ ਬਾਅਦ ਆਰਚ ਆਫ ਅਯੋਟਾ ਕਹਿੰਦੇ ਹਾਂ, ਫਿਰ ਜਿਹੜਾ ਡਿਸੈਂਡ ਹੇਠਾਂ ਨੂੰ ਥੱਲੇ ਜਾਣ ਲੱਗ ਗਈ ਉਸ ਨੂੰ ਅਸੀਂ ਥਰਸ, ਪਹਿਲੇ ਪੋਰਸ਼ਨ ਨੂੰ ਅਸੀਂ ਕਹਿੰਦੇ ਹਾਂ ਥਰਸਿਕ ਅਯੋਟਾ, ਥਰਸਿਕ ਦੇ ਨਾਲ ਡਿਸੈਂਡਿੰਗ ਲਾ ਦਿੰਦੇ ਹਾਂ ਕਿ ਹੇਠਾਂ ਨੂੰ ਜਾ ਰਹੀ ਹੈ, ਜਿਹੜੀ ਹੇਠਾਂ ਨੂੰ ਜਾ ਰਹੀ ਹੈ ਡਿਸੈਂਡਿੰਗ ਅਯੋਟਾ ਹੋ ਗਈ। ਤੇ ਜਦੋਂ ਡਾਇਆਫਰਾਮ ਤੋਂ ਹੇਠਾਂ ਜਾਂਦੀ ਹੈ ਉਹਦਾ ਨਾਂ ਅਸੀਂ ਰੱਖ ਦਿੱਤਾ ਡਿਸੈਂਡਿੰਗ ਅਬਡੋਮੀਨਲ ਅਯੋਟਾ। ਔਰ ਇਸੇ ਤਰ੍ਹਾਂ ਹੀ ਜਦੋਂ ਪੈਲਵਿਕ ਏਰੀਏ ਨੂੰ ਕ੍ਰੋਸ ਕਰਦੀ ਹੈ ਹੇਠਾਂ ਜਾਂਦੀ ਹੈ ਤੇ ਉਹਨੂੰ ਡਿਸੈਂਡਿੰਗ ਪੈਲਵਿਕ ਦਾ ਨਾਂ ਦੇ ਦਿੱਤਾ। ਉਥੋਂ ਇਹ ਦੋ ਭਾਗਾਂ ਚ ਲੰਬਰ ਏਰੀਏ ਤੋਂ ਇਹ ਵੰਡੀ ਜਾ ਰਹੀ ਹੈ ਔਰ ਦੋ ਲੱਤਾਂ ਨੂੰ ਅੱਗੇ ਖੂਨ ਸਪਲਾਈ ਕਰਨੀ ਸ਼ੁਰੂ ਕਰ ਜਾਂਦੀ ਹੈ। ਪਰ ਜਦੋਂ ਵਾਪਸੀ ਖੂਨ ਆਉਂਦਾ ਆ ਉਹਦਾ ਨਾਂ ਅਸੀਂ ਰੱਖ ਦਿੱਤਾ ਵੇਨਾ ਕੇਵਾ, ਵੇਨਸ ਤੋਂ ਬਣਿਆ ਹੋਇਆ ਵੇਨਾ ਕਾਵਾ, ਉਸ ਦਾ ਡਬਲ ਏਰੀਆ ਜਿਵੇਂ ਵੱਡਾ ਦਾਣਾ ਵੱਡਾ ਮੋਗਾ ਹੁੰਦਾ ਹੈ, ਪੈਰਾਂ ਤੋਂ ਲੈ ਕੇ ਉਂਗਲੀਆਂ ਤੱਕ ਦਾ ਖੂਨ ਜਦੋਂ ਵਾਪਸੀ ਆਉਂਦਾ ਆ ਉਸ ਆਰਟਰੀ ਨੂੰ ਅਸੀਂ ਆਮ ਤੌਰ ਤੇ ਵੇਨ ਕਹਿੰਦੇ ਹਾਂ। ਤੇ ਜਿਹੜੀ ਚਾਰ ਚੁਫੇਰੇ ਲੱਤਾਂ ਦਾ ਖੂਨ ਇਕੱਠਾ ਕਰਕੇ, ਪੱਟਾਂ ਦਾ ਖੂਨ ਇਕੱਠਾ ਕਰਕੇ ਉੱਪਰ ਨੂੰ ਲੈ ਕੇ ਆ ਰਹੀ ਹੈ ਤੇ ਉਸ ਦਾ ਨਾਂ ਅਸੀਂ ਰੱਖ ਦਿੱਤਾ ਇਨਫੀਰੀਅਰ ਵਾਨੇ ਕਵਾ, ਹੇਠਾਂ ਵਾਲੇ ਪਾਸਿਓਂ ਉੱਪਰ ਨੂੰ ਜਾਣ ਵਾਲੀ ਨਾਲੀ ਜਿਹੜੀ ਖੂਨ ਵਾਪਸ ਲੈ ਕੇ ਜਾ ਰਹੀ ਹੈ। ਤੇ ਨਾਂ ਇਹਦੇ ਫਿਰ ਉਸੇ ਤਰ੍ਹਾਂ ਹੀ ਅਬਡੋਮਨ ਵਾਲੇ ਏਰੀਏ ਜਿਹਦਾ ਅਬਡੋਮਨ ਰੱਖ ਦਿੱਤਾ, ਇਹਦਾ ਨਾਂ ਹੋ ਗਿਆ ਅਸੈਂਡਿੰਗ ਵਾਨੇ ਕਵਾ, ਔਰ ਥੋਰੈਸਿਕ ਵਾਲੇ ਦਾ ਏਰੀਆ ਫਿਰ ਉਹਦਾ ਨਾਂ ਉਸੇ ਤਰ੍ਹਾਂ ਜਿਹੜਾ ਏਰੀਆ ਹੈਗਾ ਆ ਉਸ ਏਰੀਏ ਦੇ ਵਿਚ ਉਹਦਾ ਨਾਂ ਨਾਲ ਜੁੜ ਗਿਆ। ਸੋ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਸ ਏਰੀਆ ਮੀਡੀਆ ਸਟਾਈਨਮ ਦੇ ਵਿਚੋਂ ਲੰਘਦੀਆਂ ਹਨ। ਉਸ ਤੋਂ ਬਾਅਦ ਆਪਾਂ ਗੱਲ ਕਰੀ ਸੀ ਕਿ ਧੌਣ ਦੇ ਵਿਚ ਇਕ ਐਪੀਗਲੋਟਸ ਦਾ ਏਰੀਆ ਹੈਗਾ, ਐਪੀਗਲੋਟਸ ਦਾ ਏਰੀਆ ਉਹ ਜੰਕਸ਼ਨ ਆ ਜਿੱਥੇ ਸਾਡੀ ਨੱਕ ਤੋਂ ਆਉਂਦੀ ਨਾਲੀ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਆ ਰਹੀ ਹੈ, ਉਹ ਅੱਗੇ ਆ ਜਾਂਦੀ ਹੈ ਫਰੰਟ ਤੇ ਆ ਜਾਂਦੀ ਕਿਉਂਕਿ ਫੇਫੜੇ ਤਾਂ ਆ ਗਏ ਉਹਦਾ ਸਟੇਸ਼ਨ ਤੇ ਆ ਗਿਆ। ਹਾਂਜੀ, ਤੇ ਜਿਹੜੀ ਮੂੰਹ ਵਾਲੀ ਨਾਲੀ ਹੈ ਉਹ ਇਥੋਂ ਸ਼ੁਰੂ ਹੁੰਦੀ ਹੈ, ਇਹਨੇ ਹਾਲੇ ਦੂਰ ਜਾਣਾ ਹੁੰਦਾ ਹੈ, ਇਹਨੂੰ ਕਹਿੰਦੇ ਤੂੰ ਪਿਛਲੇ ਪਾਸੇ ਆ ਜਾ। ਇਹ ਇੱਕ ਜੰਕਸ਼ਨ ਬਣਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਐਪੀਗਲੋਟਸ, ਔਰ ਇਹ ਐਪੀਗਲੋਟਸ ਦਾ ਏਰੀਆ ਇਹ ਆਉਂਦਾ ਹੈ ਨੈਕ ਦੇ ਏਰੀਏ ਵਿਚ, ਲੇਕਿਨ ਇਹਦੇ ਤੋਂ ਹੇਠਾਂ ਵਾਲਾ ਜਿਹੜਾ ਏਰੀਆ ਹੈ ਸਾਹ ਵਾਲੀ ਨਾਲੀ ਦਾ ਉਹਨੂੰ ਅਸੀਂ ਕਹਿੰਦੇ ਹਾਂ ਬ੍ਰੌਂਕਸ, ਔਰ ਜਿਹੜਾ ਖੁਰਾਕ ਵਾਲੀ ਨਾਲੀ ਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਈਸੋਫੇਗਸ, ਇਹਦੇ ਤੋਂ ਉੱਪਰ ਖੁਰਾਕ ਵਾਲੀ ਨਾਲੀ ਦਾ ਹਿੱਸਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਫੈਰਿੰਗਸ, ਔਰ ਫੈਰਿੰਗਸ ਤੇ ਨੱਕ ਵਾਲੇ ਪਾਸੋਂ ਜਿਹੜੀ ਨਾਲੀ ਆ ਰਹੀ ਸੀ ਲੈਰਿੰਗਸ, ਲੈਰਿੰਗ ਤੇ ਫੈਰਿੰਗਸ ਇੱਥੇ ਆ ਕੇ ਆਪਣਾ ਆਪਣਾ ਰਸਤਾ ਬਦਲ ਦਿੰਦੀਆਂ ਨੇ। ਲੈਰਿੰਗਸ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ, ਫੈਰਿੰਗਸ ਖੁਰਾਕ ਵਾਲੀ ਨਾਲੀ ਪਿੱਛੇ ਚਲੀ ਜਾਂਦੀ ਹੈ। ਇਹ ਇੱਕ ਜੰਕਸ਼ਨ ਹੈ ਔਰ ਇਸ ਜੰਕਸ਼ਨ ਨੂੰ ਇੰਪੋਰਟੈਂਟ ਸਮਝਦਿਆਂ ਹੋਇਆ ਇਹਦੇ ਉੱਪਰ ਇੱਕ ਕਵਰਿੰਗ ਚੜਾਇਆ ਹੈ ਕੁਦਰ ਨੇ, ਜਿਹਨੂੰ ਅਸੀਂ ਟ੍ਰੇਕੀਆ ਕਿਹਾ ਸੀਗਾ। ਤੇ ਨੈਕ ਦੇ ਵਿਚ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਮੈਂ, ਉਸ ਤੋਂ ਬਾਅਦ ਜਿਹੜੇ ਹੇਠਾਂ ਦੇ ਪੋਰਸ਼ਨ ਨੇ ਉਹਨਾਂ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਬ੍ਰੌਂਕਸ ਜਿਹੜੀ ਸਾਹ ਵਾਲੀ ਨਾਲੀ ਹੈ ਉਹ ਦੋ ਹਿੱਸਿਆਂ ਚ ਵੰਡੀ ਜਾਂਦੀ ਹੈ, ਇੱਕ ਨੂੰ ਰਾਈਟ ਬ੍ਰੌਂਕਸ ਕਹਿੰਦੇ ਹਾਂ, ਇੱਕ ਨੂੰ ਲੈਫਟ ਬ੍ਰੌਂਕਸ ਕਹਿੰਦੇ ਹਾਂ। ਇੱਕ ਰਾਈਟ ਬ੍ਰੌਂਕਸ ਜਿਹੜੀ ਹੈ ਰਾਈਟ ਫੇਫੜੇ ਚ ਚਲੀ ਜਾਂਦੀ ਹੈ, ਲੈਫਟ ਬ੍ਰੌਂਕਸ ਜਿਹੜੀ ਹੈ ਉਹ ਲੈਫਟ ਫੇਫੜੇ ਚਲੀ ਜਾਂਦੀ ਹੈ। ਖੁਰਾਕ ਵਾਲੀ ਨਾਲੀ ਪਿੱਛੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਜਾਂਦੀ ਹੈ, ਤੇ ਜਿਹੜਾ ਡਾਇਆਫਰਾਮ ਦਾ ਬਾਰਡਰ ਹੈ ਸਾਡਾ ਛਾਤੀ ਤੇ ਪੇਟ ਦੇ ਵਿਚਕਾਰ, ਉਸ ਬਾਰਡਰ ਨੂੰ ਕ੍ਰਾਸ ਕਰਦਿਆਂ ਹੋਇਆ ਇਹ ਪਾਕਿਸਤਾਨ ਚ ਪਹੁੰਚ ਜਾਂਦੀ, ਅਬਡੋਮਨਲ ਏਰੀਏ ਚ ਪਹੁੰਚ ਜਾਂਦੀ। ਹਾਂਜੀ, ਬਾਰਡਰ ਲੰਘ ਗਈ, ਕਸਟਮ ਵਾਲਾ ਡਿਪਾਰਟਮੈਂਟ ਲੰਘ ਗਈ ਹੈ, ਔਰ ਉਸ ਤੋਂ ਬਾਅਦ ਇਹ ਹੇਠਾਂ ਵਾਲੇ ਪਾਸੇ ਸਟੋਮਕ ਦੇ ਵਿਚ ਜਾਣੀ ਸ਼ੁਰੂ ਹੋ ਜਾਂਦੀ। ਹੁਣ ਸਾਡਾ ਏਰੀਆ ਦਾ ਜਿਹੜਾ ਇਸ ਵੇਲੇ ਟੈਸਟ ਦਾ ਹੈਗਾ ਤੇ ਮੈਂ ਉਹਦੀ ਗੱਲ ਕਰ ਰਿਹਾ ਹਾਂ, ਔਰ ਇਸ ਮੀਡੀਆ ਸਟਾਈਨਮ ਦੇ ਵਿਚ ਫਿਰ ਅਸੀਂ ਕਹਿ ਦਿੱਤਾ ਕਿ ਤ੍ਰੇਕੀਆ ਵੀ ਆ ਜਾਂਦਾ ਉਹਦਾ ਪੋਰਸ਼ਨ ਲੋਅਰ, ਇਸ ਏਰੀਏ ਦੇ ਵਿਚ ਸਾਡੀ ਬ੍ਰੌਂਕਸ ਵੀ ਆ ਗਈਆਂ ਨੇ, ਇਸ ਏਰੀਏ ਦੇ ਵਿਚ ਸਾਡੀ ਜਿਹੜੀ ਹੈ ਅਯੋਟਾ ਦੇ ਸੈਂਡਿੰਗ ਡਿਸੈਂਡਿੰਗ ਅਯੋਟਾ ਵੀ ਆ ਗਈ, ਔਰ ਸੁਪੀਰੀਅਰ ਵੇਨਾ ਕੇਵਾ ਤੇ ਇਨਫੀਰੀਅਰ ਵੇਨਾ ਕੇਵਾ ਵੀ ਆ ਗਈ, ਔਰ ਸਾਡਾ ਈਸੋਫੇਗਸ ਆ ਗਿਆ, ਇਹ ਸਾਰੀਆਂ ਚੀਜ਼ਾਂ ਵਿਦਿਆ ਸਟੈਨਮ ਦੇ ਵਿਚ ਆ ਰਹੀਆਂ ਨੇ ਔਰ ਬੜਾ ਇੰਪੋਰਟੈਂਟ ਸਟਰਕਚਰ ਹੋ ਗਿਆ ਨਾ ਸਾਰਿਆਂ ਦੇ ਲਾਂਘਾ ਇਸੇ ਰਾਹ ਦੇ ਵਿਚੋਂ ਹੈਗਾ ਤੇ ਲੜਾਈ ਨਾ ਹੋ ਜਾਵੇ ਕਿਤੇ ਹਾਂਜੀ ਤੇ ਨਿੱਕੀ ਨਿੱਕੀ ਗੱਲ ਅਗਰ ਕੋਈ ਈਸਵਾ ਫੇਕੇ ਚ ਨੁਕਸ ਪਿਆ ਤੇ ਗੁਆਂਢੀਆਂ ਨੂੰ ਵੀ ਤਕਲੀਫ਼ ਹੋ ਸਕਦੀ ਹੈ ਅਗਰ ਸਾਡੀ ਬ੍ਰੌਂਕਸ ਦੇ ਵਿਚ ਕੋਈ ਨੁਕਸ ਪਿਆ ਤੇ ਗੁਆਂਢੀਆਂ ਨੂੰ ਤਕਲੀਫ਼ ਹੋ ਸਕਦੀ ਹੈ ਲਾਂਘੇ ਵਾਸਤੇ ਲੜਾਈ ਹੋ ਸਕਦੀ ਹੈ ਕੁਛ ਨਾ ਕੁਛ ਐਸਾ ਹੋ ਸਕਦਾ ਇਸ ਕਰਕੇ ਇਸ ਏਰੀਏ ਨੂੰ ਅਸੀਂ ਇਸ ਤਰ੍ਹਾਂ ਦਾ ਕਿਹਾ ਕਿ ਮੀਡੀਆ ਸਟੈਨਮ ਵਾਲਾ ਏਰੀਆ ਜਿਹੜਾ ਆ ਇਹਦੇ ਬਹੁਤੇ ਸਾਰੇ ਅੰਗ ਇੱਥੋਂ ਲੰਘਦੇ ਨੇ ਇਹਦੀਆਂ ਦੀ ਇੰਪੋਰਟੈਂਟ ਨਿਸ਼ਾਨੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਭਾਈ ਜੇ ਇਹਨਾਂ ਵਿਚੋਂ ਕਿਸੇ ਨੂੰ ਕੋਈ ਨੁਕਸ ਹੋ ਜਾਵੇ ਤੇ ਬਾਹਰ ਸਾਨੂੰ ਕੀ ਪਤਾ ਲੱਗੂਗਾ ਪਰ ਪਹਿਲਾਂ ਆਪਾਂ ਐਜ਼ ਏ ਹੋਲ ਦੀ ਗੱਲ ਕਰ ਰਹੇ ਸਾਂ ਕਿ ਐਜ਼ ਏ ਹੋਲ ਜਿਹੜੀ ਚੈਸਟ ਹੈਗੀ ਆ ਇਹਦੇ ਵਿਚ ਜੇ ਕੋਈ ਨੁਕਸ ਪੈ ਜਾਵੇ ਹੁਣ ਚੈਸਟ ਦੀ ਗੱਲ ਆਪਾਂ ਦੱਸਦੀ ਹੈ ਕਿ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਅਗਲੇ ਪਾਸੇ ਸਟਰਨਮ ਔਰ ਸਾਈਡਾਂ ਤੇ ਜਿਹੜੀਆਂ ਰਿਬਸ ਲੱਗੀਆਂ ਹੋਈਆਂ ਨੇ ਪਸਲੀਆਂ ਲੱਗੀਆਂ ਹੋਈਆਂ ਨੇ ਪਸਲੀਆਂ ਦੇ ਵਿਚਕਾਰ ਮਾਸਪੇਸ਼ੀਆਂ ਲੱਗੀਆਂ ਹੋਈਆਂ ਨੇ ਤਾਂ ਕਿ ਬਰਾਬਰ ਦੂਰੀ ਤੇ ਰਹਿਣ ਐਂ ਨਾ ਸੁੰਗੜ ਹੀ ਨਾ ਜਾਣ ਕਿਤੇ ਸੋ ਇਹ ਸਾਰੀਆਂ ਕੰਡੀਸ਼ਨਾਂ ਕੁਦਰਤ ਨੇ ਪੂਰੀਆਂ ਕੀਤੀਆਂ ਨੇ ਤੇ ਫਿਰ ਅੰਦਰ ਵਾਲੇ ਹਿੱਸੇ ਦੇ ਆਪਾਂ ਤਿੰਨ ਹਿੱਸੇ ਕਰ ਦਿੱਤੇ ਇੱਕ ਹਿੱਸਾ ਸੱਜਾ ਫੇਫੜਾ ਦੂਜਾ ਹਿੱਸਾ ਖੱਬਾ ਫੇਫੜਾ ਤੇ ਇਹਨਾਂ ਦੇ ਵਿਚਕਾਰ ਜਿਹੜਾ ਸੀ ਮੀਡੀਆ ਸਟੈਨਮ ਤੇ ਮੀਡੀਆ ਸਟੈਨਮ ਦੇ ਵਿਚ ਵੀ ਇੰਪੋਰਟੈਂਟ ਖੱਬੇ ਪਾਸੇ ਦਾ ਹਿੱਸਾ ਜਿਹੜਾ ਆ ਕਿ ਕੋਈ ਚੁਰਮ ਜੀ ਕਿਸੇ ਨੂੰ ਵੱਧ ਜਾਂਦੀ ਜਿਵੇਂ ਕਿਸੇ ਪਾਸੇ ਨੂੰ ਉਹਨੂੰ ਅਸੀਂ ਹਾਰਟ ਕਹਿੰਦੇ ਹਾਂ ਔਰ ਹਾਰਟ ਤੇ ਲੰਗਸ ਜਾਂ ਇੰਜ ਕਹਿ ਲਓ ਕਿ ਜਿੰਨੇ ਵੀ ਅੰਗਾਂ ਦਾ ਮੈਂ ਨਾਂ ਲਿਆ ਹੈ ਨਾ ਚਾਹੇ ਈਸੋਫੇਗਸ ਦਾ ਨਾਂ ਲਿਆ ਹੈ ਚਾਹੇ ਲੈਰਿਕਸ ਦਾ ਨਾਂ ਲਿਆ ਹੈਗਾ ਇਹ ਇਹਨਾਂ ਦੇ ਆਪਣੇ ਅਲੱਗ ਅਲੱਗ ਕਵਰਿੰਗ ਨੇ ਔਰ ਇਹਨਾਂ ਹਰੇਕ ਦੇ ਉੱਪਰ ਜਿਹੜਾ ਇੱਕ ਕਵਰਿੰਗ ਚੜਿਆ ਹੋਇਆ ਆ ਉਹਦੇ ਫਿਰ ਅਸੀਂ ਅਲੱਗ ਅਲੱਗ ਨਾਂ ਲੈ ਲੈਂਦੇ ਹਾਂ ਕਿਸੇ ਉਹਦੇ ਵਿਚ ਨੁਕਸ ਹੋ ਜਾਏ ਅੰਦਰ ਅੰਗ ਦਾ ਕੰਮ ਠੀਕ ਆ ਸਾਹ ਤਾਂ ਠੀਕ ਆ ਰਿਹਾ ਲੇਕਿਨ ਇਹਦੇ ਉੱਪਰ ਜਿਹੜੀ ਮੈਂਬਰਨ ਚੜੀ ਹੋਈ ਹੈ ਉਹਦੇ ਚ ਕੋਈ ਤਕਲੀਫ਼ ਆ ਗਈ ਇਸੇ ਤਰ੍ਹਾਂ ਹੀ ਹਾਰਟ ਤਾਂ ਠੀਕ ਆ ਕੰਮ ਤਾਂ ਠੀਕ ਕਰਦਾ ਆ ਲੇਕਿਨ ਇਹਦੇ ਉੱਪਰ ਜਿਹੜਾ ਪੇਰੀਕਾਰਡੀਅਮ ਵਾਲਾ ਲੇਅਰ ਆ ਉਹਦੇ ਚ ਸੋਜ ਆ ਗਈ ਜਾਂ ਉਹਦੇ ਜਿਹੜਾ ਪਾਣੀ ਸੀਗਾ ਉਹ ਘੱਟ ਗਿਆ ਜਾਂ ਉਹਦੇ ਵਿਚ ਉਹ ਜਿਹੜਾ ਪਾਣੀ ਸੀ ਉਹ ਵੱਧ ਗਿਆ ਤੇ ਜਦੋਂ ਘੱਟ ਜਾਵੇ ਜਾਂ ਵੱਧ ਜਾਵੇ ਤੇ ਹਾਰਟ ਦੀ ਰਫ਼ਤਾਰ ਨੂੰ ਤਾਂ ਫਰਕ ਪਵੇਗਾ ਹੀ ਨਾ ਇਸੇ ਤਰ੍ਹਾਂ ਹੀ ਆਪਾਂ ਗੱਲ ਕੀਤੀ ਹੈ ਫੇਫੜਿਆਂ ਦੇ ਉੱਪਰ ਕਵਰਿੰਗ ਦੀ ਜਿਹਨੂੰ ਅਸੀਂ ਪਲਿਊਰਾ ਕਿਹਾ ਹੈਗਾ ਔਰ ਪਲਿਊਰਾ ਦੇ ਅੰਦਰ ਵੀ ਪਾਣੀ ਹੈਗਾ ਆ ਹੁਣ ਪਾਣੀ ਦਾ ਵੱਧ ਜਾਣਾ ਵੀ ਇੱਕ ਬਿਮਾਰੀ ਹੈ ਜਿਹਨੂੰ ਅਸੀਂ ਵੈਟ ਪਲਿਊਰਸੀ ਕਹਿੰਦੇ ਹਾਂ ਅਗਰ ਬਿਮਾਰੀਆਂ ਦਾ ਨਾਮ ਹੀ ਆਪਾਂ ਲਵਾਂਗੇ ਉਹਨੂੰ ਅਸੀਂ ਵੈਟ ਪਲਿਊਰਸੀ ਕਹਿੰਦੇ ਹਾਂ ਪਾਣੀ ਭਰ ਗਿਆ ਜਾਂ ਜੇ ਪਾਣੀ ਸੁੱਕ ਹੀ ਗਿਆ ਤੇ ਫਿਰ ਸਾਹ ਲੈਣ ਚ ਦਿੱਕਤ ਹੁੰਦੀ ਕਈ ਵਾਰ ਸਾਹ ਲੈਂਦੇ ਨੇ ਲੋਕ ਛਾਤੀ ਤੇ ਹੱਥ ਰੱਖ ਲੈਂਦੇ ਨੇ ਔਖਾ ਹੁੰਦਾ ਆ ਪਾਣੀ ਸੁੱਕ ਗਿਆ ਡਰਾਈ ਹੋ ਗਿਆ ਰਗੜ ਲੱਗ ਰਹੀ ਹੈ ਜਿਹੜਾ ਵਿਸਰਲ ਤੇ ਪਰਾਈਟਲ ਪਲਿਊਰਾ ਦਾ ਮੈਂਬਰੇਨ ਆ ਉਹਦੇ ਵਿਚੋਂ ਪਾਣੀ ਸੁੱਕ ਗਿਆ ਉਹ ਆਪਸ ਚ ਚਿੰਬੜ ਰਹੇ ਨੇ ਜਿਸ ਕਰਕੇ ਤਕਲੀਫ਼ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਨੂੰ ਅਸੀਂ ਕਹਿੰਦੇ ਹਾਂ ਡਰਾਈ ਪਲਿਊਰਸੀ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਇਹਨਾਂ ਬਾਹਰਲੇ ਕਵਰਿੰਗ ਦੇ ਕਰਕੇ ਵੀ ਹੁੰਦੀਆਂ ਨੇ ਔਰ ਮੈਂ ਇਹ ਕਿਹਾ ਹੈਗਾ ਆ ਕਿ ਕੁਦਰਤ ਦੇ ਨਿਯਮ ਦੇ ਅਨੁਸਾਰ ਸਾਰੇ ਅੰਗ ਕੁਦਰਤ ਨੇ ਜਦੋਂ ਬਣਾਏ ਉਹਨਾਂ ਦੇ ਉੱਪਰ ਬਾਰ ਬਾਰ ਉਹਨਾਂ ਦੀ ਬਾਉਂਡਰੀ ਤੈਅ ਕਰ ਦਿੱਤੀ ਔਰ ਬਾਉਂਡਰੀ ਤੈਅ ਕਰ ਦਿੱਤੀ ਇੱਕ ਮੈਂਬਰੇਨ ਬਣਾ ਦਿੱਤਾ ਲੈ ਭਾਈ ਤੇਰੀ ਬਾਉਂਡਰੀ ਇੱਥੋਂ ਤੱਕ ਹੀ ਤੂੰ ਵੱਧ ਤੋਂ ਵੱਧ ਜੇ ਫੈਲੇਗਾ ਨਾ ਤੇ ਤੂੰ ਇੱਥੋਂ ਤੱਕ ਜਾਣਾ ਆ ਆਪਾਂ ਬਾਜ਼ਾਰਾਂ ਦੇ ਵਿਚ ਤੁਸੀਂ ਦੇਖਦੇ ਹੋ ਚੀਮਾ ਸਾਹਿਬ ਦੁਕਾਨਾਂ ਤੋਂ ਬਾਹਰ ਕੱਢ ਕੇ ਸਮਾਨ ਲਾਇਆ ਹੁੰਦਾ ਤੇ ਲੰਘਣ ਦੀ ਥਾਂ ਨੀ ਹੁੰਦੀ
0: ਹਾਂਜੀ ਏਦਾਂ ਹੀ ਕਰਦੇ ਹੋ
1: ਸੋ ਕੁਦਰਤ ਨੇ ਆਖਿਆ ਵੀ ਤੇਰਾ ਏਰੀਆ ਇੰਨਾ ਕੁ ਹੈਗਾ ਆ ਐਸ ਮੈਂਬਰੇਨ ਤੋਂ ਬਾਹਰ ਨਹੀਂ ਆਉਣਾ ਤੂੰ
0: ਡਾਕਟਰ ਸਾਹਿਬ ਇੱਕ ਹੋਰ ਦੇਖੋ ਕੁਦਰਤ ਕਿੱਡੀ ਬੇਅੰਤ ਆ ਬੰਦਾ ਏਡਾ ਬੜਾ ਹੁੰਦਾ ਇਹਦੇ ਚੋ ਕੁਦਰਤ ਨੇ ਇੱਕੋ ਹੀ ਦਿਲ ਲਾਇਆ ਇੱਕੋ ਹੀ ਹਾਰਟ ਲਾਇਆ ਉਹ ਜਿਹੜਾ ਗੰਡੋਆ ਉਹ ਨਿਕਾ ਜਿਹਾ ਹੁੰਦਾ ਉਹਦੇ ਚ ਪੰਜ ਲਾਇਓ ਆ
1: ਦਿਲ
0: ਇਹ ਏਦਾਂ ਕਿਉਂ ਕਰਦੀ ਹੈ
1: ਹਾਂਜੀ ਦਿਲ ਦੀ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਦੀ ਨਾ ਵੀ ਕੁਦਰਤ ਨੇ ਕੋਈ ਗੱਲਾਂ ਸ਼ਾਇਦ ਆਪਦੇ ਹੱਥ ਚ ਰੱਖੀਆਂ ਹੋਈਆਂ ਨੇ ਤੇ ਮਨੁੱਖ ਹੁਣ ਉਹਦੇ ਨਾਲ ਉਹ ਸਿਆਣਾ ਹੋਣਾ ਸ਼ੁਰੂ ਹੋ ਗਿਆ ਤੇ ਉਹ ਮੈਂ ਦੱਸੀ ਸੀ ਕੋਰੋਨਾ ਦੀ ਆਰਟਰੀ ਦੀ ਗੱਲ ਆਰਟਰੀ ਰਾਈਟ ਕੋਰੋ ਪਹਿਲਾਂ ਨਿਕਲਦੀਆਂ ਤਾਂ ਇਕੱਠੀਆਂ ਹੀ ਨੇ ਦੋ ਨਹਿਰਾਂ ਬਣ ਗਈਆਂ ਇੱਕ ਸੱਜੇ ਪਾਸੇ ਹਾਰਟ ਨੂੰ ਸਪਲਾਈ ਕਰਦੀ ਹੈ ਇੱਕ ਖੱਬੇ ਪਾਸੇ ਹਾਰਟ ਨੂੰ ਸਪਲਾਈ ਕਰਦੀ ਹੈ ਤੇ ਜੇ ਕਿਸੇ ਵਿਚ ਬਲੋਕੇਜ ਆ ਗਿਆ ਕਿਸੇ ਚ ਕੋਈ ਨੁਕਸ ਪੈ ਗਿਆ ਇਹ ਨਹੀਂ ਵੀ ਗੁਆਂਢੋ ਆ ਕੇ ਤੁਹਾਡੀ ਕੋਈ ਮਦਦ ਕਰ ਦੇ ਕੋਈ ਆਰਟਰੀ ਕੱਟੀ ਜਾਂਦੀ ਹੈ ਤੇ ਆਸੇ ਪਾਸੇ ਦੀਆਂ ਖੂਨ ਦੇਣ ਵਾਲੀਆਂ ਨਾੜੀਆਂ ਉਹਦੀ ਮਦਦ ਕਰ ਦਿੰਦੀਆਂ ਨੇ ਉੱਥੇ ਫਿਰ ਸਾਰਾ ਕੁਛ ਸਹੀ ਹੋ ਜਾਂਦਾ
0: ਉਹੀ ਤਾਂ ਗੱਲ ਹੈ ਜੀ ਉਹੀ ਤਾਂ ਮੈਂ ਗੱਲ ਕਰ ਰਿਹਾ ਭਾਈ ਰੱਬ ਨੇ ਗੰਡੋਆ ਇੰਨਾ ਕੁ ਹੁੰਦਾ ਉਹਨੂੰ ਪੰਜ ਦਿਲ ਉਹਦੇ ਅੰਦਰ ਲਾ ਤੇ ਤੇ ਬੰਦਾ ਐਡਾ ਬਣਾ ਇਹਦੇ ਅੰਦਰ ਇੱਕੋ ਹੀ ਲਾਇਆ ਇਹਨੂੰ ਵੀ ਦੋ ਤਿੰਨ ਲਾ ਦਿੰਦਾ ਤਾਂ ਫਿਰ
1: ਕੌਣ ਆਖੇ ਰਾਣੀ ਅੱਗਾ ਤੱਕ ਹਾਂਜੀ
0: ਰੱਬ ਨੂੰ ਕੌਣ ਕਵੇ ਵੀ ਤੂੰ ਆ ਕਿਉਂ ਕਰਦਾ ਠੀਕ ਹੈ ਗੱਲ ਸਾਡੀ ਸਹੀ।
1: ਓਹਨੂੰ ਕਹੋ ਨਾ ਕਿ ਤੂੰ ਐ ਨੀ ਐ ਕਰ।
0: ਹਾਂਜੀ ਹਾਂਜੀ,
1: ਜਿਹੜੇ ਡਾਕਟਰ ਨੇ ਨਾ ਉਹ ਇੰਨੇ ਸਿਆਣੇ ਹੋ ਗਏ ਆ, ਡਾਕਟਰ ਇਸ ਟਾਈਪ ਦੇ ਹੋ ਗਏ ਆ ਕਿ ਉਹਦੇ ਯਾਰ ਰੱਬ ਤੋਂ ਗਲਤੀ ਰਹਿ ਗਈ ਆ ਤੇ ਚੱਲ ਇਹਨੂੰ ਸੁਧਾਰ ਦਿੰਦੇ ਆ ਤੇ ਬਾਈਪਾਸ ਕਰਦੇ ਨੇ।
0: ਏਦਾਂ ਹੀ ਕਰਦੇ ਯਾਰ, ਏਦਾਂ ਹੀ ਕਰਦੇ ਡਾਕਟਰ।
1: ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਰਜਰੀ ਅੱਜ ਕੱਲ ਅਸੀਂ ਕਰ ਰਹੇ ਹਾਂ, ਡਾਕਟਰ ਕਰ ਰਹੇ ਨੇ ਲੋਕ ਜਾਣਕਾਰ, ਜਾਂ ਕਿਡਨੀ ਟ੍ਰਾਂਸਪਲਾਂਟ ਕਰਦੇ ਨੇ ਜਾਂ ਆਰਟੀਫਿਸ਼ਲ ਕਿਡਨੀ ਬਾਹਰ ਲਾ ਰਹੇ ਨੇ ਜਾਂ ਇਸ ਤਰ੍ਹਾਂ ਦੀ ਬਹੁਤ ਕੁਛ ਐਸਾ ਕਰ ਰਹੇ ਨੇ ਵੀ ਜਿਹੜੀਆਂ ਗਲਤੀਆਂ ਰਹਿ ਗਈਆਂ ਨੇ ਕੁਦਰਤ ਕੋਲੋਂ, ਅਸੀਂ ਉਹਨਾਂ ਨੂੰ ਕਿਵੇਂ ਸਾਲਵ ਕਰੀਏ।
0: ਹਾਂਜੀ,
1: ਅਸੀਂ ਉਹ ਤਾਂ ਹੋ ਗਿਆ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਨਿਯਮ ਜਿਹੜੇ ਨੇ ਕੁਦਰਤ ਦੇ ਆਪਣੇ ਬਣਾਏ ਨੇ, ਹੋ ਸਕਦਾ ਹੈ ਕੁਦਰਤ ਨੂੰ ਵੀ ਇਹ ਪਤਾ ਹੋਵੇ, ਹੋ ਸਕਦਾ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੀ ਬਦਲ ਰਹੀ ਹੋਵੇ। ਜਨਰੇਸ਼ਨ ਟੂ ਜਨਰੇਸ਼ਨ ਅਸੀਂ ਵੇਖਿਆ ਆ ਕਿ ਮੈਂ ਇੱਕ ਵਾਰ ਸਟੱਡੀ ਕਰ ਰਿਹਾ ਸੀਗਾ, ਪੁਰਾਣੀਆਂ ਕਬਰਾਂ ਦੇ ਵਿੱਚੋਂ ਕੱਢ ਕੇ ਜਿਹੜਾ ਉਹ ਡੈਡ ਬਾਡੀਆਂ ਕੱਢ ਰਹੇ ਨੇ ਨਾ, ਉਹਨਾਂ ਦੇ ਸਟਰਕਚਰ ਵਿੱਚ ਤੇ ਸਾਡੇ ਸਟਰਕਚਰ ਵਿੱਚ ਬਹੁਤ ਥਾਵਾਂ ਦਾ ਫਰਕ ਆ।
0: ਮੈਂ ਬਿਲਕੁਲ
1: ਇੱਕ ਗੱਲ ਕਰਕੇ ਅੱਗੇ ਤੁਰਾਂ, ਸਾਡਾ ਕਿਊਬੀਟਲ ਫਾਸਾ ਨਾ ਜਿੱਥੇ ਲੋਕ ਆਮ ਤੌਰ ਤੇ ਨਾੜ ਚ ਟੀਕਾ ਲਾਉਣਾ ਹੁੰਦਾ ਬਾਂਹ ਦੇ ਵਿੱਚ ਤੇ ਜਿੱਥੇ ਬਾਂਹ ਚ ਟੀਕਾ ਲਾਉਂਦੇ ਨੇ ਨਾ, ਇੱਥੇ ਜਿਹੜੀਆਂ ਵੇਨਸ ਦੇ ਨਾ ਹੇਠਾਂ ਵਾਲੇ ਪਾਸੇ ਬਾਂਹ ਵਾਲੇ ਪਾਸੇ ਉੱਪਰ ਡੌਲੇ ਦੇ ਵਿੱਚ ਜਾ ਰਹੀਆਂ ਨੇ, ਉਹ ਬਾਈਫਰ ਕੇ ਦੋ ਹਿੱਸਿਆਂ ਚ ਵੰਡੀ ਜਾਂਦੀ ਹੈ, ਦੋ ਹਿੱਸਿਆਂ ਚ ਵੰਡ ਕੇ ਅੱਗੋਂ ਇੱਕ ਹੋ ਜਾਂਦੀ ਹੈ। ਔਰ ਅਸੀਂ ਕਈਆਂ ਪੇਸ਼ੈਂਟਾਂ ਦੇ ਦੇਖਿਆ ਹੈਗਾ ਆ ਕਿ ਉਹ ਜਿਹੜਾ ਜੰਕਸ਼ਨ ਹੈ ਉਹ ਚੇਂਜ ਹੋ ਗਿਆ, ਉਹਦੀ ਪੋਜੀਸ਼ਨ ਚੇਂਜ ਹੋ ਗਈ ਹੈਜੀ। ਸੋ ਮਤਲਬ ਕੀ ਆ ਵੀ ਕੁਦਰਤ ਦਰੁਸਤੀਆਂ ਤਾਂ ਕਰ ਰਹੀ ਹੋਊਗੀ, ਪਰ ਹੌਲੀ ਹੌਲੀ ਇੱਕ ਬੰਦੇ ਦੀ ਉਮਰ ਇੰਨੀ ਨਹੀਂ ਹੈਗੀ ਕਿ ਉਸ ਕੁਦਰਤ ਦੀ ਸਪੀਡ ਨੂੰ ਨਾਪ ਸਕੇ। ਕਰਕੇ ਉਹ ਫਰਕ ਪਾ ਰਹੀ ਹੈ, ਹੋ ਸਕਦਾ ਕੋਈ ਅੱਜ ਤੋਂ ਹਜ਼ਾਰ ਸਾਲ ਬਾਅਦ ਐਸਾ ਆ ਜਾਵੇ ਵੀ ਹਾਰਟ ਦੀਆਂ ਜਿਹੜੀਆਂ ਰਾਈਟ ਕੋਰੋਨਰੀ ਆਰਟਰੀ ਔਰ ਲੈਫਟ ਕੋਰੋਨਰੀ ਆਰਟਰੀ ਨਾਲ ਮਿਲਣ ਲੱਗ ਜਾਣ ਆਪਸ ਦੀ ਹਾਂਜੀ। ਸੋ ਖੈਰ ਇਹ ਅਸੀਂ ਚਲਦੇ ਚਲਦੇ ਗੱਲ ਵਿਚ ਆ ਗਈ ਤੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਹੁਣ ਇਹ ਅੰਦਰ ਦਾ ਜਿਹੜਾ ਸਾਰਾ ਤਾਣਾ ਬਾਣਾ ਮੈਂ ਬੁਣਿਆ ਉਹਦੇ ਵਿਚੋਂ ਬਹੁਤ ਹੀ ਇੰਪੋਰਟੈਂਟ ਗੱਲ ਜਿਹੜੀ ਸਾਰੇ ਜਾਣਦੇ ਨੇ, ਬਰੀਕੀ ਵਾਲੀ ਗੱਲ ਤੇ ਹੈਗੀ ਈਸੋਫੇਗਸ ਦੀ, ਬਰੀਕੀ ਵਾਲੀ ਗੱਲ ਤੇ ਹੈਗੀ ਬ੍ਰੌਂਕਸ ਦੀ, ਬਰੀਕੀ ਵਾਲੀ ਗੱਲ ਤੇ ਹੈਗੀ ਹੈ ਜਿਹੜੀਆਂ ਉਤੋਂ ਜਿਹੜੀਆਂ ਕੋਰੋਨਰੀ ਆਰਟਰੀ ਸੋਰੀ ਜਿਹੜੀ ਕੈਰੋਟਿਡ ਆਰਟਰੀ ਦਾ ਖੂਨ ਵਾਪਸ ਆ ਰਿਹਾ ਜਿਹਨੂੰ ਅਸੀਂ ਸੁਪੀਰੀਅਰ ਵੇਨਾ ਕਿਵਾਂ ਕਿਹਾ ਹੈਗਾ ਆ, ਇਹ ਬੜੀਆਂ ਇੰਪੋਰਟੈਂਟ ਗੱਲਾਂ ਨੇ ਤੇ ਇਹਦੀ ਗੱਲ ਮੈਂ ਅੱਗੇ ਕਰਾਂਗਾ। ਪਰ ਮੋਟੀ ਮੋਟੀ ਗੱਲ ਕੀ ਹੈ, ਫੇਫੜੇ ਸਾਰੇ ਜਾਣਦੇ ਆ, ਹਾਰਟ ਨੂੰ ਸਾਰੇ ਜਾਣਦੇ ਹੈਗੇ ਆ। ਸੋ ਹਾਰਟ ਤੇ ਫੇਫੜਿਆਂ ਦੇ ਸਬੰਧ ਵਿਚ ਅਗਰ ਕੋਈ ਨੁਕਸ ਪੈਦਾ ਹੋ ਜਾਂਦਾ ਆ, ਅਗਰ ਕੋਈ ਖਰਾਬੀ ਹੋ ਜਾਂਦੀ ਹੈ, ਤਾਂ ਉਸ ਖਰਾਬੀ ਦੇ ਵਿਚ ਜਿਹੜੀਆਂ ਪਹਿਲੀਆਂ ਮੁੱਢਲੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਬਾਹਰ ਦਿਖਾਈ ਦੇਣਗੀਆਂ ਨਾ, ਉਹਦੇ ਵਿਚੋਂ ਸਭ ਤੋਂ ਪਹਿਲੀ ਗੱਲ ਹੈਗੀ ਆ ਪੇਨ। ਅੰਗਰੇਜ਼ੀ ਚ ਅਸੀਂ ਪੇਨ ਆਨੇ ਆ, ਦਰਦ ਆਨੇ ਆ ਹਾਂਜੀ। ਸੋ ਦਰਦ ਪੇਨ ਇੱਕ ਸਭ ਤੋਂ ਛੋਟਾ ਲਫ਼ਜ਼ ਆ ਕਿਸੇ ਬਿਮਾਰੀ ਦੀ ਸ਼ੁਰੂਆਤ ਨੂੰ ਦੱਸਣ ਵਾਸਤੇ। ਬਿਮਾਰੀ ਦੀ ਸ਼ੁਰੂਆਤ ਹੋ ਗਈ, ਦਰਦ ਹੁੰਦੀ ਹੈ, ਮੋਢਾ ਨਹੀਂ ਹਿਲਦਾ ਦਰਦ ਹੁੰਦੀ, ਲੱਤ ਨਹੀਂ ਹਿਲਦੀ ਦਰਦ ਹੁੰਦੀ ਹੈ, ਮੂੰਹ ਹਿਲਾਉਣ ਲੱਗਿਆ ਤਕਲੀਫ ਹੁੰਦੀ ਦਰਦ ਹੁੰਦੀ ਹੈ, ਅਸੀਂ ਉਹਨੂੰ ਦਰਦ ਦੇ ਵਿਚ ਹੀ ਐਕਸਪਲੇਨ ਕਰਦੇ ਹਾਂ। ਕੋਈ ਵੀ ਡਿਸਫੰਕਸ਼ਨ, ਕੋਈ ਵੀ ਕਿਸੇ ਅੰਗ ਦਾ ਫੰਕਸ਼ਨ ਨਾਰਮਲ ਨਾ ਹੋਵੇ ਤੇ ਉਹਨੂੰ ਅਸੀਂ ਉਸੇ ਤਰ੍ਹਾਂ ਫੰਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕੀ ਹੁੰਦਾ, ਪੇਨ ਹੁੰਦੀ ਹੈ। ਸੋ ਦਰਦ ਇੱਕ ਇਸ ਤਰ੍ਹਾਂ ਦਾ ਲਫ਼ਜ਼ ਆ ਜਿਹੜਾ ਬਿਮਾਰੀ ਦੀ ਸ਼ੁਰੂਆਤ ਨੂੰ ਛੋਟੇ ਤੋਂ ਛੋਟੇ ਰੂਪ ਦੇ ਵਿਚ ਐਕਸਪਲੇਨ ਕਰਦਾ, ਬਾਅਦ ਵਿਚ ਅਸੀਂ ਇਸ ਪੇਨ ਦਾ ਐਕਸਪਲੇਨੇਸ਼ਨ ਦਿੰਦੇ ਹਾਂ ਕਿ ਹੋ ਕੀ ਰਿਹਾ, ਮੇਰਾ ਤਾਂ ਜਬਾੜਾ ਨੀ ਹਿਲਦਾ, ਮੇਰਾ ਤਾਂ ਜੀ ਮੋਢਾ ਤਾਂ ਚੁੱਕਣ ਨਾਲ ਤਕਲੀਫ ਹੁੰਦੀ ਹੈ, ਮੇਰੀ ਤਾਂ ਜੀ ਲੱਤ ਦੇ ਵਿਚ ਐ ਹੁੰਦਾ ਜਦੋਂ ਮੈਂ ਕਰਦਾ ਤੇ ਐ ਹੁੰਦਾ, ਵਟ ਐਵਰ ਪੇਸ਼ੈਂਟ ਦੱਸਦਾ ਆ ਉਹ ਇਸ ਪੇਨ ਦੇ ਲਫ਼ਜ਼ ਦਾ ਐਕਸਪਲੇਨੇਸ਼ਨ ਹੁੰਦਾ ਆ। ਸੋ ਚੈਸਟ ਦੀ ਗੱਲ ਹੋ ਰਹੀ ਹੈ ਤੇ ਚੈਸਟ ਦੇ ਵਿਚ ਇਹਨਾਂ ਅੰਗਾਂ ਵਿਚੋਂ ਕਿਸੇ ਵੀ ਅੰਗ ਦੇ ਵਿਚ ਜਦੋਂ ਕੋਈ ਤਕਲੀਫ਼ ਹੁੰਦੀ ਹੈ ਤੇ ਉਹੀ ਪਹਿਲਾ ਸਿਮਟਮ ਜਿਹੜਾ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਪੇਨ। ਅੱਛਾ, ਹੁਣ ਪੇਨ ਜਦੋਂ ਵੀ ਹੋਣੀ ਸ਼ੁਰੂ ਹੋਈ ਇਹਦਾ ਮਤਲਬ ਇਹ ਆ ਕਿ ਅੰਗਾਂ ਦੇ ਵਿਚ ਸਪੇਸ ਘਟ ਗਈ, ਕੋਈ ਇਕੱਠਾ ਹੋ ਗਿਆ, ਇਕੱਠ ਹੋ ਗਿਆ, ਜਿਵੇਂ ਟ੍ਰੈਫਿਕ ਚਲਦੇ ਚਲਦੇ ਕਿਸੇ ਤਰ੍ਹਾਂ ਦੇ ਐਕਸੀਡੈਂਟ ਹੋ ਗਿਆ ਤੇ ਸੜਕ ਤੇ ਟ੍ਰੈਫਿਕ ਜਾਮ ਹੋ ਗਈ, ਕੁਝ ਨਾ ਕੁਝ ਤੇ ਐਸਾ ਹੋਇਆ ਹੀ ਹੋਊਗਾ ਨਾ, ਜੇ ਨਾਰਮਲ ਹੁੰਦਾ ਤੇ ਫਿਰ ਐਸਾ ਕੁਝ ਹੋਣਾ ਨਹੀਂ ਸੀ ਨਾ। ਸੋ ਇਸ ਦੇ ਨਾਲ ਇਹ ਗੱਲ ਸਪਸ਼ਟ ਹੋ ਗਈ ਭਈ ਜੇ ਅੱਗੇ ਟਰੱਕ ਜਾ ਰਹੇ ਸੀਗੇ, ਅੱਗੋਂ ਐਕਸੀਡੈਂਟ ਹੋ ਗਿਆ, ਟਰੱਕ ਰੁਕ ਗਏ ਤੇ ਜਿਹੜੇ ਟਰੱਕਾਂ ਨੇ ਪਨੀਰ ਸਪਲਾਈ ਕਰਨਾ ਸੀਗਾ ਉਹ ਤਾਂ ਜਾਣਾ ਨਹੀਂ ਗਾ, ਜਿਹੜੀ ਆਕਸੀਜਨ ਜਾਣੀ ਸੀ ਜਾਂ ਖੂਨ ਜਾਣਾ ਸੀ ਉਹ ਤੇ ਅੱਗੇ ਜਾਣਾ ਨਹੀਂ ਗਾ। ਜੇ ਅੱਗੇ ਨਹੀਂ ਜਾਣਾ ਤੇ ਸਿਰ ਨੂੰ ਅਸੀਂ ਕਿਹਾ ਆ ਵੀ ਦੋ ਹਿੱਸੇ ਖੂਨ ਸਿਰ ਨੂੰ ਹੀ ਜਾਂਦਾ ਹੈਗਾ ਤੇ ਜਿੱਥੇ ਜ਼ਿਆਦਾ ਸਪਲਾਈ ਰੋਜ਼ ਦੀ ਲਾਗਤ ਹੋ ਰਹੀ ਹੈ ਉੱਥੇ ਜੇ ਥੋੜੀ ਬਹੁਤ ਵੀ ਕਮੀ ਆ ਜਾਊਗੀ ਤੇ ਉਹ ਬੜਾ ਔਖਾ ਕਰਦੀ ਹੈ। ਉਹਦੇ ਕਰਕੇ ਸਿਰ ਦੇ ਵਿਚ ਭਾਈ ਦਰਦ ਹੋਣੀ ਤਕਲੀਫ ਛਾਤੀ ਦੀ ਹੈ ਪਰ ਸਿਰ ਦੇ ਵਿਚ ਲਾਈਟ ਹੈਡਡ ਜਿਵੇਂ ਬੋਰਾ ਜਿਹਾ ਹੋ ਗਿਆ ਪੰਜਾਬੀ ਚ ਕਹਿ ਰਹੇ ਲਾਈਟ ਹੈਡਡ ਬੋਰਾ ਹੋ ਗਿਆ ਬੋਰਾ ਜਿਹਾ ਹੋ ਗਿਆ ਸਿਰ ਇਸ ਤਰ੍ਹਾਂ ਲੱਗਦਾ ਹੈਗਾ ਆ ਔਰ ਜੇ ਬੋਰਾ ਹੋਣਾ ਜਿਹੜਾ ਆ ਇਹਦੀਆਂ ਵੀ ਅੱਗੇ ਫਿਰ ਗੰਢ ਰੀਜ਼ਨਾਂ ਹੋ ਗਈਆਂ ਨੇ ਕੁਛ ਤਾਂ ਰੇਡੀਏਟਿੰਗ ਹੁੰਦਾ ਆ ਔਰ ਮੈਂ ਅੱਗੇ ਵੀ ਇਸ ਗੱਲ ਬਾਰੇ ਦੱਸਿਆ ਸੀ ਮਾਈਗ੍ਰੇਸ਼ਨ ਤੇ ਰੇਡੀਏਸ਼ਨ ਦੋ ਲਫ਼ਜ਼ਾਂ ਨੂੰ ਆਪਾਂ ਤੁਸੀਂ ਅੰਗਰੇਜ਼ੀ ਮੇਰੇ ਨਾਲ ਜ਼ਿਆਦਾ ਜਾਣਦੇ ਹੋ ਮੈਨੂੰ ਨਹੀਂ ਇੰਨੀ ਆਉਂਦੀ ਰੇਡੀਏਸ਼ਨ ਨੂੰ ਤੁਸੀਂ ਸਮਝਦੇ ਹੋ ਵੀ ਅਸੀਂ ਚਾਹ ਵਾਲਾ ਪੈਨ ਜਦੋਂ ਗਰਮ ਕਰਦੇ ਹਾਂ ਜੇ ਉਹ ਲੋਹੇ ਦਾ ਹੋਵੇ ਤੇ ਜਿਵੇਂ ਉਹ ਪੈਨ ਗਰਮ ਹੁੰਦਾ ਆ ਉਵੇਂ ਹੱਥ ਵੀ ਗਰਮ ਹੱਥ ਨੂੰ ਵੀ ਸੇਕ ਲੱਗਦਾ ਹੈਗਾ ਇਹਨੂੰ ਅਸੀਂ ਕਹਿੰਦੇ ਹਾਂ ਰੇਡੀਏਸ਼ਨ ਰੇਡੀਏਸ਼ਨ ਦਾ ਮਤਲਬ ਇਹ ਆ ਕਿ ਉੱਥੇ ਵੀ ਗਰਮੀ ਹੈ ਤੇ ਗਰਮੀ ਅੱਗੇ ਟ੍ਰਾਂਸਮਿਟ ਵੀ ਹੋ ਰਹੀ ਹੈ ਦਰਦਾਂ ਜਿਹੜੀਆਂ ਸਰੀਰ ਦੇ ਵਿੱਚ ਹੁੰਦੀਆਂ ਨੇ ਜੇ ਕਿਸੇ ਇੱਕ ਅੰਗ ਦੇ ਵਿੱਚ ਸ਼ੁਰੂ ਹੋਈ ਹੋਵੇ ਤੇ ਉਹ ਉੱਥੇ ਵੀ ਹੋ ਰਹੀ ਹੈ ਤੇ ਹੋਰ ਵੀ ਕਿਸੇ ਅੰਗ ਦੇ ਵਿੱਚ ਹੋਣੀ ਸ਼ੁਰੂ ਹੋ ਜਾਵੇ ਪਹਿਲਾਂ ਤਾਂ ਮੇਰੇ ਸੱਜੇ ਪਾਸੇ ਦਰਦ ਹੁੰਦਾ ਹੀ ਸਿਰ ਹਾਂਜੀ ਤੇ ਹੁਣ ਮੇਰੇ ਖੱਬੇ ਵੀ ਹੋ ਰਿਹਾ ਵੀ ਹੋ ਰਿਹਾ ਦਾ ਮਤਲਬ ਇਹ ਆ ਵੀ ਹੈ ਸੱਜੇ ਪਾਸੇ ਵੀ ਤੇ ਖੱਬੇ ਵੀ ਹੋ ਰਿਹਾ ਅਸੀਂ ਕਹਿੰਦੇ ਹਾਂ ਰੇਡੀਏਟਿੰਗ ਪੇਨ
2: ਹਾਂਜੀ
1: ਔਰ ਸਾਡਾ ਘਰ ਇੱਕ ਇੰਡੀਆ ਚ ਵੀ ਹੈਗਾ ਇੱਕ ਘਰ ਸਾਡਾ ਇੱਥੇ ਵੀ ਹੈਗਾ ਸਾਡੀ ਆਵਾਜਾਈ ਉਸੇ ਤਰ੍ਹਾਂ ਬਣੀ ਹੋਈ ਹੈ ਉੱਥੋਂ ਦੀ ਦੁੱਖ ਤੇ ਇੱਥੋਂ ਦਾ ਦੁੱਖ ਇੱਕੋ ਜਿਹਾ ਹੀ ਹੈਗਾ ਆ ਸੋ ਅਲਟੀਮੇਟ ਅਸੀਂ ਨੂੰ ਕਹਿੰਦੇ ਹਾਂ ਰੇਡੀਏਟਿੰਗ ਮਾਈਗ੍ਰੇਟਿੰਗ ਮਾਈਗ੍ਰੇਟਿੰਗ ਦਾ ਮਤਲਬ ਵੀ ਅਸੀਂ ਹੁਣ ਇੰਡੀਆ ਛੱਡ ਕੇ ਆ ਗਏ ਹੁਣ ਘਰ ਸਾਡਾ ਅਮਰੀਕਾ ਚ ਆ ਇਸੇ ਤਰ੍ਹਾਂ ਕੋਈ ਦਰਦ ਕਿਸੇ ਥਾਂ ਤੇ ਸ਼ੁਰੂ ਹੋਈ ਵੀ ਪਹਿਲਾਂ ਤਾਂ ਸੱਜੇ ਪਾਸੇ ਸਿਰ ਤੇ ਹੁੰਦੀ ਸੀ ਤੇ ਹੁਣ ਸੱਜੇ ਤਾਂ ਨਹੀਂ ਹੋ ਰਹੀ ਹੁਣ ਤੇ ਖੱਬੇ ਹੋ ਰਹੀ ਹੈ ਇਹਨਾਂ ਨੂੰ ਮਾਈਗ੍ਰੇਸ਼ਨ ਕਹਿੰਦੇ ਹਾਂ ਆਮ ਤੌਰ ਤੇ ਆਮ ਲੋਕਾਂ ਦੀ ਸਮਝ ਇਹ ਹੁੰਦਾ ਆ ਵੀ ਸਿਰ ਦਾ ਇੱਕੋ ਹੀ ਖੋਲ ਆ ਇੱਕੋ ਹੀ ਬ੍ਰੇਨ ਰੱਖਿਆ ਉਹਦੇ ਵਿੱਚ ਨਹੀਂ ਅਲੱਗ ਅਲੱਗ ਕਾਰਨ ਨੇ ਅਲੱਗ ਅਲੱਗ ਅੰਗ ਨੇ ਔਰ ਇੱਕ ਅੰਗ ਤੋਂ ਦੂਜੇ ਅੰਗ ਨੂੰ ਕੋਈ ਤਕਲੀਫ ਹੁੰਦੀ ਹੈ ਜਾਂ ਕੋਈ ਫਲੋ ਜਾਂਦਾ ਆ ਜਾਂ ਉਹਦੇ ਚ ਰੁਕਾਵਟ ਆਉਂਦੀ ਹੈ ਤੇ ਉਹਦੇ ਸਾਈਨ ਐਂਡ ਸਿਮਟਮ ਪੈਦਾ ਹੁੰਦੇ ਨੇ ਜਿਹਨੂੰ ਅਸੀਂ ਕਿਹਾ ਆ ਲਾਈਟ ਹੈਡਨੈਸ ਔਰ ਉਸ ਤੋਂ ਬਾਅਦ ਰੇਡੀਏਟਿੰਗ ਪੇਨ ਤਕਲੀਫ ਜਿਹੜੀ ਹੈ ਇੱਕ ਥਾਂ ਤੋਂ ਦੂਜੇ ਪਾਸੇ ਜਾਣੀ ਸ਼ੁਰੂ ਹੋ ਜਾਂਦੀ ਹੈ ਹੁਣ ਸਿਰ ਦਾ ਹੀ ਹਿੱਸਾ ਹੈ ਸਾਡਾ ਅਸੀਂ ਖੂਨ ਦੀ ਗੱਲ ਕਰ ਰਹੇ ਹਾਂ ਜਿਹੜਾ ਚੈਸਟ ਤੋਂ ਆ ਰਿਹਾ ਹੈਗਾ ਸਿਰ ਦਾ ਹੀ ਹਿੱਸਾ ਹੈ ਸਾਡਾ ਜਾਂ ਜਬਾੜਾ ਨੈਕ ਬੈਕ ਆਰਮ ਇੱਥੋਂ ਹੀ ਤਾਂ ਖੂਨ ਜਾਣਾ ਹੈ ਨਾ ਔਰ ਉਹਨਾਂ ਨਾੜੀਆਂ ਨੇ ਸਾਨੂੰ ਖੂਨ ਦੇਣਾ ਹੈਗਾ ਤੇ ਖੂਨ ਦੀ ਅਸੀਂ ਗੱਲ ਕਰ ਰਹੇ ਹਾਂ ਵੀ ਸਿਰ ਨੂੰ ਉਹਨਾਂ ਸਪਲਾਈ ਨਹੀਂ ਹੋ ਰਿਹਾ ਤਾਂ ਉਸ ਹਾਲਾਤ ਦੇ ਵਿੱਚ ਇਹਨਾਂ ਦੇ ਵਿੱਚ ਸਟਿਫਨੈਸ ਆ ਜਾਏਗੀ ਜਵਾੜਾ ਖੋਲਣ ਚ ਦਿੱਕਤ ਹੋਏਗੀ ਬੋਲ ਨਹੀਂ ਸਕਦਾ ਨੈਕ ਹਿਲਾਉਣ ਚ ਦਿੱਕਤ ਹੋ ਜਾਏਗੀ ਸਪੈਕ ਦੇ ਵਿੱਚ ਵੀ ਸਟਿਫਨੈਸ ਆਣੀ ਸ਼ੁਰੂ ਹੋ ਜਾਏਗੀ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਇਹ ਇੰਡੀਕੇਟ ਕੀ ਕਰਦੀਆਂ ਨੇ ਵੀ ਛਾਤੀ ਦੇ ਵਿੱਚ ਕੋਈ ਨਾ ਕੋਈ ਕੰਮ ਖਰਾਬ ਹੋ ਗਿਆ ਉਸ ਤੋਂ ਬਾਅਦ ਛਾਤੀ ਦੇ ਵਿੱਚ ਇੱਕ ਸਿਰਫ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਇਹ ਰੇਡੀਏਟਿੰਗ ਜਾਂ ਮਾਈਗ੍ਰੇਟਿੰਗ ਕੀਤੀਆਂ ਨੇ ਜਾਂ ਤਾਂ ਰੇਡੀਏਟਿੰਗ ਹੈਗੀਆਂ ਨੇ ਜਾਂ ਇਹ ਮਾਈਗ੍ਰੇਟਿੰਗ ਹੈਗੀਆਂ ਨੇ ਛਾਤੀ ਚ ਵੀ ਹੋ ਰਹੀਆਂ ਨੇ ਦੂਜੇ ਥਾਂ ਤੇ ਵੀ ਹੋ ਰਹੀਆਂ ਨੇ ਜਾਂ ਹੁਣ ਛਾਤੀ ਚ ਮਹਿਸੂਸ ਨਹੀਂ ਹੋ ਰਹੀ ਮੈਨੂੰ ਸਿਰ ਚ ਹੀ ਮਹਿਸੂਸ ਹੋ ਰਹੀ ਹੈ ਇਹ ਉਸ ਤੋਂ ਬਾਅਦ ਲੋਕਲ ਛਾਤੀ ਦੇ ਵਿੱਚ ਸਾਨੂੰ ਕੀ ਮਹਿਸੂਸ ਹੋਏਗਾ ਪ੍ਰੈਸ਼ਰ ਸਾਨੂੰ ਪ੍ਰੈਸ਼ਰ ਮਹਿਸੂਸ ਹੁੰਦਾ ਆ ਭਾਰਾਪਣ ਮਹਿਸੂਸ ਹੁੰਦਾ ਜਿਹਨੂੰ ਕਹਿੰਦੇ ਆ ਟਾਈਟਨੈਸ ਘੁੱਟਣ ਮਹਿਸੂਸ ਹੁੰਦੀ ਹੈ ਮੈਂ ਚਾਹੁੰਦਾ ਮੈਂ ਲੰਬਾ ਸਾਹ ਲਵਾਂ ਮੇਰਾ ਲੰਬਾ ਸਾਹ ਲਿਆ ਨਹੀਂ ਜਾ ਰਿਹਾ ਛਾਤੀ ਮੇਰੀ ਪੂਰੀ ਤਰ੍ਹਾਂ ਖੁੱਲਦੀ ਨਹੀਂ ਮੈਂ ਸਾਹ ਨਹੀਂ ਲੈ ਸਕਦਾ ਇਹਨੂੰ ਅਸੀਂ ਕਹਿੰਦੇ ਹਾਂ ਟਾਈਟਨੈਸ ਸੋ ਟਾਈਟਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜੇ ਟਾਈਟਨੈਸ ਹੋ ਗਈ ਤੇ ਇਹਦਾ ਮਤਲਬ ਸਾਹ ਪੂਰਾ ਲੈ ਨਹੀਂ ਸਕਦੇ ਸਾਹ ਦਾ ਕੰਮ ਹੈ ਆਕਸੀਜਨ ਬਾਹਰੋਂ ਲੈਣਾ ਖੂਨ ਚ ਆਕਸੀਜਨ ਲਾਣਾ ਤੇ ਖੂਨ ਨੇ ਅੱਗੇ ਹਾਰਟ ਚ ਪਹੁੰਚਣਾ ਹਾਰਟ ਨੇ ਉਸ ਖੂਨ ਨੂੰ ਸਾਰੇ ਸਰੀਰ ਨੂੰ ਸਪਲਾਈ ਕਰਨਾ ਤੇ ਮਤਲਬ ਕੀ ਹੋ ਗਿਆ ਸਪਲਾਈ ਰੁਕ ਗਈ ਤੇ ਸਪਲਾਈ ਰੁਕ ਗਈ ਤੇ ਸਪਲਾਈ ਨੂੰ ਪੂਰਾ ਕਰਨ ਵਾਸਤੇ ਫਿਰ ਇਹਨਾਂ ਨੇ ਫਟਾਫਟ ਆਓ ਬਈ ਫਟਾਫਟ ਆਵੋ ਮਿਸਤਰੀ ਲੱਗਾ ਹੋਵੇ ਨਾ ਤੇ ਮਜ਼ਦੂਰ ਹੌਲੀ ਤੁਰੇ ਉੱਤੇ ਇੱਟਾਂ ਲੈ ਕੇ ਬੈਠਾ ਕਰਨ ਲਈ ਲੈ ਕੇ ਬੈਠਾ ਯਾਰ ਤੂੰ ਫਟਾਫਟ ਗਾਰਾ ਲੈ ਕੇ ਲਿਆ ਸੀਮੈਂਟ ਲੈ ਕੇ ਆ ਮਿਸਤਰੀ ਦਾ ਹੱਥ ਰੁਕਿਆ ਹੋਇਆ ਹਾਂਜੀ ਕੀ ਕਰਦਾ ਤੇਜ਼ ਤੇਜ਼ ਤੇਜ਼ ਤੇਜ਼ ਦੌੜਦਾ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਸ਼ਾਰਟਨੈਸ ਆਫ ਬ੍ਰੈਥ ਔਰ ਪੈਲਪੀਟੇਸ਼ਨ ਇੱਕ ਤਾਂ ਸਾਹ ਬੜੀ ਤੇਜ਼ ਤੇਜ਼ ਚੱਲਦਾ ਕਿ ਬਾਹਰੋਂ ਫਟਾਫਟ ਆਕਸੀਜਨ ਸਪਲਾਈ ਹੋਵੇ ਫਟਾਫਟ ਆਕਸੀਜਨ ਸਪਲਾਈ ਹੋਵੇ ਤੇ ਅਸੀਂ ਖੂਨ ਚ ਦਈਏ ਹੁਣ ਖੂਨ ਵਾਲਾ ਕਹਿੰਦਾ ਆ ਵੀ ਭਾਈ ਖੂਨ ਥੋੜਾ ਥੋੜਾ ਪੂਰੀ ਆਕਸੀਜਨ ਨਹੀਂ ਆ ਰਹੀ ਭਰ ਕੇ ਥੋੜੀ ਆ ਰਹੀ ਹੈ ਤੈਨੂੰ ਛੇਤੀ ਛੇਤੀ ਅੱਗੇ ਪਹੁੰਚਾਵਾਂ ਭਾਵੇਂ ਟਰੱਕ ਅੱਧਾ ਹੀ ਖਾਲੀ ਜਾਵੇ ਲੇਕਿਨ ਜਾਵੇ ਉਹ ਪੈਲਪੀਟੇਸ਼ਨ ਹੋਣਾ ਸ਼ੁਰੂ ਹੋ ਜਾਂਦਾ ਇਹਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਟਰਮ ਦੇ ਵਿੱਚ ਟੇਕੀ ਕਾਰਡੀਆ ਠੀਕ ਹੈ ਸੋ ਇਹ ਟੇਕੀ ਕਾਰਡੀਆ ਵਰਗੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੁਣ ਜੇ ਇਹ ਗੱਲ ਸਾਰੀ ਗੱਲ ਜਿਹੜੀ ਪ੍ਰੈਸ਼ਰ ਹੈ, ਟਾਈਟਨੈਸ ਹੈ, ਇਹ ਸਾਰੀ ਫੇਫੜਿਆਂ ਨਾਲ ਸੰਬੰਧਿਤ ਗੱਲ ਸੀਗੀ। ਜੇ ਇਹ ਗੱਲ ਹਾਰਟ ਦੇ ਨਾਲ ਸੰਬੰਧਿਤ ਹੋਈ ਵੀ ਹਾਰਟ ਤਾਂ ਸਪਲਾਈ ਨਹੀਂ ਕਰ ਸਕਦਾ, ਖੂਨ ਹੀ ਨਹੀਂ ਪੂਰਾ ਜਾ ਰਿਹਾ, ਜਾ ਨਹੀਂ ਰਿਹਾ, ਤੇ ਇਹਦੇ ਧੱਕੇ ਨਾਲ ਹੀ ਵਾਪਸ ਵੀ ਆਉਣਾ ਸੀਗਾ, ਮਾਸਪੇਸ਼ੀਆਂ ਦੇ ਸੁਪੜੇ ਨਾਲ ਵੀ ਵਾਪਸ ਆਉਣਾ ਸੀਗਾ ਤੇ ਉਹ ਵਾਪਸ ਨਹੀਂ ਆ ਰਿਹਾ। ਜੇ ਕਿਉਂਕਿ ਮਾਸਪੇਸ਼ੀਆਂ ਨੂੰ ਸਭ ਖੁਰਾਕ ਹੀ ਨਹੀਂ ਮਿਲ ਰਹੀ, ਭੁੱਖਿਆ ਕੀਜੇ, ਹਾਂਜੀ ਇਹ ਮਾਲਾ ਨਹੀਂ ਲੀਜੇ, ਮੇਰੇ ਤੋਂ ਭੁੱਖਿਆ ਨਹੀਂ ਕੰਮ ਹੁੰਦਾ, ਮੈਨੂੰ ਖੁਰਾਕ ਚਾਹੀਦੀ ਹੈ, ਤੇ ਖੁਰਾਕ ਉਹਨਾਂ ਨੂੰ ਜਾ ਨਹੀਂ ਰਹੀ, ਖੁਰਾਕ ਹਾਰਟ ਤੋਂ ਜਾਣੀ ਹੈ। ਉਸ ਹਿਸਾਬ ਦੇ ਵਿਚ ਉਹਨਾਂ ਦਾ ਕੰਮ ਪੈਂਡਿੰਗ ਹੋ ਗਿਆ, ਕੰਮ ਪੈਂਡਿੰਗ ਹੋ ਗਿਆ। ਤੇ ਵੇਣ ਦਾ ਕੰਮ ਕੀ ਸੀਗਾ? ਵੇਣ ਦਾ ਕੰਮ ਸੀ ਵੀ ਭਾਈ ਆਹ ਜਿਹੜਾ ਬਾਕੀ ਬਚਿਆ ਸਮਾਨ ਹੈ ਵਾਪਸ ਭੇਜੋ, ਆਹ ਬਾਕੀ ਬਚਿਆ ਸਮਾਨ ਹੈ ਜਿਹੜਾ ਵਾਪਸ ਭੇਜੋ। ਉਹ ਵਾਪਸ ਨਹੀਂ ਭੇਜ ਰਹੀ ਤੇ ਕੀ ਹੋਏਗਾ? ਲੱਤਾਂ ਚ, ਪੈਰਾਂ ਚ, ਗਿੱਟਿਆਂ ਚ ਸੋਜ ਹੋਣੀ ਸ਼ੁਰੂ ਹੋ ਜਾਏਗੀ, ਅਲੱਗ ਅਲੱਗ ਅੰਗਾਂ ਦੇ ਵਿਚ ਵਾਪਸੀ ਵਾਲਾ ਖੂਨ ਪੂਰਾ ਨਹੀਂ ਜਾ ਸਕੇਗਾ। ਇਸ ਕਰਕੇ ਉਹਨਾਂ ਦੇ ਵਿਚ ਐ ਲੱਗੇਗਾ ਜਿਵੇਂ ਸੁੱਜਿਆ ਹੁੰਦਾ, ਚਿਹਰਾ ਫੁੱਲਿਆ ਹੁੰਦਾ। ਹਾਂਜੀ, ਸੋ ਇਹੋ ਜਿਹੀ ਕੰਡੀਸ਼ਨਾਂ। ਔਰ ਫੁੱਲੇ ਦੀ ਮੈਂ ਤੁਹਾਨੂੰ ਅੱਗੇ ਗੱਲ ਦੱਸੀ ਸੀਗੀ ਕਿ ਜੇ ਤਾਂ ਸਵੈਲਿੰਗ ਹੁਣ ਪਿਟਿੰਗ ਔਨ ਪ੍ਰੈਸ਼ਰ ਕਹਿੰਦੇ ਹਾਂ ਅਸੀਂ, ਜੇ ਹੱਡੀ ਵਾਲੇ ਥਾਂ ਤੇ ਅੰਗੂਠੇ ਦੇ ਨਾਲ ਤੁਸੀਂ ਦਬਾ ਕੇ ਜ਼ੋਰ ਨਾਲ ਛੱਡੋ ਤੇ ਉਸ ਤੋਂ ਬਾਅਦ ਅੰਗੂਠਾ ਛੱਡ ਦਿਓ ਤੇ ਸਕਿਨ ਦੇ ਵਿਚ ਕੁਦਰਤ ਨੇ ਇਲਾਸਟੀਸਿਟੀ ਪਾਈ ਹੈ, ਵਿਚਕਾਰਲਾ ਜਿਹੜਾ ਮੈਂਬਰੇਨ ਹੈ ਨਾ ਉਹ ਇਲਾਸਟਿਕ ਹੈਗਾ, ਔਰ ਇਲਾਸਟਿਕ ਹੋਣ ਕਰਕੇ ਉਹ ਇਕਦਮ ਬੁੜਕੇ ਜਿਵੇਂ ਬਲੈਡਰ ਦੇ ਉੱਪਰ ਅੰਗੂਠਾ ਦਬਾਓ, ਟੋਆ ਪਾਓ ਤੇ ਜਦੋਂ ਅੰਗੂਠਾ ਛੱਡੋ ਇਕਦਮ ਜਿਹੜਾ ਬਰਾਬਰ ਹੋ ਜਾਂਦਾ ਬਲੈਡਰ, ਸਕਿਨ ਦੇ ਵਿਚ ਨਾਰਮਲੀ ਹੋ ਜਾਣਾ ਚਾਹੀਦਾ। ਪਰ ਜੇ ਨਾਰਮਲੀ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਕੀ ਹੈ ਕਿ ਅੰਦਰੋਂ ਇਲਾਸਟੀਸਿਟੀ ਸਕਿਨ ਦੀ ਘੱਟ ਗਈ, ਉਹਦੇ ਵਿਚ ਇੰਨੀਆਂ ਚੀਜ਼ਾਂ ਹੈ ਨੀ ਜਿਹੜੀਆਂ ਹੋਣੀਆਂ ਚਾਹੀਦੀ, ਉਹ ਫੁੱਲ ਗਈ ਆ
2: ਜੀ,
1: ਖਾਲੀ ਹੈ। ਸੋ ਇਸ ਕਰਕੇ ਇਹ ਜਿਹੜੀ ਸੋਜ ਵਗੈਰਾ ਹੈ ਇਹ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਸ ਤੋਂ ਬਾਅਦ ਜਦੋਂ ਖੁਰਾਕ ਹੀ ਨਹੀਂ ਮਿਲ ਰਹੀ, ਆਕਸੀਜਨ ਹੀ ਨਹੀਂ ਮਿਲ ਰਹੀ, ਇਹ ਸਾਰੀਆਂ ਕੰਡੀਸ਼ਨਾਂ ਹੋ ਰਹੀਆਂ ਨੇ ਤੇ ਫਿਰ ਕੰਮ ਕਰਨ ਨੂੰ ਤਾਂ ਮਨ ਨਹੀਂ ਨਾ ਕਰੇਗਾ, ਕੰਮ ਕਰੇਗਾ ਹੀ ਨਹੀਂ। ਤੇ ਜਿਹਨੂੰ ਅਸੀਂ ਕਹਿੰਦੇ ਹਾਂ ਫਟੀਗ ਮੈਡੀਕਲ ਲਫ਼ਜ਼ ਜਿਹੜਾ ਅਸੀਂ ਇਸਤੇਮਾਲ ਕਰਦੇ ਹਾਂ, ਵੈਸੇ ਤਾਂ ਜਨਰਲ ਲਫ਼ਜ਼ ਆ ਫਟੀਗ, ਥਕਾਵਟ, ਮਨ ਨਹੀਂ ਕਰਦਾ ਕੰਮ ਕਰਨ ਨੂੰ, ਜਾਂ ਕਈ ਵਾਰ ਆਪਾਂ ਕੰਮ ਕਰਦਾ ਕਰਦਾ ਜੇ ਸਡਨ ਕੋਈ ਇਹੋ ਜਿਹੀ ਗੱਲ ਹੋ ਜਾਏ ਚੈਸਟ ਦੇ ਵਿਚ ਤੇ ਇਕਦਮ ਬੈਠ ਜਾਂਦਾ, ਨਹੀਂ ਪਤਾ ਨੀ ਕੀ ਹੋ ਗਿਆ, ਹਾਂਜੀ ਪੌੜੀ ਚੜਦੇ ਚੜਦੇ ਇਕਦਮ ਹੀ ਪੌੜੀ ਦੇ ਡੰਡੇ ਨੂੰ ਫੜ ਕੇ ਖਲੋ ਜਾਂਦਾ ਵੀ ਨਹੀਂ ਮੇਰੇ ਤੋਂ ਅੱਗੇ ਕਦਮ ਨਹੀਂ ਪੁੱਟਿਆ ਜਾ ਰਿਹਾ, ਇਹਨੂੰ ਅਸੀਂ ਫਟੀਗ ਕਹਿੰਦੇ ਹਾਂ। ਔਰ ਇਸ ਸਾਰੇ ਦੇ ਨਾਲ ਨਾਲ ਹੀ ਰੈਪਿਡ ਇਰੈਗੂਲਰ ਹਾਰਟ ਬੀਟ ਇਰੈਗੂਲਰ ਹੋਣੀ ਸ਼ੁਰੂ ਹੋ ਗਈ, ਜਦੋਂ ਡੱਬੇ ਹੀ ਖਾਲੀ ਆ ਤੇ ਖਾਲੀਆਂ ਨੂੰ ਵਿਚਾਰਾ ਭਜਾਈ ਜਾਊਗਾ, ਇਸੇ ਤਰ੍ਹਾਂ ਬੀਟ ਜਿਹੜੀ ਹੈ ਉਹ ਇਰੈਗੂਲਰ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਅੱਖਾਂ ਅੱਗੇ ਹਨੇਰਾ ਆਉਣਾ ਜਿਹਨੂੰ ਅਸੀਂ ਕਹਿੰਦੇ ਹਾਂ ਡਿਜ਼ੀਨੈਸ ਜਾਂ ਵਰਟੀਗੋ ਵਗੈਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਅੱਖਾਂ ਕਿਉਂਕਿ ਅੱਖਾਂ ਨੂੰ ਤਾਂ ਸਪਲਾਈ ਚਾਹੀਦੀ ਨਾ ਨਜ਼ਰ ਵੇਖਣ ਵਾਸਤੇ, ਉਹਨੂੰ ਵੀ ਤਾਂ ਖੂਨ ਆਕਸੀਜਨ ਸਾਰਾ ਕੁਝ ਚਾਹੀਦਾ ਨਾ, ਤੇ ਉਹਦੇ ਤੱਕ ਵੀ ਉਹਨਾਂ ਪੂਰਾ ਨਹੀਂ ਭੇਜਿਆ, ਉਹ ਡਿਜ਼ੀਨੈਸ ਆਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇਸ ਸਾਰੇ ਵਰਤਾਰੇ ਦੇ ਨਾਲ ਅਸੀਂ ਇੱਕ ਮੇਨ ਗੱਲ ਕੀਤੀ ਵੀ ਖੂਨ ਦੀ ਜਿੱਥੇ ਜ਼ਿਆਦਾ ਲੋੜ ਸੀ ਉੱਥੇ ਜ਼ਿਆਦਾ ਨਹੀਂ ਪਹੁੰਚਿਆ, ਤੇ ਮੇਨ ਹੈੱਡਕੁਆਟਰ ਚ ਜਦੋਂ ਬਿਜਲੀ ਨਹੀਂ ਗਈ ਤੇ ਹਨੇਰਾ ਦਿੱਲੀ ਚ ਹੋ ਗਿਆ, ਬਾਕੀ ਥਾਵਾਂ ਤੇ ਚਾਨਣ ਕਿਵੇਂ ਆਊਗਾ ਭਾਈ, ਨਹੀਂ ਹੋਣ ਦੇਣਾ ਨਾ ਉਹਨਾਂ ਨੇ। ਔਰ ਉਸ ਥਾਂ ਤੋਂ ਅਸੀਂ ਗੱਲ ਕੀਤੀ ਸੀ ਵੀ 12 ਪੇਅਰਸ ਆਫ ਕ੍ਰੈਨੀਅਲ ਨਰਵ ਨਿਕਲਦੇ ਨੇ, ਜਿਹਦੇ ਵਿੱਚੋਂ 10ਵੀਂ ਨਰਵ ਜਿਹੜੀ ਹੈ ਉਹਦਾ ਨਾਂ ਹੈ ਵੇਗਸ ਨਰਵ। ਵੇਗਸ ਨਰਵ ਜਿਹੜੀ ਹੈ ਸਾਰੀਆਂ ਨਰਵਸ ਦੇ ਨਾਲੋਂ ਸਭ ਤੋਂ ਲੰਬੀ ਨਰਵ ਆ, ਜਾਂ ਇੰਜ ਕਹਿ ਲੋ ਸਭ ਤੋਂ ਜੁੰਮੇਵਾਰ ਨਰਵ ਆ। ਜੁੰਮੇਵਾਰ ਵਾਲਾ ਕੰਮ ਇਹਨੂੰ ਸੌਂਪਿਆ ਹੋਇਆ ਹੈ। ਕੀ ਹੈ ਕਿ ਉਪਰੋਂ ਇਹ ਤੁਰਦੀ ਹੈ, ਆਪਾਂ ਛਾਤੀ ਦੀ ਗੱਲ ਕਰ ਰਹੇ ਹਾਂ, ਇੱਥੇ ਇਹ ਹਾਰਟ ਨੂੰ ਵੀ ਕੰਟਰੋਲ ਕਰਦੀ ਹੈ, ਇਸ ਤਰ੍ਹਾਂ ਦੇ ਹੇਠਾਂ ਜਾ ਕੇ ਸਟੋਮਕ ਜਿਹੜਾ ਮੇਧਾ ਹੈ ਉਸ ਨੂੰ ਵੀ ਇਹ ਕੰਟਰੋਲ ਕਰਦੀ ਹੈ, ਹੇਠਾਂ ਅੰਤਲੀਆਂ ਖਾਸ ਤੌਰ ਤੇ ਜਿੱਥੇ ਸਾਡਾ ਅਪੈਂਡਿਕਸ ਹੈਗਾ ਸੱਜੇ ਪਾਸੇ ਜਾ ਕੇ ਕਿੱਥੇ ਉੱਪਰ ਨੂੰ ਤੁਰੀ ਹੈ ਅਪੈਂਡਿਕਸ ਤੱਕ ਇਹਦਾ ਏਰੀਆ ਹੈਗਾ ਆ, ਭਾਵੇਂ ਏਡੀ ਲੰਮੀ ਇਹਦੀ ਮਾਰ ਹੈਗੀ ਹੈ, ਇਹ ਸਾਰਾ ਕੰਟਰੋਲ ਇਹਦੇ ਹੱਥ ਚ ਆ। ਔਰ ਉਸ ਵੇਲੇ ਇਹ ਜਿਹੜੀ ਵੇਗਸ ਨਰਵ ਆ ਉਹ ਇਰੀਟੇਟ ਹੋ ਗਈ ਵੀ ਮੈਨੂੰ ਖੁਰਾਕ ਤਾਂ ਮਿਲਣ ਦੀ, ਮੈਂ ਨੀ ਕੰਮ ਕਰਦਾ, ਹੱਥ ਖੜੇ ਆ ਮੇਰੇ। ਜਦੋਂ ਐਸਾ ਕੰਡੀਸ਼ਨ ਇਰੀਟੇਸ਼ਨ ਇਹਨੂੰ ਅਸੀਂ ਕਹਿੰਦੇ ਹਾਂ, ਇਰੀਟੇਸ਼ਨ ਦੇ ਕਰਕੇ ਮੇਦਾ ਸਟੋਮਕ ਜਿਹੜਾ ਆ ਜਿਹਨੇ ਫੜ ਫੜਾਉਣਾ ਸ਼ੁਰੂ ਹੋ ਜਾਂਦਾ ਆ, ਇਹ ਕੰਡੀਸ਼ਨ ਉਹਦੇ ਚ ਆਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਜੀ ਕੱਚਾ ਹੋਣਾ ਕਿ ਕੁਝ ਨੀ ਹੈਗਾ ਬਾਹਰ ਕੱਢੋ ਯਾਰ ਮੇਰੇ ਤੋਂ ਨੀ ਭਾਰ ਚੁੱਕਿਆ ਜਾਂਦਾ, ਜੋ ਵੀ ਕੁਛ ਹੈਗਾ ਫਟਾਫਟ ਬਾਹਰ, ਜੀ ਕੱਚਾ ਹੋਣਾ, ਉਲਟੀ ਆਉਣ ਵਰਗਾ ਮਨ ਕਰਨਾ, ਜਾਂ ਜੇ ਕਿਤੇ ਉਸੇ ਵੇਲੇ ਰੋਟੀ ਖਾਧੀ ਹੋਵੇ ਤੇ ਰੋਟੀ ਵੀ ਬਾਹਰ ਨਿਕਲ ਜਾਂਦੀ ਹੈ। ਪਰ ਆਮ ਤੌਰ ਤੇ ਕਿਸੇ ਵੀ ਵੇਲੇ ਅਗਰ ਕੰਡੀਸ਼ਨ ਹੋਈ ਹੈ, ਆਮ ਤੌਰ ਤੇ ਇਹੋ ਜਿਹੇ ਹਾਲਾਤ ਕੀਮਾ ਸਾਹਿਬ ਜਦੋਂ ਵਾਪਰਦੇ ਨੇ ਨਾ ਉਹ ਮਿਡ ਨਾਈਟ ਵਾਪਰਦੇ ਆ, ਜਾਂ ਜਿਹੜੇ ਐਕਸਰਸਾਈਜ਼ ਵਾਲੇ ਨੇ ਉਹ ਕੰਮ ਕਰਦਿਆਂ ਕਰਦਿਆਂ ਵਾਪਰਦੇ ਨੇ, ਸਾਈਕਲ ਚਲਾਉਂਦਿਆਂ ਚਲਾਉਂਦਿਆਂ ਵਾਪਰ ਜਾਂਦੇ ਨੇ. ਸੋ ਇਹੋ ਜਿਹੀਆਂ ਕੰਡੀਸ਼ਨਾਂ, ਕਈ ਲੋਕ ਬੰਦੇ ਜਿਮ ਤੇ ਜਾਂਦੇ ਨੇ, ਯਾਰ ਮੈਂ ਤਾਂ ਜਿਮ ਤੇ ਜਾ ਰਿਹਾ ਪੂਰੀ ਤਰ੍ਹਾਂ, ਹਾਂਜੀ ਮੈਂ ਤਾਂ ਮੇਰੇ ਰੋਜ਼ ਐਕਸਰਸਾਈਜ਼ ਕਰਦਾ, ਲੇਕਿਨ ਜਿਮ ਤੇ ਐਕਸਰਸਾਈਜ਼ ਕਰਦਿਆਂ ਕਰਦਿਆਂ ਵੀ ਕਈਆਂ ਦੇ ਨਾਲ ਬਿਜ਼ੀਨੈਸ ਨੌਜ਼ੀਆ ਹੋਣਾ ਸ਼ੁਰੂ ਹੋ ਜਾਂਦਾ. ਕਿਉਂ? ਕਿਉਂਕਿ ਉਹ ਸਪੀਡ ਤੇ ਚੱਲਦਿਆਂ ਹੋਇਆ ਜਿਹੜੀ ਸਪਲਾਈ ਚਾਹੀਦੀ ਹੋ ਨਹੀਂ ਰਹੀ.
2: ਬਿਲਕੁਲ.
1: ਉਸ ਕਰਕੇ ਇਹ ਕਈ ਵਾਰ ਜਿਮ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਵੀ ਇਹੋ ਜਿਹੀਆਂ ਕੰਡੀਸ਼ਨਾਂ ਆ ਜਾਂਦੀਆਂ ਨੇ.
0: ਡਾਕਟਰ ਸਾਹਿਬ ਜਿਹੜਾ ਉਹ ਕਈ ਵਾਰੀ ਆਹ ਜਿਹੜੇ ਨਾ, ਚਲੋ ਉਹ ਤਾਂ ਜਿਆਦਾ ਏਜ ਦੇ ਹੁੰਦੇ ਹੋਣੇ ਆ, ਜਿਹੜੇ ਕਈ ਵਾਰੀ ਯੰਗ ਪਲੇਅਰ ਹੁੰਦੇ ਆ 25 ਸਾਲ ਦੇ 30 ਸਾਲ ਦੇ, ਉਹ ਜਿਹੜੇ ਉਹ ਖੇਲਦੇ ਖੇਲਦੇ ਉੱਥੇ ਕਲਾਸ ਹੁੰਦੇ, ਉਹਨਾਂ ਦਾ ਕੀ ਹਿਸਾਬ ਕਿਤਾਬ ਹੁੰਦਾ?
1: ਬਿਲਕੁਲ ਇਹੀ ਗੱਲ ਹੀ ਮੈਂ ਤੁਹਾਨੂੰ ਦੱਸਿਆ, ਜਿੰਨੀ ਸਪਲਾਈ ਅੱਗੇ ਆਕਸੀਜਨ ਤੇ ਬਲੱਡ ਦੀ ਚਾਹੀਏ ਉਹ ਨਹੀਂ ਰਹੀ, ਜੋ ਐਕਸਰਸਾਈਜ਼ ਤੋਂ ਫਾਸਟ ਦੌੜ ਰਹੇ ਨੇ ਜਾਂ ਕਰ ਰਹੇ ਨੇ ਉਹਦੇ ਮੁਤਾਬਕ ਉਹਨਾਂ ਨੂੰ ਓਨੀ ਸਪਲਾਈ ਹੋ ਨਹੀਂ ਰਹੀ, ਜਿਸ ਕਰਕੇ ਜਿਹੜੇ ਪਲੇਅਰ ਨੇ ਉਹਨਾਂ ਵਾਸਤੇ ਜ਼ਿਆਦਾ ਖਤਰਾ ਬਣ ਜਾਂਦਾ.
2: ਓਕੇ.
1: ਮੈਂ ਇਸੇ ਕਰਕੇ ਟ੍ਰੈਡ ਮਿਲ ਜਿਹੜਾ ਹੈ, ਲੋਕ ਦੌੜਦੇ ਨੇ ਐਕਸਰਸਾਈਜ਼ ਕਰਨ ਜਾਂਦੇ ਨੇ ਜਿਮ ਚ, ਮੈਂ ਉਹਨਾਂ ਦੀ ਐਗਜ਼ਾਮਪਲ ਇਸੇ ਕਰਕੇ ਦਿੱਤੀ, ਉਹਨੂੰ ਤੁਸੀਂ ਇਹਨਾਂ ਨਾਲ ਭਲਵਾਨਾਂ ਨਾਲ ਇਹਨਾਂ ਲੋਕਾਂ ਨਾਲ ਜੋੜ ਕੇ ਵੇਖ ਸਕਦੇ ਹੋ. ਠੀਕ ਹੈ. ਇਹ ਗੱਲ ਉਹੀ ਆ ਵੀ ਸਪਲਾਈ ਨਹੀਂ ਹੋ ਰਹੀ ਜੋ ਤੁਸੀਂ ਕਰ ਰਹੇ ਹੋ, ਉਹਦੇ ਵਾਸਤੇ ਜਿੰਨੀ ਆਕਸੀਜਨ ਚਾਹੀਦੀ ਹੈਗੀ ਆ, ਜਿੰਨੀ ਖੁਰਾਕ ਚਾਹੀਦੀ ਹੈ, ਉਹ ਸਪਲਾਈ ਹੋ ਨਹੀਂ ਰਹੀ ਹਾਂਜੀ, ਜਿਸ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ ਆ. ਔਰ ਇਹ ਸਾਰੇ ਉਹ ਸਾਈਨ ਨੇ ਜਿਹੜੇ ਜਨਰਲ ਸਾਈਨ ਨੇ. ਵੈਸੇ ਮੈਂ ਅੱਗੇ ਇੱਕ ਇੱਕ ਗੱਲ ਨੂੰ ਦੱਸਣਾ ਹੈਗਾ ਵੀ ਜੇ ਹਾਰਟ ਸੱਜੇ ਪਾਸੇ ਫੇਲ ਹੋ ਗਿਆ ਤਾਂ ਕੀ ਹੋਊ, ਖੱਬੇ ਪਾਸੇ ਫੇਲ ਹੋ ਗਿਆ ਤਾਂ ਕੀ ਹੋਊ, ਜੇ ਕੰਜੈਸਟਿਵ ਹਾਰਟ ਫੇਲੀਅਰ ਹੋ ਗਿਆ ਤਾਂ ਕੀ ਹੋਊ, ਮੈਂ ਇਹ ਵੀ ਸਾਰੀਆਂ ਨਿਸ਼ਾਨੀਆਂ ਇਹ ਤੁਹਾਨੂੰ ਦੱਸਣੀਆਂ ਨੇ. ਪਰ ਹਜੇ ਆਪਾਂ ਥੋੜਾ ਜਿਹਾ ਹੋਰ ਇਸ ਫਿਜ਼ੀਕਲ ਸਟੇਜ ਦੇ ਉੱਪਰ ਰੁਕਦੇ ਹਾਂ ਵੀ ਛਾਤੀ ਦੀ ਗੱਲ ਚੱਲ ਰਹੀ ਹੈ ਤੇ ਛਾਤੀ ਦੇ ਵਿੱਚ ਜਿਹੜੇ ਜੜਨ ਸਡਨ ਸਾਈਨ ਪੈਦਾ ਹੋਣ ਵਾਲੇ ਨੇ ਉਹ ਆ ਮੈਂ ਤੁਹਾਨੂੰ ਦੱਸ ਦਿੱਤੇ ਨੇ, ਤੇ ਉਦੋਂ ਬਾਅਦ ਕੁਝ ਫਿਜ਼ੀਕਲ ਸਾਈਨ ਨੇ ਜਿਹੜੇ ਅਸੀਂ ਵੇਖ ਪਰਖ ਸਕਦੇ ਹਾਂ. ਕੀ ਹੈ? ਮੈਂ ਸਵੈਲਿੰਗ ਦੀ ਗੱਲ ਕੀਤੀ ਹੈ, ਲੱਤਾਂ ਬਾਹਾਂ ਤੇ ਹੱਥਾਂ ਤੇ ਸਵੈਲਿੰਗ ਹੋ ਜਾਣੀ, ਸੋਜ ਹੋ ਜਾਣੀ, ਜਿਵੇਂ ਅਸੀਂ ਅਡੀਮਾ ਕਹਿੰਦੇ ਹਾਂ. ਉਸ ਅਡੀਮਾ ਦਾ ਮਤਲਬ ਕੀ ਆ ਕਿ ਜਿਹੜਾ ਖੂਨ ਵਾਪਸੀ ਜਾਣਾ ਸੀਗਾ ਉਹ ਜਾ ਨਹੀਂ ਰਿਹਾ, ਰੁਕ ਗਿਆ ਹੈਗਾ, ਅੱਗੋਂ ਸਪਲਾਈ ਲੈ ਨਹੀਂ ਰਹੇ, ਜਾਂ ਪਿਛਲੇ ਪਾਸੇ ਵਾਲਵ ਜਿਹੜੇ ਨੇ ਉਹਨਾਂ ਚ ਕੋਈ ਖਰਾਬੀ ਆ ਗਈ ਆ, ਵੇਰੀ ਕੁਝ ਵੇਨਸ ਵਗੈਰਾ ਜਿਹਨਾਂ ਨੂੰ ਲੋਕਾਂ ਹੋ ਜਾਂਦੀ ਹੈ. ਸੋ ਇਸ ਕਰਕੇ ਪਿਛਲੇ ਪਾਸੇ ਜਿਹੜਾ ਜਿਹਨੂੰ ਅਸੀਂ ਕਹਿੰਦੇ ਹਾਂ ਡਿਸਟਲ ਪਾਰਟ, ਦੂਰ ਦਾ ਦਿਲ ਤੋਂ ਦੂਰ ਵਾਲੇ ਹਿੱਸੇ ਨੂੰ ਅਸੀਂ ਕਹਿੰਦੇ ਹਾਂ ਡਿਸਟਲ ਪਾਰਟ, ਪ੍ਰੋਕਸੀਮਲ ਜਿਹੜਾ ਦਿਲ ਦੇ ਨੇੜੇ ਹੋਵੇ. ਸੋ ਡਿਸਟਲ ਪਾਰਟ ਦੇ ਵਿੱਚ ਆਮ ਤੌਰ ਤੇ ਐਡੀਮਾ ਹੋਣਾ ਸ਼ੁਰੂ ਹੋ ਜਾਂਦਾ ਹੈ, ਸਵੈਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਜਿਹਦੇ ਵਿੱਚ ਤੁਸੀਂ ਫਿੰਗਰ ਟਿਪ ਵੀ ਲਾ ਸਕਦੇ ਹੋ, ਪੈਰਾਂ ਦੀ ਉਂਗਲੀਆਂ ਵੀ ਲਾ ਸਕਦੇ ਹੋ. ਪੈਰ ਗਿੱਟਿਆਂ ਦੀ ਗੱਲ ਆਪਾਂ ਕਰ ਹੀ ਚੁੱਕੇ ਹੈਗੇ ਆ, ਤੋ ਇਹ ਨਹੀਂ ਹੈ ਕਿ ਪੈਰ ਹੀ ਗਿੱਟਿਆਂ ਦੀ ਗੱਲ ਹੁੰਦੀ ਹੈ, ਆ ਤੁਹਾਡੇ ਹੱਥਾਂ ਦੀਆਂ ਜਿਹੜੀਆਂ ਉਂਗਲਾਂ ਹੈਗੀਆਂ ਨੇ ਇਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੰਡੀਸ਼ਨ ਆ ਸਕਦੀ ਹੈ ਤੇ ਉਹਦੇ ਵਿੱਚ ਸੋਜ ਹੋ ਜਾਏ. ਮੈਂ ਫਿੰਗਰ ਟਿਪ ਦਾ ਖਾਸ ਤੌਰ ਤੇ ਨਾਂ ਲੈ ਰਿਹਾ ਹਾਂ ਕਿ ਫਿੰਗਰ ਟਿਪ ਜਿਹੜੇ ਨੇ ਨੀਲੇ ਹੋ ਜਾਂਦੇ ਨੇ, ਪਰ ਉਹ ਸੁੱਜੇ ਹੋਏ ਹੁੰਦੇ ਨੇ, ਨੀਲੇ ਹੁੰਦੇ ਨੇ ਕਿਉਂਕਿ ਆਕਸੀਜਨ ਹੈ ਨਹੀਂ, ਸੁੱਜੇ ਹੁੰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਖੂਨ ਵਾਪਸੀ ਜਾਣਾ ਸੀ ਉਹ ਜਾ ਨਹੀਂ ਰਿਹਾ. ਠੀਕ ਹੈ. ਇਹਨੂੰ ਅਸੀਂ ਦੂਸਰਾ ਲਫ਼ਜ਼ ਇਸਤੇਮਾਲ ਕਰਦੇ ਹਾਂ ਸਾਇਨੋਸਿਸ. ਸਾਇਨੋਸਿਸ ਦਾ ਹੁੰਦਾ ਲੈਕ ਆਫ ਆਕਸੀਜਨ. ਲੈਕ ਆਫ ਆਕਸੀਜਨ ਵਾਲੀਆਂ ਗੱਲਾਂ ਹੁੰਦੀਆਂ ਨੇ. ਹੁਣ ਕੁਝ ਇੱਕ ਐਸੀਆਂ ਚੀਜ਼ਾਂ ਹੁੰਦੀਆਂ ਨੇ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸਰੀਰ ਦੇ ਵਿੱਚ ਟੈਚਸ ਆਣੇ ਸ਼ੁਰੂ ਹੋ, ਗੱਲ ਤਾਂ ਛਾਤੀ ਦੀ ਹੈ, ਗੱਲ ਛਾਤੀ ਦੀ ਹੈਗੀ ਆ, ਲੇਕਿਨ ਕਈ ਵਾਰਾਂ ਆਕਸੀਜਨ ਘੱਟ ਹੋ ਗਈ ਸਰੀਰ ਦੇ ਵਿੱਚ, ਸਾਰੀ ਗੱਲ ਤਾਂ ਫੇਰ ਹੋ ਜਾਂਦੀ ਹੈ, ਦਿਲ ਨਾਲ ਵੀ ਸੰਬੰਧਿਤ ਹੈਗੀ ਹੈ, ਆਕਸੀਜਨ ਚ ਸਪਲਾਈ ਨਹੀਂ ਹੋਈ ਤੇ ਜਦੋਂ ਆਕਸੀਜਨ ਦਾ ਲੈਵਲ, ਅੱਜ ਕੱਲ ਤਾਂ ਮੇਰੇ ਖਿਆਲ ਘਰਾਂ ਦੇ ਵਿੱਚ ਵੀ ਲੋਕਾਂ ਨੇ ਲਾਈਆਂ ਨੇ ਉਂਗਲਾਂ ਨੂੰ ਲਾ ਕੇ ਵੇਖ ਲੈਂਦੇ ਮੇਰੀ ਆਕਸੀਜਨ ਪੂਰੀ ਹੈ ਕਿ ਨਹੀਂ ਪੂਰੀ, ਹਾਂਜੀ ਉਹ ਆਕਸੀਜਨ ਅਗਰ ਘੱਟ ਹੋ ਗਈ ਤੇ ਇੱਕ ਤਾਂ ਤੁਹਾਡਾ ਜਿਹੜਾ ਵੀ ਚਿਹਰਾ ਹੈਗਾ ਜਾਂ ਜਿਹੜੇ ਵੀ ਅੰਗ ਨੇ ਲੋ ਆਕਸੀਜਨ ਦੇ ਸਾਈਨ ਪੀਲੇ ਹੋਣਗੇ, ਦੂਸਰਾ ਆਕਸੀਜਨ ਜਿਵੇਂ ਜਿਵੇਂ ਘਟਣੀ ਸ਼ੁਰੂ ਹੋਏਗੀ ਉਹ ਪੀਲਾਪਨ ਜਿਹੜਾ ਆ ਉਹ ਸੁਆਹ ਵਰਗਾ ਜਿਹਨੂੰ ਕਹਿ ਲਓ ਹਿਊਜ ਟਾਈਪ ਸਕਾਈ ਟਾਈਪ ਹੋਣਾ ਸ਼ੁਰੂ ਹੋ ਜਾਏਗਾ, ਇਹਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ. ਜਿਹੜੇ ਡਿਪੋਜੀਸ਼ਨ ਅੱਖਾਂ ਦੇ ਹੇਠਾਂ ਆਏਗੀ ਉਹ ਐ ਹੋਊਗਾ ਜਿਵੇਂ ਬੈਗ ਆਫ ਵਾਟਰ ਅੱਖਾਂ ਦੇ ਹੇਠਾਂ ਲੱਗੇ ਹੁੰਦੇ ਨੇ ਜੋ ਭਰੇ ਹੋਏ ਹੁੰਦੇ ਨੇ, ਇਸ ਤਰ੍ਹਾਂ ਦੀ ਕੰਡੀਸ਼ਨ ਸਾਡੀ ਆਣੀ ਸ਼ੁਰੂ ਹੋ ਜਾਂਦੀ ਹੈ. ਔਰ ਇਹ ਹੁਣ ਹੋ ਕਿੰਨਾ ਨੂੰ ਸਕਦੀ, ਜੇ ਤਾਂ ਸਡਨ ਹੋਈ ਹੈ ਉਹਦੀਆਂ ਨਿਸ਼ਾਨੀਆਂ ਆਪਾਂ ਉੱਪਰ ਦੱਸ ਦਿੱਤੀਆਂ ਨੇ, ਜੇ ਸਡਨ ਨਹੀਂ ਹੋਈ ਗ੍ਰੈਜੁਅਲੀ ਹੋ ਰਹੀ ਹੈ ਤੇ ਗ੍ਰੈਜੁਏਟ ਵਾਲਿਆਂ ਨੂੰ ਆਮ ਤੌਰ ਤੇ ਕਿਉਂਕਿ ਬਹੁਤ ਲੋਕਾਂ ਨੂੰ ਜੀ ਹਾਰਟ ਦਾ ਅਟੈਕ ਹੋ ਗਿਆ, ਸਡਨ ਹੋ ਗਿਆ। ਉਹ ਨਹੀਂ ਭਾਈ, ਸਡਨ ਨਹੀਂ ਹੁੰਦੀ ਕੋਈ ਵੀ ਚੀਜ਼। ਤੁਸੀਂ ਕੁਦਰਤ ਦੇ ਉਹਨਾਂ ਸਾਈਨ ਸਿਮਟਮਸ ਨੂੰ ਜਿਹੜੇ ਤੁਹਾਨੂੰ ਇੰਡੀਕੇਸ਼ਨ ਦੇ ਰਹੀ ਹੈ ਉਹਨਾਂ ਨੂੰ ਸਮਝ ਨਹੀਂ ਰਹੇ
2: ਜੀ।
1: ਉਹਨਾਂ ਨੂੰ ਸਮਝ ਰਹੇ ਹੁੰਦੇ ਤੇ ਫੇਰ ਤੁਸੀਂ ਉਹਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ, ਹਾਰਟ ਅਟੈਕ ਹੋਣ ਵਾਲੀ ਕੋਈ ਗੱਲ ਹੀ ਨਾ ਹੁੰਦੀ। ਸਡਨ ਕੁਛ ਨਹੀਂ ਹੁੰਦਾ, ਹੌਲੀ ਹੌਲੀ ਹੌਲੀ ਹੌਲੀ ਗ੍ਰੈਜੁਅਲੀ ਕੈਚ ਅਪ ਇੰਨਾ ਹੋ ਜਾਂਦਾ ਆ ਕਿ ਸਰਕੂਲੇਸ਼ਨ ਰੁਕ ਜਾਂਦਾ ਆ, ਜਿਸ ਕਰਕੇ ਹਾਰਟ ਅਟੈਕ ਵਾਲੀਆਂ ਗੱਲਾਂ ਹੁੰਦੀਆਂ। ਸੋ ਮੈਂ ਉਹਦੇ ਵਿੱਚ ਗੱਲ ਕਰ ਰਿਹਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਇਹੋ ਜਿਹੇ ਸਡਨ ਸਾਈਨ ਆਉਂਦੇ ਨੇ ਮੈਨੂੰ ਪੈਦਾ ਹੋ ਗਿਆ ਸਡਨ ਹੋ ਗਿਆ, ਨਹੀਂ, ਉਹਨਾਂ ਨੂੰ ਪਹਿਲਾਂ ਤੋਂ ਲੈ ਕੇ ਹੀ ਆਪਣਾ ਕੋਲੈਸਟ੍ਰੋਲ ਚੈੱਕ ਕਰਨਾ ਚਾਹੀਦਾ ਹੈ। ਕੋਲੈਸਟ੍ਰੋਲ ਨਾਲੋਂ ਵੀ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ, ਆ ਅੱਖਾਂ ਦੇ ਹੇਠਾਂ ਕੰਨ ਜਿੱਥੇ ਅੱਖਾਂ ਰਲਦੀਆਂ ਨੇ ਨੱਕ ਦੇ ਨਾਲ, ਇਸ ਥਾਂ ਤੇ ਲੋਅਰ ਲਿਡ ਦੇ ਨਾਲ ਯੈਲੋ ਟਾਈਪ ਦੇ ਪੈਚਸ ਆਉਣੇ ਸ਼ੁਰੂ ਹੋ ਜਾਂਦੇ ਨੇ। ਹੁਣ ਵੇਖੋ ਨਾ, ਗੱਲ ਤੇ ਹਾਰਟ ਦੀ ਹੈਗੀ, ਕੋਲੈਸਟ੍ਰੋਲ ਤੇ ਕਰਕੇ ਹੈਗੀ ਹੈ, ਕੋਲੈਸਟ੍ਰੋਲ ਦੇ ਸਾਈਨ ਕਿੱਥੇ ਹੈਗੇ ਨੇ, ਕੋਲੈਸਟ੍ਰੋਲ ਲਿਵਰ ਦੇ ਵਿੱਚ ਪੈਦਾ ਹੁੰਦਾ ਆ, ਔਰ ਉਹ ਲਿਵਰ ਜਿਹੜਾ ਸੱਜੇ ਪਾਸੇ ਹੈਗਾ ਆ, ਪਰ ਨਿਸ਼ਾਨੀਆਂ ਉਹਦੀਆਂ ਚਿਹਰੇ ਤੇ ਆ ਰਹੀਆਂ ਨੇ ਕਿ ਚਿਹਰੇ ਦੇ ਉੱਪਰ ਅੱਖਾਂ ਦੇ ਹੇਠਾਂ ਪੀਲੇ ਪੀਲੇ ਰੰਗ ਦੇ ਪੈਚਸ ਤੁਹਾਨੂੰ ਦਿਖਾਈ ਦਿੰਦੇ ਨੇ। ਹੁਣ ਪੀਲੇ ਰੰਗ ਦੇ ਪੈਚਸ ਜਿਹੜੇ ਇੱਥੇ ਦਿਖਾਈ ਦੇ ਰਹੇ ਨੇ, ਜੇ ਕੋਈ ਜਾਣਕਾਰ ਹੋਇਆ ਚੀਮਾ ਸਾਹਿਬ ਤੋਂ ਨੇ ਸਮਝ ਲੈਣਾ, ਉਹ ਭਾਈ ਤੇਰਾ ਕੋਲੈਸਟ੍ਰੋਲ ਜ਼ਿਆਦਾ ਆ, ਕਿਤੇ ਤੈਨੂੰ ਹਾਰਟ ਅਟੈਕ ਹੋ ਸਕਦਾ ਆ,
0: ਪ੍ਰਬੰਧ ਕਰ। ਬਿਲਕੁਲ, ਤੁਰੇ ਜਾਂਦੇ ਦੇਖ ਕੇ ਦੱਸ ਦਿੰਦੇ ਆ ਜੀ। ਉਹ
1: ਕਹਿੰਦਾ ਯਾਰ ਤੂੰ ਜੋਤਸ਼ੀ ਆ, ਉਹ ਆਂਦਾ ਮੈਂ ਜੋਤਸ਼ੀ ਤਾਂ ਨਹੀਂ ਆ, ਮੈਂ ਵੇਖ ਰਿਹਾ ਪੈਚਸ ਤੇਰੀ ਅੱਖਾਂ ਦੇ ਹੇਠਾਂ ਬਣੇ ਨੇ ਕੋਲੈਸਟ੍ਰੋਲ ਦੇ ਨੇ
2: ਜੀ,
1: ਔਰ ਕੋਲੈਸਟ੍ਰੋਲ ਦਾ ਜਿਹੜਾ ਮੁੱਢਲਾ ਕੰਮ ਆ, ਅਲਟੀਮੇਟ ਰਿਜ਼ਲਟ ਆ, ਉਹ ਹਾਰਟ ਅਟੈਕ ਆ
2: ਜੀ।
1: ਹਾਈ ਕੋਲੈਸਟ੍ਰੋਲ ਇਹ ਆਮ ਤੌਰ ਤੇ ਇਸ ਗੱਲ ਦਾ ਇੰਡੀਕੇਟਰ ਹੈ, ਇਨੀਸ਼ੀਅਲ ਸਟੇਜ, ਇਹਨੂੰ ਕਹਿ ਸਕਦੇ ਹਾਂ ਅਸੀਂ ਵੀ ਹਾਰਟ ਅਟੈਕ ਦੀ ਅਜੇ ਇਨੀਸ਼ੀਅਲ ਸਟੇਜ ਹੈ, ਹਾਰਟ ਅਟੈਕ ਹੋਇਆ ਨਹੀਂ। ਲੇਕਿਨ ਇਹ ਯਕੀਨ ਜਾਣੋ ਵੀ ਜੇ ਤੁਸੀਂ ਇਹਨਾਂ ਪੈਚਸ ਦਾ ਕੋਈ ਹੱਲ ਨਾ, ਜੇ ਇਹ ਹੱਲ ਇਹ ਨਹੀਂ ਹੈਗਾ ਵੀ ਤੁਸੀਂ ਇਹਨੂੰ ਬਾਹਰੋਂ ਸਾਫ਼ ਕਰ ਦਿਓ, ਬਹੁਤ ਸਾਰੇ ਅੱਜ ਕੱਲ ਮੈਂ ਦੇਖੇ ਤੇ ਡਾਕਟਰ ਜਿਹੜੇ ਨੇ ਉਹਨੂੰ ਕੋਟਰਾਈਜ਼ ਕਰਕੇ ਕੱਢ ਰਹੇ
2: ਨੇ,
1: ਸਾਰੇ ਉਸਨੂੰ ਸੱਚ ਕਰਕੇ ਕਰ, ਇਹ ਕੋਈ ਹੱਲ ਨਹੀਂ ਹੈਗਾ। ਇਹ ਤਾਂ ਮਤਲਬ ਇਹ ਆ ਬਈ ਕਬੂਤਰ ਨੇ ਅੱਖਾਂ ਬੰਦ ਕਰ ਲਈਆਂ ਤੇ ਆਖਿਆ ਵੀ ਉਹਨੇ ਬਿੱਲੀ ਆਉਂਦੀ, ਉਹ ਤਾਂ ਮੈਨੂੰ ਦੱਸਦੀ ਨੀ ਹੈਗੀ,
2: ਦੱਸਦੀ ਨੀ, ਬਿਲਕੁਲ
1: ਬਿੱਲੀ ਤੇ ਆ ਰਹੀ ਹੈ। ਇਹਦਾ ਅਗਰ ਹੱਲ ਕਰਨ ਦੀ ਲੋੜ ਹੈ ਵੀ ਇਹ ਪੈਚਸ ਕਿਉਂ ਪੈਦਾ ਹੋਏ ਨੇ, ਉਹਨਾਂ ਨੂੰ ਠੀਕ ਕਰਨ ਦੀ ਲੋੜ ਹੈਗੀ ਹੈ, ਔਰ ਜਦੋਂ ਤੁਸੀਂ ਉਹਨਾਂ ਨੂੰ ਬੇਸਿਕ ਤੌਰ ਤੇ ਠੀਕ ਕਰੋਗੇ ਨਾ, ਤੇ ਫਿਰ ਇਹ ਨਹੀਂ ਆਖੋਗੇ ਨਹੀਂ ਸਾਡਾ ਅਚਾਨਕ ਹੀ ਹਾਰਟ ਅਟੈਕ ਆ ਗਿਆ ਜੀ। ਅਚਾਨਕ ਹਾਰਟ ਅਟੈਕ ਹੋਣ ਵਾਲੀ ਕੋਈ ਗੱਲ ਨਹੀਂ ਹੁੰਦੀ, ਗ੍ਰੈਜੁਅਲੀ ਗ੍ਰੈਜੁਅਲੀ ਬਿਲਟ ਅਪ ਹੁੰਦੀਆਂ ਨੇ ਗੱਲਾਂ, ਅਲਟੀਮੇਟਲੀ ਇੱਕ ਸਟੇਜ ਤੇ ਪਹੁੰਚਦੀਆਂ ਨੇ ਜਦੋਂ ਹਾਰਟ ਕਹਿੰਦਾ ਕਿ ਨਹੀਂ ਮੈਂ ਨੀ ਹੁਣ ਕੰਮ ਕਰ ਸਕਦਾ, ਹਾਂਜੀ, ਇੰਨਾ ਸੰਘਣਾਪਣ ਆ ਗਿਆ ਖੂਨ ਦੇ ਵਿੱਚ, ਖੂਨ ਤੁਰਦਾ ਹੀ ਨੀ ਹੈਗਾ। ਹੁਣ ਪਾਣੀ ਨੂੰ ਡੋਲੋ ਤੇ ਪਾਣੀ ਦੀ ਇੱਕ ਸਪੀਡ ਹੈ ਵਗ ਜਾਣ ਦੀ, ਸ਼ਹਿਦ ਨੂੰ ਡੋਲੋ ਜਾਂ ਤੇਲ ਨੂੰ ਡੋਲੋ ਤੇ ਉਹਦੀ ਸਪੀਡ ਇੱਕ ਵਗ ਜਾਣ ਦੀ, ਤੇ ਜੇ ਤੁਸੀਂ ਖੂਨ ਨੂੰ ਜਿਹਦੇ ਚ 70% ਪਾਣੀ ਹੈਗਾ ਆ ਉਹਦੇ ਵਿੱਚ ਤੁਸੀਂ ਤੇ ਚਮਚਾ ਭਰ ਕੇ ਸ਼ਹਿਦ ਰਲਾ ਦਿੱਤਾ, ਕੋਲੈਸਟ੍ਰੋਲ ਵਾਲਾ ਰਲਾ ਦਿੱਤਾ, ਉਹ ਕਿੱਥੋਂ ਤੁਰੂਗਾ
2: ਜੀ?
1: ਜੇ ਤੁਰੂਗਾ ਨਹੀਂ ਤੇ ਅੱਗੇ ਸਪਲਾਈ ਨਹੀਂ ਕਰੂਗਾ, ਸਪਲਾਈ ਨਹੀਂ ਕਰੂਗਾ ਤੇ ਅੱਗੇ ਉਹ ਅੰਗ ਜਿਹੜੇ ਨੇ ਉਹ ਹੱਥ ਖੜੇ ਕਰ ਦੇਣਗੇ। ਕੰਡੀਸ਼ਨ ਹੈਗੀ ਆ ਜਿਹਨੂੰ ਆਪਾਂ ਯੈਲੋ ਪੈਚਸ ਦੇ ਤੌਰ ਤੇ ਕਹਿ ਰਹੇ ਆ, ਜਿਹੜੇ ਅਲਟੀਮੇਟ ਫਿਰ ਲੋ ਆਕਸੀਜਨ ਪੈਦਾ ਕਰ ਦਿੰਦੇ ਨੇ, ਛੇਤੀ ਸਾਹ ਚੜਨ ਲੱਗ ਜਾਂਦਾ ਹੈ ਕਿਉਂਕਿ ਆਕਸੀਜਨ ਨਹੀਂ ਪੂਰੀ ਹੋ ਰਹੀ, ਵਾਰ ਵਾਰ ਤੇਜ਼ ਤੇਜ਼ ਸਾਹ ਲੈਣ ਲੱਗ ਜਾਂਦਾ, ਇਹਦੇ ਨਾਲ ਹੀ ਪੈਲਪੀਟੇਸ਼ਨ ਦਿਲ ਜ਼ਿਆਦਾ ਧੜਕਣ ਲੱਗ ਜਾਂਦਾ ਹੈਗਾ, ਔਰ ਇਹ ਸਾਰੀਆਂ ਇੰਡੀਕੇਸ਼ਨ ਹਾਈ ਕੋਲੈਸਟ੍ਰੋਲ ਦੀਆਂ ਹਨ, ਔਰ ਹਾਈ ਕੋਲੈਸਟ੍ਰੋਲ ਜਿਹੜਾ ਆ ਉਹ ਇੱਕ ਬੇਸ ਹੈ ਕਿਸੇ ਤੇ ਵੀ ਹਾਰਟ ਅਟੈਕ ਹੋਣ ਦਾ, ਠੀਕ ਹੈ। ਔਰ ਇਹਦੇ ਚ ਰਿਸਕ ਜਿਹੜਾ ਹੈ ਆਮ ਤੌਰ ਤੇ ਕੀ ਹੁੰਦਾ ਆ, ਕੋਰੋਨਰੀ ਆਰਟਰੀ ਦਾ, ਕੋਰੋਨਰੀ ਆਰਟਰੀ ਦਾ ਕਿਉਂ ਮੈਂ ਕਹਿ ਰਿਹਾ, ਕਿਉਂਕਿ ਬਾਕੀ ਸਾਰਿਆਂ ਨੂੰ ਤਾਂ ਹਾਰਟ ਜਿੰਨੀ ਦੇਰ ਉਹਦੇ ਤੋਂ ਜ਼ੋਰ ਲੱਗਦਾ ਹੈ ਨਾ, ਉਨੀ ਦੇਰ ਤੱਕ ਜ਼ੋਰ ਲਾ ਕੇ ਖੂਨ ਨੂੰ ਧੱਕੀ ਜਾ ਰਿਹਾ, ਪਰ ਹਾਰਟ ਨੂੰ ਜਿਹੜੀ ਸਪਲਾਈ ਮਿਲਦੀ ਹੈ ਨਾ, ਆਪਾਂ ਬੜੀ ਉਹ ਮਜ਼ਾਕੀਆ ਗੱਲ ਵੀ ਕਈ ਵਾਰ ਕਰੀਏ, ਲਾਂਗਰੀ ਦਾ ਮਤਲਬ ਇਹ ਨਹੀਂ ਵੀ ਵਧੀਆ ਵਧੀਆ ਰਾਸ਼ਨ ਜਿਹੜਾ ਲੰਗਰ ਦੇ ਵਿੱਚੋਂ ਪਹਿਲਾਂ ਆਪਣੇ ਵਾਸਤੇ ਪਾ ਕੇ ਰੱਖ ਲਵੇ, ਹਾਂਜੀ, ਹਾਰਟ ਜੇ ਸਾਰਿਆਂ ਨੂੰ ਖੂਨ ਸਪਲਾਈ ਕਰਦਾ ਹੈ ਤਾਂ ਇਹ ਮਤਲਬ ਨਹੀਂ ਯਾਰ ਇਹਨੂੰ ਕਿਹੜੀ ਖੂਨ ਲੈਣ ਦੀ ਲੋੜ ਹੈ, ਇਹਦੇ ਤੇ ਆਪ ਦੇ ਖਜ਼ਾਨੇ ਭਰੇ ਨੇ, ਨਹੀਂ, ਇਹਨੂੰ ਵੀ ਉਵੇਂ ਹੀ ਖੂਨ ਮਿਲਦਾ ਹੈ, ਪੰਗਤ ਚ ਬੈਠ ਕੇ ਹੀ ਰੋਟੀ ਖਾਣੀ ਪੈਣੀ ਹੈ, ਉਹ ਪੰਗਤ ਚ ਬੈਠ ਕੇ ਹੀ ਖਾਣੀ ਪੈਣੀ ਹੈ, ਇਹਨੂੰ ਵੀ ਖੂਨ ਇਸੇ ਤਰ੍ਹਾਂ ਮਿਲਦਾ ਹੈ ਜਿਵੇਂ ਬਾਕੀ ਹੋਰ ਅੰਗਾਂ ਨੂੰ ਮਿਲਦਾ, ਤੇ ਇਹਨੂੰ ਮਿਲਦਾ ਕਿਵੇਂ ਆ, ਹਾਲਾਂਕਿ ਹਾਰਟ ਆ ਇੱਥੋਂ ਹੀ ਗਾਂ ਸਪਲਾਈ ਹੋਣੀ ਹੈ, ਪਰ ਇਹਨੂੰ ਉਦੋਂ ਮਿਲਦਾ ਜਦੋਂ ਉੱਥੋਂ ਵਾਪਸ ਆ ਜਾਂਦਾ, ਇੱਕ ਬੰਦਾ ਆ ਗਿਆ ਉਹ ਦਾਲ ਵਰਤਾ ਕੇ ਆ ਗਿਆ, ਪ੍ਰਸ਼ਾਦੇ ਵਰਤਾ ਕੇ ਆ ਗਿਆ, ਉਦੋਂ ਬਾਅਦ ਉਹਨੇ ਆਖਿਆ ਚੰਗਾ ਯਾਰ ਤੂੰ ਹੁਣ ਖਾ ਲਾ, ਸੋ ਜਿਹੜਾ ਇਸ ਨੂੰ ਮਿਲਦਾ ਹੈ, ਜਿਹੜੀ ਅਸੀਂ ਅਯੋਧਿਆ ਦੀ ਗੱਲ ਕੀਤੀ ਹੈਗੀ ਹੈ, ਉਹਦਾ ਨਾਂ ਹੈ ਅਸੈਂਡਿੰਗ ਅਯੋਧਿਆ। ਸਿਰਫ ਛੋਟਾ ਜਿਹਾ ਪੋਰਸ਼ਨ ਹੈ ਅਸੈਂਡਿੰਗ ਅਯੋਧਿਆ ਦਾ, ਜਿਹੜਾ ਖੱਬੇ ਪਾਸੇ ਦੇ ਲੈਫਟ ਵੈਂਟ੍ਰੀਕਲ ਚੋ ਇਸ਼ੂ ਹੁੰਦਾ ਆ ਤੇ ਆਰਚ ਆਫ ਅਯੋਧਿਆ ਤੱਕ ਜਾਂਦਾ ਹੈਗਾ ਆ। ਇਹ ਖੂਨ ਧੱਕਦਾ ਹੈ ਦਿਲ, ਉਸ ਨੂੰ ਜਦੋਂ ਕੰਟ੍ਰੈਕਟ ਕਰਦਾ ਲੈਫਟ ਵੈਂਟ੍ਰੀਕਲ, ਖੂਨ ਬਾਹਰ ਗਿਆ ਤੇ ਫੇਰ ਜਦੋਂ ਇਹ ਡਾਇਲੇਟ ਕਰਦਾ ਆ, ਕੁਝ ਖੂਨ ਵਾਪਸ ਆਉਂਦਾ ਆ, ਸਪਲਾਈ ਕਰਕੇ ਆ ਗਿਆ, ਪ੍ਰਸ਼ਾਦੇ ਵਰਤਾ ਕੇ ਆ ਗਿਆ, ਦਾਲ ਵਰਤਾ ਕੇ ਆ ਗਿਆ, ਕੁਝ ਖੂਨ ਵਾਪਸ ਆਉਂਦਾ ਹੈ। ਤੇ ਇਹ ਜਿਹੜਾ ਹਾਰਟ ਨੂੰ ਸਪਲਾਈ ਕਰਨ ਵਾਲੀ ਨਾੜੀ ਹੈ, ਜਿਹਦਾ ਨਾਂ ਅਸੀਂ ਕੋਰੋਨਰੀ ਆਰਟਰੀ ਕਹਿੰਦੇ ਹਾਂ, ਇਹਦਾ ਦਹਾਨਾ ਜਿਹੜਾ ਮੂੰਹ ਹੈ, ਇਹ ਉਸ ਪਾਸੇ ਨੂੰ ਲਾਇਆ ਹੋਇਆ। ਆਪਾਂ ਉਹ ਵੀ ਗੱਲ ਕਰੀ ਸੀ ਨਾ ਕਿ ਜੇ ਪਟਵਾਰੀ ਨਾਲ ਚੰਗੀ ਬਣਦੀ ਹੋਵੇ ਤੇ ਨਵਾਂ ਮੋਗਾ ਲਾਉਣਾ ਹੋਵੇ ਤੇ ਫਿਰ ਉਸ ਪਾਸੇ ਲਾਉਂਦਾ, ਜਿਸ ਪਾਸੋਂ ਪ੍ਰੈਸ਼ਰ ਆ ਰਿਹਾ ਉਧਰ ਨੂੰ ਮੂੰਹ ਕਰਦਾ ਉਹਦਾ, ਇਹ ਜਾਊਗਾ। ਤੇ ਜੇ ਨਾ ਬਣੀ ਹੋਵੇ ਤੇ ਮੂੰਹ ਦੂਜੇ ਪਾਸੇ ਕਰ ਦੂਗਾ। ਇਸ ਤਰ੍ਹਾਂ ਕਰਕੇ ਕੁਦਰਤ ਨੇ ਇਸ ਨੂੰ ਆਖਿਆ ਵੀ ਨਹੀਂ ਤੈਨੂੰ ਵਾਪਸੀ ਆਉਂਦਾ ਖੂਨ ਮਿਲੂਗਾ, ਕਿਤੇ ਐਸਾ ਨਾ ਹੋਵੇ ਇੰਨੇ ਵੱਡੇ ਪ੍ਰੈਸ਼ਰ ਦੇ ਨਾਲ ਖੂਨ ਜਾਵੇ ਤੇ ਕਿਤੇ ਹਾਰਟ ਦੀ ਨਾੜੀਆਂ ਨਾ ਫਟ ਜਾਂਦੇ, ਤਾਂ ਬਹੁਤ ਬਰੀਕ ਹੈਗੀਆਂ ਨੇ। ਵਾਪਸੀ ਆਉਂਦਾ ਖੂਨ ਮਿਲਦਾ, ਉਹਨੂੰ ਵਾਪਸੀ ਆਵੇ, ਖੂਨ ਦੀ ਪ੍ਰੋਬਲਮ ਫਿਰ ਕੀ ਹੈ? ਪ੍ਰੋਬਲਮ ਇਹ ਆ ਕਿ ਬਾਕੀ ਖੂਨ ਦੀਆਂ ਨਾੜੀਆਂ ਵਿਚ ਤਾਂ ਥੋੜਾ ਬਹੁਤ ਅਗਰ ਜਮਾ ਹੋ ਗਿਆ ਕੋਲੈਸਟ੍ਰੋਲ ਦਾ ਤੇ ਫਿਰ ਵੀ ਧੱਕਿਆ ਜਾਊਗਾ, ਉਹਦੇ ਨਾਲ ਬਲੱਡ ਪ੍ਰੈਸ਼ਰ ਵੱਧ ਜਾਊਗਾ, ਸਾਡੇ ਕੋਲ ਇੰਡੀਕੇਸ਼ਨ ਆ ਜਾਊਗੀ ਵੀ ਬਲੱਡ ਪ੍ਰੈਸ਼ਰ ਬੰਦੇ ਦਾ ਵਧਿਆ। ਇਹਦਾ ਮਤਲਬ ਆ ਵੀ ਅੰਦਰੋਂ ਖੂਨ ਦੀਆਂ ਨਾਲੀਆਂ ਵਿਚ ਜਮਾ ਹੋ ਗਿਆ ਆ, ਲਿਊਮਨ ਉਹਨਾਂ ਨਹੀਂ ਰਹਿ ਗਿਆ। ਖੂਨ ਤਾਂ 5 ਲੀਟਰ ਹੀ ਹੈ ਬਾਡੀ ਚ, ਖੂਨ ਤੇ 5 ਲੀਟਰ ਹੀ ਆ, ਪਰ ਹੁਣ ਇਸ ਨੂੰ ਧੱਕਣ ਵਾਸਤੇ ਜ਼ੋਰ ਲਾਉਣਾ ਪੈ ਰਿਹਾ ਹੈ, ਕਿਉਂਕਿ ਅੱਗੋਂ ਜਿਹੜਾ ਅੰਦਰ ਦਾ ਲਿਊਮਨ ਹੈ ਨਾੜੀਆਂ ਦਾ ਉਹ ਘੱਟ ਗਿਆ ਹੈਗਾ। ਪਰ ਇੱਥੇ ਆ ਕੇ ਕੀ ਹੋਇਆ ਵੀ ਵਾਪਸੀ ਖੂਨ ਆਇਆ ਹੈ, ਸਲੋ ਹੈ, ਉੱਥੇ ਪ੍ਰੈਸ਼ਰ ਸੀਗਾ, ਲੰਘੀ ਜਾ ਰਿਹਾ ਸੀਗਾ, ਪ੍ਰੈਸ਼ਰ ਹੋ ਗਿਆ ਸੀਗਾ। ਪਰ ਇੱਥੇ ਕੀ ਹੈ, ਇੱਥੇ ਵਾਪਸੀ ਖੂਨ ਹੈ, ਸਲੋ ਆ ਰਿਹਾ ਹੈ, ਸਲੋ ਆਉਣ ਕਰਕੇ ਇਹਨਾਂ ਦੇ ਵਿੱਚ ਜਮਾ ਜ਼ਿਆਦਾ ਹੋ ਜਾਣ ਦੇ ਚਾਂਸਿਸ ਨੇ। ਜਿਨ੍ਹਾਂ ਦੇ ਹਾਰਟ ਵਗੈਰਾ ਦੀ ਪ੍ਰੋਬਲਮ ਹੁੰਦੀ ਨਾ, ਡਾਕਟਰ ਲੋਕ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਨਾ ਆਮ ਬੰਦੇ ਵਾਸਤੇ 200 ਕੋਲੈਸਟ੍ਰੋਲ ਜਿਹੜਾ ਹੈ ਨਾਰਮਲ ਹੈ, ਪਰ ਤੁਹਾਡੇ ਵਾਸਤੇ 130-140 ਤੋਂ ਨਹੀਂ ਵਧਣਾ ਚਾਹੀਦਾ। ਜਿਹਨੂੰ ਹਾਰਟ ਦੀ ਪ੍ਰੋਬਲਮ ਆ ਗਈ ਇੱਕ ਵਾਰ, 13 ਇੰਨਾ ਨਹੀਂ ਵਧਣਾ ਚਾਹੀਦਾ, ਕਿਉਂਕਿ ਨਹੀਂ ਤਾਂ ਜਮਾ ਹੋਣਾ ਸ਼ੁਰੂ ਹੋ ਜਾਏਗਾ। ਸੋ ਇਸ ਕਰਕੇ ਇਹ ਸਾਰੀਆਂ ਕੰਡੀਸ਼ਨਾਂ ਹਨ ਇਸ ਹਾਰਟ ਦੇ ਨਾਲ ਸੰਬੰਧਿਤ ਏਰੀਏ ਦੇ ਵਿੱਚ, ਤੇ ਅਸੀਂ ਕਹੀਏ ਵੀ ਇਹ ਸਡਨ ਹੋ ਗਿਆ, ਸਡਨ ਨਹੀਂ ਹੁੰਦਾ, ਹੌਲੀ ਹੌਲੀ ਸਾਨੂੰ ਇਹਨਾਂ ਗੱਲਾਂ ਦਾ ਨਿਗਰਾਨੀ ਰੱਖਣ ਦੀ ਲੋੜ ਹੈਗੀ ਹੈ, ਜਿਹਦੇ ਕਰਕੇ ਐਸਾ ਹੋ ਸਕਦਾ ਹੈ। ਤੇ ਜੇ ਤੁਸੀਂ ਇਹਦੀ ਨਿਗਰਾਨੀ ਰੱਖੋਗੇ ਤੇ ਅਲਟੀਮੇਟ ਇਹ ਕੰਡੀਸ਼ਨਾਂ ਨਹੀਂ ਪੈਦਾ ਹੋਣਗੀਆਂ। ਇਸੇ ਤਰ੍ਹਾਂ ਹੀ ਕੁਝ ਸਾਇਨ ਫਿਜ਼ੀਕਲ ਵੀ ਹੈ ਨੇ, ਜਿਹਦੇ ਵਿੱਚ ਦੱਸਿਆ ਸੀਗਾ ਕਿ ਉਂਗਲਾਂ ਦੇ ਵੈਸੇ ਤਾਂ ਤੁਹਾਨੂੰ ਪੋਟਿਆਂ ਦੇ ਨੀਲੇ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਕਿਉਂਕਿ ਆਕਸੀਜਨ ਨਹੀਂ ਹੈਗੀ, ਸੁੱਜਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਖੂਨ ਵਾਪਸ ਨਹੀਂ ਜਾ ਰਿਹਾ ਹੈਗਾ। ਪਰ ਇਹਦੇ ਨਾਲ ਨਾਲ ਆ ਸਾਡੇ ਜਿਹੜੇ ਨਹੁੰ ਨੇ ਨਾ, ਤੁਸੀਂ ਆਪਣੇ ਨਹੁੰ ਦੇਖੋ ਫਲੈਟ ਨੇ, ਜੇ ਤੁਸੀਂ ਤੰਦਰੁਸਤ ਹੈਗੇ ਹੋ ਤੇ ਇਹ ਨਹੁੰ ਫਲੈਟ ਨੇ, ਰੈਡ ਕਲਰ ਵਿੱਚ ਨੇ, ਆਕਸੀਜਨ ਘੱਟ ਆ, ਤੇ ਇਹ ਜਿਹੜੇ ਨਹੁੰ ਨੇ ਇਹ ਤੁਹਾਡੇ ਨੀਲੇ ਰੰਗ ਦੇ ਹੋਣੇ ਸ਼ੁਰੂ ਹੋ ਜਾਣਗੇ। ਜੇ ਤੁਹਾਡਾ ਲਿਵਰ ਡੈਮੇਜ ਹੈਗਾ, ਲਿਵਰ ਪੂਰਾ ਕੰਮ ਨਹੀਂ ਕਰ ਰਿਹਾ, ਜਾਂ ਤੁਹਾਡਾ ਕੋਲੈਸਟ੍ਰੋਲ ਵੱਧ ਹੋ ਗਿਆ ਹੈਗਾ ਆ, ਤੇ ਇਹਦੇ ਉੱਪਰ ਲਾਈਨਾਂ ਜਿਹੀਆਂ ਲਕੀਰਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਇਹ ਨਿਸ਼ਾਨੀਆਂ ਹਨ ਜਿਹੜੀਆਂ ਸਾਨੂੰ ਦੱਸਦੀਆਂ ਨੇ, ਨਹੁੰ ਵੇਖੇ ਅਸੀਂ, ਨਹੁੰ ਨੇ ਸਾਨੂੰ ਦੱਸਿਆ ਕਿ ਇਹਦੇ ਅੰਦਰ ਕੀ ਹੋ ਰਿਹਾ ਹੈਗਾ। ਪਰ ਇੱਕ ਹੋਰ ਗੱਲ ਜਿਹੜੀ ਸਿੱਧੀ ਹਾਰਟ ਦੇ ਨਾਲ ਕੰਸਰਨ ਹੈਗੀ ਆ, ਜੇ ਤੁਹਾਡੇ ਨਹੁੰ ਕੌਲੀ ਮੋਦੀ ਮਾਰੀ ਹੋਵੇ ਨਾ, ਤੇ ਜਿਸਣ ਦੀ ਹੁੰਦੀ ਉਹਨੂੰ ਕਹਿੰਦੇ ਕਲੱਪਿੰਗ ਨੇਲਸ, ਕੌਲੀ ਮੋਦੀ ਮਾਰੀ ਹੋਵੇ ਤੇ ਨਹੁੰ ਤੁਹਾਡੇ ਇਸ ਤਰ੍ਹਾਂ ਦੇ ਵਿਚਕਾਰੋਂ ਉੱਪਰ ਨੂੰ ਉਭਰੇ ਹੋਣ, ਸਾਈਡਾਂ ਦੇ ਲੱਗੇ ਹੋਣ, ਤੇ ਇਸ ਚੀਜ਼ ਦਾ ਨਾਂ ਇਹ ਇੰਡੀਕੇਟ ਕਰਦੀ ਆ ਵੀ ਤੇਰੇ ਹਾਰਟ ਚ ਨੁਕਸ ਆ ਭਾਈ, ਤੇਰੇ ਵਾਲਵ ਜਿਹੜੇ ਨੇ ਹਾਰਟ ਦੇ ਉਹ ਨਾਰਮਲ ਕੰਮ ਨਹੀਂ ਕਰ ਰਹੇ, ਜਾਂ ਤੇਰੇ ਫੇਫੜਿਆਂ ਵਿੱਚ ਕੋਈ ਐਸੀ ਕੰਡੀਸ਼ਨ ਹੈਗੀ ਹੈ। ਭਾਵ ਕੀ ਆ ਵੀ ਕਲੱਬਿੰਗ ਨੇਲਸ ਜਿਹੜੇ ਨੇ ਇਹ ਚੈਸਟ ਦੇ ਨਾਲ ਸੰਬੰਧਿਤ ਨੇ। ਜੇ ਤੁਹਾਡੀ ਕੌਲੀ ਮੂੰਹ ਦੀ ਮਾਰੇ ਵਰਗੇ ਨਹੁੰ ਨੇ, ਤਾਂ ਜਾ ਕੇ ਤੁਸੀਂ ਆਪਣਾ ਐਕਸਰੇ ਕਰਵਾਓ, ਹਾਰਟ ਤਾਂ ਨਹੀਂ ਵਧਿਆ, ਐਕਸਰੇ ਕਰਵਾਓ, ਫੇਫੜੇ ਨਾਰਮਲ ਨੇ, ਕੋਲੈਸਟ੍ਰੋਲ ਚੈੱਕ ਕਰਾਓ, ਕੋਲੈਸਟ੍ਰੋਲ ਜ਼ਿਆਦਾ ਤਾਂ ਨਹੀਂ ਹੈਗਾ, ਆਪਣਾ ECG ਵਗੈਰਾ ਕਰਵਾਓ, ਕੋਈ ਕੋਰੋਨਰੀ ਆਰਟਰੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਬਗੈਰ ਇਸ ਦੇ ਕਲੱਬਿੰਗ ਨੇਲ ਨਹੀਂ ਹੋ ਸਕਦੇ, ਠੀਕ ਹੈ? ਹੁਣ ਸਵਾਲ ਪੈਦਾ ਹੁੰਦਾ ਹੈ ਤਾਂ ਕਲੱਬਿੰਗ ਨੇਲ ਹੋਇਆ ਤੇ ਜੇ ਕੌਲੀ ਸਿੱਧੀ ਪਈ ਹੋਵੇ ਫੇਰ ਬਈ, ਕੌਲੀ ਉਲਟੀ ਹੋ ਗਈ ਤੇ ਅਸੀਂ ਕਹਿ ਦਿੱਤਾ ਵੀ ਹਾਰਟ ਦੀ ਪ੍ਰੋਬਲਮ ਹੈਗੀ ਆ, ਤੇ ਜੇ ਇਸ ਤਰ੍ਹਾਂ ਦੀ ਹੋ ਗਈ ਤੇ ਫਿਰ ਟਿਊਬਰਕਲੋਸਿਸ ਵਰਗੇ ਸਾਈਨ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਅੰਗਾਂ ਦਾ ਫੰਕਸ਼ਨ ਡੈਮੇਜ ਹੋ ਗਿਆ, ਕਿਉਂਕਿ ਉਹਨਾਂ ਦਾ ਜਿਹੜਾ ਸਬਸਟਾਂਸ ਸੀਗਾ ਫੇਫੜਿਆਂ ਦਾ ਸਬਸਟਾਂਸ ਸੀਗਾ ਉਹ ਫੰਕਸ਼ਨ ਨਹੀਂ ਕਰ ਰਿਹਾ। ਉਸ ਹਿਸਾਬ ਦੇ ਵਿੱਚ ਸਾਡੇ ਜਿਹੜੇ ਨਹੁੰ ਨੇ ਉਹ ਐ ਹੁੰਦੇ ਨੇ ਜਿਵੇਂ ਕੌਲੀ ਸਿੱਧੀ ਰੱਖੀ ਹੁੰਦੀ ਨਹੁੰ ਇਸ ਟਾਈਪ ਦੇ, ਤਾਂ ਨਹੁੰ ਹੀ ਸਾਨੂੰ ਇੰਨਾ ਕੁਛ ਦੱਸੀ ਜਾ ਰਹੇ ਨੇ। ਨੀਲੇ ਨਹੁੰ ਹੋ ਗਏ ਨੇ, ਆਕਸੀਜਨ ਘਟਿਆ, ਕਲਬਿੰਗ ਨੇਲਸ ਹੋ ਗਏ ਨੇ, ਫਿਰ ਹਾਰਟ ਦੀ ਪ੍ਰੋਬਲਮ ਹੈ, ਡੂੰਘੇ ਨਹੁੰ ਹੋ ਗਏ ਨੇ, ਇਹ ਫੇਫੜਿਆਂ ਦੇ ਚ ਨੁਕਸ ਹੈਗਾ ਆ, ਜੇ ਲਕੀਰਾਂ ਪੈ ਗਈਆਂ ਨੇ ਇਹ ਲਿਵਰ ਦਾ ਨੁਕਸ ਹੈਗਾ ਆ। ਸੋ ਭਾਵ ਸਾਡੇ ਜਿਹੜੇ ਫਿੰਗਰ ਨੇਲਸ ਨੇ ਉਹ ਹੀ ਜੀਮਾ ਸਾਹਿਬ ਸਾਨੂੰ ਬਹੁਤ ਕੁਛ ਦੱਸ ਰਹੇ ਨੇ
2: ਜੀ।
1: ਇਸ ਤੋਂ ਅੱਗੇ ਹੈਗਾ ਜਿਵੇਂ ਅਸੀਂ ਕਹਿ ਸਕਦੇ ਹਾਂ ਤਰੇਲੀਆਂ ਆਉਣੀਆਂ, ਹਰੇਕ ਬੰਦੇ ਨੂੰ ਤੁਸੀਂ ਸੁਣਿਆ ਨਾ, ਪਤਾ ਨੀ ਉਹਨੂੰ ਕੀ ਹੋ ਗਿਆ, ਇਕਦਮ ਥੱਲੇ ਬੈਠ ਗਿਆ, ਕੰਮ ਕਰਦਾ ਕਰਦਾ ਤੇ ਤਰੇਲੀਆਂ ਆਉਣ ਲੱਗ ਪਈਆਂ,
2: ਕੱਚੀ ਤਰੇਲੀ ਆਉਣ ਲੱਗ ਪਏ ਕਹਿੰਦੇ, ਕੱਚੀ
1: ਤਰੇਲੀ ਇਹਨੂੰ ਅਸੀਂ ਕੋਲਡ ਸਵੈਟਿੰਗ ਕਹਿ ਦਿੰਦੇ
2: ਹਾਂ।
1: ਕੋਲਡ ਸਵੈਟਿੰਗ ਜਿਹੜਾ ਹੈਗਾ ਆ ਤੇ ਚੈਸਟ ਪੇਨ ਜਿਹੜੀ ਹੈ ਉਹ ਡਾਇਰੈਕਟਲੀ ਇੰਡੀਕੇਟਰ ਹੈ ਕਿ ਹਾਰਟ ਦੀ ਕੋਰੋਨਰੀ ਆਰਟਰੀ ਦੇ ਵਿਚ ਨੁਕਸ ਪੈ ਗਿਆ, ਠੀਕ ਹੈ। ਪਰ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਇਹ ਸਡਨ ਨਹੀਂ ਜੇ ਹੁੰਦਾ, ਕੋਰੋਨਰੀ ਆਰਟਰੀ ਦਾ ਵੀ ਨੁਕਸ ਜਿਹੜਾ ਆ ਸਡਨ ਨਹੀਂ ਜੇ ਹੁੰਦਾ, ਭਾਵ ਇਹ ਆ ਭਾਈ ਤੁਸੀਂ ਆਪਣੇ ਆਪ ਦੀ ਪਹਿਲਾਂ ਨਿਗਰਾਨੀ ਨਹੀਂ ਕੀਤੀ, ਜੇ ਕੀਤੀ ਹੁੰਦੀ ਤੇ ਫਿਰ ਐਸਾ ਨਹੀਂ ਸੀ ਹੋਣਾ। ਘਟਿਆ ਕਲਬਿੰਗ ਨੇਲਸ ਹੋ ਗਏ ਨੇ, ਫਿਰ ਹਾਰਟ ਦੀ ਪ੍ਰੋਬਲਮ ਹੈ, ਡੂੰਘੇ ਨਹੁੰ ਹੋ ਗਏ ਨੇ, ਇਹ ਫੇਫੜਿਆਂ ਦੇ ਚ ਨੁਕਸ ਹੈਗਾ ਆ, ਜੇ ਲਕੀਰਾਂ ਪੈ ਗਈਆਂ ਨੇ ਇਹ ਲਿਵਰ ਦਾ ਨੁਕਸ ਹੈਗਾ ਆ। ਸੋ ਭਾਵ ਸਾਡੇ ਜਿਹੜੇ ਫਿੰਗਰ ਨੇਲਸ ਨੇ ਉਹ ਹੀ ਜੀਮਾ ਸਾਹਿਬ ਸਾਨੂੰ ਬਹੁਤ ਕੁਛ ਦੱਸ ਰਹੇ ਨੇ
2: ਜੀ।
1: ਇਸ ਤੋਂ ਅੱਗੇ ਹੈਗਾ ਜਿਵੇਂ ਅਸੀਂ ਕਹਿ ਸਕਦੇ ਹਾਂ ਤਰੇਲੀਆਂ ਆਉਣੀਆਂ, ਹਰੇਕ ਬੰਦੇ ਨੂੰ ਤੁਸੀਂ ਸੁਣਿਆ ਨਾ, ਪਤਾ ਨੀ ਉਹਨੂੰ ਕੀ ਹੋ ਗਿਆ, ਇਕਦਮ ਥੱਲੇ ਬੈਠ ਗਿਆ, ਕੰਮ ਕਰਦਾ ਕਰਦਾ ਤੇ ਤਰੇਲੀਆਂ ਆਉਣ ਲੱਗ ਪਈਆਂ,
2: ਕੱਚੀ ਤਰੇਲੀ ਆਉਣ ਲੱਗ ਪਏ ਕਹਿੰਦੇ, ਕੱਚੀ
1: ਤਰੇਲੀ ਆਉਣੀਆਂ ਇਹਨੂੰ ਅਸੀਂ ਕੋਲਡ ਸਵੈਟਿੰਗ ਕਹਿ ਦਿੰਦੇ ਹਾਂ। ਕੋਲਡ ਸਵੈਟਿੰਗ ਜਿਹੜਾ ਹੈਗਾ ਆ ਤੇ ਚੈਸਟ ਪੇਨ ਜਿਹੜੀ ਹੈ ਉਹ ਡਾਇਰੈਕਟਲੀ ਇੰਡੀਕੇਟਰ ਹੈ ਕਿ ਹਾਰਟ ਦੀ ਕੋਰੋਨਰੀ ਆਰਟਰੀ ਦੇ ਵਿਚ ਨੁਕਸ ਪੈ ਗਿਆ, ਠੀਕ ਹੈ। ਪਰ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਇਹ ਸਡਨ ਨਹੀਂ ਜੇ ਹੁੰਦਾ, ਕੋਰੋਨਰੀ ਆਰਟਰੀ ਦਾ ਵੀ ਨੁਕਸ ਜਿਹੜਾ ਆ ਸਡਨ ਨਹੀਂ ਜੇ ਹੁੰਦਾ, ਭਾਵ ਇਹ ਆ ਭਾਈ ਤੁਸੀਂ ਆਪਣੇ ਆਪ ਦੀ ਪਹਿਲਾਂ ਨਿਗਰਾਨੀ ਨਹੀਂ ਕੀਤੀ, ਜੇ ਕੀਤੀ ਹੁੰਦੀ ਤੇ ਫਿਰ ਐਸਾ ਨਹੀਂ ਸੀ ਹੋਣਾ, ਠੀਕ ਹੈ। ਮੈਂ ਸਮਝਦਾ ਵੀ ਅੱਜ ਦਾ ਪ੍ਰੋਗਰਾਮ ਸਾਡਾ ਖਤਮ ਹੋ ਗਿਆ, ਪਰ ਅਜੇ ਬਹੁਤ ਸਾਰੀਆਂ ਗੱਲਾਂ

0: ਸਬਰ ਨਹੀਂ ਜੇ ਹੁੰਦਾ ਭਾਵ ਇਹ ਆ ਬਈ ਤੁਸੀਂ ਆਪਣੇ ਆਪ ਦੀ ਪਹਿਲਾਂ ਨਿਗਰਾਨੀ ਨਹੀਂ ਕੀਤੀ, ਜੇ ਕੀਤੀ ਹੁੰਦੀ ਤੇ ਫਿਰ ਐਸਾ ਨਹੀਂ ਸੀ ਹੋਣਾ। ਠੀਕ ਹੈ, ਮੈਂ ਸਮਝਦਾ ਵੀ ਅੱਜ ਦਾ ਪ੍ਰੋਗਰਾਮ ਸਾਡਾ ਖਤਮ ਹੋ ਗਿਆ, ਪਰ ਅਜੇ ਬਹੁਤ ਸਾਰੀਆਂ ਗੱਲਾਂ ਸਾਹ ਦੀ ਕਿਰਿਆ ਦੀਆਂ ਤੇ ਹੋਰ ਬਾਡੀ ਦੇ ਵਿਚ ਬਾਕੀ ਚੇਂਜਸ ਬੜੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਬਾਹਰੋਂ ਪਤਾ ਲੱਗ ਜਾਂਦੀਆਂ ਨੇ, ਉਹ ਆਪਾਂ ਕਰਾਂਗੇ, ਉਹ ਅਗਲੇ ਆਪਣੇ ਪ੍ਰੋਗਰਾਮ ਦੇ ਵਿਚ ਹੋਣਗੀਆਂ। ਆਪਾਂ ਹੌਲੀ ਹੌਲੀ ਤਾਂ ਕਿ ਜਿਹੜੀ ਵੀ ਗੱਲ ਸਮਝ ਆ ਸਕੇ, ਇਹ ਜ਼ਰੂਰੀ ਨਹੀਂ ਭਾਵੇਂ ਮੈਨੂੰ ਰਿਪੀਟ ਕਰਨੀ ਪੈਂਦੀ, ਕੋਈ ਪ੍ਰੋਬਲਮ ਨਹੀਂ ਹੈਗੀ। ਜਦੋਂ ਵੀ ਕਹੋ ਜਿਸ ਵੀ ਗੱਲ ਨੂੰ ਕਹੋ ਮੈਂ ਰਿਪੀਟ ਕਰ ਸਕਦਾ ਹਾਂ, ਪਰ ਪਤਾ ਲੱਗੇ ਵੀ ਹਾਂ ਜਿਹੜੇ ਸੁਣ ਰਹੇ ਨੇ ਲੋਕ ਉਹਨਾਂ ਨੂੰ ਸਮਝ ਆ ਰਹੀ। ਠੀਕ ਹੈ
1: ਜੀ।
0: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦਾ ਇਲਾਜ ਕਰਵਾ ਲੈ ਥੱਕ ਗਏ ਹੋ ਤੇ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਤਰੀਕੇ ਰਹੀ ਕਿਸੇ ਬਿਮਾਰੀ ਦਾ ਸਾਇੰਟਿਫਿਕ ਅਪਰੋਚ ਵਾਲਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਹੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸ਼ੇਅਰ ਦੀ ਦੁਆ ਕਰਦਾ ਹਾਂ। ਸਬਰੰਗ ਰੇਡੀਓ ਸਟੇਸ਼ਨ, ਯੂਟਿਊਬ, ਫੇਸਬੁੱਕ ਮੀਡੀਆ ਔਰ ਪ੍ਰਵਾਸ ਰੇਡੀਓ ਸਟੇਸ਼ਨ ਹਮੇਸ਼ਾ ਸੁਣਦੇ ਰਿਹਾ ਕਰੋ ਔਰ ਇਹਨਾਂ ਪ੍ਰੋਗਰਾਮਾਂ ਨਾਲ ਜੁੜੋ ਤੇ ਜੇ ਇਹਨਾਂ ਪ੍ਰੋਗਰਾਮਾਂ ਵਿਚ ਕੋਈ ਲਾਹੇਵੰਦ ਜਾਣਕਾਰੀ ਤੁਹਾਨੂੰ ਮਿਲਦੀ ਹੈ ਨਾ ਤੇ ਆਪਣੇ ਨੀਅਰੈਸਟ ਡੀਅਰੈਸਟ ਨੂੰ ਵੀ ਦੱਸੋ ਤਾਂ ਕਿ ਉਹ ਵੀ ਇਹ ਪ੍ਰੋਗਰਾਮਾਂ ਦੇ ਨਾਲ ਜੁੜ ਸਕਣ, ਜਿਸ ਮਰਜ਼ੀ ਮੀਡੀਆ ਦੇ ਨਾਲ ਜੁੜਨ ਤਾਂ ਕਿ ਇਹ ਪ੍ਰੋਗਰਾਮ ਨੂੰ ਸੁਣ ਸਕਣ ਤੇ ਆਪਣੀ ਨੌਲੇਜ ਤੇ ਜਾਣਕਾਰੀ ਚ ਵਾਧਾ ਕਰ ਸਕਣ, ਤੰਦਰੁਸਤ ਰਹਿ ਸਕਣ ਤੇ ਜੇ ਬਿਮਾਰ ਹੋ ਗਏ ਨੇ ਤੇ ਉਹਨਾਂ ਦਾ ਹੱਲ ਵੀ ਉਹਨਾਂ ਨੂੰ ਪਤਾ ਲੱਗਦਾ ਰਹਿ ਸਕੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਥੈਂਕ ਯੂ।
2: ਥੈਂਕ ਯੂ ਡਾਕਟਰ ਸਾਹਿਬ, ਬਹੁਤ ਧੰਨਵਾਦ। ਸਰੋਤਿਓ, ਦੋਸਤੋ, ਮਿੱਤਰੋ, ਤੁਹਾਡਾ ਵੀ ਧੰਨਵਾਦ। ਡਾਕਟਰ ਸਾਹਿਬ ਦੇ ਪ੍ਰੋਗਰਾਮਾਂ ਨਾਲ ਜੁੜਿਆ ਕਰੋ, ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਲੈ ਕੇ ਪਹੁੰਚਦੇ ਆ ਤੇ ਚੀਮਾ ਸਾਹਿਬ ਵੀ ਨਾਲ, ਤੇ ਬੜੀ ਮਿਹਰਬਾਨੀ, ਥੈਂਕ ਯੂ। ਮਿਲਦੇ ਜੀ,
0: ਮੈਂ ਤੇ ਥੈਲਾ ਭਰੀ ਫਿਰਦਾ ਜੀ।
2: ਬਿਲਕੁਲ ਜੀ, ਬਿਲਕੁਲ, ਥੈਲਾ ਬਹੁਤਾ ਵੱਡਾ ਵਾ, ਰੁਕਣ ਵਾਲਾ ਨਹੀਂ ਗਾ। ਥੈਂਕ ਯੂ, ਥੈਂਕ ਯੂ ਜੀ,
0: ਮਿਹਰਬਾਨੀ,
2: ਥੈਂਕ ਯੂ,
0: ਸ਼ੁਕਰੀਆ,
2: ਥੈਂਕ ਯੂ ਚੀਮਾ ਸਾਹਿਬ
1: ਜੀ, ਥੈਂਕ ਯੂ ਡਾਕਟਰ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਬਾਤ ਸੋਰੀ ਮੈਂ ਸਟਾਰਟਿੰਗ ਦੇ ਵਿਚ ਕੁਛ ਪ੍ਰਾਬਲਮ ਹੋਈ ਸੀ 10 ਮਿੰਟ ਪਹਿਲਾਂ ਤੇ ਮੈਨੂੰ ਲੱਗਦਾ ਕਿ ਪਹਿਲਾਂ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ ਸੋ ਚੈੱਕ ਕੀਤਾ ਤੇ ਕੁਛ ਥੋੜੀ ਜਿਹੀ ਗਲਤੀ ਹੋਈ ਸੀ ਸੋ ਇਸ ਵੇਲੇ 7:12 ਹੋ ਗਏ ਜੀ 23 ਸੈਕਿੰਡ ਹੋ ਗਏ ਆ ਨਿਊਯਾਰਕ ਦਾ ਟਾਈਮ ਆ ਤੇ 23 ਆ ਜਾਏਗੀ 31 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ ਤੋ ਦੋਸਤੋ ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ ਉਹਨਾਂ ਦਾ ਸ਼ੋਅ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ ਬੜੀ ਦੁਨੀਆਂ ਧੂਮ ਧਾਮ ਨਾਲ ਲੋਕ ਪਹੁੰਚ ਰਹੇ ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ ਲੋਕਾਂ ਦੇ ਵਿਚ ਗੁੱਸਾ ਸੀ ਗਿਲੇ ਸੀ ਪਰ ਉਹਨਾਂ ਕਈ ਵਾਰੀ ਮਾਫ਼ੀ ਵੀ ਮੰਗੀ ਪਰ ਲੋਕਾਂ ਨੇ ਏਦਾਂ ਲੱਗਦਾ ਕਿ ਉਹਨਾਂ ਨੂੰ ਮਾਫ਼ ਕਰ ਦਿੱਤਾ ਸੋ ਅੱਛੀ ਗੱਲ ਹੈ ਜੀ ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਕਰ ਲੈਂਦੇ ਸਿੰਗਰਾਂ ਕੋਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ ਸੋ ਠੀਕ ਹੈ ਜੋ ਕੁਛ ਹੋਇਆ ਬਹੁਤ ਅੱਛੇ ਸ਼ੋਅ ਚੱਲ ਰਿਹਾ ਬੜੀ ਦੁਨੀਆਂ ਬਹੁਤ ਲੋਕ ਜਿਹੜੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿਚ ਪਹੁੰਚ ਰਹੇ ਆ ਇਸ ਗੱਲ ਦੀ ਵੀ ਖੁਸ਼ੀ ਆ ਚਲੋ ਅਗਲਾ ਗਾਣਾ ਸੁਣਦੇ ਕਾਲਾ ਡੋਰੀਆ

ਇੱਕ ਗੀਤ ਹੋਰ ਸੁਣਦੇ ਆ ਜੀ, ਬਹੁਤ ਹੀ ਪਿਆਰੀ ਆਵਾਜ਼ ਹੈ, ਬਹੁਤ ਹੀ ਪਿਆਰਾ ਅੰਦਾਜ਼ ਹੈ ਹਰਸ਼ਦੀਪ ਕੌਰ। ਇਹਨਾਂ ਨੂੰ ਮੈਂ ਮਿਲਿਆ ਵੀ ਆ, ਇਹਨਾਂ ਨੂੰ ਗੱਡੀ ਚ ਲੈ ਕੇ ਇਹਨਾਂ ਦਾ ਡੈਡੀ ਵੀ ਨਾਲ ਸੀ, ਕਾਫੀ ਲੰਮਾ ਟਾਈਮ ਇਹਨਾਂ ਦੇ ਨਾਲ ਗੁਜ਼ਾਰਿਆ। ਬਹੁਤ ਅੱਛੀ ਨੇਚਰ ਦੇ ਹੈਗੇ ਆ। ਸੋ ਉਹਨਾਂ ਦਾ ਗੀਤ ਕਾਲੇ ਰੰਗ ਦਾ ਪਰਾਂਦਾ।

0: लो दोस्तों, ये तुसी आज फोक सॉन्ग प्यारे प्यारे सॉन्ग टोटली फोक वधिया पंजाबी जो एक टाइम दे विच बजदे हुंदे सी रेडियो ते उन्हां दे बारे आपां गीतां नूं आनंद माणिया। सो हुण आपां चलदे हां जी प्यारियां प्यारियां खबरां वल। और खबरां भी प्यारियां तो नहीं हुंदियां, खबरां तो हमेशा दुख देण वालियां, दर्द देण वालियां। जिहड़ियां असली खबरां हुंदियां उन्हां नूं असीं खुशी वाले माहौल की गल करदे हां। इह सारियां खबरां किते ना किते जिहड़ियां हैगियां दुख देण वालियां हुंदियां, लोकां दे मरन दियां गल्लां सुनियां जांदियां, उत्थे इन्ने बंब डिगे, उत्थे इन्ने लोक मारे गए। ਇਹ ਕੁਛ ਹੋ ਰਿਹਾ ਜੀ ਅੱਜ ਕੱਲ ਦੁਨੀਆਂ ਦੇ ਉੱਤੇ ਕਾਫੀ ਚਿਰਾਂ ਬਾਅਦ। ਪਹਿਲਾਂ ਵੀ ਅਸੀਂ ਖਬਰਾਂ ਕਰਦੇ ਰਹੇ ਲਾਲ ਸਿੰਘ ਚੀਮਾ ਹੋਣੀ ਕਿ ਜੋ ਕੁਛ ਗਾਜ਼ਾ ਪੱਟੀ ਦੇ ਵਿੱਚ ਹੁੰਦਾ ਸੀ ਕਾਫੀ ਲੰਮਾ ਟਾਈਮ ਉਹ ਚੱਲਦਾ ਰਿਹਾ, ਫਿਰ ਉਹ ਤੋਂ ਯੂਕਰੇਨ ਦੀ ਤੇ ਕਾਫੀ ਸਾਢੇ ਚਾਰ ਸਾਲ ਹੋ ਚੱਲੇ ਆ। ਰਸ਼ੀਆ ਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਆ। ਹੁਣ ਪਸਾਦ ਜਿਹੜਾ ਉਹ ਵੱਡਾ ਪਸਾਦ ਜਿਹੜਾ ਸਾਡੇ ਟਰੰਪ ਸਾਹਿਬ ਨੇ ਛੇੜ ਲਿਆ, ਤੇ ਇੱਕ ਇਸਰਾਇਲ ਵਾਲਾ ਜਿਹੜਾ ਪਾਗਲ ਜਿਹਾ ਬੰਦਾ ਹੈਗਾ ਉਹਨੇ ਪੰਗਾ ਲਿਆ, ਨਿੱਕਾ ਜਿਹਾ ਤੂੰ ਹੈਗਾ। ਔਰ ਬਲੀਵ ਕਰੋ ਕਿ ਜੇ ਅਮਰੀਕਾ ਮਦਦ ਨਾ ਕਰੇ ਤੇ ਇਰਾਨ ਜਿਹੜਾ ਹੈਗਾ ਦੋ ਕੁ ਦਿਨ ਦੀ ਮਾਰ ਆ ਉਹ ਸਾਰਾ ਇਰਾਨ ਦੇ ਮੋਹਰੇ। ਸੋ ਇਹ ਚੀਜ਼ਾਂ ਨੂੰ ਕਿਸੇ ਦੇ ਮੋਢਿਆਂ ਤੇ ਰੱਖ ਕੇ ਚਲਾਉਣੀਆਂ ਰਫਲਾਂ ਉਹ ਏਡੀ ਸ਼ੋਭਾ ਨਹੀਂ ਦਿੰਦੀਆਂ, ਉਹਦੇ ਘਾਟੇ ਹੀ ਹੁੰਦੇ ਆ। ਕਿਉਂਕਿ ਜਦੋਂ ਅਗਲੇ ਲੱਤ ਖਿੱਚ ਲੈਂਦੇ ਨਾ ਪਿੱਛੇ ਕਿ ਭਾਈ ਜਦੋਂ ਜ਼ੋਰ ਪੈਂਦਾ ਨਾ ਪਿੱਛਿਓ ਕਿ ਭਾਈ ਤੂੰ ਪਿੱਛੇ ਹੋ ਜਾ, ਤੂੰ ਕਿਹੜੇ ਚੱਕਰਾਂ ਚ ਪਿਆ, ਤੂੰ ਸਾਰਾ ਸਤਿਆਨਾਸ ਕਰੀ ਜਾਂਦਾ। ਜਦੋਂ ਲੱਤ ਖਿੱਚ ਲਈ ਤੇ ਚੀਮਾ ਸਾਹਿਬ ਫੇਰ ਕੀ ਹੋਏਗਾ?
1: ਫੇਰ ਬਖ ਸਾਹਿਬ ਜੀ ਇਹ ਹੋਣਾ, ਫੇਰ ਜਿਹੜੇ ਜਿਆਦਾ ਚਾਵਲ ਕੇ ਜਾਂਦੇ ਹੁੰਦੇ ਅੱਗੇ ਉਹਨਾਂ ਨੂੰ ਫੇਰ ਛਿੱਤਰ ਖਾ ਕੇ ਫੇਰ ਉਹ ਜਿੱਦਾਂ ਕੁੱਤੇ ਲੜਦੇ ਹੋਣ ਤਾਂ ਉਹ ਇੱਕ ਜਿਹੜਾ ਮਾੜਾ ਹੁੰਦਾ ਉਹ ਪੂਛ ਦੇ ਕੇ ਲੱਤਾਂ ਦੇ ਵਿੱਚ ਛੱਡ ਕੇ ਪਾ ਦੇ। ਉਸੀ ਤਰ੍ਹਾਂ ਸਿਚੁਏਸ਼ਨ ਜੀ ਹੋਈ ਟਰੰਪ ਸਾਹਿਬ ਦੇ ਨਾਲ,
0: ਅਸੀਂ ਪੂਛ ਲੈ ਕੇ ਭੱਜਣ ਵਾਲੇ ਹੀ ਆ ਲੱਗਦਾ।
1: ਹਾਂਜੀ ਹਾਂਜੀ ਜੀ ਹਰ ਸਾਹਿਬ ਜੀ, ਇੱਕ ਤਾਂ ਦੇਖੋ ਮੈਂ ਅਜੇ ਆਹ ਜਿਹੜੀ ਖਬਰ ਤੁਹਾਨੂੰ ਦੱਸਣ ਲੱਗਾ ਇਹ ਆਪਾਂ ਛੋਟੇ ਸ਼ਬਦਾਂ ਚ ਨਿਬੇੜ ਦੇਣੀ ਹੈ ਕਿਉਂਕਿ ਇਹ ਬਹੁਤੇ ਡਿਟੇਲ ਦੇ ਵਿੱਚ ਮੇਰੇ ਕੋਲ ਹੈ ਨਹੀਂ ਅਜੇ। ਪਰ ਯੂ ਐਸ ਏ ਆ ਜਿਹੜਾ ਯੂਨਾਈਟਿਡ ਸਟੇਟਸ, ਉਹਨਾਂ ਨੇ ਚੇਤਾਵਨੀ ਵਾਰਨਿੰਗ ਦੇ ਦਿੱਤੀ ਆ ਕਿ ਜਿੰਨੇ ਅਮਰੀਕਨ ਜਿਹੜੇ ਹੈਗੇ ਆ ਸਾਊਦੀ ਅਰਬ ਦੇ ਵਿੱਚ ਆ ਉਹ ਭਾਈ ਦੜ ਜਾਓ, ਜਿੱਥੇ ਵੀ ਹੈਗੇ ਆ ਬਾਹਰ ਨਾ ਨਿਕਲੋ। ਤੇ ਇਸ ਤੋਂ ਅੱਗੇ ਆਪਾਂ ਖਬਰ ਸ਼ੁਰੂ ਕਰਦੇ ਆ। ਪਹਿਲੀ ਖਬਰ ਹੈ ਜਿਹੜੀ ਖਤ ਸਾਹਿਬ ਦੀ ਕਾਫੀ ਲੰਮੀ ਆ ਕਿਉਂਕਿ ਇਹ ਜਿਹੜੀ ਆ ਇਹ ਪੂਰੇ ਡਿਟੇਲ ਦੇ ਵਿੱਚ ਮੈਂ ਲਿਖੀ ਆ ਤੇ ਇਹਨੂੰ ਕਾਫੀ ਸਮਾਂ ਲੱਗਿਆ। ਤੇ ਇਹ ਗੱਲਬਾਤ ਇਸ ਤਰ੍ਹਾਂ, ਖਤ ਸਾਹਿਬ ਜੀ ਮਿਡਲ ਈਸਟ ਜਿਹਨੂੰ ਮੱਧ ਪੂਰਬੀ ਏਸ਼ੀਆ ਕਹਿੰਦੇ ਆ, ਉੱਥੇ ਖਤ ਸਾਹਿਬ ਜੀ ਉਹਦੇ ਵਿੱਚ ਇੱਕ ਪਾਸੇ ਦੁਨੀਆਂ ਦੀਆਂ ਦੋ ਪਾਵਰਫੁਲ ਹਸਤੀਆਂ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਇਰਾਨ, ਜਿਸ ਉਪਰ 1979 ਤੋਂ ਯੂਰਪ, ਅਮਰੀਕਾ, ਇਜ਼ਰਾਇਲ ਤੇ ਹੋਰ ਬਹੁਤ ਸਾਰੇ ਦੇਸ਼ ਆ ਜਿਹੜੇ ਉਹਨਾਂ ਨੇ ਅਮਰੀਕਾ, ਯੂਰਪ ਤੇ ਇਜ਼ਰਾਇਲ ਦੇ ਦਬਾਅ ਹੇਠ ਜਿਹੜਾ ਹੈਗਾ ਉਹ ਸੈਂਕਸ਼ਨਾਂ ਲਾਈਆਂ ਹੋਈਆਂ ਇਜ਼ਰਾਇਲ ਦੇ ਉੱਤੇ। ਦੇਖੋ 1979 ਤੋਂ ਸਾਲ ਗਿਣ ਲਓ ਕਿੰਨੇ ਆ, ਉਹ ਹੋ ਗਏ 21 ਸਾਲ ਉਹ, ਤੇ 21 ਦੂਣਾ 42 ਤੇ 5 ਹੋਰ ਵਿੱਚ ਜੋੜ ਲਓ 42 ਤੇ 5 47 ਸਾਲ ਹੋ ਗਏ ਆ ਉਸ ਦੇਸ਼ ਦੇ ਉੱਤੇ। ਸਾਰੇ ਯੂਰਪ ਨੇ ਅਮਰੀਕਾ ਨੇ ਸੈਂਕਸ਼ਨਾਂ ਲਾਈਆਂ ਹੋਈਆਂ, ਉਹਦਾ ਮਾਲ ਨਹੀਂ ਵਿਕਣ ਦੇਣਾ, ਉਹਨੂੰ ਆਹ ਨਹੀਂ ਕਰਨ ਦੇਣਾ, ਉਹਨੂੰ ਉਹ ਨਹੀਂ ਕਰਨ ਦੇਣਾ, ਇਹ ਸਾਰਾ ਕੁਛ। ਪਰ ਫੇਰ ਵੀ ਉਹ ਜਿਹੜਾ ਦੇਸ਼ ਹੈ ਖਤ ਸਾਹਿਬ ਜੀ ਸਾਰੀ ਦੁਨੀਆਂ ਦੇ ਖਿਲਾਫ਼ ਇਕੱਲਾ ਲੜਦਾ ਰਿਹਾ ਔਰ ਉਹ ਝੁਕਿਆ ਨਹੀਂ। ਤੇ ਅੱਜ ਦੀ ਜਿਹੜੀ ਖਬਰ ਹੈ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹ ਕਿੱਥੇ ਖੜਾ ਸਭ ਕੁਛ। ਤੇ 1979 ਤੋਂ ਖਤ ਸਾਹਿਬ ਜੀ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ, ਯੂਰਪ, ਇਜ਼ਰਾਇਲ ਦੇ ਦਬਾਅ ਹੇਠ ਸੈਂਕਸ਼ਨਾਂ, ਪਾਬੰਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਥੋਪੀਆਂ ਹੋਈਆਂ। ਇਹ ਸਭ ਕੁਝ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਦੋ ਧੜਿਆਂ ਵਿਚ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਉਪਰ ਕਾਬੂ ਪਾਉਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾ ਢੇਰੀ ਕਰਨ ਤੋਂ ਅਸਮਰਥ ਰਹੀ। ਖਤ ਸਾਹਿਬ ਜੀ ਸਾਰਾ ਜ਼ੋਰ ਲਾ ਲਿਆ, ਸਾਰਾ ਜ਼ੋਰ ਲਾ ਲਿਆ,
0: ਇਰਾਨ ਕਿੱਥੋਂ ਦਾ ਕਿੱਥੇ ਪਹੁੰਚਿਆ। ਅੱਜ ਕੱਲ ਜੇ ਜੰਗ ਦੀ ਗੱਲ ਕਰਦੇ ਆ ਤੇ ਕਿੱਥੋਂ ਉਹਦੇ ਕੋਲ ਇੰਨੀਆਂ ਮਿਜ਼ਾਈਲਾਂ ਆ ਗਏ ਪਾਬੰਦੀਆਂ ਲੱਗਣ ਦੇ ਬਾਵਜੂਦ ਵੀ, ਕਿਉਂਕਿ ਜਦੋਂ ਤੁਹਾਡੇ ਤੇ ਪਾਬੰਦੀਆਂ ਲੱਗਦੀਆਂ ਨਾ ਤੁਹਾਡਾ ਸਾਰਾ ਕੁਛ ਬੰਦ ਹੋ ਜਾਂਦਾ, ਤੁਹਾਡਾ ਤੇਲ ਪਾਬੰਦੀਆਂ ਲੱਗੀਆਂ ਨੇ ਕਿ ਤੁਸੀਂ ਤੇਲ ਨੀ ਵੇਚ ਸਕਦੇ ਦੂਜੇ ਮੁਲਕ ਨੂੰ, ਕਿਹਾ ਤੁਸੀਂ ਤੇਲ ਨੀ ਲਿਆ ਸਕਦੇ ਉਹਦੇ ਕੋਲੋਂ, ਯੇ ਨੀ ਕਰ ਸਕਦੇ ਵੋ ਨੀ ਕਰ ਸਕਦੇ, ਤੇ ਅੱਜ ਦੇ ਹਾਲਾਤ ਦੇ ਵਿਚ ਜਿੱਥੇ ਇਰਾਨ ਖੜਾ
1: ਬਿਲਕੁਲ
0: ਵੱਡੀ ਪਾਵਰ ਬਣ ਕੇ ਉਭਰਿਆ ਜੀ।
1: ਹਾਂਜੀ ਹਾਂਜੀ ਖਾਲ ਸਾਹਿਬ ਜੀ, ਦੇਖੋ ਪਾਬੰਦੀਆਂ ਵੀ ਹਾਲਾਤ ਆ। ਮੈਂ ਇੱਕ ਵਾਰੀ ਆਪਣੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਸੀ ਕਿ ਮੈਂ ਉਸ ਵੇਲੇ ਜਿੱਦਣ ਉਹਦੀ ਇਰਾਕ ਦੇ ਨਾਲ ਲੜਾਈ ਲੱਗੀ ਆ, ਉਹਦੇ ਪਿੱਛੇ ਤਾਂ ਸਾਰਾ ਅਮਰੀਕਾ ਯੂਰਪੇ ਸੀਗਾ ਤੇ ਮੈਂ ਉੱਥੇ ਸੀਗਾ ਇਰਾਨ ਦੇ ਵਿਚ। ਖਾਲ ਸਾਹਿਬ ਜੀ, ਉੱਥੇ ਨਾ ਕੋਈ ਦਵਾਈ ਮਿਲਦੀ ਸੀ, ਖੰਡ ਆ ਜਿਹੜੀ ਉਹ ਜਾਣੀ ਬੰਦ ਹੋ ਗਈ ਸੀਗੀ, ਤੇ ਅਸੀਂ ਚਾਹ ਪੀਣ ਵਾਸਤੇ ਕੀ ਕਰੀਦਾ ਸੀ, ਉਹ ਨਿੱਕੀਆਂ ਨਿੱਕੀਆਂ ਆਪਣੇ ਇੱਥੇ ਅਮਰੀਕਾ ਚ ਵੀ ਛੋਟੀ ਜਿਹੀ ਕੈਂਡੀ ਹੁੰਦੀ, ਨਿੱਕੀ ਜਿਹੀ ਉਹ ਹੁੰਦੀ ਹੈ ਐਵੇਂ ਜਿੱਦਾਂ ਇੱਕ ਖੰਡ ਦੀ ਆ, ਉਹ ਡਲੀਆਂ ਕਿਊਬ ਸ਼ੂਗਰ ਦੇਖੀ ਹੋਈ ਆ ਤੁਸੀਂ, ਉਹ ਚੌਰ ਚ ਆਏ ਏਦਾਂ ਦੀ ਉਹ ਹੁੰਦੀ ਸੀ, ਤੇ ਉਹ ਲੈ ਕੇ ਉਹ ਗੋਲੀਆਂ ਲਿਆ ਕੇ ਰੱਖ ਲੈਣੀਆਂ, ਉਹ ਜੀਵ ਤੇ ਰੱਖ ਲੈਣੀ ਤੇ ਰੱਖ ਕੇ ਚਾਹ ਪੀ ਲੈਣੀ। ਸੋ ਇਹ ਹਾਲਾਤ ਉੱਥੇ ਸੀਗੇ, ਦਵਾਈਆਂ ਨੀ ਸੀ ਮਿਲਣੀਆਂ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਦੇਖੋ ਉਹ ਜਿਹੜਾ ਦੇਸ਼ ਸੀਗਾ ਉਹ ਫੇਰ ਵੀ ਜਿਹੜਾ ਆਪਣੇ ਆਪ ਨੂੰ ਚੱਲਦਾ ਰੱਖ ਸਕਿਆ ਤੇ ਉਹ ਦਬਿਆ ਨੀ। ਤੇ ਹੁਣ ਡਾਕਟਰ ਸਾਹਿਬ ਜੀ ਕੀ ਆ, ਇਹ ਜਿਹੜੀਆਂ ਸਭ ਕੁਛ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਉਥੋਂ ਦੇ ਦੋ ਧੜਿਆਂ ਵਿਚ ਉਨ੍ਹਾਂ ਨੂੰ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਜਿੱਦਾਂ ਤੇਲ ਲਾ ਲਓ ਜਾਂ ਹੋਰ ਉਨ੍ਹਾਂ ਦੇ ਮਿੱਠਾ ਸੇਵ ਮੇਵਾ ਜਿਹੜਾ ਬਹੁਤ ਆਉਂਦਾ ਹੁੰਦਾ ਸੀ ਇਰਾਨ ਤੋਂ ਪਰ ਉਹ ਹੁਣ ਬੰਦ ਬੰਦ ਹੋ ਗਿਆ, ਤੇ ਉਨ੍ਹਾਂ ਨੂੰ ਕਾਬੂ ਉਨ੍ਹਾਂ ਤੇ ਰੱਖਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ, ਪਰ ਇਹ ਨੀਤੀ ਇਰਾਨ ਨੂੰ ਢਾਹ ਢੇਰੀ ਕਰਨ ਤੋਂ ਅਸਮਰਥ ਰਹੀ। 2024 ਵਿਚ ਅਮਰੀਕਾ ਵਿਚ ਚੋਣਾਂ ਹੋਈਆਂ ਅਤੇ ਫਿਰ ਤੋਂ ਇਕ ਬਹੁਤ ਵੱਡੇ ਵਪਾਰੀ ਡੋਨਲਡ ਟਰੰਪ ਸਾਹਿਬ ਨੂੰ ਪ੍ਰੈਜੀਡੈਂਟ ਚੁਣਿਆ ਗਿਆ ਜਾਂ ਚੁਣਵਾਇਆ ਗਿਆ, ਕਿਉਂਕਿ ਪ੍ਰੈਜੀਡੈਂਸੀ ਪਿੱਛੇ ਵੀ ਡਾਕਟਰ ਸਾਹਿਬ ਜੀ ਹੋਰ ਹਸਤੀਆਂ ਹੋਈਆਂ ਜਿਹੜੀਆਂ ਉਹਦੇ ਉਹਨੂੰ ਅੱਗੇ ਲਿਆਉਂਦੀਆਂ ਆ। ਤੇ ਦੁਨੀਆਂ ਦੇ ਦੋ ਤੇਲ ਦੇ ਸੋਮਿਆਂ ਵੈਨਜ਼ੂਏਲਾ ਅਤੇ ਇਰਾਨ ਉਪਰ ਕਬਜ਼ਾ ਕਰਨ ਦੀ ਤਕਨੀਕਾਂ ਨੂੰ ਲਾਗੂ ਕੀਤਾ ਗਿਆ। ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਉਪਰ ਨਸ਼ੀਲੇ ਪਦਾਰਥ ਅਮਰੀਕਾ ਨੂੰ ਭੇਜਣ ਦੀਆਂ ਤੋਹਮਤਾਂ ਲਗਾਈਆਂ ਗਈਆਂ ਪਰ ਗੱਲ ਬਣ ਨਾ ਸਕੀ ਅਤੇ ਉਥੋਂ ਦੀ ਪਰਜਾ ਨੂੰ ਉਸ ਖਿਲਾਫ਼ ਭੜਕਾਉਣ ਵਾਲੀ ਨੀਤੀ ਕਾਮਯਾਬ ਨਾ ਹੋ ਸਕੀ। ਫਿਰ ਇਕ ਰਾਤ ਅਮਰੀਕਾ ਦੀ ਫੌਜ ਨੇ ਰਾਤ ਦੇ ਹਨੇਰੇ ਵਿਚ ਨਿਕੋਲਸ ਮਦੂਰੋ ਨੂੰ ਗੁਮਰਾਹ ਕਰਕੇ ਅਮਰੀਕਾ ਲਿਆਂਦਾ ਗਿਆ ਅਤੇ ਜੇਲ੍ਹ ਵਿਚ ਬੰਦ ਕਰ ਦਿੱਤਾ ਕਰ ਲਿਆ ਗਿਆ ਅਤੇ ਉਸਦੀ ਪਤਨੀ ਵੀ ਅਮਰੀਕਾ ਦੀ ਜੇਲ੍ਹ ਵਿਚ ਬੰਦ ਕੀਤੀ ਗਈ। ਰੌਲਾ ਸਿਰਫ ਵੈਨਜ਼ੂਏਲਾ ਦੇ ਤੇਲ ਤੇ ਡਾਕਾ ਮਾਰਨਾ ਸੀ। ਵਿਚ ਵਿਚਾਲੇ ਗ੍ਰੀਨਲੈਂਡ ਉਪਰ ਕਬਜ਼ਾ ਕਰਨ ਵਾਲਾ ਮਾਮਲਾ ਸਫਲ ਨਾ ਹੋ ਸਕਿਆ ਅਤੇ ਕੈਨੇਡਾ ਨੂੰ ਅਮਰੀਕਾ ਦਾ ਅਕਮਜਮਾ ਸੂਬਾ ਬਣਾਉਣ ਵਾਲੀ ਗੱਲਬਾਤ ਵੀ ਜਿਹੜੀ ਸਿਰੇ ਨਾ ਚੜ ਸਕੀ। ਵੈਨਜ਼ੂਏਲਾ ਦਾ ਰਾਜ ਖੋਣ ਕਾਰਨ ਟਰੰਪ ਸਾਹਿਬ ਬਹੁਤ ਬਹਾਦਰ ਬਣ ਗਏ ਅਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਟਰੰਪ ਸਾਹਿਬ ਨਾਲ ਗੰਢ ਜੋੜ ਕਰਕੇ ਜਿਹੜੀ ਮਿਲੀ ਸਾਜਿਸ਼ ਘੜੀ ਜਿਸ ਵਿਚ ਇਰਾਨ ਦੇ ਤੇਲ ਤੇ ਕਬਜ਼ਾ ਕਰਨਾ ਚਾਹਿਆ। ਇਜ਼ਰਾਈਲੀ ਲੀਡਰ ਦੀ ਆਪਣੀ ਸਮਰਥਾ ਕਮਜ਼ੋਰ ਸੀ ਜਿਸ ਕਾਰਨ ਨੇਤਾਨਯਾਹੂ ਨੇ ਟਰੰਪ ਸਾਹਿਬ ਨੂੰ ਨਾਲ ਰਲਾ ਕੇ ਫਸਾ ਲਿਆ ਤੇ ਆਪ ਲਿਬਨਾਨ ਦੀ ਧਰਤੀ ਹੜੱਪਣ ਅਤੇ ਇਰਾਨ ਦਾ ਤੇਲ ਲੁੱਟਣ ਵਿਚ ਅਮਰੀਕਾ ਨਾਲ ਭਾਈਵਾਲੀ ਬਣਾ ਲਈ। ਸੋ ਸਾਂਝ ਪਾ ਲਈ ਕਿ ਆਪਾਂ ਦੋਨੇ ਰਲ ਕੇ ਕਰਦੇ ਹਾਂ ਕਿਉਂਕਿ ਮੇਰੇ ਇਕੱਲੇ ਦੀ ਬਸ ਦੀ ਗੱਲ ਨਹੀਂ ਹੈ ਇਹ, ਹੁਣ ਪਤਾ ਨੇਤਾਨਯਾਹੂ ਨੂੰ। ਤੇ 28 ਫਰਵਰੀ ਵਾਲੇ ਦਿਨ ਖਾਕ ਸਾਹਿਬ ਇਜ਼ਰਾਈਲ ਅਤੇ ਅਮਰੀਕਾ ਨੇ ਇਰਾਨ ਉਪਰ ਧਾਵਾ ਬੋਲ ਦਿੱਤਾ, ਇਹ ਸੋਚਦੇ ਹੋਏ ਕਿ ਵੈਨਜ਼ੂਏਲਾ ਦੀ ਤਰ੍ਹਾਂ ਇਕ ਦੋ ਦਿਨਾਂ ਵਿਚ ਇਰਾਨ ਦੇ ਆਗੂਆਂ ਨੂੰ ਬੰਬਾਂ ਨਾਲ ਜਿਹੜਾ ਉਡਾ ਦਿੱਤਾ ਜਾਵੇਗਾ ਅਤੇ ਗੁਮਰਾਹ ਕਰਕੇ ਬਾਕੀ ਬਚੇ ਖੁਚਿਆਂ ਨੂੰ ਜੇਲਾਂ ਵਿਚ ਡੱਕ ਦਿੱਤਾ ਜਾਵੇਗਾ ਅਤੇ ਤੇਲ ਦੀ ਲੁੱਟ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ। ਪਰ ਵੱਖਰੇ ਵੱਖਰੇ ਨਿਊਜ਼ ਸੋਰਸਿਸ ਦੀਆਂ ਖਬਰਾਂ ਵਿਚੋਂ ਇਹ ਸਾਹਮਣੇ ਆ ਰਿਹਾ ਹੈ ਕਿ ਇਰਾਨ ਕੀ ਹੈ, ਉਨ੍ਹਾਂ ਨੂੰ ਪਤਾ ਲੱਗਦਾ ਕਿ ਇਰਾਨ ਕੀ ਆ, ਨਾ ਤਾਂ ਇਜ਼ਰਾਈਲ ਨੂੰ ਅੰਦਾਜ਼ਾ ਸੀ ਅਤੇ ਨਾ ਹੀ ਅਮਰੀਕਾ ਨੂੰ, ਇਨ੍ਹਾਂ ਦੋਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਜ਼ਰਾਈਲ ਇਰਾਨ ਦੇ ਕੋਲ ਇੰਨਾ ਮਸਾਲਾ ਜਿਹੜਾ ਉਹ ਹੈਗਾ। ਇਨ੍ਹਾਂ ਨੇ ਸੋਚਿਆ ਸੀ ਕਿ ਇਕ ਦੋ ਦਿਨਾਂ ਦੇ ਵਿਚ ਆਪਾਂ ਉਹਨੂੰ ਇਕੋ ਰਾਤ ਲੱਗੀ ਆ ਜਿਹੜੀ ਵੈਨਜ਼ੂਏਲਾ ਦਾ ਮਦੂਰੋ ਸੀਗਾ ਤੇ 5-7 ਘੰਟਿਆਂ ਦੇ ਵਿਚ ਜਾ ਕੇ ਉਹਨੂੰ ਫੜ ਕੇ ਲਿਆਂਦਾ ਤੇ ਇਨ੍ਹਾਂ ਨੇ ਸੋਚਿਆ ਸੀ ਵੀ ਚਲੋ ਇੱਥੇ ਵੱਧ ਤੋਂ ਵੱਧ ਹੋਏਗਾ ਤੇ ਇਕ ਹਫ਼ਤਾ ਲੱਗ ਜਾਣਾ, ਪਰ ਉਹ ਗੱਲ ਬਣੀ। 28 ਫਰਵਰੀ ਤੋਂ ਅੱਜ 31 ਮਾਰਚ ਹੈ। ਖਬਰਾਂ ਸੁਣ ਕੇ ਅੰਦਾਜ਼ਾ ਲੱਗ ਰਿਹਾ ਕਿ ਅਮਰੀਕਾ ਤਾਂ ਇਰਾਨ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਪਰ ਇਰਾਨ ਨਹੀਂ ਛੱਡ ਰਿਹਾ। ਸਾਰਾ ਯੂਰਪ ਤੁਸੀਂ ਕੁਛ ਕਹਿਣ ਲੱਗੇ ਸੀ ਡਾਕਟਰ?
0: ਬਿਲਕੁਲ ਸਹੀ ਕਹਿ ਰਹੇ ਹੋ ਜੀ।
1: ਹਾਂਜੀ ਤੇ ਛੁਡਾਉਣਾ ਚਾਹੁੰਦਾ ਪਰ ਇਰਾਨ ਛੱਡ ਨਹੀਂ ਰਿਹਾ। ਸਾਰਾ ਯੂਰਪ ਸਾਰਾ ਏਸ਼ੀਆ ਟਰੰਪ ਅਤੇ ਨੇਤਾਨਯਾਹੂ ਨੂੰ ਲਾਹਨਤਾਂ ਪਾ ਰਿਹਾ ਅਤੇ ਤੇਲ ਦੀਆਂ ਕੀਮਤਾਂ ਤੋਂ ਸਟਿਆ ਹੋਇਆ ਲੜਾਈ ਬੰਦ ਕਰਵਾਉਣ ਲਈ ਵਿਲਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਵਾਲੇ ਜਿਹੜੇ ਜਹਾਜ਼ ਆ ਉਹਨਾਂ ਨੂੰ ਰੋਕ ਰਹੀਆਂ। ਸਾਰੇ ਕਹੀ ਜਾਂਦੇ ਆ, ਕਦੇ ਇਕ ਕਹਿੰਦਾ ਦੂਜਾ ਫਿਰ ਨਾਲ ਰਲ ਜਾਂਦਾ ਤੀਜਾ, ਉਹ ਸਾਰੇ ਹੌਲੀ ਹੌਲੀ ਆ ਜਿਹੜੇ ਬੰਦ ਕਰੀ ਜਾਂਦੇ ਆ ਕਿ ਤੂੰ ਸਾਡੇ।
0: ਚੀਮਾ ਸਾਹਿਬ ਕਦੀ ਸੋਚਿਆ ਵੀ ਨਹੀਂ ਹੋਣਾ ਦੁਬਈ ਨੇ, ਸਾਊਦੀ ਅਰਬ ਨੇ ਜਾਂ ਕੁਵੈਤ ਨੇ ਜਾਂ
1: ਬਿਲਕੁਲ
0: ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਰਾਨ ਸਾਡੇ ਤੇ ਵੀ ਅਟੈਕ ਕਰ ਸਕਦਾ। ਕਦੀ ਵੀ
1: ਬਿਲਕੁਲ ਉਹਨੇ
0: ਸਟ੍ਰੈਟਜੀ ਦੇਖੋ ਉਹਨਾਂ ਨੇ ਕਿਆ ਤਰੀਕੇ ਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਬੇਸਾਂ ਸੀ ਉਹਦੇ ਉਪਰ ਬੰਬਾਰੀ ਕਰਕੇ ਬਹੁਤ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ।
1: ਬਿਲਕੁਲ
0: ਬਹੁਤ ਕੁਛ ਹੋਇਆ ਕਿਉਂਕਿ ਜਿਹੜਾ ਫੌਜੀ ਆ ਉਹਨੂੰ ਤਾਂ ਵਿਚਾਰੇ ਦੀ ਡਿਊਟੀ ਹੁੰਦੀ ਹੈ ਜੀ, ਚਾਹੇ ਕਿਸੇ ਵੀ ਕੰਟਰੀ ਦਾ ਹੋਵੇ ਉਹਦੀ ਡਿਊਟੀ ਲਾਈ ਜਾਂਦੀ, ਚੱਲ ਵੀ ਉੱਥੇ ਜਾ ਕੇ ਬੈਠੋ ਉੱਥੋਂ ਜੰਗ ਲੜਨੀ, ਉਹਨਾਂ ਨੇ ਤੇ ਆਪਣਾ ਕੰਮ ਕਰਨਾ ਹੀ ਹੁੰਦਾ ਵਾ।
1: ਪਰ ਬਿਲਕੁਲ ਬਿਲਕੁਲ
0: ਇਰਾਨ ਜਿਹੜਾ ਹੈਗਾ ਉਹ ਇਹ ਨਹੀਂ ਦੇਖਦਾ ਕਿ ਵੀ ਮੇਰੇ ਫੌਜੀ, ਉਹ ਜਜ਼ਬਾਤੀ ਹੋ ਕੇ ਲੜਦੇ ਆ ਜੀ।
1: ਹਾਂਜੀ ਬਿਲਕੁਲ ਬਿਲਕੁਲ, ਉਹ ਆਪਣੇ ਜਿੱਦਾਂ ਗੁਰੂ ਦਸਵੇਂ ਪਾਤਸ਼ਾਹ ਦਾ ਫਲਸਫਾ ਸੀ ਇਹਨਾਂ ਦਾ, ਉਹੀ ਫਲਸਫਾ ਸਤਿ ਸਾਹਿਬ ਜੀ, ਇਰਾਨ ਦਾ ਝੰਡਾ ਤੇ ਇਰਾਨ ਦੀਆਂ ਜਿਹੜੀਆਂ ਆਪਾਂ ਚਿੱਠੀਆਂ ਦੇ ਉੱਤੇ ਟਿਕਟਾਂ ਲਾਈ ਦੀਆਂ ਨਾ, ਉਹਨਾਂ ਦੇ ਉੱਤੇ ਵੀ ਉਹ ਜਿਹੜਾ ਖਾਲਸੇ ਦਾ ਨਿਸ਼ਾਨ ਆਉਂਦਾ ਆ, ਉਹਦੇ ਵਿੱਚ ਥੋੜੀ ਉਹਨਾਂ ਨੇ ਤਬਦੀਲੀ ਲਿਆਂਦੀ ਹੋਈ ਆ, ਪਰ ਹੈ ਉਹੀ ਬੇਸਿਕਲੀ ਉਹੀ ਆ। ਤੇ ਹੁਣ ਕੀ ਆ ਡਾਕਟਰ ਸਾਹਿਬ, ਵਿਲਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਆ ਜਿਹੜੇ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਤੋਂ ਰੋਕ ਰਿਹਾ। ਸੋ ਖਾਕ ਸਾਹਿਬ ਜੀ, ਅੱਜ ਦੀ ਜਿਹੜੀ ਕਹਾਣੀ ਆ ਉਹ ਇਹ ਆ ਕਿ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਭਈ ਸਾਡੇ ਜਿਹੜਾ ਸਾਡੇ ਦੇਸ਼ ਦੇ ਵਿਚ ਤੁਹਾਡਾ ਦੇਸ਼ ਆ ਅਮਰੀਕਾ ਦਾ ਅੱਡਾ ਆ, ਉਥੋਂ ਤੁਸੀਂ ਜਹਾਜ਼ ਅੜਾ ਕੇ ਇਰਾਨ ਦੇ ਉੱਤੇ ਹਮਲਾ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਇਜਾਜ਼ਤ ਨਹੀਂ ਦੇਣੀ। ਪਰ ਅੱਜ ਦੀ ਖ਼ਬਰ ਆ ਜਿਹੜੀ ਖਾਕ ਸਾਹਿਬ ਜੀ ਉਹਦੇ ਮੁਤਾਬਕ ਕੀ ਆ ਕਿ ਅੱਜ ਫਰਾਂਸ ਅਤੇ ਇਟਲੀ ਆ ਜਿਹੜੇ ਨੇ ਅਮਰੀਕਾ ਦੇ ਜਿਹੜੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਿਹੜੇ ਜਹਾਜ਼ ਆ ਖਾਕ ਸਾਹਿਬ ਜਿਹੜੇ ਉਥੇ ਜਾ ਕੇ ਹਮਲੇ ਕਰਦੇ ਆ, ਜਿਹੜੇ ਉਹ ਚਾਰ ਚਾਰ ਇੰਜਣਾਂ ਵਾਲੇ ਵੱਡੇ ਜਹਾਜ਼ ਹੁੰਦੇ, ਉਹ ਦੂਰੋਂ ਜਾ ਕੇ ਉਪਰੋਂ ਬੰਬ ਮਾਰਦੇ ਆ ਜਿਹੜੇ ਦੂਰ ਤੋਂ, ਉਹ ਜਹਾਜ਼ ਆ ਜਿਹੜੇ ਖਾਕ ਸਾਹਿਬ ਜੀ ਇਹਨਾਂ ਦੋਨਾਂ ਦੇਸ਼ਾਂ ਨੇ ਆਪਣੀ ਦੇਸ਼ ਦੇ ਸਪੇਸ ਉਪਰ ਵੀ ਲੰਘਣ, ਉਹ ਕਹਿੰਦਾ ਨਹੀਂ ਅਸੀਂ ਲੰਘਣ ਨਹੀਂ ਦੇਣਾ ਉਪਰ ਦੀ
0: ਦੇਸ਼। ਇਟਲੀ ਨੇ, ਇਟਲੀ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਿਲਕੁਲ ਉਹ ਕੋਈ ਜਹਾਜ਼ ਤਾਰਨਾ ਸੀ, ਉਹਨੇ ਕਿਹਾ ਇੱਥੇ ਮੈਂ ਨਹੀਂ ਉਤਰਨ ਦੇਣਾ,
1: ਮੈਂ ਨਹੀਂ ਉਤਰਨ ਦੇਣਾ, ਉਹਨੇ ਜਵਾਬ ਦਿੱਤਾ ਬਿਲਕੁਲ, ਉਹ ਕਹਿੰਦੇ ਉਪਰ ਦੀ ਵੀ ਨਹੀਂ ਲੰਘਣ ਦੇਣਾ ਅਸੀਂ, ਇੱਥੇ ਉਤਾਰਨਾ ਤਾਂ ਅਸੀਂ ਇੱਕ ਪਾਸੇ ਰਹਿ ਗਿਆ। ਸੋ ਇੰਨੇ ਹਾਲਾਤ ਆ ਜਿਹੜੇ ਖਾਕ ਸਾਹਿਬ ਜੀ ਉਹ ਹੋ ਗਏ, ਇੱਥੋਂ ਤੀਕਰ ਪਹੁੰਚ ਗਿਆ। ਅੱਜ ਫਰਾਂਸ ਤੇ ਇਟਲੀ ਨੇ ਅਮਰੀਕਾ ਦੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਹਾਜ਼ਾਂ ਨੂੰ ਆਪਣੀ ਹਵਾ ਅਤੇ ਅਸਮਾਨ ਵਿਚੋਂ ਲੰਘਣਾ ਬੰਦ ਕਰ ਦਿੱਤਾ।
0: ਸੀਮਾ ਸਾਹਿਬ ਇੱਕ ਹੋਰ ਵੀ ਭੜਤੂ ਪਿਆ ਜੀ, ਅੱਜ ਕੱਲ ਦੀ ਬੜੀਆਂ ਖਬਰਾਂ ਆ ਰਹੀਆਂ ਕਿ ਸੈਨੇਟਰ ਐਂਡ ਕਾਂਗਰਸਮੈਨ ਸਾਰੇ ਰਣ ਦੇ ਚੱਕਰ ਦੇ ਵਿਚ ਆ, ਚਾਹੇ ਉਹ ਡੈਮੋਕ੍ਰੇਟ ਚਾਹੇ ਰਿਪਬਲਿਕਨ ਆ, ਉਹ ਕਿਸੇ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਨਾ ਉਹ ਫਾਰਗ ਕਰਨਾ ਚਾਹੁੰਦੇ ਆ ਜੀ,
1: ਲੜਾਈ ਬੰਦ ਕਰ। ਹਾਂ ਬਿਲਕੁਲ ਬਿਲਕੁਲ, ਲੜਾਈ ਬੰਦ ਕਰਨਾ, ਖਾਕਸਾ ਜੀ ਲੋਕਾਂ ਦਾ ਧੂਆਂ ਨਿਕਲਿਆ ਪਿਆ
0: ਬਿਲਕੁਲ।
1: ਅੱਜ ਮੈਂ ਗੈਸ ਪਾ ਕੇ ਆਇਆ $85 ਤੋਂ ਉਪਰ, ਖਾਕ ਸਾਹਿਬ ਜੀ ਮੇਰੇ ਪਿੱਛੇ ਦੇ ਵਿਚ $85 ਤੋਂ ਉੱਤੇ ਹੀ ਗੈਸ ਪੈ ਗਈ,
0: ਧੂਆਂ ਨਿਕਲ ਜਾਂਦਾ ਬੰਦੇ ਦਾ ਘੁੰਮਦਾ,
1: ਹਾਲਾਂਕਿ ਮੈਂ ਕਦੇ ਘਰੋਂ ਬਾਹਰ ਇੱਥੇ ਜਾਂ ਬੈਂਕ ਤੇ ਜਾਣਾ ਹੁੰਦਾ ਜਾਂ ਮਾੜਾ ਮੋਟਾ ਹੋਰ ਕੰਮ ਕੋਈ ਆਪਣੀ ਸਿਸਟਰਾਂ ਦੇ ਘਰ ਚਲ ਗਏ, ਇੱਥੇ ਤੀਕਰ ਮੈਂ ਡਰਾਈਵ ਨਹੀਂ ਕਰਦਾ, ਫੇਰ ਵੀ ਆ ਜਿਹੜੀ ਗੈਸ ਹੈ ਜਿਹੜੀ ਉਹ ਇੰਨੀ ਮਹਿੰਗੀ ਹੋ ਚੁੱਕੀ ਆ। ਤੇ ਫਰਾਂਸ ਨੇ ਇਜ਼ਰਾਇਲ ਨੂੰ ਹਥਿਆਰ ਲੈ ਕੇ ਜਾ ਰਹੇ ਜਹਾਜ਼ ਨੂੰ ਆਪਣੇ ਦੇਸ਼ ਉਪਰੋਂ ਲੰਘਣ ਤੋਂ ਰੋਕ ਦਿੱਤਾ। ਸੋ ਇਹ ਜਹਾਜ਼ ਆ ਜਿਹੜਾ ਖਾਕ ਸਾਹਿਬ ਜੀ ਫਰਾਂਸ ਦੀ ਧਰਤੀ ਦੇ ਉੱਪਰ ਦੀ ਲੰਘ ਰਿਹਾ ਸੀ ਤੇ ਇਹਨੇ ਜਾਣਾ ਸੀ ਇਜ਼ਰਾਇਲ ਨੂੰ ਜਿਹੜੇ ਹਥਿਆਰ ਦੇਣ ਵਾਸਤੇ, ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਆਪਣੇ ਦੇਸ਼ ਦੀ ਧਰਤੀ ਉੱਤੇ ਦੀ ਨਹੀਂ ਲੰਘਣ ਦੇਣਾ। ਤੇ ਜਿਹੜਾ ਇਟਲੀ ਆ ਉਹਦਾ ਖਾਕ ਸਾਹਿਬ ਜੀ ਸਿਸਲੀ ਸ਼ਹਿਰ ਦਾ ਨਾਮ ਬਹੁਤ ਸੱਜਣਾ ਨੇ ਸੁਣਿਆ ਹੋਣਾ ਕਿ ਉਹ ਸਿਸਲੀ ਦਾ ਜਿਹੜਾ ਮਾਫੀਆ ਕਕਸ ਜੀ ਦੁਨੀਆ ਦੇ ਵਿਚ ਕਿਸੇ ਵੇਲੇ ਆਇਆ ਹੋਇਆ ਸੀ,
0: ਉੱਥੋਂ ਹੀ ਮਾਫੀਆ ਦਾ ਨਾਂ ਤੁਰਿਆ ਨਾ,
1: ਉੱਥੋਂ ਹੀ ਤੁਰਿਆ,
0: ਬਿਲਕੁਲ ਪਤਾ ਨੀ ਹੁੰਦਾ ਮਾਫੀਆ ਕੀ ਹੁੰਦਾ।
1: ਹਾਂਜੀ ਹਾਂਜੀ, ਸੋ ਇਹ ਜਿਹੜਾ ਸਿਸਲੀ ਆ ਇੱਥੇ ਵੀ ਜਿਹੜਾ ਏਅਰਬੇਸ ਹੈਗਾ ਆ ਸਿਗੋਨੈਲੀ ਇਹਦਾ ਨਾਂ ਹੈਗਾ, ਇੱਥੇ ਅਮਰੀਕਨ ਹਵਾਈ ਅੱਡੇ ਉੱਪਰ ਅਮਰੀਕੀ ਜਹਾਜ਼ ਨੂੰ ਉਤਰਨ ਤੋਂ ਵੀ ਰੋਕ ਦਿੱਤਾ ਗਿਆ। ਉਹ ਕਹਿੰਦੇ ਪਹਿਲਾਂ ਹੀ ਅਸੀਂ ਇੱਥੇ ਉਤਰਨ ਲੈਣਾ, ਇਹ ਮਿਡਲ ਈਸਟ ਨੂੰ ਜਾ ਰਿਹਾ ਜਹਾਜ਼ ਸੀਗਾ, ਕਿਉਂਕਿ ਉਧਰੋਂ ਮੇਰਾ ਖਿਆਲ ਹੈ ਜਰਮਨ ਤੋਂ ਜਾਂ ਉੱਥੋਂ ਇੰਗਲੈਂਡ ਤੋਂ ਯੂਕੇ ਤੋਂ ਉੜਦੇ ਆ, ਉੜ ਕੇ ਫਿਰ ਰਾਹ ਦੇ ਵਿਚ ਫਿਊਲ ਜਿਹੜਾ ਉਹ ਕਰਨ ਲਈ ਉਤਰਦੇ ਆ, ਤੇ ਉਹਨਾਂ ਨੇ ਇਹਨੂੰ ਰੋਕ ਦਿੱਤਾ ਵੀ ਭਾਈ ਨਹੀਂ ਮੈਂ ਤੁਹਾਨੂੰ ਇੱਧਰ ਦੀ ਨਹੀਂ ਲੰਘਣ ਦੇਣਾ।
0: ਦੱਸੋ ਕੀ ਵਕਤ ਰਹਿ ਗਈ ਜਿਹੜੇ ਸਾਰੇ ਮੁਲਕ ਚੀਮਾ ਸਾਹਿਬ ਅਮਰੀਕਾ
1: ਸਾਰੇ ਬਿਲਕੁਲ ਬਿਲਕੁਲ ਬਿਲਕੁਲ
0: ਹੁੰਦੇ ਸੀ,
1: ਹਾਂਜੀ
0: ਕਿੱਥੋਂ ਤੱਕ ਗੱਲ ਪਹੁੰਚ ਗਈ ਚੀਮਾ ਸਾਹਿਬ, ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋ ਗਿਆ ਸਾਡਾ?
1: ਬਿਲਕੁਲ ਖੱਕ ਸਾਹਿਬ ਜੀ, ਇੰਗਲੈਂਡ ਆ ਜਿਹੜਾ ਉਹਦੇ ਵਿਚ ਅੱਜ ਦੀ ਜਿਹੜੀ ਖਬਰ ਮੈਂ ਤੁਹਾਨੂੰ ਦੇਣ ਲੱਗਾ, ਉੱਥੇ ਇੱਕ ਲੀਟਰ ਜਿਹੜਾ ਪੈਟਰੋਲ ਆ ਉਹਦੀ ਕੀਮਤ ਆ ਜਿਹੜੀ ਉਹ $2.41 ਇੱਕ ਲੀਟਰ ਦੀ, ਉਹ ਮੈਂ ਪੂਰਾ ਡੇਟਾ ਤੁਹਾਨੂੰ ਦੱਸਦਾ। ਇਹ ਜੇ ਆਪਾਂ ਗੈਲਨ ਜਿਹੜੀ ਅਮਰੀਕਨ ਗੈਲਨ ਹੁੰਦੀ ਆ ਉਹਦਾ ਹਿਸਾਬ ਲਾਈਏ ਤਾਂ ਉਹਦੇ ਹਿਸਾਬ ਨਾਲ ਇਹ $9.12 ਬਣਦੀ ਆ।
0: ਪਾਉਂਡ ਜਾਂ ਡਾਲਰ?
1: ਡਾਲਰ।
0: ਅੱਛਾ ਜੀ,
1: $9 ਤੇ 12 ਸੈਂਟ ਬਣਦੀ ਆ, ਤੇ ਜੇ ਫਰਜ ਕਰ ਲੋ ਤੁਹਾਡੇ ਕੋਲ 12 ਗੈਲਨ ਦਾ ਟੈਂਕ ਆ ਨਾ, ਇਹ ਮੈਂ ਤਾਂ 12 ਕਹਿ ਰਿਹਾ, ਇੱਥੇ 16-18 ਗੈਲਨ ਦੇ ਟੈਂਕ ਵੀ ਹੁੰਦੇ ਆ, ਇੱਥੇ ਹੁੰਦੇ ਆ ਜਿਆਦਾ ਵੀ ਵੱਡੇ ਹੁੰਦੇ ਆ, ਪਰ ਜਿਹੜਾ ਇੰਗਲੈਂਡ ਆ ਉੱਥੇ ਕਾਰ ਗੱਡੀਆਂ ਛੋਟੀਆਂ ਆਮ ਕਰਕੇ ਲੋਕ ਰੱਖਦੇ ਆ, ਬਹੁਤੀਆਂ ਵੱਡੀਆਂ ਗੱਡੀਆਂ ਨੀ ਚਲਾਉਂਦੇ ਉਹ, ਤੇ ਹੁਣ ਜੇ 12 ਗੈਲਨ ਦੀ ਟੈਂਕ ਦੀ ਤੁਸੀਂ ਭਰਾਉਣੀ ਆ ਤਾਂ ਉਹ ਤੁਹਾਨੂੰ $109.46 ਦੀ ਪਏਗੀ, ਤੇ $100 ਜੇ ਖਾਕ ਸਾਹਿਬ ਜੀ ਤੁਸੀਂ ਹਫਤੇ ਦੇ ਵਿਚ ਇੱਕ ਵਾਰੀ ਭਰਾਉਣੇ ਆ ਤੇ $400 ਤੁਹਾਡਾ ਗੈਸ ਚ ਚਲ ਗਿਆ, ਲੋਕਾਂ ਨੇ ਤਰ੍ਹਾਂ ਤਰ੍ਹਾਂ ਕਰ ਲਈਆਂ,
0: ਧੂਆਂ ਨਿਕਲ ਜਾਂਦਾ,
1: ਧੂਆਂ ਨਿਕਲ ਜਾਂਦਾ ਬਿਲਕੁਲ। ਸੋ ਇਸ ਕਾਰਨ ਜਿਹੜੀਆਂ ਉਹ ਗਵਰਨਮੈਂਟਾਂ ਸਾਰੀਆਂ ਲੜਾਈ ਆ ਜਿਹੜੀ ਇਹਨੂੰ ਬੰਦ ਕਰਨ ਤੇ ਉਹ ਜ਼ੋਰ ਦੇ ਰਹੀਆਂ। ਤੇ ਅਗਲੀ ਗੱਲ ਜਿਹੜੀ ਹੈਗੀ ਖਾਕ ਸਾਹਿਬ ਜੀ, ਉਹ ਅਮਰੀਕਾ ਦੇ ਸੁਪਰੀਮ ਕੋਰਟ ਨੇ ਇਹਦੀ ਆਪਾਂ ਜਿੱਦਾਂ ਇਹਨਾਂ ਨੇ ਲਿਖੀ ਆ ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਵੱਖਰੇ ਜਾਣਾ ਪੈਣਾ। ਬੇਸਿਕਲੀ ਇਹ ਗੱਲ ਕੀ ਆ ਕਿ ਜਿਹੜਾ ਕੋਲੋਰਾਡੋ ਸੂਬਾ ਆ ਖਾਕ ਸਾਹਿਬ ਜੀ, ਉੱਥੇ ਉਹ ਜਿਹੜੀ ਸਟੇਟ ਸੀ ਉਹਦੀ ਸਟੇਟ ਜਿਹੜਾ ਸੀ ਉਹ ਲਾ ਬਣਾਉਣ ਨੂੰ ਫਿਰਦੀ ਸੀਗੀ ਕਿ ਜਿਹੜੇ ਗੇ ਹੁੰਦੇ ਆ ਉਹ ਜਿਹੜੇ 18 ਸਾਲ ਤੋਂ ਥੱਲੇ ਵਾਲੇ ਗੇ ਜਿਹੜੇ ਹੁੰਦੇ ਆ ਮੁੰਡੇ ਕੁੜੀਆਂ, ਉਹਨਾਂ ਨੂੰ ਖਾਕ ਸਾਹਿਬ ਜੀ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਜਿਨ੍ਹਾਂ ਨੂੰ ਕਹਿੰਦੇ ਆ ਸਾਈਕੋਲੋਜਿਸਟ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਭੇਜਦੇ, ਉਹਨਾਂ ਨੂੰ ਥੈਰੇਪੀ ਕਰਦੇ ਆ, ਥੈਰੇਪੀ ਦੇ ਨਾਲ ਉਹਨਾਂ ਨੂੰ ਉਧਰ ਨੂੰ ਤੁਰਨ ਤੋਂ ਫਿਰ ਰੋਕਿਆ ਜਾਂਦਾ, ਉਹਦਾ ਜਿਹੜਾ ਖਰਚਾ ਹੈ ਖਰਚਾ ਵੀ ਉਹ ਸਟੇਟ ਦੀ ਗੌਰਮੈਂਟ ਦੇ ਸਿਰ ਪੈਂਦਾ ਹੁੰਦਾ ਆਮ ਕਰਕੇ। ਸੋ ਉਥੋਂ ਦੀ ਜਿਹੜੀ ਗੌਰਮੈਂਟ ਆ ਉਹ ਇਹ ਕਾਨੂੰਨ ਬਣਾਇਆ ਸੀਗਾ ਉਹਨਾਂ ਨੇ ਕਿ ਭਾਈ ਇਹ ਅਸੀਂ ਬੰਦ ਕਰ ਦੇਣਾ, ਇਸ ਤਰ੍ਹਾਂ ਇਹ ਸਾਡੇ ਵਾਧੂ ਦੇ ਖਰਚੇ ਦਾ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭ ਲਿਆ ਹੋਣਾ, ਪਰ ਸੁਪਰੀਮ ਕੋਰਟ ਨੇ ਉਹਨੂੰ ਕਿਹਾ ਵੀ ਨਹੀਂ ਤੁਸੀਂ ਏਦਾਂ ਨਹੀਂ ਕਰ ਸਕਦੇ, ਸੋ ਉਹਨਾਂ ਨੇ ਉਹਦੇ ਤੇ ਪਾਬੰਦੀ ਲਾ ਦਿੱਤੀ ਵੀ ਨਹੀਂ ਇਹ ਜਿੱਦਾਂ ਕਾਨੂੰਨ ਪਹਿਲਾਂ ਹੈਗਾ ਉਦਾਂ ਹੀ ਰਹੇਗਾ।
0: ਚਲੋ ਰੱਖੋ ਬਿਲਕੁਲ,
1: ਹਾਂਜੀ। ਤੇ ਅਗਲੀ ਗੱਲ ਖਾਕ ਸਾਹਿਬ, ਜਦੋਂ ਜਿਹੜੀਆਂ ਗੌਰਮੈਂਟਾਂ ਹੁੰਦੀਆਂ ਕੋ ਖਾਕ ਸਾਹਿਬ ਜਦੋਂ ਥੋੜੇ ਜਿਹਾ ਪੈਸੇ ਘੱਟਦੇ ਦਿਸਦੇ ਆ ਨਾ, ਤੇ ਇਹ ਕੋਈ ਨਾ ਕੋਈ ਏਦਾਂ ਦਾ ਲਾ ਬਣਾ ਕੇ ਉਧਰੋਂ ਪਰਜਾ ਦੇ ਸਿਰੋਂ ਜਿਹੜੇ ਆ ਉਹ ਪੈਸੇ ਖਿੱਚ ਲੈਂਦੇ ਆ, ਉਹਨਾਂ ਦੀਆਂ ਸਹੂਲਤਾਂ ਘੱਟ ਦਿੰਦੇ ਆ। ਤੇ ਅਗਲੀ ਖਬਰ ਆ ਜਿਹੜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਕੋਲੋਰਾਡੋ, ਛੇ ਤਾਂ ਆਪਾਂ ਖਬਰ ਕੱਟਤੀ ਸੋਰੀ, ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖਾਕ ਸਾਹਿਬ ਜੀ ਇਮੀਗ੍ਰੇਸ਼ਨ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਆ। ਉਹਨਾਂ ਨੇ ਕਿਹਾ ਕਿ ਜਿੰਨੇ ਲੋਕ ਆ ਜਿਹੜੇ ਅਰੈਸਟ ਕੀਤੇ ਗਏ ਆ, 3-27 ਲੋਕ ਜਿਨ੍ਹਾਂ ਨੂੰ ਆਈਸ ਏਜੰਟਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਜਾਂ ਫੜਿਆ ਗਿਆ ਸੀ, ਉਹਨਾਂ ਉਪਰ ਕੋਈ ਵੀ ਅਪਰਾਧ ਦਰਜ ਨਹੀਂ ਸੀ। ਸੋ ਜਾਣੀ ਕਿ 100 ਪਿੱਛੇ 75 ਜਿਹੜੇ ਸੀਗੇ ਉਹਨਾਂ ਦੇ ਉਪਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੁਰਮ ਜਿਹੜਾ ਉਹ ਨਹੀਂ ਉਹਨਾਂ ਨੇ ਕੀਤਾ ਸੀਗਾ, ਤੇ ਉਹ ਮਤਲਬ ਜਿਹੜੇ ਅਨਭੋਲ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ, ਜਿਨ੍ਹਾਂ ਨੇ ਕਦੇ ਉਹ ਕਹਿੰਦੇ ਹੁੰਦੇ ਆ ਕੁੱਤੇ ਦੇ ਸੋਟੀ ਨੀ ਮਾਰੀ ਸੀ, ਉਸ ਤਰ੍ਹਾਂ ਦੀ ਗੱਲ ਹੁੰਦੀ ਆ, ਤੇ ਉਹਨਾਂ ਉਪਰ ਕੋਈ ਅਪਰਾਧ ਦਰਜ ਨਹੀਂ ਸੀ। ਇਹ ਅਮਰੀਕਾ ਦੇ ਮਿਨੀਸੋਟਾ ਸੂਬੇ ਦੀ ਕਹਾਣੀ ਆ ਖਾਕ ਸਾਹਿਬ ਜੀ। ਫੈਡਰਲ ਏਜੰਟਸ ਨੇ ਮਿਨੀਸੋਟਾ ਸੂਬੇ ਚੋ ਬੀਤ ਰਹੇ ਸਿਆਲ 3,799 ਲੋਕਾਂ ਨੂੰ ਫੜਿਆ ਸੀ।
0: ਅੱਛਾ ਜੀ,
1: ਮੈਟਰੋ ਸਰਜ ਨਾਂ ਦੇ ਓਪਰੇਸ਼ਨ ਹੇਠ ਦੌਰਾਨ ਖਾਕ ਸਾਹਿਬ ਜੀ ਹਰ ਰੋਜ਼ ਉਹਨਾਂ ਦਾ ਜਿਹੜਾ ਕੋਟਾ ਸੀਗਾ ਉਹ 49 ਵਿਅਕਤੀ ਆ ਜਿਹੜੀ ਔਸਤ। ਜਾਣੀ ਕਿ ਕਿਸੇ ਦਿਨ ਵੱਧ ਕਰ ਲੈ, ਕਿਸੇ ਦਿਨ ਘੱਟ ਕਰ ਲੈ. ਸੋ ਆਪਾਂ ਜੇ ਉਹਨਾਂ ਦੀ ਐਵਰੇਜ ਕੱਢੀਏ, ਔਸਤ ਕੱਢੀਏ, ਤਾਂ 59 ਰੋਜ਼ ਦੇ ਜਿਹੜੇ ਉਹ ਫੜੇ ਜਾਂਦੇ ਸੀਗੇ. ਇਹ ਅੰਕੜੇ ਜਿਹੜੀ ਆ ਉਥੋਂ ਦੇ ਖਬਰੀ ਅਦਾਰੇ ਜਿਹੜੇ ਹੈਗੇ ਆ, MPR ਅਤੇ AMP ਦੀ ਰਿਪੋਰਟ ਦੇ ਅੰਕੜੇ ਆ. 59 ਵਿਚੋਂ ਖਾਕ ਸਾਹਿਬ ਜੀ 30 ਅਜੇ 16 ਸਾਲ ਤੋਂ ਵੀ ਘੱਟ ਸੀ. 59 ਪਿੱਛੇ 30 ਜਿਹੜੇ ਐਵਰੇਜ ਆ ਉਹ 16 ਸਾਲ ਤੋਂ ਵੀ ਥੱਲੇ ਹੁੰਦੇ ਸੀ. 59 ਵਿਚੋਂ 1 ਅਜੇ ਮਸੀ 2-3 ਸਾਲ ਦਾ ਬੱਚਾ ਵੀ ਸੀਗਾ ਖਾਕ ਸਾਹਿਬ
0: ਜੀ.
1: ਤੇ ਉਹਦੇ ਨਾਲ ਇੱਕ ਮੁੱਠੀ ਭਰ 5-7-10 ਹੋਣਗੇ. ਉਹਨਾਂ ਦੇ ਅੰਕੜੇ ਉਹਨਾਂ ਨੇ ਨਹੀਂ ਦਿੱਤੇ ਜਿਹੜੇ ਖਾਕ ਸਾਹਿਬ ਜੀ 70 ਸਾਲ ਤੋਂ ਵੀ ਉੱਪਰ ਦੇ ਬਜ਼ੁਰਗ ਸੀਗੇ. ਸੋ ਇਹਨਾਂ ਨੂੰ ਉਹਨਾਂ ਨੇ ਫੜਿਆ ਤੇ 2 ਕੁ ਮੌਤਾਂ ਵੀ ਹੋਈਆਂ ਖਾਕ ਸਾਹਿਬ ਜੀ. ਆਪਾਂ ਨੂੰ ਇਹ ਵੀ ਪਤਾ ਆ ਕਿ ਕਿੱਦਾਂ ਉਹ ਏਜੰਟਾਂ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਦੋ ਦੇ, ਇੱਕ ਤੇ ਉਹ ਮੁੰਡਾ ਯੰਗ ਸੀ ਤੇ ਦੂਸਰੀ ਉਹ ਲੜਕੀ ਸੀਗੀ, ਤੇ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਆਇਸ਼ ਏਜੰਟ ਨੇ ਗੋਲੀਆਂ ਨਾਲ ਮਾਰ ਦਿੱਤਾ ਸੀ ਅਤੇ ਉਹਨਾਂ ਉਪਰ ਐਵੇਂ ਦੋਸ਼ ਮਗਰਵਾਣੀ ਲਾ ਦਿੱਤੇ ਸੀਗੇ. ਤੇ ਇਹ ਸੀਗੀ ਖਬਰ ਖਾਕ ਸਾਹਿਬ ਜੀ. ਇਹਦੇ ਨਾਲ ਅਗਲੀ ਜਿਹੜੀ ਖਬਰ ਹੈਗੀ ਆ,
0: ਇਹ ਖਬਰ ਮੇਰੇ ਕੋਲ ਵੀ ਛੋਟੀ ਜਿਹੀ ਆ, ਮੈਂ ਕਰ ਦਵਾਂ
1: ਜੀ.
0: ਅਮੇਰਿਕਾ ਦੀ ਗੱਲ ਹੈ, ਮੈਨੂੰ ਐਗਜੈਕਟਲੀ ਕਿਹੜੇ ਸੂਬੇ ਦੀ ਗੱਲ ਹੈ. ਲੇਡੀ ਨੇ ਨਾ ਆਪਣਾ ਰੂਫ ਪਾਉਣਾ ਸੀ ਨਵਾਂ, ਤੇ ਉਹਨੇ ਕਿਸੇ ਕਮਿਊਨਿਟੀ ਨਾਲ, ਸਪੈਨਿਸ਼ ਕਮਿਊਨਿਟੀ ਦੇ ਨਾਲ ਜਾਂ ਕਿਸੇ ਨਾਲ ਵੀ ਉਹਨੇ ਗੱਲਬਾਤ ਕੀਤੀ, ਤੇ ਉਹਨਾਂ ਨੇ ਦੱਸਿਆ $10,000. ਉਹ ਜਦੋਂ ਸਾਰਾ ਕੁਛ ਪੈ ਗਿਆ, ਹਜੇ ਵਿਚਾਲੇ ਥੋੜਾ ਜਿਹਾ ਰਹਿੰਦਾ ਸੀ, ਤੇ ਉਹ ਜਨਾਨੀ ਨੇ ਆਇਸ ਨੂੰ ਕਾਲ ਕਰਤੀ ਕਿ ਇੱਥੇ ਲੀਗਲ ਬੰਦੇ ਕੰਮ ਕਰਦੇ, ਇਹਨਾਂ ਨੂੰ ਆ ਕੇ ਫੜ ਲਓ.
1: ਬਿਲਕੁਲ ਬਿਲਕੁਲ ਬਿਲਕੁਲ,
0: ਸਾਰਿਆਂ ਨੂੰ ਉਹਨਾਂ ਨੇ ਆਪਣੇ ਜਿਹੜੇ ਹੁੰਦੇ ਆ ਥੋੜਾ ਸੈਣੀ ਜੋ ਵੀ ਸਮਾਨ ਹੁੰਦਾ ਉਹ ਵੀ ਨੀ ਚੱਕਣ ਦਿੱਤਾ, ਚੱਕ ਕੇ ਲੈ ਗਏ. ਪਰ ਬਾਅਦ ਦੇ ਵਿਚ ਪ੍ਰੈਸ਼ਰ ਪਿਆ ਵਾ ਲੋਕਾਂ ਦਾ, ਤੇ ਉਹ ਜਨਾਨੀ ਵੀ ਅਰੈਸਟ ਹੋ ਗਈ ਆ. ਮਤਲਬ ਇਹੋ ਜਿਹੇ ਘਟੀਆ ਲੋਕ ਵੀ ਹੈਗੇ ਜੀ.
1: ਬਿਲਕੁਲ ਖਾਕਸਾ ਜੀ, ਬਿਲਕੁਲ ਬਿਲਕੁਲ.
0: ਬੋਲ ਰਹੀ ਆ ਉੱਚੀ ਉੱਚੀ, ਲੋਕ ਇੱਥੇ ਕੱਢਾ ਵੀ ਦਿਸ ਦੈਟ ਸੋ ਮਚ, ਮਤਲਬ
1: ਬਕਵਾਸ
0: ਬਕਵਾਸ ਲੋਕ ਵੀ ਹੈਗੇ ਆ.
1: ਹਾਂਜੀ, ਇਹਨੂੰ ਖਾਕ ਸਾਹਿਬ ਜੀ ਉਹ ਵਾਈਟ ਕੈਰਨ ਵੀ ਕਹਿੰਦੇ ਇਹਨੂੰ. ਪਿੱਛੇ ਜਿਹਾ ਚੱਲਿਆ ਸੀ ਨਾ ਉਹ ਵਾਈਟ ਕੈਰਨ ਨਾਮ, ਉਹਨਾਂ ਨੇ ਇਹਦਾ ਜੋੜਤਾ ਸੀ ਕੈਰਨ ਦੇ ਨਾਲ. ਹਾਂਜੀ, ਤੇ ਅਗਲੀ ਖਬਰ ਆ ਖਾਕ ਸਾਹਿਬ ਜੀ, ਦੇਖੋ ਜਿਹੜੀਆਂ ਕੰਪਨੀਆਂ ਵਾਲੇ ਪੈਸਾ ਕਿੱਦਾਂ, ਖਾਸ ਕਰਕੇ ਜਿਹੜੇ ਆਹ ਖਾਕ ਸਾਹਿਬ ਜੀ ਪੰਜਾਬੀ ਚ ਮੇਰਾ ਖਿਆਲ ਸੱਟਾ ਕਹਿੰਦੇ ਆ, ਸੱਟਾ ਲਾਉਣਾ, ਜਿਹੜੀਆਂ ਇੱਥੇ ਆਪਣੇ ਆਹ ਜਿਹੜੇ ਕੀ ਇਹਨੂੰ ਕਹਿੰਦੇ ਆ, ਨਹੀਂ ਆਹ ਜਿਹੜੇ ਆਪਣੇ ਡੋ ਜੋਨ ਵਗੈਰਾ ਆ ਜਾਂਦਾ ਸੀ ਉਹ ਆਪਣੇ ਉਹ ਨੀ ਹੁੰਦਾ ਚਾਰਟ ਜਾ, ਕੀ ਉਹਦਾ ਮੇਰੇ ਹੁਣ ਦਿਮਾਗ ਚ ਨਾਂ ਨਹੀਂ ਆ ਰਿਹਾ.
0: ਅੱਛਾ, ਉਹ ਜਿਹੜਾ ਖੇਲਦੇ ਹੁੰਦੇ ਘੋੜੇ ਘੋੜੇ ਘੋੜੇ, ਅੱਛਾ ਠੀਕ.
1: ਨਹੀਂ ਨਹੀਂ ਖਾਕ ਸਾਹਿਬ ਜੀ, ਉਹ ਜਿਹੜੀ ਰੋਜ਼ ਦੀ ਰੋਜ਼ ਰਿਪੋਰਟ ਨੀ ਆਉਂਦੀ, ਉਹ ਡੋਜੋ ਇੰਡਸਟਰੀ ਜਿਹੜੇ ਇੰਨਾ ਉੱਪਰ ਚਲ ਗਿਆ ਥੱਲੇ ਚਲ ਗਿਆ, ਇੰਨਾ ਆਹ ਹੋ ਗਿਆ ਆਹ ਹੋ ਗਿਆ ਆਹ ਹੋ ਗਿਆ, ਉਹਦੀ ਗੱਲ ਕਰ ਰਿਹਾ ਮੈਂ, ਤੇ ਉਹ ਮੇਰੇ ਦਿਮਾਗ ਚ ਹੁਣ ਨਾਂ ਨੀ ਆ ਰਿਹਾ ਉਹਦਾ. ਤੇ ਇਹਦੇ ਵਿਚੋਂ ਡੋਜੋ ਡੋ ਹੈਗਾ ਜਿਹੜਾ ਖਾਕ ਸਾਹਿਬ ਜੀ, ਉਹਦੇ ਜਿਹੜੇ ਆ 1000 ਪੁਆਇੰਟ ਉਹਨੇ ਦੇਖੋ ਗੇਨ ਕਰ ਲਿਆ. ਕਿਉਂ ਕੀਤਾ ਉਹਨਾਂ ਨੇ? ਸਿਰਫ ਇਸ ਕਰਕੇ ਕਿ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਉਹ ਲੜਾਈ ਬੰਦ ਕਰਨ ਵਾਸਤੇ ਕੋਈ ਨਾ ਕੋਈ ਰਾਹ ਲੱਭ ਰਿਹਾ. ਜਦੋਂ ਇੰਨੀ ਗੱਲ ਉਹਦੇ ਮੂੰਹ ਚੋਂ ਨਿਕਲੀ, ਉਹਦਾ 1000 ਪੁਆਇੰਟ ਉੱਤੇ ਚਲੇ ਗਿਆ. ਹਾਂ ਦੇਖੋ ਇਹਦੇ ਸਾਰੇ ਦੇ ਪਿੱਛੇ ਰਾਜ ਕੀ ਆ ਖਾਕ ਸਾਹਿਬ ਜੀ?
0: ਬਿਲਕੁਲ ਜੀ,
1: ਜਿਹਦੇ ਕੋਲ ਉਸ ਤੋਂ ਪਹਿਲਾਂ ਖਰੀਦੇ ਹੋਏ ਸ਼ੇਅਰ ਸੀਗੇ, ਸਟਾਕ ਮਾਰਕੀਟ ਉਹਨੂੰ ਕਹਿੰਦੇ ਆ, ਮੇਰੇ ਆ ਗਿਆ ਉਹ ਦਿਮਾਗ, ਸਟਾਕ ਮਾਰਕੀਟ ਆ ਜਿਹੜੀ. ਹੁਣ ਖਾਕ ਸਾਹਿਬ ਜੀ ਜਦੋਂ 1000 ਉੱਤੇ ਚਲ ਗਈ, ਤੇ ਜਿਹਦਾ ਫਰਜ਼ ਕਰ ਲਓ 1 ਰੁਪਈਏ ਦਾ, ਉਹਦਾ ਤਾਂ 50-60 ਹੋ ਜਾਣੇ ਆ ਰੁਪਈਏ, 1 ਦੇ ਬਣ ਜਾਣੇ ਆ ਡਾਲਰ, ਹੈ ਨਾ? ਤੇ ਜੇ ਉਹਦੇ 100 ਸ਼ੇਅਰ ਜਾਂ 1000 ਸ਼ੇਅਰ ਖਰੀਦਿਆ ਹੋਇਆ ਉਹ ਤਾਂ ਬਣ ਗਿਆ.
0: ਬਿਲਕੁਲ.
1: ਤੇ ਉਹਨੇ ਕੀ ਕਰਨਾ? ਉਹਨੇ ਹੁਣ ਮਹਿੰਗੇ ਹੋਏ ਹੋਏ ਤਾਂ ਉਹਨੇ ਵੇਚ ਦੇਣੇ ਆ ਮੁਫ਼ਤ, ਉਹਨੇ ਪੈਸੇ ਆਪਣੇ ਬਾਹਰ ਕੱਢ ਕੇ ਰੱਖ ਲੈਣੇ ਆ, ਜਦੋਂ ਸਸਤੇ ਹੋਣਗੇ ਫੇਰ ਖਰੀਦ ਲੈਣੇ. ਸੋ ਇਹ ਸਾਰਾ ਖਾਕ ਸਾਹਿਬ ਜੀ ਜਿਹੜੀ ਇਹ ਇੱਕ ਗੇਮ ਆ, ਗੇਮ ਨਹੀਂ, ਜਿਹੜੀ ਗੇਮ ਸੀ ਸਾਰੀ ਸਾਜਿਸ਼ ਗੇਮ ਹੁੰਦੀ ਆ, ਜਿਹੜੇ ਉਹ ਲੋਕ ਉਸ ਵਪਾਰ ਦੇ ਵਿੱਚ ਹੈਗੇ ਆ ਉਹਨਾਂ ਦੇ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣਾਇਆ ਹੋਇਆ.
0: ਸੇਮ ਸੇਮ ਥਿੰਗ ਲਾਟਰੀ ਆ ਚੀਮਾ ਸਾਹਿਬ ਜੀ.
1: ਹਾਂ ਬਿਲਕੁਲ ਸੇਮ ਥਿੰਗ ਆ ਜੀ, ਉਹੀ ਚੀਜ਼ ਆ.
0: 1000 ਮਿਲੀਅਨ ਤੇ 100 ਮਿਲੀਅਨ ਤੇ ਇੰਨੇ ਦੇ ਲੈ ਜਾਂਦੇ ਉਹਨੂੰ. ਕਿਉਂ ਨੀ ਜੀ, ਉਹ ਇੰਨੀ ਦੁਨੀਆ ਪਾ ਰਹੀ ਆ, ਉਹ ਨੰਬਰ ਕਿਉਂ ਨੀ ਨਿਕਲਦੇ ਉਹ ਕਿਸੇ ਨਾ ਕਿਸੇ?
1: ਬਿਲਕੁਲ ਬਿਲਕੁਲ, ਨਿਕਲ ਹੀ ਨੀ ਦਿੰਦੇ ਉਹਨਾਂ ਦਾ ਹਫ਼ਤਾ ਵੀ ਉਸ ਤਰ੍ਹਾਂ ਬਣਾਇਆ ਹੁੰਦਾ.
0: ਉਹਦੇ ਤੇ ਇੰਨਾ ਉਹਨਾਂ ਨੇ ਕਰ ਦੇਣਾ ਉੱਪਰ 10 ਮਿਲੀਅਨ, 100 ਮਿਲੀਅਨ, 150 ਮਿਲੀਅਨ, 400 ਮਿਲੀਅਨ, ਉਹਦੇ ਵਿਚੋਂ ਫੇਰ ਜਾ ਕੇ ਜਦੋਂ ਬਹੁਤ ਪੈਸਾ ਇਕੱਠਾ, ਤੈਨੂੰ ਪਤਾ 40% 50% ਇਹਦੇ ਵਿਚ ਟੈਕਸ ਆ
1: ਜਿਹਦਾ? ਹਾਂਜੀ ਹਾਂਜੀ ਬਿਲਕੁਲ ਬਿਲਕੁਲ,
0: ਇਹੀ ਡਰਾਮੇਬਾਜ਼ੀ ਆ,
1: ਸਭ ਡਰਾਮੇਬਾਜ਼ੀ ਆ ਖਾਕ ਸਾਹਿਬ ਜੀ. ਤੇ ਹੁਣ ਇਹ ਜਿਹੜੀ ਆ, ਇਹ ਜਦੋਂ ਉਹਨਾਂ ਨੇ ਸੁਣਿਆ ਇਹ ਸ਼ਬਦ ਕਿ ਟਰੰਪ ਲੜਾਈ ਬੰਦ ਕਰ ਦੇਣੀ ਆ, ਤੇ 1000 ਪੁਆਇੰਟ ਜਿਹੜਾ ਉਹਦਾ ਉੱਪਰ ਚਲ ਗਿਆ ਡੋ ਦਾ, ਤੇ ਹੁਣ ਅੱਗੇ ਇਸ ਤੋਂ ਹੈਗਾ ਕਿ ਮਾੜਾ ਜਿਹਾ ਇਸ਼ਾਰਾ ਹੀ ਕੀਤਾ ਸੀ ਅਜੇ ਟਰੰਪ ਨੇ ਕਿ ਉਹ ਗੱਲ ਉੱਥੇ ਪੁਆਇੰਟ ਉਹਨੇ ਇਹ ਕਿਹਾ ਸੀਗਾ ਕਿ ਮੈਂ ਜਿਹੜੀ ਆ ਸਟੇਟ ਆਫ ਹਰਮੂਸੋ ਕਹਿੰਦਾ ਸੀ ਨਾ ਮੈਂ ਖੋਲਣੀ ਆ ਜਾ ਕੇ ਜ਼ਬਰਦਸਤੀ ਆਪਣੀ ਮਿਲਟਰੀ ਚ ਜਾ ਕੇ ਮੈਂ ਘਲਵਾਉਣੀ ਆ ਉਹ ਤੇ ਫੇਰ ਉਹਨੇ ਕਹਿ ਦਿੱਤਾ ਕੱਲ ਵੀ ਇਹ ਮਾੜੀ ਉਹਦੇ ਮੂੰਹ ਚੋਂ ਗੱਲ ਨਿਕਲੀ ਸੀਗੀ ਕਿ ਮੈਂ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਬਗੈਰ ਵੀ ਜਿਹੜੀ ਆ ਮੈਂ ਲੜਾਈ ਬੰਦ ਕਰਨ ਦੀ ਮੇਰੀ ਇੱਛਾ ਹੈਗੀ ਆ ਕਿ ਮੈਂ ਉੱਥੇ ਜਾ ਕੇ ਕਰਵਾਉਣ ਤੋਂ ਬਿਨਾਂ ਵੀ ਜਿਹੜੀ ਆ ਲੜਾਈ ਬੰਦ ਕਰ ਦਊਗਾ ਤੇ ਇਸ ਇੰਨੇ ਦੇ ਕਾਰਨ ਹੀ ਉਹ ਜਿਹੜਾ ਪੁਆਇੰਟ ਸੀਗਾ ਇਕਦਮ ਹਜ਼ਾਰ ਉੱਤੇ ਚਲੇ ਗਿਆ
0: ਬਿਲਕੁਲ
1: ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਸੋਸ਼ਲ ਮੀਡੀਆ ਉਪਰ ਜਿਹੜਾ ਆ ਉਹ ਪੋਸਟ ਵਿਚ ਲਿਖਿਆ ਕਿ ਸਟੇਟ ਆਫ ਹਰਮੂਸ ਆ ਜਿਹੜੀ ਨੂੰ ਦੁਬਾਰਾ ਖੋਲਣਾ ਦੂਸਰੇ ਦੇਸ਼ਾਂ ਦੀ ਜਿੰਮੇਵਾਰੀ ਹੈ ਉਹ ਜਾਣ ਤੇ ਉਹਨੂੰ ਖੋਲ ਲੈਣ ਕਹਿਣ ਦਾ ਮਤਲਬ ਉਹਨੇ ਕਿਹਾ ਭਾਈ ਭਾਈ ਯੂਰੋਪੀਅਨ ਜਿਹੜੇ ਹੁਣ ਭੁੱਖੇ ਮਰ ਰਹੇ ਆ ਉਹ ਜਾ ਕੇ ਖੋਲਣ ਉਹਨੂੰ ਤੇ ਮੈਂ ਨੀ ਜਾਣਾ ਹਾਂਜੀ ਪਰ ਦੂਸਰੇ ਦੇਸ਼ਾਂ ਲਈ ਕਹਿੰਦਾ ਟਰੰਪ ਸਾਹਿਬ ਤੋਂ ਭਰੋਸਾ ਜਿਹੜਾ ਉਹ ਖਾਕ ਸਾਹਿਬ ਜੀ ਉੱਡ ਗਿਆ ਆ ਟਰੰਪ ਸਾਹਿਬ ਤੋਂ ਯਕੀਨ ਆ ਜਿਹੜਾ ਉਹ ਯੂਰੋਪੀਅਨ ਵੀ ਜਿਹੜੇ ਐਲਾਈ ਸੀਗੇ ਅਮਰੀਕਾ ਦੇ ਉਹਨਾਂ ਦਾ ਵੀ ਯਕੀਨ ਨੀ ਰਿਹਾ ਖਾਕ ਸਾਹਿਬ ਜੀ ਭਰੋਸਾ ਜਿਹੜਾ ਸੀ ਉਹ ਖਤਮ ਹੋ ਗਿਆ ਕਿਉਂਕਿ ਉਹ ਹਰ ਵਕਤ ਆਪਣੇ ਬਿਆਨ ਬਦਲਦਾ ਰਹਿੰਦਾ ਇਹ ਦੇਖੋ ਖਾਕ ਸਾਹਿਬ ਜੀ ਇਸ ਤਰ੍ਹਾਂ ਟਰੰਪ ਸਾਹਿਬ ਤਾਂ ਇਹਨੂੰ ਸਮਝਦੇ ਆ ਚੁਸਤੀ ਮੈਂ ਏਦਾਂ ਕਰਕੇ ਬਹੁਤ ਵੱਡਾ ਵਪਾਰੀ ਆ ਉਹ ਤਾਂ ਕਰ ਰਿਹਾ ਤਾਂ ਪਰ ਜਿਹੜੇ ਦੂਸਰੇ ਪਾਸੇ ਸੁਣ ਰਹੇ ਕੰਨ ਆ ਖਾਕ ਸਾਹਿਬ ਜੀ ਉਹ ਕੀ ਸੋਚਦੇ ਆ ਵੈਲਿਊ ਉਹਦੀ ਹੁੰਦੀ ਆ ਨਾ ਕਿ ਜਿਹਦੇ ਮੂੰਹ ਚੋਂ ਗੱਲ ਨਿਕਲਦੀ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਖਾਸ
0: ਬਿਲਕੁਲ ਸਹੀ ਗੱਲ ਹੈ ਜੀ
1: ਹਾਂਜੀ ਜਿਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਰਹੀ ਆ ਉਹ ਉਹਨੂੰ ਕਿਸ ਪੱਖ ਤੋਂ ਦੇਖਦੇ ਆ ਇਹ ਬਿਆਨ ਤੋਂ ਖਾਕ ਸਾਹਿਬ ਜੀ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਟਰੰਪ ਇਸ ਵਕਤ ਆਫ ਰੈਂਪ ਹੁਣ ਖਾਕ ਸਾਹਿਬ ਜਿਹੜੇ ਲੋਕ ਹੈਗੇ ਅਮਰੀਕਾ ਦੇ ਵਿੱਚ ਪੜ੍ਹੇ ਲਿਖੇ ਜਾਂ ਆਪਾਂ ਡਰਾਈਵਿੰਗ ਕਰਦੇ ਲਾਇਸੈਂਸ ਉਹਨਾਂ ਨੂੰ ਤਾਂ ਪਤਾ ਪਏ ਆਫ ਰੈਂਪ ਕੀ ਹੁੰਦਾ ਜਦੋਂ ਆਪਾਂ ਫ੍ਰੀ ਵੇ ਤੋਂ ਉਤਰੀ ਦਾ ਉਹ ਜਿਹੜੀ ਥੋੜੀ ਜਿਹੀ ਜਗ੍ਹਾ ਹੁੰਦੀ ਆ ਗੱਡੀ ਸਲੋਅ ਕਰਨ ਨੂੰ ਆਫ ਰੈਂਪ ਕਹਿ ਦਿੰਦੇ ਆ ਤੇ ਹੁਣ ਆਪਾਂ ਭਾਰਤੀ ਲੋਕ ਆ ਜਿਹੜੇ ਉਹਨਾਂ ਵਾਸਤੇ ਤਾਂ ਇਹੀ ਕਹਾਂਗੇ ਭਾਈ ਯਾਰ ਸੌਖਾ ਜਿਹਾ ਕੋਈ ਰਾਹ ਲੱਭ ਲਓ ਤੇ ਮੁਸੀਬਤ ਦੇ ਵਿੱਚੋਂ ਨਿਕਲੀਏ ਸੋ ਇਹ ਜਿਹੜੇ ਆ ਟਰੰਪ ਸਾਹਿਬ ਇਸ ਵੇਲੇ ਲੱਭ ਰਹੇ ਆ ਤੇ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਪੋਪ ਲੀਓ ਜਿਹੜੇ ਹੈਗੇ ਆ ਖਾਕ ਸਾਹਿਬ ਜੀ ਇਹ ਦੇਖੋ ਇਹ ਸੀਗੇ ਤਾਂ ਮੇਰਾ ਖਿਆਲ ਇਹ ਅਰਜਨਟੀਨਾ ਚ ਰਹਿੰਦੇ ਸੀਗੇ ਮੇਰਾ ਖਿਆਲ ਆ ਮੈਨੂੰ ਪੱਕਾ ਨੀ ਪਰ ਮੈਨੂੰ ਏਦਾਂ ਲੱਗ ਰਿਹਾ ਵੀ ਅਰਜਨਟੀਨਾ ਚ ਸੀਗੇ ਪਰ ਇਹ ਅਮਰੀਕਨ ਆ ਖਾਕ ਸਾਹਿਬ ਜੀ ਇੱਥੇ ਦੇ ਬਹੁਤ ਇੱਥੇ ਦੇ ਐਜੂਕੇਟਡ ਆ ਹਾਂਜੀ ਤੇ ਇਹ ਪਹਿਲੀ ਵਾਰੀ ਅਮਰੀਕਾ ਦੇ ਧਰਤੀ ਤੇ ਪੈਦਾ ਹੋਣ ਵਾਲਾ ਜਿਹੜਾ ਪੋਪ ਉਹ ਇਟਲੀ ਦੇ ਵਿੱਚ ਜਿਹੜੀ ਹੈਗੀ ਵੈਟੀਕਨ ਸਿਟੀ ਇਹ ਚੁਣੇ ਗਏ ਆ ਪਹਿਲੀ ਵਾਰੀ ਔਰ ਇਹਨਾਂ ਨੇ ਵੀ ਖਾਕ ਸਾਹਿਬ ਜੀ ਆਮ ਕਰਕੇ ਬਹੁਤਾ ਮਤਲਬ ਤੋਲ ਕੇ ਸ਼ਬਦ ਬੋਲਦੇ ਹੁੰਦੇ ਆ ਤੇ ਇਸ ਵਾਰੀ ਇਹਨਾਂ ਨੇ ਇਰਾਨ ਨਾਲ ਜੰਗ ਕਰਨ ਵਾਸਤੇ ਰਾਸਤਾ ਲੱਭਣ ਬਾਰੇ ਟਰੰਪ ਸਾਹਿਬ ਨੂੰ ਤਰੀਦ ਕੀਤੀ ਆ ਕਿ ਪੋਪ ਇਸ ਤਰ੍ਹਾਂ ਦੀਆਂ ਰਾਜਨੀਤਿਕ ਗੱਲਾਂ ਬਾਤਾਂ ਵਿੱਚ ਦਖਲ ਘੱਟ ਵੱਧ ਹੀ ਦਿੰਦੇ ਆ ਇਸ ਵਾਰੀ ਸ਼ਾਇਦ ਪੋਪ ਪਾਸੋਂ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਕੀਤੀ ਜਾ ਰਹੀ ਬਰਬਾਦੀ ਹਜ਼ਮ ਨਹੀਂ ਕਰ ਹੋਈ ਤੇ ਪੋਪ ਵੀ ਉਹਨੇ ਕਿਹਾ ਕਿ ਉਸ ਨੇ ਸੁਣਿਆ ਹੈ ਕਿ ਟਰੰਪ ਲੜਾਈ ਬੰਦ ਕਰਨੀ ਚਾਹੁੰਦਾ ਹੈ ਮੈਨੂੰ ਆਸ ਹੈ ਟਰੰਪ ਚਾਹੁੰਦਾ ਹੈ ਕਿ ਲੜਾਈ ਬੰਦ ਹੋ ਜਾਵੇ ਉਸ ਨੂੰ ਇਹੀ ਤਕੀਦ ਹੈ ਜਿਹੜੀ ਮੈਂ ਕਰਦਾ ਕਿ ਮੈਂ ਆਸ ਪਾਸ ਮੇਰੇ ਆਸ ਪਾਸ ਮੈਨੂੰ ਕੋਈ ਨਾ ਕੋਈ ਰਾਸਤਾ ਜਿਹੜਾ ਉਹ ਲੱਭ ਹੀ ਲਵੇਗਾ ਮੈਨੂੰ ਆਸ ਆ ਪੋਪ ਸਾਹਿਬ ਨੇ ਕਿਹਾ ਮੈਨੂੰ ਆਸ ਆ ਕਿ ਟਰੰਪ ਸਾਹਿਬ ਨੇ ਕੋਈ ਨਾ ਕੋਈ ਰਾਹ ਲੱਭ ਹੀ ਲੈਣਾ ਜਦੋਂ ਉਹਨਾਂ ਦੀ ਕੋਸ਼ਿਸ਼ ਆ ਜਿਹੜੀ ਲੜਾਈ ਬੰਦ ਕਰਨ ਵੱਲ ਨੂੰ ਮਤਲਬ ਤੁਰ ਪਈ ਆ ਤੇ ਪੋਪ ਲਈ ਉਹ ਆਪਣੇ ਸ਼ਬਦ ਬਹੁਤ ਸਾਵਧਾਨੀ ਨਾਲ ਚੁਣਦੇ ਹੁੰਦੇ ਆ ਅਤੇ ਉਹ ਵੈਟੀਕਨ ਸਿਟੀ ਦੇ ਪਹਿਲੇ ਪੋਪ ਹਨ ਅਤੇ ਜਿਨ੍ਹਾਂ ਨੇ ਸ਼ਾਇਦ ਪਹਿਲੀ ਵਾਰੀ ਸਿੱਧੇ ਸ਼ਬਦਾਂ ਵਿਚ ਟਰੰਪ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਆ ਕਿ ਉਹ ਲੜਾਈ ਬੰਦ ਕਰਨ ਦੇ ਹੱਕ ਦੇ ਵਿਚ ਹੈਗੇ ਆ ਤੇ ਟਰੰਪ ਸਾਹਿਬ ਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਆ ਸੋ ਖਾਕ ਸਾਹਿਬ ਜੀ ਸਾਰਾ ਯੂਰਪ ਤੇ ਸਾਰਾ ਏਸ਼ੀਆ ਜਿਹੜਾ ਹੈਗਾ ਉਹ ਤਰਾਂ ਤਰਾਂ ਕਰ ਰਿਹਾ ਕਿਉਂਕਿ ਨਾ ਤਾਂ ਉੱਥੇ ਬਹੁਤੇ ਦੇਸ਼ਾਂ ਦੇ ਵਿਚ ਤਾਂ ਖਾਕ ਸਾਹਿਬ ਜਿਹੜੀ ਆਪਣੇ ਸਿਲੰਡਰ ਗਏ ਸੀ ਉੱਥੇ ਏਰੀਆ ਦੇ ਮਿਲਦੇ ਆ
0: ਸਰੋਤਿਓ ਤੁਹਾਡਾ ਵੀ ਬਹੁਤ ਧੰਨਵਾਦ ਸ਼ੁਕਰੀਆ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ
2: ਚੀਮਾ ਸਾਹਿਬ ਨੂੰ ਭੇਜੋ ਇੱਕ ਵਾਰ ਹੈਰਾਨ ਉੱਥੇ
1: ਜਾਇਆ ਉੱਥੇ ਡਾਕਟਰ ਸਾਹਿਬ ਪਹਿਲਾਂ ਹੀ ਜਾਇਆ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਹਾਂਜੀ ਹਾਂਜੀ ਸਾਲ ਕਰਿਆ ਉੱਥੇ ਬਾਰਸੀ ਬੁਰਸੀ ਕਾਟਾ ਵਾਲਾ ਕਰ ਲੈਣਾ ਥੋੜਾ ਬਹੁਤਾ
0: ਡਾਕਟਰ ਸਾਹਿਬ ਪਹੁੰਚ ਗਏ ਜੀ ਆਪਾਂ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈਏ ਸਾਰੇ ਵੀਰ ਭੈਣ ਭਰਾ ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਰੋਜ਼ ਸਾਡੇ ਨਾਲ ਸਾਂਝੀਆਂ ਕਰਦੇ ਨੇ ਤੇ ਸੱਤੇ ਦਿਨ ਉਹ ਤਕਰੀਬਨ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਤਿੰਨ ਤਿੰਨ ਪ੍ਰੋਗਰਾਮ ਕਰਨੇ ਇਸ ਉਮਰ ਚ ਵੀ ਆ ਕੇ ਤਾਂ ਕਿ ਸਾਡੇ ਸਰੋਤਿਆਂ ਤੱਕ ਜੋ ਉਹਨਾਂ ਦੇ ਕੋਲ ਹੈਗਾ ਜੋ ਉਹਨਾਂ ਨੇ ਐਕਸਪੀਰੀਅੰਸ ਇੰਨੇ ਸਾਲਾਂ ਦੇ ਵਿੱਚ ਕੱਢਿਆ ਉਹ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਕੱਲ ਨੂੰ ਕਿਸੇ ਨੂੰ ਵੀ ਕੋਈ ਮਸਲਾ ਹੋਵੇ ਜੇ ਤੁਸੀਂ ਇਹ ਕਥਾ ਰੋਜ਼ ਸੁਣ ਲਓ ਨਾ ਦੋਸਤੋ ਜਿੰਨੀਆਂ ਸ਼ਾਇਦ ਅਸੀਂ ਤਿੰਨ ਕੁ ਸਾਲ ਤੋਂ ਲੱਗੇ ਹਾਂ ਜੀ ਢਾਈ ਤਿੰਨ ਸਾਲ ਤੋਂ ਜਿੱਥੋਂ ਤੱਕ ਡਾਕਟਰ ਸਾਹਿਬ ਨੇ ਬਹੁਤ ਕੁਛ ਦੱਸ ਚੁੱਕੇ ਆ ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਡਾਕਟਰ ਬਣ ਗਏ ਆ ਆਲਰੇਡੀ
1: ਹਾਂਜੀ ਹਾਂਜੀ ਮੈਂ ਕਰ ਲਿਆ ਤਾਂ ਹੀ ਮੈਂ ਡਾਕਟਰ ਸਾਹਿਬ ਨੂੰ ਕਾਲ ਕਰਨ ਹਟ ਗਿਆ ਕਿ ਇਹਨਾਂ ਤੋਂ ਦਵਾਈ ਦੁਵਾਈ ਲਿਆਈ ਦੀ ਸੀ ਹੁਣ
0: ਤੇ ਫਿਰ ਇਸ ਪ੍ਰੋਗਰਾਮ ਨੂੰ ਸੁਣਿਆ ਕਰੋ ਇਹ ਬੜੇ ਇੰਪੋਰਟੈਂਟ ਪ੍ਰੋਗਰਾਮ ਆ ਤੇ ਬਾਕੀ ਸਾਡੀਆਂ ਖਬਰਾਂ ਤੇ ਤੁਸੀਂ ਇਧਰ ਉਧਰੋਂ ਵੀ ਦੇਖ ਲੈਣੇ ਪਰ ਇਹ ਚੀਜ਼ਾਂ ਕਿਤੇ ਨਹੀਂ ਮਿਲਣੀਆਂ ਰਲ ਮਿਲ ਕੇ ਤੁਸੀਂ ਆਓ ਸਾਰੇ ਜਣੇ ਇਸ ਪ੍ਰੋਗਰਾਮ
2: ਬੋਰਡ ਆਫ ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਦਾ ਮੈਂ ਹਜੇ ਵੀ ਡਾਇਰੈਕਟਰ ਹਾਂ
0: ਜੀ
1: ਜੀ
2: ਇਹਨਾਂ ਨੂੰ ਕਹੋ ਵੀ ਇਮਤਿਹਾਨ ਦੇ ਕੇ ਤੇ ਡਾਕਟਰ ਦਾ ਸਰਟੀਫਿਕੇਟ ਵੀ ਲੈ ਲੈਣ
1: ਹਾਂਜੀ ਹਾਂਜੀ ਉਹ ਮੈਂ ਲੈ ਲੂੰ ਸਾਡੇ ਕੋਲ ਆ ਕੇ ਮਿਹਨਤ ਕਰ ਲਵਾਂਗੇ ਜੀ ਸਾਥੋਂ ਲੈ ਲਵਾਂਗੇ ਉਹ ਜਾਣ ਲਿਖੀ ਲੋ
0: ਤੁਸੀਂ ਸਟੱਡੀ ਕਰੋ ਤੇ ਆਜੋ ਡਾਕਟਰ ਸਾਹਿਬ ਤੁਹਾਨੂੰ ਜਿਹੜੇ ਚੀਜ਼ਾਂ ਦੀ ਤੁਹਾਨੂੰ ਘਾਟ ਹੈਗੀ ਆ ਦੱਸ ਦੇਣਗੇ ਤੇ ਤੁਹਾਨੂੰ ਬਿਲਕੁਲ ਸਰਟੀਫਿਕੇਟ ਮਿਲ ਸਕਦਾ ਜੀ ਇਹ ਚੀਜ਼ਾਂ ਸੁਣ ਕੇ ਹੀ ਤੁਸੀਂ ਡਾਕਟਰ ਬਣ ਸਕਦੇ ਹੋ ਜੀ
1: ਬਿਲਕੁਲ ਬਿਲਕੁਲ ਜੀ ਡਾਕਟਰ ਸਾਹਿਬ ਵੀ ਇੱਦਾਂ ਹੀ ਬਣੇ ਆ ਜੀ ਇਹ ਵੀ ਉਹ ਪ੍ਰੋਫੈਸਰਾਂ ਕੋਲੋਂ ਸੁਣ ਕੇ ਹੀ ਕੁਛ ਆਪਣੀ ਮਗਰੋਂ ਖੋਜ ਕਰ ਲਈ ਇਸੇ ਤਰ੍ਹਾਂ ਬਣੇ ਆ ਆਪਾਂ ਵੀ ਬਣੇ ਲੱਗਦੇ ਜੇ ਰੋਜ਼ ਸੁਣਾਂਗੇ ਤਾਂ
0: ਬਿਲਕੁਲ ਜੀ ਆਓ ਡਾਕਟਰ ਸਤਿ ਸ੍ਰੀ ਅਕਾਲ ਜੀ
2: ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰਦੇ ਹੋਇਆ ਹੁਣ ਇਸ ਗੱਲ ਤੇ ਪਹੁੰਚ ਗਿਆ ਕਿ ਜੇ ਸਰੀਰ ਕੰਪਲੀਟ ਹੋ ਗਿਆ ਆ ਤੇ ਸਰੀਰ ਕੰਪਲੀਟ ਹੋਣ ਤੋਂ ਬਾਅਦ ਫਿਰ ਇਹਦੇ ਅਲੱਗ ਅਲੱਗ ਅੰਗ ਜਿਹੜੇ ਅੰਦਰ ਦੇ ਹਨ ਹੁਣ ਅੰਦਰ ਤੇ ਅਸੀਂ ਝਾਤੀ ਨਹੀਂ ਮਾਰ ਸਕਦੇ ਬੇਸ਼ੱਕ ਇਸ ਵੇਲੇ ਦੀ ਟੈਕਨਾਲੋਜੀ ਇੰਨੀ ਹੋ ਗਈ ਕਿ ਅਸੀਂ ਅੰਦਰ ਝਾਤੀ ਮਾਰ ਯੋਗ ਹੋ ਗਏ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਾਡੇ ਕੋਲ ਇਹੋ ਜਿਹੀ ਟੈਕਨੀਕ ਆ ਗਈ ਆ ਕਿ ਅਸੀਂ ਝਾਤੀ ਮਾਰਦੇ ਹਾਂ ਐਂਡੋਸਕੋਪੀ ਕਰਦੇ ਹਾਂ ਪ੍ਰੋਕਟੋਸਕੋਪੀ ਕਰਦੇ ਹਾਂ ਹੋਰ ਬਹੁਤ ਕੁਛ ਐਸਾ ਐਕਸਰੇ ਹੈ ECG ਹੈ ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਹਨ ਕਿ ਅਸੀਂ ਅੰਦਰ ਦੇਖ ਰਹੇ ਹਾਂ
1: ਡਾਕਟਰ ਸਾਹਿਬ ਮੈਨੂੰ ਮਿੰਟ ਕੁ ਮੈਨੂੰ ਦਿਓ ਮੈਂ ਤੁਹਾਡੀ ਟਾਈਮ ਚੋ ਮਿੰਟ ਕੁ ਜਿਹੜਾ ਚੋਰੀ ਕਰਨਾ ਉਹ ਇੱਦਾਂ ਆ ਭਾਈ ਚੋਰੀ ਵੀ ਨੀ ਸਾਥੋਂ ਖੋਹ ਹੀ ਲੈਣਾ ਉਹ ਇਸ ਤਰ੍ਹਾਂ ਆ ਡਾਕਟਰ ਸਾਹਿਬ ਅੱਜ ਤਿਕਰ ਵੀ ਹੁਣ ਕੀ ਹੋ ਰਿਹਾ ਆ ਇੱਕ ਅਮਰੀਕਾ ਦੇ ਵਿੱਚ ਧਰਮ ਵਰਤੀ ਜਾਂਦੀ ਆ ਉਹਨੂੰ ਕਹਿੰਦੇ ਆ ਡੰਮ ਯੂ ਡਾਊਨ ਡਾਕਟਰ ਸਾਹਿਬ ਉਹ ਟਰਮ ਹੈਗੀ ਆ ਗੋਰਿਆਂ ਦੀ ਉਹ ਕਹਿੰਦੇ ਡੰਮ ਯੂ ਡਾਊਨ ਮਤਲਬ ਤੁਹਾਨੂੰ ਤੁਹਾਡੇ ਕੋਲ ਜਿਹੜਾ ਗਿਆਨ ਆ ਉਹ ਖੋਹ ਲੈਣਾ ਤੁਹਾਨੂੰ ਮੂਰਖ ਬਣਾ ਦੇਣਾ ਤੇ ਤੁਹਾਨੂੰ ਆਪਣੇ ਝਾਂਸੇ ਦੇ ਵਿੱਚ ਵਸਾ ਲੈਣਾ ਅਮਰੀਕਾ ਦਾ ਜਿਹੜਾ ਅੱਜ ਕੱਲ ਦਾ ਮੈਂ ਸਿਸਟਮ ਸਮਝਦਾ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਹੈਗਾ ਆ ਉਹਨਾਂ ਨੇ ਜਿਹੜੇ ਸਾਡੇ ਡਾਕਟਰ ਨਵੇਂ ਬਣ ਰਹੇ ਆ ਉਹਨਾਂ ਨੂੰ ਇੰਨਾ ਅਗਿਆਨਤਾ ਪਿੱਛੇ ਲਾਤਾ ਕਿ ਉਹ ਟੈਸਟ ਕਰਨ ਤੋਂ ਬਿਨਾਂ ਤੁਹਾਨੂੰ ਲੈਬ ਦੇ ਵਿੱਚ ਐਕਸਰੇ CT ਸਕੈਨਿੰਗ ਤੋਂ ਬਿਨਾਂ ਉਹ ਦੱਸ ਹੀ ਨਹੀਂ ਸਕਦੇ ਕਿ ਤੁਹਾਡੇ ਅੰਦਰ ਕੀ ਆ ਔਰ ਜਿਹੜੇ ਕੋਲ ਜਿਹੜੀ ਵਿਦਿਆ ਹੈਗੀ ਆ ਉਹ ਜਿਹੜੀ ਵਿਦਿਆ ਪੁਰਾਣੀ ਸੀਗੀ ਡਾਕਟਰ ਸਾਹਿਬ ਉਹ ਤਾਂ ਤੁਰੇ ਜਾਂਦੇ ਨੂੰ ਦੱਸ ਦਿੰਦੇ ਸੀ ਕਿ ਇਸ ਬੰਦੇ ਨੂੰ ਆਹ ਬਿਮਾਰੀ ਆ
2: ਜੀ ਹੁਣ ਮੈਡੀਕਲ ਸਾਇੰਸ ਟਰੈਕ ਬਦਲ ਗਈ ਹੈ ਹਾਂਜੀ ਕੁਛ ਇਸ ਤਰ੍ਹਾਂ ਹੋ ਗਿਆ ਭਾਈ ਸਾਡੇ 21ਵੀਂ ਸਦੀ ਦੇ ਲੋਕ ਜਿਹੜੇ ਨੇ ਨਾ ਉਹ ਭਾਲਦੇ ਨੇ ਯਾਰ ਤੂੰ ਜਿਹੜੀ ਗੱਲ ਕਰ ਰਿਹਾ ਉਹਦਾ ਸਬੂਤ ਕੀ ਆ
1: ਹਾਂਜੀ ਹਾਂਜੀ
2: ਫਿਜ਼ੀਕਲ ਸਬੂਤ ਭਾਲਦੇ ਤੇ ਫਿਜ਼ੀਕਲ ਸਬੂਤ ਜਿਹੜਾ ਆ ਮੈਂ ਹੁਣ ਨਬਜ਼ ਫੜ ਕੇ ਤੇ ਤੁਹਾਨੂੰ ਇਹ ਦੱਸ ਦੇਣਾ ਕਿ ਤੁਹਾਨੂੰ ਕਫ ਦੀਆਂ ਬਿਮਾਰੀਆਂ ਨੇ ਔਰ ਕਫ ਦੀਆਂ ਬਿਮਾਰੀਆਂ ਚ ਕੀ ਹੋ ਸਕਦਾ ਮੈਂ ਡਿਟੇਲ ਦੱਸ ਸਕਦਾ ਹਾਂ
1: ਬਿਲਕੁਲ
2: ਬਿਮਾਰੀਆਂ ਕਿਹੜੀਆਂ ਕਿਹੜੀਆਂ ਨੇ ਤੁਹਾਨੂੰ ਕੀ ਹੋ ਸਕਦਾ ਆ ਮੈਂ ਨਿਸ਼ਾਨੀਆਂ ਦੱਸ ਸਕਦਾ ਹਾਂ ਤੇ ਹੋਰ ਨਿਸ਼ਾਨੀਆਂ ਲੱਭ ਕੇ ਮੈਂ ਕਹਿ ਸਕਦਾ ਹਾਂ ਕਿ ਵੀ ਤੁਹਾਡੇ ਫਲਾਣੇ ਸਾਡੇ ਨੁਕਸ ਆ
1: ਬਿਲਕੁਲ ਬਿਲਕੁਲ
2: ਐਵੇਂ ਗੱਲਾਂ ਹੀ ਕਰੀ ਜਾ ਰਿਹਾ ਦਾ ਸਬੂਤ ਕੀ ਆ
1: ਹਾਂਜੀ ਹਾਂਜੀ
2: ਸੋ ਅਸੀਂ ਸਬੂਤ ਭਾਲਣ ਦੇ ਕਰਕੇ ਇਹਨਾਂ ਗੱਲਾਂ ਤੋਂ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ
1: ਬਿਲਕੁਲ
2: ਅਸਲ ਦੇ ਵਿੱਚ ਸਾਡੇ ਕੋਲ ਪਹਿਲਾ ਮੈਪ ਰੋਡ ਜਿਹੜੀ ਸੀ ਉਹ ਇਹੀ ਸੀਗਾ ਇਹੀ ਮੈਪ ਸੀਗਾ ਤੇ ਅਸੀਂ ਇਸ ਮੈਪ ਨੂੰ ਵੈਰੀਫਾਈ ਕਰਨ ਵਾਸਤੇ ਉੱਤਰ ਦੀ ਪੜਤਾਲ ਕਰਨ ਵਾਸਤੇ ਇਹ ਬੇਸਿਕਲੀ ਜਿੰਨੀਆਂ ਵੀ ਟੈਕਨੀਕਸ ਨਿਕਲੀਆਂ ਨੇ ਨਾ, ਇਹ ਸਾਰੀਆਂ ਅਸੀਂ ਉੱਤਰ ਦੀ ਪੜਤਾਲ ਸਮਝਦੇ ਹਾਂ ਕਿ ਜੋ ਅਸੀਂ ਸਮਝਦੇ ਹਾਂ ਕਲੀਨਿਕਲ ਡਾਇਗਨੋਸਿਸ ਦੇ ਤੌਰ ਤੇ ਉਹਦੀ ਅਸੀਂ ਉੱਤਰ ਦੀ ਪੜਤਾਲ ਕਰ ਰਹੇ ਹਾਂ। ਔਰ ਉਸ ਉੱਤਰ ਦੀ ਪੜਤਾਲ ਨੂੰ ਹੁਣ ਅਸੀਂ ਇੰਨਾ ਪ੍ਰੈਫਰੈਂਸ ਦੇ ਦਿੱਤਾ ਕਿ ਉੱਤਰ ਤੇ ਪਿੱਛੇ ਰਹਿ ਗਿਆ।
1: ਬਿਲਕੁਲ,
2: ਉਸ ਹਾਲਾਤ ਨੂੰ ਤੁਸੀਂ ਛੱਡ ਹੀ ਦਿੱਤਾ ਵੀ ਪੜਤਾਲ ਕਿਹਦੀ ਕਰਦੇ ਆ ਨਾ।
1: ਬਿਲਕੁਲ ਬਿਲਕੁਲ,
2: ਜੋ ਦਿਸਿਆ ਉਹੀ ਮੰਨਾਂਗੇ।
1: ਬਿਲਕੁਲ,
2: ਮੈਡੀਕਲ ਸਾਇੰਸ ਇਸ ਤਰ੍ਹਾਂ ਇਸ ਤਰੀਕੇ ਤੇ ਚੱਲਣੀ ਸ਼ੁਰੂ ਹੋ ਗਈ ਤੇ ਲੋਕਾਂ ਦਾ ਵਿਸ਼ਵਾਸ ਵੀ ਇਸ ਕਰਕੇ ਬਹੁਤਾ ਇਸ ਗੱਲ ਤੋਂ ਬਣਿਆ ਕਿ ਹਰੇਕ ਆਦਮੀ ਚਾਹੁੰਦਾ ਵੀ ਮੈਨੂੰ ਪਤਾ ਲੱਗੇ।
1: ਹਾਂਜੀ,
2: ਕਿੰਨੀ ਵਾਰ ਗੱਲ ਕੀਤੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬਈ ਅਸੀਂ ਬਿਮਾਰੀ ਤਾਂ ਤੁਸੀਂ ਦੱਸ ਰਹੇ ਹੋ ਤੇ ਮੈਨੂੰ ਕੀ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ ਡਾਕਟਰ।
1: ਬਿਲਕੁਲ ਬਿਲਕੁਲ, ਡਾਕਟਰ ਤਾਂ ਨਾ ਹੀ ਦਿੰਦੇ ਹੋ ਬਿਮਾਰੀ ਤਾਂ ਆਪ ਹੀ ਦੱਸਦੇ, ਮੇਰਾ ਕੰਨ ਵੀ ਦੁਖਦਾ, ਮੇਰਾ ਆਪ ਹੀ ਦੁਖਦਾ, ਮੇਰਾ ਆਪ ਹੀ ਦੁਖਦਾ।
2: ਤੂੰ ਜਿਹੜੀ ਗੱਲ ਕਹਿ ਰਿਹਾ ਨਾ ਉਹਦਾ ਨਾਂ ਆ ਹੈਗਾ ਆ।
1: ਬਿਲਕੁਲ,
2: ਸੋ ਨਾਂ ਰੱਖ ਦੇਣਾ ਤੇ ਅਸੀਂ ਬੜੇ ਸੰਤੁਸ਼ਟ ਹੋ ਜਾਣਾ। ਫੇਰ ਉਸ ਨੇ ਇਹਦੀ ਉੱਤਰ ਦੀ ਪੜਤਾਲ ਕਰ ਦੇਣੀ ਆ, ਕਹਿੰਦਾ ਮੈਂ ਤੇਰਾ ਐਕਸਰੇ ਕੀਤਾ ਸੀ ਨਾ, ਮੈਂ ਤੈਨੂੰ ਕਿਹਾ ਸੀਗਾ ਨਮੂਨੀਆ ਹੈਗਾ, ਜਾਂ ਮੈਂ ਕਿਹਾ ਸੀ ਬ੍ਰੌਂਕਾਈਟਿਸ ਹੈਗੀ, ਮੈਂ ਤੈਨੂੰ ਕਿਹਾ ਸੀ ਤੇਰੇ ਕੋਰੋਨਰੀ ਆਰਟਰੀ ਚ ਡਿਫੈਕਟ ਹੈਗਾ, ਮੈਂ ਇਹਦੀ ਪੜਤਾਲ ਕਰ ਰਹੇ ਹਾਂ। ਔਰ ਉਸ ਉੱਤਰ ਦੀ ਪੜਤਾਲ ਨੂੰ ਹੁਣ ਅਸੀਂ ਇੰਨਾ ਪ੍ਰੈਫਰੈਂਸ ਦੇ ਦਿੱਤਾ ਕਿ ਉੱਤਰ ਤੇ ਪਿੱਛੇ ਰਹਿ ਗਿਆ।
1: ਬਿਲਕੁਲ,
2: ਉਸ ਹਾਲਾਤ ਨੂੰ ਤੁਸੀਂ ਛੱਡ ਹੀ ਦਿੱਤਾ ਵੀ ਪੜਤਾਲ ਕਿਹਦੀ ਕਰਦੇ ਆ ਨਾ।
1: ਬਿਲਕੁਲ ਬਿਲਕੁਲ,
2: ਜੋ ਦਿਸਿਆ ਉਹੀ ਮੰਨਾਂਗੇ।
1: ਬਿਲਕੁਲ,
2: ਮੈਡੀਕਲ ਸਾਇੰਸ ਇਸ ਤਰ੍ਹਾਂ ਇਸ ਤਰੀਕੇ ਤੇ ਚੱਲਣੀ ਸ਼ੁਰੂ ਹੋ ਗਈ ਤੇ ਲੋਕਾਂ ਦਾ ਵਿਸ਼ਵਾਸ ਵੀ ਇਸ ਕਰਕੇ ਬਹੁਤਾ ਇਸ ਗੱਲ ਤੋਂ ਬਣਿਆ ਕਿ ਹਰੇਕ ਆਦਮੀ ਚਾਹੁੰਦਾ ਵੀ ਮੈਨੂੰ ਪਤਾ ਲੱਗੇ।
1: ਹਾਂਜੀ,
2: ਕਿੰਨੀ ਵਾਰ ਗੱਲ ਕੀਤੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬਈ ਅਸੀਂ ਬਿਮਾਰੀ ਤਾਂ ਤੁਸੀਂ ਦੱਸ ਰਹੇ ਹੋ ਤੇ ਮੈਨੂੰ ਕੀ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ ਡਾਕਟਰ।
1: ਬਿਲਕੁਲ ਬਿਲਕੁਲ, ਡਾਕਟਰ ਤਾਂ ਨਾ ਹੀ ਦਿੰਦੇ ਹੋ ਬਿਮਾਰੀ ਤਾਂ ਆਪ ਹੀ ਦੱਸਦੇ, ਮੇਰਾ ਕੰਨ ਵੀ ਦੁਖਦਾ, ਮੇਰਾ ਆਪ ਹੀ ਦੁਖਦਾ, ਮੇਰਾ ਆਪ ਹੀ ਦੁਖਦਾ।
2: ਤੂੰ ਜਿਹੜੀ ਗੱਲ ਕਹਿ ਰਿਹਾ ਨਾ ਉਹਦਾ ਨਾਂ ਆ ਹੈਗਾ ਆ।
1: ਬਿਲਕੁਲ,
2: ਸੋ ਨਾਂ ਰੱਖ ਦੇਣਾ ਤੇ ਅਸੀਂ ਬੜੇ ਸੰਤੁਸ਼ਟ ਹੋ ਜਾਣਾ। ਫੇਰ ਉਸ ਨੇ ਇਹਦੀ ਉੱਤਰ ਦੀ ਪੜਤਾਲ ਕਰ ਦੇਣੀ ਆ, ਕਹਿੰਦਾ ਮੈਂ ਤੇਰਾ ਐਕਸਰੇ ਕੀਤਾ ਸੀ ਨਾ, ਮੈਂ ਤੈਨੂੰ ਕਿਹਾ ਸੀਗਾ ਨਮੂਨੀਆ ਹੈਗਾ, ਜਾਂ ਮੈਂ ਕਿਹਾ ਸੀ ਬ੍ਰੌਂਕਾਈਟਿਸ ਹੈਗੀ, ਮੈਂ ਤੈਨੂੰ ਕਿਹਾ ਸੀ ਤੇਰੇ ਕੋਰੋਨਰੀ ਆਰਟਰੀ ਚ ਡਿਫੈਕਟ ਹੈਗਾ, ਮੈਂ ECG ਕੀਤਾ, ਇਹ ਕੁਛ ਆਇਆ ਹੈਗਾ, ਮੇਰੇ ਭਾਵ ਆ ਇਸ

0: ਫਿਕਰ ਹੋ ਰਿਹਾ
1: ਬਿਲਕੁਲ ਬਿਲਕੁਲ ਡਾਕਟਰ ਤਾਂ ਨਾ ਹੀ ਦਿੰਦੇ ਉਹ ਬਿਮਾਰੀ ਦਿੰਦੀ ਆਪ ਹੀ ਦਿੰਦੇ ਮੇਰਾ ਕੰਨ ਵੀ ਦੁਖਦਾ ਮੇਰਾ ਆਪ ਹੀ ਦੁਖਦਾ ਮੇਰਾ ਆਪ ਹੀ ਦੁਖਦਾ
0: ਤੂੰ ਜਿਹੜੀ ਗੱਲ ਕਹਿ ਰਿਹਾ ਨਾ ਉਹਦਾ ਨਾਂ ਆ ਹੈਗਾ ਆ
1: ਬਿਲਕੁਲ
0: ਸੋ ਨਾ ਰੱਖਦੇ ਰਹੇ ਤੇ ਅਸੀਂ ਬੜੇ ਸੰਤੁਸ਼ਟ ਹੋ ਜਾਣਾ ਫੇਰ ਉਸ ਨੇ ਇਹਦੀ ਉੱਤਰ ਦੀ ਪੜਤਾਲ ਕਰ ਦੇਣੀ ਆ ਕਹਿੰਦਾ ਮੈਂ ਤੇਰਾ ਐਕਸਰੇ ਕੀਤਾ ਸੀ ਨਾ ਮੈਂ ਤੈਨੂੰ ਕਿਹਾ ਸੀਗਾ ਨਮੂਨੀਆ ਹੈਗਾ ਜਾਂ ਮੈਂ ਕਿਹਾ ਸੀ ਬ੍ਰੌਂਕਾਈਟਿਸ ਹੈਗੀ ਮੈਂ ਤੈਨੂੰ ਕਿਹਾ ਸੀ ਤੇਰੇ ਕੋਰੋਨਰੀ ਆਰਟਰੀ ਚ ਡਿਫੈਕਟ ਹੈਗਾ ਮੈਂ ECG ਕੀਤਾ ਹੈਗਾ ਇਹ ਕੁਛ ਆਇਆ ਹੈਗਾ ਮੇਰੇ ਭਾਵ ਆ ਤੇ ਇਸ ਕਰਕੇ ਇਹਨਾਂ ਗੱਲਾਂ ਵੱਲੇ ਸਾਡਾ ਝੁਕਾਅ ਜ਼ਿਆਦਾ ਹੋ ਗਿਆ ਮੈਂ ਨੈਗਲੈਕਟ ਨਹੀਂ ਕਰਦਾ ਇਸ ਕਰਕੇ ਕਿ ਠੀਕ ਹੈ ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ ਜੋ ਵੀ ਕੁਝ ਹੈਗਾ ਆ ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ
1: ਬਿਲਕੁਲ
0: ਸਾਇੰਸ ਦੀ ਅਪਰੋਚ ਤੱਕ ਪਹੁੰਚਣ ਤੋਂ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਹਨ ਮੈਂ ਉਹ ਤੁਹਾਨੂੰ ਦੱਸ ਰਿਹਾ ਹਾਂ
1: ਜੀ
0: ਉਹਦੇ ਮੁਤਾਬਕ ਉੱਥੇ ਪਹੁੰਚਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਜਾਂ ਤਾਂ ਸੀਰੀਅਸ ਹੋ ਜਾਂਦੀਆਂ ਨੇ ਤੇ ਜੇ ਤੁਸੀਂ ਜਾਣਦੇ ਹੋ ਤੇ ਉਹ ਹੱਲ ਹੋ ਜਾਂਦੀਆਂ ਨੇ
1: ਜੀ
0: ਇਸ ਕਰਕੇ ਅਸੀਂ ਉਹਨਾਂ ਗੱਲਾਂ ਦੀ ਪੜਤਾਲ ਕਰ ਰਹੇ ਹਾਂ ਉਹਨਾਂ ਗੱਲਾਂ ਦੀ ਸ਼ਨਾਖਤ ਕਰ ਰਹੇ ਹਾਂ ਜਿਹੜੀਆਂ ਆਮ ਤੌਰ ਤੇ ਹਰ ਬੰਦੇ ਨੂੰ ਵੇਖਣ ਵਿੱਚ ਸਾਹਮਣੇ ਦਿਖਾਈ ਦਿੰਦੀਆਂ ਨੇ ਜਿਹਦੇ ਬੇਸ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਬੰਦੇ ਦੇ ਅੰਦਰ ਪੁਰਾਣੇ ਪੁਰਾਣੇ ਥਾਂ ਤੇ ਆ ਨੁਕਸ ਹੋ ਸਕਦਾ ਹੈ ਔਰ ਹੁਣ ਬਰੀਕੀ ਇੰਨੀ ਆ ਗਈ ਕਿ ਅਸੀਂ ਦਾਲ ਦੇ ਵਿੱਚੋਂ ਕੋੜਕੂ ਚੁਗ ਲੈਂਦੇ ਹਾਂ ਸਾਨੂੰ ਪਤਾ ਲੱਗ ਗਿਆ ਰੰਗ ਤਾਂ ਇਹ ਮਾਂ ਦਾ ਕਾਲਾ ਆ ਤੇ ਇਹਦਾ ਵੀ ਕਾਲਾ ਹੀ ਆ ਲੇਕਿਨ ਅਸੀਂ ਕੋੜਕੂ ਚੁਗਣ ਦੇ ਵਿੱਚ ਮਾਹਰ ਹੋ ਗਏ ਹਾਂ ਔਰ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਕਲੀਨਿਕਲ ਡਾਇਗਨੋਸਿਸ ਆਈਡੈਂਟੀਫਿਕੇਸ਼ਨ ਉਸ ਤੋਂ ਬਾਅਦ ਅਸੀਂ ਉਹਦੀ ਵੈਰੀਫਿਕੇਸ਼ਨ ਕਰਦੇ ਹਾਂ ਵੈਰੀਫਿਕੇਸ਼ਨ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਭਈ ਨਹੀਂ ਹੁਣ ਇਹ ਜਿਹੜੀਆਂ ਨਿਸ਼ਾਨੀਆਂ ਨੇ ਨਾ ਇਹ ਪਰਪੱਕ ਨੇ ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ ਸਾਨੂੰ ਨਬਜ਼ ਨੇ ਜੋ ਦੱਸਿਆ ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ ਜੋ ਅੱਖਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸੀਆਂ ਜਾਂ ਹੋਰ ਅਲੱਗ ਅਲੱਗ ਥਾਵਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਨੂੰ ਦਿਸੀਆਂ ਉਹਨਾਂ ਦੀ ਜਦੋਂ ਅਸੀਂ ਉੱਤਰ ਦੀ ਪੜਤਾਲ ਕਰ ਲਈ ਤੇ ਸਾਨੂੰ ਉਹੀ ਰਿਜ਼ਲਟ ਮਿਲਿਆ ਜਿਹੜਾ ਅਸੀਂ ਪਹਿਲਾਂ ਸਮਝਦੇ ਸੀ
1: ਬਿਲਕੁਲ
0: ਔਰ ਮੈਂ ਇਹ ਸਮਝਦਾ ਹਾਂ ਕਿ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਉਹ ਸਾਡੀ ਬੇਸਿਕ ਪਹੁੰਚ ਸੀ ਬੇਸਿਕ ਤੇ ਈਜ਼ੀ ਆਸਾਨੀ ਨਾਲ ਅਸੀਂ ਪਹੁੰਚ ਕਰ ਸਕਦੇ ਸਾਂ ਜਾਣ ਸਕਦੇ ਸਾਂ ਇਸ ਸਰੀਰ ਦੇ ਵਿੱਚ ਕੀ ਨੁਕਸ ਕਿਤੇ ਕਿਤੇ ਹੋ ਸਕਦਾ ਹੈ ਔਰ ਉਸ ਦੇ ਮੁਤਾਬਕ ਅਸੀਂ ਉਪਚਾਰ ਬਜਾਏ ਇਸ ਤੇ ਕਿ ਅੱਜ ਅਸੀਂ ਟੈਸਟ ਕਰਾਉਂਦੇ ਹਾਂ ਤੇ ਤੀਜੇ ਦਿਨ ਸਾਡੇ ਕੋਲ ਰਿਪੋਰਟ ਆਉਂਦੀ ਤੇ ਸਾਡਾ ਇਲਾਜ ਉਦੋਂ ਸ਼ੁਰੂ ਹੋਵੇ ਅਸੀਂ ਜਦੋਂ ਪਹਿਲਾਂ ਜਾਣਦੇ ਹਾਂ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੂੰ ਅਸੀਂ ਪੜ੍ਹ ਲਿਆ ਔਰ ਉਹਨਾਂ ਦੀ ਉੱਤਰ ਦੀ ਪੜਤਾਲ ਪਹਿਲਾਂ ਹੋ ਚੁੱਕੀ ਹੈਗੀ ਹੈ ਉਹਦੇ ਮੁਤਾਬਕ ਜੇ ਅਸੀਂ ਉਦੋਂ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਤੇ ਬਹੁਤ ਸੀਰੀਅਸ ਹਾਲਾਤ ਬਣਨ ਤੋਂ ਅਸੀਂ ਬਚ ਸਕਦੇ ਹਾਂ
1: ਬਿਲਕੁਲ ਬਿਲਕੁਲ
0: ਮੈਂ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਨੂੰ ਇਸ ਲੜੀ ਨੂੰ ਇੱਕ ਥੋੜਾ ਜਿਹਾ ਸ਼ੁਰੂ ਕੀਤਾ ਵੀ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਜਿਹੜੀਆਂ ਸਾਡੀ ਪਹਿਲਾਂ ਬੇਸਿਕ ਸੀਗੀਆਂ ਇਸ ਮੈਡੀਕਲ ਸਾਇੰਸ ਦੇ ਵਿੱਚ ਬੇਸਿਕ ਗੱਲਾਂ ਇਹ ਸੀ ਨਿਸ਼ਾਨੀਆਂ ਵੇਖਦੇ ਸਾਂ ਤੇ ਅਸੀਂ ਆਂਦੇ ਸਾਂ ਇਹਨੂੰ ਇਹ ਹੋ ਗਿਆ ਹਾਂਜੀ ਸੋ ਉਸ ਨੂੰ ਨਾ ਭੁੱਲਦਿਆਂ ਹੋਇਆ ਅਸੀਂ ਪਹਿਲਾਂ ਸਿਰ ਦੀਆਂ ਗੱਲਾਂ ਕਰਦੀਆਂ ਸਾਰੀਆਂ ਕਿ ਸਿਰ ਦੇ ਵਿੱਚ ਜਦੋਂ ਵੀ ਸੱਚ ਚੋਟ ਵਿਕਾਰ ਕੋਈ ਵੀ ਪੈਦਾ ਹੋ ਜਾਵੇ ਖੂਨ ਵਗ ਜਾਵੇ ਪਾਣੀ ਵਗ ਜਾਵੇ ਸੋਜ ਪੈ ਜਾਵੇ ਟਿਊਮਰ ਹੋ ਜਾਵੇ ਤੇ ਸਾਡੇ ਸਾਹਮਣੇ ਕਿਹੜੀਆਂ ਕਿਹੜੀਆਂ ਗੱਲਾਂ ਆਉਣਗੀਆਂ ਉਹਦੀ ਸਾਰੀ ਪੜਤਾਲ ਆਪਾਂ ਇੱਕ ਇੱਕ ਕਰਕੇ ਦੋ ਤਿੰਨ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਬਈ ਜੇ ਆ ਹੋਈ ਤੇ ਆਹ ਗੱਲਾਂ ਤੁਹਾਡੇ ਸਾਹਮਣੇ ਹੋਣਗੀਆਂ ਤੇ ਫੇਰ ਤੁਹਾਨੂੰ ਉੱਤਰ ਦੀ ਪੜਤਾਲ ਕਰਨੀ ਸੌਖੀ ਹੋਜੂਗੀ ਪਰ ਇਲਾਜ ਤੁਸੀਂ ਉਦੋਂ ਹੀ ਸ਼ੁਰੂ ਕਰ ਸਕਦੇ ਹੋ ਜਦੋਂ ਤੁਸੀਂ ਇਹ ਗੱਲਾਂ ਵੇਖਦੇ ਹੋ
1: ਬਿਲਕੁਲ
0: ਇਸ ਕਰਕੇ ਅਸੀਂ ਇਹਨਾਂ ਗੱਲਾਂ ਤੋਂ ਪਹੁੰਚਦੇ ਹੁਣ ਅਸੀਂ ਅੱਜ ਦੂਸਰੇ ਸਟੈਪ ਤੇ ਪਹੁੰਚ ਗਏ ਹਾਂ ਕਿ ਇਸ ਸਿਰ ਨੂੰ ਧੜਦੇ ਨਾਲ ਮਿਲਾਉਣ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਕਹਿੰਦੇ ਨੈਕ ਗਰਦਨ ਔਰ ਗਰਦਨ ਇੱਕ ਐਸਾ ਪਾਸਵੇ ਆ ਐਸਾ ਰਸਤਾ ਕੋਰੀਡੋਰ ਹੈਗਾ ਆ ਜਿਹੜਾ ਸਿਰ ਤੋਂ ਲੈ ਕੇ ਤੇ ਧੜਦੇ ਨਾਲ ਜੋੜਨ ਵਾਸਤੇ ਜਿੰਨੇ ਜਿੰਨੇ ਵੀ ਬਲੱਡ ਵੈਸਲ ਜਿੰਨੀਆਂ ਜਿੰਨੀਆਂ ਵੀ ਹੋਰ ਚੀਜ਼ਾਂ ਅੱਗੇ ਪਿੱਛੇ ਆਉਂਦੀਆਂ ਜਾਂਦੀਆਂ ਨੇ ਉਹਨਾਂ ਸਾਰੀਆਂ ਦਾ ਇੱਕ ਕਾਮਨ ਰਸਤਾ ਹੈਗਾ ਆ ਕੁਛ ਗੱਲਾਂ ਇਸ ਨੈਕ ਦੇ ਵਿੱਚ ਇਹਦੀਆਂ ਆਪਣੀਆਂ ਹੈਗੀਆਂ ਨੇ ਕੁਛ ਗੱਲਾਂ ਕੇਵਲ ਆਵਾਜਾਈ ਵਾਲੀਆਂ ਹੈਗੀਆਂ ਨੇ ਕਿਹੜੀ ਲਾਈਨ ਦੇ ਵਿੱਚ ਕਿਹੜੀ ਟਰੈਕ ਦੇ ਵਿੱਚ ਕਿੱਥੇ ਨੁਕਸ ਪੈ ਗਿਆ ਅਸੀਂ ਟ੍ਰੇਨ ਉਹਦੇ ਥਾਂ ਤੇ ਨਹੀਂ ਭੇਜਣੀ ਅਸੀਂ ਉਹਦਾ ਬਚਾਅ ਕਰਨਾ ਹੈਗਾ ਆ ਇਹ ਜਾਣਨ ਵਾਸਤੇ ਸਾਡੇ ਕੋਲ ਕੁਝ ਇੱਕ ਬਾਹਰੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇਹ ਸਮਝ ਸਕੀਏ ਕਿ ਇਹਦੇ ਪਿੱਛੇ ਅਸਲ ਕਹਾਣੀ ਆ ਤੇ ਇਹਦਾ ਪ੍ਰੀਕੌਸ਼ਨ

0: ਫਿਰ ਹੁਣ ਕਰਨ ਦੀ ਲੋੜ ਹੈ। ਚੁਟਕਲਾ ਤੁਸੀਂ ਉਹ ਸੁਣਿਆ ਹੋਣਾ ਨਾ, ਕਿਸੇ ਦਾ ਊਠ ਦੇ ਗਲ ਚ ਫਸ ਗਿਆ ਖਰਬੂਜਾ, ਤੇ ਕੋਈ ਲਾਲ ਸਿੰਘ ਵਰਗਾ ਸਿਆਣਾ ਆ ਗਿਆ ਤੇ ਉਹਨੇ ਕਿਹਾ ਯਾਰ ਕੋਈ ਗੱਲ ਨੀ ਮੈਂ ਤਾਂ ਠੀਕ ਕਰ ਦਿੰਦਾ ਫਟਾਫਟ, ਤੇ ਉਹਨੇ ਉਹਦੇ ਮੁੱਕੀ ਮਾਰੀ, ਉਹ ਖਰਬੂਜਾ ਟੁੱਟ ਗਿਆ। ਮੁੱਕੀ ਨਾਲ ਬੋਤੇ ਨੂੰ ਕੀ ਫਰਕ ਪੈਣਾ ਸੀਗਾ, ਹਾਂਜੀ ਖਰਬੂਜਾ ਟੁੱਟ ਗਿਆ, ਉਹਨੂੰ ਸਾਹ ਔਖਾ ਹੋਣਾ ਤੇ ਸੌਖਾ ਹੋਣਾ ਸ਼ੁਰੂ ਹੋ ਗਿਆ। ਤੇ ਇਸੇ ਤਰ੍ਹਾਂ ਕਿਸੇ ਦੀ ਮਾਈ ਘਰ ਦੇ ਵਿੱਚ ਉਹਨੂੰ ਗਿੱਲੜ ਹੋ ਗਿਆ, ਪੰਜਾਬੀ ਚ ਗਿੱਲੜ ਨੂੰ ਕਹਿੰਦੇ ਸੀ, ਹਾਂਜੀ ਵਾਈਟਰ ਨੂੰ, ਵਾਈਟਰ ਨੂੰ ਗਿੱਲੜ ਕਹਿੰਦੇ ਸੀ। ਉਹਨੇ ਆਖਿਆ ਸਾਡੀ ਮਾਈ ਦੇ ਗਿੱਲੜ ਹੋ ਗਿਆ, ਮੈਂ ਤਾਂ ਇੱਕ ਮਿੰਟ ਚ ਠੀਕ ਕਰ ਦਿੰਦਾ, ਹਾਂਜੀ ਉਹ ਗੱਲ ਤੁਸੀਂ ਸਾਰਿਆਂ ਸੁਣੀ। ਉਹਨੇ ਮੁੱਕੀ ਮਾਰੀ, ਜਿਹੜੀ ਮਾਂ ਮਰ ਗਈ, ਕਹਿੰਦਾ ਯਾਰ ਕੱਲ ਤਾਂ ਇੱਕ ਬੰਦੇ ਨੂੰ ਮੈਂ ਵੇਖਿਆ ਸੀ, ਉਹਨੇ ਤਾਂ ਪੋਤੇ ਦੇ ਮੁੱਕੀ ਮਾਰੀ ਸੀ, ਸਾਹ ਆਉਣ ਲੱਗ ਗਿਆ ਸੀ, ਮੈਨੂੰ ਹੁਣ ਕੀ ਪਤਾ ਸੀ ਇਹ ਹੋ ਜਾਣਾ। ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਗੱਲਾਂ ਸਾਨੂੰ ਫਿਰ ਵੀ ਧਿਆਨ ਮੰਗਦੀਆਂ ਨੇ ਕਿ ਅਸੀਂ ਆਪਣੇ ਮਨ ਵੀ ਅਪਲਾਈ ਕਰੀਏ, ਮਾਇੰਡ ਵੀ ਅਪਲਾਈ ਕਰੀਏ ਕਿ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਹੋ ਸਕਦੀ ਹੈ। ਤੇ ਇਸ ਵਾਸਤੇ ਸਭ ਤੋਂ ਪਹਿਲੀ ਚੀਜ਼ ਲਾਲ ਸਿੰਘ ਜੀ ਇਹ ਹੈਗੀ ਆ ਵੀ ਅਸੀਂ ਵੇਖੀਏ ਵੀ ਇੱਥੇ ਲੰਘਦੀ ਕਿਹੜੀ ਕਿਹੜੀ ਚੀਜ਼ ਆ।
1: ਬਿਲਕੁਲ,
0: ਗਰਦਨ ਬਣ ਗਈ ਆ ਤੇ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਲੰਘਦੀ ਆ, ਔਰ ਫਿਰ ਅਸੀਂ ਵੇਖਾਂਗੇ ਵੀ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ, ਔਰ ਉਹ ਨਿਸ਼ਾਨੀਆਂ ਕਿਹੜੀ ਚੀਜ਼ ਨੂੰ ਇੰਡੀਕੇਟ ਕਰਦੀਆਂ ਨੇ ਵੀ ਉਹ ਫਲਾਣੀ ਥਾਂ ਤੇ ਨੁਕਸਿਆ। ਹਾਂਜੀ, ਉਹਦੇ ਮੁਤਾਬਕ ਅਸੀਂ ਜੇ ਪਿਛਲੇ ਪਾਸਿਓਂ ਲੈ ਕੇ ਤੁਰਦੇ ਹਾਂ ਤੇ ਰੀੜ ਦੀ ਹੱਡੀ ਸਾਨੂੰ ਸਪਸ਼ਟ ਦਿਖਾਈ ਦਿੰਦੀ ਹੈ। ਰੀੜ ਦੀ ਹੱਡੀ ਦੇ ਵਿੱਚ ਨਿਊਰਲ ਕੈਨਾਲ ਹੈ, ਉਥੋਂ ਨਸਾਂ ਨਿਕਲਦੀਆਂ ਨੇ, ਉਹ ਨਸਾਂ ਜਿਹੜੀਆਂ ਨੇ ਇਸ ਗੱਲ ਦੇ ਏਰੀਏ ਨੂੰ ਵੀ ਸਪਲਾਈ ਕਰਦੀਆਂ ਨੇ ਤੇ ਨਸਾਂ ਜਿਹੜੀਆਂ ਨੇ ਬਾਕੀ ਹੋਰ ਏਰੀਏ ਨੂੰ ਸਪਲਾਈ ਕਰਦੀਆਂ ਨੇ, ਸਾਨੂੰ ਇਹ ਪਤਾ ਲੱਗ ਗਿਆ। ਦੂਸਰੀ ਚੀਜ਼, ਇਸ ਥਾਂ ਦੇ ਉੱਪਰ ਉੱਪਰ ਤੋਂ ਆਉਣ ਵਾਲੀ ਕੈਰੋਟਿਡ ਆਰਟਰੀਜ਼ ਹਨ। ਕੈਰੋਟਿਡ ਆਰਟਰੀਜ਼ ਉਹ ਨੇ ਜਿਹੜੀਆਂ ਦਿਲ ਤੋਂ ਖੂਨ ਲੈ ਕੇ ਤੇ ਸਿਰ ਨੂੰ ਸਪਲਾਈ ਕਰਦੀਆਂ ਨੇ, ਇਹ ਦੋ ਹੁੰਦੀਆਂ ਨੇ। ਇਸੇ ਤਰ੍ਹਾਂ ਕੈਰੋਟਿਡ ਵੇਨਸ ਹੈਗੀਆਂ ਨੇ ਜਿਹੜੀਆਂ ਉਹਨਾਂ ਦਾ ਖੂਨ ਵਾਪਸ ਲੈ ਕੇ ਆ ਰਹੀਆਂ ਨੇ, ਉਹਨਾਂ ਦਾ ਵੀ ਰਸਤਾ ਇਹੀ ਹੈਗਾ ਆ। ਔਰ ਉਹਨਾਂ ਨੇ ਹੇਠਾਂ ਵਾਲੇ ਪਾਸੇ ਰਾਈਟ ਐਟਰੀਅਮ ਚ ਪੈਣਾ ਹੁੰਦਾ, ਉਥੋਂ ਤੱਕ ਉਹਨਾਂ ਦਾ ਰਸਤਾ ਉਹ ਹੈ। ਇਸੇ ਤਰ੍ਹਾਂ ਹੀ ਸਾਡੇ ਕੋਲ ਹੈਗੀ ਹੈ ਵਿੰਡ ਪਾਈਪ, ਜਿਹਨੂੰ ਅਸੀਂ ਸਾਹ ਨਲੀ ਕਹਿੰਦੇ ਹਾਂ। ਸਾਹ ਨਲੀ ਨੱਕ ਤੋਂ ਸ਼ੁਰੂ ਹੋ ਕੇ ਹੇਠਾਂ ਵਾਲੇ ਪਾਸੇ ਗਰਦਨ ਤੋਂ ਲੰਘਦੀ ਹੈ, ਫੇਫੜਿਆਂ ਤੱਕ ਜਾਂਦੀ ਹੈ, ਔਰ ਉਹ ਜਿਹੜੀ ਨਾਲੀ ਹੈ ਔਰ ਉਹਨੂੰ ਅਸੀਂ ਕਹਿੰਦੇ ਹਾਂ ਲੈਰਿੰਗਸ। ਅਗਲੇ ਪਾਸੇ ਅਸੀਂ ਉਹਦੇ ਦੋ ਹਿੱਸੇ ਹੋ ਜਾਂਦੇ ਨੇ, ਬਰੌਂਕਸ ਉਹਨਾਂ ਨੂੰ ਕਹਿੰਦੇ ਹਾਂ, ਔਰ ਟ੍ਰੇਕਿਆ ਤੇ ਰਾਈਟ ਬਰੌਂਕਸ ਤੇ ਲੈਫਟ ਬਰੌਂਕਸ ਤੇ ਜਿਹੜੀ ਟ੍ਰੇਕਿਆ ਵਾਲਾ ਹਿੱਸਾ ਹੈ ਉਹ ਇਹ ਉਹ ਜੰਕਸ਼ਨ ਹੈਗਾ ਆ ਜਿਹੜਾ ਨੈਕ ਦੇ ਬਿਲਕੁਲ ਮਿਡਲ ਦੇ ਵਿੱਚ ਪੈਂਦਾ, ਇਹ ਵੀ ਸ਼ੇਪ ਹੁੰਦਾ ਆ ਵੀ, ਜਿਵੇਂ ਅੰਗਰੇਜ਼ੀ ਦੀ ਹੁੰਦੀ ਆ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਆ। ਤੇ ਇੱਥੋਂ ਇਸ ਤੋਂ ਬਾਅਦ ਜਿਹੜੀ ਸਾਡੀ ਪਾਈਪ ਹੁੰਦੀ ਹੈ ਸਾਹ ਨਲੀ, ਉਹ ਦੋ ਫੇਫੜਿਆਂ ਵਿੱਚ ਵੰਡੀ ਜਾਂਦੀ ਹੈ, ਸੱਜੇ ਤੇ ਖੱਬੇ ਪਾਸੇ, ਰਾਈਟ ਬਰੌਂਕਸ ਤੇ ਲੈਫਟ ਬਰੌਂਕਸ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੋਂ ਉੱਪਰ ਵਾਲੇ ਪਾਸੋਂ ਸਾਡੇ ਕੋਲ ਆ ਰਿਹਾ ਮੂੰਹ ਦੇ ਵਿੱਚੋਂ ਖੁਰਾਕ, ਖੁਰਾਕ ਵਾਲੀ ਨਾਲੀ, ਔਰ ਉੱਪਰ ਵਾਲਾ ਹਿੱਸਾ ਜਿਹੜਾ ਹੈ ਫੈਰਿੰਗਸ ਹੈਗਾ ਆ। ਫੈਰਿੰਗਸ ਤੋਂ ਬਾਅਦ ਇੱਕ ਐਸਾ ਏਰੀਆ ਆਉਂਦਾ ਆ ਜਿਹੜਾ ਬਿਲਕੁਲ ਟ੍ਰੇਕਿਆ ਦੇ ਬੈਕ ਸਾਈਡ ਤੇ ਪੈ ਜਾਂਦਾ, ਟ੍ਰੇਕਿਆ ਫਰੰਟ ਤੇ ਆ ਜਾਂਦੀ ਹੈ ਉਹ ਬੈਕ ਸਾਈਡ ਤੇ ਪੈ ਜਾਂਦਾ ਯਾਰ। ਟ੍ਰੇਕਿਆ ਇੱਕ ਬੋਨੀ ਸਟਰਕਚਰ ਹੈਗਾ ਆ, ਜਾਂ ਇੰਜ ਕਹਿ ਲੋ ਵੀ ਟ੍ਰੇਕਿਆ ਨੂੰ ਕੁਦਰਤ ਨੇ ਇਸ ਤਰ੍ਹਾਂ ਬਣਾਇਆ ਹੋਇਆ ਆ ਕਿ ਪਿਛਲੇ ਪਾਸੇ ਜਿਹੜਾ ਸਟਰਕਚਰ ਲੰਘ ਰਿਹਾ ਆ ਉਹਨੂੰ ਸੇਫ ਗਾਰਡ ਕੀਤਾ ਜਾਵੇ। ਕਿਸੇ ਗਲੇ ਜੀ ਵੱਜੇ ਤੋ ਇਕਦਮ ਹੀ ਪਿਛਲੇ ਪਾਸੇ ਖੁਰਾਕ ਵਾਲੀ ਨਾਲੀ ਹੈ, ਪਿਛਲੇ ਪਾਸੇ ਨਰਵਸ ਹੈਗੀਆਂ ਨੇ, ਪਿਛਲੇ ਪਾਸੇ ਇਹ ਸਾਹ ਵਾਲੀਆਂ ਨਾਲੀ ਜਿਹੜੀ ਲੰਘ ਰਹੀ ਹੈ ਇਹਨਾਂ ਨੂੰ ਕੋਈ ਨੁਕਸਾਨ ਨਾ ਛੇਤੀ ਹੋ ਜਾਵੇ। ਤੋ ਇਸ ਕਰਕੇ ਉਸ ਨੂੰ ਉਹਨੇ ਰਿੰਗ ਟਾਈਪ ਸਪਰਿੰਗ ਵਰਗੀ ਹੁੰਦੀ ਹੈ ਟ੍ਰੇਕਿਆ, ਔਰ ਇਸ ਦੇ ਟੀ ਜਿਸ ਤਰ੍ਹਾਂ ਹੁੰਦੀ ਹੈ ਸ਼ੇਪ, ਇਸ ਟਾਈਪ ਦੀ ਉਹਦੀ ਸ਼ੇਪ ਹੁੰਦੀ ਹੈ। ਇਹ ਬਿਲਕੁਲ ਨੈਕ ਦੇ ਸਾਹਮਣੇ ਵਾਲੇ ਪਾਸੇ ਹੁੰਦੀ ਹੈ, ਇਹਦੀ ਪੋਜੀਸ਼ਨ ਵੀ ਹੋਗੀ। ਔਰ ਉਸ ਉੱਪਰ ਵਾਲੇ ਪਾਸੇ ਜਿਹੜਾ ਹਿੱਸਾ ਆ ਉਹਨੂੰ ਅਸੀਂ ਖੁਰਾਕ ਨਲੀ ਦਾ ਉਹਨੂੰ ਅਸੀਂ ਫੈਰਿੰਗਸ ਕਹਿੰਦੇ ਹਾਂ। ਇਹਦੇ ਤੋਂ ਹੇਠਾਂ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਈਸੋਫੇਗਸ ਕਹਿੰਦੇ ਹਾਂ। ਫੈਰਿੰਗਸ ਤੇ ਈਸੋਫੇਗਸ ਦੇ ਜੁਆਇੰਟ ਵਾਲਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਐਪੀਗਲੋਟਿਸ ਕਹਿੰਦੇ ਹਾਂ, ਠੀਕ ਆ। ਸੋ ਇਹ ਇਹਨਾਂ ਇਹਨਾਂ ਛੋਟੇ ਜਿਹੇ ਏਰੀਏ ਦੇ ਵਿੱਚ ਇੰਨਾ ਕੁਝ ਸਟਰਕਚਰ ਜਿਹੜਾ ਆ ਉਹ ਪਾਸ ਕਰ ਰਿਹਾ ਹੈਗਾ ਆ। ਔਰ ਇਹਦਾ ਮਤਲਬ ਇਹ ਆ ਭਈ ਜੇ ਇਸ ਥਾਂ ਤੇ ਕੋਈ ਗੱਲ ਹੋਈ ਅੰਦਰ ਵਾਲੇ ਪਾਸੇ ਤੇ ਇਹਨਾਂ ਅੰਗਾਂ ਦੇ ਵਿੱਚ ਹੋਈ। ਹੁਣ ਸਕਿਨ ਇਸ ਨੈਕ ਦੇ ਅਸਲ ਸਟਰਕਚਰ ਤੋਂ ਬਾਹਰ ਵਾਲੇ ਪਾਸੇ ਔਰ ਮਾਸਪੇਸ਼ੀਆਂ ਦੇ ਉੱਪਰ ਵਾਲੇ ਪਾਸੇ ਸਕਿਨ ਦੇ ਨੈਕ ਦੀ ਸਕਿਨ ਦੇ ਹੇਠਾਂ ਵਾਲੇ ਪਾਸੇ ਹੋਰ ਸਟਰਕਚਰ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਥਾਇਰਾਇਡ ਗਲੈਂਡ। ਥਾਇਰਾਇਡ ਗਲੈਂਡ ਵੀ ਜਿਹੜੇ ਨੇ ਉਹ ਦੋਵੇਂ ਪਾਸੇ ਹੈਗਾ ਆ, ਸੱਜੇ ਵੀ ਹੈਗਾ ਆ, ਖੱਬੇ ਵੀ ਹੈਗਾ ਆ, ਔਰ ਉਹਨਾਂ ਦੋਹਾਂ ਨੂੰ ਜੋੜਨ ਵਾਲੀ ਇੱਕ ਇਸਥਮਸ, ਪੁਲ ਕਹਿ ਰਹੇ ਹੋ ਤੁਸੀਂ ਉਹਨੂੰ, ਇੱਕ ਇਸਥਮਸ ਹੈਗੀ ਹੈ ਜਿਹੜੀ ਦੋਹਾਂ ਨੂੰ ਗਲੈਂਡ ਨੂੰ ਆਪਸ ਵਿੱਚ ਜੋੜਦੀ ਹੈਗੀ ਆ। ਹੁਣ ਅਸੀਂ ਇਸ ਥਾਂ ਤੇ ਹੀ ਵੇਖਿਆ ਕਿ ਹੇਠਾਂ ਵਾਲੇ ਪਾਸੇ ਜਿੱਥੇ ਬੋਨੀ ਸਟਰਕਚਰ ਸੀਗਾ ਲੈਰਿੰਗਸ ਦਾ, ਔਰ ਉੱਪਰ ਵਾਲੇ ਪਾਸੇ ਅਸੀਂ ਇਹ ਕਹਿ ਦਿੱਤਾ ਮਾਸਪੇਸ਼ੀਆਂ ਨੇ, ਤੇ ਮਾਸਪੇਸ਼ੀਆਂ ਤੋਂ ਉੱਪਰ ਵਾਲੇ ਪਾਸੇ ਸਾਡਾ ਥਾਇਰਾਇਡ ਹੈਗਾ ਆ, ਔਰ ਥਾਇਰਾਇਡ ਤੇ ਮਾਸਪੇਸ਼ੀਆਂ ਦੇ ਵਿਚਕਾਰ ਇੱਕ ਹੋਰ ਸਟਰਕਚਰ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰਾਥਾਇਰਾਇਡ ਗਲੈਂਡ। ਪੈਰਾਥਾਇਰਾਇਡ ਗਲੈਂਡ ਚਾਰ ਹੁੰਦੇ ਆ, ਛੋਟੇ ਛੋਟੇ ਨਿੱਕੇ ਨਿੱਕੇ ਹੁੰਦੇ ਨੇ। ਗਲੈਂਡ ਥਾਇਰਾਇਡ ਗਲੈਂਡ ਤੇ ਬਹੁਤ ਵੱਡਾ ਹੁੰਦਾ ਨਾ, ਜਿਹਨੂੰ ਗਿੱਲਣਾ ਦੇ ਲੋਕਾਂ, ਔਰ ਬਹੁਤ ਵੱਡਾ ਵੱਡਾ ਹੋ ਜਾਂਦਾ ਆ। ਜਿਹੜੇ ਇਹਦੇ ਹੇਠਾਂ ਵਾਲੇ ਪਾਸੇ ਛੋਟੇ ਛੋਟੇ ਚਾਰ ਗਲੈਂਡ ਨੇ, ਦੋ ਉਧਰ ਤੇ ਦੋ ਉਧਰ, ਇਹਨਾਂ ਨੂੰ ਅਸੀਂ ਪੈਰਾਥਾਇਰਾਇਡ ਗਲੈਂਡ ਕਹਿੰਦੇ ਹਾਂ, ਔਰ ਇਹਨਾਂ ਦਾ ਵੀ ਉਸ ਏਰੀਆ ਹੈਗਾ ਆ। ਔਰ ਹੁਣ ਜੇ ਅਸੀਂ ਇਹ ਜਾਣਦੇ ਹਾਂ ਨਾ ਵੀ ਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਅਸੀਂ ਜਾਣਦੇ ਹਾਂ ਪੈਰਾਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਸਾਨੂੰ ਪਤਾ ਆ ਕਿ ਐਪੀਗਲੋਟਿਸ ਦਾ ਅਸਲ ਫੰਕਸ਼ਨ ਕੀ ਹੈਗਾ ਆ, ਇੱਕ ਤਾਂ ਜੋੜ ਆ ਪੈਰਿੰਗਸ ਦਾ ਤੇ ਉਸ ਈਸੋਫੇਗਸ ਦਾ, ਔਰ ਇਹਦਾ ਮਤਲਬ ਕੀ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਕ੍ਰੋਸਿੰਗ ਹੈਗਾ ਆ ਜਿਵੇਂ ਟ੍ਰੇਨ ਆਉਂਦੀ ਹੈ ਤੇ ਕਿਸੇ ਹੋਰ ਟ੍ਰੈਕ ਤੇ ਭੇਜਣੀ ਹੋਵੇ ਤੇ ਕਾਂਟਾ ਬਦਲਿਆ ਜਾਂਦਾ ਹੈਗਾ, ਇਹ ਇੱਕ ਇਸ ਤਰ੍ਹਾਂ ਦਾ ਜੰਕਸ਼ਨ ਆ ਜਿੱਥੇ ਕਾਂਟਾ ਬਦਲਿਆ ਜਾਂਦਾ ਹੈਗਾ। ਆਮ ਤੌਰ ਤੇ ਸਾਡੇ ਜਿਹੜੀ ਨੱਕ ਵਾਲੀ ਨਾਲੀ ਹੈ ਉਹ ਨੱਕ ਉੱਪਰ ਵਾਲੇ ਪਾਸੇ ਆ, ਮੂੰਹ ਹੇਠਾਂ ਆ। ਨੱਕ ਵਾਲੀ ਨਾਲੀ ਬਿਲਕੁਲ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਆਉਂਦੀ ਹੈ, ਔਰ ਮੂੰਹ ਵਾਲੀ ਨਾਲੀ ਵੀ ਮੂੰਹ ਤੋਂ ਸ਼ੁਰੂ ਹੋ ਕੇ ਹੇਠਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ, ਪਰ ਉਹ ਇਹਦੇ ਫਰੰਟ ਤੇ ਹੁੰਦੀ ਹੈ। ਜਦੋਂ ਐਪੀਗਲੋਟਸ ਵਾਲਾ ਜਿਹੜਾ ਐਪਟੇਕੀਆ ਵਾਲਾ ਏਰੀਆ ਅਸੀਂ ਕਿਹਾ ਹੈਗਾ ਆ, ਇਸ ਏਰੀਏ ਦੇ ਵਿੱਚ ਅਸੀਂ ਆਉਂਦੇ ਹਾਂ ਤੇ ਉਦੋਂ ਇਹ ਕ੍ਰਾਸ ਹੋ ਜਾਂਦੀਆਂ ਨੇ, ਜਿਵੇਂ ਅਸੀਂ ਹੁਣੇ ਗੱਲ ਕਰੀ ਵੀ ਟ੍ਰੈਕ ਦੂਸਰੇ ਟ੍ਰੈਕ ਤੇ ਟ੍ਰੇਨ ਭੇਜਣੀ ਹੋਵੇ ਤੇ ਉਹ ਇਸ ਤਰ੍ਹਾਂ ਦਾ ਇੱਕ ਵਾਲਵ ਇਹਦੇ ਉੱਤੇ ਸੈੱਟ ਕੀਤਾ ਹੋਇਆ ਕੁਦਰਤ ਨੇ, ਐਪੀਗਲੋਟਸ ਅਸੀਂ ਇਹਨੂੰ ਕਹਿੰਦੇ ਹਾਂ, ਜਿਹਦੇ ਨਾਲ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ, ਕਿਉਂਕਿ ਫਿਰ ਉਹਦੇ ਨੇੜੇ ਆ ਗਿਆ ਜੀ ਸਵਾਰੀ ਉੱਤਰ ਜਾਣਾ, ਉਹਨੇ ਪੈਸਾ ਆ ਰਿਹਾ ਸਵਾਰੀ ਦੇ ਪਹਿਲਾਂ ਉੱਤਰ ਜਾਣਾ, ਔਰ ਜਿਹੜੀ ਖੁਰਾਕ ਵਾਲੀ ਨਾਲੀ ਆ ਉਹਨੇ ਹੇਠਾਂ ਮੇਦੇ ਤੱਕ ਸਟੋਮਿਕ ਤੱਕ ਪਹੁੰਚਣਾ ਹੈ ਤੇ ਫਿਰ ਅੱਗੇ ਜਾਣਾ ਹੈਗਾ ਆ, ਇਸ ਕਰਕੇ ਉਹਨੂੰ ਪਿੱਛੇ ਰੱਖ ਦਿੰਦੇ ਆ ਔਰ ਸਾਹ ਵਾਲੀ ਨਾਲੀ ਅੱਗੇ ਕਰ ਦਿੰਦੇ ਆ। ਸੋ ਮਤਲਬ ਇਹ ਇਸ ਤਰ੍ਹਾਂ ਦੇ ਇੰਨੇ ਸਾਰੇ ਮੇਨ ਸਟਰਕਚਰ ਇਹਦੇ ਵਿੱਚ ਹਨ। ਜੇ ਕੋਈ ਵੀ ਐਸੀ ਗੱਲ ਹੋ ਜਾਵੇ ਇਸ ਨੈਕ ਦੇ ਵਿੱਚ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਬਈ ਖੁਰਾਕ ਨਹੀਂ ਜਾ ਸਕਦੀ, ਦੂਸਰੀ ਗੱਲ ਸਾਹ ਨਹੀਂ ਜਾ ਸਕਦਾ ਜਿਹੜੀ ਇਮੀਡੀਏਟ ਗੱਲ ਹੈਗੀ ਹੈ। ਜੇ ਸੱਟ ਚੋਟ ਲੱਗ ਗਈ ਤੇ ਰੀੜ ਦੀ ਹੱਡੀ ਨੂੰ ਇਫੈਕਟ ਹੋ ਸਕਦਾ ਆ ਤਾਂ ਹੁਣ ਹਰਾਉਣੀ ਮੁਸ਼ਕਲ ਹੋ ਜਾਏਗੀ। ਇਸੇ ਤਰ੍ਹਾਂ ਹੀ ਥਾਇਰਾਇਡ ਤੇ ਪੈਰਾਥਾਇਰਾਇਡ ਜਿਹੜੇ ਫੰਕਸ਼ਨ ਨੇ ਉਹ ਸਾਰੇ ਫੇਲ ਹੋਣਗੇ, ਉਹਦੀ ਮੈਂ ਅੱਗੇ ਗੱਲ ਕਰਨਾ ਕਿਉਂਕਿ ਥੋੜੀ ਜੀ ਲੰਬੀ ਹੈਗੀ ਆ। ਥਾਇਰਾਇਡ ਦਾ ਕੰਮ ਮੈਟਾਬੋਲਿਕ ਰੇਟਸ ਦੇ ਨਾਲ ਸੰਬੰਧਿਤ ਹੈਗਾ ਆ, ਪੈਰਾਥਾਇਰਾਇਡ ਗਲੈਂਡ ਦਾ ਕੰਮ ਹੈਗਾ ਡਿਸਟ੍ਰੀਬਿਊਸ਼ਨ ਦਾ, ਜਿੰਨੀਆਂ ਵੀ ਚੀਜ਼ਾਂ ਹਨ ਜਾਂ ਕੈਲਸ਼ੀਅਮ, ਮੋਟੇ ਤੌਰ ਤੇ ਕੈਲਸ਼ੀਅਮ ਲੈ ਲਓ, ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦਾ ਜਿੰਨਾ ਵੀ ਕੰਮ ਕਰਨਾ ਆ ਉਹ ਪੈਰਾਥਾਇਰਾਇਡ ਗਲੈਂਡ ਨੇ ਕਰਨਾ ਉਹਦੇ ਵਿੱਚ। ਤਾਂ ਜੇ ਡਿਸਟ੍ਰੀਬਿਊਸ਼ਨ ਨਾ ਹੋਈ ਹੋਵੇ ਤੇ ਬੱਚੇ ਦੀਆਂ ਦੰਦੀਆਂ ਲੇਟ ਹੋ ਜਾਣਗੀਆਂ, ਬੱਚੇ ਦੀਆਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਈਵਨ ਅਡਲਟ ਆਦਮੀ ਵੀ ਹੈਗਾ ਆ ਤੇ ਪੈਰਾਥਾਇਰਾਇਡ ਕੰਮ ਨਹੀਂ ਕਰਦਾ ਤੇ ਉਸ ਹਾਲਾਤ ਵਿੱਚ ਹੱਡੀਆਂ ਉਹਦੀਆਂ ਵੀਕ ਹੋ ਜਾਣਗੀਆਂ, ਕਿਉਂਕਿ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਨਾਰਮਲ ਹੋ ਨਹੀਂ ਰਹੀ। ਆਂਤਰੀਆਂ ਚੋਂ ਕੈਲਸ਼ੀਅਮ ਲੈ ਕੇ ਹੱਡੀਆਂ ਚੋਂ ਉਹਨੇ ਸਟੋਰ ਕਰਨਾ ਸੀਗਾ, ਉੱਥੇ ਸਟੋਰ ਨਹੀਂ ਕਰ ਸਕਿਆ, ਜਾਂ ਹੱਡੀਆਂ ਦੇ ਵਿੱਚੋਂ ਲੈ ਕੇ ਅੱਗੇ ਉਹਨੇ ਥਾਂ ਥਾਂ ਤੇ ਪਹੁੰਚਾਉਣਾ ਸੀਗਾ ਕੈਲਸ਼ੀਅਮ, ਉਹ ਪਹੁੰਚਾ ਨਹੀਂ ਰਿਹਾ। ਜਾਂ ਅੱਜ ਕੱਲ ਤੁਸੀਂ ਬਹੁਤ ਸੁਣਿਆ ਹੋਣਾ ਲੋਕਾਂ ਨੂੰ ਕੋਰੋਨਰੀ ਆਰਟਰੀ ਦੇ ਵਿੱਚ ਕੈਲਸੀਫਿਕੇਸ਼ਨ ਹੋ ਜਾਂਦੀ ਹੈ। ਵੈਸੇ ਤਾਂ ਚੱਲਦਿਆਂ ਚੱਲਦਿਆਂ ਹਰੇਕ ਬਲੱਡ ਜਿਹੜਾ ਖੂਨ ਦੀਆਂ ਨਾੜੀਆਂ ਹਨ, ਬਲੱਡ ਵੈਸਲਸ ਹਨ, ਉਹਨਾਂ ਦੇ ਵਿੱਚ ਕੁਝ ਨਾ ਕੁਝ ਜਮਾਅ ਹੁੰਦਾ ਹੀ ਆ। ਜਿਵੇਂ ਸਾਡੇ ਖਾਲਿਆਂ ਦੇ ਵਿੱਚ ਜੇ ਉਹਨਾਂ ਨੂੰ ਖਾਲਦੇ ਨਹੀਂ ਅਸੀਂ ਸਾਫ਼ ਨਹੀਂ ਕਰਦੇ ਤੇ ਪਾਣੀ ਉਛਲਣ ਲੱਗ ਜਾਂਦਾ ਹੈ ਕਿਉਂਕਿ ਹੇਠੋਂ ਰੇਤ ਭਰ ਜਾਂਦੀ ਆ। ਠੀਕ ਉਹੀ ਗੱਲ ਸਾਡੇ ਬਲੱਡ ਵੈਸਲਸ ਦੇ ਵਿੱਚ ਹੁੰਦੀ ਆ, ਪਰ ਇਹ ਕਿਉਂਕਿ ਬਲੱਡ ਵੈਸਲਸ ਦਾ ਗੋਲ ਨੇ, ਖਾਲੇ ਦੇ ਵਿੱਚੋਂ ਤਾਂ ਨਹਿਰ ਦੇ ਵਿੱਚੋਂ ਤੇ ਪਾਣੀ ਉਛਲਿਆ ਤੇ ਬਾਹਰ ਲੱਗ ਗਿਆ, ਪਰ ਇਹ ਤਾਂ ਵਗਣ ਵਾਲੀ ਕੋਈ ਗੱਲ ਹੀ ਨਹੀਂ। ਜਿਹਦੇ ਕਰਕੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਹੁੰਦੀਆਂ ਜਿਹਨੂੰ ਅਸੀਂ ਕਹਿੰਦੇ ਹਾਈਪਰ ਟੈਂਸ਼ਨ, ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ। ਲਿਊਮਨ ਤਾਂ ਅੰਦਰ ਹੀ ਹੈ, ਹਾਰਟ ਨੇ ਤਾਂ ਜਿੰਨਾ ਪੰਪ ਕਰਨਾ ਜਿੰਨੇ ਗੈਲਨ ਪਰ ਆਵਰ ਦੇ ਹਿਸਾਬ ਤੇ ਕਰਨੇ ਨੇ, ਉਹ ਤਾਂ ਉਹਨੇ ਕਰਨੇ ਹੀ ਕਰਨੇ ਹੈਗੇ ਨੇ। ਲੇਕਿਨ ਲਿਊਮਨ ਛੋਟਾ ਹੋ ਗਿਆ, ਉਹਦੇ ਵਿੱਚ ਕੁਝ ਹੋਰ ਭਰ ਗਿਆ ਆ, ਤੇ ਅਲਟੀਮੇਟ ਲਿਊਮਨ ਨੂੰ ਫੋਰਸ ਜਾਂ ਤਾਂ ਹਾਰਟ ਨੂੰ ਫੋਰਸ ਜ਼ਿਆਦਾ ਲਗਾਉਣੀ ਪੈ ਗਈ, ਤੇ ਜਾਂ ਉਹ ਲਿਊਮਨ ਜਿਹੜਾ ਆ ਘੱਟ ਗਿਆ ਆ, ਉਹਦੇ ਕਰਕੇ ਬਲੱਡ ਵੈਸਲ ਦੀ ਜਿਹੜੀ ਇਲਾਸਟੀਸਿਟੀ ਆ ਉਹ ਨਹੀਂ ਰਹਿ ਜਾਣੀ। ਸੋ ਜਿਹੜਾ ਬਲੱਡ ਪ੍ਰੈਸ਼ਰ ਦਾ ਖਾਸ ਤੌਰ ਤੇ ਮੇਨ ਕਾਰਨ ਹੈ, ਪਰ ਇਹੋ ਜਿਹੇ ਕਾਰਨ ਜਦੋਂ ਕਿਤੇ ਹਾਰਟ ਵਰਗੇ ਅੰਗ ਦੇ ਵਿੱਚ ਹੁੰਦੇ ਨੇ ਤੇ ਉਹ ਬਹੁਤ ਹੀ ਵੱਡੀ ਕੰਪਲੀਕੇਸ਼ਨ ਕਰ ਦਿੰਦੇ ਨੇ, ਕਿਸੇ ਵੀ ਵੇਲੇ ਕਿਸੇ ਵੀ ਥਾਂ ਤੇ ਸੀਰੀਅਸਨੈਸ ਹੋ ਸਕਦੀ ਹੈ। ਕਿਉਂਕਿ ਜਿੰਨਾ ਸਾਡਾ ਲਿਪਿਡ ਹੈ ਨਾ ਜਿਮਾ ਸਾਹਿਬ, ਲਿਪਿਡ ਛੇਤੀ ਘੁਲ ਜਾਣ ਵਾਲਾ, ਲੋਕ ਐਕਸਰਸਾਈਜ਼ ਕਰਕੇ ਵੀ ਕਿਵੇਂ ਫੈਟ ਪੰਘਰ ਜਾਂਦਾ ਨਾ, ਲੋਕ ਐਕਸਰਸਾਈਜ਼ ਕਰਕੇ ਵੀ ਬਹੁਤ ਸਾਰੀ ਚਰਬੀ ਤੇ ਬਹੁਤ ਸਾਰਾ ਐਸਾ ਕੁਝ ਸਰੀਰ ਤੋਂ ਕਢਾ ਲੈਂਦੇ ਨੇ, ਫਾਸਟਿੰਗ ਕਰਦੇ ਨੇ, ਪਾਣੀ ਪੀਂਦੇ ਨੇ, ਔਰ ਐਕਸਰਸਾਈਜ਼ ਕਰਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਡਿਜ਼ੋਲਵ ਹੋ ਜਾਂਦੀਆਂ ਨੇ। ਪਰ ਮੈਂ ਆ ਪੈਰਾਥਾਇਰਾਇਡ ਦੀ ਗੱਲ ਕਰਦਿਆਂ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ, ਔਰ ਇਹ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਤੇ ਕੈਲਸ਼ੀਅਮ ਦਾ ਖੁਰਨਾ ਜਿੱਥੇ ਜਮਾ ਹੋ ਗਿਆ, ਤੁਸੀਂ ਇਹ ਸਮਝ ਲਓ ਵੀ ਕੱਚੀ ਮਿੱਟੀ ਦੀ ਕੰਧ ਹੋਵੇ ਤੇ ਜਾਂ ਇੱਟਾਂ ਦੀ, ਸੀਮਿੰਟ ਦੀ ਕੰਧ ਹੋਵੇ, ਪੱਥਰੀ ਕੰਧ ਹੋਵੇ, ਤੇ ਤੋੜਨਾ ਮੁਸ਼ਕਲ ਹੋਊਗਾ ਨਾ। ਠੀਕ ਇਸੇ ਤਰ੍ਹਾਂ ਹੀ ਓਵਰ ਟਾਈਮ ਉਮਰ ਦੇ ਮੁਤਾਬਕ ਇਸ ਡਿਸਟ੍ਰੀਬਿਊਸ਼ਨ ਦੇ ਵਿੱਚ ਪੈਰਾਥਾਇਰਾਇਡ ਗਲੈਂਡ ਦੇ ਇਸ ਫੰਕਸ਼ਨ ਦੇ ਫੇਲ ਹੋਣ ਕਰਕੇ ਜਾਂ ਘੱਟ ਹੋਣ ਕਰਕੇ ਸਾਡੀਆਂ ਬਾਕੀ ਵੇਨ ਦੇ ਵਿੱਚ ਵੀ, ਆਰਟਰੀਆਂ ਦੇ ਵਿੱਚ ਵੀ ਐਸਾ ਕੁਝ ਹੁੰਦਾ ਆ, ਔਰ ਸਾਡੀ ਕੋਰੋਨਰੀ ਆਰਟਰੀ ਦੇ ਵਿੱਚ ਜਦੋਂ ਹੁੰਦਾ ਹੈ ਤੇ ਉਦੋਂ ਇਹ ਬਹੁਤ ਵੱਡੀ ਗੱਲ ਬਣ ਜਾਂਦੀ। ਕਿਉਂ? ਕਿਉਂਕਿ ਕੋਰੋਨਰੀ ਆਰਟਰੀ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇਹ ਦੱਸ ਚੁੱਕਿਆ, ਇੱਕ ਤਾਂ ਇਹ ਆ ਕਿ ਜਿੰਨਾ ਪ੍ਰੈਸ਼ਰ ਸਾਡੀਆਂ ਬਾਕੀ ਆਰਟਰੀਆਂ ਦੇ ਵਿੱਚ ਰਹਿੰਦਾ ਹੈ, ਜਦੋਂ ਲੈਫਟ ਵੈਂਟਰੀਕਲ ਦੇ ਵਿੱਚੋਂ ਖੂਨ ਬਾਹਰ ਜਾਂਦਾ ਆ, ਹਾਰਟ ਕੰਟਰੈਕਟ ਕਰਦਾ ਆ, ਉਸ ਵੇਲੇ ਜਿਸ ਪ੍ਰੈਸ਼ਰ ਨਾਲ ਉਹ ਖੂਨ ਜਾਂਦਾ ਆ, ਉਹ ਪ੍ਰੈਸ਼ਰ ਹਾਰਟ ਦੇ ਵਿੱਚ ਨਹੀਂ ਹੁੰਦਾ। ਕਿਉਂ? ਕਿਉਂਕਿ ਹਾਰਟ ਨੂੰ ਖੂਨ ਉਦੋਂ ਮਿਲਦਾ ਆ ਜਦੋਂ ਖੂਨ ਪ੍ਰੈਸ਼ਰ ਤੋਂ ਬਾਅਦ ਹਾਰਟ ਫਿਰ ਰਿਲੈਕਸ ਹੁੰਦਾ, ਜਿਹਨੂੰ ਡਾਇਸਟੋਲ ਕਹਿੰਦੇ ਆ ਅਸੀਂ, ਸਿਸਟੋਲ ਤੇ ਉਹ ਆ ਜਦੋਂ ਕੰਟਰੈਕਟ ਕਰਦਾ ਹੈ ਹਾਰਟ ਤੇ ਖੂਨ ਬਾਹਰ ਭੇਜਦਾ ਹੈਗਾ, ਉਸ ਤੋਂ ਬਾਅਦ ਰਿਲੈਕਸ ਕਰਦਾ ਹੈ ਤੇ ਅੱਗੇ ਜਾਣ ਤੋਂ ਬਾਅਦ ਥੋੜਾ ਖੂਨ ਜਿਹੜਾ ਰੁਕ ਗਿਆ ਉਹ ਵਾਪਸ ਆਇਆ, ਸਲੋ ਹੈ ਉਹ, ਔਰ ਉਹਨੂੰ ਅਸੀਂ ਡਾਇਸਟੋਲਿਕ ਪ੍ਰੈਸ਼ਰ ਕਹਿੰਦੇ ਹਾਂ। ਤੇ ਜੇ ਲੱਤਾਂ ਬਾਹਾਂ ਚੋਂ ਆਉਂਦਾ ਤੇ ਲੱਤਾਂ ਤੇ ਬਾਹਾਂ ਦੀਆਂ ਮਾਸਪੇਸ਼ੀਆਂ ਦੀ ਕੰਟਰੈਕਸ਼ਨ ਦੇ ਉੱਪਰ ਡਿਪੈਂਡ ਕਰਦਾ ਹੈਗਾ। ਸੋ ਇਸ ਕਰਕੇ ਇਹ ਜਿਹੜਾ ਸਲੋ ਪ੍ਰੋਸੈਸ ਹੁੰਦਾ ਆ ਜਾਂ ਸਲੋ ਫਲੋ ਹੁੰਦਾ ਆ ਹਾਰਟ ਨੂੰ ਪਹੁੰਚਦਾ ਕੋਰੋਨਰੀ ਆਰਟਰੀ ਦਾ, ਔਰ ਉਹਦੇ ਵਿੱਚ ਹੌਲੀ ਹੌਲੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਇਹ ਇੱਕ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ। ਖਾਸ ਤੌਰ ਤੇ ਜਦੋਂ 55-60 ਸਾਲ ਦੇ ਲੋਕ ਹੋਣ, ਅਗਰ ਉਹਨਾਂ ਨੂੰ ਇਸ ਤਰ੍ਹਾਂ ਦੀ ਕੈਲਸੀਫਿਕੇਸ਼ਨ ਵਾਲੀ ਗੱਲ ਆ ਜਾਵੇ ਔਰ ਉਹ ਵੀ ਕੋਰੋਨਰੀ ਆਰਟਰੀ ਦੇ ਵਿੱਚ ਆ ਜਾਵੇ ਤੇ ਉਹ ਬਹੁਤ ਵੱਡੀ ਕੰਡੀਸ਼ਨ ਬਣ ਜਾਂਦੀ, ਈਵਨ ਕਿਡਨੀ ਵਿੱਚ ਵੀ ਤੇ ਹੋਰ ਥਾਵਾਂ ਤੇ ਵੀ ਇਹੋ ਜਿਹੀ ਡਿਪੋਜ਼ੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਹੋਰ ਵੀ ਬਹੁਤ ਸਾਰੇ ਸਰੀਰ ਦੇ ਵਿੱਚ ਸਾਈਨ ਨੇ, ਪਰ ਮੋਟੇ ਤੌਰ ਤੇ ਮੈਂ ਤੁਹਾਨੂੰ ਇਹ ਦੱਸਿਆ ਵੀ ਪੈਰਾਥਾਇਰਾਇਡ ਦਾ ਜਿਹੜਾ ਕੰਮ ਆ ਉਹ ਇਸ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਹੈ ਕਿ ਨਾਰਮਲ ਡਿਸਟ੍ਰੀਬਿਊਸ਼ਨ ਹੋਵੇ ਤੇ ਇਹ ਸਾਰਾ ਕੁਝ ਜਿਹੜਾ ਅੰਦਰ ਵਾਲਾ ਸਿਸਟਮ ਹੈ ਉਹ ਚੱਲਦਾ ਰਹੇ। ਪਰ ਜੇ ਇਹਦੇ ਚ ਫਰਕ ਪੈ ਗਿਆ ਤੇ ਤਾਂ ਵੀ ਭਾਵ ਕੀ ਆ, ਹੁਣ ਫਰਕ ਕੀ ਪੈ ਸਕਦਾ, ਜਾਂ ਤਾਂ ਸੱਟ ਲੱਗ ਸਕਦੀ ਹੈ, ਚੋਟ ਹੋ ਗਈ, ਅੰਦਰ ਤੋਂ ਸਵੈਲਿੰਗ ਕੋਈ ਹੋ ਗਈ, ਅੰਦਰ ਕੋਈ ਅੰਗ ਕੋਈ ਬਲੱਡ ਵੈਸਲ ਉਹ ਰੈਪਚਰ ਕਰ ਗਿਆ ਹੈਗਾ ਆ, ਇਸ ਕਰਕੇ ਹੋ ਗਿਆ ਹੈਗਾ ਆ। ਸੋ ਮਤਲਬ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਕਰਕੇ ਇਸ ਨੈਕ ਦੇ ਵਿੱਚ ਫਰਕ ਪੈ ਜਾਂਦਾ ਹੈ। ਹੁਣ ਫਰਕ ਪੈਣ ਦੇ ਕਰਕੇ ਜਿਹੜੇ ਮੋਟੇ ਮੋਟੇ ਨਾ ਚਾਰ ਕੁ ਗੱਲਾਂ ਮੈਂ ਤੁਹਾਨੂੰ ਮੋਟੀਆਂ ਮੋਟੀਆਂ ਦੱਸਣੀਆਂ ਨੇ, ਜਿਨ੍ਹਾਂ ਦਾ ਮਤਲਬ ਹੈਗਾ ਵੀ ਜਦੋਂ ਨੈਕ ਦੇ ਵਿੱਚ ਕੋਈ ਵੀ ਨੁਕਸ ਪੈ ਗਿਆ, ਅਸੀਂ ਨੁਕਸ ਦੀ ਸ਼ਨਾਖਤ ਕਰਨੀ ਹੈ ਬਾਅਦ ਕਿ ਕਿਹੜਾ ਨੁਕਸ ਹੋਵੇ ਤੇ ਕੀ ਹੋਏਗਾ, ਕਿਹੜਾ ਨੁਕਸ ਹੋਏਗਾ ਤਾਂ ਕੀ ਹੋਏਗਾ। ਆਪਾਂ ਮੋਟੀਆਂ ਤੌਰ ਤੇ ਗੱਲਾਂ ਕਰੀਏ ਵੀ ਨੈਕ ਦੇ ਵਿੱਚ ਜਦੋਂ ਕੋਈ ਵੀ ਨੁਕਸ ਪੈ ਗਿਆ ਤੇ ਪਹਿਲੀ ਗੱਲ ਅਸੀਂ ਉਹਨੂੰ ਮੈਡੀਕਲ ਟਰਮ ਹੈਗੀ ਹੈ ਐਚੀਮੋਸਿਸ, ਕੋਈ ਸੱਟ ਲੱਗ ਜਾਏ, ਖੂਨ ਬਾਹਰ ਨਹੀਂ ਵਗਿਆ ਤੇ ਉੱਥੇ ਤੁਸੀਂ ਵੇਖੋ ਨਾ ਨੀਲਾ ਨੀਲਾ ਦਾਗ ਪੈ ਜਾਂਦਾ, ਫਫੋਲਾ ਹੋ ਜਾਂਦਾ
1: ਜੀ,
0: ਜਾਂ ਉੱਪਰ ਨੂੰ ਉੱਭਰ ਵੀ ਸਕਦਾ ਹੈਗਾ ਆ, ਅੱਗੇ ਉੱਭਰ ਨਹੀਂ ਵੀ ਸਕਦਾ ਤੇ ਤਾਂ ਵੀ ਉਹਦੇ ਅੰਦਰ ਜਿਹੜਾ ਖੂਨ ਵਗ ਗਿਆ ਹੈਗਾ ਆ ਉਹਦੇ ਕਰਕੇ ਉਹ ਨੀਲਾ ਨੀਲਾ ਹੋ ਜਾਂਦਾ ਆ, ਉਹਨੂੰ ਅਸੀਂ ਕਹਿੰਦੇ ਹਾਂ ਐਚੀਮੋਸਿਸ। ਠੀਕ ਆ, ਦੂਸਰੀ ਗੱਲ ਉਹ ਬਹੁਤ ਜ਼ਿਆਦਾ ਅਗਰ ਅੰਦਰ ਬਲੀਡਿੰਗ ਹੋ ਗਈ ਹੈ ਕਿਸੇ ਕਾਰਨ, ਬਹੁਤ ਜ਼ਿਆਦਾ ਸੱਟ ਧੋਣ ਤੇ ਲੱਗ ਗਈ ਹੈ ਤੇ ਉਹਦੇ ਮੁਤਾਬਕ ਆਮ ਤੌਰ ਤੇ ਬਾਹਰੀ ਸਵੈਲਿੰਗ ਸਾਨੂੰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਹੁਣ ਤੁਸੀਂ ਕਹੋ ਯਾਰ ਸਵੈਲਿੰਗ ਤਾਂ ਨੈਕ ਵੀ ਤਾਂ ਮੋਟੀ ਹੋ ਸਕਦੀ ਨਾ ਕਿਸੇ ਦੀ, ਹਾਂਜੀ, ਲੇਕਿਨ ਨੈਕ ਦੀ ਇੱਕ ਆਪਣੀ ਸ਼ਕਲ ਹੈ, ਪਰ ਇਹ ਜਿਹੜੀ ਸਵੈਲਿੰਗ ਹੋਣੀ ਹੈ ਇਹ ਇਰੈਗੂਲਰ ਹੋਣੀ ਹੈ। ਸੱਜੇ ਹੈਗੀ ਤੇ ਖੱਬੇ ਨੀ ਹੋਣੀ, ਖੱਬੇ ਹੈਗੀ ਹੈ ਉੱਪਰ ਵੀ ਹੋਣੀ। ਅਲੱਗ ਅਲੱਗ ਥਾਵਾਂ ਤੇ ਅਗਰ ਡਿਸਟ੍ਰੀਬਿਊਸ਼ਨ ਸਵੈਲਿੰਗ ਦੀ ਇੱਕ ਪਾਸੇ ਹੈਗੀ ਆ ਤਾਂ ਇਹਦਾ ਮਤਲਬ ਇਹ ਸਵੈਲਿੰਗ ਆ, ਇਹਦਾ ਨੈਕ ਦਾ ਸਟਰਕਚਰ ਨਹੀਂ ਹੈ। ਇੱਥੋਂ ਅਸੀਂ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਨੈਕ ਨਾਰਮਲ ਨਹੀਂ ਹੈ, ਨੈਕ ਨੂੰ ਸੋਜ ਹੈਗੀ। ਜਿਸ ਤਰ੍ਹਾਂ ਹੇਠਾਂ ਵਾਲੇ ਪਾਸੇ ਜਿਹੜੇ ਸਾਡੇ ਥਾਇਰਾਇਡ ਗਲੈਂਡ ਹੈਗੇ ਨੇ, ਉਹਦੇ ਮੂੰਹ ਦੇ ਅੰਦਰ ਪੈਰੋਟਿਡ ਗਲੈਂਡ ਹੈਗੇ ਨੇ, ਜਿਹੜੇ ਸਾਡੇ ਮੂੰਹ ਦੇ ਮੈਂਡੀਬਲ ਤੇ ਜੈਗੋਮੈਟਿਕ ਸਾਡੀ ਹੈਗੀ ਹੈ, ਮੈਗਜ਼ੀਲਾ ਤੇ ਮੈਂਡੀਬਲ ਦੋ ਹੱਡੀਆਂ ਨੇ ਨਾ, ਉੱਪਰ ਵਾਲੀ ਹੱਡੀ ਮੂੰਹ ਦੀ ਜਿਹੜੀ ਹੈ ਉਹਨੂੰ ਮੈਗਜ਼ੀਲਾ ਕਹਿੰਦੇ ਆ, ਹੇਠਾਂ ਵਾਲੀ ਨੂੰ ਮੈਂਡੀਬਲ ਕਹਿੰਦੇ ਆ, ਤੇ ਪਿਛਲੇ ਪਾਸੇ ਕੰਨ ਦੇ ਕੋਲ ਜਾ ਕੇ ਆਪਸ ਚ ਜੁੜ ਜਾਂਦੀਆਂ ਨੇ, ਪਰ ਉਹਨਾਂ ਦੇ ਕ੍ਰਾਸ ਕਰਦੀਆਂ, ਜਿੱਥੇ ਉਹ ਕ੍ਰਾਸ ਕਰਦੀਆਂ ਨੇ ਬਾਹਰਲੇ ਪਾਸੇ ਕੰਨ ਆ, ਅੰਦਰ ਵਾਲੇ ਪਾਸੇ ਗਲੈਂਡ ਨੇ, ਜਿਨ੍ਹਾਂ ਨੂੰ ਪੈਰੋਟਿਡ ਗਲੈਂਡ ਅਸੀਂ ਕਹਿੰਦੇ, ਟੌਨਸਲ ਆਮ ਤੌਰ ਤੇ ਸਾਰੇ ਲੋਕ ਜਾਣਦੇ ਨੇ, ਟੌਨਸਲ ਹੁੰਦੇ ਨੇ, ਠੀਕ ਹੈ। ਇਹ ਜਿਹੜੀ ਸਵੈਲਿੰਗ ਆ ਆਮ ਤੌਰ ਤੇ ਟੌਨਸਲ ਦੇ ਕਰਕੇ ਵੀ ਆਊਗੀ, ਤੇ ਟੌਨਸਲ ਜੇ ਕਿਸੇ ਇੱਕ ਪਾਸੇ ਦਾ ਹੈ ਤੇ ਉਹ ਕੰਨ ਦੇ ਹੇਠਾਂ ਸਾਨੂੰ ਸਵੈਲਿੰਗ ਦਿਖਾਈ ਦੇਗੀ, ਦੋਵੇਂ ਪਾਸੇ ਦਾ ਹੈ ਤੇ ਕੰਨ ਦੇ ਹੇਠਾਂ ਦੋਵੇਂ ਪਾਸੇ ਸਵੈਲਿੰਗ ਹੋ ਜਾਏਗੀ। ਪੰਜਾਬੀ ਚ ਇੱਕ ਲਫ਼ਜ਼ ਵਰਤਿਆ ਜਾਂਦਾ ਕਨੇਡੂ ਆ
1: ਜੀ,
0: ਕਨੇਡੂ ਦੇ ਸਬੰਧ ਚ ਅੱਗੇ ਮੈਂ ਲੈਕਚਰ ਇੱਕ ਕਰ ਚੁੱਕਿਆ ਹਾਂ, ਔਰ ਇਹ ਆਮ ਤੌਰ ਤੇ ਪੇਨਲੈਸ ਹੁੰਦੇ ਆ। ਇਹਦੇ ਬਾਰੇ ਮੈਂ ਆਪਾਂ ਫਿਰ ਗੱਲ ਕਰਾਂਗੇ। ਮੈਂ ਹਜੇ ਸਿਰਫ ਉਹ ਚਾਰ ਪੰਜ ਮੋਟੀਆਂ ਮੋਟੀਆਂ ਨਿਸ਼ਾਨੀਆਂ ਦੱਸਣ ਲੱਗਿਆ ਹਾਂ ਵੀ ਮੋਟੇ ਤੌਰ ਤੇ ਜੇ ਨੈਕ ਦੇ ਵਿੱਚ ਕੁਝ ਵੀ ਹੋ ਗਿਆ ਹੈ ਤੇ ਬਾਹਰ ਸਾਨੂੰ ਜਿਹੜੀਆਂ ਨਿਸ਼ਾਨੀਆਂ ਦਿਖਾਈ ਦੇਣੀਆਂ ਨੇ ਉਹਦੀ ਸ਼ਨਾਖਤ ਕਰ ਰਹੇ ਹਾਂ। ਇੱਕ ਤਾਂ ਮੈਂ ਐਚੀਮੋਸਿਸ ਦੀ ਗੱਲ ਕੀਤੀ ਹੈਗੀ ਆ, ਦੂਸਰੀ ਗੱਲ ਮੈਂ ਸਵੈਲਿੰਗ ਦੀ ਕੀਤੀ ਹੈਗੀ ਹੈ, ਔਰ ਇਹ ਆਮ ਤੌਰ ਤੇ ਸਵੈਲਿੰਗ ਅਡੀਮਾ ਪਿਲਪਲਾ ਹੁੰਦਾ ਹੈ। ਜੇ ਅੰਦਰ ਕੋਈ ਟਿਊਮਰ ਹੋਵੇ ਤੇ ਫੇਰ ਇਹ ਸਵੈਲਿੰਗ ਜਿਹੜੀ ਹੈ ਉਹ ਹਾਰਡ ਹੋਏਗੀ, ਸਖ਼ਤ ਹੋਏਗੀ, ਕਿਉਂਕਿ ਮਾਸਪੇਸ਼ੀਆਂ ਵੀ ਤਾਂ ਸਟਰਨੋ ਕਲਾਈਡੋ ਮਸਚੁਆਇਡ ਮਸਲ, ਤੁਸੀਂ ਧੌਣ ਆਪਣੀ ਤਾਂ ਨੂੰ ਕਰਕੇ ਫਿਰ ਥੋਡੀ ਤਾਂ ਨੂੰ ਕਰਕੇ ਵੇਖੋ, ਤੇ ਖਾਸ ਤੌਰ ਤੇ ਔਰਤਾਂ ਦੇ ਸਾਈਡ ਦੇ ਵਿੱਚ ਰਾਈਟ ਤੇ ਲੈਫਟ ਸਾਈਡ ਤੇ ਇੱਕ ਖਿੱਚਿਆ ਹੋਇਆ ਮਸਲ ਸਾਨੂੰ ਦਿਖਾਈ ਦਿੰਦਾ, ਔਰ ਉਹਨੂੰ ਅਸੀਂ ਕਹਿੰਦੇ ਹਾਂ ਸਟਰਨੋ ਕਲਾਈਡੋ ਮਸਚੁਆਇਡ ਮਸਲ। ਔਰ ਸਟਰਨਮ ਜਿਹੜੀ ਸਾਡੀ ਆ ਹੱਡੀ ਹੈ, ਔਰ ਉੱਪਰਲੇ ਵਾਲੇ ਪਾਸੇ ਸਾਡਾ ਕੰਨ ਦੇ ਪਿਛਲੇ ਪਾਸੇ ਜਿਹਦਾ ਗਲੈਂਡ ਹੈਗਾ ਆ, ਟਿਊਮਰ ਹੈਗਾ ਹੱਡੀ ਦਾ, ਉਹਦੇ ਨਾਲ ਜਾ ਕੇ ਇਹ ਜੁੜਦਾ, ਤੇ ਇਹਨੂੰ ਆਮ ਤੌਰ ਤੇ ਕਹਿੰਦੇ ਨੇ ਬਿਊਟੀ ਮਸਲ। ਬਿਊਟੀ ਮਸਲ ਇਸ ਕਰਕੇ ਕਹਿੰਦੇ ਨੇ ਵੀ ਜਿੰਨਾ ਇਹ ਲੰਬਾ ਹੁੰਦਾ ਆ ਉਹਨਾਂ ਗਰਦਨ ਲੰਬੀ ਹੁੰਦੀ ਹੈ, ਤੇ ਕਹਿੰਦੇ ਨੇ ਵੀ ਬਹੁਤ ਸੋਹਣੀ ਔਰਤ ਤੇ ਬਹੁਤ ਲੰਬਾ ਉਹਦੀ ਧੌਣ ਬਹੁਤ ਲੰਬੀ ਹੈਗੀ ਹੈ, ਇਸ ਕਰਕੇ ਇਹਦਾ ਨਾਂ ਯਾਦ ਰੱਖਣ ਵਾਸਤੇ ਸਟਰਨੋ ਕਲਾਈਡੋ ਮਸਚੁਆਇਡ ਮਸਲ ਕਹਿਣ ਦੀ ਥਾਂ ਤੇ ਮਸਚੁਆਇਡ ਪ੍ਰੋਸੈਸ ਹੈ। ਕੰਨ ਦੇ ਪਿੱਛੇ ਨਾ ਵੇਖੋ ਨਿੱਕਾ ਜਿਹਾ ਗੱਡੀ ਜੋ ਦਿਸਦੀ ਹੈ ਸਾਨੂੰ ਹੇਠਲਾ ਪਾਸੇ, ਔਰ ਇਹਨੂੰ ਮਸਚੁਆਇਡ ਪ੍ਰੋਸੈਸ ਕਹਿੰਦੇ ਹਾਂ ਅਸੀਂ, ਇਹਦੇ ਨਾਲ ਇਹ ਵੱਜਿਆ ਹੁੰਦਾ ਹੈ, ਔਰ ਇਹਨੂੰ ਅਸੀਂ ਬਿਊਟੀ ਮਸਲ ਕਹਿੰਦੇ ਹਾਂ। ਹੁਣ ਇਸ ਬਿਊਟੀ ਮਸਲ ਨੇ ਦਾ ਸੰਬੰਧ ਤਾਂ ਹੁਣ ਥੱਲੇ ਵਾਲੇ ਪਾਸੇ ਵੀ ਹੈਗਾ, ਨੈਕ ਦੇ ਨਾਲ ਵੀ ਹੈਗਾ, ਇਹਦਾ ਮਤਲਬ ਅਸੀਂ ਇਸ ਮਸਲ ਨੂੰ ਹੀ ਇਹਦੇ ਵਿੱਚ ਸ਼ਾਮਲ ਕਰ ਸਕਦੇ ਹਾਂ। ਜੇ ਪੈਰੋਟਿਡ ਗਲੈਂਡ ਦੇ ਵਿੱਚ ਵੀ ਕੋਈ ਪ੍ਰੋਬਲਮ ਹੈਗੀ ਆ ਤੇ ਆ ਸਾਡੀ ਧੌਣ ਨੂੰ ਦੋਵੇਂ ਪਾਸਿਓਂ ਹੱਥ ਲਾਉਣ ਤੇ ਨਾਲ ਟੈਂਡਰਨੈਸ ਹੋਏਗੀ, ਗਲੇ ਨੂੰ ਹੱਥ ਨਹੀਂ ਲੱਗਦਾ, ਤਕਲੀਫ ਹੋਣੀ ਸ਼ੁਰੂ ਹੋ ਜਾਏਗੀ। ਔਰ ਜੇ ਉਹਦੇ ਤੋਂ ਹੇਠਾਂ ਵਾਲੇ ਕਿਸੇ ਸਟਰਕਚਰ ਦੇ ਵਿੱਚ, ਬਹੁਤ ਵੱਡੀ ਇੰਪੋਰਟੈਂਟ ਗੱਲ ਹੈ ਸਾਡੀ ਜਿਹੜੀਆਂ ਜਗੂਲਰ ਵੇਨਸ ਜਿਨ੍ਹਾਂ ਨੂੰ ਅਸੀਂ ਕਿਹਾ ਜਿਹੜੀ ਖੂਨ ਸਪਲਾਈ ਕਰ ਰਹੀਆਂ ਨੇ ਬ੍ਰੇਨ ਨੂੰ, ਕੈਰੋਟਿਡ ਆਰਟਰੀਜ਼ ਨੇ, ਇਹ ਤੁਨਾ ਕਰੀਆਂ ਹਨ, ਇਹਨਾਂ ਦੇ ਵਿੱਚ ਅਗਰ ਕੋਈ ਸੱਟ ਲੱਗ ਗਈ ਕੁਝ ਐਸਾ ਹੋ ਗਿਆ ਤਾਂ ਤੁਸੀਂ ਅੰਦਾਜ਼ਾ ਲਾਓ ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ। ਹੇਮਾ ਦਾ ਮਤਲਬ ਬਲੱਡ ਤੋਂ ਲਿਆ ਹੋ ਗਿਆ, ਟੋਮਾ ਦਾ ਮਤਲਬ ਟਿਊਮਰ। ਜਦੋਂ ਖੂਨ ਅੰਦਰ ਵਗ ਗਿਆ ਪਰ ਉਹ ਖੂਨ ਇਹਨਾਂ ਨਾਲੀਆਂ ਦੇ ਵਿੱਚ ਨਹੀਂ ਗਿਆ ਕਿ ਉਹ ਹੇਠਾਂ ਫੇਫੜਿਆਂ ਨੂੰ ਜਾ ਚਲਾ ਜਾਵੇ ਜਾਂ ਹੇਠਾਂ ਖੁਰਾਕ ਦੀ ਨਾਲੀ ਵਿੱਚ ਚਲਾ ਜਾਵੇ, ਤੇ ਇਹ ਬਾਹਰਲੇ ਪਾਸੇ ਜਿਹੜਾ ਖੂਨ ਵਗ ਗਿਆ ਉਹਦਾ ਬਾਹਰਲੇ ਪਾਸੇ ਪਾਊਚ ਇੱਕ ਗੰਢ ਭੱਜ ਜਾਏਗੀ, ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ, ਠੀਕ ਹੈ। ਸੋ ਇਹ ਇੰਨੀ ਵੱਡੀ ਗੱਲ ਹੈ ਸਾਬਤ, ਜੇ ਇਸ ਥਾਂ ਤੇ ਹੇਮਾਟੋਮਾ ਹੋ ਗਿਆ ਤੇ ਫਿਰ ਉਹ ਇਹ ਸਾਬਤ ਕਰਦਾ ਆ ਵੀ ਅੰਦਰ ਵਾਲੇ ਪਾਸੇ, ਇਹਨੂੰ ਅਸੀਂ ਵੀ ਚੰਗੀ ਨਿਸ਼ਾਨੀ ਕਹਿ ਸਕਦੇ, ਗੁੱਡ ਨਿਸ਼ਾਨੀ ਕਹਿ, ਸੱਟ ਤਾਂ ਲੱਗਣੀ ਲੱਗ ਗਈ, ਜੋ ਹੋਣਾ ਉਹ ਤਾਂ ਹੋ ਗਿਆ, ਕੁਛ ਕਹਿੰਦੇ ਨੇ ਨਾ ਬੰਦਾ ਤੇ ਵਿਚਾਰਾ ਮਰ ਗਿਆ, ਗੋਲੀ ਵੱਜ ਗਈ ਕਿਸੇ ਨੂੰ, ਤੇ ਗੱਲ ਕਰਨੀ ਆ ਭੂਰੇ ਤੇ ਆਂਦੀ ਹੈ ਮਰਨ ਵਾਲਾ ਤਾਂ ਮਰ ਗਿਆ, ਹਾਏ ਹਾਏ ਇੰਨਾ ਚੰਗਾ ਹੋ ਗਿਆ, ਅੱਖ ਤੇ ਨੀ ਵੱਜੀ ਕੋਲ,
1: ਅੱਖ ਤੇ ਨੀ ਵੱਜੀ, ਹਾਂਜੀ ਅੱਖ ਨੂੰ ਵੱਜ ਗਿਆ,
0: ਅੱਖ ਨੂੰ ਵੱਜੀ ਹੈ। ਇਹ ਜਿਹੜਾ ਹੇਮਾਟੋਮਾ ਆ ਇਹ ਇਸ ਗੱਲ ਦਾ, ਚਲੋ ਜੋ ਹੋਣਾ ਸੀ ਉਹ ਤਾਂ ਹੋ ਹੀ ਗਿਆ, ਪਰ ਇਹ ਚੰਗਾ ਆ ਭਾਈ ਇਹ ਜਿਹੜਾ ਖੂਨ ਆ ਅੰਦਰ ਫੇਫੜਿਆਂ ਵਾਲੇ ਪਾਸੇ ਨਹੀਂ ਗਿਆ, ਇਹ ਬਾਹਰ ਦੇ ਪਾਸੇ ਹੀ ਹੈਗਾ ਆ। ਇਹ ਹੇਮਾਟੋਮਾ ਇੱਕ ਇਸ ਤਰ੍ਹਾਂ ਦੀ ਨਿਸ਼ਾਨੀ ਹੈ ਕਿ ਬਾਹਰ ਇੱਕ ਪਾਊਚ ਬਣ ਗਈ, ਬਾਹਰ ਪ੍ਰੈਸ਼ਰ ਪੈ ਗਿਆ ਹੈਗਾ, ਜਿਹਦੇ ਕਰਕੇ ਇਹ ਬਾਹਰ ਟਿਊਮਰ ਸੋਜ ਪੈ ਗਈ ਹੈ, ਲੇਕਿਨ ਇਹ ਖੂਨ ਦਾ ਇੱਕ ਇਕੱਠਾ ਹੋਇਆ ਗੁਬਾਰਾ ਬਣ ਗਿਆ ਹੈਗਾ ਆ, ਔਰ ਜਿਹਦੇ ਕਰਕੇ ਅੱਛਾ ਹੁਣ ਜੇ ਕੋਈ ਵੀ ਰੱਸੀ ਹੋਵੇ ਤਾਂ ਰੱਸੀ ਦੇ ਹੇਠਾਂ ਕੋਈ ਵੀ ਚੀਜ਼ ਤੁਸੀਂ ਸਖ਼ਤ ਕੱਸ ਦਿਓ, ਜਿਵੇਂ ਮੰਨ ਲਾ ਜਾ ਤੂੰ ਵੀ ਦੀਆਂ ਤਾਰਾਂ ਹੀ ਆ, ਤੂੰ ਵੀ ਦੀਆਂ ਤਾਰਾਂ ਕੱਸੀਆਂ ਨੇ ਤੇ ਉਹਦੇ ਹੇਠਾਂ ਕੋਈ ਸਖ਼ਤ ਚੀਜ਼ ਤੁਸੀਂ ਦੇ ਦਿੰਦੇ ਨਾ, ਉਹ ਕਿਨਾਰੇ ਤੇ ਜਾ ਕੇ ਦਿੰਦੇ ਹੇਠਾਂ
1: ਦਿੰਦੇ
0: ਨਾ
1: ਘੋੜੀ ਕਹਿੰਦੇ।
0: ਇਹ ਹੁਣ ਹੇਮਾਟੋਮਾ ਜਿਹੜਾ ਬਣ ਗਿਆ ਹੈ ਨਾ, ਇਹ ਸਾਡੇ ਆਹ ਜਿਹੜੇ ਮਸਲ ਨੇ ਨੈਕ ਦੇ ਇਹਨਾਂ ਨੂੰ ਇਕਦਮ ਕੱਸ ਦੇਵੇਗਾ, ਤਨਾਹ ਕਰ ਦੇਵੇਗਾ। ਜਦੋਂ ਤਨਾਹ ਕਰ ਦੇਵੇਗਾ ਤੇ ਇਹਦੀ ਖਿੱਚ ਉੱਪਰ ਵਾਲੇ ਪਾਸੇ ਵੀ ਸਾਨੂੰ ਪੈ ਰਹੀ ਹੈ, ਇਹਦੀ ਖਿੱਚ ਸਾਡੇ ਹੇਠਾਂ ਵੀ ਸਾਡੇ ਪੈ ਰਹੀ ਹੈ, ਔਰ ਸਾਨੂੰ ਧੌਣ ਹਿਲਾਉਣਾ ਮੁਸ਼ਕਲ ਹੋ ਜਾਏਗਾ। ਠੀਕ ਹੈ, ਦੋਵੇਂ ਪਾਸੇ ਅਗਰ ਇਹ ਗੱਲ ਹੋ ਗਈ, ਹੇਮਾਟੋਮਾ ਹੋ ਗਿਆ, ਖੂਨ ਅੰਦਰ ਤੇ ਨਹੀਂ ਪਿਆ ਬਾਹਰਲੇ ਪਾਸੇ ਪੈ ਗਿਆ ਹੈਗਾ ਆ, ਇਸ ਕਰਕੇ ਧੌਣ ਨੂੰ ਹਿਲਾਉਣਾ ਮੁਸ਼ਕਲ ਹੋ ਜਾਏਗਾ। ਉਸ ਤੋਂ ਬਾਅਦ ਜੇ ਅਸੀਂ ਕਹਿੰਦੇ ਹਾਂ ਕਿ ਰੀਤ ਜਿਹੜੀ ਹੱਡੀ ਹੈ ਸਾਡੀ, ਇਹ ਤਾਂ ਵਿਚਾਰੀ ਕੋਈ ਇੱਕ ਬੋਨ ਤਾਂ ਹੈ ਨੀ ਗੀ, ਅਲੱਗ ਅਲੱਗ ਸੰਗਲੀਆਂ ਨੇ ਮਣਕੇ ਨੇ ਜੇ ਅਲੱਗ ਅਲੱਗ ਕੁੰਡੇ ਨੇ ਜਿਵੇਂ ਸਿੰਗਲ ਦੇ ਹੁੰਦੇ ਨੇ, ਝਿਲੀਆਂ ਹੋਈਆਂ ਨੇ ਆਪਸ ਜੁੜੀਆਂ ਹੋਈਆਂ ਨੇ। ਇਸ ਤਰ੍ਹਾਂ ਜਦੋਂ ਇਹਨਾਂ ਦੇ ਵਿੱਚ ਕੋਈ ਨੁਕਸ ਪੈ ਜੇ, ਸੱਟ ਚੋਟ ਲੱਗ ਜਾਵੇ, ਆਮ ਤੌਰ ਤੇ ਸੈਕਿੰਡ ਜਦੋਂ ਫਾਂਸੀ ਦਿੰਦੇ ਨਾ ਕਿਸੇ ਨੂੰ ਫਾਂਸੀ ਦਿੰਦੇ, ਕਿਉਂਕਿ ਮੈਂ ਜੂਰਿਸਪ੍ਰੂਡੈਂਸ ਪੜ੍ਹਾਉਂਦਾ ਰਿਹਾ, ਫਾਂਸੀ ਦੇਣ ਸਮੇਂ ਸਾਡਾ ਜਿਹੜਾ ਸੈਕਿੰਡ ਰੀੜ ਦੀ ਹੱਡੀ ਹੈ ਹੇਠਾਂ ਵਾਲੇ ਪਾਸੇ, ਆਮ ਤੌਰ ਤੇ ਉਹ ਫ੍ਰੈਕਚਰ ਹੋ ਜਾਂਦੀ, ਔਰ ਉਹਦੇ ਕਰਕੇ ਫ੍ਰੈਕਚਰ ਹੋਣ ਦੇ ਨਾਲ ਅੰਦਰ ਦਾ ਸਟਰਕਚਰ ਜਿਹੜਾ ਉਹ ਸਾਰਾ ਡੈਮੇਜ ਹੋ ਜਾਂਦਾ ਆ, ਔਰ ਸਡਨ ਵਿਦ ਇਨ 2-3 ਮਿੰਟਸ ਜਿਹੜੀ ਉਹ ਡੈਥ ਹੋ ਜਾਂਦੀ ਹੈ। ਸੋ ਇਹ ਹਾਲਾਤ ਇਸ ਹੇਮਾਟੋਮਾ ਦਾ ਵੀ ਹੋ ਸਕਦਾ ਆ, ਇਹ ਹੇਮਾਟੋਮਾ ਅਗਲੇ ਪਾਸੇ ਨਾ ਬਣ ਕੇ ਪਿਛਲੇ ਪਾਸੇ ਰੀੜ ਦੀ ਹੱਡੀ ਨੂੰ ਸੱਟ ਲੱਗਣ ਦੇ ਕਰਕੇ ਵੀ ਐਸੀ ਕੰਡੀਸ਼ਨ ਹੋ ਸਕਦੀ ਹੈ, ਔਰ ਹੇਮਾਟੋਮਾ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਕਰ ਸਕਦਾ ਆ ਕਿ ਜੇ ਰੀੜ ਦੀ ਹੱਡੀ ਦੇ ਵਿੱਚ ਵੀ ਕੋਈ ਸੱਟ ਲੱਗ ਗਈ ਹੈ, ਪਿਛਲੇ ਪਾਸੇ ਧੌਣ ਦੇ ਵਿੱਚ ਕੋਈ ਚੀਜ਼ ਸਾਡੇ ਐਸੇ ਵੱਜ ਗਈ ਹੈ। ਹੁਣ ਚੌਥਾ ਪੁਆਇੰਟ ਸਾਡੇ ਸਾਹਮਣੇ ਇਹ ਹੈ ਕਿ ਇਹ ਸਾਰਾ ਕੁਝ ਹੋ ਗਿਆ, ਚਮੜੀ ਉੱਪਰ ਵਾਲੇ ਪਾਸੇ ਆ, ਚਮੜੀ ਦੇ ਤਹਿ ਦੇ ਹੇਠਾਂ ਅਸੀਂ ਵੇਖਦੇ ਨਾ, ਇੱਕ ਚਮੜੀ ਦਾ ਸਟਰਕਚਰ ਮੈਂ ਤੁਹਾਨੂੰ ਦੱਸਿਆ ਸੀਗਾ, ਇੱਕ ਐਪੀਡਰਮਸ ਆ, ਇੱਕ ਡਰਮਸ ਆ, ਇੱਕ ਹਾਈਪੋਡਰਮਸ ਆ, ਤਿੰਨ ਲੇਅਰ ਨੇ ਸਾਡੀ ਚਮੜੀ ਸਕਿਨ ਦੇ। ਹਾਂਜੀ, ਫੈਟ ਵਾਲਾ ਲੇਅਰ ਜੇ ਕੋਈ ਬਹੁਤੀ ਚੀਜ਼ ਦੇ ਥਾਂ ਆ ਗਈ, ਜੇ ਤਾਂ ਪਤਲੇ ਥਾਂ ਤੇ ਆ ਗਈ ਜਾਂ ਉਹਨੇ ਬਹੁਤ ਜ਼ਿਆਦਾ ਕੱਸ ਪਾਈ ਤੇ ਬਾਹਰਲੇ ਪਾਸੇ ਵੀ ਉਹ ਕਾਲਾ ਨਿਸ਼ਾਨ ਬਣ ਜਾਏਗਾ, ਪਰ ਜੇ ਉਹ ਥੋੜਾ ਹੋਇਆ ਤੇ ਉਹਨੇ ਇਹ ਕਾਲਾ ਨਿਸ਼ਾਨ ਨਹੀਂ ਬਣਨਾ, ਲੇਕਿਨ ਅਲੱਗ ਅਲੱਗ ਥਾਵਾਂ ਤੇ ਜਿਵੇਂ ਮਾਸਪੇਸ਼ੀਆਂ ਹਨ ਸਾਡੇ ਕਿਸੇ ਮਸਲ ਦੀਆਂ, ਤੰਦਾਂ ਹਨ ਸਾਡੀਆਂ ਮਸਲ ਦੀਆਂ, ਉਹਦੇ ਮੁਤਾਬਕ ਅਲੱਗ ਅਲੱਗ ਥਾਵਾਂ ਤੋਂ ਫੈਟ ਜਿਹੜਾ ਹੈ ਬਿਟਵੀਨ ਤੰਦਾਂ, ਤੰਦਾਂ ਦੇ ਵਿਚਕਾਰ ਫੈਟ ਜਿਹੜਾ ਕੁਦਰਤ ਨੇ ਰੱਖਿਆ ਹੋਇਆ ਆ ਉਹਨਾਂ ਨੂੰ ਜੋੜਨ ਰੱਖਣ ਵਾਸਤੇ, ਉਹਦੇ ਵਿੱਚੋਂ ਉਹ ਫੈਟ ਫਟ ਗਿਆ ਤੇ ਉਹ ਜਿਹੜਾ ਖੂਨ ਅੰਦਰ ਪਿਆ ਹੋਇਆ ਆ ਉਹਦਾ ਪ੍ਰੈਸ਼ਰ ਉਸ ਫੈਟ ਵਾਲੀ ਥਾਂ ਤੋਂ ਜਦੋਂ ਬਾਹਰ ਨਿਕਲੇਗਾ ਉਹਨੂੰ ਅਸੀਂ ਕਹਿੰਦੇ ਹਾਂ ਲੈਸੀਰੇਸ਼ਨ, ਚਰੀਟਾਂ ਪੈ ਗਈਆਂ ਪੰਜਾਬੀ ਚ ਕਹਿ ਲੋ। ਸੋ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ ਤੇ ਫਿਰ ਅਸੀਂ ਕਹਾਂਗੇ ਕਿ ਨੈਕ ਦੇ ਵਿੱਚ ਚਰੀਟਾਂ ਜਿਹੀਆਂ ਪਈਆਂ ਹੋਈਆਂ ਸਾਨੂੰ ਦਿਖਾਈ ਦਿੰਦੀਆਂ। ਹਾਂਜੀ, ਸੋ ਇਹ ਨਿਸ਼ਾਨੀਆਂ ਚਾਰ ਮੁੱਖ ਤੌਰ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ ਅੱਗੇ ਤੁਰਨ ਤੋਂ ਪਹਿਲਾਂ। ਇੱਕ ਤਾਂ ਬਿਲਕੁਲ ਨੀਲੇ ਰੰਗ ਦਾ ਦਾਗ ਬਾਹਰ ਪੈ ਜਾਣਾ, ਇਹਦਾ ਮਤਲਬ ਅੰਦਰ ਖੂਨ ਪੈ ਗਿਆ ਹੈ, ਡੁੱਲ ਗਿਆ ਹੈਗਾ ਆ, ਉਹ ਸਾਨੂੰ ਦਿਖਾਈ ਦਿੰਦਾ ਹੈ, ਬਹੁਤ ਜ਼ਿਆਦਾ ਸੱਟ ਲੱਗ ਗਈ ਹੈ, ਪ੍ਰੈਸ਼ਰ ਬਹੁਤ ਵੱਧ ਗਿਆ, ਪਰ ਉਹ ਜਿਹੜਾ ਬਾਹਰ ਨਹੀਂ ਨਿਕਲਿਆ, ਬਾਹਰੋਂ ਚਮੜੀ ਨਹੀਂ ਵੱਢੀ ਗਈ, ਨਹੀਂ ਟੱਕਰੀ ਗਈ, ਬਾਹਰ ਨਹੀਂ ਵਗਿਆ, ਤਾਂ ਉਹ ਅਲਟੀਮੇਟ ਉਹ ਨੀਲੇ ਰੰਗ ਦਾ ਸਾਨੂੰ ਦਿਖਾਈ ਦੇਗਾ। ਦੂਜੀ ਇਹ ਸਾਨੂੰ ਸਵੈਲਿੰਗ ਦਿਖਾਈ ਦੇਗੀ ਕਿ ਉਹ ਕਿਸੇ ਇੱਕ ਥਾਂ ਤੋਂ ਕਿਸੇ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਨੈਕ ਦੀ ਧੌਣ ਦਾ ਬਾਹਰਲਾ ਸਕਿਨ ਆ ਉਹ ਉਭਰੀ ਹੋਈ ਦਿਖਾਈ ਦੇਗੀ। ਤੀਸਰੀ ਗੱਲ ਆਪਾਂ ਹੇਮਾਟੋਮਾ ਦੀ ਕੀਤੀ ਹੈਗੀ ਹੈ, ਹੇਮਾ ਦਾ ਮਤਲਬ ਖੂਨ ਤੇ ਟੋਮਾ ਦਾ ਮਤਲਬ ਟਿਊਮਰ, ਟਿਊਮਰ ਹਮੇਸ਼ਾ ਅਸੀਂ ਸਖ਼ਤ ਨੂੰ ਕਹਿੰਦੇ ਹਾਂ, ਸਿਸਟ ਤੇ ਟਿਊਮਰ ਚ ਇੰਨਾ ਕੁ ਫਰਕ ਹੈਗਾ ਆ ਜੀ। ਸਿਸਟ ਹੁੰਦਾ ਆ ਜਦੋਂ ਇਹ ਪਿਲਪਿਲਾ ਹੋਵੇ, ਪੋਲਾ ਹੋਵੇ, ਭਾਵੇਂ ਦਿਲ ਚ ਵੀ ਕੋਡ ਹੈਗਾ, ਔਰ ਟਿਊਮਰ ਹੁੰਦਾ ਆ ਜਦੋਂ ਇਹ ਸਖ਼ਤ ਹੋ ਜਾਵੇ। ਪਰ ਭਾਈ ਅਸੀਂ ਬਲੈਡਰ ਵੇਖਦੇ ਹਾਂ ਨਾ, ਫੁੱਟਬਾਲ ਦਾ ਜਿਹੜਾ ਬਾਲ ਹੁੰਦਾ ਆ ਔਰ ਉਹਦੇ ਚ ਬਹੁਤ ਜ਼ਿਆਦਾ ਟਾਈਟ ਹਵਾ ਭਰ ਦਿੰਦੇ ਹਾਂ, ਉਹ ਵੀ ਤੇ ਟਾਈਟ ਹੋ ਜਾਂਦਾ ਨਾ, ਉਹ ਵੀ ਟਾਈਟ ਹੋ ਜਾਂਦਾ ਤੇ ਉਹ ਵੀ ਇਸ ਗੱਲ ਦਾ ਇੰਡੀਕੇਸ਼ਨ ਆ ਜੇ ਹੇਮਾਟੋਮਾ ਹੈ ਇਹਦਾ ਮਤਲਬ ਬਾਹਰੋਂ ਸਖਤ ਹੈ, ਇੰਨਾ ਜ਼ਿਆਦਾ ਖੂਨ ਉਹਦੇ ਚ ਭਰ ਗਿਆ ਆ ਥੋੜੀ ਸਪੇਸ ਦੇ ਵਿਚ, ਇਸ ਕਰਕੇ ਉਹ ਸਾਨੂੰ ਟਿਊਮਰ ਵਰਗਾ ਲੱਗਦਾ, ਸਿਸਟ ਵਰਗਾ ਨਹੀਂ ਲੱਗਦਾ। ਜੇ ਥੋੜਾ ਖੂਨ ਹੁੰਦਾ, ਇਲਾਸਟਿਸਿਟੀ ਹੈ ਸਾਡੀ ਸਕਿਨ ਦੇ ਵਿਚ, ਉਹ ਪਿਲਪਲਾ ਲੱਗੇਗਾ ਔਰ ਉਹਨੂੰ ਅਸੀਂ ਸਵੈਲਿੰਗ ਕਹਾਂਗੇ ਜਾਂ ਅਸੀਂ ਐਡੀਮਾ ਉਹਨੂੰ ਕਹਾਂਗੇ। ਪਰ ਜੇ ਬਹੁਤ ਜ਼ਿਆਦਾ ਟਾਈਟ ਹੋ ਗਿਆ, ਇੰਨਾ ਜ਼ਿਆਦਾ ਖੂਨ ਵੱਗ ਗਿਆ ਕਿ ਬਾਹਰ ਦੀ ਜਿਹੜੀ ਚਮੜੀ ਹੈ ਉਹ ਟਾਈਟ ਹੋ ਗਈ, ਜਿਵੇਂ ਫੁੱਟਬਾਲ ਦੇ ਬਾਲ ਦੇ ਵਿਚ ਹਵਾ ਭਰੇਗੀ ਬਹੁਤ ਜ਼ਿਆਦਾ ਤੇ ਉਹ ਸਖਤ ਹੋ ਗਿਆ, ਫਿਰ ਉਂਗਲਾਂ ਨਾਲ ਤੁਸੀਂ ਪ੍ਰੈਸ ਨਹੀਂ ਕਰ ਸਕਦੇ ਉਹਨੂੰ, ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ ਹੋ ਗਿਆ। ਔਰ ਅਗਲੀ ਗੱਲ ਮੈਂ ਚੌਥੀ ਕਹੀ ਸੀਗੀ, ਲੈਸੀਰੇਸ਼ਨ ਲਈ ਝਰੀਟਾਂ ਪੈ ਜਾਣੀਆਂ, ਔਰ ਝਰੀਟਾਂ ਪੈ ਜਾਣੇ ਦੀ ਐਕਸਪਲਾਨੇਸ਼ਨ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਬਈ ਮਾਸਪੇਸ਼ੀਆਂ ਉੱਪਰ ਤੋਂ ਹੇਠਾਂ ਤੱਕ ਨੈਕ ਨੂੰ ਬੰਨਦੀਆਂ ਨੇ ਔਰ ਇਹਦੇ ਵਿਚ ਵਿਚ ਕੁਦਰਤ ਨੇ ਫੈਟ ਭਰਿਆ ਹੁੰਦਾ। ਮੈਂ ਇੱਕ ਹੋਰ ਇਹਦੀ ਐਗਜ਼ਾਮਪਲ ਦੇ ਦਿਆਂ, ਚਲਦੇ ਚਲਦੇ ਮੇਰੇ ਦਿਮਾਗ ਚ ਆ ਗਈ, ਸਾਡੀ ਇੱਕ ਮਾਸਪੇਸ਼ੀ ਪਸਲੀਆਂ ਤੋਂ ਲੈ ਕੇ ਤੇ ਹੇਠਾਂ ਤੱਕ ਜਿੱਥੇ ਅਸੀਂ ਬੈਲਟ ਬੰਨਣੇ ਆ ਉਹ ਏਰੀਆ ਦਾ, ਉਸ ਹੱਡੀ ਦਾ ਨਾਂ ਆ ਸਿੰਫਾਈਸਿਸ ਪਿਊਬਸ, ਤੇ ਉਹਦੇ ਨਾਲ ਆ ਕੇ ਇੰਗੁਇਨਲ ਲਿਗਾਮੈਂਟ ਸੱਜਿਓ ਵੀ ਤੇ ਖੱਬਿਓ ਵੀ ਇਹਦੇ ਨਾਲ ਆ ਕੇ ਵੱਜਦੇ ਆ, ਤੇ ਇਹ ਲਿਗਾਮੈਂਟ ਜਿਹੜਾ ਹੈਗਾ ਆ, ਇਹ ਜਿਹੜਾ ਰੈਕਟ ਮਸਲ ਹੈਗਾ, ਰੈਕਟਸ ਅਬਡੋਮੀਨਸ ਮਸਲ ਇਹਦਾ ਨਾਂ ਆ, ਇਹ ਇੱਥੇ ਆ ਕੇ ਵੱਜਦਾ ਹੈਗਾ। ਹੁਣ ਰੈਕਟਸ ਅਬਡੋਮੀਨਸ ਮਸਲ ਹੈ ਕੀ? ਰੇਸ਼ੇ ਨੇ ਨਾ, ਧਾਗੇ ਆ ਨਾ, ਜਿਵੇਂ ਬੀਬੀਆਂ ਨਾਲੇ ਬਣਾਉਂਦੀਆਂ ਹੁੰਦੀਆਂ, ਮੰਜਾ ਖੜਾ ਕਰਕੇ ਤੇ ਅਲੱਗ ਅਲੱਗ ਧਾਗੇ ਹੀ ਹੁੰਦੇ ਸੀ ਨਾ, ਔਰ ਉਹਨਾਂ ਧਾਗਿਆਂ ਨੂੰ ਇਕੱਠਾ ਕਰਕੇ ਉਹਦੇ ਧਾਗਿਆਂ ਚ ਧਾਗਾ ਭਰਾਉਂਦੀਆਂ ਸੀ, ਖੱਡੀ ਵਾਲੇ ਜਿਵੇਂ ਖੱਦਰ ਬੁਣਦੇ ਆ। ਪਰ ਕੁਦਰਤ ਨੇ ਉਹਦੇ ਵਿਚ ਫੈਟ ਪਾਇਆ ਹੋਇਆ, ਉਹ ਜਿਹੜੇ ਰੇਸ਼ੇ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਵਾਸਤੇ ਕੁਦਰਤ ਨੇ ਉਹਦੇ ਵਿਚ ਫੈਟ ਭਰਿਆ ਹੋਇਆ। ਓਵਰ ਟਾਈਮ ਉਹ ਫੈਟ ਸਖਤ ਹੋ ਜਾਂਦਾ, ਘਿਓ ਵੀ ਬਹੁਤ ਜ਼ਿਆਦਾ ਠੰਡਾ ਹੋ ਜਾਏ ਫਰਿੱਜ ਚ ਰੱਖਿਆ ਹੋਵੇ ਨਾ, ਤੇ ਫਿਰ ਉਹਦੇ ਵਿਚ ਵੀ ਉਂਗਲ ਨਹੀਂ ਖੁੱਭਦੀ, ਉਹ ਵੀ ਸਖਤ ਹੋ ਜਾਂਦਾ ਹੈ। ਸੋ ਕੁਦਰਤ ਇੱਕ ਨਿਯਮ ਹੈ ਉਹਦਾ ਨਾ, ਉਹਦੇ ਮੁਤਾਬਕ ਹਰੇਕ ਮਾਸਪੇਸ਼ੀ ਦੀਆਂ ਤੰਦੀਆਂ ਦੇ ਵਿਚ, ਰੇਸ਼ਿਆਂ ਦੇ ਵਿਚ ਫੈਟ ਕੁਦਰਤ ਨੇ ਭਰਿਆ ਹੁੰਦਾ ਹੈਗਾ। ਇਹੀ ਗੱਲ ਇੰਗੁਇਨਲ ਹਰਨੀਆਂ ਦੀ ਸੀਗੀ, ਕਿਸੇ ਨੂੰ ਇੰਗੁਇਨਲ ਹਰਨੀਆਂ ਹੁੰਦਾ, ਕਿਸੇ ਨੂੰ ਅੰਬਲਾਈਕਲ ਹਰਨੀਆਂ ਹੁੰਦਾ, ਕਿਸੇ ਨੂੰ ਸੁਪਰਾ ਅੰਬਲਾਈਕਲ ਕੁੰਨੀ ਦੇ ਉੱਪਰ ਵਾਲੇ ਪਾਸੇ ਹਰਨੀਆਂ ਹੁੰਦਾ, ਕਿਸੇ ਨੂੰ ਹੇਠਾਂ ਵਾਲੇ ਪਾਸੇ, ਅਲੱਗ ਅਲੱਗ ਥਾਵਾਂ ਦਾ ਹਰਨੀਆਂ ਹੈਗਾ ਆ। ਤੇ ਮੈਂ ਇਹ ਗੱਲ ਕਹਿ ਰਿਹਾ ਸੀਗਾ ਬਈ ਕਈ ਦੇਰਾਂ ਉਹ ਮਾਸਪੇਸ਼ੀਆਂ ਦੇ ਵਿਚਕਾਰ ਵਾਲਾ ਫੈਟ ਜਿਹੜਾ ਆ ਉਹ ਫਟ ਜਾਂਦਾ ਹੈਗਾ। ਜਦੋਂ ਫਟ ਜਾਂਦਾ ਤੇ ਜੇ ਅੰਦਰ ਵਾਲੇ ਪਾਸੇ ਖੂਨ ਵਗਿਆ ਹੋਇਆ ਹੈਗਾ ਤੇ ਜਿੱਥੋਂ ਫੈਟ ਫਟ ਗਿਆ ਹੈ ਉਸ ਥਾਂ ਤੇ ਉਹ ਝਰੀਟਾਂ ਖਰੀਂਦ ਜਿਵੇਂ ਜੇ ਛਿੱਲਿਆ ਜਾ ਗਿਆ ਹੈ ਨਾ, ਖੂਨ ਮਾਰੇ ਹੁੰਦੇ ਕਿਸੇ ਨੇ, ਇਸ ਟਾਈਪ ਦਾ ਸਾਨੂੰ ਦਿਖਾਈ ਦਿੰਦਾ ਹੈ। ਤੇ ਗੱਲ ਆਪਾਂ ਨੈਕ ਦੀ ਕਰ ਰਹੇ ਹਾਂ, ਨੈਕ ਦੇ ਅੰਦਰ ਅਗਰ ਇਸ ਤਰ੍ਹਾਂ ਦੀ ਕੋਈ ਸੱਟ ਲੱਗ ਗਈ ਹੈ, ਕੁਝ ਐਸਾ ਹੋ ਗਿਆ, ਖੂਨ ਬਾਹਰ ਰਹਿ ਗਿਆ, ਇੱਥੇ ਦੀਆਂ ਮਾਸਪੇਸ਼ੀਆਂ ਚ ਬਹੁਤ ਘੱਟ ਫੈਟ ਆ, ਔਰ ਉਸ ਬਹੁਤ ਘੱਟ ਫੈਟ ਦੇ ਕਰਕੇ ਫੈਟ ਫਟ ਗਿਆ, ਦੰਦਾਂ ਅਲੱਗ ਹੋ ਗਈਆਂ, ਦੰਦਾਂ ਦੇ ਵਿਚਕਾਰੋਂ ਵਿਚਕਾਰੋਂ ਜਿੱਥੇ ਫੈਟ ਫਟਿਆ ਆ ਉਹ ਅੰਦਰ ਵਾਲਾ ਖੂਨ ਜਿਹੜਾ ਉਥੋਂ ਝਾਤੀਆਂ ਮਾਰਦਾ, ਬਾਹਰ ਦਾ ਸਕਿਨ ਹੈ ਨਾ ਸਖਤ, ਝਾਤੀਆਂ ਮਾਰਦਾ ਸਕਿਨ ਦੇ ਬਾਹਰਲੇ ਪਾਸੇ, ਬਾਹਰ ਸਕਿਨ ਹੈਗੀ ਉਥੋਂ ਵਗ ਨਹੀਂ ਸਕਿਆ, ਬਾਹਰ ਨਹੀਂ ਬਹਿ ਗਿਆ, ਲੇਕਿਨ ਅੰਦਰ ਉਹਦੀ ਸ਼ੈਡੋ ਹੈਗੀ ਹੈ ਜਿਹੜੀ ਸਾਨੂੰ ਦੱਸਦੀ ਹੈ। ਅਸੀਂ ਲਫ਼ਜ਼ ਵਰਤਦੇ ਹਾਂ ਲੈਸੀਰੇਸ਼ਨ, ਛਿੱਲਿਆ ਜਾਣਾ, ਖਰੂਂਦ ਵੱਜ ਜਾਣੇ, ਇਸ ਤਰ੍ਹਾਂ ਦੀਆਂ ਇਹ ਚਾਰ ਮੁੱਖ ਨਿਸ਼ਾਨੀਆਂ ਹਨ। ਔਰ ਉਸ ਤੋਂ ਬਾਅਦ ਜਿਹੜਾ ਸਟਰਕਚਰ ਡੈਮੇਜ ਹੋ ਸਕਦੇ ਨੇ, ਅੰਦਰ ਅਸੀਂ ਸਮਝਦੇ ਹਾਂ ਸੱਟ ਲੱਗ ਗਈ ਆ, ਹੁਣ ਸਟਰਕਚਰ ਜਿਹੜੇ ਡੈਮੇਜ ਹੋ ਸਕਦੇ ਨੇ, ਜਿਹੜੇ ਅੰਗ ਤਾਂ ਮੈਂ ਗਿਣ ਦਿੱਤੇ ਸੀ ਨਾ ਤੁਹਾਨੂੰ, ਅੰਗ ਤੇ ਉਹੀ ਹੋਣੇ ਨੇ, ਹੁਣ ਟ੍ਰੇਕੀਆ ਦੀ ਡੈਵੀਏਸ਼ਨ ਹੋ ਸਕਦੀ, ਟ੍ਰੇਕੀਆ ਨੂੰ ਕੁਦਰਤ ਨੇ ਐਨ ਅਪਸ਼ੇ ਮਿਸਤਰੀਆਂ ਨੂੰ ਵੇਖਿਆ ਹੋਣਾ ਇੱਕ ਧਾਗਾ ਜਾ ਬਣ ਕੇ ਤੇ ਵੇਖਦੇ ਨੇ ਵੀ ਚੀਜ਼ ਲੈਵਲ ਤੇ ਹੈਗੀ, ਅੱਜ ਕੱਲ ਤਾਂ ਲੈਵਲ ਦੀ ਹੋਰ ਹੀ ਚੀਜ਼ਾਂ ਆ ਗਈਆਂ ਨੇ ਬਣੀਆਂ ਹੋਈਆਂ ਲੈਵਲ ਮੇਕਣ ਵਾਸਤੇ, ਤੇ ਪਹਿਲਾਂ ਧਾਗਾ ਸੱਜ ਕੇ ਤੇ ਸਿੱਧੇ ਥੱਲੇ ਪਾਸੇ ਹੈ ਵੀ ਲਾਟੂ ਜਿਹਾ ਲੱਗਿਆ ਹੁੰਦਾ ਸੀ, ਉਹਦੇ ਨਾਲ ਵੇਖਦੇ ਸੀ ਲੈਵਲ ਸਹੀ ਆ,
1: ਇਸ ਕੰਧ ਸਹੀ ਆ ਤੇ ਨਹੀਂ, ਹਾਂਜੀ
0: ਹਾਂਜੀ
1: ਕੰਧ ਸਹੀ ਜਾ ਰਹੀ ਕਿ ਨਹੀਂ, ਟੇਡੀ ਟਿੰਗ ਹੋਈ ਜਾਂਦੀ ਕੰਧ,
0: ਡੋਰੀ ਬੰਨੀ ਹੁੰਦੀ ਸੀ ਉਹਨੂੰ,
1: ਹਾਂਜੀ ਹਾਂਜੀ ਉਹ ਡੋਰੀ ਜੀ ਬੰਨੀ ਹੁੰਦੀ ਸੀ ਉਹਨੂੰ, ਕੀ ਆ ਮੇਸਨ
0: ਜਾ ਟ੍ਰੇਕੀਆ ਇੱਕ ਸੈਂਟਰਲਾਈਜ਼ਡ ਨੈਕ ਦੇ ਵਿਚ ਸਟਰਕਚਰ ਹੈ, ਔਰ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਪਰਿੰਗ ਵਰਗਾ ਬਣਿਆ ਹੋਇਆ ਹੈ, ਰਿੰਗਸ ਦਾ ਬਣਿਆ ਹੋਇਆ ਹੈ, ਉਹਨਾਂ ਦੇ ਵਿਚ ਉਸੇ ਤਰ੍ਹਾਂ ਮਾਸਪੇਸ਼ੀਆਂ ਹੈਗੀਆਂ ਨੇ, ਔਰ ਇਹ ਕਾਰਟੀਲੇਜ ਦਾ, ਇਟਸ ਨਾਟ ਆਫ ਬੋਨ, ਟ੍ਰੇਕੀਆ ਕਾਰਟੀਲੇਜ ਦਾ ਆ, ਔਰ ਕਾਰਟੀਲੇਜ ਦਾ ਮਤਲਬ ਇਹ ਹੈ ਕਿ ਬੋਨ ਚ ਕਨਵਰਟ ਨਹੀਂ ਹੋਇਆ, ਜੇ ਇਹ ਬੋਨ ਬਣੀ ਨਹੀਂ, ਇਹਦਾ ਸਟਰਕਚਰ ਇਹੀ ਹੈ। ਕੁਝ ਥਾਵਾਂ ਤੇ ਬੋਨ ਓਵਰ ਏਜ ਹੋਣ ਨਾਲ, ਜਿਵੇਂ ਜ਼ੀਫੋਇਡ ਸਟਰਨਮ ਦੀ ਮੈਂ ਗੱਲ ਕੀਤੀ ਸੀ, ਛਾਤੀ ਦੇ ਸਾਹਮਣੇ ਦੀ ਹੱਡੀ ਤੇ ਜਿੱਥੇ ਪਸਲੀਆਂ ਅਲੱਗ ਅਲੱਗ ਹੁੰਦੀਆਂ ਨੇ, ਇਹਦੇ ਚੁੰਝ ਜੀ ਹੈਗੀ ਹੈ, ਓਵਰ ਟਾਈਮ ਜਿਵੇਂ ਅਸੀਂ ਲੋਕ ਹਾਂ ਸਾਡੀ ਇਹ ਹੱਡੀ ਚ ਕਨਵਰਟ ਹੋ ਚੁੱਕੀ ਹੈ ਪਰ ਪਹਿਲੇ ਉਮਰ ਦੇ ਵਿਚ ਇਹ ਸੋਫਟ ਹੁੰਦੀ ਹੈ ਉਦੋਂ ਇਹ ਕਾਰਟੀਲੇਜ ਵਰਗੀ ਹੁੰਦੀ ਹੈ ਆ ਜਿਵੇਂ ਸਾਡੀ ਨੱਕ ਦੀ ਅੱਗੀ ਕਰੁੰਬਲੀ ਹੈ ਇਹ ਕਾਰਟੀਲੇਜ ਹੈਗੀ ਹੈ ਇਹੀ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਟ੍ਰਿਕੀਆ ਸਾਡੀ ਕਾਰਟੀਲੇਜੀਨਸ ਸਟਰਕਚਰ ਹੈਗਾ ਕਾਰਟੀਲੇਜ ਤਾਂ ਬਣਿਆ ਹੋਇਆ ਹੈਗਾ ਤੇ ਇਥੇ ਇਹ ਜਿਹੜਾ ਏਰੀਆ ਹੈਗਾ ਆ ਇੱਥੇ ਇਹਨੂੰ ਸੱਟ ਕਿੱਥੇ ਲੱਗ ਸਕਦੀ ਹੈ ਟ੍ਰਿਕੀਆ ਡੈਵੀਏਟ ਹੋ ਸਕਦਾ ਡੈਵੀਏਸ਼ਨ ਦਾ ਮਤਲਬ ਹੁੰਦਾ ਨਾਰਮਲ ਸੈਂਟਰ ਚ ਨਹੀਂ ਰਿਹਾ ਸਾਈਡ ਤੇ ਸੱਜੇ ਖੱਬੇ ਹੋ ਗਿਆ ਅੱਗੇ ਪਿੱਛੇ ਹੋ ਗਿਆ ਸੱਟ ਲੱਗੀ ਸੀ ਘਸੁੰਡ ਮਾਰਿਆ ਕਿਸੇ ਨੇ ਕੋਈ ਸੱਟ ਲੱਗ ਗਈ ਆ ਉਹਦੇ ਕਰਕੇ ਇਹ ਡੈਵੀਏਸ਼ਨ ਹੋ ਗਿਆ ਹੁਣ ਜਦੋਂ ਇਹ ਡੈਵੀਏਸ਼ਨ ਹੋ ਗਿਆ ਤੇ ਇਹਦੇ ਵਿਚਕਾਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਨੇ ਨਾ ਸਾਡੀ ਲੈਰਿੰਗਸ ਜਾ ਰਹੀ ਹੈ ਸਾਡਾ ਐਪੀਗਲੋਟਸ ਦਾ ਏਰੀਆ ਇਹਦੇ ਵਿੱਚ ਹੈਗਾ ਆ ਯਾਰ ਸਾਡੀਆਂ ਇੱਥੋਂ ਬ੍ਰੌਂਕਸ ਹੇਠਾਂ ਨੂੰ ਜਾ ਰਹੀਆਂ ਨੇ ਉਹ ਸਾਰੀਆਂ ਵਿਚਾਰੀਆਂ ਜਿਹੜੀਆਂ ਨੇ ਨਾ ਉਹ ਡੈਵੀਏਟ ਹੋ ਜਾਣਗੀਆਂ ਉਹਨਾਂ ਦਾ ਫਰਕ ਪੈ ਜਾਏਗਾ ਔਰ ਜਿੰਨਾ ਵੀ ਏਰੀਆ ਇਹਦੇ ਕਵਰ ਵਿੱਚ ਆਉਂਦਾ ਹੈ ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ ਮੈਂ ਅੱਗੇ ਵੀ ਇੱਕ ਵਾਰ ਇਹ ਗੱਲ ਕਹੀ ਸੀ ਭਈ ਆਮ ਤੌਰ ਤੇ ਫੇਫੜਿਆਂ ਦੇ ਨਾਲ ਸੰਬੰਧਿਤ ਲਫ਼ਜ਼ ਆ ਫੇਫੜਿਆਂ ਦੇ ਵਿੱਚ ਬਹੁਤਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਆ ਇੱਕ ਨੂੰ ਕਹਿੰਦੇ ਨੇ ਇੰਫਾਈਸੇਮਾ ਇੰਫਾਈਸੇਮਾ ਔਰ ਕੀ ਹੁੰਦਾ ਆ ਵੀ ਇੱਕ ਏਰੀਆ ਉਹਦੇ ਵਿੱਚ ਹਵਾ ਤੇ ਹੈਗੀ ਆ ਪਰ ਉਹ ਬਲੌਕ ਹੋ ਗਿਆ ਆ ਹੁਣ ਉਹ ਬਲੌਕ ਹੋ ਗਿਆ ਆਮ ਤੌਰ ਤੇ ਉਹਦੇ ਚ ਆਕਸੀਜਨ ਆਉਂਦੀ ਹੈ ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ ਹਰੇਕ ਸੈੱਲ ਵਿੱਚ ਆਕਸੀਜਨ ਆਉਂਦੀ ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ ਪਰ ਜੇ ਕਿਸੇ ਲੋਕਲਾਈਜ਼ਡ ਏਰੀਏ ਦੇ ਵਿੱਚ ਇਹ ਬਲੌਕੇਜ ਹੀ ਹੋ ਜਾਵੇ ਕਿ ਨਾ ਜੀ ਆਕਸੀਜਨ ਹੁਣ ਆ ਹੀ ਨਹੀਂ ਸਕਦੀ ਸੋਜ ਪੈ ਗਈ ਹੈ ਜਿਹੜਾ ਮੂੰਹ ਹੈ ਉਹਦਾ ਇਹ ਕਹਿ ਲੋ ਸੋਜ ਪੈ ਗਈ ਹੈ ਔਰ ਉਹਦੇ ਵਿੱਚ ਬਾਹਰੋਂ ਆਕਸੀਜਨ ਨਹੀਂ ਜਾ ਰਹੀ ਅੰਦਰ ਵਾਲੀ ਚੀਜ਼ ਅੰਦਰ ਹੀ ਰਹਿ ਗਈ ਹੈ ਤੇ ਤੁਹਾਨੂੰ ਪਤਾ ਆ ਵੀ ਕਾਰਬਨ ਡਾਈਆਕਸਾਈਡ ਨੇ ਤੇ ਫਿਰ ਫੈਲਦੀ ਜਾਣਾ ਫੈਲਣਾ ਹੈ ਫੈਲਾਅ ਹੋਣਾ ਹੈ ਔਰ ਟੈਂਸ ਹੁੰਦੇ ਜਾਣਾ ਆ ਇਹ ਬੜੀ ਔਖੀ ਕੰਡੀਸ਼ਨ ਹੁੰਦੀ ਖਾਸ ਤੌਰ ਤੇ ਆਮ ਤੌਰ ਤੇ ਫੇਫੜਿਆਂ ਦੇ ਵਿੱਚ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ ਇਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ ਹਵਾ ਭਰ ਕੇ ਟਾਈਟ ਹੋ ਗਈ ਹੈ ਆਵਾਜਾਈ ਉੱਥੋਂ ਦੀ ਬੰਦ ਹੋ ਗਈ ਹੈ ਸਫਾਈ ਹੋਣੀ ਹੀ ਬੰਦ ਹੋ ਗਈ ਹੈ ਔਰ ਮੈਂ ਗੱਲ ਕਰ ਰਿਹਾ ਹਾਂ ਨੈਕ ਦੀ ਅਗਰ ਕਿਸੇ ਤਰ੍ਹਾਂ ਇਹ ਟ੍ਰੇਕਿਆ ਦੇ ਵਿੱਚ ਇਹ ਕੋਈ ਨੁਕਸ ਇਸ ਤਰ੍ਹਾਂ ਦਾ ਆ ਗਿਆ ਆ ਤੇ ਉੱਥੇ ਐਸਾ ਹੋ ਸਕਦਾ ਹੈ ਵੀ ਕਿਸੇ ਇੱਕ ਪਾਸੇ ਦਾ ਹਿੱਸਾ ਬਲੌਕ ਹੋ ਜਾਵੇ ਬਲੌਕ ਹੋ ਗਿਆ ਤੇ ਉਹਨਾਂ ਸੈੱਲਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਤੇ ਨਾ ਉੱਥੋਂ ਦੀ ਕਾਰਬਨ ਡਾਈਆਕਸਾਈਡ ਬਾਹਰ ਜਾ ਰਹੀ ਹੈ ਔਰ ਇਹ ਗੱਲ ਨੂੰ ਸਾਬਤ ਕਰਦੀ ਆ ਕਿ ਇਹਦੇ ਅੰਦਰ ਵਾਲੇ ਪਾਸੇ ਉਹ ਜਿਹੜੀ ਕਾਰਟੀਲੇਜ ਹੈਗੀ ਆ ਉਹ ਟੁੱਟ ਗਈ ਆ ਫ੍ਰੈਕਚਰ ਹੋ ਗਿਆ ਕ੍ਰੈਕਿੰਗ ਹੋ ਰਹੀ ਹੈ ਉਹਦੇ ਅੰਦਰ ਔਰ ਇਸ ਕਰਕੇ ਇਹ ਐਸਾ ਹੋ ਰਿਹਾ ਕੋਈ ਸੈੱਲ ਕੋਈ ਟਿਸ਼ੂ ਕੋਈ ਏਰੀਆ ਬੰਦ ਹੋ ਗਿਆ ਉਹਦੀ ਆਕਸੀਜਨ ਉਹਨੂੰ ਨਹੀਂ ਜਾ ਰਹੀ ਪਰ ਉਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਵੀ ਬਾਹਰ ਨਹੀਂ ਜਾ ਰਹੀ ਉਹ ਇੱਕ ਏਰੀਆ ਇੱਕ ਤਰ੍ਹਾਂ ਆਈਸੋਲੇਟ ਹੋ ਗਿਆ ਜੇਲ੍ਹ ਚ ਬੰਦ ਹੋ ਗਿਆ ਭਾਵ ਹੁਣ ਜੇਲ੍ਹ ਚੋਂ ਬੰਦੇ ਬਾਹਰ ਨਹੀਂ ਆ ਸਕਦੇ ਜਿਹੜੇ ਇੱਥੇ ਭੇਜ ਦਿੱਤੇ ਹਾਂਜੀ ਆਮ ਬੰਦੇ ਨੂੰ ਵੀ ਜੇਲ੍ਹ ਚ ਜਾਣ ਦਾ ਇਹ ਨੀਗਾ ਵੀ ਨਾ ਵੀ ਲਾਲ ਸਿੰਘ ਨੂੰ ਜੇਲ੍ਹ ਚ ਦੇ ਦੋ ਐਂ ਨੀ ਦੇ ਸਕਦੇ ਅਸੀਂ ਹਾਂਜੀ ਇਸ ਤਰ੍ਹਾਂ ਦੀ ਗੱਲ ਹੁੰਦੀ ਤੀਸਰਾ ਜਿਹੜਾ ਸਿਮਟਮ ਇਸ ਹਾਲਾਤ ਦੇ ਵਿੱਚ ਅਗਰ ਇਹ ਟ੍ਰੇਕਿਆ ਵਾਲੀ ਕੋਈ ਗੱਲ ਹੋ ਗਈ ਤਾਂ ਹੋਰਸਨੈਸ ਆਵਾਜ਼ ਨਹੀਂ ਨਿਕਲਦੀ ਆਵਾਜ਼ ਭਾਰੀ ਨਿਕਲਦੀ ਹੈ ਆਵਾਜ਼ ਪਤਾ ਨਹੀਂ ਲੱਗਦਾ ਵੀ ਕੀ ਇਹ ਕਹਿਣਾ ਚਾਹੁੰਦਾ ਘੱਗੀ ਪੰਜਾਬੀ ਚ ਗਲਤ ਵਰਤਿਆ ਜਾਂਦਾ ਘੱਗੀ ਆਵਾਜ਼ ਹੋ ਗਈ ਉਹ ਆਵਾਜ਼ ਘੱਗੀ ਹੋ ਸਕਦੀ ਹੈ ਜੀ ਔਰ ਉਸ ਤੋਂ ਬਾਅਦ ਜਿਹੜਾ ਨੈਕ ਦਾ ਹੁਣ ਬੰਦਾ ਖੜਾ ਹੈ ਨਾ ਤੇ ਤੁਸੀਂ ਮੇਰੀ ਧੌਣ ਵੇਖ ਰਹੇ ਹੋ ਨਾ ਬਿਲਕੁਲ ਸਟੇਜ ਹੈ ਨਾ ਸਟੇਜ ਆ ਉਹਨੂੰ ਕਹਿੰਦੇ ਕੰਟੂਰ ਉਹ ਜਿਹੜਾ ਸਟੇਟਨੈਸ ਹੈ ਨਾ ਧੌਣ ਦਾ ਇੱਕ ਆਪਣਾ ਸਟਰਕਚਰ ਆ ਜੀ ਉਹ ਸਟੈਂਡ ਸਿੱਧੀ ਰਹਿੰਦੀ ਹੈ ਇਹਦੇ ਚ ਬਦਲ ਜਾਏਗਾ ਧੌਣ ਕਈ ਆਮ ਤੌਰ ਤੇ ਕਈ ਤਾਂ ਲੈਕਚਰ ਕਰਦੇ ਆਮ ਤੌਰ ਤੇ ਧੌਣ ਜਿੰਗੀ ਕਰ ਲੈਂਦੇ ਨੇ ਪਰ ਇੱਕ ਆਮ ਤੌਰ ਤੇ ਇਹ ਆ ਵੀ ਸੱਟ ਲੱਗਣ ਤੋਂ ਬਾਅਦ ਜੇ ਇੱਕ ਪਾਸਾ ਹੋ ਜਾਵੇ ਤੇ ਟੇਢਾ ਹੀ ਬੰਦਾ ਵੇਖੇ ਧੌਣ ਟੇਢੀ ਕਰਕੇ ਯਾਰ ਕੀ ਹੋਇਆ ਤੈਨੂੰ ਇਹਦਾ ਮਤਲਬ ਅਸੀਂ ਕੁਛ ਨਾ ਕੁਛ ਅੰਦਰ ਸਵੈਲਿੰਗ ਹੋ ਗਈ ਹੈ ਸੋਜ ਹੋ ਗਈ ਹੈ ਸੱਟ ਲੱਗ ਗਈ ਹੈ ਕੁਝ ਵੀ ਐਸਾ ਹੋ ਗਿਆ ਹਾਂਜੀ ਸੋ ਐਸਾ ਕੁਝ ਹੋ ਸਕਦਾ ਹੈਗਾ ਔਰ ਇਹਦੇ ਕਰਕੇ ਵੀ ਸਾਡੇ ਇਹ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਆਮ ਤੌਰ ਤੇ ਜਿਹੜਾ ਗਰਦਨ ਦੇ ਵਿੱਚ ਅਸੀਂ ਟੌਨਸਲਸ ਦੀ ਗੱਲ ਕੀਤੀ ਹੈ ਉਹਨਾਂ ਦੇ ਕਰਕੇ ਵੀ ਇਹ ਡੈਵੀਏਸ਼ਨ ਕਈ ਵਾਰ ਸਾਡੇ ਸਾਹਮਣੇ ਆਉਂਦੀ ਵੀ ਇੱਕ ਪਾਸੇ ਦਾ ਟਿਊਮਰ ਬਹੁਤ ਵੱਧ ਗਿਆ ਜਾਂ ਇੱਕ ਪਾਸੇ ਦਾ ਜਿਹੜਾ ਥਾਇਰਾਇਡ ਗਲੈਂਡ ਆ ਗਿੱਲੜ ਕਈਆਂ ਦੇ ਲੋਕਾਂ ਦੇ ਤਾਂ ਗਿੱਲੜ ਦੋਵੇਂ ਪਾਸੇ ਹੋ ਜਾਂਦਾ ਹੈ ਨਾ ਇਹ ਸਮੱਸਿਆ ਸੁੱਜ ਜਾਂਦੀ ਹੈ ਤੇ ਬਹੁਤ ਭਾਰਾ ਹੋ ਜਾਂਦਾ ਆ ਹਾਲਾਂਕਿ ਪੇਨਲੈਸ ਹੁੰਦਾ ਆ ਪਰ ਇਹਦੀ ਬਹੁਤ ਵੱਡੀ ਨਿਸ਼ਾਨੀ ਇਹ ਹੁੰਦੀ ਆ ਕਿ ਬੰਦਾ ਸਿੱਧਾ ਲੰਮਾ ਨਹੀਂ ਪੈ ਸਕਦਾ ਜੇ ਸਿੱਧਾ ਲੰਮਾ ਪਊਗਾ ਤੇ ਭਾਰ ਇਹਦਾ ਜ਼ਿਆਦਾ ਹੋ ਗਿਆ ਟ੍ਰੇਕਿਆ ਦੇ ਉੱਪਰ ਇਹਦਾ ਪ੍ਰੈਸ਼ਰ ਪੈ ਗਿਆ ਸਾਹ ਲੈਣਾ ਔਖਾ ਹੋ ਜਾਊਗਾ ਟ੍ਰੇਕੀਆ ਦੇ ਉੱਪਰ ਪ੍ਰੈਸ਼ਰ ਆਮ ਤੌਰ ਤੇ ਥਾਇਰਾਇਡ ਦਾ ਗਿਲਰ ਦਾ ਪੈਂਦਾ ਹੈਗਾ। ਵੈਸੇ ਤੁਰਦੇ ਫਿਰਦੇ ਨੂੰ ਬਹੁਤ ਹੀ ਵੱਡੀ ਗੱਲ ਨੀ ਹੁੰਦੀ, ਐ ਜਿਵੇਂ ਬਹੁਤ ਵੱਡਾ ਕੈਂਠਾ ਕਿਸੇ ਨੇ ਗੱਲ ਚ ਪਾਇਆ ਹੋਵੇ ਗਿਲਰ ਹੋ ਜਾਂਦੇ ਹਾਂਜੀ। ਪਰ ਮੈਂ ਇਹ ਗੱਲ ਕਰ ਰਿਹਾ ਕਿ ਟ੍ਰੇਕੀਆ ਦੇ ਨਾਲ ਸੰਬੰਧਿਤ ਇਹ ਇੱਕ ਕੰਡੀਸ਼ਨ ਐਸੀ ਪੈਦਾ ਹੋ ਸਕਦੀ ਹੈ ਜਿਹਦੇ ਕਰਕੇ ਨੈਕ ਦੀ ਸਟੇਟਨੈਸ, ਨੈਕ ਦਾ ਸਿੱਧਾ ਖੜੇ ਹੋ ਜਾ ਯਾਰ, ਤੌਣ ਕਾ ਸਿੱਧੀ ਗੱਲ ਕਹਿ ਯਾਰ ਹੈ, ਵਿੰਗਾ ਟੇਡਾ ਲੈ ਜਾਂਦਾ ਉਹ ਜਿਹੜਾ ਟੇਡਾ ਪਾਣਿਆ ਉਹਦੇ ਵਿਚ ਆਮ ਤੌਰ ਤੇ ਇਹ ਆ ਸਕਦਾ। ਅਗਲੀ ਗੱਲ ਇਹ ਹੋ ਸਕਦੀ ਹੈ ਜੇ ਟ੍ਰੇਕੀਆ, ਮੈਂ ਦੱਸਿਆ ਕਿ ਉੱਪਰ ਵਾਲੇ ਪਾਸੇ ਫੈਰਿੰਗਸ ਆ ਟ੍ਰੇਕੀਆ ਤੋਂ, ਹੇਠਾਂ ਵਾਲੇ ਪਾਸੇ ਈਸੋਫੇਗਸ ਆ, ਇਹ ਦੋਵੇਂ ਪੋਰਸ਼ਨ ਸਾਡੇ ਫੂਡ ਪਾਈਪ ਦੇ ਹਿੱਸੇ ਹਨ। ਮੂੰਹ ਤੋਂ ਹੇਠਾਂ ਫੈਰਿੰਗਸ, ਫੈਰਿੰਗਸ ਤੋਂ ਹੇਠਾਂ ਈਸੋਫੇਗਸ ਦਾ ਏਰੀਆ ਸ਼ੁਰੂ ਹੁੰਦਾ, ਜਿਹਨੂੰ ਐਪੀਗਲੋਟਸ ਅਸੀਂ ਕਿਹਾ ਸੀ, ਵਾਲਵ ਲੱਗਿਆ ਹੋਇਆ ਹੈਗਾ ਆ। ਅਗਰ ਟ੍ਰੇਕੀਆ ਨੂੰ ਸੱਟ ਲੱਗ ਗਈ, ਅਗਰ ਇੱਕ ਵੈਲਚਰ ਪ੍ਰੋਟੈਕਸ਼ਨ ਵਾਲਾ ਤੇ ਹੀ ਹੈ ਨਾ, ਸਿਕਿਉਰਿਟੀ ਗਾਰਡ ਤੇ ਹੀ ਹੈ ਨਾ, ਸਾਰੇ ਅੰਗਾਂ ਨੂੰ ਕੰਟਰੋਲ ਕਰਨ ਵਾਲਾ ਹੇਠਾਂ ਵਾਲਾ ਜਿਹੜਾ ਸਟਰਕਚਰ ਸੀਗਾ, ਅਗਰ ਐਸਾ ਕੁਝ ਹੋ ਗਿਆ ਤਾਂ ਉਸ ਵੇਲੇ ਈਸੋਫੇਗਸ ਦਾ ਜਿਹੜਾ ਕੰਮ ਹੈ ਕਿ ਕਿਸੇ ਚੀਜ਼ ਨੂੰ ਨੰਗਾਉਣਾ, ਬੁਰਕੀ ਨੰਗਾਉਣੀ, ਰੋਟੀ ਪਾਣੀ ਨੰਗਾਉਣਾ, ਈਵਨ ਖਾਲੀ ਹੀ ਸਵਾਲੋ ਕਰਨਾ, ਇਹ ਮੁਸ਼ਕਲ ਹੋ ਜਾਏਗਾ। ਇਹ ਨਿਸ਼ਾਨੀਆਂ ਆਮ ਤੌਰ ਤੇ ਸਾਨੂੰ ਇਹ ਦੱਸਣਗੀਆਂ ਕਿ ਨਹੀਂ ਭਾਈ, ਫੂਡ ਪਾਈਪ ਨੂੰ ਵੀ ਇਹਦਾ ਅਸਰ ਹੋਇਆ ਹੈ, ਸਾਹ ਨਲੀ ਨੂੰ ਅਗਰ ਇਹਦਾ ਕੋਈ ਅਸਰ ਹੋਇਆ ਤਾਂ ਉਹਦਾ ਮਤਲਬ ਇਹ ਆ ਕਿ ਸਾਹ ਨਹੀਂ ਆ ਰਿਹਾ, ਰੰਗ ਪੀਲਾ ਹੋ ਜਾਣਾ ਆ, ਅਪੀਲੇ ਤੋਂ ਸੁਆਹ ਰੰਗਾ ਵੀ ਹੋ ਜਾਣਾ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਹੀਂ ਜਾ ਰਹੀ, ਫਸ ਕੇ ਜਾ ਰਹੀ ਹੈ। ਔਰ ਅੱਜ ਕੱਲ ਤੇ ਵੈਸੇ ਟੈਕਨੀਕ ਸੀ ਕੀਮਾ ਸਾਹਿਬ ਬੜੀ ਆ ਗਈ ਹੈ, ਹੁਣ ਅਸੀਂ ਟ੍ਰੇਕੀਆ ਨੂੰ ਪੰਚਰ ਕਰਕੇ ਇੱਥੇ ਸਿੱਧੀ ਨਾਲੀ ਪਾਉਣ ਲੱਗ ਗਏ,
1: ਬਿਲਕੁਲ
0: ਹਿੱਸਾ ਹੀ ਕੱਟ ਦਿਓ, ਸਿੱਧਾ ਪਾ ਦਿਓ ਹਾਂਜੀ, ਤਾਂ ਕਿ ਸਾਹ ਆਉਂਦਾ ਰਹੇ। ਸੋ ਇਸ ਤਰ੍ਹਾਂ ਦੇ ਸਟਰਕਚਰ ਅੱਜ ਕੱਲ ਬਣ ਗਏ ਨੇ। ਔਰ ਇਹਦੀ ਇੱਕ ਇਹ ਗੱਲ ਵੀ ਆ ਵੀ ਹੋ ਸਕਦਾ ਆ ਸਾਹਮਣੇ ਪਾਸੋਂ ਨਾ ਸੱਟ ਲੱਗੀ ਹੋਵੇ, ਸਪਾਈਨਲ ਕਾਰਡ ਜਿਹੜੀ ਪਿਛਲੇ ਪਾਸੇ ਸਾਡੀ ਰੀੜ੍ਹ ਦੀ ਹੱਡੀ ਆ ਉਹਨੂੰ ਸੱਟ ਲੱਗਦੀ ਹੋਵੇ। ਸੋ ਇਹ ਤਕਰੀਬਨ 6-7 ਪੁਆਇੰਟ ਮੈਂ ਤੁਹਾਡੇ ਸਾਹਮਣੇ ਰੱਖੇ ਨੇ, ਟ੍ਰੇਕੀਆ ਦੀ ਡੈਵੀਏਸ਼ਨ ਹੋ ਸਕਦੀ ਹੈ, ਔਰ ਐਂਫਾਈਸੀਮਾ ਹੋ ਸਕਦਾ ਆ, ਆਵਾਜ਼ ਬਦਲ ਸਕਦੀ ਹੈਗੀ ਹੈ, ਨੈਕ ਸਿੱਧੀ ਨਹੀਂ ਹੋਊਗੀ ਕਿਸੇ ਨਾ ਕਿਸੇ ਪਾਸੇ, ਟੇਢੇ ਨੂੰ ਝੁਕੀ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਈਸੋਫੇਗਸ ਦੀ ਖੁਰਾਕ ਜਾਣੀ ਜਾਂ ਸਾਹ ਨਲੀ ਨੂੰ ਜਾਣਾ, ਇਹ ਸਾਰੀ ਚੀਜ਼ ਨਹੀਂ ਪਾਸ ਆਉਣ ਹੋ ਸਕੂਗੀ, ਕਿਉਂਕਿ ਇਹ ਸੈਂਟਰ ਦੇ ਵਿਚ ਲੱਗੀ ਹੋਈ ਹੈ। ਸਪਾਈਨਲ ਇੰਜਰੀ ਹੋ ਸਕਦੀ ਹੈ, ਔਰ ਸਪਾਈਨਲ ਇੰਜਰੀ ਦੇ ਨਾਲ ਕਈ ਵਾਰ ਅੰਦਰ ਵਾਲੇ ਪਾਸੇ ਅਗਰ ਕੋਈ ਉਹ ਤਾਂ ਹੱਡੀ ਦੀ ਹੈ ਨਾ, ਉਹ ਤਾਂ ਹੱਡੀ ਹੈ, ਬਾਹਰੋਂ ਕਿਸੇ ਨੇ ਬਹੁਤ ਜ਼ੋਰ ਨਾਲ ਧੌਣ ਚ ਮਾਰਿਆ, ਉਹਦੀ ਹੱਡੀ ਦੇ ਕੋਈ ਵੀ ਕੈਂਕਰੇ ਕਿਸੇ ਵੀ ਤਰ੍ਹਾਂ ਅੰਦਰ ਇਹਨਾਂ ਚੀਜ਼ਾਂ ਨੂੰ ਪੈਂਚਰ ਕਰ ਸਕਦੇ ਨੇ, ਤੇ ਇਹਨਾਂ ਦੇ ਵਿਚ ਹੈਮਾਟੋਮਾ ਵੀ ਬਣ ਸਕਦਾ, ਇਹਦੇ ਚ ਸਵੈਲ ਖੂਨ ਵੀ ਆ ਸਕਦਾ ਆ, ਇਹ ਸਾਰੀਆਂ ਗੱਲਾਂ ਇਹਦੇ ਨਾਲ ਸੰਬੰਧਿਤ ਹੋ ਸਕਦੀਆਂ ਨੇ। ਜੇ ਭਲਾ ਹੁਣ ਇਹ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਇਹਨਾਂ ਸਾਰੀਆਂ ਹੀ ਨਿਸ਼ਾਨੀਆਂ ਦੇ ਵਿਚ ਅਸੀਂ ਕਿਵੇਂ ਲੱਭੀਏ ਵੀ ਅਸਲ ਦੇ ਵਿਚ ਨੁਕਸ ਕਿੱਥੇ ਪਿਆ ਹੈ? ਅੱਜ ਸਾਹ ਨਲੀ ਆ, ਖੁਰਾਕ ਨਲੀ ਆ, ਖੂਨ ਦੀਆਂ ਨਾੜੀਆਂ ਨੇ, ਇੰਨੀਆਂ ਸਾਰੀਆਂ ਚੀਜ਼ਾਂ ਆਪਾਂ ਗਿਣਤੀਆਂ ਵੀ ਇਸ ਧੌਣ ਦੇ ਵਿਚੋਂ ਲੰਘਦੀਆਂ ਨੇ, ਤੇ ਸਾਨੂੰ ਕਿਵੇਂ ਪਤਾ ਲੱਗੇ ਬਾਹਰ ਦੀਆਂ ਨਿਸ਼ਾਨੀਆਂ ਵੇਖ ਕੇ ਭਾਈ ਨੁਕਸ ਕਿਹਦੇ ਵਿਚ ਪਿਆ ਹੈਗਾ, ਅਸਲ ਸੱਟ ਕਿਹਨੂੰ ਲੱਗੀ ਹੈਗੀ ਆ? ਤੇ ਜੇ ਤਾਂ ਸੱਟ ਖੂਨ ਦੀਆਂ ਨਾੜੀਆਂ ਨੂੰ ਲੱਗੀ ਆ, ਤੇ ਫੇਰ ਭਾਈ ਹੈਮਾਟੋਮਾ ਬਣੇਗਾ। ਹੈਮਾਟੋਮਾ ਮੈਂ ਹੁਣੇ ਦੱਸ ਕੇ ਹਟਿਆ, ਹਾਰਟ ਬਹੁਤ ਜ਼ਿਆਦਾ ਖੂਨ ਵਗ ਗਿਆ ਆ, ਬਾਹਰਲੇ ਪਾਸੇ ਪਾਊਚ ਬਣ ਗਿਆ, ਉਹ ਸਖਤ ਹੋ ਗਿਆ ਹੈਗਾ, ਜਿਵੇਂ ਬਲੈਡਰ ਦੀ ਹਵਾ ਦੀ ਮੈਂ ਗੱਲ ਕੀਤੀ ਸੀ। ਇਹ ਇੰਡੀਕੇਟ ਕਰੇਗਾ ਕਿ ਜਿਹੜੀਆਂ ਵੀ ਇੱਥੋਂ ਖੂਨ ਵਾਲੀਆਂ ਨਾੜੀਆਂ ਬ੍ਰੇਨ ਨੂੰ ਖੂਨ ਲਿਜਾਣ ਵਾਲੀਆਂ ਜਾਂ ਬ੍ਰੇਨ ਤੋਂ ਖੂਨ ਵਾਪਸ ਲਿਆਉਣ ਵਾਲੀਆਂ ਹੈਗੀਆਂ ਨੇ, ਇਹ ਇਹਦੇ ਵਿਚ ਕਿਸੇ ਨਾ ਕਿਸੇ ਥਾਂ ਤੇ ਅਸਰ ਹੋ ਗਿਆ ਹੈਗਾ। ਦੂਸਰਾ ਐਚੀਮੋਸਿਸ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਪਹਿਲਾ ਸਿਮਟਮ ਹੀ ਬਾਹਰਲੇ ਪਾਸੇ ਨੀਲੇ ਨੀਲੇ ਦਾਗ ਪੈ ਜਾਣੇ, ਉਹਨੂੰ ਅਸੀਂ ਐਚੀਮੋਸਿਸ ਕਹਿੰਦੇ ਹਾਂ। ਇਹ ਵੀ ਇਸੇ ਗੱਲ ਦੀ ਨਿਸ਼ਾਨੀ ਆ ਕਿ ਜਿਹੜੇ ਬਲੱਡ ਵੈਸਲਸ, ਬਲੱਡ ਸਟਰਕਚਰ ਇਥੋਂ ਪਾਸ ਆਉਣ ਕਰ ਰਹੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਿਆ। ਹਾਂਜੀ, ਨੀਲ ਪੰਜਾਬੀ ਚ ਨੀਲ ਹੀ ਕਹਿੰਦੇ ਨੇ, ਐਚੀਮੋਸਿਸ ਜਿਹੜਾ ਨੀਲ ਪੈਣਾ ਹੀ
1: ਨੀਲ ਪੈਣ ਨੂੰ ਕਹਿੰਦੇ ਨੇ ਐਚੀਮੋਸਿਸ। ਓਕੇ,
0: ਬਾਹਰ ਨੀਲ ਪੈ ਗਿਆ, ਭਾਵ ਕੀ ਹੋਇਆ ਵੀ ਖੂਨ ਵਗਿਆ, ਉਹਦੇ ਵਿਚੋਂ ਜਿਹੜੀ ਆਕਸੀਜਨ ਸੀ ਉਹ ਟਿਸ਼ੂਜ ਨੇ ਓਵਰ ਟਾਈਮ ਚੂਸ ਲਈ, ਬਾਕੀ ਜਿਹੜਾ ਰੈਜੀਡੂਅਲ ਪੋਰਸ਼ਨ ਬਲੱਡ ਦਾ ਸੀਗਾ ਉਹ ਇਸ ਕਲਰ ਦਾ ਹੁੰਦਾ ਹੈ, ਤੇ ਇਸ ਕਰਕੇ ਨੀਲ ਪੈ ਗਿਆ ਉਹਨੂੰ ਅਸੀਂ ਕਹਿੰਦੇ।
1: ਹਾਂਜੀ,
0: ਠੀਕ ਹੈ ਜੀ। ਹੁਣ ਜੇ ਏਅਰਵੇਜ਼ ਨੂੰ ਸਾਹ ਵਾਲੀ ਦਾੜੀ ਨੂੰ ਐਸਾ ਕੁਝ ਹੋ ਗਿਆ ਹੈਗਾ ਆ ਤਾਂ ਉਸ ਤੋਂ ਬਾਅਦ ਜਿਹੜਾ ਮੈਂ ਇੰਫਾਈਸੀਮਾ ਵਾਲੀ ਗੱਲ ਕਹੀ ਸੀ ਹੁਣ ਸਾਹ ਵਾਲੀ ਨਾਲੀ ਹੈ ਤਾਂ ਮਤਲਬ ਕਿਸੇ ਪਾਸੇ ਹਵਾ ਜਾ ਹੀ ਨਹੀਂ ਰਹੀ ਨਾ ਉਥੋਂ ਦੀ ਹਵਾ ਆ ਰਹੀ ਹੈ ਉਹਨੇ ਕਿਸੇ ਪਾਸੇ ਨੂੰ ਬਲੌਕ ਕਰ ਦਿੱਤਾ ਹੈਗਾ ਆ ਤੇ ਫੇਰ ਚਿਹਰਾ ਜਿਵੇਂ ਅੱਖਾਂ ਬਾਹਰ ਨੂੰ ਰੰਗ ਪੀਲਾ ਔਰ ਸਾਹ ਲੈਣਾ ਔਖਾ ਇਹ ਸਾਰੀਆਂ ਕੰਡੀਸ਼ਨਾਂ ਹੋਣਗੀਆਂ ਤੇ ਸਾਨੂੰ ਇਹ ਪਤਾ ਲੱਗੇਗਾ ਵੀ ਧੌਣ ਸੱਟ ਤਾਂ ਭਾਵੇਂ ਧੌਣ ਤੇ ਲੱਗੀ ਆ ਪਰ ਉਹਦੇ ਨਾਲ ਜਿਹੜੇ ਸਾਡੇ ਏਅਰ ਵੇਜ਼ ਹਨ ਉਹਨਾਂ ਨੂੰ ਨੁਕਸ ਪੈ ਗਿਆ ਹੈਗਾ ਠੀਕ ਆ ਉਸ ਤੋਂ ਬਾਅਦ ਅਸੀਂ ਸਪਾਈਨਲ ਕਾਰਡ ਦੀ ਵੀ ਗੱਲ ਕੀਤੀ ਹੈ ਜੇ ਸਪਾਈਨਲ ਕਾਰਡ ਦੇ ਵਿੱਚ ਸੱਟ ਲੱਗੀ ਆ ਤੇ ਉਹਨੇ ਨੈਕ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਡੈਮੇਜ ਕਰ ਦਿੱਤਾ ਹੈਗਾ ਆ ਤਾਂ ਉਸ ਹਿਸਾਬ ਤੇ ਪਹਿਲੀ ਗੱਲ ਤਾਂ ਇਹ ਆਉਣੀ ਹੈ ਵੀ ਧੌਣ ਨੂੰ ਹਿਲਾਉਣ ਚ ਦਿੱਕਤ ਹੋਣੀ ਆ ਔਰ ਉਹਦੇ ਕਰਕੇ ਸਟਿਫਨੈਸ ਮਸਲ ਦੀ ਅਸੀਂ ਕਹਿੰਦੇ ਹਾਂ ਸਟਿਫਨੈਸ ਅਕੜਾ ਆ ਗਿਆ ਨਾ ਮੈਂ ਇਧਰ ਮੂਵ ਕਰ ਸਕਦਾ ਨਾ ਮੈਂ ਇਧਰ ਮੂਵ ਕਰ ਸਕਦਾ ਔਰ ਉਹਦੇ ਵਿੱਚ ਉਹਨੂੰ ਅਸੀਂ ਇਮੋਬਿਲਿਟੀ ਹਿਲਾ ਨੀ ਸਕਦੇ ਅੱਗੇ ਪਿੱਛੇ ਨਹੀਂ ਚੱਲ ਸਕਦੇ ਇਹ ਸਾਰਾ ਜਿਹੜੀ ਹੈ ਹੋਣੀ ਸ਼ੁਰੂ ਹੋ ਜਾਏਗੀ ਤੇ ਇਹ ਸਾਬਤ ਕਰੇਗੀ ਵੀ ਭਾਈ ਰੀੜ ਦੀ ਹੱਡੀ ਨੂੰ ਸੱਟ ਲੱਗੀ ਆ ਹਾਂਜੀ ਔਰ ਕਿਸੇ ਵੀ ਤਰ੍ਹਾਂ ਜੇ ਕੋਸ਼ਿਸ਼ ਵੀ ਕਰੋ ਯਾਰ ਧੌਣ ਸਿੱਧੀ ਕਰਨ ਨੂੰ ਤੇ ਨਹੀਂ ਕਰ ਸਕਦੇ ਇਕਦਮ ਚੀਕ ਨਿਕਲ ਜਾਂਦੀ ਹੈ ਉਸ ਹਾਲਾਤ ਦੇ ਵਿੱਚ ਸੋ ਇਹ ਸਾਬਤ ਕਰਦੀ ਆ ਕਿ ਤੁਹਾਡੀ ਰੀੜ ਦੀ ਹੱਡੀ ਨੂੰ ਨੈਕ ਦੇ ਵਿੱਚ ਸੱਟ ਲੱਗੀ ਹੈਗੀ ਆ ਹੁਣ ਇਹ ਪ੍ਰਕਿਰਿਆ ਸੀਗੀ ਉਹ ਵੀ ਸੈਮੀ ਬੋਨ ਸੀਗੀ ਕਾਰਟਿਲੇਜ ਦੀ ਬਣੀ ਸੀ ਸਪਾਈਨਲ ਕਾਰਡ ਸੀਗੀ ਇਹ ਵੀ ਹੱਡੀ ਦੀ ਬਣੀ ਹੋਈ ਸੀਗੀ ਬਲੱਡ ਵੈਸਲ ਦੀ ਗੱਲ ਵੀ ਮੈਂ ਕਰ ਦਿੱਤੀ ਵੀ ਉੱਥੇ ਐਚੀਮੋਸਿਸ ਬਣੇਗਾ ਜਾਂ ਹੇਮਾਟੋਮਾ ਬਣੇਗਾ ਇਹ ਸਾਨੂੰ ਸਾਬਤ ਕਰੇਗਾ ਵੀ ਜਿਹੜੀਆਂ ਖੂਨ ਦੀਆਂ ਨਾੜੀਆਂ ਤੋਂ ਨੰਗ ਤੇ ਨੁਕਦੀਆਂ ਨੇ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਕੋਈ ਗੱਲ ਹੋ ਗਿਆ ਹੁਣ ਬਾਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਨਗਾਉਣ ਵਾਸਤੇ ਜਿਹੜਾ ਸਟਰਕਚਰ ਇਸਤੇਮਾਲ ਕੀਤਾ ਆ ਉਹਨੂੰ ਅਸੀਂ ਕਹਿੰਦੇ ਹਾਂ ਸੋਫਟ ਟਿਸ਼ੂ ਸੋਫਟ ਟਿਸ਼ੂ ਸਟਰਕਚਰ ਜਿਹਦੇ ਰਾਹੀਂ ਲੈ ਵੀ ਆ ਤੂੰ ਨਾਲ ਨਾਲ ਲੰਘ ਜਾ ਵੇਨ ਲੰਘ ਗਈ ਆ ਤੂੰ ਨਾਲ ਨਾਲ ਲੰਘ ਜਾ ਆਰਟਰੀ ਲੰਘ ਗਈ ਹੈ ਜਿਹੜੀ ਹੈ ਵੇਨ ਜਿਹੜੀ ਹੈਗੀ ਹੈ ਨਰਵ ਲੰਘ ਗਈ ਅਲੱਗ ਅਲੱਗ ਸਟਰਕਚਰ ਇੱਥੋਂ ਪਾਸ ਕਰ ਰਹੇ ਨੇ ਈਸੋਫੇਗਸ ਪਾਸ ਕਰ ਰਿਹਾ ਹੈ ਲੈਰਿਕਸ ਪਾਸ ਕਰ ਰਹੀ ਹੈ ਇਹ ਸਾਰੇ ਸਟਰਕਚਰ ਆਪਣੀ ਆਪਣੀ ਪੋਜੀਸ਼ਨ ਵਿੱਚ ਰਹਿੰਦੇ ਨੇ ਹੁਣ ਇਹਨਾਂ ਨੂੰ ਆਪਣੀ ਆਪਣੀ ਪੋਜੀਸ਼ਨ ਵਿੱਚ ਰੱਖਣ ਵਾਸਤੇ ਜਿਵੇਂ ਆਹ ਕਿੱਲਾ ਤੇਰਾ ਮੇਰਾ ਵਿੱਚ ਵੱਟ ਹੋਊਗੀ ਨਾ ਉਹ ਜਿਹੜਾ ਸਟਰਕਚਰ ਹੈ ਨਾ ਜਿਹੜਾ ਇਹਨਾਂ ਸਾਰਿਆਂ ਨੂੰ ਆਪਣੀ ਇੱਕ ਪੋਜੀਸ਼ਨ ਵਿੱਚ ਰੱਖਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਸੋਫਟ ਟਿਸ਼ੂ
1: ਜੀ
0: ਸੋਫਟ ਟਿਸ਼ੂ ਦੇ ਵਿੱਚ ਜਦੋਂ ਕੋਈ ਸੱਟ ਲੱਗਦੀ ਹੈ ਉਹਨੇ ਬਲੱਡ ਵੈਸਲ ਨੂੰ ਬਚਾ ਲਿਆ ਉਹਨੇ ਟੇਕੀਆਂ ਨੂੰ ਬਚਾ ਲਿਆ ਇੰਨੀ ਵੱਡੀ ਸੱਟ ਨਹੀਂ ਸੀ ਜਿਹਦੇ ਨਾਲ ਕੋਈ ਬਹੁਤ ਜ਼ਿਆਦਾ ਕੁਛ ਹੋ ਜਾਂਦੀ ਪਰ ਇਹ ਜਿਹੜੇ ਸੋਫਟ ਟਿਸ਼ੂ ਜਦੋਂ ਹੁੰਦੇ ਨੇ ਸੈੱਲ ਹਰੇਕ ਸੈੱਲ ਦੇ ਵਿੱਚ ਖੂਨ ਤਾਂ ਹੈਗਾ ਹੀ ਹੈਗਾ ਪਰ ਬਹੁਤ ਘੱਟ ਆ ਉਹਦੇ ਨਾਲ ਕੀ ਹੋਏਗਾ ਸਿਰਫ ਐਚੀਮੋਸਿਸ ਅਪੀਅਰ ਹੋਣਗੇ ਸੋਫਟ ਟਿਸ਼ੂ ਦੇ ਵਿੱਚ ਇਹ ਸਾਬਤ ਕਰਦਾ ਵੀ ਇੰਟਰਨਲ ਬਲੀਡਿੰਗ ਹੋਈ ਹੈ ਬਾਹਰ ਇਹਦਾ ਕੋਈ ਬਹੁਤਾ ਵੱਡਾ ਨਾ ਕੋਈ ਹੇਮਾਟੋਮਾ ਬਣਿਆ ਨਾ ਇਹਦੀ ਕੋਈ ਸਵੈਲਿੰਗ ਹੋਈ ਹੈ ਸਿਰਫ ਨੀਲਾ ਨੀਲਾ ਦਾਗ ਪੈ ਗਿਆ ਜੀ ਨੀਲ ਪੈ ਗਿਆ ਜੀ ਔਰ ਇਹਦੇ ਨਾਲ ਵੀ ਜਦੋਂ ਸੋਫਟ ਟਿਸ਼ੂ ਨੂੰ ਵੀ ਸੱਟ ਲੱਗਦੀ ਹੈ ਉਸ ਵੇਲੇ ਵੀ ਨੈਕ ਦੇ ਵਿੱਚ ਸਟਿਫਨੈਸ ਆ ਜਾਂਦੀ ਹੈ ਤੇ ਨੈਕ ਨੂੰ ਹਿਲਾਉਣਾ ਜਲਾਉਣਾ ਜਿਹੜਾ ਆ ਉਹ ਬਹੁਤ ਮੁਸ਼ਕਿਲ ਹੋ ਜਾਂਦਾ ਸੋ ਇਸ ਤਰ੍ਹਾਂ ਕਰਕੇ ਇਹ ਬਹੁਤ ਸਾਰੀਆਂ ਨਿਸ਼ਾਨੀਆਂ ਅਜੇ ਹੈ ਨੇ ਮੈਂ ਸਮਝਦਾ ਵੀ ਅੱਜ ਆਪਣਾ ਟਾਈਮ ਹੀ ਖਤਮ ਹੋ ਗਿਆ ਤੇ ਜੇ ਮੈਂ ਅੱਗੇ ਹੋਰ ਕਹਿਣੀ ਸ਼ੁਰੂ ਕਰਾਂਗਾ ਤੇ ਫਿਰ ਇਹ ਨਾ ਵੀ ਪਿਛਲੀ ਗੱਲਾਂ ਭੁੱਲ ਜਾਣ ਹਾਂਜੀ ਸੋ ਬਾਕੀ ਦਾ ਰਹਿੰਦਾ ਪੋਰਸ਼ਨ ਆਪਾਂ ਅਗਲੇ ਸਮੇਂ ਦੇ ਵਿੱਚ ਕਰਾਂਗੇ ਵੀ ਨੈਕ ਦੇ ਵਿੱਚ ਹੋਰ ਕੀ ਹੋ ਸਕਦਾ ਤੇ ਜੇ ਐਸਾ ਹੋ ਜਾਵੇ ਤੇ ਕਰਨਾ ਕੀ ਆ
1: ਜੀ
0: ਹਾਂਜੀ ਸੋ ਇਹ ਚੈਪਟਰ ਜਿਹੜਾ ਆਪਣਾ ਇਹ ਅਗਲੇ ਪ੍ਰੋਗਰਾਮ ਦੇ ਵਿੱਚ ਹੋਏਗਾ ਕੱਲ ਨੂੰ ਇਹੀ ਪ੍ਰੋਗਰਾਮ ਮੈਂ ਅੰਗਰੇਜ਼ੀ ਚ ਕਰਨਾ ਹੈਗਾ ਉਸ ਤੋਂ ਬਾਅਦ ਫਿਰ ਹਿੰਦੀ ਚ ਹੋਏਗਾ ਤੇ ਫਿਰ ਆਪਣੀ ਵਾਰੀ ਆ ਜਾਏਗੀ ਆਪਣਾ ਸੈਕੰਡ ਪੋਰਸ਼ਨ ਜਿਹੜਾ ਉਹ ਇਸ ਨੂੰ ਡੈਵੀਏਸ਼ਨ ਵਗੈਰਾ ਦੇ ਵਿੱਚ ਕੀ ਕਰਨਾ ਹੈਗਾ ਹੱਡੀ ਟੁੱਟਦੀ ਕੀ ਕਰਨਾ ਹੈਗਾ ਆ ਜੋ ਵੀ ਹਾਲਾਤ ਸਾਡੇ ਸਾਹਮਣੇ ਆਣਗੇ ਉਹਦੇ ਵਿੱਚ ਇਮੀਡੀਏਟ ਜਿਹੜੀ ਅਸੀਂ ਮੈਡੀਕਲ ਏਡ ਦੇਣੀ ਹੈ ਫਸਟ ਏਡ ਜਿਹਨੂੰ ਅਸੀਂ ਕਹਿੰਦੇ ਹਾਂ ਤੇ ਉਹ ਕੀ ਕਰਨਾ ਹੈਗਾ ਇਹ ਸੰਬੰਧ ਚ ਆਪਾਂ ਅਗਲੇ ਹਫ਼ਤੇ ਵਿਚਾਰਾ ਕਰਾਂਗੇ ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਸੋਰੀ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਈਮੇਲ ਐਡਰੈਸ homeomedicine homeo medicinea@yahoo.com ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਜਾਣਨਾ ਚਾਹੁੰਦੇ ਹੋ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਥੱਕ ਗਏ ਹੋ, ਵੇਖਣਾ ਚਾਹੁੰਦੇ ਹੋ ਵੀ ਕਿਸ ਥਾਂ ਤੇ ਆ ਕੇ ਮੇਰਾ ਟ੍ਰੀਟਮੈਂਟ ਰੁਕ ਗਿਆ, ਕਿਉਂ ਪ੍ਰੋਗਰੈਸ ਨਹੀਂ ਹੋ ਰਹੀ, ਇਹ ਗੱਲਾਂ ਜਾਣਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਦੇ ਕਿਸੇ ਸਾਇੰਟਿਫਿਕ ਅਪਰੋਚ ਦੇ ਤਰੀਕੇ ਦੇ ਰਾਹੀਂ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ, ਕਿਉਂਕਿ ਪ੍ਰਬੰਧ ਤੇ ਇਲਾਜ ਦੇ ਵਿੱਚ ਚੀਮਾ ਸਾਹਿਬ ਇੰਨਾ ਫਰਕ ਹੈਗਾ, ਪ੍ਰਬੰਧ ਹੈ ਕਿ ਵਕਤੀ ਤੌਰ ਤੇ ਵਕਤੀ ਹਾਲਾਤਾਂ ਦੇ ਮੁਤਾਬਕ ਅਸੀਂ ਚੀਮਾ ਸਾਹਿਬ ਨੂੰ ਸੁਲਾਹ ਸਫਾਈ ਕਰ ਲਈ ਆ, ਪਰ ਸਾਡਾ ਜਿਹੜਾ ਮੁਤਾਲਬਾ ਸੀਗਾ ਲੜਾਈ ਦਾ ਉਹ ਅਜੇ ਉੱਥੇ ਤੋਂ ਉੱਥੇ ਹੀ ਆ
1: ਜੀ,
0: ਤੇ ਇਲਾਜ ਹੁੰਦਾ ਹੈ ਕਿ ਨਹੀਂ, ਜਿਹੜਾ ਸਾਡਾ ਮੁਤਾਲਬਾ ਸੀ ਉਹ ਅਸੀਂ ਹੱਲ ਕਰ ਲਿਆ, ਲੈਣ ਦੇਣ ਕਰ ਲਿਆ ਸੀ ਪੂਰਾ,
1: ਹਾਂਜੀ
0: ਉਹਨੂੰ ਅਸੀਂ ਕਹਿੰਦੇ ਹਾਂ ਪੂਰਾ ਕਿਹਾ, ਔਰ ਬਿਮਾਰੀਆਂ ਦੇ ਕਾਰਨਾਂ ਨੂੰ ਦੂਰ ਕਰਨਾ, ਜੋ ਹਾਲਾਤ ਵਾਪਰ ਰਿਹਾ ਉਸ ਨੂੰ ਕਰੈਕਟ ਕਰਨਾ, ਉਹਨੂੰ ਅਸੀਂ ਟ੍ਰੀਟਮੈਂਟ ਕਹਿੰਦੇ ਹਾਂ, ਕਿ ਹੋਮਿਓਪੈਥਿਕ ਤਰੀਕਾ ਇਲਾਜ ਜਿਹੜਾ ਆ ਉਹ ਉਹਨਾਂ ਕਾਰਨਾਂ ਨੂੰ ਦੂਰ ਕਰਨ ਵਾਲੇ ਪਾਸੇ ਤਵੱਜੋ ਦਿੰਦਾ ਆ, ਪ੍ਰਬੰਧ ਵੀ ਕਰਦਾ ਆ, ਪਰ ਪ੍ਰਬੰਧ ਬੇਸ਼ਕ ਐਲੋਪੈਥਿਕ ਸਟਾਈਲ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਆ, ਪਰ ਜਿੱਥੋਂ ਤੱਕ ਸਾਡਾ ਸੰਬੰਧ ਕਿਉਰ ਦਾ ਹੈਗਾ ਆ, ਉਹ ਹੋਮਿਓਪੈਥਿਕ ਤਰੀਕਾਕਾਰ ਜਿਹੜਾ ਹੈ ਉਹ ਉਹਨਾਂ ਕਾਰਨਾਂ ਨੂੰ ਦੇਖ ਕੇ ਉਹਦੇ ਮੁਤਾਬਕ ਹੱਲ ਕਰਦਾ ਆ, ਤੇ ਕਿਸੇ ਵੀ ਵੇਲੇ ਤੁਹਾਨੂੰ ਇਸ ਤਰ੍ਹਾਂ ਦੇ ਟ੍ਰੀਟਮੈਂਟ ਦੀ ਜ਼ਰੂਰਤ ਹੋਵੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਅਸੀਂ ਕਰਦੇ ਹਾਂ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦ ਦੀਆਂ ਗੱਲਾਂ ਤੁਹਾਨੂੰ ਮਿਲ ਰਹੀਆਂ ਨੇ, ਸਮਝ ਆ ਰਹੀ ਹੈ, ਤੇ ਇਹ ਗੱਲਾਂ ਹੋਰ ਵੀ ਤੁਹਾਡੇ ਨੀਅਰੈਸਟ ਐਂਡ ਡੀਅਰੈਸਟ ਨੂੰ ਵੀ ਪਤਾ ਲੱਗੇ, ਪਿਆਰਿਆਂ ਨੂੰ ਵੀ ਪਤਾ ਲੱਗੇ, ਇਸ ਕਰਕੇ ਸਭ ਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ, ਯੂਟਿਊਬ, ਫੇਸਬੁੱਕ ਮੀਡੀਆ ਦੇ ਨਾਲ ਜੁੜੋ, ਤਾਂ ਕਿ ਕਦੀ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਜਾਣ ਕੇ ਲਾਹਾ ਲੈ ਸਕਦੇ ਹੋ, ਕਿਸੇ ਵੀ ਔਖੇ ਵੇਲੇ ਸਲਾਹ ਲੈਣੀ ਹੋਵੇ, ਲੋਕ ਕਹਿੰਦੇ ਨੇ ਕੰਧ ਤੋਂ ਵੀ ਲੈ ਲੈਣੀ ਚਾਹੀਦੀ ਹੈ, ਇਹ ਤਾਂ ਯੂਟਿਊਬ ਹੈ ਤੁਹਾਡੇ ਸਾਹਮਣੇ, ਹਾਂਜੀ ਜ਼ਿੰਦਗੀ ਭਰ ਵਾਸਤੇ ਜਦ ਤੱਕ ਯੂਟਿਊਬ ਚੱਲਦਾ ਉਦੋਂ ਤੱਕ ਇਹ ਆਵਾਜ਼ ਮੇਰੀ ਤੁਹਾਡੇ ਤੱਕ ਰਹੇਗੀ, ਔਰ ਤੁਸੀਂ ਇਹਨੂੰ ਲੱਭ ਸਕਦੇ ਹੋ ਯੂਟਿਊਬ ਦੇ ਉੱਤੋਂ, ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ ਯੂਟਿਊਬ ਚੈਨਲ ਵੇਖ ਕੇ, ਤੇ ਜਿਸ ਬਿਮਾਰੀ ਬਾਰੇ ਤੁਸੀਂ ਸਮਝਣਾ ਚਾਹੋ ਸਮਝ ਸਕਦੇ ਹੋ, ਹੱਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ, ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਬਹੁਤ ਹੀ ਧੰਨਵਾਦ, ਸਤਿ ਸ੍ਰੀ ਅਕਾਲ ਜੀ, ਸਰੋਤਿਓ ਤੁਹਾਡਾ ਵੀ ਧੰਨਵਾਦ, ਜਿੰਨੇ ਵੀ ਪਿਆਰ ਨਾਲ ਤੁਸੀਂ ਸੁਣਦੇ ਹੋ ਬਹੁਤ ਧੰਨਵਾਦ, ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ, ਥੈਂਕ ਯੂ,
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ। ਸੋ ਨਿਊਯਾਰਕ ਨਿਊ ਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਜੀ, ਪ੍ਰੋਗਰਾਮ ਲੈ ਕੇ। ਸਤਿਕਾਰਯੋਗ ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਲੋ ਧਾਰਮਿਕ ਗੀਤ ਹੀ ਆਪਾਂ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਜੀ। ਸ਼ਹੀਦੀ ਦਿਹਾੜੇ ਚੱਲ ਰਹੇ ਜੀ, ਤੇ ਉਹਨਾਂ ਦੇ ਮੁਤਾਬਕ ਹੀ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜੀ। ਲਓ ਜੀ, ਤੁਹਾਡੇ

0: ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਚੀਮਾ ਸਾਹਿਬ ਆਪਣੇ ਨਾਲ ਜੁੜ ਗਏ ਨੇ ਤੇ ਕੁਛ ਵਿਚਾਰਾਂ ਸਾਂਝੀਆਂ ਕਰਦੇ ਹਾਂ ਜੀ, ਕੁਛ ਖਬਰਾਂ ਦੇਖਦੇ ਹਾਂ ਕੀ ਹੋ ਰਿਹਾ। ਚੀਮਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ। ਚੀਮਾ ਸਾਹਿਬ ਆ ਜਾਓ ਜੀ।
1: ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਤੇ ਖਾਕ ਸਾਹਿਬ, ਤੁਹਾਨੂੰ ਪਹਿਲੀ ਤਾਂ ਗੱਲ ਇਹ ਹੈ ਵੀ ਯੂ ਆਰ ਵੈਲਕਮ ਬੈਕ ਇਨ ਦਾ US। ਇੰਡੀਆ ਦਾ ਗੇੜਾ ਮਾਰ ਕੇ ਆਏ ਹਾਂ, ਉੱਥੇ ਦੀਆਂ ਗੱਲਾਂ ਬਾਤਾਂ ਵੀ ਤੁਹਾਤੋਂ ਸੁਣਾਂਗੇ। ਤੇ ਆਪਣੇ ਕੋਲ ਇੱਕ ਤਾਂ ਹੈਗਾ ਜੀ, ਕ੍ਰਿਸਮਿਸ ਲੰਘ ਕੇ ਗਈ ਆ ਤੇ ਸਾਰੀ ਦੁਨੀਆਂ ਦੇ ਵਿੱਚ ਇਹੋ ਤਿਉਹਾਰ ਆ ਜਿਹੜਾ ਤਕਰੀਬਨ ਮਨਾਇਆ ਜਾਂਦਾ। ਸ਼ਾਇਦ ਜਿਹੜੇ ਇਸਲਾਮਿਕ ਕੰਟਰੀ ਆ ਉੱਥੇ ਸ਼ਾਇਦ ਨਾ ਮਨਾਇਆ ਜਾਂਦਾ ਹੋਵੇ, ਪਰ ਸਾਰੀ ਦੁਨੀਆਂ ਚ ਇਹ ਹੁੰਦੀਆਂ ਗੱਲਾਂ ਬਾਤਾਂ। ਤੇ ਗੱਲ ਇਸ ਤਰ੍ਹਾਂ ਖਾਕ ਸਾਹਿਬ ਜੀ, ਭਈ ਹਰ ਇੱਕ ਚੀਜ਼ ਦੇ ਪਿੱਛੇ ਤਾਂ ਇੱਕ ਇਤਿਹਾਸ ਹੁੰਦਾ ਆ ਜਿਹਦੇ ਕਰਕੇ ਉਹ ਚੀਜ਼ਾਂ ਦੀ ਮਨੌਤ ਹੁੰਦੀ ਆ। ਤੇ ਇਸੇ ਹੀ ਤਰ੍ਹਾਂ ਜਿਹੜੀ ਕ੍ਰਿਸਮਿਸ ਆ, ਇਹ ਖਾਕ ਸਾਹਿਬ ਜੀ ਕਿਹਾ ਜਾਂਦਾ ਆ, ਇਹਦੇ ਬਾਰੇ ਥੋੜੀ ਜਿਹੀ ਆਪਾਂ ਗੱਲਬਾਤ ਕਰਦੇ ਆ ਕਿ ਇਹ ਆਮ ਕਰਕੇ ਅੱਜ ਕੱਲ ਜਿਹੜੇ ਇਸ ਦੁਨੀਆਂ ਦੇ ਲੋਕ ਆ ਬਹੁਤੇ, ਉਹ ਉਹਨਾਂ ਨੂੰ ਇਹ ਮਤਲਬ ਇਸ ਕਰਕੇ ਕ੍ਰਿਸਮਿਸ 25 ਤਰੀਕ ਨੂੰ ਮਨਾਉਂਦੇ ਆ, ਦਸੰਬਰ ਨੂੰ। ਉਹ ਕਹਿੰਦੇ ਆ ਵੀ ਇਸ ਦਿਨ ਜੀਸਸ ਕ੍ਰਾਈਸਟ ਜਿਹੜੇ ਸੀਗੇ ਉਹਨਾਂ ਦਾ ਜਨਮ ਦਿਨ ਆ ਇਹ। ਤੇ ਇਹਦੇ ਵਿੱਚ ਹੁਣ ਮਸਲਾ ਇਸ ਤਰ੍ਹਾਂ ਆ ਕਿ ਇਸ ਤਰ੍ਹਾਂ ਨਹੀਂ ਹੈ, ਜੀਸਸ ਕ੍ਰਾਈਸਟ ਦਾ ਜਿਹੜਾ ਪੱਕਾ ਦਿਨ ਆ ਉਹ ਕਿਸੇ ਨੂੰ ਵੀ ਨਹੀਂ ਪਤਾ। ਪਰ ਕਿਹਾ ਜਾਂਦਾ ਕਿ ਉਹ ਮਈ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਦੇ ਜਿਹੜੇ ਇਹ ਮਹੀਨੇ ਆ ਇਹਨਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ। ਤੇ ਉਸ ਤੋਂ ਬਾਅਦ ਖਾਕ ਸਾਹਿਬ ਜੀ, ਤੁਹਾਨੂੰ ਪਤਾ ਵੀ ਕਿੱਡਾ ਵੀ ਮਹਾਨ ਜਿਹੜਾ ਇਨਸਾਨ ਹੋਇਆ ਹੋਵੇ ਕਿਸੇ ਵੀ ਸਮਾਜ ਦੇ ਵਿੱਚ, ਜਦੋਂ ਉਹ ਪੈਦਾ ਹੁੰਦਾ ਉਦੋਂ ਤਾਂ ਲੋਕਾਂ ਨੂੰ ਮਨਾਉਣਾ ਕੋਈ ਵੀ ਨਹੀਂ ਮਨਾਉਂਦਾ, ਕਿਉਂਕਿ ਉਸ ਵੇਲੇ ਪਤਾ ਥੋੜੀ ਹੁੰਦਾ ਵੀ ਇਹ ਮਤਲਬ ਪੈਗੰਬਰ ਆ ਸਾਡਾ, ਉਹ ਤੇ ਛੋਟਾ ਬੱਚਾ ਹੀ ਹੁੰਦਾ ਬਾਕੀ ਦੇ ਬੱਚਿਆਂ ਵਰਗਾ। ਤੇ ਇਸੇ ਹੀ ਤਰ੍ਹਾਂ ਜੀਸਸ ਕ੍ਰਾਈਸਟ ਜਿਹੜੇ ਸੀਗੇ ਉਹ ਵੀ ਉਸ ਵੇਲੇ ਤਾਂ ਉਹਦੀ ਕੋਈ ਮਨੌਤ ਨਹੀਂ ਸੀ ਹੁੰਦੀ, ਫਿਰ ਜਦੋਂ ਤੁਹਾਨੂੰ ਪਤਾ ਵੀ ਵੱਡੇ ਹੋਏ ਤੇ ਫਿਰ ਉਹ ਜਿਹੜੇ ਸੀਗੇ ਬਹੁਤ ਮਹਾਨ ਇਨਸਾਨ ਸੀਗੇ। ਤੇ ਉਹ ਉਸ ਵੇਲੇ ਖਾਕਸਾ ਵੀ ਤਿੰਨ ਭਾਸ਼ਾ ਉਹਨਾਂ ਨੂੰ ਆਉਂਦੀਆਂ ਸੀ। ਤੇ ਉਹ ਫਿਰ ਜਿਹੜੀ ਆ ਜਨਮ ਦਿਨ ਇਹਨਾਂ ਦਾ ਸੀਗਾ ਉਹ ਇਸ ਤਰ੍ਹਾਂ ਆ ਕਿ ਜੀਸਸ ਕ੍ਰਾਈਸਟ ਦੇ ਜਨਮ ਹੋਣ ਤੋਂ ਪਹਿਲਾਂ
0: ਜੀ
1: ਇਹ ਜਿਹੜਾ 25 ਦਸੰਬਰ ਆ
0: ਜੀ
1: ਇਹ ਤਿਉਹਾਰ ਪਹਿਲਾਂ ਵੀ ਮਨਾਇਆ ਜਾਂਦਾ ਸੀ।
0: ਅੱਛਾ ਜੀ।
1: ਤੇ ਇਹ ਜਿਹੜਾ ਦਿਨ 25 ਦਸੰਬਰ ਆ ਇਹਦੇ ਪਿੱਛੇ ਛੋਟੀਆਂ ਛੋਟੀਆਂ ਕਈ ਕਹਾਣੀਆਂ ਆ। ਇੱਕ ਤਾਂ ਕਹਾਣੀ ਇਹ ਆ ਕਿ 21 ਜਿਹੜਾ ਦਸੰਬਰ ਆ, ਕਈ ਵਾਰੀ 21 ਕਈ ਵਾਰੀ 22 ਉਹ ਗਿਣ ਲੈਂਦੇ ਆ ਜਿਹੜੇ ਅੱਜ ਦੇ ਸਾਡੇ ਸਾਇੰਸਦਾਨ ਆ, ਉਹ ਸਾਲ ਦਾ ਸਭ ਤੋਂ ਛੋਟਾ ਦਿਨ ਗਿਣਿਆ ਜਾਂਦਾ, 21 ਜਾਂ 22
0: ਜੀ।
1: ਤੇ ਜਿਹੜਾ 23 ਤੇ 24 ਆ ਉਹ ਜਿਹੜਾ ਆ ਮਤਲਬ ਤੁਸੀਂ ਬਹੁਤਾ ਨੀ ਨੋਟ, ਜਿਹਨੂੰ ਆਪਾਂ ਦੇਖ ਨੀ ਸਕਦੇ ਵੀ ਕਿੰਨਾ ਕੁ ਦਿਨ ਵੱਧ ਗਿਆ ਜਾਂ ਕਿੰਨਾ ਕੁ, ਪਹਿਲੇ ਦੋ ਦਿਨਾਂ ਚ ਕੋਈ ਬਹੁਤਾ ਅੰਦਾਜ਼ਾ ਨੀ ਹੁੰਦਾ
0: ਜੀ ਜੀ।
1: ਤੇ ਜਿਹੜਾ ਤੀਸਰਾ ਦਿਨ ਫਿਰ 25 ਦਸੰਬਰ ਆਉਂਦਾ, ਉਸ ਦਿਨ ਦੈਨਿਆ ਜਿਹੜਾ ਉਹ ਮੁੜ ਤੁਰਦਾ ਤੇ ਦਿਨ ਦਾ ਚਾਨਣਿਆ ਜਿਹੜਾ ਉਹ ਵਧਣ ਲੱਗ ਜਾਂਦਾ ਤੇ ਰਾਤ ਦਾ ਹਨੇਰਾ ਜਿਹੜਾ ਉਹ ਘਟਣ ਲੱਗ ਜਾਂਦਾ
0: ਜੀ।
1: ਸੋ 25 ਦਸੰਬਰ ਇਸ ਕਰਕੇ ਮਨਾਇਆ ਜਾਂਦਾ ਸੀਗਾ, ਇਹਨੂੰ ਕਹਿੰਦੇ ਸੀਗੇ ਵੀ ਹੁਣ ਜਿਹੜੇ ਰੋਸ਼ਨ ਦਿਨ ਆ ਗਏ, ਚਾਨਣ ਦੇ ਦਿਨ ਆ ਗਏ ਆ, ਭਾਵੇਂ ਇੱਕ ਦੋ ਪਾਲੇ ਹੀ ਇੱਕ ਦੋ ਮਿੰਟ ਹੀ ਵਧਿਆ ਹੋਵੇ ਪਰ 25 ਦਸੰਬਰ ਤੱਕ ਉਹ ਦਿਨ ਵੱਧ ਜਾਂਦਾ। ਤੇ ਫਿਰ ਲੋਕਾਂ ਨੂੰ ਆਸ ਹੋ ਜਾਂਦੀ ਸੀਗੀ ਜਿਹਦੇ ਵਿੱਚ ਭਾਈ ਹੁਣ ਜਿਹੜਾ ਚਾਨਣ ਉਹ ਹੋ ਜਾਣਾ, 5-10 ਦਿਨਾਂ ਨੂੰ 20 ਦਿਨਾਂ ਨੂੰ ਮੁੜ ਕੇ ਦਿਨ ਬੜੇ ਹੋਰ ਲੱਗ ਜਾਣੇ ਆ। ਤੇ ਜਿਹੜੇ ਸਾਡੇ ਵਰਗੇ ਬਜ਼ੁਰਗ ਲੋਕ ਸੀਗੇ ਉਹਨਾਂ ਨੂੰ ਹੁੰਦਾ ਸੀਗਾ ਵੀ ਐਤਕੀ ਦਾ ਸਿਆਲ ਨੀ ਆਪਾਂ ਕਿਤੇ ਜਾਣ ਲੱਗੇ।
0: ਬਿਲਕੁਲ।
1: ਇੱਕ ਤਾਂ ਇਹ ਇਹਦੇ ਪਿੱਛੇ ਕਹਾਣੀ ਆ ਤੇ ਦੂਸਰੀ ਕਹਾਣੀ ਇਹ ਆ ਖਾਕ ਸਾਹਿਬ ਜੀ, ਜਿਹੜੇ ਇਹ ਜਿਹੜਾ 25 ਦਸੰਬਰ ਆ, ਹੁਣ ਜਿਹੜੀ ਆਪਣੀ ਸਾਉਣੀ ਦੀ ਫਸਲ ਹੁੰਦੀ ਆ ਨਾ, ਸਾਉਣੀ ਦੀ ਜਿਹੜਾ ਉਹ ਆਪਣੇ ਭਾਰਤ ਵਿੱਚ ਤਾਂ ਮੌਸਮ ਅਨੁਕੂਲ ਕਰਕੇ ਆਪਣੇ ਹਰ ਹੀ ਸਾਉਣੀ ਦੋ ਫਸਲਾਂ ਆਉਂਦੀਆਂ, ਪਰ ਕਈ ਜਿਹੜੇ ਇਲਾਕੇ ਆ ਉੱਥੇ ਇੱਕੋ ਫਸਲ ਹੁੰਦੀ ਆ, ਕਿਉਂਕਿ ਉੱਥੇ ਦਾ ਮੌਸਮ ਆ ਜਿਹੜਾ ਉੱਥੇ ਸਿਆਲ ਨੂੰ ਜਾਂ ਇੱਦਾਂ ਦੇ ਦੂਏ ਦੇ ਵਿੱਚ ਉੱਥੇ ਫਸਲ ਹੁੰਦੀ ਨੀ, ਔਰ ਕਈ ਜਗ੍ਹਾ ਦੇ ਵਿੱਚ ਉਹ ਪਾਣੀ ਨੀ ਹੁੰਦਾ ਉਹਨਾਂ ਸਮਿਆਂ ਦੇ ਵਿੱਚ। ਸੋ ਇਹ ਕੀ ਹੁੰਦਾ ਆ, ਉਸ ਵੇਲੇ ਜਿਹੜੀਆਂ ਫਸਲਾਂ ਸੀ ਲੋਕਾਂ ਦੀਆਂ ਉਹ ਵੱਢ ਕੇ ਉਹਨੂੰ ਥੈਂ ਟਿਕਾਣੇ ਲਾ ਕੇ ਵੇਚ ਕੇ ਵੱਢ ਕੇ ਜੋ ਵੀ ਕਰਨਾ ਹੁੰਦਾ ਸੀਗਾ, ਤੇ ਇਹ ਜਿਹੜੇ ਸਿਆਲੂ ਦਿਨ ਸੀਗੇ ਦਸੰਬਰ ਦੇ ਇਨ੍ਹਾਂ ਦਿਨਾਂ ਦੇ ਵਿੱਚ ਲੋਕ ਫਿਰ ਆਪਣੇ ਅੰਦਰ ਹੀ ਵੜ ਜਾਂਦੇ ਸੀ ਤੇ ਆਪਣੇ ਜਿਹੜੇ ਜਾਨਵਰ ਵੀ ਬਹੁਤਾ ਜਿੱਥੇ ਇਜ਼ਰਾਇਲ ਆ ਇਸ ਏਰੀਏ ਦੇ ਵਿੱਚ ਬਹੁਤਾ ਜਿਹੜਾ ਉਸ ਵੇਲੇ ਖੇਤੀਬਾੜੀ ਤਾਂ ਮਾੜੀ ਮੋਟੀ ਹੋਣੀ ਆ ਪਰ ਬਹੁਤਾ ਜਿਹੜਾ ਆ ਉਹ ਪਸ਼ੂ ਪਾਲਣ ਦਾ ਜਿਹੜਾ ਉਹ ਕਿੱਤਾ ਉਸ ਵੇਲੇ ਚੱਲਦਾ ਸੀ ਲੋਕਾਂ ਦੇ ਵਿੱਚ ਭੇਡਾਂ ਕਿਸੇ ਨੇ ਰੱਖ ਲਈਆਂ ਕਿਸੇ ਨੇ ਗਾਈਆਂ ਰੱਖ ਲਈਆਂ ਸੋ ਇਹ ਜਿਹੜਾ ਸਿਲਸਿਲਾ ਸੀਗਾ ਤੇ ਫਿਰ ਇਹ ਜਿਹੜੇ ਸਿਆਲੂ ਦਿਨ ਸੀਗੇ ਉਹ ਫਿਰ ਠੰਡ ਹੋ ਜਾਂਦੀ ਸੀ ਜ਼ਿਆਦਾ ਤੇ ਲੋਕ ਅੰਦਰ ਹੀ ਵੜ ਜਾਂਦੇ ਸੀਗੇ ਤੇ ਆਪਣੇ ਪਸ਼ੂ ਭਾਅ ਵੀ ਆ ਜਿਹੜੇ ਉਹਨਾਂ ਦੇ ਵਾਸਤੇ ਵੀ ਉਹ ਗਰਮੀਆਂ ਦੇ ਸਮੇਂ ਦੇ ਵਿੱਚ ਆਪਣਾ ਜਿਹੜਾ ਘਾਹ ਘੂ ਇਕੱਠਾ ਕਰਕੇ ਜੋ ਵੀ ਚਾਰਾ ਜਿੱਦਾਂ ਆਪਣੇ ਤੂੜੀ ਅੱਗੇ ਬਣਾ ਲੈਂਦੇ ਸੀਗੇ ਲੋਕ ਤੇ ਉਹ ਸਿਆਲ ਨੂੰ ਉਹ ਚਾਰੀ ਜਾਣੀ ਸੋ ਇਸ ਕਰਕੇ ਵੀ ਆ ਜਿਹੜੇ ਉਹ ਜਾਨਵਰ ਵੀ ਤੇ ਲੋਕਾਂ ਕੋਲ ਥੋੜਾ ਵਿਹਲ ਵੀ ਹੋ ਜਾਂਦਾ ਸੀ ਕਿਉਂਕਿ ਉਹਨਾਂ ਨੇ ਸਾਰਾ ਆਪਣਾ ਸਮੇਟ ਕੇ ਤੇ ਵਿਹਲੇ ਹੁੰਦੇ ਸੀਗੇ ਉਸ ਕਰਕੇ ਵੀ ਜਿਹੜਾ ਇਹ ਦਿਨ ਜਿਹੜਾ 25 ਦਸੰਬਰ ਉਹਨਾਂ ਨੇ ਮੁਕਰਰ ਕਰ ਲਿਆ ਸੀਗਾ ਕਿ ਆਪਾਂ ਇਸ ਦਿਨ ਆ ਜਿਹੜੀ ਉਹ ਫੀਸਟ ਕਰਨੀ ਆ ਸਾਰੇ ਸਾਲ ਦੀ ਕਮਾਈ ਆ ਜਿਹੜੀ ਉਹਨੂੰ ਆਪਾਂ ਵੰਡ ਕੇ ਖਾਣਾ ਤੇ ਕਈ ਸਮਾਜ ਆ ਜਿਹੜੇ ਉਹ ਨਸ਼ੇ ਪੱਤੇ ਕਰਦੇ ਸੀਗੇ ਸ਼ਰਾਬਾਂ ਪੀਂਦੇ ਸੀਗੇ ਤੇ ਜਿਹੜੇ ਆਪਣੇ ਆਪਣੇ ਵੱਖਰੇ ਵੱਖਰੇ ਤਰੀਕਾਂ ਦੇ ਨਾਲ ਇਹ ਮਨਾਉਂਦੇ ਸੀਗੇ ਸੋ ਇੱਕ ਉਹ ਹੋ ਗਿਆ ਤੇ ਦੂਸਰਾ ਦਿਨਾਂ ਦਾ ਵਾਧਾ ਹੋਣ ਲੱਗ ਪਿਆ ਤੇ ਤੀਸਰਾ ਫਸਲਾਂ ਲੋਕ ਚੱਕ ਲੈਂਦੇ ਸੀਗੇ ਤੇ ਅੰਦਰ ਹੀ ਬਹਿ ਜਾਂਦੇ ਸੀਗੇ ਹੋਰ ਉਹਨਾਂ ਨੂੰ ਕੰਮ ਕਰਨ ਨੂੰ ਬਹੁਤਾ ਹੁੰਦਾ ਨਹੀਂ ਸੀਗਾ ਤੇ ਇਹ ਮਸਲੇ ਜਿਹੜੇ ਇਸ ਤਰ੍ਹਾਂ ਦੇ ਹੈਗੇ ਸੀ ਸੋ ਇਹ ਦਿਨ ਆ ਜਿਹੜਾ ਇਹ ਪਹਿਲਾਂ ਹੀ ਮਨਾਇਆ ਜਾਂਦਾ ਸੀਗਾ ਤੇ ਫੇਰ ਜਿਹੜਾ ਇਹ ਦਿਨ ਆ ਇਹਦੇ ਨਾਲ ਜੀਸਸ ਕ੍ਰਾਈਸਟ ਨੂੰ ਜਿਹੜਾ ਜੋੜ ਦਿੱਤਾ ਗਿਆ ਤੇ ਇਹਦੇ ਵਿੱਚ ਇੱਕ ਜਿਹੜਾ ਮੈਨੂੰ ਲੱਗ ਰਿਹਾ ਕਿ ਜਿਹੜੇ ਸਿਆਸਤਦਾਨ ਲੋਕ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਉਹਨੂੰ ਗਲੋਰੀਫਾਈ ਕਰਨ ਵਾਸਤੇ ਜਿਹਨੂੰ ਆਪਾਂ ਕਹਿੰਦੇ ਹਾਂ ਉਹਨੂੰ ਮਸ਼ਹੂਰ ਕਰਨ ਵਾਸਤੇ ਜਿਹੜੇ ਆ ਜਿਸ ਤਰ੍ਹਾਂ ਆਪਣੇ ਸਿੱਖ ਸਮਾਜ ਦੇ ਵਿੱਚ ਵੀ ਜਿਹੜੀ ਆ ਦੀਵਾਲੀ ਆ ਉਹ ਪਹਿਲਾਂ ਮਨਾਈ ਤਾਂ ਪਹਿਲਾਂ ਵੀ ਜਾਂਦੀ ਸੀ ਪਰ ਗੁਰੂ ਸਾਹਿਬ ਜਿਹੜੇ ਗੁਰੂ ਛੇਵੇਂ ਪਾਤਸ਼ਾਹ ਸੀਗੇ ਉਹ ਜਦੋਂ ਉੱਥੋਂ ਬੰਦੀ ਛੋਟ ਦਿਵਸ ਜਿਹਨੂੰ ਕਹਿੰਦੇ ਆ ਸੋ ਦੀਵਾਲੀ ਵੀ ਜਿਹੜੀ ਆ ਉਹਦੇ ਨਾਲ ਜੁੜ ਗਈ ਸੀਗੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਮਾਜਾਂ ਦੇ ਵਿੱਚ ਖਾਸ ਸਾਹਿਬ ਜਿਹੜਾ ਰੂਲਰ ਹੁੰਦਾ ਨਾ ਜਿਹੜਾ ਰਾਜਾ ਹੁੰਦਾ ਬਾਦਸ਼ਾਹ ਹੁੰਦਾ ਉਹ ਆਪਣੇ ਹਿਸਾਬ ਦੇ ਨਾਲ ਫਿਰ ਉਹ ਸਮਾਜ ਨੂੰ ਜਿਹੜਾ ਉਹਦੇ ਨੀਤੀ ਰੀਤੀ ਰਿਵਾਜ ਜਿਹੜੇ ਹੁੰਦੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਉਹ ਘੜ ਲੈਂਦਾ ਆ ਡਿਪੈਂਡ ਕਰਦਾ ਕਿ ਤਲਵਾਰ ਕਿਹਦੇ ਕੋਲ ਸਭ ਤੋਂ ਬੜੀ ਆ ਜਿਸ ਤਰ੍ਹਾਂ ਆਪਾਂ ਅੱਜ ਵੀ ਦੇਖ ਲੋ ਹੁਣ ਅਮਰੀਕਾ ਕੋਲ ਰੂਸ ਕੋਲ ਸਭ ਤੋਂ ਬੜੇ ਬੜੇ ਹਥਿਆਰ ਆ ਤੇ ਜਿੱਥੇ ਮਰਜ਼ੀ ਜਾ ਕੇ ਜੋ ਕੁਛ ਵੀ ਉਹ ਕਰ ਸਕਦੇ ਆ ਤੇ ਉਹਨਾਂ ਦੇ ਜਿਹੜੇ ਰੀਤੀ ਰਿਵਾਜ ਹੁੰਦੇ ਆ ਉਹਨਾਂ ਨੂੰ ਤੋੜ ਭੰਨ ਕੇ ਆਪਣੇ ਉਹਨਾਂ ਦੇ ਵਿੱਚ ਪਾ ਕੇ ਤਾਂ ਕਿ ਲੋਕ ਆ ਜਿਹੜੇ ਉਹ ਆਪਣੇ ਪਿਛੋਕੜ ਨੂੰ ਭੁੱਲ ਜਾਣ ਸੋ ਇਹ ਵੀ ਸਿਆਸਤ ਆ ਤੇ ਇਸ ਕਰਕੇ ਜਿਹੜਾ ਕ੍ਰਿਸਮਿਸ ਦਾ ਇਹ ਦਿਨ ਆ ਇਹ ਜੀਸਸ ਕ੍ਰਾਈਸਟ ਦੇ ਨਾਲ ਤਾਂ ਜੁੜਿਆ ਹੋਇਆ ਪਰ ਉਹਨਾਂ ਤੋਂ ਪਹਿਲਾਂ ਵੀ ਇਹ ਜਿਹੜਾ 25 ਦਸੰਬਰ ਵਾਲਾ ਦਿਨ ਆ ਇਹ ਮਨਾਇਆ ਜਾਂਦਾ ਸੀਗਾ ਤੇ ਫਿਰ ਇਹ ਆਪਸ ਵਿੱਚ ਹੀ ਮਿਕਸ ਕਰ ਲਏ ਗਏ ਤੇ ਹੁਣ ਲੋਕ ਆ ਜਿਹੜੇ ਉਹ ਸਿਰਫ ਜੀਸਸ ਕ੍ਰਾਈਸਟ ਹੀ ਜਿਹੜੇ ਆ ਸੀਮਿਤ ਰਹਿ ਗਏ ਆ ਕਿ ਇਹ ਇਸ ਦਿਨ ਉਹਨਾਂ ਦਾ ਜਨਮ ਹੋਇਆ ਸੀ ਪਰ ਇਹ ਜਿਹੜੀ ਆ ਇਸ ਤਰ੍ਹਾਂ ਨਹੀਂ ਹੋਇਆ ਤੇ ਇਸ ਤੋਂ ਅੱਗੇ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਉਹ ਹੈਗਾ ਸਾਡੇ ਇੱਥੇ ਕੈਲੀਫੋਰਨੀਆ ਦੇ ਵਿੱਚ ਆ ਫ੍ਰਿਜਨੋ ਤੋਂ 3 ਘੰਟੇ ਲੱਗ ਜਾਂਦੇ ਆ 3 ਲਾ ਲਓ 3.5 ਲਾ ਲਓ ਡਿਪੈਂਡ ਕਰਦਾ ਟ੍ਰੈਫਿਕ ਕਿੰਨੀ ਕਿਆ ਤੇ ਉਹ ਇੱਕ ਬਹੁਤਾ ਬੜਾ ਨੀ ਛੋਟਾ ਜਿਹਾ ਟਾਊਨ ਆ I-15 ਉਹ ਹਾਈਵੇ ਦਾ ਫ੍ਰੀਵੇ ਦਾ ਨਾਂ ਆ ਉਹਦੇ ਉੱਤੇ ਤੇ ਇੱਕ 395 ਡੈਜ਼ਰਟ ਦੇ ਵਿੱਚ ਵੀ ਜਾਂਦਾ ਆ ਜਿੱਥੇ ਜਾ ਕੇ ਇਹ I-15 ਤੇ ਉਹ 395 ਮਿਲਦੇ ਆ ਉੱਥੇ ਸ਼ਹਿਰ ਆ ਉਹਦਾ ਨਾਂ ਹੈਗਾ ਹੈਸਪੀਰੀਆ ਤੇ ਉਸ ਸ਼ਹਿਰ ਦੇ ਵਿੱਚ ਖੱਖ ਸਾਹਿਬ ਜੀ ਪਿਛਲੇ ਦਿਨਾਂ ਵਿੱਚ 2 ਜਿਹੜੇ ਵਾਕੇ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਤਾਂ ਸਾਡੇ ਪਿੰਡ ਦਾ ਹੀ ਸੱਜਣ ਆ ਬੜਾ ਵਧੀਆ ਸੱਜਣ ਆ ਕੰਮ ਮੋਟਾ ਆ ਪੈਸੇ ਹੈਗੇ ਆ ਉਹਦੇ ਕੋਲ ਤੇ ਉਹਦੇ ਕੋਲ 2 ਘਰ ਆ ਜਿਨ੍ਹਾਂ ਦੇ ਲਾਟ ਆ ਉਹ 7-7 ਏਕੜ ਦੇ ਵਿੱਚ ਹੈਗੇ ਆ ਇੱਕ ਦੂਜੇ ਦੇ ਨਾਲ ਹੀ ਲੱਗਦੇ ਆ ਤੇ ਇੱਕ ਘਰ ਜਿਹੜਾ ਉਹ ਥੋੜਾ ਜਿਹਾ ਹਟਵਾਂ ਆ ਉਹਦਾ ਵੀ ਲਾਟ ਆ ਜਿਹੜਾ ਉਹ ਬੜਾ ਆ ਤੇ ਹੋਇਆ ਕੀ ਉਹ ਖੱਖ ਸਾਹਿਬ ਮੇਰੇ ਬ੍ਰਦਰ ਦਾ ਅਫਸੋਸ ਕਰਨ ਆਏ ਸੀਗੇ ਇੱਥੇ 4 ਦਿਨ ਦੀ ਗੱਲ ਆ ਤੇ ਉਹ ਬੈਠੇ ਬੈਠੇ ਗੱਲਾਂ ਚੱਲ ਪਈਆਂ ਤੇ ਉਹਨੇ ਦੱਸਿਆ ਕਿ ਉਹਦਾ ਜਿਹੜਾ ਉਹ ਘਰ ਹੈਗਾ ਉੱਥੇ ਉਹ ਖੱਖ ਸਾਹਿਬ ਜੀ ਟਰੱਕਾਂ ਦੇ ਨਾ ਪਾਰਟ ਹੁੰਦੇ ਆ ਹੱਥ ਜਿਹੜੀਆਂ ਪ੍ਰੈਸ਼ਰ ਹੋਜ਼ਾਂ ਹੁੰਦੀਆਂ ਉਹਦੇ ਵਿੱਚ ਉਹ ਬ੍ਰੇਕਾਂ ਨੂੰ ਜਾਂਦੀ ਹਵਾ ਜਿਹਨਾਂ ਦੇ ਵਿੱਚ ਨਹੀਂ ਆਈ ਉਹ ਵੀ ਬਣਾਉਂਦਾ ਆ ਉਹ ਸੋ ਉਹਦੇ ਤੋਂ ਬਣਵਾ ਕੇ ਉਹ ਲੋਕ ਲੈ ਜਾਂਦੇ ਆ ਟਰੱਕਾਂ ਟਰੁੱਕਾਂ ਵਾਲੇ ਜਿਹੜੇ ਮੁੰਡੇ ਆ ਜਾਂ ਗੋਰੇ ਵੀ ਲੈ ਜਾਂਦੇ ਆ ਉਹ ਐਡਵਰਟਾਈਜ਼ ਹੈਗੀ ਆ ਉਹਦੀ ਤੇ ਪਤਾ ਆ ਲੋਕਾਂ ਨੂੰ ਸੋ ਲੋਕ ਉਹਦੇ ਕੋਲ ਆਉਂਦੇ ਜਾਂਦੇ ਸੀਗੇ ਤੇ ਉਹਦੇ ਕੋਲ ਕੋਈ ਸੱਜਣ ਆਏ ਉਹ ਕਹਿੰਦੇ ਵੀ ਤੇਰੀ ਉਹ ਜਗ੍ਹਾ ਉੱਥੇ ਵਿਹਲੀ ਪਈ ਆ ਅਸੀਂ ਟ੍ਰੇਲਰ ਪਾਰਕ ਕਰਨਾ ਇੱਥੇ ਤੇ ਤੂੰ ਸਾਤੋਂ ਕਿਰਾਇਆ ਲੈ ਲਾ ਉਹ ਮੰਨ ਗਿਆ ਤੇ ਠੀਕ ਆ ਕਿਰਾਇਆ ਦੇ ਦੋ ਉਹਨੇ ਲਿਸਟ ਪੜਤ ਕਰ ਲਈ ਤੇ ਕਿਰਾਇਆ ਦੇ ਕੇ ਉਹ ਚਲੇ ਗਿਆ 2-3 ਦਿਨ ਬਾਅਦ ਖੱਖ ਸਾਹਿਬ ਸ਼ੇਰਫ ਡਿਪਾਰਟਮੈਂਟ ਵਾਲਾ ਆ ਗਿਆ ਉਹਦੇ ਘਰ
0: ਅੱਛਾ ਜੀ
1: ਤੇ ਕਹਿੰਦੇ ਬਈ ਸੱਜਣਾ ਉਹ ਤੇਰੇ ਚੋਰੀ ਦਾ ਟ੍ਰੇਲਰ ਖੜਾ, ਤੇਰੀ ਪ੍ਰੋਪਰਟੀ ਤੇਰੀ ਆ ਉਹ। ਕਹਿੰਦਾ ਪ੍ਰੋਪਰਟੀ ਤਾਂ ਮੇਰੀ ਆ, ਕਹਿੰਦੇ ਤੇਰੇ ਉਹ ਟ੍ਰੇਲਰ ਖੜਾ ਚੋਰੀ ਦਾ, ਉੱਥੇ ਚੋਰੀ ਹੋਈ ਆ ਉਹ। ਤੇ ਉਹ ਕਹਿੰਦਾ ਬਈ ਹਾਂ ਮੈਨੂੰ ਚੋਰੀ ਬਾਰੇ ਨਹੀਂ ਪਤਾ, ਬਈ ਮੇਰੇ ਕੋਲ ਤਾਂ ਆਹ ਡਾਕੂਮੈਂਟ ਆ ਤੇ ਉਹ ਰੈਂਟ ਮੈਨੂੰ ਦੇ ਗਏ ਆ, ਬਈ ਅਸੀਂ ਇੰਨੇ ਕੁ ਦਿਨਾਂ ਨੂੰ ਆ ਕੇ ਚੱਕ ਲੈਣਾ ਤੇ ਹੋਰ ਇਸ ਤੋਂ ਜ਼ਿਆਦਾ ਮੇਰੇ ਕੋਲ ਇਨਫੋਰਮੇਸ਼ਨ ਹੈ ਨਹੀਂ। ਸੋ ਉਹਨੂੰ ਇਨਵੈਸਟੀਗੇਸ਼ਨ ਛੱਡ ਕੇ ਉਹ ਚਲੇ ਗਏ, ਗੱਲ ਮਿਟ ਗਈ।
0: ਉਹ ਲਿਖ ਲਿਖਾਈ ਦਾ ਫਾਇਦਾ ਹੋ ਗਿਆ, ਲਿਖ ਲਿਖਾਈ ਦਾ ਫਾਇਦਾ ਹੋ ਗਿਆ, ਨਹੀਂ ਤੇ ਪ੍ਰੋਬਲਮ ਖੜੀ ਹੋ ਜਾਣੀ ਸੀ।
1: ਪ੍ਰੋਬਲਮ ਖੜੀ ਹੋ ਜਾਣੀ ਸੀ ਬਿਲਕੁਲ। ਤੇ ਉਸ ਤੋਂ 3-4 ਦਿਨਾਂ ਦੇ ਬਾਅਦ ਉਸੇ ਸ਼ਹਿਰ ਦੇ ਵਿੱਚ ਐਸਪੀਰੀਆ ਦੇ ਵਿੱਚ ਹੀ ਖੱਖ ਸਾਹਿਬ ਇੱਕ ਹੋਰ ਟ੍ਰੇਲਰ ਜਿਹੜਾ ਸੀ ਉਹ ਚੋਰੀ ਹੋਇਆ ਸੀਗਾ। ਉਹ ਵੀ ਇਸੇ ਸ਼ਹਿਰ ਦੇ ਵਿੱਚੋਂ, ਉਹ ਜਿਹੜਾ ਸਾਡੇ ਪਿੰਡੂ ਆ ਉਹਦੇ ਚੋਂ ਹੀ ਹੋਰ ਕਿਸੇ ਦੀ ਪ੍ਰੋਪਰਟੀ ਦੇ ਵਿੱਚੋਂ ਟ੍ਰੇਲਰ, ਉਹ ਵੀ ਸ਼ੈਰਫ ਡਿਪਾਰਟਮੈਂਟ ਨੂੰ ਪਤਾ ਨਹੀਂ ਕਿੰਨਾ ਪਤਾ ਲੱਗਿਆ। ਤੇ ਉਹਨੂੰ ਵੀ ਇੱਕ ਦੋ ਵਿੱਚ ਪੰਜਾਬੀ ਸੀ, ਇੱਕ ਦੋ ਹਰਿਆਣਵੀ ਸੀ, ਮੇਰਾ ਖਿਆਲ 4 ਬੰਦੇ ਸੀਗੇ ਕੁੱਲ ਮਿਲਾ ਕੇ। ਤੇ ਉਹਨਾਂ ਨੇ ਖੱਖ ਸਾਹਿਬ ਦੀ ਜਿਹੜੀ ਐਲ ਜੀ ਕੰਪਨੀ ਆ ਨਾ, ਮੇਰਾ ਖਿਆਲ ਹੈ ਸਾਊਥ ਕੋਰੀਆ ਦੀ ਹੈ ਕਿ ਜਪਾਨ ਦੀ ਹੈ, ਇਹਨਾਂ ਦੋਵਾਂ ਚੋਂ ਇੱਕ ਦੀ ਹੈ, ਸਾਊਥ ਕੋਰੀਆ ਦੀ। ਓਕੇ, ਅੱਛਾ, ਉਹ ਜਿਹੜੀ ਐਲ ਜੀ ਕੰਪਨੀ ਆ ਉਹ ਬਹੁਤ ਚੀਜ਼ਾਂ ਬਣਾਉਂਦੀ ਆ, ਔਰ ਕਈ ਕੰਪਨੀਆਂ ਜਿੱਦਾਂ ਵਰਪੂਲ ਆ, ਹੋਰ 2-3 ਕੰਪਨੀਆਂ ਆ, ਇਹਨਾਂ ਨੂੰ ਵੀ ਜਿਹੜੇ ਪਾਰਟ ਆ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਜਾਂ ਟੈਲੀਵਿਜ਼ਨ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਵੇਚ, ਮਤਲਬ ਉਹਨਾਂ ਦਾ ਨਾਂ ਉਹਨਾਂ ਦਾ ਲਿਖ ਦਿੰਦੇ ਪਰ ਬਣਾਉਂਦਾ ਉਹਨਾਂ ਨੂੰ ਐਲ ਜੀ ਆ। ਤੇ ਮਤਲਬ ਕਾਫੀ ਵੱਡਾ ਬਿਜ਼ਨਸ ਆ। ਤੇ ਇਹ ਜਿਹੜਾ 2 ਨੰਬਰ ਵਾਲਾ ਟ੍ਰੇਲਰ ਉਸੇ ਹੀ ਐਸਪੀਰੀਆ ਸ਼ਹਿਰ ਦੇ ਵਿੱਚੋਂ ਫੜਿਆ ਗਿਆ ਖੱਖ ਸਾਹਿਬ ਜੀ, ਇਹਦੇ ਵਿੱਚ $3,50,000 ਦੀ ਪ੍ਰੋਪਰਟੀ ਸੀ।
0: ਅੱਛਾ ਜੀ,
1: $3,00,000 ਤੇ $50,000 ਦੀ ਗੱਲ ਕਰ ਰਿਹਾ, ਪਰ ਪਹਿਲਾਂ ਦੀ ਨਹੀਂ ਗੱਲ ਕਰ ਰਿਹਾ।
0: ਉਹਨਾਂ ਨੇ ਰੱਖਿਆ ਹੋਣਾ ਕਿਤੇ ਗਾਂਹ ਟ੍ਰਾਂਸਫਰ ਕਰਨਾ ਹੋਣਾ, ਉਹ ਇੱਥੇ ਖੜਾ ਕਰ ਗਏ ਹੋਣੇ, ਜਦੋਂ ਸੌਦਾ ਹੁੰਦਾ ਹੋਵੇਗਾ ਵੀ ਚੱਕ ਕੇ ਲੈ ਜਾਣਗੇ। ਇਹ ਕੰਮ ਚੱਲਦਾ ਜੀ, ਸਾਡੇ ਦੇਸੀ ਬੰਦਿਆਂ ਨੇ ਬਹੁਤ ਗੰਦ ਪਾਇਆ ਇਹੋ ਜਿਹਾ।
1: ਹਾਂਜੀ, ਸੋ ਉਹ ਬੰਦੇ ਫਿਰ ਉਹਨਾਂ ਨੇ ਅਰੈਸਟ ਕਰ ਲਏ, ਮੇਰਾ ਖਿਆਲ ਹੈ ਜਿੱਥੋਂ ਤੱਕ ਉਹਨਾਂ ਦੇ ਵਿੱਚੋਂ 1-2 ਕਹਿ ਜਿਹੜੇ ਉਹ ਜਿਹੜੇ ਪੋਲੀਟੀਕਲ ਸਾਇਮ ਤੇ ਜਾਂ ਇਸ ਤਰ੍ਹਾਂ ਦੇ ਕੇਸ ਵੀ ਉਹਨਾਂ ਚੋਂ ਸਾਹਮਣੇ ਆਏ ਆ ਭਈ ਉਹ ਸੀਗੇ। ਇਹ 2 ਵੱਡੀਆਂ ਘਟਨਾਵਾਂ ਜਿਹੜੀਆਂ ਪੰਜਾਬੀ ਜਾਂ ਹਰਿਆਣਵੀ ਜਿਹੜੇ ਮੁੰਡੇ ਆ ਅੱਜ ਕੱਲ ਦੀ ਗਾਂ ਦੀ ਜਨਰੇਸ਼ਨ ਹੈਗੀ ਆ ਪੀੜੀ, ਉਹਦੇ ਨਾਲ ਇਹ 2 ਚੀਜ਼ਾਂ ਵਾਪਰੀਆਂ। ਸੋ ਇੱਕੋ ਸ਼ਹਿਰ ਦੇ ਵਿੱਚੋਂ ਜਾਂ ਤਾਂ ਉਹ ਸ਼ਹਿਰ ਆ ਜਿਹੜਾ, ਕਿਉਂਕਿ ਉੱਧਰ ਲਾਸ ਏਂਜਲਸ ਵਗੈਰਾ ਜਿਹੜਾ ਹੈਗਾ ਨਾ ਏਰੀਆ, ਉੱਥੋਂ ਇਹ ਹਾਈਵੇ 50 ਨੇ ਜਿਹੜਾ ਇਹ ਉਧਰੋਂ ਨਿਕਲਦਾ ਤੇ ਇਹ ਜਾਂਦਾ ਸਾਲਟ ਲੇਕ ਦੇ ਵਿੱਚ ਦੀ ਲੰਘ ਕੇ ਅੱਗੇ ਜਾ ਕੇ, ਮੇਰਾ ਖਿਆਲ ਪਤਾ ਨਹੀਂ ਨਿਊਯਾਰਕ ਵੱਲ ਨੂੰ ਕਿੱਧਰ ਨੂੰ ਜਾਂਦਾ ਇਹ, ਬਹੁਤ ਲੰਮਾ ਫ੍ਰੀਵੇ ਹੈਗਾ ਉਹ। ਸੋ ਉਹਦੇ ਉੱਪਰ ਦੀਆਂ ਇਹ 2 ਜਿਹੜੀਆਂ ਘਟਨਾਵਾਂ ਖੱਖ ਸਾਹਿਬ ਜੀ ਵਾਪਰੀਆਂ ਚੋਰੀ ਦੀਆਂ
0: ਜੀ।
1: ਤੇ ਆਪਾਂ ਇਹਦੀ ਗੱਲ ਕਰ ਲਈ ਤੇ ਆਪਾਂ ਜਿਹੜੀ ਆ ਉਹ ਟਰੱਕਾਂ ਦੀ ਗੱਲ ਕਰ ਲਈ ਤੇ ਆਪਾਂ ਕ੍ਰਿਸਮਸ ਦੀ ਗੱਲ ਕਰ ਲਈ ਤੇ ਅਗਲੀ ਗੱਲਬਾਤ ਜਿਹੜੀ ਹੈਗੀ ਆ ਖੱਖ ਸਾਹਿਬ ਜੀ, ਮੀਂਹ ਆ ਜਿਹੜੇ ਇਸ ਵਾਰੀ ਮੌਸਮ ਜਿਹੜਾ ਮੈਨੂੰ ਇੱਥੇ ਦੇਖ ਲਓ ਕਿ 82 ਦਾ ਮੈਂ ਆਇਆ ਹੋਇਆ, ਇਸ ਤਰ੍ਹਾਂ ਦਾ ਮੌਸਮ ਮੈਂ ਕਦੇ ਨਹੀਂ ਦੇਖਿਆ। ਉਹ ਇਸ ਤਰ੍ਹਾਂ ਆਇਆ ਕਿ ਸਾਡੇ ਫ੍ਰਿਜਨੋ ਸ਼ਹਿਰ ਦੇ ਵਿੱਚ ਖੱਖ ਸਾਹਿਬ 2 ਮਹੀਨੇ ਤਕਰੀਬਨ ਹੋ ਚੁੱਕੇ ਆ, ਪਹਿਲਾਂ ਮੀਂਹ ਪਿਆ ਸੀ ਤੇ ਉਸ ਤੋਂ ਬਾਅਦ ਖੱਖ ਸਾਹਿਬ ਜੀ ਸੂਰਜ ਹੀ ਨਹੀਂ ਨਿਕਲਿਆ।
0: ਅੱਛਾ ਜੀ,
1: ਤੇ ਜੇ ਨਿਕਲਿਆ ਉਹ ਕਦੇ 2 ਘੰਟੇ ਕਦੇ 3 ਘੰਟੇ, ਵੱਧ ਤੋਂ ਵੱਧ 4 ਜਾਂ 5 ਦਿਨ ਇੱਥੇ ਸੂਰਜ ਨੇ ਦਿਖਾਈ ਦਿੱਤੀ ਆ।
0: ਅੱਛਾ,
1: ਤੇ ਕੱਲ ਹੁਣ ਪਰਸੋਂ ਮੀਂਹ ਪਿਆ ਤੇ ਕੱਲ ਮੀਂਹ ਪਿਆ ਚੰਗਾ, ਮਤਲਬ 2-2.5 ਇੰਚ ਮੀਂਹ ਪੈ ਗਿਆ 2-3 ਦਿਨ ਦੇ ਵਿੱਚ, ਇੰਨਾ ਇੱਥੇ ਸਾਡੇ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਫ੍ਰੈਜ਼ਨੋ ਸ਼ਹਿਰ ਦੇ ਵਿੱਚ ਇੰਨਾ ਮੀਂਹ ਜਿਹੜਾ ਉਹ ਨਹੀਂ ਪੈਂਦਾ ਇੱਥੇ ਇਸ ਵੈਲੀ ਦੇ ਵਿੱਚ ਤੇ ਅਸੀਂ ਰਹਿੰਦੇ। ਤੇ ਹੁਣ ਫਿਰ ਅੱਜ ਜਿਹੜਾ ਅੱਧਾ ਦਿਨ 11-12 ਵਜੇ ਸੂਰਜ ਨਿਕਲਿਆ ਸੀਗਾ ਤੇ ਠੰਡ ਰਹੀ ਬਹੁਤ, ਤੇ ਸਬਜ਼ੀਆਂ ਵੱਲ ਨੂੰ ਵੀ ਮੈਨੂੰ ਉਹ ਬੀਜੀਆਂ ਨੂੰ ਤਾਂ ਸਮਾਂ ਹੋ ਗਿਆ ਤੇ ਉਹ ਨਾ ਅੰਦਰ ਬੈਠਿਆਂ ਨੂੰ ਏਦਾਂ ਲੱਗੀ ਜਾਂਦਾ ਸੀਗਾ ਵੀ ਜੇ ਬਾਹਰ ਨਿਕਲ ਕੇ ਮੈਂ ਚਲੇ ਗਿਆ ਵਿਹੜੇ ਚ ਤੇ ਮੁੜ ਕੇ ਫਿਰ ਆ ਹੋਣਾ ਕਿ ਨਹੀਂ, ਇੰਨੀ ਠੰਡ ਜਿਹੜੀ ਸੀਗੀ। ਬਹੁਤ ਲੋਕਾਂ ਨੇ ਜਿਹੜੀ ਆ ਉਹ ਮਨਾਈ ਤੇ ਫਸਲ ਆ ਜਿਹੜੀ ਸਿਆਲ ਵਾਲੀ ਸਬਜ਼ੀਆਂ ਉਹ ਗਾਜਰਾਂ ਹੋਈਆਂ ਤੇ ਮੂਲੀਆਂ ਹੋਈਆਂ, ਹੋਰ ਲਾਈਆਂ ਮਟਰ ਲਾਇਓ ਆ, ਉਹ ਸਾਰੀ ਸਬਜ਼ੀ ਜਿਹੜੀ ਆ ਉਹ ਉੱਥੇ ਦੀ ਉੱਥੇ ਖੜੀ ਵਧੀ ਨੀ, ਕਿਉਂਕਿ ਸੂਰਜ ਨਿਕਲੂ ਧੁੱਪ ਲੱਗੂਗੀ ਤਾਂ ਉਹ ਵਧੂਗੀ ਨਾ।
0: ਬਿਲਕੁਲ ਜੀ, ਠੰਡ ਦੇ ਵਿੱਚ ਜੀਮਾ ਸਾਹਿਬ ਸਾਡੇ ਵੀ ਅੱਜ ਨਾ 5 ਵਜੇ ਸ਼ਾਮੀ ਚਾਲੂ ਹੋਈ ਹੈ ਜੀ, ਆਈਸ
1: ਬਰਫ਼ ਪੈਣੀ,
0: ਆਈਸ ਬਾਰ ਚੱਲ ਰਹੀ ਹੈ, ਰੋਡ ਬੜੇ ਸਲਿਪਰੀ ਆ ਤੇ ਉਹ ਅੱਜ ਕਹਿੰਦੇ ਆ ਕਿ ਕਾਫੀ ਲੰਮੀ ਪੈਣੀ ਹੈ, ਰਾਤ ਸਾਰੀ ਰਾਤ ਸਨੋ ਪੈਣੀ ਹੈ।
1: ਬਿਲਕੁਲ,
0: ਉਹ 4 ਵਜੇ ਮੈਂ ਦੇਖਿਆ ਕਿ ਲੂਣ ਮੁੱਕਿਆ ਪਿਆ, ਮੈਂ ਫਿਰ ਜਾ ਕੇ ਹੋਮ ਡਿਪੂ ਚੋਂ 5-6 ਬੋਰੇ ਚੱਕ ਕੇ ਲਿਆ, ਮੈਂ ਕਿਹਾ ਸਵੇਰੇ ਫਿਰ ਲੋੜ ਪਏਗੀ।
2: ਲੋੜ ਪੈਣੀ ਆ ਬਿਲਕੁਲ ਤੇ ਇਹ ਤੇ ਦੂਸਰਾ ਇਹਦੇ ਨਾਲ ਹੱਕ ਸਾਹਿਬ ਜੀ ਇੱਥੇ ਕੈਲੀਫੋਰਨੀਆ ਦੇ ਵਿੱਚ ਸਾਊਦਰਨ ਕੈਲੀਫੋਰਨੀਆ ਖਾਸ ਕਰਕੇ ਬੇ ਏਰੀਆ ਸਨ ਫਰਾਂਸਿਸਕੋ ਦਾ ਏਰੀਆ ਤੇ ਲੋਸ ਏਂਜਲਸ ਦਾ ਏਰੀਆ ਵਗੈਰਾ ਜਿਹੜਾ ਉੱਥੇ ਮੀਂਹ ਜਿਹੜਾ ਪਿਆ ਇਹਨੇ ਬਹੁਤ ਤਬਾਹੀ ਮਚਾਤੀ ਹੱਕ ਸਾਹਿਬ ਜੀ ਸੜਕਾਂ ਜਿਹੜੀਆਂ ਉਹ ਪੱਟ ਦਿੱਤੀਆਂ ਤੇ ਸੜਕਾਂ ਜਿਹੜੀਆਂ ਸੀਗੀਆਂ ਉਹ ਐ ਬਣ ਗਿਆ ਜਿਵੇਂ ਦਰਿਆ ਹੁੰਦੇ ਉਹਨਾਂ ਦੇ ਵਿੱਚ ਹੀ ਪਾਣੀ ਵਗਿਆ ਪੂਰਾ ਤੇ ਨੁਕਸਾਨ ਕਾਫੀ ਹੋਇਆ ਤੇ ਗਰਮੀਆਂ ਦਾ ਜਿਹੜਾ ਸੀਜ਼ਨ ਲੰਘ ਕੇ ਗਿਆ ਉਦੋਂ ਖੱਕ ਸਾਹਿਬ ਜੀ ਇਸੇ ਹੀ ਏਰੀਏ ਦੇ ਵਿੱਚ ਜਿੱਥੇ ਹੁਣ ਜ਼ਿਆਦਾ ਹੜ ਆਏ ਆ ਇੱਥੇ ਅੱਗ ਲੱਗੀ ਸੀ ਤੇ ਬਹੁਤ ਨੁਕਸਾਨ ਹੋਇਆ ਸੀ ਘਰ ਵੀ ਬਹੁਤ ਸੜ ਗਿਆ ਸੀ ਕਾਫੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੇ ਹੁਣ ਜਦੋਂ ਇਹ ਮੀਂਹ ਇੰਨਾ ਪਿਆ ਉਸ ਇਲਾਕੇ ਦੇ ਵਿੱਚ ਤੇ ਉੱਥੇ ਕਿਉਂਕਿ ਉਹ ਜਿਹੜੀ ਬਨਸਪਤੀ ਸੀਗੀ ਉਹ ਸਾਰੀ ਸੜ ਗਈ ਸੀ ਤੇ ਮਿੱਟੀ ਜਿੱਦਾਂ ਜਿਹੜਾ ਇਹ ਘਾਹ ਫੂਸ ਜਾਂ ਫਸਲ ਜੰਮੀ ਹੁੰਦੀ ਹੈ ਇਹ ਖੇਤੀ ਕਿਤੇ ਹੜਦਾ ਹੀ ਨਹੀਂ ਮਿੱਟੀ ਕਿਉਂਕਿ ਜੜ੍ਹਾਂ ਹੁੰਦੀਆਂ ਥੱਲੇ ਉਹਦੀਆਂ ਤੇ ਉਹ ਜਦੋਂ ਗਰਮੀਆਂ ਦੇ ਵਿੱਚ ਉਹ ਸਾਰੀ ਅੱਗ ਨਾਲ ਸੜ ਗਿਆ ਤੇ ਉੱਥੇ ਇਕਦਮ ਫਿਰ ਜਿਹੜਾ ਮੀਂਹ ਜ਼ਿਆਦਾ ਪੈਣ ਦੇ ਕਾਰਨ ਉਹ ਜਿਹੜੀਆਂ ਪੰਜਾਬੀ ਚ ਆਪਾਂ ਕਹਿੰਦੇ ਢਗ ਡਿੱਗ ਪਈ ਉਹ ਮਿੱਟੀਆਂ ਮਿੱਟੀ ਡਿੱਗ ਡਿੱਗ ਕੇ ਤੇ ਉਹ ਸੜਕਾਂ ਦੇ ਵਿੱਚ ਦੀ ਵਗਿਆ ਪੂਰਾ ਜਾਣੀ ਕਿ ਉੱਥੇ ਜਿਹੜੀ ਅਤਵਾਹੀ ਮੀਂਹ ਨੇ ਵੀ ਮਚਾਈ ਆ ਤੇ ਇਹ ਤਕਰੀਬਨ ਜਿੱਥੇ ਅਮਰੀਕਾ ਦਾ ਜਿਹੜਾ ਸਾਊਥ ਵੱਲ ਦਾ ਪਾਸਾ ਸੈਂਡੀਆਗੋ ਆ ਮੈਕਸੀਕੋ ਦੇ ਨਾਲ ਜਾ ਲੱਗਦਾ ਹੀਰ ਲਟਾਉਣ ਜਿਹੜਾ ਇੱਥੋਂ ਲਾ ਕੇ ਕੈਨੇਡਾ ਦੇ ਬਾਰਡਰ ਤੇ ਤਕਰੀਬਨ ਸਾਰੇ ਹੀ ਜਿਹੜਾ ਪੱਛਮੀ ਤੱਟ ਹੈ ਅਮਰੀਕਾ ਦਾ ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੀਂਹ ਹਨੇਰੀ ਵਗੈਰਾ ਜਿਹੜੇ ਤੂਫਾਨ ਆਏ ਆ ਜਿਨ੍ਹਾਂ ਦੇ ਨਾਲ ਬਹੁਤ ਨੁਕਸਾਨ ਹੋਇਆ ਤੇ ਇਹ ਹੀ ਸਟੋਰਮ ਆ ਜਿੱਥੇ ਤੱਕ ਜਿਹੜੀ ਤੁਸੀਂ ਗੱਲ ਕਰਦੇ ਅੜੇ ਆ ਇਹੀ ਸਟੋਰਮ ਹੌਲੀ ਹੌਲੀ ਆ ਜਿਹੜਾ ਉਹ ਮੇਰਾ ਖਿਆਲ ਆ ਭਾਈ ਇੱਧਰ ਨੂੰ ਜਾ ਰਿਹਾ ਤੇ ਬਰਫ ਆ ਜਿਹੜੀ ਉਹ ਤੁਹਾਡੇ ਕਹਿਣ ਦੇ ਮੁਤਾਬਕ ਜਿੱਦਾਂ ਹੈਗੀ ਆ ਉਹ ਲਗਾਤਾਰ ਕਾਫੀ ਲੰਮੇ ਸਮੇਂ ਲਈ ਪੈਣੀ ਆ ਤੇ ਇਹ ਸੀਗੀਆਂ ਤਿੰਨ ਮੇਨ ਗੱਲਾਂ ਬਾਤਾਂ ਤੇ ਇਹਦੇ ਨਾਲ ਬਾਕੀ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਜਿਹੜੀ ਖਬਰ ਆ ਉਹਦੇ ਚੋਂ ਲੈ ਲੈਂਦੇ ਆ ਭਈ ਖਬਰਾਂ ਅੱਜ ਕੱਲ ਦੀਆਂ ਕੀ ਕਹਿੰਦੀਆਂ ਕੱਕ ਸਾਹਿਬ ਜੀ ਤੇ ਹੁਣ ਜਿਹੜਾ ਪਹਿਲਾਂ ਤਾਂ ਜਿਹੜਾ ਮਸਲਾ ਹੈਗਾ ਰੂਸ ਦਾ ਤੇ ਯੂਕਰੇਨ ਦਾ ਇਹ ਜਿਹੜਾ ਆ ਮਸਲਾ ਇਹ ਜਿਹੜਾ ਰੂਸ ਆ ਉਹਨੇ ਉਹ ਇਲਾਕਾ ਛੱਡਣਾ ਨੀ ਗਾ ਟਰੰਪ ਸਾਹਿਬ ਫੈਸਲਾ ਕਰਵਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੈਗੇ ਆ ਪਿਛਲੇ ਕਾਫੀ ਸਮੇਂ ਤੋਂ 5-6 ਮਹੀਨੇ ਹੀ ਹੋ ਗਏ ਆ ਤੇ ਪਰ ਉਧਰ ਹੁਣ ਅੱਗੇ ਤਾਂ ਹੁੰਦਾ ਸੀ ਵੀ ਜਿੱਧਰ ਜਿਹੜੀ ਗੱਲ ਅਮਰੀਕਾ ਨੇ ਕਹਿਤੀ ਉਹੋ ਹੀ ਨੇਟੋ ਤੇ ਯੂਰਪ ਮੰਨ ਲੈਂਦਾ ਸੀ ਤੇ ਹੁਣ ਉਹ ਜਿਹੜਾ ਆ ਸਿਚੁਏਸ਼ਨ ਥੋੜੀ ਜਿਹੀ ਇਸ ਤਰ੍ਹਾਂ ਹੋ ਗਈ ਆ ਕਿ ਜਿਹੜੇ ਨੇਟੋ ਦੇ ਮੈਂਬਰ ਆ ਉਹ ਯੂਰਪੀਅਨ ਆ ਉਹਨਾਂ ਦੇ ਵਿੱਚ ਆਪਸ ਵਿੱਚ ਵੀ ਫੁੱਟ ਪੈ ਗਈ ਆ ਵਿੱਚ ਇੱਕ ਦੋ ਕੰਟਰੀ ਹੈਗੇ ਆ ਜਿਹੜੇ ਆ ਉਹ ਕਹਿੰਦੇ ਆ ਅਸੀਂ ਤਾਂ ਉਹ ਸਿੱਧਾ ਤਾਂ ਨਹੀਂ ਕਹਿ ਰਹੇ ਬੇਸਿਕਲੀ ਉਹ ਕਹਿ ਰਹੇ ਆ ਵੀ ਤੁਸੀਂ ਰਹਿਣ ਦਿਓ ਸਾਨੂੰ ਅਸੀਂ ਤਾਂ ਰੂਸ ਦੇ ਨਾਲ ਹੀ ਖੁਸ਼ ਹੈਗੇ ਅਸੀਂ ਉਹਦੇ ਨਾਲ ਹੀ ਹੋ ਸਕਦਾ ਕਈ ਕੰਟਰੀ ਆ ਜਿਹੜੇ ਮੁੜ ਕੇ ਫਿਰ ਉਹ ਰੂਸ ਦੇ ਨਾਲ ਜੁੜ ਜਾਣ ਜਿਹੜੇ ਸੋਵੀਅਤ ਯੂਨੀਅਨ ਦੇ ਹਿੱਸੇ ਸੀਗੇ ਤੇ ਪਰ ਹੁਣ ਜਿਹੜੀ ਨੇਟੋ ਆ ਉਹ ਖਾਕਸਾ ਵੀ ਜਿਹੜਾ ਬੰਦਾ ਜਿਹਨੇ ਦੁਨੀਆਂ ਤੇ ਰਾਜ ਕੀਤਾ ਹੋਵੇ ਫਰਾਂਸ ਹੋਇਆ ਜਰਮਨ ਹੋਇਆ ਇਟਲੀ ਹੋਇਆ ਇੰਗਲੈਂਡ ਹੋਇਆ ਪੁਰਤਗਾਲ ਹੋਇਆ ਸਪੇਨ ਹੋਇਆ ਇਹ ਜਿਹੜੇ ਕੰਟਰੀ ਆ ਇਹਨਾਂ ਨੂੰ ਵੀ ਆਪਣੇ ਆਪ ਤੇ ਮਾਣ ਹੈਗਾ ਭਈ ਠੀਕ ਆ ਤੂੰ ਅਮਰੀਕਾ ਨੂੰ ਲੱਗਦਾ ਪਏ ਉਹ ਕਹਿ ਰਹੇ ਆ ਵੀ ਠੀਕ ਆ ਹੁਣ ਤੇਰੀ ਸਰਦਾਰੀ ਆ ਪਰ ਅਸੀਂ ਵੀ ਸਰਦਾਰ ਰਹੇ ਆ ਔਰ ਸਾਡੇ ਚ ਵੀ ਹੈਗੀ ਆ ਸੋ ਉਹ ਵੀ ਅਮਰੀਕਾ ਤੇ ਯੂਰੋਪੀਅਨ ਕੰਟਰੀ ਆ ਜਿਹੜੀ ਇਹਨਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀ ਦਰਾੜ ਆ ਜਿਹੜੀ ਉਹ ਮੈਨੂੰ ਲੱਗਦਾ ਵੀ ਪੈ ਗਈ ਆ ਸੋ ਹੁਣ ਕੀ ਆ ਟਰੰਪ ਸਾਹਿਬ ਪਿਛਲੇ 1-2 ਮਹੀਨਿਆਂ ਤੋਂ ਉਹਦਾ ਸਿਗਨਲ ਸੀਗਾ ਕਿ ਫੈਸਲਾ ਕਰ ਲਓ ਤੇ ਉਹ ਯੂਕਰੇਨ ਨੂੰ ਕਹਿੰਦੇ ਸੀਗੇ ਕਿ ਤੂੰ ਭਾਈ ਤੇਰੇ ਕੋਲ ਕੁਛ ਨੀ ਹੈਗਾ ਨਾ ਤੇਰੇ ਕੋਲ ਹਥਿਆਰ ਹੈ ਆਪਣੇ ਨਾ ਕੁਛ ਹੋ ਰਿਹਾ ਸੀ ਤੈਨੂੰ ਕਿੰਨਾ ਚਿਰ ਤੈਨੂੰ ਦੇਵਾਂਗੇ ਜਿਹੜਾ ਰੂਸ ਕਹਿੰਦਾ ਵੀ ਆਹ ਮੇਰਾ ਏਰੀਆ ਉਹਨੂੰ ਛੱਡ ਦੇ ਤੇ ਅਸੀਂ ਤੇਰਾ ਫੈਸਲਾ ਕਰਾ ਦਿੰਦੇ ਹਾਂ ਉਹ ਫੈਸਲੇ ਦੇ ਨਾਲ ਫਿਰ ਜਿਹੜਾ ਇਹ ਯੂਰੋਪੀਅਨ ਨੇਟੋ ਤੇ ਈਯੂ ਆ ਉਹਨਾਂ ਨੂੰ ਉਹ ਜਿਹੜਾ ਮੁਨਾਸਬ ਨਹੀਂ ਉਹਨਾਂ ਦੇ ਫਾਇਦੇ ਦੀ ਗੱਲ ਨਹੀਂ ਹੈ ਉਹ ਸੋ ਉਹਨਾਂ ਨੇ ਰੱਟਾ ਪਾ ਲਿਆ ਤੇ ਗੱਲ ਆ ਹੁਣ ਜਿਹੜੀ ਤਿੰਨ ਪਾਰਟੀਆਂ ਇੱਕ ਪਾਸੇ ਰੂਸ ਆ ਦੂਸਰੇ ਪਾਸੇ ਨੇਟੋ ਤੇ ਈਯੂ ਆ ਤੇ ਤੀਸਰੇ ਪਾਸੇ ਹੈਗਾ ਅਮਰੀਕਾ ਸੋ ਇਹਨਾਂ ਦੇ ਆਪਸ ਵਿੱਚ ਵੀ ਆ ਜਿਹੜੀ ਉਹ ਥੋੜੀ ਜਿਹੀ ਫ੍ਰਿਕਸ਼ਨ ਜਿਹੜੀ ਆ ਟੁੱਟ ਭੰਨ ਭੱਜ ਹੋ ਗਈ ਆ ਇਸ ਕਰਕੇ ਹੁਣ ਫੈਸਲਾ ਪਹਿਲਾਂ ਉਹਨਾਂ ਨੇ 28 ਪੁਆਇੰਟ ਰੱਖੇ ਸੀਗੇ ਉਹਨਾਂ ਦੇ ਵਿੱਚੋਂ ਖੱਕ ਸਾਹਿਬ ਜਿਹੜੇ ਮੇਨ ਪੁਆਇੰਟ ਆ ਜਿਹੜੇ ਰੂਸ ਜਿਹਨਾਂ ਦੇ ਨਾਲ ਕਹਿੰਦਾ ਵੀ ਮੈਂ ਇਹ ਤਾਂ ਲੈਣੇ ਹੀ ਲੈਣੇ ਆ ਉਹਨਾਂ ਦੇ ਵਿੱਚ ਇੱਕ ਤਾਂ ਰੂਸ ਕਹਿੰਦਾ ਆ ਵੀ ਜਿਹੜਾ ਡੌਨ ਵੈਸਟ ਦਾ ਏਰੀਆ ਸਾਰਾ ਹੀ ਉਹ ਹੈਗਾ ਉਹ ਮੈਂ ਲੈਣਾ ਚਾਹੇ ਤੁਸੀਂ ਲੜ ਕੇ ਦੇ ਦਿਓ ਚਾਹੇ ਤੁਸੀਂ ਏਦਾਂ ਹੀ ਦੇ ਦਿਓ ਉਹ ਨੀ ਮੈਂ ਛੱਡਣਾ ਤੇ ਦੂਸਰੀ ਗੱਲ ਜਿਹੜਾ ਮੇਨ ਪੁਆਇੰਟ ਉਹਦੇ ਵਿੱਚ ਹੈਗਾ ਉਹ ਇਹ ਆ ਕਿ ਜਿਹੜਾ ਯੂਕਰੇਨ ਆ ਉਹ ਕਦੇ ਵੀ ਨੇਟੋ ਦਾ ਮੈਂਬਰ ਨਹੀਂ ਬਣ ਸਕੂਗਾ।
0: ਬਿਲਕੁਲ।
2: ਤੇ ਇੱਕ ਦੁੱਖ ਹੋਰ ਵੀ ਉਹਨਾਂ ਦੇ ਜਿਹੜੇ ਰੱਖੇ ਹੋਏ ਆ, ਤੇ ਤੀਸਰੀ ਗੱਲ ਇਹ ਆ ਕਿ ਕੋਈ ਵੀ ਹੋਰ ਤੀਸਰੀ ਫੋਰਸ ਆ ਜਿਹੜੀ, ਜਿੱਦਾਂ ਇਹ ਜਾ ਕੇ ਤੁਹਾਨੂੰ ਪਤਾ ਪਈ ਇਰਾਕ ਦੇ ਵਿੱਚ, ਇਰਾਨ ਦੇ ਵਿੱਚ, ਉਹ ਸਾਰੇ ਕੰਟਰੀਆਂ ਵਿੱਚ ਜਿੱਥੇ ਵੀ ਜਾ ਕੇ ਜਿੱਤਦਾ ਹੈ ਅਮਰੀਕਾ, ਉੱਥੇ ਫਿਰ ਇਹ ਸਾਰੇ ਕੰਟਰੀ ਆ ਜਿਹੜੇ 20-30 ਕੰਟਰੀ ਹੈਗੇ ਆ ਵਿੱਚ, ਉਹਦੇ ਆ ਸਾਊਥ ਅਮਰੀਕਨ ਕੰਟਰੀ ਆ, ਮੈਕਸੀਕੋ ਵਗੈਰਾ, ਬਾਕੀ ਦੇ ਜਿਹੜੇ ਥੱਲੇ ਵਾਲੇ ਕੰਟਰੀ ਅਰਜਨਟੀਨਾ ਘੱਟ ਆਉਂਦਾ ਆ, ਬਾਕੀ ਦੇ ਕੰਟਰੀ ਜਿਹੜੇ ਨਿੱਕੇ ਨਿੱਕੇ ਨਿਕਾਰਾ ਡੂਆ ਵਗੈਰਾ, ਕੋਲੰਬੀਆ ਵਗੈਰਾ, ਇਸ ਤਰ੍ਹਾਂ ਦੇ ਕੰਟਰੀ ਆ ਜਿਹੜੇ ਜੁੜ ਜਾਂਦੇ, ਉਹ ਫਿਰ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਉਹਨਾਂ ਨੂੰ ਪੈਸੇ ਪੂਸੇ ਦੇ ਦਿੰਦੀ ਆ ਉੱਥੋਂ ਦੀ ਸਰਕਾਰ ਨੂੰ, ਤੇ ਉਹ ਕਹਿੰਦੇ ਭਾਵੇਂ ਤੂੰ 10-15 ਆਪਣੇ ਫੌਜੀ ਭੇਜ ਦੇ ਤਾਂ ਕਿ ਦੁਨੀਆਂ ਨੂੰ ਦਿਖਾਇਆ ਜਾਵੇ ਵੀ ਦੇਖੋ ਅਸੀਂ ਸਾਰਾ ਸਾਰੀ ਦੁਨੀਆਂ ਜਿਹੜੀ ਆ ਤੁਹਾਡੇ ਖਿਲਾਫ਼ ਆ। ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਆ, 5-7-10-20 ਫੌਜੀ ਭੇਜ ਕੇ, ਤੇ ਉਹਨੂੰ ਕਹਿੰਦੇ ਆ ਵੀ ਅਸੀਂ ਜਿਹੜੇ ਇੱਕ ਜੁੱਟ ਹੈਗੇ ਆ। ਤੇ ਹੁਣ ਉਹ ਕੰਟਰੀ ਵੀ ਆ ਜਿਹੜੇ ਨਾ ਨੁਕਰ ਕਰ ਰਹੇ ਆ ਵੀ ਨਹੀਂ ਅਸੀਂ ਉੱਥੇ ਜਾ ਕੇ ਨਹੀਂ ਲੜਨਾ ਯੂਕਰੇਨ ਦੇ ਖਿਲਾਫ਼, ਰੂਸ ਦੇ ਖਿਲਾਫ਼ ਯੂਕਰੇਨ ਦੇ ਵਿੱਚ, ਕਿਉਂਕਿ ਬਹੁਤ ਸਾਰੇ ਸਾਊਥ ਅਮਰੀਕਨ ਕੰਟਰੀ ਆ ਜਿਹੜੇ ਖੱਕ ਸਾਹਿਬ ਜੀ ਇੱਥੇ ਪਹਿਲਾਂ ਵੀ ਜਿਹੜਾ ਸੋਸ਼ਲਿਸਟ ਗੌਰਮੈਂਟਾਂ ਰਹੀਆਂ, ਵੈਨਜ਼ੂਏਲਾ ਲੈ ਲਓ, ਕਿਊਬਾ ਲੈ ਲਓ, ਕੋਲੰਬੀਆ ਲੈ ਲਓ, ਇਹ ਸਾਰੇ ਆ ਜਿਹੜੇ ਉਧਰ ਵਾਲੇ ਨਿਕਾਰਾਗੁਆ, ਪਾਰਾਗੁਏ, ਉਹ ਸਾਰੇ ਕੰਟਰੀ ਆ ਜਿਹੜੇ ਉਹ ਆਮ ਕਰਕੇ ਸੋਸ਼ਲਿਜ਼ਮ ਵੱਲ ਨੂੰ ਉਹਨਾਂ ਦਾ ਝੁਕਾ ਹੈਗਾ ਆ ਲੰਬੇ ਸਮੇਂ ਤੋਂ। ਤੇ ਸੋ ਇਹ ਹੁਣ ਮਸਲਾ ਇੱਥੇ ਪੈਦਾ ਹੋ ਗਿਆ ਆ। ਤੇ ਇਹ ਜਿਹੜੀ ਹੁਣ ਫੋਰਸ ਜਿੱਦਾਂ ਦੂਸਰੇ ਕੰਟਰੀਆਂ ਚ ਆਪਾਂ ਗੱਲ ਕੀਤੀ ਆ, ਤੇ ਜਿਹੜਾ ਰੂਸ ਆ ਉਹ ਇਹ ਵੀ ਕਹਿੰਦਾ ਕਿ ਕੋਈ ਵੀ ਤੀਸਰੀ ਜਿਹੜੀ ਆ ਫੋਰਸ ਆ ਕੇ ਯੂਕਰੇਨ ਦੀ ਰੱਖਿਆ ਨਹੀਂ ਕਰੂਗੀ। ਕਹਿਣ ਦਾ ਮਤਲਬ ਨਾ ਅਮਰੀਕਾ ਤੇ ਨਾ ਇਹ ਬਾਕੀ ਕੰਟਰੀ ਜਾ ਕੇ ਉੱਥੇ ਆਪਣੀ ਜਿਹੜੀ ਫੋਰਸ ਆ ਫੌਜ ਆ ਭੇਜ ਕੇ ਯੂਕਰੇਨ ਦੀ ਰੱਖਿਆ ਨਹੀਂ ਕਰਨਗੇ। ਕਹਿਣ ਦਾ ਮਤਲਬ ਕਿਸੇ ਦੀ ਮਿਲਟਰੀ ਉੱਥੇ ਹੋਰ ਦੀ ਨਹੀਂ ਹੋਣੀ ਚਾਹੀਦੀ, ਤੇ ਇਹ ਵੀ ਉਹਦਾ ਮੇਨ ਪੁਆਇੰਟ ਹੈਗਾ। ਸੋ ਟੋਟਲ ਕੌਲ ਮਿਲਾ ਕੇ ਖੱਕ ਸਾਹਿਬ ਜੀ 28 ਪੁਆਇੰਟ ਆ ਜਿਹੜੇ ਉਹ ਟਰੰਪ ਨੇ ਸਕੀਮ ਬਣਾ ਕੇ 28 ਪੁਆਇੰਟ ਰੱਖੇ ਸੀਗੇ ਵੀ ਯੂਕਰੇਨ ਨੂੰ ਕਿਹਾ ਸੀਗਾ ਵੀ ਤੂੰ ਆ 28 ਪੁਆਇੰਟਾਂ ਤੇ ਦਸਤਖਤ ਕਰ ਦੇ ਤਾਂ ਤੇਰਾ ਫੈਸਲਾ ਅੱਜ ਹੀ ਹੋ ਜਾਊਗਾ, ਜੇ ਤੂੰ ਨਹੀਂ ਕਰਨੇ ਤਾਂ ਫਿਰ ਆਪਾਂ ਬਾਅਦ ਸੋਚਾਂਗੇ। ਉਹ 28 ਦੇ ਵਿੱਚੋਂ ਅਜੇ ਪੂਰੀ ਡਿਟੇਲ ਬਾਹਰ ਨਹੀਂ ਆਈ, ਪਰ ਉਹ 28 ਤੋਂ ਹੁਣ ਉਹ ਜਿਹੜੇ ਪੁਆਇੰਟ ਆ ਉਹਨਾਂ ਨੇ 20 ਕਰ ਲਏ ਹੁਣ, ਜਿਹੜਾ ਨਵਾਂ ਐਗਰੀਮੈਂਟ ਇਹਨਾਂ ਨੇ ਡਰਾ ਕੀਤਾ ਬਣਾਇਆ। ਹਾਂਜੀ 20 ਤੇ ਆ ਗਏ ਆ, ਤੇ ਉਹ 20 ਪੁਆਇੰਟ ਆ ਜਿਹੜੇ ਉਹ ਅਜੇ ਸਾਹਮਣੇ ਨਹੀਂ ਆਏ। ਤੇ ਹੁਣ ਇੱਥੇ ਮਸਲਾ ਆ, ਜਿਹੜਾ ਮਸਲਾ ਤਾਂ ਟਰੰਪ ਦਾ ਵੀ ਇਹੀ ਸੀਗਾ ਕਿ ਮੈਨੂੰ ਤੂੰ ਉਤੋਂ ਸਾਈਨ ਕਰਾ ਵੀ ਲਿਆ ਸੀ ਸ਼ਾਇਦ ਜ਼ੇਲੈਂਸਕੀ ਤੋਂ ਕਿ ਆਹ ਚੀਜ਼ਾਂ ਜਿਹੜੀਆਂ ਉਹ ਇੱਕ ਕੀ ਅਰਥ ਉਹਦਾ ਨਾਂ ਕੁਛ ਰੱਖਿਆ ਹੋਇਆ ਮਿੱਟੀ ਉੱਥੇ ਉਹ ਵਿੱਚ ਹੈਗੀ ਆ, ਤੇ ਉਹ ਲਿਆਉਣ ਦੇਣ ਲਈ ਉਹ ਫੈਸਲਾ ਫੂਸਲਾ ਵਗੈਰਾ ਉਹਦੇ ਨੇ ਕਰ ਲਿਆ ਸੀਗਾ। ਤੇ ਪਰ ਹੁਣ ਜਿਹੜੇ ਯੂਰਪੀਅਨ ਆ ਖੱਕ ਸਾਹਿਬ ਜੀ, ਤੁਹਾਨੂੰ ਪਤਾ ਵੀ ਜਿੱਥੇ ਸਰਮਾਇਆ ਜਾਂ ਸਰਮਾਇਆ ਕਮਾਉਣ ਦੇ ਸੋਰਸ ਆ ਜਿਹਦੇ ਨਾਲ ਸਰਮਾਇਆ ਕਮਾਇਆ ਜਾ ਸਕਦਾ ਇਹਨਾਂ ਚੀਜ਼ਾਂ ਤੋਂ, ਉਹ ਉੱਥੇ ਬਹੁਤ ਆ ਯੂਕਰੇਨ ਦੇ ਵਿੱਚ।
0: ਮਤਲਬ ਬਹੁਤ ਲੰਮੀ ਲੜਾਈ ਹੋ ਗਈ ਆ ਹੁਣ ਇਹਦੇ ਚ, ਯੂਕਰੇਨ ਵੀ ਹਾਰ ਗਿਆ, ਹਾਰਿਆ ਵਰਗਾ ਹੀ ਆ, ਆਪਣੀ ਜ਼ਮੀਨ ਵੀ ਗਵਾ ਲਈ, ਸਾਰਾ ਕੁਛ ਗਵਾ ਲਿਆ, ਇਨ੍ਹਾਂ ਮੁਲਕ ਦਾ ਬਰਬਾਦੀ ਵੀ ਕਰ ਲਈ,
2: ਬਰਬਾਦੀ ਬਿਲਕੁਲ
0: ਇਹਨਾਂ ਦਾ ਤਾਂ ਕੁਛ ਠੀਕ ਹੈ, ਇਹਨਾਂ ਨੇ ਆਪਣੇ ਪੈਸੇ ਪੂਹੇ ਲਾਏ, ਲਾਉਂਦੇ ਤਾਂ ਹੀ ਆ ਇਹ ਕਿ ਕੱਲ ਨੂੰ ਅਸੀਂ ਉਸ ਚ ਫਾਇਦਾ ਲਵਾਂਗੇ, ਪਰ ਹੁਣ
2: ਉਹ ਤੋਂ ਫਾਇਦਾ ਲਵਾਂਗੇ। ਰੇਅਰ ਅਰਥ ਮੈਨੂੰ ਸ਼ਬਦ ਨਹੀਂ ਯਾਦ ਆਇਆ ਸੀ, ਰੇਅਰ ਅਰਥ ਮਟੀਰੀਅਲ ਉਹਨਾਂ ਨੂੰ ਕਹਿੰਦੇ ਆ, ਤੇ ਉਹ ਸ਼ਾਇਦ ਯੂਕਰੇਨ ਦੇ ਨਾਲ ਟਰੰਪ ਦੇ ਤਾਂ ਸਾਈਨ ਹੋ ਗਏ ਸੀਗੇ, ਹੁਣ ਪਤਾ ਨਹੀਂ ਕਿੱਥੇ ਕਿਹਨਾਂ ਦੀ ਪਹੁੰਚੀ ਆ, ਕਿਉਂਕਿ ਉਹ ਸਾਰੀ ਖਬਰ ਹੈ ਜਿਹੜੀ ਉਹ
0: ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਿਆ ਹੋਣਾ ਤਾਂ ਬੰਦ ਹੀ, ਇਹਨੂੰ ਕਰਾਉਣਾ ਹੀ ਪੈਣਾ, ਨਹੀਂ ਤਾਂ ਅਦਰਵਾਈਜ਼ ਫਿਰ ਨੁਕਸਾਨ ਤੋਂ ਨੁਕਸਾਨ ਹੋਰ। ਰਸ਼ੀਆ ਦਾ ਤਾਂ ਰਸ਼ੀਆ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਅਸਲਾ ਵਾਧੂ ਪਿਆ ਵਾ, ਆਪਣੀਆਂ ਫੌਜਾਂ ਅੱਗੋਂ ਕਾਫੀ ਹੈਗੀਆਂ, ਗਾਂਹ ਤੋਂ ਗਾਂਹ ਲੜਦਾ ਰਹੇਗਾ, ਹੋਰ 2-4 ਸਾਲ ਕੱਢ ਕੇ ਫਿਰ ਵੀ ਹਾਲ ਟੇਬਲ ਤੇ ਆ ਕੇ ਬਹਿਣਾ ਪੈਣਾ ਜੀ,
2: ਫੇਰ ਵੀ ਟੇਬਲ ਤੇ ਆ ਕੇ। ਖੱਕ ਸਾਹਿਬ ਜੀ ਉਹ ਬਹੁਤ ਵੱਡੀ ਪਾਵਰ ਬਣ ਗਈ ਵਾ ਰੂਸ ਦੇ ਨਾਲ, ਰੂਸ ਕੱਲਾ ਨਹੀਂ ਹੈ, ਉਹਦੇ ਨਾਲ ਚਾਈਨਾ ਵੀ ਆ, ਜਿਹਦੇ ਕੋਲ ਬੇਸਾਬੀ ਫੌਜ ਆ ਚਾਈਨਾ ਦੇ ਕੋਲ, ਉਹਨਾਂ ਦੇ ਕੋਲ ਮੈਨ ਪਾਵਰ ਆ ਜਿਹੜੀ ਉਹਦੀ ਕੋਈ ਕਮੀ ਪੇਸ਼ੀ ਨਹੀਂ ਹੈ।
0: ਨਾਰਥ ਕੋਰੀਆ ਨਾਲ ਆ ਬਹੁਤ ਕੁਛ,
2: ਨਾਰਥ ਕੋਰੀਆ ਵੀ ਨਾਲ ਆ, ਤੇ ਇਰਾਨ ਵੀ ਨਾਲ ਆ, ਤੇ ਇੰਡੀਆ ਦਾ ਵਿੱਚ ਘਾਹ ਜਿਹੜਾ ਥੋੜਾ ਬਹੁਤਾ ਉਧਰ ਨੂੰ ਹੈਗਾ ਉਹ ਸ਼ਾਇਦ ਰਵੇ ਨਿਊਟਰਲ, ਸ਼ਾਇਦ ਕਿਸੇ ਦਾ ਵੀ ਪੱਖ ਨਾ ਕਰੇ, ਪਰ ਅੰਦਰ ਗਤੀ ਜਿਹੜੀ ਆ ਥੋੜੀ ਬਹੁਤੀ ਰੂਸ ਦੇ ਨਾਲ ਜਿਹੜੀ ਆ ਉਹ ਇੰਡੀਆ ਦੇ ਗੱਠਜੋੜ ਜਿਹੜਾ ਹੈਗਾ ਆ। ਤੇ ਬਾਕੀ ਹੁਣ ਜਿਹੜੇ ਯੂਰਪ ਆ ਉੱਥੇ ਖੱਕ ਸਾਹਿਬ ਜੀ ਭੁੱਖ ਵੀ ਪੈ ਗਈ ਆ, ਇਕਾਨਮੀ ਦਾ ਬਹੁਤ ਬੁਰਾ ਹਾਲ ਆ, ਇਕਾਨਮੀ ਅਮਰੀਕਾ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਪਤਾ ਨਹੀਂ ਹੁਣ ਸਾਰੀ ਲੜਾਈ ਕਰਕੇ ਹੀ ਆ ਜਾਂ ਕਾਰਨ ਇਹਦੇ ਹੋਰ ਵੀ ਹੋ ਸਕਦੇ ਆ ਜਿਹਨਾਂ ਦਾ ਸਾਨੂੰ ਇਸ ਵੇਲੇ ਨਹੀਂ ਪਤਾ, ਕਿਉਂਕਿ ਆਪਾਂ ਨੂੰ ਹਰੇਕ ਗੱਲ ਗੌਰਮੈਂਟ ਹੈ ਜਿਹੜੀਆਂ ਉਹ ਦੱਸਦੀਆਂ ਨਹੀਂ ਹੁੰਦੀਆਂ। ਸੋ ਇਹ ਜਿਹੜੀ ਆ ਰੂਸ ਦੇ ਹਾਲਾਤ ਹੈਗੇ ਆ, ਤੇ ਰੂਸ ਨੇ ਅੱਜ ਵੀ ਜਿਹੜੇ ਬੰਬ ਬੁੰਬੇ ਆ ਕਾਫੀ ਉਹਦੇ ਤੇ ਮਾਰੇ ਆ, ਤੇ ਬਿਜਲੀ ਬੁਜਲੀ ਉੱਥੇ ਹੁਣ ਖਾਕ ਸਾਹਿਬ ਜੀ ਦੇਖੋ ਤੁਹਾਡੇ ਸਨੋਹ ਪੈਂਦੀ ਆ, ਯੂਕਰੇਨ ਦੇ ਵਿੱਚ ਵੀ ਬਹੁਤ ਠੰਡ ਹੁੰਦੀ ਸਿਆਲ ਨੂੰ ਬਹੁਤ ਜ਼ਿਆਦਾ,
0: ਉੱਥੇ ਬਰਫ਼ ਬਹੁਤ ਪੈਂਦੀ
2: ਆ, ਬਰਫ਼ ਬਹੁਤ ਪੈਂਦੀ ਆ। ਓਡੀਸਾ ਵਗੈਰਾ ਦੇ ਵਿੱਚ ਮੈਂ ਉੱਥੇ ਰਹਿ ਕੇ ਆਇਆ 2-2.5 ਮਹੀਨੇ, ਉਹ ਸਿਆਲ ਨੂੰ ਬਾਹਰ ਨੀ ਨਿਕਲ ਹੁੰਦਾ ਇੰਨੀ ਜਿਹੜੀ ਆ ਉਹ ਬਰਫ਼ ਪੈਂਦੀ ਆ, ਤੇ ਉਹਦੇ ਨਾਲ ਹੁਣ ਰੂਸ ਨੇ ਵੀ ਜਿਹੜਾ ਆ ਉਹ ਇਹਦੇ ਜਿਹੜਾ ਬਲੈਕ ਸੀ ਦਾ ਸਭ ਤੋਂ ਜਿਆਦਾ ਵਪਾਰ ਜਿੱਥੋਂ ਬਾਹਰ ਨੂੰ ਮਾਲ ਜਾਂਦਾ ਸੀਗਾ ਨਾ ਜਦੋਂ ਇਕੱਠੀ ਸੀ ਸੋਵੀਅਤ ਯੂਨੀਅਨ, ਓਡੀਸਾ ਬਹੁਤ ਵੱਡੀ ਪੋਰਟ ਆ ਉਹਨਾਂ ਦੀ, ਉਥੋਂ ਬਹੁਤ ਜਿਹੜਾ ਸਾਰਾ ਸਮਾਨ ਆ ਜਿਹੜਾ ਉਹ ਬਲੈਕ ਸੀ ਦੇ ਵਿਚੋਂ ਨਿਕਲ ਕੇ ਮੈਡੀਟਰੇਨੀਅਨ ਸੀ ਆ ਜਾਂਦਾ, ਉਥੋਂ ਜਿਹੜਾ ਆ ਦੋ ਪਾਸਿਆਂ ਨੂੰ ਰਸਤੇ ਜਾਂਦੇ ਆ, ਇੱਕ ਤਾਂ ਉਥੋਂ ਉਹ ਕਨਾਲ ਆ ਜਿਹੜੀ ਸੁਏਜ਼ ਕਨਾਲ ਪਾਸ ਕਰਕੇ ਰੈੱਡ ਸੀ ਦੇ ਵਿਚ ਦੀ ਏਸ਼ੀਆ ਨੂੰ ਜਿਹੜਾ ਮਾਲ ਜਾਂਦਾ ਆ ਉਹ ਜਾਂਦਾ ਆ, ਤੇ ਦੂਸਰਾ ਫਿਰ ਮੈਡੀਟਰੇਨੀਅਨ ਸੀ ਤੋਂ ਪੱਛਮ ਵੱਲ ਨੂੰ ਜਾ ਕੇ ਉਹ ਫਿਰ ਅਫਰੀਕਨ ਕੰਟਰੀ ਜਾਂ ਜਿਹੜੇ ਯੂਰੋਪੀਅਨ ਕੰਟਰੀ ਆ ਹੋਰ ਦੂਸਰੇ ਇੰਗਲੈਂਡ ਵਗੈਰਾ ਉੱਥੇ ਨੂੰ ਜਿਹੜਾ ਸਾਜੋ ਸਮਾਨ ਬਹੁਤ ਜਾਂਦਾ ਸੀਗਾ। ਸੋ ਇਹ ਪੋਰਟ ਆ ਜਿਹੜੀ ਉਹ ਵੀ ਰੂਸ ਨੇ ਕੱਲ ਦੀ ਖ਼ਬਰ ਦੇ ਮੁਤਾਬਕ ਬੰਬ ਮਾਰ ਮਾਰ ਕੇ ਉੱਥੇ ਬਹੁਤ ਨੁਕਸਾਨ ਕਰ ਦਿੱਤਾ, ਤੇ ਉਹ ਜਿਹੜਾ ਇੱਕ ਮੇਨ ਜਿਹੜਾ ਯੂਕਰੇਨ ਤੋਂ ਮਾਲ ਬਾਹਰ ਜਾਣਾ ਜਾਂ ਆਉਣਾ ਉਹ ਇਹਨਾਂ ਦੀ ਮੇਨ ਪੋਰਟ ਸੀ, ਤੇ ਉਹ ਉਹਨੇ ਢਾਹ ਢੇਰੀ ਕਰ ਦਿੱਤੀ ਆ, ਤੇ ਪਰ ਕੀਤੀ ਆ ਜਿਹੜੀ ਆ ਉਹ ਯੂਕਰੇਨ ਨੇ ਵੀ ਘੱਟ ਨੀ, ਉਹਨਾਂ ਨੇ ਵੀ ਉਹਦੇ ਤੇ ਬੰਬ ਮਾਰ ਕੇ ਜਿਹੜੀਆਂ ਉਹਦੀਆਂ ਰਿਫਾਇਨਰੀਆਂ ਆ ਓਇਲ ਰਿਫਾਇਨਰੀਆਂ ਇੱਕ ਦੋ ਦਾ ਨੁਕਸਾਨ ਕੀਤਾ ਆ। ਉਹ ਤੁਹਾਨੂੰ ਪਤਾ ਬਈ ਜੇ ਕਹਿੰਦੇ ਹੁੰਦੇ ਆ ਤਕੜਾ ਜਿਹੜਾ ਉਹ ਵੀਹ ਚਪੇੜਾ ਮਾਰੂਗਾ ਤਾਂ ਮਾੜਾ ਜਿਹੜਾ ਹੁੰਦਾ ਇੱਕ ਅੱਧੀ ਤਾਂ ਮਾਰ ਹੀ ਦਿੰਦਾ,
0: ਗਾਲਾਂ ਤਾਂ ਕੱਢੂਗਾ ਇਹਨਾਂ,
2: ਹਾਂਜੀ ਹਾਂਜੀ ਇੱਕ ਅੱਧੀ ਤਾਂ ਮਾਰ ਹੀ ਦਿੰਦਾ। ਸੋ ਇਸ ਤਰ੍ਹਾਂ ਦੇ ਜਿਹੜੇ ਆ ਹਾਲਾਤ ਆ ਜਿਹੜਾ ਉਹ ਉੱਥੇ ਬਣੇ ਹੋਏ ਆ। ਤੇ ਟਰੰਪ ਸਾਹਿਬ ਜਿਹੜੇ ਹੈਗੇ ਆ ਖਾਕ ਸਾਹਿਬ, ਉਹਨਾਂ ਦੇ ਥੋੜੀ ਜਿਹੀ ਮੈਨੂੰ ਲੱਗ ਰਿਹਾ ਤੇ ਉਹਨਾਂ ਦੀ ਵੀ ਸਿਹਤ ਆ ਜਿਹੜੀ ਆ ਉਹ
0: ਬਿਲਕੁਲ
2: ਪੂਰੀ ਪਹਿਲਾਂ ਵਰਗੀ ਕਾਇਮ ਨਹੀਂ ਲੱਗ ਰਹੀ। ਉਹਦੇ ਪਿੱਛੇ ਕਾਰਨ ਕੀ ਆ, ਉਹ ਪਿਛਲੀ ਵਾਰੀ ਜਦੋਂ ਉਹਨਾਂ ਨੇ ਮੇਰਾ ਖਿਆਲ ਸ਼ਾਇਦ ਹਾਸਪਿਟਲ ਗਏ ਸੀਗੇ ਜਾਂ ਆਪਣੇ ਪ੍ਰਾਈਵੇਟ ਡਾਕਟਰ ਨੂੰ ਪੁੱਛਿਆ ਹੋਣਾ, ਤੇ ਉਹਨਾਂ ਨੇ ਕਿਹਾ ਸੀਗਾ, ਪਰ ਟਰੰਪ ਸਾਹਿਬ ਕਹਿ ਰਹੇ ਨਹੀਂ ਮੇਰਾ ਡਾਕਟਰ ਆ ਜਿਹੜਾ ਉਹ ਕਹਿੰਦਾ ਵੀ ਤੂੰ ਤਾਂ ਅਜੇ 200 ਸਾਲ ਨੀ ਏਦਾਂ ਹੀ ਰਹੇਗਾ। ਪਰ ਉਹ ਫਿਰ ਤੁਹਾਨੂੰ ਪਤਾ ਹੀ ਆ ਟਰੰਪ ਸਾਹਿਬ ਜਿਹੜੇ ਆ ਉਹ ਗੱਲ ਜਿਹੜੀ ਆ ਉਹਨੂੰ ਥੱਲੇ ਥੋੜੀ ਲੱਗਣ ਦਿੰਦੇ ਆ, ਉਹ ਚੱਕ ਲੈਂਦੇ ਉਸੇ ਵੇਲੇ। ਉਹ ਕਹਿੰਦੇ ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨੀ, ਮੇਰਾ ਤਾਂ ਡਾਕਟਰ ਕਹਿੰਦਾ ਵੀ ਮੈਨੂੰ 2-6 ਸਾਲ ਹੋਰ ਮੈਂ ਜੀਣਾ। ਪਰ ਪਿਛਲੇ ਮਹੀਨੇ ਤੋਂ 1.5 ਮਹੀਨੇ ਤੋਂ ਜਿਹੜੀ ਹੈਗੀ ਆ ਜਦੋਂ ਟਰੰਪ ਸਾਹਿਬ ਸਪੀਚ ਕਰਦੇ ਆ ਉਹਨਾਂ ਦੀ ਸੱਜੀ ਅੱਖ ਹੈ ਜਿਹੜੀ ਪੂਰੀ ਖੁੱਲਦੀ ਨੀ, ਤੇ ਇਹ ਵੀ ਖ਼ਬਰਾਂ ਵੀ ਬਾਹਰ ਆ ਚੁੱਕੀਆਂ ਕਿ ਉਹ ਪੂਰੇ ਜਿਹਨੂੰ ਕਹਿੰਦੇ ਪੂਰੇ ਚੇਤੰਨ ਨੀ ਹੁੰਦੇ ਜਦੋਂ
0: ਤੁਰਨ ਦੇ ਵਿਚ ਵੀ ਪ੍ਰੋਬਲਮ ਹੈਗੀ ਆ ਉਹਨਾਂ ਦੀ ਲੱਤ ਦੇ ਵਿਚ,
2: ਪੈਰ ਸੁੱਜਣੇ ਵੀ ਸ਼ੁਰੂ ਹੋ ਗਏ।
0: ਬਿਲਕੁਲ
2: ਹਾਂ ਪੈਰ ਸੁੱਜਦੇ ਆ ਜਿਹੜੇ ਉਹ ਦੋ ਕਾਰਨ ਮੇਨ ਉਹਦੇ ਹੁੰਦੇ ਆ, ਬਾਕੀ ਡਾਕਟਰਾਂ ਨੂੰ ਜਿਆਦਾ ਪਤਾ ਹੁੰਦਾ। ਇੱਕ ਤਾਂ ਮੇਰਾ ਮੈਨੂੰ ਸਪੀਕਰ ਪਤਾ ਹੈ ਕਿਡਨੀ ਫੇਲਿਅਰ ਜਾਂ ਫਿਰ ਜਿਹੜਾ ਹਾਰਟ ਆ ਉਹਦੇ ਕਾਰਨ ਵੀ ਪੈਰ ਆ ਜਿਹੜੇ ਉਹ ਸੁੱਜਣੇ ਸ਼ੁਰੂ ਹੋ ਜਾਂਦੇ ਆ। ਸੋ ਇਹ ਹੈਗੀ ਆ ਤੇ ਬਾਕੀ ਜਿਹੜੀ ਗੱਲਬਾਤ ਆ ਉਹ ਲੋਕ ਆ ਜਿਹੜੇ ਉਹ ਖਾਕਸਾ ਵੀ ਪਹਿਲਾਂ ਹੀ ਜਦੋਂ ਕੋਈ ਘਟਨਾ ਹੋਣੀ ਹੁੰਦੀ ਆ ਉਸ ਤੋਂ ਪਹਿਲਾਂ ਸਮਾਜਾਂ ਦੇ ਵਿਚ ਉਹ ਲੋਕ ਹੁੰਦੇ ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਆ ਚੀਜ਼ ਹੋਣੇ ਵਾਲੀ ਆ। ਸੋ ਕਈ ਜਿਹੜੇ ਪਾਸਿਓਂ ਇਹ ਵੀ ਉੜਦੀਆਂ ਖ਼ਬਰਾਂ ਆਉਣੀਆਂ ਕਿ ਟਰੰਪ ਸਾਹਿਬ ਤੋਂ ਜਿਹੜੇ ਆ 4 ਸਾਲ ਆ ਜਿਹੜੇ ਉਹ ਸ਼ਾਇਦ ਉਹ ਪ੍ਰੈਜੀਡੈਂਟ ਨਾ ਰਹਿ ਸਕਣ, ਤੇ ਉਹਦੇ ਪਿੱਛੇ ਕਾਰਨ ਆ ਇੱਕ ਤਾਂ ਸਿਹਤ ਦਾ ਹੈਗਾ ਤੇ ਦੂਸਰਾ ਕਾਰਨ ਜਿਹੜੀ ਪਬਲਿਕ ਆ ਜਿਹੜੀ ਉਹ ਇਹ ਕਹਿੰਦੀ ਆ ਵੀ ਇਹਦੇ 2 ਵਾਰੀ ਇਹਦੇ ਤੇ ਹਮਲਾ ਹੋ ਚੁੱਕਿਆ ਤੇ ਸ਼ਾਇਦ ਹੀ 3 ਸਾਲ ਹੁਣ ਰਹਿ ਗਏ ਆ ਸ਼ਾਇਦ ਉਹ ਹੋਰ ਕੋਈ ਉਹਦੇ ਤੇ ਹਮਲਾ ਕਰ ਦੇਵੇ ਜਾਂ ਅਸੈਸੀਨੇਸ਼ਨ ਇਸ ਤਰ੍ਹਾਂ ਦੀ ਸਿਚੁਏਸ਼ਨ ਵੀ ਆ ਜਿਹੜੀ ਉਹ ਮੂਹਰੇ ਆਈ ਹੋਈ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਜਿਹੜੀ ਹੈਗੀ ਆ ਆਪਣੀ ਇਹ ਟਰੰਪ ਦੀ ਗਵਰਨਮੈਂਟ ਆ ਇਹਨਾਂ ਨੇ ਜਿਹੜੀ ਆ ਆਪਣੇ ਟਰੱਕਿੰਗ ਇੰਡਸਟਰੀ ਹੈਗੀ ਆ ਇਹਨਾਂ ਦੇ ਵਿਚ ਖਾਸ ਕਰਕੇ ਸਾਡੇ ਇੱਥੇ ਕੈਲੀਫੋਰਨੀਆ ਦੇ ਵਿਚ ਬਹੁਤ ਜ਼ਿਆਦਾ ਸਟ੍ਰਿਕਟ ਆ। ਜਿਹੜੇ ਟਰੱਕਾਂ ਦਾ ਉਹ ਸਮੋਗ ਹੁੰਦਾ ਨਾ ਜਿਹੜਾ ਧੂੰਆਂ ਨਿਕਲਦਾ ਆ ਉਹ ਬੜਾ ਪੋਇਜ਼ਨਸ ਜ਼ਹਿਰੀਲਾ ਹੁੰਦਾ ਆ, ਤੇ ਉਹਦੇ ਉੱਤੇ ਪਿਛਲੇ 10-20 ਸਾਲਾਂ ਤੋਂ ਕਾਫੀ ਜਿਹੜੀਆਂ ਉਹਨਾਂ ਨੂੰ ਉਹ ਸਪੈਸ਼ਲ ਲਗਾਉਣੇ ਪੈ ਗਏ ਸੀ ਉਹਨਾਂ ਦੇ ਉੱਤੇ ਕੀ ਉਹਨੂੰ ਕਹਿੰਦੇ ਆ ਬਰਨਰ ਬੁਰਨਰ ਜਿਹੜਾ ਐਕਸਟਰਾ ਧੂੰਏ ਨੂੰ ਜਿਹੜਾ ਉਹ ਰੀਸਾਈਕਲ ਕਰ ਦਿੰਦਾ, ਤੇ ਉਹ ਟਰੰਪ ਸਾਹਿਬ ਨੇ ਉਹਨਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਉਹ ਜਿਹੜੀ ਆ ਉਹ ਬਦਲ ਦਿੱਤੇ ਕਿ ਤੁਹਾਨੂੰ ਆਹ ਵੀ ਨੀ ਚਾਹੀਦਾ ਆਹ ਵੀ ਨੀ ਚਾਹੀਦਾ ਆਹ ਵੀ ਨੀ, ਯਾਨੀ ਕਿ ਛੋੜ ਦਿੱਤੀ ਆ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ। ਸੋ ਇਹਦੇ ਵਿਚ ਵੀ ਜਿਹੜਾ ਹੁਣ ਹੋਣਾ ਤਾਂ ਨੁਕਸਾਨ ਹੀ ਆ, ਕਿਉਂਕਿ ਜਿਹੜੇ ਪਹਿਲੇ ਗਵਰਨਮੈਂਟਾਂ ਸੀਗੀਆਂ ਉਹ ਨਿਆਣੀਆਂ ਤਾਂ ਹੈ ਨੀ ਸੀ, ਉਹ ਵੀ ਅਕਸਰ ਸਾਇੰਸ ਬੇਸ ਤੇ ਸੀਗੀਆਂ, ਪਰ ਟਰੰਪ ਕਹਿੰਦਾ ਕੋਈ ਨਾ ਚੱਲਣ ਦਿਓ, ਜਿਹੜੇ ਮਰਦੇ ਆ ਮਰਨ ਦਿਓ ਤੇ ਬਾਕੀ ਆ ਜਿਹੜੇ ਉਹਨਾਂ ਨੂੰ ਆਪਾਂ ਦੇਖ ਲਵਾਂਗੇ, ਸੌਖੇ ਹੋ ਜਾਵਾਂਗੇ, ਕਿਉਂਕਿ ਪਰਜਾ ਜਿਹੜੀ ਆ ਉਹ ਖਾਣ ਨੂੰ ਜਿਹੜੀ ਆ ਉਹ ਘੱਟ ਜਾਊਗੀ, ਪਰ ਇਸ ਤਰ੍ਹਾਂ ਖੱਕ ਸਾਹਿਬ ਜੀ ਹੁੰਦੀ ਨੀ। ਜਿਹੜਾ ਵੀ ਲੋਕ ਆ ਉਹ ਜਦੋਂ ਖਾਣ ਵਾਸਤੇ ਇੱਕ ਮੂੰਹ ਪੈਦਾ ਹੁੰਦਾ ਖੱਕ ਸਾਹਿਬ ਜੀ, ਉਹਦੇ ਨਾਲ ਦੋ ਹੱਥ ਤੇ ਦੋ ਪੈਰ ਵੀ ਜੰਮਦੇ ਆ।
0: ਬਿਲਕੁਲ,
2: ਸੋ ਇਹ ਪਾਪੂਲੇਸ਼ਨ ਜਿਹੜੀ ਆ ਹਊਗਾ ਬਣਿਆ ਹੋਇਆ। ਭਾਰਤ ਦੇ ਲੋਕ ਆਮ ਕਹਿੰਦੇ ਆ ਸਾਡੇ ਮੁਲਕ ਦੀ ਪਾਪੂਲੇਸ਼ਨ ਸਾਡੀ ਪ੍ਰੋਬਲਮ ਹੈ, ਨਹੀਂ ਇਸ ਤਰ੍ਹਾਂ ਨਹੀਂ ਹੈ। ਚੀਨ ਹੈ ਜਿਹੜਾ ਉਹਦੀ ਪਾਪੂਲੇਸ਼ਨ ਹੁਣ ਤਾਂ ਇੰਡੀਆ ਨਾਲੋਂ ਥੋੜੀ ਜਿਹੀ ਘੱਟ ਗਈ, ਉਹਦੀ ਪਾਪੂਲੇਸ਼ਨ ਵੀ ਤਾਂ ਉਨੀ ਸੀਗੀ, ਇੰਡੀਆ ਨਾਲੋਂ ਵੀ ਜ਼ਿਆਦਾ ਸੀ, ਉਹਨੇ ਕਿੱਥੇ ਤਰੱਕੀ ਕਰ ਲਈ।
0: ਕੰਟਰੋਲ ਕਰ ਲਿਆ ਜੀ, ਉਹ ਕੰਟਰੋਲ ਕਰ ਸਕਦੇ ਆ, ਅਸੀਂ ਇੰਡੀਆ ਦੇ ਵਿੱਚ ਕੰਟਰੋਲ ਨਹੀਂ ਹੋ ਸਕਦਾ ਕਿਸੇ ਗੱਲ ਦੇ ਉੱਪਰ ਵੀ।
2: ਹਾਂਜੀ ਹਾਂਜੀ, ਉਹ ਜਿਹੜੀ ਗਵਰਨਮੈਂਟ ਆ ਉਹ ਆਪ ਜਿਹੜੀ ਹੈਗੀ ਆ। ਮੈਂ ਇੱਥੇ ਕੱਲ ਕਿਸੇ ਸੱਜਣ ਦੀ ਉਹ ਇੰਡੀਆ ਦੇ ਵਿੱਚ ਜਿਹੜਾ ਫਿਲੋਸਫੀ ਉਹਨੇ ਕੀਤੀ ਹੋਈ ਆ, ਤੇ ਉਹ ਵੀ ਇਹ ਦੱਸ ਰਿਹਾ ਸੀਗਾ ਕਿ ਜਿਹੜੀ ਆ ਇਹ ਪਾਪੂਲੇਸ਼ਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰਜਾ ਨੂੰ ਕੰਮ ਕਰਦੀ ਹੋਣੀ ਚਾਹੀਦੀ ਆ ਪਾਪੂਲੇਸ਼ਨ। ਖੱਕ ਸਾਹਿਬ ਜੀ, ਇੱਕ ਸਭ ਤੋਂ ਬੜੀ ਇਸ ਦੁਨੀਆਂ ਦੇ ਵਿੱਚ ਜਿਹੜੀ ਜੇ ਤਰੱਕੀ ਕਰਨ ਦਾ ਰਾਹ ਹੈ ਉਹ ਇਸ ਤਰ੍ਹਾਂ ਆ ਕਿ ਇਹ ਬਾਣੀ ਦੇ ਵਿੱਚ ਵੀ ਆਉਂਦੀਆਂ ਪੰਕਤੀਆਂ, ਜਿਨਹੀ ਪ੍ਰੇਮ ਕੀ ਉਹ ਤਿਨਹੀ ਪ੍ਰਭ ਪਾਇਓ, ਆਮ ਕਰਕੇ ਕਹਿ ਦਿੰਦੇ ਆ ਸੱਜਣ, ਪਰ ਉਹ ਪਾਇਓ ਸ਼ਬਦ ਨਹੀਂ ਹੈਗਾ, ਉਹ ਸ਼ਬਦ ਹੈਗਾ ਪੈਓ। ਕਹਿਣ ਦੇ ਅਰਥ ਇਹ ਹੈ ਕਿ ਜੇ ਇਸ ਬੰਦੇ ਦੇ ਅੰਦਰ ਲਗਨ ਪੈਦਾ ਹੋ ਗਈ ਨਾ, ਕਿਰਤ ਦੇ ਨਾਲ, ਪੜ੍ਹਾਈ ਦੇ ਨਾਲ, ਆਪਣੇ ਸਰੀਰ ਨੂੰ ਤਕੜਾ ਕਰਨ ਦੇ, ਜਿਹਦੇ ਅੰਦਰ ਉਹ ਜੰਮ ਪਿਆ ਨਾ, ਉਹ ਜੰਮਣ ਲੱਗ ਗਿਆ, ਜਾਮ ਲੱਗ ਗਿਆ ਬਈ ਮੈਂ ਆਹ ਕੰਮ ਕਰਨਾ ਹੀ ਕਰਨਾ, ਭਾਵੇਂ ਧੁੱਪ ਹੋਵੇ ਤੇ ਭਾਵੇਂ ਛਾਂ ਹੋਵੇ। ਜਦੋਂ ਇਸ ਤਰ੍ਹਾਂ ਦੀ ਜਿਹੜੀ ਆ ਸਮਾਜ ਦੇ ਵਿੱਚ ਇੱਕ ਚੰਗਿਆੜੀ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ, ਫਿਰ ਉਹ ਸਮਾਜ ਤਰੱਕੀ ਕਰਦੇ ਆ। ਸਾਡੇ ਗੁਰੂ ਸਾਹਿਬਾਂ ਨੇ ਇਹੀ ਬਾਰ ਬਾਰ ਇਹੀ ਕਿਹਾ ਕਿ ਭਾਈ ਜਿਹੜਾ ਵੀ ਤੁਸੀਂ ਕੰਮ ਕਰਦੇ ਆ ਨਾ, ਉਹ ਪ੍ਰੇਮ ਦੇ ਨਾਲ ਕਰੋ, ਐਨ ਪ੍ਰੀਤ ਦੇ ਨਾਲ ਕਰੋ ਕੰਮ ਨੂੰ, ਕਰਕੇ ਜਦੋਂ ਕੰਮ ਤੁਹਾਡਾ ਮੁੱਕ ਗਿਆ ਪਿੱਛੇ ਖੜ ਕੇ ਪਰੇ ਥੋੜਾ ਜਿਹਾ ਹੋ ਕੇ ਉਹ ਦੇਖੋ ਬਈ ਹੋਰ ਕੋਈ ਬੰਦਾ ਇਹਦੇ ਚ ਆ ਕੇ ਨੁਕਸ ਤਾਂ ਨਹੀਂ ਕੱਢ ਸਕਦਾ। ਜਦੋਂ ਇਸ ਤਰ੍ਹਾਂ ਦੀ ਤੁਹਾਡੀ ਸੋਚ ਆ ਜਿਹੜੀ ਬਣ ਗਈ, ਫਿਰ ਤੁਹਾਡਾ ਸਮਾਜ ਆ ਜਿਹੜਾ ਉਹਨੂੰ ਫੀਲ ਕਰਨ ਵਾਲਾ ਕੋਈ ਨਹੀਂ ਜੰਮਿਆ। ਇਹੀ ਗੁਰੂ ਨਾਨਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਹੀ ਜਿਹੜੀ ਭਾਰਤ ਜਿਹੜੀ ਕ੍ਰਾਂਤੀ ਬਹੁਤ ਵੱਡੀ ਆਈ ਸੀ। ਸ਼ੁਰੂ ਤਾਂ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲਾਂ ਕ੍ਰਾਂਤੀ ਹੋ ਗਈ ਸੀ। ਜਿਹੜੇ ਭਗਤ ਸੀਗੇ ਇਹ ਵੀ ਉਹ ਕ੍ਰਾਂਤੀਕਾਰੀ ਸੀਗੇ, ਤੇ ਜਿਹੜੇ ਲੋਕ ਉਹਨਾਂ ਨੂੰ ਉਹ ਪੱਥਰ ਦਾ ਬੁੱਤ ਦੇ ਕੇ ਜਿਹੜਾ ਧਰਨੇ ਭਗਤ ਦੀ ਕਹਾਣੀ ਆਉਂਦੇ ਆ, ਕਹਿੰਦੇ ਪੱਥਰਾਂ ਚੋਂ ਉਹਨੇ ਰੱਬ ਪਾ ਲਿਆ ਸੀ। ਪੱਥਰਾਂ ਚੋਂ ਖੱਕ ਸਾਹਿਬ ਜੀ ਰੱਬ ਪਾਉਣ ਵਾਲੀ ਕੋਈ ਗੱਲ ਨਹੀਂ ਸੀ
0: ਅਸਲ ਦੇ ਵਿੱਚ, ਸੀਮਾ ਸਾਹਿਬ ਉਹਦਾ ਲੋਕਾਂ ਨੇ ਉਹਨੂੰ ਅਸਲੀਅਤ ਮੰਨ ਲਿਆ। ਉਹ ਕਹਿਣ ਦਾ ਮਤਲਬ ਕੁਛ ਹੋਰ ਸੀ ਤੇ ਸਾਡੀ ਜਨਤਾ ਨੇ ਉਹਨੂੰ ਮੰਨ ਲਿਆ ਕਿ ਵਾਕਿਆ ਹੀ ਪੱਥਰ ਚ। ਉਹਦਾ ਕਹਿਣ ਦਾ ਮਤਲਬ ਸਖ਼ਤ ਮਿਹਨਤ ਕਰਕੇ
2: ਬਿਲਕੁਲ ਬਿਲਕੁਲ
0: ਵੀ ਹਾਸਲ ਕਰ ਸਕਦੇ।
2: ਬਿਲਕੁਲ ਖੱਕ ਸਾਹਿਬ ਜੀ ਉਹ ਸੀਗਾ ਭੋਲਾ, ਮਿਹਨਤੀ ਸੀ ਪਰ ਭੋਲਾ ਸੀ। ਤੇ ਉਹ ਗੱਲ ਇਸ ਤਰ੍ਹਾਂ ਸੀਗੀ ਕਿ ਜਿਹੜਾ ਇਹਦੇ ਭਰਾ ਸੀਗੇ ਨਾ, ਜਦੋਂ ਉਹਨਾਂ ਦਾ ਫਾਦਰ ਦੀ ਡੈਥ ਹੋ ਗਈ ਤੇ ਉਹਨੇ ਫਿਰ ਵੰਡੇ ਪਾਤੀ ਜ਼ਮੀਨਾਂ, ਤੇ ਉਹਨਾਂ ਨੇ ਇਹ ਜਿਹੜਾ ਸੀਗਾ ਧੰਨਾ ਭਗਤ ਇਹਨੂੰ ਜ਼ਮੀਨ ਦੇ ਤੀ ਜਿਹੜੀ ਉਪਜਾਊ ਨਹੀਂ ਸੀ, ਉੱਥੇ ਹਾਂ ਬੰਜਰ ਸੀ, ਉੱਥੇ ਪਥਰੀਲੀ ਘਾਟੀ ਸੀ। ਤੇ ਇਹ ਜਦੋਂ ਫਿਰ ਹੁਣ ਤੁਹਾਨੂੰ ਪਤਾ ਵੀ ਕੱਲਾ ਰਹਿ ਗਿਆ, ਸ਼ਾਦੀ ਉਹਦੀ ਹੋਈ ਨੀ ਤੇ ਬੰਦਾ ਡਿਪਰੈਸ ਹੋ ਜਾਂਦਾ, ਤੇ ਫਿਰ ਉਹ ਜਿਹੜਾ ਸੀਗਾ ਧੰਨਾ ਭਗਤ ਉਹ ਪੰਡਿਤ ਜੀ ਦੇ ਕੋਲ ਗਿਆ ਵੀ ਪਾਂਡੇ ਜੀ ਮਹਾਰਾਜ ਤੇ ਹੁਣ ਦੱਸੋ ਮੈਂ ਕੀ ਕਰਾਂ। ਤੇ ਉਹ ਕਹਿੰਦੇ ਆ ਬਈ ਉਹ ਪੰਡਿਤ ਨੇ ਉਹਨੂੰ ਨਾ ਇੱਕ ਪੱਥਰ ਦਾ ਬੁੱਤ ਛੋਟਾ ਜਿਹਾ ਨਿਕਾ ਜਿਹਾ ਕੱਪੜੇ ਦੇ ਵਿੱਚ ਲਪੇਟ ਕੇ ਦੇਤਾ ਤੇ ਕਹਿੰਦਾ ਲੈ ਆਹ ਲੈ ਜਾ ਤੇ ਇਹਦੀ ਪੂਜਾ ਪਾਜਾ ਕਰ ਲਿਆ ਕਰ ਤੇ ਤੂੰ ਕਾਮਯਾਬੀ ਤੈਨੂੰ ਮਿਲ ਜਾਊਗੀ। ਤੇ ਉਹ ਹੁਣ ਧੰਨਾ ਭਗਤ ਭੋਲਾ, ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਲੋਕ ਭੋਲੇ ਹੁੰਦੇ ਸੀ ਅੱਗੇ ਆਮ ਕਰਕੇ, ਤੇ ਆਪ ਇੰਟਰਨੈਟ ਆਉਣ ਤੋਂ ਪਹਿਲਾਂ ਫੋਨ ਆਉਣ ਤੋਂ ਪਹਿਲਾਂ ਲੋਕ ਭੋਲੇ ਸੀ ਪਿੰਡਾਂ ਦੇ।
0: ਬਿਲਕੁਲ।
2: ਤੇ ਉਹ ਕੀ ਸੀਗਾ ਉਹਨੇ ਉਹਨੂੰ ਘਰ ਲੈ ਗਿਆ, ਉਹ ਠਾਕਰ ਜਿਹੜਾ ਉਹਨੇ ਦਿੱਤਾ ਸੀਗਾ ਪੰਡਿਤ ਨੇ, ਤੇ ਉਹ ਲਿਜਾ ਕੇ ਉਹਨੇ ਖੂੰਜੇ ਦੇ ਵਿੱਚ ਜਗ੍ਹਾ ਜਗ੍ਹਾ ਪੋਚਾ ਪਾਚਾ ਲਾ ਕੇ ਤੇ ਉਹਨੂੰ ਰੱਖ ਦਿੱਤਾ ਉੱਚੀ ਜਗ੍ਹਾ ਤੇ ਰੋਟੀ ਪਾਣੀ ਬਣਾਇਆ ਤੇ ਪਾ ਕੇ ਥਾਲੀ ਦੇ ਵਿੱਚ ਉਹਦੇ ਮੂਹਰੇ ਰੱਖਤਾ, ਕਹਿੰਦਾ ਖਾ ਇਹਨੂੰ। ਤੇ ਉਹ ਪੱਥਰ ਕਿੱਥੋਂ ਖਾਵੇ, ਉਹ ਵੀ ਉਹ ਖੱਕ ਸਾਹਿਬ ਵੀ ਉਹ ਵੀ ਹਿਲਿਆ ਨੀ, ਸਿਰੜੀ ਸੀਗਾ, ਮਿਹਨਤੀ ਸੀਗਾ, ਸਿਰੜੀ ਸੀਗਾ, ਉੱਥੇ ਬੈਠਾ ਰਿਹਾ, ਕਹਿੰਦਾ ਜੇ ਖਾਏਗਾ ਤਾਂ ਖਾਊਂਗਾ ਭਾਵੇਂ ਭੁੱਖਾ ਮਰ ਲਾ, ਖਾਣੀ ਨੀ। ਤੇ ਜਦੋਂ ਖੱਕ ਸਾਹਿਬ ਜੀ ਦੋ ਤਿੰਨ ਕੁ ਦਿਨ ਲੰਘ ਹੈ ਤੇ ਉਹ ਕਹਿੰਦਾ ਵੀ ਇਹ ਤਾਂ ਮੰਨਦਾ ਹੀ ਨੀ ਹੁਣ ਠਾਕਰ, ਤੇ ਉਹ ਫਿਰ ਕਹਿੰਦੇ ਆ ਭਈ ਚੱਕਿਆ ਉਹਨੇ ਲਪੇਟਿਆ ਉਹ ਕੱਪੜੇ ਦੇ ਵਿੱਚ ਤੇ ਜਾ ਮੁੜ ਕੇ ਪੰਡਿਤ ਦੇ ਕੋਲ ਲੈ ਗਿਆ ਤੇ ਕਹਿੰਦਾ ਭਈ ਪੰਡਿਤ ਜੀ ਇਹ ਤਾਂ ਪਤਾ ਨੀ ਮੇਰੇ ਨਾਲ ਗੁੱਸੇ ਆ, ਪਤਾ ਨੀ ਕੀ ਗੱਲ ਹੈ, ਇਹ ਤਾਂ ਖਾਂਦਾ ਹੀ ਨੀ। ਤੇ ਫਿਰ ਪੰਡਿਤ ਨੂੰ ਪਤਾ ਲੱਗਿਆ ਬੇਚਾਰੇ ਤਾਂ ਭੋਲਾ ਬੰਦਾ, ਮੈਂ ਇਹਨੂੰ ਕਿੱਥੇ ਗਲਤੀ ਪਾ ਦਿੱਤਾ, ਤੇ ਫਿਰ ਉਹਨੇ ਦੱਸਿਆ ਭਾਈ ਤੂੰ ਜਾ ਕੇ ਕੰਮ ਕਰ, ਇੱਦਾਂ ਇਹ ਦਿੰਦੇ ਨੀ ਹੁੰਦੇ ਤੁਹਾਨੂੰ ਕੁਛ, ਇਹ ਆਮ ਕਰਕੇ ਲੈਂਦੇ ਹੀ ਹੁੰਦੇ ਆ ਠਾਕਰ। ਤੇ ਫਿਰ ਖਤ ਸਾਹਿਬ ਜੀ ਉਹ ਜਾ ਕੇ ਮਿਹਨਤ ਕਰਨ ਲੱਗ ਪਿਆ, ਮਿਹਨਤ ਕਰਨ ਲੱਗ ਪਿਆ, ਉਹ ਜਮੀਨ ਸੀ ਜਿਹੜੀ ਉਹਨੇ ਆਵਾਜ਼ ਕਰ ਲਈ ਪੱਟ ਪੱਟ ਕੇ ਹੌਲੀ ਹੌਲੀ ਪੱਥਰ ਪੁੱਥਰ ਚੱਕ ਕੇ ਆਸੇ ਪਾਸੇ ਮਾਰੇ ਜਾਂ ਚਿੜਾ ਜੋ ਵੀ ਸੀਗਾ ਤੇ ਜਮੀਨ ਉਪਜਾਊ ਕਰ ਲਈ ਤੇ ਫਿਰ ਉਹ ਜਿਹੜਾ ਕਾਮਯਾਬ ਹੋ ਗਿਆ ਸੀਗਾ। ਗੱਲ ਉਹ ਅਸਲ ਦੇ ਵਿੱਚ ਆ ਸੀ,
0: ਅਸਲ ਗੱਲ ਇਹ ਹੈ ਬਿਲਕੁਲ।
2: ਤੇ ਇਹ ਕਾਮਯਾਬੀ ਦਾ ਸਾਧਨ ਹੈ ਜਿਹੜਾ ਬਾਣੀ ਦੇ ਵਿੱਚ ਬਾਰ ਬਾਰ ਪ੍ਰੇਮ ਪ੍ਰੀਤ ਗੱਲਾਂ ਆਉਂਦੀਆਂ ਤੇ ਇਹਨਾਂ ਨੂੰ ਜਿਹੜੀ ਉਰਦੂ ਭਾਸ਼ਾ ਉਹਦੇ ਵਿੱਚ ਇਸ਼ਕ ਕਹਿ ਦਿੰਦੇ ਆ, ਪਰ ਇਹ ਗੱਲ ਸੇਮ ਹੀ ਹੈ। ਇਸ਼ਕ ਹੁਣ ਜਿਹੜੀ ਅੱਜ ਦੀ ਪਰਜਾ ਹੈ ਉਹ ਇਸ਼ਕ ਨੂੰ ਥੋੜਾ ਜਿਹਾ ਦੂਸਰੇ ਪਾਸੇ ਨੂੰ ਸੋਚਣ ਲੱਗ ਪਈ, ਪਰ ਨਹੀਂ ਉਹ ਮਾੜਾ ਸ਼ਬਦ ਨਹੀਂ, ਉਹ ਪ੍ਰੇਮ ਪ੍ਰੀਤ ਨੂੰ ਹੀ ਕਹਿੰਦੇ ਆ, ਉਸ ਭਾਸ਼ਾ ਦਾ ਉਹ ਸ਼ਬਦ ਹੈਗਾ। ਸੋ ਜਦੋਂ ਤੁਹਾਨੂੰ ਪ੍ਰੇਮ ਪ੍ਰੀਤ ਲੱਗ ਗਈ ਨਾ ਕਿਸੇ ਚੀਜ਼ ਦੀ ਲਗਨ ਲੱਗ ਗਈ ਤੇ ਫਿਰ ਤੁਸੀਂ ਉੱਥੇ ਪਹੁੰਚ ਹੀ ਜਾਣਾ, ਜੋ ਮਰਜ਼ੀ ਹੋਵੇ ਜਿਹੜਾ ਵੀ ਤੁਸੀਂ ਟੀਚਾ ਆਪਣੀ ਮੰਜ਼ਿਲ ਚੁਣੋਗੇ ਫਿਰ ਤੁਸੀਂ ਉਹ ਕਰ ਲੈਣੀ। ਸੋ ਅੰਗਰੇਜ਼ੀ ਦੀ ਵੀ ਕਹਾਵਤ ਇਹ ਕਾਕ ਸਾਹਿਬ ਜੀ ਹੈਗੀ ਆ, ਉਹ ਕਹਿੰਦੇ ਆ ਵੀ ਇਫ ਯੂ ਥਿੰਕ ਯੂ ਕੈਨ ਡੂ ਇਟ ਯੂ ਕੈਨ ਡੂ ਇਟ।
0: ਬਿਲਕੁਲ,
2: ਕਹਿਣਾ ਮਤਲਬ ਜੇ ਤੁਸੀਂ ਇਹ ਸੋਚਦੇ ਨਾ ਮੈਂ ਕਰ ਲੈਣਾ ਤੇ ਤੁਸੀਂ ਕਰ ਹੀ ਲੈਣਾ ਉਹ।
0: ਬਿਲਕੁਲ ਬਿਲਕੁਲ।
2: ਦੂਸਰਾ ਫਿਕਰਾ ਉਹ ਕਹਿੰਦੇ ਇਫ ਯੂ ਥਿੰਕ ਯੂ ਕੈਨਟ ਡੂ ਇਟ ਦੈਨ ਯੂ ਕੈਨ ਨਾਟ ਡੂ ਇਟ।
0: ਬਿਲਕੁਲ,
2: ਕਹਿਣ ਦਾ ਮਤਲਬ ਜੇ ਤੁਸੀਂ ਉੱਥੇ ਮੇਰੇ ਤੋਂ ਨਹੀਂ ਹੋਣਾ ਫਿਰ ਤੋਂ ਹੋਣਾ ਹੀ, ਜੇ ਤੁਹਾਡਾ ਦਿਮਾਗ ਇਹ ਨਹੀਂ ਰੈਡੀ, ਸੋਚ ਇਹ ਤੁਹਾਡੀ ਨਹੀਂ ਰੈਡੀ ਹੈ ਉਹ ਕੰਮ ਕਰਨ ਨੂੰ ਕਰਨ ਵਾਸਤੇ, ਤਾਂ ਫਿਰ ਉਹ ਜਿਹੜਾ ਕੰਮ ਹੈ ਖਾਕ ਸਾਹਿਬ ਜੀ ਜਦੋਂ ਤੁਸੀਂ ਪਹਿਲੇ ਢੇਰੀ ਢਾ ਕੇ ਬੈਠੇ ਫਿਰ ਉਹ ਕੰਮ ਨਹੀਂ ਹੋਣਾ ਹੁੰਦਾ। ਕੰਮ ਤਾਂ ਖਾਕ ਸਾਹਿਬ ਜੀ ਸਾਡੇ ਮਾਸਟਰ ਹੁੰਦਾ ਸੀ ਦਰਸ਼ਨ ਸਿੰਘ, ਉਹਦਾ ਵੀ ਨਾਂ ਸੀਗਾ, ਨਹੀਂ ਸਿੰਘ ਨਹੀਂ ਸੀ ਦਰਸ਼ਨ, ਦਰਸ਼ਨ ਲਾਲ ਸੀ ਮੇਰਾ ਖਿਆਲ ਆ, ਬੜਾ ਪਿੰਡ ਆ ਸਾਡੇ ਪਿੰਡਾਂ ਦੇ ਕੋਲ ਬੜਾ ਪਿੰਡ ਆ, ਉੱਥੋਂ ਦਾ ਸੀ ਤੇ ਉਹ ਮੇਰਾ ਖਿਆਲ ਇੰਗਲੈਂਡ ਗਰੁੱਪ ਤੋਂ ਪੜ੍ਹ ਕੇ ਵੀ ਗਿਆ ਸੀਗਾ ਥੋੜਾ ਬਹੁਤ ਤਾਂ, ਤੇ ਅੰਗਰੇਜ਼ੀ ਬੜੀ ਵਧੀਆ ਸੀਗੀ। ਉਹ ਖਾਕ ਸਾਹਿਬ ਜੀ ਇੱਕ ਗੱਲ ਕਹਿੰਦਾ ਹੁੰਦਾ ਸੀਗਾ, ਖਾਸ ਕਰਕੇ ਜਦੋਂ ਨਾ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਵੀ ਆਪਣੇ ਗੇਮਾਂ ਹੁੰਦੀਆਂ ਸੀ ਫੁੱਟਬਾਲ ਦੀ, ਕਬੱਡੀ ਦੀ, ਹਾਕੀ ਦੀ, ਇਹ ਗੇਮਾਂ ਹੁੰਦੀਆਂ ਹੁੰਦੀਆਂ ਸੀਗੀਆਂ, ਤੇ ਜਦੋਂ ਗੇਮਾਂ ਦਾ ਸੀਜ਼ਨ ਲੰਘ ਜਾਂਦਾ ਸੀ ਨਾ ਫਿਰ ਉਹ ਸਪੀਚ ਦਿੱਤੀ ਸੀ ਉਹਨੇ ਇੱਕ ਵਾਰੀ, ਕਹਿੰਦਾ ਵੀ ਜਿਹੜਾ ਟੱਪਣ ਦਾ ਨੱਚਣ ਦਾ ਕੰਮ ਸੀਗਾ ਉਹ ਤਾਂ ਆਪਣਾ ਹੁਣ ਖਤਮ ਹੋ ਗਿਆ, ਤੇ ਕਹਿੰਦਾ ਹੁਣ ਤੁਸੀਂ ਜਿਹੜਾ ਆ ਉਹ ਕਿਤਾਬਾਂ ਚੱਕ ਲਓ ਤੇ ਪੜ੍ਹਨਾ ਸ਼ੁਰੂ ਕਰ ਦਿਓ। ਤੇ ਉਹ ਇੱਕ ਗੱਲ ਫਿਕਰਾ ਉਹਦਾ ਅੰਗਰੇਜ਼ੀ ਚ ਕਹਿੰਦਾ ਹੁੰਦਾ ਸੀ, ਉਹ ਕਹਿੰਦਾ ਹੁੰਦਾ ਸੀ ਵੈਲ ਬਿਗਨ ਇਜ਼ ਹੈਫ ਡਨ। ਕਹਿਣ ਦਾ ਮਤਲਬ ਜਦੋਂ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਆ ਜੇ ਤੁਸੀਂ ਇੱਕਦਮ ਟੁੱਟ ਕੇ ਪੈ ਜਾਓ ਤੇ ਸਮਝ ਲਓ ਉਦਾਂ ਹੋ ਗਿਆ।
0: ਬਿਲਕੁਲ।
2: ਸੋ ਉਹ ਇਸ ਤਰ੍ਹਾਂ ਦੀਆਂ ਗੱਲਾਂ ਮਤਾਂ ਜਿਹੜੀਆਂ ਸਕੂਲਾਂ ਦੇ ਵਿੱਚ ਹੁਣ ਪਤਾ ਨੀ ਇਹ ਚੀਜ਼ਾਂ ਪੜ੍ਹਾਉਂਦੇ ਆ ਕਿ ਨਹੀਂ ਪੜ੍ਹਾਉਂਦੇ, ਪਰ ਉਦੋਂ ਜਿਹੜੀ ਕਿਤਾਬੀ ਵਿਦਿਆ ਹੁੰਦੀ ਸੀ ਉਹਦੇ ਨਾਲ ਨਾਲ ਜਿਹੜੇ ਉਸ ਵੇਲੇ ਦੇ ਲੋਕ ਸੀਗੇ ਜਿਹੜੇ
0: ਸਾਹਿਬ, ਹੁਣ ਜਿਹੜੇ ਟੀਚਰ ਆ ਨਾ ਅੱਜ ਕੱਲ ਦੇ ਟੀਚਰ ਆ ਜਿਹੜੇ ਨਾ ਉਹ ਪਤਾ ਨੀ ਉਹ ਮਾੜੇ ਮੋਟੇ ਕੋਰਸ ਕਰਸ ਕਰਕੇ ਕਿੱਦਾਂ ਉਹ ਟੀਚਰ ਲੱਗ ਜਾਂਦੇ ਆ, ਪਰ ਉਹਨਾਂ ਕੋਲ ਉਹ ਚੀਜ਼ਾਂ ਵਿਦਿਆ ਹੈ ਹੀ ਨਹੀਂ ਗੀ ਤੇ ਉਹਨਾਂ ਕੋਲ ਉਹ ਸਕੇਲਾਂ ਵੀ ਹੈ ਨੀ ਗੀਆਂ ਜਿਹੜੀਆਂ ਸਾਡੇ ਪੁਰਾਣੇ ਟੀਚਰਾਂ ਕੋਲ ਹੁੰਦੀਆਂ ਸੀ, ਉਹਨੇ ਹੈ
2: ਬਿਲਕੁਲ ਉਹ ਨਹੀਂ ਹੈ ਨੀ ਗਿਆ ਇਹਨਗੀਆਂ, ਉਹ ਦਲੀਲਾਂ ਉਹਨਾਂ ਕੋਲ ਦਲੀਲਾਂ ਬਹੁਤ ਸੀ। ਉਹ ਅਸਲ ਦੇ ਵਿੱਚ ਉਦੋਂ ਖਾਕ ਸਾਹਿਬ ਜੀ ਅੰਗਰੇਜ਼ ਦਾ ਰਾਜ ਨਵਾਂ ਨਵਾਂ ਆਇਆ ਸੀਗਾ ਤੇ ਹੁਣ ਅੰਗਰੇਜ਼ ਦੇ ਰਾਜ ਜਿਹੜਾ ਗਏ ਨੂੰ ਸਮਾਂ ਹੋ ਗਿਆ ਤੇ ਲੋਕ ਆ ਜਿਹੜੇ ਉਹ ਤੁਹਾਨੂੰ ਪਤਾ ਵੀ ਜਾਂਦੇ ਜਾਂਦੇ ਜਿਹੜੀ ਐਜੂਕੇਸ਼ਨ ਸੀ ਭਾਰਤ ਦੀ ਉਹਨੂੰ ਉਹ ਨਿਮਾਣ ਵੱਲ ਨੂੰ ਉਹਨੇ ਤੋਰ ਦਿੱਤਾ ਤੇ ਉਧਰ ਨੂੰ ਹੁਣ ਗਾਹਾਂ ਦੀ ਗਾਹਾਂ ਜਿਹੜਾ ਸਮਾਜ ਆ ਉਹ ਡੁੱਬਦਾ ਜਾ ਰਿਹਾ ਤੇ ਕੰਮ ਕਾਰ ਆ ਜਿਹੜੀ ਉਹ ਕਰਨ ਲਈ ਲੋਕਾਂ ਦੇ ਵਿੱਚ ਫੁਰਸਤ ਹੈ ਨੀ। ਤੇ ਬਾਕੀ ਆ ਜਿਹੜੇ ਖਾਣੇ ਪੀਣੇ ਆ ਖਾਕ ਸਾਹਿਬ ਜਿਹੜਾ ਆਪਾਂ ਖਾਣੇ ਆ ਨਾ ਉਹ ਅੰਗਰੇਜ਼ੀ ਦੀ ਕਹਾਵਤ ਆ, ਉਹ ਕਹਿੰਦੇ ਯੂ ਆਰ ਵਟ ਯੂ ਈਟ। ਹਾਂ, ਜੋ ਕੁਛ ਤੁਸੀਂ ਖਾਣੇ ਆ ਤੁਸੀਂ ਉਹੀ ਆ,
0: ਤੁਹਾਡੇ ਸਰੀਰ ਦੇ ਉੱਪਰ ਇਫੈਕਟ ਹੋ ਰਿਹਾ ਨਾ ਚੀਜ਼ਾਂ ਜਿਹੜੀਆਂ ਅਸੀਂ ਖਾ ਰਹੇ ਆ।
2: ਬਿਲਕੁਲ,
0: ਪੁਰਾਣੀਆਂ ਚੀਜ਼ਾਂ ਚੀਮਾ ਸਾਹਿਬ ਜਦੋਂ ਪੁਰਾਣੇ ਬਹੁਤੀ ਪੁਰਾਣੀ ਗੱਲ ਨਹੀਂ ਕਰਦੇ ਆਪਾਂ, 10-15-20 ਸਾਲ ਦੀ ਗੱਲ ਕਰਦੇ ਆ, 30 ਸਾਲ ਲਾ ਲਓ, ਸਾਰਾ ਰੂੜੀ ਹੁੰਦੀ ਸੀ, ਰੂੜੀ ਦੇ ਨਾਲ ਇਹ ਚੀਜ਼ਾਂ ਉਗਾਈਆਂ ਜਾਂਦੀਆਂ ਸੀ, ਉਹਦੇ ਕੱਖ ਕੱਢਣੇ, ਉਹਦੇ ਵਿੱਚੋਂ ਸਫਾਈ ਕਰਨੀ, ਉਹ ਫਿਰ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਸੀ ਘਰੇ ਉਗਾਉਣੀਆਂ, ਹੁਣ ਤੇ ਕੰਮ ਹੀ ਖਤਮ ਹੋ ਗਿਆ ਜੀ, ਹੁਣ ਤੇ ਖਾਦਾਂ ਦੇ ਨਾਲ ਰਸਾਇਣਿਕ ਚੀਜ਼ਾਂ ਨਾਲ ਚੀਜ਼ਾਂ ਗਾਈਆਂ ਜਾਂਦੀਆਂ, ਦਵਾਈਆਂ ਪਾਈਆਂ ਜਾਂਦੀਆਂ, ਤੇ ਉਹ ਫਿਰ ਜਿੱਦਾਂ ਦੀ ਚੀਜ਼ਾਂ ਅਸੀਂ ਪਾਉਂਦੇ ਹਾਂ ਤੇ ਉਹੀਆਂ ਅਸੀਂ ਖਾਂਦੇ ਹਾਂ, ਤੇ ਫਿਰ ਉਹਦਾ ਰਿਜ਼ਲਟ ਜਿਹੜੇ ਹੈ ਉਹ ਇਹੋ ਜਿਹੇ।
2: ਬਿਲਕੁਲ ਉਦਾਂ ਦੇ ਹੀ ਹੋਣੇ ਆ ਖਾਕ ਸਾਹਿਬ ਜੀ, ਜਿਹੜੀ ਆਹ ਪੀੜੀ ਆ ਨਾ ਗਾਹਾਂ ਜਿਹੜੀ ਸਾਡੀ ਉਮਰ ਤੋਂ ਜਿਹੜੀ ਪਹਿਲੀ ਪੀੜੀ ਹੈਗੀ ਆ ਮਗਰਲੀ ਪੀੜੀ ਸੋਰੀ ਸਾਤੋਂ ਜਿਹੜੀ ਮਗਰਲੀ ਪੀੜੀ ਆ ਉਹ ਖਾਕ ਸਾਹਿਬ ਜਿਹੜੇ ਹੈਗੇ ਆ, ਮੈਂ ਕਈ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੇ ਬੱਚਿਆਂ ਨੂੰ ਆਟਿਜ਼ਮ ਹੈ, ਔਰ ਆਟਿਜ਼ਮ ਆ ਜਿਹੜਾ ਉਹ 2-3 ਚੀਜ਼ਾਂ ਦੇ ਨਾਲ ਉਹ ਕਹਿੰਦੇ ਆ ਜਿਹੜੇ ਮਾਹਰ ਆ ਵੀ ਇਹਨਾਂ ਕਰਕੇ ਹੁੰਦਾ ਆ। ਇੱਕ ਤਾਂ ਉਹ ਕਹਿੰਦੇ ਆ ਜਿਹੜੇ ਵੈਕਸੀਨ ਲੱਗਦੇ ਆ ਲੂਦੇ ਲੱਗਦੇ ਆ ਇਹਨਾਂ ਦੇ ਨਾਲ ਵੀ, ਹਰੇਕ ਤੇ ਨੀ, ਦੇਖੋ ਹਰੇਕ ਤੇ ਕੋਈ ਚੀਜ਼ ਲਾਗੂ ਨਹੀਂ ਹੁੰਦੀ,
0: ਨਹੀਂ ਹੁੰਦੀ ਹਰੇਕ ਤੇ ਨਹੀਂ ਹੁੰਦੀ ਬਿਲਕੁਲ।
2: ਹਾਂ, ਪਰ ਉਹ ਕਹਿੰਦੇ ਆ ਵੀ ਇੱਕ ਤਾਂ ਇਹ ਜਿਹੜਾ ਹੈਗਾ ਆ ਆਪਣੇ ਡਾਇਟ ਆਪਣੀ ਬਦਲ ਗਈ ਆ ਉਹ ਕਾਰਨ ਆ, ਤੇ ਦੂਸਰਾ ਇੱਕ ਕਾਰਨ ਇਹ ਵੀ ਦੱਸਦੇ ਆ ਕਿ ਜਦੋਂ ਲੜਕੀ ਆ ਜਿਹੜੀ ਉਹ ਪ੍ਰੈਗਨੈਂਟ ਹੁੰਦੀ ਆ ਡਿਊਰਿੰਗ ਪ੍ਰੈਗਨੈਂਸੀ ਜਿਹੜੀ ਆ ਉਹਨੂੰ ਟਾਇਰਾਮਨੋਲ ਦਿੰਦੇ ਆ ਨਾ, ਇਹਦਾ ਵੀ ਕਹਿੰਦੇ ਓਹਦੇ ਨਾਲ ਨਾਤਾ ਹੈ ਤੇ ਇਹ ਵੀ ਹੈਗਾ ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ ਖੱਖ ਸਾਹਿਬ ਦੀ ਜਿਹੜੀ ਸਾਤੋਂ ਪਹਿਲੀਆਂ ਪੀੜੀਆਂ ਸੀ ਉਹ ਲੋਕ ਸੀ ਬਹੁਤ ਮਿਹਨਤੀ ਤੇ ਲੜਕੀਆਂ ਜਿਹੜੀਆਂ ਆਉਂਦੀਆਂ ਸੀ ਚਾਹੇ ਲੜਕੇ ਹੁੰਦੇ ਸੀਗੇ ਸਵੇਰੇ ਉੱਠ ਕੇ ਜਿਹਨੇ ਮਧਾਣੀ ਨਾਲ ਦੁੱਧ ਰਿੜਕਣਾ ਤੇ ਜਾਂ ਉੱਠ ਕੇ ਚੱਕੀ ਨਾਲ ਆਟਾ ਪੀਣਾ ਖੱਖ ਸਾਹਿਬ ਜੀ ਉਹਦੇ ਜਿਹੜੇ ਪੇਟ ਦੇ ਪੱਠੇ ਹੁੰਦੇ ਆ ਉਹ ਇੰਨੇ ਮਜ਼ਬੂਤ ਹੁੰਦੇ ਸੀ 10-10 ਬੱਚੇ ਜੰਮ ਕੇ ਵੀ ਖੱਖ ਸਾਹਿਬ ਜੀ ਉਹ ਘੋੜੇ ਵਾਂਗ ਫਿਰਦੀਆਂ
0: ਸੀ। ਬਿਲਕੁਲ ਚੀਮਾ ਸਾਹਿਬ ਚੱਕਰ ਪਤਾ ਕੀ ਆ ਹੁਣ ਦੇਖੋ ਜਿਹੜਾ ਦੁੱਧ ਆ ਨਾ
2: ਇਹਨਾਂ ਕਰਕੇ ਹੁੰਦਾ ਆ ਇੱਕ ਤਾਂ ਉਹ ਕਹਿੰਦੇ ਆ ਜਿਹੜੇ ਵੈਕਸੀਨ ਲੱਗਦੇ ਆ ਲੁੱਦੇ ਲੱਗਦੇ ਆ ਇਹਨਾਂ ਦੇ ਨਾਲ ਵੀ ਹਰੇਕ ਤੇ ਨੀ ਦੇਖੋ ਹਰੇਕ ਤੇ ਕੋਈ ਚੀਜ਼ ਲਾਗੂ ਨੀ ਹੁੰਦੀ
0: ਨਹੀਂ ਹੁੰਦੀ ਹਰ ਤੇ ਨੀ ਹੁੰਦੀ ਬਿਲਕੁਲ
2: ਹਾਂ ਪਰ ਉਹ ਕਹਿੰਦੇ ਆ ਭਈ ਇੱਕ ਤਾਂ ਇਹ ਜਿਹੜਾ ਹੈਗਾ ਆ ਆਪਣੇ ਡਾਇਟ ਆਪਣੀ ਬਦਲ ਗਈ ਆ ਉਹ ਕਾਰਨ ਆ ਤੇ ਦੂਸਰਾ ਇੱਕ ਕਾਰਨ ਇਹ ਵੀ ਦੱਸਦੇ ਆ ਕਿ ਜਦੋਂ ਲੜਕੀ ਆ ਜਿਹੜੀ ਉਹ ਪ੍ਰੈਗਨੈਂਟ ਹੁੰਦੀ ਆ ਡਿਊਰਿੰਗ ਪ੍ਰੈਗਨੈਂਸੀ ਜਿਹੜੀ ਆ ਉਹਨੂੰ ਟਾਇਲਾਮਨੋਲ ਦਿੰਦੇ ਆ ਨਾ ਇਹਦਾ ਵੀ ਕਹਿੰਦੇ ਉਹਦੇ ਨਾਲ ਨਾਤਾ ਹੈ ਤੇ ਇਹ ਵੀ ਹੈਗਾ ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ ਖੱਖ ਸਾਹਿਬ ਦੀ ਜਿਹੜੀ ਸਾਤੋਂ ਪਹਿਲੀਆਂ ਪੀੜੀਆਂ ਸੀ ਉਹ ਲੋਕ ਸੀ ਬਹੁਤ ਮਿਹਨਤੀ ਤੇ ਲੜਕੀਆਂ ਜਿਹੜੀਆਂ ਆਉਂਦੀਆਂ ਸੀ ਚਾਹੇ ਲੜਕੇ ਹੁੰਦੇ ਸੀਗੇ ਸਵੇਰੇ ਉੱਠ ਕੇ ਜਿਹਨੇ ਮਧਾਣੀ ਨਾਲ ਦੁੱਧ ਰਿੜਕਣਾ ਤੇ ਜਾਂ ਉੱਠ ਕੇ ਚੱਕੀ ਨਾਲ ਆਟਾ ਪੀਣਾ ਖੱਖ ਸਾਹਿਬ ਜੀ ਉਹਦੇ ਜਿਹੜੇ ਪੇਟ ਦੇ ਪੱਠੇ ਹੁੰਦੇ ਆ ਉਹ ਇੰਨੇ ਮਜ਼ਬੂਤ ਹੁੰਦੇ ਸੀ 10-10 ਬੱਚੇ ਜੰਮ ਕੇ ਵੀ ਖੱਖ ਸਾਹਿਬ ਜੀ ਉਹ ਘੋੜੇ ਵਾਂਗ ਫਿਰਦੀਆਂ ਸੀ।
0: ਬਿਲਕੁਲ ਚੀਮਾ ਸਾਹਿਬ ਚੱਕਰ ਪਤਾ ਕੀ ਆ ਹੁਣ ਦੇਖੋ ਜਿਹੜਾ ਦੁੱਧ ਆ ਨਾ ਉਹ ਪਿੰਡ ਪਿੰਡ ਤੁਸੀਂ ਘੁੰਮ ਕੇ ਦੇਖ ਲੋ ਕਿਸੇ ਨੇ ਡੰਗਰ ਹੀ ਨੀ ਰੱਖੇ ਮੱਝਾਂ ਗਾਈਆਂ ਹੈ ਹੀ

0: ਕਈ ਚੀਜ਼ਾਂ ਹੈਗੀਆਂ। ਖੱਖ ਸਾਹਿਬ ਦੀ ਜਿਹੜੀ ਸਾਤੋਂ ਪਹਿਲੀਆਂ ਪੀੜੀਆਂ ਸੀ ਉਹ ਲੋਕ ਸੀ ਬਹੁਤ ਮਿਹਨਤੀ ਤੇ ਲੜਕੀਆਂ ਜਿਹੜੀਆਂ ਆਉਂਦੀਆਂ ਸੀ ਚਾਹੇ ਲੜਕੇ ਹੁੰਦੇ ਸੀਗੇ ਸਵੇਰੇ ਉੱਠ ਕੇ ਜਿਹਨੇ ਮਧਾਣੀ ਨਾਲ ਦੁੱਧ ਰਿੜਕਣਾ ਤੇ ਜਾਂ ਉੱਠ ਕੇ ਚੱਕੀ ਨਾਲ ਆਟਾ ਪੀਣਾ। ਖੱਖ ਸਾਹਿਬ ਜੀ ਉਹਦੇ ਜਿਹੜੇ ਪੇਟ ਦੇ ਪੱਠੇ ਹੁੰਦੇ ਆ ਉਹ ਇੰਨੇ ਮਜ਼ਬੂਤ ਹੁੰਦੇ ਸੀ, 10-10 ਬੱਚੇ ਜੰਮ ਕੇ ਵੀ ਖੱਖ ਸਾਹਿਬ ਜੀ ਉਹ ਘੋੜੇ ਵਾਂਗ ਫਿਰਦੀਆਂ।
1: ਬਿਲਕੁਲ ਚੀਮਾ ਸਾਹਿਬ, ਚੱਕਰ ਪਤਾ ਕੀ ਆ, ਹੁਣ ਦੇਖੋ ਜਿਹੜਾ ਦੁੱਧ ਆ ਨਾ ਪਿੰਡ ਤੁਸੀਂ ਘੁੰਮ ਕੇ ਦੇਖ ਲੋ, ਕਿਸੇ ਨੇ ਡੰਗਰ ਹੀ ਨੀ ਰੱਖੇ, ਮੱਝਾਂ ਗਾਈਆਂ ਹੈ ਹੀ ਨੀ ਗਿਆ,
0: ਰੱਖ ਰਹੇ ਨੀ ਲੋਕ, ਰੱਖੋ ਹੀ ਹਟ ਗਿਆ। ਜਿਵੇਂ ਕਿਸੇ ਨੇ ਰੱਖੀਆਂ ਵੀ ਆ ਉਹ ਵੀ ਖੱਖ ਸਾਹਿਬ ਚਾਰਾ ਸ਼ਹਿਰੋਂ ਲਿਆਉਂਦੇ ਆ, ਬਾਣੀ ਦੇ ਕੋਲੋਂ ਚਾਰਾ ਲੈਣ ਜਾਂਦੇ ਆ, ਸ਼ਰਮ ਕਰੋ
1: ਮਾੜੀ। ਇਹੀ ਹਾਲ ਆ। ਦੂਜੀ ਬਨੇ ਇਹ ਆ ਕਿ ਉਹ ਟੀਕੇ ਲਾ ਕੇ ਮੱਝਾਂ ਜੋਈਆਂ ਜਾਂਦੀਆਂ ਤੇ ਮੱਝਾਂ ਦਾ ਜਿਹੜਾ ਦੁੱਧ ਜਾਂ ਗਾਈਆਂ ਦਾ ਦੁੱਧ ਬਹੁਤ ਮਾਤਰਾ ਦੇ ਵਿਚ ਥੋੜਾ ਰਹਿ ਗਿਆ ਵਾ ਲੋਕ, ਉਹ ਅੱਜ ਕੱਲ ਜਿੰਨਾ ਵੀ ਦੁੱਧ ਆ ਰਿਹਾ ਨਾ ਨਕਲੀ ਦੁੱਧ ਬਣ ਕੇ ਆ ਰਿਹਾ।
0: ਬਿਲਕੁਲ ਬਿਲਕੁਲ, ਨਕਲੀ ਦੁੱਧ ਆ ਜਿਹੜਾ ਉਹ ਆ ਰਿਹਾ।
1: ਚੀਮਾ ਸਾਹਿਬ ਸਵੇਰੇ ਸਵੇਰੇ ਹੁਣ ਜਦੋਂ ਇੰਡੀਆ ਲੈ ਕੇ ਆਇਆ ਨਾ ਤੇ ਅਸੀਂ ਗਰਾਊਂਡ ਨੂੰ ਚਲੇ ਜਾਂਦੇ ਸੀ, ਉੱਥੇ ਜਾ ਕੇ 4-5 ਗੇੜੇ ਕੱਢ ਲੈਣੇ, ਲੱਤਾਂ ਖੋਲੇ ਤੇ ਨਾਲ ਹੀ ਉਹ 4 ਵਜੇ ਦੇ ਸਕੂਲ ਦੇ ਸਾਹਮਣੇ ਡੇਰੀ ਆ ਉਹ ਖੁੱਲ ਜਾਂਦੀ ਸੀ ਤੇ ਉੱਥੋਂ ਅਸੀਂ ਆਉਂਦਿਆਂ ਆਉਂਦਿਆਂ ਨੇ ਦੁੱਧ ਲੈ ਆਉਣਾ, 2 ਕਿਲੋ ਦੁੱਧ ਲੈ ਆਉਣਾ। ਤੇ ਉਹ ਦੁੱਧ ਦਾ ਦੋ ਤਰ੍ਹਾਂ ਦੇ ਦੁੱਧ ਆ ਜੀ, 70 ਰੁਪਏ ਕਿਲੋ ਹਰ, 80 ਰੁਪਏ ਕਿਲੋ ਮੱਝ ਦਾ ਤੇ 65 ਰੁਪਏ ਕਿਲੋ ਗਾਈ ਦਾ। ਉਹ ਦੁੱਧ ਦੇ ਵਿੱਚ ਉਹਨਾਂ ਨੇ ਆਪਣੇ ਪਿਛਲੇ ਬੰਨੇ ਮਸ਼ੀਨਾਂ ਲਾਈਆਂ, ਉਹਦੇ ਚੋਂ ਪਹਿਲਾਂ ਤਾਂ ਸਾਰਾ ਕੁਛ ਹੀ ਕੱਢ ਲੈਂਦੇ ਆ ਤੇ ਉਹ ਪਤਲਾ ਜਿਹਾ ਦੁੱਧ ਲੱਸੀ ਵਰਗਾ ਤੁਹਾਨੂੰ ਫੜਾਉਂਦੇ ਤੇ ਪ੍ਰਾਈਸ ਉਹਦਾ ਲੈਂਦੇ ਹੋਲ ਮਿਲਕ ਕਹਿ ਕੇ, ਪੈਸੇ ਤੁਹਾਡੇ ਕੋਲ ਚਾਰਜ ਕਰਦੇ ਹਨਾ, ਤੇ ਉਹਦੇ ਤੇ ਨਾ ਮਲਾਈ ਆਉਂਦੀ ਹੈ। ਚਾਹ ਵੀ ਜਿਹੜੀ ਆ ਉਹ ਮਤਲਬ ਵਾਹਵਾ ਦੁੱਧ ਪਾਓ ਤੇ ਤਾਂ ਜਾ ਕੇ ਚਿੱਟੀ ਹੁੰਦੀ ਮਾੜੀ ਜੀ, ਤੇ ਮਤਲਬ ਹਾਲਾਤ ਏਦਾਂ ਦੇ ਹੋ ਗਏ ਤੇ ਖਾਣਾ ਪੀਣਾ ਜਿਹੜਾ ਸਾਡੇ ਪੰਜਾਬੀਆਂ ਦਾ ਉਹ ਬਿਲਕੁਲ ਬੇੜਾ ਹੀ ਗਰਕ ਗਿਆ। ਸਹੀ
0: ਬੇੜਾ ਹੀ ਕਰਕੇ ਬਿਲਕੁਲ, ਤੁਸੀਂ ਸ਼ਬਦ ਆ ਜਿਹੜੇ ਵਰਤੇ ਆ, ਸਹੀ ਖਾਣ ਪੀਣ ਦਾ ਜਿਹੜਾ ਸਿਸਟਮ ਆ ਉਹ ਭਾਰਤੀ ਲੋਕ ਆ ਜਿਹੜੇ ਉਹ ਬਿਲਕੁਲ ਜਿਹੜਾ ਗਿਰ ਗਿਆ ਆ। ਉੱਥੇ ਤੁਹਾਨੂੰ ਪਤਾ ਵੀ ਜਿਹੜਾ ਵਪਾਰੀ ਹੁੰਦਾ ਉਹਨੇ ਤਾਂ ਖੱਖ ਸਾਹਿਬ ਜੀ ਵਪਾਰੀ ਵੀ ਹੋਵੇ ਚਾਹੇ ਜਿਹੜੇ ਹੁਣ ਸਧਾਰਨ ਲੋਕ ਵੀ ਆ ਪੁਨੀ ਸਾਹਿਬ, ਜਿੱਦਾਂ ਜਿਹੜੇ ਲੋਕ ਰੇਹੜੀਆਂ ਵਗੈਰਾ ਲਾਉਂਦੇ ਆ ਤੇ ਉਹ ਹੁਣ ਵਿਚਾਰੇ ਭੁੱਖੇ ਮਰਨੇ, ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਪੇਟ ਤਾਂ ਭਰਨਾ ਹੀ ਆ ਨਾ।
1: ਜੀ ਮੈਂ 2-4 ਸਾਲ ਦੀ ਤੁਹਾਨੂੰ ਗੱਲ ਦੱਸਦਾ ਕਿ ਸਾਡੇ ਇੱਥੇ ਰਿਸ਼ਤੇਦਾਰ ਕੈਨੇਡਾ ਸੀ ਗਏ ਤੇ ਉਹ ਕੈਨੇਡਾ ਤੋਂ ਆਇਆ ਸੀ, ਇੰਡੀਆ ਤੋਂ ਆਇਆ ਸੀ ਤੇ ਰਿਸ਼ਤੇਦਾਰ ਸੀ ਉਹ ਵੀ, ਤੇ ਉਹ ਗੱਲਾਂ ਬਾਤਾਂ ਦੱਸਣ ਲੱਗ ਪਿਆ, ਕਹਿੰਦਾ ਮੈਂ ਚਰੀ ਬੀਜ ਲਈ, ਚਰੀ ਵਾਹਵਾ ਸੀ, ਗਾਏ ਡੰਗਰ ਰੱਖੇ ਸੀ ਤੇ ਉਹ ਨਾ ਮੈਂ ਦਵਾਈ ਦੁਈ ਖਰਾ ਉਹਦੇ ਤੇ ਪਾਉਂਦੇ, ਚਰੀ ਦੇ ਉੱਪਰ ਦਵਾਈ ਕੌਣ ਪਾਉਂਦਾ ਹੁੰਦਾ, ਮੈਂ ਤਾਂ ਕਦੀ ਦੇਖੀ ਸੁਣਿਆ ਨੀ,
0: ਬਿਲਕੁਲ ਨੀ ਦੇਖੀ।
1: ਉਹਨੇ ਕਿਤੇ ਉਹਦੇ ਤੇ ਦਵਾਈ ਦੁਈ ਛਿਣਕੀ ਸੀ, ਉਹ ਗੁਆਂਢੀ ਆਏ ਕਹਿਣ ਲੱਗੇ ਯਾਰ ਸਾਡੇ ਪੱਠੇ ਹਜੇ ਛੋਟੇ ਆ ਹੋਏ ਨੀ ਤੇ ਅਸੀਂ ਤੇਰੇ 2 ਦਿਨ ਵੱਢ ਲਈਏ ਤੇ ਫਿਰ ਸਾਡੇ ਕੋਲੋਂ ਜਦੋਂ ਵੱਡੇ ਹੋ ਗਏ ਤੂੰ ਲੈ ਲਈ, ਤੇ ਉਹਨਾਂ ਨੇ ਪੱਠੇ ਵੱਢ ਲਿਆ, ਉਹਨਾਂ ਦੀਆਂ 3-4 ਮੱਝਾਂ ਮਰ ਗਈਆਂ ਜੀ ਖਾ ਕੇ।
0: ਓ ਮਾਈ ਗੋਡ,
1: ਹਾਂਜੀ। ਉਹ ਭਾਈ ਸਾਹਿਬ ਫੇਰ ਕਹਿੰਦਾ ਅਸੀਂ ਉਹਨਾਂ ਨੂੰ ਬਹਿ ਕੇ ਪੰਚਾਇਤ ਚ ਫੈਸਲਾ ਹੋਇਆ, ਉਹ ਕਹਿੰਦੇ ਅਸੀਂ ਕੇਸ ਕਰਾ ਦੇਣਾ ਇਹ ਹੈ ਵੋ ਆ, ਤੇ ਉਹ 3 ਮੱਝਾਂ ਦੇਖ ਰਿਹਾ ਕੋਈ 5-6 ਲੱਖ ਰੁਪਇਆ ਦੇ ਕੇ ਉਹਨੇ ਆਪਣੀ ਜਾਨ ਛਡਾਈ। ਮਤਲਬ ਇਹੋ ਜਿਹੇ ਹਾਲਾਤ ਵੀ ਬਣਦੇ ਆ, ਦੇਖੋ ਹਰ ਚੀਜ਼ ਦੇ ਉੱਪਰ ਅੱਜ ਕੱਲ ਦਵਾਈਆਂ ਬਣ ਗਈਆਂ, ਫਸਲਾਂ ਦੇ ਉੱਪਰ ਦਵਾਈਆਂ, ਕਣਕ ਦੇ ਉੱਪਰ ਦਵਾਈ, ਝੋਨੇ ਦੇ ਉੱਪਰ ਦਵਾਈ, ਸਾਗ ਤੁਸੀਂ ਬੀਜ ਲਓ ਉਹਦੇ ਤੇ ਦਵਾਈਆਂ, ਤੇ ਫਿਰ ਖਾਣਾ ਤਾਂ ਤੁਸੀਂ ਉਹੀ ਹੈ ਨਾ ਜੋ ਕੁਛ ਹੈਗਾ, ਤੇ ਉਹਦੇ ਨਾਲ ਫਿਰ ਇਹ ਸਾਰਾ ਕੁਛ ਤੇ ਚੀਮਾ ਸਾਹਿਬ ਹੋਣਾ ਹੀ ਹੈ, ਜੋ ਕੁਛ ਬਿਮਾਰੀਆਂ ਨੇ ਫਿਰ ਡਾਕਟਰਾਂ ਦੇ ਰੰਗ ਲੱਗੇ ਆ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਡਾਕਟਰਾਂ ਦੇ ਜਿਹੜੇ ਆ ਉਹ ਤੁਹਾਨੂੰ ਪਤਾ ਵੀ ਪੈਸੇ ਦੇ ਢੇਰ ਲੱਗੇ ਹੋਆ ਡਾਕਟਰਾਂ ਦੇ ਘਰਾਂ ਦੇ ਵਿਚ, ਤੇ ਉਹ ਪਰਜਾ ਦੇ ਸਿਰ ਤੇ ਆ, ਸਮਾਜ ਆ ਜਿਹੜਾ ਖੱਖ ਸਾਹਿਬ ਜੀ, ਇਹਨੂੰ ਹਰੇਕ ਸਮਾਜ ਨੂੰ ਕ੍ਰਾਂਤੀਆਂ ਦੀ ਲੋੜ ਹੁੰਦੀ ਆ, ਤੇ ਭਾਰਤ ਵਿਚ ਖੱਖ ਸਾਹਿਬ ਜੀ ਇਸ ਵੇਲੇ, ਜਦੋਂ ਮੈਂ ਕ੍ਰਾਂਤੀ ਕਹਿੰਦਾ ਖੱਖ ਸਾਹਿਬ ਜੀ, ਮੈਂ ਇਹ ਨੀ ਕਹਿ ਰਿਹਾ ਕਿ ਤੁਸੀਂ ਚਾਕੇ ਉੱਥੇ ਰਫਲਾਂ ਤੇ ਗਵਰਨਮੈਂਟ ਦੇ ਖਿਲਾਫ਼, ਨਹੀਂ, ਕ੍ਰਾਂਤੀ ਇਹਨੂੰ ਨੀ ਕਹਿੰਦੇ, ਕ੍ਰਾਂਤੀ ਹੁੰਦੀ ਆ ਜਿਹੜੀ ਜਿਹੜੀ ਵਿਦਿਅਕ ਕ੍ਰਾਂਤੀ ਜਿਹੜੀ ਹੁੰਦੀ ਆ, ਜਿਹੜੀ ਐਜੂਕੇਸ਼ਨ ਹੈ ਤੁਹਾਡੀ, ਉਸ ਕ੍ਰਾਂਤੀ ਆ ਜਿਹੜੀ ਭਾਰਤ ਦੇ ਵਿਚ ਲੋੜ ਆ, ਫੇਰ ਤੋਂ ਨਵੀਂ ਕ੍ਰਾਂਤੀ ਦੀ ਜਿਹੜੀ ਲੋੜ ਆ, ਉਹ ਕ੍ਰਾਂਤੀ ਇਹ ਨੀ ਹੈ ਕਿ ਤੁਸੀਂ ਗੰਨਾ ਚਾਕੇ ਤਾਂ ਮਾਰ ਮਰੀਆ ਸ਼ੁਰੂ ਕਰ ਦਿਓ ਜਾਂ ਲੁੱਟਾਂ ਖੋਹਾਂ ਕਰ ਦਿਓ, ਨਹੀਂ, ਉਹ ਕ੍ਰਾਂਤੀ ਨੀ, ਪੀਸਫੁਲ ਰੈਵੋਲੂਸ਼ਨ ਵੀ ਹੁੰਦੇ ਆ ਜਿਹਨੂੰ ਕਹਿੰਦੇ ਆ, ਸ਼ਾਂਤੀ ਪੂਰਵਕ ਜਿਹੜੀ ਗਾਂਧੀ ਨੇ ਵੀ ਚਲਾਇਆ ਸੀ ਅੰਦੋਲਨ, ਚਲੋ ਖੈਰ ਸਾਡਾ ਸਮਾਜ ਹੈ ਜਿਹੜਾ ਅੱਜਕੱਲ ਗਾਂਧੀ ਨੂੰ ਸਵੀਕਾਰ ਨਹੀਂ ਕਰ ਰਹੇ।
1: ਇੱਕ ਚੀਜ਼ ਇਹ ਵੀ ਹੁੰਦੀ ਨਾ ਕਿ ਨਕਲੀ ਚੀਜ਼ਾਂ ਉੱਥੇ, ਦਵਾਈਆਂ ਨਕਲੀ ਬਹੁਤ ਕੁਛ ਮਿਲਦਾ, ਜੇ ਤੁਸੀਂ ਚਾਹੋ ਜੋ ਗੌਰਮੈਂਟ ਦੇ ਅਸੂਲਾਂ ਦੇ ਮੁਤਾਬਕ ਦਵਾਈਆਂ ਹੁੰਦੀਆਂ ਜੋ ਮੈਂ ਰੱਖਿਆ ਹੋਇਆ, ਉਹਨਾਂ ਲਿਮਿਟ ਰੱਖੀ ਕਿ ਇੰਨੇ ਕੇ ਨਾਲ ਨੁਕਸਾਨ ਨਹੀਂ ਹੁੰਦਾ ਕਿ ਤੁਸੀਂ ਇਹ ਪਾ ਲਓ, ਨਕਲੀ ਆਉਂਦੀਆਂ ਉਹ ਆਪਣੀ ਮਰਜ਼ੀ ਨਾਲ ਉਹਦੇ ਵਿਚ ਜਿੰਨਾ ਕੁ ਉਹਨੇ ਮਾਤਰਾ ਵਿਚ ਪਾਉਣਾ ਹੁੰਦਾ ਉਨਾ ਪਾ ਕੇ ਦਵਾ ਦਾ, ਲੋਕੀ ਕਹਿੰਦੇ ਬਹੁਤ ਵਧੀਆ ਅਸਲੀ ਨਾਲ ਤੋਂ ਨਕਲੀ ਵਧੀਆ, ਨਹੀਂ ਲੱਗਦਾ ਨਕਲੀ ਕਿਹੜੀ ਤੇ ਅਸਲੀ ਕਿਹੜੀ, ਉੱਥੇ ਹਰ ਕੋਈ ਵੇਚੀ ਜਾ ਰਿਹਾ, ਹਰ ਇੱਕ ਨੇ ਦੁਕਾਨਾਂ ਖੋਲੀਆਂ ਆਪਣੀ ਮਰਜ਼ੀ ਦੀਆਂ, ਕੋਈ ਲਾਇਸੈਂਸ ਨਹੀਂ ਹੈਗੇ ਕਿਸੇ ਕੋਲ, ਕੁਛ ਨਹੀਂ ਹੈਗਾ, ਤੇ ਫਿਰ ਚੀਮਾ ਸਾਹਿਬ ਹਾਲਾਤ ਕਿੱਦਾਂ ਸੁਧਰਨਗੇ, ਕਿੱਦਾਂ ਲੋਕਾਂ ਦੀ ਸਿਹਤ ਦੇ ਉੱਪਰ ਸਰਕਾਰ ਨਜ਼ਰ ਰੱਖ ਸਕਦੀ, ਸਰਕਾਰ ਚਾਹੇ ਤਾਂ ਬਹੁਤ ਕੁਛ ਕਰ ਸਕਦੀ ਪਰ

0: ਸਰਕਾਰ ਨੀ ਚਾਹੁੰਦੀ ਨਾ, ਸਰਕਾਰ ਦੇ ਮੂੰਹ ਨੂੰ ਜਿਹੜਾ
1: ਚੀਮਾ ਸਾਹਿਬ ਜਿਹੜਾ ਪਨੀਰ ਆ ਨਾ, ਤੁਸੀਂ ਭਾਵੇਂ ਟਰਨਾ ਦੇ ਹਿਸਾਬ ਨਾਲ ਸਵੇਰੇ ਵਿਆਹਾਂ ਦੇ ਵਿੱਚ ਹਰ ਚੀਜ਼ ਜਿਹੜੀ ਆ ਉਹ ਪਨੀਰ ਨਾਲ ਲੋਕੀ ਖਾਂਦੇ ਆ, ਤੋ ਸਾਰੇ ਦਾ ਸਾਰਾ ਪਨੀਰ ਹੀ ਨਕਲੀ ਜਿਹੜਾ ਉਹ ਹਿਮਾਚਲ ਚੋਂ ਪਨੀਰ ਕਿੱਥੋਂ ਹਰਿਆਣੇ ਤੋਂ ਆਉਂਦਾ ਜਾਂ ਯੂਪੀ ਚੋਂ ਆਉਂਦਾ, ਟਰੱਕਾਂ ਦੇ ਭਰ ਭਰ ਕੇ ਆਉਂਦੇ ਆ। ਡੰਗਰ ਲੋਕਾਂ ਕੋਲ ਹੈ ਨੀ, ਉਹ ਸਾਰਾ ਹਰ ਚੀਜ਼ ਨਕਲੀ ਬਣਨੀ ਚਾਲੂ ਹੋ ਗਈ। ਲੋਕੀ ਚਪਕੇ ਲਾ ਲਾ ਕੇ ਖਾਂਦੇ, ਪਨੀਰ ਵਾਲੇ ਪਕੌੜੇ ਦੇ ਦਿਓ ਜੀ। ਅਸੀਂ ਡੇਢ ਮਹੀਨਾ ਰਹਿ ਗਏ, ਇੱਕ ਦਾਣਾ ਵੀ ਪਨੀਰ ਦਾ ਨੀ ਖਾ ਕੇ ਦੇਖਿਆ, ਖਾਧਾ ਹੀ ਨਹੀਂ,
0: ਚਾਹੀਦਾ ਜੀ, ਖਾਣਾ ਹੀ ਨੀ ਚਾਹੀਦਾ,
1: ਨਹੀਂ ਚਾਹੀਦਾ, ਸਾਰੀ ਬਿਮਾਰੀ ਦੀ ਜੜ ਆ।
0: ਬਿਲਕੁਲ, ਇਹ ਵੀ ਖਾਕ ਸਾਹਿਬ ਜੀ, ਇਹ ਵੀ ਇਹਨੂੰ ਵੀ ਕ੍ਰਾਂਤੀ ਕਹਿੰਦੇ, ਜਿਹੜੀ ਤੁਸੀਂ ਆਉਣ ਗੱਲ ਕੀਤੇ, ਕ੍ਰਾਂਤੀ ਇਹ ਵੀ ਆ, ਤੁਸੀਂ ਖਾਣਾ ਛੱਡ ਦਿਓ, ਆਪੇ ਅੱਗੇ ਹਟ ਜਾਣਗੇ ਵਿੱਚ ਨੂੰ।
1: ਬਿਲਕੁਲ, ਲੋਕਾਂ ਨੂੰ ਇਹਦੀ ਸਮਝ ਹੀ ਨੀ ਹੈਗੀ।
0: ਹਾਂ, ਖਾਣਾ ਛੱਡ ਦਿਓ, ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਨੁਕਸਾਨ ਕਰਦੀਆਂ, ਖਾਣੀਆਂ ਛੱਡ ਦਿਓ ਤੇ ਆਪੇ ਵਿਕਣੀਆਂ ਹਟ ਜਾਣਗੀਆਂ, ਜੇ ਤੁਸੀਂ ਨਹੀਂ ਖਰੀਦੋਗੇ ਤਾਂ ਆਪੇ ਹਟ ਜਾਣਾ ਉਹਨਾਂ ਨੇ ਲਿਆਉਣ।
1: ਬਿਲਕੁਲ, ਬ੍ਰਾਂਡ ਨੇਮ ਦੇ ਉੱਪਰ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ ਲਈਆਂ ਜੀ, ਜਿੱਦਾਂ ਹੁਣ ਵੇਰਕਾ ਦਾ ਦੁੱਧ ਹੈਗਾ ਜਾਂ ਵੇਰਕਾ ਦਾ ਬਟਰ ਹੈਗਾ ਜਾਂ ਅਮੋਲ ਦਾ ਬਟਰ ਆ, ਉਹ ਸਾਰੀਆਂ ਉਹਨਾਂ ਦੇ ਉਹਦੇ ਨਾਂ ਦੇ ਉੱਪਰ ਗਲਤ ਸਟਿੱਕਰ ਲਾ ਲਾ ਕੇ ਲੋਕੀ ਆਪਣੇ ਕੋਲ ਬਣਾ ਬਣਾ ਵੇਚੀ ਆ, ਤੁਸੀਂ
0: ਵੇਚੀ ਜਾਂਦੇ ਆ। ਬਿਲਕੁਲ ਬਿਲਕੁਲ, ਤੇ ਖਾਕਸਾ ਜੀ, ਉਹ ਤੁਹਾਡੀ ਗੱਲ ਚੋਂ ਗੱਲ ਮੈਨੂੰ ਯਾਦ ਆ ਗਈ, ਉਹ ਜਿਹੜਾ ਆਪਣਾ ਇੱਕ ਸੱਜਣ ਸੀਗਾ ਨਾ, ਉਹ ਬਹੁਤ ਛਾਪੇ ਛੁਪੇ ਮਾਰਦਾ ਹੁੰਦਾ ਸੀਗਾ ਜਾ ਕੇ ਵੀਡੀਓ ਬਣਾ ਕੇ, ਤੇ ਉਹ ਹੁਣ ਨੀ ਸੁਣਿਆ ਕਦੇ।
1: ਨਹੀਂ ਚੀਮਾ ਸਾਹਿਬ, ਉਹਨੇ ਕੀ ਕੀਤਾ ਸੀ, ਉਹ ਉਹਨੂੰ ਇਹਨਾਂ ਨੇ ਨਾ, ਉਹ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਇਹਨੂੰ ਕਹੇ ਤੈਨੂੰ ਟਿਕਟ ਦੇਵਾਂਗੇ, ਤੇ ਉਹ ਰਿਟਾਇਰਮੈਂਟ ਲੈ ਗਿਆ ਪਹਿਲਾਂ ਹੀ ਚੰਗੀ, ਲੱਖ ਸਵਾ ਲੱਖ ਰੁਪਇਆ ਤਨਖਾਹ ਸੀ ਉਹਦੀ, ਤੇ ਉਹਨੇ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਕਿਹਾ ਲੜਦੇ ਨੇ, ਇਲੈਕਸ਼ਨ ਵੀ ਨਹੀਂ ਲਾਈ ਉਹਨੂੰ, ਤੇ ਉਹਨੂੰ ਖੜਾ ਵੀ ਨਹੀਂ ਕੀਤਾ, ਉਹਨੂੰ ਮਤਲਬ ਕੈਂਡੀਡੇਟ ਵੀ ਨਹੀਂ ਬਣਾਇਆ, ਉਹ ਅੱਜ ਕੱਲ ਚੀਕਾਂ ਮਾਰਦਾ ਫਿਰਦਾ, ਰੋਂਦਾ ਫਿਰਦਾ ਕਿ ਮੇਰੇ ਨਾਲ ਧੱਕਾ ਹੋ ਗਿਆ।
0: ਏਦਾਂ ਹੁੰਦੀ ਆ, ਏਦਾਂ ਹੁੰਦੀ ਆ ਕਾਕ ਸਾਹਿਬ, ਜਿਹੜਾ ਆ ਬੜੇ ਤੋਂ ਨਾ, ਜਿਹੜਾ ਬੜਾ ਬੰਦਾ ਹੁੰਦਾ ਉਹਦੇ ਬਹੁਤਾ ਨੇੜੇ ਨਹੀਂ ਲੱਗਣਾ ਚਾਹੀਦਾ, ਕਿਉਂਕਿ ਉਹ ਬੜੇ ਲਈ ਤੁਹਾਨੂੰ ਖਾਣਾ ਹੀ ਹੁੰਦਾ, ਉਹ ਕਦੇ ਤੁਹਾਡੀ ਮਦਦ ਨਹੀਂ ਕਰਦੇ ਹੁੰਦੇ ਜਾਂ ਤੁਹਾਨੂੰ ਬਚਾਉਂਦੇ ਨਹੀਂ ਹੁੰਦੇ, ਤੇ ਉਹ ਲੱਗਦਾ ਸੀਗਾ ਏਦਾਂ ਕਿ ਉਹਦੇ ਕੋਈ ਨਾ ਕੋਈ ਏਜੰਡਾ ਜਿਹੜਾ ਸੀਗਾ ਉਹ ਦੇ ਵਿੱਚ ਚੱਲ ਰਿਹਾ ਸੀਗਾ, ਵੀ ਜੇ ਮੈਂ ਮਸ਼ਹੂਰ ਹੋ ਜਾਊਂਗਾ ਤਾਂ ਮੈਨੂੰ ਟਿਕਟ ਮਿਲ ਜਾਊਗੀ ਤਾਂ ਮੈਂ ਗਾਹ ਜਿੱਤ ਜਾਊਂਗਾ, ਪਰ ਉਹ ਸਫਲ ਨਹੀਂ ਹੋਇਆ। ਇਹ ਚੀਕਾਂ ਤਾਂ ਹੁਣ ਫਿਰ ਮਾਰਨੀਆਂ ਹੀ ਆ ਜਿਹੜੀਆਂ, ਜਿਹੜੇ ਦੋਨਾਂ ਪਾਸਿਆਂ ਦੇ ਚਿੱਤਰ ਪੈਂਦੇ ਹੋਣਗੇ ਨਾ ਦੋਨਾਂ ਪਾਸਿਆਂ ਤੋਂ, ਉਧਰੋਂ ਜਿਹੜੇ ਉਹਨੂੰ
1: ਨਾ ਘਾੜਦਾ ਨਾ ਘਾੜਦਾ ਨਾ ਘਾੜਦਾ,
0: ਬਸ ਬਸ ਉਹ ਕਿਸੇ ਪਾਸੇ ਦਾ ਵੀ ਨਹੀਂ ਹੈਗਾ। ਤੇ ਖਾਕ ਸਾਹਿਬ ਜੀ, ਇੱਕ ਆਪਣੇ ਕੋਲ ਜਿਹੜੀ ਆ ਲਿਖਤ ਛੋਟੀ ਜਿਹੀ ਆਪਣੇ ਸੱਜਣ ਭੇਜਦੇ ਰਹਿੰਦੇ ਆ, ਇਹ ਆਪਾਂ ਪੜ੍ਹੀਏ, ਤੇ ਇਹ ਸ਼ੁਰੂ ਹੁੰਦੀ ਆ ਮੈਰੀ ਕ੍ਰਿਸਮਸ। ਦੋਸਤੋ, ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਜਨਮ ਦਿਨ ਮਨਾਏ ਜਾਂਦੇ ਹਨ, ਅਤੇ ਉਹਨਾਂ ਦੇ ਸਦੀਵੀ ਵਿਛੋੜਾ ਦੇ ਜਾਣ ਵਾਲੇ ਦਿਨ ਵੀ ਜਿਹੜੇ ਆ ਉਹ ਵੀ ਮਨਾਏ ਜਾਂਦੇ ਆ, ਤੇ ਸਮਾਜ ਦੀ ਖੁਸ਼ਹਾਲੀ, ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਜਿਨ੍ਹਾਂ ਨੇ ਵੀ ਅਗਵਾਈ ਕੀਤੀ, ਲੋਕ ਉਹਨਾਂ ਨੂੰ ਮਨਚਿਤ ਵਿਚ ਸਮੋਈ ਰੱਖਦੇ ਹਨ। ਜੀਜ਼ਸ ਕ੍ਰਾਈਸਟ ਨੇ ਵੀ ਸਮਾਜ ਦੀ ਭਲਾਈ ਲਈ ਸੰਘਰਸ਼ ਕੀਤਾ ਸੀ, ਸੱਚ ਦੀ ਚੜ੍ਹਤ ਲਈ ਜਾਨ ਤਲੀ ਉੱਤੇ ਰੱਖ ਲਈ ਸੀ। ਲੁਟੇਰੇ ਵਰਗ ਦੇ ਤਸੀਹੇ ਅਤੇ ਸਲੀਬਾਂ ਜੀਜ਼ਸ ਨੂੰ ਸੱਚ ਦੀ ਧਾਰ ਉੱਤੇ ਤੁਰਨ ਤੋਂ ਰੋਕਣ ਲਈ ਅਸਫਲ ਰਹੇ ਸਨ। ਅੱਜ ਦੁਨੀਆਂ ਭਰ ਵਿਚ ਉਸ ਸੱਚੇ ਰਹਿਬਰ ਨੂੰ ਯਾਦ ਕੀਤਾ ਜਾ ਰਿਹਾ ਹੈ, ਕਿਉਂਕਿ ਉਸ ਨੇ ਲੋਕਾਂ ਨਾਲ ਧੋਖਾ ਕਰ ਰਹੇ ਜ਼ਾਲਮਾਂ ਵਿਰੁੱਧ ਆਵਾਜ਼ ਚੁੱਕਣ ਦੀ ਜੁਰਤ ਕੀਤੀ ਸੀ, ਜਿਸ ਦਾ ਸਿੱਟਾ ਜੀਜ਼ਸ ਨੂੰ ਸਲੀਬ ਉੱਤੇ ਟੰਗਿਆ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ। ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਜੀ, ਸੋ ਦੇਖੋ ਉਸੇ ਦਿਨ ਜਿਹੜਾ ਆ ਉਹ ਆਇਆ, ਹਾਂਜੀ, ਕ੍ਰਿਸਮਸ ਦੇ ਦਿਨ ਹੀ ਉਹ ਵੀ ਜੁੜੀ ਆ ਹਿਸਟਰੀ ਆ ਜਿਹੜੀ, ਉਹ ਕਹਿੰਦੇ ਹੁੰਦੇ ਆ ਖਾਕਸਾ ਜੀ, ਹਿਸਟਰੀ ਰਿਪੀਟਸ ਇਟਸੈਲਫ, ਕਹਿਣ ਦਾ ਮਤਲਬ ਇਤਿਹਾਸ ਆ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਆ। ਤੇ ਅੱਗੇ ਜਿਹੜੀ ਗੱਲਬਾਤ ਹੈਗੀ ਆ, ਉਹ ਕਹਿੰਦੇ ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਮੁਗਲਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਸੀ। ਇਹ ਵੀ ਇਕ ਸੱਚ ਹੈ ਕਿ ਸਾਹਿਬੇ ਕਮਾਲ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਵਿਰੁੱਧ ਲੜਨ ਦਾ ਫੈਸਲਾ ਲਿਆ ਸੀ, ਜਿਸ ਕਰਕੇ ਉਹਨਾਂ ਨੇ ਸੱਚ ਲਈ ਆਪਣਾ ਸਰਵੰਸੀ ਵਿਛਾਵਰ ਕਰ ਦਿੱਤਾ ਸੀ। ਜ਼ਾਲਮ ਦੀ ਕਬਰ ਉੱਤੇ ਦੀਵਾ ਵੀ ਨਹੀਂ ਜਗਦਾ, ਜਿਸ ਦਾ ਵਰਤਮਾਨ ਵੀ ਗਵਾਹ ਹੈ। ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਸਾਰੇ ਸੰਸਾਰ ਵਿਚ ਯਾਦ ਕੀਤਾ ਜਾਂਦਾ ਹੈ। 25 ਦਸੰਬਰ ਨੂੰ ਜੀਜ਼ਸ ਕ੍ਰਾਈਸਟ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਮੈਰੀ ਕ੍ਰਿਸਮਸ, ਸਤਿ ਸ੍ਰੀ ਅਕਾਲ, ਤੇ ਵੱਲੋਂ ਇੰਡੋ ਅਮੈਰੀਕਨ ਹੈਰੀਟੇਜ ਫਾਊਂਡੇਸ਼ਨ ਨਿਊਯਾਰਕ ਤੋਂ ਮਨਮੋਹਨ ਪੂਨੀ ਸਾਹਿਬ ਨੇ ਇਹ ਲੇਖ ਹੈ ਜਿਹੜਾ ਛੋਟਾ ਜਿਹਾ ਆਪਾਂ ਨੂੰ ਲਿਖ ਕੇ ਭੇਜਿਆ ਤੇ ਇਹਦੇ ਵਿਚ ਇਕ ਹੋਰ ਖਾਕ ਸਾਹਿਬ ਜੀ ਮੇਰੇ ਕੋਲ ਵੀਡੀਓ ਆਈ ਆ ਇਹ ਜੇ ਕਹੋ ਤਾਂ ਮੈਂ ਤੁਹਾਨੂੰ ਭੇਜ ਦੇਣਾ ਜੇ ਤੁਸੀਂ ਪਲੇ ਕਰਨੀ ਆ ਤੇ ਇਹਦੇ ਵਿਚ ਉਹਨਾਂ ਨੇ ਖਾਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੇ ਨੂੰ ਜਿੰਨੇ ਵੀ ਦੁਨੀਆਂ ਦੇ ਵਿਚ ਰਹਿਬਰ ਹੋਏ ਆ ਚਾਹੇ ਉਹ ਭਾਰਤ ਵਿਚ ਚਾਹੇ ਉਹ ਇਸਲਾਮਿਕ ਵਰਲਡ ਦੇ ਵਿਚ ਹੋਏ ਆ ਕਿਤੇ ਵੀ ਹੋਏ ਆ ਉਹ ਕਹਿੰਦੇ ਆ ਕਿ ਜਦੋਂ ਇਹਦੇ ਵਿਚ ਕ੍ਰਿਸ਼ਨ ਦਾ ਨਾਮ ਵੀ ਆਉਂਦਾ ਰਾਮ ਚੰਦਰ ਦਾ ਨਾਮ ਵੀ ਆਉਂਦਾ ਸਾਰੇ ਧਰਮਾਂ ਦੇ ਜਿਹੜੇ ਮਹਾਂਪੁਰਸ਼ ਹੋਏ ਆ ਉਹਨਾਂ ਦੇ ਨਾਂ ਆਉਂਦੇ ਆ ਤੇ ਉਹ ਲਿਖਣ ਵਾਲੇ ਨੇ ਸਾਰਿਆਂ ਦੇ ਨਾਂ ਲਏ ਆ ਤੇ ਨਾਲ ਉਹਨਾਂ ਦੇ ਹਾਲਾਤ ਵੀ ਦੱਸੇ ਆ ਤੇ ਕਿਹੜੇ ਹਾਲਾਤ ਦੇ ਵਿਚ ਉਹ ਵੀ ਰੋਏ ਰਾਮ ਚੰਦਰ ਵੀ ਰੋਏ ਕ੍ਰਿਸ਼ਨ ਵੀ ਰੋਏ ਜਿਹੜੇ ਜੀਸਸ ਕ੍ਰਾਈਸਟ ਵੀ ਰੋਏ ਤੇ ਇਸਲਾਮਿਕ ਜਿਹੜੇ ਆਗੂ ਸੀਗੇ ਸਾਰੇ ਰੋਏ ਆ ਔਰ ਉਹਨਾਂ ਦੇ ਵਿਚ ਅਖੀਰ ਦੇ ਵਿਚ ਜਾ ਕੇ ਉਹਨਾਂ ਨੇ ਲਿਖਿਆ ਭਈ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰੱਬ ਕਿਉਂ ਕਹਿਣਾ ਤੇ ਉਹ ਰੋਏ ਨੀ
1: ਜੀ ਬਿਲਕੁਲ ਉਹ ਰੋਏ ਨੀ ਸਾਰਾ ਕੁਝ ਸਾਹਮਣੇ ਵਾਰਿਆ ਉਹਨਾਂ ਨੇ ਸਾਰਾ ਕੁਝ ਸਾਹਮਣੇ ਕੁਛ ਹੋਇਆ ਅੱਖਾਂ ਦੇ ਸਾਹਮਣੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਛੋਟਿਆਂ ਬਾਰੇ ਉਹਨਾਂ ਨੂੰ ਪਤਾ ਲੱਗਾ ਮਾਤਾ ਗੁਜਰ ਕੌਰ ਜੀ ਚਲੇ ਗਏ ਪਿਤਾ ਦੀ ਏਡੀ ਵੱਡੀ ਸ਼ਹਾਦਤ ਦਾ ਉਹਨਾਂ ਨੂੰ ਸੀਸ ਤਲੀ ਤੇ ਰੱਖ ਕੇ ਜਿਹੜੇ ਉਹ ਲੈ ਕੇ ਆਏ ਉੱਥੇ ਭਾਈ ਜੈਤਾ ਜੀ ਔਰ ਉਹਨਾਂ ਦਾ ਸੰਸਕਾਰ ਕੀਤਾ ਸਾਰਾ ਕੁਝ ਅੱਖਾਂ ਦੇ ਸਾਹਮਣੇ ਦੇਖਿਆ ਗਿਆ ਸਭ ਤੋਂ ਜ਼ਿਆਦਾ ਤਾਂ ਆਪਣੇ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਉਹਨਾਂ ਨੇ ਦੇਖਿਆ ਉਹਨਾਂ ਦੇ
0: ਅੱਖਾਂ
1: ਇੱਕ ਅੱਥਰੂ ਨਹੀਂ ਆਇਆ ਉਹਨਾਂ ਨੇ ਮਤਲਬ ਏਡੀ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਹ ਭੁਲਾਈ ਕਦੀ ਜਾ ਹੀ ਨਹੀਂ ਸਕਦੀ ਤੁਹਾਡੇ ਵਾਲੀ ਗੱਲ ਸਹੀ ਹੈ ਕਿ ਜਿਹੜੇ ਜ਼ੁਲਮ ਕਰਨ ਵਾਲੇ ਸੀ ਉਹ ਕਿੱਥੇ ਆ ਉਹਨਾਂ ਦਾ ਨਾਂ ਨਿਸ਼ਾਨ ਕੋਈ ਨਹੀਂ ਉਹਨਾਂ ਦਾ ਗਾਂ ਕੋਈ ਇਤਿਹਾਸ ਕੋਈ ਨਹੀਂ ਖਤਮ ਹੋ ਗਿਆ ਉਹਨਾਂ ਦੀ ਗਾਂ ਔਲਾਦਾਂ ਕੋਈ ਨਹੀਂ ਤੇ ਅੱਜ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਚੜ੍ਹਦੀ ਕਲਾ ਵਿਚ ਹੈ ਤੇ ਉਹਨਾਂ ਦੇ ਦਿਨ ਤਿਉਹਾਰ ਜਿਹੜੇ ਆ ਏਦਾਂ ਮਨਾਏ ਜਾਂਦੇ ਆ
0: ਇਸੇ ਕਰਕੇ ਸਾਹਿਬੇ ਕਮਾਲ ਉਹਨਾਂ ਨੂੰ ਖੱਖ ਸਾਹਿਬ ਜੀ ਦੱਸਿਆ ਗਿਆ ਇੱਕ ਖੱਖ ਸਾਹਿਬ ਜੀ ਜਿਹੜੀ ਆ ਮੇਰਾ ਖਿਆਲ ਆ ਭਾਈ ਨੰਦ ਲਾਲ ਜੀ ਦੀ ਲਿਖਤ ਇਹ ਆਉਂਦੀ ਆ ਉਹਦੇ ਵਿਚ ਇਸ ਤਰ੍ਹਾਂ ਆਉਂਦਾ ਆ ਉਹ ਕਹਿੰਦੇ ਆ ਸ਼ਬਦ ਉਹਦੇ ਵਿਚ ਜਿਹੜੀਆਂ ਲਾਈਨਾਂ ਇਸ ਤਰ੍ਹਾਂ ਨਹੀਂ ਆਇਆ ਉਹ ਬਾਣੀ ਦੇ ਵਿਚ ਸ਼ਾਇਦ ਇਹ ਦਰਜ ਨਹੀਂ ਹੈ ਉਹਨਾਂ ਦੇ ਵਿਚ ਆਉਂਦਾ ਆ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਇਹ ਜਿਹੜੀਆਂ ਦੋ ਪੰਕਤੀਆਂ ਖਾਕ ਸਾਹਿਬ ਜੀ ਇਹਨਾਂ ਦੇ ਵਿਚ ਬਹੁਤ ਕੁਛ ਲਿਖਿਆ ਹੋਇਆ ਦੋਨਾਂ ਪੰਕਤੀਆਂ ਦੇ ਵਿਚ ਬਹੁਤ ਹੀ ਡੂੰਘਾਈ ਤਿੱਕਰ ਲਿਖਿਆ ਹੋਇਆ ਇਹਨਾਂ ਦੇ ਵਿਚ ਇਸ ਤਰ੍ਹਾਂ ਖਾਕ ਸਾਹਿਬ ਜੀ ਪਹਿਲਾ ਸ਼ਬਦ ਆ ਜਿਹੜਾ ਆਪਾਂ ਹੁਣ ਇਹ ਪੰਕਤੀਆਂ ਪੜ੍ਹੀਆਂ ਆ ਨਾਸਰੋ ਨਾਸਰੋ ਜਿਹੜਾ ਸ਼ਬਦ ਆ ਇਹ ਹੈਗਾ ਆ ਇੱਕ ਜਿਹੜੀ ਹੈਗੀ ਨਾ ਆਪਣੇ ਬਗਦਾਦ ਆ ਸ਼ਹਿਰ ਇਰਾਕ ਦਾ ਰਾਜਧਾਨੀ ਆ ਜਿਹੜੀ ਇਹ ਜਿਹੜੀ ਰਾਜਧਾਨੀ ਆ ਬਗਦਾਦ ਆਪਾਂ ਕਹਿ ਦਿੰਦੇ ਆ ਪਰ ਖੱਖ ਸਾਹਿਬ ਜੀ ਇਹਦਾ ਜਿਹੜਾ ਨਾਂ ਆ ਅਸਲ ਦੇ ਵਿਚ ਹੈਗਾ ਬਾਗਦਾਦ ਬਾਗਦਾਦ ਦਾਦ ਹੁੰਦੀ ਆ ਕੋਈ ਬਹੁਤ ਮਸ਼ਹੂਰ ਜਿਹੜੀ ਸਲਾਘਾਯੋਗ ਜਗ੍ਹਾ ਹੋਵੇ ਤੇ ਨਾਸਰੋ ਜਿਹੜਾ ਆ ਖੱਖ ਸਾਹਿਬ ਜੀ ਉਹ ਬੰਦਾ ਹੋਇਆ ਜਿਹਨੇ ਇਸ ਸ਼ਹਿਰ ਨੂੰ ਵਸਾਇਆ ਸੀ
1: ਅੱਛਾ ਜੀ
0: ਬਾਗਦਾਦ ਨੂੰ ਇਹ ਸ਼ਹਿਰ ਜਿਹੜਾ ਸੀਗਾ ਇਹ ਇੱਥੇ ਬਹੁਤ ਸਾਲਾਂ ਤੋਂ ਜਿਹੜੇ ਆ ਜਿਹੜੇ ਹੈਗੇ ਸੀਗੇ ਵਿਰੋਧੀ ਪਾਰਟੀ ਰਾਜ ਕਰਦੀ ਸੀ ਇੱਥੇ ਬਹੁਤ ਵੱਡਾ ਉਹਨਾਂ ਦਾ ਰਾਜ ਸੀਗਾ ਤੇ ਇਹ ਜਿਹੜਾ ਨਾਸਰੋ ਹੋਇਆ ਇਸ ਬੰਦੇ ਨੇ ਪਹਿਲੀ ਵਾਰੀ ਜਿੱਤ ਕੇ ਉੱਥੇ ਆਪਣਾ ਇੱਕ ਨਵਾਂ ਸਮਾਜ ਵਸਾਇਆ ਸੀਗਾ ਤੇ ਇਹ ਜਿਹੜਾ ਸ਼ਹਿਰ ਆ ਬਗਦਾਦ ਇਹ ਦੋ ਦਰਿਆਵਾਂ ਦੇ ਵਿਚਾਲੇ ਆ ਯੂਫਰੇਡੀ ਆ ਤੇ ਦੂਸਰਾ ਹੈਗਾ ਇੱਕ ਯੂਫਰੇਡੀ ਆ ਤੇ ਦੂਸਰਾ ਕਿਹੜਾ ਆ ਚਲੋ ਕੋਈ ਨੀ ਉਹ ਦਿਮਾਗ ਚੋਂ ਨਹੀਂ ਰਹਿੰਦੀ ਗੱਲ ਦੋ ਦਰਿਆਵਾਂ ਦੇ ਵਿਚਾਲੇ ਇਹ ਹੈਗੀ ਆ ਜਗ੍ਹਾ ਤੇ ਇਹ ਜਿਹੜਾ ਆ ਇਹਦਾ ਆਰਕੀਟੈਕਟਰ ਵੀ ਉਹੋ ਹੀ ਮਨਸੂਰ ਨਾਸਰੋ ਸੀਗਾ ਨਾਸਰ ਜਿਹੜਾ ਸੀ ਤੇ ਇਹ ਤੋਂ ਜਦੋਂ ਨਾਸਰ ਸ਼ਬਦ ਆ ਇਹ ਅਰਬੀ ਭਾਸ਼ਾ ਦਾ ਸ਼ਬਦ ਆ ਜਦੋਂ ਆਪਾਂ ਨਾਸਰ ਲੈ ਕੇ ਉਹਦੇ ਨਾਲ ਪਿੱਛੇ ਉਹ ਲੱਗਦੇ ਨੇ ਨਾਸਰੋ ਉਹਦੇ ਜਿਹੜੇ ਸ਼ਬਦ ਆ ਉਹ ਇਹ ਹੋ ਜਾਂਦੇ ਆ ਪੰਜਾਬੀ ਦੇ ਵਿਚ ਵੀ ਆਪਾਂ ਸ਼ਬਦ ਖੱਖ ਸਾਹਿਬ ਜੀ ਹੁਣ ਤਾਂ ਗਾਹਾਂ ਦੀ ਪੀੜ੍ਹੀ ਨੂੰ ਤਾਂ ਮੇਰਾ ਖਿਆਲ ਨਹੀਂ ਪਤਾ ਆਪਾਂ ਅੱਗੇ ਇਹ ਸ਼ਬਦ ਆਮ ਵਰਤਦੇ ਸੀਗੇ ਜਿਹੜੇ ਹੁਣ ਆਪਣੀ ਉਮਰ ਦੇ ਹੈਗੇ ਉਹ ਵਰਤਦੇ ਆ ਜਿਹਨੂੰ ਕਹਿੰਦੇ ਆ ਸਰ ਕਰਨਾ ਕਿਸੇ ਚੀਜ਼ ਨੂੰ ਮੋਰਚਾ ਸਰ ਕਰਨਾ
1: ਮੋਰਚਾ ਸਰ ਕਰ ਲਿਆ ਬਿਲਕੁਲ
0: ਹਾਂ ਸਰ ਕਰਨ ਦਾ ਮਤਲਬ ਹੁੰਦਾ ਜਿੱਤਣਾ
1: ਬਿਲਕੁਲ
0: ਤੇ ਉਹ ਜਿਹੜਾ ਬੰਦਾ ਨਾਸਰ ਸੀਗਾ ਉਹ ਅਜੀਤ ਸੀਗਾ ਉਹ ਕੋਈ ਉਹਨੂੰ ਹਰਾ ਨਹੀਂ ਸੀ ਸਕਦਾ ਨਾ ਕਿਸੇ ਤੋਂ ਹਾਰਿਆ ਇਸ ਕਰਕੇ ਉਹਨੂੰ ਕਹਿੰਦੇ ਸੀ ਨਾਸਰੋ ਕਹਿਣ ਦਾ ਮਤਲਬ ਉਹਨੂੰ ਕੋਈ ਉਹ ਅਜੀਤ ਆ ਹੁਣ ਕੀ ਆ ਜਿਹੜੇ ਭਾਈ ਨੰਦ ਲਾਲ ਜੀ ਸੀਗੇ ਉਹਨਾਂ ਨੇ ਪੰਕਤੀਆਂ ਦੇ ਵਿੱਚ ਦੋ ਨਾਂ ਵਰਤੇ ਆ, ਇੱਕ ਨਾਸਰੋ ਤੇ ਨਾਸਰ ਉਹਦਾ ਨਾਂ ਸੀ ਤੇ ਉਹ ਉਹਦੇ ਨਾਲ ਲਾਤੀ ਆ, ਜਦੋਂ ਅਰਬੀ ਭਾਸ਼ਾ ਦੇ ਵਿੱਚ ਵਿਚਾਲੇ ਆਪਾਂ ਉਹ ਲਾ ਦਿੰਦੇ ਆ ਨਾਸਰ ਤੋਂ ਨਾਸਰੋ ਬਣਾਉਂਦੇ ਆ, ਉਹਦਾ ਮਤਲਬ ਹੁੰਦਾ ਅਤੇ ਨਾਸਰੋ ਨਾਸਰ ਅਤੇ ਨਾਸਰ ਅਤੇ ਤੇ ਅਗਲਾ ਸ਼ਬਦ ਹੈ ਜਿਹੜਾ ਖੱਖ ਸਾਹਿਬ ਜੀ ਉਹ ਹੈਗਾ ਮਨਸੂਰ। ਇਹ ਜਿਹੜਾ ਮਨਸੂਰ ਸੀ ਇਹ ਵੀ ਬਹੁਤ ਹੀ ਦ੍ਰਿੜ ਇਰਾਦੇ ਦਾ ਇਸਲਾਮਿਕ ਵਰਲਡ ਦੇ ਵਿੱਚ ਪੈਗੰਬਰ ਤਾਂ ਮੇਰਾ ਖਿਆਲ ਹੈ, ਕਿਉਂਕਿ ਇਹਨਾਂ ਦੀ ਭਾਸ਼ਾ ਆਪਣੇ ਨਾਲ ਥੋੜੀ ਵੱਖਰੀ ਆ, ਜਿਹੜੀ ਉਰਦੂ ਭਾਸ਼ਾ ਜਾਂ ਦੂਸਰੀ ਆ ਉਹਦੇ ਸ਼ਬਦ ਕਈ ਵਾਰੀ ਆਪਾਂ ਤੋਂ ਗਲਤ ਕਹਿ ਉਹ ਕਈ ਜਿਹੜੇ ਲੋਕ ਇਤਰਾਜ਼ ਕਰ ਦਿੰਦੇ ਆ, ਪਰ ਉਹ ਜਿਹੜਾ ਮਨਸੂਰ ਸੀਗਾ ਉਹ ਵੀ ਇਸੇ ਤਰ੍ਹਾਂ ਸੀਗਾ। ਹੁਣ ਭਾਈ ਨੰਦ ਲਾਲ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਕੱਖ ਸਾਹਿਬ ਜੀ ਉਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ, ਆਪਣੇ ਕੋਲ ਸਮਾਂ ਅਜੇ ਹੈਗਾ 15-20 ਮਿੰਟ। ਉਹ ਕਹਿੰਦੇ ਆ ਖੱਖ ਸਾਹਿਬ ਜਿਹੜਾ ਸੀਗਾ ਨਾ ਆਪਣੇ ਔਰੰਗਜ਼ੇਬ ਇਹਦਾ ਜਿਹੜਾ ਪੁੱਤਰ ਸੀ ਵੱਡਾ, ਉਹ ਜਿਹੜਾ ਸੀਗਾ ਉਹ ਬੜਾ ਪੁੱਤਰ ਸੀ, ਹੱਕ ਰਾਜ ਤਾਂ ਉਹਨੂੰ ਮਿਲਣਾ ਸੀ ਨਾ
1: ਬਿਲਕੁਲ,
0: ਤੇ ਪਰ ਉਹ ਰਾਜ ਜਿਹੜਾ ਸੀਗਾ ਉਹਦਾ ਛੋਟਾ ਭਰਾ ਸੀ ਜਿਹੜਾ ਉਹਨੇ ਖੋਲਿਆ ਸੀ ਜ਼ਬਰਦਸਤੀ। ਤੇ ਇਸ ਤੋਂ ਪਹਿਲਾਂ ਕੀ ਹੋਇਆ, ਕਹਿੰਦੇ ਆ ਭਾਈ ਜਿਹੜਾ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਿਹੜੀ ਕੁਰਾਨ ਸ਼ਰੀਫ ਆ ਇਹਦੀਆਂ ਜਿਹੜੀਆਂ ਆਇਤਾਂ ਆ ਉਹਨਾਂ ਦੇ ਅਰਥ ਤੋਂ ਰੌਲਾ ਪੈ ਗਿਆ ਸੀਗਾ।
1: ਅੱਛਾ ਜੀ,
0: ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਤੁਹਾਨੂੰ ਪਤਾ ਵੀ ਉਹਨਾਂ ਦੇ ਕੋਲ ਸਕਾਲਰ ਹੁੰਦੇ ਆ ਰਾਜਿਆਂ ਕੋਲ, ਉਹਨਾਂ ਨੂੰ ਸਭ ਕੁਝ ਪਤਾ ਹੁੰਦਾ, ਪਰ ਉੱਥੇ ਉਹ ਜਿਹੜੀ ਆਇਤ ਆ ਉਹਦੇ ਤੋਂ ਰੌਲਾ ਪੈ ਗਿਆ ਤੇ ਜਿਹੜਾ ਸੀ ਇਹਦਾ ਵੱਡਾ ਮੁੰਡਾ ਕੀ ਇਹਦਾ ਨਾਂ ਸੀ ਔਰੰਗਜ਼ੇਬ ਦਾ ਵੱਡਾ ਮੁੰਡਾ ਸੀ ਹੁਣ ਯਾਦ ਨੀ ਹੋਣਾ, ਚਲੋ ਕੋਈ ਨੀ ਬਾਅਦ ਚ ਆ ਜਾਣਾ, ਉਹ ਖੱਖ ਸਾਹਿਬ ਜੀ ਜਿਹੜਾ ਸੀਗਾ ਉਹ ਇਹਦੇ ਕੋਲ ਭਾਈ ਨੰਦ ਲਾਲ ਕੋਲ ਪੜ੍ਹਦਾ ਹੁੰਦਾ ਸੀ
1: ਬਿਲਕੁਲ,
0: ਤੇ ਉਹਨੇ ਭਾਈ ਨੰਦ ਲਾਲ ਜੀ ਨੂੰ ਜਾ ਕੇ ਦੱਸ ਦਿੱਤਾ ਭਾਈ ਜੀ ਕੱਲ ਉੱਥੇ ਏਦਾਂ ਵਿਚਾਰ ਹੁੰਦੀ ਸੀ ਦਰਬਾਰ ਦੇ ਵਿੱਚ ਤੇ ਉੱਥੇ ਐਸ ਚੀਜ਼।
1: ਭਾਈ ਨੰਦ ਲਾਲ ਵੀ ਇਹਨਾਂ ਦੇ ਦਰਬਾਰ ਦੇ ਵਿੱਚ ਉੱਥੇ ਹੁੰਦੇ ਸੀ ਨਾ ਆਪਣਾ
0: ਗੁਰੂ ਗੋਬਿੰਦ ਸਿੰਘ ਜੀ ਦੇ ਜੀ ਬਿਲਕੁਲ ਹਾਂਜੀ, ਤੇ ਹੁਣ ਕੀ ਆ ਖੱਖ ਸਾਹਿਬ ਜੀ ਪਹਿਲਾਂ ਨੀ ਸੀ ਹੁੰਦੇ, ਉਹ ਸਕਾਲਰ ਸੀ ਬਹੁਤ ਵੱਡੇ ਭਾਈ ਨੰਦ ਲਾਲ ਜੀ, ਤੇ ਜਿਹੜਾ ਸੀਗਾ ਇਹ ਅਕਬਰ ਦਾ ਵੱਡਾ ਪੁੱਤਰ ਜਿਹੜਾ ਸੀਗਾ ਇਹ ਖੱਖ ਸਾਹਿਬ ਜੀ ਪੜ੍ਹਦਾ ਹੁੰਦਾ ਸੀ ਤੇ ਜਦੋਂ ਉੱਥੇ ਰੌਲਾ ਪਿਆ ਤੇ ਇਹਨੇ ਭਾਈ ਨੰਦ ਲਾਲ ਨੂੰ ਜਾ ਕੇ ਪੁੱਛਿਆ ਭਾਈ ਜੀ ਕੱਲ ਆਹ ਗੱਲ ਸੀ, ਉਹਦੇ ਅਰਥਾਂ ਤੋਂ ਰੌਲਾ ਸੀ, ਕੁਛ ਸਕਾਲਰ ਕਹਿੰਦੇ ਸੀ ਆਹ ਅਰਥ ਆ ਕੁਛ ਕਹਿੰਦੇ ਸੀ ਆਹ ਆ, ਤੇ ਭਾਈ ਨੰਦ ਲਾਲ ਜੀ ਨੇ ਇਹਨੂੰ ਸਮਝਾਤਾ ਭਾਈ ਇਹਦੇ ਜਿਹੜੇ ਅਰਥ ਆ ਅਸਲ ਦੇ ਵਿੱਚ ਆਹ ਹੁੰਦੇ ਆ, ਤੇ ਇਹ ਗੱਲ ਜਿਹੜੀ ਸੀਗੀ ਉਹਨੇ ਜਾ ਕੇ ਅਕਬਰ ਆਪਣੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਕਰ ਦਿੱਤੀ ਭਾਈ ਜੀ ਇਹਦੇ ਅਰਥ ਆਹ ਹੁੰਦੇ ਆ, ਜਦੋਂ ਉਹਨੇ ਦੱਸਿਆ ਤੇ ਸਾਰੇ ਸਕਾਲਰ ਮੰਨ ਗਏ ਭਾਈ ਹਾਂ ਇਹਦੇ ਅਰਥ ਇਹੀ ਹੋਣੇ ਚਾਹੀਦੇ ਆ, ਤੇ ਔਰੰਗਜ਼ੇਬ ਨੇ ਉਹਨੂੰ ਪੁੱਛਿਆ ਕਹਿੰਦਾ ਭਾਈ ਤੈਨੂੰ ਕਿੱਥੋਂ ਪਤਾ ਲੱਗਾ, ਕਹਿੰਦਾ ਜੀ ਮੇਰੇ ਉਸਤਾਦ ਜਿਹੜੇ ਮੇਰੇ ਗੁਰੂ ਆ ਭਾਈ ਨੰਦ ਲਾਲ ਜੀ ਉਹਨੇ ਮੈਨੂੰ ਦੱਸਿਆ, ਤੇ ਕਹਿੰਦੇ ਆ ਭਾਈ ਉਹਨੇ ਔਰੰਗਜ਼ੇਬ ਨੇ ਉਸੇ ਵੇਲੇ ਕਹਿੰਦੇ ਉੱਥੇ ਐਲਾਨ ਕਰ ਦਿੱਤਾ ਭਾਈ ਉਹ ਬੰਦਾ ਆ ਜਿਹੜਾ ਉਹਨੂੰ ਫੜ ਕੇ ਲਿਆਓ, ਇਹ ਐਡਾ ਵੱਡਾ ਸਕਾਲਰ ਇਹ ਅਜੇ ਹਿੰਦੂ ਹੀ ਬਣਿਆ ਫਿਰਦਾ ਇਹਨੂੰ ਲਿਆਓ ਮੁਸਲਮਾਨ ਬਣਾਈਏ ਹੁਣ,
1: ਬਿਲਕੁਲ ਬੇਸੁਣੀ ਗੱਲ ਹਾਂਜੀ।
0: ਤੇ ਫੇਰ ਕੀ ਹੋਇਆ ਜਿਹੜਾ ਇਹ ਸੀਗਾ ਅਕਬਰ ਦਾ ਪੁੱਤਰ ਸੀ ਜਿਹੜਾ ਉਹਦੇ ਕੋਲ ਪੜ੍ਹਦਾ ਹੁੰਦਾ ਸੀਗਾ ਇਹ ਉਥੋਂ ਦੌੜਿਆ ਤੇ ਇਹਨੇ ਜਾ ਕੇ ਭਾਈ ਨੰਦ ਲਾਲ ਜੀ ਨੂੰ ਦੱਸ ਦਿੱਤਾ, ਤੇ ਹਾਂ ਤੇ ਫੇਰ ਭਾਈ ਨੰਦ ਲਾਲ ਜੀ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਗਏ ਸੀਗੇ ਤੇ ਉੱਥੇ ਆ ਕੇ ਫੇਰ ਉਹਨਾਂ ਦੇ ਕੋਲ ਰਹੇ ਤੇ ਉਹਨਾਂ ਨੇ ਇਹ ਜਿਹੜੀ ਆਪਾਂ ਹੁਣ ਦੋ ਪੰਕਤੀਆਂ ਜਿਹੜੀਆਂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜਦੀ ਮਨਜ਼ੂਰ ਉਹਨਾਂ ਨੇ ਇਹੀ ਲਿਖਿਆ ਭਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਹੈਗੇ ਆ ਉਹ ਨਾਸਰ ਵੀ ਆ ਤੇ ਉਹ ਮਨਸੂਰ ਵੀ ਆ, ਦੋਨਾਂ ਦੇ ਗੁਣ ਕਹਿਣ ਦਾ ਮਤਲਬ ਦੋਨਾਂ ਦੇ ਗੁਣ ਆ ਜਿਹੜੇ ਇਸ ਮਹਾਂਪੁਰਸ਼ ਦੇ ਵਿੱਚ ਹੈਗੇ ਆ, ਜੇ ਉਹਨਾਂ ਨੂੰ ਮਨਜ਼ੂਰ ਹੋਵੇ ਤਾਂ ਮੈਂ ਤਾਂ ਉਹਨਾਂ ਨੂੰ ਆਹ ਕਹੂੰਗਾ ਇਹਨਾਂ ਦੋ ਪੰਕਤੀਆਂ ਦੇ ਅਰਥ ਇਹ ਆ ਖੱਖ ਸਾਹਿਬ ਜੀ। ਸੋ ਜਿਹੜੇ ਸਕਾਲਰ ਹੁੰਦੇ ਆ ਉਹ ਤੁਹਾਨੂੰ ਪਤਾ ਭਾਈ ਸਕਾਲਰ ਹੀ ਹੁੰਦੇ ਆ ਤੇ ਉਹਨਾਂ ਦੀ ਜਿਹੜੇ ਕੋਲ ਐਜੂਕੇਸ਼ਨ ਹੁੰਦੀ ਆ, ਤੇ ਔਰੰਗਜ਼ੇਬ ਦੇ ਵੱਡੇ ਮੁੰਡੇ ਦਾ ਤੁਹਾਨੂੰ ਪਤਾ ਕਿ ਨਹੀਂ ਜਿਹੜਾ ਇਹ ਬਰਮਾ ਦੇ ਵਿੱਚ ਨਹੀਂ ਕੈਦ ਕੀਤਾ ਸੀ, ਅਸੀਰ ਲਈ ਅਸੀਰ ਦਾ ਮੁਗਲ ਬਾਦਸ਼ਾਹ ਇਹ ਹੋਇਆ ਨਾ। ਚਲੋ ਕੋਈ ਨੀ, ਫੇਰ ਸਹੀ ਆਪਾਂ ਨਾਂ ਉਹਦਾ ਲੱਭ ਲਵਾਂਗੇ, ਪਰ ਕਈ ਸਾਡੇ ਸਰੋਤੇ ਜਿਹੜੇ ਉਹਨਾਂ ਨੂੰ ਯਾਦ ਹੋਣਾ ਆ, ਯਾਦ ਤਾਂ ਮੈਨੂੰ ਵੀ ਸੀਗਾ ਪਰ ਖੱਖਾ ਵੀ ਮੈਨੂੰ ਲੱਗਦਾ ਬੁੱਢੇ ਹੋ ਚੱਲੇ ਹੁਣ ਯਾਦ ਭੁੱਲ ਰਹੇ
1: ਚੱਲੇ ਬੁੱਢੇ ਹੋ ਗਏ। ਚਲੋ ਜੀ ਮਸਾ ਆਪਾਂ ਪ੍ਰੋਗਰਾਮ ਨੂੰ ਇੱਥੇ ਖਤਮ ਕਰ ਲੈਂਦੇ ਅੱਜ, ਤੇ ਪਰਸੋਂ ਨੂੰ ਦੇਖਾਂਗੇ ਫੇਰ ਕਰ ਲਾਂਗੇ ਜੀ। ਤੇ ਡਾਕਟਰ ਸਾਹਿਬ ਦੇ ਹਜੇ ਇੱਕ ਦੋ ਦਿਨ ਮੈਨੂੰ ਕਿਤੇ
0: ਅੱਜ ਨੀ ਆਉਣਾ ਨੀ ਚੱਲਦਾ, ਉਹ ਕਹਿੰਦੇ ਸੀ ਜੇ ਤਾਂ ਮੈਂ ਮੁੜਿਆ ਵੇਲੇ ਸਿਰ ਤਾਂ ਮੈਂ ਜਰੂਰ ਆਊਂਗਾ,
1: ਜੇ ਉਹਨਾਂ ਨੇ ਆਪਾਂ ਕੱਲ ਨੂੰ ਵੀ ਕਰ ਲਾਂਗੇ ਜੀ ਪ੍ਰੋਗਰਾਮ।
0: ਹਾਂਜੀ ਜੇ ਆਏ ਤਾਂ ਉਹ ਕੋਈ ਨੀ ਆਪਾਂ ਕੱਲ ਨੂੰ ਫੇਰ ਦੇਖ ਲਾਂਗੇ।
1: ਚਲੋ ਬਹੁਤ ਮਿਹਰਬਾਨੀ ਜੀ ਮਸਾ, ਬਹੁਤ ਕੁਝ ਚੀਜ਼ਾਂ ਅੱਜ ਮੈਂ ਵੀ ਸਿੱਖੀਆਂ ਤੁਹਾਡੇ ਕੋਲੋਂ। ਪਰ ਸਿੱਖਦੇ ਰਹੀਦਾ ਤੁਹਾਡੇ ਕੋਲੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਚੀਮਾ ਸਾਹਿਬ ਤੁਹਾਡੇ ਕੋਲ ਨੌਲੇਜ ਦਾ ਔਰ ਮੈਨੂੰ ਇਹ ਵੀ ਹੈ ਕਿ ਸਾਡੇ ਸਰੋਤੇ ਵੀ ਬਹੁਤ ਕੁਛ ਲਰਨ ਕਰਦੇ ਹੋਣਗੇ ਤੁਹਾਡੀਆਂ ਗੱਲਾਂ ਚੋਂ ਔਰ ਬਹੁਤ ਤੁਸੀਂ ਸਟੱਡੀ ਕੀਤੀ ਹੈ ਔਰ ਤੁਸੀਂ ਬਹੁਤ ਕੁਝ ਆਪਣੇ ਸਰੋਤਿਆਂ ਤੱਕ ਲੈ ਕੇ ਆਉਂਦੇ ਹਮੇਸ਼ਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾ ਸ਼ੁਕਰੀਆ ਵਾ ਤੇ ਤੁਸੀਂ ਅਸੀਂ ਮੈਂ ਵੀ ਆਪਣੇ ਆਪ ਨੂੰ ਵਡਭਾਗੀ ਸਮਝਦਾ ਜੀ ਕਿ ਮੇਰੇ ਆਪਣੇ ਰੇਡੀਓ ਦੇ ਨਾਲ ਤੁਸੀਂ ਜੁੜੇ ਹੋ ਆਪਣਾ ਹੀ ਹੈ ਜੀ ਇਹ ਮੇਰਾ ਨਹੀਂ ਹੈਗਾ ਤੁਹਾਡਾ ਆਪਣਾ ਸਾਰਿਆਂ ਦਾ ਰਲ ਕੇ ਹੈਗਾ
0: ਬਿਲਕੁਲ ਜੀ ਗੁਰੂਆਂ ਦਾ ਖਾਲਸਾ ਇਹੀ ਹੈ ਉਹ ਕਹਿੰਦੇ ਮੇਰਾ ਕੁਛ ਨਹੀਂ ਸਭ ਕੁਝ ਤੁਹਾਡਾ ਹੀ
1: ਬਿਲਕੁਲ ਬਿਲਕੁਲ ਸਾਰਿਆਂ ਦਾ ਹੀ ਹੈ ਜੀ ਉਹ ਤੇ ਅਸੀਂ ਪਾਸੇ ਤੇ ਮੈਕ ਤੇ ਬਹਿ ਜੀਦਾ ਤੁਹਾਡੇ ਵਿਚਾਰ ਸੁਣ ਲਈਦੇ ਆ ਤੇ ਤੁਹਾਡੇ ਲੋਕ ਆਪਣੇ ਸਰੋਤਿਆਂ ਤੱਕ ਪਹੁੰਚਾਈਦੇ ਬਹੁਤ ਮਿਹਰਬਾਨੀ ਦੋਸਤੋ ਤੁਹਾਡਾ ਵੀ ਸ਼ੁਕਰੀਆ ਧੰਨਵਾਦ ਤੁਸੀਂ ਪ੍ਰੋਗਰਾਮਾਂ ਦੇ ਨਾਲ ਇਸ ਤਰ੍ਹਾਂ ਜੁੜਦੇ ਹੋ ਔਰ ਸਾਡੀਆਂ ਗੱਲਾਂ ਬਾਤਾਂ ਨੂੰ ਜਿਹੜਾ ਉਹ ਪਸੰਦ ਕਰਦੇ ਹੋ ਮਿਲਦੇ ਆ ਜੀ ਅਗਲੇ ਪ੍ਰੋਗਰਾਮ ਤੱਕ ਦਿਓ ਇਜਾਜ਼ਤ ਮੇਰੇ ਵੱਲੋਂ ਚੀਮਾ ਸਾਹਿਬ ਵੱਲੋਂ ਸਾਰੇ ਸਤਿਕਾਰ ਦੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ
0: ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਚੀਮਾ ਸਾਹਿਬ
2: ਫਿਰ ਵੀ ਔਨ ਹੋ ਗਿਆ ਸਾਰਾ

0: जी दुनिया के मेहरबान दोस्तों ते परवाज रेडियो फ्रैंकफर्ट के खूबसूरत श्रोते हो ए दोस्ताना लहजे हवा अते फिजावां विच मोहब्बत दा पैगाम देने वाला दोस्ती भ्रातरी भाव दियां खुशबुआं खिलारदा वाह वाह आप दी सोच दियां खिड़कियां खड़का के आ सजना दिलां ते दस्तक देने वाला तुहाडे दिलां दी धड़कन वधाउण वाला पाखदे मसले लिआउण वाला पंजाब दी सैर करवाउण वाला हक सच दे ढोल वजाउण वाला कईआं मथिआं ते तीड़ियां लवां ते हाथ लिआउण वाला ਤੁਹਾਡੀ ਸੋਚ ਚ ਭਰਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਣ ਵਾਲਾ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਜ ਰੇਡੀਓ ਫ੍ਰੈਂਕਫਰਟ ਜੀ ਹਾਂ ਪ੍ਰਵਾਜ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ ਆਫਕੋਰਸ ਪ੍ਰਵਾਜ ਰੇਡੀਓ ਬਿਲਕੁਲ ਯੂਰ ਓਨ ਰੇਡੀਓ ਸਟੇਸ਼ਨ Expose yourself. How do you see this wonderful, lovely or ugly world? The way you think, it depends with your own watching eyes and experience. We respect you and your will. Exactly. That's the beauty of your lovely radio station. ਦੋਸਤੋ ਅੱਜ ਮੈਂ ਪਹਿਲੇ ਆਵਰ ਵਿੱਚ ਆਪਣੀ ਸਦੀ ਦੇ ਮਹਾਨ ਫਿਲਾਸਫਰ ਔਰ ਜਿਹਦੀ ਦਲੀਲ ਦਾ ਕੋਈ ਸਾਮੀ ਨਹੀਂ ਓਸ਼ੋ ਜੀ ਰਜਨੀਸ਼ ਆਚਾਰੀਆ ਜੀ ਤੇ ਗੱਲਬਾਤ ਕਰਾਂਗਾ ਸੈਕਿੰਡ ਆਵਰ ਵਿੱਚ ਕੈਪਟਨ ਅਵਤਾਰ ਸਿੰਘ ਜੀ ਮੇਰੀ ਚ ਕੈਪਟਨ ਨੇ ਉਹ ਸਾਡੇ ਸਮਾਜ ਸਮਾਜਿਕ ਵਿਸ਼ੇ ਤੇ ਰਾਜਨੀਤਿਕ ਵਿਸ਼ੇ ਤੇ ਗੱਲਬਾਤ ਕਰਨਗੇ ਸੱਜਣੋ ਅਗਰ ਤੁਸੀਂ ਕੋਈ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੁੰਦੇ ਹੋ ਕਿਸੇ ਵੀ ਵਿਸ਼ੇ ਤੇ ਯੂ ਆਰ ਮੋਸਟ ਵੈਲਕਮ ਤੁਸੀਂ ਸਾਨੂੰ ਕੰਟੈਕਟ ਅਮੈਰੀਕਾ ਚ ਕਰ ਲਓ ਜਰਮਨੀ ਚ ਕਰ ਲਓ ਇੰਡੀਆ ਚ ਕਰ ਲਓ ਅਸੀਂ ਤੁਹਾਡਾ ਸਵਾਗਤ ਕਰਾਂਗੇ ਪਰ ਨਿਊਟਰਲ ਗੱਲਬਾਤ ਰੇਡੀਓ ਦੇ ਫਰੇਮ ਵਿੱਚ ਰਹਿ ਕੇ ਆਹ ਤੇ ਗੱਲ ਹੋਈ ਇਹ ਕੀ ਇੱਕ ਪਾਸੇ ਗੱਲ ਕਰੀ ਜਾਣੀ ਕਿਸੇ ਨੂੰ ਤਾਂ ਚੁੱਕੀ ਜਾਣਾ ਕਿਸੇ ਨੂੰ ਥਾਂ ਚੁੱਕੀ ਜਾਣਾ ਇਹ ਫਿਰ ਕੋਈ ਮਤਲਬ ਕਹਿਣ ਦਾ ਮਤਲਬ ਗੱਲਬਾਤ ਤੇ ਨਾ ਨਾ ਸੋ ਆਓ ਸੱਜਣੋ ਆਪਣੇ ਮਨ ਦੇ ਵਿਚਾਰ ਪ੍ਰਗਟ ਕਰੋ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਸਕਦਾ ਤੁਹਾਡੇ ਵਿਚਾਰਾਂ ਵਿੱਚੋਂ ਹੀ ਸਮਾਜ ਨੂੰ ਕੋਈ ਸੇਧ ਮਿਲੇ ਆਸਾਂ ਰਾਜ ਮੀਡੀਆ ਕਾਹਦੇ ਵਾਸਤੇ ਹੁੰਦੇ ਰਾਜ ਮਿਲ ਕੇ ਸਮਾਜ ਤੇ ਸਮਾਜਿਕ ਸੋਚ ਦੇ ਪੱਧਰ ਨੂੰ ਆਸਾਂ ਉੱਚਾ ਚੁੱਕਣਾ ਹੁੰਦਾ ਆਪਣੀ ਕੋਸ਼ਿਸ਼ ਕਰੀ ਜਾਣੀ ਹੈ ਅਸੀਂ ਬਿਲਕੁਲ ਦੋਸਤੋ ਅੱਗੋਂ ਤੁਹਾਡਾ ਕੋਈ ਅਸਰ ਹੋ ਰਿਹਾ ਕਿਸੇ ਤੇ ਨਹੀਂ ਹੋ ਰਿਹਾ ਅਸੀਂ ਆਪਣੀ ਡਿਊਟੀ ਦੇਈ ਜਾਣੀ ਹੈ ਤੇ ਦੇ ਰਹੇ ਹਾਂ ਉਹਨਾਂ ਸਾਰੇ ਮੀਡੀਆ ਨੂੰ ਸਲਿਊਟ ਹੈ ਜਿਹੜੀ ਹੱਕ ਸੱਚ ਦੀ ਗੱਲ ਕਰਦੇ ਨੇ ਬਿਲਕੁਲ
1: That's the beauty of your lovely radio station.
0: To listen us worldwide, log on www.pravasradio.com. ਬਿਲਕੁਲ ਜੀ ਸਾਡੀ ਐਪ ਡਾਊਨਲੋਡ ਕਰਵਾਓ ਨਹੀਂ ਕਰੋ ਤੇ ਆਪਣੇ ਪੰਜਾਂ ਸੱਤਾਂ ਦਸਾਂ ਸੱਜਣਾਂ ਮਿੱਤਰਾਂ ਨੂੰ ਵੀ ਕਰਵਾਓ ਵੀ ਸ਼ੈਲ ਬੀ ਰੀਲੀ ਗ੍ਰੇਟ ਮਤਲਬ ਐਪ ਹੈ ਜੀ www.pravasradio.com PARWAZ ਰੇਡੀਓ RADIO ਇਜ਼ ਅ ਵਨ ਵਰਡ ਫਿਰ ਉਹ ਬਿੰਦੀ ਜਿਹੀ ਡਾਟ ਫਿਰ ਕੌਮ ਭੁੱਖ ਨੰਗ ਵਧੀ ਜਾਵੇ ਓਏ ਉੱਤੋਂ ਖੋਈ ਜਾਂਦੇ ਹੱਕ ਰੁਜ਼ਗਾਰ ਨਜ਼ਰ ਨਾ ਆਵੇ ਸਾਡੇ ਲੋੜ ਦੇ ਕੱਖ ਹੁਣ ਬਾਹਰੋਂ ਵੀ ਰਿਪੋਰਟ ਹੋਣੇ ਸ਼ੁਰੂ ਹੋ ਗਏ ਹਾਂ ਅਸੀਂ ਰੁਜ਼ਗਾਰ ਨਜ਼ਰ ਨਾ ਆਵੇ ਸਾਡੇ ਰੁੜ ਗਏ ਕੱਖ ਕੋਈ ਲੁੱਟ ਦਾ ਖਜ਼ਾਨਾ ਕੋਈ ਲੁੱਟੀ ਜਾਵੇ ਪੱਤ ਕੁਰਸੀ ਚ ਜੇ ਹੱਡੀ ਦੁਆਏ ਕੁੱਤਿਆਂ ਦੀ ਖੱਪ ਮੈਂ ਕਿਹਾ ਜੀ ਕੁਰਸੀ ਚ ਜੇ ਹੱਡੀ ਦੁਆਏ ਕੁੱਤਿਆਂ ਦੀ ਖੱਪ ਕਾਨੂੰਨ ਚੋਰਾਂ ਦੀ ਪਟਾਰੀ ਵਿਚ ਦੁੱਧ ਪੀਣਾ ਸੱਪ ਇਕ ਵਾਰੀ ਫੇਰ ਅੜ ਗਿਆ ਜੀ ਕਾਨੂੰਨ ਚੋਰਾਂ ਦੀ ਪਟਾਰੀ ਵਿਚ ਦੁੱਧ ਪੀਣਾ ਸੱਪ ਆਏ ਝੂਠਾ ਸੋਹਾਂ ਚੁੱਕੀ ਜਾਵੇ ਤੇ ਚਪੇੜਾਂ ਖਾਵੇ ਸੱਚ ਝੂਠਾ ਸੋਹਾਂ ਚੁੱਕੀ ਜਾਵੇ ਤੇ ਚਪੇੜਾਂ ਖਾਵੇ ਸੱਚ ਅ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਜੀ ਤੁਹਾਡਾ ਹੋਸਟ ਦੇ ਦੋਸਤ ਸੁੱਚਾ ਸਿੰਘ ਬਾਲ ਭਾਈ ਸੱਜਣੋ ਅੱਜ ਹੈ ਜੀ ਸੈਟਰਡੇ 24 ਜਨਵਰੀ ਦਿਨ ਭੱਜੇ ਜਾ ਰਹੇ ਨੇ ਮਹੀਨੇ ਭੱਜੇ ਜਾ ਰਹੇ ਨੇ ਸਾਲ ਭੱਜੇ ਜਾ ਰਹੇ ਨੇ ਦੋਸਤੋ ਤੁਸੀਂ ਵੀ ਸਪੀਡ ਫੜੋ ਸਮੇਂ ਦੇ ਨਾਲ ਨਹੀਂ ਤਾਂ ਪਿੱਛੇ ਰਹਿ ਜਾਓ 18 ਜਨਵਰੀ ਹੈ ਜੀ ਤੇ ਟੈਂਪਰੇਚਰ ਹੈ ਜੀ ਅੱਜ 11 ਅੱਜ ਬਰਸਾਤ ਬਹੁਤ ਸੋਹਣੀ ਹੋਈ ਹੈ ਕਾਫੀ ਬਰਸਾਤ ਹੋਈ ਹੈ ਤੇ ਅੱਜ ਮਾੜੀ ਜਿਹੀ ਧੁੱਪ ਲੱਗੀ ਸੀ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਦੋਸਤੋ 7:46 ਹੋਣ ਲੱਗੇ ਨੇ 45 ਤੋਂ ਘੜੀ ਅੱਗੇ ਚਲੇ ਗਈ ਤੇ ਸਾਡਾ ਫੋਨ ਨੰਬਰ ਹੈ ਜੀ ਸਟੂਡੀਓ ਦਾ 0049 1714869514 ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ ਇਹ ਟੈਲੀਫੋਨ ਮੈਂ ਤੁਹਾਨੂੰ ਕੱਲ ਵਾਸਤੇ ਦੱਸਿਆ ਹਾਂਜੀ ਇਹ ਕੱਲ ਤੁਸੀਂ ਰੌਣਕਾਂ ਲਾਉਣੀਆਂ ਨੇ ਭਾਈ ਉਹ ਪ੍ਰੋਗਰਾਮ ਤੁਹਾਡੇ ਨਾਲ ਹੀ ਫੱਟਦਾ ਹਾਂਜੀ ਤੇ ਤੁਹਾਡੀਆਂ ਹੀ ਅਸਾਂ ਗੱਲਾਂ ਸੁਣਨੀਆਂ ਹੁੰਦੀਆਂ ਨੇ ਠੀਕ ਹੈ ਜੀ ਤੁਸੀਂ ਬਹੁਤ ਰੌਣਕਾਂ ਲਾਉਂਦੇ ਹੋ ਪਿਛਲੀ ਵਾਰੀ ਵੀ ਬਹੁਤ ਰੌਣਕਾਂ ਲਾਈਆਂ ਤੇ ਜਿਹੜੇ ਸੱਜਣਾਂ ਦੀਆਂ ਮੈਂ 5-7 ਦੀਆਂ ਕਾਲਾਂ ਨਹੀਂ ਲੈ ਸਕਿਆ ਉਹਨਾਂ ਵੱਲੋਂ ਮਾਫ਼ੀ ਮੰਗ ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਨਾ ਤੁਹਾਨੂੰ ਇੱਕ ਵਪਾਰਕ ਸੁਨੇਹ ਦੇ ਦਿਆਂ ਵਨ ਹੋਮਸ ਆਟੋ ਗੇਟ ਦੋਸਤੋ ਫਰਗੈਸਨ ਜੀਨਿਕਸ ਆਟੋ ਰਾਈਫਲ ਆ ਐਪਸੀਲੋਨ ਦਸ ਇਸ ਇਨ ਫਰੀਡਮ ਸਟਰਾਸੇ 106 6 3 1 6 5 ਮੂਲਹੈਮ ਰੈਪਰਾਟੂਰਨ ਆਲਾ ਫਬਰੀਕਾਟ ਰਾਈਫਲ ਹੁੰਦੇ ਵਿੰਟਰ ਸਮਰ ਰਾਈਫਨ ਉਨ ਫਰਸ਼ੀਦਨ ਰੇੜੇ ਆਕਸ ਫਰਮੈਸੋ ਕਲਿਮਾ ਸਰਵੇਸ ਐਸਰ ਸਟਾਈਲ ਟੋਫ ਉਨ ਆ ਉਨ ਬੈਸਟ ਸਰਵੇਸ ਵੈਕੇਸ਼ਨ ਬੈਸਟ ਸਰਵੇਸ ਗੁਨਸਟਿਕ ਪ੍ਰਾਈਸ ਸਾਡੇ ਸ਼ਹਿਰ ਵਿਚ ਦੋਸਤੋ ਨਿਊਜ਼ੀਲੈਂਡ ਦੇ ਵਿਚ ਫਰੀਡਮ ਸਟਰਾਸੇ 146 ਦੇ ਵਿਚ ਆਟੋ ਵਰਕ ਸਟੱਡ ਖੁੱਲੀ ਹੈ ਖੁੱਲੀ ਨਹੀਂ ਜੀ ਬਹੁਤ ਪੁਰਾਣੀ ਹੈ ਟਰੇਡ 165 ਦੇ ਵਿਚ ਤੇ ਉੱਥੇ ਜੀ ਤੁਸੀਂ ਰਿਪੇਅਰ ਹਰ ਤਰ੍ਹਾਂ ਦੀ ਕਾਰ ਦੀ ਕਿਸੇ ਤਰ੍ਹਾਂ ਦੀ ਕਿਸੇ ਵੀ ਕੰਪਨੀ ਦੀ ਕਾਰ ਹੈ ਤੁਸੀਂ ਉੱਥੇ ਉਹਦੀ ਮੁਰੰਮਤ ਕਰਵਾ ਸਕਦੇ ਹੋ ਸਮਰ ਵਿੰਟਰ ਰਾਈਫਲ ਰੇਡੇ ਬੜੇ ਬੜੇ ਮਾਡਲ ਤੇ ਟਾਪ ਕਲਾਸ ਜਿਹੜਾ ਆਪਾਂ ਸਪੋਰਟਸ ਕਾਰਾਂ ਨੂੰ ਦੇਣੇ ਬੜੇ ਹੀ ਜ਼ਬਰਦਸਤ ਤੇ ਅਕਸਰ ਮੈਸੂ ਵਗੈਰਾ
1: ਤੁਹਾਡਾ ਕੂਲਨ ਲਾ ਕੇ ਜਿਹੜਾ ਉਹਦੇ ਚ ਕੋਈ ਡਿਫੈਕਟ ਹੋਵੇ, ਕਿਸੇ ਕਿਸਮ ਦਾ ਸਸਤਾਈ ਤੁਹਾਨੂੰ ਚਾਹੀਦਾ ਹੋਵੇ, ਫਿਰ ਟੁੱਫ ਗੱਡੀ ਉੱਥੇ ਖਿਲਾ ਦਿਓ, ਬਸ ਚਾਬੀਆਂ ਇਹਨਾਂ ਨੂੰ ਫੜਾ ਦਿਓ ਤੇ ਆਣ ਕੇ ਗੱਡੀ ਆਪਣੀ ਸਟਾਰਟ ਕਰੋ, ਜਾਂ ਆਊ ਦਾ ਚੱਕਰ ਕੋਈ ਹੋਏ। ਬੈਸਟ ਸਰਵਿਸ ਹੈ ਜੀ ਉਹਨਾਂ ਦੀ ਤੇ ਬਿਲਕੁਲ ਵਾਜਬ ਕੀਮਤਾਂ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਮਿਲੇਗੀ ਤੁਹਾਨੂੰ। ਸੋ ਦੋਸਤੋ ਮੈਂ ਨਾ ਤੁਹਾਨੂੰ ਇਹਦੀ ਰੰਗੀਲਾ ਤੇ ਹਾਂਜੀ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਸੁਣਾ ਦਿਆਂ, ਬੜਾ ਪੁਰਾਣਾ ਰੰਗੀਲਾ ਤੇ ਮੈਡਮ ਸੁਰਿੰਦਰ ਕੌਰ ਜੀ ਉਹਨਾਂ ਦੀ ਪਿਆਰੀ ਜਿਹੀ ਆਵਾਜ਼ ਦੇ ਵਿੱਚ ਇਹ ਗਾਣਾ ਤੇ ਲੰਡਨ ਵਾਲਾ ਤਰਲੋਚਨ ਸਿੰਘ ਜੀ ਆ ਲਓ ਇੰਜੋਏ ਕਰੋ ਗਾਣਾ।

0: पाले जिंदड़ी
1: वाह वाह
2: मत मत पेड़े वे तू आप इतना पत्थिया ने

ਵੰਡਰਫੁਲ ਸੌਂਗ ਇਹ ਤੇ ਚੋਬਰਾ ਗੁਨਾਹ ਹੈ ਸਾਰਾ ਤੇਰਾ ਵੇ ਮੈਂ ਨਾ ਕਿਤੇ ਲੈਂਦੇ ਮੰਗ ਕੇ ਕਹਿੰਦਾ ਛੜੇ ਹੁੰਦੇ ਸੀ ਤੇ ਲੈਂਦੇ ਸੀ ਬਾਹਰ ਠੀਕ ਹੈ ਬਈ ਸੱਜਣੋ ਅਗਰ ਤੁਸੀਂ ਵੀ ਆਪਣੇ ਵਪਾਰ ਦੀ ਆਪਣਾ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ ਸਾਡੇ ਨਾਲ ਇੰਡੀਆ ਵਿਚ ਜਰਮਨੀ ਵਿਚ ਤੇ ਅਮੈਰੀਕਾ ਚ ਕੰਟੈਕਟ ਕਰ ਸਕਦੇ ਹੋ ਬਿਲਕੁਲ ਵਾਜਬ ਤੁਹਾਡੇ ਕੋਲੋਂ ਮਤਲਬ ਕਿ ਜਿਹੜੇ ਅਸੀਂ ਪੈਸੇ ਲਾਂਗੇ ਤੇ 24 ਘੰਟਿਆਂ ਦੇ ਵਿਚ 70 ਵਾਰ ਦੇ ਕਰੀਬ ਤੁਹਾਡੀ ਐਡਵਰਟਾਈਜ਼ਮੈਂਟ ਕਰਾਂਗੇ ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਭਾਈ ਤੁਹਾਡਾ ਵਪਾਰ ਤੁਹਾਡਾ ਕਾਰੋਬਾਰ ਨੂੰ ਉੱਪਰ ਚੁੱਕਣ ਚ ਤੁਹਾਡੀ ਐਡਵਰਟਾਈਜ਼ਮੈਂਟ ਵੀ ਚੱਲੇਗੀ ਤੁਹਾਡੇ ਬਾਰੇ ਅਸੀਂ ਗੱਲਬਾਤ ਵੀ ਕਰਾਂਗੇ ਔਰ ਤੁਹਾਨੂੰ ਰੇਡੀਓ ਤੇ ਵੀ ਲਾਂਗੇ ਤੁਸੀਂ ਆਪਣੇ ਵਪਾਰ ਬਾਰੇ ਆਪਣੇ ਪ੍ਰੋਫੈਸ਼ਨ ਬਾਰੇ ਗੱਲਬਾਤ ਕਰ ਸਕਦੇ ਹੋ ਸਾਡੇ ਨਾਲ ਜਿਸ ਤਰ੍ਹਾਂ ਅਸੀਂ ਅਕਸਰ ਡਾਕਟਰਾਂ ਨੂੰ ਜਾਂ ਥੈਰਾਪਿਸਟਾਂ ਨੂੰ ਜਾਂ ਜੋ ਵੀ ਕੋਈ ਬੰਦਾ ਮਤਲਬ ਕਿ ਵਿਦਵਾਨ ਲੋਕ ਨੇ ਉਹਨਾਂ ਨੂੰ ਲੈਂਦੇ ਹਾਂ ਜਿਨ੍ਹਾਂ ਦੇ ਕਾਰੋਬਾਰ ਦੀ ਅਸੀਂ ਐਡਵਰਟਾਈਜ਼ਮੈਂਟ ਕਰਾਂਗੇ ਉਹਨਾਂ ਨੂੰ ਅਸੀਂ ਆਪਣੇ ਪ੍ਰੋਗਰਾਮਾਂ ਚ ਵੀ ਲਵਾਂਗੇ ਭਾਈ ਤੁਹਾਡੇ ਘਰ ਕੋਈ ਖੁਸ਼ੀ ਹੈ ਕੋਈ ਬਰਥਡੇ ਹੈ ਕੋਈ ਮਤਲਬ ਕਿ ਮੰਗਣੀ ਹੋਈ ਹੈ ਕਿਸੇ ਦੀ ਕਿਸੇ ਤਰ੍ਹਾਂ ਦੀ ਤੁਹਾਡੇ ਬੱਚੇ ਨੇ ਕੋਈ ਮਾਰਕਾ ਮਾਰਿਆ ਠੀਕ ਹੈ ਸਾਡੇ ਨਾਲ ਸਾਂਝੀਆਂ ਕਰੋ ਔਰ ਅਸੀਂ ਤੁਹਾਡੀ ਖੁਸ਼ੀ ਨੂੰ ਸਾਰੀ ਦੁਨੀਆਂ ਨਾਲ ਸਾਂਝਾ ਕਰਾਂਗੇ ਦੁੱਖ ਵੰਡਣ ਨਾਲ ਦੁੱਖ ਘਟਦਾ ਤੇ ਖੁਸ਼ੀਆਂ ਵੰਡਣ ਨਾਲ ਅੱਜ ਜਵਾਨੇ ਚ ਢੋਲ ਵੱਜ ਜਾਂਦੇ ਨੇ ਹਾਂਜੀ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਲਓ ਜੀ ਮੈਂ ਦੁਨੀਆਂ ਦੇ ਗ੍ਰੇਟ ਆਦਮੀ ਦੀ ਗੱਲਬਾਤ ਕਰਨ ਲੱਗਾ ਤੁਹਾਡੇ ਨਾਲ ਓਸ਼ੋ ਜੀ ਮਹਾਰਾਜ ਦੀ ਉਹਨਾਂ ਦੀ ਬਾਇਓਗ੍ਰਾਫੀ ਤਕਰੀਬਨ ਦੱਸਣ ਦੀ ਕੋਸ਼ਿਸ਼ ਕਰਾਂਗਾ ਸੱਜਣਾ ਅੱਜ ਮੈਂ ਬਹੁਤ ਹੀ ਚਰਚਾ ਵਿਚ ਰਹਿਣ ਵਾਲੇ ਬਾਬੇ ਭਾਈ ਬਾਬੇ ਓਸ਼ੋ ਦੀ ਗੱਲ ਬਾਤ ਕਰਾਂਗਾ ਕਰਨ ਦੀ ਕੋਸ਼ਿਸ਼ ਕਰਾਂਗਾ ਵੈਸੇ ਤੇ ਮੇਰੇ ਵਰਗੇ ਮਾਮੂਲੀ ਜਿਹੇ ਆਦਮੀ ਨੇ ਕੀ ਔਕਾਤ ਹੈ ਯਾਰ ਐਡੇ ਮਹਾਨ ਆਦਮੀ ਆਪਣੀ ਸਦੀ ਦੇ ਮਹਾਨ ਫਿਲਾਸਫਰ ਓਸ਼ੋ ਉਰਫ ਰਜਨੀਸ਼ ਆਚਾਰਿਆ ਜੀ ਤੇ ਗੱਲਬਾਤ ਕਰ ਸਕਾਂ ਪਰ ਕੀ ਹੋਇਆ ਮੈਂ ਕੋਸ਼ਿਸ਼ ਤੇ ਕਰ ਸਕਦਾ ਨਾ ਉਹਨਾਂ ਬਾਰੇ ਗੱਲਬਾਤ ਕਰਨ ਦੀ ਮੈਂ ਜਿੰਨਾ ਜੋਸ਼ ਜਿੰਨੀ ਮਤਲਬ ਕਿ ਮੈਂ ਮੇਰੇ ਕੋਲ ਅਕਲ ਹੈ ਜਿੰਨੀ ਕੁ ਮੈਂ ਗੱਲਬਾਤ ਕਰ ਸਕਦਾ ਉਹ ਤੇ ਯੋਗਦਾਨ ਪਾਵਾਂਗਾ ਤੁਸੀਂ ਕਿਸੇ ਗੱਲ ਤੋਂ ਕਿਸੇ ਕੰਮ ਤੋਂ ਨਾ ਝਿਜਕਿਆ ਕਰੋ ਦੋਸਤੋ ਜਿੰਨੀ ਯੋਗਤਾ ਜਿੰਨਾ ਯੋਗਦਾਨ ਹੈ ਸਾਡਾ ਕਿਸੇ ਚੰਗੇ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਉਹਦੇ ਵਾਸਤੇ ਜ਼ਰੂਰ ਪਾਈਏ ਇਸ ਬਾਬੇ ਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਦੋਸਤੋ ਬਿਲਕੁਲ ਉਹਦੇ ਬਹੁਤ ਸਾਰੇ ਸ਼ੇਰ ਵੀ ਨੇ ਉਹਨਾਂ ਨੇ ਬਹੁਤ ਖੂਬਸੂਰਤ ਸ਼ੇਰ ਲਿਖੇ ਨੇ ਕਿ ਕਹਿੰਦਾ ਕੋਈ ਬਣ ਗਿਆ ਮੁੱਲਾ ਕੋਈ ਬਣ ਗਿਆ ਪੰਡਿਤ ਕੋਈ ਬਣ ਗਿਆ ਮੁੱਲਾ ਕੋਈ ਬਣ ਗਿਆ ਪੰਡਿਤ ਹਰ ਸ਼ਖਸ ਆਦਮੀ ਥਾ ਤੇਰੀ ਬੰਦਗੀ ਸੇ ਪਹਿਲੇ ਵਾਹ ਵਾਹ ਹਾਉ ਵੰਡਰਫੁਲ ਹਾਉ ਵੰਡਰਫੁਲ ਹਰ ਸ਼ਖਸ ਆਦਮੀ ਥਾ ਤੇਰੀ ਬੰਦਗੀ ਸੇ ਪਹਿਲੇ ਦੁਨੀਆਂ ਭਰ ਦੇ ਜੱਜ ਵਕੀਲ ਪ੍ਰੋਫੈਸਰ ਤੇ ਹਾਲੀਵੁੱਡ ਦੀਆਂ ਹਸਤੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਪੜ੍ਹਿਆ ਲਿਖਿਆ ਨੂੰ ਇਹ ਬਾਬਾ ਜਿਹੜਾ ਸੀ ਨਾ ਅਨਪੜ੍ਹਾਂ ਦਾ ਬਾਬਾ ਨਹੀਂ ਸੀ ਇਹ ਪੜਿਆ ਲਿਖਿਆ ਦੇ ਵੀ ਕਈ ਇਹ ਗੱਲਾਂ ਜਦੋਂ ਇਹਨਾਂ ਦੀਆਂ ਕਿਤਾਬਾਂ ਪੜ੍ਹਦੇ ਸਨ ਸਿਰ ਤੋਂ ਵੀ ਲੰਘਦੀਆਂ ਨੇ ਇਹਨਾਂ ਦੀਆਂ ਗੱਲਾਂ ਬਾਤਾਂ ਹਾਲੀਵੁੱਡ ਦੀਆਂ ਹਸਤੀਆਂ ਬਾਬੇ ਦੇ ਪੈਰੀ ਪੈਣ ਲੱਗੀਆਂ ਕੱਲੀਆਂ ਹਾਲੀਵੁੱਡ ਦੀਆਂ ਨਹੀਂ ਦੁਨੀਆਂ ਭਰ ਦੇ ਵਕੀਲ ਐਕਟਰਸਾਂ ਇੰਡਸਟਰੀਅਲਿਸਟ ਮਿਲੀਨਰ ਮਤਲਬ ਕਿ ਬਾਬੇ ਦੇ ਫੈਨ ਬਣੇ ਸਨ ਓਸ਼ੋ ਪੜਿਆ ਲਿਖਿਆ ਦਾ ਬਾਬਾ ਸੀ ਰੀਲੀ ਪੜ੍ਹਿਆ ਲਿਖਿਆ ਦਾ ਬਾਬਾ ਸੀ ਅਨਪੜ੍ਹ ਆਦਮੀ ਜਾਂ ਦਸਵੀਂ ਪਾਸ
ਯਾਰ ਉਸ ਨੂੰ ਕੀ ਕਿਸ ਤਰ੍ਹਾਂ ਸਮਝ ਸਕਣਗੇ ਉਹਦੀ ਫਿਲਾਸਫੀ ਨੂੰ। ਈਵਨ ਇੱਥੋਂ ਤੱਕ ਕਿ ਅਮਰੀਕਾ ਦਾ ਰਾਸ਼ਟਰਪਤੀ ਉਸ਼ੋ ਮਹਾਰਾਜ ਤੋਂ ਭੈ ਭੀਤ ਹੋ ਗਿਆ ਸੀ। ਹਾਂਜੀ, ਬਾਬੇ ਦੇ ਪ੍ਰਵਚਨ ਹੀ ਅਲਾਈ ਸਨ ਯਾਰ, ਸੱਚੀ ਮੁੱਚੀ ਅਲਾਈ ਸਨ, ਜਿਸ ਕਰਕੇ ਨਾ ਉਹਦੀ ਫੈਨ ਫਾਲੋਇੰਗ ਦੁਨੀਆਂ ਦੇ ਹਰ ਕੋਨੇ ਚ ਸੀ, ਹਰ ਕੋਨੇ ਦੇ ਵਿੱਚ ਸੀ। ਉਹਦੇ ਬਾਰੇ ਖੁਸ਼ਵੰਤ ਸਿੰਘ ਜੀ ਲਿਖਦੇ ਨੇ, ਦੋਸਤੋ ਖੁਸ਼ਵੰਤ ਸਿੰਘ ਮੇਰਾ ਮਨਪਸੰਦ ਰਾਈਟਰ, ਮੈਂ ਉਹਦੀਆਂ ਲਿਖਤਾਂ ਨੂੰ ਪਸੰਦ ਕਰਦਾ। ਉਹ ਲਿਖਦੇ ਨੇ ਕਿ ਓਸ਼ੋ ਭਾਰਤ ਵਿੱਚ ਪੈਦਾ ਹੋਏ ਲੋਕਾਂ ਤੋਂ ਸਭ ਤੋਂ ਵੱਧ ਮੌਲਿਕ ਸਨ ਉਹ, ਵਿਗਿਆਨਕ ਸੋਚ ਅਤੇ ਨਵੇਂ ਵਿਚਾਰਾਂ ਵਾਲੇ ਇਨਸਾਨ ਸਨ। ਓਸ਼ੋ ਵੀ ਸਦਵੀ ਦਾ ਸਭ ਤੋਂ ਮਹਾਨ ਅਧਿਆਤਮਕ ਗੁਰੂ ਸੀ, ਨੋ ਡਾਊਟ, ਇਹਦੇ ਚ ਕੋਈ ਸ਼ੱਕ ਹੀ ਨਹੀਂ। ਸੱਜਣੋ, ਜੋ ਇੱਕ ਵਾਰ ਬਾਬੇ ਨੂੰ ਪੜ੍ਹ ਲੈਂਦਾ ਜਾਂ ਸੁਣ ਲੈਂਦਾ, ਜ਼ਿੰਦਗੀ ਭਰ ਲਈ ਬਾਬੇ ਦਾ ਹੋ ਕੇ ਰਹਿ ਜਾਂਦਾ। ਕੁਝ ਇਹੋ ਜਿਹਾ ਹੀ ਸੀ ਜਿਸ ਤਰ੍ਹਾਂ ਨਾ ਸੁੰਘਿਆ ਸੀ ਫੁੱਲ ਕਰਕੇ, ਓਏ ਪਿਆਰ ਰੋਂ ਗਿਆ ਹੱਡਾਂ ਦੇ ਵਿੱਚ ਸਾਰੇ, ਬਸ ਏਦਾਂ ਦੀ ਗੱਲ ਸੀ। ਉਹਦੇ ਪਤਾ ਨੀ ਲਫ਼ਜ ਦਿਲ ਨਾਲ ਖਹਿ ਕੇ ਲੰਘਦੇ ਸਨ, ਉਹਦੀਆਂ ਦਲੀਲਾਂ ਦਿਮਾਗ ਘੁਮਾਉਣ ਵਾਲੀਆਂ ਸਨ। ਦੋਸਤੋ, ਅੱਜ ਤੋਂ ਕੋਈ ਮੇਰਾ ਖਿਆਲ ਆ 35 ਸਾਲ ਪਹਿਲਾਂ ਦੀ ਗੱਲ ਹੋਣੀ ਹੈ, ਤਕਰੀਬਨ ਇੰਡੀਆ ਤੋਂ ਮੈਨੂੰ ਜਰਮਨੀ ਵਿੱਚ ਬਿਜ਼ਨਸਮੈਨ ਆਏ ਤੇ ਉਹ ਮੇਰੇ ਕੋਲ ਠਹਿਰੇ, ਕਿਸੇ ਦਾ ਹਵਾਲਾ ਦੇ ਕੇ ਆਏ ਤਿੰਨ ਜਣੇ, ਜਾਣ ਲੱਗੇ ਮੈਨੂੰ ਓਸ਼ੋ ਦੀ ਇੱਕ ਕਿਤਾਬ ਗਿਫਟ ਦੇ ਗਏ। ਮੈਨੂੰ ਉਸ ਕਿਤਾਬ ਦਾ ਹੀ ਨਾਮ ਭੁੱਲ ਗਿਆ, ਬਹੁਤ ਜ਼ਬਰਦਸਤ ਕਿਤਾਬ ਸੀ ਉਹ, ਮੇਰੀ ਪਹਿਲੀ ਕਿਤਾਬ ਸੀ ਓਸ਼ੋ ਜੀਵਨਾਂ ਦੀ, ਤੇ ਇੰਨਾ ਕੁ ਮਜ਼ਾ ਆਇਆ ਕਿ ਬਾਅਦ ਵਿੱਚ ਜਿੰਨੀਆਂ ਕਿਤਾਬਾਂ ਓਸ਼ੋ ਮਹਾਰਾਜ ਦੀਆਂ ਮੇਰੇ ਹੱਥ ਲੱਗੀਆਂ ਜਿੰਨੀਆਂ, ਮੈਂ ਸਾਰੀਆਂ ਪੜ੍ਹੀਆਂ। ਫਿਰ ਰਜਨੀਸ਼ ਆਚਾਰੀਆ ਜੀ ਮੈਨੂੰ ਬੰਦਾ ਨਹੀਂ ਇੱਕ ਇੰਸਟੀਟਿਊਸ਼ਨ ਲੱਗੇ, ਵੱਡੀ ਸਾਰੀ ਇੰਸਟੀਟਿਊਸ਼ਨ ਜਿਹੜੀ ਹੁੰਦੀ ਆ, ਤੇ ਮੇਰੇ ਮਨ ਦੀਆਂ ਜਿਹੜੀਆਂ ਦੇ ਗੁਫਾਵਾਂ ਦੇ ਵਿੱਚ ਨਾ ਕਈ ਤਰ੍ਹਾਂ ਦੀਆਂ ਲਾਈਟਾਂ ਜਿਹੜੀਆਂ, ਦੋਸਤੋ ਹੁਣ ਮਤਲਬ ਕਿ ਮੈਂ ਗੱਲ ਨੂੰ ਇੰਨੇ ਤਾਂ ਨਾ ਚੁੱਕਾਂ ਕਿ ਲਾਈਟਾਂ ਜਗੀਆਂ ਤੇ ਫਲਾਣ ਹੋਇਆ, ਗੱਲ ਮੁੱਕੀ ਜੀ ਮੇਰੀ, ਮੇਰੇ ਨਾਲ ਵਾਕਫੀ ਹੋਈ ਓਸ਼ੋ ਮਹਾਰਾਜ ਦੀਆਂ ਕਿਤਾਬਾਂ ਪੜ੍ਹ ਕੇ। ਉਹ ਕਿਤਾਬਾਂ ਤੁਹਾਡੀ ਦੋਸਤੀ ਤੁਹਾਡੇ ਨਾਲ ਪਾ ਦੇਣਗੀਆਂ, ਅਜੀਬ ਜਿਹੀ ਗੱਲ ਹੈ ਨਾ, ਮੇਰੀ ਮੇਰੇ ਨਾਲ ਵਾਕਫੀ ਹੋਈ। ਬਸ ਫਿਰ ਜਦੋਂ ਤੁਸੀਂ ਮਹਿਸੂਸ ਕਰੋਗੇ ਨਾ ਕਿ ਮੈਂ ਕੌਣ ਆ, ਉਦੋਂ ਸ਼ੁਰੂਆਤ ਹੋ ਗਈ ਹੈ ਆਪਣੇ ਨਾਲ ਤੁਸੀਂ ਇੰਟਰੋਡਕਸ਼ਨ ਕਰਨ ਦੀ ਤੁਹਾਡੀ। ਤੇ ਮੈਂ ਬਾਬੇ ਦੀ ਫੋਟੋ ਵੱਡੀ ਕਰਵਾ ਕੇ ਇੰਡੀਆ ਵਿੱਚ ਆਪਣੀ ਕੋਠੀ ਚ ਲਾਈ ਜਦੋਂ ਮੈਂ ਛੁੱਟੀਆਂ ਤੇ ਕੱਟਣ ਆਇਆ, ਜੋ ਅੱਜ ਵੀ ਲੱਗੀ ਹੈ। ਤੇ ਸਾਡੇ ਘਰ ਜੋ ਰਿਸ਼ਤੇਦਾਰ ਤੇ ਸੱਜਣ ਮਿੱਤਰ ਆਉਂਦੇ ਉਹ ਆਉਂਦਿਆਂ ਹੀ ਮੈਨੂੰ ਫੋਟੋ ਤੇ ਸਾਰੇ ਸਿੱਖ ਇਤਿਹਾਸ ਦੀਆਂ ਲੱਗੀਆਂ ਨੇ ਸਾਡੇ ਘਰ ਦੇ ਵਿੱਚ ਕੋਠੀ ਦੇ ਵਿੱਚ, ਤੇ ਉਹ ਇਸੇ ਫੋਟੋ ਤੇ ਉਹਨਾਂ ਦਾ ਧਿਆਨ ਜਾਂਦਾ ਤੇ ਮੈਨੂੰ ਪੁੱਛਦੇ ਉਹ ਤੂੰ ਇਹਦਾ ਚੇਲਾ ਬਣ ਗਿਆ, ਤੇ ਮੈਂ ਜਵਾਬ ਦਿੰਦਾ ਕਿ ਮਤਲਬ ਕਿ ਮੈਂ ਤੇ ਹਰ ਬੁੱਧੀਮਾਨ ਆਦਮੀ ਦਾ ਚੇਲਾ ਵਾਂ। ਉਹ ਓਸ਼ੋ ਨੂੰ ਨਹੀਂ ਸਨ ਜਾਣਦੇ ਇਸ ਬਾਬੇ ਬਾਰੇ, ਉਹਨਾਂ ਨੂੰ ਊਤ ਪਟਾਂਗ ਗੱਲਾਂ ਉਹਨਾਂ ਨੇ ਸੁਣੀਆਂ ਸਨ ਥੋੜੀਆਂ ਬਹੁਤੀਆਂ, ਉਹ ਇਸ ਬਾਬੇ ਨੂੰ ਕੋਈ ਸੈਕਸੀ ਬਾਬਾ ਜਿਹਾ ਹੀ ਸਮਝਦੇ ਸਨ। ਖੈਰ ਆਪੋ ਆਪਣੀ ਬਾਈ ਸਮਝ ਹੈ, ਤੇ ਉਹ ਮੈਨੂੰ ਕਿਆ ਕਰਨ ਵੀ ਸਾਡੇ ਗੁਰੂਆਂ ਦੇ ਵਿੱਚ ਕਿਹੜੀ ਘਾਟ ਸੀ। ਮੈਂ ਕਿਹਾ ਬਈ ਸਾਡੇ ਗੁਰੂਆਂ ਦੀ ਵੀ ਤੇ ਸਾਰੀਆਂ ਫੋਟੋ ਲੱਗੀਆਂ ਨੇ, ਇਹ ਵੀ ਬਾਬਾ ਮੈਨੂੰ ਚੰਗਾ ਲੱਗਾ। ਇਸ ਬਾਬੇ ਕੋਲ 100 ਰੋਲਸ ਰਾਇਸ ਸਨ ਤੇ ਆਮ ਆਦਮੀ ਰੋਲਸ ਰਾਇਸ ਦਾ ਸੁਪਨਾ ਵੀ ਨਹੀਂ ਲੈ ਸਕਦਾ। ਬਾਬਾ 365 ਰੋਲਸ ਰਾਇਸ ਲੈਣੀਆਂ ਚਾਹੁੰਦਾ ਸੀ ਹਰ ਦਿਨ, ਤਾਂ ਕਿ ਮੈਂ ਨਵੀਂ ਰੋਲਸ ਰਾਇਸ ਲੈ ਕੇ ਬਾਹਰ ਨਿਕਲਾਂ। ਪਰ ਬਾਬੇ ਨੂੰ ਇਹਦੇ ਚੋਂ ਲਈਆਂ ਤੇ ਪਤਾ ਨਹੀਂ, ਉਹਨੇ ਕੋਈ 2-4 ਹੋਣੀਆਂ, ਬਾਬੇ ਨੂੰ ਗਿਫਟ ਮਿਲੀਆਂ ਸਨ। ਹੁਣ ਜਰਾ ਹਿਸਾਬ ਲਾ ਲਓ ਕਿ ਬਾਬਾ ਕਿੱਦਾਂ ਦਾ ਹੋਏਗਾ, ਲੋਕੀ ਰੋਲਸ ਰਾਇਸਾਂ ਖਿਲਾਰ ਜਾਂਦੇ ਸਨ ਆਣ ਕੇ।
ਪੈਸੇ ਦੀ ਕੋਈ ਕਮੀ ਨਹੀਂ ਸੀ ਰਹਿ ਗਈ ਕਿਉਂਕਿ ਕਈ ਅਰਬਾਪਤੀ ਲੋਕ ਬਾਬੇ ਦੇ ਚਰਨਾਂ ਚ ਝੁਕਦੇ ਸਨ। ਹੁਣ ਸੋਚਣ ਵਾਲੀ ਗੱਲ ਹੈ ਉਹ ਬਾਬੇ ਕੋਲ ਕਿਹੜੀ ਮਿਕਨਾਤੀਸੀ ਸ਼ਕਤੀ ਸੀ ਜਾਂ ਬਾਬਾ ਮੁੰਡੇ ਵੰਡਦਾ ਸੀ। ਵੈਸੇ ਮੁੰਡੇ ਵੰਡਣ ਵਾਲੇ ਬਾਬੇ ਯਾਰ ਬਹੁਤ ਨੇ ਇੰਡੀਆ ਚ, ਕੁੜੀਆਂ ਵੰਡਣ ਵਾਲਾ ਬਾਬਾ ਅੱਜ ਤੱਕ ਇੱਕ ਹੈ ਨਹੀਂ ਕੋਈ। ਜੇ ਕੋਈ ਕੁੜੀਆਂ ਵੰਡਣ ਵਾਲਾ ਬਾਬਾ ਤੁਸੀਂ ਜਾਣਦੇ ਹੋਵੋਗੇ ਤੇ ਮਿਹਰਬਾਨੀ ਕਰਕੇ ਮੈਨੂੰ ਫੋਨ ਕਰਕੇ ਸਟੂਡੀਓ ਚ ਦੱਸੋ। ਮੇਰਾ ਕਹਿਣ ਦਾ ਮਤਲਬ ਕਈਆਂ ਦੇ ਘਰ ਕੁੜੀਆਂ ਵੀ ਤਾਂ ਨਹੀਂ ਨਾ ਹੁੰਦੀਆਂ। ਓਸ਼ੋ ਸਾਹਿਬ ਹੁਣਾਂ ਨੂੰ ਬੁੱਕ ਮੈਨ ਵੀ ਕਿਹਾ ਜਾਂਦਾ। ਭਾਈ ਇਸ ਇਨਸਾਨ ਨੇ 1,00,000 ਤੋਂ ਅੰਦਾਜ਼ੇ ਮੁਤਾਬਕ ਜ਼ਿਆਦਾ ਕਿਤਾਬਾਂ ਪੜ੍ਹੀਆਂ ਸਨ। ਉਦੋਂ ਜੀ ਹਰ ਰੋਜ਼ 3-4 ਕਿਤਾਬਾਂ ਪੜ੍ਹ ਲੈਂਦੇ ਹੁੰਦੇ ਸਨ। ਇਹਨਾਂ ਦੇ ਫਾਦਰ ਸਾਹਿਬ ਦਾ ਕਹਿਣਾ ਸੀ ਕਿ ਕਦੀ ਸਾਡੇ ਘਰ ਵਿੱਚ ਲਾਇਬ੍ਰੇਰੀ ਹੁੰਦੀ ਸੀ, ਅੱਜ ਸਾਡਾ ਘਰ ਲਾਇਬ੍ਰੇਰੀ ਦੇ ਵਿੱਚ। ਅੰਦਾਜ਼ਾ ਲਾ ਲਓ ਫਿਰ ਅੱਗੋਂ, ਹੁਣ ਘਰ ਲਾਇਬ੍ਰੇਰੀ ਚ ਹੈ। ਇਸੇ ਕਰਕੇ ਉਸੋ ਦੀ ਦਲੀਲ ਦੇਣ ਵਿੱਚ, ਉਸੋ ਦਲੀਲ ਦੇਣ ਵਿੱਚ ਵਿਦਵਾਨਾਂ ਨੂੰ ਪਛਾੜ ਦਿੰਦਾ ਸੀ। ਗੱਲ ਏਦਾਂ ਵੀ ਉਸੋ ਜੀ ਦਾ ਕਹਿਣਾ ਕਿ ਧਰਮ ਤੇ ਰਾਜਨੀਤੀ ਇੱਕ ਹੀ ਸਿੱਕੇ ਦੇ ਦੋ ਪਹਿਲੂ ਨੇ। ਧਰਮ ਤੇ ਰਾਜਨੀਤੀ ਇੱਕ ਹੀ ਸਿੱਕੇ ਦੇ ਦੋ ਪਹਿਲੂ ਨੇ। ਰਾਜਨੀਤੀ ਚ ਕੀ ਚੱਲਦਾ ਤੇ ਧਰਮ ਚ ਕੀ ਚੱਲਦਾ ਇਹ ਮੈਨੂੰ ਵਿਆਖਿਆ ਕਰਨ ਦੀ ਜ਼ਰੂਰਤ ਨੇ। ਦੋਵਾਂ ਦਾ ਮਤਲਬ ਹੈ ਲੋਕਾਂ ਨੂੰ ਨਿਯੰਤਰਣ ਵਿੱਚ ਯਾਨੀ ਕਾਬੂ ਵਿੱਚ ਰੱਖਣਾ। ਉਹ ਵੀ ਕੋਸ਼ਿਸ਼ ਕਰਦੇ ਨੇ ਕਿ ਪਬਲਿਕ ਨੂੰ ਕਿਸੇ ਤਰ੍ਹਾਂ ਘੁਮਾ ਫਿਰਾ ਕੇ ਕਾਬੂ ਕੀਤਾ ਜਾਏ ਰਾਜਨੀਤਿਕ ਤੇ ਧਰਮ ਵੀ। ਭਾਰਤੀ ਪਾਰਲੀਮੈਂਟ ਵਿਚ ਓਸ਼ੋ ਤੇ ਪਾਬੰਦੀ ਲਾਉਣ ਦੀ ਚਰਚਾ ਵੀ ਹੋਈ ਸੀ ਜਦੋਂ ਉਹ ਬੰਬੇ ਹੁੰਦੇ ਸਨ। ਪੀਰ ਕਿਹਾ ਸਾਹਿਬ ਤੇ ਲਾਓ ਪਾਬੰਦੀ, ਇੱਡਿਆ ਜੇ ਪੁੱਠੇ ਭਾੜੇ ਭਾਉਣ ਲੋਕਾਂ ਨੂੰ। ਅੱਛਾ ਪਾਬੰਦੀ ਉਹਨਾਂ ਨੂੰ ਫਿਕਰ ਕਿਉਂ ਪਿਆ, ਉਨ੍ਹਾਂ ਨੇ ਅਨੈਲਿਸਿਸ ਦਾ ਕਿੱਦਾਂ ਕੀਤਾ? ਕਿਉਂਕਿ ਪਾਰਲੀਮੈਂਟ ਚ ਵੱਡੇ ਵੱਡੇ ਵਿਦਵਾਨ ਬੈਠੇ ਨੇ, ਹੈ ਓਸ਼ੋ ਤੋਂ ਵੀ ਜ਼ਿਆਦਾ ਪੜ੍ਹੇ ਲਿਖੇ। ਉਨ੍ਹਾਂ ਨੇ ਸੋਚਿਆ ਵੀ ਪਾਰਲੀਮੈਂਟ ਚ ਕੌਣ ਕੌਣ ਬੈਠਾ ਇਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ। ਉਹ ਕਾਵਾਂ ਦੇ ਰਲ ਕੇ ਰੋਣੀ ਪਾਈ, ਇਹਦੇ ਤੇ ਪਾਬੰਦੀ ਲਾਓ, ਇਹਦੇ ਮੂੰਹ ਤੇ ਟੇਪ ਲਾਓ। ਦੂਜਾ ਕਹਿੰਦਾ ਟੇਪ ਨਹੀਂ, ਜਿੱਪ ਲਾਓ ਇਹਦੇ ਮੂੰਹ ਦੇ ਉੱਤੇ। ਓਸ਼ੋ ਨਵੇਂ ਜ਼ਮਾਨੇ ਦੀ ਥਿਉਰੀ ਮੁਤਾਬਕ ਮੋਕਸ਼ ਪ੍ਰਾਪਤ ਕਰਨ ਦੀਆਂ ਗੱਲਾਂ ਕਰਿਆ ਕਰਦਾ ਸੀ। ਠੀਕ ਹੈ ਜੀ। ਓਸ਼ੋ ਦਾ ਜਨਮ ਦੋਸਤੋ 11 ਦਸੰਬਰ 1931 ਮੱਧਿਆ ਪ੍ਰਦੇਸ਼ ਦੇ ਕੁਸ਼ਵਾਰਾ ਨਾਂ ਦੇ ਪਿੰਡ ਵਿਚ ਹੋਇਆ ਤੇ ਪਿਤਾ ਦਾ ਨਾਂ ਬਾਬੂ ਲਾਲ, ਮਾਤਾ ਜੀ ਦਾ ਸਰਸਵਤੀ ਜੈਨ। ਓਸ਼ੋ ਦਾ ਅਸਲੀ ਨਾਂ ਸੀ ਚੰਦਰ ਮੋਹਨ ਜੈਨ। ਓਸ਼ੋ ਦੀਆਂ ਸਾਰੀਆਂ ਹੀ ਕਿਤਾਬਾਂ ਪੜ੍ਹਨ ਵਾਲੀਆਂ ਨੇ, ਇੱਕ ਤੋਂ ਇੱਕ ਟੌਪ ਦੀ ਕਿਤਾਬ। ਪਰ ਦੋ ਕਿਤਾਬਾਂ ਦੇ ਮੈਂ ਨਾਂ ਲਾਂਗਾ, ਇੱਕ ਹੈ ਅਨੋਖਾ ਗੁਰੂ ਤੇ ਦੂਜਾ ਸੰਭੋਗ ਤੋਂ ਸਮਾਧੀ ਤੱਕ। ਦੋਸਤੋ ਘੱਟ ਤੋਂ ਘੱਟ ਇਹ ਦੋ ਕਿਤਾਬਾਂ ਤੇ ਜ਼ਰੂਰ ਪੜ੍ਹੋ। ਪਰ ਕੁਝ ਕਿਤਾਬਾਂ ਸਾਡੇ ਨਾ ਦਿਮਾਗ ਦੇ ਸਾਡੇ ਗੱਲ ਮੁੱਕੀ ਦੀ ਸਾਡੇ ਸਿਰ ਦੇ ਉੱਤੋਂ ਦੀ ਗੁਜ਼ਰ ਜਾਂਦੀਆਂ ਨੇ, ਉਹ 2-3 ਵਾਰੀ ਪੜ੍ਹਨ ਨੂੰ ਸਮਝ ਹੀ ਨਹੀਂ ਆਉਂਦੀ ਕਿ ਓਸ਼ੋ ਜੀ ਕਹਿ ਕੀ ਰਹੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਉਨ੍ਹਾਂ ਦੀ ਇੰਨੀ ਉੱਚ ਬੁੱਧੀ ਹੈ, ਜਦੋਂ ਫਿਲਾਸਫੀ ਤੇ ਪਤਾ ਨੀ ਕਿਹੜੀਆਂ ਕਿਹੜੀਆਂ ਥਿਊਰੀਆਂ ਤੇ ਕਿਹੜੇ ਕਿਹੜੇ ਮਾਪਦੰਡ ਆ ਜਾਣ ਗੱਲਾਂ ਚ, ਤੇ ਅਸੀਂ ਉਹ ਕਿਸ ਤਰ੍ਹਾਂ ਐਨਾਲਿਸਿਸ ਉਨ੍ਹਾਂ ਦਾ ਕਰ ਸਕਦੇ ਹਾਂ। ਓਸ਼ੋ ਜੀ ਦੀ ਆਪਣੀ ਲਿਖੀ ਇੱਕ ਵੀ ਕਿਤਾਬ ਨਹੀਂ ਦੋਸਤੋ, ਉਨ੍ਹਾਂ ਦੇ ਪ੍ਰਵਚਨਾਂ ਨੂੰ ਹੀ ਕਾਪੀ ਕਰਕੇ ਸਭ ਕਿਤਾਬਾਂ ਲਿਖੀਆਂ ਗਈਆਂ ਜਿੰਨੀਆਂ ਅੱਜ ਕੱਲ ਮਾਰਕੀਟ ਦੇ ਵਿਚ ਆਈਆਂ। ਇਹ ਉਨ੍ਹਾਂ ਨੇ ਲੈਕਚਰ ਦਿੱਤੇ ਸਨ। ਜਰਾ ਹੁਣ ਅੰਦਾਜ਼ਾ ਲਾ ਲਓ ਕਿ ਲੈਕਚਰ ਹੀ ਕਿਤਾਬਾਂ ਬਣ ਗਏ ਹੈ। ਤੇ ਜਦੋਂ ਲੈਕਚਰ ਦੇਣਾ ਹੁੰਦਾ ਕਿਸੇ ਰਾਜਨੀਤਿਕ ਨੇ ਜਾਂ ਕਿਸੇ ਨੇ ਵੀ, ਯਾਰ ਰਾਜਨੀਤਿਕ ਕਿਉਂ ਘੜੀ ਬੁੜੀ ਮੇਰੇ ਸਾਹਮਣੇ ਆਈ ਜਾਂਦੇ ਨੇ, ਕਿਸੇ ਪ੍ਰੋਫੈਸਰ ਨੇ ਜਾਂ ਕਿਸੇ ਨੇ ਕਿਸੇ ਖਾਸ ਦਿਨ ਦੇ ਉੱਤੇ, ਉਹ ਪਹਿਲਾਂ ਤਿਆਰੀ ਕਰਦੇ ਨੇ ਘਰ ਦੇ ਵਿਚ। ਹਾਂਜੀ, ਤੇ ਕਿਤਾਬ ਲਿਖਣ ਲੱਗਿਆ ਕਿੰਨੀ ਤਿਆਰੀ ਹੁੰਦੀ ਹੋਵੇਗੀ। ਪਰ ਇਹਨਾਂ ਨੇ ਲੈਕਚਰ ਹੀ ਇਹੋ ਜਿਹੇ ਦਿੱਤੇ ਨੇ ਕਿ ਜਿਹਦੀਆਂ ਕਿਤਾਬਾਂ ਹੀ ਬਣ ਗਈਆਂ ਨੇ।
ਓਸ਼ੋ ਜੀ ਨੇ ਆਪਣੇ ਮਾਤਾ ਪਿਤਾ ਜਿਹੜੇ ਓਸ਼ੋ ਜੀ ਸਨ ਇਹ ਆਪਣੇ ਮਾਤਾ ਪਿਤਾ ਦੀ ਗਿਆਰਵੀਂ ਔਲਾਦ ਸਨ। ਬੱਲੇ ਬੱਲੇ ਇਹਦਾ ਮਤਲਬ ਅੱਗੇ ਵੀ ਹੈ ਹੋਏਗਾ ਵੀ ਗਿਆਰਵੀਂ ਜੀ ਹੋਈ ਨਹੀਂ ਤੇ ਆਖਰੀ ਔਲਾਦ ਆਪਾਂ ਕਹਿ ਸਕਦੇ ਹਾਂ। ਉਦੋਂ ਇੰਨੇ ਨਹੀਂ ਬੱਚੇ ਹੁੰਦੇ ਹਨ ਲੋਕਾਂ ਦੇ। ਓਸ਼ੋ ਦਾ ਬਚਪਨ ਆਪਣੀ ਨਾਨੀ ਕੋਲ ਬੀਤਿਆ। ਉੱਥੇ ਇੱਕ ਪਿੱਪਲ ਦਾ ਦਰਖਤ ਸੀ ਤੇ ਓਸ਼ੋ ਜੀ ਕਾਫੀ ਦੇਰ ਉਹਦੇ ਥੱਲੇ ਬਹਿੰਦੇ ਤੇ ਟਿਕਟਕੀ ਲਾ ਕੇ ਤੇ ਪਿੱਪਲ ਵੱਲ ਵਹਿੰਦੇ ਰਹਿੰਦੇ। ਤੇ ਵੈਸੇ ਜਦੋਂ ਟਿਕਟਕੀ ਲਾ ਕੇ ਪਿੱਪਲ ਵੱਲ ਵਹਿੰਦੇ ਹਨ ਆਉਂਦੇ ਜਾਂਦੇ ਲੋਕ ਤੇ ਇਹਨਾਂ ਨੂੰ ਉਹ ਹੀ ਸਮਝਦੇ ਹੋਣੇ ਨੇ ਵੀ ਇਹਦਾ ਹਿੱਲ ਗਿਆ ਸਾਰਾ ਕੁਛ। ਇਹ ਪਿੱਪਲ ਦੇ ਉੱਤੇ ਕੀ ਹੈ ਇਹ ਪੱਤੇ ਤੇ ਡਹਿਣੇ ਸਾਲਾਂ ਤੋਂ ਵਹਿੰਦੇ ਆਏ ਆ ਇਹ ਕੀ ਵੇਖੀ ਜਾਣ ਡਿਆ ਉਹਦੇ ਵੱਲ। ਜਿਵੇਂ ਓਸ਼ੋ ਨੂੰ ਦਰਖਤ ਨਾਲ ਪਿਆਰ ਹੋ ਗਿਆ ਹੋਵੇ। 21 ਸਾਲ ਤੱਕ ਐਜੂਕੇਸ਼ਨ ਲਈ ਇਹਨਾਂ ਨੇ। ਓਸ਼ੋ ਦੀ ਸੋਚ ਸੀ ਕਿ ਨਵੇਂ ਯੁੱਗ ਵਿਚ ਨਵੇਂ ਤਰੀਕੇ ਨਾਲ ਅਸੀਂ ਕਿੱਦਾਂ ਸੰਨਿਆਸੀ ਬਣ ਸਕਦੇ ਹਾਂ। ਪੁਰਾਣੇ ਜਮਾਨੇ ਵਿਚ ਸੰਨਿਆਸੀ ਬਣਨ ਲਈ ਲੋਕ ਘਰ ਬਾਰ ਛੱਡ ਕੇ ਜੰਗਲਾਂ ਜਾਂ ਪਹਾੜਾਂ ਚਲੇ ਜਾਂਦੇ ਹੁੰਦੇ ਸੀ। ਉਹ ਤੁਸੀਂ ਘਰ ਬਾਹਰ ਛੱਡ ਕੇ ਜੰਗਲੀ ਪਹਾੜੀ ਚਲੇ ਗਏ ਸਮਾਜ ਨੂੰ ਉਹਦਾ ਕੀ ਫਾਇਦਾ ਸਮਾਜ ਦੀ ਤਰੱਕੀ ਚ ਤੁਸੀਂ ਕੀ ਯੋਗਦਾਨ ਪਾਇਆ। ਜੋ ਓਸ਼ੋ ਜੀ ਨੂੰ ਪਸੰਦ ਨਹੀਂ ਸੀ ਵੀ ਜੰਗਲਾਂ ਪਹਾੜਾਂ ਚ ਤੁਸੀਂ ਚਲੇ ਜਾਓ। ਹਾਂਜੀ ਓਸ਼ੋ ਦੀ ਸੋਚ ਸੀ ਕਿ ਇਸ ਜਮਾਨੇ ਇਸ ਸੋਸਾਇਟੀ ਵਿਚ ਰਹਿ ਕੇ ਸਾਰਾ ਕੁਛ ਖਾ ਪੀ ਕੇ ਵੀ ਸੰਨਿਆਸੀ ਬਣਿਆ ਜਾ ਸਕਦਾ ਪਖੰਡ ਕਰਨ ਦੀ ਕੋਈ ਲੋੜ ਨਹੀਂ। ਬਿਲਕੁਲ ਬਾਬੇ ਨਾਨਕ ਵਾਲੀ ਸੋਚ ਗ੍ਰਿਸ਼ਤ ਚ ਰਹਿ ਕੇ ਵੀ ਤੇ ਤੁਸੀਂ ਸਾਰਾ ਕੁਛ ਕਰ ਸਕਦੇ ਹੋ। ਇਸੇ ਗੱਲ ਨੇ ਵੱਡੇ ਵੱਡੇ ਸਾਰੇ ਧਾਰਮਿਕ ਗੁਰੂ ਇਹਨਾਂ ਦੇ ਖਿਲਾਫ਼ ਕਰ ਦਿੱਤੇ ਜੀ। ਪਰ ਦੁਨੀਆ ਨੂੰ ਇਹਨਾਂ ਦਾ ਆਈਡੀਆ ਚੰਗਾ ਲੱਗਾ। ਓਸ਼ੋ ਨੇ ਇਸ ਵਿਸ਼ੇ ਤੇ ਬਹੁਤ ਪੜ੍ਹਾਈ ਤੇ ਰਿਸਰਚ ਕੀਤੀ। 15 ਸਾਲ ਕਿਤਾਬਾਂ ਨਾਲ ਮੱਥਾ ਮਾਰਦੇ ਰਹੇ। ਇਹ ਜਿੱਥੇ ਵੀ ਗੱਲਬਾਤ ਜਾਂ ਲੈਕਚਰ ਕਰਦੇ ਲੋਕਾਂ ਦੀਆਂ ਭੀੜਾਂ ਲੱਗ ਜਾਂਦੀਆਂ। ਇਹਨਾਂ ਨੇ ਸੰਭੋਗ ਨੂੰ ਵੀ ਮੋਕਸ਼ ਪ੍ਰਾਪਤ ਕਰਨ ਦਾ ਇੱਕ ਤਰੀਕਾ ਦੱਸਿਆ। ਸੰਭੋਗ ਨੂੰ ਵੀ ਮੋਕਸ਼ ਪ੍ਰਾਪਤ ਕਰਨ ਦਾ ਇੱਕ ਤਰੀਕਾ। ਬਾਬਾ ਜੀ ਹੁਣਾਂ ਦਾ ਕਹਿਣਾ ਸੀ ਜਦੋਂ ਤੁਸੀਂ ਇਕਾਗਰ ਚਿੱਤ ਹੋ ਕੇ ਸਮਾਧੀ ਲਾਈ ਹੁੰਦੀ ਹੈ ਤੇ ਪਰਮਾਤਮਾ ਨਾਲ ਇੱਕ ਮਿੱਕ ਹੋਏ ਹੁੰਦੇ ਹੋ ਤੁਹਾਡਾ ਧਿਆਨ ਸਿਰਫ ਪਰਮਾਤਮਾ ਵੱਲ ਹੁੰਦਾ ਸੋਚ ਗਿਰੇ।

ਇਹਨਾਂ ਨੇ ਸੰਭੋਗ ਨੂੰ ਵੀ ਮੋਕਸ਼ ਪ੍ਰਾਪਤ ਕਰਨ ਦਾ ਇੱਕ ਤਰੀਕਾ ਦੱਸਿਆ। ਸੰਭੋਗ ਨੂੰ ਵੀ ਮੋਕਸ਼ ਪ੍ਰਾਪਤ ਕਰਨ ਦਾ ਇੱਕ ਤਰੀਕਾ। ਬਾਬਾ ਜੀ ਹੁਣਾਂ ਦਾ ਕਹਿਣਾ ਸੀ, ਜਦੋਂ ਤੁਸੀਂ ਇਕਾਗਰ ਚਿੱਤ ਹੋ ਕੇ ਸਮਾਧੀ ਲਾਈ ਹੁੰਦੀ ਹੈ ਤੇ ਪਰਮਾਤਮਾ ਨਾਲ ਇੱਕ ਮਿੱਕ ਹੋਏ ਹੁੰਦੇ ਹੋ, ਤੁਹਾਡਾ ਧਿਆਨ ਸਿਰਫ ਪਰਮਾਤਮਾ ਵੱਲ ਹੁੰਦਾ ਤੇ ਹੋਰ ਤੁਹਾਨੂੰ ਕੋਈ ਚੀਜ਼ ਚੇਤੇ ਆ ਹੀ ਨਹੀਂ ਸਕਦੀ। ਦੋਸਤੋ ਗੌਰ ਫਰਮਾਇਓ, ਵੈਸੇ ਜਦੋਂ ਤੁਸੀਂ ਲਿਵ ਲਾ ਕੇ ਉੱਪਰ ਵਾਲੇ ਨਾਲ ਜੁੜੇ ਹੋ ਅੱਖਾਂ ਮੀਟ ਕੇ, ਤੇ ਉਹ ਬਸ ਤੁਹਾਨੂੰ ਤੁਹਾਡੇ ਵਿੱਚ ਹੋਰ ਤੀਜੀ ਗੱਲ ਨਹੀਂ ਕਿ ਮੈਨੂੰ ਫਲਾਣੇ ਵੱਲੋਂ ਪੈਸੇ ਆਏ ਨੇ ਕਿ ਨਹੀਂ, ਉਹ ਫਲਾਣੇ ਦੇ ਵਿਆਹ ਜਾਣਾ ਕਿ ਨਹੀਂ ਜਾਣਾ, ਇਹੋ ਜਿਹੀਆਂ ਦੁਨੀਆਦਾਰੀ ਲਾਂਬੇ। ਨੰਬਰ ਇੱਕ। ਨੰਬਰ ਦੋ ਤੇ ਬਾਬਾ ਜੀ ਕਹਿੰਦੇ ਨੇ ਕਿ ਇਸੇ ਤਰ੍ਹਾਂ ਜਦੋਂ ਤੁਸੀਂ ਡਰ ਰਹਿਤ ਸੰਭੋਗ ਕਰ ਰਹੇ ਹੁੰਦੇ ਹੋ, ਠੀਕ ਹੈ ਜੀ, ਡਰ ਰਹਿਤ ਸੰਭੋਗ ਕਰ ਰਹੇ ਹੁੰਦੇ ਹੋ, ਤੁਹਾਡਾ ਧਿਆਨ ਸਿਰਫ ਸੰਭੋਗ ਚ ਹੀ ਹੁੰਦਾ, ਇੱਕ ਮਿੱਕ ਹੋਏ ਹੁੰਦੇ ਹੋ ਤੁਸੀਂ ਸੰਭੋਗ ਦੇ ਨਾਲ, ਤੇ ਤੁਸੀਂ ਵੀ ਨਹੀਂ ਸੋਚਦੇ ਵੀ ਕਿੱਧਰੋਂ ਪੈਸੇ ਆਏ ਨੇ ਕਿ ਨਹੀਂ, ਵਿਆਹ ਕਿਸੇ ਦੇ ਜਾਣਾ ਕਿ ਨਹੀਂ, ਕੌਣ ਮਰ ਗਿਆ, ਕਿਤੇ ਜੰਮਿਆ, ਕਿਤੇ ਦਿਵਾਲੀ ਕਦੋਂ ਹੈ, ਵਸਾ, ਇਹੋ ਜਿਹੀਆਂ ਗੱਲਾਂ ਦਿਮਾਗ ਚ ਨਹੀਂ ਆਉਂਦੀਆਂ ਉਦੋਂ ਵੀ, ਹਾਂਜੀ। ਇਸੇ ਕਰਕੇ ਸਮਾਧੀ ਤੇ ਸੰਭੋਗ ਹੀ ਇਕਾਗਰ ਚਿੱਤ ਹੋਣ ਦੀਆਂ ਦੋ ਮੁਦਰਾਵਾਂ ਨੇ, ਤੀਜੀ ਹੈ ਹੀ ਨਹੀਂ। ਸੱਚਾ ਪਿਆਰ ਹੀ ਭਗਤੀ। ਤੇ ਵੈਸੇ ਤੁਸੀਂ ਆਪਣੇ ਆਪਣੇ ਦਿਮਾਗ ਨਾਲ ਸੋਚ ਲਓ, ਇਹਦੇ ਚ ਝੂਠ ਹੈ ਕੁਛ? ਇੱਕ ਤਾਂ ਪਰਮਾਤਮਾ ਨੇ ਸਮਾਧੀ ਲਾਈ ਹੈ ਜਦੋਂ ਤੁਸੀਂ, ਤੀਸਰੀ ਗੱਲ ਕੋਈ ਨਜ਼ਰ ਚੇਤੇ ਹੀ ਨਹੀਂ ਆਉਂਦੀ, ਇੱਕ ਡਰ ਰਹਿਤ ਸੰਭੋਗ ਕਰ ਰਹੇ ਹੋ, ਤੁਹਾਨੂੰ ਤੀਜੀ ਚੀਜ਼ ਨਜ਼ਰ ਆਉਂਦੀ ਹੈ? ਕੋਈ ਨਹੀਂ। ਤੇ ਹੁਣ ਦੱਸੋ ਤੀਜੀ ਕਿਹੜੀ ਚੀਜ਼ ਚ ਤੁਸੀਂ ਇਕਾਗਰ ਚਿੱਤ ਹੁੰਦੇ ਹੋ? ਸੋਚੋ ਹੁਣ, ਤਾਂ ਤੁਸੀਂ ਮੈਨੂੰ ਫੋਨ ਕਰਕੇ ਦੱਸ ਨਹੀਂ ਸਕਦੇ ਹੋ ਕਿ ਮੈਂ ਤੀਜੀ ਇਸ ਚੀਜ਼ ਚ ਇਕਾਗਰ ਚਿੱਤ ਵੀ ਹੋ ਸਕਦਾ ਹਾਂ। ਓਸ਼ੋ ਨੇ ਤਕਰੀਬਨ ਸਾਰੇ ਧਰਮਾਂ ਦੀ ਸਟੱਡੀ ਕੀਤੀ ਸੱਜਣਾ, ਕੋਈ 18 ਸਾਲ ਤੱਕ ਹੀ ਇਹਨਾਂ ਨੇ ਕਈ ਹਜ਼ਾਰ ਕਿਤਾਬਾਂ ਪੜ੍ਹ ਲਈਆਂ ਸੀ। ਬਾਬਾ ਜੀ ਹੁਣਾਂ ਨੇ BA ਕੀਤੀ, ਫਿਰ MA ਕੀਤੀ, ਫਿਰ ਫਿਲਾਸਫੀ ਦੀ MA ਕੀਤੀ, ਤੇ ਓਸ਼ੋ ਜੀ ਹੁਣੀ ਗੋਲਡ ਮੈਡਲਿਸਟ ਸਨ ਜਦੋਂ ਇਹਨਾਂ ਨੇ MA ਕੀਤੀ। ਫਿਰ ਇਹ ਪ੍ਰੋਫੈਸਰ ਲੱਗੇ, ਪਰ ਉਥੇ ਵੀ ਜ਼ਿਆਦਾ ਦੇਰ ਨਾ ਟਿਕ ਸਕੇ, ਕਿਉਂਕਿ ਓਸ਼ੋ ਜੀ ਹਰ ਇੱਕ ਨੂੰ ਗੱਲਬਾਤ ਵਿੱਚ ਲਾਜਵਾਬ ਕਰ ਦਿੰਦੇ ਹੁੰਦੇ ਸਨ, ਤੇ ਜਿਹੜੇ ਪੁਰਾਣੇ ਤੇ ਸੀਨੀਅਰ ਝੜਨ ਲੱਗੇ ਇਹਨਾਂ ਤੋਂ, ਉਹ ਸਾਰੇ ਪੁਰਾਣੇ ਚਿੜਦੇ ਹੀ ਇਹਨਾਂ ਤੋਂ, ਹਾਂਜੀ, ਵੀ ਇਹ ਕਿੱਥੋਂ ਆ, ਅਸੀਂ ਸੀਨੀਅਰ, ਇਹ ਨਵਾਂ ਆਇਆ ਤੇ ਨਵਾਂ ਆਇਆ ਸਾਨੂੰ ਆ ਨਹੀਂ ਪਾਈ ਫਿਰਦਾ, ਇਹ ਨੈਚੁਰਲੀ ਲੋਕ ਇਹਨੂੰ ਲਾਈਕ ਨਹੀਂ ਕਰਦੇ। ਇੱਕ ਵਾਰੀ ਨਾ ਯੂਨੀਵਰਸਿਟੀ ਵਿੱਚ ਜਿੱਥੇ ਪੜ੍ਹਾਉਂਦੇ ਸੀ, ਕੋਈ ਹਾਇਰ ਆਫੀਸਰ ਮੇਰਾ ਧਿਆਨ ਟੈਲੀਫੋਨ ਨਾਲ ਚਲਾ ਗਿਆ ਸੀ, ਇਹਨਾਂ ਦੀ ਉਹ ਕਾਲਜ ਦੀ ਚੈੱਕਅਪ ਕਰਨ ਵਾਸਤੇ ਆਇਆ, ਠੀਕ ਹੈ ਜੀ, ਮੈਨੇਜਮੈਂਟ ਦੇਖਣ ਆਇਆ ਹੋਏਗਾ, ਪ੍ਰੋਫੈਸਰਾਂ ਨਾਲ ਗੱਲਬਾਤ ਕਰਨ ਆਇਆ ਹੋਏਗਾ, ਤੇ ਪ੍ਰਿੰਸੀਪਲ ਨੇ ਓਸ਼ੋ ਜੀ ਹੁਣਾਂ ਨੂੰ ਕਿਹਾ, ਉਹ ਗੱਲ ਸੁਣ, ਤੂੰ ਨਹੀਂ ਬੋਲਣਾ, ਚੁੱਪ ਕਰਕੇ ਖੜਾ ਰਹਿਣਾ, ਕਿਉਂਕਿ ਆਉਂਦਿਆਂ ਉਹਨਾਂ ਦਾ ਸਵਾਗਤ ਕਰਨਾ ਤੇ ਜਾਣ ਲੱਗਿਆ ਵੀ ਸਿੱਧੇ ਉਹਨਾਂ ਨਾਲ ਜਿਹੜੀ ਚਾਹ ਪੀਣੀ ਆ, ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਇਹ ਚੁੱਪ ਰਹਿ। ਉਹ ਇੰਟਰੋਡਕਸ਼ਨ ਪ੍ਰਿੰਸੀਪਲ ਦਵੇ ਪ੍ਰੋਫੈਸਰਾਂ ਦੀ ਵੀ, ਫਲਾਣਾ ਜੀ ਨੇ ਇਹਨਾਂ ਨੇ ਆਹ ਕੀਤਾ, ਤੇ ਉਹ ਝੁੱਕ ਕੇ ਨਮਸਕਾਰ ਕਰਨ, ਇਸੇ ਤਰ੍ਹਾਂ ਓਸ਼ੋ ਜੀ ਉਹਨਾਂ ਦੀ ਇੰਟਰੋਡਕਸ਼ਨ ਦਿੱਤੀ ਗਈ, ਤੇ ਓਸ਼ੋ ਜੀ ਉਹਨਾਂ ਨੇ ਦਾੜੀ ਵਧਾਈ ਸੀ, ਕੋਈ ਉਹ ਠੀਕ ਤਰੀਕੇ ਦੀ ਨਹੀਂ, ਜਿਸ ਤਰ੍ਹਾਂ ਕੋਈ ਵਾਲ ਇੱਧਰ ਨੂੰ ਦਾੜੀ ਦਾ, ਕੋਈ ਇੱਧਰ ਨੂੰ ਵਧਾਈ। ਉਹ ਇਹਨਾਂ ਕੋਲ ਆਣ ਕੇ ਹਾਲ ਚਾਲ ਪੁੱਛਣ ਤੋਂ ਬਾਅਦ ਕਹਿੰਦਾ, ਆਪ ਨੇ ਦਾੜੀ ਕਿਉਂ ਬਣਾ ਰੱਖੀ ਹੈ? ਤੇ ਓਸ਼ੋ ਜੀ ਕਹਿੰਦੇ ਨੇ, ਆਪ ਨੇ ਮੰਡਵਾ ਕਿਉਂ ਰੱਖੀ ਹੈ? ਲਓ ਜੀ, ਉਹ ਜਿੱਥੋਂ ਪ੍ਰਿੰਸੀਪਲ ਡਰਦਾ ਸੀ ਉਹ ਗੱਲ, ਅੱਗੋਂ ਉਹਨੂੰ ਕੋਈ ਜਵਾਬ ਨਾ ਆਇਆ, ਤੇ ਤੁਸੀਂ ਅੱਗੋਂ ਅੰਦਾਜ਼ਾ ਲਾ ਨਹੀਂ ਸਕਦੇ, ਉਹ ਜਾਂਦਾ ਹੋਇਆ ਕਹਿ ਕੇ ਨਹੀਂ ਤਾਂ ਬੋਲਣ ਦੀ ਇਜਾਜ਼ਤ ਨਹੀਂ, ਤੇ ਤੁਸੀਂ ਕਿਹਨੂੰ ਰੱਖਿਆ ਇੱਥੇ? ਉਹ ਸਾਹਿਬ ਨਦੀਆਂ ਫਿਰ ਥਾਂ ਥਾਂ ਬਦਲੀਆਂ ਹੋਈਆਂ, ਤੇ ਓਸ਼ੋ ਜੀ ਹੁਣਾਂ ਨੇ ਸੋਚਿਆ ਕਿ ਮੈਂ ਟੀਚਰ ਤਾਂ ਜ਼ਰੂਰ ਬਣਾਂਗਾ, ਪਰ ਹੁਣ ਕਿਸੇ ਕਾਲਜ ਦਾ ਨਹੀਂ, ਬਲਕਿ ਸਾਰੀ ਦੁਨੀਆਂ ਦਾ ਟੀਚਰ ਬਣਾਂਗਾ।

0: 1907 ਤੋਂ ਲੈ ਕੇ 1906 ਤੱਕ ਬਾਬਾ ਜੀ ਹੁਣਾਂ ਨੇ ਵੱਖ ਵੱਖ ਥਾਂ ਲੈਕਚਰ ਦੇਣੇ ਸ਼ੁਰੂ ਕੀਤੇ ਤੇ ਲੋਕ ਇਹਨਾਂ ਨਾਲ ਜੁੜਦੇ ਗਏ, ਬਹੁਤ ਲੋਕ ਇਹਨਾਂ ਨਾਲ ਜੁੜਦੇ ਗਏ। ਹੁਣ ਓਸ਼ੋ ਆਚਾਰਿਆ ਜੀ ਰਜਨੀਸ਼ ਬਣ ਗਏ, ਓਸ਼ੋ ਜੀ ਬਹੁਤ ਮਸ਼ਹੂਰ ਹੋ ਗਏ, ਵੱਡੇ ਵੱਡੇ ਲੋਕ ਇਹਨਾਂ ਕੋਲ ਸਲਾਹ ਲੈਣ ਆਉਂਦੇ, ਬਹੁਤੇ ਸਾਰੇ ਧਾਰਮਿਕ ਗੁਰੂ ਇਹਨਾਂ ਤੋਂ ਜੈਲਸ ਹੋ ਗਏ ਤੇ ਇਹਨਾਂ ਨੂੰ ਵੱਧ ਘੱਟ ਬੋਲਦੇ ਤੇ ਬੜੀ ਗੰਦੀ ਭਾਸ਼ਾ ਇਹਨਾਂ ਵਾਸਤੇ ਵਰਤਣੀ ਉਹਨਾਂ ਨੇ ਸ਼ੁਰੂ ਕੀਤੀ ਜਿਹੜੇ ਦੂਸਰੇ ਧਰਮ ਦੇ ਠੇਕੇਦਾਰ ਸਨ। ਪਖੰਡੀ ਧਾਰਮਿਕ ਗੁਰੂਆਂ ਨੇ ਤੇ ਖਫਾ ਹੋਣਾ ਹੀ ਸੀ ਨੈਚੁਰਲੀ, ਉਹਨਾਂ ਕਿਉਂਕਿ ਉਹਨਾਂ ਦਾ ਧੋਰੀ ਫੁਲਕਾ ਵੀ ਚੱਲਦਾ ਸੀ ਲੋਕਾਂ ਨੂੰ ਗੁੰਮਰਾਹ ਕਰਕੇ। ਤੇ ਗਾਂਧੀ ਜੀ ਵੀ ਦੋਸਤੋ ਓਸ਼ੋ ਜੀ ਹੁਣਾਂ ਨਾਲ ਨਾਰਾਜ਼ ਹੋਏ, ਪਰ ਓਸ਼ੋ ਗਾਂਧੀ ਵਰਗਿਆਂ ਨੂੰ ਵੈਸੇ ਵੀ ਟਿੱਚ ਸਮਝਦਾ ਸੀ। ਓਸ਼ੋ 20ਵੀਂ ਸਦੀ ਦਾ ਸਭ ਤੋਂ ਵੱਧ ਕਿਤਾਬਾਂ ਪੜ੍ਹਨ ਵਾਲਾ ਇਨਸਾਨ ਸੀ, ਇਹ ਵੀ ਇੱਕ ਦਲੀਲ ਅੱਗੇ ਕੌਣ ਟਿਕਦਾ, ਇਹੋ ਹੀ ਤੇ ਈਰਖਾ ਦੇ ਕਾਰਨ ਸਨ। ਇਹ ਲਾਜਵਾਬ ਕਰ ਦਿੰਦਾ ਸੀ ਜਿਹੜਾ ਬੰਦਾ ਇਹਨਾਂ ਨਾਲ ਆਣ ਕੇ ਬਹਿਸ ਵਸਾਈ ਕਰਦਾ ਸੀ। 1971 ਵਿਚ ਇਹ ਬੰਬੇ ਚਲੇ ਗਏ ਜਿੱਥੇ ਵੱਖ ਵੱਖ ਮੁਲਕਾਂ ਦੇ ਪੈਰੋਕਾਰਾਂ ਦਾ ਹਜ਼ੂਰ ਵੀ ਲੱਗ ਗਿਆ। ਹੁਣ ਇਹਨਾਂ ਨੂੰ ਆਸ਼ਰਮ ਦੀ ਲੋੜ ਪਈ, ਅਮੀਰ ਮੁਲਕਾਂ ਦੇ ਪੈਰੋਕਾਰ ਤੇ ਹੈ ਹੀ ਹੈ ਸਨ। ਇੱਕ ਮਾਂ ਜੋਗਾ ਲਕਸ਼ਮੀ ਜੋ ਚੰਗੇ ਬੈਕਗ੍ਰਾਉਂਡ ਚੋਂ ਸੀ, ਉਹ ਇਹਨਾਂ ਦੀ ਸੈਕਟਰੀ ਬਣ ਗਈ। ਇਹਦੇ ਉਸ ਬੀਬੀ ਦੇ ਪੋਲੀਟੀਸ਼ੀਅਨਾਂ ਨਾਲ ਰਿਲੇਸ਼ਨ ਵੀ ਸਨ, ਇੰਦਰਾ ਗਾਂਧੀ, ਬੀਬੀ ਇੰਦਰਾ ਗਾਂਧੀ ਨਾਲ ਹੈ। ਉਹਨਾਂ ਨੇ ਬੀਬੀ ਇੰਦਰਾ ਨਾਲ ਵੀ ਗੱਲਬਾਤ ਕੀਤੀ, ਕਾਂਗਰਸ ਨੇ ਮਾਲੀ ਹੈਲਪ ਵੀ ਇਹਨਾਂ ਦੀ ਕੀਤੀ ਜਦੋਂ ਇਹ ਬੰਬੇ ਗਏ ਸਨ। ਫਿਰ ਰਜਨੀਸ਼ ਜੀ ਪੁਣੇ ਵਿਚ ਸ਼ਿਫਟ ਹੀ ਹੋ ਗਏ। 1974 ਤੋਂ ਲੈ ਕੇ 81 ਤੱਕ ਇਹ ਪੁਣੇ ਰਹੇ। ਪੂਨਾ ਕੰਟਰੋਵਰਸੀ ਸ਼ੁਰੂ ਹੋ ਗਈ ਜੀ। ਸਵੇਰੇ 6 ਵਜੇ ਮੈਡੀਟੇਸ਼ਨ ਹੁੰਦੀ, 8 ਵਜੇ ਓਸ਼ੋ ਜੀ ਹੁਣਾਂ ਦਾ ਲਾਜਵਾਬ ਲੈਕਚਰ ਹੁੰਦਾ ਲੋਕਾਂ ਦੇ ਖਾਨੇ ਖੋਲਣ ਵਾਲਾ। ਸਾਰਾ ਦਿਨ ਅਲੱਗ ਅਲੱਗ ਥੈਰਾਪੀਆਂ ਦਿੱਤੀਆਂ ਜਾਂਦੀਆਂ। ਓਸ਼ੋ ਸੈਕਸੁਅਲ ਐਨਰਜੀ ਤੇ ਫੋਕਸ ਕਰਦੇ ਹੁੰਦੇ ਹਨ ਆਪਣੇ ਲੈਕਚਰਾਂ ਦੇ ਵਿਚ। ਅੱਜ ਕੱਲ ਦੇ ਬਾਬੇ ਸੈਕਸ ਤੇ ਗੱਲਬਾਤ ਨਹੀਂ ਕਰਦੇ ਪਰ ਫੜੇ ਸੈਕਸ ਕਰਦੇ ਹੀ ਜਾਂਦੇ ਨੇ। ਮੈਂ ਕਦੀ ਫਿਰ ਦੁਹਰਾ ਦਿਆਂ ਕਿ ਅੱਜ ਕੱਲ ਦੇ ਬਾਬੇ ਅੱਖਾਂ ਮੀਟ ਮੀਟ ਕੇ ਲੈਕਚਰ ਦੇਣਗੇ, ਪਖੰਡ ਕਰ ਕਰਕੇ ਲੈਕਚਰ ਦੇਣਗੇ, ਫਫੜੇ ਕਰ ਕਰਕੇ ਲੈਕਚਰ ਦੇਣਗੇ, ਪਰ ਸੈਕਸ ਤੋਂ ਇਹਦੇ ਤੋਂ ਅਵਾਇਡ ਕਰਨਾ ਜੀ ਕਾਮ ਕ੍ਰੋਧ ਤੋਂ, ਤੇ ਆਪ ਜਦੋਂ ਫੜੇ ਜਾਂਦੇ ਨੇ ਉਹ ਫਿਰ ਉੱਥੋਂ ਹੀ ਫੜੇ ਜਾਂਦੇ ਨੇ। ਫਿਰ ਓਸ਼ੋ ਜੀ ਉਹਨਾਂ ਨੇ ਸੈਕਸ ਦੀ ਕਦੀ ਨਿੰਦਾ ਨਹੀਂ ਸੀ ਕੀਤੀ। ਇਸੇ ਕਰਕੇ ਵਿਰੋਧੀ ਰਜਨੀਸ਼ ਨੂੰ ਰਜਨੀਸ਼ ਜੇ ਉਹਨਾਂ ਦੇ ਆਸ਼ਰਮ ਨੂੰ ਨਾ ਸੈਕਸ ਦਾ ਅਖਾੜਾ ਵੀ ਦੱਸ ਦਿੰਦੇ ਸਨ, ਕਿਉਂਕਿ ਓਸ਼ੋ ਆਪਣੇ ਭਗਤਾਂ ਨੂੰ ਉਹਨਾਂ ਨੇ ਕਿਹਾ ਸੀ ਤੁਸੀਂ ਪੂਰੀ ਆਜ਼ਾਦੀ ਨਾਲ ਰਹੋ ਮੇਰੇ ਆਸ਼ਰਮ ਵਿਚ, ਨੱਚਣ ਗਾਉਣ ਦੀ ਇਜਾਜ਼ਤ ਹੈ ਤੁਹਾਨੂੰ। ਇੱਥੇ ਓਸ਼ੋ ਨੇ ਇਹ ਵੀ ਪ੍ਰਵਚਨ ਦਿੱਤਾ ਸੀ ਬੰਦੇ ਨੂੰ ਵਿਆਹ ਨਹੀਂ ਕਰਵਾਉਣਾ ਚਾਹੀਦਾ, ਵਿਆਹ ਗੁਲਾਮੀ ਹੈ। ਇਹ ਕਿਹਾ ਉਹਨਾਂ ਨੇ ਆਪਣੇ ਲੈਕਚਰ ਵਿਚ। ਵਿਰੋਧੀਆਂ ਦੀ ਚੜ ਮੱਚ ਗਈ ਸੀ ਤੇ ਇਸ ਆਸ਼ਰਮ ਵਿਚ ਓਸ਼ੋ ਦੇ ਭਗਤਾਂ ਦੀ ਗਿਣਤੀ 1 ਲੱਖ ਦੇ ਕਰੀਬ ਹੋ ਗਈ ਸੀ। ਓਸ਼ੋ ਨੇ ਇਹ ਵੀ ਇਹਨਾਂ ਦੀ ਗਿਣਤੀ ਜਿਹੜੀ ਉਹ 1 ਲੱਖ ਤੋਂ ਵੀ ਜ਼ਿਆਦਾ ਸੀ ਤੇ ਓਸ਼ੋ ਦੀ ਉਹਨਾਂ ਨੇ ਇਹ ਵੀ ਪ੍ਰਵਚਨ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਜੋ ਲੋਕਾਂ ਨੂੰ ਅੱਗੇ ਨਹੀਂ ਵਧਣ ਦਿੰਦਾ। ਇਹ ਜੇ ਸੋਚਣ ਵਾਲਿਆਂ ਨੂੰ ਹੀ ਪਤਾ ਕਿ ਧਰਮ ਮੱਕੜ ਜਾਲ ਹੈ ਤੇ ਲੋਕਾਂ ਨੂੰ ਅੱਗੇ ਨਹੀਂ ਵਧਣ ਦਿੰਦਾ। ਜਿਨ੍ਹਾਂ ਦਾ ਹਲਵਾ ਮੰਡਾ ਸੱਜਣੋ ਧਰਮ ਤੋਂ ਹੀ ਚੱਲਦਾ ਸੀ, ਧਰਮ ਦੇ ਠੇਕੇਦਾਰਾਂ ਨੇ ਢੋਲ ਜਾ ਕੇ ਓਸ਼ੋ ਖਿਲਾਫ ਬੋਲੀਆਂ ਪਾ ਪਾ ਕੇ ਗਰਮੀ ਪਿੱਟੀ। ਲਓ ਜੀ ਇਹ ਆਸ਼ਰਮ ਵਿਚ ਵੀ ਸ਼ਰਧਾਲੂਆਂ ਦੀ ਗਿਣਤੀ ਹੋਰ ਜ਼ਿਆਦਾ ਹੋ ਗਈ। 1981 ਵਿਚ ਓਸ਼ੋ ਜੀ ਅਮਰੀਕਾ ਪਹੁੰਚ ਗਏ ਪਰ ਉਥੇ ਇਹ 3.5 ਸਾਲ ਵਾਸਤੇ ਮੌਨ ਵਰਤ ਤੇ ਰਹਿੰਦੇ ਨੇ ਤੇ ਇਹ ਆਪਣੇ ਪ੍ਰਵਚਨ ਲਿਖ ਕੇ ਦੇਣ ਲੱਗੇ। ਇਹਨਾਂ ਨੇ ਆਪਣੀ ਸੈਕਟਰੀ ਉਹ ਜਿਹੜੀ ਯੋਗਾ ਲਕਸ਼ਮੀ ਸੀ ਉਹਦਾ ਨਾਂ ਬਦਲ ਕੇ ਸ਼ੀਲਾ ਸਿਲਵਰਮੈਨ ਰੱਖ ਦਿੱਤਾ, ਕਿਉਂਕਿ ਓਸ਼ੋ ਜੀ ਮੌਨ ਤੇ ਸਨ। ਸ਼ੀਲਾ ਨੇ ਘਪਲੇਬਾਜ਼ੀ ਆਪਣੇ ਹਸਬੈਂਡ ਨਾਲ ਰਲ ਕੇ ਤੇ ਘਪਲੇਬਾਜ਼ੀ ਸ਼ੁਰੂ ਕੀਤੀ। ਪਹਿਲਾਂ ਰਹਿਣ ਵਾਸਤੇ ਜਗ੍ਹਾ ਓਰੇਗੋਨ ਚ ਲਈ ਇਹਨਾਂ ਨੇ, ਜੋ ਰੇਗਿਸਤਾਨ ਸੀ, ਬੇਕਾਰ ਇਲਾਕਾ ਸੀ। ਪਰ ਓਸ਼ੋ ਜੀ ਨੇ ਵੀਜ਼ਾ ਪਰਬਤ, ਵੀਜ਼ਾ ਪਰਬਤ ਕਹਿੰਦੇ ਪਰਪਸ ਦੋਸਤੋ, ਵੀਜ਼ਾ ਪਰਬਤ ਜਦੋਂ ਅਮਰੀਕਾ ਆਏ ਨੇ ਨਾ, ਆਪਣਾ ਮੈਡੀਕਲ ਗਰਾਊਂਡ ਦੱਸੀ ਸੀ ਵੀ ਉਹ ਮੈਡੀਕਲ ਗਰਾਊਂਡ ਤੇ USA ਆ ਰਹੇ ਨੇ। ਪਰ ਅਸਲ ਚ ਗੱਲ ਹੋਰ ਸੀ, ਸ਼ੀਲਾ ਤੇ ਉਹਦੇ ਹਸਬੈਂਡ ਨੇ ਬਹੁਤ ਵੱਡੀ ਪ੍ਰਾਪਰਟੀ ਖਰੀਦੀ, ਪੈਸਾ ਅੰਨਾ ਆ ਰਿਹਾ ਸੀ, ਲੋਕੀ ਦਾਨ ਪੁੰਨ ਕਰ ਰਹੇ ਸਨ। ਹਾਂਜੀ, ਇਸ ਵਿਚ ਕਾਫੀ ਭਗਤਾਂ ਦਾ ਪੈਸਾ ਵੀ ਲੱਗਾ ਸੀ। ਇਹ ਪ੍ਰਾਪਰਟੀ 64,000 ਏਕੜ ਜ਼ਮੀਨ, ਬੱਲੇ ਬੱਲੇ ਬੱਲੇ ਇੱਕ ਇਲਾਕਾ, ਇੱਥੇ ਇਹਨਾਂ ਬਣਾਉਣਾ ਸੀ ਆਸ਼ਰਮ। ਪਰ ਇੰਨੀ ਵੱਡੀ ਜਗ੍ਹਾ ਵਿਚ ਤੇ ਪੂਰਾ ਸ਼ਹਿਰ ਵੱਸ ਸਕਦਾ ਸੀ, ਕਿਆ ਬਾਤਾਂ ਨੇ ਯਾਰ। ਲਾ ਜੀ, ਭਗਤਾਂ ਦਾ ਹਜੂਮ ਵੇਖ ਕੇ ਇੱਥੇ ਹੋਰ ਇਕੱਠ ਸ਼ੋਰਾ ਲੋਕੀ ਆਉਣੇ ਸ਼ੁਰੂ ਹੋ ਗਏ। ਦਿਨ ਬਦੇਨ ਇਹਦੇ ਦੇ ਪੈਰੋਕਾਰਾਂ ਚ ਵਾਧਾ ਹੁੰਦਾ ਗਿਆ। ਜਦੋਂ 20,000 ਤੋਂ ਉੱਪਰ ਹੋ ਗਏ, ਫਿਰ ਬਿਲਡਿੰਗਾਂ ਬਣਨੀਆਂ ਸ਼ੁਰੂ ਹੋ ਗਈਆਂ। ਇਹਦੇ ਤੋਂ ਬਾਅਦ ਇੰਜੀਨੀਅਰ, ਪੋਲੀਟੀਕਲ ਪ੍ਰੋਫੈਸਰ, ਟੈਕਨੀਸ਼, ਹਰ ਕਿਸਮ ਦੇ ਸਪੈਸ਼ਲਿਸਟ ਲੋਕ ਸਾਰੇ ਉਸੋ ਨਾਲ ਜੁੜੇ। ਭਾਰਤੀਆਂ ਨਾਲੋਂ ਜ਼ਿਆਦਾ ਵੈਸਟਰਨ ਦੇ ਅਮੀਰ ਲੋਕ, ਹਾਂਜੀ, ਧੰਨ ਕਬੀਰ ਤੇ ਪੜ੍ਹੇ ਲਿਖੇ, ਪਹੁੰਚਾਂ ਵਾਲੇ, ਉੱਚੀਆਂ ਪੋਸਟਾਂ ਵਾਲੇ, ਪਰ ਸਾਰੇ ਕੰਮ ਸ਼ੀਲਾ ਕਰਵਾ ਰਹੇ ਸੀ, ਇਹ ਤੇ ਮੋਹਨ ਤੇ ਸਨ। ਤੇ ਰੇਗਿਸਤਾਨ ਨੇ ਹੁਣ ਇੱਕ ਸ਼ਹਿਰ ਦਾ ਰੂਪ ਲੈ ਲਿਆ, ਹੁਣ ਉਹਨੂੰ ਰਜਨੀਸ਼ਪੁਰਮ ਕਿਹਾ ਜਾਣ ਲੱਗਾ। ਇੱਥੇ ਰੈਫਰੈਂਡਮ ਵੀ ਕਰਾਇਆ ਗਿਆ ਕਿ ਰਜਨੀਸ਼ਪੁਰਮ ਨੂੰ ਸ਼ਹਿਰ ਕਰਾਰ ਦੇ ਦਿੱਤਾ ਜਾਵੇ ਜਾਂ ਨਾ। ਲੋਕ ਆਲੇ ਦੁਆਲੇ ਰਹਿੰਦੇ ਜਿਹੜੇ ਅੰਗਰੇਜ਼ ਸਨ, ਉਨ੍ਹਾਂ ਨੇ ਇਤਰਾਜ਼ ਕੀਤਾ, ਹੈ, ਉਨ੍ਹਾਂ ਨੇ ਨਹੀਂ ਪਸੰਦ ਕੀਤਾ। ਹੁਣ ਰੋਨਲਡ ਰੇਗਨ ਸਾਹਿਬ ਦਾ ਵੀ ਧਿਆਨ ਰਜਨੀਸ਼ ਵੱਲ ਗਿਆ। ਉਹ ਕੋਈ ਰਾਜਨੀਤਿਕ ਬਵਾਲ ਨਹੀਂ ਸਨ ਚਾਹੁੰਦੇ, ਇਹੋ ਜਿਹੇ ਦੋ ਡਰਾਮੇ USA ਸਰਕਾਰ ਪਹਿਲਾਂ ਵੇਖ ਚੁੱਕੀ ਸੀ। ਜਿਮ ਜੋਨਸ ਦਾ ਨਾਂ ਤੁਸੀਂ ਸੁਣਿਆ ਹੋਇਆ ਦੋਸਤੋ, 1987 ਦੀ ਗੱਲ ਹੈ। ਇਸ ਬੰਦੇ ਦੇ ਕਾਰਨ ਇਸੇ ਤਰ੍ਹਾਂ ਦਾ ਇੱਕ ਆਸ਼ਰਮ ਬੰਦ ਕਰਵਾਉਣ ਲੱਗੇ ਹਨ ਤੇ 909 ਬੰਦਿਆਂ ਨੇ ਇੱਕੋ ਵਾਰੀ ਇਹ ਪੀ ਕੇ ਜਾਨ ਦੇ ਦਿੱਤੀ ਸੀ ਅਮਰੀਕਾ ਦੇ ਵਿੱਚ। ਬਹੁਤ ਲੋਕਾਂ ਨੂੰ ਇਸ ਘਟਨਾ ਦਾ ਪਤਾ ਲਿਆ। ਇੱਕ ਹੋਰ ਘਟਨਾ ਇੱਦਾਂ ਦੀ ਹੋਈ, ਉਨ੍ਹਾਂ ਨੇ ਅੱਗ ਹੀ ਲਾ ਲਈ ਸੀ। ਉਹ ਘਬਰਾ ਵੀ ਗਏ ਕਿ ਰਜਨੀਸ਼ਪੁਰਮ ਹੁਣ ਪੂਰਾ ਸ਼ਹਿਰ ਬਣ ਗਿਆ, ਲੱਖਾਂ ਪੈਰੋਕਾਰ ਦੇਸ਼ਾਂ ਵਿਦੇਸ਼ਾਂ ਚ ਧੜਾ ਧੜ ਲੋਕ ਵੀ ਆਉਣ ਡਏ ਨੇ। ਸੁਣ ਚ ਆਇਆ ਕਿ ਰਜਨੀਸ਼ਪੁਰਮ ਵਿਚ ਕਈ ਤਰ੍ਹਾਂ ਦੇ ਤਜਰਬੇ ਵੀ ਕੀਤੇ ਜਾਂਦੇ ਨੇ, ਜਿਵੇਂ ਬੈਕਟੀਰੀਆ ਨਾਲ ਕਿਹੜੇ ਬੈਕਟੀਰੀਆ ਨਾਲ ਆਪਣਾ ਟਾਈਫਾਇਡ ਹੁੰਦਾ, ਉਸ ਬੈਕਟੀਰੀਆ ਦੇ ਟੀਕੇ ਲੋਕਾਂ ਨੂੰ ਲਾਏ ਵੀ ਗਏ, ਜਿਸ ਤਰ੍ਹਾਂ ਕੋਈ ਤਜਰਬੇ ਨਹੀਂ ਕਰੀਦੇ। ਤੇ ਕਈ ਕਿਸਮ ਦੇ ਡਰੱਗ ਵੀ ਇੱਥੇ ਇਸਤੇਮਾਲ ਕੀਤੇ ਜਾਣ ਲੱਗੇ। ਜਦੋਂ ਉਸੇ ਨੂੰ ਪੁੱਛਗਿੱਛ ਹੋਈ ਤੇ ਉਨ੍ਹਾਂ ਆਪਣਾ ਮੌਨ ਵਰਤ ਤੇ ਸਨ ਉਦੋਂ, ਪਰ ਉਨ੍ਹਾਂ ਨੇ ਆਪਣਾ ਮੌਨ ਵਰਤ ਤੋੜਿਆ ਤੇ ਕਿਹਾ ਕਿ ਮੈਨੂੰ ਤਾਂ ਇਹਦੇ ਬਾਰੇ ਕੋਈ ਪਤਾ ਨਹੀਂ, ਅਜਿਹਾ ਕੁਝ ਹੋਇਆ ਮਾਂ ਸ਼ੀਲਾ ਨੇ ਕੀਤਾ ਹੋਣਾ, ਅਗਰ ਜੇ ਕੁਝ ਹੋਇਆ ਤੇ ਮੈਨੂੰ ਸ਼ੀਲਾ ਨੇ ਮੈਨੂੰ ਧੋਖਾ ਦਿੱਤਾ। ਮੌਨ ਵਰਤ ਸਮੇਂ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਯਾਰ, ਜਿੱਥੇ ਪੈਸਾ ਆ ਜਾਏ। ਇਹਦਾ ਕਾਰਨ ਬੇਹਿਸਾਬ ਪੈਸਾ ਤੇ ਪ੍ਰਾਪਰਟੀ ਸੀ। ਸੌਕ ਤੇ ਰੋਲਸ ਰਾਇਸ ਸੀ, ਉੱਥੇ ਲਾਈਨ ਲੱਗੀ ਸੀ। ਓਸ਼ੋ ਜੀ ਬਹੁਤ ਵੱਡੇ ਫਿਲਾਸਫਰ, ਉੱਚ ਵਿਚਾਰਾਂ ਵਾਲੇ, ਭਾਵੇਂ ਮਹਾਨ ਪੁਰਸ਼ ਸਨ, ਪਰ ਉਨ੍ਹਾਂ ਦੇ ਆਲੇ ਦੁਆਲੇ ਲਾਲਚੀ ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਦੀ ਅਕਲ ਤੇ ਪ੍ਰਾਪਰਟੀ ਦੇ ਪੈਸੇ ਦਾ ਪਰਦਾ ਪੈ ਚੁੱਕਾ ਸੀ। ਉਨ੍ਹਾਂ ਤੋਂ ਮਾਂ ਸ਼ੀਲਾ ਦਾ ਲੇਡੀ ਸਿਲਵਰਮੈਨ ਜਿਹੜੀ ਸੀ, ਉਹ ਵੀ ਇੱਕ ਸੀ ਸਾਜਿਸ਼ ਕਰਤਾ। ਗੌਰਮੈਂਟ ਨੇ ਸੋਚਿਆ ਕਿ ਰਜਨੀਸ਼ਪੁਰਮ ਦੀ ਕੰਸਟਰਕਸ਼ਨ ਬਹੁਤ ਤੇਜ਼ੀ ਨਾਲ ਹੋ ਰਹੀ ਹੈ, ਇਨ੍ਹਾਂ ਕੋਲ ਇੰਨਾ ਪੈਸਾ ਆਇਆ ਕਿੱਥੋਂ, ਏਡਾ ਵੱਡਾ ਸ਼ਹਿਰ ਕਿੱਦਾਂ ਆਬਾਦ ਹੋਣ ਲੱਗ ਪਿਆ। ਵਿਵਾਦ ਚ ਫਸ ਗਏ ਇਹਦੇ, ਉਹ ਕਹਿੰਦੇ ਨੇ ਇਸ ਤੋਂ ਪਹਿਲਾਂ ਕਿ ਕੋਈ ਪੰਗਾ ਖੜਾ ਹੋਵੇ, ਗੌਰਮੈਂਟ ਨੇ ਸੋਚਿਆ ਜਲਦੀ ਤੋਂ ਜਲਦੀ ਇਹਨੂੰ ਡੱਕਣਾ ਚਾਹੀਦਾ, ਇਸ ਕਰਕੇ ਉਹ ਜਿਹੜਾ ਕੇਸ ਸੀ ਉਹਨੂੰ ਕੋਰਟ ਚ ਲੈ ਗਏ। ਕਿਉਂਕਿ ਇਸ ਸ਼ਹਿਰ ਚ ਜਿਹੜਾ ਉਸੋ ਜੀ ਉਨ੍ਹਾਂ ਦਾ ਸ਼ਹਿਰ ਜਿਹੜਾ ਬਣਾ ਰਹੇ ਸਨ, ਨਿਊਕਲੀਅਰ ਬੇਸਮੈਂਟ ਬਣਾਏ ਜਾ ਰਹੇ ਸਨ ਵੀ ਜਿਹਦੇ ਤੇ ਨਿਊਕਲੀਅਰ ਬੰਬ ਵੀ ਅਸਰ ਨਾ ਕਰੇ। ਕਿਉਂਕਿ ਉਸ ਦੁਨੀਆ ਦੀ ਤੇਜ਼ੀ ਨਾਲ ਵੱਧ ਰਹੀ ਆਬਾਦੀ ਤੋਂ ਚਿੰਤਤ ਸਨ। ਉਹ ਸੋਚਦੇ ਸਨ ਕਿ ਜੇ ਏਦਾਂ ਹੀ ਆਬਾਦੀ ਵੱਧਦੀ ਗਈ ਤਾਂ ਤੀਜੀ ਵਰਲਡ ਵਾਰ ਜ਼ਰੂਰ ਲੱਗਣੀ ਹੈ। ਆ ਸਦੀ ਦੇ ਪਹਿਲਾਂ ਪਹਿਲਾਂ 1990 ਤੋਂ ਲੈ ਕੇ ਉਹ ਦਹਾਂ ਸਾਲਾਂ ਦੇ ਵਿੱਚ ਲੱਗੇਗੀ, ਅੰਦਾਜ਼ਾ ਸੀ ਉਹਨਾਂ ਦਾ। ਜੇ ਵਰਲਡ ਵਾਰ ਲੱਗ ਗਈ ਤਾਂ ਲੜਾਈ ਵੇਲੇ ਇੱਥੇ ਰਹਿਣ ਵਾਲੇ ਸਭ ਲੋਕ ਮੇਰੇ ਆਸ਼ਰਮ ਚ ਸਭ ਨਿਊਕਲੀਅਰ ਬੇਸਮੈਂਟ ਵਿਚ ਵੜ ਜਾਣਗੇ ਤੇ ਉਹ ਬਚ ਜਾਣਗੇ ਸਾਰੇ। ਇਹ ਸਾਰਾ ਕੁਝ ਪੁਲਿਸ ਨੂੰ ਸ਼ੀਲਾ ਨੇ ਦੱਸਿਆ ਵੀ ਇਹ ਬਾਬੇ ਦੀਆਂ ਤੇ ਆਹ ਸਕੀਮਾਂ ਸਨ ਤੇ ਬਣ ਵੀ ਰਹੇ ਸਨ ਨਿਊਕਲੀਅਰ ਪਲਾਂਟ ਉੱਥੇ ਬੇਸਮੈਂਟ। ਓਸ਼ੋ ਨੇ ਸਾਨੂੰ ਹਦਾਇਤ ਦਿੱਤੀ ਸੀ, ਸ਼ੀਲਾ ਨੇ ਕਿਹਾ ਇਹ ਸਾਰਾ ਕੁਝ ਕਰਨ ਵਾਸਤੇ। ਪਰ ਲੈਕਚਰਾਂ ਵਿਚ ਵੀ ਓਸ਼ੋ ਨੇ ਕਿਹਾ ਹੋਇਆ ਸੀ ਕਿ ਸਾਰੀ ਦੁਨੀਆਂ ਚ ਇਕ ਸਰਕਾਰ ਹੋਣੀ ਚਾਹੀਦੀ ਹੈ, ਇਹ ਸਾਰੇ ਲੀਥਲ ਵੈਪਨ ਸਰੰਡਰ ਕਰ ਲੈਣੇ ਚਾਹੀਦੇ ਨੇ, ਬਾਰਡਰ ਨਹੀਂ ਹੋਣੇ ਚਾਹੀਦੇ ਤਾਂ ਕਿ ਲੜਾਈ ਨਾ ਹੋਵੇ। ਅਥਾਰਟੀ ਨੇ ਸੋਚਿਆ ਕਿ ਨਿਊਕਲੀਅਰ ਅਮਰੀਕਨ ਗਵਰਨਮੈਂਟ ਨੇ ਨਿਊਕਲੀਅਰ ਬੇਸਮੈਂਟਾਂ ਬਣਾਉਣ ਡਏ ਨੇ, ਬਿਮਾਰੀਆਂ ਦੇ ਕੀਟਾਣੂਆਂ ਦੇ ਤਜਰਬੇ ਹੋ ਰਹੇ ਨੇ, ਕੱਲ ਨੂੰ ਇਹ ਹੋਰ ਪਾਵਰਫੁਲ ਹੋ ਗਏ ਤੇ ਇਨ੍ਹਾਂ ਤੇ ਕੰਟਰੋਲ ਕਰਨਾ ਬੜਾ ਮੁਸ਼ਕਲ ਹੋ ਜਾਏਗਾ। ਸ਼ਹਿਰ ਦੇ ਦੁਆਲੇ ਸੇਫਟੀ ਬਹੁਤ ਜ਼ਬਰਦਸਤ ਹੈ ਓਸ਼ੋ ਜੀ ਮਹਾਰਾਜ ਦਾ, ਜਿਹੜਾ ਸ਼ਹਿਰ ਨਾ ਉਹਦੇ ਦੁਆਲੇ। ਹੁਣ ਰਜਨੀਸ਼ਪੁਰਮ ਤੇ ਰੋਕ ਲਗਾ ਦਿੱਤੀ ਗਈ ਦੋਸਤੋ। ਸ਼ੀਲਾ ਸਿਲਵਰਮੈਨ ਜਿਹੜੀ ਸੀ ਖਤਰੇ ਦੇ ਟਲੀਆਂ ਵੱਜ ਗਈਆਂ ਉਹਦੇ ਦਿਮਾਗ ਚ ਤੇ ਉਹ ਆਪਣੇ ਨਾਲਦਿਆਂ ਨੂੰ ਲੈ ਕੇ ਯੂਰਪ ਨਿਕਲ ਗਈ। ਪੈਸਾ ਤੇ ਉਹਨਾਂ ਨੇ ਪਹਿਲਾਂ ਵੀ ਬੜਾ ਬਾਹਰ ਕੱਢਿਆ ਸੀ, ਹੁਣ USA ਅਥਾਰਟੀ ਨੇ ਸਾਰਾ ਫੋਕਸ ਓਸ਼ੋ ਤੇ ਕਰਤਾ। ਪਰ ਉਹਨੇ ਆਪਣਾ ਪੂਰਾ ਗੁੱਸਾ ਫਿਰ ਸ਼ੀਲਾ ਤੇ ਕੱਢਿਆ, ਕਿਉਂਕਿ ਓਸ਼ੋ ਤੇ ਉਹਨਾਂ ਦਿਨਾਂ ਤੇ ਮੌਤ ਤੇ ਸੀ, ਸਭ ਕੁਝ ਸ਼ੀਲਾ ਹੀ ਕਰ ਰਹੀ ਹੈ। ਬਾਬਾ ਜੀ ਉਹਨਾਂ ਨੇ ਕਿਹਾ, ਉਸੇ ਨੇ ਕਿਹਾ ਸੀ ਕਿ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ। ਬਾਬੇ ਨੇ ਕਿਹਾ ਇਹ ਸਭ ਕੁਝ ਕੀਤਾ ਕਰਾਇਆ ਸ਼ੀਲਾ ਦਾ। ਇਹ ਸਾਰਾ ਕੁਝ ਦੱਸਣ ਵਾਸਤੇ ਰਜਨੀਸ਼ ਨੇ ਆਪਣਾ ਮੌਨ ਵਰਤ ਵੀ ਤੋੜਿਆ ਸੀ। ਓਸ਼ੋ ਨੇ USA ਅਥਾਰਟੀ ਸਾਹਮਣੇ ਘੜੀ ਬਾਰ ਬਾਰ ਕਿਹਾ ਕਿ ਸ਼ੀਲਾ ਨੂੰ ਟਾਰਗੇਟ ਕੀਤਾ, ਪਰ ਅਮੈਰੀਕਨ ਅਥਾਰਟੀ ਨਾ ਮੰਨੀ। ਸ਼ੀਲਾ ਮੈਨੂੰ ਟਾਰਗੇਟ ਕਰ ਰਹੀ ਹੈ, ਆਪ ਦੌੜ ਗਈ ਹੈ, ਅਥਾਰਟੀ ਮੰਨੀ ਨਾ। ਮੈਂ ਤੇ ਅਜਿੰਦਾ ਉਦੋਂ ਮੌਨ ਤੇ ਸੀ, ਪਰ ਇਹ ਸਾਰਾ ਕੁਝ ਅਥਾਰਟੀ ਨੇ ਕਿਹਾ ਕਿ ਤੇਰੀ ਦੇਖ ਰੇਖ ਥੱਲੇ ਹੀ ਹੋ ਰਿਹਾ ਸੀ। ਫਿਰ ਓਸ਼ੋ ਤੇ ਮੁਕੱਦਮਾ ਚੱਲਿਆ, ਕਿਹਾ ਗਿਆ ਕਿ ਹੁਣ ਤੁਸੀਂ ਸਾਨੂੰ ਅਮਰੀਕਾ ਚ ਨਜ਼ਰ ਨਹੀਂ ਆਉਣੇ ਚਾਹੀਦੇ ਤੇ 5 ਸਾਲ ਵਾਸਤੇ ਅਮਰੀਕਾ ਚੋਂ ਬੈਨ ਕਰ ਦਿੱਤਾ ਗਿਆ। ਆਖਿਰਕਾਰ ਓਸ਼ੋ ਨੂੰ ਅਮਰੀਕਾ ਛੱਡਣਾ ਹੀ ਪਿਆ। ਅਮਰੀਕਨ ਗਵਰਨਮੈਂਟ ਨੇ ਇਹ ਵੀ ਸੋਚਿਆ ਸੀ ਕਿ ਜਦੋਂ ਅਸੀਂ ਓਸ਼ੋ ਨੂੰ ਅਰੈਸਟ ਕਰਨ ਜਾਵਾਂਗੇ ਹੈਂ, ਇਹਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਤੇ ਲੋਕ ਜ਼ਰੂਰ ਦੰਗਾ ਕਰਨਗੇ ਸਾਡੇ ਨਾਲ, ਕੁਲੇਟਾਂ ਪੱਥਰ ਤੇ ਲਾਲਾ ਪੁਲਿਸ ਦੇ ਤੇ ਪੁਲਿਸ ਉਧਰ ਨੂੰ ਤੇ ਪੁਲਿਸ ਮੁਕਾਬਲਾ ਤੇ ਹੋਣਾ ਹੀ ਹੋਣਾ। ਅਸੀਂ ਰਜਨੀਸ਼ਪੁਰਮ ਨੂੰ ਟੇਕ ਓਵਰ ਕਰ ਲਾਂਗੇ ਬਹਾਨਾ ਲਾ ਕੇ। ਪਰ ਹੋਇਆ ਗੌਰਮੈਂਟ ਦੀ ਸੋਚ ਦੇ ਬਿਲਕੁਲ ਉਲਟ, ਇਹੋ ਜਿਹਾ ਕੋਈ ਹੁਦਾਮਾ ਨਹੀਂ ਹੋਇਆ। ਲੋਕਾਂ ਇਹਦੇ ਰਾਹ ਵਿਚ ਫੁੱਲ ਵਿਛਾ ਕੇ ਤੇ ਸੜਕ ਦੇ ਦੋਵੇਂ ਪਾਸੇ ਖਲੋ ਕੇ ਗਿੱਧਾ ਬਾਬਾ ਗੀਤ ਗਾਏ, ਮੁਹੱਬਤ ਦੇ ਪਿਆਰ ਦੇ, ਕੋਈ ਵੀ ਅੜਚਨ ਨਾ ਪਾਈ ਪੁਲਿਸ ਦੇ ਰਾਹ ਦੇ ਵਿਚ। ਓਸ਼ੋ ਨੂੰ ਫਿਰ ਬਿਮਾਰ ਕੈਦੀਆਂ ਨਾਲ ਰੱਖਿਆ ਗਿਆ 12 ਕੁ ਦਿਨ ਤਾਂ ਕਿ ਇਹ ਵੀ ਬਿਮਾਰ ਹੋ ਜਾਣ। ਜਦੋਂ ਇਹ ਸਾਰਾ ਕੁਝ ਨਾਕਾਮ ਰਿਹਾ ਤੇ ਫਿਰ ਅਥਾਰਿਟੀ ਨੇ ਦੇਸ਼ ਨਿਕਾਲਾ ਦੇਣਾ ਹੀ ਠੀਕ ਸਮਝਿਆ। ਰਸਤੇ ਵਿਚ ਬਹੁਤ ਦੇਸ਼ਾਂ ਨੇ ਓਸ਼ੋ ਨੂੰ ਹਵਾਈ ਜਹਾਜ਼ ਚ ਤੇਲ ਪਾਉਣ ਦੀ ਆਗਿਆ ਵੀ ਨਾ ਦਿੱਤੀ। ਕਈਆਂ ਮੁਲਕਾਂ ਨੇ ਆਪਣੇ ਦੇਸ਼ ਦੇ ਏਅਰਪੋਰਟ ਤੇ ਲੈਂਡ ਕਰਨ ਦੀ ਆਗਿਆ ਨਾ ਦਿੱਤੀ। ਹਾਂਜੀ, ਸਭ ਅਮਰੀਕਾ ਦੀਆਂ ਹਦਾਇਤਾਂ ਸਨ। ਔਰ ਇਸ ਦੁਨੀਆਂ ਦੇ ਵਿਚ ਮੇਰਾ ਖਿਆਲ ਹੈ ਕਿ ਕਿੰਨੇ ਮੁਲਕ ਸਨ, ਸ਼ਾਇਦ ਹਾਂ ਚਲੋ 31। ਅੱਛਾ ਜੀ, ਫਿਰ ਪੂਨੇ ਆ ਗਏ, 58 ਸਾਲ ਦੀ ਉਮਰ ਵਿਚ ਇਹ ਦੁਨੀਆਂ ਨੂੰ ਅਲਵਿਦਾ ਕਹਿ ਗਏ। ਇਹਨਾਂ ਦੀ ਮੌਤ ਤੇ ਵੀ ਬਹੁਤ ਵਾਦ ਵਿਵਾਦ ਹੈ ਦੋਸਤੋ। ਇਹ ਕੁਦਰਤੀ ਮੌਤ ਨਹੀਂ ਸਨ ਮਰੇ ਇੰਡੀਆ ਵਿਚ ਆਣ ਕੇ, ਇਹਨਾਂ ਨੂੰ ਯਾਦ ਦਿੱਤਾ ਗਿਆ ਸੀ। ਇਹ ਵੀ ਕਿਹਾ ਗਿਆ ਕਿ ਸਲੋ ਪੁਆਇਜ਼ਨ ਦਾ ਟੀਕਾ ਇਨ੍ਹਾਂ ਨੂੰ ਅਮਰੀਕਾ ਗੌਰਮੈਂਟ ਵੱਲੋਂ ਲਾਇਆ ਗਿਆ ਸੀ ਜੋ ਕਿ ਅੰਦਾਜ਼ ਹੈ ਉਹਦਾ ਕੋਈ ਸਬੂਤ ਨਹੀਂ ਮਿਲਦਾ। ਓਸ਼ੋ ਜੀ ਹੁਣੀ ਇੰਨੇ ਪ੍ਰਭਾਵਸ਼ਾਲੀ ਸਨ ਕਿ ਇਨ੍ਹਾਂ ਨੂੰ 31 ਦੇਸ਼ਾਂ ਨੇ ਬੈਨ ਕੀਤਾ ਹੋਇਆ ਸੀ ਜਾਂ ਹੁਣ ਮੈਨੂੰ ਇਹਦੇ ਵਿੱਚ ਯਾਰ ਗਲਤੀ ਲੱਗ ਰਹੀ ਪਤਾ ਨਹੀਂ 131 ਦੇਸ਼ਾਂ ਨੇ ਕਿ 31 ਦੇਸ਼ਾਂ ਨੇ ਇਨ੍ਹਾਂ ਨੂੰ ਬੈਨ ਕੀਤਾ ਸੀ ਸਾਰਾ ਅਮਰੀਕਾ ਦੇ ਪ੍ਰਭਾਵ ਥੱਲੇ ਹੀ ਦੁਨੀਆਂ। ਦੋਸਤੋ ਇਹ ਅੱਜ ਦੁਨੀਆਂ ਦੇ ਵਿੱਚ ਰਜਿਸਟਰਡ ਮੁਲਕ ਕੰਟਰੀ ਜਿਹੜੇ ਨੇ 195 ਨੇ ਹੈ ਇਹਨਾਂ 195 ਚੋਂ 31 ਨੇ ਜਾਂ 131 ਨੇ ਮੈਨੂੰ ਚੰਗੀ ਤਰ੍ਹਾਂ ਯਾਦ ਨੇ ਇਹਨਾਂ ਨੂੰ ਬੈਨ ਕੀਤਾ ਅਸੀਂ ਲੈਂਡ ਵੀ ਨਹੀਂ ਕਰ ਸਕਦਾ। ਓਸ਼ੋ ਕੋਲ ਜਾਇਦਾਦ ਬਹੁਤ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਓਸ਼ੋ ਇੰਡੀਆ ਆਏ ਸੀ ਤੇ ਉਨ੍ਹਾਂ ਦੇ ਨਜ਼ਦੀਕੀਆਂ ਨੇ ਉਹਦੀ ਮੌਤ ਦੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹਨਾਂ ਦਾ ਕਿਉਂਕਿ ਪੈਸਾ ਹੀ ਇੰਨਾ ਸੀ ਸਾਰੇ ਬੇਈਮਾਨ ਆਲੇ ਦੁਆਲੇ ਇਕੱਠੇ ਹੋਏ ਸਨ। ਓਸ਼ੋ ਦਾ ਅੰਤ ਜਿਹੜਾ ਸੀ ਨਾ ਬਾਬੇ ਦਾ ਬਹੁਤ ਦੁਖਦਾਈ ਸੀ ਬੜੀ ਉਹਨਾਂ ਨੇ ਪੇਨ ਤੇ ਦੁੱਖ ਚੱਲਿਆ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਯਾਰ ਓਸ਼ੋ ਇੱਕ ਵਾਰੀ ਪੜ੍ਹ ਜਾਂ ਸੁਣ ਮਤਲਬ ਕਿ ਜੋ ਸੁਣ ਲੈਂਦਾ ਨਾ ਪੜ੍ਹ ਲੈਂਦਾ ਉਹਨੂੰ ਉਹ ਸਦਾ ਵਾਸਤੇ ਓਸ਼ੋ ਦਾ ਫੈਨ ਬਣ ਜਾਂਦਾ। ਦੋਸਤੋ ਓਸ਼ੋ ਆਮ ਆਦਮੀ ਨਹੀਂ ਸੀ ਯਾਰ ਨੋ ਓਸ਼ੋ ਆਦਮਾ ਆਮ ਆਦਮੀ ਨਹੀਂ ਸੀ ਇਨਸਾਨਾਂ ਤੋਂ ਉੱਪਰ ਸੀ ਉਹ ਆਪਣੀ ਸਦੀ ਦਾ ਮਹਾਨ ਫਿਲਾਸਫਰ ਸੀ ਤੇ ਸਜਣੋ ਰਹੇਗਾ। ਦੋਸਤੋ ਦੁਨੀਆਂ ਚ ਪਹਿਲੀ ਵਾਰ ਹੋਇਆ ਕਿ ਇੱਕ ਪਿਓ ਨੇ ਪੁੱਤਰ ਦੇ ਪੈਰੀ ਹੱਥ ਲਾ ਕੇ ਆਪਣੇ ਪੁੱਤਰ ਤੋਂ ਸੰਨਿਆਸ ਲਿਆ ਹੋਵੇ ਆਗਿਆ ਮੰਗੀ ਹੋਵੇ। ਇੱਕ ਪਿਓ ਨੇ ਐਕਸਕਿਊਜ਼ ਮੀ ਮੈਂ ਯਾਰ ਦੁਨੀਆਂ ਚ ਪਹਿਲੀ ਵਾਰ ਕਿ ਇੱਕ ਪਿਓ ਨੇ ਪੁੱਤਰ ਦੇ ਪੈਰੀ ਹੱਥ ਲਾ ਕੇ ਮਤਲਬ ਕਿ ਸੰਨਿਆਸ ਲਿਆ ਹੋਵੇ ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਦੇ ਪੈਰੀ ਹੱਥ ਲਾਇਆ ਤੇ ਆਪਣੇ ਪੁੱਤ ਨੂੰ ਗੁਰੂ ਮੰਨਿਆ ਸੀ ਉਹਨਾਂ। ਰਜਨੀਸ਼ ਆਚਾਰੀਆ ਜੀ ਇਨਸਾਨ ਨਹੀਂ ਇਨਸਾਨ ਤੇ ਭਗਵਾਨ ਦੇ ਵਿੱਚ ਵਿਚੋਲੇ ਨਹੀਂ ਹੁੰਦੇ ਯਾਰ ਉਹਦਾ ਸੰਬੰਧ ਉੱਤੇ ਵੀ ਤੇ ਥੱਲਿਆਂ ਨਾਲ ਵੀ ਸੀ ਪੂਰਾ ਤਾਂ ਹੀ ਸਾਰੇ ਪਖੰਡੀ ਗੁਰੂ ਉਹਨਾਂ ਨੂੰ ਵੇਖ ਕੇ ਸੁਣ ਕੇ ਪੜ੍ਹ ਕੇ ਮੱਥੇ ਤੇ ਵੱਟ ਪਾਉਂਦੇ ਹਨ ਵੀ ਇਹ ਕਿੱਥੋਂ ਆ ਗਿਆ ਸਾਡੇ ਵਿੱਚ ਸਾਡਾ ਤੇ ਚੰਗਾ ਭਲਾ ਧੰਦਾ ਚੱਲਿਆ ਹੈਗਾ ਠੀਕ ਹੈ ਸਾਰੇ ਧੰਦੇ ਵਾਲੇ ਨਹੀਂ ਹੋਣਗੇ ਕੁਛ 2% 1% ਠੀਕ ਵੀ ਹੋਣਗੇ ਪਰ ਦੋਸਤੋ ਜਿਹੜਾ ਝਾਤੀ ਮਾਰ ਲਓ ਆਪਣੇ ਸਮਾਜ ਵਿੱਚ ਧਰਮ ਧੰਦਾ ਬਣ ਕੇ ਰਹਿ ਗਿਆ ਹੈਗਾ ਬਿਜ਼ਨਸ ਹੈ ਬਿਜ਼ਨਸ। ਵੈਸੇ ਵੀ ਓਸ਼ੋ ਜੀ ਆਮ ਓਸ਼ੋ ਜੀ ਉਹਨਾਂ ਨੇ ਤਾਂ ਬੜੀ ਵਾਰੀ ਕਿਹਾ ਵੈਸੇ ਵੀ ਪਰਮਾਤਮਾ ਨਾਲ ਗੱਲ ਕਰਨ ਵਾਸਤੇ ਤੁਹਾਨੂੰ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ ਬਈ ਹੁਣ ਤੇ ਵਿਆਹਾਂ ਚ ਵੀ ਵਿਚੋਲੇ ਨਹੀਂ ਹੁੰਦੇ ਕੁੜੀ ਮੁੰਡੇ ਕੁੜੀ ਦੇ ਮੁੰਡਾ ਸਿੱਧੇ ਠਾਹ ਕਰਕੇ ਮਿਲਦੇ ਨੇ ਇੱਕ ਦੂਜੇ ਨੂੰ ਹੁਣ ਤੇ ਤੁਸੀਂ ਪਰਮਾਤਮਾ ਜਿਹੜਾ ਉਹ ਤੇ ਤੁਹਾਡੇ ਅੰਗ ਸੰਗ ਹੈ ਤੁਹਾਨੂੰ ਇਹਨਾਂ ਪਖੰਡੀਆਂ ਦੀ ਕੀ ਜ਼ਰੂਰਤ ਹੈ ਇਹ ਤੁਹਾਨੂੰ ਦੱਸਣ ਉਹ ਪੜ੍ਹੇ ਇਹ ਨਹੀਂ ਸਕੂਲ ਦੇ ਪਿੱਛੋਂ ਦੀ ਕੱਟਾ ਇਹਨਾਂ ਨੇ ਨਹੀਂ ਨਿਗਾਇਆ ਭਗੌੜੇ ਇਹ ਬੰਦੇ ਗੁਮਰਾਹ ਸਮਾਜ ਨੂੰ ਕਰਨ ਵਾਲੇ ਪਾਪੀ ਇਹ ਲੋਕ ਸਾਰੇ ਨਹੀਂ ਬਹੁਤੇ ਪਖੰਡੀ ਝੂਠ ਬੋਲਣ ਵਾਲੇ ਰੱਬ ਦੇ ਆਪਣੇ ਆਪ ਨੂੰ ਰਿਸ਼ਤੇਦਾਰ ਇਹ ਦੱਸਦੇ ਨੇ ਤੇ ਉਹ ਕਿੰਨੇ ਉਜੰਡ ਤੇ ਬੇਕੂਫ ਹੋਣਗੇ ਜਿਹੜੀਆਂ ਭੇਡਾਂ ਹੇੜਾਂ ਇਹਨਾਂ ਦੇ ਅੱਗੇ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉਹ ਬਾਬਾ ਜੀ ਦੇ ਦਰਸ਼ਨ ਕਰਨ ਹੈ ਲੱਤਾਂ ਘੁੱਟਣ ਜਿਹੜੇ ਆਏ ਹੁੰਦੇ ਨੇ ਉਹ ਖੁਰੇ ਕਿਸ ਤਰ੍ਹਾਂ ਕਹਿੰਦੇ ਨੇ ਆਨੰਦ ਆ ਗਿਆ ਅੱਜ ਬਾਬਾ ਜੀ ਹੁਣ ਜੇ ਦੂਰੋਂ ਦਰਸ਼ਨ ਹੋਏ ਉਹ ਦੂਜੀ ਕਹੇਗੀ ਮੈਨੂੰ ਤੇ ਉਹਨਾਂ ਨੇ ਚਰਨੀ ਹੱਥ ਲਾਉਣ ਦਾ ਮੌਕਾ ਮਿਲਿਆ ਤੀਜੀ ਕਹੇਗੀ ਮੈਨੂੰ ਤੇ ਉਹਨਾਂ ਨੇ ਲੱਤਾਂ ਘੁੱਟਣ ਦਾ ਵੀ ਮੌਕਾ ਮਿਲਿਆ ਕਿਆ ਆਨੰਦ ਤੇ ਜਿਹੜੀਆਂ ਨਾ ਆਪਣੇ ਘਰ ਹਾਏ ਕਰਕੇ ਗੋਡਿਆਂ ਦੇ ਹੱਥ ਧਰ ਕੇ ਉੱਠਦੀਆਂ ਨੇ ਉਹ ਬਾਬੇ ਦੇ ਡੇਰੇ ਤੇ ਜਾ ਕੇ ਡਿਸਕੋ ਡਾਂਸ ਕਰਦੀਆਂ ਮਾਂਜਾ ਮਾਰ ਰਹੀਆਂ ਹੁੰਦੀਆਂ ਨੇ ਨਾਲੇ ਬਾਬੇ ਦੇ ਗੀਤ ਗਾਉਣ ਗਈਆਂ ਉਹ ਯਾਰ ਕਿਹੜੀ ਸ਼ਕਤੀ ਹੈ ਇਹਨਾਂ ਦੇ ਵਿੱਚ ਨਾ ਇਹ ਪੜ੍ਹੇ ਲਿਖੇ ਨਾ ਆਏ ਜੁੰਮੇਵਾਰ ਲੋਕ, ਕਿਉਂਕਿ ਧਰਮ ਦੇ ਵਿਚ ਸੁਣਿਆ ਜਾਂਦਾ, ਕੁਐਸਚਨ ਨਹੀਂ ਕੀਤਾ ਜਾਂਦਾ। ਸਾਇੰਸ ਜਿਹੜੀ ਆ ਉਹਦੇ ਵਿਚ ਜਗ੍ਹਾ ਜਗ੍ਹਾ ਤੇ ਕੁਐਸਚਨ ਹੁੰਦੇ ਨੇ, ਧਰਮ ਦੇ ਵਿਚ ਸੁਣਿਆ ਹੀ ਜਾਂਦਾ ਸਿਰ ਨਾ ਅੱਛਾ ਜੀ ਅੱਛਾ ਜੀ ਅੱਛਾ ਜੀ। ਹਾਂਜੀ ਬੋਲੋ ਭਗਤੋ, ਜੋ ਵੀ ਅੱਗੋਂ ਨਾਰੇ ਲਵਾਉਣੇ ਹੋਣਗੇ ਉਹਨਾਂ ਨੇ। ਅਸੀਂ ਅੱਗੇ ਬਾਚੀਆਂ ਨੂੰ ਤੇਲ ਲਾ ਕੇ ਆਏ ਹੁੰਦੇ ਹਾਂ ਤੇ ਨਾਰੇ ਬਾਬੇ ਤੋਂ ਵੀ ਉੱਚੇ ਲਾ ਲਾ ਕੇ ਦੱਸਾਂਗੇ ਕਿ ਤੇਰੇ ਬੜੇ ਵੱਡੇ ਭਗਤ। ਐਨੀ ਹੋ ਦੋਸਤੋ, ਸੋਚੋ ਇਹ ਲੋਕ ਕੌਣ ਨੇ ਜਿਹੜੇ ਤੁਹਾਨੂੰ ਪ੍ਰਵਚਨ ਦੇਣ ਡਏ ਨੇ ਬਹਿ ਕੇ, ਔਰ ਇਹਨਾਂ ਦੇ ਲੱਛਣ ਵੇਖੋ। ਸੋ ਵੈਸੇ ਵੀ ਤੁਹਾਨੂੰ ਪਰਮਾਤਮਾ ਨਾਲ ਜੁੜਨ ਵਾਸਤੇ ਕਿਸੇ ਵਿਚੋਲੇ ਦੀ ਲੋੜ ਨਹੀਂ। ਇਹ ਕੱਲ ਭੁੱਖੇ ਮਰਦੇ ਹੁੰਦੇ ਸਨ, ਅੱਜ ਮਹਿਲਾਂ ਮਾੜੀਆਂ ਦੇ ਮਾਲਕ ਬਣੇ ਨੇ। ਇਹ ਤੁਸੀਂ ਬਣਾਏ ਨੇ, ਤੁਹਾਡੀ ਮੰਦ ਬੁੱਧੀ ਨੇ ਬਣਾਏ ਨੇ ਇਹ। ਦੋਸਤੋ ਗੱਲ ਇਸ ਤਰ੍ਹਾਂ ਹੈ ਕਿ ਓਸ਼ੋ ਸਾਹਿਬ ਜੀ ਹੁਣਾਂ ਦੀ ਸਮਾਧੀ ਤੇ ਲਿਖਿਆ ਕਿ ਓਸ਼ੋ ਦੀ ਲਿਖਿਆ ਕਿ ਓਸ਼ੋ ਜੀ ਨਾ ਤੇ ਕਦੀ ਜੰਮੇ ਸਨ ਤੇ ਨਾ ਹੀ ਮਰੇ। 1931 ਤੋਂ ਲੈ ਕੇ 1990 ਤੱਕ ਉਹਨਾਂ ਇਸ ਦੁਨੀਆਂ ਦੀ ਯਾਤਰਾ ਕੀਤੀ। ਵਾਹ ਵਾਹ ਕਿੰਨੇ ਸੋਹਣੇ ਲੱਗੇ ਨੇ। ਔਰ ਨਾ ਕਦੀ ਜੰਮੇ ਸਨ ਤੇ ਨਾ ਮਰੇ। 1931 ਤੋਂ ਲੈ ਕੇ 1990 ਤੱਕ ਓਸ਼ੋ ਮਹਾਰਾਜ ਨੇ ਇਸ ਦੁਨੀਆਂ ਦੀ ਯਾਤਰਾ ਕੀਤੀ ਸੀ। ਵਾਹ ਵਾਹ ਵੈਰੀ ਗੁੱਡ ਈਵਨਿੰਗ। ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮਹਾਨ ਵਿਦਵਾਨ ਓਸ਼ੋ ਜੀ ਹੁਣਾਂ ਤੇ ਇੰਟਰੋਡਕਸ਼ਨ ਹੀ ਮਾਰੀ ਜੀ। ਬਾਕੀ ਉਹਨਾਂ ਦੇ ਬਾਰੇ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ, ਜਿਹੜੇ ਉਹਨਾਂ ਦੀਆਂ ਕਿਤਾਬਾਂ ਪੜ੍ਹਦੇ ਨੇ, ਬੜੇ ਬੜੇ ਵਿਦਵਾਨ ਲੋਕ ਨੇ, ਉਹਨਾਂ ਨੂੰ ਬਹੁਤ ਅੱਗੇ ਦੀਆਂ ਵੀ ਗੱਲਾਂ ਦਾ ਪਤਾ। ਪਰ ਮੈਂ ਓਸ਼ੋ ਜੀ ਹੁਣਾਂ ਦੀ ਇੰਟਰੋਡਕਸ਼ਨ ਹੀ ਦੇ ਕੇ ਆਪਣੇ ਧੰਨ ਭਾਗ ਸਮਝਣ ਡਿਆ ਹੈਗਾ। ਓਸ਼ੋ ਜੀ ਸਾਰਿਆਂ ਦੇ ਸਨ, ਉਸ ਪਲੈਨਟ ਨੂੰ ਆਪਣਾ ਮੁਲਕ ਮੰਨਦੇ ਨੇ। ਹੈਨਾ ਕਿੱਡੀ ਸਵੀਟ ਗੱਲ ਹੈ ਕਿ ਪਾਕਿਸਤਾਨ, ਇੰਡੀਆ, ਇੰਡੋਨੇਸ਼ੀਆ, ਅਮੈਰੀਕਾ, ਇਹ ਲੀਕਾਂ ਜਿਹੜੀਆਂ ਨੇ ਸਥਾਈ ਨੇ। ਇਹ ਪਲੈਨਟ ਹੈ ਸਾਡਾ ਸਾਰਾ, ਅਸੀਂ ਇਸ ਪਲੈਨਟ ਦੇ ਵਾਸੀ ਹਾਂ। ਹਾਊ ਸਵੀਟ। ਵਾਕਿਆ ਹੀ ਦੋਸਤੋ, ਇਸ ਜਿਹੜੇ ਪਲੈਨਟ ਤੇ ਅਸੀਂ ਰਹਿੰਦੇ ਹਾਂ ਨਾ, ਇਹ ਪਲੈਨਟ ਸਾਡੇ ਸਾਰਿਆਂ ਦਾ ਸਮਝ ਹੈ। ਅਸੀਂ ਸਾਰੇ ਹੀ ਇੱਕ ਦੂਜੇ ਦੇ ਭਰਾ ਭਾਈ ਹਾਂ, ਰਿਸ਼ਤੇਦਾਰ ਹਾਂ। ਭਾਵੇਂ ਕੋਈ ਫਿੰਨ ਹੈ, ਭਾਵੇਂ ਗੋਰਾ, ਕੋਈ ਕਾਲਾ ਹੈ ਭਾਈ। ਮੈਂ ਨਾ ਇਹਦੇ ਉੱਤੇ ਇੱਕ ਕਵਿਤਾ ਵੀ ਲਿਖੀ ਸੀ, ਉਹ ਮੈਨੂੰ ਹੁਣ ਯਾਦ ਨਹੀਂ। ਮਤਲਬ ਕਿ ਨਦੀਆਂ, ਪਰਬਤ, ਪਹਾੜ ਸਭ ਮੇਰੇ ਨੇ ਤੇ ਮੈਂ ਸਭ ਦਾ ਵਾਂ। ਗੋਰੇ ਤੇ ਕਾਲੇ ਮੇਰੇ ਨੇ, ਇਹ ਸਾਰੀ ਦੁਨੀਆਂ ਮੇਰੀ ਹੈ, ਇਹ ਚੰਨ ਤੇ ਤਾਰੇ ਮੇਰੇ ਨੇ। ਬਹੁਤ ਸੋਹਣੀ ਕਵਿਤਾ ਕਿਤੇ, ਇਹ ਤਾਂ ਮੈਂ ਐਵੇਂ ਅਲਫਾਜ਼ ਜੋੜ ਕੇ ਸੁਣਾਏ ਨੇ। ਕਵਿਤਾ ਤੇ ਹੋਰ ਤਰ੍ਹਾਂ ਵੀ ਲਿਖੀ ਹੈ। ਤੇ ਦੋਸਤੋ ਮੈਂ ਹੁਣ ਸਾਡੇ ਨੇਵੀ ਦੇ ਕੈਪਟਨ ਨੇ ਜੀ, ਆਪਣਾ ਕੀ ਉਹਨਾਂ ਦਾ ਨਾਂ ਸੀ, ਮਤਲਬ ਕਿ ਉਹਨਾਂ ਨਾਲ ਕੈਪਟਨ ਸਾਹਿਬ ਉਹਨਾਂ ਦੇ ਨਾਲ ਮੁਲਾਕਾਤ ਕਰਨ ਲੱਗਿਆ। ਮੈਂ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਾਉਣਾ। ਹੁਣ ਅਗਲਾ ਵਿਸ਼ਾ ਜਿਹੜਾ ਹੋਏਗਾ ਉਹ ਗੱਲਬਾਤ ਕਰਨਗੇ। ਲਓ ਜੀ ਆ ਸਾਡੇ ਕੈਪਟਨ ਅਵਤਾਰ ਸਿੰਘ ਜੀ। ਹਾਂਜੀ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਦੋਸਤੋ ਤੇ ਉਹ ਸ਼ਬਦ ਕਰ ਰਹੇ ਹੋਣਗੇ। ਕੈਪਟਨ ਅਵਤਾਰ ਸਿੰਘ ਜੀ
1: ਜੀ, ਬਾਬਾ ਸਾਹਿਬ, ਵੀਰ ਜੀ ਨਮਸਕਾਰ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਕੈਪਟਨ ਸਾਹਿਬ, ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਭਾਤ ਰੇਡੀਓ ਦੇ ਵਿਹੜੇ। ਹਾਂਜੀ ਨਿੱਘਾ ਸਵਾਗਤ, ਪਿਆਰ ਭਰਿਆ, ਤੇ ਆ ਜਾਓ ਲੰਘਿਆ ਜੀ। ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ, ਵੱਡੇ ਵੀਰਾਂ ਦਾ ਆਸ਼ੀਰਵਾਦ, ਬਜ਼ੁਰਗਾਂ ਦਾ ਆਸ਼ੀਰਵਾਦ, ਸਭ ਵਧੀਆ ਚੱਲ ਰਿਹਾ, ਸਭ ਸੁੱਖ ਸ਼ਾਂਤੀ ਹੈ।
0: ਤੇ ਸਾਡੀਆਂ ਗੁੱਡ ਵਿਸ਼ੇਸ਼ ਕੈਪਟਨ ਸਾਹਿਬ ਤੁਹਾਡੇ ਹਮੇਸ਼ਾ ਹੀ, ਤੁਸੀਂ ਚੜ੍ਹਦੀ ਕਲਾ ਚ ਰਹੋ, ਤੰਦਰੁਸਤ ਰਹੋ ਤੇ ਖੁਸ਼ੀਆਂ ਮਾਰੋ। ਹਾਂਜੀ
1: ਬਹੁਤ ਬਹੁਤ ਧੰਨਵਾਦ ਵੀਰ ਜੀ।
0: ਤੇ ਕੈਪਟਨ ਸਾਹਿਬ ਤੁਸੀਂ ਇਸ ਵਕਤ ਚੰਡੀਗੜ੍ਹ ਚੋ?
1: ਹਾਂਜੀ ਮੈਂ ਵੀਰ ਜੀ, ਮੈਂ ਕਰੜ ਦੇ ਵਿਚ ਘਰ ਲਿਆ ਹੈਗਾ ਹੈ, ਮੋਹਾਲੀ ਦੇ ਐਂਟਰੀ ਤੋਂ ਪਹਿਲਾਂ ਹੀ।
0: ਹਾਂਜੀ
1: ਨਵੀਆਂ ਬਿਲਡਿੰਗਾਂ ਬਣੀਆਂ
0: ਜੀ। ਆਪਣਾ ਕੈਪਟਨ ਸਾਹਿਬ ਅੱਜ ਤੁਸੀਂ ਕਿਹੋ ਜਿਹੀ ਸਾਡੇ ਨਾਲ ਗੱਲ ਕਰਨੀ ਚਾਹੋਗੇ, ਕੀ ਕਹਿਣਾ ਚਾਹੋਗੇ, ਕਿਹੋ ਜਿਹੇ ਖਿਆਲਾਤ ਸਾਡੇ ਨਾਲ ਤੇ ਸਾਡੇ ਪਰਿਵਾਰ ਦੇ ਸੋਹਣੇ ਸਰੋਤੇ ਸੱਜਣਾਂ ਨਾਲ ਕਿਹੋ ਜਿਹੇ ਸਾਂਝੇ ਕਰਨੇ ਚਾਹੋਗੇ ਤੁਸੀਂ?
1: ਵੀਰ ਜੀ, ਮੈਂ ਹੁਣੇ ਪ੍ਰਵਾਜ ਰੇਡੀਓ ਸੁਣ ਰਿਹਾ ਸੀ।
0: ਅੱਛਾ।
1: ਤੇ ਉਹਦੇ ਉੱਤੇ ਜਿਹੜਾ ਤੁਸੀਂ ਮੈਨੂੰ ਇੰਟਰੋਡਕਸ਼ਨ ਜਿਹੜੀ ਤੁਸੀਂ ਕਰ ਰਹੇ ਸੀ, ਆਚਾਰਿਆ ਰਜਨੀਸ਼ ਜਿਹਨਾਂ ਨੂੰ ਆਪਾਂ ਉਸੋ ਵੀ ਕਹਿੰਦੇ ਹਾਂ, ਉਹਨਾਂ ਦਾ ਮਤਲਬ ਮੈਂ ਕਿਤਾਬਾਂ ਪੜ੍ਹੀਆਂ ਹੋਈਆਂ, ਇੱਕ ਤਾਂ ਸੰਯੋਗ ਤੇ ਸਮਾਧੀ ਤੱਕ, ਇੱਕ ਆਪਣੇ ਗੁਰਬਾਣੀ ਦੇ ਉੱਤੇ ਉਹਨਾਂ ਨੇ ਲਿਖੀ ਹੈਗੀ ਹੈ। ਔਰ ਮੈਂ ਦੋ ਕਿਤਾਬਾਂ ਇਹਨਾਂ ਦੀਆਂ ਪੜ੍ਹੀਆਂ ਹੋਈਆਂ, ਉਹਨਾਂ ਨੂੰ ਸੁਣਿਆ ਵੀ ਕਾਫੀ ਹੈ। ਔਰ ਜੋ ਤੁਸੀਂ ਮਤਲਬ ਗੱਲਬਾਤ ਕਰ ਰਹੇ ਸੀ, ਬੜੀ ਪ੍ਰਭਾਵਿਤ ਸੀ, ਕਿਉਂਕਿ ਇਹੋ ਜਿਹੇ ਲੋਕ ਮਤਲਬ ਬਹੁਤ ਹੀ ਘੱਟ ਦੁਨੀਆਂ ਦੇ ਉੱਤੇ ਆਉਂਦੇ ਨੇ, ਕਿਉਂਕਿ ਇਹੋ ਜਿਹੇ ਲੋਕਾਂ ਨੂੰ ਲੋਕਾਂ ਦੀ ਬਹੁਤ ਗਾਲ ਖੜੀਆਂ ਪੈ ਗਈਆਂ ਆਪਣੇ ਦੇਸੀ ਭਾਸ਼ਾ ਵਿੱਚ ਕਹੀਏ।
0: ਹਰ ਇੱਕ ਓਨੀ ਸਾਡੇ ਕੋਲ ਕੈਪਟਨ ਸਾਹਿਬ ਬੁੱਧੀ ਤੇ ਹੁੰਦੀ ਨੇ, ਹਾਂਜੀ, ਉਹਦੀ ਉਹਦੀ ਗੱਲ ਨੂੰ ਅਸੀਂ ਸਮਝ ਸਕੀਏ। ਵੇਖੋ ਜੀ,
1: ਉਹਦੇ ਵਿੱਚ
0: ਪੜ੍ਹਿਆ ਲਿਖਿਆ ਨੂੰ ਵੀ ਇਹਨਾਂ ਦੀਆਂ ਕਿਤਾਬਾਂ ਦੀਆਂ ਕਈ ਗੱਲਾਂ ਸਿਰ ਦੇ ਉੱਤੋਂ ਦੀ ਨਿਕਲ ਜਾਂਦੀਆਂ ਨੇ, ਤੇ ਅਨਪੜ੍ਹਾਂ ਦਾ ਤੇ ਗੁੱਸਾ ਸਮਝ ਵੀ ਆਉਂਦਾ ਵੀ ਇਹ ਬਾਬਾ ਕੀ ਕਰਨ ਗਿਆ, ਕਿਹੋ ਜਿਹਾ ਬੰਦਾ ਹੈ, ਹਾਂਜੀ। ਤੇ ਓਸ਼ੋ ਜੀ ਪੜ੍ਹਿਆ ਤੇ ਅਨਪੜ੍ਹਾਂ ਦੇ ਬਾਬੇ ਵੀ ਨਹੀਂ ਸਨ, ਘੱਟ ਤੋਂ ਘੱਟ ਬੰਦਾ ਬੀ ਏ ਪੜ੍ਹਿਆ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ ਬਿਲਕੁਲ। ਚਲੋ, ਅਸੀਂ ਤਾਂ ਉਸ ਵੇਲੇ ਮੈਂ ਉਸ ਵੇਲੇ ਪੜ੍ਹ ਹੀ ਰਿਹਾ ਸੀ, ਜਿਸ ਵੇਲੇ ਉਹਨਾਂ ਦੀਆਂ ਕਿਤਾਬਾਂ ਵੀ ਪੜ੍ਹ ਰਿਹਾ ਸੀ, ਕਿਉਂਕਿ ਮੈਨੂੰ ਬਾਜਵਾ ਸਾਹਿਬ ਸ਼ੁਰੂ ਤੋਂ ਸ਼ੌਕ ਰਿਹਾ ਥੋੜਾ ਪੰਜ ਦਾ, ਪਰ ਐਵੇਂ ਭਾਵੇਂ ਝੂਠ ਗੱਲਾਂ ਕਿ ਹੁਣ ਪਿਛਲੇ 15 ਸਾਲ ਤੋਂ ਫਿਰ ਇੰਟਰਸਟ ਕਾਫੀ ਘੱਟ ਗਿਆ ਮੇਰੀ ਨੌਕਰੀ ਦੀ ਵਜ੍ਹਾ ਦੇ ਨਾਲ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ
0: ਸਮੱਸਿਆ ਹੁੰਦੀ।
1: ਹਾਂਜੀ ਹਾਂਜੀ।
0: ਕੈਪਟਨ ਸਾਹਿਬ ਇੱਕ ਹੋਰ ਸਰ ਮੇਰੇ ਦੋਸਤ ਦੇ ਜੀਜਾ ਜੀ ਹੁੰਦੇ ਸਨ ਕੈਪਟਨ, ਉਹ ਵੀ ਆਰਮੀ ਦੇ ਵਿੱਚ, ਸੋਰੀ ਨੇਵੀ ਦੇ ਵਿੱਚ, ਭਾਈ ਉਹਨਾਂ ਕੋਲ ਵੀ ਅਥਾਹ ਨੌਲੇਜ ਸੀ। ਤੇ ਮੈਂ ਵੀ ਤੁਸੀਂ ਕਿਹੜਾ ਕਦੋਂ ਟਾਈਮ ਮਿਲਦਾ, ਕਹਿੰਦਾ ਜਦੋਂ ਅਸੀਂ ਸ਼ਿਫਟ ਤੇ ਹੁੰਦੇ ਹਾਂ ਅਸੀਂ ਤੇ ਹਰ ਦਿਨ ਕਿਤਾਬ ਪੜ੍ਹ ਲੈਂਦੇ ਹਾਂ, ਮਤਲਬ ਕਿ ਤਕਰੀਬਨ ਤਕਰੀਬਨ ਮੈਂ ਇੱਕ ਕਿਤਾਬ ਇੱਕ ਦਿਨ ਚ ਪੜ੍ਹ ਲੈਂਦੀ।
1: ਉਹ ਬਾਜਵਾ ਸਾਹਿਬ ਉਹ ਕੁਛ ਦਿਨ ਸੀ ਕਿ ਜਦੋਂ ਇਹ ਕਿਹਾ ਜਾਂਦਾ ਸੀ ਕਿ ਬਈ ਜੋ ਜਹਾਜ਼ੀਆਂ ਦੀ ਜ਼ਿੰਦਗੀ ਮਤਲਬ ਸ਼ਿਪਿੰਗ ਲਾਈਫ ਜਿਹੜੀ ਹੈਗੀ ਆ ਇੱਕ ਲਗਜ਼ਰੀ ਲਾਈਫ ਹੈਗੀ, ਪਰ ਇਹ ਜਦੋਂ ਤੋਂ IMO ਬਣਿਆ ਇਹਨਾਂ ਨੇ ਇੰਨੇ ਕਾਨੂੰਨ ਰੈਗੂਲੇਸ਼ਨ ਬਣਾ ਦਿੱਤੇ ਹੈਗੇ ਆ ਕਿ ਮੈਂ ਕਦੋਂ ਪੜ੍ਹਾਂਗਾ, ਮਰੂੰਗਾ ਵੀ ਕੰਮ ਨੀ ਦਿੰਦਾ, ਕਿਤੇ ਜਮਰਾਜ ਵੀ ਆ ਕੇ ਖੜਾ ਹੋਇਆ ਉਹਨੂੰ ਵੀ ਕਹਿੰਦਾ ਕਿ ਰੁਕ ਜਾ।
0: ਪੁਰਾਣੀ ਗੱਲ ਹੈ ਕਿ ਮੈਂ ਤੁਹਾਨੂੰ ਸੁਣਾਈ, ਉਹ ਕਹਿੰਦਾ ਅਸੀਂ ਵਿਹਲੇ ਤੇ ਉੱਥੇ ਹੁੰਦੇ ਆ ਸ਼ਿਪ ਤੇ, ਡੇਲੀ ਇੱਕ ਕਿਤਾਬ, ਡੇਲੀ ਇੱਕ ਜਣੇ ਇੱਕ ਕਿਤਾਬ ਪੜ੍ਹਦੇ ਆ ਅਸੀਂ ਉੱਥੇ। ਮੈਂ ਅੱਛਾ ਜੀ
1: ਜੀ ਜੀ ਬਹੁਤ ਅੱਛੀ ਲਾਈਫ
0: ਮੈਨੂੰ ਇੱਕ ਗੱਲ ਚੇਤੇ ਆਈ ਕੈਪਟਨ ਸਾਹਿਬ, ਮੈਂ NCC ਜਦੋਂ ਸਕੂਲ ਚ ਸੀ ਅਸੀਂ, ਨਹੀਂ ਮੈਂ ਵੈਸੇ ਗਾਂ ਕਾਲਜ ਵੀ ਮੈਂ ਅੰਡਰ ਅਫਸਰ ਰਿਹਾ, NCC ਦਾ ਸਰਜੰਟ ਮੈਂ ਸਕੂਲ ਚ ਵੀ ਹੁੰਦਾ ਸੀ, ਤੇ ਮੇਰਾ ਬੜਾ ਇੰਟਰਸਟ ਸੀ ਕਿ ਮੈਂ ਆਰਮੀ ਵਿਚ ਜਾਵਾਂ। ਮੈਂ 1973 ਵਿਚ ਲੈਫਟੀਨੈਂਟ ਦੀ ਇੰਟਰਵਿਊ ਦਿੱਤੀ ਸੀ ਪਠਾਨਕੋਟ ਦੇ ਵਿਚ, ਆ ਜਿਹੜੀ ਸ਼ੌਮੀ ਹੈ।
1: ਅੱਛਾ
0: ਚਲੋ, ਮੈਂ ਆਪਣੇ ਚੱਲਦਾ ਗੱਲ ਨੂੰ, ਤੇ ਉਹ NCC ਦੇ ਸਾਨੂੰ ਪਰੇਡ ਕਰਾਉਂਦੇ ਆ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇੱਕ ਹੌਲਦਾਰ ਸਾਹਿਬ ਸਾਨੂੰ ਕਹਿੰਦੇ ਨੇ, ਇਸ ਦੁਨੀਆਂ ਦੇ ਵਿਚ ਇੱਕ ਹਿੱਸਾ ਧਰਤੀ ਹੈ ਤੇ ਤਿੰਨ ਹਿੱਸੇ ਪਾਣੀ ਹੈ। ਅਸੀਂ ਸਾਰਿਆਂ ਇੱਕ ਦੂਜੇ ਦੇ ਮੂੰਹ ਵੱਲ ਵੇਖਿਆ ਵੀ ਹੌਲਦਾਰ ਸਾਹਿਬ ਹੁਣੀ ਝੂਠ ਹੀ ਬੋਲਣ ਡਏ ਨੇ, ਅੱਜ ਤੱਕ ਦੋ ਛੱਪੜ ਆ ਵੇਖੇ ਨੇ, ਪਾਣੀ ਜਾਂ ਨਹਿਰ ਹੈ ਇੱਕ, ਪਾਣੀ ਕਿੱਥੇ ਧਰਤੀ ਤੇ ਹੈ? ਅਸੀਂ ਹੈਰਾਨ ਤੇ ਫਿਰ ਅਸੀਂ ਪੁੱਛਿਆ ਵੀ ਸਾਨੂੰ ਤੇ ਕਿਤੇ ਨਜ਼ਰ ਨਹੀਂ ਆਉਂਦਾ, ਅਸੀਂ ਤੇ ਚਾਰ ਛੱਪੜ ਹੀ ਵੇਖੀ, ਇਹਨਾਂ ਨੂੰ ਇੰਨਾ ਪਾਣੀ ਕਿੱਥੋਂ ਆ ਗਿਆ? ਕਹਿੰਦਾ ਤੁਸੀਂ ਜਦੋਂ ਕਿਤੇ ਆਰਮੀ ਚ ਜਾਂ ਕਿਤੇ ਵੱਡੇ ਹੋਵੋਗੇ, ਪੜ੍ਹੋਗੇ, ਕਾਲਜਾਂ ਚ ਜਾਓਗੇ, ਹਾਇਰ ਐਜੂਕੇਸ਼ਨ ਲਾਓਗੇ, ਤਾਂ ਜਾਂ ਤੁਹਾਡਾ ਵਾਹ ਪਏਗਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਪਾਣੀ ਕਿੱਥੋਂ ਤੱਕ ਹੈ ਤੇ ਕਿੰਨਾ ਪਾਣੀ ਹੈ। ਪਰ ਸਾਡੇ ਮੰਦਰ ਅੰਦਰ ਗੱਲ ਨਹੀਂ ਆਈ ਵੀ ਇੰਨਾ ਪਾਣੀ ਹੋ ਸਕਦਾ ਧਰਤੀ ਦੇ ਉੱਤੇ।
1: ਅਸੀਂ ਵੀ ਜਦੋਂ ਨੇਵੀ ਵਿਚ ਭਰਤੀ ਹੋਣਗੇ ਸਭ ਤੋਂ ਪਹਿਲੇ ਬੰਦੇ ਸਮੁੰਦਰ ਹੀ ਦੇਖਣ ਗਏ, ਅਸੀਂ ਕਿਉਂ ਕਦੇ ਦੇਖਿਆ ਨਹੀਂ ਸਾਰੇ ਕਹਿ। ਪਰ ਚਲੋ, ਸਾਰੀ ਸਾਡੀ ਤਾਂ ਮਤਲਬ ਮੋਸਟਲੀ ਮੇਰੀ 37-38 ਸਾਲ ਹੋ ਗਏ ਮੈਨੂੰ ਸਮੁੰਦਰ ਦੇਖੀ, ਲੇਕਿਨ ਬਹੁਤ ਅੱਛਾ ਮਤਲਬ ਟਾਈਮ ਬੀਤਿਆ ਹੈਗਾ ਹੁਣ ਅੱਗੇ ਜਿੱਦਾਂ ਜਿਹੜਾ ਦੇਖੋ ਜਿੱਦਾਂ ਜਿੱਦਾਂ ਟਾਈਮ ਆਉਂਦਾ ਆ ਉਸ ਹਿਸਾਬ ਦੇ ਨਾਲ ਰੂਲ ਰੈਗੂਲੇਸ਼ਨ ਵੀ ਬਦਲਦੇ ਜਿੱਦਾਂ ਦੀਆਂ ਜ਼ਰੂਰਤਾਂ ਦੇਸ਼ਾਂ ਦੀਆਂ ਹੁੰਦੀਆਂ ਓਦਾਂ ਦੇ ਰੂਲ ਰੈਗੂਲੇਸ਼ਨ ਬਣਦੇ
0: ਆਪਣਾ ਮੋਬਾਇਲ ਤੇ ਫੋਟੋ ਲਾਈ ਹੈ ਨਾ ਆਪਣੇ ਆਫਿਸ ਦੀ ਤੁਸੀਂ ਯੂਨੀਫਾਰਮ ਪਾਈ ਹੈ ਬਹੁਤ ਖੂਬਸੂਰਤ ਤੁਸੀਂ ਯੂਨੀਫਾਰਮ
1: ਤੇ ਸਰ ਮੈਂ ਜਹਾਜ਼ ਵਿਚ ਆਪਣੀ ਦੋ ਕੈਬਨ ਵਿਚ ਇੱਕ ਮੀਟਿੰਗ ਸੀ ਆਪਣੇ ਆਫਿਸਰਾਂ ਨਾਲ ਉਹਦੀ ਫੋਟੋ ਹੈ ਇਹ ਜੁਆਇੰਟ ਫੋਟੋ ਹੈ
0: ਅੱਛਾ
1: ਬਾਕੀ ਆਫਿਸਰ ਵੀ ਆ ਜਾਂਦਾ
0: ਤੁਸੀਂ ਆਪਣੀ ਫਿਰ ਮਤਲਬ ਕਿ ਉਹਨੂੰ ਗੋਲ ਮੋਬਾਈਲ ਠੀਕ ਹੈ ਠੀਕ ਹੈ ਵੰਡਰਫੁਲ ਅੱਛਾ ਆਓ ਜੀ ਆਪਣੇ ਮੁੱਦੇ ਵੱਲ
1: ਬਾਲਦਾ ਸਾਹਿਬ ਮੇਰਾ ਮੁੱਦਾ ਤਾਂ ਅੱਜ ਮੈਂ ਵੈਸੇ ਹੋਰ ਕੋਈ ਚੁਣਿਆ ਸੀ ਉਹਦੇ ਉੱਤੇ ਵੀ ਗੱਲ ਕਰਾਂ ਮੈਂ ਥੋੜੀ ਪਰ ਜਿਹੜਾ ਤੁਸੀਂ ਆਚਾਰਿਆ ਰਜਨੀਸ਼ ਦੇ ਉੱਤੇ ਮਤਲਬ ਕੀਤਾ ਅੰਧ ਵਿਸ਼ਵਾਸ ਦਾ ਮੈਨੂੰ ਉਹ ਫਿਰ ਘੁੰਮ ਕਰਕੇ ਆ ਗਿਆ ਕਿ ਅੰਧ ਵਿਸ਼ਵਾਸ ਦੇਖੋ ਉਹਨਾਂ ਨੇ ਜੇ ਅੰਧ ਵਿਸ਼ਵਾਸ ਦੇ ਉੱਤੇ ਮਤਲਬ ਟਿੱਪਣੀਆਂ ਕੀਤੀਆਂ ਤਾਂ ਉਹਨਾਂ ਨੂੰ ਘੋਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਠੀਕ ਹੈ ਚਲੋ ਫਿਰ ਵੀ ਠੀਕ ਹੈ ਕਿਉਂਕਿ ਸੱਚ ਜਿਹੜਾ ਹੁੰਦਾ ਨਾ ਸੱਚ ਹਮੇਸ਼ਾ ਜਿੰਦਾ ਰਹਿੰਦਾ ਝੂਠ ਦੇ ਜ਼ਿਆਦਾ ਪੈਰ ਨਹੀਂ ਹੁੰਦੇ ਥੋੜੇ ਦਿਨਾਂ ਬਾਅਦ ਉਹਦਾ ਅੰਤ ਹੋ ਜਾਂਦਾ
0: ਨਾਲੇ ਕੈਪਟਨ ਸਾਹਿਬ ਅਕਲਮੰਦ ਲੋਕ ਉਹਨਾਂ ਦੇ ਨਾਲ ਸਨ
1: ਬਿਲਕੁਲ
0: ਜੀ
1: ਦੇਖੋ ਅੰਧ ਵਿਸ਼ਵਾਸ ਨੂੰ ਅਗਰ ਆਪਾਂ ਇੱਕ ਪਰਿਭਾਸ਼ਾ ਦੇਈਏ
0: ਜੀ
1: ਕਹਿਣ ਦਾ ਮਤਲਬ ਇਹ ਹੁੰਦਾ ਕਿ ਇਹੋ ਜਿਹੀਆਂ ਚੀਜ਼ਾਂ ਹਾਂਜੀ ਜਿਹਨਾਂ ਤੇ ਆਪਾਂ ਵਿਸ਼ਵਾਸ ਕਰ ਲਏ ਬਿਨਾਂ ਤਰਕ ਤੋਂ
0: ਬਿਨਾਂ
1: ਤੱਥਾਂ ਤੋਂ
0: ਸਿਰ ਸੁੱਟ ਕੇ
1: ਹਾਂਜੀ ਜਿਹਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ ਨਾ ਕੋਈ ਉਹਦਾ ਮਤਲਬ ਹੈ
0: ਬਿਲਕੁਲ
1: ਨਾ ਕੋਈ ਕੁਛ ਹੈਗਾ ਠੀਕ ਹੈ ਤਾਂ ਭੇਡ ਚਾਲ ਵਾਲਾ ਹਿਸਾਬ ਹੈਗਾ ਕਿ ਬਈ ਜੇ ਇੱਕ ਭੇਡ ਨੇ ਸਾਲ ਮਾਰ ਕੇ ਲੰਘੀ ਹੈ ਤੇ ਜੇ ਪਿੱਛੇ 100 ਭੇਡ ਹੈ ਤਾਂ ਉਹਦੀ ਸਾਲਾ ਹੀ ਮਾਰ ਦੇ ਤੁਸੀਂ
0: ਜੀ ਬਿਲਕੁਲ
1: ਤੇ ਜੇ ਹੁਣ ਜਿਹੜੇ ਮਤਲਬ ਅੰਧ ਵਿਸ਼ਵਾਸ ਇਹ ਕੀ ਆਉਂਦਾ ਕਿ ਅਸੀਂ ਉਹਨਾਂ ਵਿਚਾਰਾਂ ਦੇ ਉੱਤੇ ਜਾਂ ਉਹਨਾਂ ਰੀਤੀ ਰਿਵਾਜਾਂ ਦੇ ਉੱਤੇ ਅੱਖਾਂ ਬੰਨ ਕੇ ਬਿਨਾਂ ਤਰਕ ਤੋਂ ਬਿਨਾਂ ਸਬੂਤਾਂ ਤੋਂ ਉਨੀ ਆਸਥਾ ਰੱਖੀ ਜਾਈਏ
0: ਜੀ
1: ਇਹਦਾ ਹੀ ਇੱਕ ਬਾਬੇ ਨੇ ਮੈਨੂੰ ਕਹਿਤਾ ਜੀ ਦੇਖੋ ਜੀ ਮੰਨ ਲਓ ਮੈਂ ਇੱਕ ਆਧਾਰ ਹੁੰਦਾ ਵਾ ਕਿ ਅਵਕਾਰ ਸਿੰਘ ਵੀ ਤੇਰੇ ਸਿਰ ਤੇ ਪਾਗਿਆ ਜਾ ਕੇ ਬੰਨੀ ਜੀ ਹਲੀ ਤੇ ਮੈਂ ਕਹੀ ਜਾਣਾ ਕਿ ਨਹੀਂ ਜੀ ਮੇਰੇ ਸਿਰ ਤੇ ਪੱਗ ਹੈਗੀ ਆ
0: ਅੱਛਾ
1: ਲਾਗੇ ਮੇਰਾ ਬੇਟਾ ਖੜਾ ਹੋਏਗਾ ਉਹਨੇ ਕਹਿੰਦਾ ਕਿ ਮੇਰਾ ਪਿਓ ਦਾ ਮੂਰਖ ਹੈ ਲੇਕਿਨ ਮੈਂ ਤਾਂ ਬਾਬੇ ਜੀ ਮਤਲਬ ਮੈਂ ਸਿਰਫ ਇੱਕ ਅਹਿਸਾਸ ਕਰਵਾਇਆ ਕਰਨਾ ਉਹਨੂੰ ਪਤਾ ਮੈਨੂੰ ਨਹੀਂ ਮੇਰੇ ਸਿਰ ਤੇ ਪੱਗ ਹੈ ਨੀ ਪਰ ਬਾਬਾ ਗਿਆ ਕਰਵਾ
0: ਜੀ
1: ਠੀਕ ਹੈ ਮਤਲਬ ਮੈਂ ਆਪਣੇ ਸਿਰ ਤੇ ਹੱਥ ਲਾ ਕੇ ਨੀ ਦੇਖਿਆ ਮੈਂ ਲਾਗੇ ਛਾਗਿਆ ਨੂੰ ਪੁੱਛਿਆ ਕਿ ਮੇਰੇ ਸਿਰ ਤੇ ਪੱਗ ਹੈ ਪਰ ਬਾਬੇ ਨੇ ਕਿਹਾ ਪੱਗ ਆਈ ਮੈਂ ਕਿਹਾ ਨਹੀਂ ਪੱਗ ਆਈ ਉਹ ਭਾਵੇਂ ਤੈਨੂੰ ਲੱਭਦੀ ਹੈ ਨੀ
0: ਤੇਰੇ ਕੋਲ ਅੱਖਾਂ ਹੀ ਹੈ ਨੀ ਜਿਹਦੇ ਨਾਲ ਤੂੰ ਪੱਗ ਵੇਖ
1: ਸਕੀ ਅੱਖਾਂ ਹੁੰਦੇ ਵੀ ਬੰਦਾ ਜਿਹੜਾ ਅੰਨਾ ਅੱਛਾ ਹੋਰ ਲਾ ਲਓ ਮੰਨ ਲਓ ਅਸੀਂ ਸਵੇਰੇ ਘਰੋਂ ਨਿਕਲ ਲੱਗੇ ਲੋਕ ਘਰਦਿਆਂ ਨੇ ਕਹਿਣਾ ਇਹ ਪੌਣਾ ਹੋ ਗਿਆ ਪੌਣੇ 11 ਹੋ ਗਏ ਪੌਣੇ 12 ਹੋ ਗਏ ਬਈ ਪੀਰ ਜੀ ਤੇ ਘੜੀ ਨੇ ਤਾਂ ਆਪਣੇ ਹਿਸਾਬ ਨਾਲ ਚੱਲਣਾ ਮੇਰੇ ਹਿਸਾਬ ਨਾਲ ਥੋੜਾ ਚੱਲਣਾ ਜੇ ਪੌਣੇ ਹੋਏ ਤਾਂ ਪੌਣੇ ਵਜੇ ਨਿਕਲਣਾ ਪੈਣਾ ਹੁਣ ਫੌਜ ਜਿਹੜੀ ਹੈਗੀ ਹੈ ਜੇ ਉੱਥੇ ਪਤਾ ਲੱਗੇ ਕਿ ਦੁਸ਼ਮਣ ਨੇ ਅਟੈਕ ਕਰ ਦਿੱਤਾ ਤਾਂ ਉੱਥੇ ਪੌਣੇ 11 ਹੋ ਗਏ
0: ਤੁਸੀਂ ਫਰੰਟ ਤੇ ਜਾਣਾ
1: ਅਸੀਂ ਨਹੀਂ ਜਾਣਾ ਇੱਕ ਮੂਰਖਤਾਵਾਂ ਜਿਹੜੀਆਂ ਹੈਗੀ ਆ ਅਸੀਂ ਬਿਨਾਂ ਸੋਚੇ ਸਮਝੇ ਈਵਨ ਦੇਖੋ ਪਹਿਲਾਂ ਲਿਖਣ ਦਾ ਮਤਲਬ ਇਹ ਨੀ ਹੈਗਾ ਕਿ ਪੋਥੀ ਗਿਆਨ ਮੈਂ ਬਿਗੜੀਆਂ ਕਰਨੀਆਂ ਮੈਂ ਇੱਕ ਵਾਰੀ ਸ਼ਾਇਦ ਪਹਿਲੇ ਤੁਹਾਡੇ ਪੋਡਕਾਸਟ ਦਾ ਵੀ ਹੈ ਮੈਂ ਉਹ ਪਿਛਲੇ ਪੋਡਕਾਸਟ ਦੀ ਥੋੜੀ ਮਾਫੀ ਵੀ ਮੰਗਦਾ ਮੈਂ ਸੋਚਿਆ ਕਿ ਜੇ ਤੁਹਾਡਾ ਪਰਸਨਲ ਗੱਲ ਕਰ ਰਿਹਾ ਤਾਂ ਅਸੀਂ ਆਪਣਾ ਬਿਲਕੁਲ ਜਿੱਦਾਂ ਘਰੇਲੂ ਗੱਲ ਵਿੱਚ ਉਹਦੇ ਵਿੱਚ ਕਈ ਵਾਰੀ ਗਾਲਾਂ ਗੋਲਾਂ ਵੀ ਨਿਕਲ ਗਏ ਪਰ ਮੈਂ ਜਿਹੜੇ ਉਸ ਵੇਲੇ ਜਿਹੜੇ ਸੁਣ ਰਹੇ ਸੀ ਸਰੋਤੇ ਉਹਨਾਂ ਨੂੰ ਮੈਂ ਵੀ ਲੱਗਦਾ ਵਾ ਕਿਉਂਕਿ ਇਹੋ ਜਿਹੀ ਭਾਸ਼ਾ ਪੜੀ ਹੈ ਨਹੀਂ ਹੈ, ਲੇਕਿਨ ਜਦੋਂ ਆਪਾਂ ਘਰ ਦੇ ਵਿਚ ਬੈਠ ਕੇ ਦੋ ਭਰਾ ਗੱਲਾਂ ਕਰਦੇ
0: ਸਮਝ ਰਹੇ ਕਿ ਪ੍ਰਾਈਵੇਟ ਫੋਨ ਹੋ ਰਿਹਾ ਤੁਹਾਡਾ ਮੇਰੇ
1: ਨਾਲ। ਹਾਂ, ਮੈਨੂੰ ਇਹ ਸੀ, ਮੈਂ ਕਿਹਾ ਕਿ ਬਾਜਵਾ ਸਾਹਿਬ ਨੇ ਪ੍ਰਾਈਵੇਟ ਕਾਲ ਕੀਤੀ ਹੈ, ਮੈਨੂੰ ਨਹੀਂ ਪਤਾ ਕਿ ਆਲਰੇਡੀ ਆਨ ਏਅਰ ਦਾ ਪ੍ਰੋਗਰਾਮ
0: ਹੈ। ਸਾਡਾ ਪਰਿਵਾਰ ਹੀ ਹੈ ਜਿਹੜੇ ਸਾਨੂੰ ਸੁਣ ਰਹੇ ਨੇ।
1: ਹਾਂ ਚਲੋ, ਫਿਰ ਵੀ ਦੇਖੋ ਸਾਡੇ ਸਾਰੇ ਸਾਡੇ ਭੈਣ ਭਰਾ ਹੈਗੇ ਆ ਸਾਰਿਆਂ ਦੇ, ਅਸੀਂ ਆਪਾਂ ਇੱਕੋ ਜਿਹੇ ਵੀ ਹੁੰਦੇ, ਕਈ ਪਰਿਵਾਰ ਨਾਲ ਸੁਣ ਰਹੇ ਹੁੰਦੇ ਆ, ਔਰ ਉਹਦੇ ਵਿੱਚ ਆਪਾਂ ਕੁਛ ਉਲਟੀ ਸਿੱਧੀ ਗੱਲ ਕਰ ਦਈਏ ਤਾਂ ਉਸ ਤੋਂ ਬਾਅਦ ਗੁਰੂ ਸਾਡੇ ਸਤੰਦਰ ਦਾ ਪਤਾ ਲੱਗ ਜਾਂਦਾ, ਕਹਿੰਦਾ ਵੀ ਯਾਰ ਇਹ ਤਾਂ ਬੰਦਾ ਹੀ ਕਹਿੰਦੇ ਦਾ ਕੈਪਟਨ ਹੋਇਆ, ਇਹ ਤਾਂ ਮੈਨੂੰ ਲੱਗਦਾ ਸਿਪਾਹੀ ਦਾ ਵੀ ਬੰਦਾ ਹੈਗਾ। ਹਾਂਜੀ, ਤੇ ਬਾਕੀ ਦੇਖੋ ਹੁਣ ਜਿੱਦਾਂ ਤੁਸੀਂ ਕਈ ਵਾਰ ਦੇਖੋ ਘਰੇ ਨਿਕਲਣ ਛਿੱਕ ਮਾਰ ਦਿੱਤੇ, ਨਾਰਮਲ ਪ੍ਰੋਸੈਸ ਹੈ ਸਰੀਰ ਦੇ ਵਿੱਚ ਐਕਸੈਸ ਆਕਸੀਜਨ ਹੋ ਗਈ ਹੈ,
0: ਬਾਡੀ ਦਾ ਨਾਰਮਲ ਪ੍ਰੋਸੈਸ ਹੈ ਛਿੱਕ ਮਾਰਨੀ। ਹਾਂਜੀ
1: ਠੀਕ ਹੈ, ਛਿੱਕ ਮਾਰ ਦਿੱਤੇ ਤੇ ਕੰਮ ਚੱਲੇ ਗਏ। ਉਸ ਵੇਲੇ ਪਤਾ ਨੀ ਹੁਣ ਕਿਸੇ ਬੰਦੇ ਨੂੰ ਮੰਨ ਲਓ ਕਿ ਜ਼ੁਕਾਮ ਹੋ ਗਿਆ, ਉਹ ਛਿੱਕਾਂ ਤੇ ਛਿੱਕਾਂ ਮਾਰੀਆਂ, ਕੀ ਤੁਸੀਂ ਉਦਣ ਆਪਣੇ ਸਾਰੇ ਪ੍ਰੋਗਰਾਮ ਕੈਂਸਲ ਕਰ ਦੋਗੇ?
0: ਸਾਡੇ ਸਮਾਜ ਵਿਚ ਬੜੀਆਂ ਘਟੀਆ ਪਰੰਪਰਾਵਾਂ ਨੇ ਜਿਹੜੀ ਸ਼ਰਮ ਆਉਂਦੀ ਹੈ, ਉਹ ਜਦੋਂ ਅਸੀਂ ਬੰਦਾ ਡਿਵੈਲਪ ਨਹੀਂ ਸੀ ਹੋਇਆ ਉਦੋਂ ਤੇ ਮੰਨ ਲਿਆ ਕਿ ਇਹ ਪਰੰਪਰਾਵਾਂ ਸੀ, ਹੁਣ ਤੇ ਵਿਗਿਆਨ ਨੇ ਤੇ ਐਜੂਕੇਸ਼ਨ ਨੇ ਇੰਨੀ ਤਰੱਕੀ ਕਰ ਲਈ ਹੈ, ਅਸੀਂ ਅਜੇ ਵੀ ਬਿੱਲੀਆਂ ਤੋਂ ਘਬਰਾਉਣ ਡੇ ਹਾਂ ਕਿ ਅੱਗੋਂ ਬਿੱਲੀ ਲੰਘ ਗਈ ਹੈ।
1: ਸਾਡੇ ਬਾਬਾ ਸਾਹਿਬ ਸਾਡੇ ਪਿਤਾ ਜੀ ਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਕਿ ਜਦੋਂ ਅਸੀਂ ਛੋਟੇ ਹੀ ਕਹਿੰਦੇ ਵੀ ਜੇ ਕਿਸੇ ਨੇ ਬੱਚੇ ਨੂੰ ਬਿੱਲੀ ਚੂਹਾ ਸਿੱਖ ਇੱਕੋ ਡਰਾਇਆ ਤਾਂ ਮੇਰੇ ਤੋਂ ਬੁਰਾ ਕੋਈ ਨੀ। ਕਹਿੰਦੇ ਜੇ ਤੁਸੀਂ ਅੱਜ ਹੀ ਉਹਨਾਂ ਦੇ ਦਿਮਾਗ ਵਿਚ ਇਹੋ ਜਿਹੀਆਂ ਉਲਟੀਆਂ ਸਿੱਧੀਆਂ ਗੱਲਾਂ ਪਾ ਦੋਗੇ, ਕੱਲ ਨੂੰ ਪਤਾ ਚੱਲੋ ਆਰਮੀ ਵਿਚ ਹੋ ਗਿਆ, ਫੌਜ ਵਿਚ ਹੋ ਗਿਆ, ਉਹ ਜੇਲੇ ਨਿਕਲਣ ਲੱਗਾ ਬੰਦੂਕ ਲੈ ਕੇ ਉਹਨੂੰ ਛਿੱਕ ਮਾਰਤੀ, ਅਗਲੇ ਨੇ ਬਿੱਲੀ ਛੱਡ ਦਿੱਤੀ।
0: ਬਿਲਕੁਲ,
1: ਇਹਦਾ ਮਤਲਬ ਉਹ ਖੜਾ ਹੋ ਕੇ ਦੇਖਦਾ ਰਹੇਗਾ।
0: ਹਾਂਜੀ ਬਿਲਕੁਲ, ਬਹੁਤ ਸਾਰੀਆਂ ਅੱਗੋਂ ਕੋਈ ਜਾਣਾ, ਜਦੋਂ ਮੈਂ ਨਿੱਕਾ ਹੁੰਦਾ ਸੀ ਤੇ ਸਾਡੇ ਘਰਦਿਆਂ ਸਾਨੂੰ ਵੱਡੇ ਭਰਾ ਨੂੰ ਤਰੀਕੇ ਜਾਣਾ ਹੁੰਦਾ ਸੀ, ਕਈ ਕਿਸਮ ਦੇ ਜੱਟਾਂ ਨਾਲ ਹੁੰਦੀਆਂ ਨੇ ਗੱਲਾਂ, ਅੱਗੋਂ ਕੋਈ ਖਾਲੀ ਟੋਕਰਾ ਲਈ ਆਉਂਦੀ ਜਨਾਨੀ ਟੱਕਰ ਜਾਣੀ, ਉਹਨੇ ਫੇਰ ਘਰ ਨੂੰ ਬੜਾ ਬੁੜਬੁੜ ਕਰਨਾ ਵੀ ਮੈਂ ਚੱਲਿਆ ਹਾਂ ਤਰੀਕੇ ਤੇ, ਅੱਗੋਂ ਖਾਲੀ ਟੋਕਰਾ ਲੈ ਕੇ ਆ ਗਈ। ਦੱਸੋ ਇਹਦਾ ਕੀ ਸੰਬੰਧ ਹੈ ਤਰੀਕ ਦਾ ਖਾਲੀ ਟੋਕਰੇ ਦਾ?
1: ਮੈਂ ਬਾਬਾ ਸਾਹਿਬ ਇੱਕ ਕਿਤਾਬ ਪੜ੍ਹ ਰਿਹਾ ਸੀ ਕਿ ਇਹਦੇ ਵਿੱਚ ਮੈਨੂੰ ਹੁਣ ਉਹਦਾ ਨਾਮ ਚੇਤਾ ਕਾਫੀ ਦੇਰ ਹੋ ਗਈ, ਉਹਦੇ ਵਿੱਚ ਮੈਂ ਉਹਦੇ ਵਿੱਚ ਦੱਸਿਆ ਕਿ ਦੇਖੋ ਕਿ ਕਿਸੇ ਇੱਕ ਬੰਦੇ ਨਾਲ ਉਹ ਘਟਨਾ, ਮੰਨ ਲਓ ਕਿ ਕੋਈ ਖਾਲੀ ਟੋਕਰਾ ਲੈ ਗਿਆ ਵੀ ਇਹਦਾ ਕੰਮ ਨਹੀਂ ਹੋਇਆ, ਆਪਾਂ 100 ਬੰਦੇ ਨਿਕਲੋ ਕਰੋ, ਇਹ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਬੰਦੇ ਦਾ ਕੰਮ ਹੋਣਾ ਹੀ ਹੈ, ਜਾਂ ਆਪਾਂ ਭਰਤੀ ਦੇਖਣ ਚੱਲੇ ਆ, ਜਾਂ ਕਿਸੇ ਨੌਕਰੀ ਦੀ ਇੰਟਰਵਿਊ ਦੇਣ ਚੱਲੇ ਆ, ਚਾਹੇ ਮਤਲਬ ਕਿਸੇ ਵੀ ਕੰਮ ਵਾਸਤੇ ਚੱਲੇ, ਕੋਈ ਜ਼ਰੂਰੀ ਨਹੀਂ ਸਕਸੈਸ ਰੇਟ ਜਿਹੜਾ ਹੁੰਦਾ ਉਹ ਮਤਲਬ ਕਾਫੀ ਘੱਟ ਹੁੰਦਾ, ਜਿਹਨਾਂ ਦਾ ਨਹੀਂ ਹੋਇਆ ਉਹਨਾਂ ਬਾਅਦ ਤੋਂ ਖਾਲੀ ਟੋਕਰੀ ਗਈ, ਉਹਨਾਂ ਬਾਅਦ ਤੋਂ ਬਿੱਲੀ ਲੰਘ ਗਈ, ਉਹਨਾਂ ਬਾਅਦ ਤੋਂ ਛਿੱਕ ਮਾਰਤੀ, ਉਹਨਾਂ ਬਾਅਦ ਮਤਲਬ ਕੁਛ ਨੀ ਕਹਿ ਸਕਦਾ, ਪਰ ਜਿਹਨਾਂ ਦਾ ਹੋ ਗਿਆ ਉਹਨਾਂ ਵਾਸਤੇ ਕੁਛ ਨੀ।
0: ਬਿਲਕੁਲ,
1: ਜਿੱਦਾਂ ਮੰਗਲਵਾਰ ਨੂੰ ਉਹਨੇ ਬਾਲ ਕਟਾਉਣੇ, ਬਾਲ ਕੋਲ ਨੀ ਜਾਣਾ, ਪਰ ਮੈਂ ਮੋਸਟਲੀ ਮੰਗਲਵਾਰ ਨੂੰ ਜਾਂਦਾ ਕਿਉਂਕਿ ਉੱਥੇ ਉਦੋਂ ਰਸ਼ ਨੀ ਹੁੰਦਾ,
0: ਰਸ਼ ਨਹੀਂ ਹੁੰਦਾ ਤੇ ਨਾ ਹੀ ਮੰਗਲਵਾਰ ਨੂੰ ਬਾਲ ਕਟਾਈਏ ਤੇ ਨਾ ਹੀ ਸਿਰ ਤੇ ਸਵਾਰ ਹੋ ਜਾਂਦਾ ਹੁੰਦਾ ਲੋਕਾਂ ਦਾ ਕਹਿਣਾ।
1: ਸਾਨੂੰ ਹੁਣ ਚੱਕਰ ਇਹ ਹੈ ਨਾ, ਉਸ ਦਿਨ ਉਹ ਇੰਨੇ ਪਿਆਰ ਨਾਲ ਬਾਲ ਕੱਟਦਾ ਨਾ, ਫਿਰ
0: ਉਹਨਾਂ ਹੁੰਦੀ
1: ਉਸਦੇ ਮੇਰੇ ਕੋਈ ਵੀ ਨਹੀਂ ਪਤਾ ਕਿ ਉਹ ਇੱਕ ਬੰਦਾ ਹੈ।
0: ਕੈਪਟਨ ਸਾਹਿਬ, ਮੈਂ ਨਾ ਇੱਕ ਵੀਡੀਓ ਵੇਖ ਰਿਹਾ ਸੀ, ਕਿਸੇ ਪਰਿਵਾਰ ਨੇ ਲਈ ਕਾਰ ਨਵੀਂ ਸ਼ੋਕੇਸ ਵਿਚ ਗਏ ਨਾਲ ਪੰਡਿਤ ਮਹਾਰਾਜ ਉਹਨਾਂ ਨੂੰ ਨਾਲ ਲੈ ਕੇ, ਪੰਡਿਤ ਜੀ ਹੋਣਾ ਨੇ ਪਹਿਲਾਂ ਤੇ ਕਾਰ ਦੇ ਆਲੇ ਦੁਆਲੇ ਫੇਰੇ ਕੱਢੇ, ਕੋਈ ਮੰਤਰ ਪੜੇ, ਉਹਨੂੰ ਪਵਿੱਤਰ ਕੀਤਾ, ਪਤਾ ਨੀ ਟਾਇਰਾਂ ਨੂੰ ਹੱਥ ਲਾ ਲਾ ਕੇ ਤੇ ਉਹ ਕੰਨਾਂ ਨੂੰ ਹੱਥ ਲਾ ਕੇ ਤੇ ਉੱਪਰ ਵਾਲਾ ਇਧਰ ਵਾਲਾ ਧੂਫਾਂ ਦੇ ਦੂ ਕੇ ਤੇ ਉਹ ਕਾਰਾਂ ਦੇ ਅੱਗੇ ਕਾਰਾਂ ਜਿਸ ਤਰ੍ਹਾਂ ਵੇਖੇ ਨਾ ਲਾਈਨ ਚ ਖੜੀਆਂ ਹੁੰਦੀਆਂ ਨੇ ਸ਼ੋਕੇਸ ਚ, ਤੇ ਪੰਡਿਤ ਜੀ ਹੁਣਾਂ ਨੇ ਮੁੰਡੇ ਨੂੰ ਕਿਹਾ ਕਿ ਤੂੰ ਅੰਦਰ ਬਹਿ ਜਾ, ਹੁਣ ਸਾਰੇ ਰਸਮਾਂ ਫੁੱਲ ਟੰਗ ਲੈ, ਨਾਰੀਅਲ ਇਧਰ ਉਧਰ ਧਰ ਲੈ, ਤੇ ਜਦੋਂ ਮੈਂ ਮੰਤਰ ਪੜ੍ਹਦਾ ਪੜ੍ਹਦਾ ਉਂਗਲੀ ਖੜੀ ਕਰਾਂਗਾ ਉਦੋਂ ਤੂੰ ਕਾਰ ਸਟਾਰਟ ਕਰਨੀ। ਮਤਲਬ ਕਿ ਉਹ ਟਾਈਮ ਨਾਲ ਮੰਤਰ ਦੇ ਹਿਸਾਬ ਨਾਲ। ਅੱਛਾ ਹੁਣ ਲਾਈਨ ਚ ਕਾਰਾਂ ਖੜੀਆਂ ਸੀ, ਪਿੱਛੇ ਵੀ ਕਾਰਾਂ, ਅੱਗੇ ਵੀ ਕਾਰਾਂ, ਸੱਜੇ ਵੀ ਕਾਰਾਂ, ਖੱਬੇ ਵੀ ਕਾਰਾਂ ਸਨ, ਉੱਥੇ ਥੋੜੀ ਥੋੜੀ ਵਿੱਥ ਤੇ ਸੀ। ਅੱਛਾ ਪੰਡਿਤ ਜੀ ਹੁਣਾਂ ਨੇ ਮੰਤਰ ਉਚਾਰਦਿਆਂ ਹੋਇਆ ਉਂਗਲੀ ਖੜੀ ਕਰ ਦਿੱਤੀ, ਮੁੰਡਿਆਂ ਨੇ ਕਾਰ ਸਟਾਰਟ ਕਰ ਦਿੱਤੀ ਤੇ ਉਹ ਗੇਅਰ ਚ ਸੀ ਕਾਰ, ਕਾਰ ਭੁਲਕ ਕੇ ਪੰਡਿਤ ਜੀ ਉਹਨਾਂ ਨੂੰ ਵੱਜੀ ਤੇ ਉਹ ਦੋਹਾਂ ਕਾਰਾਂ ਦੇ ਵਿੱਚ ਆ ਗਿਆ ਤੇ ਦੋਹੇ ਲੱਤਾਂ ਟੁੱਟ ਗਈਆਂ ਉਹਦੀਆਂ ਪੰਡਿਤ ਜੀ। ਹੁਣ ਪੰਡਿਤ ਜੀ ਉਸ ਕਾਰ ਨੂੰ ਪਵਿੱਤਰ ਕਰਨ ਗਿਆ, ਉਹਨੂੰ ਆਪ ਨਹੀਂ ਪਤਾ ਕਿ ਮੇਰੀਆਂ ਲੱਤਾਂ ਦੋਹੇ ਟੁੱਟਣ ਵਾਲੀਆਂ ਨੇ ਉੱਥੇ ਜਾ ਕੇ, ਜਰਾ ਅੰਦਾਜ਼ਾ ਲਾ ਇਹੋ ਜਿਹੇ। ਇਹ ਸ਼ੁੱਧ ਕਰਨ ਗਿਆ ਇਹ ਕਾਰ ਨੂੰ ਵੀ
1: ਮੈਂ ਉਹੀ ਤੁਹਾਨੂੰ ਦੱਸਣ ਲੱਗਾ ਕਿ ਦੇਖੋ ਹੁਣ ਸਾਡੇ ਮਤਲਬ ਤੂੰ ਕਿਤੇ ਜਾਣਦੀ ਵੀ ਵੈਸੇ ਤਾਂ ਪੂਰੇ ਹਿੰਦੁਸਤਾਨ ਵਿਚ ਕੀ ਮਤਲਬ ਅੰਧ ਵਿਸ਼ਵਾਸ ਬਾਜ਼ ਤਾਂ ਕਿਤੇ ਵੀ ਦੁਨੀਆਂ ਦੇ ਚੱਲ ਰਿਹਾ ਹਰ ਜਗ੍ਹਾ ਮਿਲ ਹੀ ਜਾਂਦਾ। ਲੇਕਿਨ ਹੁਣ ਦੇਖੋ ਸਾਡੇ ਇਧਰੋਂ ਧਾਰਮਿਕ ਸਥਾਨਾਂ ਵਾਸਤੇ ਕਦੇ ਟਰਾਲੀਆਂ ਲੈ ਕੇ ਤੁਰੇ, ਕਦੇ ਬੱਸਾਂ ਲੈ ਕੇ ਤੁਰੇ, ਕਦੇ ਕਾਰਾਂ ਵਿਚ ਜਾ ਕਰਦੇ, ਤੁਸੀਂ ਦੇਖੋ ਕਿੰਨੇ ਐਕਸੀਡੈਂਟ ਹੁੰਦੇ ਔਰ ਇਹਦੇ ਵਿਚ ਕਿੰਨੇ ਲੋਕਾਂ ਦੀ ਮੌਤ ਹੋਈ।
0: ਬਹੁਤ ਸਾਰੀਆਂ ਬੱਸਾਂ ਡਿੱਗ ਪੈਂਦੀਆਂ ਨੇ। ਹੁਣ ਮੈਨੂੰ ਹੈਰਾਨੀ ਇਹ ਜਦੋਂ ਕਿਤੇ ਆ ਪੰਡਤਾਂ ਦਾ ਨਹੀਂ ਸੋਰੀ ਸਾਧਾਂ ਦਾ ਕੋਈ ਭੰਡਾਰਾ ਹੋ
1: ਰਿਹਾ, ਮਤਲਬ ਇਹ ਕਿਸੇ ਵੀ ਮੈਂ ਕਹਿੰਦਾ ਕਿ ਕਿਸੇ ਵੀ ਧਰਮ ਦੇ ਵਿਚ ਹਰ ਜਗ੍ਹਾ ਪੋਲੀਟੀਕਲ ਹਰ ਜਗ੍ਹਾ ਹੈਗੀ ਹੈ,
0: ਸਾਰੇ ਧਰਮਾਂ ਚ ਹੈਗੀਆਂ ਨੇ, ਕਿਸੇ ਇੱਕ ਦੀ ਗੱਲ
1: ਕਰਦੇ,
0: ਇੱਕ ਦੀ ਗੱਲ ਥੋੜੀ। ਭੰਡਾਰਾ ਹੋ ਰਿਹਾ ਤੇ ਟਰੈਕਟਰ ਭਰੇ ਨੇ, ਬਾਬੇ ਦੇ ਨਾਰੇ ਲਾਉਂਦੇ, ਖੇਡ ਆਉਂਦੇ, ਸੱਤ ਸੱਤ ਦਿਨ ਚਾਰ ਚਾਰ ਦਿਨ ਉੱਥੇ ਜਾਂਦੇ ਨੇ, ਸੇਵਾ ਕਰਦੇ ਨੇ, ਤੇ ਕਾਨੇ ਕੋਈ ਵੱਢਣ ਡਿਆ ਕਿਤੇ ਕੋਈ ਜਗ੍ਹਾ ਪੱਧਰੀ ਕਰ ਰਹੀ ਚੁੱਕ ਮਿੱਟੀ ਤੇ, ਬਾਬਿਆਂ ਦੇ ਬੱਚੇ ਆਕਸਫੋਰਡ ਯੂਨੀਵਰਸਿਟੀਆਂ ਚ ਫੋਰਨ ਚ ਪੜ੍ਹ ਰਹੇ ਨੇ ਤੇ ਇਹ ਨਾਰੇ ਲਾਉਂਦੇ ਤੇ ਫਲਾਣ ਢੀ ਕਰਦੇ ਉੱਥੇ, ਜੋ ਬਾਬਾ ਜੀ ਕੰਮ ਕਹਿ ਰਹੇ ਨੇ, ਵੱਡੇ ਵੱਡੇ ਜਿਹੜੇ ਪ੍ਰੋਜੈਕਟ ਨੇ ਉਹ ਸੱਤਾਂ ਦਿਨਾਂ ਚ ਇਹ ਬਣਾ ਕੇ ਘੜ ਕੇ ਸਾਰੇ ਠੀਕ ਕਰਕੇ ਆ ਜਾਂਦੇ ਨੇ, ਘਰ ਦਾ ਕੰਮ ਛੱਡਿਆ ਇਹਨਾਂ ਨੇ। ਹਾਂਜੀ ਘਰ ਦਾ
1: ਬਾਜਵਾ ਸਾਹਿਬ ਕਹਿ ਰਿਹਾ ਨਾਲ ਹੀ ਨਾਲ ਲੈਣਾ ਚਾਹੁੰਦਾ ਤੁਸੀਂ ਸਮਝ ਜਾਓਗੇ। ਅੱਜ ਕੱਲ ਸੇਵਾ ਦਾ ਬੜਾ ਚੱਲਿਆ ਜੀ, ਅਸੀਂ ਸੇਵਾ ਕਰਨ ਚੱਲੇ, ਅਸੀਂ ਸੇਵਾ ਕਰਨ ਚੱਲੇ ਤੇ ਮੈਂ ਜਦੋਂ ਰਿਟਾਇਰ ਹੋ ਗਿਆ 2002 ਵਿਚ, ਤੇ ਪਿੰਡਾਂ ਵਿਚ ਨਾਲੀਆਂ ਵਿਚ ਗਈਆਂ, ਤੁਹਾਨੂੰ ਪਤਾ ਹੀ ਸਾਡੇ ਕੀ ਕਰਦੇ ਹੈਗੇ, ਆਪਣਾ ਕਚਰਾ ਚੁੱਕਿਆ ਤਾਂ ਬਾਹਰ ਸਾਡੇ ਮੈਂ ਗਈ ਵਿਚ, ਸਾਡਾ ਕਲਚਰ ਸੀ ਨੇਵੀ ਦਾ ਕਿਉਂਕਿ ਬੜੀ ਸਾਫ਼ ਸਫਾਈ ਰਹਿੰਦੀ ਸੀ ਜਹਾਜ਼ ਵਿਚ, ਠੀਕ ਹੈ ਨਾ, ਵਿਕਰਾਂਤ ਵਰਗੇ ਜਹਾਜ਼ 70-70 ਸਾਲ ਚੱਲਦੇ। ਮੈਂ ਪਿੰਡ ਆਇਆ ਤੇ ਮੈਂ ਦੇਖਿਆ ਯਾਰ ਗਲੀਆਂ ਦੇ ਵਿਚ ਸਬਜ਼ੀਆਂ ਕੱਟੀਆਂ, ਇਧਰ ਨੂੰ ਸੁੱਟੇ ਕਰਦੇ, ਉਧਰ ਨੂੰ ਸੁੱਟੇ ਕਰਦੇ, ਮੈਂ ਇਹ ਵੀ ਕੀਤਾ ਕਿ ਹਰ ਇੱਕ ਦੇ ਘਰ ਜਾ ਕੇ ਚਾਲੂ ਕੀਤਾ। ਮੈਂ ਕਹਿੰਦਾ ਦੇਖੋ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਹੈ ਕਿ ਮੈਂ ਨੇਵੀ ਚੋਂ ਰਿਟਾਇਰ ਹੋ ਕੇ ਆਇਆ, ਕੀ ਹੈਗਾ ਤੁਸੀਂ ਇੱਦਾਂ ਕਰੋ ਆਹ ਮੈਂ ਫੜਿਆ ਹੈਗਾ ਪੋਲਥਿਨ ਵੱਡਾ, ਇਹਦੇ ਵਿਚ ਤੁਸੀਂ ਜੋ ਸਬਜ਼ੀ ਕਚਰਾ ਮੈਨੂੰ ਪਾ ਦਿਆ ਕਰੋ ਤੇ ਮੈਂ ਜਿੱਥੇ ਮੇਰਾ ਦਿਲ ਕਰੇਗਾ ਮੈਂ ਸੁੱਟ ਕੇ ਆਵਾਂਗਾ ਕਿ ਜਿੱਥੇ ਜਾਂਦਾ ਮੈਂ ਬੋਲੇ। ਅੱਛਾ ਬਾਅਦ ਮੈਂ ਉਹ ਕੰਮ ਚਾਲੂ ਕੀਤਾ ਤੇ ਸਾਰਿਆਂ ਨੇ ਹੌਲੀ ਹੌਲੀ ਬਾਅਦ ਸ਼ਰਮ ਆਉਣ ਲੱਗ ਪਈ ਲੋਕਾਂ ਨੂੰ, ਤੇ ਫਿਰ ਉਹਨਾਂ ਨੇ ਆਪਣੇ ਆਪਣੇ ਲਿਫਾਵਿਆਂ ਵਿਚ ਪਾ ਕੇ ਆਪਣੇ ਢੇਰਾਂ ਦਾ ਰੱਖਣਾ ਚਾਲੂ ਕਰ ਦਿੱਤਾ, ਪਿੰਡਾਂ ਦੀਆਂ ਰੂੜੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਹੈ। ਫਿਰ ਉੱਥੇ ਰੋਟਣ ਲੱਗ ਪਏ। ਮੈਂ ਇੱਕ ਦਿਨ ਜਿਹੜੇ ਬੰਦੇ ਸੇਵਾ ਦੇ ਚੱਲੇ ਗਏ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਮੈਨੂੰ ਇਹ ਦੱਸੋ ਕਿ ਗੰਦ ਤੁਸੀਂ ਪਿੰਡ ਵਿਚ ਪਾਉਂਦੇ ਹੋ ਜਾਂ ਜਿੱਥੇ ਸੇਵਾ ਕਰਨ ਚੱਲੇ ਤੇ ਉੱਥੇ ਪਾਉਂਦੇ ਹੋ? ਪਿੰਡ ਦੀਆਂ ਨਾਲੀਆਂ, ਫਿਰ ਮੈਂ ਪਿੰਡ ਦੀਆਂ ਨਾਲੀਆਂ ਸਾਫ਼ ਕਰਨੀਆਂ ਚਾਲੂ ਕਰ ਦਿੱਤੀਆਂ। ਮੈਨੂੰ ਇੱਕ ਦੋ ਵਾਰੀ ਮੇਰੇ ਸ਼ੀਰੇ ਬੈਠੀ ਵੀ ਮੈਨੂੰ ਚਾਹੀਦੀ ਪਈ, ਪਹਿਲੀ ਧੂੜ ਪਿੰਡ ਆ ਦੇਖ ਕਾਲਿਆਂ, ਮੈਂ ਕਿਹਾ ਮੇਰੀ ਗੱਲ ਸੁਣੋ, ਚੱਕਰ ਇਹ ਵੀ ਹੈਗਾ ਕਿਤੇ ਵੀ ਗੰਦ ਪਏਗਾ ਲੰਘ ਕੇ ਅਸੀਂ ਉਹਦੇ ਵਿਚੋਂ ਨਹੀਂ ਜਾਣਾ ਹੈਗਾ, ਤੂੰ ਮੇਰਾ ਨਾਲ ਹੀ ਹੋਣਾ ਹੈਗੀ ਜਾਣੇ ਲੰਘਣੇ ਨੇ, ਤੂੰ ਉਸ ਵੇਲੇ ਵੀ ਕਹਿੰਦੀ ਕਿ ਕਿੱਦਾਂ ਦੇ ਲੋਕੀ ਹੈਗੇ ਉਹਨਾਂ ਲੋਕਾਂ ਵਿਚ, ਮੈਂ ਵੀ ਇਨਕਲੂਡ ਹੁੰਦਾ ਤੂੰ ਵੀ ਇਨਕਲੂਡ ਹੁੰਦੇ, ਠੀਕ ਹੈ ਨਾ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਮੇਰੀ ਗੱਲ ਸੁਣੋ, ਤੁਸੀਂ ਟੱਟੀ ਪਿਸ਼ਾਬ ਇਹ ਪਿੰਡ ਦੀਆਂ ਨਾਲੀਆਂ ਵਿਚ ਤੁਸੀਂ ਸੁੱਟਦੇ ਹੋ ਔਰ ਸੇਵਾ ਕਰਨ ਉੱਥੇ ਜਾਂਦੇ ਹੋ ਕਿ ਜਿੱਦਾਂ ਜਿਹਦੇ ਨਾਲ ਤੁਹਾਡਾ ਕੋਈ ਮਤਲਬ ਨਹੀਂ ਹੈਗਾ, ਪਰ ਬਾਜਵਾ ਸਾਹਿਬ ਸਮਝਾਉਣਾ ਤੈਨੂੰ।
0: ਹਾਂਜੀ ਬਿਲਕੁਲ,
1: ਉਹ ਕਹਿਣ ਉੱਥੇ ਸਾਡਾ ਗੁਰੂ ਹੈ, ਉਹ ਅਗਲਾ ਰਸਤਾ ਖੋਲੇ ਕਰਦਾ ਕਿ ਸਾਲੋ ਇਹ ਰਸਤੇ ਦਾ ਕੋਈ ਹਿਸਾਬ ਨੀ ਕਰਦਾ, ਅਗਲੇ ਰਸਤੇ ਸੋਰੀ ਮੈਂ ਮੁਰਗੇ ਸਾਲਾ ਕਹਿਤਾ ਵਿੱਚ, ਠੀਕ ਹੈ, ਮਾਫ਼ੀ ਮੰਗਦਾ ਉਹਦੇ ਵਾਸਤੇ ਕਿਉਂਕਿ ਇਹਨਾਂ ਲੋਕਾਂ ਵਾਸਤੇ ਸ਼ਬਦ ਮੂੰਹ ਚੋਂ ਆਪਣੇ ਆਪ ਨਿਕਲ ਜਾਂਦੇ ਆ, ਦਾਦਿਆਂ ਦੀਆਂ ਏਡੀਆਂ ਏਡੀਆਂ ਵੱਡੀਆਂ ਪ੍ਰਾਪਰਟੀਆਂ ਅਰਬਾਂ ਖਰਬਾਂ ਰੁਪਈਆਂ ਦੇ ਘੁਟਾਲੇ ਕਰਕੇ ਇਹਨਾਂ ਦੇ ਕੇਸ ਚੱਲੇ ਕਰਦੇ, ਇਹਨਾਂ ਦੇ ਹਸਪਤਾਲ ਚੱਲੇ ਕਰਦੇ ਆ, ਔਰ ਉਹਨਾਂ ਚੇਲਿਆਂ ਕੋਲ ਇਹ 80-80 ਹਜ਼ਾਰ ਰੁਪਈਆ ਫੀਸ ਇੱਕ ਦਿਨ ਦੀ ਲਏ ਕਰਦੇ ਜੇ ICU ਦੇ ਵਿੱਚ ਕੋਈ ਭਰਤੀ ਹੋ ਦੋ।
0: ਬਿਲਕੁਲ ਜੀ ਬਿਲਕੁਲ
1: ਠੀਕ ਹੈ, ਲੇਕਿਨ ਉਹੀ ਆ ਮੰਦ ਬੁੱਧੀ ਉਹ ਭੇਡ ਚਾਲ ਮੰਨਣਾ ਹੈ ਜੀ, ਇਹ ਜਨਮ ਖਰਾਬ ਕਰਕੇ ਅਗਲਾ ਜਨਮ ਸੁਧਾਰਿਆ ਕਰ,
0: ਅਗਲਾ ਉਹ ਅਗਲੇ ਜਨਮ ਦੇ ਚੱਕਰ ਚ ਤੁਸੀਂ ਇਸ ਜਨਮ ਨੂੰ ਨਰਕ ਬਣਾ ਲਿਆ, ਇਹ ਮੂਰਖ ਪੁਣਾ ਹੈ ਜਿਹੜਾ ਜਨਮ ਤੁਹਾਡੇ ਕੋਲ ਹੈ ਇਹਨੂੰ ਸਵਰਗ ਮਤਲਬ ਕਿ ਚੰਗਾ ਬਣਾਉਣ ਦੀ ਕੋਸ਼ਿਸ਼ ਕਰੋ।
1: ਬਾਲਿਆ ਸਿੰਘ ਸਾਡੇ ਪਾਪੇ ਹੋਣੀ ਕਹਿੰਦੇ ਹੁੰਦੇ ਸੀ, ਸਾਡੇ ਪਿਤਾ ਜੀ ਕਹਿੰਦੇ ਕਿ ਇਸ ਧਰਤੀ ਤੋਂ ਵੱਡਾ ਸਵਰਗ ਦੁਨੀਆਂ ਵਿਚ ਕਿਤੇ ਵੀ ਹੋ ਸਕਦਾ, ਕੋਈ ਕਿਤੇ ਸਵਰਗ ਨਹੀਂ ਹੈ, ਕੋਈ ਕਿਤੇ ਜੰਨਤ ਨਹੀਂ ਹੈ, ਕੋਈ ਕੁਛ ਨਹੀਂ ਹੈ, ਸਭ ਕੁਛ ਤੁਹਾਨੂੰ ਉੱਥੇ ਮਿਲੇ ਕਰਦਾ। ਠੀਕ ਹੈ,
0: ਸਵਰਗ ਨਰਕ ਦੇ ਵਿਚੋਂ ਜਿਉਂਦਾ ਉੱਥੇ ਜਾ ਨਹੀਂ ਸਕਦਾ, ਮਰਿਆ ਕਦੀ ਕੋਈ ਵਾਪਸ ਨਹੀਂ ਆਇਆ, ਤੇ ਇਹ ਗੱਲਾਂ ਸਵਰਗ ਨਰਕ ਦੀਆਂ ਇਉਂ ਕਰਨਗੇ ਜਿਸ ਤਰ੍ਹਾਂ ਇਹ ਪਟਵਾਰੀ ਲੱਗੇ ਰਹੇ ਨੇ ਸਵਰਗ ਦੇ ਵਿੱਚ ਉੱਥੇ ਜਾ ਕੇ।
1: ਬਿਲਕੁਲ, ਜਿਹੜਾ ਦੱਸਦਾ ਉਹਨੂੰ ਪੁੱਛੇ ਵੀ ਤੂੰ ਕਦੋਂ ਗਿਆ ਸੀ ਤਾਂ ਆਪ ਦੀ ਤੈਨੂੰ ਕਿੱਦਾਂ ਪਤਾ।
0: ਮੈਂ ਕਿਹਾ ਉਹ ਨਕਸ਼ਾ ਦੱਸਦੇ ਨੇ ਪੂਰਾ, ਬਿਲਕੁਲ ਪਟਵਾਰੀਆਂ ਨੇ ਜਿਸ ਤਰ੍ਹਾਂ ਨਕਸ਼ੇ।
1: ਫਿਰ ਦੇਖੋ ਸਵਰਗ ਦਾ ਮਤਲਬ ਕਿ ਸਭ ਰੰਗ ਹੈ, ਜਦੋਂ ਇੱਥੇ ਮੰਨ ਲਓ ਕਿ ਹੁਣ ਮੇਰੇ ਮਾਂ ਪਿਓ ਹੈ ਜਾਂ ਮੈਂ ਮੇਰਾ ਅੱਗੇ ਬੇਟਾ ਹੈ, ਇਹਨੂੰ ਵਧੀਆ ਜ਼ਿੰਦਗੀ ਦੇਦਾ ਜਦੋਂ ਮੇਰੇ ਦਿਲ ਠੀਕ ਹੈ, ਜਦੋਂ ਮੇਰੀਆਂ ਚੱਲਦੀਆਂ ਉਦੋਂ ਤੱਕ ਤਾਂ ਮੈਂ ਵਧੀਆ, ਮੇਰੇ ਰਿਸ਼ਤੇਦਾਰ ਮੇਰੇ ਭੈਣ ਭਰਾ ਹਰ ਮੇਰੇ ਚੰਗੀ ਔਰ ਮਾੜੀ ਘੜੀ ਦੇ ਵਿਚ ਖੜੇ ਆ, ਮੇਰੇ ਬੱਚੇ ਮੈਨੂੰ ਸੰਭਾਲੇ ਕਰਦੇ ਆ, ਮੈਨੂੰ ਵਧੀਆ ਟ੍ਰੀਟਮੈਂਟ ਮਿਲੇ ਕਰਦੀ ਆ, ਮੈਡੀਕਲ ਫੈਸਿਲਿਟੀ ਮਿਲੇ ਕਰਦੀ ਆ, ਜਦੋਂ ਮੈਂ ਨਹੀਂ ਤੁਰ ਸਕਦਾ ਮੈਨੂੰ ਚੁੱਕ ਕੇ ਖੜੇ ਕਰਦੇ ਆ, ਇਸ ਤੋਂ ਵੱਡਾ ਸਵਰਗ ਕਿਹੜਾ ਚਾਹੀਦਾ ਭਾਈ।
0: ਬਿਲਕੁਲ ਬਿਲਕੁਲ,
1: ਅਸੀਂ
0: ਭਾਰਤ ਵਾਸੀ ਇੰਨੇ ਅੰਧ ਵਿਸ਼ਵਾਸੀ ਨੇ, ਇਨ੍ਹਾਂ ਦੇ ਘਰ ਜਿਹੜਾ ਬੱਚਾ ਜੰਮ ਪੈਂਦਾ ਨਾ ਉਹਦਾ ਪਾਲਣ ਪੋਸ਼ ਇਹ ਆਪਣੀਆਂ ਟ੍ਰੈਡੀਸ਼ਨਾਂ ਤੇ ਰਿਵਾਜਾਂ ਨਾਲ ਕਰਦੇ ਨੇ, ਉਹ ਆਦੀ ਹੋ ਜਾਂਦਾ ਬੱਚੇ ਦੀ ਜ਼ਿੰਦਗੀ ਤੇ ਡੂੰਘਾ ਅਸਰ ਹੁੰਦਾ। ਜਦੋਂ ਨੂੰ ਉਹ ਸਿਆਣਾ ਹੁੰਦਾ ਉਹ ਇਨ੍ਹਾਂ ਟ੍ਰੈਡੀਸ਼ਨ ਤੇ ਕਨਵੈਨਸ਼ਨ ਦਾ ਅਡਿਕਟਡ ਹੋ ਚੁੱਕਾ ਹੁੰਦਾ, ਪੜ੍ਹੇ ਲਿਖੇ ਵੀ ਤਾਂ ਹੀ ਪਖੰਡ ਕਰਦੇ ਨੇ ਕਿਉਂਕਿ ਉਹ ਅਡਿਕਟਡ ਹੋ ਚੁੱਕੇ ਨੇ, ਉਹਨਾਂ ਦੇ ਮਾਂ ਪਿਓ ਨੇ ਉਹਨਾਂ ਨੂੰ ਇਸ ਰਸਤੇ ਤੇ ਤੋਰਿਆ ਹੈਗਾ, ਆਦੀ ਹੋ ਗਏ।
1: ਦੇਖੋ ਅਸੀਂ ਅਧਿਆਤਮ ਨੂੰ ਧਰਮ ਬਣਾਤਾ, ਅਧਿਆਤਮ ਅਲੱਗ ਚੀਜ਼ ਹੈ, ਤੁਸੀਂ ਕਿਸੇ ਚੀਜ਼ ਦਾ ਅਧਿਐਨ ਕਰਿਆ ਕਰਦੇ ਹੋ, ਤੁਹਾਨੂੰ ਉਹਦੇ ਕੋਲ ਜਾਣਕਾਰੀ ਮਿਲਿਆ ਕਰਦੀ ਹੈ। ਧਰਮ ਜਿਹੜਾ ਹੈਗਾ ਉਹ ਇੱਕ ਅੰਧ ਆਸਥਾ ਹੈਗੀ, ਤੁਹਾਨੂੰ ਕੋਈ ਨੀ ਪਤਾ, ਪਰ ਜਿਹੜੇ ਸਾਨੂੰ ਦੱਸਣ ਵਾਲੇ ਬੈਠੇ ਆ ਉਹ ਕੋਈ ਸਾਡਾ ਅੱਠਵੀਂ ਫੇਲ ਹੈ, ਕੋਈ ਨੌਵੀਂ ਫੇਲ ਹੈ,
0: ਬਿਲਕੁਲ
1: ਕਿਸੇ ਨੇ ਪੜ੍ਹਿਆ ਨੇ,
0: ਜਿਹੜੇ ਗਾਈਡ ਕਰਦੇ ਨੇ ਸਾਨੂੰ,
1: ਜਿਹੜੇ ਗਾਈਡ ਕਰਦੇ ਆ ਉਹ ਕਹਿੰਦੇ ਨੇ ਉਹ ਇੱਕ ਮੈਨੂੰ ਲੱਗਦਾ ਸਾਹਿਬ ਇੱਕ ਸਟੋਰੀ ਵੀ ਕਹਿੰਦੇ ਜਿਹੜਾ ਬਹੁਤ ਜ਼ਿਆਦਾ ਪੜ੍ਹਦਾ ਉਹ ਨੌਕਰ ਹੁੰਦਾ ਜਾਂ ਕੁਛ ਕਿਸੇ ਦਾ, ਤੇ ਜਿਹੜਾ ਕਹਿੰਦਾ ਜਿਹੜਾ ਉੱਥੋਂ ਥੱਲੇ ਪੜ੍ਹਦਾ ਉਹ ਫੌਜ ਵਿਚ ਚੱਲ ਜਾਂਦਾ, ਜਿਹੜਾ ਉੱਥੋਂ ਥੱਲੇ ਪੜ੍ਹਦਾ ਉਹ ਪਟਵਾਰੀ ਪਟਵਾਰੀ ਲਈ ਹੈ, ਜਿਹੜਾ ਕੁਛ ਨੀ ਪੜ੍ਹਦਾ ਉਹ ਕਹਿੰਦਾ ਬਾਬਾ ਬਣ ਜਾਂਦਾ।
0: ਮੈਂ ਕਹਿੰਦਾ ਬੜੀਆਂ ਬੜੀਆਂ ਇੰਟਰਸਟਿੰਗ ਗੱਲਾਂ ਉਹਨਾਂ ਦੇ ਅੰਧ ਵਿਸ਼ਵਾਸੀਆਂ ਦੀਆਂ ਸੁਣ ਰਿਹਾ, ਪਿੰਡ ਚ ਅਗਰ ਕਿਸੇ ਵਿਅਕਤੀ ਦੀ ਮੌਤ ਹੋ ਜਾਏ ਨਾ ਉਹਦੇ ਬਾਰੇ ਲੋਕਾਂ ਦੇ ਵਿਚਾਰ ਸੁਣਨ ਵਾਲੇ ਹੁੰਦੇ ਨੇ, ਹਾਂਜੀ ਬਸ ਜੀ ਉਹਦੀ ਘਟੀ ਸੀ, ਦੱਸਦੇ ਆ ਕਿ ਦੂਸਰਾ ਜਦੋਂ ਪਰਮਾਤਮਾ ਜ਼ਮੀਨ ਤੇ ਭੇਜਦਾ ਨਾ ਉਹ ਦਿਨ ਪਹਿਲਾਂ ਹੀ ਲਿਖ ਦਿੰਦਾ ਇੰਨੇ ਦਿਨ ਨੇ ਤੇਰੇ, ਜਿੱਦਾਂ ਇਹ ਰੱਬ ਦਾ ਸੈਕਟਰੀ ਰਿਹਾ ਹੁੰਦਾ, ਜਦੋਂ ਉਹਦੇ ਦਿਨ ਮੁੱਕ ਜਾਣ ਫਿਰ ਤੇ ਵੇਖੋ ਜੀ ਉਹਦਾ ਉਹਦੇ ਉਹ ਭਾਵੇਂ ਉਹਨੂੰ ਅਮਰੀਕਾ ਦੇ ਹਸਪਤਾਲ ਚ ਲੈ ਜਾਓ ਕਿੱਥੇ ਮਰਜ਼ੀ ਹਕੀਮ ਲੁਕਮਾਨ ਕੋਲ ਲੈ ਜਾਓ, ਜਦੋਂ ਉਹਦੇ ਦਿਨ ਪੂਰੇ ਹੋ ਜਾਣ ਉਦੋਂ ਨਹੀਂ ਬਚ ਸਕਦਾ। ਰੱਬ ਦੁਨੀਆਂ ਦੇ ਬੰਦੇ ਨੂੰ ਬਾਅਦ ਚ ਭੇਜਦਾ, ਪਹਿਲਾਂ ਉਹਦੇ ਅੰਨ ਪਾਣੀ ਦਾ ਪ੍ਰਬੰਧ ਕਰਦਾ, ਉਹ ਪਰਮਾਤਮਾ ਪੱਥਰਾਂ ਵਿਚ ਕੀੜੇ ਜਿਹੜੇ ਨੇ ਉਹਨਾਂ ਨੂੰ ਵੀ ਪਾਲਦਾ, ਸੋ ਉਹਦੇ ਸਾਡੀ ਹੁਣ ਦੇਖ ਰੇਖ ਕਰਨੀ ਆ, ਅਸੀਂ ਉਹਦੀ ਰਜ਼ਾ ਚ ਰਾਜੀ ਰਹਿਣਾ, ਦੱਸੋ ਇਹੋ ਜਿਹੇ ਵਿਚਾਰਾਂ ਵਾਲਿਆਂ ਦਾ ਦੇਸ਼ ਤਰੱਕੀ ਕੀ ਕਰੇਗਾ।
1: ਕਹਿੰਦੇ ਕਿ ਦੇਖੋ ਮੈਂ ਆਪ ਬੀਤੀ ਦੱਸ ਰਹੇ ਹਾਂ ਤੇ ਜਿੱਦਾਂ ਤੁਸੀਂ ਹੋਰ ਗੱਲਾਂ ਦੱਸ ਰਹੇ ਸੀਗੇ, ਸਾਡੇ ਸਾਡੀ ਭੈਣ ਦੇ ਸਹੁਰਾ ਸਾਹਿਬ ਪੂਰੇ ਹੋ ਗਏ ਤੇ ਉੱਥੇ ਜੀ ਉਹਨਾਂ ਨੇ ਉਹ ਥੋੜੇ ਪੋਲੀਟੀਕਲ ਬੰਦੇ ਸੀ ਉਹਨਾਂ ਨੇ ਰੱਖਿਆ ਇੱਕ ਮਿਸ਼ਨ ਰੱਖਿਆ। ਉੱਥੇ ਇੱਕ ਉਹਨਾਂ ਨੇ ਆਪਣੇ ਧਰਮ ਗੁਰੂ ਸੱਦੇ, ਧਰਮ ਗੁਰੂ ਸੱਦੇ ਤੇ ਉਹ ਕਹਿੰਦੇ ਜੀ ਸਵਰਗ ਵਾਸੀ ਮੈਂ ਬਾਸਰ ਹੋਣਾ ਨਾ ਕਦੇ ਲਵਾਂਗਾ, ਜੇ ਉਹਨਾਂ ਨੇ ਕਦੇ ਸੋਚ ਲਿਆ ਤੇ ਮੈਂ ਚਲੋ ਮੇਰੀ ਭੈਣ ਦੇ ਘਰੋਂ ਵੀ ਸਵਰਗ ਵਾਸੀ ਮੈਂ ਸੁਣਦਾ ਰਿਹਾ ਪਰਮਾਤਮਾ ਨੇ ਉਹਨੂੰ ਆਪਣੇ ਚਰਨਾਂ ਚ ਲਾਵੇ, ਉਹਨੂੰ ਜਨਮ ਮਰਨ ਤੋਂ ਮੁਕਤੀ ਦੇਵੇ ਤੇ ਮਤਲਬ ਉਹਨੇ ਵੀ ਬੜਾ ਕੁਛ ਕਿਹਾ।
0: ਅੱਛਾ
1: ਅੱਛਾ, ਫਿਰ ਸ਼ਾਮ ਨੂੰ ਬੈਠਕ ਹੁੰਦੀ ਹੈ ਘਰਾਂ ਦੇ ਵਿੱਚ, ਫਿਰ ਪਿੰਡਾਂ ਦੇ ਤੁਹਾਨੂੰ ਪਤਾ ਹੀ ਹੈ ਸ਼ਾਮ ਨੂੰ ਜ਼ਰੂਰ ਜਾਣਾ ਪੈਂਦਾ ਜਦੋਂ ਕਿਤੇ ਡੈਥ ਹੋ ਗਈ ਤੇ ਉਹ ਜਿਹੜੇ ਸੀਗੇ ਮਤਲਬ ਧਾਰਮਿਕ ਆਗੂ ਉਹ ਵੀ ਉੱਥੇ ਆਏ ਤੇ ਸੀ ਤੇ ਹੁਣ ਮੈਂ ਤੁਹਾਨੂੰ ਪਤਾ ਮੈਂ ਵੀ ਸ਼ੁਰੂ ਤੋਂ ਥੋੜਾ ਜਿਹਾ ਇੱਦਾਂ ਹੀ ਆ ਮਤਲਬ ਅਰਦਾਸ ਟਾਈਪ ਦਾ ਤੇ ਮੈਂ ਉਹਨੂੰ ਪੁੱਛਿਆ ਕਿ ਮੈਂ ਤਾਂ ਮਹਾਰਾਜ ਤੁਸੀਂ ਅਜੇ ਜਿਹੜਾ ਲੈਕਚਰ ਦਿੱਤਾ ਬਹੁਤ ਵਧੀਆ ਲੱਗਾ ਪਰ ਮੈਨੂੰ ਥੋੜਾ ਜਿਹਾ ਸ਼ੱਕ ਹੋਏ ਆ ਕਹਿੰਦਾ ਬੇਟਾ ਪੁੱਛੋ। ਮੈਂ ਕਿਹਾ ਮਹਾਰਾਜ ਤੁਸੀਂ ਦੱਸਿਆ ਕਿ ਸਵਰਗ ਵਾਸੀ ਸਾਡੇ ਮਾਸਟਰ ਜੀ, ਮੈਂ ਕਿਹਾ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿੱਦਾਂ ਪਤਾ ਕਿ ਸਵਰਗ ਵਿੱਚ ਗਏ, ਤੁਸੀਂ ਦੋ ਥਿਊਰੀਆਂ ਬਣਾਈਆਂ ਨਰਕ ਔਰ ਸਵਰਗ ਦੀ। ਮੈਨੂੰ ਪਤਾ ਕਿ ਸਾਡੇ ਮਾਸਟਰ ਹੋਣੇ ਮਤਲਬ ਇੱਕ ਨੰਬਰ ਦੇ ਬਦਮਾਸ਼ ਬੰਦੇ, ਤੁਸੀਂ ਕਿਹਾ ਕਰਦੇ ਸਵਰਗ ਵਾਸੀ ਤੇ ਮੈਂ ਫਿਰ ਨਰਕ ਵਿੱਚ ਕੌਣ ਜਾਂਦਾ, ਜੇ ਸਾਰਿਆਂ ਦੇ ਨਾਂ ਨਾਲ ਹੀ ਤੁਸੀਂ ਸਵਰਗ ਵਾਸੀ ਲਾਉਣਾ ਤੇ ਫਿਰ ਨਰਕ ਦੀ ਜਿਹੜੀ ਹੈਗੀ ਆ ਉਹ ਥਿਊਰੀ ਬੰਦ ਕਰ ਦਿਓ ਜਿਹੜੀ ਮਤਲਬ।
0: ਇੱਕ ਹੋਰ ਵੀ ਰਾਇਤ ਜੇ ਕੈਪਟਨ ਸਾਹਿਬ ਸਾਡੇ ਸਮਾਜ, ਜਦੋਂ ਬੰਦਾ ਮਰ ਜਾਏ ਉਹ ਜਿੰਨੇ ਆਏ ਹੋਣਗੇ ਉਹਦੀ ਸਿਫਤ ਕਰਨੀ, ਭਾਈ ਬਹੁਤ ਬੀਬਾ ਬੱਲੇ ਬੱਲੇ ਬੱਲੇ ਇਹਨੇ ਉਦੋਂ ਮਦਦ ਕੀਤੀ ਹੈ, ਉਹ ਮਦਦ ਕੀਤੀ, ਇਹਨੇ ਆਹ ਕੀਤਾ, ਇਹਨੇ ਉਹ ਕੀਤਾ, ਭਾਈ ਹੈ ਅਣਬ ਸੁਭਾਅ ਦਾ ਹੀ ਪਰ ਬੇਲ ਦਾ ਬਹੁਤ ਹੀ ਜਿਹੜਾ ਜਿਹਦਾ ਸੁਭਾਅ ਹੀ ਜਿਹੜਾ ਗੱਲ ਕਰ ਨਾ ਗਾਲ ਕੱਢਦਾ ਦਿਲ ਦਾ ਕਿਤਨਾ ਚੰਗਾ ਹੋਊਗਾ। ਫਿਰ ਇੱਕ ਜਨਾਨੀ ਬੋਲੇਗੀ, ਹਾਂ ਜੀ ਅਜੇ ਪਰਸੋਂ ਮੈਂ ਪਸਕਣ ਦੇ ਲਾਗੇ ਖਲੋਤੀ ਸੀ ਆਪਣੀ ਦੇ ਪਾਥੀਆਂ ਲੈਣ ਗਈ ਤੇ ਮੈਨੂੰ ਕਹਿੰਦਾ ਚਾਚੀ ਕੀ ਹਾਲ ਹੈ ਤੇਰਾ, ਮੈਂ ਕਿਹਾ ਪੁੱਤਰ ਠੀਕ ਠਾਕ ਤੂੰ ਸੁਣਾ ਕਿੱਥੇ ਚੱਲਿਆ ਹੈ, ਬੜਾ ਹੀ ਮਿੱਠ ਬੋਲਣਾ ਬੜਾ ਚਾਚੀ ਨਾਲ ਬੋਲਿਆ ਵੀ ਨਾ ਹੋਵੇ ਕੋਈ ਗੱਲ ਵੀ ਨਾ ਹੋਵੇ ਕਿਉਂਕਿ ਉਹ ਫਾਰਮੈਲਿਟੀ ਪੂਰੀ ਕਰਨੀ ਹੈ।
1: ਦੂਸਰਾ ਕੁਐਸਚਨ ਮੈਂ ਉਹਨਾਂ ਨੂੰ ਇਹ ਪੁੱਛਿਆ, ਮੈਂ ਕਿਹਾ ਵੀ ਤੁਸੀਂ ਕਿਹਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਨਾਲ ਲਾਈ ਰੱਖੇ ਮੋਕਸ਼ ਦੇਵੇ, ਮਤਲਬ ਜੰਮਣ ਮਰਨ ਤੋਂ ਕੱਢਦੇ। ਮੈਂ ਕਿਹਾ ਦੇਖੋ ਅਗਰ ਤੁਸੀਂ ਸਨਾਤਨ ਮੰਨਦੇ ਹੈਗੇ ਹੋ ਤੇ ਭਗਵਤ ਗੀਤਾ ਕਹਿੰਦੀ ਹੈਗੀ ਆ ਕਿ ਇਹ ਚੱਕਰ ਹੈਗਾ ਆਤਮਾ ਮਰਦੀ ਨੀ ਉਹਨੂੰ ਮੁੜ ਕੇ ਵਾਪਸ ਆ ਗਈ, ਇਹਦਾ ਮਤਲਬ ਹੈ। ਮੈਂ ਕਿਹਾ ਭਗਵਾਨ ਕ੍ਰਿਸ਼ਨ ਨੂੰ ਮੰਨਦੇ ਹੋ? ਕਹਿੰਦੇ ਜੀ ਬਿਲਕੁਲ ਮੰਨਿਆ। ਤੇ ਮੈਂ ਕਿਹਾ ਮਤਲਬ ਤੁਸੀਂ ਉਹਦੇ ਵਿਰੁੱਧ ਜਾਇਆ ਕਰਦੇ ਹੋ, ਜਨਮ ਮਰਨ ਦੇ ਚੱਕਰ ਦੇ ਵਿੱਚ ਉੱਥੇ ਕਿੰਨੇ ਨੂੰ ਇਕੱਠੇ ਕਰਨੀ, ਜਿਵੇਂ ਆਉਣਾ ਹੀ ਨੀ ਮੁੜ ਕੇ ਤੁਸੀਂ ਤੇ ਜਮੀਨ ਤੇ ਧਰਤੀ ਦੇ ਉੱਤੇ ਜੀਵਨ ਹੀ ਖਤਮ ਕਰੇ ਕਰ ਦੋ
0: ਕਰ ਦਿੱਤਾ ਨੇ ਜਿੰਨੇ ਤੁਰਨ ਫਿਰਨ ਰਹੇ ਨੇ ਇਹਨਾਂ ਚੋਂ ਚਾਰ ਕੀ ਬੰਦੇ ਰਹੀਆਂ ਨੇ ਬਾਕੀ ਨਰਕ ਵਾਸੀ ਨੇ ਸਾਰੇ ਤੇ ਇੱਥੋਂ ਦੀ ਜੀਵਨ ਮੁੱਕ ਗਿਆ
1: ਜੀਜੇ ਸਾਡੇ ਭਰਾ ਵਿੱਚ ਪੈ ਗਿਆ। ਉਹ ਕਹਿੰਦੇ ਯਾਰ ਸਰਕਾਰ ਤੂੰ ਕਹਿੰਦਾ ਆਵੇ ਯਾਰ ਉਲਟੇ ਸਿੱਧੇ ਸਵਾਲ ਪੁੱਛੇ, ਮੈਂ ਕਿਹਾ ਨਹੀਂ ਮੈਂ ਕਿਹਾ ਵੀ ਮੈਨੂੰ ਥੋੜਾ ਡਾਊਟ ਸੀਗਾ ਮੈਂ ਤਾਂ ਪੁੱਛਿਆ ਤੇ ਉਸੇ ਕਰਕੇ ਫਿਰ ਮੈਂ ਉਹਨਾਂ ਨੂੰ ਇੱਕ ਹੋਰ ਕੁਸ਼ਚਨ ਕੀਤਾ। ਮੈਂ ਕਿਹਾ ਤੁਸੀਂ ਅਸਤਾ ਕਰਦੇ ਹੋ ਕੌਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛੱਡ ਦਿਓ, ਇਹ ਕੁਸ਼ਚਨ ਦੇ ਵੀ ਮੈਂ ਪੜਿਆ ਹੋਗਾ। ਦੇਖੋ ਸਰ ਉਹਦੇ ਵਿੱਚ ਦੇਖੋ ਜੇ ਕੌਮ ਨਹੀਂ ਹੈ ਤੇ ਸ੍ਰਿਸ਼ਟੀ ਕਿੱਥੋਂ ਹੋਈ?
0: ਬਿਲਕੁਲ ਜੇ ਕ੍ਰੋਧ ਨਹੀਂ ਤੇ ਅੰਤ ਸਾਡੇ ਤੇ ਮੁਲਕ ਦੇ ਉੱਤੇ ਕੋਈ ਚੜ੍ਹਾਈ ਕਰ ਦੇਗਾ?
1: ਜੇ ਕ੍ਰੋਧ ਨਹੀਂ ਹੈ ਤੁਹਾਨੂੰ ਬਤਾ ਕਿ ਤੁਸੀਂ ਬਾਰਡਰ ਦੇ ਉੱਤੇ ਫੌਜ ਖੜੀ ਹੈ
0: ਮੋਹ
1: ਅੰਤ ਹੈ
0: ਜਿਹੜਾ ਜਿਹੜਾ ਪਿਆਰ ਕਰਨ ਵਾਲਾ ਰਿਸ਼ਤਾ ਉਹ ਹੀ ਛੱਡ ਦਿਓ। ਇਹ ਦੱਸੋ ਕਾਮ
1: ਤੇ ਜੇ ਲੋਭ ਨਹੀਂ ਹੈ ਬਾਜਵਾ ਸਾਹਿਬ ਤੇ ਤਰੱਕੀ ਕਿਉਂ ਨਹੀਂ?
0: ਕਿੱਥੋਂ ਅਸੀਂ ਤਨਖਾਹਾਂ ਕਿੱਦਾਂ ਵਧਣਗੀਆਂ? ਮਿਹਨਤ ਜ਼ਿਆਦਾ ਕਰਕੇ ਹੋਰ ਪੈਸੇ ਸਾਡਾ ਟੱਬਰ ਸੁਖੀ ਵਸੇ ਅਸੀਂ ਬੱਚਿਆਂ ਨੂੰ ਚੰਗਾ ਪੜ੍ਹਾ ਸਕੀਏ। ਬਿਜ਼ਨਸ ਨੂੰ ਤੁਸੀਂ ਬਿਜ਼ਨਸ ਨੂੰ ਹੁਣ ਲੋਭ ਕਹਿਣ ਲੱਗ ਗਏ ਹੋ, ਬਿਜ਼ਨਸ ਨੂੰ ਲੋਭ ਥੋੜਾ
1: ਜੇ ਲੋਭ ਨਹੀਂ ਹੈ ਤੇ ਰਿਸ਼ਤੇ ਕਿੱਦਾਂ ਟਿਕਣਗੇ?
0: ਰਿਸ਼ਤੇ ਕਿੱਦਾਂ? ਇਹ ਦੁਨੀਆਂ ਚੋਂ ਪਿਆਰ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਅੱਗੇ ਕਿੰਨਾ ਕਹਿ
1: ਠੀਕ ਹੈ ਨਾ। ਲਾਸਟ ਵਿੱਚ ਆ ਗਿਆ ਹੰਕਾਰ, ਮੈਂ ਨਰ ਮਰ ਕੇ ਉਹ ਪਿੰਡਾਂ ਵਿਚ ਲਾਭਾ ਨਹੀਂ ਲਾਉਂਦੇ ਹੁੰਦੇ ਨਾ, ਜਿੱਦਾਂ ਕਿ ਪਕਸ਼ੂ ਨੂੰ ਬੱਚੇ ਵਾਢੀਆਂ ਕਰ ਲਾਭਾ ਲਾ, ਉਸ ਪਿਓ ਨੇ ਰਿਕਸ਼ਾ ਚਲਾ ਕੇ ਪੁੱਤ ਨੂੰ ਪੜਾਇਆ ਲਿਖਾਇਆ, ਧੀ ਨੂੰ ਡਾਕਟਰ ਬਣਾਇਆ ਜਾਂ IAS IPS ਬਣਾਇਆ, ਪਰ ਜਦੋਂ ਉਹ ਉੱਥੇ ਜਾ ਕੇ ਡਿਸਟ੍ਰਿਕਟ ਦਾ SSP ਬਣ ਕੇ ਆਏਗਾ ਤਾਂ ਪਿਓ ਨੂੰ ਕਿਉਂ ਨੀ ਹੰਕਾਰ ਹੋਏਗਾ ਕਿ ਆਹ ਮੇਰਾ ਪੁੱਤ ਹੈ, ਮੇਰੀ ਧੀ ਹੈਗੀ ਹੈ?
0: ਹੰਕਾਰ ਪ੍ਰਾਊਡ ਹੁੰਦਾ,
1: ਠੀਕ ਹੈ? ਇਹ ਕਿਆ ਮੂਰਖਤਾਵਾਂ ਹੈਗੀਆਂ
0: ਸਾਡੇ ਸਮਾਜ ਦੀ? ਕੋਈ ਗੱਲ ਵੇਖ ਲਓ ਤੁਸੀਂ ਜਿਹੜੀ ਲੋਕਲ ਲੈਵਲ ਤੇ ਹੋ ਰਹੀ ਹੈ, ਸਭ ਬੇਕਾਰ ਯੂਜ਼ਲੈਸ ਗੱਲਾਂ ਨੇ, ਪਤਾ ਨਹੀਂ ਸਾਨੂੰ ਅਕਲ। ਸਾਡੇ ਇੱਕ ਜੱਜ ਨੇ ਕਿਹਾ ਸੀ ਕਿ ਇੰਡੀਆ ਵਿੱਚ 90% ਲੋਕ ਗਧੇ ਨੇ। ਕਾਰਜੂ
1: ਸਾਹਿਬ, ਅਸੀਂ ਗਧੇ ਨੂੰ ਵੀ ਗਾਲਾਂ ਕੱਢਣੀ ਹੈਗੀ, ਗਧੇ ਵੀ ਸਾਡੇ ਲਈ ਬਹੁਤ ਵਧੀਆ ਹੈਗਾ, ਕਿਉਂਕਿ ਗਧੇ ਨੂੰ ਜਿਹੜਾ ਕੰਮ ਦਿੱਤੇ ਹੁੰਦਾ ਨਾ, ਉਹਨੂੰ ਵੀ ਕਹਿ ਲਓ ਲੱਭ ਦੋ ਤਾਂ ਆਪਣੀ ਜਗ੍ਹਾ ਤੇ ਪੁੱਜ ਜਾਂਦੇ, ਸਾਨੂੰ ਤਾਂ ਕਿਤੇ ਭੇਜਿਆ ਹੀ ਗਏ, ਹੋਰ ਵੀ ਪਾਸੇ ਵੀ ਚਲ ਜਾਂਦੇ।
0: ਦਾਦਾ ਜਿਹੜਾ ਉਹ ਰੂੜੀਆਂ ਤੋਂ ਚੁੱਕ ਕੇ ਛੱਪੜ ਚੋਂ ਪਾਣੀ ਪੀ ਕੇ ਸਾਰੀ ਦਿਹਾੜੀ ਇੱਟਾਂ ਢੋ ਸਕਦਾ, ਉਸ ਤੋਂ ਹਾਰਡ ਵਰਕਿੰਗ ਕੋਈ ਜਾਨਵਰ ਹੋਰ ਹੈ ਹੀ ਨਹੀਂ। ਗੁੱਸੇ ਚ ਆ ਦੇਣਾ ਤੂੰ ਕੁੱਤਾ ਵੈ, ਉਹ ਕੁੱਤੇ ਜਿਹਨਾਂ ਦਾ ਵਫ਼ਾਦਾਰੀ ਜਾਨਵਰ ਕੋਈ ਨਹੀਂ ਹੈਗਾ, ਸਾਡੇ ਸਮਾਜ ਦੀ ਮਾਤੀ ਪੁੱਠੀ।
1: ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਵਧੀਆ ਸਿੱਖਿਆ, ਸਿੱਖਿਆ ਦਾ ਮਤਲਬ ਇਹ ਵੀ ਹੈਗਾ ਕਿ ਤੁਸੀਂ ਉਹਨਾਂ ਨੂੰ ਕਿਤਾਬੀ ਗੱਲ ਜਿਹੜਾ ਅੱਜ ਕੱਲ ਸਾਡੇ ਉੱਪਰ ਚੱਲਦਾ ਵਾ, ਪੁੱਤ ਨੰਬਰ ਚਾਹੀਦੇ, ਨੰਬਰ ਚਾਹੀਦਾ ਸੀ। ਨੰਬਰਾਂ ਦੇ ਚੱਕਰਾਂ ਦੇ ਵਿੱਚ ਬੱਚਿਆਂ ਦਾ ਜਿਹੜਾ ਮਾਨਸਿਕ ਸਤਰ ਹੈਗਾ ਉਹਨੂੰ ਟੋਟਲੀ ਖਤਮ ਕਰ ਦਿੱਤਾ, ਸੋਚ ਨੂੰ ਖਤਮ ਕਰ ਦਿੱਤਾ, ਨੰਬਰਾਂ ਤੱਕ ਸੀਮਤ ਕਰ ਦਿੱਤਾ ਉਹਨਾਂ ਨੂੰ, ਮਤਲਬ ਇੱਕ ਮਸ਼ੀਨ ਬਣਾ ਤਾ ਕਿ ਨੰਬਰ ਲੈ। ਉਹਨਾਂ ਨੂੰ ਪਤਾ ਹੀ ਨੀ ਕੀ ਹੋਇਆ ਕਰਦਾ ਦੁਨੀਆ ਦੇ ਵਿੱਚ। ਜੇ ਉਹ ਸਕੂਲ ਜਾਂਦੇ ਆ, ਸਕੂਲ ਤੋਂ ਘਰ ਨੂੰ ਜਾਂਦੇ ਆ, ਆਉਂਦਿਆਂ ਨੂੰ ਟਿਊਸ਼ਨ ਤੇ ਭੇਜ ਦਿੰਦੇ ਆ, ਰਾਤ ਨੂੰ ਆ ਕੇ ਵਿਚਾਰੇ ਸੌਂ ਜਾਂਦੇ, ਮਾਂ ਪਿਓ ਦੇ ਨਾਲ ਕੋਈ ਇੰਟਰੈਕਸ਼ਨ ਨਹੀਂ ਹੈ, ਭੈਣ ਭਰਾਵਾਂ ਨੂੰ ਕੋਈ ਨਹੀਂ ਹੈ, ਕਿਸੇ ਚੀਜ਼ ਦਾ ਕੋਈ ਬੋਧਿਕ ਗਿਆਨ ਨਹੀਂ ਹੈਗਾ, ਕਿਤਾਬੀ ਗਿਆਨ।
0: ਦਾਦਾ ਜਿਹੜਾ ਉਹ ਰੂੜੀਆਂ ਤੋਂ ਚੁੱਕ ਕੇ ਛੱਪੜ ਚੋਂ ਪਾਣੀ ਪੀ ਕੇ ਸਾਰੀ ਦਿਹਾੜੀ ਇੱਟਾਂ ਢੋ ਸਕਦਾ, ਉਸ ਤੋਂ ਹਾਰਡ ਵਰਕਿੰਗ ਕੋਈ ਜਾਨਵਰ ਹੋਰ ਹੈ ਹੀ ਨਹੀਂ। ਗੁੱਸੇ ਚ ਆ ਦੇਣਾ ਤੂੰ ਕੁੱਤਾ ਵੈ, ਉਹ ਕੁੱਤੇ ਜਿਹਨਾਂ ਦਾ ਵਫ਼ਾਦਾਰੀ ਜਾਨਵਰ ਕੋਈ ਨਹੀਂ ਹੈਗਾ, ਸਾਡੇ ਸਮਾਜ ਦੀ ਮਾਤੀ ਪੁੱਠੀ।
1: ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਵਧੀਆ ਸਿੱਖਿਆ, ਸਿੱਖਿਆ ਦਾ ਮਤਲਬ ਇਹ ਵੀ ਹੈਗਾ ਕਿ ਤੁਸੀਂ ਉਹਨਾਂ ਨੂੰ ਕਿਤਾਬੀ ਗੱਲ ਜਿਹੜਾ ਅੱਜ ਕੱਲ ਸਾਡੇ ਉੱਪਰ ਚੱਲਦਾ ਵਾ, ਪੁੱਤ ਨੰਬਰ ਚਾਹੀਦੇ, ਨੰਬਰ ਚਾਹੀਦਾ ਸੀ। ਨੰਬਰਾਂ ਦੇ ਚੱਕਰਾਂ ਦੇ ਵਿੱਚ ਬੱਚਿਆਂ ਦਾ ਜਿਹੜਾ ਮਾਨਸਿਕ ਸਤਰ ਹੈਗਾ ਉਹਨੂੰ ਟੋਟਲੀ ਖਤਮ ਕਰ ਦਿੱਤਾ, ਸੋਚ ਨੂੰ ਖਤਮ ਕਰ ਦਿੱਤਾ, ਨੰਬਰਾਂ ਤੱਕ ਸੀਮਤ ਕਰ ਦਿੱਤਾ, ਉਹਨਾਂ ਨੂੰ ਮਤਲਬ ਇੱਕ ਮਸ਼ੀਨ ਬਣਾ ਤਾ ਕਿ ਨੰਬਰ ਲੈ। ਉਹਨਾਂ ਨੂੰ ਪਤਾ ਹੀ ਨੀ ਕੀ ਹੋਇਆ ਕਰਦਾ ਦੁਨੀਆਂ ਦੇ ਵਿੱਚ। ਜੇ ਉਹ ਸਕੂਲ ਜਾਂਦੇ ਆ, ਸਕੂਲ ਤੋਂ ਘਰ ਨੂੰ ਜਾਂਦੇ ਆ, ਆਉਂਦਿਆਂ ਨੂੰ ਟਿਊਸ਼ਨ ਤੇ ਭੇਜ ਦਿੰਦੇ, ਰਾਤ ਨੂੰ ਆ ਕੇ ਵਿਚਾਰੇ ਸੌਂ ਜਾਂਦੇ, ਮਾਂ ਪਿਓ ਦੇ ਨਾਲ ਕੋਈ ਇੰਟਰੈਕਸ਼ਨ ਨਹੀਂ ਹੈ, ਭੈਣ ਭਰਾਵਾਂ ਨੂੰ ਕੋਈ ਨਹੀਂ ਹੈ, ਕਿਸੇ ਚੀਜ਼ ਦਾ ਕੋਈ ਬੋਧਿਕ ਗਿਆਨ ਨਹੀਂ ਹੈਗਾ, ਕਿਤਾਬੀ ਗਿਆਨ।
0: ਆਪਣਾ ਕੈਪਟਨ ਸਾਹਿਬ ਫਰਜ਼ ਕਰ ਲਓ ਕੋਈ ਬਿਲਡਿੰਗ

0: ਮਾਨਸਿਕ ਸਤਰ ਹੈਗਾ ਉਹਨੂੰ ਟੋਟਲੀ ਖਤਮ ਕਰ ਦਿੱਤਾ, ਸੋਚ ਨੂੰ ਖਤਮ ਕਰ ਦਿੱਤਾ, ਨਿੰਦਰਾਂ ਤੱਕ ਸੀਮਤ ਕਰ ਦਿੱਤਾ ਉਹਨਾਂ ਨੂੰ, ਮਤਲਬ ਇੱਕ ਮਸ਼ੀਨ ਬਣਾ ਤਾ ਕਿ ਨਿੰਦਰ ਲਓ। ਉਹਨਾਂ ਨੂੰ ਪਤਾ ਹੀ ਨੀ ਕੀ ਹੋਇਆ ਕਰਦਾ ਦੁਨੀਆਂ ਦੇ ਵਿੱਚ। ਜੇ ਉਹ ਸਕੂਲ ਜਾਂਦੇ ਆ, ਸਕੂਲ ਤੋਂ ਘਰ ਨੂੰ ਜਾਂਦੇ ਆ, ਆਉਂਦਿਆਂ ਨੂੰ ਟਿਊਸ਼ਨ ਤੇ ਭੇਜ ਦਿੰਦੇ ਆ, ਰਾਤ ਨੂੰ ਆ ਕੇ ਵਿਚਾਰੇ ਸੌ ਜਾਂਦੇ, ਮਾਂ ਪਿਓ ਦੇ ਨਾਲ ਕੋਈ ਇੰਟਰੈਕਸ਼ਨ ਨਹੀਂ ਹੈ, ਭੈਣ ਭਰਾਵਾਂ ਨੂੰ ਕੋਈ ਨਹੀਂ ਹੈ, ਕਿਸੇ ਚੀਜ਼ ਦਾ ਕੋਈ ਬੋਧਿਕ ਗਿਆਨ ਨਹੀਂ ਹੈਗਾ, ਕਿਤਾਬੀ ਗਿਆਨ।
1: ਆਪਣਾ ਕੈਪਟਨ ਸਾਹਿਬ ਫਰਜ਼ ਕਰ ਲਓ ਕੋਈ ਬਿਲਡਿੰਗ ਡਿੱਗ ਪੈਂਦੀ ਹੈ, ਹਾਂਜੀ, ਉਹਦੇ ਵਿਚ ਚਾਰ ਪੰਜ ਬੰਦੇ ਮਰ ਜਾਂਦੇ ਨੇ ਤੇ ਇੱਕ ਬੱਚਾ ਕਿਤੇ ਬਚ ਜਾਂਦਾ, ਠੀਕ ਹੈ, ਤੇ ਜਦੋਂ ਬੱਚੇ ਨੂੰ ਮਤਲਬ ਕਿ ਫੜਨਗੇ, ਪਤਾ ਲੱਗੇਗਾ ਉਹ ਬਚ ਗਿਆ, ਔਰ ਜਿਸਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਉਹ ਬਾਕੀਆਂ ਲਾਚੀਆਂ ਦਾ ਬਾਗ ਰੱਬ ਦਾ ਜਾ ਰਿਹਾ ਸੀ, ਉਹ ਜਿਹੜੇ ਵਿਚਾਰੇ ਮਰ ਗਏ ਹੈਗੇ ਨੇ, ਹੈ ਉਹਨਾਂ ਨੇ ਕਿਹਾ ਜੇ ਇੱਕ ਵੀ ਬਚ ਜਾਏ ਉਹਨਾਂ ਚੋਂ ਕੋਈ ਵੀ, ਜਿਸਕੋ ਰਾਖੇ ਸਾਈਆਂ, ਉਹ ਬਾਕੀਆਂ ਦਾ ਸਾਈ ਨਹੀਂ ਸੀ, ਉਹ ਜਦੋਂ ਬਿਲਡਿੰਗ ਡਿੱਗੀ ਹੈ ਇਹਦਾ ਹੀ ਇਕੱਲੇ ਦਾ ਸਾਈ ਸੀ ਉਹ। ਪਤਾ ਨਹੀਂ ਕਿਹੜੇ ਕਿਹੜੇ ਤਰਕ ਤੇ ਸਾਡਾ ਸਮਾਜ ਜਿਹੜਾ ਉਹ ਗੱਲਾਂ ਕਰਦਾ, ਸਮਝ ਹੀ ਨਹੀਂ ਆਉਂਦੀ।
0: ਸਰ ਐਕਚੁਲੀ ਚੱਕਰ ਕੀ ਹੋਇਆ ਨਾ, ਉਹ ਇੱਕ ਚੀਜ਼ ਮੈਂ ਉਹ ਕਹਿਣ ਲੱਗਾ, ਸਾਡੇ ਮੈਂ ਬਾਰ ਬਾਰ ਆਪਣੇ ਪਿਤਾ ਜੀ ਦਾ ਨਾਂ ਲੈਂਦਾ ਹੈਗਾ, ਉਹ ਕਹਿੰਦੇ ਹੁੰਦੇ ਸੀ ਕਿ ਮੈਂ ਤੇਰਾ ਪਿਓ ਆ, ਤੂੰ ਮੈਨੂੰ ਲੈਣਾ ਤੇ ਤੂੰ ਪਿੰਡ ਦਾ ਕੋਈ ਬੰਦਾ ਪਾ ਕੇ ਵਿੱਚ ਲਿਆਵੇ ਕਿ ਮੈਂ ਆਪਣੇ ਪਿਓ ਨੂੰ ਮਿਲਣਾ, ਤੇਰੇ ਵਰਗਾ ਮੂਰਖ ਕਿਹੜਾ
1: ਕਿਹੜਾ ਮੂਰਖ। ਬਿਲਕੁਲ,
0: ਜੇ ਆਪਾਂ ਪਰਮਾਤਮਾ ਦਾ ਕਹਿੰਦੇ ਠੀਕ ਹੈ, ਕੋਈ ਮਤਲਬ ਯੂਨੀਵਰਸਲ ਪਾਵਰ ਹੋਏਗੀ,
1: ਹੋਏਗੀ
0: ਵੀ ਚਾਹੀਦੀ ਠੀਕ ਹੈ ਨਾ, ਹੈ ਵੀ ਹੈ, ਕਿਉਂਕਿ ਸਾਡੇ ਜਿੰਨੇ ਗ੍ਰੰਥ ਹੈ, ਜਿੰਨੇ ਸਾਡੇ ਗੁਰੂ ਹੈ, ਜਾਂ ਜਿੰਨੇ ਵੀ ਸਾਡੇ ਸਪਿਰਚੁਅਲ ਲੀਡਰ ਹੋਏ, ਉਹਨਾਂ ਨੇ ਕਿਹਾ ਕਿ ਕੁਛ ਨਾ ਕੁਛ ਹੈ, ਲੇਕਿਨ ਅਗਰ ਮੈਂ ਉਹਨਾਂ ਨੂੰ ਮਿਲਣਾ, ਜਦ ਮੈਨੂੰ ਮੰਨ ਲਓ ਕਿ ਤੁਸੀਂ ਜਰਮਨੀ ਜਾਂਦੇ, ਜਰਮਨ ਤੁਹਾਨੂੰ ਡਾਇਰੈਕਟ ਵੀਜ਼ਾ ਦੇ ਕਰਦਾ ਕਿ ਬਾਜਵਾ ਸਾਹਿਬ ਮੈਂ ਤੁਹਾਨੂੰ ਵੀਜ਼ਾ ਦੇ ਕਰਨਾ, ਤੁਸੀਂ ਏਅਰਪੋਰਟ ਤੋਂ ਫਲਾਈਟ ਫੜੋ ਵੀ ਜਰਮਨੀ ਆ ਲਓ ਤੇ ਤੁਸੀਂ ਫੇਰ ਉੱਥੇ ਜਲੰਧਰ ਆ ਕੇ ਜਾਇੰਟ ਫੜ ਲਓ
1: ਜੀ। ਬਿਲਕੁਲ,
0: ਇਹ ਜਿਹੜੇ ਵਿੱਚ ਬੈਠੇ ਹੈਗੇ ਆ, ਇਹ ਜਿਹੜੇ ਸਾਰੇ ਏਜੰਟ ਹੈ ਪਏ ਹੋਏ ਸਾਰਾ, ਮੈਂ ਸੋਰੀ ਮੈਨੂੰ ਮਾਫ ਕਰਿਓ, ਠੀਕ ਹੈ ਠੀਕ ਹੈ, ਤੇ ਕਹਿੰਦੇ ਕਿ ਇਸ ਕਰਕੇ ਇਹਨਾਂ ਲੋਕਾਂ ਤੋਂ ਬਚਣ ਦੀ ਸਾਨੂੰ ਬਹੁਤ ਜ਼ਰੂਰਤ ਹੈ। ਇੱਥੇ ਜਿਹੜਾ ਗੁਰੂ ਹੁੰਦਾ ਨਾ, ਅਸਲੀ ਗੁਰੂ ਹੁੰਦਾ, ਗੁਰੂ ਇੱਥੇ ਟੀਚਰ ਹੀ ਹੁੰਦਾ, ਹਾਂਜੀ ਅਧਿਆਪਕ ਗੁਰੂ ਤਾਂ ਮਾਂ ਹੁੰਦੀ ਹੈ। ਅਗਰ ਜਿਹੜਾ ਗੁਰੂ ਕਹਿੰਦਾ ਕਿ ਮੇਰੇ ਪਿੱਛੇ ਚੱਲੋ, ਉਹ ਗੁਰੂ ਨਹੀਂ, ਉਹ ਪਖੰਡੀ ਹੈ। ਗੁਰੂ ਇਹ ਸਿੱਖਿਆ ਦਿੰਦਾ ਕਿ ਬੱਚੇ ਆਪਣਾ ਰਸਤਾ ਤੁਸੀਂ ਖੁਦ ਤਿਆਰ ਕਰੋ, ਕਿਉਂਕਿ ਜ਼ਿੰਦਗੀ ਦੀਆਂ ਆਉਣ ਵਾਲੀਆਂ ਔਕੜਾਂ ਤੁਹਾਨੂੰ ਖੁਦ ਹੀ ਸਾਂਭਣੀਆਂ ਪੈ ਰਹੀਆਂ, ਮੈਂ ਤਾਂ ਤੁਹਾਨੂੰ ਇੱਥੋਂ ਤੱਕ ਬੁਝਾ ਦਿੱਤਾ
1: ਜੀ। ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਠੀਕ ਕਹਿ ਰਹੇ ਹੋ। ਆਪਣਾ ਕੈਪਟਨ ਸਾਹਿਬ ਮਹਾਨ ਵਿਦਵਾਨ ਓਸ਼ੋ ਜੀ ਹੁਣੀ ਕਹਿੰਦੇ ਨੇ ਕਿ ਜਦੋਂ ਕੋਈ ਅੰਧ ਵਿਸ਼ਵਾਸੀ ਅਨਪੜ੍ਹ ਪਖੰਡੀ ਸਾਧ ਦਾ ਤੁਰੀਤ ਆਪਣੇ ਡੌਲੇ ਨਾਲ ਬੰਨ ਲੈਂਦਾ ਤੇ ਉਹ ਮਨੋਵਿਗਿਆਨਿਕ ਤੌਰ ਤੇ ਤਿਆਰ ਹੋ ਜਾਂਦਾ, ਉਹਨੂੰ ਸ਼ਕਤੀ ਮਿਲ ਜਾਂਦੀ ਹੈ ਵੀ ਹੁਣ ਮੈਨੂੰ ਕੁਝ ਨਹੀਂ ਹੋਣਾ। ਇੱਕ ਉਹ ਅੰਧ ਵਿਸ਼ਵਾਸ ਹੈ, ਮੂਰਖ ਵਾਸਤੇ ਤਾਕਤ ਹੁੰਦੀ ਹੈ, ਜਿਹਦਾ ਦਿਮਾਗ ਕੰਮ ਕਰਦਾ ਉਹ ਸੋਚਦਾ ਕਿ ਇਹ ਤਰੀਤ ਕੀ ਕਰ ਲਏਗਾ। ਹੁਣ ਮੁੰਡੇ ਕੋਈ ਘੋਲਦਾ ਤੇ ਉਹਦੇ ਤਰੀਤ ਬੰਨ ਦੇਣਗੇ ਕਿ ਜਾਂ ਤੂੰ ਢਾਹੇਗਾ ਹੀ ਢੱਠੇਗਾ ਨਹੀਂ, ਉਹਦੇ ਨੂੰ ਇੱਕ ਸ਼ਕਤੀ ਮਿਲ ਜਾਂਦੀ ਹੈ ਕਿ ਹੁਣ ਬਾਬੇ ਦਾ ਤਰੀਤ ਇੱਥੇ ਵੱਜ ਗਿਆ, ਹੁਣ ਮੇਰੇ ਚ ਅਥਾਹ ਤਾਕਤ ਆ ਗਈ, ਜਾਂ ਮੇਰੀ ਬਿਮਾਰੀ ਦੂਰ ਹੋ ਜਾਣੀ ਹੈ, ਠੀਕ ਹੈ, ਜਾਂ ਮੈਂ ਪਾਸ ਹੋ ਜਾਣਾ, ਜਾਂ ਜੋ ਵੀ ਹੈ, ਜਾਂ ਮੇਰੀ ਤਰੱਕੀ ਹੋ ਜਾਣੀ ਹੈ, ਜਾਂ ਪੈਸਾ ਆਏਗਾ ਕਿਤੇ ਨਾ ਕਿਤੇ, ਬਾਬੇ ਨੇ ਮੈਨੂੰ ਤਰੀਤ ਦੇ ਦਿੱਤਾ, ਕਿਉਂਕਿ ਉਹਦਾ ਨੌਲੇਜ ਲਿਮਿਟਿਡ ਹੈ, ਉਹਨੂੰ ਅੰਧ ਵਿਸ਼ਵਾਸ ਚੋਂ ਹੌਸਲਾ ਮਿਲਿਆ। ਪਰ ਜਿਹੜਾ ਐਜੂਕੇਟਡ ਹੈ ਉਹ ਸੋਚੇਗਾ ਕਿ ਇਹ ਤਵੀਤ ਮੈਨੂੰ, ਮੈਂ ਘੋਲਾਂਗਾ ਤੇ ਤਵੀਤ ਕਿਸ ਤਰ੍ਹਾਂ ਮੈਨੂੰ ਬਚਾ ਲੇਗਾ, ਜ਼ੋਰ ਤੇ ਮੇਰਾ ਲੱਗਣਾ ਕਿ ਤਵੀਤ ਦਾ ਲੱਗਣਾ, ਤਰੱਕੀ ਮੇਰੀ ਦਿਮਾਗ ਨਾਲ ਹੋਣੀ ਹੈ ਕਿ ਤਵੀਤ ਨਾਲ ਹੋਣੀ ਹੈ।
0: ਬਾਜਵਾ ਸਾਹਿਬ ਅੱਜ ਕੱਲ ਚੱਕਰ ਪਤਾ ਕੀ ਹੋਗਾ, ਪਹਿਲੇ ਲੋਕਾਂ ਦੇ ਵਿਚ ਇਕ ਟਾਈਮ ਤੇ ਆਸਥਾ ਹੁੰਦੀ ਸੀ, ਉਹ ਸ਼ਰਧਾ ਦੇ ਨਾਲ ਸਿਰ ਝੁਕਾਉਂਦੇ ਹੁੰਦੇ, ਜਿੱਥੇ ਵੀ ਜਾਣਾ ਸ਼ਰਧਾ ਦੇ ਨਾਲ ਸਿਰ ਝੁਕਾਉਂਦੇ ਹੁੰਦੇ।
1: ਕਿਉਂ ਕਿਉਂ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ ਭਲਾ, ਕਿਉਂ?
0: ਉਹ ਇਸ ਕਰਕੇ ਕਿਉਂਕਿ ਉਹਨਾਂ ਨੂੰ ਜਿਹੜੇ ਉਸ ਵੇਲੇ ਗੁਰੂ ਮਿਲਦੇ ਸੀ ਅੱਛੀ ਸਿੱਖਿਆ, ਆਪਣੇ ਪਿੱਛੇ ਨਹੀਂ ਲਾਉਂਦੇ ਉਹਨਾਂ ਨੂੰ,

0: ਉਹਨਾਂ ਨੂੰ ਕੋਈ ਆਇਆ ਵੀ ਮੇਰੇ ਤੋਂ ਅੰਡੇ ਚੜਾ ਦੇ, ਮੈਂ ਉਹ ਕਵੀਤ ਬਣਾ ਲਾ। ਉਹ ਕਹਿੰਦੇ ਕਿ ਬੱਚੇ ਆਪਣਾ ਕੰਮ ਕਰੋ, ਆਪਣੇ ਪਰਿਵਾਰ ਦੇ ਵਿਚ ਸਭ ਤੋਂ ਵੱਡੀ ਸੁੱਖ ਸ਼ਾਂਤੀ ਤੁਹਾਡੇ ਪਰਿਵਾਰ ਦੇ ਵਿਚ ਹੈ। ਤੇ ਲੋਕੀ ਤਾਂ ਉਹਨਾਂ ਨੂੰ ਮੱਥਾ ਟੇਕਦੇ ਹੈਗੇ ਕਿ ਯਾਰ ਇਹਨਾਂ ਦੁਆਰਾ। ਅੱਜ ਕੱਲ ਕੀ ਹੈ ਕਿ ਇਹ ਲੋਕਾਂ ਨੂੰ ਡਰਾ ਕੇ ਰੱਖਿਆ ਇਹਨਾਂ ਨੇ, ਤੇ ਹੁਣ ਲੋਕੀ ਸਰਦਾ ਮਾਂ ਸਿਰ ਨੀ ਚੁਕਾਉਂਦੇ, ਹੁਣ ਡਰ ਕੇ ਸਿਰ ਚੁਕਾਉਂਦੇ ਹੈਗੇ।
1: ਗੱਲ ਏਦਾਂ ਕਿ ਸ਼ੇਰ ਹੈ ਜਿੱਥੇ, ਸ਼ੇਰ ਤੇ ਮੈਂ ਤੁਹਾਨੂੰ ਬਾਅਦ ਚ ਸੁਣਾਉਂਦਾ ਵਾ, ਜਿੱਥੇ ਚਾਰ ਢੂਹਾਂ ਪਈਆਂ ਨੇ ਨਾ ਸੜਕ ਦੇ ਕੰਢੇ ਤੇ, ਦੋ ਟਾਕੀਆਂ ਕਿੱਕਰ ਨਾਲ ਵੱਜੀਆਂ ਨੇ ਨਾ, ਉੱਥੇ ਜਿਹੜਾ ਨਹੀਂ ਉਹ ਨੱਕ ਰੁੜ ਕੇ ਜਾਏਗਾ। ਜੇ ਇੱਟਾਂ ਵਾਲੀ ਰੇਹੜੀ ਆਈ ਹੈ ਤੇ ਉੱਥੇ ਦੋ ਚਾਰ ਇੱਟਾਂ ਸੁੱਟ ਜਾਏਗਾ, ਤੇ ਕੋਈ ਇੱਟਾਂ ਲੈ ਕੇ ਜਾਣ ਡਿਆ ਉਹ ਪੰਜ ਸੱਤ ਇੱਟਾਂ ਉੱਥੇ ਸੁੱਟ ਜਾਏਗਾ। ਤੇ ਅਫਵਾਹ ਹੋਏਗੀ ਕਿ ਜਿਹੜਾ ਇੱਥੇ ਇੱਟਾਂ ਵਾਲੀ ਰੇਹੜੀ ਨਹੀਂ ਇੱਟਾਂ ਸੁੱਟ ਕੇ ਜਾਏਗੀ ਉਹਦਾ ਐਕਸੀਡੈਂਟ ਹੋ ਜਾਏਗਾ ਜਾਂ ਪੁਲਿਸ ਵਾਲੇ ਉਹਦਾ ਚਲਾਨ ਕਰ ਦੇਣਗੇ। ਸਾਰੇ ਤੇ ਇੰਨੀਆਂ ਕਿੱਟਾਂ ਇਕੱਠੀਆਂ ਹੋ ਜਾਣਗੀਆਂ, ਪਹਿਲਾਂ ਇੱਕ ਕਮਰਾ ਪਏਗਾ, ਫਿਰ ਦੂਸਰਾ ਕਮਰਾ, ਫਿਰ ਤੀਸਰਾ, ਫਿਰ ਉੱਥੇ ਬਿਲਡਿੰਗ, ਫਿਰ ਉੱਥੇ ਉਹ ਜਗ੍ਹਾ ਬਣਨੀ ਸ਼ੁਰੂ ਹੋ ਜਾਏਗੀ। ਸੋ ਭਾਵੇਂ ਇੱਕ ਮਿੰਟ ਦਿਓ, ਤੁਸੀਂ ਗੱਲ ਇਰਸ਼ਾਹ ਦੀ ਬਣਾ ਕੇ ਨਾ ਕਵਰ ਜਿਹੀ, ਤੇ ਉਹਦੇ ਉੱਤੇ ਪੰਜ-ਸੱਤ ਇੱਟਾਂ ਧਰ ਕੇ ਤੇ ਲਾਗੇ ਦੀਵਾ ਜਗਾ ਦਿਓ, ਲਹਿਰਾਂ ਬਹਿਰਾਂ ਹੋ ਜਾਣਗੀਆਂ। ਤੇ ਇੱਕ ਸ਼ੇਰ ਹੈ ਕਿ ਉਸ ਜਗ੍ਹਾ ਪਰ ਕਾਫੀ ਲੋਕੀ ਮੰਨਤਾਂ ਮੰਗਣੇ ਪਹੁੰਚੇ ਥੇ, ਉਸ ਜਗ੍ਹਾ ਪਰ ਕਾਫੀ ਲੋਕੀ ਮੰਨਤਾਂ ਮੰਗਣੇ ਪਹੁੰਚੇ ਸੇ, ਪਿਛਲੇ ਸਾਲ ਜਹਾਂ ਹਮਨੇ ਮਰਾ ਹੁਆ ਕੁੱਕੜ ਦੱਬਾ ਥਾ।
0: ਇੱਕ ਬੰਦਾ ਨਾ ਰੋਜ਼ ਜਾਂਦਾ ਹੁੰਦਾ ਜੀ ਕਿਤੇ, ਉਹਨੂੰ ਦੇਖਿਆ ਕਿ ਇੱਕ ਉੱਥੇ ਕੋਈ ਕਵਰ ਜਿਹੀ ਬਣੀ ਸੀ, ਤੇ ਉਹਦੇ ਉੱਤੇ ਇੱਕ ਨਾ ਬੰਦੇ ਨੇ ਬੜਾ ਰੋਣਾ ਰੋਜ਼। ਉਹਨੂੰ ਸੋਚਿਆ ਯਾਰ ਮਤਲਬ ਇੰਨਾ ਪਿਆਰ ਇਹਦੇ ਨਾਲ ਕੀ ਹੋ ਗਿਆ। ਤੇ ਉਹਨੂੰ ਵੀ ਇੱਕ ਦਿਨ ਦੇਖਿਆ ਤਾਂ ਉੱਤੇ ਦੋ ਪੈਸੇ ਚੜਾਏ ਤਾਂ ਉਹਨੂੰ ਵੀ ਮੱਥਾ ਟੇਕ ਕੇ ਨਿਕਲ ਗਿਆ। ਅੱਛਾ ਜਿਹੜਾ ਬੰਦਾ ਰੋਜ਼ ਕਰਦਾ ਸੀ ਉਹਨੂੰ ਦੇਖਿਆ ਸੀ ਯਾਰ ਇਹ ਤਾਂ ਸਾਹਮਣੇ ਹੋ ਗਿਆ। ਉਹਨੇ ਕੀ ਕੀਤਾ ਜਿਹੜੇ ਪੈਸੇ ਕਹਿਣ ਲੱਗੇ ਲੋਕਾਂ ਨੂੰ ਜਾ ਕੇ ਦੱਸਿਆ ਯਾਰ ਵੀ ਉੱਥੇ ਤਾਂ ਮਤਲਬ ਉਹ ਬੜੇ ਮਤਲਬ ਦਿਲੀ ਤੌਰ ਤੇ ਰੱਬ ਨੇ ਮਿਲਦਾ ਰੋਂਦਾ ਆ, ਉਹਨੂੰ ਚੁੰਮਦਾ ਆ ਉਹ ਕਵਰ ਨੂੰ, ਤੇ ਲੋਕੀ ਵੀ ਮੇਰੇ ਵਰਗੇ ਉਹਨਾਂ ਨੇ ਪੈਸੇ ਕਹਿਣ ਲੱਗੇ। ਕੁੱਲ ਹੌਲੀ ਹੌਲੀ ਉੱਥੇ ਸਮਾਧੀ ਬਣਾ ਦਿੱਤੀ ਜੋ ਵੀ ਚੌਵੀ ਸੌ ਰਹਿ ਗਏ ਕਵਰ ਦੇ ਉੱਤੇ। ਅੱਛਾ ਉਹ ਬਾਅਦ ਵਿਚ ਕੀ ਹੋਇਆ ਕਿ ਉਹ ਜਿਹੜਾ ਬਾਬਾ ਸੀ ਉਹਨੇ ਜਿੱਤਾਂ ਨੂੰ ਫਿਰਾਇਆ ਖੋਤਾ ਇੱਕ ਸਿਗਾਹ ਦੇ ਕੋਲ, ਉਹਨੇ ਉਹ ਬੰਦੇ ਨੂੰ ਖੋਤਾ ਦਿੱਤਾ ਜਿਹਨੂੰ ਪਹਿਲੀ ਵਾਰੀ ਪੈਸੇ ਚੜਾਏ। ਠੀਕ ਹੈ, ਉਹਨੇ ਇੱਕ ਦਿਨ ਪੁੱਛਿਆ ਜਦੋਂ ਬੜੀ ਸਰਦਾ ਹੋ ਗਏ ਸਭ ਕੁਛ ਹੋ ਗਿਆ ਬੜਾ ਹੋ ਗਿਆ ਘਬਰਾ ਕੇ ਭਾਂਡੇ ਭੁੰਡੇ ਢੋਂਦਾ ਸੀ, ਉਹਨੇ ਉਸ ਬਾਬੇ ਨੂੰ ਪੁੱਛਿਆ ਮੈਨੂੰ ਇਹ ਦੱਸ ਵੀ ਜਗ੍ਹਾ ਇੰਨੀ ਸੱਤਿਆ ਆਈ ਵੀ ਇਹ ਕੀ ਹੈ ਕਹਿੰਦਾ ਕੁਛ ਨਹੀਂ ਹੈ ਸੱਤਿਆ ਆਈ ਤੂੰ ਬਣਾਈ ਹੈ ਜਿਹੜਾ ਖੋਤਾ ਹੈ ਇਹਦੀ ਮਾਂ ਸਹੀ ਕਹਿੰਦਾ ਮੈਨੂੰ ਕਹਿ ਨਹੀਂ ਦਿੱਤੇ ਮੈਂ ਚੱਲ ਲੱਗਾ ਭਾਂਡੇ ਢੋਂਦਾ ਹੁੰਦਾ ਸੀ ਕਹਿੰਦਾ ਉਹ ਮਰ ਗਈ ਮੈਂ ਤਾਂ ਤਾਰ ਹੁੰਦਾ ਸੀ ਮੈਂ ਹੁਣ ਕੀ ਕਰੂੰਗਾ ਖੋਤਾ ਛੋਟਾ ਤੂੰ ਪੈਸੇ ਚੜਾ ਕੇ ਦੋਸਤੇ ਤੇ ਹੌਲੀ ਹੌਲੀ ਬਾਕੀਆਂ ਨੂੰ ਆਦ ਗਈ ਖੋਤਾ ਵੱਡਾ ਹੋ ਜਾਵੇ ਤੈਨੂੰ ਦੇਖਾ ਤੇ ਮੇਰੀ ਹੁਣ ਦੁਕਾਨ ਚੱਲ ਪਈ।
1: ਇੱਕ ਬਾਬੇ ਤੇ ਦੂਜੇ ਤਾਂਤਰਿਕ ਜਿਹੜੇ ਨੇ ਇਹ ਮੁਕਾਬ ਮੈਂ ਕਹਿੰਦਾ ਜੀ ਕੰਧਾਂ ਤੇ ਲਿਖਿਆ ਤਾਂਤਰਿਕਾਂ ਨੇ ਬੋਰਡ 12 ਘੰਟੇ ਵਿਚ ਤੁਹਾਡੀ ਮਹਿਬੂਬਾ ਤੁਹਾਡੇ ਕਦਮਾਂ ਚ
0: ਪਤਾ ਲੱਗਦਾ ਸੀ ਬਾਬੇ ਕੋਲ ਜਾ ਵੀ ਇਹਦੀ ਆਪਣੀ ਕਦੇ ਨੀ ਦੌੜ ਗਈ।
1: ਉਹ ਤੇ ਪ੍ਰਾਈਵੇਟ ਗੱਲ ਹੈ ਆਪਣੀ ਤੇ ਤੁਹਾਡੀ ਘਰ ਨਹੀਂ ਵਸੀ ਦੂਜਿਆਂ ਨੇ ਕਿਹੜੇ ਤੁਹਾਡੇ ਕਦਮਾਂ ਚ ਰੁੱਸੀ ਹੋਈ ਮਹਿਬੂਬਾ ਹੋਵੇ ਤੁਸੀਂ ਕੋਈ ਔਰਤ ਵਰਤ ਚ ਕਰਨੀ ਹੋਵੇ। ਇੱਕ ਵਾਰੀ ਮੈਂ ਇੱਕ ਬੰਦਾ ਪ੍ਰਸਾਦ ਕੋ ਗਿਆ ਬੜੇ ਤਵੀਤ ਦਿੰਦਾ ਹੁੰਦਾ ਸੀ ਫਲਾਣੀ ਚੀਜ਼ ਦਾ ਤਵੀਤ ਉਹਦਾ ਤਵੀਤ ਇਹਦਾ ਤਵੀਤ ਉਹਦਾ ਤਵੀਤ ਕਰ ਕਰਕੇ ਨਾ ਉਹ ਨਾ ਬੰਦਾ ਉਹਦੇ ਕੋਲ ਗਿਆ ਤੇ ਕਹਿੰਦਾ ਵਾ ਬਈ ਆਪਣਾ ਜੀ ਮੈਨੂੰ ਬਾਬਾ ਜੀ ਇੱਕ ਤਵੀਤ ਚਾਹੀਦਾ ਮੈਨੂੰ। ਲੋਕੀ ਤੇ ਬਿਮਾਰੀਆਂ ਦੇ ਤਵੀਤ ਲੈਂਦੇ ਸੀ ਲਾਟਰੀ ਨਿਕਲਦੇ ਤਵੀਤ ਜਾਂ ਤਰੱਕੀ ਦੇ ਉਹ ਕਹਿੰਦਾ ਹਾਂਜੀ ਦੱਸੋ ਕਹਿੰਦਾ ਜੀ ਮੈਨੂੰ ਤਵੀਤ ਦਿਓ ਮੇਰੀ ਜਨਾਨੀ ਬਹੁਤ ਲੜਾਕੀ ਹੈ ਤੇ ਮੈਂ ਉਹ ਵਸ ਚ ਕਰਨੀ ਹੈ। ਤੇ ਬਾਬਾ ਜੀ ਦਾ ਪੁੱਤਰ ਕਿਸੇ ਵੀ ਦੁਨੀਆਂ ਚ ਪ੍ਰੋਬਲਮ ਦਾ ਤਵੀਤ ਮੰਗੇਗਾ ਮੈਂ ਤੈਨੂੰ ਦੇ ਸਕਦਾ, ਪਰ ਆਪਣੀ ਜਨਾਨੀ ਵਸ ਚ ਨਹੀਂ ਹੋ ਸਕਦੀ। ਉਹ ਕਹਿੰਦਾ ਬਾਬਾ ਜੀ ਤੁਸੀਂ ਇੰਨੇ ਪਹੁੰਚੇ ਹੋ, ਕੋਸ਼ਿਸ਼ ਤੇ ਕਰੋ ਕਿ ਕੋਈ ਤਰੀਕਾ ਤੇ ਲੱਭੋ। ਉਹ ਕਹਿੰਦਾ ਜੇ ਕੋਈ ਤਰੀਕਾ ਹੁੰਦਾ ਤੇ ਮੈਂ ਘਰ ਬਾਰ ਛੱਡ ਕੇ ਸਾਧ ਹੀ ਕਿਉਂ ਬਣਦਾ। ਮੇਰੀ ਜਨਾਨੀ ਆਹੋ ਤੇ ਉਹ ਕਹਿੰਦਾ ਮੇਰੀ ਜਨਾਨੀ ਨਾ ਮੈਨੂੰ ਗੱਲ ਤੇ ਕੋਈ ਨਾ ਕੋਈ ਪੰਗਾ ਲੱਭ ਲੈਂਦੀ ਹੈ। ਦੱਸੋ ਚਲੋ ਜੇ ਤੁਸੀਂ ਤਵੀਤ ਨਹੀਂ ਦੇ ਸਕਦੇ ਕਿ ਮੈਨੂੰ ਕੋਈ ਹਦਾਇਤਾਂ ਹੀ ਦਿਓ ਕਿ ਮੇਰੀ ਕਿਸ ਤਰ੍ਹਾਂ ਉਹਨੂੰ ਮੈਂ ਐਡਜਸਟਮੈਂਟ ਮੇਰੀ ਉਹਦੇ ਨਾਲ ਹੋ ਸਕਦੀ। ਕਹਿੰਦਾ ਕੋਈ ਏਡੀ ਵੱਡੀ ਗੱਲ ਹੀ ਨਹੀਂ। ਕਹਿੰਦਾ ਕਿਸ ਤਰ੍ਹਾਂ? ਕਹਿੰਦਾ ਤੂੰ ਉਹਦੀ ਹਰ ਗੱਲ ਦੀ ਤਾਰੀਫ ਕਰਿਆ ਕਰ, ਖਾਸ ਕਰਕੇ ਖਾਣੇ ਦੀ। ਹਾਂਜੀ, ਜਦੋਂ ਉਹ ਖਾਣਾ ਬਣਾਏ ਕਿਸੇ ਕੰਮ ਦਾ ਨਾ ਹੋਏ ਤੇ ਤੂੰ ਕਹਿਣਾ ਹੋਏ ਹੋਏ ਅੱਜ ਤੇ ਮਜ਼ਾ ਹੀ ਆ ਗਿਆ ਭਾਈ, ਕਿਆ ਬਾਤ ਕਿਆ ਬਾਤ। ਤੇ ਉਹ ਬਹਿੰਦਾ ਨਾ ਆਪਣੀ ਜਨਾਨੀ ਦੀ ਖਾਣੇ ਤੋਂ ਹੀ ਨੁਕਤਾਚੀਨੀ ਜ਼ਿਆਦਾ ਕਰਦਾ ਰਿਹਾ ਹੁੰਦਾ ਹੈ। ਉਹ ਕਹਿੰਦਾ ਬਾਬਾ ਜੀ ਤੁਹਾਡੀ ਗੱਲ ਠੀਕ ਹੈ, ਬਹੁਤੀ ਵਾਰੀ ਮੈਂ ਆਪਣੇ ਨੁਕਤਾਚੀਨੀ ਵਾਈਫ ਦੀ ਖਾਣੇ। ਕਹਿੰਦਾ ਮੂਰਖਾ ਕਦੀ ਵੀ ਵਾਈਫ ਦੀ ਇੰਨੀ ਨੁਕਤਾਚੀਨੀ ਖਾਣੇ ਤੋਂ ਨਹੀਂ ਕਰੀਦੀ ਹੁੰਦੀ, ਹੁਣ ਤਾਰੀਫ ਕਰਨੀ ਸ਼ੁਰੂ ਕਰਦੀ। ਉਹ ਕਹਿੰਦਾ ਜੀ ਮੈਂ ਕੱਲ ਤੋਂ ਹੀ ਕਰ ਦਾਂਗਾ। ਤੇ ਕੱਲ ਹੈਗੀ ਸੀ ਜਿਸ ਤਰ੍ਹਾਂ ਦੀਵਾਲੀ ਹੁੰਦੀ ਹੈ, ਘਰ ਵਿਚ ਸਮੋਸੇ ਤੇ ਛੋਲੇ ਤੇ ਨਾਲ ਪੂਰੀਆਂ ਉਹਦੀ ਵਾਈਫ ਨੇ ਲਿਆ ਕੇ ਨਾ ਉਹਦੇ ਅੱਗੇ ਧਰੀਆਂ। ਤੇ ਉਹ ਕਹਿੰਦਾ ਵਾਹ ਕਿੱਡੀ ਸੋਹਣੀ ਵਾਸ਼ਨਾ ਆ ਰਹੀ ਹੈ। ਤੇ ਦੋ ਬੁਰਕੀਆਂ ਖਾ ਕੇ ਕਹਿੰਦਾ ਆਏ ਹਾਏ ਕਮਾਲ ਹੀ ਕਰ ਦਿੱਤੀ ਹੈ, ਇਹੋ ਜਿਹਾ ਖਾਣਾ ਜ਼ਿੰਦਗੀ ਚ ਨੀ ਮੈਂ ਕਦੀ ਖਾਧਾ। ਤੇ ਹਾਂਡੀ ਹੋ ਗਈ ਹੈ। ਉਹ ਵੇਲਣਾ ਚੁੱਕ ਕੇ ਲੈ ਕੇ ਆਈ ਤੇ 2 ਲੱਖ ਚ ਮਾਰ ਕੇ ਕਹਿੰਦੀ ਹੈ ਸਾਰੀ ਉਮਰ ਤੂੰ ਮੇਰੀ ਨੁਕਤਾਚੀਨੀ ਕਰਦਾ ਰਿਹਾ, ਅੱਜ ਹੀ ਗੁਆਂਢਣ ਖਾਣਾ ਦੇ ਕੇ ਗਈ ਹੈ ਤੇ ਤੂੰ ਤਾਰੀਫ ਕਰਨ ਲੱਗ ਗਏ। ਉਹ ਗੁਆਂਢਣ ਲੋਹੜੀ ਵਾਲੇ ਦਿਨ ਨਹੀਂ ਖਾਣੀ ਦੂਜੇ ਨੂੰ, ਤੇ ਉਹ ਵਿਚਾਰਾ ਫੇਰ ਚੱਕੜੇ ਖਾਦ ਖਾ ਕੇ ਬਹਿ ਗਏ। ਇਹੋ ਜਿਹੇ ਸਾਧਾ ਕੋ ਸਲਾਹਾਂ ਕੀ ਸਾਧ ਕੀ ਦੇ
0: ਸਰ? ਜਿਹੜੀ ਮੈਂ ਬਾਬਿਆਂ ਨੇ ਸਟੋਰੀ ਸੁਣਾਈ ਨਾ, ਮੈਂ ਤੁਹਾਨੂੰ ਦੱਸ ਰਿਹਾ, ਮੈਂ 10ਵੀਂ ਚ ਪੜ੍ਹਦਾ ਸੀ ਤੇ ਇੱਕ ਬਾਬਾ ਸੀ ਸਾਡੇ ਲਾਗੇ ਸਾਗੇ, ਤੇ ਸਾਡੀ ਮੰਮੀ ਉਹਦੇ ਮੰਗਦੇ ਹੁੰਦੇ ਬਾਬੇ ਬਾਲਕ ਦਾ ਅੱਜ ਚੇਲੇ ਹੁੰਦੇ, ਚਲੋ ਮੈਂ ਹਰ ਇੱਕ ਦੀ ਆਸਥਾ ਆ ਗਈ। ਅੱਛਾ, ਉਹਦੇ ਨਾਲ ਅਸੀਂ ਚਲ ਗਏ ਬਾਬੇ ਬਾਲਕ ਦਾ। ਉਹ ਬੰਦਾ ਜਿਵੇਂ ਗੱਪਾਂ ਮਾਰੇ ਮੇਰੇ ਨਾਲ, ਰਾਤ ਨੂੰ ਨਾਗ ਸੌਂਦਾ, ਏਦਾਂ ਹੁੰਦਾ, ਜੇ ਹੁੰਦਾ, ਵੋ ਹੁੰਦਾ। ਅੱਛਾ, ਮੈਂ ਨੇਵੀ ਚ ਭਰਤੀ ਹੋ ਗਿਆ, ਮੈਂ 5 ਸਾਲ ਬਾਅਦ ਆਇਆ। ਮੈਂ ਕਿਹਾ ਵੀ ਉਹ ਬਾਬਾ ਨੀ ਦੇਖਿਆ ਮੁੜ ਕੇ, ਕਹਿੰਦਾ ਬਾਬਾ ਭਰ ਗਏ ਆ। ਮੈਂ ਕਿਹਾ ਹੈ, ਉਹਨੂੰ ਕੀ ਹੋਇਆ? ਉਹਨੇ ਕਹਿਣਾ ਸਾਡੇ ਵਾਸਤੇ ਰੱਖ ਰੱਖੇ ਆ, ਉੱਪਰੋਂ ਆਉਂਦੇ ਹੈਗੇ ਫਰਿਸ਼ਤੇ, ਉਹਨੇ ਮੈਨੂੰ ਲੈਣ ਆਉਣਾ ਸਵਰਗ ਵਿੱਚ ਸਾਡੀ ਜਗ੍ਹਾ ਪੜੀ ਮੈਨੂੰ। ਅਸੀਂ ਛੋਟੇ ਹੁੰਦੇ ਸਾਨੂੰ ਵੀ ਕਿਹੜਾ, ਮੈਂ ਕਿਹਾ ਵੀ ਹੋਇਆ ਕੀ? ਹੋਣਾ ਕਿ ਜਮੀਨ ਦਾ ਚੱਕਰ ਸੀਗਾ, ਜਮੀਨ ਲਈ ਉਹਦੀ ਵੱਡੇ ਮੁੰਡੇ ਨਾਲ ਸੀ, ਵੱਡੇ ਮੁੰਡੇ ਨੂੰ ਅਸੀਂ ਕਿੱਲਾ ਘੱਟ ਦਿੱਤੀ ਉਹਨੂੰ, ਚੁੱਕਿਆ ਤਾਂ ਫੋੜਾ ਮਾਰਿਆ ਬਾਬੇ ਦੇ ਲੱਕ ਦੇ ਉੱਤੇ, ਸਾਡਾ ਚੂੜਾ ਤੋੜ ਸੁੱਟਿਆ। ਬਾਬਾ ਮੁੜ ਕੇ ਠੀਕ ਨੀ ਹੋਇਆ, ਸਾਲ ਕੁ ਮੰਦਰ ਕਰਿਆ, ਬਾਬਾ ਮੁੜ ਗਿਆ। ਉਹ ਪਤਾ ਨੀ ਹੁਣ ਹੱਥ ਆਇਆ ਸੀ ਜਾਂ ਨਹੀਂ ਆਇਆ ਸੀ, ਪਰ ਫੋੜਾ ਜ਼ਰੂਰ ਆਇਆ। ਜੀ ਉਹ ਕੋਈ ਗੱਡੀ ਵਾਲਾ ਨਸਿਆ ਨੀ, ਉਹ ਪੰਡਿਤ ਜੀ ਗਏ ਤਾਂ ਉਹ ਹੋਇਆ ਏਦਾਂ ਉਹਨਾਂ ਨੇ ਪੂਰਾ। ਇਹ ਵੀ ਸਾਡੇ ਲਾਗੇ ਹੈਗੀ, ਪਰਦੇ ਲਾਗੇ ਦੀ ਗੱਲ ਹੈ, ਭਗਤ ਨੇ ਨਹੀਂ ਕਾਟਾ ਸੁਣੋ, ਮਤਲਬ ਸੱਚੀ ਸਟੋਰੀ ਹੈ ਇਹ। ਔਰ ਸਾਡੇ ਲਾਗੇ ਇੱਕ ਬੜੀ ਮਸ਼ਹੂਰ ਗੱਡੀ ਹੈਗੀ ਹੈ, ਭਗਤ ਵਿਚਾਰੇ ਇੱਕ ਟਾਈਮ ਦਿੱਤੇ ਆਏ ਜੀ, ਕੁਛ ਮਿਨਿਸਟਰ ਵੀ ਰਹੇ ਚੁੱਕੇ ਸੀ ਪੰਜਾਬ ਦੇ, ਅੱਛੇ ਮਤਲਬ ਬੜੇ ਜੈਂਟਲ ਸ਼ਰੀਫ ਬੰਦੇ ਸੀਗੇ, ਔਰ ਕਾਫੀ ਮਤਲਬ ਵਿਦਵਾਨ ਵੀ ਸੀਗੇ, ਮਤਲਬ ਪਸੰਦਾਂ ਵਿੱਚ ਨਹੀਂ ਪਾਉਂਦੇ। ਬੰਦਾ ਲੈ ਗਿਆ ਬਾਬਾ ਜੀ ਗੱਡੀ ਚ ਬੈਠੇ, ਉਹੀ ਗੱਲ ਵੇਰ ਚਲ ਗਏ ਆਈ ਤਾਂ ਚਾਬੀ ਮਤਲਬ ਆਨ ਸੀ, ਉਹਨਾਂ ਨੇ ਵਿਚਾਰਿਆਂ ਨੂੰ ਵਿੱਚ ਬਿਠਾ ਦਿੱਤਾ ਤੇ ਵਿੱਚ ਆਪਣੇ ਘਰ ਦੇ 2-4 ਬੰਦੇ ਬਿਠਾ ਲਏ। ਉੱਥੇ ਵੀ ਥੋੜੀ ਪਹਾੜੀ ਜਿਹੀ ਹੈ, ਕਾਫੀ ਨੀਵਾਂ ਰਸਤਾ ਥੱਲੇ ਨੂੰ, ਉਹ ਵਿਚਾਰੇ ਮਿੰਟਾਂ ਬਾਅਦ ਵੈਸੇ 80 ਸਾਲਾਂ ਦੇ, ਉਹ ਕਿਤੇ ਪੈਰ ਚਿਤੇ ਪੈਰ ਰੱਖ ਦਿੱਤਾ। ਗੱਡੀ ਜਾ ਕੇ 100 ਮੀਟਰ ਦੂਰ ਜਾ ਕੇ ਸਟਾਰਟ ਹੋ ਗਏ, ਪੁਲਿਸ ਪਿੱਟ ਜਾ ਕੇ ਉਹਨੇ ਵਿਚਾਰੇ ਨੂੰ ਪਤਾ ਨੀ ਲੱਗਿਆ, ਜਾ ਕੇ ਕੰਧ ਚ ਵੱਜੀ, 4 ਬੰਦੇ ਮਰੇ ਆਨ ਦਿਸ ਬੋਰਡ।
1: ਉਹ ਗੱਡੀ ਜਦੋਂ ਰਿੜ ਪਈ, ਇਹਦਾ ਪੈਰ ਚੁੱਕਿਆ ਗਿਆ ਹੋਣਾ ਤੇ ਫਿਰ ਗੱਡੀ ਸਟਾਰਟ ਹੋ ਪਈ ਹੋਣੀ ਹੈ, ਜੇ ਗੇਅਰ ਚ ਸੀ
0: ਗੱਡੀ ਸਟਾਰਟ ਹੋ ਗਈ, ਗੱਡੀ ਮੁੜ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨੀ ਕਿਉਂਕਿ ਉਹ ਤਾਂ ਡਰਾਈਵਰ ਸੀਗਾ,
1: ਡਰਾਈਵਰ ਸੀ
0: ਠੀਕ ਹੈ। ਬੰਦੇ ਵੀ ਮਰੇ, ਗੱਡੀ ਵੀ ਟੁੱਟੀ, ਕਹਿਣ ਦਾ ਇਹ ਮਤਲਬ ਹੈਗਾ ਠੀਕ ਹੈ, ਮੈਂ ਵੀ ਕਹਿੰਦਾ ਵਿਸ਼ਵਾਸ ਨਾ ਕਰੋ, ਪਰ ਇੱਦਾਂ ਦਾ ਵੀ ਵਿਸ਼ਵਾਸ ਨਾ ਕਰੋ ਇਹ ਬਿਲਕੁਲ ਹੀ ਮਤਲਬ ਅੰਨੇ ਹੋ ਲੋ ਠੀਕ ਹੈ। ਤੇ ਬਾਕੀ ਤੁਸੀਂ ਜਾਣਦੇ ਹੋ ਵੀ ਪੰਜਾਬ ਵਿੱਚ ਰਹਿੰਦੇ ਹੋ, ਸਾਡੇ ਇੱਥੇ ਬਾਬਾ ਬਾਦ ਡੇਰਾ ਬਾਦ ਜਿੰਨਾ ਕੁ ਪੰਜਾਬ ਦੇ ਵਿਚ ਹੈਗਾ ਮੈਨੂੰ ਨੀ ਲੱਗਦਾ ਕਿਤੇ ਹੋਰ ਹੋਵੇਗਾ।
1: ਗੱਲ ਏਦਾਂ ਕੈਪਟਨ ਸਾਹਿਬ, ਅਸੀਂ ਨਾ ਵਿਗਿਆਨ ਜਦੋਂ ਕਾਲਜ ਸਕੂਲ ਚ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ ਥੋੜਾ ਬਹੁਤਾ ਹਾਇਰ ਕਲਾਸਾਂ ਦੇ ਵਿਚ, ਅੱਗੇ ਹਾਇਰ ਐਜੂਕੇਸ਼ਨ ਚ ਅਸੀਂ ਵਿਗਿਆਨ ਡਿਟੇਲ ਚ ਪੜ੍ਹਦੇ ਹਾਂ, ਠੀਕ ਹੈ, ਪਰ ਆਪਣੀ ਸੋਚ ਵਿਗਿਆਨਕ ਨਹੀਂ ਬਣਾਉਂਦੇ। ਅਫਸੋਸ, ਪੜ੍ਹੇ ਲਿਖੇ ਲੋਕ ਵੀ ਆਪਣੇ ਮਤਲਬ ਅਨਪੜ੍ਹਾਂ ਵਰਗੇ ਅੰਧ ਵਿਸ਼ਵਾਸੀ ਨੇ ਬਹੁਤੇ, ਹੈ ਉਹ ਉੱਚੇ ਉੱਚੇ ਅਹੁਦਿਆਂ ਤੇ ਹੁੰਦੇ ਹੋਏ ਵੀ, ਕੀ ਮੈਂ ਭੈੜਾ ਲਫ਼ਜ਼ ਵੀ ਮੈਂ ਉਹਨਾਂ ਵਾਸਤੇ ਯੂਜ ਕਰਨਾ ਚਾਹੁੰਦਾ, ਜਿਹੜੇ ਉਹ ਟਸ਼ਨ ਵਿਖਾਉਂਦੇ ਨੇ ਜ਼ਿੰਮੇਵਾਰ ਅਹੁਦਿਆਂ ਦੇ ਉੱਤੇ ਹੋਏ ਵੀ ਅਨਪੜ੍ਹਾਂ ਤੋਂ ਭੈੜੇ ਧਾਰਮਿਕ ਐਕਸ਼ਨ ਕਰਨਗੇ। ਗੱਲ ਏਦਾਂ ਵੀ ਅਸੀਂ ਸਾਇੰਸ ਦੀਆਂ ਚੀਜ਼ਾਂ ਨੂੰ ਕੈਪਟਨ ਸਾਹਿਬ ਇੰਜਾਏ ਕਰਦੇ ਹਾਂ, ਸਾਇੰਸ ਨੇ ਸਾਨੂੰ ਮੌਜਾਂ ਲਹਿਰਾਂ ਬਹਿਰਾਂ ਲਵਾਈਆਂ ਨੇ, ਸਾਡੀਆਂ ਬਿਮਾਰੀਆਂ ਦੂਰ, ਦੇਖੋ ਗਾਣੇ ਵਜਾਣੇ, ਟੀਵੀ, ਮੋਬਾਈਲ, ਹਵਾਈ ਜਹਾਜ਼, ਹੈਲੀਕਾਪਟਰ, ਇਹ ਇੰਜਾਏ ਅਸੀਂ ਕਰਾਂਗੇ ਸਾਇੰਸ ਦੀਆਂ ਚੀਜ਼ਾਂ ਨੂੰ, ਤੇ ਪੂਜਾ ਕਰਾਂਗੇ ਸਾਧਨ ਦੀ। ਹੈ ਸਾਨੂੰ ਸਾਇੰਸਦਾਨਾਂ ਦੇ ਸਾਨੂੰ ਸਾਇੰਸ, ਹਾਂਜੀ ਉਹ ਵੀ ਅਨਪੜ੍ਹਾਂ ਦੇ ਅੱਗੇ, ਇਹ ਸਾਡਾ ਮੂਰਖ ਕੋਈ ਨੀ, ਸਾਨੂੰ ਸਾਇੰਸਦਾਨਾਂ ਅੱਗੇ।
0: ਮੈਂ ਬਾਜਵਾ ਸਾਹਿਬ ਅੱਜ ਐਕਚੁਲੀ ਇਹ ਸਾਇੰਸਦਾਨਾਂ ਦੇ ਉੱਤੇ ਹੀ ਅੱਜ ਤੁਹਾਡੇ ਹੀ ਗੱਲਬਾਤ ਐਕਚੁਲੀ ਕਰਨੀ ਸੀ, ਚਲੋ ਇਹ ਵੀ ਬੜਾ ਵਧੀਆ ਹੋ ਗਿਆ ਕਿ ਆਪਾਂ ਇਹਦੇ ਉੱਤੇ। ਦੇਖੋ ਇਹਨਾਂ ਲੋਕਾਂ ਦਾ ਕਿੰਨਾ ਯੋਗਦਾਨ ਹੈਗਾ, ਕੋਰੋਨਾ ਆਇਆ ਸਾਰੇ ਲੋਕੀ ਘਰੇ ਬੈਠੇ, ਉਹਨਾਂ ਬੰਦਿਆਂ ਨੇ ਦਿਨ ਰਾਤ ਇੱਕ ਕਰਕੇ ਕੋਰੋਨਾ ਦਾ ਇੰਜੈਕਸ਼ਨ ਤਿਆਰ ਕੀਤਾ, ਲੋਕਾਂ ਦੀ ਜਾਨ ਬਚਾਈ। ਉਸ ਟਾਈਮ ਦੇ ਉੱਤੇ ਕੀ ਮੰਦਰ, ਗੁਰਦੁਆਰੇ, ਮਸਜਿਦਾਂ, ਨਜ਼ਾਰਾ ਜਿੰਨੇ ਸਭ ਬੰਦ ਪਏ, ਕਿਸੇ ਦੀ ਹਿੰਮਤ ਨੇ ਇੱਕ ਬਾਹਰ ਨਿਕਲ ਕੇ ਖੜੇ ਹੋ ਗਏ।
1: ਬਿਲਕੁਲ ਬਿਲਕੁਲ ਕੈਪਟਨ ਸਾਹਿਬ, ਤੁਹਾਡੇ ਕੋਲ 5 ਮਿੰਟ ਜੇ 5 ਮਿੰਟਾਂ ਚ ਵਾਈਂਡ ਅਪ ਕਰ ਲਿਓ, ਟਾਈਮ ਹੋ ਗਿਆ।
0: ਹਾਂ ਠੀਕ ਹੈ ਸਰ, ਤਾਂ ਮੈਂ ਉਹੀ ਕਹਿਣ ਲੱਗਾ ਕਿ ਦੇਖੋ ਜਿਹਨਾਂ ਲੋਕਾਂ ਨੇ ਇੰਨਾ ਪੜ੍ਹ ਕੇ, ਜਿਹੜੇ ਬੰਦੇ ਵਿਚਾਰੇ ਲਾਈਨ ਲਾਈਟ ਵਿਚ ਵੀ ਨਹੀਂ ਹੈ, ਪਰ ਉਹਦੇ ਲੋਕਾਂ ਨੇ ਇੱਥੋਂ ਤੱਕ ਖੋਜਾਂ ਕਰਕੇ
1: ਹਾਂਜੀ
0: ਸਾਡੇ ਵਾਸਤੇ ਉਹ ਸਿਸਟਮ ਤਿਆਰ ਕੀਤਾ ਹੈ ਕਿ ਇੱਕ ਟਾਈਮ ਕਹਿੰਦੇ ਕਿ ਮਹਾਭਾਰਤ ਦੇ ਵਿੱਚ ਸੰਜੇ ਦੱਸਦਾ ਸੀ ਤੇ ਉਹਨੂੰ ਧਰਤਰਾਸ਼ਟਰ ਨੂੰ ਕਿਹਾ ਹੋਇਆ ਕਰਦਾ, ਅੱਜ ਤਾਂ ਤੁਹਾਡੇ ਕੋਲ ਸਾਰਿਆਂ ਕੋਲ ਸੰਜੇ ਬੈਠਾ ਮੋਬਾਇਲ ਹੈ, ਟੀਵੀ ਹੈ, ਸਭ ਕੁਛ, ਕਿਵ ਕੀਤਾ ਹੈ?
1: ਬਿਲਕੁਲ
0: ਉਹਨਾਂ ਨੂੰ ਕੋਈ ਕਹਿੰਦਾ ਬਾਬੇ ਵੀ, ਅੱਜ ਤੱਕ ਮੈਨੂੰ ਨੀ ਲੱਗਦਾ ਕਿ ਕੋਈ ਇੱਕ ਬਲਮ ਵੀ ਤਿਆਰ ਕੀਤਾ ਹੋਵੇ।
1: ਬਾਬੇ ਨੇ ਤਰੀਤ ਤੇ ਤਿਆਰ ਕੀਤੇ ਨੇ ਨਾ,
0: ਇਹਨਾਂ ਨੂੰ ਕੋਈ ਵੀ ਅਗਲੀ ਵਾਰ ਨੀ ਇਨਵਰਟਰ ਦੇ ਉੱਤੇ ਕਾਨੂੰਨ ਚਲਾ ਲੈਣ, ਘਰ ਵਿਚ ਸਭ ਤੋਂ ਜਿਆਦਾ ਜ਼ਰੂਰੀ ਔਰ ਠੰਡ ਵਿਚ
1: ਮੌਜਾਂ ਸਾਇੰਸ ਦੀਆਂ ਇੰਜਾਏ ਕਰਦੇ ਹੋ ਸਾਰੀਆਂ, ਹੈ ਤੇ ਪੂਜਦੇ ਅਨਪੜ੍ਹ ਸਾਧਾਂ ਦੇ ਖੁਰਾਂ ਦੇ ਸਿਰ ਧਰਦੇ ਹੋ। ਖਾਸ ਕਰਕੇ ਸਿੱਖ ਸੰਗਤ ਨੂੰ ਮੇਰੀ ਰਿਕਵੈਸਟ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਦਸਤਾਰ ਇਹਨਾਂ ਲਫੰਗਿਆਂ ਦੇ ਖੁਰਾਂ ਦੇ ਧਰਦੇ ਹੋ, ਸਿਰ ਨਵਾਉਂਦੇ ਹੋ? ਕਿੱਥੇ ਸਾਡੇ ਕਮਾਲ ਗੁਰੂ ਗੋਬਿੰਦ ਸਿੰਘ, ਕਿੱਥੇ ਇਹ ਲਫੰਗੇ ਸਾਧ? ਹੈ ਕੁਛ ਤੇ ਫੀਲ ਕਰੋ
0: ਸਰ। ਮੈਂ ਸਰ ਜੀ ਲਾਸਟ ਵਿਚ ਇੱਕੋ ਚੀਜ਼ ਕਹਿਣਾ ਚਾਹੁੰਦਾ, ਸਾਰੇ ਸਾਇੰਸ ਦਾ ਮਤਲਬ ਹੈਗਾ ਕਿ ਸਾਇੰਸ ਜਿਨ ਆਪਣਾ ਦਿਮਾਗ ਵਰਤਿਆ, ਔਰ ਜੇ ਉਹਨੂੰ ਪੰਜਾਬੀ ਹਿੰਦੀ ਵਿਚ ਕਹਿ ਲਓ ਵਿਗਿਆਨ, ਜਿਨ ਵਿਆਪਕ ਗਿਆਨ ਦੇ ਉੱਤੇ ਖੋਜਬੀਨ ਕੀਤੀ ਹੈ, ਉਹਦੇ ਉੱਤੇ ਸਰਚ ਕੀਤੀ ਹੈ, ਉਹ ਕਹਿੰਦੀ ਵਿਗਿਆਨ ਤੇ ਬਈ ਆਪਣਾ ਦਿਮਾਗ ਇੱਧਰ ਉੱਧਰ ਮੱਤ ਲਓ, ਇਹਨਾਂ ਪਖੰਡੀਆਂ ਤੋਂ ਬਾਹਰ ਨਿਕਲੋ, ਇਹ ਜਿੰਨੇ ਵੀ ਡੇਰਾਬਾਦ ਹੈ ਜਾਂ ਬਾਬਾਬਾਦ ਹੈ ਜਾਂ ਤਵੀਤਾਂ ਵਾਲੇ ਬਾਬਾ ਜਾਂ ਮਜ਼ਾਰਾਂ ਵਾਲੇ ਬਾਬਾ ਹੈ, ਇਹਨਾਂ ਤੋਂ ਬਚੋ, ਆਪਣੇ ਬੱਚਿਆਂ ਨੂੰ ਵਧੀਆ ਸਿਕਸ਼ਾ ਦਿਓ, ਉਹਨਾਂ ਨੂੰ ਦੁਨੀਆਂ ਦਾ ਦੱਸੋ ਕਿ ਕੀ ਹੋਇਆ ਕਰਦਾ, ਉਹਨਾਂ ਨੂੰ ਬਾਬਿਆਂ ਦੇ ਲੈ ਕੇ ਮੱਤ ਦਿਓ,
1: ਮੱਤ ਆਪ ਵੀ ਨਾ ਜਾਓ, ਆਪ ਵੀ ਨਾ ਜਾਓ ਔਰ ਇਹਨਾਂ ਨੂੰ ਬੱਚਿਆਂ ਬਿਲਕੁਲ ਨਾ ਉਹਨਾਂ ਵੱਲ ਨੂੰ ਭੇਜੋ।
0: ਇਹੀ ਮੇਰੀ ਇੱਕ ਹੈਗੀ ਹੈ ਰਿਕੁਐਸਟ ਹੈ, ਪਰ ਬਾਜਵਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੌਕਾ ਦਿੱਤਾ, ਤੇ ਮੈਂ ਮੁੜ ਕੇ ਇੱਕ ਵਾਰੀ ਆਪਣੇ ਜਿਹੜੇ ਸਰੋਤੇ ਨੂੰ ਤੇ ਮਾਫ਼ੀ ਮੰਗਦਾ ਹਾਂ ਕਿ ਜੇ ਵਿੱਚ ਕੋਈ ਸ਼ਬਦ ਨਿਕਲ ਜਾਏ, ਕਿਉਂਕਿ ਹੁਣ ਅਸੀਂ ਪੰਜਾਬ ਵਿੱਚ ਰਹਿੰਦੇ ਮਾੜਾ ਮੋਟਾ ਹੋ ਹੀ ਜਾਂਦਾ।
1: ਤੇ ਕੈਪਟਨ ਸਾਹਿਬ ਦੱਸਿਆ ਜਾਂਦੇ ਆ ਨਾ, ਮੈਂ ਤੁਹਾਡੇ ਨਾਲ ਦੋ ਸ਼ੇਅਰ ਕਰਾਂਗਾ ਜਿਹੜੇ ਇਸ ਟੌਪਿਕ ਨਾਲ ਸੰਬੰਧਿਤ ਨੇ। ਅਸੀਂ ਹਾਂ ਕੈਪਟਨ ਸਾਹਿਬ ਖੂਹ ਦੇ ਡੱਡੂ ਕਿਉਂਕਿ ਆਪਣੇ ਆਪ ਨੂੰ ਅਸੀਂ ਬੜੇ ਫੰਨੇ ਖਾਂ ਖੂਹ ਦੇ ਵਿਚ ਸਮਝਦੇ ਹਾਂ ਤੇ ਕਿਉਂਕਿ ਅਸੀਂ ਦੁਨੀਆਂ ਹੀ ਨਹੀਂ ਵੇਖੀ ਖੂਹ ਹੀ ਵੇਖੇ ਹਾਂਜੀ ਤੇ ਉਹਦੇ ਤੇ ਇੱਕ ਸ਼ੇਰ ਹੈ ਹੁਣ ਮੇਰੇ ਕੋਲ ਟਾਈਮ ਨਹੀਂ ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਖੂਹ ਦੇ ਡੱਡੂ ਦੀ ਤੇ ਸਮੁੰਦਰ ਦੇ ਡੱਡੂ ਦੀ ਵੀ ਦੇਣੀ ਸੀ ਲੇਕਿਨ ਸ਼ੇਰ ਦਿਨਾ ਕਿ ਸੁਣ ਢੱਠੇ ਖੂਹ ਦੀ ਇਹ ਡੱਡੀਏ ਇਹ ਟਿਰ ਟਿਰ ਕਰਦੇ ਬੰਦ ਦੁਨੀਆਂ ਤੋਂ ਨਜਾਣ ਤੂੰ ਤੇਰੇ ਆਲੇ ਦੁਆਲੇ ਕੰਧ ਖੂਹ ਵਿਚ ਖੇਲਦੇ ਕਮਲ ਨਹੀਂ ਤੂੰ ਕੀ ਜਾਣੇ ਸਿਕੰਧ ਕਿੱਧਰ ਸੂਰਜ ਛੁਪਦਾ ਕਿੱਧਰੋਂ ਚੜਦਾ ਚੰਦ ਜਦ ਜੰਗਲੀ ਦਹਾੜਾਂ ਸੁਣੇਗੀ ਤੇ ਟਰ ਟਰ ਹੋ ਜਾਉ ਬੰਦ ਤੇ ਪੈਰ ਸਮੁੰਦਰੀ ਪਾ ਲਿਆ ਫਿਰ ਸ਼ੁਰੂ ਹੋਣਗੇ ਪੰਧ ਸਮੁੰਦਰਾਂ ਰਹਿਣ ਆਏ ਲੋਕ ਆ ਖੂਹ ਦੇ ਡੱਡੂ ਨੂੰ ਪਤਾ ਹੀ ਨੀ ਸਮੁੰਦਰ ਕੀ ਹੁੰਦਾ ਕਿੱਥੇ ਹੁੰਦਾ ਤੇ ਉਹ ਕੀ ਚੀਜ਼ ਹੈ ਇਹ ਹੀ ਆਪਣੇ ਆਪ ਨੂੰ ਦੁਨੀਆਂ ਦੇ ਚਿੱਤਰਾਂ ਮਤਲਬ ਕਿ ਪੀਰ ਗੁਰੂ ਬਣ ਕੇ ਬੈਠੇ ਨੇ ਜਿੰਨਾ ਹੀ ਇਨਸਾਨ ਕੋਲ ਅਕਲ ਘੱਟ ਹੋਏਗੀ ਉਹ ਓਨਾ ਹੀ ਬੜਾ ਵੱਡਾ ਤੇ ਹੰਕਾਰੀ ਹੋਵੇਗਾ ਓਡੇ ਹੀ ਵੱਡੇ ਜਗਤ ਗੁਰੂ ਹੋਣਗੇ ਜਿਹੜੇ ਖੂਹ ਚ ਰਹਿੰਦੇ ਨੇ ਉਹ ਜਗਤ ਗੁਰੂ ਬਣੇ ਫਿਰ ਰਹੇ ਨੇ ਇੱਥੇ ਹਾਂਜੀ ਤੇ ਦੂਸਰਾ ਸ਼ੇਰ ਹੁਣ ਸਾਨੂੰ ਸਮਾਂ ਇਜਾਜ਼ਤ ਨਹੀਂ ਦੇਣ ਦਿਆ ਤੇ ਮੈਂ ਐਂਡ ਚ ਤੁਹਾਨੂੰ ਇੱਕ ਮਿੰਟ ਹੋਰ ਦਿਆਂਗਾ ਸ਼ੇਰ ਸੁਣਾ ਕੇ
0: ਜੀ
1: ਬਾਰਾ ਫੇਰਦਿਆਂ ਬੁੱਢੇ ਹੋ ਗਏ ਨਾ ਕੋਈ ਲੱਭਾ ਹਾਲ ਰੱਬਾ ਗੁਰਦੁਆਰੇ ਢੋਲਕੀ ਛੈਣੇ ਮੰਦਰੀ ਖੜਕਣ ਟਲ ਹੈ ਰੱਬਾ ਨਾਮ ਤੇਰੇ ਤੋਂ ਲਾਸ਼ਾਂ ਡਿੱਗਣ ਧਰਮ ਜਨੂਨੀ ਝੱਲ ਹੈ ਰੱਬਾ ਖੰਜਰ ਤਰਸੂਲ ਹਰ ਸੀਨੇ ਵਿਚ ਵੇਖ ਤੂੰ ਧਰਤੀ ਵੱਲ ਹੈ ਰੱਬਾ ਦੇਵ ਤੇ ਰੱਖ ਤੂੰ ਇੰਦਰ ਲੋਕ ਵਿਚ ਓਏ ਦੇਵ ਤੇ ਰੱਖ ਤੂੰ ਇੰਦਰ ਲੋਕ ਵਿਚ ਅਕਲ ਨੂੰ ਥੱਲੇ ਘੱਲ ਓਏ ਰੱਬਾ ਠੱਗਾ ਠੱਗ ਲਈ ਦੁਨੀਆਂ ਸਾਰੀ ਤੇ ਤੂੰ ਹੀ ਹੈ ਇੱਕ ਛਲ ਓਏ ਰੱਬਾ ਤੇਰੇ ਠੱਗਾ ਠੱਗ ਲਈ ਦੁਨੀਆਂ ਸਾਰੀ ਤੂੰ ਹੀ ਹੈ ਇੱਕ ਛਲ ਜੀ ਕੈਪਟਨ ਸਾਹਿਬ ਇੱਕ ਡੇਢ ਮਿੰਟ
0: ਸਾਹਿਬ ਜਾਂਦਾ ਉਹੀ ਕਹਿਣਾ ਚਾਹੁੰਦਾ ਕਿਉਂਕਿ ਆਪਾਂ ਵੀ ਸਾਡੇ ਕੋਲ ਵੀ ਮਤਲਬ ਬੋਲ ਹੋ ਜਾਂਦਾ ਔਰ ਉਹਨਾਂ ਤੇ ਲੋਕੀ ਕਰਦੇ ਗੁੱਸਾ ਮੈਂ ਉਹਦੇ ਤੇ ਇੱਕ ਸ਼ੇਰ ਬੋਲਣਾ ਚਾਹੁੰਦਾ ਕਿ ਅਗਰ ਸੁਪਾਉਣਾ ਜਾਣਤਾ ਤਾਂ ਜਗ ਮੁਝੇ ਸਾਧੂ ਸਮਝਤਾ ਅਗਰ ਸੁਪਾਉਣਾ ਜਾਣਤਾ ਤਾਂ ਜਗ ਮੁਝੇ ਸਾਧੂ ਸਮਝਤਾ ਸ਼ਤਰੂ ਮੇਰਾ ਬਣ ਗਿਆ ਹੈ ਸਨ ਰਹਿਤ ਵਿਵਹਾਰ ਮੇਰਾ
1: ਕਿਆ ਬਾਤ ਹੈ ਆਪਾਂ ਹੀ ਆਪਣੇ ਆਪ ਦੇ ਸ਼ਤਰੂ ਆ ਜਦੋਂ ਦੁਨੀਆਂ ਤੋਂ ਪੁੱਠੀ ਗੱਲ ਕਰਨੀ ਓਸ਼ੋ ਨਹੀਂ ਲੱਗਦਾ ਇਹੋ ਹੀ ਤੇ ਬੁਰਾ ਹਾਲ ਹੋਇਆ ਅਸੀਂ ਉਹਨੂੰ ਸਮਝ ਹੀ ਨਹੀਂ ਸਕੇ
0: ਬਿਲਕੁਲ ਕਿਉਂਕਿ ਜਿਹੜਾ ਬੰਦਾ ਸਲਵਾਤ ਹੁੰਦਾ ਨਾ ਉਹਨੂੰ ਸਭ ਤੋਂ ਜ਼ਿਆਦਾ ਸਮਾਜਿਕ ਜਿਹੜੇ ਮਤਲਬ ਕੀ ਕਹਿ ਸਕਦੇ ਉਹਨਾਂ ਨੂੰ ਧੱਕੇ ਜਿਹੜੇ ਹੁੰਦੇ ਉਹਦਾ ਸਾਹਮਣਾ ਕਰਨਾ ਪੈਂਦਾ
1: ਵਾਹ ਬਿਲਕੁਲ ਬਿਲਕੁਲ ਮਤਲਬ ਕਿ ਇਸ ਤਰ੍ਹਾਂ ਹੈ ਕਿ ਸਿਰਫ ਸ਼ਾਇਰ ਦੇਖਦਾ ਹੈ ਕਹੀ ਕਹੋ ਕੀ ਅਸਲੀਅਤ ਹਰ ਕਿਸੀ ਕੇ ਪਾਸ ਤੋਂ ਵੈਸੀ ਨਜ਼ਰ ਨਹੀਂ ਹੋਤੀ ਬਹੁਤ ਬਹੁਤ ਮਿਹਰਬਾਨੀ ਕੈਪਟਨ ਸਾਹਿਬ ਤੁਸੀਂ ਆਏ ਰੌਣਕਾਂ ਲਾਈਆਂ ਧੰਨਵਾਦ
0: ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਤੁਸੀਂ ਇੰਨਾ ਸ਼ਗੂਨ ਤਾਂ ਔਰ ਸਾਰੇ ਸਰੋਤਿਆਂ ਨੂੰ ਔਰ ਸਾਰਿਆਂ ਨੂੰ
1: ਸਮਾਂ ਤੁਹਾਡਾ ਅਸੀਂ ਤੁਹਾਡੇ
0: ਬਹੁਤ ਬਹੁਤ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜਿਹੜੇ ਸੁਣ ਰਹੇ ਹੈਗੇ
1: ਦੋਸਤੋਂ ਕੈਪਟਨ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਅੱਜ ਰਾਣ ਕੇ ਰੌਣਕਾਂ ਲਾਈਆਂ ਤੇ ਇਸੇ ਹੀ ਇਹਨਾਂ ਦੇ ਨਾਲ ਹੀ ਇਸ ਗੱਲਬਾਤ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਇੱਥੇ ਹੀ ਖਤਮ ਹੁੰਦਾ ਤੇ ਸੱਜਣੋ ਕੱਲ ਨੂੰ ਇਸੇ ਟਾਈਮ ਇੰਡੀਆ ਦੇ 7:30 ਤੋਂ 9:30 ਵਜੇ ਤੱਕ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਤੇ ਦੋਸਤੋ ਤੁਸੀਂ ਹਰ ਵਾਰੀ ਦੀ ਤਰ੍ਹਾਂ ਕਾਲ ਕਰਕੇ ਰੌਣਕਾਂ ਲਾਉਣੀਆਂ ਕਿਉਂਕਿ ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕੀਤੀ ਹੈ ਤੇ ਕੱਲ ਨੂੰ ਤੁਸਾਂ ਆਪਣੇ ਦਿਲ ਦੀ ਗੱਲਬਾਤ ਆਪਣੀ ਸ਼ਾਇਰੀ ਜਿਨ੍ਹਾਂ ਜਿਹੜੇ ਲੋਕ ਸੱਜਣ ਸਾਡੇ ਸ਼ਾਇਰ ਨੇ ਲਿਖਾਰੀ ਨੇ ਉਹ ਸਾਡੇ ਨਾਲ ਕੋਈ ਵੀ 5-10 ਮਿੰਟ ਦੀ ਗੱਲਬਾਤ ਕਰ ਸਕਦੇ ਸੋ ਇਹਦੇ ਨਾਲ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਵਾਲੇਕੁਮ ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

0: ਕਾਫੀ ਆਪਾਂ ਵਧੀਆ ਵਧੀਆ ਗੀਤ ਸੁਣੇ ਆ। ਟਾਈਮ ਹੋ ਗਿਆ ਜੀ ਖਬਰਾਂ ਦਾ, ਤੇ ਖਬਰਾਂ ਦੇ ਵਿਚ ਆਪਾਂ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਦੇ ਨਾਲ ਚੱਲਦੇ ਆ ਖਬਰਾਂ ਵੱਲ, ਤੇ ਉਹਨਾਂ ਦੇ ਕੋਲੋਂ ਆਪਾਂ ਹਾਸਲ ਕਰਦੇ ਆ ਜੀ ਚੀਮਾ ਸਾਹਿਬ ਕੋਲੋਂ, ਤੇ ਪੁੱਛਦੇ ਆ ਕੀ ਹੋ ਰਿਹਾ। ਤੇ ਅੱਜ ਆਪਾਂ ਫੇਸਬੁੱਕ ਲਾਈਵ ਵੀ ਜੁੜ ਜਾਣਾ ਜੀ, ਸਿਰਫ ਖਬਰਾਂ ਕਰਾਂਗੇ ਲਾਈਵ ਦੇ ਉੱਪਰ। ਤੇ ਦੋਸਤੋ ਪ੍ਰਵਾਸ ਰੇਡੀਓ ਦੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਦਾ ਫਿਰ ਨਿੱਘੇ ਜੀ ਆਇਆਂ ਨੂੰ ਸਵਾਗਤ ਤੇ ਵੈਲਕਮ। ਤੇ ਚੀਮਾ ਸਾਹਿਬ ਵੀ ਜੁੜ ਗਏ ਆ, ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਚੀਮਾ ਸਾਹਿਬ ਉਹਨਾਂ ਦੇ ਨਾਲ, ਤੇ ਪ੍ਰਵਾਸ ਰੇਡੀਓ ਤੇ ਇਸ ਵੇਲੇ ਦਰਸ਼ਨ ਖੱਖ ਦੇ ਆਪਾਂ ਫੇਸਬੁੱਕ ਤੇ ਵੀ ਤੁਹਾਡੇ ਨਾਲ ਜੁੜ ਗਏ ਆ, ਤੇ ਦੇਖਦੇ ਆ ਜੀ ਕੀ ਹੋ ਰਿਹਾ। ਕਿੱਧਰ ਚਲ ਗਿਆ ਸਾਹਮਣੇ ਕਿਉਂ ਰਿਹਾ? ਲਓ ਜੀ ਦੋਸਤੋ ਸੈੱਟ ਹੋ ਗਿਆ, ਬੜੀ ਮਿਹਰਬਾਨੀ ਸੋਚਿਓ, ਤੁਹਾਡਾ ਵੀ ਸਵਾਗਤ ਵੈਲਕਮ ਜੀ ਆਇਆਂ ਨੂੰ। ਤੇ ਲਓ ਜੀ ਆਪਾਂ ਫੇਸਬੁੱਕ ਤੇ ਲਾਈਵ ਹੋ ਗਏ, ਤੇ ਲਾਈਵ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਹਾਜ਼ਰ ਕਰ ਦਿੱਤਾ ਜੀ। ਤੇ ਕੀ ਹੋ ਗਿਆ ਥੋੜਾ ਜਿਹਾ ਉੱਪਰ ਥੱਲੇ ਹੋ ਗਿਆ ਕੰਮ, ਮਾੜਾ ਜਿਹਾ ਸੈੱਟ ਕਰ ਲੈਂਦੇ ਜਿੱਦਾਂ ਡਾਕਟਰ ਸਾਹਿਬ ਕਰਦੇ ਹੁੰਦੇ ਨਾ, ਸੈੱਟ ਕਰ ਲੈਂਦੇ ਹੋ ਮੈਨੂੰ ਮਾੜਾ ਜਿਹਾ, ਤੇ ਬਸ ਫਿਰ ਆਪਾਂ ਚੱਕ ਦਿੰਦੇ ਜੀ ਪ੍ਰੋਗਰਾਮ। ਚੀਮਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ। ਆਪਾਂ ਫੇਸਬੁੱਕ ਲਾਈਵ ਵੀ ਆ, ਤੇ ਪ੍ਰਵਾਸ ਰੇਡੀਓ ਵੀ ਚੱਲੀ ਜਾ ਰਿਹਾ, ਆ ਜਾਓ ਜੀ ਮਿਹਰਬਾਨੀ। ਚੀਮਾ ਸਾਹਿਬ ਆਵਾਜ਼ ਸੁਣ ਰਹੀ ਜੀ? ਚੀਮਾ ਸਾਹਿਬ ਜੀ, ਚੀਮਾ ਸਾਹਿਬ ਆਵਾਜ਼ ਨਹੀਂ ਆ ਰਹੀ, ਇਸ ਫੋਨ ਦੀ ਪ੍ਰੋਬਲਮ ਹੀ ਹੈ ਜੀ ਪਹਿਲਾਂ ਤੋਂ ਹੀ, ਪਤਾ ਨਹੀਂ। ਚਲੋ ਮੈਂ ਫਿਰ ਦੂਜੇ ਫੋਨ ਤੋਂ ਕਰਦਾ ਜੀ ਚੀਮਾ ਸਾਹਿਬ, ਇਹ ਤਾਂ ਪ੍ਰੋਬਲਮ ਹੀ ਖੜੀ ਹੋ ਗਈ। ਲਓ ਠੀਕ ਹੈ, ਓਕੇ ਜੀ। ਦੋਸਤੋ ਇਹ ਫੋਨ ਤੋਂ ਪਤਾ ਨਹੀਂ ਚੀਮਾ ਸਾਹਿਬ ਨੂੰ ਕਿਉਂ ਨਹੀਂ ਮਿਲਦਾ, ਤੇ ਆਪਾਂ ਇਹਨੂੰ ਇੰਨੇ ਕੁ ਨੂੰ ਫਿਨਿਸ਼ ਕਰ ਦਿੰਦੇ ਹਾਂ, ਗੱਲ ਨਹੀਂ ਬਣੀ। ਤੇ ਚੀਮਾ ਸਾਹਿਬ ਹੋਣਾ ਨੂੰ ਹੈਲੋ ਜੀ ਦੋਸਤੋ, ਓਹੋ ਹੋ ਗਿਆ ਵਟਸਐਪ ਤੇ ਲਾਲ ਸਿੰਘ ਚੀਮਾ ਸਾਹਿਬ। ਚੀਮਾ ਸਾਹਿਬ ਹੋਲਡ ਕਰਿਓ ਜੀ, ਫੋਨ ਤੇ ਮਸਲਾ ਹੀ ਹੈ ਜੀ, ਮੈਂ ਅੱਜ ਕੋਸ਼ਿਸ਼ ਕਰ ਰਿਹਾ ਸੀ ਦੂਜੇ ਫੋਨ ਤੋਂ ਤੁਹਾਨੂੰ ਕਾਲ ਕੀਤੀ, ਉਹ ਇਹਨਾਂ ਉਹਦੇ ਤੇ ਹਮੇਸ਼ਾ ਪਹਿਲਾਂ ਤੋਂ ਹੁੰਦਾ ਰਿਹਾ ਨਾ, ਇਹੋ ਕੁਛ ਹੈ ਡਿਫਰੈਂਸ ਹੈਗਾ, ਮੈਨੂੰ ਸਿਆਜੇ ਤੇ ਕਰਕੇ ਦੇਖਦੇ ਆ। ਤੇ ਚਲੋ ਕਰੋ ਚਾਲੂ, ਤੇ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ, ਵੈਲਕਮ ਜੀ ਆਇਆਂ ਨੂੰ ਜੀ।
1: ਜੀ ਖਾਕ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਸਲਾਮ ਅਦਾਬ ਸਤਿ ਸ੍ਰੀ ਅਕਾਲ, ਤੇ ਆਪਣੇ ਜਿਹੜੀ ਟੀਮ ਦੇ ਮੈਂਬਰ ਹੈਗੇ ਆ ਜਿਹੜੇ ਪਹਿਲਾਂ ਰਹਿ ਚੁੱਕੇ ਆ ਗਾਹਾਂ ਆਉਣ ਵਾਲੇ ਆ ਉਹਨਾਂ ਨੂੰ ਵੀ, ਔਰ ਉਹ ਸਾਰੇ ਸੱਜਣਾਂ ਦਾ ਇਸ ਖਬਰਸਾਰ ਦੇ ਪ੍ਰੋਗਰਾਮ ਦੇ ਵਿਚ ਸਵਾਗਤ ਆ
0: ਜੀ।
1: ਤੇ ਖਾਕ ਸਾਹਿਬ ਜੀ ਸੁਨੇਹੇ ਆਪਾਂ ਇੱਕ ਦੋ ਪੜ੍ਹ ਦਿੰਦੇ ਆ। ਸਭ ਤੋਂ ਪਹਿਲਾਂ ਤਾਂ ਜਿਹੜੇ ਆਪਾਂ ਨੂੰ ਤੁਹਾਨੂੰ ਪਤਾ ਪਈ ਬਹੁਤ ਸੱਜਣ ਜਿਹੜੇ ਹੈਗੇ ਆ ਬੜੇ ਡੂੰਘੇ ਲਿਖਾਰੀ ਆ ਉਹ, ਤੇ ਉਹਨਾਂ ਦੇ ਸੁਨੇਹੇ ਵਧੀਆ ਵਧੀਆ ਆਉਂਦੇ ਰਹਿੰਦੇ ਆ। ਇਹਦੇ ਨਾਲ ਇੱਕ ਸੁਨੇਹਾ ਖਾਕ ਸਾਹਿਬ ਜੀ ਆਪਣੇ ਕੋਲ ਆਇਆ, ਉਹ ਕਹਿੰਦੇ ਆ ਮੈਨੂੰ ਉਦਾਸ ਰਹਿਣ ਦਿਓ।
0: ਅੱਛਾ ਜੀ,
1: ਮੈਨੂੰ ਉਦਾਸ ਰਹਿਣ ਦਿਓ, ਸੱਜਣਾ ਦੇ ਪਾਸ ਰਹਿਣ ਦਿਓ, ਰੂਹ ਵਿਚ ਵਸਦੇ ਨੇ ਉਹ
0: ਜੀ,
1: ਰੂਹਾਂ ਚ ਵਾਸ ਰਹਿਣ ਦਿਓ।
0: ਅੱਛਾ ਜੀ,
1: ਮੈਨੂੰ ਉਦਾਸ ਰਹਿਣ ਦਿਓ, ਯਾਦਾਂ ਦੀ ਤਾਰ ਉਸ ਨਾਲ ਜੁੜੀ, ਯਾਦਾਂ ਦੀ ਤਾਰ ਉਸ ਨਾਲ ਜੁੜੀ, ਹਰ ਸਾਹ ਉਸ ਵੱਲ ਹੈ ਮੁੜੀ, ਤੋੜੋ ਨਾ ਸਾਨੂੰ ਕੋਈ ਨਹੁੰ ਤੇ ਮਾਸ ਰਹਿਣ ਦਿਓ, ਮੈਨੂੰ ਯਾਦਾਂ ਦੀ ਮੈਨੂੰ ਉਦਾਸ ਰਹਿਣ ਦੇ।
0: ਜੀਮਾ ਸਾਹਿਬ ਇੱਕ ਸੈਕਿੰਡ ਜੀ, ਸਤਿ ਸ੍ਰੀ ਅਕਾਲ ਦੋਸਤੋ, ਆਪਾਂ ਲਾਈਵ ਵੀ ਚਾਲੂ ਹੋ ਗਏ, ਸ਼ੁਕਰੀਆ ਧੰਨਵਾਦ। ਸੋ ਫੇਸਬੁੱਕ ਤੇ ਲਾਈਵ ਵੀ ਹੈ, ਪ੍ਰਵਾਸ ਰੇਡੀਓ ਤੇ ਵੀ ਸਾਡੇ ਨਾਲ ਬਹੁਤ ਸਤਿਕਾਰਯੋਗ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜੇ ਆ, ਤੇ ਉਹਨਾਂ ਦੇ ਕੋਲੋਂ ਆਪਾਂ ਅੱਜ ਖਬਰਾਂ ਦਾ ਪ੍ਰੋਗਰਾਮ ਵੀ ਨਾਲ ਸੁਣਦੇ। ਜੀ ਚੀਮਾ ਸਾਹਿਬ ਆਓ ਜੀ।
1: ਜੀ ਆ ਦੁਬਾਰਾ ਪੜ੍ਹਦੇ ਆ ਕਵਿਤਾ ਕਿ
0: ਨਹੀਂ? ਦੇਖ ਲੋ, ਪੜ੍ਹਨਾ ਤੇ ਪੜ੍ਹ ਦਿਓ ਜੀ, ਕੋਈ ਗੱਲ
1: ਨੀ,
0: ਤੁਹਾਡੀ ਇੱਛਾ
1: ਜੀ। ਉਹ ਕਹਿੰਦੇ ਮੈਨੂੰ ਉਦਾਸ ਰਹਿਣ ਦਿਓ, ਸੱਜਣਾ ਦੇ ਪਾਸ ਰਹਿਣ ਦਿਓ।
0: ਅੱਛਾ ਜੀ।
1: ਰੂਹ ਵਿਚ ਵਸਦੇ ਨੇ ਉਹ, ਰੂਹਾਂ ਚ ਵਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਯਾਦਾਂ ਦੀ ਤਾਰ ਉਸ ਨਾਲ ਜੁੜੀ, ਹਰ ਸਾਹ ਉਸ ਵੈਲ ਹੈ ਮੁੜੀ, ਵਲ ਹੈ ਮੁੜੀ, ਨੌ ਤੇ ਮਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ, ਲੋਕਾਂ ਨੂੰ ਲੱਗਦਾ ਏ ਪਿਆਰ ਤਮਾਸ਼ਾ, ਤੁਰਦੀ ਫਿਰਦੀ ਮਰ ਜਾਣੇ ਦਰਦੀ ਨੂੰ, ਲੋਕੋ ਲਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਤੇ ਲਿਖਣ ਵਾਲੇ ਸੱਜਣ ਜਿਹੜੇ ਉਹ ਕਹਿੰਦੇ ਆਪਣੇ ਸੰਜੋਗੀ ਸਹਿਯੋਗ ਜਿਹਨਾਂ ਨੇ ਦਿੱਤਾ, ਅਮਰੀਕ ਤਲਵੰਡੀ, ਬਾਬਾ ਨਾਜ਼ਮੀ, ਡਾਕਟਰ ਦਰਸ਼ਨ ਆਸ਼ਕ, ਡਾਕਟਰ ਗੁਰਚਰਨ ਕੋਚਰ, ਅਸ਼ੋਕ ਭੌਰਾ ਅਮਰੀਕਾ, ਇਹਨਾਂ ਸੱਜਣਾਂ ਨੇ ਇਹ ਸੁਨੇਹਾ ਖੱਖ ਸਾਹਿਬ ਜੀ ਭੇਜਿਆ ਆਪਾਂ ਨੂੰ। ਤੇ ਸੁਨੇਹੇ ਕਈ ਸੱਜਣ ਖੱਖ ਸਾਹਿਬ ਜੀ ਬਹੁਤ ਹੀ ਵਧੀਆ ਲਿਖਦੇ ਆ, ਤੇ ਛੋਟੇ ਛੋਟੇ ਸੁਨੇਹੇ ਵੀ ਲਿਖਦੇ ਆ, ਕਈ ਵੱਡੇ ਵੀ ਲਿਖਦੇ ਆ। ਤੇ ਇਹਦੇ ਵਿਚ ਇੱਕ ਹੋਰ ਦੋ ਛੋਟੇ ਛੋਟੇ ਸੁਨੇਹਾ, ਹਰ ਸਾਹ ਉਸ ਵੈਲ ਹੈ ਮੁੜੀ, ਵਲ ਹੈ ਮੁੜੀ, ਨੌ ਤੇ ਮਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ, ਲੋਕਾਂ ਨੂੰ ਲੱਗਦਾ ਏ ਪਿਆਰ ਤਮਾਸ਼ਾ, ਤੁਰਦੀ ਫਿਰਦੀ ਮਰ ਜਾਣੇ ਦਰਦੀ ਨੂੰ, ਲੋਕੋ ਲਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਤੇ ਲਿਖਣ ਵਾਲੇ ਸੱਜਣ ਜਿਹੜੇ ਉਹ ਕਹਿੰਦੇ ਆਪਣੇ ਸੰਜੋਗੀ ਸਹਿਯੋਗ ਜਿਹਨਾਂ ਨੇ ਦਿੱਤਾ, ਅਮਰੀਕ ਤਲਵੰਡੀ, ਬਾਬਾ ਨਾਜ਼ਮੀ, ਡਾਕਟਰ ਦਰਸ਼ਨ ਆਸ਼ਕ, ਡਾਕਟਰ ਗੁਰਚਰਨ ਕੋਚਰ, ਅਸ਼ੋਕ ਭੌਰਾ ਅਮਰੀਕਾ, ਇਹਨਾਂ ਸੱਜਣਾਂ ਨੇ ਇਹ ਸੁਨੇਹਾ ਖੱਖ ਸਾਹਿਬ ਜੀ ਭੇਜਿਆ ਆਪਾਂ ਨੂੰ। ਤੇ ਸੁਨੇਹੇ ਕਈ ਸੱਜਣ ਖੱਖ ਸਾਹਿਬ ਜੀ ਬਹੁਤ ਹੀ ਵਧੀਆ ਲਿਖਦੇ ਆ, ਤੇ ਛੋਟੇ ਛੋਟੇ ਸੁਨੇਹੇ ਵੀ ਲਿਖਦੇ ਆ, ਕਈ ਵੱਡੇ ਵੀ ਲਿਖਦੇ ਆ। ਤੇ ਇਹਦੇ ਵਿਚ ਇੱਕ ਹੋਰ ਦੋ ਛੋਟੇ ਛੋਟੇ ਸੁਨੇਹੇ ਆ, ਉਹ ਵੀ ਪੜ੍ਹ ਦਿੰਦੇ ਆ। ਦੇਸ਼ ਤੋਂ ਵੀ ਸਮਾਜ ਵਿਰੋਧੀ ਗਿਆਨ ਵਿਰੂਣੇ ਅਤੇ

0: me Dr. Darshan, asked Dr. Gurcharan Kochar, Ashok Kaura, America, Ena Sajna ne ehe Sneha Khaksa ji pe dhya paanu. Snehe, kahi Sajan Khaksa ji, bahut hi badhiya likhde ya. Chote chote snehe bhi likhde ya, kahi vadde bhi likhde ya. ਤੇ ਇਹਦੇ ਵਿੱਚ ਇੱਕ ਹੋਰ ਦੋ ਛੋਟੇ ਛੋਟੇ ਸਿਰੇ ਆ ਉਹ ਵੀ ਪੜ੍ਹ ਦਿੰਦੇ ਹਾਂ। ਦੇਸ਼ ਤੋਂ ਭਵੀ ਸਮਾਜ ਵਿਰੋਧੀ ਗਿਆਨ ਵਿਰੂਣੇ ਅਤੇ ਅੰਨੇ ਬੋਲੇ ਦ੍ਰਿਸ਼ਟੀਹੀਣ ਲੋਕ ਵੀ ਉਜਾਗਰ ਯੋਗਤਾਵਾਂ ਰੱਖਦੇ ਲੋਕਾਂ ਵਰਗੀਆਂ ਸ਼ਕਲਾਂ ਵਰਗੇ ਹੀ ਹਨ। ਸੱਚ ਦੇ ਘੋਲਾਂ ਵਿਚ ਇਕ ਦੂਜੇ ਦੇ ਅੰਤਰ ਦਾ ਪਤਾ ਲੱਗਦਾ ਹੈ। ਬੜੀ ਵਧੀਆ ਗੱਲ ਲਿਖੀ ਆ ਖੱਖ ਸਾਹਿਬ ਜੀ, ਉਹ ਕਹਿੰਦੇ ਲੱਗਦੇ ਤਾਂ ਸਾਰੇ ਇੱਕੋ ਜਿਹੇ ਹੀ ਆ, ਦੇਸ਼ ਧਰੋਹੀ ਹੋਣ ਜਾਂ ਸਮਾਜ ਵਿਰੋਧੀ ਹੋਣ, ਗਿਆਨ ਵਿਹੂਣੇ ਹੋਣ ਤੇ ਅੰਨੇ ਬੋਲੇ ਦ੍ਰਿਸ਼ਟੀਕੋਣ ਜਿਹੜੇ ਲੋਕਾਂ ਦਾ ਹੈਗਾ ਆ, ਉਹ ਵੀ ਉਜਾਗਰ ਯੋਗਤਾਵਾਂ ਰੱਖਦੇ ਆ ਲੋਕਾਂ ਵਰਗੀਆਂ ਸ਼ਕਲਾਂ ਵਰਗੇ ਹੀ ਹਨ। ਸੱਚ ਦੇ ਕੋਲਾਂ ਵਿਚ ਇਕ ਦੂਜੇ ਦੇ ਅੰਤਰ ਦਾ ਪਤਾ ਲੱਗਦਾ। ਕਿਆ ਬਾਤ ਆ ਖੱਖ ਸਾਹਿਬ ਜੀ, ਜਦੋਂ ਅਸਲੀਅਤ ਸਾਹਮਣੇ ਆਉਂਦੀ ਆ ਉੱਥੇ ਪਤਾ ਲੱਗਦਾ
1: ਕਿ ਬੰਦਾ ਕਿਹੜੇ ਪਾਣੀ ਚ
0: ਕਿੱਥੇ। ਹਾਂਜੀ, ਅਗਲਾ ਸੁਨੇਹਾ ਆਪਣੇ ਕੋਲ ਹੈਗਾ ਜੀ, ਸੰਗੀਤ ਸੁਣਨਾ, ਖੇਡ ਗਰਾਊਂਡ ਵਿਚ ਜਾਣਾ, ਸਪੋਰਟ ਖੇਡਣਾ, ਦੌੜਨਾ, ਕੁੱਦਣਾ, ਕੁਦਰਤ ਨਾਲ ਗੱਲਬਾਤ ਕਰਨਾ, ਦੂਰ ਦੇਖਣਾ, ਅਨੁਭਵੀ ਅਤੇ ਹਾਂ ਪੱਖੀ ਸੁਭਾਅ ਵਾਲਾ ਵਿਅਕਤੀ ਅਕਸਰ ਖੁਸ਼ ਤੇ ਅਰੋਗ ਰਹਿੰਦਾ ਹੈ। ਕਿਆ ਬਾਤ ਆ ਖੱਖ ਸਾਹਿਬ ਜੀ, ਔਰ ਆਹ ਜੇ ਗੁਣ ਤੁਹਾਡੇ ਚ ਹੈਗੇ ਆ, ਤੁਹਾਡੇ ਦਿਮਾਗ ਦੇ ਉੱਤੇ ਠੀਕ ਆ, ਜਦੋਂ ਜਿੱਦਾਂ ਖੱਖ ਸਾਹਿਬ ਜੀ ਤੇ ਸਾਡੇ ਸਰੋਤੇ ਵੀਰੋ, ਜਿੱਦਾਂ ਜਿੱਦਾਂ ਬੰਦੇ ਦੀ ਉਮਰ ਵੱਧਦੀ ਜਾਂਦੀ ਆ, ਓਦਾਂ ਓਦਾਂ ਜਿਹੜੀਆਂ ਸਰੀਰਕ ਮੁਸੀਬਤਾਂ ਤੁਹਾਨੂੰ ਆਉਣੀਆਂ ਹੀ ਆ, ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ।
1: ਬਿਲਕੁਲ,
0: ਉਹਨਾਂ ਨੂੰ ਰੋਕ ਨਹੀਂ ਸਕਦੇ, ਪਰ ਆਪਾਂ ਉਹਨਾਂ ਨੂੰ ਲਿਮਿਟ ਵਿੱਚ ਰੱਖ ਸਕਦੇ ਹਾਂ।
1: ਜੀ ਜੀ ਬਿਲਕੁਲ,
0: ਜੇ ਖਾਣਾ ਸੋਧ ਕੇ ਕਰੀਏ ਤੇ ਥੋੜੀ ਜਿਹੀ ਐਕਸਰਸਾਈਜ਼ ਤੇ ਆਸੇ ਪਾਸੇ ਦਾ ਖਿਆਲ ਰੱਖੀਏ ਤੇ ਆਪਣਾ ਵਾਤਾਵਰਣ ਆ ਜਿਹੜਾ ਸਾਫ਼ ਸੁਥਰਾ ਰੱਖੀਏ ਤੇ ਆਪਾਂ ਜਿਹੜਾ ਆ ਕਾਫੀ ਉਮਰ ਤੱਕ ਆ ਜਿਹੜੇ ਉਹ ਤੰਦਰੁਸਤ ਜਿਹੜੇ ਵੀ ਰਹਿ ਸਕਦੇ ਆ। ਔਰ ਇਹ ਖੱਖ ਸਾਹਿਬ ਜੀ, ਮੈਂ ਆਪਣਾ ਜਿਹੜਾ ਬਚਪਨ ਦਾ ਤਜਰਬਾ ਆ ਉਹਨੂੰ ਮੁੱਖ ਰੱਖਦਾ ਹੋਇਆ ਕਹਿ ਰਿਹਾ, ਕਿਉਂਕਿ ਉਹ ਲੋਕ ਬਿਮਾਰ ਹੁੰਦੇ ਹੀ ਨਹੀਂ ਸੀ। ਬਹੁਤ ਪਿੰਡਾਂ ਦੇ ਵਿਚ ਜਿਹੜੇ ਸਾਡੇ ਬਜੁਰਗ ਸੀਗੇ, ਉਹ ਕਦੇ ਬਿਮਾਰ ਦੇਖੇ ਨਹੀਂ ਸੀ, ਉਹ ਬਿਮਾਰ ਉਦੋਂ ਹੀ ਹੁੰਦੇ ਸੀ ਜਦੋਂ ਤੋਂ ਰੱਬ ਦਾ ਸੱਦਾ ਆਉਂਦਾ ਸੀਗਾ।
1: ਬਿਲਕੁਲ ਬਿਲਕੁਲ, ਸੱਚੀ ਗੱਲ ਆ, ਸੱਚੀ ਗੱਲ।
0: ਤੇ ਅੱਗੇ ਜਾ ਕੇ ਉਹ ਲਿਖਦੇ ਆ, ਕਹਿੰਦੇ ਦੁੱਖ ਸੁੱਖ ਦੀ ਸਾਂਝ ਭਾਵਨਾ ਮਨੁੱਖ ਦੀ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਦੀ ਹੈ ਅਤੇ ਰਾਹ ਦਿਖਾਉਂਦੀ ਹੈ। ਖੱਖ ਸਾਹਿਬ ਜੀ, ਕਿਆ ਵਧੀਆ ਲਾਈਨਾਂ ਉਹਨਾਂ ਨੇ ਲਿਖੀਆਂ, ਤੇ ਇਹ ਲਿਖੀਆਂ ਆਪਣੇ ਸੱਜਣ ਮਨਮੋਹਨ ਪੂਨੀ ਸਾਹਿਬ ਨਿਊਯਾਰਕ ਤੋਂ ਉਹਨਾਂ ਨੇ ਲਿਖੀਆਂ ਜੀ, ਬਹੁਤ ਵਧੀਆ ਲਿਖਦੇ ਆ ਇਹ। ਤੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਖੱਖ ਸਾਹਿਬ ਜੀ, ਉਹ ਹੈਗਾ ਵੋ ਦੇ ਤੋ ਸ਼ੁਕਰ ਉਸਕਾ, ਵੋ ਦੇ ਤੋ ਸ਼ੁਕਰ ਉਸਕਾ ਨਾ ਦੇ ਤੋ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਸ ਫੈਸਲੋ ਪੇ ਕੋਈ ਸਵਾਲ ਨਹੀਂ। ਕਿਆ ਬਾਤ ਆ ਖੱਖ ਸਾਹਿਬ ਜੀ, ਦੁਨੀਆਂ ਦੇ ਵਿਚ ਲੋਕ ਹੈ ਜਿਹੜੇ ਥੋੜੀਆਂ ਥੋੜੀਆਂ ਪੰਕਤੀਆਂ ਦੇ ਵਿਚ ਖੱਖ ਸਾਹਿਬ ਜੀ ਬਹੁਤ ਕੁਛ ਲਿਖ ਦਿੰਦੇ ਆ। ਤੇ ਆਪਾਂ ਹੁਣ ਤੁਰਦੇ ਆ ਖੱਖ ਸਾਹਿਬ ਜੀ ਖਬਰਸਾਰ ਵੱਲ,
1: ਆਪਾਂ ਲਾਈਵ ਵੀ ਹੋਏ ਆ, ਤੇ ਏਦਾਂ ਕਰਿਓ ਕਿ ਖਬਰਾਂ ਨੂੰ ਜੇ ਜਿੰਨੀਆਂ ਵੀ ਹੈਗੀਆਂ ਥੋੜੇ ਜਾਂ
0: ਆਪਣੇ ਕੋਲ ਅੱਜ ਸੰਖੇਪ ਦੀਆਂ ਖਬਰਾਂ ਸਾਰੀਆਂ ਲੰਬੀਆਂ ਨਹੀਂ ਹੈਗੀਆਂ,
1: ਠੀਕ ਆ, ਸ਼ਾਰਟਕਟ ਦੇ ਵਿੱਚ ਹੀ ਖਬਰ ਨੂੰ ਕਰ ਦਿਓ, ਤੇ ਆਪਣਾ ਅੱਧਾ ਘੰਟਾ ਜਿਹੜਾ ਅੱਧਾ 20 ਮਿੰਟ ਰਹਿ ਗਏ ਆਪਣੇ ਕੋਲ ਨਾ।
0: ਹਾਂਜੀ, ਕੋਈ ਗੱਲ ਨੀ, ਆਪਾਂ ਦਵਾਦਾ ਪੜ੍ਹ ਦੇਣੀਆਂ ਖੱਖ ਸਾਹਿਬ ਜੀ। ਪਹਿਲੀ ਖਬਰ ਆਪਣੇ ਕੋਲ ਹੈਗੀ ਆ ਖੱਖ ਸਾਹਿਬ ਜੀ, ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਜਿਹੜੇ ਹੈਗੇ ਆ, 8 ਯੂਰੋਪੀਅਨ ਦੇਸ਼ ਜਿਹੜੇ ਸੀਗੇ ਖੱਖ ਸਾਹਿਬ ਜੀ, ਇਹਨਾਂ ਦੇ ਉੱਤੇ ਟੈਰਿਫ ਲਗਾਉਣ ਦੀ ਗੱਲਬਾਤ ਟਰੰਪ ਸਾਹਿਬ ਨੇ ਸ਼ੁਰੂ ਕਰ ਲਈ ਸੀ, ਕਿਉਂਕਿ ਉਹਨਾਂ ਲੋਕਾਂ ਨੇ ਅੱਖਾਂ ਦੇਸ਼ਾਂ ਨੇ ਜਿਹੜਾ ਆ ਜਦੋਂ ਟਰੰਪ ਸਾਹਿਬ ਨੇ ਗ੍ਰੀਨਲੈਂਡ ਹੜੱਪਣ ਦਾ ਮਾਮਲਾ ਅਪਣਾਇਆ ਸੀਗਾ, ਤੇ ਉਹਦੇ ਵਿਚ ਉਹ 8 ਦੇਸ਼ਾਂ ਨੇ ਜਿਹੜਾ ਉਹ ਕਹਿੰਦੇ ਸੀ ਭਈ ਨਹੀਂ ਅਸੀਂ ਇਹ ਨਹੀਂ ਕਰ ਲੈਣਾ, ਉਹਨਾਂ ਦੇ ਉੱਤੇ ਟਰੰਪ ਸਾਹਿਬ ਨੇ ਕਹਿ ਦਿੱਤਾ ਸੀਗਾ 1 ਫਰਵਰੀ ਤੋਂ ਉਹਨਾਂ ਦੇ ਉੱਤੇ 10% ਆ ਜਿਹੜਾ 10 ਜਾਂ 15 ਸੀਗਾ ਮੇਰਾ ਖਿਆਲ ਆ ਲਾ ਦੇਣਾ ਜਿਹੜਾ ਟੈਰਿਫ ਲਾ ਦੇਣੇ ਆ, ਤੇ ਉਹ ਕਹਿੰਦੇ ਸੀ ਜੇ ਉਹ ਫੇਰ ਵੀ ਨਾ ਸੂਤ ਆਏ ਤਾਂ ਫੇਰ 1 ਜੂਨ ਤੋਂ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਹੈਗਾ 25% ਟੈਰਿਫ ਜਿਹੜਾ ਵਧਾ ਕੇ ਕਰ ਦਿੱਤਾ ਜਾਊਗਾ। ਤੇ ਪਰ ਹੁਣ ਖੱਖ ਸਾਹਿਬ ਜੀ, ਇਹ ਮਾਮਲਾ ਜਿਹੜਾ ਸਵਿਟਜ਼ਰਲੈਂਡ ਦੇ ਵਿਚ ਜਿਹੜੀ ਮੀਟਿੰਗ ਹੋਈ ਹੈ ਤੁਹਾਨੂੰ ਪਤਾ ਡੈਵੋਸ ਸ਼ਹਿਰ ਦੇ ਵਿਚ, ਉੱਥੇ ਫਿਰ ਨਾਟੋ ਨਾਲ ਹੋਈ ਗੱਲਬਾਤ ਵਿਚ ਫਿਰ ਵੀ ਟਰੰਪ ਜਿਹੜੇ ਸੀਗੇ ਉਹਨਾਂ ਨੇ ਇਹ ਜਿਹੜਾ ਪੂਰੀ ਖੁੱਲ ਕੇ ਤਾਂ ਗੱਲਬਾਤ ਨਹੀਂ ਕੀਤੀ ਮੈਂ ਕੀ ਕਰਨਾ, ਪਰ ਇੰਨਾ ਕੁ ਜ਼ਰੂਰ ਆ ਜਿਹੜਾ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਨਾਟੋ ਦੇ ਜਨਰਲ ਸੈਕਟਰੀ ਮਾਰਕ ਰੂਟ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਸ਼ਾਇਦ ਇਹ ਜਿਹੜਾ ਮਾਮਲਾ ਆ ਟੈਰਿਫ ਲਾਉਣ ਦਾ ਉਹ ਹਾਲ ਦੀ ਘੜੀ ਟਲ ਗਿਆ। ਉਹਨਾਂ ਨੇ ਕੋਈ ਪ੍ਰੋਮਿਸ ਨਹੀਂ ਕੀਤਾ, ਪਰ ਉਹ ਕਹਿੰਦੇ ਹਾਲ ਦੀ ਘੜੀ ਆ ਜਿਹੜਾ ਮੈਂ ਇਹਨੂੰ ਰੋਕ ਰਿਹਾ।

0: ਨਹੀਂ, ਟਰੰਪ ਸਾਹਿਬ ਇਹੋ ਜਿਹੇ ਫੈਸਲੇ ਮਿੰਟਾਂ ਚ ਕਰ ਦਿੰਦੇ, ਫਿਰ ਪਿੱਛੇ ਵੀ ਹਟ ਜਾਂਦੇ ਆ, ਕੋਈ ਸਮਝ ਤੋਂ ਬਾਹਰ ਆ ਕੇ ਸਾਰੇ ਫੈਸਲੇ ਹੋ ਰਹੇ ਆ 100%, 50%, ਇੰਡੀਆ ਨਾਲ ਵੀ ਉਹ ਮੁੜ ਕੇ ਬੈਕਅਪ।
1: ਬਿਲਕੁਲ ਬਿਲਕੁਲ ਬਿਲਕੁਲ, ਖੱਖ ਸਾਹਿਬ ਜੀ ਇਹ ਸੋਚੇ ਛੱਡਦੇ ਆ, ਪਰ ਖੱਖ ਸਾਹਿਬ ਜੀ ਇਹ ਜੇ ਤਾਂ ਆਪਾਂ ਪੋਲੀਟਿਕਸ ਦੇ ਵਿੱਚ ਲਈਏ, ਕਿਉਂਕਿ ਪੋਲੀਟੀਸ਼ੀਅਨ ਸਾਰੇ ਝੂਠ ਬੋਲਦੇ ਹੁੰਦੇ ਆ, ਉਹ ਦੂਜੇ ਨੂੰ ਡਰਾਵਾ ਦੇ ਕੇ ਧਮਕਾ ਕੇ ਕਹਿ ਦੇਣਾ ਚੱਲ ਨਹੀਂ ਕਰਦੇ, ਏਦਾਂ ਕਰ ਲੈਂਦੇ ਹੁੰਦੇ ਆ। ਤੇ ਪਰ ਖੱਖ ਸਾਹਿਬ ਜੀ ਇਹਦੇ ਨਾਲ ਹੁਣ ਟਰੰਪ ਜੀ ਨੂੰ ਸ਼ਾਇਦ ਇਸ ਗੱਲ ਦਾ ਉਹ ਇਸ ਗੱਲ ਬਾਰੇ ਕਦੇ ਨਹੀਂ ਸੋਚਦੇ, ਪਰ ਜਦੋਂ ਤੁਸੀਂ ਕਿਸੇ ਦੇ ਖਿਲਾਫ਼ ਇੱਕ ਗੱਲ ਕਹਿ ਕੇ ਮੁੜੇ ਆਉਣੇ ਆ, ਉਹਦੇ ਵਿੱਚ ਜਿਹੜਾ ਉਹ ਤੁਹਾਡਾ ਵਿਰੋਧੀ ਆ ਨਾ, ਜਿਹਦੇ ਵਿਰੁੱਧ ਤੁਸੀਂ ਗੱਲ ਕੀਤੀ ਆ, ਉਹਨੂੰ ਫਿਰ ਇੱਕ ਤਾਂ ਉਹਦਾ ਯਕੀਨ ਟੁੱਟ ਜਾਂਦਾ ਵੀ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਆ। ਤੇ ਦੂਸਰੀ ਗੱਲ ਖੱਖ ਸਾਹਿਬ ਜੀ ਇਹ ਵੀ ਆ ਕਿ ਉਹ ਫਿਰ ਉਹਨਾਂ ਦੇ ਮਨ ਦੇ ਵਿੱਚ ਰਹਿੰਦੀ ਆ ਵੀ ਯਾਰ ਇਹਦਾ ਕੀ ਪਤਾ ਕਦੋਂ ਇਹਨੇ ਕਰ ਦੇਣਾ, ਤਾਂ ਆਪਾਂ ਤਿਆਰੀ ਤਾਂ ਰੱਖੀਏ ਘੱਟੋ ਘੱਟ, ਹੈਨਾ। ਸੋ ਇਹ ਵੀ ਆ ਜਿਹੜੀ ਇਹ ਕਮੀਆਂ ਪੇਸ਼ੀਆਂ ਵੀ ਜਿਹੜੀਆਂ ਉਹ ਹੈਗੀਆਂ ਆ ਇਹਦੇ ਵਿੱਚ। ਤੇ ਇਸੇ ਤਰ੍ਹਾਂ ਦੀ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ, ਉਹ ਕਹਿੰਦੇ ਵੀ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਟਰੰਪ ਦੁਆਰਾ ਜਿਹੜੇ ਸੀਗੇ ਫੈਡਰਲ ਰਿਜ਼ਰਵ ਦੇ ਗਵਰਨਰ ਅਲੀਸਾ ਕੁੱਕ, ਇਹਨੂੰ ਖੱਖ ਸਾਹਿਬ ਜੀ ਟਰੰਪ ਸਾਹਿਬ ਨੇ ਕਹਿੰਦੇ ਸੀ ਚੱਲ ਜਾ ਕਰ ਨੂੰ, ਤੂੰ ਹੀ ਕਾਬਲ ਹੈਗੀ। ਤੇ ਪਰ ਇਹ ਜਿਹੜੀ ਅਲੀਸਾ ਕੁੱਕ ਸੀਗੀ, ਇਹਨੂੰ ਫਾਇਰ ਕਰਨ ਦਾ ਜਿਹੜਾ ਮਾਮਲਾ ਸੀਗਾ ਟਰੰਪ ਸਾਹਿਬ ਨੇ, ਪਰ ਉਹ ਜਿਹੜੀ ਆ ਜੱਜ ਸਾਹਿਬਾਨ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਹਿਤਾ ਕਿ ਨਹੀਂ ਭਾਈ ਇਹ ਨੀ ਤੂੰ ਕਰ ਸਕਦਾ, ਕਿਉਂਕਿ ਇਹ ਜਿਹੜੀ ਆ ਇਹ ਜਿਹੜੀ ਹੈਗੀ ਆ ਸੈਂਟਰਲ ਬੈਂਕ ਆ, ਇਹ ਰਾਜਨੀਤਿਕ ਆਗੂ ਆ ਜਿਹੜੇ ਉਹਨਾਂ ਦੇ ਉੱਪਰ ਦੀਆਂ, ਯਾਨੀ ਕਿ ਉਹਨਾਂ ਤੋਂ ਆਜ਼ਾਦ ਆ, ਇਹਦੇ ਉੱਤੇ ਕੋਈ ਰਾਜਨੀਤਿਕ ਆਗੂ ਆ ਜਿਹੜਾ ਉਹ ਇਹਦੇ ਫੈਸਲੇ ਨਹੀਂ ਲੈ ਸਕਦਾ। ਸੋ ਇਹ ਜੱਜ ਸਾਹਿਬਾਂ ਨੇ ਕਹਿਤਾ ਕਿ ਇਹ ਜਿਹੜਾ ਸਿਲਸਿਲਾ ਭਾਈ ਇਹਨੂੰ ਹੱਥ ਨਾਲ ਲਾ, ਤੂੰ ਇਹ ਨੀ ਤੂੰ ਕਰ ਸਕਦਾ। ਤੇ ਇਹਦੇ ਨਾਲ ਫਿਰ ਜਿਹੜੀ ਉਹ ਸੈਂਟਰਲ ਬੈਂਕ ਹੈਗੀ ਆ ਉਹ ਕਹਿੰਦੇ ਭਾਈ ਰਾਜਨੀਤਿਕ ਜਿਹੜਾ ਆਗੂ ਹੈਗੇ ਆ ਉਹਨਾਂ ਤੋਂ ਇਹ ਆਜ਼ਾਦ ਆ, ਉਹਨਾਂ ਦਾ ਇਹਦੇ ਉੱਤੇ ਕੋਈ ਕੰਟਰੋਲ ਨਹੀਂ, ਉਹ ਕੁਛ ਨਹੀਂ ਕਰ ਸਕਦੇ। ਸੋ ਜੱਜ ਸਾਹਿਬਾਂ ਨੇ ਜਿਹੜਾ ਉਹ ਫੈਸਲਾ ਆਪਣਾ ਦਿੱਤਾ। ਤੇ ਹੁਣ ਟਰੰਪ ਸਾਹਿਬ ਅੱਗੇ ਜਾ ਕੇ ਦੇਖੋ ਅਪੀਲ ਅਪੂਲ ਕਰਨਗੇ ਜਾਂ ਫਿਰ ਚੁੱਪ ਹੀ ਕਰ ਜਾਣਗੇ ਜਿੱਦਾਂ ਬਾਕੀ ਮਸਲਿਆਂ ਦੇ ਵਿੱਚ ਹੁੰਦੇ ਆ। ਤੇ ਇਹ ਸੀਗੀ ਇਹ ਗੱਲਬਾਤ। ਤੇ ਇਸ ਤੋਂ ਅੱਗੇ ਖੱਖ ਸਾਹਿਬ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਅਪੀਲ ਕੋਰਟ ਵੱਲੋਂ ਜਿਹੜੀ ਆਈਸ ਦੁਆਰਾ ਕੀਤੀਆਂ ਜਾ ਰਹੀਆਂ ਹੁਲੜਵਾਦੀਆਂ ਜਿਹੜੀਆਂ ਉਹ ਖੱਖ ਸਾਹਿਬ ਜੀ ਦੇਖੋ ਕੀ ਹਾਲਾਤ ਕੀਤੇ ਪਏ ਆ। ਅੱਛਾ ਇਹ ਮੈਂ ਨਿਊਜ਼ ਜੀ ਕੱਢ ਕੇ ਦਿੱਤੀ, ਇਹਦੇ ਵਿੱਚ ਥੋੜੀ ਜਿਹੀ ਆਪਾਂ ਹੋਰ ਵੀ ਡਿਸਕਸ ਕਰਨੀ ਆ, ਜਿਹੜੀ ਇਹ ਖਬਰ ਦੇ ਵਿੱਚ ਤਾਂ ਨਹੀਂ ਆਈ ਪਰ ਆਪਾਂ ਪਰਸਨਲ ਤੌਰ ਤੇ ਉਹ ਕਰਾਂਗੇ। ਤੇ ਇਹਦੇ ਵਿੱਚ ਖੱਖ ਸਾਹਿਬ ਜੀ ਪਿਛਲੇ ਜਿਹੜੇ ਆ ਲਾਇਸੈਂਸ ਅੰਡਰ ਕਵਰ, ਹਾਂ ਹੁਣ ਜਿਹੜੀਆਂ ਇਹ ਖੱਖ ਸਾਹਿਬ ਜੀ ਹੁਣ ਮਸਲਾ ਇੱਥੇ ਵਿਗੜਦਾ ਜਾ ਰਿਹਾ ਲੱਗਦਾ ਮੈਨੂੰ, ਕਿਉਂਕਿ ਇਹ ਜਿਹੜੇ ਆਇਸ ਦੇ ਏਜੰਟ ਹੈ ਖੱਖ ਸਾਹਿਬ ਜੀ ਇਹਨਾਂ ਦੇ ਕੋਲ ਜਿਹੜੀਆਂ ਤਾਰਾਂ ਇਹ ਚਲਾਉਂਦੇ ਉਹ ਵੀ ਉਹਨਾਂ ਦੇ ਉੱਤੇ ਕੋਈ ਨਿਸ਼ਾਨੀ ਨਹੀਂ ਹੁੰਦੀ, ਕਹਿੰਦਾ ਲਾਇਸੈਂਸ ਪਲੇਟਾਂ ਜਿਹੜੀਆਂ ਆਮ ਪਬਲਿਕ ਵਾਲੀਆਂ ਹੁੰਦੀਆਂ ਆ ਜਿਹਨਾਂ ਦੇ ਵਿਰੁੱਧ ਉਹ ਜਾਂਦੇ ਆ, ਤੇ ਆਪਣੇ ਮੂੰਹ ਮਾਂ ਵੀ ਉਹਨਾਂ ਦੇ ਢਕੇ ਹੁੰਦੇ ਆ ਤਾਂ ਕਿ ਉਹਨਾਂ ਨੂੰ ਕੋਈ ਪਛਾਣ ਨਾ ਸਕੇ ਉਹ ਸਾਰਾ ਕੁਛ ਜਿਹੜਾ ਇਹ ਮਸਲਾ ਜਿਹੜਾ ਹੈਗਾ ਏਦਾਂ ਦਾ। ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਵਰਤੋਂ ਕੀਤੀ ਜਾ ਰਹੀ ਆ ਉਹ ਜਿਹੜੀਆਂ ਵਿਰੋਧੀ ਤੁਹਾਨੂੰ ਪਤਾ ਪਈ ਆ ਉਹ ਪਾਰਟੀਆਂ ਹੁੰਦੀਆਂ ਆ ਉੱਥੋਂ ਦੇ ਗਵਰਨਰ ਵਗੈਰਾ ਜਿਹੜੇ ਹੈਗਾ ਗਵਰਨਰ ਤੇ ਮੇਅਰ ਉਸ ਟਾਊਨ ਦਾ ਮੀਆਂ ਪੁਲਿਸ ਦਾ ਉਹਨੇ ਇਹ ਕੋਰਟ ਦੇ ਵਿੱਚ ਦਿੱਤਾ ਸੀਗਾ ਵੀ ਇਹਦੇ ਤੇ ਰੋਕਥਾਮ ਲਾਈ ਜਾਵੇ, ਪਰ ਜਿਹੜੀ ਜਿਹਨੂੰ ਉਹਨਾਂ ਨੇ ਕਿਹਾ ਸੀ ਇਹ ਅਬਿਊਜ਼ ਆਫ ਪਾਵਰ ਆ, ਤੁਹਾਡੇ ਕੋਲ ਜਿਹੜੀ ਤਾਕਤ ਆ ਉਹਦਾ ਗਲਤ ਇਸਤੇਮਾਲ ਹੋ ਰਿਹਾ ਆ। ਤੇ ਪਰ ਹੁਣ ਇਹ ਖੱਖ ਸਾਹਿਬ ਜੀ ਅੱਠਵਾਂ ਜਿਹੜਾ 8th US ਸਰਕਟ ਕੋਰਟ ਆ ਉਹਨਾਂ ਨੇ ਕਹਿਤਾ ਭਾਈ ਨਹੀਂ ਇਹ ਜਾਇਜ਼ ਹੈ ਔਰ ਇਹ ਇਸੇ ਤਰ੍ਹਾਂ ਹੁੰਦਾ ਰਹੇਗਾ, ਉਹ ਜੋ ਮਰਜ਼ੀ ਕਰ ਸਕਦੇ ਆ। ਤੇ ਇਹਦੇ ਨਾਲ ਖੱਖ ਸਾਹਿਬ ਜੀ ਕਹਾਣੀ ਆ ਜਿਹੜੀ ਸਾਰੀ ਉਹ ਮਿਨੀਸੋਟਾ ਸੂਬੇ ਦੇ ਜਿਹੜਾ ਮਿਨੀਐਪੋਲਿਸ ਸ਼ਹਿਰ ਹੈਗਾ ਉਹਦੇ ਵਿੱਚ ਜਿੰਨੀਆਂ ਕਾਰਵਾਈਆਂ ਤੁਹਾਨੂੰ ਪਤਾ ਉਹ ਇੱਕ ਔਰਤ ਮਾਰ ਦਿੱਤੀ ਉਹਦੇ ਤੇ ਹੋਰ ਵੀ ਬਰੀਕੀਆਂ ਕੀਤੀਆਂ, ਉਹ ਕਿਸੇ ਨੂੰ ਇੱਕ ਉਹ ਬੰਦਾ ਸੀਗਾ ਖੱਖ ਸਾਹਿਬ ਜੀ ਉਹਦੇ ਘਰ ਦੇ ਵਿੱਚੋਂ ਸੁੱਤਾ ਪਿਆ ਸੀ, ਉਹਨੂੰ ਅੰਡਰਵੇਅਰ ਉਹਨੂੰ ਕੋਈ ਕੱਪੜਾ ਵੀ ਨਹੀਂ ਪਾਉਣ ਦਿੱਤਾ, ਨਾ ਉਹਨੂੰ ਆਈ ਡੀ ਵੀ ਕਹਿੰਦਾ ਮੈਂ ਇੱਥੇ ਦਾ ਸਿਟੀਜ਼ਨ ਆ, ਉਹਦਾ ਕੁਛ ਨੀ ਉਹਨਾਂ ਨੇ ਸੁਣਿਆ, ਚੁੱਪ ਕਰਕੇ ਉਸੇ ਤਰ੍ਹਾਂ ਅੰਡਰਵੇਅਰ ਦੇ ਵਿੱਚ ਉਹਨੂੰ ਬਾਹਰ ਲੈ ਗਿਆ ਤੇ ਬਾਹਰ ਬਰਥ ਖੜਾ ਛੱਡਿਆ। ਤੇ ਫੇਰ ਕਿੰਨੇ ਚਿਰ ਬਾਅਦ ਉਹਨੂੰ ਉਹ ਆਈ ਡੀ ਉਹਦੇ ਘਰਦਿਆਂ ਨੂੰ ਕਿਹਾ ਵੀ ਲਿਆ ਉੱਥੇ ਦੇਖ ਕੇ ਫੇਰ ਉਹਨੂੰ ਖੱਖ ਸਾਹਿਬ ਛੱਡਿਆ ਗਿਆ। ਸੋ ਇਹ ਜਿਹੜੀਆਂ
0: ਸਿਟੀਜ਼ਨ ਨਾਲ ਜਾਂ ਜਿਹੜੇ ਜਿਹਨਾਂ ਦਾ ਕੋਈ ਮਸਲਾ ਨੀ ਹੈਗਾ ਉਹਨਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ
1: ਬਿਲਕੁਲ
0: ਉਹਦੇ ਤੇ ਕੋਈ ਬੋਲਦਾ ਨੀ ਗਾ, ਜਿਹੜੀ ਉਹ ਔਰਤ ਨੂੰ ਮਾਰ ਦਿੱਤਾ ਗਿਆ ਸੀ ਉਹਦੇ ਬਾਰੇ ਉਹ ਆਪਣੀਆਂ ਸਫਾਈਆਂ ਦੇ ਰਹੇ ਜਿੱਦਾਂ ਸਰਕਾਰਾਂ ਨੀ ਸਾਡੇ ਇੰਡੀਆ ਕਰਦੀ,
1: ਬਿਲਕੁਲ ਬਿਲਕੁਲ ਉਹ ਪੁੱਠੀ ਪਾਉਂਦੇ ਆ ਜੀ,
0: ਉਹਦੇ ਅੱਗੋਂ ਗੱਡੀ ਚੜਾਉਣ ਲੱਗੀ ਸੀ ਉਹ ਹੋਇਆ ਸੀ ਵੇ ਹੋਇਆ ਉਹ, ਮਤਲਬ ਇਹ ਹੈ ਕਿ ਗਲਤ ਉੱਥੇ ਮੁੜ ਕੇ ਆ ਗਈ ਕਿ ਇੰਨਾ ਜਿਆਦਾ ਵਿਰੋਧ ਹੋਣ ਦੇ ਬਾਵਜੂਦ ਵੀ ਕੋਈ ਪਰਵਾਹ ਹੀ ਨਹੀਂ ਹੈਗੀ। ਸਾਡੇ ਅਸੀਂ ਤੇ ਹੱਥ ਖੜੇ ਕਰ ਕਰਕੇ ਪਿੱਟਦੇ ਆ ਕਿ ਸਾਡੀ ਡੈਮੋਕ੍ਰੇਸੀ ਅਮਰੀਕਾ ਦੀ ਕਦੇ ਵੀ ਦੁਨੀਆਂ ਤੇ ਨਹੀਂ ਹੈਗੀ, ਪਰ
1: ਗਲਤ ਨਹੀਂ, ਏਦਾਂ ਨਹੀਂ ਹੈ, ਏਦਾਂ ਨਹੀਂ ਹੈ। ਜੇ ਆਪਾਂ ਇਹ ਕਹੀਏ ਕਿ ਅਮਰੀਕਾ ਦੇ ਵਿਚ ਸਭ ਤੋਂ ਵਧੀਆ ਡੈਮੋਕ੍ਰੇਸੀ ਆ, ਇਹ ਸਵਾਲ ਆ ਜਿਹੜਾ ਇਹ ਬਹੁਤ ਗੰਭੀਰ ਆ, ਪਰ ਇੱਥੇ ਸਭ ਤੋਂ ਘੱਟ ਜਿਹੜੀ ਡੈਮੋਕ੍ਰੇਸੀ ਆ ਜਾਂ ਪਰਜਾ ਦੇ ਹੱਕ ਆ ਉਹ ਅਮਰੀਕਾ ਦੇ ਵਿਚ ਆ। ਇਹਨੂੰ ਖਾਕਸਾ ਵੀ ਜਿਹੜੇ ਥੋੜੇ ਜਿਹੇ ਅਵੇਅਰ ਲੋਕ ਆ ਨਾ, ਜਿਹੜੇ ਥੋੜੇ ਜਿਹੇ ਵੀ ਚਾਨਣ ਰੱਖਦੇ ਆ, ਉਹ ਇਹ ਗੱਲ ਕਹਿ ਦਿੰਦੇ ਆਮ ਹੀ। ਮੈਂ ਬਹੁਤ ਰਾਜਨੀਤਿਕ ਆਗੂਆਂ ਦੇ ਕੋਲੋਂ ਵੀ ਤੇ ਆਮ ਪਰਜਾ ਵਿਚੋਂ ਵੀ ਜਿਹੜੀਆਂ ਸੁਣਨ ਚ ਗੱਲਾਂ ਆਉਣੀਆਂ, ਉਹ ਕਹਿੰਦੇ ਨਹੀਂ ਇਹ ਜਿਹੜੀ ਆ ਕਹਿੰਦੇ ਆਜ਼ਾਦੀ ਆ, ਨਹੀਂ ਇੱਥੇ ਸਭ ਤੋਂ ਘੱਟ ਆਜ਼ਾਦੀ ਆ। ਔਰ ਇਹਨੂੰ ਉਹ ਕਹਿੰਦਾ ਇਹ ਜਿਹੜੀ ਅਮਰੀਕਾ ਆ ਇਹ ਪੁਲਿਸ ਸਟੇਟ ਜਿਹਨੂੰ ਕਹਿੰਦੇ ਆ, ਉਹ ਇਹਨੂੰ ਕਿਹਾ ਜਾਂਦਾ ਕਿ ਹਰ ਚੀਜ਼ ਆ ਜਿਹੜੀ ਉਹ ਪੁਲਿਸ ਜੋ ਮਰਜ਼ੀ ਕਰ ਸਕਦੀ ਆ। ਤੇ ਇਹਦੇ ਨਾਲ ਹੁਣ ਗੱਲ ਖਾਕਸਾ ਜੀ ਵਿਗੜਦੀ ਕਿੱਥੋਂ ਲੱਗਦੀ ਆ, ਇਹ ਜਿਹੜਾ ਸੂਬਾ ਆ ਨਾ ਮਿਨੀਸੋਟਾ, ਜਿਹੜਾ ਇਹ ਸ਼ਹਿਰ ਆ ਜਿਹੜਾ ਆਪਣਾ ਨਾਂ ਲੈ ਕੇ ਗਏ ਮਿਨੀਆਪੋਲਿਸ, ਉਥੋਂ ਦੇ ਗਵਰਨਰ ਨੇ ਖਾਕ ਸਾਹਿਬ ਜੀ ਜਿਹੜੀ ਉਹਨਾਂ ਦੀ ਨੈਸ਼ਨਲ ਗਾਰਡ ਆ, ਜਿਹੜੀ ਸਟੇਟ ਦੀ ਆਪਣੀ ਨੈਸ਼ਨਲ ਗਾਰਡ ਮਿਲਟਰੀ ਹੁੰਦੀ ਆ, ਉਹਨੇ ਉਹਨੂੰ ਤਿਆਰ ਬਰ ਤਿਆਰ ਰੱਖਿਆ ਹੋਇਆ, ਸਟੈਂਡ ਬਾਈ ਕੀਤਾ ਹੋਇਆ।
0: ਪਰ ਚੀਮਾ ਸਾਹਿਬ ਉਹ ਫਿਰ ਐਕਚੁਅਲੀ ਪ੍ਰੋਬਲਮ ਇਹ ਆ ਕਿ ਉਹ ਫਿਰ ਮੁੜ ਕੇ ਜਿਹੜੀ ਆ ਉਹ ਟਰੰਪ ਸਾਹਿਬ ਦੇ ਅੰਡਰ ਆ ਜਾਂਦੀ ਹੈ ਜੇ ਗਵਰਨਰ ਦੇ ਅੰਡਰ ਹੁੰਦੀ। ਪਹਿਲਾਂ ਤਾਂ ਅਸੀਂ ਇਹੀ ਸੁਣਦੇ ਰਹੇ ਹਾਂ, ਅੱਜ ਤੱਕ ਇਹੀ ਸੁਣਦੇ ਰਹੇ ਕਿ ਇਹ ਜਿਹੜੀ ਆਰਮੀ ਸਟੇਟ ਦੀ ਹੁੰਦੀ ਆ ਉਹ ਉਹਨਾਂ ਦੀ ਹੁੰਦੀ ਆ, ਪਰ ਹੁਣ ਜਾ ਕੇ ਪਤਾ ਲੱਗਾ ਕਿ ਉਹ ਉਹਨਾਂ ਦੀ ਵੀ ਹੈ ਨੀ, ਉਹ ਜਦੋਂ ਮਰਜ਼ੀ ਫੈਡਰਲ ਗਵਰਨਮੈਂਟ ਜਦੋਂ ਮਰਜ਼ੀ ਸੱਦ ਲਿਆ ਉਹਨਾਂ ਨੂੰ।
1: ਹਾਂਜੀ ਕਰ ਸਕਦੀ ਆ, ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਉਹਨੇ ਜਿਹੜੀ ਆ ਉਹ ਆਪਣੀ ਹੈਗੀ ਆ ਨੈਸ਼ਨਲ ਆਰਮੀ ਉਹਨਾਂ ਦੀ ਆ, ਉਹਨੂੰ ਤਿਆਰ ਬਾਰ ਤਿਆਰ ਰੱਖਿਆ ਵੀ ਜੇ ਇੱਦਾਂ ਜਾਤੀਆਂ ਹੋਈਆਂ ਰਹੀਆਂ ਤਾਂ ਫੇਰ ਤਾਂ ਖੱਕ ਸਾਹਿਬ ਜੀ ਉੱਥੇ ਸਿਵਲ ਵਾਰ ਲੱਗ ਜਾਣੀ,
0: ਫਿਰ ਤਾਂ ਬਹੁਤ ਕੰਮ ਖਰਾਬ ਹੋਏਗਾ, ਫਿਰ
1: ਬਿਲਕੁਲ
0: ਅਮਰੀਕਾ ਦੇ ਵਿੱਚ।
1: ਹਾਂਜੀ ਇਹ ਮਸਲਾ ਆ ਜਿਹੜਾ, ਇਹ ਇੱਕ ਦੋ ਜਿਹੜੇ ਨਿਊਜ਼ ਮੀਡੀਆ ਵਾਲੇ ਹੈਗੇ ਉਹਨਾਂ ਨੇ ਵੀ ਇੱਕ ਦੋ ਨੇ ਕਹਿਤਾ ਵੀ ਇਹ ਦਿਸ ਇਜ਼ ਅ ਡੇਂਜਰਸ ਵੇ ਟੂ ਡੂ ਥਿੰਗਸ, ਕਿਉਂਕਿ ਉਹ ਜਿਹੜਾ ਆ ਹੁਣ ਖਾਕਸਾ ਜੀ ਉਹ ਜਿਹੜੀ ਨੈਸ਼ਨਲ ਆਰਮੀ ਆ ਹਥਿਆਰ ਤਾਂ ਉਹਨਾਂ ਕੋਲ ਵੀ ਹੋਣੇ ਆ।
0: ਬਿਲਕੁਲ ਹੋਣਗੇ ਜੀ, ਦੂਜੀ ਆਰਮੀ ਕਿਉਂ ਲੜੇਗੀ ਆਪਣੀ ਆਰਮੀ ਦੇ ਨਾਲ, ਜਨਰਲ ਜਿਹੜੇ ਬੈਠੇ ਉਹ ਥੋੜਾ ਲੜਨ ਦੇਣਗੇ, ਉਹ ਵੀ ਆਰਮੀ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਸੋ ਮਸਲਾ ਜਿਹੜਾ ਉਹ ਵਿਗੜਦਾ ਲੱਗਦਾ, ਰੱਬ ਕਰੇ ਇਹ ਨਾ ਇਧਰ ਨੂੰ ਤੁਰੇ, ਕਿਉਂਕਿ ਨੁਕਸਾਨ ਬਹੁਤ ਹੋਣਾ ਖਾਕਸਾ ਜੀ।
0: ਬਿਲਕੁਲ,
1: ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਸਾਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਬਹੁਤ ਵੱਡੇ ਪੈਮਾਨੇ ਦਾ ਜਿਹੜਾ ਸਰਦੀਆਂ ਵਾਲਾ ਤੂਫਾਨ ਖਾਕਸਾ ਜੀ, ਤੁਸੀਂ ਗੱਲ ਕਰਦੇ ਸੀਗੇ ਇਹ ਖਾਕਸਾ ਜੀ ਕਹਿੰਦੇ ਆ ਵੀ ਟੈਕਸਾਸ ਤੋਂ ਲੈ ਕੇ ਨਿਊ ਇੰਗਲੈਂਡ ਜਿਹੜਾ ਹੈਗਾ ਸੂਬਾ ਅਮਰੀਕਾ ਦਾ, ਉੱਥੇ ਚੱਕਰ ਦੇ ਜਿਹੜੇ ਇਲਾਕੇ ਆ ਉਹਨਾਂ ਦਾ ਵੱਡੇ ਪੈਮਾਨੇ ਤੇ ਨੁਕਸਾਨ ਕਰ ਸਕਦਾ।
0: ਬਿਲਕੁਲ ਜੀ, ਤਿਆਰੀਆਂ ਲੋਕੀ ਕਰਨ ਲੱਗ ਪਏ ਚੀਮਾ ਸਾਹਿਬ, ਆਪਣਾ ਲੂਣ ਲਾਣ ਤੇ ਜੇ ਬਹੁਤ ਮਸ਼ੀਨਾਂ ਤਿਆਰ ਕਰ ਲਈਆਂ ਸਨੋਅ ਮੂਵ ਕਰਨ ਵਾਲੀਆਂ, 12 ਤੋਂ 15 ਇੰਚ ਸਾਡੇ ਇੱਥੇ ਦੱਸ ਰਹੇ ਕਿੱਥੇ ਪੈਣੀ।
1: ਬਿਲਕੁਲ ਬਿਲਕੁਲ, ਹੁਣ ਖਾਕਸਾ ਜੀ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਆ ਕਿ ਜਿਹੜੀ ਇਹ ਬਰਫਾਨੀ ਤੂਫਾਨ ਜਿਹੜਾ ਆ ਰਿਹਾ ਆ ਇਹ ਅਮਰੀਕਾ ਦੇ ਦੱਖਣੀ ਹਿੱਸੇ ਤੋਂ ਲੈ ਕੇ ਮੱਧ ਪੱਛਮੀ ਇਲਾਕੇ ਤੱਕ ਮਾਰ ਕਰ ਸਕਦਾ ਔਰ ਮਾਰ ਵੀ ਜ਼ਿਆਦਾ ਹੋਣੀ ਆ।
0: ਬਿਲਕੁਲ,
1: ਤੇ ਉਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਉੱਤਰ ਪੂਰਬੀ ਇਲਾਕਾ ਹੈਗਾ ਅਮਰੀਕਾ ਦਾ ਉਹਦੇ ਵਿਚ 180 million ਲੋਕ ਆ ਜਿਹੜੇ ਇਸ ਤੂਫਾਨ ਦੇ ਪ੍ਰਭਾਵ ਥੱਲੇ ਆ ਸਕਦੇ ਆ, ਜਿਨ੍ਹਾਂ ਦਾ ਨੁਕਸਾਨ ਹੋ ਸਕਦਾ ਹੈ।
0: ਬਿਲਕੁਲ,
1: ਤੇ ਇਹਦੇ ਵਿਚ ਖਾਕਸਾ ਜੀ ਉਹਨਾਂ ਨੇ ਇਹ ਵੀ ਕਹਿਤਾ ਕਿ ਨਿਊ ਮੈਕਸੀਕੋ ਟੈਕਸਾਸ ਤੇ ਨਿਊ ਇੰਗਲੈਂਡ ਆ ਜਿਹੜਾ ਇਹਨਾਂ ਸੂਬਿਆਂ ਦੇ ਵਿਚ ਜ਼ਿਆਦਾ ਨੁਕਸਾਨ ਹੋ ਸਕਦਾ। ਤੇ ਵੈਦਰ ਚੈਨਲ ਆ ਜਿਹੜਾ ਮੌਸਮ ਦੱਸਦੇ ਚੈਨਲ ਜਿਨ੍ਹਾਂ ਦੇ ਹੈਗੇ ਆ ਉਹਦੇ ਦੁਆਰਾ ਇਸ ਤੂਫਾਨ ਦਾ ਨਾਂ ਆ ਜਿਹੜਾ ਖਾਕਸਾ ਜੀ ਉਹ ਰੱਖ ਦਿੱਤਾ ਇਹਨਾਂ ਨੇ ਫੈਰਨ, ਫੈਰਨ ਦਾ ਨਾਂ ਦੇ ਦਿੱਤਾ। ਤੇ ਆ ਰਹੇ ਸਮੇਂ ਦੇ ਵਿਚ ਆ ਜਿਹੜੇ ਉਹ ਨਵੇਂ ਅੰਕੜੇ ਸਾਹਮਣੇ ਖਾਕਸਾ ਜੀ ਆਉਣਗੇ ਤੇ ਆਪਾਂ ਅੱਗੇ ਤੋਂ ਜਿਹੜੀ ਆਪਣੇ ਪਰਜਾ ਹੈਗੀ ਆ ਸਾਡੇ ਨਾਲ ਜੁੜੇ ਲੋਕ ਆ ਉਹਨਾਂ ਨੂੰ ਖਾਕਸਾ ਜੀ ਸੂਚਿਤ ਕਰਦੇ ਰਹਾਂਗੇ। ਤੇ ਇਹਦੇ ਨਾਲ ਅਗਲੀ ਖਬਰ ਖਾਕਸਾ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪ੍ਰੈਜੀਡੈਂਟ ਟਰੰਪ ਵੱਲੋਂ ਫਰਾਂਸ ਦੇ ਪ੍ਰੈਜੀਡੈਂਟ ਮੈਨੂਅਲ ਮੈਕਰੋਨ ਦੇ ਉੱਤੇ ਆ ਜਿਹੜਾ ਉਹਨੇ ਜਿਹਨੂੰ ਕਹਿੰਦੇ ਆ ਭਈ ਉਹਦਾ ਮਖੌਲ ਉਡਾਇਆ, ਉਹਦੇ ਜਿਹੜੇ ਚਸ਼ਮੇ ਪਹਿਨੇ ਹੋਏ ਸੀ ਨਾ ਉਹਦਾ ਮਖੌਲ ਉਡਾਇਆ, ਕਿਉਂਕਿ ਉਹਨੇ ਐਵੀਏਟਰ ਜਿਹੜੇ ਚਸ਼ਮਿਆਂ ਦਾ ਉਹ ਐਵੀਏਟਰ ਕੋਈ ਕੁਆਲਿਟੀ ਹੋਣੀ ਆ ਉਹ ਪਹਿਨੇ ਹੋਏ ਸੀਗੇ ਤੇ ਉਹਨਾਂ ਦੇ ਵਿਚ ਜਿਹੜੇ ਸੀਗੇ ਉਹ ਡਾਰਕ ਕਲਰ ਦੇ ਸੀਗੇ ਜਿੱਦਾਂ। ਤੇ ਫੇਰ ਟਰੰਪ ਸਾਹਿਬ ਨੇ ਉਹਨਾਂ ਦਾ ਜਦੋਂ ਮਖੌਲ ਉਡਾਇਆ ਤੇ ਫੇਰ ਜਿਹੜੇ ਆ ਟਰੰਪ ਸਾਹਿਬ ਜਿਹੜੇ ਪਤਵੰਤੇ ਸੱਜਣਾ ਨੂੰ ਮਜ਼ਾਕ ਮਤਲਬ ਉਹਨੇ ਕੀਤਾ ਸੀਗਾ ਤੇ ਪਰ ਉਹਨੇ ਜਿਹੜਾ ਭਾਸ਼ਣ ਦਿੱਤਾ ਉਹ ਫੇਰ ਤੁਹਾਨੂੰ ਪਤਾ ਵੀ ਉਹ ਮੈਕਰੋਨ ਆ ਜਿਹੜਾ ਉਹ ਵੀ ਡਰਦਾ ਡੁਰਦਾ
0: ਨਹੀਂ ਡਰਦਾ ਪਰਵਾਹ ਨਹੀਂ ਕਰਦਾ,
1: ਹਾਂ ਉਹ ਗੱਲ ਉਹ ਕਹਿ ਦਿੰਦਾ ਉਹ ਵੀ ਤੇ ਪ੍ਰੈਜ਼ੀਡੈਂਟ ਮਕਰੋਂ ਦੇ ਆਫਿਸ ਵੱਲੋਂ ਫੇਰ ਖਾਕਸਾ ਜੀ ਉਹਨਾਂ ਨੇ ਚਲੋ ਨਾਈਸ ਬੰਦੇ ਹੈਗੇ ਆ ਉਹ ਟਰੰਪ ਵਾਂਗੂ ਦੂਜਾ ਨੀ ਕਰਦੇ ਪਰ ਉਹਨਾਂ ਨੇ ਉਹਦੀ ਉਹਨੇ ਉਹ ਚਸ਼ਮੇ ਪਹਿਨੇ ਕਿਉਂ ਹੋਏ ਸੀ ਇਹਦੀ ਵੀ ਸਫਾਈ ਜਿਹੜੀ ਆ ਉਹਨਾਂ ਨੇ ਦੇ ਦਿੱਤੀ ਆ ਉਹ ਕਹਿੰਦੇ ਕਿ ਜਿਹੜੇ ਮੈਨੂਅਲ ਮੈਕਰੋਨ ਫਰਾਂਸ ਦੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦੀ ਅੱਖ ਦੇ ਵਿੱਚ ਜਿੱਦਾਂ ਉਹ ਕਹਿੰਦੇ ਹੈ ਨਾ ਉਹ ਛੋਟੀ ਜਿਹਾ ਕੋਈ ਉਹ ਬਲੱਡ ਜਿਹੜਾ ਆ ਉਹ ਵੇਨਸ ਵਿੱਚੋਂ ਮਾੜੀ ਜਿਹੀ ਫਟ ਜਾਂਦੀ ਹੁੰਦੀ ਕਈ ਵਾਰੀ ਨਾ ਕਿਸੇ ਦੇ ਹਾਂ ਲਾਲ ਹੋ ਜਾਂਦੀ ਆ ਉਹ ਅੰਦਰੋਂ ਸੋ ਉਸ ਕਰਕੇ ਉਹ ਪ੍ਰੋਬਲਮ ਮੈਕਰੋਨ ਪ੍ਰੈਜ਼ੀਡੈਂਟ ਨੂੰ ਸੀਗੀ ਤੇ ਇਸ ਕਰਕੇ ਉਹਨਾਂ ਨੇ ਉਹ ਚਸ਼ਮੇ ਆ ਜਿਹੜੇ ਉਹ ਪਹਿਨੇ ਹੋਏ ਸੀਗੇ ਤੇ ਉਹਦੇ ਵਿੱਚ ਕਈਆਂ ਨੇ ਤਾਂ ਉਹ ਟਰੰਪ ਦੇ ਜਦੋਂ ਟਰੰਪ ਨੇ ਉਹਨਾਂ ਦਾ ਉਹ ਤਵਾ ਲਾਇਆ ਤੇ ਉਹਦੇ ਉੱਤੇ ਕਈ ਤਾਂ ਫਿਰ ਜਿਹੜੇ ਹੱਸਦੇ ਵੀ ਸੀਗੇ ਤੇ ਕਈਆਂ ਨੇ ਉਹ ਬੁਰਾ ਵੀ ਮਨਾਇਆ ਵੀ ਇਸ ਤਰ੍ਹਾਂ ਕਿਸੇ ਵੀ ਇੱਕ ਲੀਡਰ ਨੂੰ ਆਗੂ ਨੂੰ ਦੂਸਰੇ ਆਗੂ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਨੁਕਤਾਚੀਨੀ ਉਹ ਨਹੀਂ ਕਰਨੀ ਚਾਹੀਦੀ ਕਕਸ਼ਾ ਦੀ ਮਾਹੌਲ ਨਹੀਂ ਰਹਿਣਾ ਚਾਹੀਦਾ ਕਿਸੇ ਦਾ ਵੀ ਤੇ ਚਲੋ ਕੋਈ ਨੀ ਉਹ ਹੁਣ ਆਪਾਂ ਟਰੰਪ ਨੂੰ ਬਦਲ ਨਹੀਂ ਸਕਦੇ ਕਿਉਂਕਿ ਉਹਨੇ ਸਾਰੀ ਉਮਰ ਕਕਸ਼ਾ ਦੀ ਇਸੇ ਤਰ੍ਹਾਂ ਗੁਜ਼ਾਰੀ ਆ ਤੇ ਹੁਣ ਉਹਨੂੰ ਕੋਈ ਬਦਲਣ ਵਾਲਾ ਨਹੀਂ ਜੰਮਿਆ ਤੇ ਨਾ ਹੀ ਉਹਨੇ ਬਦਲਣਾ
0: ਨਹੀਂ ਬਦਲਣਾ
1: ਤੇ ਉਹ ਰੱਸੀ ਕਹਿੰਦੇ ਹੁੰਦੇ ਜਲ ਜਾਂਦੀ ਆ ਪਰ ਵਾਟਿਆ ਜਿਹੜੇ ਓਦਾਂ ਹੀ
0: ਰਹਿੰਦੇ ਆ ਉਮਰ ਵੀ ਹੁਣ 80 ਦੇ ਲਾਗੇ ਛਾਗੇ ਹੋਏ ਆ ਟਰੰਪ ਸਾਹਿਬ
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਸੰਭਾਲ ਕੇ ਬੋਲਣਾ ਚਾਹੀਦਾ ਦੁਨੀਆ ਸੁਣ ਕਿਉਂਕਿ ਤੁਸੀਂ ਇੱਕ ਬਹੁਤ ਵੱਡੀ ਕੰਟਰੀ ਦੇ
1: ਹਾਂਜੀ ਬਿਲਕੁਲ ਬਿਲਕੁਲ ਜਦੋਂ ਤੁਸੀਂ ਕਿਸੇ ਦੀ ਬੇਇੱਜ਼ਤੀ ਕਰੋਗੇ ਹੁਣ ਤੁਸੀਂ ਤਾਂ ਹੈਗੇ ਆ ਪ੍ਰੈਜ਼ੀਡੈਂਟ ਜੇ ਅਗਲੇ ਨੇ ਮੋਹਰੇ ਬੇਇੱਜ਼ਤੀ ਕਰਤੀ ਫਿਰ ਬੇਇੱਜ਼ਤੀ ਤੁਹਾਡੀ ਜ਼ਿਆਦਾ ਹੋਣੀ ਆ ਕਿਉਂਕਿ
0: ਸਾਨੂੰ ਲੱਗਦੀ ਨਹੀਂ ਜੀ ਸਾਨੂੰ ਨਹੀਂ ਲੱਗਦੀ ਕੋਈ ਮਰਜ਼ੀ ਕਹੀ ਜਾਵੇ
1: ਹਾਂਜੀ ਹਾਂਜੀ ਹਾਂਜੀ ਸ਼ਰਮੀ ਦੀ ਖਾਕਸਾ ਜੀ ਹੱਦ ਹੈ ਨੀ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ ਉਹ ਜਿਹੜੀ ਆ ਉਹ ਖਬਰ ਇਸ ਤਰ੍ਹਾਂ ਆ ਕਿ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਸਾਹਿਬ ਹੈਗੇ ਨਾ ਨਿਊਸਮ ਇਹਨਾਂ ਦੇ ਬਾਰੇ ਮੈਂ ਤਾਂ ਖਾਕ ਸਾਹਿਬ ਜੀ ਜਦੋਂ ਇਹਨਾਂ ਨੇ ਟਰੰਪ ਆਪਣੇ ਟਰੰਪ ਨੀ ਸੋਰੀ ਜਦੋਂ ਬਾਈਡਨ ਨੂੰ ਖੜਾ ਕੀਤਾ ਸੀਗਾ ਨਾ ਇਲੈਕਸ਼ਨ ਦੇ ਵਿਚ ਉਸ ਵੇਲੇ ਜੇ ਨਿਊਸਮ ਨੂੰ ਖੜਾ ਕਰ ਦਿੱਤਾ ਇਹਨੇ ਜਿੱਤ ਜਾਣਾ ਸੀ
0: ਉਹ ਤੁਹਾਡੀ ਗੱਲ ਸਹੀ ਹੈ ਪਰ ਪ੍ਰੋਬਲਮ ਇਹ ਹੋਈ ਨਾ ਕਿ ਬਾਈਡਨ ਸਾਹਿਬ ਨੇ ਬਹੁਤ ਲੇਟ ਫੈਸਲਾ ਲਿਆ ਕਿ ਮੈਂ
1: ਲੇਟ ਫੈਸਲਾ ਲਿਆ ਐਗਜੈਕਟਲੀ
0: ਉਹਦੇ ਨਾਲੋਂ ਪਤਾ ਵੀ ਆ ਕਿ ਲੇਡੀਜ਼ ਨੂੰ ਇੱਥੇ ਬਣਨਾ ਬਹੁਤ
1: ਮੁਸ਼ਕਿਲ ਆ
0: ਚਲੋ ਮੈਨੂੰ ਲੱਗਦਾ ਮੈਂ ਉਹਦਾ ਫੈਨ ਹਾਂ ਜੀ ਬੜਾ ਵੱਡਾ ਫੈਨ ਹਾਂ ਮੈਂ ਉਹਦੇ ਫੇਸਬੁੱਕ ਤੇ ਉਹਦਾ ਨਾਲ ਵੀ ਹੈਗਾ ਅਟੈਚ ਹੈਗਾ ਉਹ ਰੱਬ ਕਰੇ ਕਿ ਅਗਲੀ ਵਾਰੀ ਇਹੋ ਜਿਹਾ ਬੰਦਾ ਜਿਹੜਾ ਖਾੜਕੂ ਬੰਦਾ ਉਹ ਖਾੜਕੂ ਬੰਦਾ ਹੈਗਾ ਪ੍ਰੈਜ਼ੀਡੈਂਟ ਬਣਨਾ ਚਾਹੀਦਾ ਇੱਕ ਇਹ ਵੀ ਚੀਮਾ ਸਾਹਿਬ ਹੁਣ ਨਾ ਇੱਕ ਦਿਨ ਅਸੀਂ ਕਿਤੇ ਪਾਰਟੀ ਤੇ ਗਏ ਸੀ ਉਹ ਉਦੋਂ ਬੜੀ ਸਪੋਰਟ ਕਰਦੇ ਸੀ ਉਹ ਕਿ ਟਰੰਪ ਨੂੰ ਵੋਟ ਮੈਂ ਪਾਉਣੀ ਤੇ ਹੁਣ ਉਹਦਾ ਘਰ ਪੰਗਾ ਪਿਆ ਉਹ ਨਿਆਣੇ ਕਹਿੰਦੇ ਪਾ ਲਾ ਡੈਡੀ ਉਹ ਕਹਿੰਦੇ ਗੱਲ ਕੀ ਹੋ ਗਈ ਗੱਲ ਇਹ ਹੈ ਕਿ ਉਸ ਵੇਲੇ ਸਾਰਿਆਂ ਦਾ ਰੁਝਾਨ ਬਣ ਗਿਆ ਸੀ ਕਿ ਬਾਈਡਨ ਨੇ ਜੇ ਸਹੀ ਦੇਖੋ ਤੇ ਕੰਮ ਬਹੁਤ ਕੀਤੇ ਪੈਸਾ
1: ਕੰਮ ਬਹੁਤ ਕੀਤੇ ਜੀ ਮੇਰਾ ਖਿਆਲ ਹੈ ਉਹਨੂੰ ਮੈਨੂੰ ਤਾਂ ਲੱਗਦਾ ਪਈ ਉਹਨੂੰ 40-50 ਸਾਲ ਹੋ ਗਏ ਹੋਣੇ ਆ ਗਵਰਨਮੈਂਟ ਦੇ ਕਦੇ ਇੱਕ ਪੋਸਟ ਆ ਕਦੇ ਸੈਨੇਟਰ ਆ ਕਦੇ
0: ਪੁਰਾਣੇ ਹੈਗੇ ਹਾਂਜੀ
1: ਤੇ ਚਲੋ ਕਹਿਣ ਲੱਗੇ ਸੀ ਤੁਸੀਂ ਕੁਛ
0: ਨਹੀਂ ਮੈਂ ਇਹੀ ਕਹਿ ਰਿਹਾ ਕਿ ਹੁਣ ਲੋਕੀ ਜਿੱਦਾਂ ਹੁਣ ਇੰਡੀਆ ਦੇ ਵਿਚ ਪੰਜਾਬ ਦੇ ਵਿਚ ਲੋਕੀ ਆਪਣੇ ਆਪਣੇ ਚਪੇੜਾ ਮਾਰਦੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਆਮ ਆਦਮੀ ਪਾਰਟੀ ਲੈਣ ਦੀ
1: ਜੀ ਬਿਲਕੁਲ
0: ਉਹੀ
1: ਤਰੀਕਾ ਅਗਲੀ ਖਬਰ ਕਾਕਸਾ ਵੀ ਜਿਹੜੀ ਸਾਡੇ ਕੋਲ ਹੈਗੀ ਆ ਉਹ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਨਿਊਸਮ ਜਿਨ੍ਹਾਂ ਦੀ ਆਪਾਂ ਹੁਣ ਨਾਂ ਲੈ ਕੇ ਗਏ ਆ ਉਹਨਾਂ ਨੂੰ ਕਾਕਸਾ ਜੀ ਜਿਹੜਾ ਨਾ US ਹਾਊਸ ਆਫ ਰੈਪਸ ਹੁੰਦੇ ਆ ਉਹਦੇ ਵਿਚ ਕਾਕਸਾ ਜੀ ਇਹ ਵੀ ਉੱਥੇ ਸਵਿਟਰਲੈਂਡ ਦੇ ਵਿਚ ਹੀ ਸੀਗੀ ਉਥੇ ਕਾਕਸਾ ਜੀ ਜਿਹੜੇ ਆ ਨਿਊਸਮ ਨੂੰ ਪਹਿਲਾਂ ਉਥੇ ਸੱਦਾ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਉਥੇ ਭਾਸ਼ਣ ਦੇਣਾ ਸੀ ਜਾ ਕੇ ਭਾਸ਼ਣ ਦੇਣਾ ਸੀ ਤੇ ਫੇਰ ਖਾਕਸਾ ਜੀ ਕੀ ਹੋਇਆ ਕਿ ਵਾਈਟ ਹਾਊਸ ਵੱਲੋਂ ਜਿਹੜਾ ਉਹਦੇ ਉੱਤੇ ਰੋਕ ਲਾਤੀ ਉਹ ਕਹਿੰਦੇ ਨਹੀਂ ਇਹ ਨੀ ਬੋਲ ਸਕਦਾ ਉੱਥੇ ਤੇ ਫਿਰ ਉਹਨੇ ਬੋਲਣ ਨੀ ਦਿੱਤਾ ਉਹਨੂੰ
0: ਉਹ ਤਾਂ ਫਿਰ ਹੈ ਹੀ ਹੈ ਜੀ ਸੁਣਨੀ ਪੈਂਦੀ ਇੱਥੇ
1: ਹਾਂਜੀ ਕਿਉਂਕਿ ਵਾਈਟ ਹਾਊਸ ਨੇ ਆਰਡਰ ਕਰ ਦਿੱਤਾ ਨਹੀਂ ਇਹਨੂੰ ਬੋਲਣ ਨੀ ਦੇਣਾ ਤੇ ਫਿਰ ਉਹ ਬੋਲਿਆ ਨੀ ਕਾਕਸਾ ਜੀ ਸਕੇਜੂਲ ਉਹਦਾ ਬਣਿਆ ਸੀ ਸਾਰਾ ਕੁਝ ਤਿਆਰੀ ਸੀ ਪੂਰੀ ਤੇ ਉਹਨੇ ਜਿਹੜੀ ਆ ਇੱਕ ਹੈਗੀ ਇਹਨਾਂ ਦੀ ਕੋਈ ਸੰਸਥਾ ਬਣੀ ਹੋਈ ਆ ਫੋਰਚਨ ਉਹਨੂੰ ਕਹਿੰਦੇ ਆ ਉਹਦੇ ਉੱਪਰ ਭਾਸ਼ਣ ਦੇਣਾ ਸੀਗਾ ਤੇ ਫੇਰ ਜਿਹੜੀ ਇਹ ਪ੍ਰਾਈਵੇਟ ਸੰਸਥਾ ਆ ਇਹ ਕਿਸੇ ਗਵਰਨਮੈਂਟ ਦੀ ਸੰਸਥਾ ਨਹੀਂ ਹੈਗੀ ਇਹ ਪ੍ਰਾਈਵੇਟ ਆ ਜਿਹੜੀ ਆ ਜਿਹੜੇ ਆਪਾਂ ਨਾਂ ਫੋਰਚਨ ਦੱਸ ਕੇ ਗਏ ਇਹਦੇ ਹਾਂਜੀ ਇਹਦੇ ਵੱਲੋਂ ਖਾਕ ਸਾਹਿਬ ਜੀ ਵਰਲਡ ਜਿਹੜਾ ਹੈਗਾ ਵਰਲਡ ਇਕਨੋਮਿਕ ਫੋਰਮ ਇਹ ਹੈਗੀ ਆ ਜਿਹਨੂੰ US ਗਵਰਨਮੈਂਟ ਵੱਲੋਂ ਮਾਨਤਾ ਵੀ ਦਿੱਤੀ ਹੋਈ ਆ ਮਤਲਬ ਇਹ ਹੈਗੀ ਪ੍ਰਾਈਵੇਟ ਆ ਪਰ ਅਮਰੀਕਾ ਦੀ ਗਵਰਨਮੈਂਟ ਵੱਲੋਂ ਇਹਨੂੰ ਮਾਨਤਾ ਦਿੱਤੀ ਹੋਈ ਆ
0: ਠੀਕ ਹੈ
1: ਤੇ ਅਮਰੀਕਨ ਜਿਹੜਾ ਗਵਰਨਰ ਡੇਵਿਸ ਵਿਚਲੇ ਜਿਹੜੇ ਹੈਡਕੁਆਟਰ ਆ ਉਥੇ ਸੀਗੇ ਤੇ 22 ਜਨਵਰੀ ਵਾਲੇ ਦਿਨ ਟਰੰਪ ਦੇ ਭਾਸ਼ਣ ਮਗਰੋਂ ਜਿਹੜਾ ਉਹ ਨਿਸ਼ਮ ਨੇ ਆਪ ਦਾ ਭਾਸ਼ਣ ਜਿਹੜਾ ਉਥੇ ਦੇਣਾ ਸੀ ਪਰ ਉਹਨੂੰ ਰੋਕ ਦਿੱਤਾ ਗਿਆ ਕਿ ਨਾ ਭਾਈ ਅਸੀਂ ਨੀ ਤੈਨੂੰ ਇੱਥੇ ਭਾਸ਼ਣ ਦੇਣ ਦੇਣਾ ਤੇ ਡਿਪਾਰਟਮੈਂਟ ਆਫ ਸਟੇਟ ਜਿਹੜੀ ਆ US ਉਹਦੇ ਵੱਲੋਂ ਜਿਹੜਾ ਉਹ ਸਕੇਜੂਲ ਤੇ ਪਹੁੰਚਣ ਤੋਂ ਮਨਾਹੀ ਕਰ ਦਿੱਤੀ ਗਈ ਸੋ ਉਹਨਾਂ ਨੇ ਨਾ ਕਰ ਦਿੱਤੀ ਤੇ ਉਹਨੂੰ ਬੋਲਣ ਨੀ ਦਿੱਤਾ ਗਿਆ ਤੇ ਚਲੋ ਕੋਈ ਨੀ ਉਹਨੇ ਕਹਾ ਪ੍ਰੈਜੀਡੈਂਟ ਬਣ ਜਾਣਾ ਜੀ ਕਕਸ਼ਾ ਜੀ ਫਿਰ ਆਪੇ ਬੋਲੀ ਤੇ ਇਹਦੇ ਨਾਲ ਅਗਲੀ ਖਬਰ ਕਕਸ਼ਾ ਸਾਹਿਬ ਜਿਹੜੀ ਹੈਗੀ ਆ US ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਵੱਲੋਂ ਰਸ਼ੀਅਨ ਪ੍ਰੈਜੀਡੈਂਟ ਪੁਟਿਨ ਨੂੰ ਇੱਕ ਸੱਦਾ ਪੱਤਰ ਭੇਜਿਆ ਗਿਆ ਤੇ ਉਹਦੇ ਵਿਚ ਕਿਹਾ ਗਿਆ ਕਿ ਪ੍ਰੈਜੀਡੈਂਟ ਪੁਟਿਨ ਨੇ ਟਰੰਪ ਦਾ ਉਹਨੇ ਸੱਦਾ ਪੱਤਰ ਭੇਜ ਦਿੱਤਾ ਤੇ ਆਪਣੇ ਕੋਲੋਂ ਫੇਰ ਟਰੰਪ ਸਾਹਿਬ ਨੇ ਕਹਿ ਦਿੱਤਾ ਤੁਹਾਨੂੰ ਪਤਾ ਵੀ ਉਹ ਜਿਹੜੇ ਛਾਤਰ ਬਹੁਤ ਛਾਤਰ ਪੋਲੀਟੀਸ਼ਨ ਆ ਤੇ ਉਹਨਾਂ ਨੇ ਕਹਿ ਦਿੱਤਾ ਵੀ ਉਹਨੇ ਪੁਟਿਨ ਨੇ ਸੱਦਾ ਕਬੂਲ ਵੀ ਕਰ ਲਿਆ ਆ ਪਰ ਪੁਟਿਨ ਸਾਹਿਬ ਦੇ ਨੇ ਇਕਦਮ ਜਵਾਬ ਦੇ ਦਿੱਤਾ ਉਹ ਕਹਿੰਦੇ ਨਹੀਂ ਬਈ ਮੈਂ ਕੋਈ ਸੱਦਾ ਪੱਤਰ ਜਿਹੜਾ ਕਬੂਲਿਆ ਨਹੀਂ ਮੈਨੂੰ ਆਇਆ ਜ਼ਰੂਰ ਆ ਪਰ ਜਿਹੜਾ ਉਹ ਸੱਦਾ ਪੱਤਰ ਆ ਉਹਦਾ ਅਸੀਂ ਨਿਰੀਖਣ ਮੇਰੇ ਜਿਹੜੇ ਕਰਿੰਦੇ ਹੈਗੇ ਆ ਹੇਠਾਂ ਵਾਲੇ ਉਹਦਾ ਨਿਰੀਖਣ ਉਹਨੂੰ ਪੜ ਰਹੇ ਆ ਤੇ ਜਦੋਂ ਤਿੱਕਰ ਅਸੀਂ ਉਹਨੂੰ ਪੂਰੀ ਤਰ੍ਹਾਂ ਪੜ ਨਹੀਂ ਲੈਂਦੇ ਘੋਕ ਨਹੀਂ ਲੈਂਦੇ ਉਦੋਂ ਤਿੱਕਰ ਆ ਜਿਹੜਾ ਉਹਦਾ ਮੈਂ ਕੋਈ ਸਵੀਕਾਰ ਨਹੀਂ ਕੀਤਾ ਕਿ ਮੈਂ ਆਵਾਂਗਾ ਜਾਂ ਨਹੀਂ ਉਹ ਕਹਿੰਦਾ ਪਹਿਲਾਂ ਅਸੀਂ ਉਹਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕਰਾਂਗੇ ਕੱਲੇ ਕੱਲੇ ਅੱਖਰ ਨੂੰ ਪੜਾਂਗੇ ਦੇਖਾਂਗੇ ਵੀ ਇਹਦੇ ਵਿਚ ਕੀ ਲਿਖਿਆ ਹੋਇਆ ਤਾਂ ਜਾ ਕੇ ਅਸੀਂ ਕਹਿੰਦੇ ਆ ਉਹ ਜਵਾਬ ਦੇਵਾਂਗੇ ਵੀ ਹਾਂ ਮੈਂ ਆਵਾਂਗਾ ਜਾਂ ਨਹੀਂ ਆਵਾਂਗਾ ਔਰ ਇਹ ਜਿਹੜਾ ਖਾਕਸਾ ਜੀ ਸੱਦਾ ਹੈਗਾ ਇਹ ਬੋਰਡ ਆਫ ਪੀਸ ਜਿਹਨੂੰ ਇਨੀਸ਼ੀਏਟਿਵ ਜਿਹਨੂੰ ਟਰੰਪ ਸਾਹਿਬ ਦੀ ਇਹ ਕੋਈ ਸੰਸਥਾ ਛੋਟੇ ਮੋਟੇ ਹੋਣੇ ਆ ਥੋੜੇ ਉਹਦੇ ਆਪਣੇ ਕਰਿੰਦੇ ਉਹਨਾਂ ਨੇ ਇਹ ਬਣਾਈ ਆ ਤੇ ਉਹਨਾਂ ਵੱਲੋਂ ਜਿਹੜਾ ਆ ਉਹ US ਟਰੰਪ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਪੁਟਿਨ ਨੂੰ ਪੱਤਰ ਇਹ ਭੇਜਿਆ ਸੀਗਾ ਤੇ ਉਹਨਾਂ ਨੇ ਸਵੀਕਾਰ ਹਜੇ ਨਹੀਂ ਕੀਤਾ ਤੇ ਇਹਦੇ ਨਾਲ ਅਗਲੀ ਖਬਰ ਖਾਕਸਾ ਵੀ ਹੈਗੀ ਆ ਜਿਹੜੀ ਦੇਖੋ ਆ ਜਿਹੜੀ ਉਹ ਆਪਾਂ ਗੱਲ ਕਰਕੇ ਗਏ ਆ ਨਾ ਵੀ ਜਦੋਂ ਤੁਸੀਂ ਦੁਸ਼ਮਣ ਨੂੰ ਇੱਕ ਵਾਰੀ ਵੰਗਾਰਦੇ ਆ ਨਾ ਫੇਰ ਭਾਵੇਂ ਤੁਸੀਂ ਹਟ ਵੀ ਜਾਓ ਪਰ ਉਹਦੇ ਅੰਦਰ ਆ ਜਿਹੜੀ ਉਹ ਉਹ ਹੋ ਜਾਂਦੀ ਆ ਪਈ ਯਾਰ ਇਹਦਾ ਕੀ ਪਤਾ ਕੱਲ ਨੂੰ ਫੇਰ ਕਰ ਦੂਗਾ ਆਪਾਂ ਤਿਆਰੀ ਤਾਂ ਰੱਖੀਏ ਨਾ ਆਪਣੀ ਹਾਂ ਸੋ ਇਸੇ ਤਰ੍ਹਾਂ ਸਪੇਨ ਵੱਲੋਂ ਜਿਹੜਾ ਆ ਉਹ ਯੂਰਪੀਅਨ ਯੂਨੀਅਨ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਇੱਕ ਜੁਆਇੰਟ ਆਰਮੀ ਬਣਾਉਣੀ ਚਾਹੀਦੀ ਆ ਤਾਂ ਕਿ ਜਿਹੜੀ ਆ ਉਹ ਗ੍ਰੀਨਲੈਂਡ ਦਾ ਮਾਮਲਾ ਆ ਜਿਹੜਾ ਇਹ ਵਿਗੜ ਗਿਆ ਤਾਂ ਜਿਹੜੀ EU ਆ ਯੂਰਪੀਅਨ ਯੂਨੀਅਨ ਆ ਉਹਦੇ ਕੋਲ ਕੁਛ ਨਾ ਕੁਛ ਤਾਂ ਹੋਵੇ ਨਾ ਆਪਣੇ
0: ਦੋ ਗੱਲਾਂ ਇਹਦੇ ਵਿੱਚ ਇਹ ਆ ਕਿ ਯੂਰਪ ਇਹਨਾਂ ਦਾ ਬਹੁਤ ਪੁਰਾਣਾ ਅਲਾਇੰਸ ਰਿਹਾ ਹੈਗਾ
1: ਆ ਰਹੀ ਆ ਜੀ ਇਕੱਠੇ ਖਾਂਦੇ ਰਹੇ ਨਾ ਚੋਰ ਚੋਰ ਮਸੇਰੇ ਭਾਈ
0: ਡਾਕਟਰ ਸਾਹਿਬ ਵੀ ਆ ਗਿਆ ਤੇ ਮੇਰੀ ਗੱਲ ਵੀ ਵਿਚੇ ਰਹਿ ਗਈ ਤੁਹਾਡੀ ਵਿਚੇ ਤੁਸੀਂ ਕੱਟ ਦਿਓ ਜੀ ਚੀਮਾ ਸਾਹਿਬ ਕੱਟ ਦਿਓ ਫੋਨ ਮੈਂ ਤੁਹਾਨੂੰ ਐਡ ਕਰਦਾ ਜੀ ਡਾਕਟਰ ਸਾਹਿਬ ਹੋਲਡ ਕਰਿਓ ਜੀ
1: ਹੋਲਡ ਕਰਿਓ
0: ਥੈਂਕ ਯੂ ਲੋ ਜੀ ਡਾਕਟਰ ਸਾਹਿਬ ਜੁੜ ਗਏ ਜੀ ਤੇ ਆਪਾਂ ਐਡ ਪੀਪਲ ਲਾਲ ਸਿੰਘ ਚੀਮਾ

ਤੇ ਬੜਾ ਹੀ ਪੰਗਾ ਪੈ ਜਾਂਦਾ ਮੈਨੂੰ ਹਰ ਵਾਰੀ। ਦੋਸਤੋ ਇੱਕ ਸੈਕਿੰਡ ਦਿਓ ਜੀ, ਮੈਂ ਲੱਭ ਰਿਹਾ ਜੀ ਲਾਲ ਸਿੰਘ ਚੀਮਾ ਹੋਣਾ ਨੂੰ, ਤੇ ਉਹਨਾਂ ਨੂੰ ਵੀ ਕਾਲ ਕਰ ਦਿੰਦੇ।

0: ਚੀਮਾ ਸਾਹਿਬ ਨਾਲ ਹੀ ਇੱਕ ਮਿੰਟ ਹੋਲਡ ਕਰੋ ਜੀ, ਮੈਂ ਦੇਖਦਾ ਤੁਸੀਂ ਹੋਲਡ ਰੱਖੋ, ਬਸ ਮੈਂ ਕਰਦਾ ਕੋਸ਼ਿਸ਼। ਡਾਕਟਰ ਸਾਹਿਬ ਆਓ ਜੀ, ਵੈਲਕਮ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਨੇ, ਬਹੁਤ ਵੱਡੀਆਂ ਜਾਣਕਾਰੀਆਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਨੇ, ਤੁਹਾਡੀ ਸਿਹਤ ਸੰਬੰਧੀ ਬਹੁਤ ਵੱਡੀਆਂ ਜਾਣਕਾਰੀਆਂ ਹੁੰਦੀਆਂ। ਬੇਨਤੀ ਅੱਗੇ ਵੀ ਕਰਦਾ ਵਾਂ ਕਿ ਆਓ ਰਲ ਮਿਲ ਕੇ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਹੋਰ ਹੰਗਾਰਾ ਦਈਏ, ਤਾਂ ਕਿ ਆਪਣੀ ਜ਼ਿੰਦਗੀ ਦੇ ਵਧੀਆ ਦਿਨ ਆਪਾਂ ਗੁਜ਼ਾਰ ਸਕੀਏ, ਕਿਉਂਕਿ ਉਨ੍ਹਾਂ ਦੇ ਕੋਲ 50-55 ਸਾਲ ਦਾ ਬਹੁਤ ਵੱਡਾ ਐਕਸਪੀਰੀਅੰਸ ਆ। ਪ੍ਰੋਫੈਸਰ ਰਹੇ ਆ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਂਦੇ ਰਹੇ ਆ, ਤੇ ਅੱਜ ਕੱਲ ਕੈਲੀਫੋਰਨੀਆ ਦੇ ਵਿੱਚ ਸੇਵਾ ਨਿਭਾ ਰਹੇ ਆ, ਤੇ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ, ਸਮਝੋ ਕਿ ਤੁਹਾਡੀ ਪ੍ਰੋਬਲਮ ਤਾਂ ਬਹੁਤ ਜ਼ਿਆਦੀਆਂ ਹੋਈਆਂ, ਡਾਕਟਰਾਂ ਕੋਲ ਤੁਸੀਂ ਚੈੱਕ ਕਰਾ ਲਿਆ, ਕਿਸੇ ਬੰਨੇ ਸਮਝ ਆਉਂਦੀ, ਇੱਕ ਵਾਰੀ ਕਾਲ ਕਰਕੇ ਮਸ਼ਵਰਾ ਜ਼ਰੂਰ ਲੈ ਲਓ। ਬੜੀ ਮਿਹਰਬਾਨੀ, ਥੈਂਕ ਯੂ ਡਾਕਟਰ ਸਾਹਿਬ। ਆਓ ਜੀ, ਸਤਿ ਸ੍ਰੀ ਅਕਾਲ।
1: ਮਿਹਰਬਾਨੀ ਜੀ, ਖੱਕ ਸਾਹਿਬ, ਜੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਤੇ ਤੁਸੀਂ ਮੈਨੂੰ ਸੁਣ ਰਹੇ ਹੋ ਇਸ ਵੇਲੇ ਰੇਡੀਓ ਪ੍ਰਵਾਸ ਦੇ ਉਪਰ ਔਰ ਰੇਡੀਓ ਸਬਰੰਗ ਦੇ ਉਪਰ, ਵੇਖ ਰਹੇ ਹੋ ਯੂਟਿਊਬ ਤੇ ਫੇਸਬੁੱਕ ਮੀਡੀਆ ਦੇ ਉਪਰ। ਮੇਰਾ ਜਿਹੜਾ ਫੇਸਬੁੱਕ ਮੀਡੀਆ ਹੈ ਜਾਂ ਯੂਟਿਊਬ ਹੈ, ਉਹਦੇ ਉਪਰ ਰੋਜ਼ਾਨਾ ਤੁਸੀਂ ਮੈਨੂੰ ਵੇਖਦੇ ਹੋ, ਤੇ ਇਸ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਇੱਕ ਕਥਾ ਰੂਪੀ ਵਿਚਾਰ ਤੁਹਾਡੇ ਨਾਲ ਹਮੇਸ਼ਾ ਸਾਂਝੀ ਕਰਦੇ ਆ ਰਹੇ ਹਾਂ। ਕਿੱਥੇ
2: Your call cannot be completed as dialed. Please check the number and dial again.
3: No es posible realizar la llamada tal y como se marcó el número. Favor de verificar el número y márquelo de nuevo.
2: Message 2. US01LV.
1: ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਜੀਵਨ ਦੇ ਵਿੱਚ, ਜਿਹੜੀ ਮਰਜ਼ੀ ਮੁਸ਼ਕਲ ਆ ਜਾਵੇ, ਉਸ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਨ ਦੀ ਸਾਨੂੰ ਲੋੜ ਹੈ। ਜੇ ਅਸੀਂ ਇੰਨੀਆਂ ਵੱਡੀਆਂ ਮੁਸੀਬਤਾਂ ਚੋਂ ਲੰਘ ਕੇ ਆ ਗਏ ਫਿਰ ਵੀ ਸਰਵਾਈਵ ਹਾਂ, ਇਹਦਾ ਮਤਲਬ ਬੜੇ ਬਹਾਦਰ ਹਾਂ। ਬਹੁਤ ਕੁਝ ਕੁਦਰਤ ਨੇ ਸਾਨੂੰ ਦਿੱਤਾ, ਬਹੁਤ ਨਵਾਜ਼ਿਆ ਹੋਇਆ ਹੈ ਬਖਸ਼ਿਸ਼ਾਂ ਦੇ ਨਾਲ, ਤੇ ਉਹਨਾਂ ਬਖਸ਼ਿਸ਼ਾਂ ਦੇ ਕਰਕੇ ਅੱਗੇ ਵੀ ਜੋ ਕੁਝ ਹੋਏਗਾ ਉਸ ਚੀਜ਼ ਦਾ ਮੁਕਾਬਲਾ ਅਸੀਂ ਆਮ ਸਮੇਂ ਸਿਰ ਕਰਦੇ ਰਹਾਂਗੇ ਔਰ ਦਲੇਰੀ ਨਾਲ ਇਸ ਜ਼ਿੰਦਗੀ ਨੂੰ ਜੀਆਂਗੇ। ਆਓ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਚੱਲਦੇ ਹਾਂ। ਅਸੀਂ ਜੀਵਨ ਨੂੰ ਜਵਾਨੀ ਦੇ ਪਹਿਰੇ ਤੇ ਲਿਆ ਕੇ ਛੱਡਿਆ ਸੀ, ਤੇ ਉਸ ਤੋਂ ਬਾਅਦ ਸੋਚਿਆ ਸੀ ਵੀ ਇਹਦੇ ਵਿੱਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ, ਸਰੀਰ ਵੱਡਾ ਬਣ ਗਿਆ, ਸਾਰਾ ਕੁਝ ਹੋ ਗਿਆ, ਸਾਰੇ ਸਿਸਟਮ ਚੱਲਣ ਲੱਗ ਗਏ, ਸਾਰਾ ਕੁਝ ਹੁੰਦਿਆਂ ਹੋਇਆ, ਤੇ ਫਿਰ ਇਹਦੇ ਚ ਬਿਮਾਰੀਆਂ ਹੁਣ ਕਿੱਥੋਂ ਆਉਂਦੀਆਂ ਨੇ। ਔਰ ਉਹ ਬਿਮਾਰੀਆਂ ਦੀ ਤਹਿ ਤੱਕ ਲੱਭਦਿਆਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡਾ ਜਿਹੜਾ ਪੁਰਾਣਾ ਜ਼ਮਾਨਾ ਸੀਗਾ ਉਹ ਹਾਈਪੋਥੈਟੀਕਲ ਸੀਗਾ, ਹਾਈਪੋਥੇਸਿਸ ਸੀਗਾ। ਉਸ ਹਾਈਪੋਥੇਸਿਸ ਨੂੰ ਅੱਜ ਅਸੀਂ ਪ੍ਰੈਕਟੀਕਲ ਰੂਪ ਵਿਚ ਲੈ ਕੇ ਆ ਗਏ ਹਾਂ, ਹਾਲਾਂਕਿ ਅਸੀਂ ਫਿਰ ਦੁਬਾਰਾ ਹਾਈਪੋਥੇਸਿਸ ਵਾਲੇ ਪਾਸੇ ਨੂੰ ਪ੍ਰੂਵ ਕਰਕੇ ਸਾਬਤ ਕਰਕੇ ਫਿਰ ਉੱਥੇ ਹਾਈਪੋਥੇਸਿਸ ਨਹੀਂ ਪਹੁੰਚਣਾ ਆ। ਪਰ ਇੱਕ ਰਸਤਾ ਹੁੰਦਾ ਨਾ, ਇਕਦਮ ਜੇ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਦੋ ਦੇ ਦੋ ਚਾਰ ਹੁੰਦੇ ਨੇ, ਉਹ ਮੰਨਣ ਨੂੰ ਤਿਆਰ ਨਹੀਂ ਹੋਏਗਾ। ਉਹਨੂੰ ਇੱਕ ਤਰੀਕਾ ਦੱਸਣਾ ਪਏਗਾ ਵੀ ਭਾਈ ਪਹਿਲਾਂ ਦੋ ਲਕੀਰਾਂ ਮਾਰੋ, ਫਿਰ ਦੋ ਲਕੀਰਾਂ ਮਾਰੋ, ਫਿਰ ਗਿਣੋ, ਇਹ ਚਾਰ ਹੋ ਜਾਣਗੇ। ਸੋ ਮੇਰੇ ਕਹਿਣ ਤੋਂ ਭਾਵ ਹੈ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਨਾ ਮੈਥ, ਉਦੋਂ ਇਸ ਤਰ੍ਹਾਂ ਹੁੰਦਾ ਹੈ। ਤੇ ਅਸੀਂ ਕਿਉਂਕਿ ਸਾਰੇ ਲੋਕ ਤਾਂ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ, ਤੇ ਸਾਰੇ ਲੋਕ ਜੇ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ ਤੇ ਉਹਨਾਂ ਨੂੰ ਸਮਝਾਉਣ ਵਾਸਤੇ ਜ਼ਰੂਰੀ ਗੱਲ ਆ, ਹਰ ਇੱਕ ਗੱਲ ਨੂੰ ਇਸੇ ਤਰ੍ਹਾਂ ਦੋ ਤੇ ਦੋ ਚਾਰ ਸਮਝਾਉਣਾ ਪਏਗਾ। ਔਰ ਉਹੀ ਗੱਲਾਂ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰ ਰਹੇ ਹਾਂ। ਬੇਸ਼ੱਕ ਇਹ ਪ੍ਰੋਗਰਾਮ ਥੋੜੇ ਲੰਬੇ ਹੋ ਰਹੇ ਨੇ, ਬੇਸ਼ੱਕ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬੇਸ਼ੱਕ ਨਾ ਦੱਸ ਸਕਦੇ ਹੋਈਏ, ਪਰ ਇਹ ਯਕੀਨ ਹੈ ਕਿ ਜਿਹੜੀਆਂ ਵੀ ਗੱਲਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਨਾ, ਤੁਹਾਡੀ ਬੋਲੀ ਦੇ ਵਿੱਚ ਹੁੰਦੀਆਂ ਨੇ, ਉਹਦੇ ਵਿੱਚ ਮਿਸਾਲਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਤੁਹਾਡੇ ਆਪਣੇ ਇਰਦ ਗਿਰਦ। ਇਹ ਸਮਝ ਵਿੱਚ ਆਉਣ ਵਾਲੀ ਗੱਲ ਹੈ ਨੀ, ਪਰ ਮੈਂ ਇਹ ਸਮਝਦਾ ਹਾਂ ਕਿ ਕੋਈ ਵੀ ਚੀਜ਼ ਇੰਨੀ ਮੁਸ਼ਕਲ ਨਹੀਂ ਹੁੰਦੀ, ਤੁਸੀਂ ਉਹਨੂੰ ਜੀਵਨ ਬਣਾ ਲਓ। ਇੱਕ ਤਾਂ ਹੁੰਦਾ ਨਾ ਵੀ ਮੇਰੀ ਡਿਊਟੀ ਹੈ ਯਾਰ, ਮੈਂ ਕਰਕੇ ਆਉਣਾ, ਡਿਊਟੀ ਤੋਂ ਅਵੇਸਲਾ ਵੀ ਹੋ ਜਾਂਦਾ। ਬਹੁਤ ਸਾਰੀਆਂ ਗੱਲਾਂ ਅਸੀਂ ਧਰਮ ਦੇ ਨਾਂ ਤੇ ਕਰਦੇ ਹਾਂ, ਉਹ ਧਰਮ ਦੇ ਨਾਂ ਤੇ ਜਿਹੜੀਆਂ ਬੀਬੀਆਂ ਕਰੀ ਜਾਂਦੀ, ਕਿਉਂਕਿ ਧਾਰਮਿਕ ਮਾਨਸਿਕਤਾ ਹੈ ਨਾ ਸਾਡੀ, ਉਸ ਤਰ੍ਹਾਂ ਹੋ ਜਾਂਦਾ। ਤੇ ਜੇ ਅਸੀਂ ਕਿਸੇ ਸਬਜੈਕਟ ਨੂੰ ਕਿਸੇ ਵੀ ਐਸੇ ਸ਼ੋਭੇ ਨੂੰ ਜਿਹੜਾ ਸਾਡੇ ਜੀਵਨ ਨਾਲ ਸੰਬੰਧਿਤ ਹੈਗਾ ਆ, ਉਹਨੂੰ ਅਗਰ ਧਿਆਨ ਨਾਲ ਵਾਚੀਏ, ਉਹਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ, ਤੇ ਮੈਡੀਕਲ ਸਾਇੰਸ ਵੀ ਕੋਈ ਮੁਸ਼ਕਿਲ ਗੱਲ ਨਹੀਂ ਹੈਗੀ। ਇਹ ਵੀ ਇੱਕ ਸਧਾਰਨ ਦੋ ਤੇ ਦੋ ਚਾਰ ਦੀ ਗਿਣਤੀ ਕਰਨ ਵਾਲੀ ਗੱਲ ਹੈਗੀ ਹੈ, ਉਹਦਾ ਜ਼ੋਰ ਕਰਨ ਵਾਲੀ ਗੱਲ ਹੈਗੀ ਹੈ। ਸੋ ਮੈਂ ਉਸੇ ਤਰੀਕੇ ਦੇ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਬੇਸ਼ੱਕ ਟੈਕਨੀਕਲ ਪੁਆਇੰਟ ਆਫ ਵਿਊ ਜਾਂ ਐਕਸਪਲੇਨ ਕਰਨਾ ਮੈਡੀਕਲ ਕਾਲਜਾਂ ਵਿੱਚ ਇੱਕ ਡਿਫਰੈਂਟ ਸਟਾਈਲ ਹੁੰਦਾ ਹੈ, ਕਿਉਂਕਿ ਪਤਾ ਹੁੰਦਾ ਹੈ ਕਿ ਜਿਹੜੇ ਸਾਹਮਣੇ ਲੋਕ ਬੈਠੇ ਹੈ ਨਾ, ਇਹ ਬਾਇਓਲੋਜੀ ਬਾਰੇ ਵੀ ਜਾਣਦੇ ਨੇ, ਇਹ ਮੈਡੀਕਲ ਟਰਮੀਨੋਲੋਜੀ ਬਾਰੇ ਵੀ ਜਾਣਦੇ ਨੇ। ਇਹਨਾਂ ਨੂੰ ਸਿਰਫ ਉਹਦੇ ਮੁਤਾਬਕ ਸ਼ਾਰਟ ਨੋਟਸ ਦੇਣ ਦੀ ਲੋੜ ਹੈ ਤਾਂ ਕਿ ਕਰ ਲੈ। ਪਰ ਇੱਥੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਇੱਕ ਇੱਕ ਗੱਲ ਦੋ ਤੇ ਦੋ ਚਾਰ ਦੀਆਂ ਚਾਰ ਲਕੀਰਾਂ ਮਾਰ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਪਿਛਲੇ ਹਫ਼ਤੇ ਸਾਡਾ ਪ੍ਰੋਗਰਾਮ ਜਦੋਂ ਹੋਇਆ ਸੀ ਉਦੋਂ ਪੰਜਾਬੀ ਦੇ ਵਿੱਚ ਹੋਇਆ ਸੀ, ਅੱਜ ਦਾ ਪ੍ਰੋਗਰਾਮ ਤੇ ਵੈਸੇ ਹਿੰਦੀ ਦਾ, ਪਰ ਮੈਂ ਸਮਝਦਾ ਹਾਂ ਕਿ ਅਸੀਂ ਇਸ ਨੂੰ ਉਸੇ ਤਰ੍ਹਾਂ ਪੰਜਾਬੀ ਦੇ ਵਿੱਚ ਹੀ ਲੈ ਕੇ ਚੱਲਦੇ ਹਾਂ। ਤੇ ਪੰਜਾਬੀ ਦੇ ਵਿੱਚ ਹੀ ਮੈਂ ਮੁਆਫੀ ਮੰਗਦਾ ਹਿੰਦੀ ਵਾਲਿਆਂ ਤੋਂ ਕਿ ਕੱਲ ਨੂੰ ਮੈਂ ਹਿੰਦੀ ਵਿੱਚ ਕਰ ਦਿਆਂਗਾ ਪ੍ਰੋਗਰਾਮ, ਔਰ ਉਸ ਤੋਂ ਬਾਅਦ ਫਿਰ ਅੰਗਰੇਜ਼ੀ ਦੇ ਵਿੱਚ ਹੋ ਜਾਏਗਾ। ਨਿਊਕਲੀਅਸ ਸੰਬੰਧੀ ਮੈਂ ਡਿਸਕ੍ਰਿਪਸ਼ਨ ਸ਼ਾਇਦ ਅੰਗਰੇਜ਼ੀ ਦੇ ਵਿੱਚ ਦੇ ਚੁੱਕਿਆ, ਔਰ ਸਿਰਫ ਹਿੰਦੀ ਚ ਬਾਕੀ ਹੈਗੀ ਹੈ। ਔਰ ਨਿਊਕਲੀਅਸ ਦੀ ਡਿਸਕ੍ਰਿਪਸ਼ਨ ਦੱਸਿਆ ਹੈ, ਮੈਂ ਤੁਹਾਨੂੰ ਦੱਸਿਆ ਸੀ ਵੀ ਸੈੱਲ ਦੇ ਅੰਦਰ ਵੜ ਗਿਆ, ਤੇ ਸੈੱਲ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਹੈ ਉਹਨੂੰ ਅਸੀਂ ਨਿਊਕਲੀਅਸ ਆਖਿਆ ਸੀਗਾ। ਔਰ ਉਸ ਨਿਊਕਲੀਅਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਵੀ ਇਹ ਕਿਲੇ ਦੇ ਵਿੱਚ ਇੱਕ ਕਿਲਾ ਆ, ਸੈੱਲ ਆਪਣੇ ਆਪ ਵਿੱਚ ਇੱਕ ਕਿਲਾ ਸੀ, ਉਹਦੀ ਇੱਕ ਚਾਰ ਦੀਵਾਰੀ ਸੀ, ਉਹਦੀ ਚਾਰ ਦੀਵਾਰੀ ਦੀ ਡਿਸਕ੍ਰਿਪਸ਼ਨ ਅਸਾਂ ਦਿੱਤੀ ਸੀ, ਔਰ ਉਸ ਤੋਂ ਬਾਅਦ ਉਹਦੇ ਅੰਦਰ ਵੜੇ ਸੀ, ਉਹਦੇ ਅੰਦਰ ਦੇ ਹਾਲਾਤ ਨੂੰ ਅਸੀਂ ਇਨਵਾਇਰਮੈਂਟ ਕਿਹਾ ਸੀ। ਉਸੇ ਤਰ੍ਹਾਂ ਹੀ ਇਸ ਸਾਰੇ ਇਨਵਾਇਰਮੈਂਟ ਦੇ ਵਿੱਚ ਇੱਕ ਹੋਰ ਹਿੱਸਾ ਹੈਗਾ, ਇੱਕ ਹੋਰ ਕਿਲਾ ਹੈਗਾ, ਔਰ ਉਸ ਕਿਲੇ ਨੂੰ ਅਸੀਂ ਨਿਊਕਲੀਅਸ ਕਹੀ ਜਾ ਰਹੇ ਹਾਂ। ਔਰ ਉਸ ਨਿਊਕਲੀਅਸ ਦੇ ਸੰਬੰਧ ਵਿੱਚ ਵੀ ਅਸੀਂ ਆਖਿਆ ਵੀ ਇਹਦੀਆਂ ਆਪਣੀਆਂ ਦੋ ਦੀਵਾਰਾਂ ਨੇ, ਔਰ ਉਸ ਨੂੰ ਬਾਹਰਲੀ ਦੀਵਾਰ ਦੇ ਕਹਿ ਲਓ ਦੋ ਹਿੱਸੇ ਨੇ ਜਾਂ ਦੋ ਤਹਿ ਹਨ, ਉਹਦਾ ਵੀ ਸਾਰੀ ਡਿਸਕ੍ਰਿਪਸ਼ਨ ਅਸੀਂ ਤੁਹਾਨੂੰ ਦੇ ਚੁੱਕੇ ਹਾਂ। ਉਸ ਤੋਂ ਬਾਅਦ ਤੁਸੀਂ ਇਹਦੇ ਅੰਦਰ ਵੜਦੇ ਹਾਂ ਤੇ ਉਹਦੇ ਅੰਦਰ ਵੀ ਜੋ ਇਨਵਾਇਰਮੈਂਟ ਹੈਗਾ, ਜੋ ਹਾਲਾਤ ਹੈ, ਜਿਵੇਂ ਪੂਰੇ ਸੈੱਲ ਦਾ ਹਾਲਾਤ ਸੀਗਾ, ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਸੀਗਾ, ਜਾਂ ਉਹਨੂੰ ਅਸੀਂ ਨਿਊਕਲੀਓਪਲਾਜ਼ਮ ਕਹਿੰਦੇ ਹਾਂ, ਜਾਂ ਪ੍ਰੋਟੋਪਲਾਜ਼ਮ ਅਸੀਂ ਕਹਿੰਦੇ ਹਾਂ। ਔਰ ਉਸ ਪ੍ਰੋਟੋਪਲਾਜ਼ਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਅਲੱਗ ਅਲੱਗ ਸਾਂਭੀਆਂ ਪਈਆਂ ਨੇ, ਜਿਨ੍ਹਾਂ ਦੇ ਅਲੱਗ ਅਲੱਗ ਕੰਮ ਹੈਗੇ ਨੇ, ਔਰ ਉਹ ਕੰਮ ਗਿਣਤੀ ਮੈਂ ਤੁਹਾਨੂੰ ਕਰਕੇ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸ ਦਿੱਤੀ ਸੀ ਵੀ ਇਸ ਸਾਰੇ ਦੇ ਵਿੱਚ ਸਾਡਾ ਪਿਛਲਾ ਰਿਕਾਰਡ ਪ੍ਰਿਜ਼ਰਵ ਹੁੰਦਾ ਆ। ਪਿੱਛੇ ਸਾਡੇ ਮਾਂ ਪਿਓ ਬਾਪਿਆਂ ਨੇ ਕੀ ਕੁਛ ਕੀਤਾ, ਕੀ ਕਰੈਕਟਰ ਸੀਗਾ, ਕਿੰਨੀ ਬਣਤਰ ਸੀਗੀ, ਉਹ ਸਾਰੀ ਕੰਡੀਸ਼ਨ, ਕਿਹੜੀਆਂ ਉਹਨਾਂ ਨੂੰ ਬਿਮਾਰੀਆਂ ਸੀਗੀਆਂ, ਉਹ ਅਸੀਂ ਇੱਥੋਂ ਲੱਭ ਸਕਦੇ ਹਾਂ। ਔਰ ਉਹਨਾਂ ਬਿਮਾਰੀਆਂ ਦਾ ਕਈਆਂ ਦਾ ਤਾਂ ਵਿਸਰਜਨ ਹੋ ਗਿਆ, ਉਹ ਖਤਮ ਹੋ ਗਈਆਂ, ਕਈਆਂ ਦਾ ਨਿਰਵਾਹ ਸਾਨੂੰ ਕਰਨਾ ਪੈ ਰਿਹਾ ਹੈਗਾ, ਔਰ ਸਾਡੀ ਮਜਬੂਰੀ ਹੋ ਜਾਂਦੀ ਹੈ ਕਿ ਅਸੀਂ ਉਹਨੂੰ ਨਾ ਨਹੀਂ ਕਰ ਸਕਦੇ, ਕਿਉਂਕਿ ਪਿਓ ਵੱਲੋਂ ਵਿਰਾਸਤ ਵਿੱਚ ਜੇ ਕੋਈ ਚੀਜ਼ ਆਈ ਹੋਵੇ, ਜ਼ਮੀਨ ਤੇ ਅਸੀਂ ਰੋਕ ਲੈਂਦੇ ਹਾਂ, ਬਿਨਾਂ ਮੈਂ ਨਹੀਂ ਇਸ ਮੁੰਡੇ ਨੂੰ ਜ਼ਮੀਨ ਦੇਣੀ, ਇਹ ਮੇਰੇ ਨਾਲ ਤੇ ਲੜਦਾ ਹੈ, ਮੇਰੇ ਨਾਲ ਖਰਾਬੀਆਂ ਕਰਦਾ ਹੈ। ਪਰ ਇਹ ਕੁਦਰਤ ਦਾ ਨਿਯਮ ਆ ਵੀ ਜੇ ਕਿਸੇ ਪਿਓ ਨੂੰ ਕੋਈ ਬਿਮਾਰੀ ਹੋਵੇ, ਕਿਸੇ ਮਾਂ ਨੂੰ ਕੋਈ ਬਿਮਾਰੀ ਹੋਵੇ, ਤੇ ਉਹ ਇਸੇ ਤਰ੍ਹਾਂ ਦੀ ਜੈਨੇਟਿਕ ਬਿਮਾਰੀ, ਅਗਰ ਕੋਈ ਇਸ ਤਰ੍ਹਾਂ ਦੀ ਖਰਾਬੀ ਨਿਊਕਲੀਅਸ ਦੇ ਵਿੱਚ ਆ ਚੁੱਕੀ ਹੈ, ਤੇ ਉਹ ਆਪਣੇ ਬੱਚਿਆਂ ਨੂੰ ਜਾਣ ਤੋਂ ਰੋਕ ਨਹੀਂ ਸਕਦਾ। ਇਹ ਨਹੀਂ ਕਹਿ ਸਕਦਾ ਵੀ ਇਹਨੂੰ ਤਾਂ ਮੈਂ ਜ਼ਮੀਨ ਦਿੱਤੀ ਹੈ, ਇਹਨੂੰ ਤਾਂ ਮੇਰੇ ਵਾਲੀ ਇਹ ਬਿਮਾਰੀ ਹੋ ਜਾਵੇ, ਇਹਨੂੰ ਮੈਂ ਜ਼ਮੀਨ ਨਹੀਂ ਦਿੱਤੀ, ਇਹਨੂੰ ਬਿਮਾਰੀ ਨਾ ਹੋਵੇ, ਐਸਾ ਸੰਭਵ ਨਹੀਂ ਹੈ। ਉਹ ਕੁਦਰਤ ਦੇ ਨਿਯਮ ਅਨੁਸਾਰ ਉਸੇ ਮੁਤਾਬਕ ਹੀ ਚੱਲਦਾ ਰਹੇਗਾ। ਇਸੇ ਕਰਕੇ ਇਹਦੇ ਤੋਂ ਸਾਨੂੰ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ, ਜੇ ਅਸੀਂ ਕੁਦਰਤ ਦੇ ਅਨੁਸਾਰ ਹੀ ਹੋ ਕੇ ਚੱਲਦੇ ਹਾਂ ਨਾ, ਤੇ ਫਿਰ ਜੋ ਕੁਝ ਵੀ ਸਾਡਾ ਹੈਗਾ ਉਹ ਸਾਡੇ ਬੱਚਿਆਂ ਦਾ ਆ, ਜੋ ਕੁਝ ਵੀ ਹੈਗਾ ਸਾਨੂੰ ਉਹਦੇ ਮੁਤਾਬਕ ਕਾਣੀ ਵੰਡ ਕਰਨ ਦਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਕਾਣੀ ਵੰਡ ਕਰੀਏ ਜੇ ਕੁਦਰਤ ਨੇ ਨਹੀਂ ਕੀਤੀ, ਤੇ ਫਿਰ ਤੁਸੀਂ ਐਵੇਂ ਕਿਵੇਂ ਕਰ ਸਕਦੇ ਹੋ। ਸੋ ਇਹ ਸਾਰੀਆਂ ਗੱਲਾਂ ਨੂੰ ਸਮਝਦੇ ਹੋਏ ਅਸੀਂ ਨਿਊਕਲੀਅਸ ਸੰਬੰਧੀ ਇਹ ਦੱਸਿਆ ਸੀਗਾ ਵੀ ਸਾਡੇ ਸਰੀਰ ਦੀ ਗਰੋਥ, ਸਾਡੇ ਸਰੀਰ ਦਾ ਚੱਲਣ, ਸਾਡੇ ਸਰੀਰ ਦਾ ਕਰੈਕਟਰਿਸਟਿਕ, ਸਾਡੇ ਸਰੀਰ ਦੀ ਰੀਪ੍ਰੋਡਕਸ਼ਨ, ਅਗਾਂਹ ਅਸੀਂ ਵੀ ਤਾਂ ਬੱਚੇ ਜੰਮਨੇ ਆ, ਉਹਨਾਂ ਦੇ ਅਗਾਂਹ ਵੀ ਜੀਨ ਸਾਡੇ ਵਿੱਚ ਜਾਣੇ ਹੈਗੇ ਨੇ, ਉਹ ਸਾਰੀਆਂ ਗੱਲਾਂ ਦਾ ਨਿਪਟਾਰਾ ਜਿਹੜਾ ਹੈ ਜਾਂ ਸਾਰੀਆਂ ਗੱਲਾਂ ਦਾ ਰਿਕਾਰਡ ਜਿਹੜਾ ਹੈ ਉਹ ਸਾਡੇ ਇਸ ਨਿਊਕਲੀਅਸ ਵਿੱਚ ਪਿਆ ਹੁੰਦਾ। ਔਰ ਦੂਸਰੀ ਗੱਲ ਇਹ ਆ ਕਿ ਅਸੀਂ ਇਸ ਸਾਰੇ ਨੂੰ ਜਿੰਨਾ ਕੁਝ ਮੈਂ ਕਿਹਾ ਹੈਗਾ, ਗਰੋਥ ਦਾ ਹੈਗਾ ਆ, ਰੀਪ੍ਰੋਡਕਸ਼ਨ ਦਾ ਹੈਗਾ ਆ, ਸਾਰਾ ਰਿਕਾਰਡ ਸਾਂਭਣ ਦਾ, ਜੀਨਸ ਨੂੰ ਬਣਾਉਣ ਦਾ ਸਾਂਭਣ ਦਾ ਜਿਹੜਾ ਰਿਕਾਰਡ ਹੈਗਾ ਆ, ਇਸ ਸਾਰੇ ਦਾ ਇੱਕ ਹੋਰ ਲਫ਼ਜ਼ ਦਾ ਨਾਂ ਹੈਗਾ ਜਿਹਨੂੰ ਅਸੀਂ ਮੈਟਾਬੋਲਿਜ਼ਮ ਕਹਿੰਦੇ ਹਾਂ, ਜਿਹਦੇ ਬਾਰੇ ਅਸੀਂ ਬਹੁਤ ਵਾਰੀ ਗੱਲ ਕਰ ਚੁੱਕੇ ਹੈਗੇ ਹਾਂ। ਸੋ ਇਹ ਸਾਰਾ ਕੁਝ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਰਹਿੰਦਾ ਹੈਗਾ, ਰਿਕਾਰਡ ਸਾਂਭਿਆ ਰਹਿੰਦਾ ਹੈਗਾ, ਕਿਸੇ ਵੀ ਵੇਲੇ ਭਾਵੇਂ ਤੁਸੀਂ ਜਦ ਤੱਕ ਜਿੰਦੇ ਹੈਗੇ ਹੋ ਤਦ ਤੱਕ ਤੁਸੀਂ ਅਗਰ ਆਪਣੇ ਮਾਂ ਬਾਪ ਬਾਬੇ ਦਾਦੇ ਦਾ ਕਿਸੇ ਰਿਕਾਰਡ ਦੇਖ ਰਿਹਾ ਹੋਵੇ ਵੀ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਸੀ, ਅਗਰ ਤੁਹਾਨੂੰ ਹੈ ਤੇ ਉਹਦੇ ਵਿੱਚੋਂ ਰਿਕਾਰਡ ਤੁਸੀਂ ਲੱਭ ਸਕਦੇ ਹੋ ਕਿ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੰਡੀਸ਼ਨ ਸੀ। ਹੁਣ ਸਾਇੰਸ ਬਹੁਤ ਲੰਬੇ ਸਮੇਂ ਤੱਕ ਦੂਰ ਤੱਕ ਨਿਕਲ ਗਈ ਹੈਗੀ ਹੈ ਇਸ ਦੀ ਪ੍ਰੋਡਕਸ਼ਨ ਦੇ ਵਿੱਚ। ਤੇ ਅਗਲੀ ਗੱਲ ਅਸੀਂ ਇਹ ਕੀਤੀ ਸੀ ਵੀ ਹੁਣ ਅਗਾਂਹ ਆਉਣ ਵਾਲੀ ਜਨਰੇਸ਼ਨ ਵਾਸਤੇ DNA ਤਿਆਰ ਕਰਨਾ, RNA ਤਿਆਰ ਕਰਨਾ, ਜਿਹਨੂੰ ਅਸੀਂ ਡਿਸਆਕਸੀਰਾਈਬੋ ਨਿਊਕਲੀਕ ਐਸਿਡ ਜਾਂ ਰਾਈਬੋ ਨਿਊਕਲੀਅਕ ਐਸਿਡ ਕਿਹਾ ਸੀਗਾ, ਜਾਂ ਜਿਹੜੇ ਰਾਈਬੋਸੋਮਸ ਬਣਾਉਂਦੇ ਨੇ, ਇਹ ਸਾਰੇ ਦਾ ਸਿੰਥੇਸਿਸ, ਇਹ ਸਾਰੇ ਦੇ ਭਾਵੇਂ ਮਤਲਬ ਮਿਸਤਰੀ ਕੋਲ ਲੱਕੜ ਤੁਸੀਂ ਲੈ ਜਾਂਦੇ ਹੋ ਨਾ, ਤੇ ਲੱਕੜ ਦਾ ਮੇਜ਼ ਵੀ ਬਣਾ ਸਕਦਾ, ਕੁਰਸੀ ਵੀ ਬਣਾ ਸਕਦਾ, ਮੰਜਾ ਪੀੜਾ ਵੀ ਬਣਾ ਸਕਦਾ ਹੈਗਾ। ਇਹ ਰਾਈਬੋਸੋਮਸ ਉਹ ਚੀਜ਼ ਹੈਗੀ ਹੈ, ਇਸ ਥਾਂ ਤੇ ਪ੍ਰਜ਼ਰਵ ਹੈਗੀ ਹੈ, ਜਿਹੜੀ ਅੱਗੇ ਪ੍ਰੋਟੀਨ ਤੋਂ ਸਿੰਥੇਸਾਈਜ਼ ਹੁੰਦੀ ਹੈ, ਜਿਹਦਾ ਮਤਲਬ ਇਹ ਆ ਕਿ ਅੱਗੇ ਕੀ ਚੀਜ਼ ਅਸੀਂ ਬਣਾ ਕੇ ਪ੍ਰੋਸੈਸ ਕਰਨੀ ਹੈ, ਜੋ ਕਿ ਖੁਰਾਕ ਆ ਗਈ ਸਾਡੇ ਕੋਲ, ਜੋ ਪ੍ਰੋਟੀਨ ਆ ਗਿਆ ਸਾਡੇ ਕੋਲ, ਉਹਦੇ ਵਿੱਚੋਂ ਬਣਾ ਕੇ ਤੇ ਅੱਗੇ ਲੋੜੀਂਦੀਆਂ ਚੀਜ਼ਾਂ ਅਸੀਂ ਇਸ ਸੈੱਲ ਵਾਸਤੇ ਉਸ ਨੂੰ ਬਣਾ ਕੇ ਦੇਣੀਆਂ। ਇਹ ਸਾਰੀਆਂ ਗੱਲਾਂ ਅਸੀਂ ਇਹਦੇ ਵਾਸਤੇ ਦੱਸੀਆਂ ਸੀ। ਤੇ DNA ਦੇ ਸੰਬੰਧ ਵਿੱਚ ਅਸੀਂ ਪੈਟਰਨਿਟੀ ਦੀ ਗੱਲ ਕੀਤੀ ਸੀ, ਪੈਟਰਨਿਟੀ ਦੇ ਸੰਬੰਧ ਵਿੱਚ ਵੀ ਦੱਸਿਆ ਸੀ ਕਿ ਜਦੋਂ ਰੋਲੇ ਪੈਂਦੇ ਆ, ਜਦੋਂ ਇੱਕ ਹੀ ਔਰਤ ਤੇ ਇੱਕ ਹੀ ਆਦਮੀ ਦਾ ਜੀਵਨ ਸਾਂਝਾ ਚੱਲਦਾ ਤੇ ਪੈਟਰਨਿਟੀ ਦਾ ਰੋਲੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜਦੋਂ ਅੱਜ ਕੱਲ ਇਸ ਤਰ੍ਹਾਂ ਮਲਟੀਪਲ ਪਾਰਟਨਰ ਵਾਲੀਆਂ ਗੱਲਾਂ ਹੋ ਗਈਆਂ ਤੇ ਬਹੁਤ ਥਾਵਾਂ ਤੇ ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਹੈ ਤੇ ਉਸ ਵੇਲੇ ਪੈਟਰਨਿਟੀ ਦਾ ਸਵਾਲ ਆ ਜਾਂਦਾ, ਕਿਹੜਾ ਬੱਚਾ ਕਿਹਦਾ ਹੈਗਾ, ਇਹਦਾ ਪਿਓ ਕਿਹੜਾ ਹੋ ਸਕਦਾ, ਤਾਂ ਕਿ ਉਹਦੇ ਉੱਤੇ ਜ਼ਿੰਮੇਵਾਰੀ ਪਾਈ ਜਾਏ। ਕੋਈ ਵੀ ਜ਼ਿੰਮੇਵਾਰੀ ਤੇ ਚੁੱਕਣ ਨੂੰ ਤਿਆਰ ਨਹੀਂ, ਆਨੰਦ ਲੈਣ ਵਾਸਤੇ ਸਾਰੇ ਤਿਆਰ ਨੇ। ਇਸ ਕਰਕੇ ਇਹ ਰੌਲਾ ਪਿਆ, ਔਰ ਇਸ ਕਰਕੇ ਹੁਣ ਅੱਜ ਸਾਡੇ ਕੋਲ ਇਹ DNA ਹੈਗਾ ਆ, ਉਸ DNA ਦੇ ਮੁਤਾਬਕ ਅਸੀਂ ਇਹ ਲੱਭ ਸਕਦੇ ਹਾਂ ਵੀ ਇਸ ਬੱਚੇ ਦਾ ਬਾਪ ਕੌਣ ਹੈ। ਔਰ ਇੱਥੋਂ ਦੀ ਇੱਕ ਅਚੰਭੇ ਵਾਲੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਅਸੀਂ ਇਹ ਤਾਂ ਦੱਸ ਸਕਦੇ ਹਾਂ ਵੀ ਫਲਾਣਾ ਫਲਾਣਾ ਬੰਦਾ ਇਨ ਕੁਐਸਚਨ ਹੈਗਾ ਆ, ਇਹਦੇ ਵਿੱਚੋਂ ਫਲਾਣਾ ਫਲਾਣਾ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ, ਕਿਉਂਕਿ ਉਹਦੇ ਰਾਈਬੋਸੋਮ ਥ੍ਰੈਡਸ ਜਿਹੜੇ ਨੇ ਉਹਦੇ ਨਾਲ ਨਹੀਂ ਮਿਲਦੇ, ਲੇਕਿਨ ਫਲਾਣਾ ਫਲਾਣਾ ਬੰਦਾ ਜਿਹੜਾ ਹੈਗਾ ਆ ਉਹ ਹੋ ਸਕਦਾ ਹੈ। ਉਹ ਇਹਦਾ ਉਹਨਾਂ ਵਿੱਚੋਂ ਸਾਰਿਆਂ ਦੇ ਵਿੱਚੋਂ ਕੋਈ ਇੱਕ ਐਸਾ ਹੋਏਗਾ ਜਿਹੜਾ ਹੋ ਸਕਦਾ ਹੈ। ਅਜੇ ਵੀ ਇਸ ਗੱਲ ਦੀ ਗਰੰਟੀ ਵਾਲੀ ਸ਼ੰਕਾ ਸਾਡੇ ਕੋਲ ਹੈਗੀ, ਅਜੇ ਇਹਦੀ ਹੋਰ ਰਿਸਰਚ ਹੋ ਰਹੀ ਹੈ ਕਿ ਜਿਹੜਾ ਅਸੀਂ ਬਿਲਕੁਲ ਪੁਆਇੰਟ ਕਰ ਨਹੀਂ ਸਕਦੇ ਨਾ, ਇਹ ਬਦਲਿਆ ਵੀ ਜਾ ਸਕਦਾ, ਇਹ ਤਾਂ ਇਹਦਾ ਬਾਪ ਹੈ ਹੀ ਹੈ। ਇਹ ਹਜੇ ਵੀ ਇਸ ਗੱਲ ਦੇ ਵਿੱਚ ਇੰਨੀ ਕੁ ਕਮੀ ਪੇਸ਼ੀ ਹੈਗੀ ਹੈਗੀ ਹੈ। ਸੋ ਇਹ ਨਿਊਕਲੀਓਪਲਾਸਮ ਦੀ ਜਿਹੜੀ ਅਸੀਂ ਗੱਲ ਕੀਤੀ ਸੀ, ਜਿਹੜਾ ਅੰਦਰ ਦਾ ਉਹਦਾ ਇਨਵਾਇਰਮੈਂਟ ਹੈਗਾ, ਉਹ ਅਸੀਂ ਕਿਹਾ ਸੀ ਵੀ ਇਹ ਵੀ ਜੈਲੀ ਲਾਈਕ ਹੈਗਾ, ਜਿਵੇਂ ਕਿ ਸਾਈਟੋਪਲਾਜ਼ਮ ਸੀ ਜੈਲੀ ਵਰਗਾ ਪਦਾਰਥ ਸੀਗਾ ਬਣਿਆ, ਉਹ ਵੀ ਪ੍ਰੋਟੀਨ ਦੇ ਸਿੰਥੇਸਿਸ ਤੋਂ ਸੀ ਬਣਿਆ, ਇਹ ਵੀ ਪ੍ਰੋਟੀਨ ਤੇ ਫੈਟ ਦੇ ਸਿੰਥੇਸਿਸ, ਲੇਕਿਨ ਇਹ ਉਹਦੇ ਨਾਲੋਂ ਹੋਰ ਪਿਓਰੀਫਾਈਡ ਕੰਡੀਸ਼ਨ ਦੇ ਵਿੱਚ ਹੈ। ਜਿਹੜਾ ਸੈੱਲ ਮੈਂਬਰਨ ਤੋਂ ਅੰਦਰ ਆਉਂਦਿਆਂ ਸਾਈਟੋਪਲਾਜ਼ਮ ਸੀ ਉਹਦੀ ਕੁਆਲਿਟੀ, ਤੇ ਜਿਹੜਾ ਪ੍ਰੋਟੋਪਲਾਜ਼ਮ ਨਿਊਕਲੀਅਸ ਦੇ ਅੰਦਰ ਹੁੰਦਾ ਆ ਉਹਦੀ ਕੁਆਲਿਟੀ ਦੇ ਵਿੱਚ ਫਰਕ ਹੁੰਦਾ ਆ। ਕੰਸਿਸਟੈਂਸੀ ਭਾਵ ਉਹ ਬਣਿਆ ਕਿਹਦੇ ਤੋਂ ਹੈ, ਉਹ ਸਾਰਾ ਕੁਝ ਉਹੀ ਹੁੰਦਾ ਆ, ਪਰ ਪਿਓਰੀਫਾਈਡ ਹੁੰਦਾ ਆ। ਹੋਰ ਜ਼ਿਆਦਾ ਘਿਓ ਦੇ ਵਿੱਚੋਂ ਮੱਖਣ ਦੇ ਵਿੱਚੋਂ ਘਿਓ ਬਣ ਕੇ ਸਾਡੇ ਸਾਹਮਣੇ ਆਉਣ ਵਰਗੀ ਗੱਲ ਹੋ ਜਾਂਦੀ ਹੈ, ਇਹ ਤੁਸੀਂ ਆਸਾਨੀ ਨਾਲ ਸਮਝ ਸਕਦੇ ਹੋ ਵੀ ਇੰਨੀ ਪਿਓਰੀਫਿਕੇਸ਼ਨ ਉਹਦੇ ਵਿੱਚ ਹੋ ਸਕਦੀ ਹੈ। ਫਿਰ ਮੈਂ ਇਹ ਦੱਸਿਆ ਸੀਗਾ ਵੀ ਇਸ ਨਿਊਕਲੀਅਸ ਦਾ ਕੰਮ ਹੈਗਾ ਸਾਰਾ ਕੁਝ ਸਟੋਰ ਕਰਨਾ, ਰਿਕਾਰਡ ਕੀਪਰ ਹੈ ਸਾਡਾ, ਰਿਕਾਰਡ ਕਰਨਾ ਸਾਰੀਆਂ ਚੀਜ਼ਾਂ ਨੂੰ, ਜੀਨਸ ਦਾ ਅੱਗੇ ਐਕਸਪ੍ਰੈਸ਼ਨ, ਜੀਨਸ ਦੀ ਅੱਗੇ ਫੰਕਸ਼ਨਿੰਗ, ਜੀਨਸ ਦਾ ਅੱਗੇ ਜਿੰਨਾ ਵੀ ਕਰੈਕਟਰਿਸਟਿਕ ਹੈਗਾ ਆ ਉਹ ਸਾਰੀ ਚੀਜ਼ ਨੂੰ ਇੱਥੇ ਪ੍ਰਿਜ਼ਰਵ ਕਰਨਾ ਕਿ ਭਾਈ ਅੱਜ ਆਹ ਨਿੱਕੀ ਜੀ ਗੱਲ ਮੈਂ ਮਾਂ ਬਾਪ ਵੱਲੋਂ ਸਟੋਰ ਕੀਤੀ ਹੈ, ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਇਹਦੇ ਬੱਚੇ ਦੇ ਵਿੱਚ ਜਦੋਂ ਇਹ ਜਾਏਗੀ ਉਹਦੇ ਚਾਹੇ ਚੀਜ਼ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀ ਅਸੀਂ ਸਟੱਡੀ ਦੇ ਵਿੱਚ ਫੋਰਕਾਸਟ ਕਰ ਸਕਦੇ ਹਾਂ। ਜੋਸ਼ੀ ਦੀ ਗੱਲ ਵੀ ਕਰੀ ਸੀਗੀ ਕਿ ਜੋਸ਼ੀ ਤਾਂ ਰੇਖਾਵਾਂ ਵੇਖ ਕੇ ਤੇ ਦੱਸਦੇ ਆ ਨਾ, ਪਰ ਉਹਦਾ ਉਹ ਇੱਕ ਹਾਈਪੋਥੈਸਿਸ ਹੁੰਦਾ ਆ, ਉਹਦਾ ਸਾਡੇ ਕੋਲ ਕੋਈ ਸਬੂਤ ਐਕਸਪਲੇਨੇਸ਼ਨ ਨਹੀਂ ਹੁੰਦਾ ਵੀ ਇਹ ਜੋਸ਼ੀ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ। ਉਹਦੀਆਂ ਗੱਲਾਂ ਸੱਚੀਆਂ ਵੀ ਹੋ ਸਕਦੀਆਂ, ਮੁੰਡਾ ਨੀ ਤੇ ਕੁੜੀ ਤੇ ਮੁੰਡਾ ਕੁਛ ਤੇ ਹੋਊਗਾ ਨਾ, ਕੁਛ ਤਾਂ ਜੋ ਸਾਰਿਆਂ ਦੇ ਬੋਲਿਆ ਤਾਰਾ ਕੁਛ ਨਾ ਕੁਛ ਨਾ ਤਾਂ ਹੋਊਗਾ, ਲੇਕਿਨ ਇਹ ਜਿਹੜੀ ਗੱਲ ਮੈਂ ਕਹਿ ਰਿਹਾ ਹਾਂ ਇਹ ਇੱਕ ਤਰ੍ਹਾਂ ਦਾ ਉਸ ਹਾਈਪੋਥੈਸਿਸ ਦਾ ਸਬੂਤ ਹੈ ਕਿ ਅਸੀਂ ਇਹਦੇ ਤੋਂ ਲੱਭ ਕੇ ਇਹ ਵੇਖ ਸਕਦੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਬਿਮਾਰੀਆਂ, ਇਸ ਤਰ੍ਹਾਂ ਦਾ ਸਟਰਕਚਰ ਡਿਵੈਲਪ ਕਰ ਸਕਦਾ ਹੈ। ਸੋ ਇਹ ਅਸੀਂ ਨਿਊਕਲੀਅਸ ਦੇ ਸੰਬੰਧ ਵਿੱਚ ਕਿਹਾ ਸੀ। ਜਦੋਂ ਬਿਮਾਰੀਆਂ ਦੀ ਗੱਲ ਕੀਤੀ ਸੀ ਤੇ ਮੈਂ ਉਹਨਾਂ ਬਿਮਾਰੀਆਂ ਦੇ ਸੰਬੰਧ ਚ ਕਿਹਾ ਸੀ ਵੀ ਜਿੰਨੀਆਂ ਵੀ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਜੈਨੇਟਿਕ ਕਰੈਕਟਰ ਦੇ ਨਾਲ ਜੋੜਦੇ ਹਾਂ ਵੀ ਭਾਈ ਇਹ ਜੈਨੇਟਿਕ ਕਰੈਕਟਰ ਦੇ ਤੌਰ ਤੇ ਆ ਸਕਦੇ ਨੇ, ਮਤਲਬ ਜਦੋਂ ਅਸੀਂ ਜੈਨੇਟਿਕ ਕਰੈਕਟਰ ਦੀ ਗੱਲ ਕਰਦੇ ਉਹਦਾ ਮਤਲਬ ਪਿਛਲੇ ਮਾਂ ਬਾਪ ਵੱਲੋਂ, ਪਿਛਲਿਆਂ ਮਾਂ ਬਾਪ ਦੇ ਵੱਲੋਂ ਆਈਆਂ ਹੋਈਆਂ ਗੱਲਾਂ ਨੂੰ ਖਾਸ ਤੌਰ ਤੇ। ਬਹੁਤੀਆਂ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਜੈਨੇਟਿਕ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਮਾਂ ਬਾਪ ਵੱਲੋਂ ਵੀ ਆ ਸਕਦੀਆਂ ਨੇ, ਉਹਨਾਂ ਦੇ ਜੀਨ ਵੀ ਸੀ। ਪਰ ਇੱਕ ਗੱਲ ਆਪਾਂ ਕਰਦਿਆਂ ਹੋਇਆ ਇਹ ਵੀ ਗੱਲ ਕਹੀ ਸੀ, ਕਈ ਐਸੀਆਂ ਬਿਮਾਰੀਆਂ ਹਨ ਜਿਹੜੀਆਂ ਫੋਰ ਫਾਦਰ ਨੂੰ ਤਾਂ ਸੀ, ਮਾਂ ਪਿਓ ਵਿੱਚ ਕਿਸੇ ਨੂੰ ਨਹੀਂ ਸੀ, ਉਹ ਲੇਟੈਂਟ ਸਟੇਜ ਵਿੱਚ ਰਹਿ ਗਈਆਂ, ਪਰ ਅੱਜ ਤੀਜੀ ਜਨਰੇਸ਼ਨ ਆਈ ਹੈ ਔਰ ਉਹਦੇ ਵਿੱਚੋਂ ਪ੍ਰਫੁੱਲਤ ਹੋ ਗਈਆਂ ਨੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਹੁਣ ਅਸੀਂ ਸਟੱਡੀ ਕਰਕੇ ਮੈਡੀਕਲ ਸਾਇੰਸ ਨੇ ਜਿਲ੍ਹਾ ਭਰਾ ਸ਼ੁਰੂ ਕਰ ਦਿੱਤਾ ਵੀ ਐਸੇ ਵੀ ਚਾਂਸਿਸ ਹੁੰਦੇ ਨੇ ਕਿ ਦਾਦੇ ਨੂੰ ਤਾਂ ਕੋਈ ਪ੍ਰੋਬਲਮ ਸੀ, ਪਿਓ ਨੂੰ ਹੈ ਨਹੀਂ ਸੀ, ਲੇਕਿਨ ਅੱਗੇ ਪੁੱਤ ਦੇ ਵਿੱਚ ਉਹ ਆ ਗਈ ਹੈ। ਪਰ ਹੁਣ ਦੱਸਣਾ ਮੈਂ ਇਹ ਚਾਹੁੰਦਾ ਵੀ ਇਹ ਸਾਰਾ ਰਿਕਾਰਡ ਸਾਡੇ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਹੁੰਦਾ ਹੈ। ਸਾਡੇ ਜਿਹੜੇ ਕਰੋਮਾਟਿਨ ਥ੍ਰੈਡਸ ਵਗੈਰਾ ਹੈਗੇ ਨੇ, ਜਿਹੜੇ ਡਿਵੀਜ਼ਨ ਹੁੰਦੀ ਹੈ, ਜਦੋਂ ਸੈੱਲ ਡਿਵੀਜ਼ਨ ਹੁੰਦੀ ਹੈ, ਇੱਕ ਤੋਂ ਦੋ, ਦੋ ਤੋਂ ਚਾਰ ਸੈੱਲ ਬਣਦੇ ਨੇ ਤੇ ਉਹ ਡਿਵਾਈਡ ਹੋ ਕੇ ਇੱਕ ਸੈੱਲ ਤੇ ਦੋ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਨੇ, ਤੇ ਇਸੇ ਤਰ੍ਹਾਂ ਹੀ ਉਹ ਸਪਰਮ ਜਿਹੜਾ ਅੱਗੇ ਜਾਂਦਾ ਤੇ ਉਹਦੀਆਂ ਡਿਵੀਜ਼ਨਾਂ ਹੁੰਦੀਆਂ ਨੇ, ਇਸੇ ਤਰ੍ਹਾਂ ਹੀ ਉਹ ਚੀਜ਼ ਜਿਹੜੀ ਹੈ ਉਹਦੇ ਵਿੱਚ ਅੱਗੇ ਟਰਾਂਸਮਿਟ ਹੁੰਦੀ ਜਾਂਦੀ ਹੈ। ਔਰ ਇਸੇ ਕਰਕੇ ਹੀ ਐਸਾ ਹੈ ਕਿ ਕਈ ਦੇਰਾਂ ਇੱਕ ਟੋਟਾ ਗੰਨੇ ਦਾ ਇੱਕ ਟੋਟਾ ਹੈਗਾ ਆ ਮੰਨ ਲਿਆ ਜਾਏ, ਤੇ ਅਗਲੇ ਹਿੱਸੇ ਦੇ ਵਿੱਚ ਉਹਨਾਂ ਮਿੱਠਾ ਨਹੀਂ ਹੋਣਾ ਪਿਛਲੇ ਹਿੱਸੇ ਚ ਜਿੰਨਾ ਉਹਦੇ ਚ ਮਿੱਠਾ ਹੋਏਗਾ। ਐਸਾ ਹੋ ਸਕਦਾ ਹੈ ਕਿ ਇੱਕ ਮਾਂ ਬਾਪ ਦੇ ਤਿੰਨ ਬੱਚੇ ਹੈਗੇ ਨੇ, ਦੋ ਬੱਚੇ ਬਿਲਕੁਲ ਨਾਰਮਲ ਨੇ, ਔਰ ਇੱਕ ਬੱਚੇ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਜਿਹੜੀ ਉਹਦੇ ਦਾਦੇ ਨੂੰ ਸੀ, ਪਿਓ ਨੂੰ ਵੀ ਨਹੀਂ ਸੀ, ਔਰ ਅਸੀਂ ਸਮਝਦੇ ਹਾਂ ਵੀ ਅਕਵਾਇਰਡ ਨਹੀਂ ਹੈ, ਇਹ ਪਿੱਛੋਂ ਹੈਰੀਟਰੀ ਆ ਰਹੀ ਹੈ। ਤੇ ਉਹ ਹੈਰੀਟਰੀ ਜਿਹੜੀ ਸਾਰੀ ਹੈ ਇਹ ਰਿਕਾਰਡ ਪ੍ਰਿਜ਼ਰਵ ਸਾਡੇ ਨਿਊਕਲੀਅਸ ਦੇ ਵਿੱਚ ਹੁੰਦਾ ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਨਿਊਕਲੀਅਸ ਦਾ ਜਿਹੜਾ ਮੈਂਬਰੇਨ ਅਗਰ ਖਰਾਬ ਹੋ ਜਾਵੇ ਤੇ ਫਿਰ ਮਸਕੂਲਰ ਡਿਸਟ੍ਰੋਫੀ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। ਮਸਕੂਲਰ ਡਿਸਟ੍ਰੋਫੀ ਬਾਰੇ ਆਪਾਂ ਇੱਕ ਲੈਕਚਰ ਅੱਗੇ ਕਰ ਵੀ ਚੁੱਕੇ ਹੈਗੇ ਹਾਂ ਕਿ ਆ ਮਾਸਪੇਸ਼ੀਆਂ ਜਿਹੜੀਆਂ ਨੇ ਇਹਨਾਂ ਦਾ ਜਿਹੜਾ ਕੰਟਰੋਲ ਹੈ ਲਾਸਟ ਹੋ ਗਿਆ, ਇਸ ਤਰ੍ਹਾਂ ਇਹ ਸਮਝ ਲਓ ਵੀ ਇਹਨਾਂ ਦਾ ਕੰਟਰੋਲ ਲਾਸਟ ਹੋ ਗਿਆ ਤੇ ਮਾਸਪੇਸ਼ੀਆਂ ਤਾਂ ਸਾਰ ਨੂੰ ਵੀ ਕੰਟਰੋਲ ਕਰਦੀਆਂ ਨੇ, ਮਾਸਪੇਸ਼ੀ ਦੇ ਹਾਰਟ ਨੂੰ ਵੀ ਕੰਟਰੋਲ ਕਰਦੀਆਂ ਨੇ। ਮਤਲਬ ਜਦੋਂ ਮਾਸਪੇਸ਼ੀਆਂ ਹੀ ਕੰਮ ਕਰਨਾ ਬੰਦ ਕਰ ਦੇਣ ਤੁਹਾਡਾ ਗੇਅਰ ਹੀ ਨਹੀਂ ਲੱਗਦਾ ਤੇ ਗੱਡੀ ਤੇ ਖੜੀ ਹੈ, ਸਪੀਡ ਦੱਬੀ ਜੋ ਕੀ ਫਾਇਦਾ ਉਹਦਾ, ਕੁਛ ਨਹੀਂ ਹੋਣਾ ਕਿਉਂਕਿ ਤੁਹਾਡਾ ਗੇਅਰ ਹੀ ਨਹੀਂ ਲੱਗ ਰਿਹਾ। ਉਸ ਹਿਸਾਬ ਤੇ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਸੈਂਟਰ ਸਕਲੈਰੋਸਿਸ ਲੈਟਰ ਸਕਲੈਰੋਸਿਸ ਦੀ ਬਿਮਾਰੀ ਹੈਗੀ ਹੈ, ਬਹੁਤ ਸਾਰੀਆਂ ਆਟੋ ਇਮਿਊਨ ਡਿਜ਼ੀਜ਼ ਹੈਗੀਆਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਸਟਿਫਨੈਸ ਮਾਸਪੇਸ਼ੀਆਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕ੍ਰੈਂਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਮੈਮਰੀ ਲਾਸ ਜਿਹਨੂੰ ਅਲਜ਼ਾਈਮਰ ਵਗੈਰਾ ਅਸੀਂ ਕਿਹਾ ਸੀਗਾ, ਜਾਂ ਪਰਕਿੰਸਨ ਜਿਹਨੂੰ ਮਸਕੂਲਰ ਲਾਸ ਅਸੀਂ ਕਹਿ ਸਕਦੇ ਹਾਂ, ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਆਮ ਤੌਰ ਤੇ ਇਸ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਹ ਸੀ ਸਾਡੀ ਉਹ ਦੁਹਰਾਈ ਜਿਹੜੀ ਅਸੀਂ ਪਹਿਲਾਂ ਕਰ ਚੁੱਕੇ ਸਾਂ ਪ੍ਰੋਗਰਾਮ ਦੇ ਵਿੱਚ, ਪਰ ਮੈਂ ਸੋਚਿਆ ਵੀ ਹਾਂ ਕਿਉਂਕਿ ਬਹੁਤ ਜ਼ਰੂਰੀ ਵਿਸ਼ਾ ਹੈਗਾ, ਮੈਂ ਇਹਨੂੰ ਥੋੜਾ ਜਿਹਾ ਦੁਹਰਾ ਦਿਆਂ ਅੱਗੇ ਤੁਰਨ ਤੋਂ ਬਾਅਦ। ਲਓ ਜੀ, ਹੁਣ ਅਸੀਂ ਜਦੋਂ ਇਹ ਵੇਖਦੇ ਹਾਂ ਨਿਊਕਲੀਅਸ ਤੋਂ ਬਾਹਰ ਆ ਕੇ, ਇਹ ਨਿਊਕਲੀਅਸ ਤਾਂ ਇੱਕ ਵੱਡੀ ਚੀਜ਼ ਸੀ ਨਾ, ਜਦੋਂ ਅਸੀਂ ਸੈੱਲ ਦੇ ਅੰਦਰ ਵੜੇ ਸਾਂ ਤੇ ਸਭ ਤੋਂ ਵੱਡੀ ਚੀਜ਼ ਸਾਨੂੰ ਗੋਲਾਕਾਰ ਇਹ ਦਿਖਾਈ ਦਿੱਤੀ ਸੀ, ਤਾਂ ਅਸੀਂ ਅੱਗੇ ਸਭ ਤੋਂ ਪਹਿਲਾਂ ਇਹਦੀ ਸ਼ਨਾਖਤ ਦੀ ਕਰ ਲਈਏ, ਤੇ ਉਹ ਤੁਹਾਨੂੰ ਮੈਂ ਦੱਸ ਦਿੱਤਾ। ਹੁਣ ਵਾਪਸ ਫਿਰ ਇਹਦੇ ਤੋਂ ਬਾਹਰ ਆ ਜਾਓ ਤੇ ਉਹ ਜਿਹੜਾ ਸੈੱਲ ਦੇ ਅੰਦਰ ਦਾ ਸਾਈਟੋਪਲਾਜ਼ਮ ਹੈ, ਉਹਦਾ ਜਿਹੜਾ ਇਨਵਾਇਰਮੈਂਟ ਹੈਗਾ ਆ, ਉਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਔਰ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਵਿੱਚੋਂ ਜਿਹੜੀ ਚੀਜ਼ ਦਾ ਅੱਜ ਮੈਂ ਨਾਂ ਲੈਣ ਲੱਗਿਆ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਮਾਈਟੋਕੋਂਡਰੀਆ। ਮਾਈਟੋਕੋਂਡਰੀਆ ਦੇ ਸਬੰਧ ਵਿੱਚ ਜਦੋਂ ਆਪਾਂ ਸਪਰਮ ਦੀ ਗੱਲ ਕਰ ਰਹੇ ਸੀ ਨਾ, ਓਵਮ ਤੇ ਸਪਰਮ ਦੀ ਗੱਲ ਕਰ ਰਹੇ ਸਨ, ਤੇ ਸਪਰਮ ਦੀ ਬਣਤਰ ਦੀ ਮੈਂ ਗੱਲ ਕੀਤੀ ਸੀਗੀ, ਜਿਹੜਾ ਉਹਦਾ ਅਗਲਾ ਹੈਡ ਹੁੰਦਾ ਹੈ ਐਕਟੋਸੋਮ, ਤੀਰ ਦੀ ਚੁੰਝ ਵਾਲਾ ਐਕਟੋਸੋਮ ਸਿੱਧਾ ਹੈ, ਉਸ ਤੋਂ ਪਿਛਲੇ ਪਾਸੇ ਉਹਦੀ ਨੈਕ ਅਸੀਂ ਦੱਸੀ ਸੀਗੀ, ਔਰ ਉਹਦੇ ਹੈਡ ਦੇ ਵਿੱਚ ਉਹ ਨਿਊਕਲੀਅਸ ਹੈ ਜਿਹਦੀ ਹੁਣ ਅਸੀਂ ਗੱਲ ਕਰਕੇ ਹਟੇ ਹਾਂ, ਹੈਡ ਤੋਂ ਬਾਅਦ ਉਹਦੀ ਨੈਕ ਹੁੰਦੀ ਹੈ, ਇਸ ਨੈਕ ਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਮਾਈਟੋਕੋਂਡਰੀਆ ਉਹ ਹੁੰਦੇ ਨੇ, ਕਈ ਵਾਰ ਤੁਸੀਂ ਟ੍ਰੇਨ ਜਾਂਦੇ ਵੇਖੀ ਹੋਣੀ ਨਾ, ਟ੍ਰੇਨ ਜ਼ਿਆਦਾ ਲੰਬੀ ਹੋਵੇ ਨਾ ਤੇ ਉਹਦੇ ਇੱਕ ਵਿਚਕਾਰ ਵੀ ਇੰਜਨ ਲੱਗਿਆ ਹੁੰਦਾ, ਔਰ ਇਹ ਸਾਡਾ ਜਿਹੜਾ ਸੈੱਲ ਹੈ, ਚਾਹੇ ਉਹ ਸਪਰਮ ਹੋਵੇ, ਚਾਹੇ ਉਹ ਓਵਮ ਹੋਵੇ, ਚਾਹੇ ਵੈਸੇ ਜਨਰਲਾਈਜ਼ ਕਿਸੇ ਬਾਡੀ ਦਾ ਸੈੱਲ ਹੋਵੇ, ਉਹਦੇ ਵਿੱਚ ਇਹ ਮਾਈਟੋਕੋਂਡਰੀਆ ਸੈਂਟਰਲਾਈਜ਼ਡ ਹੁੰਦਾ ਹੈ। ਕਿਸੇ ਵੀ ਸੈੱਲ ਦੇ ਵਿੱਚ ਮਾਈਟੋਕੋਂਡਰੀਆ ਸੈਂਟਰਲਾਈਜ਼ਡ ਹੁੰਦਾ ਹੈ, ਔਰ ਇਹਦਾ ਕੰਮ ਵੀ ਇਹ ਆ ਕਿ ਭਾਈ ਮੈਂ ਇਸ ਥਾਂ ਤੇ ਬੈਠੇ ਹਾਂ ਤੇ ਮੈਂ ਚਾਰ ਚੁਫੇਰੇ ਜਿੰਨਾ ਸੈੱਲ ਦਾ ਘੇਰਾ ਹੈ ਉਸ ਨੂੰ ਰੋਸ਼ਨੀ ਕਰਨੀ, ਪੰਜਾਬੀ ਚ ਕਹਿ ਲਓ ਵੀ ਸਾਡਾ ਬਿਜਲੀ ਘਰ ਹੈਗਾ, ਜੇ ਬਿਜਲੀ ਘਰ ਤੋਂ ਤੁਹਾਨੂੰ ਬਿਜਲੀ ਸਪਲਾਈ ਹੋ ਰਹੀ ਹੈ ਤੇ ਸਾਰੇ ਚਾਨਣੀ ਹੈ, ਹਰ ਥਾਂ ਦਿਖਾਈ ਦੇ ਰਿਹਾ, ਤੇ ਨਹੀਂ ਤੇ ਅਸੀਂ ਕਹਾਂਗੇ ਉਹ ਤੇ ਹਨੇਰਾ ਹੋਇਆ ਪਿਆ ਯਾਰ, ਰਾਤ ਪੈ ਗਈ ਉਹਦਾ ਦਿਸਦਾ ਹੀ ਕੱਖ ਨੀ, ਕੋਈ ਕੰਮ ਨੀ ਹੋ ਸਕਦਾ, ਪਰ ਜੇ ਬਿਜਲੀ ਜਗਦੀ ਹੋਵੇ ਤੇ ਫਿਰ ਸਾਰਾ ਕੁਝ ਹੋ ਸਕਦਾ। ਹੁਣ ਤੁਸੀਂ ਮੇਰਾ ਖਿਆਲ ਇਸ ਗੱਲ ਤੋਂ ਇਹ ਅੰਦਾਜ਼ਾ ਲਾ ਲਿਆ ਹੋਣਾ ਆ ਵੀ ਇਹ ਮਾਈਟੋਕੋਂਡਰੀਆ ਕੀ ਹੈ, ਇਹਨੂੰ ਅਸੀਂ ਕਹਿ ਸਕਦੇ ਹਾਂ ਇਹ ਪਾਵਰ ਹਾਊਸ ਹੈ। ਐਨਰਜੀ ਕ੍ਰੀਏਟ ਕਰਦਾ ਹੈਗਾ ਔਰ ਉਹਦੇ ਨਾਲ ਸਾਡੀ ਮੋਟਰ ਵੀ ਚੱਲਦੀ ਹੈ, ਉਹਦੇ ਨਾਲ ਸਾਡਾ ਅੱਗੇ ਗੈਸ ਚੁੱਲ੍ਹੇ ਵੀ ਚੱਲਣ ਲੱਗ ਜਾਂਦੇ ਨੇ। ਉਹ ਕਈ ਚੀਜ਼ਾਂ ਐਸੀ, ਹਰ ਤਰ੍ਹਾਂ ਦਾ ਕੰਮ ਜਿਹੜਾ ਹੈ ਜੇ ਬਿਜਲੀ ਹੈਗੀ ਆ ਤੇ ਫਿਰ ਉਹਦੇ ਨਾਲ ਚੱਲ ਸਕਦਾ। ਸੋ ਇਹ ਮਾਈਟੋਕੋਂਡਰੀਆ ਸਾਡਾ ਬਿਜਲੀ ਦਾ ਕਨੈਕਸ਼ਨ ਹੈ ਜਾਂ ਬਿਜਲੀ ਦਾ ਪਾਵਰ ਹਾਊਸ ਹੈ, ਜਿੱਥੋਂ ਪੂਰੇ ਸੈੱਲ ਨੂੰ ਪੂਰੀ ਐਨਰਜੀ ਸਪਲਾਈ ਹੁੰਦੀ ਹੈ, ਚਾਨਣ ਹੁੰਦਾ ਹੈ, ਪਾਵਰ ਮਿਲਦੀ ਹੈ। ਤੇ ਆ ਜਿੰਨੇ ਵੀ ਅੰਗ ਅਸੀਂ ਭਾਵੇਂ ਨਿਊਕਲੀਅਸ ਹੀ ਹੈ, ਇਸੇ ਤਰ੍ਹਾਂ ਹੀ ਜਿਹੜੇ ਹੋਰ ਸੈੱਲ ਸੈਂਟਰੋਸੋਮ ਅਸੀਂ ਗਿਣਤੀ ਕਰਾਂਗੇ, ਇਸੇ ਤਰ੍ਹਾਂ ਹੀ ਸੈਂਟਰੀਓਲ ਅਸੀਂ ਗਿਣਤੀ ਕਰਾਂਗੇ, ਲਾਈਸੋਸੋਮ ਗਿਣਤੀ ਕਰਾਂਗੇ, ਇੰਨੇ ਸਾਰੇ ਅੰਗ ਅੰਦਰ ਵਾਲੇ ਹੈਗੇ ਨੇ, ਉਹਨਾਂ ਸਾਰਿਆਂ ਦੀ ਕਾਰਗਰਦਗੀ ਠੱਪ ਹੋ ਜਾਏਗੀ ਜੇ ਮਾਈਟੋਕੋਂਡਰੀਆ ਕੰਮ ਨਹੀਂ ਕਰੇਗਾ। ਇਸੇ ਕਰਕੇ ਹੀ ਜਦੋਂ ਅਸੀਂ ਸਪਰਮ ਦੀ ਡਿਸਕ੍ਰਿਪਸ਼ਨ ਦੇਣੀ ਸ਼ੁਰੂ ਕਰੀ ਸੀ ਨਾ, ਤੇ ਦੱਸਿਆ ਸੀਗਾ ਵੀ ਮਾਈਟੋਕੋਂਡਰੀਆ ਇੱਥੇ ਹੁੰਦਾ ਆ, ਉਹਦੇ ਪਿਛਲੇ ਪਾਸੇ ਜੇ ਹੈਡ ਐਂਡ ਟੇਲ ਨਾਰਮਲ ਮੂਵ ਕਰ ਰਹੇ ਨੇ ਤੇ ਨਾਰਮਲ ਸਟਰਕਚਰ ਚ ਹਨ, ਤੇ ਅਸੀਂ ਸਮਝਦੇ ਸਪਰਮ ਜਿਹੜਾ ਨਾਰਮਲ ਜਿਹਨੂੰ ਅਸੀਂ ਕਹਿੰਦੇ ਮੋਟਾਈਲ, ਤੇ ਜੇ ਇਹ ਮਾਈਟੋਕੋਂਡਰੀਆ ਹੀ ਨਾਰਮਲ ਨਾ ਹੋਇਆ ਤੇ ਫਿਰ ਅਸੀਂ ਵੇਖਦੇ ਹਾਂ ਕਿ ਉਹਦੀ ਜਿਹੜਾ ਸਪਰਮ ਹੁੰਦਾ ਨਾ ਜਾਂ ਸੈੱਲ ਹੁੰਦਾ ਉਹਦੀ ਮੂਵਮੈਂਟ ਹੀ ਘੱਟ ਜਾਂਦੀ, ਪਿਛਲਾ ਹਿੱਸਾ ਉਹਦਾ ਮੂਵ ਨਹੀਂ ਕਰਦਾ। ਜੇ ਤੁਸੀਂ ਸੀਮਨ ਦੇ ਵਿੱਚ ਮਾਈਕਰੋਸਕੋਪ ਦੇ ਵਿੱਚ ਦੇਖੋ ਤੇ ਤੁਹਾਨੂੰ ਲੱਗੇਗਾ ਕਿ ਪਿੱਛੋਂ ਪੂਛ ਐ ਬੜੀ ਤੇਜ਼ੀ ਦੇ ਨਾਲ ਜਿਵੇਂ ਪਾਣੀ ਚ ਮੱਛੀ ਕਰਦੀ ਹੈ ਨਾ, ਉਸ ਤਰ੍ਹਾਂ ਦਿਖਾਈ ਦਿੰਦੀ ਹੈ। ਪਰ ਜਿਹਦਾ ਮਾਈਟੋਕੋਂਡਰੀਆ ਜਿਹੜਾ ਵੀਕ ਹੋਏਗਾ ਜਾਂ ਪੂਰੀ ਐਨਰਜੀ ਨਹੀਂ ਦੇ ਰਿਹਾ ਹੋਊਗਾ, ਉਹਦੀ ਜਿਹੜੀ ਪੂਛ ਹੈ ਪਿਛਲੇ ਪਾਸੇ ਦੀ ਉਹ ਨਹੀਂ ਵਰਕਿੰਗ ਵਿੱਚ ਨਹੀਂ ਹੋਏਗੀ, ਭਾਵ ਕਿ ਐਕਟਿਵ ਤੇ ਮੋਟਾਈਲ ਸਪਰਮ ਦੀ ਲੋੜ ਆ ਅੱਗੇ ਸੈੱਲ ਨੂੰ ਡਿਵੈਲਪ ਕਰਨ ਵਾਸਤੇ, ਉਹ ਨਹੀਂ ਹੋਏਗੀ। ਸੋ ਬਹੁਤ ਵੱਡੀ ਗੱਲ ਮੈਂ ਤੁਹਾਡੇ ਸਾਹਮਣੇ ਇਹ ਰੱਖ ਦਿੱਤੀ, ਮਾਈਟੋਕੋਂਡਰੀਆ ਸਾਡਾ ਪਾਵਰ ਹਾਊਸ ਹੈ। ਇਫੈਕਟ ਇਹਦਾ ਜ਼ਿਆਦਾਤਰ ਜਿਹੜਾ ਹੈ, ਕਿਉਂਕਿ ਸੈਂਟਰਲਾਈਜ਼ਡ ਏਰੀਆ ਦੇ ਵਿੱਚ ਨਿਊਕਲੀਅਸ ਦੇ ਨੇੜੇ ਹੁੰਦਾ ਆ, ਔਰ ਇਹਦਾ ਬ੍ਰੇਨ ਦੇ ਮਸਲ ਦੇ ਨਾਲ ਸੰਬੰਧ ਹੁੰਦਾ ਆ, ਲਿਵਰ ਦੇ ਨਾਲ ਸੰਬੰਧ ਹੁੰਦਾ ਆ, ਫੇਫੜਿਆਂ ਤੇ ਹਾਰਟ ਦੇ ਨਾਲ ਸੰਬੰਧ ਹੁੰਦਾ, ਜਿਹੜੇ ਭਾਵ ਸਾਡੇ ਮੇਨ ਫੰਕਸ਼ਨਲ ਆਰਗਨਸ ਹਨ ਨਾ, ਉਹਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਐਕਟਿਵ ਤੌਰ ਤੇ, ਭਾਈ ਇੱਥੇ ਸਾਨੂੰ ਬਿਜਲੀ ਜ਼ਿਆਦਾ ਚਾਹੀਦੀ ਆ, ਆਹ ਸਾਡਾ ਡਿਪਾਰਟਮੈਂਟ ਇੱਥੇ ਫੈਕਟਰੀ ਚੱਲਦੀ ਹੈ, ਇੱਥੇ ਸਾਨੂੰ ਜ਼ਿਆਦਾ ਬਿਜਲੀ ਚਾਹੀਦੀ, ਉਹ ਸਾਡੀ ਭਾਗੜੇ ਦੀ ਬਿਜਲੀ ਜਿਹੜੀ ਹੈ ਚੰਡੀਗੜ੍ਹ ਨੂੰ ਦੇਈ ਜਾਂਦੇ ਆ, ਵੀ ਇੱਥੋਂ ਤਾਂ ਜ਼ਰੂਰ ਜਾਣੀ, ਕਿਉਂਕਿ ਉਹ ਸਾਡਾ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਨਹੀਂ ਕੰਮ ਕਰੇਗਾ ਤੇ ਬਾਕੀ ਸਾਰਾ ਕੰਮ ਡਿਪਾਰਟਮੈਂਟ ਕੰਮ ਨਹੀਂ ਕਰਨਗੇ। ਇਸੇ ਤਰ੍ਹਾਂ ਹੀ ਇਹ ਮਾਈਟੋਕੋਂਡਰੀਆ ਜਿਹੜਾ ਹੈਗਾ ਆ, ਇਹਦਾ ਇਹੀ ਭਾਵ ਹੈਗਾ ਆ ਕਿ ਇਹ ਸੈਂਟਰਲਾਈਜ ਸਿਸਟਮ ਦੇ ਜਿੰਨੇ ਵੀ ਅੰਗ ਹਨ, ਜਿਵੇਂ ਬ੍ਰੇਨ ਹੈਗਾ ਆ, ਲਿਵਰ ਹੈਗਾ ਆ, ਲੰਗਸ ਹੈਗੇ, ਫੇਫੜੇ ਹੈਗੇ ਨੇ, ਹਾਰਟ ਹੈਗਾ ਆ, GIT ਗੈਸਟਰੋ ਇੰਟੈਸਟਾਈਨਲ ਟ੍ਰੈਕ, ਸਾਰਾ ਖੁਰਾਕ ਵਾਲੀ ਨਾਲੀ, ਇਹ ਸਾਰੀ ਖੁਰਾਕ ਵਾਲੀ ਨਾਲੀ ਨੂੰ ਇਹ ਮਾਈਟੋਕੋਂਡਰੀਆ ਪੂਰੀ ਤਰ੍ਹਾਂ ਰੋਸ਼ਨ ਕਰਦਾ ਹੈ, ਪੂਰੀ ਤਰ੍ਹਾਂ ਐਕਟਿਵ ਰੱਖਦਾ ਹੈ ਤਾਂ ਕਿ ਇਹ ਸਾਰੇ ਕੰਮ ਚੱਲਦੇ ਰਹਿਣ। ਹੁਣ ਇਹਨਾਂ ਸਾਰਿਆਂ ਦੇ ਵਿੱਚੋਂ ਜੇ ਕਿਸੇ ਦਾ ਕੰਮ ਸਲੋ ਹੋ ਜਾਵੇ, ਮੈਨੂੰ ਤਾਂ ਬਈ 2 ਘੰਟੇ ਹੋ ਗਏ ਨੇ ਰੋਟੀ ਖਾਧੀ, ਵਜੇ ਮੇਰੀ ਰੋਟੀ ਇੱਥੇ ਹੀ ਪਈ ਹੈ, ਇਹ ਹਜਮ ਨਹੀਂ ਹੋ ਰਹੀ, ਹਜੇ ਲੱਗਦਾ ਜਿਵੇਂ ਢਿੱਡ ਭਾਰਾ ਭਾਰਾ ਹੋਇਆ ਹੋਇਆ। ਹਾਂਜੀ, ਬਾਕੀ ਸਭ ਠੀਕ ਠਾਕ ਆ, ਮੇਰਾ ਸਾਹ ਸੌਖਾ ਨੀ, ਸਾਹ ਨਾਰਮਲ ਨਹੀਂ ਆ ਰਿਹਾ ਹੈਗਾ, ਦਿਲ ਨੂੰ ਨਾਰਮਲ ਤੌਰ ਤੇ ਧੜਕਣਾ ਚਾਹੀਦਾ, ਪਰ ਅਸੀਂ ਵੇਖਦੇ ਦੂਸਰੀ ਤੀਸਰੀ ਬੀਟ ਹੀ ਮਿਸ ਹੋ ਰਹੀ ਹੈ। ਹਾਂਜੀ, ਆਮ ਤੌਰ ਤੇ ਇੱਕ ਰੈਗੂਲੈਰਿਟੀ ਹੈਗੀ ਨਾ ਪੈਲਪੀਟੇਸ਼ਨ ਦੀ, ਨਬਜ਼ ਤੁਸੀਂ ਵੇਖ ਦੋ ਤੇ ਇੱਕ ਪੈਲਪੀਟੇਸ਼ਨ ਦੀ ਰੈਗੂਲੈਰਿਟੀ ਹੈਗੀ ਹੈ, ਔਰ ਜੇ ਉਹ ਰੈਗੂਲੈਰਿਟੀ ਮੇਨਟੇਨ ਨਾ ਰਹੇ ਤੇ ਇਹਦਾ ਮਤਲਬ ਹੈ ਵੀ ਬਿਜਲੀ ਕਦੇ ਚਲੇ ਜਾਂਦੀ ਤੇ ਕਦੇ ਆ ਜਾਂਦੀ, ਬਿਜਲੀ ਕਦੇ ਚਲੇ ਜਾਂਦੀ ਤੇ ਕਦੇ ਆ ਜਾਂਦੀ, ਵਿੱਚੋਂ ਮਿਸ ਕਰ ਜਾਂਦੀ ਹੈ। ਸੋ ਇਹ ਜਿਹੜੀ ਚੀਜ਼ ਹੈਗੀ ਹੈ, ਇਹ ਸਾਰੀ ਦੀ ਸਾਰੀ ਇਸ ਮਾਈਟੋਕੋਂਡਰੀਆ ਦੇ ਉੱਪਰ ਸੰਬੰਧਿਤ ਹੈਗੀ ਹੈ ਕਿ ਭਾਈ ਇਸ ਦੀ ਇਲੈਕਟ੍ਰੀਸਿਟੀ ਡਿਪਾਰਟਮੈਂਟ ਜਿਹੜਾ ਆ ਉਹ ਵੀਕ ਹੈ। ਸਿਮਟਮ ਕੀ ਹੋਣਗੇ? ਐਨਰਜੀ ਘੱਟ ਹੋਏਗੀ, ਕੰਮ ਕਰਨ ਦੀ ਸਮਰੱਥਾ ਘੱਟ ਜਾਏਗੀ, ਜਿੱਥੇ ਤੁਸੀਂ ਦਿਨ ਤੇ ਰਾਤ 24 ਘੰਟੇ ਵੀ ਕੰਮ ਕਰ ਸਕਦੇ ਹੋ ਜੋ ਬਿਜਲੀ ਐਨਰਜੀ ਸਪਲਾਈ ਹੁੰਦੀ ਹੈ। ਆਂਦੇ ਨੇ ਯਾਰ ਉਹ ਪਾਣੀ ਬਿਜਲੀ ਆਉਣੀ ਹੈ ਤੇ ਫਿਰ ਮੋਟਰਾਂ ਚੱਲਣੀਆਂ ਨੇ, ਬਿਜਲੀ ਆਉਣੀ ਤੇ ਮੋਟਰਾਂ ਚੱਲਣੀਆਂ, ਜੇ ਬਿਜਲੀ ਨਾ ਆਈ ਤੇ ਮੋਟਰਾਂ ਨਹੀਂ ਚੱਲਣੀਆਂ, ਪਾਣੀ ਨਹੀਂ ਮਿਲਣਾ। ਹਾਂਜੀ, ਸੋ ਇਸੇ ਤਰ੍ਹਾਂ ਇਹ ਮਾਈਟੋਕੋਂਡਰੀਆ ਦਾ ਇੰਨਾ ਵੱਡਾ ਕੰਮ ਹੈਗਾ ਆ ਕਿ ਇਹਦੇ ਨਾਲ ਹੀ ਕੋਈ ਕਾਰੋਬਾਰ ਅੱਗੇ ਚੱਲਣਾ ਹੈ, ਇਹਦੇ ਨਾਲ ਹੀ ਕੋਈ ਕਾਰੋਬਾਰ ਵਿਕਸਿਤ ਹੋਣਾ ਆ, ਜੇ ਇਹ ਨਾ ਹੋਇਆ ਤੇ ਫਿਰ ਕਾਰੋਬਾਰ ਨਹੀਂ ਚੱਲਣਾ, ਵਿਕਸਿਤ ਨਹੀਂ ਹੋਣਾ, ਕੰਮ ਅੱਗੇ ਪ੍ਰੋਡਕਸ਼ਨ ਕੁਝ ਵੀ ਨਹੀਂ ਹੋਣੀ, ਜ਼ੀਰੋ ਹੋਣੀ ਹੈ। ਸੋ ਇਸ ਕਰਕੇ ਇਹ ਐਨਰਜੀ ਦਾ ਸਾਡਾ ਘਰ ਹੈਗਾ ਆ, ਮਸਲ ਦੇ ਵਿੱਚ ਵੀਕਨੈਸ ਹੋ ਜਾਂਦੀ ਹੈ, ਥਕਾਵਟ ਹੋਣੀ, ਜਦੋਂ ਖੁਰਾਕ ਖਾਧੀ ਹਜਮ ਹੀ ਨਹੀਂ ਹੋਈ, ਵੀਕਨੈਸ ਆਣੀ ਆਣੀ ਹੈ। ਇਸੇ ਤਰ੍ਹਾਂ ਪਲਸ ਰੇਟ ਆਟੋਮੈਟਿਕਲੀ ਸਲੋ ਹੋ ਜਾਣਾ, ਜਾਂ ਉਹਨੂੰ ਐਨਰਜੀ ਨਹੀਂ ਮਿਲੀ ਤਾਂ ਸਾਹ ਕਿਰਿਆ ਸਲੋ ਹੋਣੀ ਹੋ ਜਾਣੀ ਹੈ, ਜੇ ਕਿਸੇ ਨੇ 2 ਦਿਨ ਰੋਟੀ ਨਹੀਂ ਖਾਧੀ ਤੇ ਆਟੋਮੈਟਿਕਲੀ ਸਲੋ ਹੋ ਜਾਣੀ ਹੈ। ਇਹੀ ਕੰਡੀਸ਼ਨ ਜੇ ਉਹਨਾਂ ਮਾਸਪੇਸ਼ੀਆਂ ਨੂੰ ਜਿਹੜੀਆਂ ਸਾਡੇ ਰੈਸਪੀਰੇਸ਼ਨ ਨੂੰ ਕੰਟਰੋਲ ਕਰਦੀਆਂ ਨੇ, ਖੁਰਾਕ ਹੀ ਨਹੀਂ ਪਹੁੰਚੀ ਤੇ ਆਟੋਮੈਟਿਕਲੀ ਜਿਹੜੀ ਹੁਣ ਕਹਿੰਦੇ ਨੇ ਸਾਇੰਗ ਰੈਸਪੀਰੇਸ਼ਨ ਲੰਬਾ ਲੰਬਾ ਸਾਹ ਹੋ ਕਿਆ ਵਰਗਾ ਸਾਹ ਹਾਂਜੀ ਪਰ ਜਿੱਥੇ 14 ਤੋਂ 16 ਵਾਰ ਸਾਹ ਆਉਣਾ ਉੱਥੇ 9 ਜਾਂ 10 ਗਰ ਹੀ ਆਉਂਦਾ ਹੈ ਇੱਕ ਮਿੰਟ ਦੇ ਵਿੱਚ ਕਿੱਥੇ ਆਕਸੀਜਨ ਪੂਰੀ ਹੋਣੀ ਹੈ ਆਟੋਮੈਟਿਕਲੀ ਸਾਰੀ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਸਾਰਾ ਕੰਮ ਕਿਹਦਾ ਹੈਗਾ ਮਾਈਟੋਕੋਂਡਰੀਆ ਦਾ ਇਸ ਮਾਈਟੋਕੋਂਡਰੀਆ ਨੇ ਇਹ ਸਾਰੀਆਂ ਚੀਜ਼ਾਂ ਨੂੰ ਹੀ ਰੈਗੂਲੇਟ ਕਰਨਾ ਹੈਗਾ ਔਰ ਮੰਨ ਲਿਆ ਜਾਏ ਆਕਸੀਜਨ ਬ੍ਰੇਨ ਨੂੰ ਪੂਰੀ ਨਾ ਹੋਵੇ ਜਿਹਦਾ ਮੇਨ ਸਾਡਾ ਪਾਵਰ ਹਾਊਸ ਹੈ ਜਿੱਥੋਂ ਬਾਕੀ ਸਾਰੇ ਘਰ ਨੂੰ ਸਪਲਾਈ ਹੋਣੀ ਹੈ ਮੰਨ ਲਿਆ ਜਾਏ ਉੱਥੇ ਹੀ ਆਕਸੀਜਨ ਨਾ ਹੋਵੇ ਉਹਦੇ ਵਾਸਤੇ ਇੱਕ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਅਨੌਕਸੀਆ ਅਨੌਕਸੀਆ ਦਾ ਮਤਲਬ ਹੈ ਬ੍ਰੇਨ ਦੇ ਵਿੱਚ ਆਕਸੀਜਨ ਦੀ ਕਮੀ ਔਰ ਬ੍ਰੇਨ ਦੇ ਵਿੱਚ ਜਿਹੜੀ ਆਕਸੀਜਨ ਦੀ ਕਮੀ ਹੋ ਗਈ ਤੇ ਫਿਰ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹਨੂੰ ਕਹਿੰਦੇ ਡਿਮੈਂਸ਼ੀਆ ਪਾਗਲਪਨ ਦੂਜੇ ਲਫ਼ਜ਼ਾਂ ਚ ਕਹਿ ਲੋ ਪਾਗਲਪਨ ਤੇ ਬ੍ਰੇਨ ਹੀ ਨੀ ਕੰਮ ਕਰਦਾ ਯਾਰ ਤੈਨੂੰ ਸੁਰਤੀ ਨੀ ਕਿ ਕਿਆ ਕੀ ਸੀ ਤੈਨੂੰ ਉਹਨੂੰ ਸੋਝ ਹੀ ਨੀ ਰਿਹਾ ਸੋਝ ਹੀ ਘੱਟ ਜਾਂਦੀ ਆ ਔਰ ਉਸ ਸੋਝ ਹੀ ਘੱਟ ਜਾਣੇ ਦੀ ਹੀ ਅੱਗੇ ਫਾਰਮ ਹੈਗੀ ਹੈ ਡਿਮੈਂਸ਼ੀਆ ਔਰ ਇਹ ਹੋਈ ਕਿਉਂ ਹੈ ਕਿਉਂਕਿ ਆਕਸੀਜਨ ਨਹੀਂ ਹੋਈ ਆਕਸੀਜਨ ਨਹੀਂ ਹੋਈ ਲੱਕੜ ਬਾਲਣ ਪਿਆ ਆਕਸੀਜਨ ਦੀ ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਦੱਸੀ ਸੀ ਵੀ ਜਿਹੜੀ ਸਾਡੇ ਸਰੀਰ ਵਿੱਚ ਆਕਸੀਜਨ ਹੈ ਉਹਦਾ ਕੰਮ ਇਹ ਆ ਜਿਵੇਂ ਫੂਕਾਂ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ ਆਸਾਨੀ ਨਾਲ ਸਮਝਣ ਵਾਸਤੇ ਮੈਂ ਦੱਸ ਰਿਹਾ ਫੂਕਾਂ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ ਕੋਇਲੇ ਨੂੰ ਪਖਾਉਣੇ ਆ ਉਸੇ ਤਰ੍ਹਾਂ ਇਹ ਆਕਸੀਜਨ ਦਾ ਕੰਮ ਹਰ ਥਾਂ ਥਾਂ ਤੇ ਖੁਰਾਕ ਗਈ ਹੈ ਉਹਨੂੰ ਪਖਾ ਕੇ ਐਨਰਜੀ ਵਿੱਚ ਕਨਵਰਟ ਕਰਨਾ ਉਹਨੂੰ ਪਖਾ ਕੇ ਗਰਮ ਕਰਕੇ ਸੈੱਲ ਦੇ ਵਿੱਚ ਇਨਵੇਡ ਕਰਨਾ ਢੱਕਣਾ ਤੇ ਉਸ ਤੋਂ ਬਾਅਦ ਉਹਦੀ ਕਾਰਵਾਈ ਸੈੱਲ ਦੇ ਉੱਪਰ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਉਸ ਨੂੰ ਕਰੇ ਤੇ ਇਹਦਾ ਮਤਲਬ ਕੀ ਹੋਇਆ ਵੀ ਜੇ ਆਕਸੀਜਨ ਬ੍ਰੇਨ ਦੇ ਵਿੱਚ ਨਾ ਗਈ ਤੇ ਬ੍ਰੇਨ ਦਾ ਫੰਕਸ਼ਨ ਡੈਡ ਹੋ ਜਾਏਗਾ ਪਾਗਲਪਨ ਹੋ ਜਾਏਗਾ ਸੁੱਜੇਗਾ ਕੁਛ ਨੀ ਜਿਵੇਂ ਬੰਦਾ ਭਮਤਰਿਆ ਜਾ ਨੀ ਜਾਂਦਾ ਮੌਂਦਰਿਆ ਗਿਆ ਹੈਗਾ ਤੋ ਇਨੀਸ਼ੀਅਲ ਸਟੇਜ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਜੇ ਕਿਸੇ ਬੰਦੇ ਦੇ ਵਿੱਚ ਆਕਸੀਜਨ ਦੀ ਘਾਟ ਆ ਗਈ ਤੇ ਉਹਦੇ ਵਿੱਚ ਇਹੋ ਜਿਹੀਆਂ ਨਿਸ਼ਾਨੀਆਂ ਬੌਰਾ ਹੋ ਗਿਆ ਯਾਰ ਮੈਂ ਸੋਚਦਾ ਨੀ ਗਾ ਕੁਛ ਪਤਾ ਨੀ ਲੱਗਾ ਮੈਂ ਕਿਹੜੀ ਰੋਡ ਤੇ ਜਾ ਰਿਹਾ ਸਾਂ ਆਮ ਤੌਰ ਤੇ ਇੱਕ ਇਨੀਸ਼ੀਅਲ ਬੁੱਢਿਆਂ ਦੇ ਨਾਲ ਹੁੰਦੀ ਹੈ ਪਰ ਜੇ ਕਿਸੇ ਜਵਾਨਾਂ ਦੇ ਵਿੱਚ ਵੀ ਹੋਣੀ ਸ਼ੁਰੂ ਹੋ ਜਾਵੇ ਯਾਰ ਮੈਂ ਪਤਾ ਨੀ ਕਿਹੜੀ ਰੋਡ ਤੇ ਸਾਂ ਮੈਂ ਘਰ ਨੂੰ ਜਾ ਰਿਹਾ ਸੀ ਰੋਡ ਤਾਂ ਇਹੀ ਹੁੰਦੀ ਹੈ ਪਰ ਹੁਣ ਅੱਗੋਂ ਮੈਨੂੰ ਸੋਚਦਾ ਨੀ ਵੀ ਮੈਂ ਕਿੱਧਰ ਜਾ ਰਿਹਾ ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹਨਾਂ ਸਾਰਿਆਂ ਨੂੰ ਕਈ ਵਾਰ ਇਸ ਤਰ੍ਹਾਂ ਮਹਿਸੂਸ ਹੋਇਆ ਹੋਣਾ ਬੁੱਢਿਆਂ ਨੂੰ ਆਮ ਤੌਰ ਤੇ ਹੋ ਹੀ ਜਾਂਦਾ ਆ ਪਰ ਆਮ ਤੌਰ ਤੇ ਲੋਕਾਂ ਨੂੰ ਵੀ ਐਸਾ ਹੁੰਦਾ ਆ ਬਈ ਮੈਂ ਉਹ ਪਤਾ ਨੀ ਲੱਗਦਾ ਆਪਣੀ ਸਿਚੁਏਸ਼ਨ ਦਾ ਜਦੋਂ ਕੋਈ ਬੰਦਾ ਜਿਸ ਸਿਚੁਏਸ਼ਨ ਦੇ ਵਿੱਚ ਵੀ ਹੈ ਉਸ ਸਿਚੁਏਸ਼ਨ ਦੇ ਬਾਰੇ ਭੁੱਲ ਜਾਵੇ ਉਹਦਾ ਅਹਿਸਾਸ ਖਤਮ ਹੋ ਜਾਵੇ ਉਹਨੂੰ ਡਿਮੈਂਸ਼ੀਆ ਕਹਿੰਦੇ ਆ ਠੀਕ ਹੈ ਔਰ ਇਹ ਕੰਡੀਸ਼ਨ ਇਸ ਕਰਕੇ ਪੈਦਾ ਹੋ ਜਾਂਦੀ ਹੈ ਕਈ ਵੇਰਾਂ ਟੈਂਪਰੇਰੀ ਤੌਰ ਤੇ ਵੀ ਆਕਸੀਜਨ ਪੂਰੀ ਸਪਲਾਈ ਨਹੀਂ ਹੁੰਦੀ ਹਾਲਾਂਕਿ ਕੁਦਰਤ ਨੇ ਕਿੱਡਾ ਵੱਡਾ ਨਿਯਮ ਬਣਾਇਆ ਹੋਇਆ ਕਿ ਜੇ ਬ੍ਰੇਨ ਹੀ ਨਾ ਚੱਲਿਆ ਤੇ ਬਾਕੀ ਸਾਰਾ ਸਰੀਰ ਹੀ ਡੰਡ ਹੋ ਗਿਆ ਉਹਦਾ ਕੋਈ ਮਕਸਦ ਨਹੀਂ ਰਹਿ ਗਿਆ ਇਸ ਕਰਕੇ ਖੂਨ ਜਿੰਨਾ ਵੀ ਖੂਨ ਨੇ ਆਕਸੀਜਨ ਲੈ ਕੇ ਜਾਣੀ ਹੈ ਖੂਨ ਦੇ ਜਿਹੜੇ ਲਾਲ ਕਣ ਨੇ ਉਹਨਾਂ ਨੇ ਆਕਸੀਜਨ ਲੈ ਕੇ ਜਾਣੀ ਉਹ ਤਾਂ ਖਾਲੀ ਡੱਬੇ ਹੁੰਦੇ ਨੇ ਟ੍ਰੇਨ ਦੇ ਆਕਸੀਜਨ ਭਰ ਕੇ ਜਾਂਦੀ ਉਹਦੇ ਚ ਬਾਕੀ ਜਿਹੜਾ ਪਲਾਜ਼ਮਾ ਹੁੰਦਾ ਉਹਦੇ ਚ ਖੁਰਾਕ ਜਾਂਦੀ ਹੈ ਬਾਕੀ ਜਿਹੜੀ ਮਿਲਟਰੀ ਨਾਲ ਜਾਂਦੀ WBC ਦੀ ਉਹ ਵੀ ਨਾਲ ਜਾਂਦੀ ਹੈ ਇਹ ਸੈੱਲ ਦੀ ਸਾਡੀ ਬਲੱਡ ਦੀ ਕੰਪੋਜੀਸ਼ਨ ਹੈਗੀ ਹੈ ਤੇ ਹਾਰਟ ਤੋਂ ਜਿੰਨਾ ਇਸ ਤਰ੍ਹਾਂ ਦੀ ਮਿਕਸਿੰਗ ਵਾਲਾ ਖੂਨ ਪੂਰੇ ਸਰੀਰ ਨੂੰ ਸਪਲਾਈ ਵਾਸਤੇ ਹਰ ਪੰਪਿੰਗ ਦੇ ਨਾਲ ਜਾ ਰਿਹਾ ਆ ਉਹਦੇ ਵਿੱਚੋਂ ਦੋ ਹਿੱਸੇ ਜੇ ਅਸੀਂ ਤਿੰਨ ਹਿੱਸੇ ਕਰ ਦਈਏ ਤੇ ਇੱਕ ਹਿੱਸਾ ਸਰੀਰ ਨੂੰ ਮਿਲਦਾ ਦੋ ਹਿੱਸੇ ਸਿੱਧਾ ਪਹਿਲਾਂ ਕੈਰੋਟਿਡ ਆਰਟਰੀ ਨੂੰ ਅਸੀਂ ਕਹਿੰਦੇ ਹਾਂ ਕੈਰੋਟਿਡ ਆਰਟਰੀ ਆ ਧੌਣ ਦੇ ਵਿੱਚ ਤੁਸੀਂ ਦੇਖੋ ਨਾ ਦੋਵੇਂ ਪਾਸੇ ਹੱਥ ਲਾ ਕੇ ਵੇਖੋ ਤੇ ਟੱਕ ਟੱਕ ਟੱਕ ਟੱਕ ਹੋ ਰਹੀ ਹੈ ਦਿਲ ਦੀ ਸਪੀਡ ਦੇ ਨਾਲ ਸਿੰਕਰੋਨਸ ਕਹਿੰਦੇ ਹਾਂ ਸਿੰਕਰੋਨਸ ਜਿਹੜੀ ਹੈ ਸਾਊਂਡ ਸਾਨੂੰ ਦਿਖਾਈ ਦੇ ਰਹੀ ਹੈ ਉਹ ਸਾਰੀ ਦੀ ਸਾਰੀ ਬ੍ਰੇਨ ਦੇ ਵਿੱਚ ਖੂਨ ਸਪਲਾਈ ਕਰ ਲਈ ਹੈ ਭਾਵ ਇੰਨਾ ਜ਼ਿਆਦਾ ਖੂਨ ਉੱਪਰ ਜਾ ਰਿਹਾ ਆ ਕਿ ਬ੍ਰੇਨ ਨੂੰ ਆਕਸੀਜਨ ਦੀ ਸਪਲਾਈ ਨਾ ਕੱਢੇ ਔਰ ਬ੍ਰੇਨ ਦੀ ਆਕਸੀਜਨ ਦੀ ਸਪਲਾਈ ਨਾ ਕੱਢੇਗੀ ਜਿੰਨਾ ਵੀ ਬਾਲਣ ਹੋਏਗਾ ਉਹ ਬਲਦਾ ਰਹੇਗਾ ਐਨਰਜੀ ਪੈਦਾ ਹੁੰਦੀ ਰਹੇਗੀ ਕੰਮ ਕਾਰ ਸਾਰੇ ਹੁੰਦੇ ਰਹਿਣਗੇ ਪਰ ਹੁਣ ਤੁਸੀਂ ਅੰਦਾਜ਼ਾ ਲਾਓ ਜਦੋਂ ਅਸੀਂ ਇਸ ਤਰ੍ਹਾਂ ਦੇ ਅਨੌਕਸੀਆ ਦੀ ਗੱਲ ਕਰਦੇ ਹਾਂ ਵੀ ਬ੍ਰੇਨ ਨੂੰ ਹੀ ਆਕਸੀਜਨ ਨਹੀਂ ਮਿਲੀ ਭਾਵੇਂ ਖੂਨ ਸਾਰਾ ਜਾਈ ਜਾ ਰਿਹਾ ਹੈ ਉਹਦੇ ਚ ਇੰਨੀ ਕੁਆਂਟਿਟੀ ਆਕਸੀਜਨ ਦੀ ਹੈ ਨੀ ਤੇ ਉਹਦਾ ਮਤਲਬ ਕੀ ਹੋਇਆ ਸਾਡਾ ਮਾਈਟੋਕੋਂਡਰੀਆ ਜਿਹੜਾ ਹੈਗਾ ਸੈੱਲ ਦੇ ਅੰਦਰ ਉਹ ਨਾਰਮਲ ਨਹੀਂ ਜਿਹਦੇ ਕਰਕੇ ਇਹ ਸਾਰੀ ਕਾਰਵਾਈ ਹੋਣੀ ਸੀ ਉਹ ਨਾਰਮਲ ਨਹੀਂ ਹੈਗੀ ਜਿਹਦੇ ਕਰਕੇ ਐਸਾ ਹੋਇਆ ਹੁਣ ਅਗਰ ਅਸੀਂ ਇੱਕ ਹੋਰ ਐਗਜ਼ਾਮਪਲ ਦਈਏ ਸਾਡੀ ਮਾਸਪੇਸ਼ੀਆਂ ਦੀ ਤੇ ਗੱਲ ਹੋਗੀ ਵੀ ਮਾਸਪੇਸ਼ੀਆਂ ਜਿਹੜੀਆਂ ਵੀਕ ਹੋ ਗਈਆਂ ਫਟੀਕ ਹੋਣੀ ਸ਼ੁਰੂ ਹੋ ਗਈ ਥਕਾਵਟ ਹੋਣੀ ਸ਼ੁਰੂ ਹੋ ਗਈ ਬ੍ਰੇਨ ਦੀ ਗੱਲ ਅਸੀਂ ਕਰ ਲਈ ਹੈ ਕਿ ਬੌਰਾ ਹੋ ਗਿਆ ਪਤਾ ਨੀ ਲੱਗਿਆ ਯਾਰ ਮੈਂ ਕਿੱਥੇ ਹੈਗਾ ਮੈਂ ਘਰ ਨੂੰ ਚੱਲਿਆ ਸੀਗਾ ਰੋਡ ਪਤਾ ਨੀ ਕਿਹੜੀ ਹੈ ਇਸ ਤਰ੍ਹਾਂ ਦੇ ਆਮ ਤੌਰ ਦੇ ਭੁਲੇਖੇ ਪਏ ਨੇ, ਇਹ ਸਾਬਤ ਕਰਦੇ ਆ ਕਿ ਬ੍ਰੇਨ ਨੂੰ ਤੁਹਾਡੀ ਆਕਸੀਜਨ ਪੂਰੀ ਸਪਲਾਈ ਨਹੀਂ ਹੋ ਰਹੀ। ਇੱਕ ਤੁਸੀਂ ਹੋਰ ਬੋਲ ਕੇ ਨੋਟ ਕੀਤੀ ਹੋਣੀ ਹੈ, ਜਦੋਂ ਤੁਸੀਂ ਹਵਾਈ ਜਹਾਜ਼ ਤੇ ਜਾਂਦੇ ਹੋ ਨਾ, ਤੇ ਜਦੋਂ ਜਹਾਜ਼ ਉਤਰਨ ਲੱਗਦਾ ਹੈ, ਕਈ ਲੋਕਾਂ ਦੇ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ, ਸਿਰ ਫਟਣ ਲੱਗ ਜਾਂਦਾ। ਕਾਰਨ ਕੀ ਹੈ? ਗ੍ਰੈਵੀਟੇਸ਼ਨ ਦੇ ਕਾਰਨ। ਜਿਹੜਾ ਸੋਲਿਡ ਮਟੀਰੀਅਲ ਤੁਹਾਡਾ ਖੂਨ ਦਾ ਹੁੰਦਾ ਆ, ਉਹ ਸਾਰੇ ਦਾ ਸਾਰਾ ਹੇਠਾਂ ਬੈਠ ਜਾਂਦਾ, ਪੈਰਾਂ ਤੋਂ ਸੋਝ ਵੀ ਪੈ ਜਾਂਦੀ ਹੈ, ਬ੍ਰੇਨ ਦੇ ਵਿੱਚ ਆਕਸੀਜਨ ਘੱਟ ਜਾਂਦੀ ਹੈ, ਜਿਹਦੇ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਲੋਕ ਕਹਿੰਦੇ ਨੇ ਵੀ ਸਿਰ ਨੀਵਾਂ ਕਰਕੇ ਰਹੋ, ਸਿਰ ਨੀਵਾਂ ਤਾਂ ਕਿ ਜਿਹੜਾ ਖੂਨ ਉਹਦੇ ਚ ਆ ਰਿਹਾ ਉਹਦੀ ਗ੍ਰੈਵੀਟੇਸ਼ਨ ਦੇ ਮੁਤਾਬਕ ਉਨੀ ਕੁ ਆਕਸੀਜਨ ਉਹਦੇ ਚ ਰਹਿ ਜਾਵੇ ਕਿ ਥੋੜਾ ਤੁਹਾਨੂੰ ਆਰਾਮ ਮਿਲ ਜਾਵੇ। ਇਹ ਆਲਟਰਨੇਟਿਵ ਮੈਜਰਸ ਨੇ। ਸੋ ਮੈਂ ਇਹ ਤਾਂ ਦੱਸ ਰਿਹਾ ਤੁਹਾਨੂੰ ਕਿ ਤੁਹਾਨੂੰ ਇਹ ਪਤਾ ਲੱਗੇ ਵੀ ਇਹ ਸਾਰੇ ਸਿਮਟਮਸ ਜਿਹੜੇ ਨੇ ਲੈਕ ਆਫ ਆਕਸੀਜਨ ਦੇ ਨੇ। ਆਕਸੀਜਨ ਦੀ ਘਾਟ ਬ੍ਰੇਨ ਵਿੱਚ ਹੋਣ ਦੇ ਨਾਲ ਹੈਗੀ ਹੈ, ਕਿਉਂਕਿ ਸੈਡੀਮੈਂਟੇਸ਼ਨ ਦੇ ਕਰਕੇ ਸੋਲਿਡ ਮਟੀਰੀਅਲ ਜਿਹੜਾ, ਜਿਵੇਂ ਹੈਮੋਗਲੋਬਿਨ ਦੀ ਗੱਲ ਹੈਗੀ ਹੈ, ਤੇ ਹੈਮੋਗਲੋਬਿਨ ਨੇ ਆਕਸੀਜਨ ਕੈਰੀ ਕਰਨੀ ਹੈ, ਉਹ ਵਿਚਾਰਾ ਹੇਠਾਂ ਸੈਡੀਮੈਂਟੇਟ ਕਰ ਗਿਆ, ਬ੍ਰੇਨ ਦੇ ਵਿੱਚ ਇੰਨਾ ਰਹਿ ਨਹੀਂ ਰਿਹਾ, ਬ੍ਰੇਨ ਦੇ ਵਿੱਚ ਇੰਨੀ ਆਕਸੀਜਨ ਰਹਿ ਨਹੀਂ ਗਈ, ਜਿਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਹ ਤਾਂ ਕਦੀ ਬ੍ਰੇਨ ਦੀ ਗੱਲ ਹੋ ਗਈ ਨਾ, ਉਸ ਤੋਂ ਇਲਾਵਾ ਵੀ ਤਾਂ ਹੈ ਨਾ, ਜਿਵੇਂ ਸਵਾਲੋਇੰਗ ਵਾਕਿੰਗ ਹੈ। ਆਮ ਤੌਰ ਤੇ ਜਦੋਂ ਤੁਹਾਨੂੰ ਆਕਸੀਜਨ ਹੀ ਹੈ ਨੀ, ਤੇ ਤੂੰ ਰਹਿ ਨੀ ਜਾ ਰਿਹਾ, ਭਲਾ ਮਾਤਾ ਯਾਰ ਉੱਠ, ਮੰਜੀ ਤੋਂ ਉੱਠ ਕੇ ਤੂੰ ਆਪਣੀ ਰੋਟੀ ਤਿਆਰ ਫੜ ਲਾ, ਆਪਣਾ ਫਲਾਣਾ ਨਹੀਂ, ਉੱਠਿਆ ਨੀ ਜਾਂਦਾ, ਹਿੰਮਤ ਜੀ ਨਹੀਂ ਹੈਗੀ ਪੈਂਦੀ ਕਿ ਮੈਂ ਜਾ ਕੇ ਫਲਾਣਾ ਕੰਮ ਕਰ ਰਿਹਾ ਜਾਂ ਮੈਨੂੰ ਦਿਸਦਾ ਪਿਆ ਵੀ ਮੇਰਾ ਕੰਮ ਖਰਾਬ ਹੋ ਰਿਹਾ ਆ, ਮੇਰਾ ਕੱਟਾ ਵੱਛਾ ਕੋਈ ਖੁੱਲ ਗਿਆ, ਮੈਂ ਇਹਨੂੰ ਬੰਨ ਰਿਹਾ, ਮੇਰੇ ਚ ਹਿੰਮਤ ਨਹੀਂ ਹੋ ਰਹੀ, ਤੋਂ ਮੈਂ ਕਰ ਲਵਾਂ। ਸੋ ਇਹੋ ਜਿਹੀਆਂ ਕੰਡੀਸ਼ਨਾਂ ਜਦੋਂ ਮਾਨਸਿਕ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦਾ ਮਤਲਬ ਕੀ ਆ? ਤੁਹਾਡੇ ਸਰੀਰ ਦੇ ਵਿੱਚ ਲੋ ਐਨਰਜੀ ਹੈ। ਲੋ ਐਨਰਜੀ ਨੂੰ ਪ੍ਰੋਡਿਊਸ ਕਰਨ ਵਾਲਾ ਕਾਰਨ ਕਿੱਥੇ ਆ? ਮਾਈਟੋਕੌਂਡਰੀਆ। ਸੈੱਲ ਦੇ ਅੰਦਰ ਇੱਕ ਮਾਈਟੋਕੌਂਡਰੀਆ ਇਸ ਤਰ੍ਹਾਂ ਦਾ ਬਿਜਲੀ ਘਰ ਹੈ ਜਿਹੜਾ ਐਨਰਜੀ ਸਪਲਾਈ ਕਰਦਾ ਆ, ਜਿਹਦੇ ਕਰਕੇ ਬਾਕੀ ਸਾਰੇ ਕੰਮ ਭਾਵੇਂ ਠੀਕ ਠਾਕ ਹੋਣ ਪਰ ਉਹ ਕੰਮ ਨਹੀਂ ਕਰ ਰਹੇ, ਕੰਮ ਨਹੀਂ ਕਰ ਰਹੇ ਕਿਉਂਕਿ ਐਨਰਜੀ ਹੈ ਨੀ, ਮੋਟਰ ਚੱਲੀ ਨੀ ਕਿਉਂਕਿ ਬਿਜਲੀ ਨੀ ਆਈ, ਪਾਣੀ ਆ ਨੀ ਰਿਹਾ। ਸੋ ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਸਵਾਲ ਹੋਣ ਦੀ ਗੱਲ ਹੈ। ਤੁਸੀਂ ਚੀਜ਼ ਹਜਮ, ਕਈ ਵਾਰ ਤੁਸੀਂ ਵੇਖਿਆ ਹੋਣਾ ਖਾਂਦੇ ਖਾਂਦੇ ਪਲਚ ਜਾਂਦੇ ਹੋ, ਚੌਕਿੰਗ, ਹਾਲਾਂਕਿ ਮਸਕੂਲਰ ਗੱਲ ਹੈਗੀ ਹੈ, ਇਸ ਵੇਲੇ ਸਾਡੇ ਜਿਹੜੇ ਥਰੋਟ ਦੇ ਮਸਲਸ ਨੇ ਇਹ ਉਹਨਾਂ ਦੀ ਗੱਲ ਹੈਗੀ ਹੈ, ਪਰ ਇਹ ਹੈ ਕਿਹਦੇ ਕਰਕੇ? ਉਹਦੇ ਵਿੱਚ ਵੀ ਤਾਂ ਸੈੱਲ ਹੀ ਨੇ ਨਾ, ਉਹਦੇ ਵਿੱਚ ਵੀ ਤਾਂ ਸੈੱਲ ਨੇ, ਉਹਦੇ ਸੈੱਲਾਂ ਦੇ ਵਿੱਚ ਵੀ ਤਾਂ ਮਾਈਟੋਕੌਂਡਰੀਆ ਹੈ ਨਾ। ਭਾਵ ਕੀ ਹੈ? ਇਹ ਉਸ ਕਰਕੇ ਪੈਦਾ ਹੁੰਦੀ ਹੈ ਚੌਕਿੰਗ ਵਗੈਰਾ ਜਾਂ ਇਰੈਗੂਲੈਰਿਟੀ ਵਗੈਰਾ ਜਾਂ ਸਪਾਸਟਿਕ ਪੈਰਾਲਾਈਸਿਸ ਹੋ ਗਿਆ, ਟੈਂਪਰੇਰੀ ਤੌਰ ਤੇ ਯਾਰ ਕੰਮ ਹੀ ਨਹੀਂ ਕਰਦਾ, ਹਾਂਜੀ। ਸੋ ਉਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਕਿਸੇ ਵੀ ਸਿਸਟਮ ਦੇ ਵਿੱਚ ਪੈਦਾ ਹੋ ਸਕਦੀਆਂ ਨੇ, ਤੇ ਜੇ ਫੂਡ ਵਾਲੀ ਪਾਈਪ ਦੇ ਵਿੱਚ ਪੈਦਾ ਹੁੰਦੀਆਂ ਨੇ ਤੇ ਫਿਰ ਬੰਦੇ ਨੂੰ ਪਲਚਣਾ ਸ਼ੁਰੂ ਹੋ ਜਾਂਦਾ ਹੈ, ਚੀਜ਼ ਅੰਦਰ ਨਿਗਾ ਨਹੀਂ ਸਕਦਾ, ਬੁਰਕੀ ਅੰਦਰ ਨਹੀਂ ਨਿਗਾ ਸਕਦਾ, ਵਾਕ ਕਰਨਾ ਚਾਹੁੰਦਾ ਹੈ ਪਰ ਯਾਰ ਵਾਕ ਕਰਨ ਨੂੰ ਮਨ ਨਹੀਂ ਕਰਦਾ, ਲੱਤਾਂ ਨਹੀਂ ਹਿਲਦੀਆਂ। ਇਸੇ ਤਰ੍ਹਾਂ ਹੀ ਜਿਹੜੀ ਮੈਂ ਬ੍ਰੇਨ ਦੀ ਗੱਲ ਕਰੀ ਸੀ, ਮੈਂ ਉਹਦੇ ਚ ਹੋਰ ਥੋੜਾ ਜਿਹਾ ਉਹਨੂੰ ਕਲੀਅਰ ਕਰ ਦਿਆਂ, ਜਿਵੇਂ ਡੈਮੈਂਸ਼ੀਆ ਵਗੈਰਾ ਮੈਂ ਗੱਲ ਕਰਿਆ ਨਾ, ਪਰ ਕੁਝ ਇੱਕ ਐਸੀਆਂ ਹੋਰ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਅਸੀਂ ਨਾ ਲੈ ਸਕਦੇ, ਕਿਉਂਕਿ ਅਸੀਂ ਹੁਣ ਕਈਆਂ ਚੀਜ਼ ਬਿਮਾਰੀਆਂ ਦੇ ਨਾਂ ਰੱਖ ਦਿੱਤੇ। ਕੁਝ ਇੱਕ ਗਰੁੱਪ ਸਿਮਟਮਸ ਨੂੰ ਨਾ ਲੈ ਕੇ ਨਾ ਅਸੀਂ ਉਹਨਾਂ ਦੇ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਔਰ ਫਿਰ ਅਸੀਂ ਉਹਨਾਂ ਨਾਵਾਂ ਦੇ ਨਾਲ ਹੀ ਉਸ ਨੂੰ ਜਾਣਦੇ ਹਾਂ, ਪਰ ਪਿੱਛੇ ਕਹਾਣੀ ਕੀ ਆ? ਮਾਈਟੋਕੌਂਡਰੀਆ ਦੀ। ਅਸੀਂ ਕਹਿਣਾ ਕੀ ਆ? ਇਹਨੂੰ ਤਾਂ ਮਿਰਗੀ ਦੀ ਬਿਮਾਰੀ ਆ। ਹੁਣ ਮਿਰਗੀ ਕੈਸੀ ਬਿਮਾਰੀ ਆ ਜਿਹਦੇ ਪਿੱਛੇ ਕੋਈ ਕਾਰਨ, ਹਾਲਾਂਕਿ ਕੋਈ ਵੀ ਬਿਮਾਰੀ ਹੋਵੇ, ਜੇ ਕਨਵਲਸ਼ਨ ਜਿਹੜੇ ਨਾ ਦੌਰੇ ਪੈਣੇ, ਦੌਰੇ ਬੜੀ ਤਰ੍ਹਾਂ ਦੇ ਨੇ, ਇਹ ਤਰ੍ਹਾਂ ਦੇ ਨੀ ਹੈਗੇ, ਟੈਟਰਸ ਦੇ ਦੌਰੇ ਵੀ ਨੇ, ਹੋਰ ਤਰ੍ਹਾਂ ਦੇ ਵੀ ਸਪਾਜ਼ਮਿਕ ਦੌਰੇ ਵੀ ਹੈਗੇ ਨੇ, ਐਪੀਲੈਪਸੀ ਦੇ ਦੌਰੇ ਵੀ ਨੇ, ਦੌਰੇ ਕਈ ਤਰ੍ਹਾਂ ਦੇ ਹੈਗੇ ਨੇ, ਪਰ ਮੈਂ ਗੱਲ ਕਰ ਰਿਹਾ ਹਾਂ ਐਪੀਲੈਪਸੀ ਦੀ, ਜਿਹਦੇ ਪਿੱਛੇ ਯਾਰ ਹੋਰ ਕੋਈ ਕਾਰਨ ਨੀ, ਇੱਕ ਕਨੈਕਸ਼ਨ ਹੀ ਡਿਸਕਨੈਕਟ ਹੋ ਗਿਆ। ਸਾਰਾ ਕੁਝ ਸਹੀ ਹੈ, ਤਾਰਾ ਤੂਰਾ ਸਹੀ ਨੇ, ਬਿਲਕੁਲ ਸਹੀ ਹੈ, ਲੇਕਿਨ ਕਨੈਕਸ਼ਨ ਇਕਦਮ ਡਿਸਕਨੈਕਟ ਹੋ ਗਿਆ, ਐਪੀਲੈਪਸੀ ਹੋ ਗਈ। ਸੋ ਐਪੀਲੈਪਸੀ ਵਰਗੀਆਂ ਬਿਮਾਰੀਆਂ ਜਦੋਂ ਹੁੰਦੀਆਂ ਨੇ ਉਹਦਾ ਮਤਲਬ ਕੀ ਹੁੰਦਾ ਕਿ ਮਾਈਟੋਕੌਂਡਰੀਆ ਦੇ ਵਿੱਚੋਂ ਸਪਲਾਈ ਰੈਗੂਲਰਿਟੀ ਮੇਨਟੇਨ ਨਹੀਂ ਹੋ ਰਹੀ, ਮਾਈਟੋਕੌਂਡਰੀਆ ਦੇ ਵਿੱਚ ਡਿਫੈਕਟ ਪੈ ਗਏ ਹਨ, ਜਿਸ ਕਰਕੇ ਐਸਾ ਹੋ ਰਿਹਾ, ਉਸ ਦਾ ਸਟ੍ਰੋਕ ਹੋ ਗਿਆ ਜੀ। ਸਾਰਾ ਕੁਝ ਠੀਕ ਠਾਕ ਸੀ, ਚੱਲੀ ਜਾ ਰਿਹਾ ਸੀ, ਫਸਟ ਕਲਾਸ ਸੀ, ਸਡਨ ਉਹਨੇ ਕੰਮ ਕਾਰ ਕਰਕੇ ਆਇਆ ਬਾਹਰੋਂ ਠੀਕ ਠਾਕ, ਮੰਜੇ ਤੇ ਬੈਠਾ ਸੀਗਾ, ਉਹ ਇਕਦਮ ਹੀ ਬੇਹੋਸ਼ ਹੋ ਗਿਆ ਹੈਗਾ, ਹਾਂਜੀ। ਸੋ ਜਦੋਂ ਇਹੋ ਜਿਹੀਆਂ ਕੰਡੀਸ਼ਨਾਂ ਆਣੀਆਂ ਸ਼ੁਰੂ ਹੋ ਜਾਣ ਉਹਦਾ ਮਤਲਬ ਕੀ ਆ? ਕਿ ਉਸ ਵੇਲੇ ਉਸ ਮਾਈਟੋਕੌਂਡਰੀਆ ਦੇ ਵਿੱਚੋਂ ਸੈੱਲਾਂ ਦੇ ਵਿੱਚੋਂ ਸਪਲਾਈ ਨਹੀਂ ਹੋ ਰਹੀ, ਔਰ ਉਹ ਸਪਲਾਈ ਤਾਂ ਹੋਣੀ ਜਿਹਨੂੰ ਆਕਸੀਜਨ ਪੂਰੀ ਮਿਲੂਗੀ, ਜੇ ਇਹਨੂੰ ਆਕਸੀਜਨ ਪੂਰੀ ਨਹੀਂ ਮਿਲੀ, ਇਹ ਸਪਲਾਈ ਨਹੀਂ ਪੂਰੀ ਕਰ ਲਿਆ, ਤੇ ਸਾਰੇ ਪਾਸੇ ਹਨੇਰਾ ਹੋ ਗਿਆ, ਸਾਰਾ ਕੰਮ ਇਸ ਤਰ੍ਹਾਂ ਦਾ ਹੋ ਗਿਆ, ਔਰ ਜਿਹਦੇ ਕਰਕੇ ਕਈ ਵਾਰ ਐਪੀਲੈਪਸੀ ਵਰਗੀਆਂ, ਕਈ ਵਾਰ ਸਟ੍ਰੋਕ ਵਰਗੀਆਂ, ਤੇ ਕਈ ਵਾਰ ਜਨਰਲ ਸੀਜ਼ਰ ਕਿਉਂਕਿ ਮੈਂ ਸੀਜ਼ਰ ਜਿਹਨੂੰ ਅਸੀਂ ਕਨਵਰਸ਼ਨ ਕਹਿੰਦੇ ਹਾਂ, ਜਿਹਨੂੰ ਅਸੀਂ ਦੌਰੇ ਵੀ ਕਹਿੰਦੇ ਹਾਂ, ਦੌਰੇ ਪੈਣੇ, ਸੀਜ਼ਰ ਕਨਵਰਸ਼ਨ, ਦੌਰੇ, ਐਪੀਲੈਪਸੀ, ਇਹ ਆਮ ਤੌਰ ਤੇ ਆਪਸ ਚ ਮਿਲਦੀਆਂ ਜੁਲਦੀਆਂ ਜਿਹੀਆਂ ਗੱਲਾਂ ਹਨ, ਪਰ ਸਾਰੀਆਂ ਦੇ ਡਾਇਗਨੋਸਿਸ ਵਾਸਤੇ, ਸਾਰੀਆਂ ਨੂੰ ਡਿਫਰੈਂਸ਼ੀਏਟ ਕਰਨ ਵਾਸਤੇ, ਇਹ ਐਫਸੀ ਐਪੀਲੈਪਸੀ ਹੈ ਜਾਂ ਇਹ ਟੈਟਸ ਵਰਗਾ ਦੌਰਾ ਹੈ ਜਾਂ ਕੁਛ ਹੋਰ ਹੈਗਾ ਆ। ਅੱਜ ਕੱਲ ਸਾਡੇ ਕੋਲ ਇਹ ਸਾਰਿਆਂ ਦੇ ਗਰੁੱਪ ਦੇ ਸਿਮਟਮਸ ਬਣੇ ਨੇ। ਐਪੀਲੈਪਸੀ ਅਸੀਂ ਉਦੋਂ ਕਹਿੰਦੇ ਜਦੋਂ ਸਾਨੂੰ ਹੋਰ ਸਾਰਾ ਕੁਝ ਵੇਖ ਰਿਹਾ ਯਾਰ, ਹੋਰ ਫਰਕ ਤਾਂ ਕੋਈ ਨੀ ਲੱਗਦਾ, ਕਿਤੇ ਕਨੈਕਸ਼ਨ ਹੀ ਡਿਸਕਨੈਕਟ ਹੋ ਜਾਂਦਾ ਹੈ, ਕਨੈਕਸ਼ਨ ਹੀ ਡਿਸਕਨੈਕਟ ਹੋ ਜਾਂਦਾ ਹੈ, ਜਿਸ ਕਰਕੇ ਬੰਦਾ ਇਕਦਮ ਜਿਹੜਾ ਸਾਰਾ ਸਿਸਟਮ ਹੀ ਉਹਦਾ ਇਕਦਮ ਫੇਲ ਹੋ ਜਾਂਦਾ, ਜਿਹਨੂੰ ਅਸੀਂ ਐਪੀਲੈਪਸੀ ਕਹਿੰਦੇ ਹੈਗੇ। ਔਰ ਇਹ ਕਿਉਂ ਹੋਇਆ? ਹੋਇਆ ਪਾਵਰ ਹਾਊਸ ਤੋਂ, ਹੋਇਆ ਮਾਈਟੋਕੋਂਡਰੀਆ ਦੇ ਕਰਕੇ। ਔਰ ਇਸੇ ਤਰ੍ਹਾਂ ਹੀ ਭਾਈ ਯਾਰ, ਇਕਦਮ ਪਤਾ ਨੀ ਕਿਉਂ ਗਿਆ, ਮੇਰਾ ਕੰਨ ਸੁਣਦਾ ਹੀ ਨੀਗਾ, ਇਕਦਮ ਠੀਕ ਠਾਕ ਸੀਗਾ, ਪਰ ਹੁਣ ਮੈਨੂੰ ਕੰਨ। ਆਮ ਤੌਰ ਤੇ ਇਹੋ ਜਿਹੀ ਕੰਡੀਸ਼ਨ ਜਦੋਂ ਤੁਸੀਂ ਜਹਾਜ਼ ਤੋਂ ਉਤਰਦੇ ਹੋ, ਜਦੋਂ ਤੁਸੀਂ ਹਾਈਟ ਤੇ ਜਾਂਦੇ ਹੋ, ਟਰੱਕਾਂ ਵਾਲੇ ਮੇਰੇ ਵੀਰ ਸੁਣ ਰਹੇ ਹੋਣਗੇ, ਕਈ ਹਾਈਟ ਤੇ ਜਾਂਦੇ ਹੋ, ਉਸ ਵੇਲੇ ਟਰੱਕਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਕੰਡੀਸ਼ਨ ਮਹਿਸੂਸ ਹੁੰਦੀ ਹੈ, ਹੀਅਰਿੰਗ ਲਾਸ ਵਰਗੀ, ਜਾਂ ਸਟੋਪੇਜ ਸੈਂਸੇਸ਼ਨ, ਕੰਨਾਂ ਦੇ ਵਿੱਚ ਸਟੋਪੇਜ ਸੈਂਸੇਸ਼ਨ ਹੋ ਜਾਣਾ। ਉਹਦੇ ਪਿੱਛੇ ਕਹਾਣੀ ਇਹੀ ਹੁੰਦੀ ਆ ਕਿ ਆਹ ਜਿਹੜਾ ਮਾਈਟੋਕੋਂਡਰੀਆ ਤੁਹਾਡੇ ਸੈੱਲ ਦੇ ਵਿੱਚ ਹੁੰਦਾ ਆ, ਟ੍ਰਿਲੀਅਨ ਸੈੱਲ ਨੇ, ਹਰੇਕ ਸੈੱਲ ਚ ਮਾਈਟੋਕੋਂਡਰੀਆ, ਹਰੇਕ ਸੈੱਲ ਚ ਬਿਜਲੀ ਘਰ ਹੈਗਾ, ਹਰੇਕ ਸੈੱਲ ਉਹ ਬਿਜਲੀ ਦੇ ਵਿੱਚ ਘਰ ਉਸਨੂੰ ਰੈਗੂਲੇਟ ਕਰਦਾ, ਉਹਦੇ ਅੰਦਰ ਜੋ ਵੀ ਕੁਛ ਹੈਗਾ ਉਹਨਾਂ ਸਾਰੇ ਨੂੰ ਚਲਾਉਣ ਦਾ ਕੰਮ ਕਰਦਾ, ਪਰ ਵਿਚਾਰਾ ਕਨੈਕਸ਼ਨ ਹੀ ਫੇਲ ਹੋ ਗਿਆ। ਔਰ ਉਸ ਕਨੈਕਸ਼ਨ ਫੇਲ ਹੋਣ ਦੇ ਕਰਕੇ ਇਹ ਟਰੱਕਾਂ ਵਾਲੇ ਵੀਰਾਂ ਨੂੰ ਵੀ ਮਹਿਸੂਸ ਹੁੰਦੀ ਗੱਲ, ਜਦੋਂ ਅਸੀਂ ਲੋਕ ਜਹਾਜ਼ ਤੋਂ ਉਤਰ ਕੇ ਹੇਠਾਂ ਆਉਂਦੇ ਹਾਂ, ਉਸ ਵੇਲੇ ਸਾਨੂੰ ਵੀ ਇਹ ਹੁੰਦੀ ਹੈ ਗੱਲ, ਹਾਈਟ ਦੇ ਉੱਪਰ ਜਾ ਕੇ ਵੀ ਇਹ ਗੱਲ ਹੁੰਦੀ ਹੈ, ਹੀਅਰਿੰਗ ਲਾਸ। ਔਰ ਕਈ ਵੇ ਨਾ ਹੀਅਰਿੰਗ ਲਾਸ ਦੇ ਨਾਲ ਨਾਲ ਅੱਖਾਂ ਦੇ ਵਿੱਚ ਧੁੰਦਲਾਪਣ ਵੀ ਹੁੰਦਾ ਆ, ਜਿਹੜਾ ਕਿ ਆਮ ਤੌਰ ਤੇ ਅਸੀਂ ਵੇਖਦੇ ਹਾਂ ਨਾ ਡਾਇਬੈਟਿਕਸ ਲੋਕਾਂ ਨੂੰ ਹੋਣਾ ਸ਼ੁਰੂ ਹੋ ਜਾਂਦਾ, ਗਲੂਕੋਮਾ। ਔਰ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਅਗਰ ਲੰਬੇ ਸਮੇਂ ਤੱਕ ਕੋਈ ਗੱਲ ਹੋ ਜਾਵੇ, ਜਾਂ ਕਿਸੇ ਦਾ ਜਿਹੜੇ ਪੈਂਕਰੀਏਟਿਕ ਸੈੱਲ ਨੇ ਉਹਨਾਂ ਦਾ ਇਹ ਮਾਈਟੋਕੋਂਡਰੀਆ ਵਾਲਾ ਕੰਮ ਸਹੀ ਨਹੀਂ ਹੈਗਾ, ਤੇ ਉਸ ਹਾਲਾਤ ਵਿੱਚ ਲੋਕਾਂ ਨੂੰ ਡਾਇਬਟੀਜ਼ ਹੋ ਗਈ ਹੈ, ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆ ਜਾਓ ਵੀ ਯਾਰ ਇਹਨੂੰ ਲੱਭਿਆ ਕਿਵੇਂ ਜਾਵੇ, ਇਹ ਤੇ ਸਾਨੂੰ ਪਤਾ ਲੱਗ ਗਿਆ ਵੀ ਹੈ ਇਹ ਬਿਜਲੀ ਘਰ, ਬਿਜਲੀ ਘਰ ਦੀ ਸਪਲਾਈ ਨਾ ਹੋਈ ਤੇ ਆਹ ਇਹੋ ਜਿਹੀਆਂ ਅਲਾਮਤਾਂ ਸਾਡੇ ਸਾਹਮਣੇ ਆ ਜਾਣਗੀਆਂ। ਔਰ ਇਹਨਾਂ ਅਲਾਮਤਾਂ ਦਾ ਹੁਣ ਅਸੀਂ ਇਸ ਬੰਦੇ ਅੰਦਰ ਜੋ ਵੀ ਕੁਛ ਹੈਗਾ ਉਹਨਾਂ ਸਾਰੇ ਨੂੰ ਚਲਾਉਣ ਦਾ ਕੰਮ ਕਰਦਾ, ਪਰ ਵਿਚਾਰਾ ਕਨੈਕਸ਼ਨ ਹੀ ਫੇਲ ਹੋ ਗਿਆ। ਔਰ ਉਸ ਕਨੈਕਸ਼ਨ ਫੇਲ ਹੋਣ ਦੇ ਕਰਕੇ ਇਹ ਟਰੱਕਾਂ ਵਾਲੇ ਵੀਰਾਂ ਨੂੰ ਵੀ ਮਹਿਸੂਸ ਹੁੰਦੀ ਗੱਲ, ਜਦੋਂ ਅਸੀਂ ਲੋਕ ਜਹਾਜ਼ ਤੋਂ ਉਤਰ ਕੇ ਹੇਠਾਂ ਆਉਂਦੇ ਹਾਂ, ਉਸ ਵੇਲੇ ਸਾਨੂੰ ਵੀ ਇਹ ਹੁੰਦੀ ਹੈ ਗੱਲ, ਹਾਈਟ ਦੇ ਉੱਪਰ ਜਾ ਕੇ ਵੀ ਇਹ ਗੱਲ ਹੁੰਦੀ ਹੈ, ਹੀਅਰਿੰਗ ਲਾਸ। ਔਰ ਕਈ ਵੇ ਨਾ ਹੀਅਰਿੰਗ ਲਾਸ ਦੇ ਨਾਲ ਨਾਲ ਅੱਖਾਂ ਦੇ ਵਿੱਚ ਧੁੰਦਲਾਪਣ ਵੀ ਹੁੰਦਾ ਆ, ਜਿਹੜਾ ਕਿ ਆਮ ਤੌਰ ਤੇ ਅਸੀਂ ਵੇਖਦੇ ਹਾਂ ਨਾ ਡਾਇਬੈਟਿਕਸ ਲੋਕਾਂ ਨੂੰ ਹੋਣਾ ਸ਼ੁਰੂ ਹੋ ਜਾਂਦਾ, ਗਲੂਕੋਮਾ। ਔਰ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਅਗਰ ਲੰਬੇ ਸਮੇਂ ਤੱਕ ਕੋਈ ਗੱਲ ਹੋ ਜਾਵੇ, ਜਾਂ ਕਿਸੇ ਦਾ ਜਿਹੜੇ ਪੈਂਕਰੀਏਟਿਕ ਸੈੱਲ ਨੇ ਉਹਨਾਂ ਦਾ ਇਹ ਮਾਈਟੋਕੋਂਡਰੀਆ ਵਾਲਾ ਕੰਮ ਸਹੀ ਨਹੀਂ ਹੈਗਾ, ਤੇ ਉਸ ਹਾਲਾਤ ਵਿੱਚ ਲੋਕਾਂ ਨੂੰ ਡਾਇਬਟੀਜ਼ ਹੋ ਗਈ ਹੈ, ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆ ਜਾਓ ਵੀ ਯਾਰ ਇਹਨੂੰ ਲੱਭਿਆ ਕਿਵੇਂ ਜਾਵੇ, ਇਹ ਤੇ ਸਾਨੂੰ ਪਤਾ ਲੱਗ ਗਿਆ ਵੀ ਹੈ ਇਹ ਬਿਜਲੀ ਘਰ, ਬਿਜਲੀ ਘਰ ਦੀ ਸਪਲਾਈ ਨਾ ਹੋਈ ਤੇ ਆਹ ਇਹੋ ਜਿਹੀਆਂ ਅਲਾਮਤਾਂ ਸਾਡੇ ਸਾਹਮਣੇ ਆ ਜਾਣਗੀਆਂ। ਔਰ ਇਹਨਾਂ ਅਲਾਮਤਾਂ ਦਾ ਹੁਣ ਅਸੀਂ ਇਸ ਬੰਦੇ ਨੂੰ ਲੱਭਿਆ ਕਿੱਥੋਂ, ਜਿਵੇਂ ਪਤਾ ਕਰੀਏ ਸੈੱਲ ਦੇ ਵਿੱਚ ਕਿਤੇ, ਹੁਣ ਅੱਜ ਕੱਲ ਅਸੀਂ

ਪ੍ਰਿਤਿਕ ਸ਼ਹਿਰ ਨੇ ਉਹਨਾਂ ਦਾ ਇਹ ਮਾਈਟੋਕੋਂਡਰੀਆ ਵਾਲਾ ਕੰਮ ਸਹੀ ਨਹੀਂ ਹੈਗਾ ਤੇ ਉਸ ਹਾਲਾਤ ਵਿਚ ਲੋਕਾਂ ਨੂੰ ਡਾਇਬਟੀਜ਼ ਹੋ ਗਈ ਹੈ। ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆ ਜਾਓ ਵੀ ਯਾਰ ਇਹਨੂੰ ਲੱਭਿਆ ਕਿਵੇਂ ਜਾਵੇ। ਇਹ ਤੇ ਸਾਨੂੰ ਪਤਾ ਲੱਗ ਗਿਆ ਵੀ ਹੈ ਇਹ ਬਿਜਲੀ ਘਰ ਦੀ ਸਪਲਾਈ ਨਾ ਹੋਈ ਤੇ ਆ ਇਹੋ ਜਿਹੀਆਂ ਅਲਾਮਤਾਂ ਸਾਡੇ ਸਾਹਮਣੇ ਆ ਜਾਣਗੀਆਂ। ਔਰ ਇਹਨਾਂ ਅਲਾਮਤਾਂ ਦਾ ਹੁਣ ਅਸੀਂ ਇਸ ਬੰਦੇ ਨੂੰ ਲੱਭਿਆ ਕਿਥੋਂ, ਕਿਵੇਂ ਪਤਾ ਕਰੀਏ ਵੀ ਸੈੱਲ ਦੇ ਵਿਚ ਕਿੱਥੇ? ਹੁਣ ਅੱਜਕਲ ਅਸੀਂ ਆਮ ਤੌਰ ਤੇ ਸੈੱਲ ਤੱਕ ਤੇ ਪਹੁੰਚ ਗਏ ਆ ਨਾ। ਸੈੱਲ ਨੂੰ ਅਸੀਂ ਮਾਈਕਰੋਸਕੋਪ ਚ ਵੇਖ ਕੇ ਉਹਦੇ ਸਟਰਕਚਰ ਨੂੰ ਵੇਖ ਕੇ ਉਹਦੇ ਅੰਦਰ ਕੀ ਹੈਗਾ ਆ ਉਹਦੀ ਸ਼ਨਾਖਤ ਕਰਨ ਯੋਗ ਹੋ ਗਏ ਨਾ। ਇਸੇ ਕਰਕੇ ਮੈਡੀਕਲ ਸਾਇੰਸ ਪਿਛਾਹ ਨੂੰ ਜਾ ਰਹੀ, ਬਰੀਕੀ ਵੱਲ ਜਾ ਰਹੀ, ਸਰੀਰ ਤੋਂ ਬਰੀਕੀ ਵਾਲੇ ਪਾਸੇ ਜਾ ਰਹੀ ਹੈ, ਸਰੀਰ ਤੋਂ ਹਾਈਪੋਥੈਸਿਸ ਵਾਲੇ ਪਾਸੇ ਜਾ ਰਹੀ ਹੈ। ਪਰ ਹਜੇ ਫਿਜ਼ੀਕਲ ਆ, ਹਜੇ ਫਿਜ਼ੀਕਲ ਹੈਗੀ ਆ ਤੇ ਫਿਜ਼ੀਕਲ ਦੀ ਸ਼ਨਾਖਤ ਆਪਾਂ ਤੁਹਾਡੇ ਸਾਹਮਣੇ ਕਰਕੇ ਰੱਖ ਰਹੇ ਹਾਂ ਤੇ ਫੇਰ ਭਾਈ ਲੱਭਣਾ ਪਊਗਾ ਇਹ ਜਿਹੜਾ ਮਾਈਟੋਕੋਂਡਰੀਆ ਹੈ ਇਹ ਹੈ ਕੀ। ਇਹ ਇੱਕ ਤਰ੍ਹਾਂ ਦੇ ਰੈਡ ਲਾਲ ਕਲਰ ਦੇ ਸ਼ੇਪ ਹੈਗੀ ਹੈ, ਜਿਵੇਂ ਡੰਡੇ ਹੁੰਦੇ ਨੇ ਛੋਟੇ ਛੋਟੇ ਕਣ ਜਿਹੜੇ ਨੇ ਇਹ ਲਾਲ ਰੰਗ ਦੇ ਹੁੰਦੇ ਨੇ ਔਰ ਉਸ ਏਰੀਏ ਦੇ ਵਿਚ ਥਾਂ ਥਾਂ ਤੇ ਖਿਲਰੇ ਹੁੰਦੇ ਨੇ। ਜਿਵੇਂ ਕੋਈ ਅਲੱਗ ਅਲੱਗ ਥਾਵਾਂ ਤੇ ਸਾਡੇ ਬਲਬ ਨਹੀਂ ਚੱਲਦੇ ਹੁੰਦੇ, ਕਨੈਕਸ਼ਨ ਤੇ ਉੱਥੋਂ ਹੀ ਆ ਰਿਹਾ। ਪਰ ਇਸੇ ਤਰ੍ਹਾਂ ਦੀਆਂ ਲਾਲ ਰੰਗ ਦੀਆਂ ਚਮਕਦੀਆਂ ਹੋਈਆਂ ਚੀਜ਼ਾਂ ਇਹਨਾਂ ਨੂੰ ਅਸੀਂ ਮਾਈਟੋਕੋਂਡਰੀਆ ਕਹਿੰਦੇ ਹਾਂ। ਧਾਗਿਆਂ ਵਰਗੇ, ਥਰੈਡ ਵਰਗੇ ਹੋ ਸਕਦੇ ਹੁੰਦੇ ਜਾਂ ਪੰਜਾਬ ਵਧੀਆ ਸਹੀ ਐਗਜ਼ਾਮਪਲ ਇਹਦੀ ਸਾਡੀ ਟਿਊਬਾਂ ਹੈਗੀਆਂ ਨਾ, ਲਾਈਟ ਕਰਨ ਵਾਲੀਆਂ ਟਿਊਬਾਂ ਹੁੰਦੀਆਂ ਨਾ, ਲੰਬੀਆਂ ਨੇ ਨਾ, ਕਿਉਂਕਿ ਇਹ ਲੰਬੇ ਹੁੰਦੇ ਨੇ ਪਰ ਰੰਗ ਇਹਦਾ ਉਹਦੇ ਵਿਚ ਰੈਡ ਕਲਰ ਹੁੰਦਾ, ਸਾਨੂੰ ਜੋ ਦਿਖਾਈ ਦਿੰਦਾ ਹੈ ਨਾ ਮਾਈਕਰੋਸਕੋਪ ਚ ਰੈਡ ਕਲਰ ਦਾ ਹੁੰਦਾ। ਤੇ ਜਦੋਂ ਇਸ ਨੂੰ ਹੋਰ ਬਰੀਕੀ ਨਾਲ ਹੋਰ ਮਾਈਕਰੋਸਕੋਪ ਨੂੰ ਅਸੀਂ ਕਲੋਜ਼ ਕਰਦੇ ਹਾਂ ਤੇ ਸਾਨੂੰ ਲੱਗਦਾ ਇਹਦੇ ਵੀ ਦੋ ਲੇਅਰ ਨੇ, ਇੱਕ ਇਨਰ ਲੇਅਰ ਆ, ਇੱਕ ਆਊਟਰ ਲੇਅਰ ਆ। ਔਰ ਇਨਰ ਲੇਅਰ ਦੇ ਆਊਟਰ ਲੇਅਰ ਦੇ ਵਿਚੋਂ ਜਿਵੇਂ ਕੋਈ ਚੀਜ਼ ਕਿਰਨਾਂ ਬਾਹਰ ਨੂੰ ਫੁੱਟ ਰਹੀਆਂ ਨੇ ਰੈਡ ਕਲਰ ਦੀਆਂ, ਉਹ ਰੈਡ ਕਲਰ ਦੀਆਂ ਕਿਰਨਾਂ ਇਹਦੇ ਵਿਚੋਂ ਫੁੱਟਦੀਆਂ ਸਾਨੂੰ ਦਿਖਾਈ ਦਿੰਦੀਆਂ ਨੇ ਤੇ ਅਸੀਂ ਰਿਕੋਗਨਾਈਜ਼ ਕਰ ਲੈਂਦੇ ਹਾਂ ਵੀ ਭਾਈ ਆਹ ਜਿਹੜਾ ਮਾਈਟੋਕੋਂਡਰੀਆ ਹੈ। ਔਰ ਉਸ ਮਾਈਟੋਕੋਂਡਰੀਆ ਦੀ ਇੱਕ ਨਾਰਮਲ ਸ਼ੇਪ ਮੈਂ ਤੁਹਾਨੂੰ ਦੱਸ ਦਿੱਤੀ ਰਾਡ ਵਰਗੀ ਹੈ, ਲੇਕਿਨ ਜੇ ਇਹ ਨਾਰਮਲ ਰਾਡ ਵਰਗੀ ਸਾਨੂੰ ਦਿਖਾਈ ਨਹੀਂ ਦੇ ਰਹੀ, ਵਿੰਗੀ ਟੇਡੀ ਦਿਖਾਈ ਦੇ ਰਹੀ ਹੈ, ਛੋਟੀ ਦਿਖਾਈ ਦੇ ਰਹੀ ਹੈ, ਸਾਈਜ਼ ਡਿਫਰੈਂਟ ਦਿਖਾਈ ਦੇ ਰਿਹਾ, ਤਾਂ ਉਹਦਾ ਮਤਲਬ ਹੈ ਵੀ ਉਹਦੇ ਵਿਚ ਕੋਈ ਨੁਕਸ ਹੈ। ਔਰ ਉਹਦੇ ਕਰਕੇ ਜਿਹੜੀਆਂ ਬਿਮਾਰੀਆਂ ਹੋਣਗੀਆਂ ਉਹਨਾਂ ਦਾ ਮੈਂ ਨਾਂ ਤੁਹਾਡੇ ਸਾਹਮਣੇ ਲੈ ਦਿੱਤਾ, ਜਿਹਨੂੰ ਅਸੀਂ ਅਟੈਕਸ਼ੀਆ ਕਹਿੰਦੇ ਹਾਂ। ਪਹਿਲੀ ਗੱਲ ਅਟੈਕਸ਼ੀਆ, ਇਨਕੋਆਰਡੀਨੇਸ਼ਨ। ਅਟੈਕਸ਼ੀਆ ਹੁੰਦਾ ਵੀ ਯਾਰ ਮੈਂ ਉੱਠ ਕੇ ਮੰਜੇ ਤੋਂ ਤੁਰਨ ਲੱਗਿਆ ਸੀ, ਮੇਰੀ ਲੱਤ ਹੀ ਨਹੀਂ ਕੰਮ ਕਰਦੀ, ਤੁਰ ਹੀ ਨਹੀਂ ਸਕਦਾ। ਇਹੋ ਜਿਹੀਆਂ ਗੱਲਾਂ, ਮੈਂ ਸੱਜੇ ਪਾਸੇ ਜਾਣਾ ਚਾਹੁੰਦਾ ਮੈਂ ਮੁੜ ਹੀ ਨਹੀਂ ਸਕਦਾ। ਇਹੋ ਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੀਆਂ, ਬਹੁਤ ਸਾਰੀਆਂ ਹੋਰ ਜਿਸ ਤਰ੍ਹਾਂ ਅਲਾਮਤਾਂ ਹੈਗੀਆਂ ਨੇ, ਸੈਕਸੁਅਲ ਸੰਬੰਧਿਤ ਜਿਹੜੀਆਂ ਸੁਪਰੈਸ਼ਨ ਹੋ ਜਾਂਦੇ ਨੇ ਉਹਨਾਂ ਦੇ ਕਰਕੇ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਦੇ ਆਏਗਾ, ਅੱਗੇ ਆਏਗਾ ਸਮਾਂ, ਮੈਂ ਇਹ ਉਹਦੇ ਬਾਰੇ ਵੀ ਦੱਸਾਂਗਾ। ਆਸਿਕ ਸੁਜਾਗ ਵਗੈਰਾ ਆਮ ਤੌਰ ਤੇ ਅਖੀਰ ਦੇ ਵਿਚ ਜਿਹੜੇ ਸਿਮਟਮ ਪੈਦਾ ਹੁੰਦੇ ਨੇ ਉਹ ਅਟੈਕਸ਼ੀਆ ਵਰਗੇ ਸਿਮਟਮ ਪੈਦਾ ਹੁੰਦੇ ਨੇ। ਔਰ ਕੀ ਹੈ, ਤੁਰਨਾ ਚਾਹੁੰਦੇ ਹੋ ਲਾਤੀ ਨਹੀਂ ਹਿੱਲ ਰਹੀ, ਸੱਜੇ ਪਾਸੇ ਮੁੜਨਾ ਚਾਹੁੰਦੇ ਤੁਸੀਂ ਸਿੱਧੇ ਤੁਰੇ ਜਾ ਰਹੇ ਹੋ, ਬੜੀ ਅਜੀਬ ਗੱਲ ਆ। ਅਟੈਕਸ਼ੀਆ ਵਗੈਰਾ ਦੀ ਕੰਡੀਸ਼ਨ ਚ ਇਸ ਤਰ੍ਹਾਂ ਪੈਦਾ ਹੋ ਜਾਂਦੀਆਂ ਨੇ, ਤੁਸੀਂ ਸਿੱਧੇ ਤੇ ਤੁਰੇ ਜਾ ਰਹੇ ਹੋ ਠੀਕ ਹੈ, ਪਰ ਤੁਹਾਨੂੰ ਅਗਾ ਯਾਰ ਸੱਜੇ ਪਾਸੇ ਮੁੜਿਆ, ਤੁਸੀਂ ਸੱਜੇ ਪਾਸੇ ਨਹੀਂ ਮੁੜ ਸਕਦੇ, ਅਜੀਬ ਲੱਗਦਾ ਨਾ ਇਸ ਤਰ੍ਹਾਂ ਦਾ। ਇਹੋ ਜਿਹੀਆਂ ਕੰਡੀਸ਼ਨ ਅਟੈਕਸ਼ੀਆ ਵਗੈਰਾ ਦੀਆਂ ਜਿਹੜੀਆਂ ਆਮ ਤੌਰ ਤੇ ਵਿਚ, ਹਾਲਾਂਕਿ ਇਨਕੋਆਰਡੀਨੇਸ਼ਨ ਅਸੀਂ ਪਰਕਿੰਸਨ ਚ ਵੀ ਕਿਹਾ ਸੀਗਾ, ਪਰਕਿੰਸਨ ਨੂੰ ਗੱਲ ਕਰਦਿਆਂ, ਹਾਲਾਂਕਿ ਇਹਦੇ ਜੀ ਪਰਕਿੰਸਨ ਪੈਦਾ ਹੁੰਦੀ ਹੈ, ਪਰਕਿੰਸਨ ਦੇ ਵਿਚ ਅਸੀਂ ਇਹ ਕਿਹਾ ਸੀਗਾ ਕਿ ਇਨਕੋਆਰਡੀਨੇਸ਼ਨ ਮਾਇੰਡ ਐਂਡ ਬਾਡੀ ਦਾ ਇਨਕੋਆਰਡੀਨੇਸ਼ਨ ਹੈਗਾ ਆ। ਬਾਪੂ ਆ ਚਾਹ ਦਾ ਕੱਪ ਰੱਖਤਾ ਤੇਰਾ, ਤੂੰ ਲੈ ਲਈ, ਤੇ ਬਾਪੂ ਦੇ ਵਿਚਾਰਾ ਚਾਹ ਦਾ ਕੱਪ ਫੜਨ ਲੱਗਦਾ ਤੇ ਉਹਦਾ ਹੱਥ ਵੱਜ ਜਾਂਦਾ ਉਹਨੂੰ, ਉਹ ਚਾਹੁੰਦਾ ਵੀ ਮੈਂ ਕੱਪ ਨੂੰ ਸਹੀ ਥਾਂ ਤੋਂ ਫੜਾਂ ਤੇ ਪੀ ਲਾਂ, ਲੇਕਿਨ ਉਹਦਾ ਹੱਥ ਉਹਦਾ ਕੰਟਰੋਲ ਦਿਮਾਗ ਦੇ ਮੁਤਾਬਕ ਕੰਮ ਨਹੀਂ ਕਰ ਰਿਹਾ, ਕੱਪ ਨੂੰ ਵੱਜਦਾ ਔਰ ਚਾਹ ਡੁੱਲ ਜਾਂਦੀ ਹੈ, ਸਬਜ਼ੀ ਡੁੱਲ ਜਾਂਦੀ, ਐਸਾ ਕੁਛ ਹੋ ਜਾਂਦਾ ਹੈਗਾ। ਇਹਨੂੰ ਅਸੀਂ ਇਨਕੋਆਰਡੀਨੇਸ਼ਨ ਕਹਿੰਦੇ ਹਾਂ, ਔਰ ਮੈਡੀਕਲ ਬਿਮਾਰੀਆਂ ਦੇ ਤੌਰ ਤੇ ਅਸੀਂ ਕਹਿੰਦੇ ਹਾਂ ਪਰਕਿੰਸਨ। ਪਰਕਿੰਸਨ ਵਰਗੀਆਂ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਅਲਜ਼ਾਈਮਰ ਮਾਨਸਿਕ ਸਥਿਤੀ ਸੀਗੀ, ਪਰਕਿੰਸਨ ਜਿਹੜੀ ਹੈ ਇਨਕੋਆਰਡੀਨੇਸ਼ਨ ਸੀਗਾ, ਔਰ ਇਸੇ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਹੈ ਅਟੈਕਸ਼ੀਆ। ਪਰ ਅਟੈਕਸ਼ੀਆ ਚ ਮੈਂ ਗੱਲ ਕੀ ਕਹਿ ਰਿਹਾ ਹਾਂ ਕਿ ਤੁਸੀਂ ਸਿੱਧੇ ਤੁਰੇ ਜਾ ਰਹੇ ਹੋ, ਤੁਹਾਨੂੰ ਕਿਹਾ ਯਾਰ ਸੱਜੇ ਪਾਸੇ ਮੁੜ ਜਾ, ਆ ਸੱਜੇ ਪਾਸੇ ਫਲਾਣੀ ਚੀਜ਼ ਪਈ ਫੜੀ, ਉਹ ਸੱਜੇ ਪਾਸੇ ਮੁੜ ਨਹੀਂ ਸਕਦਾ, ਬੜੀ ਅਜੀਬ ਕੰਡੀਸ਼ਨ ਹੁੰਦੀ ਹੈ। ਅਰੇ ਪੈਦਾ ਕਿਉਂ ਹੁੰਦੀ ਹੈ? ਮਾਈਟੋਕੋਂਡਰੀ ਮੈਨੂੰ ਰਾਹ ਦਿਸੂਗਾ ਤੇ ਮੈਂ ਜਾਊਂਗਾ ਨਾ, ਅੰਦਰੋਂ ਬ੍ਰੇਨ ਨੂੰ ਰਾਹ ਦਿਸੂਗਾ ਤੇ ਜਾਊਗਾ, ਲੇਕਿਨ ਉਹਦਾ ਇਨਕੋਆਰਡੀਨੇਸ਼ਨ ਮਸਲ ਦਾ ਵੀ ਨਾਲ ਆ ਗਿਆ ਹੈਗਾ, ਜਿਸ ਕਰਕੇ ਉਹ ਸੱਜੇ ਪਾਸੇ ਨਹੀਂ ਮੁੜ ਸਕਦਾ, ਲੱਗਦਾ ਹੋਊਗਾ ਬੜਾ ਅਜੀਬ। ਲੇਕਿਨ ਇਹੋ ਜਿਹੀਆਂ ਬਿਮਾਰੀਆਂ ਹਨ ਜਿਹੜੀਆਂ ਆਮ ਤੌਰ ਤੇ ਸਾਡੇ ਜੈਨੇਟਿਕ

0: ਕਰੈਕਟਰ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਜਿਹਦੇ ਪਿੱਛੇ ਕਹਾਣੀ, ਜਦੋਂ ਸਾਡਾ ਮਾਈਟੋਕੋਂਡਰੀਆ ਨਾਰਮਲ ਨਾ ਹੋਵੇ, ਰੈੱਡ ਇਹਦੀ ਸ਼ੇਪ ਆ, ਰੋਡ ਵਰਗਾ ਹੁੰਦਾ ਆ, ਥਾਂ ਥਾਂ ਤੇ ਚਮਕਦੀਆਂ ਥਾਵਾਂ ਸਾਨੂੰ ਚੀਜ਼ਾਂ ਉਹਦੇ ਵਿੱਚ ਦਿਖਾਈ ਦਿੰਦੀਆਂ ਨੇ, ਜੇ ਇਹ ਸਹੀ ਨਾ ਹੋਵੇ ਇਹਦੇ ਕਰਕੇ ਇੰਨੀਆਂ ਸਾਰੀਆਂ ਮਸਲ ਟ੍ਰਾਫੀ ਹੋ ਜਾਂਦੀ ਹੈ, ਕੋਈ ਬੁਰਕੀ ਨਹੀਂ ਆਉਣ ਚ ਦਿੱਕਤ ਹੋ ਜਾਂਦੀ ਹੈ, ਜਾਂ ਜਿਹੜੀ ਐਪੀਲੈਪਸੀ ਮਿਰਗੀ ਵਰਗੀਆਂ, ਜਾਂ ਇਸ ਤਰ੍ਹਾਂ ਸਟ੍ਰੋਕ ਵਗੈਰਾ, ਜਾਂ ਸੀਜ਼ਨ ਜਿਹੜੇ ਦੌਰੇ ਪੈਣੇ, ਇਹੋ ਜਿਹੀ ਬਿਮਾਰੀਆਂ ਹੋ ਸਕਦੀਆਂ ਨੇ, ਜਾਂ ਚੱਲਦਿਆਂ ਚੱਲਦਿਆਂ ਸਹੀ ਡਾਇਰੈਕਸ਼ਨ ਨਾ ਲੈ ਸਕਣੀ, ਜਾਂ ਦਿਮਾਗ ਦਾ ਬੋਝਲ ਪਣ, ਪਤਾ ਹੀ ਨਹੀਂ ਲੱਗਦਾ ਮੈਂ ਕਿੱਥੇ ਪਹੁੰਚ ਗਿਆ ਹਾਂ, ਯਾਰ ਮੈਂ ਕਿੱਧਰ ਨੂੰ ਜਾਣਾ ਹੈਗਾ ਆ, ਕਿਹੜੀ ਰੋਡ ਆ ਗਈ ਹੈ, ਇਹ ਭੁਲੇਖੇ ਪੈਣੇ, ਇਹ ਆਮ ਤੌਰ ਤੇ ਇਸ ਸਿੱਧੀ ਜੀ ਗੱਲ ਹੈ, ਜੇ ਲਾਈਟ ਨਹੀਂ ਹੈ ਤੇ ਕਿੱਧਰ ਜਾਓਗੇ। ਸੋ ਮਤਲਬ ਮਾਈਟੋਕੋਂਡਰੀਆ ਜਿਹੜਾ ਆ, ਮੈਂ ਤੁਹਾਨੂੰ ਸਮਝਾਵਾਂ ਵੀ ਇਹ ਲਾਈਟ ਵਾਲਾ ਕੰਮ ਕਰਦਾ। ਹੁਣ ਫੰਕਸ਼ਨ ਪਤਾ ਲੱਗ ਹੀ ਗਿਆ, ਹੁਣ ਫਿਰ ਵੀ ਮੈਂ ਦੱਸ ਦਿਆਂ, ਇਹਦੇ ਫੰਕਸ਼ਨ ਦੇ ਵਿੱਚ ਹੈ, ਇਟ ਪ੍ਰੋਡਿਊਸ ਐਨਰਜੀ। ਐਨਰਜੀ ਪ੍ਰੋਡਿਊਸ ਕਰਨ ਦਾ ਸਾਰਾ ਕੰਮ, ਸਾਰੀ ਜ਼ਿੰਮੇਵਾਰੀ ਇਸ ਮਾਈਟੋਕੋਂਡਰੀਆ ਦੇ ਰੋਡ ਵਰਗੇ ਸਟਰਕਚਰ ਥਾਂ ਥਾਂ ਤੇ ਖਿਲ ਰਹੇ ਹੁੰਦੇ ਨੇ, ਸਾਈਟੋਪਲਾਜ਼ਮ ਦੇ ਵਿੱਚ ਰੋਡ ਵਰਗਾ ਸਟਰਕਚਰ, ਇਹਦਾ ਕੰਮ ਇਹ ਹੈਗਾ ਐਨਰਜੀ ਨੂੰ ਪੈਦਾ ਕਰਨਾ। ਔਰ ਸਾਰਾ ਕੰਮ ਮੈਟਾ, ਕਿਉਂਕਿ ਸਾਰੀਆਂ ਗੱਲਾਂ ਜਿੰਨੀਆਂ ਵੀ ਮੈਂ ਤੁਹਾਨੂੰ ਦੱਸੀਆਂ ਨੇ, ਇਹ ਗਰੋਥ ਦੀ ਸੀ, ਮੈਂ ਰੀਪ੍ਰੋਡਕਸ਼ਨ ਦੀ ਸੀਗੀ, ਨਵਾਂ ਚੀਜ਼ਾਂ ਸਿੰਥੇਸਾਈਜ਼ ਕਰਨ ਦਾ ਸੀਗਾ, ਸੈੱਲ ਦੇ ਅੰਦਰ ਜੋ ਵੀ ਕੁਝ ਕਰਨਾ ਹੈਗਾ, ਉਸ ਸਾਰੇ ਨੂੰ ਵਾਧੇ ਘਾਟੇ ਨੂੰ ਅਸੀਂ ਮੈਟਾਬੋਲਿਜ਼ਮ ਕਿਹਾ ਸੀਗਾ। ਔਰ ਇਹ ਜੇ ਉਹ ਸਾਰੇ ਕੰਮ ਹੋ ਹੀ ਨਹੀਂ ਰਹੇ ਤੇ ਫਿਰ ਮੈਟਾਬੋਲਿਜ਼ਮ ਕਿੱਥੋਂ ਚੱਲਣਾ ਹੈਗਾ। ਇਹਦਾ ਮਤਲਬ ਕੀ ਹੋਇਆ ਕਿ ਐਨਰਜੀ ਹੈਗੀ ਹੈ ਤੇ ਮੈਟਾਬੋਲਿਜ਼ਮ ਵੀ ਮੇਨਟੇਨ ਹੋਣਾ, ਜੇ ਐਨਰਜੀ ਨਹੀਂ ਸਹੀ ਹੈਗੀ ਤੇ ਮੈਟਾਬੋਲਿਜ਼ਮ ਵੀ ਪੂਰਾ ਨਹੀਂ ਹੋਣਾ। ਸੋ ਮੈਟਾਬੋਲਿਕ ਰੇਟ ਦੇ ਵਿੱਚ ਵੀ ਜਿਹੜਾ ਅੰਤਰ, ਜਿਹੜਾ ਕਿ ਅਸੀਂ ਬਾਹਰੋਂ ਚੈੱਕ ਕਰ ਸਕਦੇ, ਜਿਹੜਾ ਕਿ ਬਾਹਰ ਮਈਰਮੈਂਟ ਸਾਡੇ ਕੋਲ ਹੈਗੇ ਨੇ, ਜਿਨ੍ਹਾਂ ਦੇ ਮੁਤਾਬਕ ਅਸੀਂ ਬਾਡੀ ਦਾ ਮੈਟਾਬੋਲਿਕ ਰੇਟ ਚੈੱਕ ਕਰਦੇ ਹਾਂ, ਸਵੇਰੇ ਉੱਠਦੇ ਹਾਂ ਇਕਦਮ ਅਸੀਂ ਉਹਦਾ ਬਲੱਡ ਪ੍ਰੈਸ਼ਰ ਤੇ ਪਲਸ ਰੇਟ ਤੇ ਉਹ ਸਾਰਾ ਕੁਝ ਦੇਖਦੇ ਹਾਂ, ਇਹ ਸਾਰੀਆਂ ਕੰਡੀਸ਼ਨਾਂ ਦੇ ਮੁਤਾਬਕ ਅਸੀਂ ਮੈਟਾਬੋਲਿਕ ਰੇਟ ਨੂੰ ਜੱਜ ਕਰਦੇ ਹਾਂ, ਤੇ ਉਹ ਮੈਟਾਬੋਲਿਕ ਰੇਟ ਰੈਗੂਲੇਟ ਕਰਨ ਵਾਲਾ ਕੌਣ ਆ? ਮਾਈਟੋਕੋਂਡਰੀਆ। ਐਨਰਜੀ ਦੇ ਕਰਕੇ ਆ, ਐਨਰਜੀ ਰੋ ਹੈਗੀ ਹੈ, ਮੈਟਾਬੋਲਿਕ ਰੇਟ ਨਾਰਮਲ ਨਹੀਂ ਹੋਣਾ। ਇਸੇ ਤਰ੍ਹਾਂ ਹੀ ਸੈੱਲ ਦੀ ਡੈਥ, ਮਰਨਾ ਜਿਉਣਾ ਤੇ ਬਣਿਆ ਹੀ ਬਣਿਆ, ਜਿਹੜਾ ਜੰਮਿਆ ਜੋ ਆਇਆ ਸੋ ਅੱਜ ਸੀ, ਕੁਝ ਹੋਣਾ ਹੀ ਹੋਣਾ ਐਸਾ, ਤੇ ਜੇ ਐਸਾ ਹੋਣਾ ਹੀ ਹੋਣਾ ਆ ਤੇ ਉਹ ਜਿਹੜਾ ਗਾਰਬੇਜ ਆ, ਉਸ ਗਾਰਬੇਜ ਨੂੰ ਸਿਰੇ ਲਾਉਣਾ ਜਾਂ ਉਸ ਗਾਰਬੇਜ ਨੂੰ ਟੁੱਟਣ ਤੋਂ ਬਚਾਉਣਾ ਐਨਰਜੀ ਦੇ ਕਰਕੇ। ਕਈ ਚੀਜ਼ਾਂ ਕਿਉਂ ਟੁੱਟ ਜਾਂਦੀਆਂ ਨੇ, ਸਾਡੇ ਕਿਉਂ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ? ਮੈਂ ਵਧੀਆ ਮਿਸਾਲ ਤੁਹਾਨੂੰ ਦਿਆਂ, ਮਾਈਟੋਕੋਂਡਰੀਆ ਜੀ, ਸਾਡੇ ਬਜ਼ੁਰਗਾਂ ਦੇ ਤੁਸੀਂ ਵੇਖਿਆ ਵਹਿਗੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ, ਵੇਖਿਆ ਪੋਟੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਉਂਗਲਾਂ ਦੇ ਪੋਟੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ। ਮਤਲਬ ਕੀ ਹੋਇਆ ਕਿ ਉੱਥੇ ਦੇ ਸੈੱਲ ਜਿਹੜੇ ਆ, ਉਹਨਾਂ ਨੂੰ ਪੂਰੀ ਖੁਰਾਕ ਤੇ ਆਕਸੀਜਨ ਨਹੀਂ ਪਹੁੰਚ ਰਹੀ, ਇਸੇ ਕਰਕੇ ਜਿਵੇਂ ਨਹਿਰ ਦੀਆਂ ਟੇਲਾਂ ਤੇ ਪਾਣੀ ਨਹੀਂ ਨਾ ਜਾਂਦਾ ਤੇ ਸੁੱਕ ਜਾਂਦੇ ਨੇ, ਉੱਥੇ ਸੋਕਾ ਪੈ ਜਾਂਦਾ, ਉੱਥੇ ਦੀ ਫਸਲ ਨਹੀਂ ਚੰਗੀ ਹੁੰਦੀ। ਇਸੇ ਤਰ੍ਹਾਂ ਹੀ ਜਦੋਂ ਸਾਡੀ ਖੁਰਾਕ ਪੂਰੀ ਤਰ੍ਹਾਂ ਉੱਥੇ ਨਹੀਂ ਪਹੁੰਚਦੀ ਆ, ਪੋਟੇ ਸੁੱਕਣ ਲੱਗ ਜਾਂਦੇ ਨੇ, ਅੱਡੀਆਂ ਸੁੱਕਣ ਲੱਗ ਜਾਂਦੀਆਂ ਨੇ, ਫਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਾਣੀ ਨਹੀਂ ਗਿਆ ਉੱਥੇ, ਤਰੇੜਾਂ ਪੈ ਗਈ ਧਰਤੀ ਦੇ ਵਿੱਚ। ਸੋ ਇਹੋ ਜਿਹੀ ਜਿਹੜੀ ਕੰਡੀਸ਼ਨ ਹੁੰਦੀ ਆ, ਅਲਟੀਮੇਟ ਕੀ ਹੋਇਆ, ਸੈੱਲ ਦੀ ਡੈਥ ਹੋ ਗਈ। ਉੱਥੇ ਦੇ ਜਿਹੜੇ ਸੈੱਲ ਸੀ, ਜਿਨ੍ਹਾਂ ਨੇ ਜੋ ਕੰਮ ਕਰਨਾ ਸੀਗਾ ਉਹ ਨਹੀਂ ਕਰ ਸਕੇ, ਤੇ ਜੇ ਨਹੀਂ ਕਰ ਸਕੇ ਤੇ ਸੈੱਲ ਡੈਥ ਹੋ ਗਈ, ਤੇ ਹੁਣ ਪਹਿਲੇ ਨੂੰ ਡਿਸਪੋਜ ਆਫ ਤਾਂ ਕਰਨਾ ਨਾ। ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੀ ਚਮੜੀ ਕਿਵੇਂ ਉਤਰਦੀ ਹੈ, ਹਾਲਾਂਕਿ ਰੋਜ਼ਾਨਾ ਹੀ ਸੈੱਲ ਰਿਪਲੇਸ ਹੁੰਦੇ ਨੇ। ਸੈੱਲ ਦੇ ਸਬੰਧ ਵਿੱਚ ਮੈਂ ਤੁਹਾਨੂੰ ਗੱਲ ਦੱਸ ਚੁੱਕਿਆ ਹਾਂ ਕਿ ਇਹ ਸੈੱਲ ਦੀ, ਅੱਜ ਜਿਹੜਾ ਸੈੱਲ ਰੀਜਨਰੇਟ ਹੋਇਆ ਬੋਨ ਵੱਲੋਂ, ਉਹਦੀ ਉਮਰ 120 ਦਿਨ ਦੀ ਹੈ, 120 ਦਿਨਾਂ ਬਾਅਦ ਇਹਦੀ ਡੈਥ ਹੋਣੀ ਹੈ, ਉਹਦੀ ਥਾਂ ਦੇ ਉਹਨੇ ਉਹਨੇ ਨਵੇਂ ਬੰਦੇ ਆਉਣੇ ਹਨ। ਹੁਣ ਇਹਨਾਂ ਨੂੰ ਰਿਪਲੇਸ ਕਰਨ ਵਾਲਾ ਕੋਈ ਨਹੀਂ, ਕਿਉਂਕਿ ਪਿਛਲੇ ਪਾਸੇ ਦੀ ਐਨਰਜੀ ਘੱਟ ਸੀਗੀ, ਅਲਟੀਮੇਟ ਡੈਥ ਹੋ ਗਈ। ਇਹ ਜਿਹੜਾ ਡੈਥ ਹੋ ਗਈ ਹੈ ਤੇ ਉਸ ਸੈੱਲ ਦਾ ਜਿਹੜਾ ਗਰਭ ਹੈ ਉਸ ਨੂੰ ਵੀ ਡਿਸਪੋਜ਼ ਆਫ ਕਰਨਾ ਹੈ। ਬਿਜਲੀ ਦਾ ਚੁੱਲ੍ਹਾ ਲਾਇਆ ਬਈ, ਉਹ ਬਿਜਲੀ ਵਾਲੇ ਨੇ ਬੰਦੇ ਨੂੰ ਸਾੜ ਕੇ ਰੱਖ ਦੇਣਾ ਹੈ। ਸੋ ਇਹ ਕੰਮ ਵੀ ਜਿਹੜਾ ਹੈਗਾ ਆ, ਇਸ ਚੀਜ਼ ਨੂੰ ਸੈੱਲ ਡੈਥ ਨੂੰ ਕੰਟਰੋਲ ਕਰਨਾ ਤੇ ਸੈੱਲ ਡੈਥ ਨੂੰ ਡਿਸਪੋਜ਼ ਆਫ ਕਰਨਾ, ਇਹ ਸਾਰਾ ਕੰਮ ਵੀ ਇਸ ਮਾਈਟੋਕੋਂਡਰੀਆ ਦੇ ਜੁੰਮੇ ਹੀ ਆਉਂਦਾ ਹੈ। ਔਰ ਇਸ ਚੀਜ਼ ਨੂੰ ਮੇਨਟੇਨ ਕਰਨਾ, ਬੈਲੈਂਸ ਰੱਖਣਾ, ਵੀ ਐ ਨਾ ਹੋਵੇ ਯਾਰ ਡੈਥ ਜ਼ਿਆਦਾ ਹੋ ਗਈ ਸੈੱਲਾਂ ਦੀ ਤੇ ਅੱਗੋਂ ਪਿੱਛੋਂ ਬਣੀ ਨਹੀਂ। ਇਸ ਚੀਜ਼ ਨੂੰ, ਕਿਉਂਕਿ ਬੋਨ ਦੇ ਵਿੱਚ ਨਹੀਂ ਤਾਂ ਮਾਈਟੋਕੋਂਡਰੀਆ ਨਾ, ਬੋਨ ਦੇ ਸੈੱਲ ਵਿੱਚ ਵੀ ਮਾਈਟੋਕੋਂਡਰੀਆ ਹੋਣ ਕਰਕੇ ਉਹਦਾ ਫੰਕਸ਼ਨ ਨਾਰਮਲ ਚੱਲੇਗਾ ਨਾ। ਮੇਰੇ ਕਹਿਣ ਤੋਂ ਭਾਵ ਆ, ਸੈੱਲ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ ਉਹ ਐਜ਼ ਏ ਹੋਲ ਸਾਡੇ ਬਾਡੀ ਦੇ ਹਰੇਕ ਸਟਰਕਚਰ ਦਾ ਸੈੱਲ ਹੈ, ਔਰ ਹਰੇਕ ਸੈੱਲ ਦੇ ਵਿੱਚ ਉਹਦੀ ਕੰਪੋਜੀਸ਼ਨ ਉਹੀ ਹੈ, ਜਿੰਨੀਆਂ ਵੀ ਚੀਜ਼ਾਂ ਹਨ ਉਹ ਸਾਰੀਆਂ ਉਹੀ ਨੇ। ਤੇ ਬੋਨ ਜਿਹਨੇ ਸੈੱਲ ਬਣਾਉਣੇ ਨੇ ਉਹਦੇ ਸੈੱਲ ਦੇ ਵਿੱਚ ਵੀ ਮਾਈਟੋਕੋਂਡਰੀਆ ਹੈ, ਉਹਦਾ ਕੰਮ ਵੀ ਰੈਗੂਲੇਟ ਕਰਨਾ ਮਾਈਟੋਕੋਂਡਰੀਆ ਨੇ ਹੈ। ਤੇ ਉਹਦਾ ਕੰਮ ਇਹ ਆ ਕਿ ਜਿੰਨੇ ਸੈੱਲ ਸਾਡੇ ਰੋਜ਼ ਟੁੱਟਦੇ ਨੇ ਸਾਡੀ ਚਮੜੀ ਉਧਰਦੀ ਹੈ, ਸਾਨੂੰ ਪਤਾ ਨੀ ਲੱਗਦਾ। ਜਿਵੇਂ ਸੱਪ ਦੀ ਚਮੜੀ, ਸੱਪ ਦੀ ਕੁੰਜ ਉਧਰਦੀ ਹੈ ਨਾ, ਤੇ ਪੂਰੀ ਉਧਰਦੀ ਹੈ। ਜਿੰਨੀ ਜਿੰਨੀ ਸਾਡੇ ਅੰਦਰ ਟੋਕਸਿਨ ਹੋਏਗੀ, ਜਿੰਨੀ ਜਿੰਨੀ ਸਾਡੇ ਅੰਦਰ ਜ਼ਹਿਰ ਹੋਏਗੀ, ਉਹਨਾਂ ਉਹਨਾਂ ਸਾਡੀ ਚਮੜੀ ਇਸ ਤਰ੍ਹਾਂ ਦੀ ਹੋਏਗੀ ਜਿਸ ਤਰ੍ਹਾਂ ਸੱਪ ਦੀ ਕੁੰਜ ਉਤਰਦੀ। ਔਰ ਜਿੰਨਾ ਜਿੰਨਾ ਅਸੀਂ ਉਸ ਟੋਕਸਿਨ ਤੋਂ ਬਚੇ ਹੋਏ ਹਾਂ, ਸਾਡੇ ਸਰੀਰ ਚ ਟੋਕਸਿਨ ਘੱਟ ਹੈਗੀ, ਇਸੇ ਕਰਕੇ ਤਾਂ ਅਸੀਂ ਜਿੰਦਾ ਹਾਂ। ਨਹੀਂ ਤਾਂ ਅਸੀਂ ਵੀ ਸਾਡੀ ਸੱਪਾਂ ਵਾਲੀ ਜੂਨ ਨੀ ਹੁੰਦੀ, ਉਸ ਤਰ੍ਹਾਂ ਦਾ ਕੰਡੀਸ਼ਨ ਨੀ ਹੁੰਦੀ, ਔਰ ਸਾਡੀ ਵੀ ਚਮੜੀ ਪੂਰੀ ਦੀ ਪੂਰੀ ਉਤਰਦੀ। ਪਰ ਜੇ ਬੰਦਿਆਂ ਦੀ ਚਮੜੀ, ਜੇ ਮਨੁੱਖਾਂ ਦੀ ਚਮੜੀ ਵੱਡੇ ਵੱਡੇ ਚਕੱਤਿਆਂ ਦੇ ਤੌਰ ਤੇ ਉਤਰਨੀ ਸ਼ੁਰੂ ਹੋ ਜਾਣ, ਤੇ ਅਸੀਂ ਉਹਦਾ ਬਿਮਾਰੀ ਦਾ ਨਾਂ ਰੱਖ ਦਿੱਤਾ ਸੋਰਾਇਸਿਸ। ਸੋਰਾਇਸਿਸ ਦੇ ਵਿੱਚ ਵੱਡੀ ਵੱਡੀ ਚਮੜੀ, ਚਿੱਟੇ ਚਿੱਟੇ ਲਿਓੜ, ਜਿਵੇਂ ਕੰਧ ਦੇ ਨਾਲ ਲਿਓੜ ਡਿੱਗਦੇ ਹੈ ਨਾ, ਪੁਰਾਣੀ ਕੰਧ ਨਾਲ ਇਸ ਤਰ੍ਹਾਂ ਦੇ ਚਿੱਟੇ ਚਿੱਟੇ ਲਿਓੜ ਜਿਹਦੀ ਸਕਿਨ ਤੋਂ ਡੁੱਲ ਡਿੱਗਦੇ ਹੋਣ, ਉਹਨੂੰ ਅਸੀਂ ਸੋਰਾਇਸਿਸ ਕਹਿਣਾ ਸ਼ੁਰੂ ਕਰ ਦਿੱਤਾ। ਮਤਲਬ ਕੀ ਹੈ? ਕਹਿੰਦੇ ਟੋਕਸਿਨ ਜ਼ਿਆਦਾ ਹੋ ਗਿਆ ਹੈ। ਸੋ ਖੈਰ, ਮੈਂ ਇਹ ਗੱਲ ਕਰ ਰਿਹਾ ਸੀਗਾ ਵੀ ਇਸ ਦਾ ਫੰਕਸ਼ਨ ਇਹ ਹੈਗਾ ਆ ਸੈੱਲ ਦੀ ਡੈਥ ਨੂੰ ਕੰਟਰੋਲ ਕਰਨਾ, ਵੀ ਬਹੁਤਾ ਨਾ ਹੋਵੇ, ਤੇ ਸੈੱਲ ਦੀ ਡੈਥ ਨੂੰ ਪੂਰਾ ਕਰਨਾ, ਵੀ ਜਿੰਨੇ ਕੁ ਸੈੱਲ ਹੁਣ ਟੁੱਟ ਗਏ ਨੇ ਉਹਨੇ ਛੇਤੀ ਛੇਤੀ ਨਵੇਂ ਵੀ ਬਣਨ, ਜਿਹਦੇ ਵਿੱਚ ਮਾਈਟੋਕੋਂਡਰੀਆ ਦਾ ਕੰਮ ਹੈਗਾ ਆ ਇਹ ਸਾਰੀ ਚੀਜ਼ ਦੀ ਪ੍ਰੋਡਕਸ਼ਨ ਨੂੰ ਬੈਲੈਂਸ ਕਰਨਾ, ਟੁੱਟ ਭੱਜ ਨੂੰ ਤੇ ਨਵੇਂ ਬਣਾਉਣ ਨੂੰ 120 ਦਿਨਾਂ ਦੇ ਵਿੱਚ। ਇਹ ਰੈਗੂਲਰਿਟੀ ਜੇ ਤਾਂ ਨਾਰਮਲ ਹੈ ਤੇ ਫਿਰ ਨਾਰਮਲ ਆ, ਤੇ ਜੇ ਨਾਰਮਲ ਨਹੀਂ ਹੈਗੀ, ਵਾਧਾ ਘਾਟਾ ਹੋ ਗਿਆ ਤੇ ਫਿਰ ਵਿਆਹੀਆਂ ਫਟਣਗੀਆਂ ਹੀ, ਫਿਰ ਫਿਰ ਅੱਡੀਆਂ ਤਰੇੜਾਂ ਆਉਣਗੀਆਂ ਹੀ, ਫਿਰ ਪੋਟਿਆਂ ਦੇ ਵਿੱਚ ਸੁੱਕਣਾ ਸ਼ੁਰੂ ਹੋਏਗਾ ਹੀ। ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਹੁੰਦੀਆਂ ਨੇ, ਇਹ ਇਨੀਸ਼ੀਅਲ ਸ਼ੁਰੂਆਤੀ ਦੌਰ ਦੀਆਂ, ਇਹ ਸ਼ੁਰੂਆਤੀ ਦੌਰ ਦੀਆਂ ਨਿਸ਼ਾਨੀਆਂ ਹਨ ਕਿ ਤੁਹਾਡਾ ਮਾਈਟੋਕੋਂਡਰੀਆ, ਤੁਹਾਡੇ ਸਰੀਰ ਦੀ ਜਿਹੜੀ ਐਨਰਜੀ ਹੈ ਉਹ ਨਾਰਮਲ ਨਹੀਂ ਹੈਗੀ। ਜੇ ਨਾਰਮਲ ਹੋਊਗੀ ਤੇ ਫਿਰ ਵਿਆਹੀਆਂ ਨਹੀਂ ਫਟਣੀਆਂ, ਸਹੀ ਰਹੂਗਾ, ਸਾਰਾ ਕੁਝ ਸਰਕੂਲੇਟ ਚੰਗਾ ਰਹੇਗਾ। ਹੁਣ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਆਪਣੇ ਕੋਲ ਬਾਕੀ ਬੱਚੇ ਯਾਰ ਫਿਰ ਕਰੀਏ ਕੀ? ਇਹ ਤਾਂ ਹੁਣ ਪਤਾ ਲੱਗ ਗਿਆ ਵੀ ਸਾਡਾ ਬਿਜਲੀ ਘਰ ਸਹੀ ਕੰਮ ਨਹੀਂ ਕਰ ਰਿਹਾ, ਬਿਜਲੀ ਪੂਰੀ ਸਪਲਾਈ ਨਹੀਂ ਹੋ ਰਹੀ, ਮੋਟਰਾਂ ਚੱਲਦੀਆਂ ਨਹੀਂ, ਪਾਣੀ ਖੇਤਾਂ ਨੂੰ ਅਸੀਂ ਦੇ ਨਹੀਂ ਸਕਦੇ, ਫਸਲ ਸਾਡੀ ਹੋ ਨਹੀਂ ਰਹੀ। ਬੜੇ ਸਧਾਰਨ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਰਿਹਾ ਇਹਦਾ ਸਰੀਰ ਚ ਕੰਮ ਕੀ ਹੈ। ਹਰੇਕ ਸੈੱਲ ਦੇ ਵਿੱਚ ਮਾਈਟੋਕੋਂਡਰੀਆ ਤੇ ਹਰੇਕ ਸੈੱਲ ਦਾ ਕੰਮ ਇਹ ਹੈ, ਔਰ ਸੈੱਲ ਹਰੇਕ ਚੀਜ਼ ਦੇ ਨੇ, ਜਿੰਨੇ ਵੀ ਸਿਸਟਮ ਨੇ ਸਾਰੇ ਸੈੱਲਾਂ ਦੇ ਬਣੇ ਹੋਏ ਨੇ, ਔਰ ਸਾਰੇ ਸੈੱਲਾਂ ਦੇ ਵਿੱਚ ਮਾਈਟੋਕੋਂਡਰੀਆ ਆਪਣਾ ਆਪਣਾ ਕੰਮ ਚਲਾਉਣ ਵਾਸਤੇ, ਐਨਰਜੀ ਦੇਣ ਵਾਸਤੇ। ਤੇ ਜੇ ਭਾਈ ਉਹਨੇ ਹੋ ਹੀ ਗਿਆ ਹੈਗਾ ਆ, ਫਿਰ ਦੁਬਾਰਾ ਦੁਹਰਾ ਲਿਆ, ਜੇ ਬ੍ਰੇਨ ਚ ਆ ਡਾਇਮੈਂਸ਼ੀਆ ਵਰਗੀਆਂ ਕੰਡੀਸ਼ਨਾਂ, ਐਪੀਲੈਪਸੀ ਵਰਗੀਆਂ ਕੰਡੀਸ਼ਨਾਂ, ਸਟ੍ਰੋਕ ਵਰਗੀਆਂ ਕੰਡੀਸ਼ਨਾਂ, ਦੌਰੇ ਪੈਣ ਵਰਗੀਆਂ ਕੰਡੀਸ਼ਨਾਂ ਹੋ ਸਕਦੀਆਂ ਹਨ। ਜੇ ਸਿਸਟਮਾਂ ਦੇ ਵਿੱਚ ਆ ਗਿਆ ਤੇ ਹਰੇਕ ਸਿਸਟਮ ਦਾ ਅੰਗ ਜਿਹੜਾ ਹੈ ਉਹ ਡੈਮੇਜ ਹੋ ਗਿਆ, ਉਹਦਾ ਫੰਕਸ਼ਨ ਡੈਮੇਜ ਹੋ ਗਿਆ, ਅੱਜ ਨੇ ਖੁਰਾਕ ਖਾ ਨਹੀਂ ਸਕਦੇ, ਪਲਚ ਜਾਂਦੇ ਆ, ਚੌਕਿੰਗ ਹੋ ਗਈ ਹੈ ਜਾਂ ਖੁਰਾਕ ਹਜਮ ਨਹੀਂ ਹੋ ਰਹੀ। ਮਸਲ ਦੇ ਵਿੱਚ ਆ ਤੇ ਮਸਲ ਕੰਮ ਨਹੀਂ ਕਰਦੇ ਯਾਰ, ਸਰੀਰ ਲੱਤਾਂ ਬਾਹਰਾਂ ਤੇ ਠੀਕ ਦੱਸਦੀਆਂ ਨੇ, ਇਹਦੇ ਤੇ ਤੁਰਿਆ ਨਹੀਂ ਜਾਂਦਾ। ਹਾਂਜੀ, ਜਾਂ ਤੁਰੇ ਜਾ ਰਹੇ ਹਾਂ, ਟੈਕਸੀਆ ਜਿਹਦਾ ਮੈਂ ਗੱਲ ਕੀਤੀ, ਤੁਰੇ ਜਾ ਰਹੇ ਹਾਂ ਤੇ ਸੱਜੇ ਪਾਸੇ ਮੁੜਨਾ ਚਾਹੁੰਦੇ ਹਾਂ, ਤੁਰਦ ਰਹੇ ਹਾਂ, ਮੁੜਿਆ ਨੀ ਜਾ ਰਿਹਾ, ਡਾਇਰੈਕਸ਼ਨ ਨੀ ਮੰਨ ਰਿਹਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀ ਅਜੀਬੋ ਗਰੀਬ ਗੱਲਾਂ ਨੇ ਜਿਹੜੀਆਂ ਇਸ ਮਾਈਟੋਕੋਂਡਰੀਆ ਦੇ ਤੌਰ ਤੇ ਹੋ ਰਹੀਆਂ ਹਨ, ਹੁੰਦੀਆਂ ਹਨ। ਔਰ ਇਸ ਤਰ੍ਹਾਂ ਦੇ ਕੇਸ ਜਿਹੜੇ ਸਾਨੂੰ ਮਿਲਦੇ ਨੇ ਜ਼ਿਆਦਾਤਰ ਜੈਨੇਟਿਕ ਕਰੈਕਟਰ ਦੇ ਹੁੰਦੇ ਨੇ, ਭਾਵ ਪਿਛਲਿਆਂ ਵੱਲੋਂ ਆਏ ਹੁੰਦੇ, ਪਿਛਲਿਆਂ ਵੱਲੋਂ ਆਉਣ ਵਾਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ। ਹੁਣ ਟ੍ਰੀਟਮੈਂਟ ਦੀ ਗੱਲ ਰਹਿ ਗਈ ਸਾਡੀ ਆਖਰੀ, ਮਾਈਟੋਕੋਂਡਰੀਆ ਦੇ ਸਬੰਧ ਵਿੱਚ। ਹੁਣ ਸਾਡਾ ਬਿਜਲੀ ਘਰ ਸਹੀ ਨਹੀਂ ਤੇ ਇਲੈਕਟ੍ਰੀਸ਼ੀਅਨ ਬੁਲਾਓ। ਹੁਣ ਸਾਡਾ ਇਲੈਕਟ੍ਰੀਸ਼ੀਅਨ ਕੀ ਹੈ? ਕੁਝ ਇੱਕ ਐਸੇ ਤੱਤ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦੇ ਨੇ। ਤੁਸੀਂ ਪਿੰਡਾਂ ਵਾਲਿਆਂ ਨੇ ਸਾਰਿਆਂ ਨੇ ਵੇਖਿਆ ਹੋਣਾ, ਸਾਡੇ ਬਚਪਨ ਚ ਤਾਂ ਐਵੇਂ ਹੁੰਦਾ ਸੀਗਾ ਕਿ ਨਵੀਆਂ ਨਵੀਆਂ ਤਾਰਾਂ ਤੇ ਤਾਰਾਂ ਦੇ ਜਿੱਥੇ ਜੋੜ ਲੱਗੇ ਹੁੰਦੇ ਸੀ, ਕਿਤੇ ਕਾਰਬਨ ਆ ਜਾਣਾ ਨਾ ਖੰਭੇ ਦੇ ਵਿੱਚ ਜਿੱਥੇ ਜੋੜ ਲੱਗਿਆ ਹੁੰਦਾ ਸੀਗਾ, ਤੇ ਸਾਡੇ ਘਰ ਦੀ ਬਿਜਲੀ ਚਲੇਗੀ ਤੇ ਡਾਂਗ ਫੜ ਕੇ ਚਲੇ ਜਾਣਾ, ਤੇ ਬਾਹਰ ਜਿਹੜੀ ਤਾਰ ਹੁੰਦੀ ਸੀ ਨਾ ਉਹਨੂੰ ਡਾਂਗ ਮਾਰਨੀ ਹਿਲਾਉਣਾ ਤੇ ਕਾਰਬਨ ਉਹਦੇ ਚ ਠੀਕ ਹੋ ਜਾਣੀ, ਪਾਸੇ ਹੋ ਜਾਣੀ, ਔਰ ਬਿਜਲੀ ਆ ਗਈ ਆ ਗਈ ਆ ਗਈ ਬਿਜਲੀ ਆ ਗਈ। ਇਹ ਆਮ ਤੌਰ ਤੇ ਮੇਰੇ ਸੁਣਨ ਵਾਲੇ ਸਰੋਤੇ ਸਾਰੇ ਵੇਖਦੇ ਹੋਣਗੇ, ਸੁਣਦੇ ਹੋਣਗੇ ਵੀ ਇਸ ਤਰ੍ਹਾਂ ਦੀ ਗੱਲ ਆਮ ਤੌਰ ਤੇ ਹੁੰਦੀਆਂ ਰਹੀਆਂ। ਸੋ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਦੱਸਣਾ ਕੀ ਚਾਹੁੰਦਾ, ਐਕਸਰਸਾਈਜ਼। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਲਾਈਟ ਚੁਕਾਉਣ ਵਾਸਤੇ, ਸਰੀਰ ਨੂੰ ਮੋਟੀਵੇਟ ਕਰਨ ਵਾਸਤੇ, ਸਰੀਰ ਦੇ ਹਰੇਕ ਫੰਕਸ਼ਨ ਨੂੰ ਚਾਲੂ ਰੱਖਣ ਵਾਸਤੇ ਸਾਨੂੰ ਐਕਸਰਸਾਈਜ਼ ਕਰਨ ਦੀ ਲੋੜ ਹੈ। ਐਕਸਰਸਾਈਜ਼ ਕਰਾਂਗੇ ਜਿਹਦੇ ਨਾਲ ਆਕਸੀਡੇਸ਼ਨ ਹੋਏਗੀ, ਆਕਸੀਡੇਸ਼ਨ ਹੋਏਗੀ, ਹਰ ਸੈੱਲ ਜਿਹੜਾ ਉਹ ਨਾਰਮਲ ਕੰਮ ਕਰੇਗਾ, ਔਰ ਸਾਡਾ ਮਾਈਟੋਕੋਂਡਰੀਆ, ਇਹਦਾ ਮਤਲਬ ਕੀ ਆ, ਡਿਵੈਲਪ ਹੁੰਦਾ ਰਹੇਗਾ, ਨਾਰਮਲ ਹੋਏਗਾ। ਦੂਸਰੀ ਗੱਲ, ਡਾਇਟ ਮੈਨੇਜਮੈਂਟ। ਮੈਨੇਜ ਕਰਨਾ ਆ ਕਿ ਸਭ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਐਨਰਜੀ ਪ੍ਰੋਡਿਊਸ ਕੌਣ ਚੀਜ਼ ਕਰਦੀ ਹੈ? ਜਿਹੜੇ ਸਾਡੇ ਤੱਤ ਨੇ ਖਾਣ ਵਾਲੇ, ਕਾਰਬੋਹਾਈਡਰੇਟਸ ਖਾਂਦੇ ਆ, ਫੈਟ ਖਾਂਦੇ ਆ, ਮਿਨਰਲਸ ਖਾਂਦੇ ਆ, ਪ੍ਰੋਟੀਨ ਖਾਣੇ ਆ, ਇਹ ਸਾਰੀਆਂ ਚੀਜ਼ਾਂ ਅਸੀਂ ਖਾਣੇ ਆ ਤੇ ਇਹਨਾਂ ਵਿੱਚੋਂ ਅਲੱਗ ਅਲੱਗ ਚੀਜ਼ ਨੂੰ ਹਜ਼ਮ ਹੋਣ ਵਾਸਤੇ ਸਮਾਂ ਲੱਗਦਾ ਆ। ਔਰ ਪ੍ਰੋਟੀਨ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ, ਜਿਵੇਂ ਦੁੱਧ ਵੀ ਪੀਂਦੇ ਹੋ, ਅੰਡਾ ਖਾਂਦੇ ਹੋ, ਇਹੋ ਜਿਹੀਆਂ ਪ੍ਰੋਟੀਨ ਵਾਲੀਆਂ ਸੋਇਆ ਪ੍ਰੋਟੀਨ ਹੈਗਾ ਆ। ਜਿੰਨੀਆਂ ਵੀ ਪ੍ਰੋਟੀਨ ਵਾਲੀਆਂ ਚੀਜ਼ਾਂ ਤੁਸੀਂ ਕਰਦੇ ਹੋ ਨਾ, ਇਹਦੀ ਐਨਰਜੀ ਪੱਥਰੀ ਕੋਲੇ ਵਰਗੀ ਆ। ਜੇ ਪੱਥਰੀ ਕੋਲਾ ਮੱਗ ਗਿਆ ਤੇ ਫਿਰ ਲੰਬੇ ਸਮੇਂ ਤੱਕ ਉਹਦੀ ਹੀਟ ਰਹੇਗੀ, ਲੱਕੜੀ ਦਾ ਕੋਲਾ ਛੇਤੀ ਬੁੱਝ ਜਾਂਦਾ ਹੈ। ਜਿਵੇਂ ਆਲੂ ਖਾ ਲੇ ਜਾਂ ਇਹੋ ਜਿਹੇ ਕਾਰਬੋਹਾਈਡਰੇਟ ਵਗੈਰਾ ਖਾ ਲੇ, ਇਹਨਾਂ ਸਾਰੀਆਂ ਦੀ ਰੋਸ਼ਨੀ ਥੋੜੇ ਸਮੇਂ ਰਹੇਗੀ। ਲੇਕਿਨ ਜੇ ਪ੍ਰੋਟੀਨ ਖਾਧਾ ਆ, ਆਂਡਾ ਖਾਧਾ ਆ, ਤੇ ਕਾਫੀ ਦੇਰ ਤੱਕ ਇਸਨੇ ਐਨਰਜੀ ਤੁਹਾਨੂੰ ਦੇਣੀ ਹੈ। ਤੇ ਕੀ ਕਰੋ, ਪ੍ਰੋਟੀਨ ਇਸ ਡਾਈਟ ਦਿਓ, ਠੀਕ ਹੈ। ਜਿੰਨੇ ਵੀ ਟੌਕਸਿਕ ਟਾਈਪ ਦੇ ਪਦਾਰਥ ਫੂਡ ਦੇ ਵਿੱਚ ਤੁਸੀਂ ਲੈਂਦੇ ਹੋ, ਸ਼ੁਰੂ ਕਰਾਂ ਤੇ ਆ ਜਿਹੜੇ ਸੋਡੇ ਕੋਕ ਵਗੈਰਾ ਜੇ ਉਹ ਸਾਰਾ ਕੁਝ ਆਰਟੀਫਿਸ਼ਲੀ ਪ੍ਰਿਜ਼ਰਵਡ ਲਿਕੁਇਡ ਤੁਸੀਂ ਲੈਂਦੇ ਹੋ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਟੌਨਿਕ ਲੈਂਦੇ ਹੋ, ਇਹ ਸਾਰੀਆਂ ਸਾਡੇ ਤੋਂ ਬਿਜਲੀ ਘਰ ਨੂੰ ਖਰਾਬ ਕਰਦੀਆਂ ਨੇ, ਸਾਰੇ ਸਾਡੇ ਮਾਈਟੋਕੌਂਡਰੀਆ ਨੂੰ ਖਰਾਬ ਕਰਦੀਆਂ ਨੇ, ਜਿਹਦੇ ਕਰਕੇ ਸਾਰੇ ਸਿਸਟਮ ਅਲਟੀਮੇਟਲੀ ਉਹਦੇ ਮਸਾਜ ਹੋ ਜਾਂਦੇ ਨੇ। ਪਰ ਜੇ ਹੁਣ ਤੁਸੀਂ ਡਾਂਗ ਮਾਰੋਗੇ ਤੇ ਤਾਂ ਹੀ ਕਾਰਬਨ ਸਹੀ ਹੋਣੀ, ਜੇ ਡਾਂਗ ਨਾ ਮਾਰੋਗੇ ਤਾਂ ਬਿਜਲੀ ਆਉਣੀ ਨੀ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਵਾਇਡ ਕਰੋ, ਇਹ ਤੁਹਾਡੇ ਡੈਮੇਜ ਕਰਦੇ ਨੇ, ਇਹ ਤੁਹਾਡੇ ਸਰੀਰ ਚ ਕਾਰਬਨ ਪੈਦਾ ਕਰਦੇ ਨੇ, ਜਿਹਦੇ ਕਰਕੇ ਤੁਹਾਡਾ ਜਿਹੜਾ ਮਾਈਟੋਕੌਂਡਰੀਆ ਹੈ ਉਹ ਡੈਮੇਜ ਹੁੰਦਾ ਜਾਏਗਾ ਔਰ ਸਰੀਰ ਅਲਟੀਮੇਟਲੀ ਨਿਰਾਲ ਹੁੰਦਾ ਜਾਏਗਾ। ਔਰ ਇਸ ਕਰਕੇ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰ ਲਿਆ ਤਾਂ ਮਤਲਬ ਕੀ ਹੋਇਆ, ਜਿਵੇਂ ਤੁਸੀਂ ਆਟੋਮੈਟਿਕ ਐਂਟੀਬਾਇਓਟਿਕ ਲੈ ਲਿਆ, ਆਟੋਮੈਟਿਕ ਐਂਟੀਬਾਇਓਟਿਕ ਲੈ ਲਿਆ ਭਾਵ ਸਰੀਰ ਹੀ ਅੰਦਰੋਂ ਤਾਕਤਵਰ ਹੋ ਗਿਆ ਆਪਣੇ ਆਪ ਨੂੰ ਪ੍ਰਿਜ਼ਰਵ ਕਰਨ ਵਾਸਤੇ। ਜੇ ਤੁਸੀਂ ਖੁਰਾਕ ਉਹਨੂੰ ਇਸੇ ਤਰ੍ਹਾਂ ਦੀ ਦੇਈ ਜਾ ਰਹੇ ਹੋ ਤੇ ਤੁਹਾਡੇ ਸਾਰੇ ਕੰਮ ਜਿਹੜੇ ਉਹ ਨਾਰਮਲ ਹੁੰਦੇ ਜਾਣਗੇ। ਹੁਣ ਅੱਗੇ ਆ ਗਈ ਭਈ ਦਵਾਈਆਂ ਦੇ ਤੌਰ ਤੇ ਕੀ ਕਰੀਏ, ਕੁਝ ਦਵਾਈਆਂ ਵੀ ਤਾਂ ਆਖਿਰ ਹੈਲਪ ਕਰਨਗੀਆਂ। ਹੁਣ ਇਹ ਵਸ ਦੀ ਗੱਲ ਨਹੀਂ ਰਹਿ ਗਈ ਵੀ ਕਦੀ ਅਸੀਂ ਰੋਟੀ ਚੋਗੇ ਕਟਕੇ ਦੇਈ ਜਾਈਏ ਤੇ ਜਾਂ ਇਸ ਤਰ੍ਹਾਂ ਦੇ ਆਂਡੇ ਖਾਈ ਜਾਈਏ ਤੇ ਸਾਰਾ ਕੁਝ ਸਹੀ ਹੋ ਜਾਵੇ, ਨਹੀਂ। ਉਹਦੇ ਵਾਸਤੇ ਕੁਝ ਹੋਰ ਵੀ ਕਰਨਾ ਪਏਗਾ, ਕੁਝ ਪ੍ਰੀਪੇਡ ਮਟੀਰੀਅਲ ਸਾਨੂੰ ਦੇਣੇ ਪੈਣਗੇ ਜਿਹਨੂੰ ਅਸੀਂ ਕਹਿੰਦੇ ਹਾਂ CQ10। ਅਗਰ ਤੁਸੀਂ ਉਹ ਜਾਓ ਨਾ ਮੈਡੀਸਿਨ ਦੇ ਸਟੋਰਾਂ ਦੇ ਵਿੱਚ, ਰਾਈਟ ਏਡ ਵਗੈਰਾ ਹੈ ਜਾਂ ਜੇ ਵਾਲਗ੍ਰੀਨ ਵਗੈਰਾ ਹੈ ਤੇ ਉੱਥੇ ਤੁਹਾਨੂੰ ਟੇਬਲ ਉੱਤੇ ਪਈਆਂ ਸ਼ੀਸ਼ੀਆਂ ਮਿਲਦੀਆਂ ਨੇ, CQ10 ਲਿਖਿਆ ਹੁੰਦਾ, ਗੋਲੀਆਂ ਦੇ ਤੌਰ ਤੇ ਹੁੰਦੀ ਆ ਗੋਲੀਆਂ, ਤੁਸੀਂ ਉਹ ਲੈ ਸਕਦੇ ਹੋ। ਉਹ ਇੱਕ ਪ੍ਰੀਪੇਡ ਪ੍ਰੋਟੀਨ ਹੈ ਤੁਹਾਡਾ, ਉਹ ਪ੍ਰੀਪੇਡ ਮੀਲ ਹੈ ਜਿਹੜਾ ਤੁਹਾਡੇ ਮਾਈਟੋਕੌਂਡਰੀਆ ਨੂੰ ਠੀਕ ਕਰਦਾ। ਇੱਕ ਐਲ ਸਿਟਰੀਨ ਦੇ ਵੀ ਸਾਡੇ ਕੋਲ ਇਸੇ ਤਰ੍ਹਾਂ ਦੇ ਬਣੇ ਹੋਏ ਪਾਊਡਰ ਜਿਹੜੇ ਨੇ ਓਵਰ ਦੀ ਕਾਊਂਟਰ ਮਿਲਦੇ ਨੇ। ਚਲੋ ਖੈਰ, ਇਹ ਇੱਕ ਤਰ੍ਹਾਂ ਦੇ ਐਸੇ ਸਬਸਟਾਂਸ ਨੇ ਜਿਹੜੇ ਹਾਈਲੀ ਐਕਟਿਵ ਸਬਸਟਾਂਸ ਨੇ ਤੇ ਬਹੁਤ ਜਲਦੀ ਤੁਹਾਨੂੰ ਰਿਕਵਰ ਵੀ ਕਰਦੇ ਨੇ। ਔਰ ਦੂਸਰੀ ਗੱਲ ਆ ਗਈ ਵਾਈਟਾਮਿਨਸ, ਵਾਈਟਾਮਿਨ ਜਾਂ ਐਲ ਅਰਜਨਾਈਨ ਜਾਂ ਸਿਟਰੋਨ, ਇਹ ਸਾਰੇ ਕੁਝ ਇਹੋ ਜਿਹੇ ਪ੍ਰੋਡਕਟ ਨੇ ਜਿਹੜੇ ਸਾਨੂੰ ਆਮ ਅੱਜ ਕੱਲ ਪਹਿਲਾਂ ਨਹੀਂ ਸੀ, ਆਮ ਅੱਜ ਕੱਲ ਓਵਰ ਦੀ ਕਾਊਂਟਰ ਮਿਲਦੇ ਨੇ। ਤੇ ਬਹੁਤ ਸਾਰੇ ਪਦਾਰਥ ਇਹ ਉਹਨਾਂ ਵਿੱਚੋਂ ਜਿਹੜੇ ਮੈਂ ਨਾਂ ਲੈਣੇ, ਸਿਟਰੋਲਾਈਨ ਜਾਂ ਐਲ ਕੈਰੇਟੇਨਾਈਨ, ਇਹ ਸਾਡੀ ਆਮ ਖੁਰਾਕਾਂ ਜਿਵੇਂ ਹਦਵਾਣਾ ਹੈਗਾ ਆ, ਜਿਵੇਂ ਗਾਜਰਾਂ ਹੈਗੀਆਂ ਹੈਗੀਆਂ। ਅੱਜ ਤੁਹਾਡਾ ਕੱਦੂ, ਸਧਾਰਨ ਜੀ ਗੱਲ ਹੈ ਯਾਰ, ਕੱਦੂ ਦੇ ਵਿੱਚ ਇਸੇ ਤਰ੍ਹਾਂ ਦੀ ਬਹੁਤ ਸਾਰੀ ਐਨਰਜੀ ਹੈਗੀ ਤੇ ਅਸੀਂ ਕਹਿੰਦੇ ਦੇਸੀ ਜੀ ਚੀਜ਼ ਛੱਡੋ ਕਰ ਯਾਰ, ਹੋਰ ਤਾਕਤ ਵਾਲੀ ਚੀਜ਼ ਲਓ, ਪਰ ਇਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈਗੀ ਹੈ। ਆ ਤੁਸੀਂ ਵੇਖਿਆ ਹੋਣਾ ਕੱਦੂ ਦੇ ਬੀ, ਜਿਹੜੇ ਪ੍ਰੋਸਟੇਟ ਵਾਲੇ ਮਰੀਜ਼ ਨੇ ਵਿਚਾਰੇ ਬਜ਼ੁਰਗ ਸਾਡੇ ਵਰਗੇ, ਜਿਨ੍ਹਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੁੰਦੀ ਹੈ, ਉਹ ਕੱਦੂ ਦੇ ਬੀ ਲੈ ਕੇ ਉਹ ਖਾਈ ਜਾਂਦੇ ਨੇ, ਉਹਨਾਂ ਨੂੰ ਡਾਕਟਰ ਕਹਿੰਦੇ ਤੂੰ ਇਹੀ ਖਾਈ ਜਾ, ਹਾਂਜੀ। ਤੇ ਕੱਦੂ ਦੇ ਬੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਐਨਰਜੀ ਹੈਗੀ ਜਿਹੜੀ ਤੁਹਾਡੇ CQ10 ਨੂੰ ਪੂਰਾ ਕਰਦੀ ਹੈ, ਔਰ ਜਿਹੜਾ ਤੁਹਾਡੇ ਅਰਜਨਾਈਨ ਜਿੰਨਾ ਵੀ ਕੰਟੈਂਟ ਸਾਡੇ ਸੈੱਲ ਨੂੰ ਚਾਹੀਦਾ ਬਿਜਲੀ ਲਾਉਣ ਵਾਲਾ ਜਿਹੜਾ ਤੁਹਾਡਾ ਹੈਗਾ, ਉਹ ਸਾਰੇ ਦਾ ਸਾਰਾ ਕੰਮ ਜਿਹੜਾ ਹੈ ਉਹ ਇਹਦੇ ਰਾਹੀਂ ਇਸਤੇਮਾਲ ਮਤਲਬ ਸਿਰੇ ਚੜਾਇਆ ਜਾਂਦਾ ਹੈਗਾ। ਤੇ ਇਸ ਕਰਕੇ ਕੱਦੂ ਨੂੰ ਇਗਨੋਰ ਨਾ ਕਰੋ, ਕੱਦੂ ਦੇ ਬੀਆਂ ਨੂੰ ਵੀ ਇਗਨੋਰ ਨਾ ਕਰੋ, ਗਾਜਰਾਂ ਨੂੰ ਇਗਨੋਰ ਨਾ ਕਰੋ, ਇਹ ਸਾਰੀਆਂ ਚੀਜ਼ਾਂ। ਤੇ ਬਾਕੀ ਜੇ ਬਹੁਤਾ ਬੰਦਾ ਕਮਜ਼ੋਰ ਹੋ ਜਾਂਦਾ ਨਾ, ਇੱਕ ਰਾਉਂਡ ਉਠਾਉਣ ਦੀ ਲੋੜ ਹੈ, ਉਹਦੇ ਵਾਸਤੇ ਤੁਸੀਂ ਅਗਰ ਵਾਈਟਾਮਿਨ ਦਿੰਦੇ ਹੋ, ਖਾਸ ਤੌਰ ਤੇ ਮੈਂ ਕਹਿੰਦਾ 50-55 ਸਾਲ ਤੋਂ ਬਾਅਦ ਸਾਡਾ ਮੈਟਾਬੋਲਿਕ ਰੇਟ ਕਰ ਜਾਂਦਾ ਹੈ, ਮਾਫ ਕੀ ਖੁਰਾਕ ਦੇ ਵਿੱਚੋਂ ਐਨਰਜੀ ਨੂੰ ਸਿੰਥੇਸਾਈਜ਼ ਕਰਕੇ ਬਾਡੀ ਵਿੱਚ ਇਸਤੇਮਾਲ ਕਰਨ ਦਾ ਜਿਹੜਾ ਕਾਰਜਕ੍ਰਮ ਹੈ ਉਹ ਕਰ ਜਾਂਦਾ ਹੈ। ਖੁਰਾਕ ਤੇ ਹੁਣ ਵੀ ਚੋਗਿਆਂ ਵਾਲੀ ਖਾ ਰਹੇ ਹਾਂ, ਖੁਰਾਕ ਤਾਂ ਹੁਣ ਵੀ ਚੰਗੀ ਖਾ ਰਹੇ ਹਾਂ, ਜਿਹੜੀ ਜਵਾਨੀ ਚ ਖਾਂਦੇ ਸਾਂ ਤੇ ਸਰੀਰ ਨੂੰ ਐਨਰਜੀ ਦਿੰਦੀ ਸੀ, ਜਿਹੜੀ ਹੁਣ ਖਾਂਦੇ ਹਾਂ ਤੇ ਉਹ ਐਨਰਜੀ ਨਹੀਂ ਦਿੰਦੀ। ਕਾਰਨ ਕੀ ਆ ਕਿ ਹੁਣ ਸਾਡਾ ਜਿਹੜਾ ਵੇਲਣਾ ਸੀ ਨਾ ਉਹ ਇੰਨਾ ਵੀਕ ਹੋ ਗਿਆ ਆ, ਉਹਦੇ ਪੁੜ ਸਹੀ ਨਹੀਂ ਰਹਿ ਗਏ, ਉਹਦੇ ਚ ਗੰਨਾ ਭਾਵੇਂ ਪੂਰੇ ਰਸ ਵਾਲਾ ਪਾਓ ਉਹਦੇ ਚੋਂ ਰਸ ਨਹੀਂ ਨਿਕਲਣਾ। ਤੇ ਜਦੋਂ ਜਵਾਨੀ ਚ ਸਾਂ ਵੇਲਣਾ ਸਾਡਾ ਸਹੀ ਸੀ, ਘੱਟ ਰਸ ਵਾਲਾ ਵੀ ਗੰਨਾ ਪਾਉਂਦੇ ਸਾਂ ਤੇ ਉਹਦੇ ਵਿੱਚੋਂ ਵੀ ਰਸ ਪੂਰਾ ਨਿਕਲ ਜਾਂਦਾ ਸੀ। ਇਹਨੂੰ ਸਮਝ ਗਿਆ ਨਾ, ਇਹ ਹੈ ਸਾਡਾ ਮੈਟਾਬੋਲਿਕ ਰੇਟ। ਸੋ ਮੈਟਾਬੋਲਿਕ ਰੇਟ ਨੂੰ ਕੰਟਰੋਲ ਕਰਨ ਦੀ ਖਾਤਰ ਸਾਨੂੰ ਕਈ ਵਾਰ ਪ੍ਰੀਪੇਅਰ ਚੀਜ਼ ਦੇਣੀ ਪੈਂਦੀ, ਬਣੀ ਬਣਾਈ ਚੀਜ਼ ਦੇਣੀ ਪੈਂਦੀ ਹੈ ਤੇ ਉਹਨੂੰ ਅਸੀਂ ਕਹਿੰਦੇ ਹਾਂ ਵਿਟਾਮਿਨਸ। ਸੋ ਵਿਟਾਮਿਨਸ ਜਿਹੜੇ ਨੇ ਹਾਲਾਂਕਿ ਸਾਡੀ ਖੁਰਾਕਾਂ ਵਿੱਚ ਵੀ ਨੇ ਸਾਰੀ ਜਿਹੜੇ ਨਿੰਬੂ ਹੈ ਰੋਜ਼ਾਨਾ। ਇੱਕ ਮੈਂ ਹੋਰ ਗੱਲ ਦੱਸਦੀ ਹਾਂ ਜਾਂਦੇ ਜਾਂਦੇ ਸਮਾਂ ਸਾਡਾ ਹੋ ਰਿਹਾ। ਵਿਟਾਮਿਨ ਬੀ ਤੇ ਵਿਟਾਮਿਨ ਸੀ ਇਹ ਦੋ ਐਸੇ ਵਾਟਰ ਸਾਲੂਬਲ ਵਿਟਾਮਿਨਸ ਹਨ ਜਿਹੜੇ ਸਭ ਤੋਂ ਜ਼ਿਆਦਾ ਜਲਦੀ ਵੇਸਟ ਹੁੰਦੇ ਨੇ ਔਰ ਜਿਨ੍ਹਾਂ ਦੀ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਲੋੜ ਹੈਗੀ ਹੈ। ਔਰ ਜੇ ਥੋੜਾ ਜਿਹਾ ਬੁਖਾਰ ਹੋ ਗਿਆ, ਜੇ ਥੋੜਾ ਜਿਹਾ ਟੈਂਪਰੇਚਰ ਹੋ ਗਿਆ ਤੇ ਉਦੋਂ ਹੀ ਵਿਟਾਮਿਨ ਸੀ ਤੇ ਵਿਟਾਮਿਨ ਬੀ ਨੇ ਜ਼ਿਆਦਾ ਲਾਸ ਹੋ ਜਾਣਾ ਤੇ ਇਸੇ ਕਰਕੇ ਡਾਕਟਰਾਂ ਨੇ ਨਿੰਬੂ ਪਾਣੀ ਪਿਓ, ਨਿੰਬੂ ਦਿਓ ਜਾਂ ਵਿਟਾਮਿਨ ਬੀ ਦਿਓ। ਇਹੋ ਜਿਹੀ ਚੀਜ਼ਾਂ ਜਿਹਨਾਂ ਚ ਵਿਟਾਮਿਨ ਬੀ ਹੈਗਾ, ਫਰੂਟਸ ਵਗੈਰਾ ਹੈਗੇ ਨੇ, ਇਹ ਦੇਣੇ ਸ਼ੁਰੂ ਕਰੋ। ਤੇ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਸਾਨੂੰ ਜਦੋਂ ਇਹੋ ਜਿਹੀ ਕੰਡੀਸ਼ਨ ਆਵੇ ਉਦੋਂ ਵਿਟਾਮਿਨਸ ਪ੍ਰੀਪੇਅਰਡ ਲੈ ਲੈਣ ਦੀ ਲੋੜ ਆ। ਖਾਸ ਤੌਰ ਤੇ ਜਦੋਂ ਏਜ ਸਾਡੀ 55-60 ਦੇ ਨੇੜੇ ਹੈਗੀ ਹੈ, ਉਸ ਵੇਲੇ ਤੁਹਾਡਾ ਵੇਲਣਾ ਸਹੀ ਨਹੀਂ ਹੈਗਾ। ਭਾਵੇਂ ਤੁਸੀਂ ਚੰਗੀ ਵਧੀਆ ਖੁਰਾਕ ਖਾਈ ਜਾ ਰਹੇ ਹੋ, ਐਨਰਜੀ ਵਾਲੀ ਖਾਈ ਜਾ ਰਹੇ ਹੋ, ਪਰ ਉਹਨੇ ਤੁਹਾਡੀ ਚੀਜ਼ ਕੰਪਨਸੇਟ ਨਹੀਂ ਕਰਨੀ ਜਿੰਨਾ ਤੁਹਾਡਾ ਡੇਲੀ ਲਾਸ ਹੋ ਰਿਹਾ। ਤੇ ਜੇ ਲਾਸ ਪੂਰਾ ਕਰਨਾ ਆ ਤੇ ਫਿਰ ਸਾਨੂੰ ਬਣੀ ਬਣਾਈ ਖੀਰ ਦੇਣੀ ਪਊਗੀ, ਬਣੇ ਬਣਾਏ ਚੀਜ਼ਾਂ ਵਿਟਾਮਿਨਸ ਲੈਣੀਆਂ ਪੈਣਗੀਆਂ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਹੁਣ ਇਹ ਦੱਸ ਚੁੱਕਿਆ ਹਾਂ ਕਿ CQ10 ਹੈ, LRG9 ਹੈਗਾ ਜਾਂ ਪ੍ਰੀਪੇਅਰਡ ਵਿਟਾਮਿਨ ਜਾਂ ਸਿਟਰੂਲੈਂਡ। ਆ ਸਿਟਰੂਲੈਂਡ ਕਿਹਦੇ ਚ ਮਿਲਦਾ ਯਾਰ? ਹਦਵਾਣੇ ਚ। ਦੇਖੋ ਹਦਵਾਣਾ ਜਿਹੜਾ ਸਧਾਰਨ ਜੀ ਗੱਲ ਤੁਸੀਂ ਸਮਝਦੇ ਹੋ, ਹਦਵਾਣੇ ਦੇ ਵਿੱਚ ਸਾਨੂੰ ਮਿਲਦਾ ਜਿਹੜਾ ਬਹੁਤ ਵੱਡੀ ਐਨਰਜੀ ਦਿੰਦਾ ਹੈਗਾ ਸਾਨੂੰ। ਹਾਂਜੀ, ਸੋ ਇਹੋ ਜਿਹੀਆਂ ਚੀਜ਼ਾਂ ਜਿਹੜੇ ਤੁਸੀਂ ਕਰ ਸਕਦੇ ਜੇ ਆਪਣੇ ਜੀਵਨ ਦੇ ਵਿੱਚ, ਅਗਰ ਤੁਹਾਡਾ ਐਨਰਜੀ ਵੀਕ ਹੈ, ਬਾਡੀ ਦੀ ਥਕਾਵਟ ਹੋ ਗਈ ਨਾ, ਬਾਹਰੋਂ ਆਏ ਹੋ ਨਾ ਗਰਮੀ ਚ, ਗਰਮੀਆਂ ਦਾ ਫਲ ਹੈ ਨਾ ਹਦਵਾਣਾ, ਬਾਹਰੋਂ ਆਏ ਹੋ ਥਕਾਵਟ ਹੋ ਗਈ ਹੈ ਨਾ, ਤੇ ਜੇ ਮਨ ਨਹੀਂ ਕਰਦਾ ਕੰਮ ਕਰਨ ਨੂੰ, ਮੰਜੇ ਤੇ ਬਹਿ ਗਏ, ਤੁਸੀਂ ਉਸੇ ਵੇਲੇ ਇੱਕ ਗਲਾਸ ਜੂਸ ਬਣਾ ਕੇ ਹਦਵਾਣੇ ਦਾ ਪੀ ਲਓ ਜਾਂ ਹਦਵਾਣਾ ਖਾ ਲਓ, 10 ਮਿੰਟਾਂ ਬਾਅਦ ਤੁਸੀਂ ਵੇਖੋਗੇ ਵੀ ਲੱਗਦਾ ਵੀ ਸਰੀਰ ਤਰੋ ਤਾਜ਼ਾ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਆ ਸਿਟਰੂਲਾਈਨ ਉਹਦੇ ਵਿੱਚ ਹੈਗਾ ਆ, ਇਹਨੇ ਤੁਹਾਡੀ ਐਨਰਜੀ ਪੂਰੀ ਕਰ ਦਿੱਤੀ, ਇਹਦੇ ਚ ਵਿਟਾਮਿਨ ਬੀ ਵੀ ਸੀਗਾ, ਇਹਦੇ ਚ ਵਿਟਾਮਿਨ ਸੀ ਵੀ ਸੀਗਾ, ਸਾਰਾ ਕੁਛ ਇਮੀਡੀਏਟਲੀ ਜਿਹੜਾ ਲਾਸ ਹੋਇਆ ਸੀਗਾ ਉਹ ਇਹਨੇ ਪੂਰਾ ਕਰ ਦਿੱਤਾ। ਸੋ ਇਹੋ ਜਿਹੀਆਂ ਬੜੀਆਂ ਸਧਾਰਨ ਗੱਲਾਂ ਨੇ ਜਿਹੜੀਆਂ ਆਮ ਜਾਣਨ ਵਾਲੀ ਗੱਲ ਹੈਗੀ ਤੇ ਤੁਸੀਂ ਕਰ ਸਕਦੇ ਹੋ, ਤੇ ਤੁਸੀਂ ਬਿਜਲੀ ਕਰਦਾ ਆਪਦਾ ਸਵਿਚ ਆਨ ਕਰ ਸਕਦੇ ਹੋ ਵੀ ਸਵਿਚ ਮਾਈਟੋਕੋਂਡਰੀਆ ਸਵਿਚ ਆਨ ਹੋ ਗਿਆ, ਸਾਰਾ ਕੁਝ ਸਹੀ ਹੋ ਗਿਆ। ਸੋ ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਮੇਰਾ ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਸੈਕਿੰਡ ਓਪੀਨੀਅਨ ਨਹੀਂ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਇੱਕ ਵਾਰ ਜਾਂਦੇ ਜਾਂਦੇ ਮੈਂ ਉਹ ਬੇਨਤੀ ਫਿਰ ਦੁਹਰਾਉਣੀ ਚਾਹੁੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਤੁਹਾਨੂੰ ਕੋਈ ਹਾਸਲ ਹੋ ਰਿਹਾ, ਕੋਈ ਚੰਗੀ ਜਾਣਕਾਰੀ ਮਿਲ ਰਹੀ ਹੈ ਤੇ ਇਹ ਚੰਗੀ ਜਾਣਕਾਰੀ ਕੋਈ ਘਟਣ ਨਹੀਂ ਲੱਗੀ, ਜਿੰਨੀ ਵਧਾਓਗੇ ਉਨੀ ਵੱਧ ਜਾਏਗੀ, ਹੋਰ ਲੋਕਾਂ ਨੂੰ ਵੀ ਦੱਸੋ ਤਾਂ ਕਿ ਹੋਰ ਲੋਕ ਵੀ ਇਸ ਗੱਲਾਂ ਨੂੰ ਸੁਣ ਕੇ ਫਾਇਦਾ ਉਠਾ ਸਕਣ, ਜਾਣਕਾਰੀ ਹਾਸਲ ਕਰਨ, ਨਿੱਕੀ ਨਿੱਕੀ ਬਿਮਾਰੀ ਤੋਂ ਡਰਨ ਨਾ, ਪਤਾ ਨੀ ਕੀ ਕੁਛ ਹੋ ਗਿਆ। ਇਸ ਕਰਕੇ ਜਦੋਂ ਜਾਣਦੇ ਹੋਣਗੇ ਤੇ ਫਿਰ ਇੰਨਾ ਡਰ ਨਹੀਂ ਹੋਏਗਾ ਔਰ ਸਰੀਰ ਨੂੰ ਤੰਦਰੁਸਤ ਰੱਖ ਸਕਣਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਕੱਲ ਨੂੰ ਫੇਰ ਮਿਲਾਂਗੇ। ਇਸੇ ਹੀ ਪ੍ਰੋਗਰਾਮ ਨੂੰ ਮੈਂ ਅੰਗਰੇਜ਼ੀ ਦੇ ਵਿੱਚ ਦੁਹਰਾਉਣਾ ਹੈਗਾ ਆ, ਜੇ ਕਿਸੇ ਸੱਜਣ ਨੇ ਜਿਹੜੇ ਹਿੰਦੀ ਪੰਜਾਬੀ ਨਹੀਂ ਸਮਝਦੇ ਉਹ ਇਹਨੂੰ ਸਮਝ ਸਕਦੇ ਆ, ਕੱਲ ਨੂੰ ਅੰਗਰੇਜ਼ੀ ਵਿੱਚ ਸੁਣ ਸਕਦੇ ਆ। ਤੁਹਾਡਾ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਸਰੋਤਿਓ, ਤੁਹਾਡਾ ਵੀ ਧੰਨਵਾਦ, ਬੜੇ ਰੀਜਨ ਨਾਲ ਸੁਣਿਆ ਕਰੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ, ਮਿਲਦੇ ਹਾਂ ਜੀ ਪਰਸੋਂ ਨੂੰ ਫਿਰ। ਥੈਂਕ ਯੂ
0: ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਹੋਸ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਾਂ ਦੋਸਤੋ, ਗੁਰਬਾਣੀ ਦੇ ਨਾਲ ਜੁੜੇ ਸੀ, ਬਹੁਤ ਹੀ ਪਿਆਰੀ ਆਵਾਜ਼, ਤੁਹਾਨੂੰ ਪਤਾ ਹੀ ਹੰਸਰਾਜ ਹੋਣਾ ਦੀ, ਉਹਨਾਂ ਤੇ ਬੜੀ ਵੱਡੀ ਮਿਹਰ ਹੈ ਪਰਮਾਤਮਾ ਦੀ। ਸੋ ਉਹਨਾਂ ਨੇ ਆਪਾਂ ਨੂੰ ਸ਼ਬਦਾਂ ਨਾਲ ਜੋੜਿਆ, ਔਰ ਅਗਲਾ ਪ੍ਰੋਗਰਾਮ ਆਪਾਂ ਲੈ ਕੇ ਆਏ ਜੀ, ਕੁਛ ਗੱਲਾਂ ਬਾਤਾਂ, ਕੁਛ ਖਬਰਾਂ, ਤੇ ਦੁਨੀਆਂ ਤੇ ਕੀ ਹੋ ਰਿਹਾ, ਵਰਲਡ ਦੇ ਵਿਚ ਕੀ ਹੋ ਰਿਹਾ, ਖਾਸ ਕਰ ਅਮੈਰੀਕਾ ਚ ਕੀ ਹੋ ਰਿਹਾ। ਸਾਡੇ ਨਾਲ ਜੁੜ ਗਏ ਨੇ ਜੀ ਸਾਡੇ ਵੱਡੇ ਵੀਰ ਲਾਲ ਸਿੰਘ ਚੀਮਾ ਸਾਹਿਬ ਫਰੀਦਕੋਟ ਕੈਲੀਫੋਰਨੀਆ ਤੋਂ, ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਚੀਮਾ ਸਾਹਿਬ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
2: ਜੀ ਕੱਖ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ
1: ਜੀ।
2: ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਕੱਖ ਸਾਹਿਬ ਜੀ, ਗੱਲਾਂ ਬਾਤਾਂ ਜਿਹੜੀਆਂ ਅੱਜ ਕੱਲ ਹੋ ਰਹੀਆਂ, ਆਪਾਂ ਨੂੰ ਪਤਾ ਵੀ ਭਾਰਤ ਦੇ ਇਤਿਹਾਸ ਦੇ ਵਿਚ ਜੋ ਕੁਛ ਇਹਨਾਂ ਦਿਨਾਂ ਦੇ ਵਿਚ ਵਾਪਰਿਆ, ਇਹ ਸ਼ਾਇਦ ਹੀ ਹੋਰ ਕਿਸੇ ਦੁਨੀਆਂ ਦੇ ਹਿੱਸੇ ਵਿਚ ਕਦੇ ਵਾਪਰਿਆ ਹੋਵੇ ਇਸ ਤਰ੍ਹਾਂ। ਜਿਹੜਾ ਸਾਡੇ ਗੁਰੂ ਸਾਹਿਬਾਂ ਨੇ ਜਿਨ੍ਹਾਂ ਮੁਸੀਬਤਾਂ ਦੇ ਵਿਚ ਦੀ ਲੰਘੇ, ਉਹ ਸਾਰਾ ਪਰਿਵਾਰ ਖੇਰੂ ਖੇਰੂ ਹੋਇਆ, ਤੇ ਫੇਰ ਅੱਗੇ ਜੋ ਕੁਛ ਹੋਇਆ ਉਹ ਵੀ ਆਪਣੇ ਸਮਾਜ ਨੂੰ ਪਤਾ ਹੀ ਆ। ਤੇ ਇਹਦੇ ਨਾਲ ਕੱਖ ਸਾਹਿਬ ਜੀ, ਇਹਦੇ ਵਿਚ ਇੱਕ ਗੱਲ ਜਿਹੜੀ ਹੋਣੇ ਆ, ਉਹ ਜਦੋਂ ਅਸੀਂ ਛੋਟੇ ਸੀ ਨਾ, ਜਾਂ ਤੁਸੀਂ ਛੋਟੇ ਸੀ, ਉਦੋਂ ਆਹ ਇੰਟਰਨੈਟ ਵਗੈਰਾ ਤੇ ਫੋਨ ਵਗੈਰਾ ਹੈ ਨਹੀਂ ਸੀਗੇ, ਤੇ ਬਹੁਤ ਸਾਰਾ ਜਿਹੜਾ ਲਿਟਰੇਚਰ ਜਿਹਨੂੰ ਆਪਾਂ ਇਤਿਹਾਸ ਕਹਿੰਦੇ ਆ ਗੁਰੂ ਸਾਹਿਬਾਂ ਦਾ, ਉਹ ਆਮ ਭਾਜਾ ਦੇ ਸਾਹਮਣੇ ਨਹੀਂ ਸੀ ਆਉਂਦਾ। ਜਦੋਂ ਮੈਂ ਸਕੂਲਾਂ ਦੇ ਵਿਚ ਪੜ੍ਹਦਾ ਸੀਗਾ, ਤੇ ਉਦੋਂ ਥੋੜੀਆਂ ਬਹੁਤੀਆਂ ਗੱਲਾਂ ਉਹ ਬਜ਼ੁਰਗਾਂ ਤੋਂ ਆਪਣਿਆਂ ਤੋਂ ਸੁਣੀ ਦੀਆਂ ਸੀ, ਜਾਂ ਕੋਈ ਬਾਹਰੋਂ ਪਿੰਡਾਂ ਦੇ ਵਿਚ ਉਹ ਕਵੀਸ਼ਰ ਵਗੈਰਾ ਆਉਂਦੇ ਹੁੰਦੇ ਸੀਗੇ, ਉਹ ਗਾਉਂਦੇ ਹੁੰਦੇ ਸੀਗੇ, ਉਹਨਾਂ ਤੋਂ ਥੋੜਾ ਬਹੁਤਾ ਪਤਾ ਲੱਗਦਾ ਸੀ। ਕਿਉਂਕਿ ਸਕੂਲਾਂ ਦੇ ਵਿਚੋਂ ਤਾਂ ਇਹ ਜਦੋਂ ਅੰਗਰੇਜ਼ ਆਇਆ ਉਹਨੇ ਸਾਰਾ ਲਿਟਰੇਚਰ ਖਤਮ ਕਰ ਦਿੱਤਾ ਨਾ, ਤਾਂ ਕਿ ਪਰਜਾ ਨੂੰ ਪਤਾ ਹੀ ਨਾ ਲੱਗੇ। ਪਰ ਹੁਣ ਜਿਹੜਾ ਆਹ ਮੀਡੀਆ ਹੈਗਾ, ਇਹ ਬਹੁਤ ਸਾਰਾ ਜਿਹੜਾ ਪਿਛੋਕੜ ਆ ਉਹਨੂੰ ਪਰਜਾ ਤਿੱਕਰ ਮੈਨੂੰ ਵੀ ਬਹੁਤ ਕੁਛ ਪਤਾ ਲੱਗਦਾ ਜਿਹੜਾ ਉਦੋਂ ਨਹੀਂ ਸੀ ਪਤਾ ਲੱਗਦਾ। ਸੋ ਦੇਖੋ, ਮੇਰਾ ਖਿਆਲ ਨੀ ਵੀ ਦੁਨੀਆਂ ਦੇ ਇਤਿਹਾਸ ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਗੁਣਾਂ ਵਾਲਾ ਕੋਈ ਹੋਰ ਫਿਲੋਸਫਰ ਜਾਂ ਕੋਈ ਯੋਧਾ ਨਹੀਂ ਹੋਇਆ। ਕਿਉਂਕਿ ਆਪਾਂ ਦੇਖਦੇ ਹਾਂ ਸਿਕੰਦਰ ਹੁਣੀ ਮੁਸੋਲੀਨੀ ਸੀਗਾ, ਉਹ ਹਿਟਲਰ ਸੀਗਾ, ਹੋਰ ਸਾਰੇ ਦੇਸ਼ਾਂ ਦੇ ਵਿਚ ਤੁਹਾਨੂੰ ਪਤਾ ਵੀ ਕ੍ਰਾਂਤੀਆਂ ਤਾਂ ਆਉਂਦੀਆਂ ਹੀ ਰਹੀਆਂ, ਪਰ ਉਹ ਜਿਹੜੇ ਆਗੂ ਸੀਗੇ ਉਹਨਾਂ ਸਮਾਜਾਂ ਦੇ, ਉਹਨਾਂ ਦੇ ਵਿਚ ਖੱਖ ਸਾਹਿਬ ਜੀ ਜਿਹੜਾ ਇੱਕੋ ਹੀ ਵੱਡਾ ਗੁਣ ਸੀ ਜਿਹੜਾ ਲੜਨਾ। ਤੇ ਉਹਦੇ ਨਾਲ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਦੀ ਜਿਹੜੇ ਜੀਵਨ ਆ ਉਹਨੂੰ ਕੰਪੇਅਰ ਕਰਦੇ ਆ, ਤੇ ਉਹ ਗੁਰੂ ਸਾਹਿਬ ਦੇ ਪਾਂ ਪਾਸ ਵੀ ਜਿਹੜੇ ਨਹੀਂ ਉਤਰਦੇ
1: ਬਿਲਕੁਲ।
2: ਕਿਉਂਕਿ ਗੁਰੂ ਸਾਹਿਬ ਦੇ ਵਿਚ ਕੱਲਾ ਯੁੱਧ ਵਿਦਿਆ ਦੇ ਵਿਚ ਮਾਰਤਾ ਨਹੀਂ ਸੀ, ਉਹਨਾਂ ਦੇ ਕੋਲ ਬਹੁਤ ਕੁਛ ਮਿੱਠਾ ਬੋਲਣਾ ਕਿੱਦਾਂ, ਲਿਖਣਾ ਕਿੱਦਾਂ, ਉਹ ਜਾਣੀ ਕਿ ਸਰਗੁਣ ਜਿਹਨੂੰ ਕਹਿ ਲਓ, ਉਹ ਕਵੀ ਵੀ ਸੀ, ਲਿਖਾਰੀ ਵੀ ਸੀ, ਉਹ ਕੀਰਤਨ ਵੀ ਕਰਦੇ ਸੀਗੇ, ਤੇ ਉਹ ਯੁੱਧ ਵੀ ਲੜਦੇ ਸੀਗੇ, ਤੇ ਉਹ ਉਹਨਾਂ ਦੇ ਵਿਚ ਜਿਹੜੀ ਨਿਮਰਤਾ ਸੀਗੀ ਖੱਖ ਸਾਹਿਬ ਜੀ, ਦੇਖੋ ਜਿਹੜਾ ਉਹਨਾਂ ਨੇ ਉਹ ਕਹੇ ਆ ਸ਼ਬਦ, ਮੈਂ ਹੂੰ ਪਰਮ ਪੁਰਖ ਕਾ ਦਾਸਾ, ਵੇਖਣ ਆਇਓ ਜਗਤ ਤਮਾਸਾ, ਜੋ ਮੁਝ ਕੋ ਪਰਮੇਸ਼ਰ ਉਚਰ ਹੈ, ਤਿਨ ਕੋ ਨਰਕ ਕੁੰਡ ਮੇ ਪੜ ਹੈ। ਦੇਖੋ ਇਹ ਜਿਹੜੇ ਸ਼ਬਦ ਆ, ਇਹਨਾਂ ਇਹ ਸ਼ਬਦ ਬੜੇ ਡੂੰਘੇ ਆ, ਬਹੁਤੇ ਤਾਂ ਜਿਹੜੀ ਸਾਡੇ ਪਰਜਾ ਦੇ ਹੈਗੇ ਆ ਲੋਕ, ਉਹ ਪਰਮ ਪੁਰਖ ਉਹ ਪਰਮਾਤਮਾ ਨੂੰ ਕਹਿ ਦਿੰਦੇ ਆ, ਭਈ ਗੁਰੂ ਸਾਹਿਬ ਪਰਮਾਤਮਾ ਨੂੰ ਉਹ ਕਹਿੰਦੇ ਸੀਗੇ ਸੰਬੋਧਨ ਕਰਕੇ, ਪਰ ਇਸ ਤਰ੍ਹਾਂ ਨਹੀਂ ਹੈ। ਉਹ ਅਸਲ ਦੇ ਵਿਚ ਉਸ ਸਮੇਂ ਦੇ ਜਿਹੜੇ ਪਰਜਾ ਸੀ ਉਹਨੂੰ ਕਹਿੰਦੇ ਸੀਗੇ, ਭਈ ਪਰਮ ਪਰਮ ਦਾ ਮਤਲਬ ਹੁੰਦਾ ਪ੍ਰਾਈਮ ਅੰਗਰੇਜ਼ੀ, ਜਿਹੜਾ ਕਹਿੰਦੇ ਸਭ ਤੋਂ ਚੋਟੀ ਵਾਲਾ
1: ਜੀ,
2: ਉਹਨੂੰ ਅਸੀਂ ਕਹਿੰਦੇ ਹਾਂ ਪੰਜਾਬੀ ਚ ਪਰਮ, ਤੇ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਪ੍ਰਾਈਮ, ਪ੍ਰਾਈਮ ਮਿਨਿਸਟਰ ਜਿੱਦਾਂ ਹੁੰਦਾ ਸਾਰਿਆਂ ਤੋਂ ਉੱਪਰਲਾ, ਉਹੀ ਸ਼ਬਦ ਪੰਜਾਬੀ ਦੇ ਵਿਚ ਪਰਮ ਆ। ਸੋ ਪੁਰਖ ਮੇਰੇ ਹੁੰਦੀ ਆ ਇਨਸਾਨੀਅਤ, ਲੋਕ ਆ ਜਿਹੜੇ
1: ਜੀ।
2: ਸੋ ਗੁਰੂ ਸਾਹਿਬ ਇੱਥੇ ਪਰਜਾ ਨੂੰ ਕਹਿ ਰਹੇ ਆ, ਭਾਈ ਮੈਂ ਤਾਂ ਤੁਹਾਡਾ ਨੌਕਰ ਆ, ਮੈਂ ਹੁਣ ਪਰਮ ਪੁਰਖ ਕੋ ਦਾਸਾ, ਮੈਂ ਸੁਲਝੇ ਹੋਏ ਜਿਹੜੇ ਲੋਕ ਆ ਉਹਨਾਂ ਦਾ ਨੌਕਰ ਆ, ਉਹਨਾਂ ਦਾ ਕੰਮ ਆ
1: ਜੀ।
2: ਤੇ ਜਿਹੜੇ ਲੋਕ ਜੋ ਮੁਝ ਕੋ ਪਰਮੇਸ਼ਰ ਉਤਰਿਆ, ਜਿਹੜੇ ਲੋਕ ਮੈਨੂੰ ਪਰਮੇਸ਼ਰ ਕਹਿਣਗੇ, ਉਹਨਾਂ ਨੂੰ ਖੱਖ ਸਾਹਿਬ ਜੀ ਇਸ ਗੱਲ ਦਾ ਪਤਾ ਸੀ, ਜੋ ਕੁਛ ਅੱਜ ਆਪਾਂ ਕਰ ਰਹੇ ਆ ਸਾਡਾ ਬਹੁਤ ਸਾਰਾ ਸਮਾਜ, ਉਹਨਾਂ ਨੂੰ ਪਤਾ ਹੈ ਤਿਨ ਕੋ ਨਰਕ ਕੁੰਡ ਮੇ ਪੜ ਹੈ। ਦੇਖੋ ਇਹ ਜਿਹੜੇ ਸ਼ਬਦ ਆ, ਇਹਨਾਂ ਇਹ ਸ਼ਬਦ ਬੜੇ ਡੂੰਘੇ ਆ। ਬਹੁਤੇ ਤਾਂ ਜਿਹੜੀ ਸਾਡੇ ਪਰਜਾ ਦੇ ਹੈਗੇ ਆ ਲੋਕ, ਉਹ ਪਰਮ ਪੁਰਖ ਉਹ ਪਰਮਾਤਮਾ ਨੂੰ ਕਹਿ ਦਿੰਦੇ ਆ, ਭਾਈ ਗੁਰੂ ਸਾਹਿਬ ਪਰਮਾਤਮਾ ਨੂੰ ਉਹ ਕਹਿੰਦੇ ਸੀਗੇ ਸੰਬੋਧਨ ਕਰਕੇ, ਪਰ ਇਸ ਤਰ੍ਹਾਂ ਨਹੀਂ ਹੈ। ਉਹ ਅਸਲ ਦੇ ਵਿਚ ਉਸ ਸਮੇਂ ਦੇ ਜਿਹੜੇ ਪਰਜਾ ਸੀ ਉਹਨੂੰ ਕਹਿੰਦੇ ਸੀਗੇ। ਪਰਮ ਪਰਮ ਦਾ ਮਤਲਬ ਹੁੰਦਾ ਪ੍ਰਾਈਮ, ਅੰਗਰੇਜ਼ੀ ਜਿਹੜਾ ਕਹਿੰਦੇ ਸਭ ਤੋਂ ਚੋਟੀ ਵਾਲਾ, ਉਹਨੂੰ ਅਸੀਂ ਕਹਿੰਦੇ ਆ ਪੰਜਾਬੀ ਚ ਪਰਮ, ਤੇ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਪ੍ਰਾਈਮ, ਪ੍ਰਾਈਮ ਮਿਨਿਸਟਰ ਜਿੱਦਾਂ ਹੁੰਦਾ ਸਾਰਿਆਂ ਤੋਂ ਉੱਪਰਲਾ, ਉਹੀ ਸ਼ਬਦ ਪੰਜਾਬੀ ਦੇ ਵਿਚ ਪਰਮ ਆ। ਸੋ ਪੁਰਖ ਮੇਰੇ ਹੁੰਦੀ ਆ ਇਨਸਾਨੀਅਤ, ਲੋਕ ਆ ਜਿਹੜੇ। ਸੋ ਗੁਰੂ ਸਾਹਿਬ ਇੱਥੇ ਪਰਜਾ ਨੂੰ ਕਹਿ ਰਹੇ ਆ, ਭਾਈ ਮੈਂ ਤਾਂ ਤੁਹਾਡਾ ਨੌਕਰ ਆ, ਮੈਂ ਹੁਣ ਪਰਮ ਪੁਰਖ ਕੋ ਦਾਸ ਆ, ਮੈਂ ਸੁਲਝੇ ਹੋਏ ਜਿਹੜੇ ਲੋਕ ਆ ਉਹਨਾਂ ਦਾ ਨੌਕਰ ਆ, ਉਹਨਾਂ ਦਾ ਕੰਮ ਆ। ਤੇ ਜਿਹੜੇ ਲੋਕ ਜੋ ਮੁਝ ਕੋ ਪਰਮੇਸ਼ਰ ਉਤਰਿਆ, ਜਿਹੜੇ ਲੋਕ ਮੈਨੂੰ ਪਰਮੇਸ਼ਰ ਕਹਿਣਗੇ, ਉਹਨਾਂ ਨੂੰ ਹੱਕ ਸਾਹਿਬ ਜੀ ਇਸ ਗੱਲ ਦਾ ਪਤਾ ਸੀ, ਜੋ ਕੁਛ ਅੱਜ ਆਪਾਂ ਕਰ ਰਹੇ ਹਾਂ ਸਾਡਾ ਬਹੁਤ ਸਾਰਾ ਸਮਾਜ, ਉਹਨਾਂ ਨੂੰ ਪਤਾ ਸੀ ਭਈ ਲੋਕਾਂ ਨੇ ਜੋ ਕੁਛ ਮੈਂ ਕਰਕੇ ਚੱਲਿਆ ਇਸ ਸਮਾਜ ਵਾਸਤੇ ਉਹ ਭੁੱਲ

0: ਇਨਸਾਨੀਅਤ ਲੋਕ ਆ ਜਿਹੜੇ
1: ਜੀ।
0: ਸੋ ਗੁਰੂ ਸਾਹਿਬ ਇੱਥੇ ਪਰਜਾ ਨੂੰ ਕਹਿ ਰਿਹਾ, ਭਾਈ ਮੈਂ ਤਾਂ ਤੁਹਾਡਾ ਨੌਕਰ ਹਾਂ, ਮੈਂ ਹੁਣ ਪਰਮ ਪੁਰਖ ਤੋਂ ਦੱਸਾਂ, ਮੈਂ ਸੁਲਝੇ ਹੋਏ ਜਿਹੜੇ ਲੋਕ ਆ ਉਹਨਾਂ ਦਾ ਨੌਕਰ ਆ, ਉਹਨਾਂ ਦਾ ਕੰਮ ਆ
1: ਜੀ।
0: ਤੇ ਜਿਹੜੇ ਲੋਕ ਜੋ ਮੁਝ ਕੋ ਪਰਮੇਸ਼ਰ ਉਤਰਿਆ, ਜਿਹੜੇ ਲੋਕ ਮੈਨੂੰ ਪਰਮੇਸ਼ਰ ਕਹਿਣਗੇ, ਉਹਨਾਂ ਨੂੰ ਹੱਕ ਸਾਹਿਬ ਜੀ ਇਸ ਗੱਲ ਦਾ ਪਤਾ ਸੀ, ਜੋ ਕੁਛ ਅੱਜ ਆਪਾਂ ਕਰ ਰਹੇ ਹਾਂ ਸਾਡਾ ਬਹੁਤ ਸਾਰਾ ਸਮਾਜ, ਉਹਨਾਂ ਨੂੰ ਪਤਾ ਸੀ ਭਈ ਲੋਕਾਂ ਨੇ ਜੋ ਕੁਛ ਮੈਂ ਕਰਕੇ ਚੱਲਿਆ ਇਸ ਸਮਾਜ ਵਾਸਤੇ ਉਹ ਭੁੱਲ ਜਾਣਾ, ਔਰ ਲੋਕਾਂ ਨੇ ਮੇਰੀ ਪੂਜਾ ਕਰਕੇ ਉਹਦੇ ਤੋਂ ਮੇਰੇ ਤੋਂ ਮੰਗਣਾ ਜਿਹੜਾ ਮੈਂ ਨਹੀਂ ਕਰ ਸਕਣਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੇ ਲੋਕ ਮੈਨੂੰ ਪਰਮੇਸ਼ਰ ਸਮਝ ਕੇ ਮੇਰੇ ਤੋਂ ਮੰਗਣਗੇ, ਮੇਰੇ ਅੱਗੇ ਅਰਦਾਸਾਂ ਕਰਕੇ ਕਰਨਗੇ, ਉਹਨਾਂ ਵਾਸਤੇ ਕੁਛ ਨਹੀਂ ਹੈ ਮੇਰੇ ਕੋਲ। ਵੇਖਣਾ ਮੈਂ ਹੂੰ ਪਰਮ ਪੁਰਖ ਕੋ ਦਾਸਾ, ਵੇਖਣਾ ਜਗ ਤਮਾਸਾ, ਜੋ ਮੁਝ ਕੋ ਪਰਮੇਸ਼ਰ ਉਚਰ ਹੈ ਨਰਕ ਕੁੰਡ ਮੇਂ ਪਰ ਹੈ। ਕਹਿਣ ਦਾ ਮਤਲਬ ਉਹ ਲੋਕ ਨਰਕਾਂ ਦੇ ਭਾਗੀ ਹੋਣਗੇ, ਉਹਨਾਂ ਨੂੰ ਕੁਛ ਜੁੜਨਾ ਨਹੀਂ, ਕਿਉਂਕਿ ਉਹ ਜੋ ਕੁਛ ਗੁਰੂ ਸਾਹਿਬ ਕਹਿ ਕੇ ਗਏ ਉਹਦਾ ਕਰਨ ਨੂੰ ਤਿਆਰ ਨਹੀਂ।
1: ਬਿਲਕੁਲ ਬਿਲਕੁਲ ਸਹੀ
0: ਹਾਂਜੀ, ਮਿਹਨਤ ਤਾਂ ਕੋਈ ਕਰਕੇ ਰਾਜੀ ਨਹੀਂ। ਪੜ੍ਹਦੇ ਉੱਥੇ ਸਟੂਡੈਂਟ ਮੇਰੇ ਖੱਕ ਸਾਹਿਬ ਜੀ ਆਪਣੇ ਜਿਹੜੇ ਮੇਰੇ ਦਾਇਰੇ ਦੇ ਵਿੱਚ 8-10 ਐਸੇ ਸਟੂਡੈਂਟ ਹੋਏ ਆ ਜਿਨ੍ਹਾਂ ਨੂੰ ਮੈਂ ਜ਼ੋਰ ਲਾ ਰਿਹਾ, ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾ ਦਿੰਦਾ, ਪੜ੍ਹ ਲਓ। ਉਹ ਕਿਸੇ ਕੰਡੇ ਨਹੀਂ ਲੱਗਦੇ ਹੀ ਨਹੀਂ, ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮੇਰੇ ਭਤੀਜੇ, ਇੱਕ ਮੇਰੀ ਭਤੀਜੀ ਆ ਸਾਡੇ ਪਿੰਡ ਦੇ, 2-3 ਹੋਰ ਆ, ਹੋਰ ਵੀ 2-3 ਪਿੰਡਾਂ ਦੇ ਜਿਨ੍ਹਾਂ ਦੇ ਰਿਸ਼ਤੇਦਾਰ ਸਾਡੇ ਹੈਗੇ ਆ ਪੁਰਾਣੇ, ਉਹਨਾਂ ਦੇ ਵੀ ਨਿਆਣਿਆਂ ਨੂੰ ਮੈਂ ਕਹਿੰਦਾ ਵੀ ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾਉਂ ਫ੍ਰੀ ਦੇ ਵਿੱਚ, ਔਰ ਮੇਰੇ ਵਰਗੀ ਅੰਗਰੇਜ਼ੀ ਕਿਸੇ ਨੇ ਪੜ੍ਹਾਉਣੀ ਨਹੀਂ, ਪੜ੍ਹਨਾ ਉਹਨਾਂ ਦਾ ਇੱਧਰ ਨੂੰ ਹੈ ਹੀ ਨਹੀਂ। ਉੱਥੇ ਇੰਡੀਆ ਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਕੈਨੇਡਾ ਜਾਂ ਅਮਰੀਕਾ ਕਿਤੇ ਨਿਕਲ ਜਾਈਏ, ਇੰਗਲੈਂਡ ਚਲ ਜਾਈਏ, ਅਸੀਂ ਇੱਥੇ ਮਿਹਨਤ ਨਹੀਂ ਕਰਨੀ। ਔਰ ਖੱਕ ਸਾਹਿਬ ਜੀ ਉਹੋ ਜਿਹੜੇ ਲੋਕ ਆ ਉਹ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਆ, ਚਲੋ ਅਮਰੀਕਾ ਦੇ ਵਿੱਚ ਤਾਂ ਉਹਨਾਂ ਨੂੰ 5-7 ਅੱਖਰ ਜਿਹੜੇ ਅੰਗਰੇਜ਼ੀ ਦੇ ਤਾਂ ਆਉਂਦੇ ਹੁੰਦੇ ਨਾ ਘੱਟੋ ਘੱਟ, ਪਰ ਜਦੋਂ ਉਹ ਹੋਰ ਦੂਸਰੇ ਮੁਲਕਾਂ ਚ, ਪੁਰਤਗਾਲ ਹੋਇਆ, ਸਪੇਨ ਹੋਇਆ, ਇਟਲੀ ਹੋਇਆ, ਗ੍ਰੀਸ ਹੋਇਆ, ਇਨ੍ਹਾਂ ਕੰਟਰੀਆਂ ਦੇ ਵਿੱਚ ਜਾਂਦੇ, ਉੱਥੇ ਤਾਂ ਇੱਕ ਸ਼ਬਦ ਵੀ ਉਹਨਾਂ ਨੂੰ ਭਾਸ਼ਾ ਦਾ ਆਉਂਦਾ ਨਹੀਂ ਹੁੰਦਾ,
1: ਨਹੀਂ ਆਉਂਦਾ। ਕਈ ਕਈ ਚੀਮਾ ਸਾਹਿਬ 2-2, 3-3 ਸਾਲ ਵੀ ਰਹਿ ਜਾਂਦੇ, 4-4 ਸਾਲ, ਤਾਂ ਵੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਲੈਂਗੁਏਜ ਹੁੰਦੀ ਕੀ ਹੈ। ਇਹ ਬਹੁਤ ਬਹੁਤ ਕੁਝ ਹੋ ਰਿਹਾ ਜੀ ਇੱਥੇ।
0: ਬਿਲਕੁਲ, ਫੇਰ ਉਹ ਜਦੋਂ ਇੱਥੇ ਆਉਂਦੇ ਆ ਕੰਮ, ਉਹਨਾਂ ਦਾ ਨਾ ਤਾਂ ਮਾਂ ਪਿਓ ਨੇ ਉਹਨਾਂ ਨੂੰ ਲਾਇਆ ਹੁੰਦਾ, ਹੱਕ ਸਾਹਿਬ ਜੀ ਜਿਹੜਾ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਮਾਵਾਂ ਆ ਜਿਹੜੀਆਂ ਨਾ, ਉਹ ਜਿਹੜੀ ਆਪਣੀ ਅਗਲੀ ਪੀੜ੍ਹੀ ਹੁੰਦੀ ਆ, ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਮਾਂ ਦੀ ਹੁੰਦੀ ਆ, ਬੱਚਿਆਂ ਨੂੰ ਤੋਰਨਾ ਕਿੱਧਰ ਨੂੰ ਆ।
1: ਜੀ ਬਿਲਕੁਲ।
0: ਤੇ ਹੁਣ ਖੱਕ ਸਾਹਿਬ ਜੀ ਜਿਹੜਾ ਮਸਲਾ ਉੱਥੇ ਇਹ ਆ ਪੈਦਾ ਹੋ ਗਿਆ, ਜਿਹੜੀ ਗਾਹਾਂ ਦੀ ਜਨਰੇਸ਼ਨ ਆ, ਮਾਂ ਨੂੰ ਹੀ ਨਹੀਂ ਪਤਾ ਭਈ ਮੈਂ ਕੀ ਕਰਨਾ, ਤੇ ਉਹ ਬੱਚਿਆਂ ਨੂੰ ਕੀ ਸਿਖਾਊਗੀ।
1: ਮਾਵਾਂ ਅੱਜ ਕੱਲ ਫੋਨਾਂ ਤੇ ਰਹਿੰਦੀਆਂ ਜੀ ਚੀਮਾ ਸਾਹਿਬ,
0: ਬਿਲਕੁਲ ਬਿਲਕੁਲ ਇਹੀ ਆ, ਉਹਨਾਂ ਨੂੰ
1: ਬੱਚਿਆਂ ਨੂੰ ਵੀ ਫੋਨ ਫੜਾ ਦਿੰਦੀਆਂ ਵੀ ਮੇਰਾ ਸਿਰ ਨਾ ਖਾਵੇ,
0: ਮੇਰਾ ਮਿੱਠਾ ਕਿਹੜਾ ਛੱਡੋ ਜਾਓ ਦਫਾ ਹੋਵੋ। ਤੇ ਉਹ ਜਿਹੜਾ ਕਾਰਨ ਆ ਉਹ ਫਿਰ ਬੱਚੇ ਖੱਕ ਸਾਹਿਬ ਜੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਦੇ ਕਾਮਯਾਬ ਨਹੀਂ ਹੁੰਦੇ, ਔਰ ਜਿਹੜੇ ਲੋਕ ਉੱਥੋਂ ਖੱਕ ਸਾਹਿਬ ਜੀ ਦੂਸਰੇ ਕਿਸੇ ਨਾ ਕਿਸੇ ਪ੍ਰੋਫੈਸ਼ਨ ਦੇ ਵਿੱਚ ਪਏ ਆ, ਜਾਂ ਜਿਹੜੇ ਉੱਥੇ ਲੱਕੜੀ ਦਾ ਕੰਮ ਕਰਦੇ ਆ ਮਿਸਤਰੀ, ਜਾਂ ਉਹ ਕਿਸੇ ਹੋਰ ਕੋਈ ਟ੍ਰੇਡ ਸਿੱਖ ਲੈਂਦੇ ਆ, ਜਾਂ ਬਿਜਲੀ ਦਾ ਕੰਮ ਸਿੱਖ ਲੈਂਦੇ ਆ, ਜਾਂ ਪਲੰਬਿੰਗ ਦਾ ਕੰਮ ਸਿੱਖ ਲੈਂਦੇ ਆ, ਜਾਂ ਅੱਜ ਕੱਲ ਖੱਕ ਸਾਹਿਬ ਜੀ ਜਿਹੜੇ ਬਾਲ ਕੱਟਣ ਦਾ ਕੰਮ ਆ, ਇਹ ਬਹੁਤ ਵੱਡਾ ਇੱਕ ਉਦਯੋਗ ਬਣ ਚੁੱਕਾ ਆ।
1: ਬਿਲਕੁਲ ਬਿਲਕੁਲ ਜੀ, ਦੇਖੋ $25-30 ਤੇ ਉਹ ਵਾਲ ਕੱਟਣ ਦੇ ਲੈ ਲੈਂਦੇ ਆ, ਦਸ ਬੰਦੇ
0: $25-30 $100 ਤੱਕ ਖੱਕ ਸਾਹਿਬ ਜੀ ਉਹ ਲੈਂਦੇ ਆ।
1: ਬਿਲਕੁਲ, ਪ੍ਰੋਫੈਸ਼ਨਲ ਜਿਹੜੇ ਆ ਉਹ ਇੰਨੇ ਪੈਸੇ ਲੈ ਰਹੇ। ਬਿਲਕੁਲ
0: ਲੈ ਰਹੇ ਆ। ਤੇ ਹੁਣ ਕੀ ਆ, ਜਿਹੜੇ ਉਹ ਲੋਕ ਜਿਨ੍ਹਾਂ ਨੇ ਉੱਥੋਂ ਇੱਦਾਂ ਦਾ ਕੋਈ ਨਾ ਕੋਈ ਪ੍ਰੋਫੈਸ਼ਨ, ਜਿਹੜੇ ਟੈਕਨੀਕਲ ਹੈਂਡ ਕਿਸੇ ਵੀ ਕਿਸਮ ਦੇ ਹੈਗੇ ਆ, ਉਹ ਲੋਕ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਬਹੁਤ ਕਾਮਯਾਬ ਹੋ ਜਾਂਦੇ ਆ, ਬਹੁਤ ਛੇਤੀ ਕਾਮਯਾਬ ਹੁੰਦੇ ਆ। ਪਰ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜੱਟ ਜ਼ਿਮੀਂਦਾਰ ਆ, ਇਹ ਲੋਕ ਆ ਜਿਹੜੇ ਕੰਮ ਨੂੰ ਹੱਥ ਲਾਉਂਦੇ, ਖੂਹ ਖਾ ਤੋਂ ਬਿਨਾਂ ਉਹਨਾਂ ਦੇ ਕੁਛ ਖੱਕ ਸਾਹਿਬ ਜੀ ਰਹਿ ਨਹੀਂ ਗਿਆ।
1: ਚੀਮਾ ਸਾਹਿਬ
0: ਮੈਂ ਬ੍ਰਾਂਡਿਡ ਕੱਪੜੇ ਪਾਉਣੇ ਆ, ਮੈਂ ਟਰੈਕਟਰ ਦੇ ਉੱਤੇ ਵੱਡਾ ਸਾਰਾ ਡੈਕ ਲਵਾ ਕੇ ਪਿੰਡ ਚੋ, ਜੇ ਕਿਸੇ ਦੀ ਲੜਕੀ ਮੁਟਿਆਰ ਜਵਾਨ ਹੁੰਦੀ ਆ ਉਹਦੇ ਘਰ ਬਹੁਤ ਹੀ ਲੰਘਣਾ ਆ। ਕਿੱਧਰ ਨੂੰ ਸਾਡਾ ਸਮਾਜ ਖੱਕ ਸਾਹਿਬ ਜੀ ਤੁਰ ਪਿਆ, ਕੀ ਸਾਨੂੰ ਗੁਰੂ ਸਿਖਾ ਕੇ ਗਏ ਸੀਗੇ ਤੇ ਕੀ ਅਸੀਂ ਕਰਨ ਲੱਗ ਪਏ ਆ।
1: ਚੀਮਾ ਸਾਹਿਬ ਤੁਸੀਂ ਦੇਖੋ ਹੁੱਲੜਬਾਜੀ ਕਿੰਨੀ ਹੁੰਦੀ ਹੈ ਸਰਹੰਦ ਦੇ ਮੇਲੇ ਦੇ ਵਿੱਚ, ਕਿੱਦਾਂ ਕੱਲ ਮੈਂ ਇੱਕ ਦੇਖ ਰਿਹਾ ਸੀ ਵੀਡੀਓ ਚੀਮਾ ਸਾਹਿਬ, ਇੱਕ ਜੰਗ 15-16 ਸਾਲਾਂ ਦਾ ਬੱਚਾ ਹੋਣਾ, ਉਹਨੇ ਡੰਡਾ ਅੜਾ ਕੇ ਉਹਦੇ ਵਿੱਚ ਸਾਰੀਆਂ ਟੋਪੀਆਂ ਡੰਗੀਆਂ ਸੀ, ਤੇ ਉਹ ਕਿਸੇ ਸਿੰਘ ਨੇ ਪੁੱਛ ਲਿਆ ਭਾਈ ਤੂੰ ਇਹ ਕਿੱਥੋਂ ਲੈ ਕੇ ਆਇਆ, ਇਹ ਕੀ ਕਰ ਰਿਹਾ? ਉਹ ਕਹਿੰਦਾ ਜਿਹੜੇ ਸਿਰ ਤੇ ਟੋਪੀਆਂ ਪਾਏ ਮੈਂ ਸਾਰਿਆਂ ਦੇ ਲਵਾ ਲਵਾ ਕੇ, ਅਸੀਂ 2-3 ਜਾਣੇ ਸੀ ਮੁੰਡੇ ਜੰਗ, ਤੇ ਉਹ ਡੰਡੇ ਦੇ ਉੱਪਰ ਡੰਗੀਆਂ, ਤੇ ਉਹਨੇ ਫਿਰ ਝਾੜ ਪਾਈ ਉਹਨਾਂ ਨੂੰ ਕਿ ਬਈ ਤੁਸੀਂ ਇੱਦਾਂ ਨਹੀਂ ਕਰ ਸਕਦੇ, ਇਹ ਹਰ ਕੋਈ ਇੱਥੇ ਆ ਸਕਦਾ, ਟੋਪੀ ਵਾਲਾ ਵੀ ਆ ਸਕਦਾ, ਉਹਨਾਂ ਦੀ ਸਰਦਾ ਦੇ ਨਾਲ ਤੁਸੀਂ ਇਹ ਖਿਲਵਾੜ ਨਹੀਂ ਕਰ ਸਕਦੇ। ਪਰ ਨਿਆਣਿਆਂ ਨੂੰ ਸਮਝਾਵੇ ਕੌਣ? ਉਹਨਾਂ ਨੇ ਪੂਰਾ ਡੰਡਾ ਭਰ ਕੇ ਜੀ ਉਹਦੇ ਵਿੱਚ ਟੋਪੀਆਂ ਲੱਦੀਆਂ। ਕੋਈ ਦੱਸੋ ਕੋਈ ਤਰੀਕਾ ਹੈ ਜੀ, ਇਹ ਕੋਈ ਸਿਸਟਮ ਹੈ?

0: ਬਿਲਕੁਲ ਜੀ, ਹਰੇਕ ਨੂੰ ਆਖਿਆ ਜੋ ਮਰਜ਼ੀ ਜਿੱਦਾਂ ਦਾ ਮਰਜ਼ੀ ਕੱਪੜਾ ਪਹਿਨਣਾ ਤੇ ਤੁਸੀਂ ਉਹ ਜਿਹੜੇ ਟੋਪੀਆਂ ਕਹਿੰਦੇ ਉਹਨਾਂ ਨੂੰ ਨਾ ਬੋਲੋ, ਉਹਨਾਂ ਨੂੰ ਪੁੱਛਣ ਵਾਲਾ ਵੀ ਤੁਸੀਂ ਆਪਣੀਆਂ ਪੈਂਟਾਂ ਲਾ ਕੇ ਪਾਓ ਪਜਾਮੇ।
1: ਬਿਲਕੁਲ ਬਿਲਕੁਲ
0: ਪਾਓ ਉਸ ਤਰ੍ਹਾਂ ਦਾ ਬਾਣਾ, ਆਪ ਤਾਂ ਪਹਿਲਾਂ ਕਰਕੇ ਦਿਖਾਓ ਨਾ, ਤਾਂ ਹੀ ਦੂਜਿਆਂ ਦਾ ਖਾਤਾ ਵੀ। ਜਿਹੜਾ ਤੁਸੀਂ ਆਪ ਨੀ ਕਰਦੇ ਹੋ ਕਿਸੇ ਨੂੰ ਕਹਿਣ ਦਾ ਕੋਈ ਹੱਕ ਨੀ ਹੁੰਦਾ ਉਸ ਬੰਦੇ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੇ ਇਹਦੇ ਨਾਲ ਇੱਕ ਕਹਾਣੀ ਛੋਟੀ ਜਿਹੀ ਜੁੜੀ ਹੋਈ ਆ ਖਾਕ ਸਾਹਿਬ ਜੀ। ਉਹ ਕਹਿੰਦੇ ਆ ਤੇ ਕੋਈ ਮਹਾਂਪੁਰਸ਼ ਸੀਗਾ ਤੇ ਉਹਦਾ ਬੱਚਾ ਸੀ ਜਿਹੜਾ, ਉਹ ਗੁੜ ਨੀ ਸੀ, ਗੁੜ ਬਹੁਤ ਖਾਂਦਾ ਸੀ। ਤੇ ਉਹ ਉਹਨੂੰ ਸਿਆਣੇ ਬੰਦੇ ਕੋ, ਸਾਧ ਸੰਤ ਕੋ ਲੈ ਕੇ ਗਿਆ, ਕਹਿੰਦਾ ਮਹਾਰਾਜ ਇਹਨੂੰ ਸਮਝਾਓ, ਇਹ ਗੁੜ ਖਾਣ ਨੂੰ ਦੰਦ ਖਰਾਬ ਹੋ ਜਾਂਦੇ ਆ। ਤੇ ਉਹ ਮੋਹਰੇ ਫਕੀਰ ਸੀਗਾ, ਉਹ ਕਹਿੰਦਾ ਵੀ ਚੰਗਾ ਕੱਲ ਨੂੰ ਆ। ਉਹ ਦੂਜੇ ਦਿਨ ਫੇਰ ਉਹਨੇ ਜਵਾਕ ਆਪਣਾ ਉਂਗਲੀ ਲਾਇਆ ਤੇ ਲੈ ਲਿਆ, ਲੈ ਗਿਆ ਤੇ ਉਹ ਕਹਿੰਦਾ ਕਾਕਾ ਗੁੜ ਨੀ ਖਾਈਦਾ ਹੁੰਦਾ, ਇਹ ਮਾੜਾ ਹੁੰਦਾ। ਤੇ ਉਹ ਬੰਦਾ ਸੀ ਜਿਹੜਾ, ਉਹਦਾ ਬਾਪ ਸੀ ਬੱਚੇ ਦਾ, ਉਹ ਕਹਿੰਦਾ ਪੰਡਿਤ ਜੀ ਜਾਂ ਜੋ ਵੀ ਉਹ ਸੀਗਾ, ਭਈ ਇਹ ਗੱਲ ਤੁਸੀਂ ਮੈਨੂੰ ਕੱਲੇ ਹੀ ਦੱਸ ਦਿੰਦੇ ਕਿ ਮੇਰਾ ਗੇੜਾ ਪੁਆਇਆ, ਮੈਂ ਕਿਹਾ ਫੇਰ ਆਇਆ ਅੱਜ, ਸਾਰੀ ਰਾਤ ਮੈਨੂੰ ਟਿਕਾ ਨੀ ਆਇਆ ਵੀ ਮੈਂ ਗੱਲ ਕੀ ਕਰਨੀ ਹੈ ਸਵੇਰੇ। ਉਹਨੇ ਉਹ ਕਹਿੰਦਾ ਕੱਲ ਮੇਰਾ ਆਪ ਗੁੜ ਖਾਧਾ ਹੋਇਆ ਸੀ।
1: ਗੱਲ ਤੇ ਅਸਲੀ ਗੱਲ ਤੇ ਆ।
0: ਹਾਂਜੀ, ਕਹਿੰਦਾ ਜਿੰਨਾ ਚਿਰ ਤੁਸੀਂ ਆਪ ਨੀ ਨਾ ਉਹ ਕੰਮ ਛੱਡਦੇ ਜਿਹੜਾ ਤੁਸੀਂ ਦੂਸਰਿਆਂ ਨੂੰ ਹਟਾਉਂਦੇ ਆ, ਉਹਨਾਂ ਚਿਰ ਦੂਸਰੇ ਨੇ ਅਸਰ ਨੀ ਕਰਨਾ, ਕਿਉਂਕਿ ਉਹਨੇ ਝੱਟ ਕਹਿ ਦੇਣਾ ਉਹ ਭਈ ਤੂੰ ਆਪ ਖਾਣਾ ਆ। ਇੱਕ ਦੇਖੋ ਖਾਕ ਸਾਹਿਬ ਜੀ, ਬੱਚੇ ਆ ਜਿਹੜੇ ਉਹਨਾਂ ਨੂੰ ਨਾ ਤਾਂ ਕੋਈ ਬਿੱਲ ਪੇ ਕਰਨਾ ਹੁੰਦਾ, ਨਾ ਉਹ ਨੀ ਕੰਮ ਕਰਨਾ ਹੁੰਦਾ। ਛੋਟੇ ਛੋਟੇ 3-4 ਸਾਲ ਦੇ ਬੱਚੇ ਆ ਜਿਹੜੇ, ਉਹ ਇਹਨਾਂ ਗੱਲਾਂ ਨੂੰ ਬਹੁਤ ਓਬਜ਼ਰਵ ਕਰਦੇ ਆ।
1: ਬਿਲਕੁਲ,
0: ਮੈਂ ਪਿਛਲੀ ਵਾਰੀ ਜਦੋਂ ਇੰਡੀਆ ਗਿਆ ਖਾਕ ਸਾਹਿਬ ਜੀ, ਮੇਰੀ ਸਿਸਟਰ ਵਿਆਹੀ ਆ ਇੱਥੇ, ਉਹਦਾ ਜਿਹੜੇ ਮਤਲਬ ਮੇਰੀ ਸਿਸਟਰ ਦਾ ਦੇਰ ਆ, ਉਹ 4-5 ਭਰਾ ਆ, ਉਹ ਤਕਰੀਬਨ ਬਾਹਰ ਹੀ ਆ, ਆਸਟ੍ਰੇਲੀਆ ਚ ਆ ਕੁਛ ਤੇ ਇੱਥੇ ਆ। ਤੇ ਇੱਕ ਉਹਨਾਂ ਦਾ ਭਰਾ ਆ ਜਿਹੜਾ ਉੱਥੇ ਇੰਡੀਆ ਚ ਰਹਿੰਦਾ, ਉਹ ਸਾਰਿਆਂ ਦੀ ਖੇਤੀਬਾੜੀ ਕਰੀ ਜਾਂਦਾ ਤੇ ਉਹਨਾਂ ਦੇ ਟਰੈਕਟਰ ਰੱਖਿਆ ਆ। ਤੇ ਉਹ ਮੁੰਡਾ ਛੋਟਾ 4 ਸਾਲ ਦਾ, 4-5 ਸਾਲ ਦਾ ਹੀ ਛੋਟਾ। ਤੇ ਉਹਨੂੰ ਖਾਕ ਸਾਹਿਬ ਜੀ ਉਹ ਵਰਜਦੇ ਸੀਗੇ ਖਾਣ ਤੋਂ, ਖਾਣਾ ਜਿਹੜਾ ਉਹਨਾਂ ਦੇ ਕੋ ਨੌਕਰ ਸੀਗਾ ਰੱਖਿਆ, ਉਹ ਉਹਨੂੰ ਕਹਿੰਦਾ ਭਈ ਕਾਕਾ ਆ ਨੀ ਖਾਈਦਾ, ਇਹਦੇ ਨਾਲ ਤੇਰੇ ਦੰਦ ਖਰਾਬ ਹੋ ਜਾਂਦੇ ਹੁੰਦੇ ਆ। ਖਾਕ ਸਾਹਿਬ ਜੀ ਉਹ 4-5 ਸਾਲ ਦਾ ਜਵਾਕ ਆ, ਉਹਨੇ ਐਨ ਜਿੱਦਾਂ ਇਹ ਮਰਦੇ ਹੁੰਦੇ ਆ ਨਾ, ਤੰਬਾਕੂ ਹੱਥ ਦੇ ਉੱਤੇ ਰੱਖ ਕੇ ਉਹ ਪਾ ਕੇ ਕਲੀ ਕੁਲੀ,
1: ਹਾਂਜੀ ਹਾਂਜੀ,
0: ਉਹਨੂੰ ਆਪਣੇ ਹੱਥ ਦੇ ਉੱਤੇ ਗੁੱਸੇ ਨਾਲ ਕਰਕੇ ਦੱਸਦਾ, ਕਹਿੰਦਾ ਇਹਦੇ ਨਾਲ ਨੀ ਦੰਦ ਖਰਾਬ ਹੁੰਦੇ ਤੇਰੇ, ਨਿੱਕਾ ਜਿਹਾ ਬੱਚਾ ਬੜੀ ਤੋਕਣੀ ਆਵਾਜ਼ ਹੋਈ, ਕਮਾਲ ਦੀ ਗੱਲ ਆ। ਮੈਂ ਜਿਹੜੇ ਬੱਚੇ ਹੁੰਦੇ ਹੋਏ ਗੱਲ ਅਬਜ਼ਰਵ ਕਰਦੇ ਆ, ਕਈ ਵਾਰੀ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਜਿਹੜੇ ਕੰਮ ਤੋਂ ਰੋਕਦੇ ਆ, ਉਹਨਾਂ ਨੇ ਛੋਟੇ ਹੁੰਦੇ ਨੀ ਤੁਹਾਨੂੰ ਦੇਖਿਆ ਹੁੰਦਾ ਉਹ ਕਰਦੇ ਆ।
1: ਬਿਲਕੁਲ ਬਿਲਕੁਲ,
0: ਉਹਨਾਂ ਦੇ ਦਿਮਾਗ ਦੇ ਵਿੱਚ ਰਿਕਾਰਡ ਹੋਈ ਹੁੰਦੀ ਆ ਚੀਜ਼। ਸੋ ਇਹ ਜਿਹੜੇ ਲੋਕ ਆ, ਐਵੇਂ ਲੋਕਾਂ ਦੀਆਂ ਟੋਪੀਆਂ ਲਾਉਂਦੇ ਫਿਰਦੇ, ਇਹਨਾਂ ਨੂੰ ਕੋਈ ਹੱਕ ਨੀ ਹੈਗਾ। ਤੁਸੀਂ ਪਹਿਲਾਂ ਆਪ ਓਦਾਂ ਦੇ ਬਣੋ ਭਾਈ, ਦੂਸਰਿਆਂ ਨੇ ਦੇਖ ਕੇ ਜਦੋਂ ਤੁਸੀਂ ਆਪ ਬਣ ਗਏ, ਐਨ ਪੂਰੇ ਉੱਥੇ ਉੱਤਰ ਪਏ, ਦੂਸਰਿਆਂ ਨੇ ਦੇਖ ਕੇ ਹੀ ਬਣ ਜਾਣਾ, ਭਈ ਯਾਰ ਉਹਨੇ ਕਰ ਲਿਆ ਤੇ ਮੈਂ ਵੀ ਕਰ ਲੈਣਾ।
1: ਬਿਲਕੁਲ,
0: ਹਾਂਜੀ। ਤੇ ਕਾਕ ਸਾਹਿਬ ਦੇਖੋ, ਕਈ ਵਾਰੀ ਜਿਹੜੇ ਆ ਬੱਚੇ ਆ ਜਿਹੜੇ, ਉਹ ਆਪਣੇ ਮਾਂ ਬਾਪ ਨੂੰ ਵੀ ਜਿਹੜਾ ਆ, ਮੇਰਾ ਇੱਥੇ ਬਹੁਤ ਵਧੀਆ ਦੋਸਤ ਆ ਡਾਕਟਰ ਗੁਰਲਾਵਰ ਸਿੰਘ ਧਾਲੀਵਾਲ ਆ ਉਹਦਾ ਨਾਂ, ਤੇ ਬਹੁਤ ਪ੍ਰੇਮ ਆ, ਸਾਲਾਂ ਤੋਂ ਅਸੀਂ ਜੁੜੇ ਹੋਏ ਆ 1984-85 ਤੋਂ। ਤੇ ਉਹਦਾ ਜਿਹੜਾ ਲੜਕਾ ਆ ਨਾ, ਉਹਨੇ ਖਾਕ ਸਾਹਿਬ ਜੀ ਬਾਲ ਰੱਖ ਲਿਆ ਤੇ ਪੱਗ ਬੰਨਣ ਲੱਗ ਪਿਆ। ਅੱਛਾ, ਡਾਕਟਰ ਸਾਹਿਬ, ਡਾਕਟਰ ਬੰਦਾ ਬਹੁਤ ਵਧੀਆ, ਤੇ ਉਹ ਖਾਕ ਸਾਹਿਬ ਜੀ ਆਪਣੇ ਲੜਕੇ ਵਾਲਾ ਦੇਖ ਕੇ, ਹਾਲਾਂਕਿ ਬਣਨਾ ਉਹ ਵੀ ਡਾਕਟਰ ਆ, ਸਟੱਡੀ ਕਰ ਰਿਹਾ ਮੈਡੀਕਲ ਜਿਹੜਾ ਉਹ, ਤੇ ਉਹਨੇ ਜਦੋਂ ਆਪਣੇ ਮੁੰਡੇ ਨੂੰ ਦੇਖਿਆ ਨਾ, ਜਵਾਨ ਹੋਏ ਨੂੰ, ਹੁਣ ਉਹ 20-22 ਸਾਲ ਦਾ ਹੋ ਗਿਆ ਆ, 23 ਸਾਲ ਦਾ, ਤੇ ਡਾਕਟਰ ਸਾਹਿਬ ਨੇ ਸ਼ਰਮ ਸ਼ਰਮੀ ਪੱਗ ਬੰਨਣ ਲੱਗ ਪਿਆ, ਬਾਲ ਰੱਖ ਲਿਆ, ਦਾੜੀ ਵੀ ਰੱਖ ਲਈ। ਸੋ ਜਿਹੜਾ ਕਿਸੇ ਨੂੰ ਪ੍ਰੈਕਟੀਕਲ ਕਰਕੇ ਦਿਖਾਲਣਾ, ਔਰ ਸਾਡੇ ਗੁਰੂ ਸਾਹਿਬਾਂ ਨੇ ਆਪ ਪ੍ਰੈਕਟੀਕਲ ਕਰਕੇ ਦਿਖਾਲਿਆ ਵੀ ਏਦਾਂ ਹੋ ਸਕਦੀ ਆ, ਏਦਾਂ ਹੋ ਜਾਂਦੀ ਹੁੰਦੀ ਆ। ਪਰ ਪਰਜਾ ਖਾਕ ਸਾਹਿਬ ਜੀ ਥੋੜਾ ਜਿਹਾ ਕਸੂਰ ਆਪਣੀ ਪਰਜਾ ਦਾ ਵੀ ਹੈਗਾ, ਥੋੜਾ ਜਿਹਾ ਨੀ, ਕਾਫੀ ਆ। ਪਰ ਜਿਹੜੀ ਅੰਗਰੇਜ਼ ਗਵਰਨਮੈਂਟ ਸੀ, ਉਹਨੇ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਉਹ ਆਪਣਾ ਪਾਇਆ।
1: ਪਰ ਚੱਕਰ ਇਹ ਹੈ ਕਿ ਅੰਗਰੇਜ਼ ਤੇ ਕਾਫੀ ਸਾਲਾਂ ਤੋਂ ਚਲੇ ਗਿਆ, ਸਾਨੂੰ ਐਕਚੁਲੀ ਜਿਹੜਾ ਨਾ ਮਾਰਿਆ, ਉਹ ਸ਼੍ਰੋਮਣੀ ਕਮੇਟੀ ਨੇ ਮਾਰਿਆ, ਕਿਉਂਕਿ
0: ਇਹਦਾ ਬਹੁਤ ਵੱਡਾ,
1: ਬਹੁਤ ਵੱਡਾ, ਉਹਨਾਂ ਨੇ ਕੋਈ ਸਿੱਖਿਆ ਨਹੀਂ ਦਿੱਤੀ, ਕੋਈ ਕਾਲਜ ਨਹੀਂ ਖੋਲੇ, ਕੋਈ ਇਦਾਂ ਦੇ ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ। ਹੁਣ ਉਹ ਲੇਟ ਬਹੁਤ ਹੋ ਗਿਆ, ਪਰ ਉਹ ਆਪਣੇ ਪਤਾ ਨਹੀਂ ਕਿਹੜੇ ਚੱਕਰਾਂ ਚ ਲੱਗੀ ਸ਼੍ਰੋਮਣੀ ਕਮੇਟੀ, ਉਹਨਾਂ ਦਾ ਕੋਈ ਵੀ ਕਿਰਦਾਰ ਨਹੀਂ ਹੈਗਾ ਸਿੱਖਾਂ ਨੂੰ। ਦੇਖੋ ਕ੍ਰਿਸਚਨ ਕਿੰਨਾ ਬਣ ਰਿਹਾ,
0: ਤੁਹਾਡੇ
1: ਕ੍ਰਿਸਚਨ ਕਿੰਨੇ ਬਣ ਰਹੇ ਆ, ਸਿੱਖ ਬਣ ਰਹੇ ਆ, ਸਿਰਫ ਉਹ ਲਾਲਚ ਦੇ ਰਹੇ ਆ ਬਈ ਤੁਸੀਂ ਏਡੀ ਵੱਡੀ ਸੰਸਥਾ, ਅਰਬਾਂ ਕਰੋੜਾਂ ਦਾ ਤੁਹਾਡਾ ਬਜਟ ਆ, ਬਿਲਕੁਲ ਕਿਉਂ ਨੀ ਕਰ ਸਕੇ ਵੀ ਤੁਸੀਂ ਕਿਉਂ ਨੀ ਉਹਨਾਂ ਨੂੰ ਰੋਕ ਸਕੇ ਸਾਰਾ ਕਸੂਰ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਦਾ ਕਸੂਰ ਆ
0: ਬਿਲਕੁਲ ਜੀ ਉਹਨਾਂ ਨੂੰ ਪੈਸੇ ਆ ਪੈਸੇ ਦੇ ਨਾਲ ਖਾਕ ਸਾਹਿਬ ਜੀ ਇੰਨਾ ਪੁੱਠੇ ਪਾਸੇ ਨੂੰ ਤੁਰ ਪਾਇਆ ਗੁਰਦੁਆਰੇ ਜਗ੍ਹਾ ਜਗ੍ਹਾ ਗੁਰਦੁਆਰੇ ਖਾਕ ਸਾਹਿਬ ਜੀ ਇੰਨੇ ਗੁਰਦੁਆਰਿਆਂ ਦੀ ਲੋੜ ਨਹੀਂ ਹੈਗੀ ਇਹ ਸਾਰਾ ਕੁਛ ਆ ਜਿਹੜਾ ਇਹ ਤਾਂ ਜਿੱਦਾਂ ਨਾ ਆਪਾਂ ਕਹਿ ਦਿੰਦੇ ਆ ਇੱਕ ਜਿਹੜੀ ਆ ਇਹ ਕ੍ਰਿਮੀਨਲ ਗੈਂਗ ਜਿੱਦਾਂ ਹੁੰਦੀ ਆ ਇੱਦਾਂ ਬਣ ਗਈ ਆ ਇਹ ਲੋਕ ਆ ਜਿਹੜੇ ਜਿਹੜੇ ਤੁਸੀਂ ਟੋਪੀਆਂ ਦੀ ਗੱਲ ਕਰਦੇ ਆ ਇਹ ਗੈਂਗਸਟਰਾਂ ਵਾਂਗੂ ਲੋਕਾਂ ਨੂੰ ਪਰਜਾ ਦੇ ਨਾਲ ਬਿਹੇਵ ਕਰਦੇ ਆ
1: ਚੀਮਾ ਸਾਹਿਬ ਸਾਡੇ ਕਸਬੇ ਦੇ ਵਿਚ ਸੱਤ ਅੱਠ ਗੁਰਦੁਆਰੇ ਆ
0: ਜੀ
1: ਤੇ ਨਵਾਂ ਗੁਰਦੁਆਰਾ ਸਾਡੇ ਘਰ ਦੇ ਬਿਲਕੁਲ ਲਾਗੇ ਜਿਹਦੀ ਸਾਡੇ ਬੰਦਿਆਂ ਨੇ ਸਾਡੀ ਬਰਾਦਰੀ ਦੇ ਬੰਦਿਆਂ ਨੇ ਜਗ੍ਹਾ ਦਿੱਤੀ ਢੱਡਰੀਆਂ ਵਾਲੇ ਸਾਹਿਬ ਨੂੰ ਤੇ ਉਹਨਾਂ ਨੂੰ ਪਹਿਲਾਂ ਕੋਠੀ ਬਣਾ ਕੇ ਦਿੱਤੀ ਉਹ ਕਦੀ ਕਦੀ ਇਧਰ ਆਉਂਦੇ ਸੀ ਉੱਥੇ ਰਹਿੰਦੇ ਸੀ ਹੁਣ ਉਹਨਾਂ ਨੇ ਉਹ ਦੋ ਕੁ ਕਿੱਲੇ ਦੇ ਵਿਚ ਬਹੁਤ ਵੱਡਾ ਗੁਰਦੁਆਰਾ ਬਣਾ ਲਿਆ
0: ਬਿਲਕੁਲ
1: ਕੋਈ ਮਸਲਾ ਨੀ ਗੁਰਦੁਆਰੇ ਦਾ ਪਰ ਉਹਨਾਂ ਦਾ ਸਪੀਕਰ ਸਵੇਰੇ ਸਵੇਰੇ ਨਿਆਣਿਆਂ ਨੂੰ ਠਾਲ ਕੇ ਬਿਠਾ ਦਿੰਦਾ ਇੱਕ ਦੋ ਜਾ ਕੇ ਕਿਹਾ ਵੀ ਥੋੜੀ ਆਵਾਜ਼ ਹੌਲੀ ਰੱਖ ਲਿਆ ਕਰੋ ਪਰ ਇਹ ਹੈ ਕਿ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਹੈਗਾ ਜੀ ਬੌੜੀ ਸਾਹਿਬ ਜਿਵੇਂ ਪਾਤਸ਼ਾਹ ਉੱਥੇ ਆਏ ਆ ਚਾਹੀਦਾ ਤੇ ਇਹ ਹੈ ਕਿ ਇੱਕ ਗੁਰਦੁਆਰੇ ਦੇ ਵਿਚੋਂ ਜਿਹੜਾ ਹੈਗਾ ਨਾ ਉਹ ਪਿੰਡ ਪਿੰਡ ਤੱਕ ਆਵਾਜ਼ ਜਿਹੜੀ ਜਾਵੇ ਤੇ ਬਾਕੀਆਂ ਨੂੰ ਨਹੀਂ ਲਾਉਣੇ ਚਾਹੀਦੇ ਸਪੀਕਰ ਕਿਉਂਕਿ ਜੇ ਤੁਸੀਂ ਉਧਰੋਂ ਵੀ ਲਾਤਾ ਚੌਥੇ ਬਣੇ ਦੂਜੇ ਗੁਰਦੁਆਰੇ ਵਾਲੇ ਸਾਹਿਬ ਨੇ ਲਾਤਾ ਤੇ ਫਿਰ ਕਿਸੇ ਨੂੰ ਪਤਾ ਨੀ ਲੱਗਾ ਤੁਸੀਂ ਕਹਿ ਕਿ ਸ਼ਬਦ
0: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਆ ਇਹ ਇੱਕ ਆ ਜਿਹੜਾ ਖੱਕ ਸਾਹਿਬ ਜੀ ਧਰਮ ਦੀ ਬਜਾਏ ਇਹ ਇੱਕ ਵਪਾਰ ਬਣਾ ਲਿਆ ਤੇ ਇੱਥੇ ਕੰਪੀਟੀਸ਼ਨ ਚੱਲ ਪਿਆ ਵੀ ਮੈਂ ਆਪਣੇ ਵੱਲੋਂ ਲੋਕ ਖਿੱਚਣੇ ਆ ਜਿਹਦੇ ਨਾਲ ਮੇਰੇ ਗੁਰਦੁਆਰੇ ਦੀ ਇਨਕਮ ਵਧੇ ਦੂਸਰਾ ਕਹਿੰਦਾ ਮੇਰੀ ਆਮਦਨ ਵਧੇ ਸਾਰਾ ਰੌਲਾ ਆ ਜਿਹੜਾ ਉਹ ਪੈਸੇ ਇਕੱਠੇ ਕਰਨ ਦਾ ਹੋ ਗਿਆ ਜਿਹੜੀ ਬਾਣੀ ਆ ਉਹਦੇ ਨਾਲ ਕਿਸੇ ਨੂੰ ਸਮਝਾਉਣ ਵਾਸਤੇ ਜਾਂ ਦੂਸਰੇ ਵਾਸਤੇ ਉਹ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਤੇ ਬਾਣੀ ਆ ਜਿਹੜੀ ਖੱਕ ਸਾਹਿਬ ਜੀ ਇਹ ਇੱਕ ਐਸੀ ਚੀਜ਼ ਆ ਦੇਖੋ ਦੁਨੀਆਂ ਦੇ ਵਿਚ ਜਦੋਂ ਵੀ ਕੋਈ ਨਾ ਕੋਈ ਸਮਾਜ ਉੱਠਦਾ ਆ ਉਹ ਪਹਿਲਾਂ ਉਹਨੂੰ ਓਪਰੈਸ ਕੀਤਾ ਜਾਂਦਾ ਕੋਈ ਹੋਰ ਕੌਮ ਆ ਕੇ ਉਹਨੂੰ ਦਬਾਉਂਦੀ ਆ ਔਰ ਅੱਜ ਵੀ ਆਪਣੀ ਅੱਖਾਂ ਦੇ ਸਾਹਮਣੇ ਹੋ ਰਿਹਾ ਹੁਣ ਜੋ ਕੁਛ ਉੱਥੇ ਆਪਣੇ ਪਾਕਿਸਤਾਨ ਦੇ ਵਿਚ ਹੋ ਰਿਹਾ ਉਹੀ ਗੱਲ ਆ ਉਹਨਾਂ ਨੂੰ ਹਥਿਆਰ ਨੀ ਬਣਾਉਣ ਦੇ ਰਹੇ ਇਰਾਨ ਨੂੰ ਨੀ ਬਣਾਉਣ ਦੇ ਰਹੇ ਉਹ ਦੂਸਰਿਆਂ ਨੂੰ ਆਪਣੇ ਇਰਾਕ ਆ ਗਿਆ ਉਹਨੂੰ ਉਧਰ ਲੀਬੀਆ ਨੂੰ ਉਧਰ ਸੀਰੀਆ ਨੂੰ ਇਹੀ ਸੇਮ ਜਿਹੜੀ ਸਿਚੁਏਸ਼ਨ ਆ ਇਹ ਖੱਕ ਸਾਹਿਬ ਜੀ ਜਿਹੜੇ ਮੁਗਲ ਰਾਜ ਸੀਗਾ ਬਾਰਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਰਾਜ ਜਿਹੜਾ ਰਿਹਾ ਪਹਿਲਾਂ ਸ਼ਾਇਦ ਬਾਅਦ ਦੇ ਵਿਚ ਖੈਰ ਜਿਹੜਾ ਸੀਗਾ ਉਹ ਅੰਗਰੇਜ਼ ਦਾ ਆ ਗਿਆ ਸੀ ਅਖੀਰ ਦੇ ਵਿਚ ਪਰ 17ਵੀਂ 18ਵੀਂ ਸਦੀ ਤੱਕ ਜਿਹੜਾ ਸੀਗਾ ਉਹ ਮੁਗਲਾਂ ਦਾ ਹੀ ਰਾਜ ਰਿਹਾ ਉਹ ਭਾਰਤ ਦਾ ਜਿਹੜਾ ਸਮਾਜ ਸੀਗਾ ਉਹਨੂੰ ਵੀ ਇਨ੍ਹਾਂ ਨੇ ਇਸੇ ਤਰ੍ਹਾਂ ਓਪਰੈਸ ਕੀਤਾ ਉਹਨਾਂ ਨੂੰ ਦਬਾਇਆ ਸੀਗਾ ਉਹਨਾਂ ਦੇ ਹੱਕ ਨਾ ਤਲਵਾਰ ਘਰ ਚ ਰੱਖ ਸਕਦੇ ਸੀ ਨਾ ਉਹ ਘੋੜੇ ਤੇ ਚੜ ਸਕਦੇ ਸੀ ਘੋੜੇ ਦੀ ਸਵਾਰੀ ਨੀ ਪੈਰੀ ਜੁੱਤੀ ਨੀ ਪਾ ਸਕਦੇ ਸੀਗੇ ਇਹ ਉਹ ਸਾਰਾ ਕੁਛ ਆ ਜਿਹੜਾ ਉਹ ਸਿਸਟੇਮੈਟਿਕਲੀ ਇਸੇ ਤਰ੍ਹਾਂ ਕੀਤਾ ਸੀ ਔਰ ਅੱਜ ਵੀ ਭਾਰਤ ਦੇ ਵਿਚ ਇਹੀ ਕੁਛ ਹੋ ਰਿਹਾ
1: ਬਿਲਕੁਲ
0: ਜਿਹੜੀਆਂ ਇਹ ਹੈਗੀ ਆ ਅਕਾਲੀ ਦਲ ਪਾਰਟੀ ਹੈਗੀ ਆ ਖੱਕ ਸਾਹਿਬ ਜੀ ਇਹ ਵੀ ਸੈਂਟਰ ਗੌਰਮੈਂਟ ਦੇ ਜਿਹੜੇ ਉਹ ਕਹਿੰਦੇ ਹੈਗੇ ਆ ਉਹਨਾਂ ਦੇ ਨਾਲ ਇਹ ਜੁੜੇ ਹੋਏ ਆ ਜੋ ਕੁਛ ਉੱਥੋਂ ਆ ਰਿਹਾ ਉਹੀ ਇਹ ਪਰਜਾ ਨੂੰ ਪਰੋਸ ਰਹੇ ਆ ਇਹ ਆਪ ਤਾਂ ਉਹ ਕੁਛ ਕਰ ਨਹੀਂ ਰਹੇ ਇਹਨਾਂ ਨੂੰ ਕਹਿਣਾ ਚਾਹੀਦਾ ਆ ਤੁਸੀਂ ਬਾਕੀ ਸਾਰੇ ਧਰਮ ਫੈਲਾਉਂਦੇ ਆ ਕ੍ਰਿਸਚੀਅਨ ਇੱਡੇ ਲੋਕਾਂ ਨੂੰ ਬਣਾਈ ਜਾਂਦੇ ਤੁਸੀਂ ਵੀ ਕਰੋ ਉਦਾਂ ਦੀ ਕੋਸ਼ਿਸ਼ਾਂ ਇਹ ਲੋਕ ਜੁੜਨਗੇ ਤੁਹਾਡੇ ਨਾਲ ਕਿਉਂ ਨੀ ਜੁੜਨਗੇ ਸਾਰਾ ਮਸਲਾ ਆ ਜਿਹੜਾ ਉਹ ਇਸੇ ਗੱਲ ਦਾ ਆ ਕਿ ਉਹਨਾਂ ਨੂੰ ਵਿਦਿਆ ਦਿਓ ਉਹਨਾਂ ਨੂੰ ਗਿਆਨ ਦਿਓ ਉਹਨਾਂ ਨੂੰ ਜਿਹੜੇ ਆ ਆਪਣੇ ਹੁਣ ਜਿੱਦਾਂ ਉਹ ਆਪਣੇ ਹੈਗੇ ਇੱਕ ਲੋਕ ਬਹੁਤ ਵਧੀਆ ਇੱਕ ਤਾਂ ਉਹ ਧੁੰਦਾ ਜੀ ਆ ਸਰਬਜੀਤ ਸਿੰਘ ਧੁੰਦਾ ਉਹ ਬੜੇ ਵਧੀਆ ਵਿਚਾਰ ਆ ਉਹਨਾਂ ਦੇ ਉਹ ਇਸੇ ਗੱਲ ਤੇ ਜ਼ੋਰ ਰਹੇ ਉਹ ਕਹਿੰਦੇ ਭਾਈ ਬਾਣੀ ਤੁਸੀਂ ਆਪ ਪੜ੍ਹਨੀ ਸ਼ੁਰੂ ਕਰੋ
1: ਪਰ ਬਹੁਤੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਉਹ ਜੀ ਧਰਮ ਦੇਣਗੇ ਇਸ ਬੋਲ ਦੇਖੋ ਸੱਚੀਆਂ ਗੱਲਾਂ ਸੁਣਨੀਆਂ ਥੋੜੀਆਂ ਔਖੀਆਂ ਹੁੰਦੀਆਂ ਜੀਵਾ ਸਾਹਿਬ ਉਹ ਧੁੰਦਾ ਸਾਹਿਬ ਸਹੀ ਗੱਲ ਕਰਦੇ ਕਿ ਬਹੁਤ ਵਾਰੀ ਕਈ ਵਾਰੀ ਉਹ ਗੱਲਾਂ ਹੁੰਦੀਆਂ ਵਾ ਐਸੀਆਂ ਜਿਹੜੀਆਂ ਧਰਮ ਦੇ ਨਾਂ ਦੇ ਉੱਪਰ ਲੋਕ ਤੁਸੀਂ ਜੀ ਉਹਨੂੰ ਹੋਰ ਜਿੱਦਾਂ ਹੁਣ ਡਾਕਟਰ ਸਾਹਿਬ ਨੇ ਉਦਣ ਕਾਫੀ ਗੱਲਾਂ ਕੀਤੀਆਂ ਇੱਦਾਂ ਨੀ ਹੋ ਸਕਦਾ ਇੱਦਾਂ ਹੋ ਸਕਦਾ ਸੀ ਸਾਰਿਆਂ ਤੇ ਵਿਚਾਰ ਕਰਨਾ ਚਾਹੀਦਾ ਪਰ ਸਾਡੇ ਲੋਕ ਜਿਹੜੇ ਉਹ ਬੰਦੇ ਦੇ ਕਹਿੰਦੇ ਤੇਰਾ ਅਸੀਂ ਗਾਲੀ ਵੱਢ ਦੇਣਾ ਤੂੰ ਗੱਲ ਕੀਤੀ ਕਿੱਦਾਂ ਸੋਚਦੇ ਨੀ ਹੈਗੇ
0: ਖੱਕ ਸਾਹਿਬ ਜੀ ਮੈਂ ਇਸ ਵਾਰ ਇੰਡੀਆ ਤੋਂ ਆ ਰਿਹਾ ਸੀ ਬੱਸ ਦੇ ਵਿਚ ਮੈਂ ਕਿਹਾ ਚਲੋ ਮੈਂ ਨਾ ਉਹ ਮੇਰਾ ਬ੍ਰਦਰ ਲਾ ਇੱਥੇ ਰਹਿੰਦਾ ਆ ਤੇ ਉਹ ਬੱਸ ਚ ਆਇਆ ਉਥੋਂ ਪੰਜਾਬ ਤੋਂ ਤੇ ਮੈਂ ਵੀ ਗਿਆ ਸੀਗਾ ਮੈਂ ਕਿਹਾ ਮੈਂ ਵੀ ਅੱਜ ਬੱਸ ਜਾ ਕੇ ਦੇਖਣਾ ਮੈਂ ਉਥੋਂ ਬੱਸ ਚੜ ਗਿਆ ਤੇ ਰਾਹ ਦੇ ਵਿਚ ਬੱਸ ਚ ਥੋੜੀ ਸਵਾਰੀਆਂ ਸੀ ਬਹੁਤ ਖਾਲੀ ਸੀ ਮੇਰਾ ਖਿਆਲ 15-20 ਸਵਾਰੀਆਂ ਹੋਣੀਆਂ ਮਸੀਂ ਤੇ ਸੀਟਾਂ ਖਾਲੀ ਸੀ ਤੇ ਮੈਂ ਉਹ ਜਿਹੜੀ ਸਾਰਿਆਂ ਤੋਂ ਮੋਹਰੇ ਡਰਾਈਵਰ ਦੇ ਨਾਲ ਸੀਟ ਹੁੰਦੀ ਆ ਤੇ ਉਹ ਖਾਲੀ ਸੀ ਮੈਂ ਉੱਥੇ ਬੈਠ ਗਿਆ ਉੱਥੇ ਬੈਠ ਗਿਆ ਤੇ ਇੱਕ ਡਰਾਈਵਰ ਸੀਗਾ ਉਹਦੇ ਨਾਲ, ਕੰਡਕਟਰ ਸੀਗਾ, ਤੇ ਉਹ ਦੋਨੇ ਜਣੇ ਏਦਾਂ ਗੱਲਾਂ ਕਰਦੇ ਸੀਗੇ ਤੇ ਮੇਰੇ ਨਾਲ ਵੀ ਉਹ ਗੱਲਾਂ ਕਰਨ ਲੱਗ ਪਿਆ, ਗੱਲਾਂ ਸ਼ੁਰੂ ਹੋ ਗਈਆਂ ਤੇ ਇੱਕ ਪਿੱਛੇ ਬੈਠਿਆ ਉਹਦੇ ਉਹ ਪਾਇਆ ਗਾਤਰਾ ਅੰਮ੍ਰਿਤ ਛਕਿਆ ਹੋਣਾ ਉਹਨੇ ਤੇ ਆਪਣੇ ਦਸਤਾਰ ਵੀ ਸਜਾਈ ਹੋਈ ਸੀ। ਉਹ ਖੱਕ ਸਾਹਿਬ ਜੀ ਪਿੱਛੇ ਵਸਦੇ ਉੱਠ ਕੇ ਆ ਕੇ ਮੇਰੇ ਗਾਤਰੇ ਲਾ ਪਿਆ।
1: ਅੱਛਾ,
0: ਕਹਿੰਦਾ ਤੂੰ ਗੁਟਕਾ, ਮੈਂ ਉਹ ਗੁਟਕੇ ਦਾ ਪਤਾ ਨੀ ਉਹਦੇ ਦਿਮਾਗ ਚ ਕੀ ਫਸੂਰ ਚੱਲ ਰਿਹਾ ਸੀ, ਆ ਕੇ ਮੈਨੂੰ ਕਹਿੰਦਾ ਤੂੰ ਗੁਟਕੇ ਨੂੰ ਗੁਟਕਾ ਕਿਹਾ, ਗੁਟਕਾ ਸਾਹਿਬ ਨੀ ਕਿਹਾ।
1: ਅੱਛਾ ਜੀ,
0: ਅੱਛਾ ਜੀ, ਉਹ ਤਾਂ ਹਟੇ ਹੀ ਨਾ, ਮੈਂ ਸੁਣੀ ਗਿਆ ਉਹਦਾ। ਮੈਂ ਬੈਠਾ ਸੀ ਸੂਟ ਤੇ, ਸੀਟ ਤੇ ਆਪਣੀ ਤੇ ਉਹ ਡਰਾਈਵਰ ਤੇ ਕੰਡਕਟਰ ਉਹ ਵੀ ਦੇਖਣ ਪਈ ਯਾਰ ਬੰਦਾ ਕਿੱਦਾਂ ਦਾ ਆਇਆ। ਅੱਛਾ, ਉਹਨੂੰ ਜਦੋਂ ਨਹੀਂ ਹਟਿਆ ਨਾ, ਮੈਂ ਕਿਹਾ ਮੈਨੂੰ ਜਰਾ ਸਤਿ ਸ੍ਰੀ ਅਕਾਲ ਦੇ ਅਰਥ ਤਾਂ ਦੱਸੀ। ਖੱਕ ਸਾਹਿਬ ਜੀ, ਉਹਨੇ ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਪਤਾ ਆ। ਉਹ ਦੋ ਚਾਰ ਵਾਰੀ ਜਵਾਬ, ਮੈਂ ਕਿਹਾ ਸੱਜਣਾ, ਮੈਨੂੰ ਤੇਰੇ ਨਾਲੋਂ ਗੁਰੂਆਂ ਦੇ ਨਾਲ ਗੁਰੂਆਂ ਦੇ ਬਾਰੇ ਚ ਜਿਆਦਾ ਪਤਾ ਆ। ਅੱਛਾ, ਹੁਣ ਖੱਕ ਸਾਹਿਬ ਜੀ ਮੈਂ ਉਹਨੂੰ ਕਹਿਣ ਤਾਂ ਲੱਗਾ ਸੀਗਾ, ਫੇਰ ਉਹ ਮੈਨੂੰ ਕਹਿੰਦਾ ਤੂੰ ਦੱਸ ਫੇਰ ਇਹ ਮਤਲਬ ਕੀ ਹੈ। ਹੁਣ ਮੈਨੂੰ ਤਾਂ ਪਤਾ ਸੀ ਵੀ ਇਹ ਮੂਰਖ ਬੰਦਾ ਹੈ, ਇਹਨੂੰ ਮੈਂ ਕੀ ਕਹਾਂ। ਕੋਲ ਉਹਦੇ ਉਹ ਪਾਜੂ ਆ ਛੋਟੀ ਆਪਣੀ ਕੀ ਗਾਤਰਾ ਕਹਿੰਦੇ ਜਿਹਨੂੰ,
1: ਹਾਂਜੀ,
0: ਉਹ ਪਾਇਆ। ਮੈਂ ਕਿਹਾ ਇਹਦੇ ਮੂਰਖ ਦਾ ਕੀ ਪਤਾ ਇੱਥੇ ਘਬੋ ਦਊਗਾ।
1: ਬਿਲਕੁਲ,
0: ਹੈਨਾ, ਮੂਰਖ ਦਾ ਕੀ ਹੁੰਦਾ। ਅੱਛਾ, ਮੈਂ ਕਿਹਾ ਯਾਰ ਬਹਿ ਜਾ ਜਾ ਕੇ, ਜੇ ਤੂੰ ਉਦਾਂ ਗੱਲ ਕਰਨੀ ਆ। ਮੈਂ ਉਹਨੂੰ ਪਹਿਲਾਂ ਤਾਂ ਕਹਿਣ ਲੱਗਾ ਸੀਗਾ ਬਈ ਤੂੰ ਮੈਨੂੰ ਦੱਸ ਨੀ ਸਤਿ ਸ੍ਰੀ ਅਕਾਲ ਦੇ ਅਰਥ, ਤੂੰ ਮੇਤੋਂ ਇਸ ਵੇਲੇ ਪਹਿਲਾਂ ਦਾ ਤੂੰ ਵੱਡਾ ਦਾਨੀ ਬਣਿਆ ਸੀ, ਹੁਣ ਤੂੰ ਇੱਕਦਮ ਮੰਗਤਾ ਬਣਿਆ ਤਾਂ ਮੰਗਤਿਆਂ ਵਾਂਗੂ ਮੇਤੋਂ ਮੰਗ ਵੀ ਇਹਦੇ ਅਰਥ ਦੱਸੋ, ਫੇਰ ਮੈਂ ਕਿਹਾ ਮੈਂ ਤੈਨੂੰ ਦੱਸੂਗਾ। ਤੇ ਖੱਕ ਸਾਹਿਬ ਉਹਨਾਂ ਦਾ ਗੁਰਦੀਪ ਸਿੰਘ ਦਾ ਡਾਕਟਰ ਸਾਹਿਬ ਦਾ ਫੋਨ ਆ ਰਿਹਾ, ਮੇਰਾ ਖਿਆਲ ਉਹਨਾਂ ਨੇ ਜੁੜਨਾ ਹੋਣਾ। ਉਹ ਕਹਿੰਦੇ ਸੀ, ਕਹਿੰਦੇ ਮੇਰੇ ਪ੍ਰਾਹੁਣੇ ਆਏ ਹੋ, ਜੇ ਤਾਂ ਉਹ ਨਿਕਲ ਗਏ ਮੈਂ ਉਹਨਾਂ ਨੂੰ
1: ਜੋੜ ਲਓ, ਨਾਲ ਜੋੜ ਲਓ,
0: ਲੈ ਲਵਾਂ ਕਾਲ, ਲੈ ਲਵਾਂ ਉਹਨਾਂ ਦੀ,
1: ਲੈ ਲਓ ਨਾਲ, ਜੋੜ ਲਓ ਨਾ, ਅਟੈਚ ਕਰ ਲਓ।

0: ਦੋਸਤੋ ਇੱਕ ਮਿੰਟ ਦੀ ਬ੍ਰੇਕ ਲੈ ਰਹੇ ਹਾਂ ਜੀ ਤੇ ਦੇਖਦੇ ਹਾਂ ਡਾਕਟਰ ਸਾਹਿਬ ਅੱਜ ਕੁਛ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਸੋ ਇਸ ਕਰਕੇ ਉਹ ਕਹਿ ਰਹੇ ਸੀ ਸ਼ਾਇਦ ਆਵਾਂ ਸ਼ਾਇਦ ਨਾ ਸੋ ਹੋ ਸਕਦਾ ਕੁਲਦੀਪ ਸਿੰਘ ਸੰਧੂ ਸਾਹਿਬ ਵੀ ਜੁੜ ਜਾਣ ਨਾਲ ਤੇ ਆਪਣਾ ਅਗਲਾ ਪ੍ਰੋਗਰਾਮ ਆਪਾਂ ਉਹਨਾਂ ਦੇ ਨਾਲ ਕਰ ਲੈਂਦੇ ਹਾਂ ਜੀ ਤੇ ਚੀਮਾ ਸਾਹਿਬ ਨੇ ਹੋਲਡ ਕਰਾਇਆ ਔਰ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਹੇ ਹਾਂ ਤੇ ਫਿਰ ਦੇਖਦੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਅੱਜ ਦੋਸਤੋ ਜੀ
1: ਹਾਂਜੀ ਖੱਟ ਸਾਹਿਬ ਉਹ ਕਹਿੰਦੇ ਆ 10 ਮਿੰਟ ਤੱਕ ਤੁਸੀਂ ਉਹਨਾਂ ਨੂੰ ਫੋਨ ਕਰ ਲਿਓ ਰੈਡੀ ਹੋਣਗੇ
0: ਠੀਕ ਆ ਜੀ ਠੀਕ ਆ
1: ਉਹ ਕਹਿੰਦੇ ਪਏ ਉਹਨਾਂ ਦੇ ਪ੍ਰਾਹੁਣੇ ਆਏ ਸੀ ਉਹ ਚਲੇ ਗਏ ਆ ਬਾਹਰੋਂ ਆਏ ਸੀ ਉਧਰੋਂ ਆਸਟ੍ਰੇਲੀਆ ਵਗੈਰਾ ਤੋਂ ਪਰੇ ਕਿਤੋਂ
0: ਠੀਕ ਹੈ
1: ਤੇ ਉਹਨਾਂ ਦੀ ਫਲਾਈਟ ਸੀਗੀ ਉਹ ਕਹਿੰਦੇ ਚਲੇ ਗਏ ਤੇ ਹੁਣ ਮੈਂ ਫ੍ਰੀ ਹਾਂ ਤੇ ਮੈਂ ਕਰ ਸਕਦਾ 10 ਮਿੰਟ ਕਹਿੰਦੇ ਮੈਨੂੰ ਦਿਓ ਤੇ ਮੈਨੂੰ ਫੋਨ ਕਰ ਲਿਓ ਉਦੋਂ ਤੱਕ ਖੱਟ ਸਾਹਿਬ ਜੀ ਮੇਰੇ ਕੋਲ ਦੋ ਖਬਰਾਂ ਆ ਉਹ ਪੜ੍ਹ ਲੈਂਦੇ ਆਪਾਂ
0: ਜੀ ਜੀ
1: ਤੇ ਫਿਰ ਉਹਨਾਂ ਨੇ ਜਦ ਨੂੰ ਆ ਜਾਣਾ ਅੱਛਾ ਇਹ ਹੁਣ ਖੱਟ ਸਾਹਿਬ ਜਿਹੜਾ ਅਮਰੀਕਾ ਦੇ ਵਿੱਚ ਆ 52 ਮਿਲੀਅਨ ਲੋਕ ਆ ਜਿਹੜੇ ਨਾ ਉਹ ਲੋਕ ਆ ਜਿਨ੍ਹਾਂ ਦੇ ਜਿਹੜਾ ਹੁਣ ਮੁੱਕ ਰਿਹਾ ਸਾਲ ਆ ਤੇ ਜਿਹੜਾ ਆ ਰਿਹਾ ਸਾਲ ਆ ਇਹਦੀਆਂ ਜਿਹੜੀਆਂ ਖੁਸ਼ੀਆਂ ਮਨਾਉਣ ਵਾਸਤੇ ਆਪਣੇ ਨਾਨਕੀ ਦਾਦਕੀ ਜਾਂ ਸਕੂਲਾਂ ਕਾਲਜਾਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਵਿੱਚੋਂ ਕਾਫੀ ਆਪਣੇ ਯਾਰਾਂ ਦੋਸਤਾਂ ਕੋਲ ਰੰਗ ਲੜੀਆਂ ਮਨਾਉਣ ਜਿਹੜੇ ਆਏ ਹੋਏ ਆ ਲੋਕ ਇਹ ਖੱਟ ਸਾਹਿਬ ਜੀ ਹੁਣ ਕੀ ਆ ਕਿ ਜਿਹੜੀਆਂ ਬਹੁਤੇ ਆ ਜਿਹੜੇ ਹੁਣ ਜਿਹੜੇ ਅਡਲਟ ਆ ਖੱਟ ਸਾਹਿਬ ਜੀ ਕਾਲਜਾਂ ਦੇ ਵਿੱਚ ਪੜ੍ਹਦੇ ਵਗੈਰਾ ਆ ਉਹਨਾਂ ਨੇ ਕਿਸੇ ਨੇ ਆਪਣੀ ਗਰਲਫ੍ਰੈਂਡ ਕੋਲ ਜਾਣਾ ਹੁੰਦਾ ਕਿਸੇ ਨੇ ਆਪਣੇ ਕਈ ਵਿਆਹ ਵੀ ਹੁੰਦੇ ਆ ਜਿਹੜੇ ਕਾਲਜਾਂ ਨੂੰ ਜਾਂਦੇ ਆ ਉਹਨਾਂ ਨੂੰ ਛੁੱਟੀਆਂ ਕਰਕੇ ਫਿਰ ਉਹ ਇਸ ਤਰ੍ਹਾਂ ਸਾਰੇ ਆ ਜਿਹੜੇ ਇੱਕ ਦੂਸਰੇ ਨੂੰ ਮੇਲ ਮਿਲਾਪ ਦੇ ਵਿੱਚ ਉਹ ਗਏ ਹੋਏ ਆ ਤੇ ਇਹਦੇ ਵਿੱਚ ਹੁਣ ਖੱਟ ਸਾਹਿਬ ਜੀ ਹੋਰ ਵੀ ਗੱਲ ਆ ਜਿਹੜੀ ਇਹਦੇ ਨਾਲ ਜੁੜਦੀ ਆ ਹਜ਼ਾਰਾਂ ਲੱਖਾਂ ਗਿਣਤੀ ਵਿੱਚ ਜਿਹੜੇ ਲੋਕ ਆ ਉਹ ਜਿਹੜੇ ਉਹਨਾਂ ਨੇ ਛੋਟੇ ਮੋਟੇ ਤੋਹਫੇ ਜਾਂ ਕਿਸੇ ਤਰ੍ਹਾਂ ਦਾ ਵੀ ਇੱਕ ਦੂਸਰੇ ਵਾਸਤੇ ਕੋਈ ਖਰੀਦੀ ਹੁੰਦੀ ਆ ਚੀਜ਼ ਉਹ ਫੇਰ ਕਈ ਵਾਰੀ ਪਸੰਦ ਨਹੀਂ ਆਉਂਦੀ ਜਾਂ ਕਿਸੇ ਦੇ ਵੇਚ ਨਹੀਂ ਆਉਂਦੇ ਕੱਪੜੇ ਤੇ ਉਸ ਮਸਲੇ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਉਹ ਮੋੜ ਮੜਾਈਏ ਦੇ ਵਿੱਚ ਵੀ ਜਿਹੜੇ ਰੁੱਝੇ ਹੋਏ ਆ
0: ਇੱਕ ਹਫ਼ਤਾ ਲੱਗ ਜਾਂਦਾ ਜੀ ਮੋੜ ਦੇ ਲੈਣਾ ਲੱਗ ਜਾਂਦੀ
1: ਬਿਲਕੁਲ ਤੇ ਦੂਸਰੇ ਪਾਸੇ ਖੱਟ ਸਾਹਿਬ ਜੀ ਜਿਹੜੀ ਕੁਦਰਤੀ ਜਿਹੜੀ ਹੈਗੀ ਆ ਉਹ ਵੀ ਤੁਹਾਨੂੰ ਪਤਾ ਵੀ ਕਿਸੇ ਨੂੰ ਬਖਸ਼ਦੀ ਨੀ ਜਦੋਂ ਉਹ ਕਰੋਪੇ ਹੁੰਦੀ ਆ ਇਹਦੇ ਕਾਰਨ ਹੁਣ ਖੱਟ ਸਾਹਿਬ ਜੀ ਕੀ ਆ ਕਿ ਜਿਹੜਾ ਤੂਫਾਨ ਆ ਨਾ ਆਹ ਹੁਣ ਤੁਹਾਡੇ ਵੱਲ ਵੀ ਮੇਰਾ ਖਿਆਲ ਆਇਆ ਕਿ ਬੰਦ ਹੋ ਗਿਆ ਕਿ ਅਜੇ ਵੀ ਚੱਲ ਰਿਹਾ
0: ਸਨੋਤ ਪਈ ਹੈ ਜੀ ਕੱਲ ਪਈ ਹੈ ਕਹਿ ਰਹੇ ਅੱਜ ਵੀ ਪੈਣੀ ਹੈ ਕੱਲ ਨੂੰ ਵੀ ਪੈਣੀ ਹੁਣ ਪਤਾ ਨੀ ਹਜੇ ਤੇ
1: ਹਾਂਜੀ ਕਈ ਦਿਨ ਰਹਿਣਾ ਆ ਇਹ ਲੰਮਾ ਜਿਹੜਾ ਉਹ ਸਟੋਰਮਿਆਂ ਜਿਹੜਾ ਆ ਰਿਹਾ ਕਾਫੀ ਬੜਾ ਤੂਫਾਨ ਆ ਇਹ ਤੇ ਇਹਦੇ ਨਾਲ ਖੱਟ ਸਾਹਿਬ ਜੀ ਜਿਹੜੇ 52 ਮਿਲੀਅਨ ਲੋਕ ਆ ਨਾ ਜਿਹੜੇ ਉਹ ਕਿਤੇ ਗਏ ਹੋਏ ਆਪਣੇ ਰਿਸ਼ਤੇਦਾਰਾਂ ਦੇ ਜਾਂ ਕਿਤੇ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਸਕੂਲਾਂ ਕਾਲਜਾਂ ਤੋਂ ਉਹਨੇ ਹੁਣ ਮੋੜੇ ਪਾ ਲਿਆ ਹੁਣ ਉਹਦੇ ਵਿੱਚ ਕੀ ਆ ਖੱਟ ਸਾਹਿਬ ਜੀ ਜਿਹੜੇ ਇਹ 52 ਮਿਲੀਅਨ ਲੋਕ ਆ ਇਹ ਇਸ ਵੇਲੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚੋਂ ਬਹੁਤ ਗਿਣਤੀ ਦੇ ਜਿਹੜੇ ਲੋਕ ਆ ਕਈ ਏਅਰਪੋਰਟਾਂ ਤੇ ਕਿਤੇ ਨਾ ਕਿਤੇ ਫਸੇ ਹੋਏ ਆ ਤੂਫਾਨ ਦੇ ਕਾਰਨ
0: ਜੀ ਜੀ
1: ਜਿਹੜੇ ਇਹਦੇ ਕਰਕੇ ਉਹ ਜਾਂ ਤਾਂ ਏਅਰਪੋਰਟਾਂ ਤੇ ਬੈਠੇ ਆ ਜਾਂ ਜਿੱਥੇ ਵੀ ਕਿਤੇ ਹੈਗੇ ਆ ਉਹ ਇਸ ਤਰ੍ਹਾਂ ਫਸੇ ਬੈਠੇ ਆ ਉਹਨਾਂ ਨੂੰ ਜਾਣ ਦਾ ਜਿਹੜਾ ਕੋਈ ਜ਼ਰੀਆ ਨਹੀਂ ਬਣ ਰਿਹਾ ਤੇ ਅੱਜ ਦਾ ਜਿਹੜਾ ਦਿਨ ਆ ਐਤਵਾਰ ਵਾਲਾ ਖੱਟ ਸਾਹਿਬ ਜੀ ਇਹਦੇ ਵਿੱਚ ਦੇਖੋ ਖੱਟ ਸਾਹਿਬ ਜੀ 6000 ਜਹਾਜ਼ਾਂ ਦੀਆਂ ਜਿਹੜੀਆਂ ਉਡਾਨਾਂ ਉਹ ਖਾਰਜ
0: ਹੋਈਆਂ ਹਾਂਜੀ
1: ਤੇ ਜਿਨ੍ਹਾਂ ਦੇ ਵਿੱਚ ਡਿਲੇ ਆ ਉਹ ਤਕਰੀਬਨ 3 ਘੰਟੇ ਤੇ 9 ਮਿੰਟ ਦੀ ਜਿਹੜੀ ਆ ਉਹ ਡਿਲੇ ਹੋਈ ਵਾ ਯਾਨੀ ਲੇਟ ਹੋ ਗਈਆਂ ਉਡਾਨਾਂ ਜਿਹੜੀਆਂ ਸੀਗੀਆਂ ਤੇ ਇਹਦੇ ਨਾਲ 500 ਜਿਹੜੀਆਂ ਉਡਾਨਾਂ ਉਹ ਜਿਹਨੂੰ ਕਹਿੰਦੇ ਆ ਕੈਂਸਲ ਹੋਈਆਂ ਫਲਾਈਟਾਂ ਸੋ ਇਹ ਇੱਕ ਮੁਸੀਬਤ ਆ ਜਿਹੜੀ ਇਹ ਤੂਫਾਨ ਦੇ ਨਾਲ ਜਿਹੜੀ ਬਣ ਗਈ ਆ ਔਰ ਇਹ ਜਿਹੜੀਆਂ ਫਲਾਈਟਾਂ ਕੈਂਸਲ ਹੋਈਆਂ ਇਹਨਾਂ ਦੇ ਜਿਹੜੇ ਹਾਲਾਤ ਆ ਉਹ ਅੱਜ ਰਾਤ ਦੇ 11:59 ਤੱਕ ਇਸੇ ਤਰ੍ਹਾਂ ਰਹਿਣਗੇ ਤੇ ਉਸ ਤੋਂ ਬਾਅਦ ਆ ਜਿਹੜਾ ਸ਼ਾਇਦ ਕੋਈ ਨਾ ਕੋਈ ਮਸਲਾ ਜਿਹੜਾ ਇਹ ਫਲਾਈਟਾਂ ਦਾ ਉਹ ਸੁਲਝ ਜਾਊਗਾ ਤੇ ਫੇਰ ਇਹ ਜਿਹੜੇ ਲੋਕ ਆ ਆਪਣੇ ਘਰੋਂ ਘਰੀ ਪਹੁੰਚਣ ਦੇ ਵਿੱਚ ਜਿਹੜੇ ਪੁੱਜਣਗੇ
0: ਤੇ ਸਭ ਤੋਂ ਵੱਡਾ ਨਿਊ ਈਅਰ ਜਿਹੜਾ ਨਾ ਉਹ ਨਿਊਯਾਰਕ ਚ ਮਨਾਇਆ ਜਾਂਦਾ
1: ਬਿਲਕੁਲ
0: ਲੱਖਾਂ ਲੋਕ ਜਿਹੜੇ ਆ ਉਹ ਰੈਡੀ ਪਹੁੰਚੇ ਹੋਏ ਆ ਬਾਹਰਲੀ ਦੁਨੀਆ ਤੋਂ ਜਿੱਥੋਂ ਵੀ ਆਉਂਦੇ ਆ ਤੇ ਨਿਊ ਈਅਰ ਦੀ ਈਵ ਨੂੰ ਫਿਰ ਟਾਈਮ ਸਕੁਅਰ ਦੇ ਵਿੱਚ ਲੋਕ ਰਾਤ ਨੂੰ 12 ਵਜੇ ਉਪਰੋਂ ਬਾਲ ਆਉਂਦਾ ਵਾ ਜਿਹੜਾ ਟਾਈਮ ਦੇ ਨਾਲ ਥੱਲੇ ਨੂੰ ਆਉਂਦਾ ਰਾਤ ਦਿਨ ਲੋਕ 11 ਵਜੇ ਜਿਹੜੇ ਆ ਉਹ 11-12 ਵਜੇ ਜਾ ਕੇ ਉੱਥੇ ਬਹਿ ਜਾਂਦੇ ਕਿਉਂਕਿ ਉਸ ਤੋਂ ਬਾਅਦ ਉੱਥੇ ਵੜ ਹੀ ਨਹੀਂ ਸਕਦਾ ਕਿਉਂਕਿ ਪੁਲਿਸ ਬੰਦ ਕਰ ਦਿੰਦੇ ਆ ਜੀ ਉਹ
1: ਜੀ
0: ਦੇਖੋ ਇੰਨੀ ਸਰਦੀ ਦੇ ਵਿਚ ਚਾਹੇ ਬਰਫ਼ ਪੈਂਦੀ ਹੋਵੇ ਲੋਕ ਜਿਹੜੇ ਆਏ ਉਹਨਾਂ ਨੇ ਉਹ ਦੇਖਣਾ ਹੁੰਦਾ ਸੋ
1: ਬਿਲਕੁਲ ਦੇਖਣ ਵਾਲਾ ਸੀਨ ਹੁੰਦਾ ਰਾਤ ਨੂੰ 12 ਵਜੇ ਜਦੋਂ ਦੇਖੀਦਾ
0: ਬਿਲਕੁਲ
1: ਤੇ ਬਹੁਤ ਹੀ ਦੁਨੀਆਂ ਚ ਪਤਾ ਨੀ ਕਿਥੋਂ ਕਿਥੋਂ ਲੋਕ ਆਏ ਹੁੰਦੇ ਤੇ ਇਹਦੇ ਨਾਲ ਹੁਣ ਅੱਜ ਸਵੇਰੇ ਖਾਕ ਸਾਹਿਬ ਜੀ ਜਿਹੜਾ ਕੋਲੋਰਾਡੋ ਤੇ ਵਿਸਕੌਨਸਨ ਹੈਗਾ ਨਾ ਸੂਬਾ ਉੱਥੇ ਮਿਨੀਸੋਟਾ ਵਿਚ ਵੀ ਤੇ ਇੱਥੇ ਜਿਹੜੀ ਹਨੇਰੀ ਕਾਰਨ ਜਿਹੜੇ ਆ 138 ਮਿਲੀਅਨ ਜਿਹੜੇ ਲੋਕ ਆ ਉਹ ਉਹਨਾਂ ਦੇ ਉੱਤੇ ਜਿਹੜਾ ਮਾੜਾ ਅਸਰ ਜਿਹਨੂੰ ਆਪਾਂ ਕਹਿੰਦੇ ਆ ਉਹ ਪਿਆ ਆ ਪ੍ਰਭਾਵਿਤ ਹੋਏ ਆ 138 ਮਿਲੀਅਨ ਲੋਕ ਖਾਕ ਸਾਹਿਬ ਜੀ 10 ਲੱਖ ਦਾ ਮਿਲੀਅਨ ਹੁੰਦਾ ਸੋ ਤੁਸੀਂ ਗਿਣ ਲੋ ਕਿ ਇੰਨੇ ਲੋਕ ਆ ਜਿਹੜੇ ਕੁਦਰਤੀ ਆਫ਼ਤ ਤੋਂ ਜਿਹੜੇ ਪ੍ਰਭਾਵਿਤ ਹੋਏ
0: ਇੰਨੇ ਐਸਓਜੀ ਸਿਸਟਮ ਦੇ ਵਿਚ ਬਹੁਤਿਆਂ ਦੀ ਬਿਜਲੀ ਉੱਡ ਜਾਂਦੀ ਆ ਟੌਨਾਂ ਦੇ ਟੌਨ ਬਿਜਲੀ ਤੋਂ ਬਗੈਰ ਹੁੰਦੇ ਆ ਔਰ ਸਨੋ ਰਿਮੂਵ ਕਰਨ ਲਈ ਵੀ ਪ੍ਰੋਬਲਮ ਹੁੰਦੀਆਂ ਵਾ ਕਿਉਂਕਿ ਹਾਲਾਤ ਹਰ ਸਾਲ ਹੀ ਬਣਦੇ ਆ ਜੀ ਮਾਸਾ
1: ਬਿਲਕੁਲ ਬਿਲਕੁਲ ਕਿਉਂਕਿ ਸਰਦੀਆਂ ਦੇ ਦਿਨ ਉਸ ਵੇਲੇ ਲੋਕ ਆ ਜਿਹੜੇ ਕੁਦਰਤ ਨੂੰ ਇਹ ਹੁੰਦਾ ਹੁਣ ਇਹਨਾਂ ਨੂੰ ਅੰਦਰ ਬਾੜ ਕੇ ਰੱਖੋ ਜੇ ਬਾਹਰ ਨਿਕਲਣਗੇ ਤਾਂ ਇਹ ਖਰਾਬੀਆਂ ਕਰਨਗੇ ਸੋ ਚਲੋ ਇਸ ਤੋਂ ਅਗਲੀ ਜਿਹੜੀ ਖਬਰ ਆਪਣੇ ਕੋਲ ਕਾਕ ਸਾਹਿਬ ਜੀ ਹੈਗੀ ਆ ਉਹ ਅੱਜ ਟਰੰਪ ਸਾਹਿਬ ਤੇ ਯੂਕਰੇਨ ਦੇ ਜਿਹੜੇ ਪ੍ਰੈਜੀਡੈਂਟ ਹੈਗੇ ਜ਼ੇਲੈਂਸਕੀ ਉਹਨਾਂ ਦੇ ਵਿਚ ਜਿਹੜੀ ਮੀਟਿੰਗ ਹੋਈ ਆ ਮਾਰਾਲਾਗੋ ਜਿੱਥੇ ਤੁਹਾਨੂੰ ਪਤਾ ਵੀ ਦੇਖੋ ਖਾਕ ਸਾਹਿਬ ਜੀ ਜਿਹੜੇ ਇਹ ਸਰਮਾਏਦਾਰ ਲੋਕ ਹੁੰਦੇ ਆ ਨਾ ਜਿਹੜਾ ਇਹ ਟਰੰਪ ਸਾਹਿਬ ਹੈਗੇ ਆ ਇਹ ਜਿਹੜੀਆਂ ਮੀਟਿੰਗਾਂ ਆ ਆਪਣੇ ਉੱਥੇ ਕਰਾਉਂਦੇ ਆ ਉਹ ਮੀਟਿੰਗ ਏਦਾਂ ਨੀ ਹੁੰਦੀ ਵੀ ਉੱਥੇ ਫ੍ਰੀ ਚ ਹੁੰਦੀ ਆ ਨਹੀਂ ਇਹ ਉਸ ਮੀਟਿੰਗ ਤੋਂ ਬਹੁਤ ਵੱਡਾ ਕਿਰਾਇਆ ਚਾਰਜ ਕਰਦੇ ਆ ਜਿਹਦੇ ਕਾਰਨ ਇਹ ਉੱਥੇ ਕਰਾਉਂਦੇ ਆ ਨਹੀਂ ਤਾਂ ਅਗਲੇ ਪਹਿਲਾਂ ਜਿਹੜੇ ਪ੍ਰੈਜੀਡੈਂਟ ਹੋਏ ਆ ਉਹ ਆਪਣੇ ਦੂਜੇ ਤੇ ਥੋੜੀ ਕਰਦੇ ਉਹ ਤਾਂ ਉੱਥੇ ਵਾਈਟ ਹਾਊਸ ਦੇ ਵਿਚ ਕਰਦੇ ਆ ਇਹ ਸਾਰਾ ਕੁਛ ਇਹ ਜਿਹੜੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਉੱਥੇ ਮਾਰੋ ਲਾਗ ਮਿਆਮੀ ਦੇ ਵਿਚ ਜਾਂਦੇ ਆ ਇੱਕ ਤਾਂ ਉੱਥੇ ਆਪਣੀ ਨਾਲੇ ਉਹ ਮਨਾਉਂਦੇ ਆ ਜਿਹੜਾ ਮੌਸਮ ਰਹਿੰਦਾ ਉੱਥੇ ਥੋੜਾ ਉੱਥੇ ਜਾ ਕੇ ਤੇ ਨਾਲੇ ਫਿਰ ਆਪਣਾ ਕਿਰਾਇਆ ਉਹ ਤੋਂ ਲੈ ਲੈਂਦੇ ਆ ਵੀ ਇੰਨੇ ਮਿਲੀਅਨ ਦੇ ਇਹਦੇ ਕਿਰਾਏ ਦੇ ਤੇ ਉਹ ਸਾਰਾ ਕੁਛ ਆ ਜਿਹੜਾ ਉੱਥੇ ਚੱਲਦਾ ਆ ਤੇ ਹੁਣ ਜਿਹੜੇ ਜ਼ੇਲੈਂਸਕੀ ਆ ਤੇ ਇਹ ਟਰੰਪ ਸਾਹਿਬ ਆ ਇਹ ਉੱਥੇ ਮਾਰਾਲਾਗੋ ਵਿਚ ਜਿਹੜੇ ਆ ਉਹ ਇਹਨਾਂ ਦੀ ਜਿਹੜੀ ਹੁਣ ਮੀਟਿੰਗ ਮਿਲਣੀ ਆਪਾਂ ਪੰਜਾਬੀ ਚ ਕਹਿ ਦੇਈਦਾ ਇਹਦੇ ਤੋਂ ਬਾਅਦ ਦੇ ਵਿਚ ਕਿਹਾ ਗਿਆ ਕਿ US ਤੇ ਯੂਕਰੇਨ ਆ ਜਿਹੜੇ ਇਹ ਲਗਭਗ 4 ਸਾਲਾਂ ਤੋਂ ਚੱਲ ਰਹੀ ਲੜਾਈ ਵਿਚ ਜਿਹੜਾ ਆ ਸਮਝੌਤੇ ਦੇ ਬਹੁਤ ਨੇੜੇ ਪਹੁੰਚ ਚੁੱਕੇ ਆ ਪਰ ਦੋਹਾਂ ਆਗੂਆਂ ਵੱਲੋਂ ਕਿਹਾ ਗਿਆ ਕਿ ਇਸ ਰਸਤੇ ਵਿਚੋਂ ਅਜੇ ਕੁਛ ਕੰਡੇ ਜਿਹੜੇ ਹਟਾਉਣੇ ਬਾਕੀ ਆ
0: ਅੱਛਾ ਜੀ
1: ਜਾਣੀ ਕਿ ਅਜੇ ਵੀ ਉਹ ਵਿਚ ਉਹਦੇ ਅੜਚਣਾ ਹੈਗੀਆਂ ਤੇ ਟਰੰਪ ਵੱਲੋਂ ਕਿਹਾ ਗਿਆ ਕਿ ਕੁਝ ਕੁ ਹਫ਼ਤਿਆਂ ਵਿਚ ਪਤਾ ਚੱਲ ਜਾਏਗਾ ਕਿ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਂਦੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਅਜੇ ਗੱਲਬਾਤ ਬਣੀਗੀ ਕੋਈ
0: ਬਿਲਕੁਲ
1: ਤੇ ਜ਼ੇਲੈਂਸਕੀ ਵੱਲੋਂ ਇਸ ਗੱਲਬਾਤ ਦੀ ਜਿਹੜੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਕਰਨ ਪਿੱਛੋਂ ਯੂਕਰੇਨ ਦੀ ਸੁਰੱਖਿਆ ਵਾਲਾ ਮਾਮਲਾ ਜਿਹੜਾ ਉਹ ਹੱਲ ਹੋ ਚੁੱਕਿਆ ਆ ਹੁਣ ਇੱਕ ਪਾਸੇ ਤਾਂ ਕਹਿੰਦੇ ਆ ਖਾਕਾ ਵੀ ਜਿਹੜਾ ਯੂਕਰੇਨ ਆ ਉਹ ਇਹ ਕਹਿ ਰਿਹਾ ਕਿ ਮੈਂ ਲੜਾਈ ਬੰਦ ਕਰ ਦਿੰਦਾ ਤੇ ਮੈਂ ਜਿਹੜੇ ਰੂਸ ਪਹਿਲਾਂ ਤਾਂ ਉਹ ਮੰਨਦਾ ਨਹੀਂ ਸੀ ਮੈਂ ਉਡਾਉਣ ਵਾਸਤਾ ਏਰੀਆ ਜਿਹੜਾ ਮੈਂ ਨੀ ਦੇਣਾ ਉਹ ਕਿਉਂਕਿ ਅਜੇ ਉਹ ਜਿੱਤਿਆ ਨਹੀਂ ਗਿਆ ਰੂਸ ਦੁਆਰਾ ਪਰ ਹੁਣ ਜਿਹੜਾ ਜ਼ੇਲੈਂਸਕੀ ਆ ਉਹ ਇਸ ਗੱਲ ਦੇ ਨਾਲ ਜਿਹੜਾ ਸਹਿਮਤ ਹੋ ਚੱਲਿਆ ਆ ਅਜੇ ਹੋਇਆ ਨੀ ਪਰ ਹੋਣ ਵਾਲਾ ਆ ਕਿ ਠੀਕ ਆ ਮੈਂ ਰੂਸ ਜਿੰਨੀ ਘਾਟੀ ਮੰਗਦਾ ਮੈਂ ਉਹਨੂੰ ਦੇ ਦਿੰਦਾ ਇੱਥੇ ਜਿਹੜੀ ਅਗਲੀ ਅੜਚਣ ਆ ਜਿਹੜਾ ਯੂਕਰੇਨ ਦਾ ਪ੍ਰੈਜੀਡੈਂਟ ਆ ਉਹ ਇਹ ਕਹਿ ਰਿਹਾ ਕਹਿੰਦਾ ਭਾਈ ਮੈਂ ਲੜਾਈ ਬੰਦ ਕਰ ਦਿੰਦਾ ਪਰ ਤੁਸੀਂ ਮੈਨੂੰ ਗਰੰਟੀ ਦਿਓ ਕਿ 1 ਸਾਲ ਨੂੰ 2 ਸਾਲ ਨੂੰ 4 ਸਾਲ ਨੂੰ 10 ਸਾਲ ਨੂੰ ਮੁੜ ਕੇ ਜਿਹੜਾ ਆ ਰੂਸ ਫੇਰ ਮੇਰੇ ਤੇ ਹਮਲਾ ਜੇ ਕਰੇਗਾ ਤੇ ਤੁਸੀਂ ਉਸ ਗੱਲ ਨੂੰ ਜਿਹੜਾ ਆ ਉਹ ਕਰਕੇ ਦਿਓ ਭਾਈ ਅਸੀਂ ਤੈਨੂੰ ਬਚਾਵਾਂਗੇ
0: ਟਰੰਪ ਸਾਹਿਬ ਕਿੱਦਾਂ ਗਰੰਟੀ ਦੇ ਸਕਦੇ ਕੱਲ ਨੂੰ
1: ਬਿਲਕੁਲ ਬਿਲਕੁਲ
0: ਦਿਮਾਗ ਫੇਰ ਖਰਾਬ ਹੋ ਜਾਏ ਕਿ ਮੈਂ ਲਿਆ ਵੀ ਥੋੜੀ ਜਿਹੀ ਜਗ੍ਹਾ ਹੋਰ ਲੈ ਲੈਣੀ ਤੇ ਇਹ ਕੀ ਕਰ ਸਕਦੇ ਆ
1: ਬਿਲਕੁਲ ਬਿਲਕੁਲ ਬਿਲਕੁਲ ਸੋ ਇਸੇ ਗੱਲ ਤੇ ਉਹ ਅੜਿਆ ਹੋਇਆ ਤੇ ਟਰੰਪ ਨੇ ਇਸ ਗੱਲ ਨੂੰ ਨਹੀਂ ਮੰਨਣਾ ਤੇ ਹੁਣ ਕੀ ਆ ਇਹ ਜਿਹੜਾ ਇੱਕ ਵੱਡਾ ਕੰਡਾ ਸੀਗਾ ਤੇ ਕੁਛ ਹਫ਼ਤਿਆਂ ਵਿਚ ਕਹਿੰਦਾ ਪਰ ਟਰੰਪ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਜਦੋਂ ਉਹਨੇ ਕਿਹਾ ਵੀ ਮਸਲਾ ਸੋਚ ਜੀ ਚੱਲਿਆ ਹੈ ਪਰ ਟਰੰਪ ਸਾਹਿਬ ਨੇ ਉਸੇ ਵੇਲੇ ਬਿਆਨ ਦੇ ਦਿੱਤਾ ਕਹਿੰਦਾ ਕੁਝ ਹਫ਼ਤਿਆਂ ਤੀਕਰ ਕਹਿੰਦਾ ਪਤਾ ਲੱਗੂਗਾ ਭਾਈ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਆ ਜਿਹੜੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਂ ਨਹੀਂ
0: ਜੀ
1: ਤੇ ਜਲੈਂਸਕੀ ਸਾਹਿਬ ਜਿਹੜੇ ਹੈਗੇ ਆ ਉਹ ਕਹਿੰਦੇ ਆ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਪਿੱਛੋਂ ਯੂਕਰੇਨ ਸੁਰੱਖਿਆ ਵਾਲਾ ਮਾਮਲਾ ਹੱਲ ਹੋ ਚੁੱਕਿਆ। ਹੁਣ ਜਲੈਂਸਕੀ ਨੇ ਤਾਂ ਕਹਿਣ ਤਾਂ ਵੀ ਹੋ ਚੁੱਕਿਆ, ਪਰ ਮੈਨੂੰ ਲੱਗਦਾ ਜਿਹੜੇ ਟਰੰਪ ਸਾਹਿਬ ਆ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ। ਤੇ ਪਰ ਟਰੰਪ ਸਾਹਿਬ ਵੱਲੋਂ ਕਿਹਾ ਗਿਆ ਕਿ ਅਜੇ 95% ਜਿਹੜਾ ਹਿੱਸਾ ਆ ਉਹ ਤੈਅ ਹੋ ਚੁੱਕਿਆ ਤੇ 5% ਅਜੇ ਬਾਕੀ ਆ। ਸੋ ਕਹਿਣ ਦਾ ਮਤਲਬ 5% ਤਾਂ ਬਹੁਤ ਹੁੰਦੇ ਆ ਖਾਤਾ, ਵੀ ਦੋ ਨੁਕਤੇ ਵੀ ਵਿਚੋਂ ਅੜ ਗਿਆ ਤਾਂ ਗੱਲ ਗਈ, ਸਾਰੇ ਨੀ ਹੋ ਜਾਣਾ।
0: 5% ਗੱਲ ਬਣੀ ਜੇ ਹੋ ਸਕਦਾ ਹੋਵੇ, ਜਿੱਥੇ ਤੱਕ ਕੋਸ਼ਿਸ਼ ਹੋ ਰਹੀ ਹੈ ਮੇਰੇ ਹਿਸਾਬ ਨਾਲ ਤੇ ਲੱਗਦਾ ਜੇ ਹੋ ਜਾਵੇ ਤੇ ਚੰਗੀ ਗੱਲ ਆ ਜੀ, ਲੋਕਾਂ ਦੀ ਜਾਨਾਂ ਬਚਣ।
1: ਬਿਲਕੁਲ ਬਿਲਕੁਲ, ਹੋ ਜਾਵੇ ਤਾਂ ਚੰਗੀ ਗੱਲ ਆ। ਤੇ ਪਰ ਇੱਥੇ ਖਾਕ ਸਾਹਿਬ ਜੀ ਇੱਕ ਮਾਮਲਾ ਇਹ ਆ ਜਿਹੜਾ ਟਰੰਪ ਉਹ ਹੱਲ ਕਰਵਾਉਣ ਦੇ ਹੱਕ ਦੇ ਵਿੱਚ ਹੈਗੇ ਆ, ਉਹ ਕੋਸ਼ਿਸ਼ ਉਹਨਾਂ ਦੀ ਪੂਰੀ ਆ, ਕਿਉਂਕਿ ਟਰੰਪ ਸਾਹਿਬ ਨੇ ਜੋ ਯੂਕਰੇਨ ਤੋਂ ਲੈਣਾ ਸੀ ਉਹ ਉਹਨੇ ਸਾਈਨ ਕਰਾ ਲਿਆ।
0: ਬਿਲਕੁਲ,
1: ਪਰ ਹੁਣ ਰੌਲਾ ਆ ਜਿਹੜੀ ਯੂਰੋਪੀਅਨ ਯੂਨੀਅਨ ਤੇ ਉਧਰ ਨੇਟੋ ਆ ਉਹ ਇਸ ਗੱਲ ਦੇ ਨਾਲ ਸਹਿਮਤ ਨੀ, ਕਿਉਂਕਿ ਉਹ ਕਹਿੰਦੇ ਸਾਡਾ ਹਿੱਸਾ ਬਈ
0: ਹਿੱਸਿਆਂ ਦੀ ਪ੍ਰੋਬਲਮ ਹੋ ਜਾਣੀ ਆ।
1: ਹਾਂਜੀ, ਹੁਣ ਹਿੱਸਿਆਂ ਦੀ ਪ੍ਰੋਬਲਮ ਆ। ਹੁਣ ਜਿਹੜੀ ਲੇਟੈਸਟ ਨਿਊਜ਼ ਹੈਗੀ ਆ ਉਹ ਇੰਗਲੈਂਡ ਦੀਆਂ ਉਹ ਹੈਗੀਆਂ ਕੀ ਟੋਰਮ ਉਹਨਾਂ ਨੂੰ ਕਹਿੰਦੇ ਆ ਮਿਸਲਾਂ, ਉਹਨੀ ਯੂਕਰੇਨ ਨੂੰ ਉਹ ਮਿਸਲਾਂ ਵੀ ਕੁਛ ਦਿੱਤੀਆਂ। ਉਹ ਜਿਹੜੀ ਲੜਾਈ ਆ ਹੁਣ ਲੜਾਈ ਅਸਲ ਦੇ ਵਿੱਚ ਯੂਕਰੇਨ ਦੀ ਤਾਂ ਰੂਸ ਦੀ ਕੱਲਿਆਂ ਦੀ ਲੜਾਈ ਹੋਣੀ ਆ, ਜਿਹੜੀ ਅਮਰੀਕਾ ਯੂਰੋਪੀਅਨ ਯੂਨੀਅਨ ਨੇਟੋ ਤੇ ਉਹ ਜਿਹੜੇ ਦੋ ਕੰਟਰੀ ਆ ਜਿਹੜੇ ਰੂਸ ਤੇ ਯੂਕਰੇਨ, ਇਹਨਾਂ ਚੋਂ ਦੀ ਲੜਾਈ ਆ। ਉਹ ਇਹ ਸਾਰੇ ਆ ਜਿਹੜੇ ਹੁਣ ਯੂਰਪ, ਤੁਹਾਨੂੰ ਪਤਾ ਵੀ ਯੂਰਪ ਨੂੰ ਦੁੱਖ ਤਾਂ ਲੱਗਦਾ ਕਿਉਂਕਿ ਯੂਰਪ ਦੇ ਕੋਲ ਹੈ ਨੀ ਬਹੁਤਾ ਮਟੀਰੀਅਲ, ਹੈ ਨੀ ਉਹਨਾਂ ਕੋਲ ਯੂਕਰੇਨ ਦੇ ਸਿਰ ਤੇ ਉਹ ਟੱਪਦੇ ਆ ਯੂਕਰੇਨ। ਹੁਣ ਜੇ ਯੂਕਰੇਨ ਜਾਂਦਾ ਤਾਂ ਉਹਨਾਂ ਨੂੰ ਮੁੜ ਕੇ ਫੇਰ ਅਮਰੀਕਾ ਨੂੰ ਸਾਰਾ ਕੁਝ ਆਉਣਾ ਆ ਉੱਥੋਂ ਯੂਕਰੇਨ ਤੋਂ, ਤੇ ਉਹ ਕਹਿੰਦੇ ਆ ਵੀ ਯਾਰ ਅਸੀਂ ਤਾਂ ਬੈਠੇ ਰਹਿ ਗਏ, ਸਾਨੂੰ ਤਾਂ ਕੁਝ ਨੀ ਮਿਲਿਆ।
0: ਦੇਣਗੇ ਜੇ 10 ਟਰੱਕ ਟਰੰਪ ਸਾਹਿਬ ਭਰ ਕੇ ਲਿਆਉਣਗੇ, ਇੱਕ ਅੱਧਾ ਟਰੱਕ ਉਹਨਾਂ ਨੂੰ ਵੀ ਵੰਡੀ ਜਾਣਗੇ।
1: ਹਾਂਜੀ, ਪਰ ਉਹ ਦਿੰਦੇ ਨੀ ਹੁੰਦੇ ਨਾ ਪੈਸਾ, ਜਿਹੜਾ ਕੰਜੂਸ ਬੰਦਾ ਹੁੰਦਾ ਉਹ ਪੈਸਾ ਨੀ ਛੱਡਦਾ,
0: ਟਰੰਪ ਸਾਹਿਬ ਦਾ। ਇੱਕ ਛੋਟੀ ਜੀ ਖਬਰ ਕਰ ਲੈਂਦੇ ਆ, ਜੋ ਕੁਛ ਅੱਜ ਕੱਲ ਨਿਕਲ ਰਿਹਾ ਨਿਊਜ਼ ਖਬਰਾਂ ਦੇ ਵਿੱਚ। ਲੋ ਡਾਕਟਰ ਸਾਹਿਬ ਆ ਗਏ, ਆਪਾਂ ਫੇਰ ਕਰਦੇ ਆ ਜੀ ਗੱਲ। ਇਹ ਤੇ ਕਾਹਦੇ ਤੇ ਗੱਲ ਹੈ ਚੀਮਾ ਸਾਹਿਬ, ਚੀਮਾ ਸਾਹਿਬ ਤੁਸੀਂ ਜਰਾ ਕੱਟੋ, ਮੈਂ ਤੁਹਾਨੂੰ ਮੈਚ ਬੁਲਾਉਣਾ ਮੈਂ
1: ਜੀ।
0: ਓਕੇ ਜੀ, ਕੱਟ ਦਿਓ। ਵਾਹਿਗੁਰੂ ਜੀ, ਡਾਕਟਰ ਸਾਹਿਬ ਹੋਲਡ ਕਰਿਓ ਜੀ, ਹੋਲਡ ਕਰਿਓ ਡਾਕਟਰ ਸਾਹਿਬ, ਹੋਲਡ।

0: Bueno, ya me hace ahí la carta. Lo y me hace el dealer sabe.
1: ਮਸ਼ਹੂਰ ਹੋਮਿਓਪੈਥਿਕ ਸਰਜਨ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੇਂ ਸਾਲ ਦੇ ਵਿੱਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਨੋਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿੱਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਹਨਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 4086871899।
0: ਕੱਟ ਕੇ ਕਰਦਾ ਜੀ ਡਾਕਟਰ ਸਾਹਿਬ ਨੂੰ ਵੀ ਤੇ ਚੀਮਾ ਸਾਹਿਬ ਤੁਹਾਨੂੰ ਵੀ ਡਾਕਟਰ ਕੱਟ

0: ਕੋਈ ਨੀ, ਕੋਈ ਗੱਲ ਨੀ, ਸ਼ਾਂਤੀ ਨਾਲ ਕਰ ਲੋ ਤੁਸੀਂ ਆਪਣਾ ਹੀ ਆ ਪ੍ਰੋਗਰਾਮ, ਕੋਈ ਮਸਲਾ ਨੀ। ਸਤਿ ਸ੍ਰੀ ਅਕਾਲ ਜੀ, ਸਤਿ ਸਾਹਿਬ ਕੀਮਤ ਸਾਹਿਬ ਤੇ ਸਾਰੇ ਜੁੜਨ ਵਾਲੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਜੀ ਸਤਿ ਸ੍ਰੀ ਅਕਾਲ। ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਔਰ ਉਹਦੇ ਮੁਤਾਬਕ ਚੱਲਦੇ ਹੋਏ ਅਸੀਂ ਪੜਾਅ ਆ ਰਹੇ ਸਾਂ ਜੀਵਨ ਨੂੰ ਤੁਹਾਡੇ ਸਾਹਮਣੇ ਰੱਖਿਆ। ਇਹ ਕਿਵੇਂ ਸ਼ੁਰੂ ਹੋਇਆ ਸੀ, ਕਿਹੜੇ ਕਿਹੜੇ ਪੜਾਵਾਂ ਦੇ ਵਿੱਚੋਂ ਲੰਘਿਆ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਇਹਦੇ ਸਾਹਮਣੇ ਆਈਆਂ ਔਰ ਉਹਨਾਂ ਮੁਸ਼ਕਲਾਂ ਵਿੱਚੋਂ ਲੰਘਦੇ ਹੋਏ ਜੀਵਨ ਪ੍ਰਵਾਨ ਕਿਵੇਂ ਹੋਇਆ। ਅਲਟੀਮੇਟਲੀ ਅਸੀਂ ਇਹਨੂੰ ਅਡਲਟ ਏਜ ਤੱਕ ਲੈ ਗਏ ਸੀ। ਮਾਂ ਦੇ ਪੇਟ ਤੋਂ ਬਾਅਦ ਨਿਊ ਬੋਰਨ ਤੇ ਨਿਊ ਬੋਰਨ ਤੋਂ ਬਾਅਦ ਟੋਡਲਰ ਤੇ ਟੋਡਲਰ ਤੋਂ ਬਾਅਦ ਅਡਲਸੈਂਸ ਏਜ, ਅਡਲਸੈਂਸ ਏਜ ਤੋਂ ਬਾਅਦ ਫਿਰ ਅਸੀਂ ਇਸਨੂੰ ਅਡਲਟ ਪ੍ਰੀ ਅਡਲਟ ਏਜ ਵਿਚ ਲੈ ਗਏ ਸੀ ਔਰ ਉੱਥੇ ਲਿਆ ਕੇ ਫਿਰ ਅਸੀਂ ਇਹ ਸੋਚਿਆ ਸੀ ਵੀ ਇਹ ਸਰੀਰ ਤੇ ਇਹਨਾਂ ਹੁਣ ਬਣ ਗਿਆ ਤੇ ਇਸ ਸਰੀਰ ਦੇ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਅਗਰ ਤਹਿ ਤੱਕ ਜਾਣਾ ਹੋਵੇ ਤੇ ਸਾਨੂੰ ਕੀ ਜਾਣਨ ਦੀ ਲੋੜ ਹੈਗੀ। ਅਸੀਂ ਕਹਿੰਦੇ ਨਾ ਉਲਟੀਆਂ ਆ ਗਈਆਂ ਤੇ ਅਸੀਂ ਕਹਿੰਦੇ ਵੀ ਡਾਈਜੈਸਟਿਵ ਸਿਸਟਮ ਦੇ ਵਿੱਚ ਕੋਈ ਖਰਾਬੀ ਆ ਗਈ, ਡਾਈਜੈਸਟਿਵ ਸਿਸਟਮ ਨੂੰ ਅਸੀਂ ਫਰੋਲਣਾ ਸ਼ੁਰੂ ਕਰ ਦਿੰਦੇ ਹਾਂ ਤੇ ਅਲਟੀਮੇਟਲੀ ਡਾਈਜੈਸਟਿਵ ਸਿਸਟਮ ਦੇ ਵਿੱਚ ਐਸਾ ਕੀ ਹੈਗਾ ਜਿਹੜਾ ਖਰਾਬ ਹੋ ਗਿਆ ਹੁੰਦਾ ਆ ਤੇ ਜਿਹਨੂੰ ਦਰੁਸਤ ਕਰਨ ਦੀ ਲੋੜ ਹੈ। ਤੇ ਅਲਟੀਮੇਟਲੀ ਇਸ ਪਿਛਲ ਪੈਰੀ ਤੁਰਦਿਆਂ ਹੋਇਆ ਅਸੀਂ ਇੱਕ ਪੁਆਇੰਟ ਤੇ ਪਹੁੰਚੇ ਸਾਂ ਕਿ ਇਹ ਸੈੱਲ ਹੈ ਜਿਨ੍ਹਾਂ ਦਾ ਸਿਸਟਮ ਬਣਿਆ ਹੋਇਆ। ਇਸ ਦੀ ਵਿਆਖਿਆ ਮੈਂ ਬਹੁਤ ਵਾਰੀ ਪਹਿਲਾਂ ਵੀ ਕਰੀ ਸੀ ਆਪਣੇ ਪ੍ਰੋਗਰਾਮਾਂ ਦੇ ਵਿਚ ਕਿ ਭਾਈ ਸੈੱਲ ਇੱਕ ਸਿੰਗਲ ਯੂਨਿਟ ਹੈਗੀ ਹੈ, ਉਸ ਸੈੱਲ ਦੇ ਵਿਚ ਉਹ ਸਾਰੀਆਂ ਕਾਰਵਾਈਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਪੂਰੇ ਸਰੀਰ ਦੇ ਵਿਚ ਹੁੰਦੀਆਂ ਨੇ। ਸਾਹ ਕਿਰਿਆ ਹੈ, ਡਾਈਜੇਸ਼ਨ ਹੈ, ਸੈਕ੍ਰੀਸ਼ਨ ਹੈ, ਐਕ੍ਰੀਸ਼ਨ ਹੈ, ਜਿੰਨੀਆਂ ਵੀ ਕਿਰਿਆਵਾਂ ਹੁੰਦੀਆਂ ਨੇ ਸੈੱਲ ਤੋਂ ਸੈੱਲ ਦੀ ਅੱਗੇ ਡਿਵੀਜ਼ਨ ਹੈਗੀ ਹੈ ਜਾਂ ਹੋਰ ਨਵੇਂ ਸੈੱਲ ਬਣਨ ਦੀ ਗੱਲ ਹੈਗੀ ਹੈ, ਇਹ ਸਾਰੀਆਂ ਕਿਰਿਆਵਾਂ ਹੀ ਸੈੱਲ ਦੇ ਵਿਚ ਹੁੰਦੀਆਂ ਨੇ। ਮੈਂ ਗੁਰਬਾਣੀ ਦਾ ਰੈਫਰੰਸ ਇੱਥੇ ਆ ਕੇ ਦਿੱਤਾ ਸੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਪੂਰੇ ਬ੍ਰਹਿਮੰਡ ਦੇ ਵਿਚ ਹੋ ਰਿਹਾ ਉਹਦੇ ਛੋਟੇ ਤੋਂ ਛੋਟੇ ਇੱਕ ਕਣ ਦੇ ਵਿਚ ਵੀ ਉਹੀ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ। ਔਰ ਇਸੇ ਹਿਸਾਬ ਤੇ ਮੈਂ ਇਹ ਗੱਲ ਕਹੀ ਸੀ ਵੀ ਸਰੀਰ ਦੇ ਵਿਚ ਜੋ ਕੁਝ ਵੀ ਵਾਪਰਦਾ ਨਾ ਉਹ ਸਾਰੇ ਦਾ ਸਾਰਾ ਉਹਦੀ ਸਿੰਗਲ ਯੂਨਿਟ, ਛੋਟੀ ਤੋਂ ਛੋਟੀ ਯੂਨਿਟ ਜਿਹੜੀ ਹੈਗੀ ਹੈ ਜਿਹਨੂੰ ਅਸੀਂ ਸੈੱਲ ਕਹਿੰਦੇ ਹਾਂ, ਇਹ ਉਹਦੇ ਵਿਚ ਵਾਪਰਦਾ ਹੈਗਾ। ਔਰ ਸੈੱਲ ਦੀ ਇੱਕ ਬਣਤਰ ਹੈਗੀ ਹੈ, ਸੈੱਲ ਦਾ ਇੱਕ ਕੰਟੈਂਟ ਹੈਗਾ। ਇਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿਚ, ਕਿਉਂਕਿ ਉਸ ਵੇਲੇ ਤੱਕ ਸਾਡੇ ਨਾਲ ਪ੍ਰਭਾਤ ਰੇਡੀਓ ਨਹੀਂ ਜੁੜ ਸਕਿਆ ਸੀ ਤੇ ਪ੍ਰਭਾਤ ਰੇਡੀਓ ਵਾਲੇ ਇਸ ਨੌਲੇਜ ਤੋਂ ਅਪੇਜ ਹੋਣਗੇ ਕਿਉਂਕਿ ਇਹ ਬੇਸਿਕ ਨੌਲੇਜ ਹੈ ਔਰ ਬੇਸਿਕ ਨੌਲੇਜ ਹੋਣਾ ਬੜਾ ਜ਼ਰੂਰੀ। ਇਸ ਕਰਕੇ ਮੈਂ ਉਹਨਾਂ ਪ੍ਰੋਗਰਾਮ ਨੂੰ ਇੱਕ ਵਾਰ ਥੋੜਾ ਜਿਹਾ ਫਿਰ ਦੁਹਰਾਈ ਕਰ ਦੇਣਾ ਤਾਂ ਕਿ ਠੀਕ ਹੈ ਵੀ ਜਿਹਨਾਂ ਸੁਣਿਆ ਹੈ ਸੁਣਿਆ ਆ, ਜਿਹਨਾਂ ਨਹੀਂ ਸੁਣਿਆ ਉਹ ਵੀ ਇਸ ਗੱਲ ਨੂੰ ਸੁਣ ਲੈਣਗੇ ਕਿਉਂਕਿ ਇਹ ਬਹੁਤ ਬੇਸਿਕ ਗੱਲ ਹੈ ਸਾਡੇ ਸਰੀਰ ਦੀ। ਤਾਂ ਮੈਂ ਇਹ ਗੱਲ ਕਹੀ ਸੀ ਭਈ ਇਸ ਸੈੱਲ ਦੇ ਵਿਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਾਰੇ ਸਰੀਰ ਦੇ ਵਿਚ ਹੁੰਦੀਆਂ ਨੇ ਔਰ ਇਹਦਾ ਮਤਲਬ ਇਹ ਆ ਕਿ ਉਸ ਸੈੱਲ ਦੇ ਵਿਚ ਕੋਈ ਇੱਕ ਗੱਲ ਤੇ ਨਹੀਂ ਨਾ ਹੋਣੀ ਜਿਹੜਾ ਸਾਰਾ ਉਹੀ ਕੁਛ ਕਰੀ ਜਾ ਰਿਹਾ ਹੈ। ਇਹਦਾ ਮਤਲਬ ਹੈ ਵੀ ਉਹਦੇ ਵਿਚ ਵੀ ਅਲੱਗ ਅਲੱਗ ਚੀਜ਼ਾਂ ਹੋਣਗੀਆਂ ਔਰ ਜਿਹੜੀਆਂ ਅਲੱਗ ਅਲੱਗ ਚੀਜ਼ਾਂ ਜਿਵੇਂ ਘਰ ਦੇ ਵਿਚ ਹੁੰਦਾ ਤੇ ਹਰ ਬੰਦਾ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦਾ ਨਾ, ਕੋਈ ਕਿਚਨ ਦਾ ਕੰਮ ਕਰਦਾ, ਕੋਈ ਬਾਹਰੋਂ ਕਮਾ ਕੇ ਲਿਆਉਂਦਾ, ਕੋਈ ਹੋਰ ਕੰਮ ਕਰਦਾ, ਇਸੇ ਤਰ੍ਹਾਂ ਹੀ ਇਸ ਸੈੱਲ ਦੇ ਵਿਚ ਵੀ ਤੇ ਕੁਝ ਐਸੀ ਚੀਜ਼ਾਂ ਹੋਣਗੀਆਂ ਨੇ ਜਿਹੜੀਆਂ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦੀਆਂ ਹੋਣਗੀਆਂ ਔਰ ਉਹਨਾਂ ਦਾ ਨੁਕਸ ਕਿਸੇ ਇੱਕ ਦਾ ਨੁਕਸ ਜਿਹੜਾ ਆ ਉਹ ਅਸੀਂ ਸਾਰੇ ਉੱਪਰ ਕਿਵੇਂ ਥੋਪ ਦਈਏ। ਭਾਵੇਂ ਕਿ ਸਾਰੇ ਸਰੀਰ ਨੂੰ ਸਾਰੇ ਨੂੰ ਸਹਿਣਾ ਪੈਂਦਾ ਆ, ਸਾਰੇ ਡਿਪਾਰਟਮੈਂਟਾਂ ਦੀਆਂ ਗਲਤੀਆਂ ਭਾਵੇਂ ਕਿਸੇ ਇੱਕ ਦੀ ਹੋਵੇ, ਅਲਟੀਮੇਟ ਤੋਂ ਵੱਡੇ ਤੌਰ ਤੇ ਇੱਕ ਦਫ਼ਤਰ ਨੂੰ ਇੱਕ ਪੂਰੇ ਡਿਪਾਰਟਮੈਂਟ ਨੂੰ ਉਹ ਗੱਲ ਸਹਿਣੀ ਪੈਂਦੀ ਹੈ, ਪਰ ਫਿਰ ਵੀ ਸਾਨੂੰ ਉਸ ਰੂਟ ਤੱਕ ਪਹੁੰਚਣ ਦੀ ਲੋੜ ਆ ਜਿਹੜੀ ਅਸਲ ਰੂਟ ਖਰਾਬ ਹੋਈ ਤੇ ਉਸ ਖਰਾਬ ਹੋਣ ਕਰਕੇ ਪੂਰੇ ਸਰੀਰ ਦੇ ਵਿਚ ਕੋਈ ਨਾ ਕੋਈ ਵਿਕਾਰ ਪੈਦਾ ਹੋਇਆ ਜਿਹਨੂੰ ਅਸੀਂ ਬਿਮਾਰੀ ਕਹਿੰਦੇ ਹਾਂ। ਸੋ ਇਸ ਲਈ ਇਹ ਜਾਣਨਾ ਬੜਾ ਜ਼ਰੂਰੀ ਹੋ ਗਿਆ ਸੀਗਾ ਵੀ ਸੈੱਲ ਕੀ ਹੈਗਾ ਤੇ ਸੈੱਲ ਦੇ ਸੰਬੰਧ ਵਿਚ ਮੈਂ ਇਹ ਦੱਸਿਆ ਸੀਗਾ ਬਈ ਸੈੱਲ ਦਾ ਕੰਟੈਂਟ ਜਿਹੜਾ ਹੈ, ਜਿਹਦੀ ਉਹ ਬਣਤਰ ਹੈ ਜਾਂ ਜੋ ਵੀ ਕੁਛ ਉਹਦੇ ਵਿਚ ਹੈਗਾ ਆ ਉਹ ਤਾਂ ਸੇਮ ਆ, ਲੇਕਿਨ ਇਹਦੀ ਬਣਤਰ ਅਲੱਗ ਅਲੱਗ ਥਾਵਾਂ ਤੇ ਵੱਖਰੀ ਹੋ ਜਾਂਦੀ ਹੈ। ਵੱਖਰੀ ਬਣਤਰ ਦਾ ਮਤਲਬ ਇਹ ਆ ਵੀ ਜੇ ਇਸ ਸੈੱਲ ਨੇ ਜੋੜ ਬਣਾਉਣਾ ਆ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਚਾਹੀਦੀ ਹੈ, ਜੇ ਇਸ ਸੈੱਲ ਨੇ ਪੇਟ ਦੀਆਂ ਮਾਸਪੇਸ਼ੀਆਂ ਬਣਾਉਣੀਆਂ ਨੇ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਲੰਬਾਈ ਚਾਹੀਦੀ ਹੈਗੀ ਹੈ, ਜੇ ਇਸ ਨੇ ਲੱਤਾਂ ਦੇ ਵਿਚ ਆਉਣਾ ਹੈਗਾ ਆ ਤੇ ਉਹਨੂੰ ਲੰਬੀ ਤਰ੍ਹਾਂ ਦੇ ਸੈੱਲ ਚਾਹੀਦੇ ਹੈਗੇ ਨੇ। ਸੋ ਇਸ ਤਰ੍ਹਾਂ ਹਰ ਅੰਗ ਨੂੰ ਬਣਾਉਣ ਵਾਸਤੇ ਇਹ ਸੈੱਲ ਆਪਣੀ ਸ਼ੇਪ ਜ਼ਰੂਰ ਬਦਲਦਾ ਹੈ। ਸੈੱਲ ਉਸ ਜਿਵੇਂ ਆਪਸੀ ਮਿਸਤਰੀ ਕੋਈ ਘਰ ਬਣਾਉਂਦਾ ਹੈ ਨਾ, ਤੇ ਫਿਰ ਜਿੱਥੇ ਜਿੱਥੇ ਜਿਸ ਤਰ੍ਹਾਂ ਦੀ ਇੱਟ ਲੱਗਣੀ ਹੁੰਦੀ ਹੈ ਉਹ ਉਸ ਤਰ੍ਹਾਂ ਦੀ ਇੱਟ ਤੋੜ ਕੇ ਵਿੰਗੀ ਟੇਢੀ ਕਰਕੇ ਉਹ ਉਸ ਨੂੰ ਬਣਾਉਂਦਾ ਹੈ, ਪਰ ਯਕੀਨ ਰਹੇ ਸੈੱਲ ਦਾ ਜਿਹੜਾ ਕੰਟੈਂਟ ਹੈ ਉਹ ਨਹੀਂ ਬਦਲਦਾ। ਸੈੱਲ ਦਾ ਕੰਟੈਂਟ ਜਿਹੜਾ ਹੈ ਉਹਦੇ ਅੰਦਰ ਜੋ ਹੈ ਉਹ ਉਵੇਂ ਹੀ ਰਹਿੰਦਾ ਹੈਗਾ ਹੈ। ਹਰ ਥਾਂ ਤੇ ਫਿੱਟ ਹੋਣ ਵਾਸਤੇ ਉਹ ਆਪਣੀ ਬਾਹਰੀ ਜਿਹੜੀ ਚਾਰ ਦੀਵਾਰੀ ਹੈ ਉਹਦੀ ਸ਼ੇਪ ਬਦਲਦਾ ਆ, ਉਹਦੇ ਮੁਤਾਬਕ ਜੋ ਵੀ ਕੁਛ ਉਹਦੇ ਅੰਦਰ ਕੰਟੈਂਟ ਹੁੰਦਾ ਆ ਉਸ ਨੂੰ ਅਲੱਗ ਅਲੱਗ ਥਾਵਾਂ ਤੇ ਉਹ ਬਦਲਦਾ। ਜੇ ਘਰ ਕਿਸੇ ਦੀ ਹਵੇਲੀ ਬਹੁਤ ਵੱਡੀ ਹੈ ਤੇ ਉਹਦੇ ਮੁਤਾਬਕ ਬੜੇ ਵੱਡੇ ਵੱਡੇ ਕਮਰੇ ਹੋ ਸਕਦੇ ਨੇ। ਜੇ ਘਰ ਬਹੁਤ ਛੋਟਾ ਹੋ ਗਿਆ ਤੇ ਉਹ ਉਸ ਦੇ ਥਾਂ ਤੇ ਸਾਰੇ ਨੂੰ ਐਡਜਸਟ ਤਾਂ ਕਰਨਾ ਹੀ ਕਰਨਾ ਹੈਗਾ ਨਾ, ਉਹਦੇ ਮੁਤਾਬਕ ਉਹ ਸਾਰੇ ਉਹਨਾਂ ਨੂੰ ਕਹਿੰਦੇ ਔਰਗੈਨਲ। ਜੋ ਸੈੱਲ ਦੇ ਅੰਦਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਰੀਰ ਦੇ ਇਸ ਚੱਲਣ ਵਾਸਤੇ ਜ਼ਰੂਰੀ ਨੇ ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਔਰਗੈਨਲਸ। ਸੋ ਉਹ ਔਰਗੈਨਲਸ ਜਿਹੜੇ ਨੇ ਉਹ ਸਾਰਿਆਂ ਨੂੰ ਫਿਰ ਉੱਥੇ ਐਡਜਸਟ ਕੀਤਾ ਜਾਂਦਾ। ਸੈੱਲ ਵੱਡਾ ਹੋਵੇ, ਸੈੱਲ ਛੋਟਾ ਹੋਵੇ, ਸੈੱਲ ਚੌੜਾ ਹੋਵੇ, ਸੈੱਲ ਲੰਬਾ ਹੋਵੇ, ਸੈੱਲ ਗੋਲ ਹੋਵੇ, ਇਹ ਹਰ ਥਾਂ ਤੇ ਸਰੀਰ ਦੀ ਬਣਤਰ ਦੇ ਵਿੱਚ ਉਹਦੇ ਕੰਟੈਂਟ ਨਹੀਂ ਬਦਲਦੇ। ਮੇਰੇ ਕਹਿਣ ਤੋਂ ਭਾਵ ਇਹ ਹੋਇਆ ਵੀ ਜਿਹੜਾ ਫੰਕਸ਼ਨ ਇੱਕ ਸੈੱਲ ਨੇ ਕਰਨਾ ਹੈ ਉਹ ਕਿਸੇ ਵੀ ਥਾਂ ਤੇ ਲੱਗਿਆ ਹੋਵੇ ਫੰਕਸ਼ਨ ਇਹਦਾ ਉਹੀ ਰਹੇਗਾ। ਸੋ ਉਹਦੇ ਮੁਤਾਬਕ ਅਸੀਂ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹ ਸੈੱਲ ਦੀ ਜਿਹੜੀ ਵਿਆਖਿਆ ਸੀ ਅੱਧ ਤੱਕ ਪਹੁੰਚ ਗਿਆ ਸੀਗਾ, ਪੰਜਾਬੀ ਚ ਵੀ, ਅੰਗਰੇਜ਼ੀ ਚ ਵੀ, ਹਿੰਦੀ ਚ ਵੀ, ਕਿਉਂਕਿ ਆਪਣਾ ਚੱਲਣ ਇਹ ਆ ਕਿ ਮੈਂ ਇੱਕ ਦਿਨ ਪੰਜਾਬੀ ਚ ਕਹਾਂ, ਇੱਕ ਦਿਨ ਅੰਗਰੇਜ਼ੀ ਚ ਕਹਾਂ, ਦੂਸਰੇ ਦਿਨ ਹਿੰਦੀ ਚ ਕਹਾਂ, ਤਿੰਨੋ ਲੈਂਗੁਏਜ ਨੂੰ ਕਵਰ ਕਰਦਿਆਂ ਹੋਇਆ ਮੈਂ ਇਸ ਪ੍ਰੋਗਰਾਮ ਨੂੰ ਆਮ ਪਬਲਿਕ ਦੇ ਸਾਹਮਣੇ ਪੇਸ਼ ਕਰਦਾ ਆਇਆ ਕਿ ਸਾਰੇ ਤੇ ਇੱਕ ਬੇਸਿਕ ਜਾਣਕਾਰੀ ਜ਼ਰੂਰ ਲੈ ਲੈਣ ਵੀ ਜੇ ਕਿਸੇ ਨੂੰ ਖੰਘ ਲੱਗੀ ਆ, ਜੇ ਕਿਸੇ ਨੂੰ ਬੁਖਾਰ ਹੋਇਆ, ਜੇ ਕਿਸੇ ਨੂੰ ਕਿਸੇ ਵੀ ਬਿਮਾਰੀ ਦਾ ਨਾਮਕਰਨ ਰੱਖ ਦਿੱਤਾ ਗਿਆ ਹੈ ਤੇ ਅਸਲ ਵਿੱਚ ਉਹਦੇ ਅੰਦਰ ਕਿੱਥੇ ਕਿੱਥੇ ਖਰਾਬੀ ਹੋਈ ਹੈ, ਕਿਹੜੀ ਚੀਜ਼ ਨੂੰ ਅਸਲ ਦਰੁਸਤ ਕਰਨ ਦੀ ਲੋੜ ਆ ਤੇ ਉਸ ਨੂੰ ਦਰੁਸਤ ਕਿਵੇਂ ਕੀਤਾ ਜਾ ਸਕਦਾ ਆ, ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਸੋ ਮੇਰੇ ਕਹਿਣ ਤੋਂ ਭਾਵ ਹੈ ਬਿਮਾਰੀਆਂ ਨੂੰ ਜਾਣਨ ਵਾਸਤੇ ਜਿਹੜਾ ਮੁੱਢਲਾ ਕਾਰਜਕ੍ਰਮ ਹੈ ਉਹਦੀ ਵਿਆਖਿਆ ਅਸੀਂ ਅੱਜ ਕਰ ਰਹੇ ਹਾਂ, ਠੀਕ ਹੈ। ਖਾਸ ਤੌਰ ਤੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤੇ ਨੇ ਇਹ ਉਹਨਾਂ ਵਾਸਤੇ ਅੱਜ ਦੁਬਾਰਾ ਮੈਂ ਇਸ ਨੂੰ ਫਿਰ ਪੇਸ਼ ਕਰ ਰਿਹਾ। ਸੋ ਆਓ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਬਈ ਇੱਕ ਸੈੱਲ ਜਿਹੜਾ ਹੈ ਨਾ, ਸੈੱਲ ਦਾ ਸਭ ਤੋਂ ਪਹਿਲਾਂ ਇੱਕ ਇਹ ਸਮਝ ਲਓ ਵੀ ਇੱਕ ਕਿਲਾ ਹੈ ਔਰ ਇਸ ਕਿਲਾ ਜਿਹੜਾ ਵੀ ਹੁੰਦਾ ਉਹਦੀ ਬਾਹਰੋਂ ਚਾਰ ਦੀਵਾਰੀ ਹੁੰਦੀ ਹੈ। ਚਾਰ ਦੀਵਾਰੀ ਹੈ ਇੱਕ ਸੈੱਲ ਦੀ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ, ਔਰ ਇਹ ਜਿਹੜਾ ਸੈੱਲ ਮੈਂਬਰੇਨ ਹੈ ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਆ। ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਇਸ ਤਰ੍ਹਾਂ ਆ ਵੀ ਕਿਲੇ ਦੇ ਤਾਂ ਦਰਵਾਜ਼ੇ ਹੋਣਗੇ, ਸੱਜਿਓ ਖੱਬਿਓ ਜਾਂ ਕਿਸੇ ਵੀ ਪਾਸੇ ਉਸ ਕਿਲੇ ਚ ਵੜਨਾ ਆ ਤੇ ਉਹਦੇ ਦਰਵਾਜ਼ੇ ਹੋਣਗੇ, ਲੇਕਿਨ ਇਸ ਕਿਲੇ ਦਾ ਇਸ ਤਰ੍ਹਾਂ ਦਾ ਕੋਈ ਦਰਵਾਜ਼ਾ ਨਹੀਂ ਹੈ। ਬੜੀ ਅਜੀਬ ਗੱਲ ਹੈ, ਜਿਵੇਂ ਆਂਡਾ ਹੁੰਦਾ ਗੋਲ, ਹਾਂਜੀ, ਉਹਦੇ ਅੰਦਰ ਜੀਵ ਕਿਵੇਂ ਕਿਵੇਂ ਚਲਾ ਗਿਆ ਉਹ ਸਾਰਾ ਉਹਦੀ ਵਿਆਖਿਆ ਤੇ ਆਪਾਂ ਕਰ ਚੁੱਕੇ ਹਾਂ ਜਦੋਂ ਸਪਰਮ ਤੇ ਓਵਮ ਆਪਸ ਚ ਮਿਲੇ ਸੀ, ਪਰ ਹੁਣ ਉਹਨੂੰ ਮੈਂ ਦੂਸਰੇ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਹਾਂ ਜਿਹੜਾ ਕਿ ਅਸੀਂ ਬਿਮਾਰੀਆਂ ਦੇ ਤੌਰ ਤੇ ਵੇਖਦੇ ਹਾਂ। ਭਾਈ ਸੈੱਲ ਦੇ ਵਿੱਚ ਦਰਵਾਜ਼ਾ ਕੋਈ ਨਹੀਂ ਹੈਗਾ, ਪਰ ਫਿਰ ਵੀ ਇਹਦੇ ਵਿੱਚੋਂ ਚੀਜ਼ਾਂ ਬਾਹਰ ਆਉਂਦੀਆਂ ਹੈ, ਚੀਜ਼ਾਂ ਬਾਹਰ ਜਾਂਦੀਆਂ ਨੇ ਤੇ ਬਾਹਰੋਂ ਅੰਦਰ ਵੀ ਆਉਂਦੀਆਂ ਨੇ, ਇਹ ਆਵਾਜਾਈ ਰਹਿੰਦੀ ਹੈ। ਔਰ ਇਸ ਆਵਾਜਾਈ ਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਮੈਂ ਇਹਨੂੰ ਹੋਰ ਸੌਖੇ ਢੰਗ ਨਾਲ ਸਮਝਾਵਾਂ, ਅਸੀਂ ਲੱਸੀ ਪੁਣਦੇ ਹਾਂ ਨਾ, ਪਹਿਲਾਂ ਤਾਂ ਪੋਣਿਆਂ ਚ ਪੁਣੀ ਜਾਂਦੀ ਸੀ ਨਾ, ਅੱਜ ਕੱਲ ਤਾਂ ਪੋਣੀਆਂ ਤੇ ਹੋਰ ਕਈ ਕੁਛ ਐਸਾ ਆ ਗਿਆ ਹੈਗਾ ਆ, ਜਾਂ ਚਾਹ ਪੁਣਦੇ ਸੋ ਉਹ ਵੀ ਪੋਣਿਆਂ ਨਾਲ ਹੀ ਪੁਣਦੇ ਸਨ, ਕੱਪੜੇ ਦੇ ਪੋਣੇ ਹੁੰਦੇ ਸੀਗੇ ਤੇ ਜਿੰਨੀ ਕਿ ਚਾਹ ਲਿਕੁਇਡ ਹੁੰਦੀ ਸੀ ਪ੍ਰੈਸ਼ਰ ਨਾਲ ਉਨੀ ਤੋਂ ਥੱਲੇ ਨਿਕਲ ਜਾਂਦੀ ਸੀ ਤੇ ਫੇਰ ਉਹ ਲੱਸੀ ਨੂੰ ਜਾਂ ਚਾਹ ਨੂੰ ਅਸੀਂ ਹੋਰ ਉੱਤੋਂ ਪ੍ਰੈਸ਼ਰ ਦਿੰਦੇ ਸਾਂ, ਪ੍ਰੈਸ਼ਰ ਦਿੰਦੇ ਸਾਂ ਤੇ ਫਿਰ ਉਹਦੇ ਵਿੱਚ ਜਿਹੜੀ ਪਾਣੀ ਚਾਹ ਲੱਸੀ ਕੁਛ ਹੁੰਦੀ ਸੀ ਉਹ ਹੋਰ ਨਿਕਲ ਜਾਂਦੀ ਸੀ, ਔਰ ਜਦੋਂ ਅਸੀਂ ਪ੍ਰੈਸ਼ਰ ਜਿੰਨਾ ਦਿੰਦੇ ਸਨ ਓਨਾ ਉਹਦੇ ਵਿੱਚੋਂ ਸੰਘਣਾ ਮਾਦਾ ਜਿਹੜਾ ਸੀ ਉਹ ਹੇਠਾਂ ਜਾਂਦਾ ਸੀ। ਸੋ ਇਸੇ ਮੁਤਾਬਕ ਹੀ ਇਸ ਸੈੱਲ ਦੇ ਬਾਹਰੀ ਤੇ ਅੰਦਰੂਨੀ ਭਾਗ ਦੇ ਵਿੱਚ ਇਹ ਪ੍ਰੈਸ਼ਰ ਜਿਵੇਂ ਜਿਵੇਂ ਵੱਧਦਾ ਹੈ ਓਵੇਂ ਓਵੇਂ ਚੀਜ਼ਾਂ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਜਾਂਦੀਆਂ ਰਹਿੰਦੀਆਂ ਨੇ। ਹੁਣ ਮਿਸਾਲ ਦੇ ਤੌਰ ਤੇ ਤੁਸੀਂ ਰੋਟੀ ਖਾ ਲਈ, ਤੁਸੀਂ ਰੋਟੀ ਖਾ ਲਈ ਤੇ ਰੋਟੀ ਦੇ ਵਿੱਚੋਂ ਜੋ ਚੀਜ਼ ਹਜਮ ਹੋਣੀ ਹੈ ਉਹ ਖੂਨ ਚ ਰਸ ਗਈ, ਖੂਨ ਜਿਹੜਾ ਭਰਿਆ ਹੋਇਆ ਸਾਰੇ ਕੰਟੈਂਟ ਦਾ ਸਾਰੇ ਸਰੀਰ ਚ ਸਰਕੂਲੇਟ ਕਰ ਰਿਹਾ ਹੈਗਾ, ਸਾਰੇ ਸਰੀਰ ਚ ਸਰਕੂਲੇਟ ਕਰਦਿਆਂ ਹੋਇਆ ਇਹਦਾ ਪ੍ਰੈਸ਼ਰ ਵੱਧ ਗਿਆ ਹੈਗਾ, ਨਾੜੀਆਂ ਫੁੱਲ ਗਈਆਂ ਨੇ ਕਿਉਂਕਿ ਸਮਾਨ ਜ਼ਿਆਦਾ ਆ ਗਿਆ ਉਹਦੇ ਚ, ਔਰ ਉਹਨਾਂ ਚ ਇਲਾਸਟੀਸਿਟੀ ਹੈ, ਕੰਟਰੈਕਟ ਹੋ ਰਹੀਆਂ ਨੇ, ਅਲਟੀਮੇਟਲੀ ਉਹਨੇ ਸੈੱਲ ਚ ਪਹੁੰਚਣਾ ਹੈਗਾ। ਤਾਂ ਮਤਲਬ ਕੀ ਆ ਕਿ ਸਰਕੂਲੇਟਰੀ ਜਿਹੜੀਆਂ ਨਾਲੀਆਂ ਨੇ ਖੂਨ ਲੈ ਕੇ ਜਾ ਰਹੀਆਂ ਨੇ ਉਹਨਾਂ ਵਿੱਚ ਪ੍ਰੈਸ਼ਰ ਵਧਿਆ, ਜਿਹਦੇ ਕਰਕੇ ਇਹਦੇ ਵਿੱਚ ਜਿਹੜਾ ਵੀ ਕੰਟੈਂਟ ਹੈਗਾ ਆ ਉਹ ਸਾਰੇ ਦਾ ਸਾਰਾ ਉਹਦੇ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕਰੇਗਾ, ਸਾਰਾ ਨਹੀਂ ਜਾ ਸਕਣਾ, ਛਿੱਡੀ ਅਸੀਂ ਬਾਹਰ ਵੀ ਸਿੱਟਦੇ ਹਾਂ ਨਾ, ਬਾਕੀ ਇਸੇ ਤਰ੍ਹਾਂ ਹੀ ਵੇਨਸ ਕੰਟੈਂਟ ਦੇ ਤੌਰ ਤੇ ਪਲੱਸ ਇਸ ਸੈੱਲ ਦੇ ਅੰਦਰ ਇਸ ਵਰਤੇ ਗਏ ਮਟੀਰੀਅਲ ਦੇ ਵਿੱਚੋਂ ਜੋ ਫੋਕ ਬਚਿਆ, ਜੋ ਗਾਰਬੇਜ ਬਚਿਆ, ਜੋ ਯੂਜ ਨਹੀਂ ਹੋਇਆ, ਇਸਤੇਮਾਲ ਨਹੀਂ ਹੋਇਆ, ਉਹ ਫਿਰ ਸੈੱਲ ਦੇ ਅੰਦਰ ਜਦੋਂ ਪ੍ਰੈਸ਼ਰ ਵੱਧਦਾ ਨਾ, ਬਹੁਤ ਚੀਜ਼ ਬਾਹਰੋਂ ਸੈੱਲ ਦੇ ਵਿੱਚ ਅੰਦਰ ਆ ਗਈ, ਉਸ ਤੋਂ ਬਾਅਦ ਸੈੱਲ ਉਸ ਨੂੰ ਇਸਤੇਮਾਲ ਕਰਦਾ ਹੈ ਤੇ ਫਿਰ ਉਹਦੇ ਕੋਲ ਫੋਕ ਜਾਂ ਹੋਰ ਚੀਜ਼ਾਂ ਵੱਧ ਜਾਂਦੀਆਂ ਨੇ, ਗੈਸਾਂ ਬਣ ਜਾਂਦੀਆਂ ਨੇ, ਪ੍ਰੈਸ਼ਰ ਵੱਧ ਜਾਂਦਾ ਔਰ ਉਹ ਫਿਰ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਸ ਸਾਰੇ ਨੂੰ ਉਹ ਜਿਹੜਾ ਬਾਹਰ ਆਉਣੀ ਆ ਵੇਨਸ ਰਾਹੀਂ ਗਿਆ, ਫਿਰ ਲੀਕ ਕਿਡਨੀ ਚ ਗਿਆ, ਫਿਰ ਪਿਸ਼ਾਬ ਰਾਹੀਂ ਫਿਲਟਰ ਹੋਇਆ, ਆਂਤੜੀਆਂ ਚ ਗਿਆ, ਗਾਰਬੇਜ ਰਾਹੀਂ, ਜਿਸ ਤਰ੍ਹਾਂ ਕਰਕੇ ਸਾਰਾ ਸਰੀਰ ਦਾ ਗਾਰਬੇਜ ਜਿਹੜਾ ਆ ਸੈੱਲਾਂ ਦੇ ਵਿੱਚੋਂ ਇਕੱਠਾ ਹੁੰਦਾ ਹੁੰਦਾ ਸਾਡੇ ਵੱਡੇ ਪੈਮਾਨੇ ਤੇ ਮਲ ਤਿਆਗ ਦੇ ਤੌਰ ਤੇ, ਪਿਸ਼ਾਬ ਦੇ ਤੌਰ ਤੇ, ਪਸੀਨੇ ਦੇ ਤੌਰ ਤੇ ਬਾਹਰ ਨਿਕਲਦਾ ਰਹਿੰਦਾ ਹੈਗਾ। ਸੋ ਇਹ ਜਿਹੜਾ ਕਿਹੜਾ ਹੈ ਸੈੱਲ, ਇਹਦੀ ਚਾਰ ਦੀਵਾਰੀ ਵਿੱਚ ਅਸੀਂ ਪਹੁੰਚੇ ਸਾਂ ਤੇ ਇਹ ਵੇਖਿਆ ਵੀ ਇਹ ਚਾਰ ਦੀਵਾਰੀ ਚਾਰ ਚਫੇਰਿਓ ਬੰਦ ਹੈ ਤੇ ਇਹਦੇ ਵਿੱਚ ਜਾਣ ਤੇ ਆਉਣ ਦਾ ਰਸਤਾ, ਉਸ ਨੂੰ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਸੋ ਪਰਮੀਏਬਿਲਿਟੀ ਦੇ ਤੌਰ ਤੇ ਹੀ ਇਹ ਸਾਰਾ ਚੱਲਣ, ਚਾਹੇ ਤੁਸੀਂ ਕੋਈ ਦਵਾਈ ਲੈ ਰਹੇ ਹੋ, ਚਾਹੇ ਕੋਈ ਟੀਕਾ ਲੱਗ ਰਿਹਾ ਤੁਹਾਨੂੰ, ਚਾਹੇ ਤੁਸੀਂ ਕੋਈ ਕੈਪਸੂਲ ਖਾ ਰਹੇ ਹੋ, ਇਹ ਉਹਦਾ ਰਾਊਟ ਉਹੀ ਹੈ, ਤਰੀਕਾਕਾਰ ਇਹਦਾ ਉਹੀ ਹੈ। ਇਸ ਨੇ ਖੂਨ ਚ ਜਾਣਾ ਹੈ, ਖੂਨ ਚ ਜਾ ਕੇ ਫਿਰ ਇਸਨੇ ਜਦੋਂ ਪ੍ਰੈਸ਼ਰ ਵਧਣਾ ਹੈ, ਫਿਰ ਇਹਨੇ ਸੈੱਲ ਦੇ ਅੰਦਰ ਜਾਣਾ ਹੈ। ਸੈੱਲ ਤੋਂ ਭਾਵ ਇੱਕ ਸੈੱਲ ਨਹੀਂ, ਸੈੱਲ ਤੋਂ ਭਾਵ ਇਹ ਕਿ ਸਰਕੂਲੇਟ ਬਲੱਡ ਕਰਦਾ ਇੱਕ ਇੱਕ ਸੈੱਲ ਤੱਕ, ਟ੍ਰਿਲੀਅਨ ਸੈੱਲ ਨੇ ਔਰ ਉਹਨਾਂ ਸਾਰਿਆਂ ਦੇ ਵਿੱਚ ਇਹੀ ਕਾਰਵਾਈ ਇਸੇ ਤਰ੍ਹਾਂ ਹੀ ਪ੍ਰੈਸ਼ਰ ਦੇ ਨਾਲ ਵਾਪਰਦੀ ਰਹਿੰਦੀ ਹੈ, ਚਾਹੇ ਉਹ ਕੋਈ ਦਵਾਈ ਹੋਵੇ, ਚਾਹੇ ਕੋਈ ਖੁਰਾਕ ਹੋਵੇ, ਚਾਹੇ ਕੁਛ ਵੀ ਹੋਵੇ, ਔਰ ਇਸੇ ਤਰ੍ਹਾਂ ਹੀ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਰਿਜੈਕਟ ਹੁੰਦੀਆਂ ਨੇ, ਜਿਹੜੀਆਂ ਚੀਜ਼ਾਂ ਵਰਤਣ ਤੋਂ ਬਾਅਦ ਫੋਕ ਬਚ ਜਾਂਦਾ ਹੈਗਾ ਛਿੱਡੀ ਦੇ ਤੌਰ ਤੇ, ਉਹਨੂੰ ਸੈੱਲ ਇਸੇ ਤਰ੍ਹਾਂ ਪਰਮੀਏਬਿਲਿਟੀ ਦੇ ਤੌਰ ਤੇ ਬਾਹਰ ਕੱਢ ਲੈਂਦਾ। ਤੇ ਜਿਵੇਂ ਕਈ ਵਾਰ ਤੁਸੀਂ ਕਹਿੰਦੇ ਸੋਜ ਪੈ ਗਈ ਕਿਸੇ ਥਾਂ ਤੇ, ਇਹਦਾ ਮਤਲਬ ਕੀ ਹੋਇਆ ਕਿ ਉਸ ਥਾਂ ਦੇ ਸੈੱਲਾਂ ਦੇ ਵਿੱਚੋਂ ਕੋਈ ਚੀਜ਼ ਬਾਹਰ ਨਿਕਲਣੀ ਚਾਹੀਦੀ ਸੀ, ਪਰ ਅੰਦਰ ਪ੍ਰੈਸ਼ਰ ਇਹਨਾਂ ਨਹੀਂ ਬਣ ਸਕਿਆ, ਬਾਹਰੀ ਪ੍ਰੈਸ਼ਰ ਜ਼ਿਆਦਾ ਹੋ ਗਿਆ, ਜਿਸ ਕਰਕੇ ਉਹ ਉੱਥੇ ਕੰਟੈਂਟ ਇਕੱਠਾ ਹੋ ਗਿਆ, ਬਾਹਰੋਂ ਤਾਂ ਜਾ ਰਿਹਾ ਅੰਦਰੋਂ ਬਾਹਰ ਨਹੀਂ ਆ ਰਿਹਾ, ਸੋਜ ਪੈ ਗਈ ਜੀ। ਭਾਵ ਜਦ ਸੋਜ ਕਿਤੇ ਹੋਊਗੀ ਤੇ ਫਿਰ ਅਸੀਂ ਸਮਝਾਂਗੇ ਵੀ ਅੰਦਰ ਕਿਰਿਆ ਕੀ ਹੋ ਰਹੀ ਹੈ ਤੇ ਉਹਦਾ ਕੀ ਕਰਨਾ ਚਾਹੀਦਾ। ਖੈਰ ਇੱਥੇ ਆਪਾਂ ਅੱਗੇ ਪਹੁੰਚਦੇ ਹਾਂ। ਸੋ ਮੈਂ ਹਜੇ ਉਸ ਸੈੱਲ ਦੀ ਡਿਸਕ੍ਰਿਪਸ਼ਨ ਬੜੇ ਆਸਾਨ ਤਰੀਕੇ ਨਾਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ ਤਾਂ ਕਿ ਤੁਸੀਂ ਸਾਰੇ ਸਮਝ ਲਓ ਵੀ ਇੱਕ ਸੈੱਲ ਦੀ ਬਾਹਰਲੇ ਪਾਸੇ ਇੱਕ ਚਾਰ ਦੀਵਾਰੀ ਆ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ, ਔਰ ਇਹ ਸੈੱਲ ਮੈਂਬਰੇਨ ਜਿਹੜਾ ਆ ਇਹ ਦੋ ਦੀਵਾਰਾਂ ਦਾ ਬਣਿਆ ਹੋਇਆ। ਦੋ ਦੀਵਾਰਾਂ ਦਾ ਮਤਲਬ ਇਹ ਆ ਕਿ ਇਹ ਉਹਦੇ ਵਿੱਚ ਗੈਪ ਆ, ਉਸ ਗੈਪ ਦੇ ਵਿੱਚ ਥੋੜਾ ਜਿਹਾ ਫਲੂਇਡ ਹੈ। ਇੱਕ ਜਿਹੜੀ ਦੀਵਾਰ ਹੈ ਬਾਹਰੀ ਉਹਨੂੰ ਪੈਰਾਈਟਲ ਦੀਵਾਰ ਕਹਿੰਦੇ ਹਾਂ, ਜਿਹੜੀ ਅੰਦਰ ਵਾਲੀ ਦੀਵਾਰ ਹੁੰਦੀ ਹੈ ਉਹਨੂੰ ਅਸੀਂ ਵਿਸਰਲ ਦੀਵਾਰ ਕਹਿੰਦੇ ਹਾਂ। ਅੰਦਰ ਦੀ ਤੇ ਬਾਹਰੀ ਦੀਵਾਰ ਦੇ ਵਿਚਕਾਰ ਥੋੜਾ ਜਿਹਾ ਗੈਪ ਹੈ, ਉਹਦੇ ਚ ਇੱਕ ਫਲੂਇਡ ਹੁੰਦਾ ਆ ਤਾਂ ਕਿ ਜੇ ਸੈੱਲ ਅੰਦਰੋਂ ਫੈਲੇ ਤੇ ਦੀਵਾਰਾਂ ਆਪਸ ਚ ਰਗੜ ਨਾ ਖਾਣ, ਜੇ ਸੈੱਲ ਬਾਹਰੋਂ ਅੰਦਰ ਨੂੰ ਧੱਕਿਆ ਜਾਵੇ ਤੇ ਸੈੱਲਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਉਹ ਵਿਚਕਾਰਲਾ ਜਿਹੜਾ ਗੈਪ ਆ ਉਸ ਨੂੰ ਕਵਰ ਕਰ ਲਵੇ ਤਾਂ ਕਿ ਇਹਨਾਂ ਚ ਰਗੜ ਪੈਦਾ ਨਾ ਹੋਵੇ ਤੇ ਸਮੂਥਲੀ ਬੜੇ ਆਰਾਮ ਨਾਲ ਆਵਾਜਾਈ ਦਾ ਕੰਮ ਜਿਹੜਾ ਹੈ ਪ੍ਰੈਸ਼ਰ ਦੇ ਮੁਤਾਬਕ ਲਿਮਿਟ ਤੌਰ ਤੇ ਇਹ ਚੱਲਦਾ ਰਹੇ। ਸੋ ਇਹ ਜਿਹੜੀਆਂ ਦੀਵਾਰਾਂ ਹੁੰਦੀਆਂ ਨੇ ਨਾ, ਦੀਵਾਰਾਂ ਪ੍ਰੋਟੀਨ ਤੇ ਲਿਪਿਡ ਫੈਟ ਦੀਆਂ ਬਣੀਆਂ ਹੁੰਦੀਆਂ, ਪ੍ਰੋਟੀਨ ਦੇ ਰੇਸ਼ੇ ਤੇ ਉਹਦੇ ਵਿੱਚ ਫੈਟ ਜਮ੍ਹਾਂ ਕਰਕੇ ਜਿਵੇਂ ਇੱਟਾਂ ਲਾਈਆਂ ਤੇ ਨਾਲ ਸੀਮੈਂਟ ਲਾ ਦਿੱਤਾ, ਇਸ ਤਰ੍ਹਾਂ ਦੀਆਂ ਇਹ ਦੀਵਾਰਾਂ ਬਣੀਆਂ ਹੋਈਆਂ ਹੁੰਦੀਆਂ ਨੇ। ਜਦੋਂ ਮੈਂ ਇੱਥੇ ਆਇਆ ਸੀ ਤੇ ਕਿਉਂਕਿ ਉਦੋਂ ਸਾਡੇ ਕੋਲ ਟਾਈਮ ਜ਼ਿਆਦਾ ਸੀ ਤੇ ਮੈਂ ਦੱਸਿਆ ਸੀ ਵੀ ਜੇਲ੍ਹ ਦੀਆਂ ਵੀ ਦੋ ਦੀਵਾਰਾਂ, ਜੇਲ੍ਹ ਚਿੱਠੀਆਂ ਮੇਰੀਆਂ ਬਹੁਤ ਸਾਰੀਆਂ ਲਿਖੀਆਂ ਹੋਈਆਂ ਹੈਗੀਆਂ ਨੇ, ਜਦੋਂ ਜਦੋਂ ਵੀ ਜੇਲ੍ਹ ਯਾਤਰਾ ਕਰਨੀ ਪਈ ਤੇ ਉਹਦੇ ਚ ਜਿਹੜੀ ਬਾਹਰਲੀ ਦੀਵਾਰ ਹੈ ਉਹ 22 ਫੁੱਟ ਦੀ ਹੁੰਦੀ ਹੈ, ਅੰਦਰਲੀ ਦੀਵਾਰ ਦੀ 18 ਫੁੱਟ ਦੀ ਹੁੰਦੀ ਹੈ, ਦੋਹਾਂ ਦੀਵਾਰਾਂ ਦੇ ਵਿੱਚ ਗੈਪ ਜਿਹੜਾ 20 ਫੁੱਟ ਦਾ ਹੁੰਦਾ, ਕਿਉਂ ਮੇਰੀ ਕਾਪੀ ਜੇਲ੍ਹ ਸੁਪਰਡੈਂਟ ਨੇ ਰੋਕ ਲਈ ਸੀ, ਉੱਥੇ ਜਾਣ ਨਹੀਂ ਸੀ ਦਿੱਤੀ ਬਾਹਰ। ਸੋ ਇਸ ਤਰ੍ਹਾਂ ਕਰਕੇ ਮਤਲਬ ਇਹ ਜਿਹੜਾ ਸੈੱਲ ਹੈ ਨਾ, ਜੇਲ੍ਹ ਵੀ ਤਾਂ ਸੈੱਲ ਹੀ ਹੈ ਨਾ ਇੱਕ, ਤੋ ਇਸ ਸੈੱਲ ਦੀ ਜਿਹੜੀ ਇਹ ਦੀਵਾਰ ਹੈ ਇਹ ਬਣੀ ਹੋਈ ਹੈ ਪ੍ਰੋਟੀਨ ਦੀ ਤੇ ਲਿਪਿਡ ਦੀ, ਔਰ ਇਸ ਤੋਂ ਬਾਅਦ ਇਸ ਦੀਵਾਰ ਦਾ ਕੰਮ ਇਹ ਹੈਗਾ ਆ ਪਰਮੀਏਬਿਲਿਟੀ, ਜਿਹੜੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਕੰਮ ਇਹ ਕਿਵੇਂ ਕਰਦੀ ਹੈ, ਇਹਦੇ ਚ ਆਵਾਜਾਈ ਕਿਵੇਂ ਹੁੰਦੀ ਹੈ। ਦੂਸਰੀ, ਇਸ ਸੈੱਲ ਦੇ ਵਿੱਚ, ਇਸ ਮੈਂਬਰੇਨ ਦੇ ਵਿੱਚ ਲਚਕ ਹੈਗੀ ਹੈ। ਲਚਕ ਹੋਣ ਦਾ ਮਤਲਬ ਕੀ ਆ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਲੱਗ ਅਲੱਗ ਅੰਗ ਬਣਾਉਣ ਵਾਸਤੇ ਅਲੱਗ ਅਲੱਗ ਤਰ੍ਹਾਂ ਦੀ ਸ਼ੇਪ ਦੇ ਸੈੱਲ ਸਾਨੂੰ ਚਾਹੀਦੇ ਨੇ, ਇਹ ਆਪਦੀ ਸ਼ੇਪ ਉਸੇ ਤਰ੍ਹਾਂ ਦੀ ਬਦਲ ਲੈਂਦਾ ਆ, ਪਰ ਇਹਦੇ ਅੰਦਰ ਦਾ ਜਿਹੜਾ ਕੰਟੈਂਟ ਹੈ ਜਾਂ ਇਹਦੇ ਕੰਮ ਕਰਨ ਦਾ ਪ੍ਰੋਗਰਾਮ ਹੈ ਉਹ ਉਹੀ ਰਹਿੰਦਾ, ਉਹਦੇ ਚ ਕੋਈ ਤਬਦੀਲੀ ਨਹੀਂ ਆਉਂਦੀ। ਜੋ ਇਹਨੇ ਕੰਮ ਕਰਨਾ ਉਹ ਕੰਮ ਉਹੀ ਕਰਨਾ, ਭਾਵੇਂ ਜੁਆਇੰਟ ਜੋੜ ਦੇ ਵਿੱਚ ਲੱਗ ਜਾਵੇ, ਭਾਵੇਂ ਉਂਗਲੀ ਚ ਲੱਗ ਜਾਵੇ, ਭਾਵੇਂ ਪੇਟ ਚ ਲੱਗਦਾ, ਜਿਸ ਅੰਗ ਚ ਮਰਜ਼ੀ ਲੱਗ ਜਾਵੇ, ਕੰਮ ਇਹਦਾ ਉਹੀ ਕਿਉਂਕਿ ਅੰਦਰ ਜਿਹੜੇ ਕੰਮ ਕਰਨ ਵਾਲੇ ਕਾਮੇ ਹੈ ਨਾ, ਔਰਗੈਨਸ ਹੈ ਨਾ, ਉਹ ਇਹਦੇ ਇਹੀ ਹਨ। ਹੁਣ ਆਪਾਂ ਇਸ ਦੀਵਾਰ ਤੋਂ ਲੰਘ ਕੇ ਸੈੱਲ ਦੇ ਅੰਦਰ ਪਹੁੰਚ ਗਏ। ਇਸ ਸੈੱਲ ਦੇ ਅੰਦਰ, ਇਸ ਦੀਵਾਰ ਦੇ ਅੰਦਰ ਜੋ ਕੁਛ ਵੀ ਹੈਗਾ ਆ, ਸਾਰੇ ਦਾ ਸਾਰਾ ਭੰਡਾਰਾ ਜੋ ਕੁਛ ਵੀ ਹੈਗਾ ਆ, ਉਸ ਸਾਰੇ ਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ, ਮੈਂ ਤੁਹਾਨੂੰ ਹੋਰ ਦੱਸਾਂ, ਜਿਵੇਂ ਸਾਡਾ ਇਨਵਾਇਰਮੈਂਟ ਹੈ ਨਾ, ਸਾਡੇ ਇਨਵਾਇਰਮੈਂਟ ਦੇ ਵਿੱਚ ਹਮੇਸ਼ਾ ਹੀ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਬਣਿਆ ਹੀ ਰਹਿੰਦਾ, ਹਮੇਸ਼ਾ ਹੀ ਸਾਡੇ ਉੱਪਰ, ਔਰ ਅਸੀਂ ਉਹ ਪ੍ਰੈਸ਼ਰ ਮਹਿਸੂਸ ਨਹੀਂ ਕਰਦੇ, ਕਿਉਂਕਿ ਸਾਡੇ ਜੀਵਨ ਦਾ ਚੱਲਣ ਹੀ ਕੁਦਰਤ ਨੇ ਇਸ ਤਰ੍ਹਾਂ ਦਾ ਸੈਟਅਪ ਕੀਤਾ ਹੋਇਆ, ਔਰ ਉਹਦੇ ਮੁਤਾਬਕ ਅਸੀਂ ਠੀਕ। ਜਿਵੇਂ ਮੱਛੀਆਂ ਨੇ, ਹੁਣ ਪਾਣੀ ਤਾਂ ਟੁੱਟਦਾ ਨਹੀਂ ਨਾ ਕਿਸੇ ਥਾਂ ਤੇ, ਨਾ ਹਵਾ ਕਿਸੇ ਥਾਂ ਤੇ ਟੁੱਟ ਰਹੀ ਹੈ, ਨਾ ਪਾਣੀ ਕਿਸੇ ਥਾਂ ਤੇ ਟੁੱਟ ਰਿਹਾ, ਪਰ ਮੱਛੀਆਂ ਉਹਦੇ ਚ ਐਂ ਜਾਂਦੀਆਂ ਨੇ ਜਿਵੇਂ ਅਸੀਂ ਆਮ ਤੁਰ ਰਹੇ ਹਾਂ। ਅਸੀਂ ਆਮ ਤੁਰਦੇ ਹਾਂ, ਹਵਾ ਦਾ ਇੰਨਾ ਪ੍ਰੈਸ਼ਰ ਹੈਗਾ, ਇਹਦਾ ਮਤਲਬ ਹਵਾ ਪੂਰੀ ਸੰਘਣੀ ਹੈਗੀ ਹੈ, ਬਾਵਜੂਦ ਇਸ ਦੇ ਵੀ ਸਾਨੂੰ ਕੋਈ ਚੱਲਣ ਚ ਰੁਕਾਵਟ ਨਹੀਂ ਆਉਂਦੀ। ਇਹਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ ਨਾ, ਸੈੱਲ ਦੇ ਅੰਦਰ, ਉਹ ਸੈੱਲ ਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ, ਉਹ ਜੈਲੀ ਵਰਗਾ ਹੈਗਾ। ਜੈਲੀ ਵਰਗਾ ਹੁੰਦਿਆਂ ਹੋਇਆਂ ਵੀ ਇਹਦੇ ਅੰਦਰ ਦੇ ਜਿਹੜੇ ਅੰਗ ਹਨ, ਜਿਹੜੇ ਵੀ ਔਰਗੈਨਲਸ ਹਨ, ਉਹਨਾਂ ਨੂੰ ਇਹਦੇ ਵਿੱਚ ਚੱਲਣ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਸੰਘਣਾ ਹੈ ਤਾਂ, ਜਿਸ ਤਰ੍ਹਾਂ ਦਾ ਵੀ ਹੈ ਤਾਂ, ਇਹਦੇ ਵਿੱਚ ਉਹ ਜਿਹੜੇ ਔਰਗੈਨਲਸ ਨੇ ਉਹ ਮੂਵ ਕਰਦੇ ਰਹਿੰਦੇ ਨੇ, ਆਪਣੀ ਗੱਲ ਇੱਕ ਦੂਜੇ ਤੱਕ ਪਹੁੰਚਾਉਂਦੇ ਰਹਿੰਦੇ ਨੇ, ਆਪਣਾ ਕੀਤਾ ਕੰਮ ਦੂਜੇ ਨੂੰ ਟ੍ਰਾਂਸਫਰ ਕਰਦੇ ਰਹਿੰਦੇ ਨੇ। ਇਹ ਸਾਰਾ ਕੰਮ ਉਹਨਾਂ ਦਾ ਇਸੇ ਤਰ੍ਹਾਂ ਹੁੰਦਾ ਰਹਿੰਦਾ, ਜਿਵੇਂ ਸਾਡੀ ਆਬੋ ਹਵਾ, ਸਾਡੀਆਂ ਰੇਲ ਗੱਡੀਆਂ ਵੀ ਚੱਲਦੀਆਂ ਪਈਆਂ, ਸਾਡੇ ਜਹਾਜ਼ ਵੀ ਚੱਲੀ ਜਾਂਦੇ ਨੇ, ਸਾਡੇ ਮੋਟਰਸਾਈਕਲ ਵੀ ਚੱਲੀ ਜਾਂਦੇ ਨੇ, ਉਹਨਾਂ ਨੂੰ ਹਵਾ ਦੀ ਕੋਈ ਰੁਕਾਵਟ ਨਹੀਂ ਹੁੰਦੀ। ਮੱਛੀਆਂ ਨੂੰ, ਮਗਰ ਮੱਛਾਂ ਨੂੰ, ਹੋਰ ਜਿੰਨੇ ਵੀ ਜੀਵ ਸਮੁੰਦਰੀ ਨੇ, ਉਹਨਾਂ ਨੂੰ ਪਾਣੀ ਚੱਲਣ ਦੀ ਕੋਈ ਰੁਕਾਵਟ ਨਹੀਂ ਹੁੰਦੀ। ਤੋ ਸਾਡਾ ਇਹ ਜਿਹੜਾ ਸਾਈਟੋਪਲਾਜ਼ਮ ਹੈ, ਇਹਦੇ ਵਿੱਚ ਸੈੱਲ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਕੰਟੈਂਟ ਹੈਗੇ ਨੇ, ਔਰਗੈਨਲਸ ਨੇ, ਉਹਨਾਂ ਨੂੰ ਇਹਦੇ ਵਿੱਚ ਚੱਲਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਹੁਣ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਸਰੀਰ ਦੇ ਵਿੱਚ ਰੱਖੇ ਤਾਂ ਹੈਗੇ ਨੇ ਅਲੱਗ ਅਲੱਗ ਥਾਵਾਂ ਤੇ, ਪਰ ਇਹ ਮੂਵ ਕਰਦੇ ਰਹਿੰਦੇ ਨੇ ਇਸ ਸਾਈਟੋਪਲਾਜ਼ਮ ਦੇ ਵਿੱਚ, ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ। ਔਰ ਆਪਣਾ ਕੰਮ ਮੂਵ ਕਰਦਿਆਂ ਹੋਇਆ ਹੀ, ਬਈ ਜਿਸ ਚੀਜ਼ ਦੀ ਜਿੱਥੇ ਲੋੜ, ਮਕੈਨਿਕਸ ਦੀ ਲੋੜ ਹੋਈ, ਗੱਡੀ ਖਰਾਬ ਹੋ ਗਈ ਸੜਕ ਤੇ, ਮਕੈਨਿਕ ਉੱਥੇ ਜਾ ਕੇ ਉਹਨੂੰ ਠੀਕ ਕਰਕੇ ਆਊਗਾ। ਇਸ ਤਰ੍ਹਾਂ ਦਾ ਇਹਨਾਂ ਦਾ ਚੱਲਣ ਹੈ। ਡਾਕਟਰ ਆ ਤੇ ਕਿਸੇ ਦੇ ਘਰੇ ਬਿਮਾਰ ਹੋ ਗਿਆ ਤੇ ਡਾਕਟਰ ਜਾਊਗਾ ਉਹਨਾਂ ਦੇ ਘਰੇ, ਜਾ ਕੇ ਉੱਥੇ ਮਰੀਜ਼ ਨੂੰ ਉੱਥੇ ਵੀ ਦੇਖ ਸਕਦਾ ਹੈਗਾ ਆ। ਜਾਂ ਵੈਸੇ ਐਜ਼ ਏ ਹੋਲ ਇੱਕ ਸਰਕਲ ਚੱਲਿਆ ਹੋਇਆ, ਉਹਦੇ ਮੁਤਾਬਕ ਇਹ ਆਪਣੀਆਂ ਚੀਜ਼ਾਂ ਬਣਾ ਕੇ ਸਾਈਟੋਪਲਾਜ਼ਮ ਚ ਰੱਖਦੇ ਰਹਿੰਦੇ ਨੇ, ਤੇ ਸਾਈਟੋਪਲਾਜ਼ਮ ਮੂਵ ਕਰਦਾ ਰਹਿੰਦਾ ਹੈਗਾ, ਜਿਵੇਂ ਸਾਡੀ ਹਵਾ ਮੂਵ ਕਰ ਰਹੀ ਹੈ ਜਾਂ ਪਾਣੀ ਮੂਵ ਕਰ ਰਿਹਾ ਸਮੁੰਦਰ ਦਾ, ਔਰ ਉਹ ਉਹਨਾਂ ਨੂੰ ਥਾਂ ਪੋ ਥਾਂ ਉਸੇ ਤਰ੍ਹਾਂ ਉਹ ਪਹੁੰਚਾਉਂਦਾ ਰਹਿੰਦਾ। ਭਾਵ ਅੰਗ ਵੀ ਮੂਵ ਕਰਦੇ ਨੇ, ਔਰ ਉਹਨਾਂ ਦਾ ਕੀਤਾ ਹੋਇਆ ਕੰਮ ਵੀ ਇੱਕ ਤੋਂ ਦੂਜੇ ਤੱਕ ਪਹੁੰਚਦਾ ਰਹਿੰਦਾ। ਇਹ ਸਾਈਟੋਪਲਾਜ਼ਮ ਦੀ ਆਈਡੈਂਟੀਫਿਕੇਸ਼ਨ ਹੈ, ਇਹ ਇਹਦੀ ਕੁਆਲੀਫਿਕੇਸ਼ਨ ਹੈ, ਇਹ ਇਹਦਾ ਇਸ ਤਰ੍ਹਾਂ ਕਹੋ ਭਈ ਇਸ ਦੇ ਮੁਤਾਬਕ ਸੈੱਲ ਦੇ ਅੰਦਰ ਦਾ ਜਿਹੜਾ ਕੰਮ ਚੱਲਦਾ ਹੈਗਾ ਆ। ਸੋ ਉਸ ਤੋਂ ਬਾਅਦ ਇਹ ਆ ਗਿਆ ਭਈ ਵੱਡੀ ਇੱਕ ਚੀਜ਼, ਜਦੋਂ ਅਸੀਂ ਸੈੱਲ ਦੇ ਅੰਦਰ ਵੜਦੇ ਹਾਂ ਨਾ, ਉਦੋਂ ਸੈੱਲ ਦੇ ਅੰਦਰ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਮਤਲਬ ਸੈੱਲ ਤਾਂ ਹੈ, ਆਪ ਖੁਦ ਹੀ ਮਾਈਕਰੋਸਕੋਪਿਕ ਹੈਗਾ ਵਿਚਾਰਾ, ਉਹ ਇੰਨਾ ਹੈ ਕਿ ਸਾਹਮਣੇ ਅੱਖਾਂ ਚ ਦੇਖਿਆ ਨਹੀਂ ਜਾ ਸਕਦਾ, ਤੇ ਸੈੱਲ ਨੂੰ ਵੀ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ, ਤੇ ਜਦੋਂ ਇਹਦੇ ਵਿੱਚ ਵੇਖਦੇ ਹਾਂ ਤੇ ਵੇਖਦੇ ਅੰਦਰ ਕੁਰਬਰ ਕੁਰਬਰ ਹੁੰਦਾ ਹੀ ਆ, ਪਤਾ ਨੀ ਕਈ ਕੁਛ ਹੀ ਹੈਗਾ ਆ। ਔਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ, ਉਹ ਹੈਗਾ ਆ ਨਿਊਕਲੀਅਸ। ਔਰ ਇਹ ਜਿਹੜਾ ਨਿਊਕਲੀਅਸ ਹੈਗਾ ਨਾ, ਇਹ ਵੀ ਇਸੇ ਤਰ੍ਹਾਂ ਸੈੱਲ ਵਾਂਗ ਆਪਦੀ ਹੀ ਦੁਨੀਆ ਵਸਾਈ ਬੈਠਾ ਆ। ਇਹ ਸੈੱਲ, ਇਹ ਨਿਊਕਲੀਅਸ ਇਸ ਟਾਈਪ ਦਾ ਆ ਵੀ ਇਹਦੀ ਵੀ ਚਾਰ ਦੀਵਾਰੀ ਆ, ਇਹਦੀ ਵੀ ਚਾਰ ਦੀਵਾਰੀ ਆ, ਤੇ ਇਹਦੀ ਵੀ ਚਾਰ ਦੀਵਾਰੀ ਉਸੇ ਤਰ੍ਹਾਂ ਪ੍ਰੋਟੀਨ ਦੀ ਤੇ ਫੈਟ ਦੀ ਬਣੀ ਹੋਈ ਹੈ, ਔਰ ਇਹਦੀ ਵੀ ਚਾਰ ਦੀਵਾਰੀ ਜਿਹੜੀ ਹੈ ਦੋ ਤਹਿਆਂ ਵਾਲੀ ਆ, ਇੰਨੇ ਬਰੀਕ ਦੇ ਵਿੱਚ ਇੰਨੀ ਬਰੀਕੀ ਅੱਗੇ ਹੋਰ ਹੈਗੀ ਆ, ਔਰ ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਪਰ ਸੈੱਲ ਦੇ ਅੰਦਰ ਜਿਹੜੀ ਸਾਈਟੋਪਲਾਜ਼ਮ, ਇੰਜ ਨਾ ਕਹੋ ਸਾਈਟੋਪਲਾਜ਼ਮ ਕਹੋ, ਕਿਉਂਕਿ ਸੈੱਲ ਤਾਂ ਸਾਰਾ ਹੀ ਸੀਗਾ, ਲੇਕਿਨ ਸੈੱਲ ਦੇ ਅਸੀਂ ਅੰਦਰ ਵੜ ਗਏ ਹਾਂ, ਤੇ ਜਿਹੜਾ ਸਾਰਾ ਕੁਝ ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਹੈ। ਸਾਈਟੋਪਲਾਜ਼ਮ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਸ ਰਹੀ ਹੈ ਨਾ, ਧਰੂ ਤਾਰਾ ਜੋ ਅਸੀਂ ਅਸਮਾਨ ਚ ਵੇਖਦੇ ਹਾਂ ਰਾਤ ਨੂੰ, ਤੇ ਧਰੂ ਤਾਰਾ ਤੁਹਾਨੂੰ ਸਾਨੂੰ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈਗਾ, ਉਹਦਾ ਮਤਲਬ ਕੀ ਹੋਇਆ ਕਿ ਉਹ ਨਿਊਕਲੀਅਸ ਹੈਗਾ। ਨਿਊਕਲੀਅਸ ਦਾ ਕੰਮ ਕੀ ਹੈਗਾ? ਨਿਊਕਲੀਅਸ ਦਾ ਕੰਮ ਇਹ ਹੈ ਕਿ ਜਿਹੜੀਆਂ ਘਰ ਦੀਆਂ ਜ਼ਰੂਰੀ ਚੀਜ਼ਾਂ ਅਸੀਂ ਘਰ ਬਣਾਉਂਦੇ ਹਾਂ ਨਾ, ਤੇ ਰਸੋਈ ਹੈਗੀ ਆ, ਲਿਵਿੰਗ ਰੂਮ ਹੈਗਾ, ਆਹ ਸਾਡਾ ਸਪੈਸ਼ਲ ਰੂਮ ਹੈ, ਇਹਦੇ ਸਾਡੀਆਂ ਰਜਿਸਟਰੀਆਂ, ਸਾਡਾ ਗਹਿਣਾ, ਸੋਨਾ, ਕੱਪੜਾ, ਸਾਰਾ ਕੁਝ ਰੱਖਿਆ ਹੋਇਆ, ਇਹ ਜ਼ਰੂਰੀ ਕਮਰਾ ਸਾਡਾ। ਨਿਊਕਲੀਅਸ ਇਸ ਸੈੱਲ ਦੇ ਵਿਚ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਆ ਕਿ ਸਾਡੀਆਂ ਘਰ ਦੀਆਂ ਜਰੂਰੀ ਜਿਹਦਾ ਜ਼ਮੀਨ ਤਾਂ ਮੇਰੇ ਦਾਦੇ ਖਰੀਦੀ ਹੋਊਗੀ, ਮੇਰੇ ਪੜਦਾਦੇ ਖਰੀਦੀ ਹੋਊਗੀ, ਮੇਰੇ ਪਿਓ ਖਰੀਦੀ ਹੋਊਗੀ, ਉਹਨਾਂ ਵਾਲੀਆਂ ਰਜਿਸਟਰੀਆਂ ਜਿਹੜੀਆਂ ਮੈਨੂੰ ਟ੍ਰਾਂਸਫਰ ਹੋਈ ਹੋਣੀ, ਉਹ ਸਾਰਾ ਕੋਈ ਰਿਕਾਰਡ ਦਾ ਪਿੱਛੇ ਜਿਹੜਾ ਪਿਆ ਹੁੰਦਾ ਉਹ ਨਿਊਕਲੀਅਸ ਪਾਇਆ ਹੁੰਦਾ। ਔਰ ਇਹੀ ਕੰਮ ਨਿਊਕਲੀਅਸ ਕਰਦਾ ਆ ਕਿ ਭਾਈ ਜਿੰਨੇ ਵੀ ਤੁਹਾਡੇ ਬਾਪ ਦਾਦਿਆਂ ਦੇ ਕਰੈਕਟਰ ਸੀ ਫੈਮਿਲੀ ਟੂ ਫੈਮਿਲੀ, ਉਹ ਸਾਰੇ ਦੇ ਸਾਰੇ ਇਹਦੇ ਵਿਚ ਪ੍ਰਿਜ਼ਰਵ ਹੁੰਦੇ ਨੇ, ਜਿਨ੍ਹਾਂ ਅਸੀਂ ਕਹਿੰਦੇ ਹਾਂ ਜੀਨਸ। ਅੱਛਾ ਬਈ ਜੀਨਸ ਦੇ ਵਿਚ ਐਸੀ ਕਿਹੜੀ ਗੱਲ ਹੈ, ਰਜਿਸਟਰੀ ਲਿਖੀ ਹੁੰਦੀ ਨਾ, ਉਹਦੇ ਤੇ ਲਿਖਿਆ ਹੁੰਦਾ ਫਲਾਣਾ ਵਲਦ ਫਲਾਣਾ ਵਲਦ ਫਲਾਣਾ ਸਿੰਘ, ਹਾਂਜੀ, ਤੇ ਆਹ ਜਿਹੜੀ ਜ਼ਮੀਨ ਹੈ ਜ਼ਮੀਨ ਦੀ ਆਈਡੈਂਟੀਫਿਕੇਸ਼ਨ ਲਿਖੀ ਹੁੰਦੀ ਹੈ, ਇਹ ਹੁਣ ਤੁਹਾਡੀ ਹੋਈ ਜਾਂ ਕਹਿਣਾ ਪਿਆ ਹੈ ਤੇ ਕਹਿਣਾ ਪਿਆ ਹੋਇਆ ਹੈ। ਇਸੇ ਤਰ੍ਹਾਂ ਇਹ ਗਹਿਣੇ ਵਰਗਾ ਸਮਾਨ ਸਾਰਾ ਇਹਦੇ ਵਿਚ ਪਿਆ ਹੋਇਆ ਹੈਗਾ ਆ, ਜਿਹਦੇ ਵਿਚ ਸਾਡੇ ਜੀਨਸ ਹਨ, ਔਰ ਜੀਨਸ ਦੇ ਅੰਦਰ ਇਹ ਸਾਰੀਆਂ ਲਿਖੀਆਂ ਹੋਈਆਂ ਨੇ ਜਿਹਨੂੰ ਅਸੀਂ ਕਹਿੰਦੇ DNA, ਡਿਸਆਕਸੀ ਰਾਈਬ ਨਿਊਕਲੀਏਟ ਏਸਿਡ ਏਸਿਡ ਔਰ ਜਾਂ ਰਾਈਬੋ ਨਿਊਕਲੀਏਟਿਕ ਏਸਿਡ, ਇਹ ਉਹ ਜੇ ਚੀਜ਼ ਹੈ, ਇਹ ਸਮਝ ਕਰ ਲੋ ਰਜਿਸਟਰੀ ਦੇ ਉੱਪਰ ਲਿਖ ਦਿਆ, ਰਜਿਸਟਰੀ ਦੇ ਉੱਪਰ ਲਿਖਤ ਹੈਗੀ ਆ ਕਿ ਇਸ ਬੰਦੇ ਦਾ DNA ਇਸ ਤਰ੍ਹਾਂ ਦਾ ਹੈ। ਹੁਣ ਅੱਜ ਕੱਲ ਪੈਟਰਨਿਟੀ ਦਾ ਰੌਲਾ ਪੈ ਜਾਂਦਾ ਹੈ ਨਾ, ਹਰ ਥਾਂ ਚੱਕਰ ਇਸ ਤਰ੍ਹਾਂ ਦਾ ਹੈਗਾ ਆ ਵੀ ਪਤਾ ਨੀ ਕਿਹੜਾ ਬੱਚਾ ਕਿਹਦਾ ਹੈਗਾ ਕਿ ਨਹੀਂ ਹੈਗਾ, ਤੇ ਜਦੋਂ ਇਸ ਤਰ੍ਹਾਂ ਦਾ ਸ਼ੱਕ ਹਸਪਤਾਲਾਂ ਚ ਵੀ ਬੱਚੇ ਵਿਟਾਏ ਜਾਂਦੇ ਨੇ ਨਾ ਕਈ ਵਾਰ, ਤੇ ਲੋਕ ਕਹਿੰਦੇ ਨੇ ਆਪਾਂ ਹਿਸਟਰੀ ਤਾਂ ਸਾਰੀ ਪੜ੍ਹ ਕੇ ਆਏ ਹੀ ਆ ਕਿ ਪੇਟ ਦੇ ਵਿਚ ਵੀ ਡਾਕਟਰ ਨੇ ਤਾਂ 20 ਹਫ਼ਤੇ ਆਖਿਆ ਸੀਗਾ ਵੀ ਤੇਰੇ ਪੇਟ ਚ ਮੁੰਡਾ ਆ, ਤੇ ਜਦੋਂ ਜੰਮਿਆ 40 ਹਫ਼ਤਿਆਂ ਬਾਅਦ ਉਹਨਾਂ ਆਖਿਆ ਤੂੰ ਕੁੜੀ ਹੈ, ਉਹ ਰੌਲਾ ਪੈ ਗਿਆ, ਤੇ ਅਲਟੀਮੇਟ ਅੱਜ ਕੱਲ ਸਾਡੇ ਕੋਲ DNA ਹੈਗਾ ਆ, ਜਿਹੜਾ DNA ਦੱਸਦਾ ਨਾ ਇਹਦੇ ਮਾਂ ਬਾਪ ਆ ਤਾਂ ਨਹੀਂ ਹੋ ਸਕਦੇ, ਆਹ ਹੋ ਸਕਦੇ ਆ, ਤੇ ਫਿਰ ਅਸੀਂ ਕਹਿੰਦੇ ਵੀ ਨਹੀਂ ਇਹ ਤੁਹਾਡਾ ਹੀ ਬੱਚਾ ਹੈਗਾ, ਔਰ ਫਿਰ 12-13 ਸਾਲ ਦੀ ਉਮਰ ਚ ਵੀ ਫਿਰ ਇਹ ਝੰਜਟ ਪੈ ਗਿਆ ਸੀਗਾ, ਪਰ ਹੁਣ ਅਸੀਂ ਕਿਸੇ ਤੇ ਸ਼ੱਕ ਨੀ ਕਰਦੇ, ਸ਼ੱਕ ਇਸ ਕਰਕੇ ਨੀ ਕਰਦੇ ਨਾ ਤਾਂ ਸਾਡੀਆਂ ਅੱਖਾਂ ਸਾਹਮਣੇ ਆ, ਸਾਡਾ ਕੁੜੀ ਜਾਂ ਮੁੰਡਾ ਜਵਾਨ ਹੋ ਰਿਹਾ 12-14 ਸਾਲ ਦੀ ਉਮਰ ਚ ਆ ਗਿਆ ਆ, ਕੁੜੀ ਮੁੰਡਾ ਬਣ ਰਹੀ, ਮੁੰਡਾ ਕੁੜੀ ਬਣ ਰਿਹਾ। ਸੋ ਇਹ ਜਿਹੜਾ ਸਾਰਾ ਕੁਝ ਹੈ ਇਹ ਸਾਰਾ ਇਸ ਨਿਊਕਲੀਅਸ ਦੇ ਅੰਦਰ ਪਏ ਹੋਏ ਜੀਨਸ ਦੇ ਕਰਕੇ ਹੁੰਦਾ ਹੈ, ਔਰ ਜੀਨਸ ਦੇ ਵਿਚ ਲਿਖਤ ਜਿਹੜੀ ਹੈ ਉਹ DNA ਦੀ ਹੈ, ਡਿਸਆਕਸੀਰਾਈਬ ਨਿਊਕਲੀਏਟਿਕ ਏਸਿਡ ਦੀ ਹੈਗੀ ਆ, ਜਿਹੜਾ ਉਹ ਸਾਰਾ ਰਿਕਾਰਡ ਇਸ ਸਾਂਭ ਕੇ ਰੱਖਦਾ ਹੈਗਾ ਆ। ਔਰ ਇਹ ਜਿਹੜਾ ਨਿਊਕਲੀਅਸ ਹੈ, ਜਿਵੇਂ ਮੈਂ ਤੁਹਾਨੂੰ ਧਰੂਵ ਤਾਰਿਆਂ ਦੀ ਕੁਦਰਤੀ ਮੂੰਹ ਚੋਂ ਨਿਕਲ ਗਈ ਗੱਲ, ਜਿਵੇਂ ਅਸੀਂ ਧਰੂਵ ਤਾਰਿਆਂ ਨੂੰ ਆਪ ਦੂਜੇ ਤਾਰਿਆਂ ਤੋਂ ਵੱਖਰਾ ਕਰਕੇ ਵੇਖ ਲੈਣੇ ਵੀ ਬਹੁਤਾ ਹੀ ਚਮਕਦਾ ਹੁੰਦਾ ਆ, ਬਹੁਤਾ ਹੀ ਸਾਹਮਣੇ ਦਿਸਦਾ ਹੁੰਦਾ ਹੈਗਾ ਆ। ਔਰ ਇਸੇ ਤਰ੍ਹਾਂ ਹੀ ਸੈੱਲ ਦੇ ਅੰਦਰ ਮਾਈਕਰੋਸਕੋਪ ਚ ਵੇਖਦੇ ਹੋਇਆਂ ਇਹ ਸਾਨੂੰ ਸਭ ਤੋਂ ਜ਼ਿਆਦਾ ਚਮਕਦਾ ਤੇ ਜ਼ਿਆਦਾ ਵੱਡਾ ਦਿਖਾਈ ਦਿੰਦਾ, ਬਾਕੀ ਛੋਟੇ ਛੋਟੇ ਔਰਗੇਨਲ ਸਾਨੂੰ ਦਿਖਾਈ ਦਿੰਦੇ ਨੇ, ਜਦ ਤੱਕ ਅਸੀਂ ਉਚੇਚੇ ਤੌਰ ਤੇ ਮਾਈਕਰੋਸਕੋਪ ਰਾਹੀਂ ਉਹਨਾਂ ਦੇ ਕੋਲ ਨਹੀਂ ਪਹੁੰਚਦੇ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ, ਪਰ ਨਿਊਕਲੀਅਸ ਦੇ ਅੰਦਰ ਸਾਈਟੋਪਲਾਜ਼ਮ ਦੇ ਵਿੱਚ ਵੜਦਿਆਂ ਹੀ ਸਾਨੂੰ ਦਿਸਦਾ ਯਾਰ ਉਹ ਬਹੁਤ ਵੱਡਾ ਉੱਚਾ ਪਤਾ ਨੀ ਟਿੱਬਾ ਜਾਂ ਕੀ ਬਣਿਆ ਹੋਇਆ, ਔਰ ਇਸ ਤਰ੍ਹਾਂ ਦਾ ਇਹ ਸਾਡਾ ਨਿਊਕਲੀਅਸ ਹੈਗਾ ਆ। ਔਰ ਇਹਦਾ ਅਸਲ ਕੰਮ ਕੀ ਹੋ ਗਿਆ, ਬਾਹਰਲੀ ਦੀਵਾਰ ਦੀ ਗੱਲ ਵੀ ਮੈਂ ਕਰ ਦਿੱਤੀ, ਉਹਦਾ ਪਰਪਸ ਵੀ ਉਹੀ ਹੈ ਕਿ ਸਮਾਨ ਘੱਟ ਸਾਂਭਣਾ, ਸਮਾਨ ਵੱਧ ਸਾਂਭਣਾ ਆ, ਫੈਲਣਾ ਹੈ, ਸੁੱਕਣਾ ਹੈ, ਇਸੇ ਤਰ੍ਹਾਂ ਦਾ ਕੰਮ ਇਹਦਾ ਵੀ ਹੈਗਾ ਆ। ਔਰ ਇਹਦੇ ਅੰਦਰ ਜਿਹੜਾ ਭਰਿਆ ਹੋਇਆ ਲਿਕੁਡ ਹੈ ਨਾ, ਸਾਈਟੋਪਲਾਜ਼ਮ ਵਰਗਾ ਹੀ ਲਿਕੁਡ ਭਰਿਆ ਹੋਇਆ ਆ, ਪਰ ਅਸੀਂ ਇਹਨੂੰ ਕਹਿੰਦੇ ਹਾਂ ਪ੍ਰੋਟੋਪਲਾਜ਼ਮ, ਬਹੁਤਾ ਨਾਂ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ। ਇਹਦੇ ਅੰਦਰ ਦੇ ਜਿਹੜਾ ਲਿਕੁਡ ਆ ਸਪੈਸ਼ਲ ਟਾਈਪ ਦਾ ਲਿਕੁਡ ਹੈਗਾ ਆ, ਸਪੈਸ਼ਲ ਹੈ, ਜਹਾਜ਼ਾਂ ਦੇ ਜਿਹੜਾ ਤੇਲ ਵਰਤਿਆ ਜਾਂਦਾ ਉਹ ਮੋਟਰਸਾਈਕਲਾਂ ਸਕੂਟਰਾਂ ਚ ਨਹੀਂ ਵਰਤਿਆ ਜਾਂਦਾ, ਸਪੈਸ਼ਲ ਟਾਈਪ ਦਾ ਹੁੰਦਾ ਆ। ਇਸੇ ਤਰ੍ਹਾਂ ਦਾ ਇਹ ਜਿਹੜਾ ਹੈਗਾ ਲਿਕੁਡ ਇਹਨੂੰ ਅਸੀਂ ਕਹਿੰਦੇ ਹਾਂ ਪ੍ਰੋਟੋਪਲਾਜ਼ਮ। ਹੁਣ ਪ੍ਰੋਟੋਪਲਾਜ਼ਮ ਇਹਦੇ ਵਿਚ ਰਹਿੰਦਾ ਤੇ ਇਹਦੇ ਵਿਚ ਜਿਹੜੀਆਂ ਚੀਜ਼ਾਂ ਹਨ ਆ ਸਾਡਾ DNA, ਆ ਸਾਡਾ RNA, ਆ ਸਾਡੇ ਕ੍ਰੋਮੋਸੋਮਸ, ਇਹ ਸਾਰਾ ਕੁਝ ਇਹਦੇ ਵਿਚ ਭਰਿਆ ਹੁੰਦਾ, ਭਾਵ ਅਸਲ ਸਾਡਾ ਘਰ ਦਾ ਖਜ਼ਾਨਾ, ਅਸਲ ਸਾਡੀ ਕੀਮਤੀ ਚੀਜ਼ਾਂ ਇਸ ਨਿਊਕਲੀਅਸ ਦੇ ਵਿਚ ਸਾਂਭੀਆਂ ਨੇ, ਜਿਹੜੀਆਂ ਇਹ ਨਿਰਧਾਰਿਤ ਕਰਦੀਆਂ ਨੇ ਵੀ ਇਹ ਕਿਹਦਾ ਪੁੱਤਰ ਹੈ, ਇਹ ਕਿਹਦਾ ਪੋਤਰਾ ਆ ਅਗਲੀ ਤੇ ਅਗਲੀ ਜਨਰੇਸ਼ਨ। ਔਰ ਇਸੇ ਤਰ੍ਹਾਂ ਅਸੀਂ ਇਹਦਾ ਮਤਲਬ ਮੁੱਖ ਕੰਮ ਇਹ ਇਸੇ ਤਰ੍ਹਾਂ ਦਾ ਹੈਗਾ, ਇੱਕ ਸੈੱਲ ਤੋਂ ਦੂਜਾ ਸੈੱਲ ਬਾਡੀ ਹੋਰ ਬਣੇਗੀ। ਵੈਸੇ ਅੱਜ ਕੱਲ ਮੈਂ ਚੀਮਾ ਸਾਹਿਬ ਤੁਹਾਨੂੰ ਇਹ ਦੱਸਦਾ, ਅੱਜ ਕੱਲ ਸਾਇੰਸ ਤਾਂ ਇਸ ਤੋਂ ਵੀ ਅੱਗੇ ਵਧ ਗਈ, ਕਿਉਂਕਿ ਮੈਨੂੰ ਆਦਤ ਹੈ ਥੋੜਾ ਬਹੁਤ ਇਹ ਪੜ੍ਹਦੇ ਰਹਿਣ ਨੂੰ। ਹੁਣ ਕਲੋਨਿੰਗ ਵਾਲੀ ਗੱਲ ਅਸੀਂ ਲੈਣੇ ਹਾਂ ਨਾ, ਤੇ ਆਉਣ ਵਾਲਿਆਂ ਆਪਣੇ ਜ਼ਮਾਨੇ ਚ ਕਹਿੰਦੇ ਸਨ ਭਾਈ ਲੋਕ ਮਾਸੀ ਨੂੰ ਤਰਸਣਗੇ ਤੇ ਭੂਆ ਨੂੰ ਤਰਸਣਗੇ ਜਾਂ ਚਾਚੇ ਨੂੰ ਤਰਸਣਗੇ ਤੇ ਮਾਮੇ ਨੂੰ ਤਰਸਣਗੇ, ਕਿਉਂਕਿ ਲੋਕ ਹੀ ਬੱਚੇ ਟੈਕ ਜੰਮਣ ਲੱਗ ਗਏ। ਤਕਨੀਕ ਦੇ ਮੁਤਾਬਕ ਐਸਾ ਹਾਲਾਤ ਆ ਰਿਹਾ ਆ ਕਿ ਅਸੀਂ ਮਾਂ ਬਾਪ ਨੂੰ ਵੀ ਤਰਸਾਂਗੇ, ਮਾਂ ਬਾਪ ਵੀ ਕਿਸੇ ਨੂੰ, ਕਿਉਂ ਖੂਨ ਲਿਆ, ਹੁਣ ਤੇ ਅਸੀਂ ਜੰਮੇ ਆ ਨਾ ਬੱਚੇ, ਕਿਰਿਆ ਹੈ ਨਾ ਕੋਈ ਹੈਗੀ, ਤੇ ਖੂਨ ਲਿਆ ਤੇ ਖੂਨ ਦੇ ਉੱਤੋਂ ਹੀ DNA ਰਾਹੀਂ ਅਸੀਂ ਕਲੋਨਿੰਗ ਕਰਕੇ ਔਰ ਓਹਦੇ ਹੋਰ ਦੇ ਹੋਰ ਬੱਚੇ ਪਤਾ ਨੀ ਸੈਂਕੜੇ ਬਣਾ ਦੇਣੇ ਆ। ਇੱਕ ਸੈੱਲ ਦੇ ਵਿਚ ਇੱਕ ਬੂੰਦ ਅਗਰ ਸਾਡਾ ਖੂਨ ਹੋਵੇ ਓਹਦੇ ਵਿਚ ਤਕਰੀਬਨ 5000 ਸੈੱਲ ਆ ਜਾਂਦੇ ਨੇ ਐਜ ਐਨ ਐਵਰੇਜ। ਤੇ ਤੁਸੀਂ ਹਿਸਾਬ ਲਾ ਲੋ ਵੀ ਇੱਕ 5000 ਇੱਕ ਬੂੰਦ ਤੋਂ ਅਸੀਂ ਹੋਰ ਨਵੀਂ ਕ੍ਰੀਏਸ਼ਨ ਕਰ ਸਕਦੇ, ਕਿੰਨੀ ਫੌਜ ਬਣਾ ਸਕਦੇ ਆ। ਔਰ ਉਹ ਗੁਰਦੀਪ ਸਿੰਘ ਇਹੋ ਜਿਹਾ ਹੋਊਗਾ, ਉਹਦੀ ਅਕਲ ਇੰਨੀ ਇਹੋ ਜਿਹੀ ਹੋਊਗੀ, ਉਹਦਾ ਕੱਚ ਵੀ ਇਹੋ ਜਿਹਾ ਹੋਊਗਾ, ਉਹਦੀ ਸੋਚ ਵੀ ਇਹੋ ਜਿਹੀ ਹੋਊਗੀ। ਹਾਂਜੀ, ਸੋ ਕਹਿਣ ਤੋਂ ਭਾਵ ਹੈ ਫਿਰ ਮਾਂ ਕਿਹਦੀ ਤੇ ਪਿਓ ਕਿਹਦਾ, ਕੁਛ ਵੀ ਨਹੀਂ ਰਹਿ ਗਿਆ। ਸੋ ਅਲਟੀਮੇਟ ਜ਼ਮਾਨਾ ਇਹ ਆਉਣ ਵਾਲਾ, ਬੜੀ ਤੇਜ਼ੀ ਨਾਲ ਆ ਰਿਹਾ ਹੈਗਾ ਆ, ਇਹੋ ਦੋਹੇ ਦੀ ਵੀ ਲੋੜ ਨਹੀਂ ਪੈਣੀ। ਪਰ ਹਾਂ, ਉਸ ਵੇਲੇ ਉਹ ਰਹਿਣਾ ਰੱਬ ਦਾ ਨਾਂ ਬੰਦਿਆਂ ਵਾਲੀ ਗੱਲ ਆ ਗਈ ਵੀ ਆਹ ਜਿਹੜਾ ਨਿਊਕਲੀਅਸ ਦੇ ਅੰਦਰ ਪ੍ਰਿਜ਼ਰਵੇਸ਼ਨ ਹੈ ਨਾ ਸਾਡੀ, ਇਹ ਪ੍ਰਿਜ਼ਰਵੇਸ਼ਨ DNA ਦੀ, ਇਹ ਸਾਡੀ ਉਹਦੇ ਵਿਚ ਰਹਿਣੀ ਰਹਿਣੀ ਹੈ। ਲਓ ਜੀ, ਉਸ ਤੋਂ ਬਾਅਦ ਅਸੀਂ ਵੱਡੀ ਗੱਲ ਇਹ ਕੀਤੀ ਭਈ ਇਹਦੇ ਅੰਦਰ ਕ੍ਰੋਮੋਸੋਮਸ ਨੇ, ਅਸਲ ਸਾਡੀ ਰਜਿਸਟਰੀ, ਅਸਲ ਸਾਡਾ ਗਹਿਣਾ ਜਿਹੜਾ ਹੈਗਾ ਆ, ਜਿਹੜਾ ਸਾਨੂੰ ਪਿੱਛੋਂ ਵਿਰਾਸਤ ਚ ਮਿਲਿਆ ਹੋਇਆ ਆ, ਉਹ ਕੀ ਆ? ਕ੍ਰੋਮੋਸੋਮਸ। ਹੁਣ ਇਹ ਕ੍ਰੋਮੋਸੋਮਸ ਕੀ ਹੁੰਦੇ ਨੇ? ਅਸੀਂ ਨਿਊਕਲੀਅਸ ਦੇ ਅੰਦਰ ਵੜਦੇ ਆ, ਹਜੇ ਸਾਈਟੋਪਲਾਜ਼ਮ ਦਾ ਬਾਹਰਲਾ ਘੇਰਾ ਅਸੀਂ ਵੇਖਣਾ ਆ, ਪਰ ਉਹ ਉਸ ਖਾਸ ਕਮਰੇ ਦੇ ਅਸੀਂ ਪਹੁੰਚ ਗਏ ਨਿਊਕਲੀਅਸ ਦੇ ਵਿਚ, ਤੇ ਉਹਦੇ ਅਸੀਂ ਦੇਖਿਆ ਵੀ ਉਹਦੇ ਵਿਚ ਕ੍ਰੋਮੋਸੋਮਸ ਹੈਗੇ ਨੇ। ਇਹ ਹੁਣ ਜਿਹੜੇ ਕ੍ਰੋਮੋਸੋਮਸ ਨੇ, ਇਹ ਕੀ ਚੀਜ਼? ਇਹ ਕ੍ਰੋਮੋਸੋਮਸ ਇਸ ਤਰ੍ਹਾਂ ਨੇ, ਜਿਸ ਤਰ੍ਹਾਂ ਅਸੀਂ ਖੇਸ ਹੋਵੇ ਨਾ ਸਾਡਾ, ਖੇਸ ਦੇ ਰੇਸ਼ੇ ਖੱਦਰ ਦੇ ਜਿਹੜੇ ਮੋਟੇ ਮੋਟੇ ਦਿਖਾਈ ਦਿੰਦੇ ਨੇ, ਮੈਂ ਤਾਂ ਖੇਸ ਦਾ ਨਾਂ ਲਿਆ ਹੈਗਾ। ਖੇਸ ਸਾਰਿਆਂ ਵੇਖਿਆ ਹੋਣਾ, ਤਾਣੇ ਤੇ ਪੇਟੇ ਦੇ ਨਾ ਧਾਗੇ ਹੁੰਦੇ ਉਹਦੇ ਚ, ਹਾਂਜੀ, ਔਰ ਧਾਗੇ ਛੇਤੀ ਦਿਖਾਈ ਦੇ ਦਿੰਦੇ। ਸੋ ਕ੍ਰੋਮੋਸੋਮਸ ਜਿਹੜੇ ਨੇ ਇਹ ਧਾਗੇ ਵਰਗੇ ਹੁੰਦੇ ਨੇ, ਔਰ ਬੜੇ ਮਾਈਕਰੋਸਕੋਪ ਚ ਅਗਰ ਤੁਸੀਂ ਪਿਕਚਰ ਜਿਹੜੀ ਵੇਖੀ ਹੋਵੇ ਨਾ, ਐ ਲੱਗਦਾ ਜਿਵੇਂ ਪੌੜੀ ਹੁੰਦੀ ਨਾ, ਤੇ ਪੌੜੀ ਦੇ ਵਿਚਕਾਰ ਡੰਡੇ ਵੀ ਲੱਗੇ ਹੁੰਦੇ ਨੇ, ਔਰ ਪੌੜੀ ਵਿੰਗੀ ਟੇਢੀ ਫਲੈਕਸੀਬਲ ਹੋਵੇ, ਤੋ ਇਸ ਤਰ੍ਹਾਂ ਦਾ ਕਰੈਕਟਰ ਇਹਨਾਂ ਕ੍ਰੋਮੋਸੋਮਸ ਦਾ ਹੈ। ਭਾਵ ਇਹ ਕੀ ਆ ਵੀ ਇਹ ਮੂਵ ਵੀ ਕਰਦੇ ਰਹਿੰਦੇ ਨੇ, ਇਹ ਅੱਗੇ ਪਿੱਛੇ ਵੀ ਹੁੰਦੇ ਰਹਿੰਦੇ ਨੇ, ਇਹ ਛੋਟੇ ਵੱਡੇ ਵੀ ਹੁੰਦੇ ਰਹਿੰਦੇ ਨੇ, ਪਰ ਇਹਦੇ ਅੰਦਰ ਜਿਹੜਾ ਕੰਟੈਂਟ ਹੈ ਨਾ ਉਹ ਨਹੀਂ ਚੇਂਜ ਕਰਦਾ, ਉਹ ਸਦੀਆਂ ਤੱਕ ਉਹੀ ਰਹਿੰਦਾ ਹੈ। ਜਿਹਦੀ ਐਗਜ਼ਾਮਪਲ ਮੈਂ ਇਹ ਵੀ ਦਿੱਤੀ ਸੀ ਕਿ ਅੱਜ ਕੱਲ ਹਜ਼ਾਰਾਂ ਸਾਲਾਂ ਤੋਂ ਪੁਰਾਣੀਆਂ ਕਬਰਾਂ ਪੁੱਟ ਕੇ ਜਿਹੜੀਆਂ ਹੱਡੀਆਂ ਅਵਿਸ਼ੇਸ਼ ਬਚੇ ਹੋਏ ਆ, ਉਹਨਾਂ ਨੂੰ ਉਹਨਾਂ ਦਾ DNA ਕੱਢ ਕੇ ਵੇਖਿਆ ਜਾ ਰਿਹਾ ਹੈ, ਤੇ ਫਿਰ ਮੈਚ ਕੀਤਾ ਜਾ ਰਿਹਾ ਹੈ ਕਿ ਦੁਨੀਆਂ ਦੇ ਕਿਹੜੇ ਕੋਨੇ ਵਿਚ ਇਹਦੇ ਨਾਲ ਦਾ DNA ਹੈ। ਉਹ ਤਾਂ ਬਦਲਣਾ ਹੀ ਨਹੀਂ ਗਾ, ਉਹ ਤਾਂ ਬਦਲਣਾ ਹੀ ਨਹੀਂ, ਹਜ਼ਾਰਾਂ ਸਾਲਾਂ ਤੋਂ ਅੱਗੇ ਚੱਲਦਾ ਹੀ ਉਹਨਾਂ ਰਹਿਣਾ। ਔਰ ਇਹ ਲੋਕ ਇਥੋਂ ਮੂਵ ਕਰਕੇ ਕਿੱਧਰ ਗਏ ਹੋਣਗੇ, ਜਾਂ ਇਹ ਲੋਕ ਜਿਹੜੇ ਇੱਥੇ ਮਰੇ ਆ ਉਹ ਕਿਹੜੇ ਪਾਸਿਓਂ ਆਏ ਹੋਣਗੇ, ਔਰ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਵਿਚ ਮਾਈਗ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਤੋਂ ਲੈ ਕੇ ਹੁੰਦੀ ਆਈ ਹੈ। ਹਾਂਜੀ, ਅਸੀਂ ਕਹਿੰਦੇ ਵੀ ਅੱਜ ਅਸੀਂ ਮਾਈਗ੍ਰੇਟ ਕਰਕੇ ਅਮਰੀਕਾ ਆਏ, ਨਾ ਨਾ ਨਾ, ਇਸ ਤੋਂ ਪਹਿਲਾਂ ਵੀ ਐਸਾ ਕੁਛ ਹੁੰਦਾ ਆਇਆ, ਇਧਰ ਉਧਰ ਤੇ ਉਧਰ ਇਧਰ ਆਮ ਤੌਰ ਤੇ ਦੁਨੀਆਂ ਜਾਂਦੀ ਆਉਂਦੀ ਰਹਿੰਦੀ ਸੀ ਪਹਿਲਾਂ ਵੀ ਤੇ ਹੁਣ ਵੀ ਜਾਂਦੇ ਆਉਣੇ, ਮਾਈਗ੍ਰੇਸ਼ਨ ਕੋਈ ਨਵੀਂ ਗੱਲ ਨਹੀਂ ਹੋਈ। ਚੰਗੀ ਜ਼ਿੰਦਗੀ ਦੀ ਭਾਲ ਵਿਚ ਆਮ ਤੌਰ ਤੇ ਇੱਕੋ ਸਿਸਟਮ, ਚੀਮਾ ਸਾਹਿਬ ਸ਼ਾਇਦ ਤੁਸੀਂ ਸੁਣਿਆ ਹੋਵੇ, ਇੱਕੋ ਸਿਸਟਮ ਦਾ ਸਬਜੈਕਟ ਆਮ ਤੌਰ ਤੇ ਕਾਲਜਾਂ ਦੇ ਵਿਚ ਪੜਾਇਆ ਜਾਂਦਾ ਆ।
1: ਬਿਲਕੁਲ,
0: ਇਨਵਾਇਰਮੈਂਟ ਨੂੰ ਬਦਲਣਾ, ਇਨਵਾਇਰਮੈਂਟ ਦੇ ਮੁਤਾਬਕ ਜੀਵਾਂ ਨੂੰ ਬਦਲਣਾ, ਉਹਨਾਂ ਦੀ ਲੋੜ ਮੁਤਾਬਕ ਉਥੋਂ ਦੀ ਜਿੱਥੇ ਜਿੱਥੇ ਖੁਰਾਕ ਹੋਣੀ ਉਹਨਾਂ ਨੇ ਉਧਰ ਨੂੰ ਜਾਣਾ, ਜਿੱਥੇ ਉਹਨਾਂ ਦੀ ਖੁਰਾਕ ਘੱਟ ਗਈ ਉਥੋਂ ਮੂਵ ਕਰਕੇ ਅੱਗੇ ਚਲੇ ਜਾਣਾ। ਇਸੇ ਤਰ੍ਹਾਂ ਹੀ ਇਨਵਾਇਰਮੈਂਟ ਹੈਗਾ, ਕਿਤੇ ਗਰਮ ਹੋ ਗਿਆ ਕਿਤੇ ਠੰਡਾ ਹੋ ਗਿਆ, ਹੁਣ ਅਸੀਂ ਇੱਥੇ ਸਾਡੀ ਠੰਡ ਹੈਗੀ ਤੇ ਨਿਊਜ਼ੀਲੈਂਡ ਚ ਜਾਓ ਤੇ ਉੱਥੇ ਗਰਮੀ ਹੈਗੀ ਹੈ।
1: ਬਿਲਕੁਲ,
0: ਭਾਵੇਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਈਕੋ ਸਿਸਟਮ। ਸੋ ਉਹ ਇਸ ਤਰ੍ਹਾਂ ਦਾ ਜਿਹੜਾ ਈਕੋ ਸਿਸਟਮ ਹੈ ਇਹ ਕ੍ਰੋਮੋਸੋਮਸ ਮੇਨਟੇਨ ਕਰਦੇ ਆ, ਸਮਝ ਆ ਗਈ? ਹਾਲਾਤ ਦੇ ਮੁਤਾਬਕ ਆਪ ਉਹ ਕਿਹੜੇ ਪਾਸੇ ਆਏ ਹੋਣਗੇ, ਔਰ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਵਿਚ ਮਾਈਗ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਤੋਂ ਲੈ ਕੇ ਹੁੰਦੀ ਆਈ ਹੈ। ਹਾਂਜੀ, ਅਸੀਂ ਕਹਿੰਦੇ ਵੀ ਅੱਜ ਅਸੀਂ ਮਾਈਗ੍ਰੇਟ ਕਰਕੇ ਅਮਰੀਕਾ ਆਏ, ਨਾ ਨਾ ਨਾ, ਇਸ ਤੋਂ ਪਹਿਲਾਂ ਵੀ ਐਸਾ ਕੁਛ ਹੁੰਦਾ ਆਇਆ, ਇਧਰ ਉਧਰ ਤੇ ਉਧਰ ਇਧਰ ਆਮ ਤੌਰ ਤੇ ਦੁਨੀਆਂ ਜਾਂਦੀ ਆਉਂਦੀ ਰਹਿੰਦੀ ਸੀ ਪਹਿਲਾਂ ਵੀ ਤੇ ਹੁਣ ਵੀ ਜਾਂਦੇ ਆਉਣੇ, ਮਾਈਗ੍ਰੇਸ਼ਨ ਕੋਈ ਨਵੀਂ ਗੱਲ ਨਹੀਂ ਹੋਈ। ਚੰਗੀ ਜ਼ਿੰਦਗੀ ਦੀ ਭਾਲ ਵਿਚ ਆਮ ਤੌਰ ਤੇ ਇੱਕੋ ਸਿਸਟਮ, ਚੀਮਾ ਸਾਹਿਬ ਸ਼ਾਇਦ ਤੁਸੀਂ ਸੁਣਿਆ ਹੋਵੇ, ਇੱਕੋ ਸਿਸਟਮ ਦਾ ਸਬਜੈਕਟ ਆਮ ਤੌਰ ਤੇ ਕਾਲਜਾਂ ਦੇ ਵਿਚ ਪੜਾਇਆ ਜਾਂਦਾ ਆ।
1: ਬਿਲਕੁਲ,
0: ਇਨਵਾਇਰਮੈਂਟ ਨੂੰ ਬਦਲਣਾ, ਇਨਵਾਇਰਮੈਂਟ ਦੇ ਮੁਤਾਬਕ ਜੀਵਾਂ ਨੂੰ ਬਦਲਣਾ, ਉਹਨਾਂ ਦੀ ਲੋੜ ਮੁਤਾਬਕ ਉਥੋਂ ਦੀ ਜਿੱਥੇ ਜਿੱਥੇ ਖੁਰਾਕ ਹੋਣੀ ਉਹਨਾਂ ਨੇ ਉਧਰ ਨੂੰ ਜਾਣਾ, ਜਿੱਥੇ ਉਹਨਾਂ ਦੀ ਖੁਰਾਕ ਘੱਟ ਗਈ ਉਥੋਂ ਮੂਵ ਕਰਕੇ ਅੱਗੇ ਚਲੇ ਜਾਣਾ। ਇਸੇ ਤਰ੍ਹਾਂ ਹੀ ਇਨਵਾਇਰਮੈਂਟ ਹੈਗਾ, ਕਿਤੇ ਗਰਮ ਹੋ ਗਿਆ ਕਿਤੇ ਠੰਡਾ ਹੋ ਗਿਆ, ਹੁਣ ਅਸੀਂ ਇੱਥੇ ਸਾਡੀ ਠੰਡ ਹੈਗੀ ਤੇ ਨਿਊਜ਼ੀਲੈਂਡ ਚ ਜਾਓ ਤੇ ਉੱਥੇ ਗਰਮੀ ਹੈਗੀ ਹੈ।
1: ਬਿਲਕੁਲ,
0: ਭਾਵੇਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਈਕੋ ਸਿਸਟਮ। ਸੋ ਉਹ ਇਸ ਤਰ੍ਹਾਂ ਦਾ ਜਿਹੜਾ ਈਕੋ ਸਿਸਟਮ ਹੈ ਇਹ ਕ੍ਰੋਮੋਸੋਮਸ ਮੇਨਟੇਨ ਕਰਦੇ ਆ, ਸਮਝ ਆ ਗਈ? ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰਨਾ ਹਾਲਾਤ ਦੇ ਮੁਤਾਬਕ

0: ਜਿੱਥੇ ਖੁਰਾਕ ਹੋਣੀ ਉਹਨਾਂ ਨੇ ਉਧਰ ਨੂੰ ਜਾਣਾ, ਜਿੱਥੇ ਉਹਨਾਂ ਦੀ ਖੁਰਾਕ ਘੱਟ ਗਈ ਉੱਥੋਂ ਮੂਵ ਕਰਕੇ ਅੱਗੇ ਚਲੇ ਜਾਣਾ। ਇਸੇ ਤਰ੍ਹਾਂ ਹੀ ਇਨਵਾਇਰਮੈਂਟ ਹੈਗਾ, ਕਿਤੇ ਗਰਮ ਹੋ ਗਿਆ ਕਿਤੇ ਠੰਡਾ ਹੋ ਗਿਆ, ਹੁਣ ਅਸੀਂ ਇੱਥੇ ਸਾਡੀ ਠੰਡ ਹੈਗੀ ਤੇ ਨਿਊਜ਼ੀਲੈਂਡ ਚ ਜਾਓ ਤੇ ਉੱਥੇ ਗਰਮੀ ਹੈਗੀ ਹੈ।
1: ਬਿਲਕੁਲ,
0: ਭਾਵੇਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਈਕੋ ਸਿਸਟਮ। ਸੋ ਉਹ ਇਸ ਤਰ੍ਹਾਂ ਦਾ ਜਿਹੜਾ ਈਕੋ ਸਿਸਟਮ ਹੈ ਇਹ ਕ੍ਰੋਮੋਜ਼ੋਮ ਮੇਨਟੇਨ ਕਰਦੇ ਆ, ਸਮਝ ਆ ਗਈ? ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰਨਾ, ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਮੂਵ ਕਰਨਾ। ਔਰ ਖਾਸ ਗੱਲ ਇਹ ਆ ਵੀ ਜਿਹੜੀ ਵਿਰਾਸਤੀ ਚੀਜ਼ਾਂ ਨੇ ਨਾ ਸਾਰੀਆਂ, ਉਹਨਾਂ ਸਾਰਿਆਂ ਨੂੰ ਉਹ ਜਿਹੜੇ ਧਾਗਿਆਂ ਦੇ ਡੱਬੇ ਹੋਏ ਜਾਂ ਪੌੜੀਆਂ ਜਿਹੀਆਂ ਬਣੀਆਂ ਹੋਈਆਂ ਹੁੰਦੀਆਂ ਨੇ, ਮਾਈਕਰੋਸਕੋਪ ਚ ਅਸੀਂ ਵੇਖਦੇ ਹਾਂ, ਉਹਨਾਂ ਸਾਰਿਆਂ ਦੇ ਵਿੱਚ ਉਸ ਚੀਜ਼ ਨੂੰ ਪ੍ਰਜ਼ਰਵ ਕਰਨਾ, ਇਹ ਇਹਨਾਂ ਦੀ ਖਾਸੀਅਤ ਆ। ਔਰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਵੇਖਿਆ ਕਿ ਅਸੀਂ ਇਸ ਨਿਊਕਲੀਅਸ ਦੇ ਪ੍ਰੋਟੋਪਲਾਜ਼ਮ ਤੋਂ ਬਾਹਰ ਇਸ ਖਾਸ ਕਮਰੇ ਦੇ ਵਿੱਚੋਂ ਕ੍ਰੋਮੋਸੋਮਸ ਨੂੰ ਛੱਡ ਕੇ ਸਾਈਟੋਪਲਾਜ਼ਮ ਚ ਆ ਗਏ। ਫਿਰ ਸਾਈਟੋਪਲਾਜ਼ਮ ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਇੰਡੋ ਪਲਾਜ਼ਮਿਕ ਰੈਟੀਕੁਲਮ। ਇੰਡੋ ਦਾ ਮਤਲਬ ਹੁੰਦਾ ਬਿਲਕੁਲ ਅੰਦਰੂਨ, ਪਲਾਜ਼ਮਿਕ ਪਲਾਜ਼ਮਾ, ਪਲਾਜ਼ਮਾ ਕੀ ਹੈ? ਫੈਟ ਆ, ਫੈਟ ਦਾ ਘੁਲਿਆ ਹੋਇਆ ਤਰਲ ਪਦਾਰਥ ਹੈ, ਹੈ ਤਾਂ ਸੰਘਣਾ ਹੀ ਤਰਲ ਪਦਾਰਥ ਹੈਗਾ ਆ। ਔਰ ਉਸ ਤਰਲ ਪਦਾਰਥ ਦਾ ਬਿਲਕੁਲ ਅੰਦਰੂਨੀ ਜਿਹੜਾ ਹਿੱਸਾ ਆ ਉਹਦੇ ਵਿੱਚ ਰੇਸ਼ੇ ਵਰਗੇ ਕੈਪਸੂਲਾਂ ਵਰਗੇ ਕਹਿ ਲਓ ਤੁਸੀਂ, ਜਿਵੇਂ ਕੈਪਸੂਲ ਹੁੰਦਾ ਨਾ ਤੇ ਕੈਪਸੂਲ ਦੇ ਵਿੱਚ ਦਵਾਈ ਭਰੀ ਹੁੰਦੀ ਹੈ, ਇਸੇ ਤਰ੍ਹਾਂ ਕੈਪਸੂਲਾਂ ਵਰਗਾ ਇਸ ਇੰਡੋ ਪਲਾਜ਼ਮਿਕ ਰੈਟੀਕੁਲਮ ਹੁੰਦੇ ਨੇ ਜਿਹੜੇ ਸਾਰੇ ਉਸ ਸਾਈਟੋ ਪਲਾਜ਼ਮ ਦੇ ਵਿੱਚ ਘੁੰਮਦੇ ਜਾਂਦੇ ਨੇ, ਜਿਵੇਂ ਬੱਸਾਂ ਹੁੰਦੀਆਂ ਨੇ ਨਾ, ਬੱਸਾਂ ਸਵਾਰੀਆਂ ਲੈ ਕੇ ਜਾਂਦੀਆਂ ਨੇ, ਇਧਰੋਂ ਸਵਾਰੀਆਂ ਇਧਰ ਲੈ ਗਏ, ਉਧਰੋਂ ਸਵਾਰੀਆਂ ਇਧਰ ਲੈ ਗਏ, ਇਹ ਸਾਰਾ ਕੰਮ ਇਹਨਾਂ ਦਾ ਇਹੀ ਕੁਛ ਹੁੰਦਾ ਆ। ਔਰ ਇਹੀ ਕੰਮ ਇੰਡੋ ਪਲਾਜ਼ਮਿਕ ਰੈਟੀਕੁਲਮ ਦਾ ਹੈਗਾ ਆ ਕਿ ਇਹ ਥਾਂ ਪੁਰ ਥਾਂ ਜੋ ਸਮਾਨ ਇਹਦੇ ਚ ਹੈਗਾ ਆ ਉਹ ਉੱਥੇ ਇੱਕ ਤੋਂ ਦੂਜੀ ਥਾਂ ਪਹੁੰਚਾਉਂਦੇ ਆ। ਖੁਰਾਕ ਆਈ ਬਾਹਰੋਂ ਜਿਹੜੇ ਸਾਈਟੋਪਲਾਜ਼ਮ ਚ ਮਿਕਸ ਅਪ ਹੋ ਗਈ, ਇਹਨੇ ਸਾਈਟੋਪਲਾਜ਼ਮ ਦੇ ਵਿੱਚੋਂ ਇੱਕ ਥਾਂ ਤੋਂ ਚੁੱਕ ਲਿਆ, ਬਈ ਇੱਥੇ ਕੈਲਸ਼ੀਅਮ ਆ ਗਿਆ, ਇੱਥੇ ਪੋਟਾਸ਼ੀਅਮ ਆ ਗਿਆ, ਇੱਥੇ ਮਿਨਰਲ ਆ ਗਿਆ, ਉਹਨੂੰ ਚੁੱਕਿਆ ਡੱਬਿਆਂ ਚ ਭਰਿਆ ਤੇ ਗਾਂ ਜਿੱਥੇ ਚਾਹੀਦਾ ਹੈਗਾ ਇਹਨਾਂ ਨੇ ਉੱਥੇ ਸਪਲਾਈ ਕਰ ਦੇਣਾ, ਕਿਉਂਕਿ ਸਾਈਟੋਪਲਾਜ਼ਮ ਮੂਵ ਕਰ ਰਿਹਾ ਹੈਗਾ। ਸੋ ਇੰਡੋ ਪਲਾਜ਼ਮਿਕ ਰੈਟੀਕੁਲਮ ਧਾਗਿਆਂ ਵਰਗੇ ਜਾਂ ਇੰਜ ਕਹਿ ਲੋ ਕੈਪਸੂਲਾਂ ਵਰਗੇ ਕਹਿ ਲੋ, ਧਾਗਿਆਂ ਨਾਲੋਂ ਕੈਪਸੂਲ ਜ਼ਿਆਦਾ ਸਹੀ ਲਫ਼ਜ਼ ਰਹੇਗਾ ਕਿਉਂਕਿ ਅਲੱਗ ਅਲੱਗ ਹੈਗੇ ਆ, ਪਰ ਕਿਉਂਕਿ ਜੁੜੇ ਨੇ ਇਸ ਕਰਕੇ ਮੈਨੂੰ ਟ੍ਰੇਨ ਦੇ ਡੱਬਿਆਂ ਦੀ ਸ਼ਕਲ ਦਿੱਤੀ ਸੀਗੀ, ਬੰਦ ਨੇ ਇਸ ਕਰਕੇ ਮੈਂ ਇਹਨੂੰ ਕੈਪਸੂਲ ਕਹਿ ਰਿਹਾ। ਜਿਵੇਂ ਕੈਪਸੂਲ ਇੱਕ ਦੂਜੇ ਦੇ ਨਾਲ ਜੁੜੇ ਹੋਣ ਤੇ ਡੱਬਿਆਂ ਚ ਭਰ ਭਰ ਕੇ ਕੋਇਲਾ ਆ ਰਿਹਾ ਜੀ ਖਦਾਨਾਂ ਦੇ ਵਿੱਚੋਂ, ਥਾਂ ਥਾਂ ਤੇ ਸਪਲਾਈ ਹੋ ਰਿਹਾ ਹੈਗਾ, ਇਹ ਇਹਨਾਂ ਦਾ ਕੰਮ ਸਾਰੇ ਸੈੱਲ ਦੇ ਵਿੱਚ ਇਸ ਤਰ੍ਹਾਂ ਦੀ ਸਪਲਾਈ ਕਰਨਾ ਹੁੰਦਾ। ਲੋ ਜੀ ਹੁਣ ਇਹ ਸਾਰਾ ਆ ਗਿਆ, ਇਹ ਸਾਰਾ ਦਾਰਮਦਾਰ ਹੋ ਗਿਆ ਘਰ ਦੇ ਵਿੱਚ, ਹੁਣ ਬਿਜਲੀ ਨਾ ਹੋਵੇ, ਚਾਨਣ ਨਹੀਂ ਹੋਵੇ ਤੇ ਦਿਸਦਾ ਹੀ ਕੋਈ ਨਹੀਂ, ਪਤਾ ਨੀ ਕਿੱਥੇ ਕੀ ਕਰਨਾ ਕੀ ਕਰਨਾ ਹੈਗਾ, ਕਿੱਥੇ ਕੀ ਪਿਆ ਹੈਗਾ ਪਤਾ ਹੀ ਨਹੀਂ। ਇਹਦੇ ਅੰਦਰ ਇੱਕ ਹੋਰ ਚੀਜ਼ ਹੁੰਦੀ ਹੈ, ਇਹਦੇ ਵਿੱਚ ਮਾਈਟੋਕੌਂਡਰੀਆ ਹੁੰਦੇ ਨੇ। ਇਹ ਇਸ ਤਰ੍ਹਾਂ ਨੇ ਜਿਵੇਂ ਗੋਲ ਗੋਲ ਧੱਬੇ ਹੁੰਦੇ ਨੇ, ਓਵਲ ਸ਼ੇਪ ਕਹਿ ਲੋ ਪੰਜਾਬੀ ਚ, ਜੇ ਗੋਲ ਨਾ ਕਹੋ ਤੇ ਓਵਲ ਸ਼ੇਪ ਹੈ, ਕਿਉਂਕਿ ਪੂਰੀ ਤਰ੍ਹਾਂ ਗੋਲ ਨਹੀਂ ਹੁੰਦੇ। ਕਾਰਨ ਉਹਦਾ ਇਹ ਆ ਵੀ ਇਹ ਵੱਧ ਕੱਢ, ਹੁਣ ਬਲਬ ਜਾਂ ਟਿਊਬ ਦੋਵੇਂ ਦੋਵਾਂ ਦੀ ਕੰਮ ਤਾਂ ਇੱਕੋ ਹੀ ਹੈ, ਲਾਈਟ ਦੇਣੀ, ਲੇਕਿਨ ਸ਼ਕਲ ਵੱਖਰੀ ਹੈਗੀ। ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੌਂਡਰੀਆ ਹੈਗੇ ਨੇ ਸੈੱਲ ਦੇ ਅੰਦਰ, ਉਸ ਸਾਈਟੋਪਲਾਜ਼ਮ ਦੇ ਵਿੱਚ ਰਹਿਣ ਵਾਲਾ ਇੱਕ ਐਸੇ ਜੀਵ ਨੇ, ਇੱਕ ਐਸੀ ਚੀਜ਼ ਹੈਗੇ ਨੇ ਜਿਹੜੇ ਸ਼ਕਲਾਂ ਵੱਖ ਵੱਖ ਹੈਗੀਆਂ ਨੇ, ਕੰਮ ਇਹਨਾਂ ਦਾ ਇੱਕੋ ਹੀ ਹੈ, ਤੇ ਮੈਂ ਇਸ ਨੂੰ ਪੰਜਾਬੀ ਚ ਕਹਿਣਾ ਬਿਜਲੀ ਘਰ। ਇਹ ਚੱਲਦਾ ਫਿਰਦਾ ਬਿਜਲੀ ਘਰ ਹੈ ਨਿਊਕਲੀਅਸ ਦੇ ਵਿੱਚ, ਥਾਂ ਥਾਂ ਤੇ ਜਿੱਥੇ ਰੋਸ਼ਨੀ ਬੈਟਰੀ ਫੜੋ, ਹਨੇਰੇ ਕਮਰੇ ਚ ਜਾਣਾ ਬੈਟਰੀ ਉੱਥੇ ਜਾ ਕੇ ਜਗਾ ਲਓ, ਇਸੇ ਤਰ੍ਹਾਂ ਜਿਸ ਕਮਰੇ ਚ ਜਾਓ ਉੱਥੇ ਸਵਿਚ ਆਨ ਕਰੋ, ਉਹਦੀ ਬੈਟਰੀ ਜਗਾ ਲਓ। ਸੋ ਮਤਲਬ ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੌਂਡਰੀਆ ਹੈਗੇ ਨੇ ਇਹ ਗੋਲ ਓਵਲ ਸ਼ੇਪ ਦੇ ਹੈਗੇ ਨੇ, ਛੋਟੇ ਛੋਟੇ ਘਰ ਬਣੇ ਹੋਏ ਨੇ, ਇਹਨਾਂ ਦੇ ਵਿੱਚ ਐਨਰਜੀ ਹੈਗੀ ਹੈ, ਬਿਜਲੀ ਘਰ ਨੇ, ਇਹਨਾਂ ਚੋਂ ਐਨਰਜੀ ਪੈਦਾ ਹੁੰਦੀ ਹੈ ਤੇ ਜਿੱਥੇ ਇਹ ਜਾਂਦੇ ਨੇ ਉੱਥੇ ਇਹ ਰੋਸ਼ਨੀ ਪੈਦਾ ਕਰਦੇ ਨੇ ਜਾਂ ਉਸ ਦੇ ਹਿੱਸੇ ਨੂੰ ਇਹ ਐਨਰਜੀ ਦਿੰਦੇ ਨੇ। ਅੱਛਾ ਬਈ ਇਹ ਹੁੰਦੇ ਕਿੱਥੇ ਨੇ, ਇਹ ਇਹਨਾਂ ਦਾ ਘਰ ਕਿੱਥੇ ਆ? ਜਿਹੜਾ ਸੈੱਲ ਹੁੰਦਾ ਨਾ, ਸੈੱਲ ਦਾ ਇੱਕ ਹਿੱਸਾ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਨੈਕ, ਇੱਕ ਨੂੰ ਕਹਿ ਸਕਦੇ ਹਾਂ ਬਾਡੀ, ਆਮ ਤੌਰ ਤੇ ਅਸੀਂ ਐਵੇਂ ਬੇਸਿਕ ਤਾਂ ਸੈੱਲ ਹੈ ਹੀ ਗੋਲ ਆ, ਇਹਦੇ ਚ ਨੈਕ ਬਾਡੀ ਵਾਲੀ ਕੋਈ ਬਹੁਤੀ ਗੱਲ ਨਹੀਂ ਬਣਦੀ, ਪਰ ਮੈਂ ਇਹਦੀ ਵਧੀਆ ਐਗਜ਼ਾਮਪਲ ਇੱਕ ਤੁਹਾਨੂੰ ਦੇ ਸਕਦਾ ਹਾਂ, ਉਹ ਇਹ ਆ ਸਪਰਮ। ਹੁਣ ਸਪਰਮ ਨੂੰ ਅਸੀਂ ਜਦੋਂ ਵੇਖਦੇ ਹਾਂ, ਹਾਲਾਂਕਿ ਛੋਟੇ ਪੈਮਾਨੇ ਚ ਸੈੱਲ ਨੂੰ ਵੇਖੋਗੇ ਨਾ, ਇਹਦੇ ਚ ਵੀ ਡਿਵੀਜ਼ਨ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ, ਪਰ ਬਹੁਤ ਡੀਪ ਗੱਲ ਹੈਗੀ ਹੈ। ਸਿਰਫ ਇਹਨਾਂ ਹੀ ਸਮਝ ਲਓ ਵੀ ਮੈਂ ਐਗਜ਼ਾਮਪਲ ਦੇ ਰਿਹਾ ਤਾਂ ਕਿ ਤੁਸੀਂ ਆਸਾਨੀ ਨਾਲ ਸਮਝ ਸਕੋ ਵੀ ਮਾਈਟੋਕੌਂਡਰੀਆ ਹੈਗੀ ਆ ਤੇ ਕਿੱਥੇ ਹੁੰਦਾ।

0: माइटोकॉन्ड्रिया बिजली घर है जेड़ा सारे घर नू बिजली सप्लाई करदा साडा मेन मीटर आ घर दे विच लगा होया और ए जेड़ा माइटोकॉन्ड्रिया हैगा आ ए जिवे स्पर्म है एक स्पर्म दा हेड हुंदा है एक स्पर्म दी नेक हुंदी है एक स्पर्म दी बॉडी हुंदी है एक स्पर्म दी टेल हुंदी है इन्हें पार्ट हुंदे ने साडे स्पर्म दे अपने स्पर्म भी जरा माइक्रोस्कोप दा माइक्रोस्कोपिक है सो जेड़ी इहदी गर्दन हुंदी ना ढौण जिहनू नेक कहने असीं नेक दे विच माइटोकॉन्ड्रिया हुंदे ने तुसी चीमा साहब तुसी तो चार चेहरे गुणे ज्ञानी हो हर पासे दे बुलेट आपां वेखदे आ ना किसे भी बंदूक दी गोली अहीं वेखदे आ ना
1: बिलकुल
0: अगले पासे ते शरे हुंदे ने
1: बिलकुल
0: चार पिछले पासे एक बंदूक ओहदे च बारूद भरिया हुंदा आ
1: हां जी
0: पिछले पासे ओह चीज है जिहनू घोड़े ने हिट करना आ ते फिर बारूद नू अग लगनी है ते उस बारूद ने फिर ओह शरे बाहर अगे भेजने
1: जी
0: ठीक है सो ए जेडी नेक है ना इस दी किसे भी स्पर्म दी या इंज कह लो सेल दी कोई स्पर्म सेल है ना और ओदी ओदे विच ए इस तरह रहिंदे ने जेड़े दूर तक अपनी रोशनी फैलाउंदे ने ते दी रोशनी दे करके बाकी सारा कुछ काम हुंदा रहिंदा है सो ए सारे दा सारा इहदा काम की होया भई ए एनर्जी दी पूर्ति करदे ने ऑक्सीजन या एनर्जी साडे शरीर दी एनर्जी कहिंदी है जी ऑक्सीजन आ ਹਾਂਜੀ ਬਿਜਲੀ ਦੀ ਲੋੜ ਨਹੀਂ ਹੈਗੀ ਆਕਸੀਜਨ ਦੀ ਲੋੜ ਆ ਤੋ ਇਸ ਕਰਕੇ ਇਹ ਸਾਰੇ ਦੇ ਸਾਰੇ ਮਾਈਟੋਕੋਂਡਰੀਆ ਜਿਹੜੇ ਨੇ ਇਸ ਸੈੱਲ ਦੇ ਵਿੱਚ ਰੋਸ਼ਨੀ ਪੈਦਾ ਕਰਦੇ ਨੇ ਜਾਂ ਕਹਿ ਲੋ ਵੀ ਜਾਨ ਪੈਦਾ ਕਰਦੇ ਨੇ ਐਨਰਜੀ ਪੈਦਾ ਕਰਦੇ ਨੇ ਠੀਕ ਹੈ ਜੀ ਔਰ ਇਹ ਜਿਹੜੇ ਨੇ ਨਾ ਇਹ ਵੀ ਇੱਕੋ ਫਿਰ ਦੇ ਦੋ ਪਰਦੇ ਹੁੰਦੇ ਇੱਕ ਨੂੰ ਬਾਹਰੀ ਪਰਦਾ ਕਹਿੰਦੇ ਨੇ ਮੈਟ੍ਰਿਕਸ ਦਾ ਇੱਕ ਨੂੰ ਆਊਟਰ ਪਰਦਾ ਕਹਿੰਦੇ ਨੇ ਪੈਰੀ ਦਾ ਸੋ ਇਸ ਤਰ੍ਹਾਂ ਕਰਕੇ ਇਹ ਵੀ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਰੱਬ ਨੇ ਬਣਾਈਆਂ ਨਾ ਸੈੱਲ ਦੇ ਅੰਦਰ ਰੱਖੀਆਂ ਨੇ ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਬਣਾਈ ਹੈ ਔਰ ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਦੋ ਤਹਿਆਂ ਵਾਲੀ ਹੈ ਬਾਹਰਲੀ ਤਹਿ ਕਿਤੇ ਡਿੱਗ ਡੁੱਗ ਵੀ ਪਵੇ ਤੇ ਅੰਦਰਲੀ ਕੰਧ ਹੋਵੇ ਘਰ ਸੁਰੱਖਿਅਤ ਰਹਿ ਜੇ ਸੋ ਇਸ ਤਰ੍ਹਾਂ ਬੜੀ ਕਾਰੀਗਰੀ ਕੀਤੀ ਹੈ ਕੁਦਰਤ ਨੇ ਇਸ ਟਾਈਪ ਦੀ ਇਸ ਨੂੰ ਕਰਨ ਵਾਸਤੇ ਹੁਣ ਇਸ ਤੋਂ ਬਾਅਦ ਅੱਗੇ ਹੋ ਜਾਂਦੇ ਨੇ ਪਲਾਸਟਿਡ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪਲਾਸਟਿਡ ਜਿਹੜੇ ਨੇ ਉਹ ਇਸ ਟਾਈਪ ਦੇ ਨੇ ਜਿਹਦੇ ਚ ਸ਼ੂਗਰ ਪ੍ਰੋਟੀਨ ਇਹ ਸਾਰਾ ਕੁਝ ਰਲ ਮਿਲ ਕੇ ਪਹਿਲੇ ਨੂੰ ਅਸੀਂ ਫੈਟ ਰਲਾਉਂਦੇ ਰਹੇ ਹਾਂਜੀ ਅਰਮੀਨੋ ਐਸਿਡ ਰਲਾਉਂਦੇ ਰਹੇ ਹਾਂ ਇਹਦੇ ਵਿੱਚ ਸ਼ੂਗਰ ਤੇ ਪ੍ਰੋਟੀਨ ਰਲਦੇ ਨੇ ਇਹ ਜਿਹੜੇ ਆਮ ਤੌਰ ਤੇ ਸਰੀਰ ਦੇ ਵਿੱਚ ਤੁਰੇ ਫਿਰਦੇ ਨੇ ਤਿੰਨ ਕਿਸਮ ਹੁੰਦੇ ਨੇ ਤਿੰਨ ਰੰਗ ਹੁੰਦੇ ਆ ਤਿੰਨ ਤਰ੍ਹਾਂ ਦੀ ਐਨਰਜੀ ਜਿਹੜੀ ਹੈ ਇਹ ਤੁਰੀ ਫਿਰਦੀ ਐਨਰਜੀ ਹੁੰਦੀ ਹੈ ਕਿਸੇ ਚ ਸ਼ੂਗਰ ਵੱਧ ਗਈ ਜੀ ਤੈਨੂੰ ਤੇ ਯਾਰ ਸ਼ੂਗਰ ਹੋ ਗਈ ਹੈ ਤੇ ਉਹ ਜਿਹੜੇ ਵਾਈਟ ਕਿਸਮ ਦੇ ਪਲਾਸਟਿਡਸ ਨੇ ਉਹ ਤੁਹਾਡੇ ਵੱਧ ਗਿਆ ਕਿਸੇ ਨੂੰ ਤਾਂ ਜੀ ਲਿਵਰ ਦੀ ਪ੍ਰੋਬਲਮ ਹੋ ਗਈ ਉਹ ਜਿਹੜੇ ਯੈਰੋ ਕਲਰ ਦੇ ਤੁਹਾਡੇ ਪਲਾਸਟਿਕ ਦੇ ਨਾ ਉਹ ਵੱਧ ਗਏ ਨੇ ਭਾਵ ਸਰੀਰ ਬਾਹਰੋਂ ਵੇਖ ਰਿਹਾ ਡਾਕਟਰ ਤੇ ਕਹਿ ਰਿਹਾ ਯਾਰ ਤੈਨੂੰ ਪੀ ਲਿਆ ਹੋ ਗਿਆ ਤੇਰੇ ਲਿਵਰ ਚ ਨੁਕਸ ਪੈ ਗਿਆ ਪਰ ਅੰਦਰ ਉਹਦੇ ਲਿਵਰ ਦੇ ਸੈੱਲਾਂ ਵਿੱਚ ਕਿੱਥੇ ਨੁਕਸ ਆ ਅਸੀਂ ਪਹੁੰਚਾਂਗੇ ਪਲਾਸਟਿਕ ਦੇ ਉੱਪਰ ਠੀਕ ਆ ਸੋ ਉਸ ਨੂੰ ਅਸੀਂ ਇਸ ਨੂੰ ਵੇਖ ਸਕਦੇ ਹਾਂ ਤੇ ਉਹਨੂੰ ਅਸੀਂ ਦਰੁਸਤ ਮੈਂ ਜਦੋਂ ਅਗਲੇ ਲੈਕਚਰ ਕਰਾਂਗਾ ਮੈਂ ਵੀ ਦੱਸਾਂਗਾ ਵੀ ਇਹਨਾਂ ਨੂੰ ਫਿਰ ਅਸੀਂ ਦਰੁਸਤ ਕਰਨਾ ਹੈਗਾ ਉੱਥੋਂ ਦਰੁਸਤ ਕਰਨ ਵਾਸਤੇ ਸਾਨੂੰ ਕੀ ਕਰਨਾ ਪਊਗਾ ਬਾਹਰੋਂ ਤੋਂ ਅਸੀਂ ਦਵਾਈਆਂ ਨਹੀਂ ਹੈ ਨਾ ਬਾਹਰੋਂ ਦਵਾਈ ਦੇ ਜਾਣਾ ਖੂਨ ਚ ਰਚਣਾ ਫਿਰ ਉੱਥੇ ਜਾਣਾ ਉਹ ਫਿਰ ਕਵਰ ਕਰਨਾ ਅੰਦਰੋਂ ਇਹਨਾਂ ਨੇ ਜਦੋਂ ਠੀਕ ਹੋਣਾ ਹੈ ਤੇ ਫਿਰ ਕਿਸ ਤਰੀਕੇ ਤੇ ਹੋ ਸਕਦੇ ਨੇ ਉਹ ਗੱਲ ਆਪਾਂ ਅੱਗੇ ਚੱਲ ਕੇ ਜਿਹੜੀ ਹੈ ਉਹ ਇਸ ਤਰ੍ਹਾਂ ਕਰਨੀ ਹੈ ਹੁਣ ਇੱਕ ਇਹਦੇ ਵਿੱਚ ਹੋਰ ਤੱਤ ਹੈਗੇ ਨੇ ਜਿਹੜਾ ਬੜਾ ਇੰਪੋਰਟੈਂਟ ਹੈਗਾ ਆ ਰਾਈਬੋਸੋਮ ਅਸੀਂ ਕਹਿੰਦੇ ਹਾਂ ਯਾਰ ਲੱਕੜ ਮਿਸਤਰੀ ਦੇ ਕੋਲੇ ਤਾਂ ਤੁਸੀਂ ਲੱਕੜ ਹੀ ਲੈ ਕੇ ਗਏ ਹੋ ਨਾ ਇਸ ਲੱਕੜ ਦੇ ਵਿੱਚੋਂ ਉਹਨੇ ਅਲਮਾਰੀ ਵੀ ਬਣਾ ਦੇਣੀ ਉਹਨੇ ਸਟੂਲ ਵੀ ਬਣਾ ਦੇਣਾ ਮੇਜ ਵੀ ਬਣਾ ਦੇਣਾ ਜਿਹੜਾ ਕੁਛ ਕਹਿਣਾ ਉਹਨੇ ਤੁਸੀਂ ਕਰ ਦੇਣਾ
1: ਜੀ
0: ਬੜੀ ਅਜੀਬ ਗੱਲ ਆ ਰਾਈਬੋਸੋਮਸ ਐਸੇ ਨੇ ਜਿਵੇਂ ਮਿੱਟੀ ਐਲਿਆਂ ਦੀ ਘੁਮਿਆਰ ਨੇ ਤੇ ਉਸ ਮਿੱਟੀ ਤੋਂ ਉਹਨੇ ਘੜਾ ਵੀ ਬਣਾ ਦੇਣਾ ਸੁਰਾਹੀ ਵੀ ਬਣਾ ਦੇਣੀ ਤੇ ਹੋਰ ਵੀ ਬੜਾ ਕੁਛ ਬਣਾ ਦੇਣਾ
1: ਜੀ
0: ਇਹ ਰਾਈਬੋਸੋਮ ਇਸ ਸਾਈਟੋਪਲਾਜ਼ਮ ਦੇ ਵਿੱਚ ਤੁਰਿਆ ਫਿਰਦਾ ਮਟੀਰੀਅਲ ਆ ਜਿੱਥੇ ਲੋੜ ਪਈ ਕੋਈ ਚੀਜ਼ ਟੁੱਟ ਭੱਜ ਹੋਊਗੀ ਇਹਦੀ ਉਹਨੇ ਬਣਤਰ ਬਣਾ ਕੇ ਤੇ ਉੱਥੇ ਸੈੱਟ ਕਰ ਦੇਣੀ
1: ਜੀ
0: ਸਮਝ ਆ ਗਈ ਕਿਹੜਾ ਵੱਡਾ ਕੰਮ ਇਹਦਾ ਬਈ ਹੈ ਬਈ ਕੰਮ ਕਿਸੇ ਨੂੰ ਇਹ ਮਿਸਤਰੀ ਆ ਭਾਵ ਹਜੇ ਰਾਈਬੋਸੋਮ ਨੂੰ ਸਮਝ ਲੋ ਵੀ ਮਿਸਤਰੀ ਆ ਤੇ ਇਹਦੇ ਕੋਲ ਸਮਾਨ ਹੈਗਾ ਆ ਜਿੱਥੇ ਕਿਸੇ ਦਾ ਟਾਇਰ ਪੰਕਚਰ ਹੋ ਗਿਆ ਜੇ ਸੜਕ ਤੇ ਜਾ ਕੇ ਉੱਥੇ ਤੁਹਾਡਾ ਟਾਇਰ ਪੰਕਚਰ ਰਿਪੇਅਰ ਕਰ ਦੇਣਾ ਜੀ ਉੱਥੇ ਸਹੀ ਕਰ ਦੇਣੀ ਹੈ ਸੋ ਮਤਲਬ ਇਹਨਾਂ ਰਾਈਬੋਸੋਮਸ ਸੈੱਲ ਦੇ ਅੰਦਰ ਰਹਿਣ ਵਾਲਾ ਐਸਾ ਮਟੀਰੀਅਲ ਹੈ ਜਿਹੜਾ ਸੈੱਲ ਦੇ ਅੰਦਰ ਦੀ ਟੁੱਟ ਭੱਜ ਇਹਦੇ ਕੋਲ ਪ੍ਰੋਟੀਨ ਹੈਗਾ ਆ ਪ੍ਰੋਟੀਨ ਐਨਰਜੀ ਹੁੰਦੀ ਹੈ ਅਮੀਨੋ ਐਸਿਡਸ ਹੁੰਦੇ ਨੇ ਜਿਹਦਾ ਕੰਮ ਰਿਪੇਅਰ ਨਾਲ ਸੰਬੰਧਿਤ ਹੈਗਾ ਆ। ਸੋ ਇਹ ਸਾਰੇ ਦੀ ਸਾਰੀ ਰਿਪੇਅਰ ਜਿਹੜੀ ਹੈ ਇਹ ਰਾਈਬੋਸੋਮਸ ਜਿਹੜੇ ਨੇ ਕਰਦੇ ਹੈਗੇ, ਠੀਕ ਆ। ਹੁਣ ਇਸ ਤੋਂ ਬਾਅਦ ਇੱਕ ਬਹੁਤ ਵੱਡੀ ਗੱਲ, ਜਿਹੜਾ ਬੜਾ ਇੰਪੋਰਟੈਂਟ ਕੰਮ ਹੈਗਾ ਆ, ਸਾਡੇ ਕੋਲ ਇੱਕ ਗੋਲਜੀ ਅਪਰੇਟਸ, ਗੋਲਜੀ ਬੋਡੀ ਕਹਿੰਦੇ ਉਹਨੂੰ, ਗੋਲਜੀ ਅਪਰੇਟਸ ਹੁੰਦਾ ਆ। ਇਹ ਸਾਰਾ ਫੈਟ ਹੀ ਦਬਣਿਆ ਹੁੰਦਾ, ਫੈਟ ਦੀ ਤੁਰਦੀ ਫਿਰਦੀ ਚੀਜ਼ ਆ। ਤੁਸੀਂ ਮਰਨ ਵਰਤ ਰੱਖ ਲਿਆ ਜਾਂ ਊਂ ਵਰਤ ਰੱਖ ਲਿਆ ਤੇ ਸਮਝ ਕਰ ਲਓ ਤੁਹਾਡੇ ਸਰੀਰ ਦੇ ਵਿੱਚੋਂ ਐਨਰਜੀ ਖਤਮ ਹੋਣ ਲੱਗ ਗਈ, ਤੇ ਅਲਟੀਮੇਟ ਕੀ ਹੋਏਗਾ, ਇਹ ਗੋਲਜੀ ਬੋਡੀ ਦੇ ਵਿੱਚ ਤੁਹਾਡੇ ਕੋਲ ਅੰਦਰ ਦੀ ਚਰਬੀ ਹੈਗੀ ਆ, ਉਸ ਨੂੰ ਖੋਰ ਕੇ ਉੱਥੇ ਇਸਤੇਮਾਲ ਕਰਨ ਵਾਸਤੇ ਤੁਹਾਡੇ ਕੰਮ ਆਏਗੀ। ਓਨੀ ਦੇਰ ਜਿੰਨੀ ਦੇਰ ਗੋਲਜੀ ਬਾਡੀ ਉੱਥੇ ਹੈਗੀ ਆ, ਜਿੰਨੀ ਦੇਰ ਤੁਹਾਡੇ ਕੋਲ ਪ੍ਰੋਟੀਨ ਉੱਥੇ ਸਾਂਭਿਆ ਹੈਗਾ ਆ, ਜਿੰਨੀ ਦੇਰ ਤੁਹਾਡੇ ਕੋਲ ਉਹ ਐਨਰਜੀ ਹੈਗੀ ਗੋਲਜੀ ਬਾਡੀ ਦੀ, ਓਨੀ ਦੇਰ ਤੁਸੀਂ ਸਮਝੋ ਹੌਲੀ ਸਲਿਮ ਸਲਿਮ ਸਲਿਮ ਸੁੱਕਦੇ ਤੇ ਜਾਓਗੇ। ਲੇਕਿਨ ਤੁਹਾਡੇ ਅੰਦਰ ਐਸੀ ਚੀਜ਼ ਹੈਗੀ ਹੈ, ਕਿਉਂਕਿ ਇਸ ਸਰੀਰ ਨੂੰ ਚੱਲਣ ਵਾਸਤੇ, ਚੀਮਾ ਸਾਹਿਬ ਬੜੀ ਜ਼ਰੂਰੀ ਗੱਲ, ਇਸ ਸਰੀਰ ਨੂੰ ਚੱਲਣ ਵਾਸਤੇ ਸਾਨੂੰ 1700 ਕੈਲੋਰੀ ਪਰ ਆਵਰ ਹੀਟ ਦੀ ਚਾਹੀਦੀ ਹੈ। ਕੈਲੋਰੀ ਇੰਨੀ ਹੀਟ ਦੀ ਪੈਦਾ ਕਿੱਥੋਂ ਹੋਊਗੀ ਜੇ ਅਸੀਂ ਖੁਰਾਕ ਨਹੀਂ ਖਾਵਾਂਗੇ ਤਾਂ। ਪਰ ਹੁਣ ਖਾ ਨਹੀਂ ਰਹੇ, ਵਰਤ ਰੱਖ ਲਿਆ
1: ਜੀ,
0: ਉਸ ਐਨਰਜੀ ਨੂੰ ਵਰਤ ਰੱਖਣ ਦੇ ਵਿੱਚ ਜਾਂ ਮਰਨ ਵਰਤ ਰੱਖਣ ਦੇ ਵਿੱਚ ਜਾਂ ਲਗਾਤਾਰ ਵਰਤ ਰੱਖਣ, ਜਿਹੜੀ ਚੀਜ਼ ਸੈੱਲ ਦੇ ਅੰਦਰ ਪੂਰੀ ਕਰ ਸਕਦੀ ਹੈ, ਇਹ ਰਿਜ਼ਰਵ ਰੱਖਦੇ ਆ। ਢਿੱਡ ਵੱਧ ਗਿਆ, ਫੈਟ ਬਣ ਗਿਆ, ਉੱਥੇ ਕੱਟਾ ਹੋ ਗਿਆ ਤੇ ਕੀ ਹੋ ਗਿਆ। ਗੋਲਜੀ ਅਪਰੇਟਸ ਦੇ ਵਿੱਚ ਉਹ ਤੁਹਾਡਾ ਸਾਰਾ ਪ੍ਰੋਟੀਨ ਫੈਟ ਲਿਪਿਡ ਵਗੈਰਾ ਇਕੱਠਾ ਹੋ ਗਿਆ, ਤੇ ਫਿਰ ਹੁਣ ਉਥੋਂ ਘਟੂਗਾ, ਉਥੋਂ ਲੈ ਕੇ ਕੁਦਰਤ ਵਰਤਦੀ ਰਹੇਗੀ। ਆਪਾਂ ਇੱਕ ਗੱਲ ਪਿੱਛੇ ਵੀ ਕਰੀ ਸੀਗੀ ਵੀ ਜਿੰਨੇ ਵੀ ਸੈੱਲ ਸਾਡੇ ਖੂਨ ਦੇ ਹੈਗੇ ਨੇ ਜਾਂ ਕੈਲਸ਼ੀਅਮ ਸਭ ਤੋਂ ਜ਼ਿਆਦਾ ਹੈਗਾ ਆ, ਉਹ ਸਾਰੇ ਦਾ ਸਾਰਾ ਹੱਡੀਆਂ ਚ ਹੁੰਦਾ ਆ ਬਹੁਤ, ਤੇ ਜੇ ਹੱਡੀਆਂ ਚ ਹੁੰਦਾ ਤੇ ਜਦੋਂ ਬੱਚਾ ਦੰਦੀਆਂ ਕੱਢਣ ਲੱਗ ਜਾਂਦਾ ਆ, ਉਦੋਂ ਕੁਦਰਤ ਨੂੰ ਜੇ ਬਾਹਰੋਂ ਇੰਨਾ ਨਾ ਜਾਵੇ ਕੈਲਸ਼ੀਅਮ, ਤੇ ਕੁਦਰਤ ਕਿੱਥੋਂ ਲੈਂਦੀ ਆ ਕੈਲਸ਼ੀਅਮ? ਉਹ ਕੁਦਰਤ ਕੈਲਸ਼ੀਅਮ ਲੈਂਦੀ ਹੱਡੀਆਂ ਚੋਂ, ਤੇ ਫੇਰ ਜਿਹੜਾ ਬੱਚਾ ਆਪ ਤੁਰਨ ਲੱਗ ਗਿਆ ਸੀਗਾ, ਮੰਜੇ ਦੇ ਨਾਲ ਖੜਾ ਹੋਣ ਲੱਗ ਗਿਆ ਸੀ, ਯਾਰ ਹੁਣ ਤੇ ਖੜਾ ਹੀ ਨਾ ਹੋਣ ਲੱਗ ਗਿਆ ਇਕਦਮ, ਹੈ ਦੰਦੀਆਂ ਕੱਢਣ ਲੱਗ ਗਿਆ ਤੇ ਹੁਣ ਤਾਂ ਡਿੱਗੀ ਪੈਂਦਾ ਹੈਗਾ। ਕਹਿਣ ਤੋਂ ਭਾਵ ਇਹ ਇੰਡੀਕੇਟ ਕਰਦਾ ਆ ਕਿ ਤੁਹਾਨੂੰ ਬਾਹਰੋਂ ਦਿੱਤਾ ਗਿਆ ਕੈਲਸ਼ੀਅਮ ਅਜੇ ਥੋੜਾ ਹੈਗਾ ਆ, ਕੈਲਸ਼ੀਅਮ ਪੂਰਾ ਕਰੋ ਤਾਂ ਕਿ ਇਹ ਕੈਲਸ਼ੀਅਮ ਪੂਰਾ ਹੋਵੇ ਤੇ ਇਹਨੂੰ ਅੰਦਰੋਂ ਹੱਡੀਆਂ ਵਿੱਚੋਂ ਕੈਲਸ਼ੀਅਮ ਨਾ ਲੈਣਾ ਪਵੇ
1: ਜੀ।
0: ਜੇ ਹੱਡੀਆਂ ਚੋਂ ਕੈਲਸ਼ੀਅਮ ਲਊਗਾ ਬੱਚਾ ਦੰਦੀਆਂ ਕੱਢਦਾ ਤੇ ਆਟੋਮੈਟਿਕਲੀ ਜਿਹੜੀਆਂ ਨੇ ਉਹ ਹੱਡੀਆਂ ਕਮਜ਼ੋਰ ਹੋਣਗੀਆਂ। ਇਸੇ ਤਰ੍ਹਾਂ ਹੀ ਕੈਲਸ਼ੀਅਮ ਦਾ ਹੋਰ ਵੱਡਾ ਸੋਰਸ ਸਾਡੇ ਸਰੀਰ ਚ ਹੁੰਦਾ ਆਂਤੜੀਆਂ, ਆਂਤੜੀਆਂ ਚ ਬਹੁਤ ਜ਼ਿਆਦਾ ਕੈਲਸ਼ੀਅਮ ਇਕੱਠਾ ਕੀਤਾ ਹੁੰਦਾ ਕੁਦਰਤ ਨੇ। ਨੰਬਰ 2 ਖੁਰਾਕ ਆਉਣੀ ਹੈ ਤੇ ਸਭ ਤੋਂ ਵੱਧ ਕੈਲਸ਼ੀਅਮ ਉਹਨੇ ਆਪਣਾ ਪਹਿਲਾਂ ਸਟੋਰ ਕਰ ਲੈਣਾ ਹੈਗਾ, ਤੇ ਜੇ ਕਈ ਬੱਚਿਆਂ ਨੂੰ ਦੰਦੀਆਂ ਕੱਢਦਿਆਂ ਟੱਟੀਆਂ ਲੱਗ ਜਾਂਦੀਆਂ
1: ਜੀ,
0: ਕਿਉਂ ਟੱਟੀਆਂ ਲੱਗ ਜਾਂਦੀਆਂ ਨੇ ਕਿ ਕੁਦਰਤ ਨੇ ਵੇਖਿਆ ਵੀ ਦੰਦੀਆਂ ਕੱਢਣ ਵਾਸਤੇ ਇਹਨੂੰ ਕੈਲਸ਼ੀਅਮ ਚਾਹੀਦਾ ਹੈ ਤੇ ਕਿੱਥੋਂ ਲਿਆ ਜਾਵੇ? ਉਹ ਕਹਿੰਦੇ ਜੀ ਆਂਤੜੀਆਂ ਚ ਲੈ ਲਓ। ਆਂਤੜੀਆਂ ਚੋਂ ਜਦੋਂ ਕੈਲਸ਼ੀਅਮ ਲੈ ਲਿਆ ਤੇ ਆਂਤੜੀਆਂ ਵੀਕ ਹੋ ਗਈਆਂ, ਉਹਨੂੰ ਟੱਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਸੋ ਮਤਲਬ ਸਾਡੀਆਂ ਇੰਡੀਕੇਸ਼ਨ ਨੇ ਕਿ ਕਿਹੜੀ ਥਾਂ ਤੋਂ ਕਿਹੜੀ ਚੀਜ਼ ਕੁਦਰਤ ਲੈ ਰਹੀ ਹੈ ਤੇ ਉੱਥੇ ਕਮੀ ਪੇਸ਼ੀ ਹੋ ਰਹੀ ਹੈ, ਕਿਉਂਕਿ ਬਾਹਰ ਉਹ ਆ ਨਹੀਂ ਰਹੀ। ਤੇ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਗੋਲਜੀ ਅਪਰੇਟਸ ਦੀ, ਵੀ ਗੋਲਜੀ ਅਪਰੇਟਸ ਜਿਹੜਾ ਆ ਇਹ ਸਾਡਾ ਇਸੇ ਤਰ੍ਹਾਂ ਦਾ ਸਟੋਰ ਹਾਊਸ ਆ, ਵੀ ਆਹ ਅਸੀਂ ਭੜੋਲੇ ਚ ਕਣਕ ਪਾ ਕੇ ਰੱਖੀ ਹੋਈ ਹੈ ਹਾਂਜੀ, ਤੇ ਜਦੋਂ ਲੋੜ ਪਈ ਤੇ ਕੱਢ ਕੇ ਤੇ ਆਟਾ ਤੇ ਪਿਆ ਲਵਾਂਗੇ। ਸੋ ਗੋਲਜੀ ਅਪਰੇਟਸ ਸਾਡਾ ਭੜੋਲਾ ਆ ਇਸ ਸੈੱਲ ਦੇ ਵਿਚ, ਜਿਹਦੇ ਵਿਚੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲਵਾਂਗੇ। ਔਰ ਜੇ ਗੋਲਜੀ ਪ੍ਰਤੀ ਨੂੰ ਅਗਰ ਸਮਾਨ ਹੁਣ ਹਾੜੀ ਸਾਉਣੀ ਆਈ ਆ, ਤੁਸੀਂ ਫਸਲ ਦਾ ਲੈ ਕੇ ਰੱਖੀ ਨਹੀਂ, ਜਿਹਦਾ ਮਤਲਬ ਗੋਲਜੀ ਪ੍ਰਤੀ ਵਿਚਾਰੇ ਖਾਲੀ ਹੋਜੂਗਾ, ਭੜੋਲਾ ਖਾਲੀ ਹੋਜੂਗਾ। ਜਿਹਦੇ ਸੁਖੇਦਰ ਦੇ ਬੰਦੇ ਹੈ ਤੇ ਜੇ ਹੁਣ ਵਿਚਾਰੇ ਨੂੰ ਹੋਰ ਮਰਨ ਵਰਤ ਰੱਖਣਾ ਵੈ ਜੇ ਤੇ ਉਹਨਾਂ ਦਾ ਕੰਮ ਖਰਾਬ ਹੈ ਨਾ। ਸੋ ਇਸ ਤੋਂ ਬਾਅਦ ਇੱਕ ਹੋਰ ਸਰੀਰ ਦੇ ਵਿਚ ਇਸੇ ਤਰ੍ਹਾਂ ਦੀ ਚੀਜ਼ ਹੁੰਦੀ ਹੈ, ਮਾਈਕਰੋ ਬਾਡੀ ਅਸੀਂ ਉਹਨੂੰ ਕਹਿੰਦੇ ਹਾਂ
1: ਜੀ।
0: ਹੁਣ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਟੀਨ ਵੀ ਹੋ ਗਿਆ, ਫੈਟ ਵੀ ਹੋ ਗਿਆ, ਕਾਰਬੋਹਾਈਡਰੇਟ ਵੀ ਹੋ ਗਿਆ, ਜਿੰਨੇ ਵੀ ਅਸੀਂ ਤੱਤ ਖੁਰਾਕ ਵੀ ਅਸੀਂ ਉਹਨੂੰ ਦਿੰਨੇ ਆ ਨਾ, ਇਹ ਸਾਰੇ ਦੇ ਸਾਰਿਆਂ ਨੂੰ ਘੋਲਣਾ ਕਾਹਦੇ ਨਾਲ ਆ ਭਾਈ? ਇਸਤੇਮਾਲ ਕਰਨੇ, ਸੁੱਕੇ ਤਾਂ ਨਹੀਂ ਨਾ ਪੱਕ ਲੈਣੇ ਅਸੀਂ, ਅਸੀਂ ਉਹਦੇ ਚ ਪਾਣੀ ਪਾਵਾਂਗੇ, ਫਿਰ ਉਹਦੀ ਰੋਟੀ ਪਕਾਉਣੇ, ਅਸੀਂ ਹੋਰ ਕਈ ਪਲਾਲ ਤਰ੍ਹਾਂ ਕਰਦੇ ਨੇ। ਪਰ ਸੈੱਲ ਜਿਹੜਾ ਸਾਡੇ ਸਰੀਰ ਦੇ ਅੰਦਰ ਉਹ ਇਹਦਾ ਕੀ ਕਰਦਾ ਹੈ, ਇਸ ਸਾਰੇ ਚੀਜ਼ ਨੂੰ ਇਹਦੇ ਵਿੱਚੋਂ ਕੋਈ ਚੀਜ਼ ਨਿਚੋੜਨ ਵਾਸਤੇ ਕੁਦਰਤ ਦਾ ਤਰੀਕਾਕਾਰ ਇਹ ਆ ਕਿ ਇਹਦੇ ਚ ਐਨਜ਼ਾਈਮਸ ਪੈਦਾ ਕਰੇ, ਫਿਲਟਰ ਕਰਨ ਵਾਸਤੇ ਕੁਦਰਤ ਦਾ ਤਰੀਕਾਕਾਰ। ਹੁਣ ਜਿਵੇਂ ਸਲਫੂਰਿਕ ਐਸਿਡ ਕਿਸੇ ਚੀਜ਼ ਥਾਂ ਤੇ ਪਾਉਣੇ ਆ ਨਾ ਤੇ ਉਬਲਣ ਲੱਗ ਜਾਂਦੀ, ਉਸੇ ਵੇਲੇ ਮੈਲ ਮੂਲ ਯੇ ਵੋ ਸਾਰੀ ਨਿਕਲ ਕੇ ਉਸ ਚੋਂ ਬਾਹਰ ਆ ਜਾਂਦੀ ਹੈ। ਇਹ ਜਿਹੜੇ ਮਾਈਕਰੋ ਬਾਡੀਜ਼ ਨੇ ਨਾ, ਇਹ ਮਾਈਕਰੋ ਬਾਡੀ ਸਰੀਰ ਦੇ ਅੰਦਰ ਤੁਰੇ ਫਿਰਦੇ ਫੈਟ, ਤੁਰੇ ਫਿਰਦੇ ਪ੍ਰੋਟੀਨ